0: ਦੇਖੋ ਪਹਿਚਾਣ ਆਪਣੇ ਜਿਹੜੀ ਹੈ ਨਾ ਖੁਦ ਦੀ ਸਵੈ ਪਹਿਚਾਣ ਜਿਹੜੀ ਹੈ ਇਹ ਇੱਕ ਬੜਾ ਹੀ ਚੈਲੰਜਿੰਗ ਸਵਾਲ ਆ
1: ਜੀ।
0: ਕਈ ਵਾਰੀ ਤਾਂ ਇਹ ਸੋਝੀ ਬਹੁਤ ਸਮੇਂ ਚ ਆ ਜਾਂਦੀ ਹੈ ਉਦੋਂ ਬੰਦਾ ਨਿਰਧਾਰਿਤ ਕਰ ਲੈਂਦਾ ਕਿ ਹਾਂ ਬਈ ਮੈਂ ਬਈ ਵੱਡਾ ਹੋ ਕੇ ਇਹ ਬਣੂਗਾ
1: ਜੀ।
0: ਤੋ ਪਰ ਕਈ ਵਾਰੀ ਬੰਦਾ ਐ ਪੂਰੀ ਉਮਰ ਹੀ ਲੰਘ ਜਾਂਦੀ ਹੈ ਤੇ ਉਹਨੂੰ ਪਤਾ ਨੀ ਲੱਗਦਾ ਕਿ ਉਹ ਆਇਆ ਕਾਹਦੇ ਵਾਸਤੇ ਕਰਕੇ ਕੀ ਹੈ, ਕੁਝ ਨੀ ਪਤਾ ਲੱਗਦਾ ਤੇ ਕਰਮਾਨ ਅਰਬ ਤੰਦੂ ਘਰੇ ਦੇ ਵਿਚ ਹੀ ਲਾਈਫ ਜਿਹੜੀ ਲੰਘ ਜਾਂਦੀ ਹੈ
1: ਜੀ।
0: ਇਹ ਕਈ ਵਾਰੀ ਜਿਹੜੀ ਸਾਡੀ ਕੋਸ਼ਿਸ਼ ਆ ਉਹਦੇ ਵਿਚ ਕਮੀ ਨੀ ਹੁੰਦੀ, ਕਿਸਮਤ ਜਿਹੜੀ ਆ ਉਹ ਸਾਥ ਨੀ ਦਿੰਦੀ, ਕਈ ਵਾਰੀ ਕਿਸਮਤ ਸਾਥ ਦਿੰਦੀ ਹੈ, ਕੋਸ਼ਿਸ਼ ਸਾਡੀ ਆਪਾਂ ਨੀ ਕਰਦੇ ਤਾਂ ਆਪਾਂ ਕਿਹਾ ਲੈ ਵੀ ਬੂਹੇ ਤੇ ਮੌਕਾ ਆਇਆ ਸੀ ਨੌਕ ਨੌਕ ਹੋਈ ਪਰ ਅਸੀਂ ਅਵੇਸਲੇ ਹੋਏ ਰਹੇ
1: ਜੀ।
0: ਜ਼ਿੰਦਗੀ ਚ ਕਹਿੰਦੇ ਬੰਦੇ ਨੂੰ ਦੋ ਵਾਰੀ ਮੌਕਾ ਜ਼ਰੂਰ ਦਿੰਦੀ ਆ ਕਿਸਮਤ ਜਾਂ ਕਹਿ ਲੋ ਜੋ ਵੀ ਆ। ਹਾਲਾਂਕਿ ਜਿਹੜੇ ਬਹੁਤ ਸਕਸੈਸਫੁਲ ਲੋਕ ਆ ਉਹ ਇਹ ਕਹਿੰਦੇ ਹੁੰਦੇ ਆ ਕਿ ਭਾਈ ਸਾਨੂੰ ਕਿਸਮਤ ਤੇ ਕੋਈ ਭਰੋਸਾ ਨਹੀਂ, ਅਸੀਂ ਤਾਂ ਸੈਲਫ ਮੇਡ ਆ, ਜੇ ਪੱਟੇ ਚੱਕਦੇ ਜਦੋਂ ਮੌਕਾ ਆਇਆ
1: ਜੀ।
0: ਹੁਣ ਰੀਅਲ ਜਿਹੜੀ ਟਾਈਮ ਨਾ ਜਿਹੜੀ ਔਥੈਂਟਿਕ ਉਦਾਹਰਣਾਂ ਨੇ ਉਹ ਹੀ ਸਾਡਾ ਪ੍ਰੇਰਣਾ ਸਰੋਤ ਬਣਦੀਆਂ। ਉਹਨਾਂ ਨੂੰ ਦੇਖ ਕੇ ਆਪਾਂ ਉਹਨਾਂ ਵੱਲ ਦੇਖ ਕੇ ਜਿਹੜੀ ਹੈ ਆਪਣੇ ਜ਼ਿੰਦਗੀ ਦੇ ਦਰਿਆ ਨੂੰ ਵੀ ਕੋਈ ਮੋੜਾ ਦੇ ਸਕਦੇ ਆ, ਕੋਈ ਨੱਕਾ ਮੋੜ ਸਕਦੇ ਆ ਜਾਂ ਦਰਿਆ ਦੇ ਉੱਤੇ ਬੰਨ ਬਣਾ ਸਕਦੇ ਆ, ਕੁਛ ਵੀ ਕਰ ਸਕਦੇ ਆ ਕਿਉਂਕਿ ਅਖੀਰ ਚ ਤਾਂ ਹਰ ਦਰਿਆ ਨੇ ਸਮੁੰਦਰ ਵਿਚ ਜਾ ਕੇ ਸਮੁੰਦਰ ਹੀ ਬਣਨਾ ਹੁੰਦਾ। ਪਰ ਉਦੋਂ ਪਹਿਲਾਂ ਜਿਹੜੀ ਉਹਦੀ ਜ਼ਿੰਦਗੀ ਹੈ ਨਾ ਉਹ ਕੱਲਾ ਦਰਿਆ ਆਪ ਨੀ ਕੱਲਾ ਤੁਰਦਾ, ਉਹ ਆਪਣੇ ਕੰਢਿਆਂ ਨੂੰ ਦੋਵੇਂ ਪਾਸਿਆਂ ਤੋਂ ਜ਼ਿੰਦਗੀ ਦੇ ਕੇ ਜਾਂਦਾ ਹੈ, ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਵੰਡਦਾ ਹੀ ਜਾਂਦਾ ਉਹ। ਸੋ ਉਹਦੀ ਜਿਹੜੀ ਸਿਖਰਾਂ ਤੋਂ ਪਹਾੜਾਂ ਦੇ ਜਿਹੜੇ ਆ ਸਰੋਤ ਆ ਉੱਥੋਂ ਜਦੋਂ ਉਹ ਤੁਰਦਾ ਹੈ ਉੱਥੋਂ ਲੈ ਕੇ ਸਮੁੰਦਰ ਤੱਕ ਜਿੱਥੋਂ ਜੋ ਲੰਘ ਕੇ ਜਾਂਦਾ
1: ਲਾਈਫ ਦਾ ਐਕਸਪੀਰੀਅੰਸ ਆਪਣਾ ਨਾਲ ਜੋੜਦਾ ਸਮੁੰਦਰ ਦੇ ਵਿੱਚ, ਫਿਰ ਇਹ ਸਮੁੰਦਰ ਕਹਿਲਾਉਂਦਾ ਜੀ। ਬਿਲਕੁਲ ਹੈ ਜੀ,
0: ਬਿਲਕੁਲ ਜੀ ਬਿਲਕੁਲ। ਫਿਰ ਤਾਂ ਉਹਦੀ ਆਪਣੀ ਪਹਿਚਾਣ ਖਤਮ ਹੋ ਜਾਂਦੀ ਹੈ।
1: ਚੰਮੀ ਜੀ ਜੇ ਇਹੀ ਗੱਲ ਛੱਡ ਦਈਏ ਕਿ ਭਾਈ ਸਮੁੰਦਰ ਚ ਜਾ ਕੇ ਰਲਣਾ ਹੈ ਆਪਾਂ ਤੇ ਉੱਥੇ ਸਾਰਾ ਗਿਆਨ ਹੋ ਜਾਣਾ ਹੈ, ਉਹਦੇ ਨਾਲ ਫਿਰ ਮੈਨੂੰ ਲੱਗਦਾ ਕਿ ਉਹ ਵੀ ਆਪਣਾ ਕਹਿਣਾ ਗਲਤ ਹੈ। ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਦਰੁਸਤ ਕਿਹਾ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਦੀਆਂ ਮਿਲੀ ਸਮੁੰਦਰ ਮੈਂ ਸਮੁੰਦਰ ਹੋ ਗਈ, ਉਹ ਗੀਤ ਵੀ ਸੀਗਾ ਇੱਕ ਮੇਰੇ ਖਿਆਲ ਨਾਲ। ਤਾਂ ਮਤਲਬ ਕਿ ਜਿਹੜਾ ਸਾਡਾ ਆਪਣਾ ਫਰਜ਼ ਹੈ ਜਾਂ ਜੋ ਵੀ ਅਸੀਂ ਹਾਸਲ ਕਰਨਾ ਉਹ ਸਮੁੰਦਰ ਦੇ ਵਿੱਚ ਅਸੀਂ ਵਾਧਾ ਕਰਦੇ ਹਾਂ, ਮਤਲਬ ਕਿ ਉਹਦੇ ਵਿੱਚ ਆਪਣੇ ਗਿਆਨ ਦੇ ਨਾਲ।
0: ਉਹ ਜਿਹੜਾ ਸਮੁੰਦਰ ਕਨਸੈਪਟ ਹੈ ਨਾ ਉਹ ਇੱਕ ਡੈਡ ਐਂਡ ਆ ਇੱਕ ਤਰ੍ਹਾਂ ਦਾ, ਉਹ ਐਂਡ ਵੀ ਆ, ਉਹ ਇੱਕ ਸਰੋਤ ਵੀ ਆ ਦੁਬਾਰਾ ਜ਼ਿੰਦਗੀ ਦੇ ਉਂਗਰਨ ਦਾ, ਜਿਹੜੀ ਆ ਉੱਥੋਂ ਰੁੱਤਾਂ ਵੀ ਉੱਥੋਂ ਜਿਹੜੀ ਤੁਰਦੀਆਂ। ਹੁਣ ਸੀਜ਼ਨ ਜਿਹੜਾ ਸ਼ਬਦ ਹੈ ਇਹ ਨਿਕਲੇ ਉੱਥੋਂ ਸੀ ਪਲੱਸ ਸੰਜ, ਉਹ ਸਮੁੰਦਰ ਦੇ ਪੁੱਤਰ ਆ, ਜਿੰਨੇ ਵੀ ਮੌਸਮ ਉਧਰ ਆਉਂਦੇ ਆ, ਉਹ ਨਾ ਹੋਵੇ ਤਾਂ ਮੌਸਮ ਹੀ ਕੋਈ ਨੀ।
1: ਬਿਲਕੁਲ,
0: ਉਹ ਵੱਖਰਾ ਕਨਸੈਪਟ ਹੈ। ਪਰ ਜਿਹੜੀ ਆਪਾਂ ਦਰਿਆ ਦੀ ਗੱਲ ਕਰਦੇ ਹਾਂ ਜਿਵੇਂ ਤੁਸੀਂ ਕਿਹਾ ਨਾ ਪਹਿਚਾਣ ਬਹੁਤ ਜ਼ਰੂਰੀ ਹੈ ਕਿ ਮੈਂ ਕਰਨਾ ਕੀ ਚਾਹੁੰਦਾ, ਮੈਨੂੰ ਕਿਸ ਚੀਜ਼ ਚ ਜਿਹੜੀ ਉਹ ਜਿਵੇਂ ਹੁਣ ਜਪਾਨੀਆਂ ਦਾ ਉਹ ਚਾਰ ਸੂਤਰੀ ਕਨਸੈਪਟ ਆ ਕਿ ਬਈ ਆਪਾਂ ਇਕੀਗਾਈ ਵਾਲਾ ਕਿ ਬਈ ਕੋਈ ਉਹ ਕੰਮ ਆ ਕਈ ਵਾਰੀ ਆਪਾਂ ਨੂੰ ਵਧੀਆ ਲੱਗਦਾ ਹੈ ਪਰ ਉਹਦੇ ਲਈ ਉਹ ਇੱਕ ਕਨਸੈਪਟ ਬਣਾ ਰੱਖਿਆ ਉਹਨਾਂ ਨੇ ਔਰ ਉਹਨਾਂ ਨੂੰ ਸਟੱਡੀ ਕਰਕੇ ਆਪਾਂ ਪਹੁੰਚ ਸਕਦੇ ਨੇੜੇ ਤੇੜੇ ਕਿਸੇ ਨਾ ਕਿਸੇ ਤਰੀਕੇ ਨਾਲ।
1: ਬਿਲਕੁਲ,
0: ਪਰ ਪਹਿਚਾਣ ਕੀ ਆ, ਪਤਾ ਕਿਵੇਂ ਲੱਗੇ ਕਿ ਬਈ ਮੈਨੂੰ ਇਹੀ ਜਿਹੜਾ ਮੇਰਾ ਮਿਸ਼ਨ ਹੋ ਸਕਦਾ ਜ਼ਿੰਦਗੀ ਦਾ, ਇਹ ਹਾਲਾਤ ਵੀ ਬਣਾਉਂਦੇ ਆ,
1: ਬਣਾਉਂਦੇ ਆ
0: ਹਾਲਾਤਾਂ ਨੂੰ ਦੇਖ ਕੇ ਵੀ ਆਪਾਂ ਕਹਿ ਸਕਦੇ ਹਾਂ। ਕੁਝ ਉਦਾਹਰਣ ਆਪਾਂ ਦੇਖੋ ਆਪਾਂ ਨਾਮ ਗਿਣਦੇ ਹਾਂ ਕੁਝ, ਜਿਵੇਂ ਲਾਓ ਵੀ ਇੰਡੀਆ ਦੋ ਖਾਸ ਕਰਕੇ ਪੰਜਾਬ ਦੇ ਕੰਟੈਕਸਟ ਵਿੱਚੋਂ ਮਿਲਖਾ ਸਿੰਘ ਫਲਾਇੰਗ ਸਿੱਖ ਬਣੇ।
1: ਬਿਲਕੁਲ,
0: ਪਰ ਉਹਨਾਂ ਨੇ ਇਹ ਹੁਣ ਦੌੜਨਾ ਹੈ, ਦੌੜਨਾ ਇਹ ਕਿਵੇਂ ਉਹਨਾਂ ਨੂੰ ਡਿਸਾਈਡ ਕੀਤਾ ਕਿ ਮੈਂ ਜ਼ਿੰਦਗੀ ਚ ਇੰਨਾ ਵਧੀਆ ਐਥਲੈਟਿਕਸ ਦੇ ਵਿੱਚ ਪਰਫਾਰਮ ਕਰੂੰਗਾ, ਇਹ ਕੋਈ ਉਹਨਾਂ ਨੇ ਪਹਿਲੇ ਦਿਨ ਤਾਂ ਨਹੀਂ ਸੋਚਿਆ ਕਿਉਂਕਿ ਉਹਨਾਂ ਦੇ ਜਿਹੜੀ ਸ਼ੁਰੂਆਤ ਹੋ ਰਹੀ ਹੈ ਕਿੰਨਾ ਉਹਨਾਂ ਦਾ ਡਿਸਟਰਬਡ ਹੈ, ਉਤਲ ਬੁਤਲ ਵਾਲਾ ਬਚਪਨ ਹੈ, ਪਾਰਟੀਸ਼ਨ ਚ ਫੈਮਿਲੀ ਉਧਰ ਚਲੀ ਗਈ, ਸਾਰਾ ਰਿਫਿਊਜੀ ਕੈਂਪ ਚ ਰਹੇ, ਆਰਮੀ ਚ ਭਰਤੀ ਹੋ ਗਏ, ਉੱਥੇ ਜਾ ਕੇ ਉਹਨਾਂ ਨੂੰ ਐਥਲੈਟਿਕਸ ਦੇ ਵਿੱਚ ਜਿਹੜੇ ਜੌਹਰ ਦਿਖਾਏ ਆ ਉਹ ਕਮਾਲਾਂ ਕਰਤੀਆਂ।
1: ਬਿਲਕੁਲ,
0: ਉਹ ਫਲਾਇੰਗ ਸਿੱਖ ਬਣੇ। ਆਹੀ ਆਪਾਂ ਨੀਰਜ ਦੀ ਗੱਲ ਕੀਤੀ, ਨੀਰਜ ਚੋਪੜੇ ਦੀ, ਉਹਨੂੰ ਤਾਂ ਉਹ ਵੀ ਪੰਜਾਬ ਹੀ ਕਹਿ ਲਓ ਕਿਉਂਕਿ ਹਰਿਆਣਾ ਦੇ ਵਿੱਚ ਪੰਜਾਬ ਹੀ ਸਮਝੋ, ਉਹ ਵੀ ਕਿੰਨੀਆਂ ਇੰਜਰੀ ਹੋ ਗਈਆਂ, ਕਿੰਨਾ ਕੁਛ ਹੋਇਆ ਤੇ ਲੇਕਿਨ ਫਿਰ ਵੀ ਉਹ ਜਿਹੜੇ ਆ ਦ੍ਰਿੜ ਰਹੇ, ਇੱਛਾ ਸ਼ਕਤੀ ਉਹਨਾਂ ਨੇ ਘੱਟ ਨੀ ਹੋਣ ਦਿੱਤੀ। ਯੁਵਰਾਜ ਸਿੰਘ ਦੇਖੋ ਜਿਹੜਾ ਕ੍ਰਿਕਟਰ ਹੈ, ਵਰਲਡ ਕੱਪ ਦਾ ਹੀਰੋ ਹੈ ਤੇ ਉਹ ਕੈਂਸਰ ਵਰਗੀ ਬਿਮਾਰੀ ਉਹਨੂੰ ਡਾਇਗਨੋਸ ਹੋਈ, ਫਿਰ ਉਹਦੇ ਨਾਲ ਵੀ ਉਹਨਾਂ ਨੇ ਟ੍ਰੀਟਮੈਂਟ ਹੋਇਆ ਤੇ ਸਾਰੀ ਵਿਲ ਪਾਵਰ ਰੱਖੀ, ਕਮ ਬੈਕ ਹੋਇਆ ਔਰ ਲੱਖਾਂ ਲੋਕਾਂ ਦੇ ਲਈ ਉਹ ਪ੍ਰੇਰਣਾ ਸਰੋਤ
1: ਬਣ ਗਿਆ।
0: ਮੋਗੇ ਤੋਂ ਪੰਜਾਬ ਤੋਂ ਬਿਲੋਂਗ ਕਰਦੀ ਆ ਹਰਮਨਪ੍ਰੀਤ ਕੌਰ, ਜਿਹਨੂੰ ਪੰਜਾਬ ਦੀ ਸ਼ੇਰਨੀ ਵੀ ਕਹਿੰਦੇ ਆ, ਉਹ ਵੇਖੋ ਕਿੰਨੇ ਘੱਟ ਰਿਸੋਰਸਿਸ ਆ ਉਹਦੇ ਕੋਲ, ਪਰ ਫਿਰ ਵੀ ਉਹ ਜਿਹੜੀ ਆ ਇੰਡੀਆ ਦੀ ਕੈਪਟਨ ਬਣੇ ਆ ਔਰ ਨਾਮ ਰੋਸ਼ਨ ਕੀਤਾ। ਐਂ ਕਪਿਲ ਦੇਵ ਲਾ ਲਓ ਤੇ ਜਾਂ ਗੁਰਪ੍ਰੀਤ ਸਿੰਘ ਸੰਧੂ ਆ ਜਿਹੜਾ ਪੰਜਾਬ ਦੇ ਵਿੱਚ ਫੁੱਟਬਾਲਰ ਆ, ਯੂਰਪ ਕਲੱਬ ਦੇ ਵਿੱਚ ਖੇਡਣ ਵਾਲਾ ਉਹ ਪਹਿਲਾ ਇੰਡੀਅਨ ਗੋਲਕੀਪਰ ਆ। ਤੁਸੀਂ ਦੇਖੋ ਕਿੰਨੀ ਜਬਰਦਸਤ ਗੱਲ ਆ। ਮਨਮੋਹਨ ਸਿੰਘ ਹੋਰੀ ਸੀ, ਉਹਨਾਂ ਦਾ ਪੇਂਡੂ ਬੈਕਗਰਾਉਂਡ ਆ, ਸਕਾਲਰਸ਼ਿਪ ਲੈ ਕੇ ਉਹਨਾਂ ਨੇ ਬਿਲਕੁਲ ਜੀ ਆਪਣੇ ਦਮ ਤੇ ਉਹਨਾਂ ਨੇ ਜਿਹੜੀ ਆ ਸਕਾਲਰਸ਼ਿਪ ਲਈ ਆਕਸਫੋਰਡ ਗਏ ਤੇ ਇੰਡੀਆ ਦੇ ਪੀ ਐਮ ਰਹੇ ਕਿੰਨੇ ਲੰਬੇ ਸਮੇਂ ਤੱਕ
1: ਅਬਦੁਲ ਕਲਾਮ,
0: ਔਰ ਉਹਨਾਂ ਨੂੰ ਯਾਦ ਕਰਦੇ
1: ਪੂਰੀ ਪਰਮਾਣੂ
0: ਉਹਨਾਂ ਦੀ ਗੱਲ ਬਿਲਕੁਲ ਹੈ ਜੀ। ਹੁਣ ਭਗਤ ਸਿੰਘ ਹੋਰੀ ਉਹਨਾਂ ਦੀ ਤੁਸੀਂ ਵੇਖੋ ਲਾਈਫ ਆ, ਉਹ ਕਿੰਨਾ ਅਲਟੀਮੇਟ ਵਿਲ ਪਾਵਰ ਆ ਉਹਨਾਂ ਦੇ ਵਿੱਚ, ਉਹਨਾਂ ਦੀ ਜਿਹੜੀ ਜਿੰਨੀ ਵੀ ਜਿੰਦਗਾਨੀ ਆ ਉਹਦਾ ਜਿਹੜਾ ਪੂਰੇ ਡੇਜ਼ ਆ ਬਚਪਨ ਦੀ ਜਦੋਂ ਆਪਾਂ ਕਹਾਣੀ ਸੁਣਦੇ ਆ ਉਦੋਂ ਵੀ ਕਹਿੰਦੇ ਕੀ ਕਰ ਰਿਹਾ ਵੀ ਜਦੋਂ ਡੱਕੇ ਬੀਜ ਰਹੇ ਸੀ ਖੇਤਾਂ ਚ ਕਹਿੰਦੇ ਮੈਂ ਦਮੁਕਾਂ ਬੀਜਦਾ
1: ਬਿਲਕੁਲ
0: ਇਹਦੇ ਨਾਲ ਮੈਂ ਗੋਰਿਆਂ ਨੂੰ ਕੱਢੂ, ਉਹ ਉੱਥੋਂ ਦੇ ਉਹਨਾਂ ਦਾ ਜਜ਼ਬਾ ਚੱਲਿਆ ਆ ਰਿਹਾ ਘਰ ਦੇ ਵਿੱਚ ਮਾਹੌਲ ਆ ਤੇ ਜਿਹੜੀ ਹਾਈਐਸਟ ਲੈਵਲ ਜਿਹੜੀ ਆ ਆਪਾਂ ਉੱਥੇ ਵੇਖਦੇ ਹਾਂ ਉਹਨਾਂ ਦੇ ਵਿੱਚ ਵਿਲ ਪਾਵਰ।
1: ਬਾਬਾ ਬੰਦਾ ਸਿੰਘ ਬਹਾਦਰ ਹੁਣੀ ਦੇਖ ਲੋ ਸਾਰਾ ਕੁਝ ਉਹਨਾਂ ਨੇ ਕਿੱਦਾਂ ਸਾਰਾ ਕੁਝ ਹੀ ਬਦਲ ਕੇ ਰੱਖਤਾ ਮੁੜ ਕੇ, ਉਹ ਵੀ ਉਹਨਾਂ ਦੇ ਵਿੱਚ ਚੀਜ਼ਾਂ ਸਾਰੀਆਂ ਨੇ ਜੀ ਬਿਲਕੁਲ
0: ਬਿਲਕੁਲ। ਚਾਹੇ ਉਹਨਾਂ ਨੇ ਦਸ਼ਮੇਸ਼ ਪਿਤਾ ਕੋਲੋਂ ਥਾਪੜਾ ਮਿਲਿਆ ਉਹਨਾਂ ਨੂੰ ਤੇ ਸਾਰਾ ਉਹਨਾਂ ਨੇ ਜਿਹੜਾ ਵੇਖੋ ਚੀਜ਼ਾਂ ਜੋ ਸੀਗੀਆਂ ਉਹ ਬਦਲ ਦਿੱਤੀਆਂ। ਤੁਸੀਂ ਜੇ ਗਲੋਬਲੀ ਦੇਖੋ ਤਾਂ ਉਹ ਜਿਹੜਾ ਨਿੱਕ ਬੁਜੀ ਸਿੱਖ ਹੈ ਜਿਹੜਾ ਉਹਦੇ ਜਨਮ ਹੀ ਬਿਨਾਂ ਲੱਤਾਂ ਤੇ ਹੱਥਾਂ ਲੱਤਾਂ ਤੋਂ ਬਿਨਾਂ ਹੀ ਹੋਇਆ,
1: ਨਾ ਬਾਹਾਂ ਨੇ ਨਾ ਲੱਤਾਂ ਨੇ, ਹੱਥ ਦੇ ਵਿੱਚ ਵੀ ਹੈਗਾ ਬਿਲਕੁਲ ਹੈ ਜੀ ਤੁਸੀਂ ਦਰੁਸਤ ਕਹਿ ਰਹੇ ਹੋ ਸ਼ਮੀ ਜੀ। ਤੇ ਆਪਣੇ ਨਾਲ ਭਾਨ ਸਿੰਘ ਗਰੇਵਾਲ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਕੰਟੀਨਿਊ ਕਰਦੇ। ਸਤਿ ਸ੍ਰੀ ਅਕਾਲ ਗਰੇਵਾਲ ਸਾਹਿਬ, ਸਵਾਗਤ ਹੈ ਜੀ। ਸੋਰੀ ਆਪਣੇ ਕੈਨੇਡਾ ਤੋਂ ਗੁਰਮੇਲ ਦਾਦੂ ਜੀ, ਹਾਂ ਜੀ ਮਾਫੀ ਚਾਹੁੰਦਾ ਜੀ।
2: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ ਤੇ ਸ਼ਮੀ ਜੀ।
1: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ
2: ਤੇ ਸੁਣਨ ਤੁਹਾਡਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਇੱਛਾ ਸ਼ਕਤੀ ਬਿਲ ਪਾਵਰ
1: ਜੀ,
2: ਤੇ ਬੜਾ ਕਮਾਲ ਦਾ ਇਹ ਹੈਗਾ
1: ਜੀ
2: ਵਿਸ਼ਾ। ਤੇ ਜਿਵੇਂ ਕਹਿ ਲੋ ਮੈਂ ਆਪਦੇ ਪ੍ਰੈਕਟੀਕਲੀ ਕਹਿ ਜੋ ਕਹਿੰਦੇ ਹੱਡ ਬੀਤੀ ਵਾਲੀਆਂ ਗੱਲਾਂ ਹੈਗੀਆਂ। ਮੈਂ ਇੱਕ ਦੋ ਇੱਕ ਸਾਡੇ ਇੰਡੀਆ ਚ ਗੁਆਂਢੀ ਸੀ ਬਜ਼ੁਰਗ ਹੀ ਕਹਿ ਲੋ
1: ਜੀ,
2: ਤੇ ਉਹ ਜਿਵੇਂ ਆਪਣੇ ਹੁੰਦਾ ਨਾ ਜਿਵੇਂ ਮਾੜਾ ਮੋਟਾ ਡੋਡੇ ਭੁੱਕੀ ਵਾਲਾ ਉਹਨੂੰ ਸੀਗਾ ਖਾਣ ਦਾ
1: ਜੀ
0: ਜੀ।
2: ਤੋ ਇੱਕ ਵਾਰੀ ਹੋਸਪਿਟਲ ਚ ਜੀ ਉਹ ਕੋਈ ਬਿਮਾਰ ਹੋ ਗਿਆ ਤੇ ਹੋਸਪਿਟਲ ਚ ਉਹ ਭਰਤੀ ਹੋ ਗਿਆ। ਉੱਥੇ ਨਾ ਜੀ ਉਸਨੇ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਹਾਂ ਪਿੰਡਾਂ ਬਜ਼ੁਰਗਾਂ ਦੀ ਗੱਲ ਹੁੰਦੀ ਹੈ ਵੀ ਸਰੀਕ ਵਾਲੀ ਗੱਲ ਜਾਂ ਹੋਰ, ਉਹ ਕਿਤੇ ਕਿਸੇ ਤੋਂ ਮੰਗਾਇਆ ਜੀ ਉਹਨੇ ਉਹ ਆਪਦੀ ਪਾਲਿਸੀ ਜਿਹੜੀ ਉਹਨੂੰ ਪੂਰੀ ਕਰਨ ਵਾਸਤੇ
1: ਜੀ।
2: ਉਹ ਜਦੋਂ ਬੰਦਾ ਉਹਨੂੰ ਦੇ ਕੇ ਗਿਆ ਨਾ ਜੀ, ਹਾਂਜੀ ਉਹ ਬੰਦੇ ਤੇ ਉਹ ਚੀਜ਼ ਕਲਿੱਕ ਕਰ ਗਈ ਜੀ ਉੱਥੇ
1: ਜੀ।
2: ਤੇ ਉਹਨੇ ਜੀ ਉਹ ਲੈ ਕੇ ਤੇ ਉਹ ਚਲਾ ਕੇ ਮਰੇ, ਕਹਿੰਦਾ ਵੀ ਏਦੂ ਬਾਅਦ ਨੀ ਆਪਾਂ ਇਹ ਖਾਣਾ।
1: ਵਾਹ ਜੀ ਕਿਆ ਬਾਤ ਹੈ ਜੀ।
2: ਤੇ ਮੈਂ ਬਹੁਤ ਲੰਮਾ ਟਾਈਮ ਉਸ ਬੰਦੇ ਨੂੰ ਦੇਖਦਾ ਰਿਹਾ ਜੀ, ਤੇ ਉਦੋਂ ਬਾਅਦ ਉਹਨੇ ਉਹ ਚੀਜ਼ ਮੂੰਹ ਤੇ ਨੀ ਧਰੀ। ਉਹ ਜਿਵੇਂ ਉਹਦੇ ਚ ਅੰਦਰੋਂ ਹੀ ਜਿਵੇਂ ਉਹਨੂੰ ਤੁਸੀਂ ਕੀ ਬਿਲ ਪਾਵਰ ਅੰਦਰੋਂ ਹੀ ਕਹਿੰਦਾ ਯਾਰ ਜਦੋਂ ਹੁਣ ਸਰੀਕ ਨੇ ਕਹਿੰਦਾ ਮੈਨੂੰ ਲਿਆ ਕੇ ਦਿੱਤਾ ਤਾਂ ਮੇਰਾ ਕਹਿੰਦਾ
1: ਮਰਨ ਹੋ ਗਿਆ,
2: ਅੰਦਰੋਂ ਰੁੱਗ ਭਰਿਆ ਗਿਆ, ਕਹਿੰਦਾ ਜਿਵੇਂ ਮਰਨ ਹੋ ਗਿਆ ਆਪਣੇ ਬਜ਼ੁਰਗਾਂ ਦੀ ਬੋਲੀ ਦੇ ਵਿੱਚ
1: ਜੀ।
2: ਕਹਿੰਦਾ ਫਿਰ ਮੇਰਾ ਜਾਣ ਦਾ ਕੀ ਫਾਇਦਾ, ਕਹਿੰਦਾ ਵੀ ਜੇ ਮੈਂ
1: ਜੀ
2: ਇੱਥੇ ਤੇ ਮੈਨੂੰ ਹੁਣ ਇਹੀ ਉਦੋਂ ਬਾਅਦ ਮੈਂ ਇਹਨੂੰ ਹੁਣ ਤੁਸੀਂ ਬਿਲ ਪਾਵਰ ਕਹਿ ਲੋ ਇੱਛਾ ਸ਼ਕਤੀ ਕਹਿ ਲੋ ਇੱਦਾਂ ਦੀ ਇਹ ਕੋਈ ਹਾਂਜੀ ਇਹੀ ਬਿਲ ਪਾਵਰ ਆ। ਤੇ ਇਹ ਨਾ ਕਈ ਵਾਰੀ ਜਿਵੇਂ ਕਹਿੰਦੇ ਵੀ ਠੋਕਰ ਲੱਗਦੀ ਆ ਤੁਹਾਡੇ ਕੋਈ
1: ਜੀ,
2: ਉਦੋਂ ਵੀ ਤੁਹਾਡੇ ਦੇ ਵਿੱਚ ਇਹ ਆਉਂਦੀ ਆ
1: ਜੀ।
2: ਮੈਂ ਤੁਹਾਨੂੰ ਆਪਦੀ ਹੀ ਗੱਲ ਇੱਥੇ ਦੱਸਦਾ, ਜਦੋਂ ਮੈਂ ਇੱਥੇ ਆਇਆ ਤੇ 2009 ਦੀ ਗੱਲ ਆ
1: ਜੀ,
2: ਤੇ ਮੈਂ ਸਭ ਤੋਂ ਪਹਿਲਾਂ ਇੱਥੇ ਨਾ ਬਜ਼ੁਰਗ ਹੈਂਡੀ ਕਹਿ ਦਿੰਦੇ ਉਹਨੂੰ, ਹੈਂਡੀ ਟਰਾਂਜਿਟ
1: ਜੀ,
2: ਇੱਥੇ ਸਿਟੀ ਦੇ ਉਹ ਵਿਨੀਪੈਗ ਟਰਾਂਜਿਟ ਦਾ ਹਿੱਸਾ, ਉਹ ਬੈਨ ਸੀ ਉਹਦੇ ਚ ਵੀਲ ਚੇਅਰ ਵਾਲੀ ਬੈਨ ਤੇ ਤਿੰਨ ਵੀਲ ਚੇਅਰ ਲੱਗਦੀਆਂ। ਸੋ ਮੈਂ ਕਿਸੇ ਆਪਦੇ ਬੰਦੇ ਨਾਲ ਕੰਟਰੈਕਟ ਕਰ ਲਿਆ, ਮੈਂ ਕਿਹਾ ਵੀ ਠੀਕ ਆ ਮੈਂ ਚਲਾਉਂਗਾ। ਮੈਨੂੰ ਕਹਿੰਦਾ ਵੀ ਪਹਿਲਾਂ ਚਲਾਈ ਹੈ
1: ਜੀ,
2: ਮੈਂ ਕਿਹਾ ਨਾ, ਕਹਿੰਦਾ ਵੀ ਨਹੀਂ ਪਹਿਲਾਂ ਹੈਂਡੀ ਤੇ ਚਲੋ ਕੀ ਚਲਾਉਣੀ ਹੋਣੀ ਸੀ, ਕਹਿੰਦਾ ਪਹਿਲਾਂ ਤੂੰ ਐਡੀ ਬੈਨ ਚਲਾਈ ਆ ਜਿਹਦੇ ਚ ਤਿੰਨ ਵੀਲ ਚੇਅਰ ਰੱਖ ਦੋ। ਮੈਂ ਕਿਹਾ ਨਾ ਵੀ ਮੈਂ ਤਾਂ ਸਿੰਪਲ ਉੱਥੇ ਇੰਡੀਆ ਚ ਉਹਨਾਂ ਟਾਈਮਾਂ ਚ ਜਿੰਨ ਹੁੰਦੀ ਸੀ ਤੇ ਮਰੂਤੀ ਹੁੰਦੀ ਸੀ ਜ਼ਿਆਦਾ, ਜਿੰਨ ਜਿਵੇਂ ਆ ਗਈ ਸੀਗੀ, ਮੈਂ ਕਿਹਾ ਵੀ ਆਹ ਕਾਰ ਚਲਾਈ ਆ, ਮੈਂ ਤਾਂ ਜਿੰਨ ਵੱਧ ਤੋਂ ਵੱਧ ਜਿੰਨ ਚਲਾ ਕੇ ਆਇਆ, ਇੰਡੀਆ ਚ ਹੋਰ ਤਾਂ ਕੋਈ ਹੈ ਨੀ ਸੀ। ਤੇ ਕਹਿੰਦਾ ਚਲਾ ਲੇਗਾ, ਮੈਂ ਕਿਹਾ ਚਲਾ ਲੂੰਗਾ, ਮੈਂ ਇਹੀ ਗੱਲ ਕਹੀ। ਕਹਿੰਦਾ ਠੀਕ ਆ, ਤੇ ਮੈਨੂੰ ਨੀ ਪਤਾ ਜੀ ਉਹ ਮੈਨੂੰ ਕਹਿੰਦਾ ਕਿਵੇਂ ਚਲਾਵਾਂਗਾ, ਮੈਂ ਕਿਹਾ ਇਹ ਮੈਨੂੰ ਨੀ ਪਤਾ ਪਰ ਮੈਂ ਚਲਾ ਲੂੰਗਾ। ਤੇ ਮੈਂ ਜੀ ਉਹ ਜਦੋਂ ਚੱਕੀ ਜਾ ਕੇ ਬੈਨ, ਤੇ ਮੈਂ ਆਪਦੇ ਆਪ ਨੇ ਜਿਵੇਂ ਕਹਿ ਲਓ ਵੀ ਉਹ ਜਿਵੇਂ ਮੂੰਹ ਮਿੱਠੂ ਮਰਨ ਵਾਲੀ ਗੱਲ ਨੀ ਹੈਗੀ, ਤੇ ਮੈਂ 2 ਸਾਲ ਉਹ ਕੰਮ ਕੀਤਾ ਜੀ। ਤੇ ਇੱਕ ਐਗਜ਼ਾਮਪਲ ਮੈਂ ਕੀਤਾ, ਮੈਂ ਇਹ ਸਮਝ ਕੇ ਕੰਮ ਸ਼ੁਰੂ ਕਰਿਆ, ਮੈਂ ਕਿਹਾ ਵੀ ਆਪਾਂ ਇਹਦੇ ਵਿੱਚ ਇੱਕ ਆਪਦਾ ਐਗਜ਼ਾਮਪਲ ਸੈੱਟ ਕਰਨਾ ਤੇ ਆਪਾਂ ਇੱਕ ਆਪਦਾ ਵੱਖਰਾ ਉਹ ਕਰਨਾ। ਆਪਾਂ ਜੀ 2 ਸਾਲ ਉਹ ਕੰਮ ਕੀਤਾ ਤੇ ਉਹ ਵੱਖਰੇ ਹੀ ਇੱਕ ਆਪਾਂ ਆਪਦਾ ਉਹਦੇ ਚ ਮੀਲ ਪੱਥਰ ਪੇਸ਼ ਕੀਤਾ। ਜਿਵੇਂ ਉਥੋਂ ਹੀ ਮੈਨੂੰ, ਮੈਂ ਹੁਣ ਵੀ ਕਹਿ ਦੇਣਾ ਮੇਰੀ ਵਾਈਫ ਨੂੰ ਵੀ ਸਾਰਿਆਂ ਨੂੰ, ਮੈਂ ਕਿਹਾ ਆਈ ਹੈਵ ਲੋਟਸ ਆਫ ਕੈਨੇਡੀਅਨ ਗ੍ਰੈਂਡਮਾ
1: ਜੀ, ਕਿਆ ਬਾਤ ਹੈ।
2: ਕਹਿੰਦੀ ਵੀ ਕਿਵੇਂ, ਮੈਂ ਸੱਚ ਆ ਇਹ ਤੇ ਵਾਕਈ ਜੀ ਸੀਨੀਅਰ ਜਿਹੜੇ ਉਹ ਗ੍ਰੈਂਡ ਮਾਂ, ਜਿਵੇਂ ਕਿ ਮੈਂ 2 ਸਾਲਾਂ ਚ ਇੰਨਾ ਕੁ ਸਿੱਖਿਆ ਜੀ ਉਹਨਾਂ ਤੋਂ
1: ਜੀ।
2: ਇਹ ਨੀ ਜਰੂਰੀ ਵੀ ਮੈਂ ਕਿੰਨਾ ਪੜ੍ਹਿਆ ਕਿੰਨਾ ਨਹੀਂ, ਉਹ ਕਿੰਨੇ ਪੜ੍ਹਿਆ, ਉਹਨਾਂ ਕੋਲ ਜਿਹੜੀ ਜ਼ਿੰਦਗੀ ਦਾ ਤਜਰਬਾ
1: ਜੀ,
2: ਜਿਹੜਾ ਲਾਈਫ ਦਾ ਤਜਰਬਾ, ਬੜਾ ਕੁਛ ਸਿੱਖਿਆ ਜੀ ਉਹਨਾਂ ਤੋਂ,
1: ਬਿਲਕੁਲ
2: ਬਜ਼ੁਰਗਾਂ ਤੋਂ ਜੀ, ਖਾਸ ਕਰਕੇ। ਤੇ ਮੈਂ ਹੁਣ ਵੀ ਆਲਵੇਜ਼ ਇਹੀ ਕਹਿਣਾ ਉਹਨਾਂ ਵੀ, ਮੇਰਾ ਆਈ ਹੈਵ ਲੋਟਸ ਆਫ ਕੈਨੇਡੀਅਨ ਗ੍ਰੈਂਡ ਮਾਂ
1: ਜੀ। ਨਾਲੇ ਦੇਖੋ ਇੱਥੇ ਵੀ ਗੁਰਮੇਲ ਦਾਦੂ ਜੀ, ਇੱਥੇ ਵੀ ਤਾਂ ਘੋੜਿਆਂ ਦੇ ਨਾਲ ਖੇਤੀ ਕਰਦੇ ਰਹੇ ਆ, ਇੱਥੇ ਕਿਹੜਾ ਜ਼ਮੀਨਾਂ ਜੰਗਲਾਂ ਤੇ ਜੰਗਲ ਆ, ਜੜਾਂ ਕੱਢਣੀਆਂ ਸੌਖੀਆਂ, ਕਿਤੇ ਦਰਖਤਾਂ ਦੀਆਂ ਵੱਢ ਵੱਢ ਕੇ ਪੱਧਰਾ ਕਰਨਾ ਹਜ਼ਾਰੇ ਜਾਂ ਕਿੱਲਾ, ਬੜਾ ਔਖੇ ਕੰਮਾਂ ਜਾਂ ਸਮਿਆਂ ਦੇ ਵਿੱਚੋਂ ਇਹ ਵੀ ਲੋਕ ਲੰਘੇ ਨੇ
2: ਉਹ ਬੜਾ ਜੀ। ਮੈਂ ਨਾ ਜਿਵੇਂ ਮੇਰੇ ਜਿਆਦਾ ਇੱਕ ਵਾਰੀ ਮੇਰੇ ਨਾਲ ਇੱਕ ਵੀਲ ਚੇਅਰ ਤੇ ਬਜ਼ੁਰਗ ਬੈਠਾ ਤੇ ਉਹ ਸਾਡੇ ਕੋਲ ਦੀ ਨਾ ਕੋਈ ਗੱਡੀ ਬੋਲੀ ਭਜਾ ਕੇ ਤੇ ਪਾਸ ਕਰਕੇ ਗਿਆ
1: ਜੀ,
2: ਤੇ ਉਹ ਹੱਸਣ ਲੱਗ ਗਿਆ। ਮੈਂ ਕਿਹਾ ਵੀ ਹੱਸਦਾ ਕਿਉਂ ਆ ਤੂੰ? ਕਹਿੰਦਾ ਮੈਂ ਵੀ ਐਂ ਭਜਾ ਕੇ ਲੰਘਦਾ ਹੁੰਦਾ ਸੀਗਾ ਕਦੇ,
1: ਅਗਲੀਆਂ ਲਾਈਟਾਂ ਦੇ ਉੱਤੇ ਸੇਮ ਇਕੱਠੇ ਖੜੇ ਹੋਣਾ ਫਿਰ ਦੁਬਾਰਾ,
2: ਅਗਲੀਆਂ ਦੇ ਫਿਰ ਇਕੱਠੇ ਖੜੇ ਹੋ ਜਾਣਾ ਜੀ। ਤੇ ਕਹਿੰਦਾ ਮੈਂ ਵੀ ਐਂ ਭਜਦਾ ਹੁੰਦਾ ਸੀ, ਪਰ ਕਹਿੰਦਾ ਇਹ ਕਹਿੰਦਾ ਮੈਨੂੰ ਹੁਣ ਕਹਿੰਦਾ ਮੈਂ ਐਂ ਨੀ ਕਹਿੰਦਾ, ਮੈਨੂੰ ਸਮਝ ਆ ਗਈ ਹੁਣ ਕਹਿੰਦਾ
1: ਜੀ।
2: ਤੇ ਪਰ ਕਹਿੰਦਾ ਵੀ ਇਹ ਭੱਜਣ ਚ ਕੋਈ ਉਹ ਨੀ ਹੈਗਾ, ਕਹਿੰਦਾ ਜੇ ਹੁਣ ਮੈਨੂੰ ਕੋਈ ਬੰਦਾ ਕਵੇ ਮੈਨੂੰ ਕਹਿੰਦਾ ਵੀ ਆ ਮੈਨੂੰ ਮੈਨੂੰ ਦੁਬਾਰੇ ਉਹ ਦੇ ਟਾਈਮ ਜਾਂ ਮੇਰੀ ਸਾਰੀ ਪ੍ਰੋਪਰਟੀ ਲੈ ਲੇ, ਚੰਗਾ ਮਾਲਦਾਰ ਚੰਗਾ ਪੈਸਾ, ਕਹਿੰਦਾ ਸਾਰੀ ਲੈ ਲੇ, ਪਰ ਇਹ ਹੋ ਨੀ ਸਕਦਾ ਵੀ ਮੈਂ ਆਪਦੀ ਜ਼ਿੰਦਗੀ ਨੂੰ ਦੁਬਾਰੇ ਜਿਉਣਾ ਚਾਹੁੰਦਾ
1: ਜੀ।
2: ਤੇ ਜਿਹੜਾ ਮੈਨੂੰ ਹੁਣ ਪਤਾ ਲੱਗਿਆ
1: ਵੀ ਕਿਵੇਂ ਜਿਉਣਾ, ਗਲਤੀਆਂ ਕੀਤੀਆਂ ਉਹਨਾਂ ਨੂੰ ਸੁਧਾਰਨਾ ਚਾਹੁੰਦਾ ਬਿਲਕੁਲ ਜੀ।
2: ਹਾਂਜੀ, ਹੁਣ ਬੁਕਸ ਦੀ ਗੱਲ ਆਈ ਤੇ ਬੁਕਸ ਤੇ ਗੱਲ ਆ ਗਈ, ਕਿਉਂਕਿ ਬੁਕਸ ਦਾ ਸਭ ਤੋਂ ਫੇਵਰੇਟ ਹੈ ਮੇਰੇ। ਪਹਿਲਾਂ ਕੀ ਹੁੰਦਾ ਮੇਰੇ ਨਾ ਬੁਕਸ ਥੱਲੇ, ਮੈਂ ਨਾ ਬੇਸਮੈਂਟ ਜਿਵੇਂ ਆਪਦੀ ਚ ਥੱਲੇ ਬੇਸਮੈਂਟ ਤਿਆਰ ਕਰਕੇ ਉੱਥੇ ਇੱਕ ਛੋਟੀ ਜਿਹੀ ਲਾਇਬ੍ਰੇਰੀ ਟਾਈਪ ਜਿਵੇਂ ਨਾ ਬਣਾ ਲਿਆ ਸੀਗਾ ਮੈਂ, ਤੇ ਉਹ ਸਾਲ ਡੇਢ ਸਾਲ ਉੱਥੇ ਰੱਖਿਆ, ਮੈਨੂੰ ਮਿਸ ਹੁੰਦਾ ਸੀਗਾ। ਤੇ ਹੁਣ ਮੈਂ ਕੀ ਕੀਤਾ ਨਾ ਜੀ, ਹੁਣ ਮੈਂ ਸਪੈਸ਼ਲ ਆਈਕੀਆ ਦੇ ਵਿੱਚੋਂ ਸੈਲਫਾਂ ਲਿਆ ਕੇ ਤੇ ਜਿੱਥੇ ਮੈਂ ਸੌਂਦਾ ਜੀ ਮੇਰੇ ਬੈੱਡ ਦੇ ਬਿਸਾਈਡ ਹੀ ਮੈਂ ਬਣਾ ਲਿਆ ਜੀ ਉਹ।
1: ਵਾਹ ਜੀ,
2: ਤੇ
1: ਵਾਹ ਜੀ,
2: ਹੁਣ ਹੁਣ ਮੈਨੂੰ ਇੰਨਾ ਆਨੰਦ ਆ, ਹੁਣ ਮੈਂ ਬੈਠਾ ਸੁਣਨ ਗੱਲ ਕਰ ਰਿਹਾ, ਉਹ ਮੇਰੇ ਜਦੋਂ ਵੀ ਉੱਠਦਾ, ਜਦੋਂ ਉਹ ਮੇਰੇ ਸਾਹਮਣੇ ਨਾਲ ਹੀ ਬੁੱਕਾਂ ਸਾਰੀਆਂ ਹੈ, ਉਹ ਵੀ ਜਿਵੇਂ ਜਦੋਂ ਮੈਂ ਜਾਗਦਾ ਉਹ ਜਾਗ ਪੈਂਦੀਆਂ, ਜਦੋਂ ਮੈਂ ਸੌਂਦਾ ਉਹ ਸੌਂ ਜਾਂਦੀਆਂ।
1: ਕੀ ਬਾਤ ਹੈ,
2: ਤੇ ਹੁਣ ਹੁਣ ਜਿਵੇਂ ਇੱਛਾ ਸ਼ਕਤੀ ਦੀ ਗੱਲ ਆ ਗਈ ਮੇਰੇ ਸਾਹਮਣੇ, ਹੁਣ ਮਹਾਨ ਕੋਸ਼ ਪਿਆ, ਮੈਂ ਇਹਨਾਂ ਬਾਰੇ ਵੀ ਸ਼ਾਇਦ ਸੁਣਿਆ ਸੀ ਆਪਣੇ ਰੇਡੀਓ ਤੇ, ਸ਼ਾਇਦ ਸੁਣਿਆ ਕਾਹਨ ਸਿੰਘ ਨਾਭਾ ਬਾਰੇ।
1: ਹਾਂਜੀ,
2: ਤੇ ਜਦੋਂ ਕਹਿੰਦੇ ਵੀ ਉਹਨਾਂ ਨੇ ਇਹਦੀ ਰਚਨਾ ਕੀਤੀ, ਉਹਨਾਂ ਨੇ ਵੀ ਪਿੰਡ ਪਿੰਡ ਜਾ ਕੇ ਦੂਰ ਦੂਰ ਜਾ ਕੇ ਤੇ ਉਹ ਸਾਰਾ ਕੁਛ ਇਕੱਠਾ ਕੀਤਾ ਸੀਗਾ,
1: ਕੀਤਾ ਜੀ ਬਿਲਕੁਲ,
2: ਤੇ ਉਹ ਸਾਰੇ ਵਰਡ ਉਹਨਾਂ ਨੇ ਇਕੱਠੇ ਕੀਤੇ
1: ਆਪਣੇ ਜਾਂ ਜਿਵੇਂ ਲੇਖਕ ਜਿਹੜੇ ਨੇ ਅਮਰੀਕਾ ਤੋਂ,
2: ਹਾਂਜੀ
1: ਪਿਛੋਕੜ ਦੇ ਵਿੱਚੋਂ ਨੇ ਜੀ, ਉਹਨਾਂ ਦੀ ਅੱਗੇ ਜਿਹੜੀਆਂ ਵੱਡੀਆਂ ਪੀੜੀਆਂ ਉਹਨਾਂ ਦੇ ਵਿੱਚ।
2: ਹਾਂਜੀ ਹਾਂਜੀ ਜੀ, ਹਾਂਜੀ, ਤੇ ਜਿਵੇਂ ਹੁਣ ਆਪਾਂ ਪਾਤਰ ਸਾਹਿਬ ਕਹਿੰਦੇ ਹੁੰਦੇ ਆ, ਮੈਂ ਰਾਹਾਂ ਤੇ ਨੀ ਤੁਰਦਾ, ਜੇ ਮੈਂ ਤੁਰਦਾ ਤਾਂ ਰਾਹ ਬਣਦੇ ਨੇ, ਜਾਂ ਹੁਣ ਹਾਂਜੀ ਜਾਂ ਹੁਣ ਆਪਾਂ ਸੁਖਵਿੰਦਰ ਅਮ੍ਰਿਤਾ, ਮੈਂ ਉਹਨਾਂ ਦੀ ਸੁਣ ਰਿਹਾ ਸੀ ਗੱਲਬਾਤ, ਉਹ ਜਿਵੇਂ ਕਹਿੰਦੇ ਸੀ, ਕਹਿੰਦੇ ਵੀ ਮੈਂ ਆਪਦੀ ਪੜ੍ਹਾਈ ਪੂਰੀ ਕੀਤੀ ਜਿਹੜੇ ਸਕੂਲ ਚ ਮੇਰੇ ਬੱਚੇ ਪੜ੍ਹਦੇ ਸੀ, ਉਸੇ ਸਕੂਲ ਚ ਮੈਂ ਪੇਪਰ ਦਿੱਤਾ, ਵੀ ਉਹ ਉਹਨਾਂ ਨੇ ਫਿਰ ਗਾਂ ਵਿਆਹ ਤੋਂ ਬਾਅਦ ਕਿੱਥੇ ਜਾ ਕੇ ਉਹਨਾਂ ਨੇ MBA ਕਰੀ, PhD ਕਿੰਨਾ ਕੁਛ ਕਰਿਆ
1: ਜੀ।
2: ਤੇ ਇਹ ਸਾਰੀਆਂ ਇੱਛਾ ਸ਼ਕਤੀਆਂ ਦੀਆਂ ਗੱਲਾਂ, ਤੇ ਜਿਹੜੀ ਰਹੀ ਕਿਤਾਬਾਂ ਦੀ ਗੱਲ, ਤੇ ਕਿਤਾਬਾਂ ਦਾ ਜੀ ਜਿਹੜਾ ਅੱਜ ਕੱਲ ਆਪਾਂ ਜ਼ਿਆਦਾਤਰ ਰੀਲਾਂ ਰੂਲਾਂ ਜਿਵੇਂ ਹੋਰ ਇਹਨਾਂ ਚੀਜ਼ਾਂ ਚ, ਉਹ ਤਾਂ ਕੁਛ ਵੀ ਨੀ ਹੈ, ਉਹ ਤਾਂ ਕਿਤਾਬਾਂ ਤਾਂ ਕਿਆ ਬਾਤਾਂ ਜੀ। ਕਿਤਾਬ ਤਾਂ ਹੁਣ ਜੋ ਇੱਕ ਕਿਤਾਬ ਤੁਸੀਂ ਪੜ੍ਹਦੇ ਹੋ ਜਾਂ ਕਿਸੇ ਰਾਈਟਰ ਦੀ ਤੁਸੀਂ ਸਵੈ ਜੀਵਨੀ ਪੜ੍ਹਦੇ ਹੋ
1: ਜੀ,
2: ਤੇ ਹੁਣ ਮੈਂ ਕਹਿਣਾ ਜੀ ਤੁਸੀਂ ਜੇ ਇੱਕ ਰਾਈਟਰ ਦੀ ਸਵੈ ਜੀਵਨੀ ਪੜ੍ਹ ਲਈ ਤਾਂ ਉਸ ਦੀਆਂ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ
1: ਉਹਦੇ
2: ਇੱਕ ਬਰਾਬਰ ਆ।
1: ਪਿਛਲੇ ਸਮੇ ਚ ਆਪਾਂ ਖਲੀਲ ਜਿਬਰਾਨ ਹੋਣਾ ਦੀ ਕੀਤੀ ਸੀ ਗੱਲ, ਉਹ ਲਿਬਨਾਨ ਦੇ ਵਿਚ ਦੇਖੋ ਕਿੱਡੇ ਮਹਾਨ ਵਿਅਕਤੀ ਰਹੇ ਨੇ, ਤੇ ਉਹਨਾਂ ਦਾ ਜਦੋਂ ਹੈਗੀ ਛੋਟੀ ਜੀ ਕਿਤਾਬ ਆ, ਪਰ ਉਹ ਪੜ੍ਹਦੇ ਇੰਨਾ ਕੁ ਮਜ਼ਾ ਆਉਂਦਾ ਨਾ, ਬੰਦਾ ਪੂਰੇ ਉਸ ਸਮਿਆਂ ਦੇ ਵਿਚ, ਬੋਸਟਨ ਦੀ ਗੱਲ ਆਉਂਦੀ ਹੈ ਅਮਰੀਕਾ ਦੀ ਜਾਂ ਉਹ ਸਾਰੀਆਂ ਚੀਜ਼ਾਂ, ਚਲੋ ਉੱਥੇ ਗਏ ਤਾਂ ਨਹੀਂ ਹੈ, ਪਰ ਉਹਨਾਂ ਦੇ ਨਾਲ ਨਾਲ ਘੁੰਮਦਾ ਨਜ਼ਰ ਆਉਂਦਾ ਹੈ, ਤੇ ਉਹ ਇੱਕ ਜਣੇ ਕਿ ਵੱਖਰਾ ਹੀ ਮਤਲਬ ਕਿ ਰੰਗ ਕਹਿ ਲੋ ਜਾਂ ਵੱਖਰੀ ਦੁਨੀਆਂ ਦੇ ਵਿਚ ਹੀ ਬੰਦਾ ਪਹੁੰਚ ਜਾਂਦਾ ਜੀ।
2: ਹੁਣ ਜਿਵੇਂ ਕਹਿ ਲੋ ਮੈਂ ਹੁਣ ਰੇਡੀਓ ਤੇ ਚਲੋ ਡਿਸਕਲੋਜ ਹੀ ਕਰ ਦੇਣਾ
1: ਜੀ,
2: ਤੇ ਮੈਂ ਹੁਣ ਜੀ 2 ਵੀਕ ਹੋ ਗਏ ਅੰਮ੍ਰਿਤ ਛਕਿਆ।
1: ਕਿਆ ਬਾਤ ਹੈ ਜੀ,
2: ਹਾਂਜੀ, ਸਪੈਸ਼ਲ ਜਿਵੇਂ ਕਹਿ ਲੋ ਮਦਰ ਡੇ ਤੋਂ ਪਹਿਲਾਂ
1: ਜੀ,
2: ਤੇ ਮੇਰੇ ਪਰਿਵਾਰ ਦੇ ਵਿਚ ਸਾਰਿਆਂ ਦਾ ਤਕਰੀਬਨ ਸਭ ਦਾ ਹੀ ਅੰਮ੍ਰਿਤ ਛਕਿਆ ਹੋਇਆ, ਮੇਰਾ ਨੀ ਛਕਿਆ ਸੀ, ਮੈਂ ਥੋੜਾ ਜਾ
1: ਜੀ
2: ਚਲੋ ਜੋ ਵੀ ਹੈ ਮੈਂ ਸਾਰਾ ਕੁਛ ਪੜਿਆ ਕਰਿਆ। ਉਹ ਮਦਰ ਡੇ ਮੇਰੀ ਮਾਂ ਨੂੰ ਥੋੜਾ ਜਾ ਰਹਿੰਦਾ ਸੀ ਇਸ ਚੀਜ਼ ਦਾ ਫਿਕਰ, ਤੇ ਮਦਰ ਡੇ ਨੂੰ ਮੈਂ ਆਪਦੀ ਮਾਂ ਨੂੰ ਗਿਫਟ ਦਿੱਤਾ, ਮੈਂ ਕਿਹਾ ਵੀ ਮਾਤਾ ਤੈਨੂੰ ਗਿਫਟ ਆ,
1: ਕਿਆ ਬਾਤ ਹੈ,
2: ਮਤਲਬ ਬਹੁਤ ਜਿਆਦਾ ਖੁਸ਼ੀ ਹੋਈ ਜਿਹੜੀ ਉਹ ਮੈਂ ਮਾਂ ਦੀਆਂ ਨਜ਼ਰਾਂ ਚ ਖੁਸ਼ੀ ਦੇਖੀ ਉਹ ਕਰੀ ਤੇ ਉਹ ਮੈਨੂੰ ਮੇਰਾ ਇੰਡੀਆ ਚ ਬੈਸਟ ਫਰੈਂਡ ਆ ਜਿਹੜਾ ਮੈਨੂੰ ਕਹਿੰਦਾ ਗੁਰਮੇਲ ਤੂੰ ਦੱਸਿਆ ਹੀ ਨਹੀਂ ਤੇ ਵੀ ਮੈਂ ਕਿਹਾ ਵੀ ਕਾਰਨ ਮੈਨੂੰ ਕਹਿੰਦਾ ਯਾਰ ਮੈਂ ਇਹ ਸਮਝਦਾ ਵੀ ਹੁਣ ਅਸੀਂ ਵੀ ਤੂੰ ਇੱਕ ਵੱਖ ਜਿਵੇਂ ਤੈਨੂੰ ਸਪੈਸ਼ਲ ਜਿਵੇਂ ਕਹਿ ਲਓ ਜਾਂ ਵੀ ਵੱਖਰਾ ਜਾਓਗੇ ਵੀ ਕਿਵੇਂ ਟ੍ਰੀਟ, ਮੈਂ ਕਿਹਾ ਨਹੀਂ ਮੈਂ ਉਹਨੂੰ ਇੱਕੋ ਗੱਲ ਕਹੀ ਮੈਂ ਕਿਹਾ ਹੁਣ ਤੁਸੀਂ ਇੱਕ ਗੱਲ ਕਹੋਗੇ, ਕਹਿੰਦਾ ਕੀ, ਮੈਂ ਕਿਹਾ ਜੇ ਕੋਈ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਬੰਦਾ ਹੋਇਆ ਅਮਰਧਾਰੀ ਸਿੰਘ ਜਾਂ ਕੋਈ ਉਹਦੇ ਚ ਕੋਈ ਤੁਸੀਂ ਦੇਖੋਗੇ ਕੋਈ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨੇ ਫੁਕਰਾਪਣ ਜਾਂ ਉਹ ਕਹਿਣ ਲੱਗੇ ਵੀ ਜੇ ਮੈਂ ਅਮਰਸ਼ਾ ਕਿਹਾ ਮੈਂ ਤਾਂ ਰੱਬ ਬਣ ਗਿਆ ਦੂਜੇ ਦਾ ਸਾਰੇ ਕੀੜੇ ਮਕੌੜੇ ਹੀ ਆ
1: ਜੀ,
2: ਤੁਸੀਂ ਮੈਂ ਕਿਹਾ ਉਹਨੂੰ ਇੱਕ ਗੱਲ ਕਿਹਾ ਵੀ ਯਾਰ ਅੰਮ੍ਰਿਤ ਤਾਂ ਸਾਡੇ ਗੁਰਮੇਲ ਦਾ ਵੀ ਛਕਿਆ
1: ਜੀ,
2: ਬਸ ਮੈਂ ਕਿਹਾ ਮੇਰੇ ਚ ਇਹੀ ਫਰਕ ਆ, ਤੁਸੀਂ ਇਹ ਕਹਿ ਸਕਦੇ ਹੋ ਵੀ ਅੰਮ੍ਰਿਤ ਤਾਂ ਸਾਡੇ ਯਾਰ ਗੁਰਮੇਲ ਦਾ ਵੀ ਛਕਿਆ
1: ਜੀ, ਬਿਲਕੁਲ
2: ਉਹ ਤਾਂ ਨਹੀਂ ਹੈ ਏਦਾਂ ਦਾ ਤੇ ਮੈਂ ਕਿਹਾ ਇਹ ਕਈ ਵਾਰੀ ਕੀ ਹੁੰਦਾ ਨਾ ਵੀ ਉਹ ਤੁਸੀਂ ਉਸ ਨੂੰ ਜ਼ਿਆਦਾ ਸੀਰੀਅਸਲੀ ਲੈ ਲੈਂਦੇ ਹੋ, ਹੁਣ ਮੈਂ ਖੈਰ ਗੁਰਬਾਣੀ ਪਹਿਲਾਂ ਤੋਂ ਮੇਰਾ ਸੀਗਾ ਜੀ ਛੋਟੇ ਹੁੰਦਿਆਂ ਤੋਂ ਕਿਤਾਬਾਂ ਨਾਲ ਵੀ ਗੁਰਬਾਣੀ ਨਾਲ ਬਹੁਤ ਪੜ੍ਹਨ ਦਾ ਕਹਿ ਲਓ, ਸੱਤਵੀਂ ਚ ਮੇਰੇ ਖਿਆਲ ਚ ਮੈਂ ਭਗਤ ਸਿੰਘ ਦੀ ਜਿਹੜੀ ਸੀਗੀ ਮੈਂ ਨਾਸਤੇ ਕਿਉਂ ਉਹ ਪੜ੍ਹੀ ਸੀ
1: ਜੀ,
2: ਤੇ 2000 ਸਨ ਦੇ ਤਿਕਰ ਮੈਂ ਤਕਰੀਬਨ ਜਿਹੜੀਆਂ 1984 ਤੇ ਜਿੰਨਾਂ ਨੇ ਵੀ ਲਿਖੀਆਂ ਜੀ ਜਿੰਨੀਆਂ ਵੀ ਉਦੋਂ ਤੱਕ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਮੈਂ ਸਾਰੀਆਂ ਲੈਣ ਵਾਰੀ ਪੜ੍ਹ ਲਈਆਂ ਸੀਗੀਆਂ
1: ਜੀ,
2: ਤੇ
1: ਨਹੀਂ ਇਹ ਚੀਜ਼ ਆਉਂਦੀ ਆ ਗੁਰਮੇਲ ਜੀ ਦੇਖੋ ਮੈਨੂੰ ਵੀ ਭਾਜੀ ਹੁਣਾਂ ਦੇ ਨਾਲ ਲੱਗਿਆ ਹੋਇਆ ਕਿੰਨਾ ਚਿਰ ਹੋ ਗਿਆ, ਚਲੋ ਇਹਨਾਂ ਦੀ ਜ਼ਰੂਰ ਸੰਗਤ ਕਰਦੇ ਆ ਜਾਂ ਹੋਰ ਸਾਰੇ ਦੋਸਤ ਰੇਡੀਓ ਦੇ ਉੱਤੇ ਵੀ ਜਿਹੜੇ ਆ ਉਹਨਾਂ ਦੀ ਸੰਗਤ ਵੀ ਨਾਲ ਹੀ ਆ ਜਦੋਂ ਉੱਥੇ ਬਹਿੰਦੇ ਆ ਸਾਰਿਆਂ ਦੀਆਂ ਗੱਲਾਂ ਬਾਤਾਂ ਪ੍ਰਭਾਵਿਤ ਕਰਦੀਆਂ ਨੇ ਇੱਕ ਦੂਸਰੇ ਨੂੰ, ਤਾਂ ਉਹ ਗਦਰੀ ਬਾਬਿਆਂ ਨੂੰ ਬਹੁਤ ਪੜ੍ਹਨ ਦਾ ਮੌਕਾ ਮਿਲਿਆ ਜਦੋਂ ਰੇਡੀਓ ਦੇ ਉੱਤੇ ਗੱਲਬਾਤ ਕਰਦੇ ਆ ਜਾਂ ਕੋਈ ਸਬਜੈਕਟ ਨੂੰ ਛੇੜਦੇ ਆ ਇਤਿਹਾਸ ਨੂੰ ਦੇਖਣ ਦਾ ਜਾਂ ਪਛਾਣਨ ਦਾ ਮੌਕਾ ਮਿਲਦਾ ਹੈ, ਤਾਂ ਮੈਂ ਵੀ ਨਹੀਂ ਪੱਗ ਬੰਨਦਾ ਸੀ ਪਹਿਲਾਂ, ਚਲੋ ਕਿਤਾਬਾਂ ਦਾ ਨਾਲ ਜੁੜ ਕੇ ਬਾਅਦ ਦੇ ਵਿੱਚ ਪਤਾ ਨਹੀਂ ਕਿੱਥੋਂ ਦਿਮਾਗ ਦੇ ਵਿੱਚ ਆਇਆ ਨਹੀਂ ਪੱਗ ਬੰਨੀ ਸ਼ੁਰੂ ਕਰੀਏ, ਮੈਂ ਜ਼ਿੰਦਗੀ ਦੇ ਵਿੱਚ ਕਦੇ ਪੱਗ ਨਹੀਂ ਬੰਨੀ ਸੀ ਜੀ, ਕਦੇ ਇੰਡੀਆ ਨਹੀਂ ਬੰਨੀ ਸੀ, ਇਸੇ ਕਰਕੇ ਉੱਥੇ ਮਤਲਬ ਕਿ ਫੁੱਟਬਾਲ ਖੇਡਦੇ ਸੀਗੇ ਤਾਂ ਮਤਲਬ ਕਿ ਗੇਮ ਦੇ ਕਰਕੇ ਹੀ ਕਹਿ ਲਓ ਜਾਂ ਉਸ ਸਮੇਂ ਦੇ ਵਿੱਚ ਇੱਕ ਬਹਾਨਾ ਕਹਿ ਲਓ ਜਾਂ ਇੱਕ ਹੁੰਦਾ ਹੈ ਕਿ ਮੈਂ ਮਤਲਬ ਕਿ ਹੈੱਡ ਨਹੀਂ ਮਾਰ ਸਕਦਾ ਮੈਨੂੰ ਤੰਗੀ ਪਰੇਸ਼ਾਨੀ ਆਉਂਦੀ ਹੈ ਉਸ ਕਰਕੇ ਫਿਰ ਬਾਲ ਜਿਹੜੇ ਸੀ ਕਤਲ ਕਰਵਾਏ ਜਾਂ ਕਿੱਦਾਂ ਵੀ ਹੈ, ਪਰ ਇੱਥੇ ਫਿਰ ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚ ਆਏ ਆ ਇੱਥੇ ਦੇ ਲੋਕਾਂ ਨੂੰ ਦੇਖਦੇ ਆ ਉਹਨਾਂ ਦੇ ਨਾਲ ਰਹਿਣ ਸਹਿਣ ਹੈ, ਜਦੋਂ ਤੁਸੀਂ ਆਪਣੇ ਆਪ ਦੇ ਵਿੱਚ ਸੈਲਫ ਕੌਨਫੀਡੈਂਸ ਦੇ ਵਿੱਚ ਵੱਧ ਜਾਂਦੇ ਹੋ ਨਾ ਜਦੋਂ ਚੀਜ਼ ਨੂੰ ਮਹਿਸੂਸ ਕਰਨ ਲੱਗ ਜਾਂਦੇ ਹੋ, ਇੱਕ ਤਾਂ ਚੀਜ਼ ਹੈ ਥੋਪਣੀ ਮਤਲਬ ਕਿ ਹਾਂ ਤੂੰ ਆਹ ਕਰ ਲਾ, ਪਰ ਜਿੰਨਾ ਚਿਰ ਤੁਹਾਨੂੰ ਆਪਣੇ ਅੰਦਰੋਂ ਦੀ ਚੀਜ਼ ਮਹਿਸੂਸ ਹੁੰਦੀ ਜਾਂ ਉਸ ਚੀਜ਼ ਨੂੰ ਪਹਿਚਾਣਦੇ ਨਹੀਂ ਆ ਮੈਨੂੰ ਲੱਗਦਾ ਉਨਾ ਚਿਰ ਕਰਨਾ ਵੀ ਨਹੀਂ ਚਾਹੀਦਾ,
2: ਨਹੀਂ ਚਾਹੀਦਾ ਜੀ, ਨਹੀਂ ਚਾਹੀਦਾ ਬਿਲਕੁਲ, ਤੇ ਮੈਂ ਹੁਣ ਤੁਹਾਨੂੰ ਆਪ ਹੀ ਦੱਸਦਾ ਜੀ ਵੀ ਮੈਂ ਹੁਣ ਬਾਈਬਲ ਪੜ੍ਹ ਰਿਹਾ ਸੀ ਉਹ ਮੇਰੇ ਕੋਲ ਹੁਣ ਵੀ ਆਉਂਦਾ ਤੇ ਮਹਾਂਸ਼ਿਵ ਪ੍ਰਣ ਹੋਰ ਉਹ ਸਾਰੇ ਮੇਰੇ ਸਾਹਮਣੇ ਪਏ ਆ, ਸਾਰੀਆਂ ਚੀਜ਼ਾਂ ਨੂੰ ਦੇਖਿਆ ਪਰਖਿਆ ਸਾਰਾ ਕੁਛ ਕਰਿਆ, ਉਹ ਚੀਜ਼ ਜਦੋਂ ਤੁਸੀਂ ਚਾਹੁੰਦੇ ਹੋ ਨਾ ਵੀ ਪ੍ਰੈਕਟੀਕਲੀ ਤੁਸੀਂ ਆਪਦੇ ਆਪ ਨੂੰ ਬਦਲਣਾ ਜਾਂ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਮੈਂ ਇਹ ਕਹੂੰਗਾ ਵੀ ਤੁਸੀਂ ਕੁਛ ਆਪਾਂ ਦੇ ਤਾਂ ਨਹੀਂ ਸਕਦੇ, ਫਿਰ ਮਾਂ ਸਪੈਸ਼ਲੀ ਮਾਂ ਦਾ ਜਿਹੜਾ ਹੈ ਜਿਵੇਂ ਮੈਂ ਆਲਵੇਜ਼ ਕਹਿਣਾ ਉਹਨਾਂ ਵੀ ਮਾਂ ਤੁਹਾਨੂੰ ਸਾਰੀ ਦੁਨੀਆ ਨਾਲੋਂ 9 ਮਹੀਨੇ ਜ਼ਿਆਦਾ ਜਾਣਦੀ ਆ, ਕਿਉਂਕਿ ਉਹ 9 ਮਹੀਨੇ ਉਹਨੇ ਤੁਹਾਨੂੰ ਪੇਟ ਚ ਰੱਖਿਆ ਹੁੰਦਾ, ਇਸ ਕਰਕੇ ਦੁਨੀਆ ਤੁਹਾਨੂੰ ਉਦੋਂ ਬਾਅਦ ਜਾਣਨ ਲੱਗੀ ਆ ਜਦੋਂ ਤੁਸੀਂ ਜਨਮ ਲਿਆ, ਪਰ ਉਹ ਮਾਂ ਤੁਹਾਨੂੰ ਉਦੋਂ ਪਹਿਲਾਂ ਜਾਣਦੀ ਆ,
1: ਬਿਲਕੁਲ
2: ਉਹਨੇ ਪਹਿਲਾਂ ਤੁਹਾਨੂੰ ਫੀਲ ਕੀਤਾ ਤੇ ਇਸ ਕਰਕੇ ਇਹ ਚੀਜ਼ਾਂ ਵੀ ਹੁੰਦੀਆਂ ਤੇ, ਪਰ ਜਿਹੜਾ ਇੱਛਾ ਸ਼ਕਤੀ ਆ ਨਾ ਜੀ ਇਹ ਹੋਣੀ ਚਾਹੀਦੀ ਆ ਸਾਰੇ ਦੇ ਵਿੱਚ, ਤੁਹਾਨੂੰ ਪਤਾ ਹੋਣਾ ਚਾਹੀਦਾ, ਮੈਂ ਆਪਦੀ ਲਾਈਫ ਤੇ ਜੀ ਉਮਰ ਮੇਰੀ ਹੁਣ 47 ਸਾਲ ਦੀ ਕਹਿ ਲਓ ਹੋ ਗਈ ਤੇ ਮੈਂ ਆਪਦੀ ਬਹੁਤ ਪ੍ਰੈਕਟੀਕਲ ਕਰੇ ਆ ਜੀ, ਪ੍ਰੈਕਟੀਕਲ ਜਿਵੇਂ ਕਹਿੰਦੇ ਆਪਦੀ ਜ਼ਿੰਦਗੀ ਤੇ ਆਪਦੇ ਸਰੀਰ ਤੇ, ਜਿਵੇਂ ਹੁਣ ਮੈਂ ਆਪਦਾ ਬਚਪਨ ਜੀ ਪੂਰਾ ਰੱਜ ਕੇ ਬਚਪਨ ਜਿਵੇਂ ਜੀ ਜਮਾ ਉਹ ਮੇਰੇ ਯਾਦ ਆ, ਮੇਰੇ ਐ ਫਿਲਮ ਵਾਂਗੂ ਵੀ ਉਹ ਜਿਵੇਂ ਮਹਾਂਭਾਰਤ ਬਲੈਕ ਐਂਡ ਵਾਈਟ ਟੀਵੀ ਤੇ ਆਉਂਦੀ ਹੁੰਦੀ ਸੀ, ਰਮਾਇਣ ਆਉਂਦੀ ਹੁੰਦੀ ਸੀ, ਉਹ ਸਾਰੀਆਂ ਚੀਜ਼ਾਂ ਯਾਦ,
1: ਬਿਲਕੁਲ
2: ਜਵਾਨੀ ਜੀ ਮੇਰੀ ਹੁਣ ਚਲੋ ਜਵਾਨੀ ਕਹਿ ਲਓ ਮੈਂ ਰੱਜ ਕੇ ਜੋਈ ਆ
1: ਜੀ,
2: ਮੈਂ ਹਰ ਤਰ੍ਹਾਂ ਦਾ ਜਿਵੇਂ ਕਹਿੰਦੇ ਨਾ ਅਗਲੇ ਕੋਈ ਇਹ ਤਾਂ ਦੂਜੇ ਤਰੀਕੇ ਨਾਲ ਵੀ ਕਹਿੰਦੇ ਮੱਛੀ ਪੱਥਰ ਚੱਟ ਕੇ ਮੁੜੀ ਵਾਲੀ ਗੱਲ ਆ ਤੇ ਮੈਂ ਜਿਵੇਂ ਉਸ ਤੋਂ ਕਹਿੰਦਾ ਹੁੰਦਾ ਵੀ ਉਹਨੂੰ ਜਿਉਣਾ ਚੀਜ਼ ਨੂੰ ਜਿਉਂ ਕੇ ਦੇਖਣਾ
1: ਤੇ
2: ਉਹ ਮੈਂ ਸਾਰਾ ਕੁਛ ਦੇਖਿਆ ਜੀ,
1: ਬਿਲਕੁਲ
2: ਈਵਨ ਡਰਿੰਕ ਹਰ ਤਰ੍ਹਾਂ ਦੀ ਡਰਿੰਕ ਮੈਂ ਪ੍ਰੈਕਟੀਕਲੀ ਆਪਦੇ ਸਰੀਰ ਤੇ ਯੂਜ ਕਰਕੇ ਦੇਖੀ ਹੈ,
1: ਬਿਲਕੁਲ
2: ਕਿ ਬਾਹਰਲੀ ਵੀ ਅੰਦਰਲੀ ਸਾਰਾ ਕੁਛ ਜਿਵੇਂ ਹੁਣ ਤੇ, ਪਰ ਉਹ ਅਸਲ ਚ ਪਤਾ ਉਦੋਂ ਹੀ ਲੱਗਦਾ ਜਦੋਂ ਤੁਸੀਂ ਉਹਨੂੰ ਆਪ ਵਰਤ ਕੇ ਦੇਖਦੇ
1: ਹੋ, ਬਿਲਕੁਲ
2: ਹਾਂ। ਹੁਣ ਕਈ ਵਾਰੀ ਬੰਦਾ ਕਹਿੰਦਾ ਵੀ ਯਾਰ ਕੀ ਉਹ ਆ, ਉਹ ਫਿਰ ਮੈਂ ਉਹਨੂੰ ਇਹੀ ਕਹੀਦਾ ਵੀ ਇਹ ਗੂੰਗੇ ਕੇ ਮਿਠਾਈ ਆ ਬਾਈ, ਇਹ ਤਾਂ ਜਦੋਂ ਤੁਸੀਂ ਖਾਓਗੇ ਫਿਰ ਹੀ ਪਤਾ ਲੱਗੂਗਾ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਹੁਣ ਗੂੰਗੇ ਨੇ ਮਿਠਾਈ ਖਾ ਲਈ, ਹੁਣ ਉਹ ਦੱਸ ਤਾਂ ਸਕਦਾ ਨੀ ਵੀ ਕਿਹੋ ਜੀ ਆ
1: ਜੀ, ਬਿਲਕੁਲ ਹੈ ਜੀ,
2: ਤੇ ਉਹ ਤਾਂ ਉਹਦੇ ਬਣੀ ਹੱਥ ਹੀ ਕਰ ਸਕਦਾ ਵੀ ਆਹ ਪਈਆ ਖਾ ਕੇ ਵੇਖ ਲਾ,
1: ਬਿਲਕੁਲ ਹੈ ਜੀ,
2: ਅਸਲ ਚ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜੀ ਭਿੰਦਰ ਜੀ, ਉਹ ਤੁਹਾਨੂੰ ਦੂਜਿਆਂ ਤੋਂ ਦੱਸਣਾ ਜਾਂ ਦੂਜਿਆਂ ਨੇ ਕਰਨਾ,
1: ਜਿੱਦਾਂ ਹਾਲਾਤ ਬਦਲ ਦਿੰਦੇ ਨੇ। ਬਿਲਕੁਲ ਹੈ ਜੀ, ਹੁਣ ਦੇਖੋ ਕੋਈ ਵੀ ਆ ਤੁਹਾਨੂੰ ਡਾਕਟਰ, ਇੱਥੇ ਡਾਇਟੀਸ਼ਨ ਦੀ ਜ਼ਰੂਰਤ ਪੈ ਜਾਂਦੀ ਹੈ, ਠੀਕ ਹੈ। ਡਾਕਟਰ ਕਹਿੰਦਾ ਜੀ ਤੁਹਾਨੂੰ ਆਹ ਬਿਮਾਰੀ ਲੱਗ ਗਈ ਹੈ ਜੀ, ਤੇ ਆਪਣਾ ਲਾਈਫ ਸਟਾਈਲ ਥੋੜਾ ਜਿਹਾ ਚੇਂਜ ਕਰੋ ਹਨਾ, ਜਾਂ ਡਿਪਰੈਸ਼ਨ ਹੋ ਗਿਆ ਕਿਸੇ ਨੂੰ, ਤੇ ਉਹ ਡਾਕਟਰ ਇਹੀ ਦੱਸਦੇ ਆ ਨਾ ਕਿ ਆਪਣਾ ਲਾਈਫ ਸਟਾਈਲ ਤੇ ਆਪਣਾ ਖਾਣ ਪੀਣ ਦਾ ਜਿਹੜਾ ਸਿਸਟਮ ਆ ਉਹਨੂੰ ਥੋੜਾ ਜਿਹਾ ਚੇਂਜ ਕਰੋ, ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਵੀਆਂ ਰੋਚਕ ਚੀਜ਼ਾਂ ਲੈ ਕੇ ਆਓ, ਜਿਹੜੀਆਂ ਤੁਹਾਨੂੰ ਬੋਰਿੰਗ ਲੱਗਦੀਆਂ ਨਾ ਉਹਨਾਂ ਨੂੰ ਡਿਲੀਟ ਕਰੋ, ਤੇ ਤੁਹਾਡੀ ਰੁਚੀ ਜਿਹੜੀ ਆ ਉਹਨਾਂ ਚੀਜ਼ਾਂ ਚ ਬਣੇ, ਤੇ ਤੁਹਾਡਾ ਡਿਪਰੈਸ਼ਨ ਘੱਟ ਹੋਵੇਗਾ, ਉਹ ਤੁਸੀਂ ਇੱਕ ਦਿਲਚਸਪੀ ਲੈਣ ਲੱਗ ਜਾਓਗੇ ਨਵੇਂ ਕੰਮਾਂ ਦੇ ਵਿੱਚ। ਤੇ ਉਹ ਇਦਾਂ ਹੀ ਆ ਜ਼ਿੰਦਗੀ ਦੇ ਵਿੱਚ, ਸਾਡੇ ਟਾਰਗੇਟ ਜਿਹੜੇ ਨੇ, ਇੱਕ ਟਾਰਗੇਟ ਤੁਸੀਂ ਹਾਸਲ ਕਰ ਲਿਆ, ਅੱਗੇ ਜ਼ਰੂਰ ਕੋਈ ਨਾ ਕੋਈ ਟਾਰਗੇਟ ਹੋਣਾ ਚਾਹੀਦਾ ਜ਼ਿੰਦਗੀ ਨੂੰ ਜਿਉਣ ਦੇ ਲਈ, ਨਾ ਕਿ ਹੰਢਾਉਂਦੇ।
2: ਹਾਂਜੀ ਜੀ, ਹੁਣ ਕਿਤਾਬਾਂ ਨਾਲ ਆਈ ਜੀ, ਹੁਣ ਪੰਜ ਚਾਰ ਪੇਜ, ਦਸ ਪੇਜ ਜਿੰਨਾ ਕੁ ਟਾਈਮ ਹੁੰਦਾ ਜੇ ਨਾ ਪੜੀਏ ਤੇ ਉਹ ਐ ਲੱਗਦਾ ਵੀ ਅੱਜ ਕੁਛ ਰਹਿ ਗਿਆ
1: ਜੀ,
2: ਤੇ ਉਹ ਜਿਵੇਂ ਨਾ ਜਦੋਂ ਤੁਸੀਂ ਸੌਣ ਲੱਗਦੇ ਉਹ ਐ ਲੱਗਦਾ ਵੀ ਅੱਜ ਯਾਰ ਕੁਛ ਰਹਿ ਗਿਆ, ਭਾਵੇਂ ਦੋ ਪੇਜ ਹੀ ਪੜ੍ਹ ਲਈਏ, ਕਿਤਾਬ ਨੂੰ ਚੱਕ ਕੇ ਆਪਦੇ ਕੋਲੇ ਪੜ੍ਹ ਲਈਏ ਦੋ ਪੇਜ ਹੀ ਪੜ੍ਹ ਲਈਏ ਜਿੰਨਾ ਕੁ, ਉਹ ਫਿਰ ਵੀ ਐ ਹੋ ਜਾਂਦਾ ਵੀ ਹਾਂ ਇਹ ਪੂਰਾ ਹੋ ਗਿਆ।
1: ਬਿਲਕੁਲ,
2: ਤੇ ਉਹ ਤੁਹਾਡਾ ਏਦਾਂ ਦਾ ਹੋ ਜਾਂਦਾ। ਚਲੋ ਬਹੁਤ ਸੋਹਣਾ ਜੀ, ਸਖਤੀ ਬਿਲ ਪਾਵਰ ਤੇ ਕਾਇਮ ਰਹੋ ਜੀ, ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ ਜੀ, ਸਤਿ ਸ਼੍ਰੀ ਅਕਾਲ,
1: ਥੈਂਕ ਯੂ, ਸ਼ੁਕਰੀਆ ਜੀ। ਜੀ ਦੋਸਤੋ, ਇਸ ਕੈਨੇਡਾ ਤੋਂ ਗੁਰਮੇਲ ਜੀ ਤੇ ਛੰਮੀ ਜੀ, ਜਾਂਦੇ ਜਾਂਦੇ ਜਾਂ ਕੁਝ ਕਹਿਣਾ ਚਾਹੋਗੇ ਇਹਦੇ ਉੱਤੇ ਪਹਿਲਾਂ, ਤੇ ਫਿਰ ਆਪਾਂ ਸਮੇਟਦੇ ਆ ਜੀ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਨਾਲ।
0: ਪਰ ਸਾਹਿਬ ਦੋਸਤਾਂ ਵੱਲੋਂ ਬਹੁਤ ਹੀ ਕਹਿ ਲਓ ਵੀ ਜਾਣਕਾਰੀ ਭਰਪੂਰ ਜਿਹੜੇ ਤਜਰਬੇ ਉਹ ਸਾਂਝੇ ਕੀਤੇ ਗਏ ਆ। ਬਾਕੀ ਇਹੀ ਗੱਲ ਆ ਕਿ ਜੋਤ ਸੇ ਜੋਤ ਜਲਾਤੇ ਚਲੋ, ਪ੍ਰੇਮ ਕੀ ਗੰਗਾ ਬਹਾਤੇ ਚਲੋ ਵਾਲਾ ਮਾਹੌਲ ਆ
1: ਜੀ,
0: ਤੇ ਬਹੁਤ ਵਧੀਆ ਲੱਗਿਆ। ਔਰ ਇੱਛਾ ਸ਼ਕਤੀ ਨੂੰ ਕਾਇਮ ਰੱਖਣ ਦੀ ਜਿਹੜੀ ਇੱਛਾ ਸ਼ਕਤੀ ਆ ਉਹ ਕਦੇ ਖਤਮ ਨਹੀਂ ਹੋਣ ਦੇਣੀ ਚਾਹੀਦੀ, ਕਿਉਂਕਿ ਇੱਛਾ ਹੀ ਸਭ ਕੁਛ ਹੈ। ਉਹਦੇ ਕਰਕੇ ਕਹਿੰਦੇ ਇੱਕ ਕੋਈ ਕਹਾਣੀ ਸੀ, ਉਹਦੇ ਚ ਕਹਿ ਰਿਹਾ ਕਿ
1: ਭਾਜੀ ਕਹਾਣੀ ਸੁਣਾਉਣ ਤੋਂ ਪਹਿਲਾਂ ਮੇਰੇ ਮੂਹਰੇ ਨਾ ਇੱਕ ਚੀਜ਼ ਆ ਗਈ, ਇੱਛਾ ਨਾਗ ਨਾ ਬਣ ਜਾਓ ਕਿਤੇ,
0: ਇੱਛਾ ਧਾਰੀ। ਬਿਲਕੁਲ ਜੀ, ਉਹ ਉਦਾਹਰਨ ਦਿੱਤੀ ਗਈ ਸੀ ਕਿ ਬਈ ਇੱਕ ਲੜਕੀ ਆ ਬਿਮਾਰ ਪਈ ਆ, ਉਹ ਦੋ ਪੇਂਟਰ ਕੁੜੀਆਂ ਰਹਿਣ ਦੀਆਂ ਇੱਕ ਉਹਦੇ ਫਲੈਟ ਦੇ ਵਿੱਚ
1: ਜੀ,
0: ਤੋ ਮੀਂਹ ਪਈ ਜਾਂਦਾ ਤੇ ਉਹ ਕਹਿ ਰਹੀ ਹੈ ਕਿ ਮੈਂ ਹੁਣ ਜੀਣਾ ਨੀ, ਜੇ ਹੈ ਉਹ ਹੈ। ਉਹ ਦੂਜੀ ਉਹਨੂੰ ਪੁੱਛਦੀ ਹੈ ਤੂੰ ਐਂ ਕਹਿੰਦੀ ਕਹੀ ਜਿਹਨੇ ਬੁਖਾਰ ਹੀ ਹੈ, ਹੋਜੂ ਠੀਕ?
1: ਬਿਲਕੁਲ,
0: ਕਹਿੰਦੀ ਨਹੀਂ ਮੈਂ ਉਹ ਦੇਖ, ਕਹਿੰਦੀ ਜਿਹੜਾ ਖਿੜਕੀ ਦੇ ਬਾਹਰ ਬੇਲ ਜਾ ਰਹੀ ਨਾ ਉੱਤੇ, ਮੈਂ ਰੋਜ਼ ਉਹਦੇ ਪੱਤੇ ਗਿਣ ਰਹੀ ਹਾਂ, ਜਿੱਦਣ ਉਹਦਾ ਆਖਰੀ ਪੱਤਾ ਡਿੱਗ ਗਿਆ ਉਦਣ ਮੇਰਾ ਐਂਡ ਆ। ਉਹ ਪੱਤੇ ਗਿਣੀ ਜਾਂਦੀ, ਉਹ ਬੜੀ ਡਰ ਗਈ, ਕਹਿੰਦੀ ਉਹ ਇਹ ਤਾਂ ਬੜਾ ਕੰਮ ਖਰਾਬ ਆ ਸੱਚੀ। ਉਹ ਤਾਂ ਕਹਿੰਦਾ ਝੱਖੜ ਤੂਫਾਨ ਵੀ ਬਹੁਤ ਆਉਣਾ ਰਾਤ ਨੂੰ, ਇਹ ਤਾਂ ਰਹਿਣੀ ਨੀ ਬੇਲ ਤੇ, ਇਹਦੇ ਵੀ ਉੱਡ ਜਾਣਾ ਸਵੇਰੇ, ਇਹ ਤਾਂ ਉਹਨੂੰ ਦੇਖ ਦੇਖ ਬੈਠੀ ਆ।
1: ਬਿਲਕੁਲ,
0: ਉਹਨੇ ਜਾ ਕੇ ਉੱਪਰ ਇੱਕ ਬਰਮਨ ਨਾਂ ਦਾ ਉਹਨਾਂ ਦਾ ਪੇਂਟਰ ਰਹਿੰਦਾ ਸੀ ਬਜ਼ੁਰਗ, ਉਹ ਕਹਿੰਦਾ ਵੀ ਉਹਨੂੰ ਦੱਸਿਆ, ਕਹਿੰਦਾ ਕੋਈ ਨੀ ਮੈਂ ਦੇਖਦਾ। ਹੁਣ ਜਦ ਸਵੇਰ ਹੋਈ ਤਾਂ ਖਿੜਕੀ ਤੋਂ ਬਾਹਰ ਉਹਨੇ ਉੱਠ ਕੇ ਦੇਖਿਆ ਜਿਹੜੀ ਕੁੜੀ ਬਿਮਾਰ ਆ, ਉਹਨੇ ਕਿਹਾ ਵੀ ਪੱਤਾ ਹੈਗਾ
1: ਜੀ।
0: ਉਹਨੇ ਬੜੀ ਖੁਸ਼ ਹੋਈ, ਉਹ ਜਾ ਕੇ ਉਹਨੂੰ ਨਾਦੀ ਨੂੰ ਆਵਾਜ਼ ਮਾਰ ਕੇ ਕਿਹਾ, ਕਹਿੰਦੀ ਦੇਖ ਭੈਣੇ ਹੁਣ ਨੀ ਮੈਂ ਮਰਦੀ। ਕਹਿੰਦੀ ਕਿਉਂ? ਕਹਿੰਦੇ ਉਹ ਦੇਖ ਵੇਲ ਦਾ ਪਤਾ ਨੀ ਟੁੱਟਿਆ ਇੰਨੇ ਤੂਫਾਨ ਚ ਵੀ
1: ਜੀ।
0: ਉਹ ਵੀ ਬੜੀ ਹੈਰਾਨ ਹੋਈ ਵੀ ਇਹ ਕਿਵੇਂ ਹੋ ਸਕਦਾ
1: ਜੀ।
0: ਤੋ ਉਹ ਕਹਿੰਦੀ ਹੁਣ ਉਹ ਠੀਕ ਹੋਣੀ ਸ਼ੁਰੂ, ਨਾਲ ਹੀ ਮਤਲਬ ਉਹਨੂੰ ਲੱਗਿਆ ਵੀ ਦਵਾਈ ਮੈਂ ਖਾਣੀ ਆ, ਮੈਂ ਸਾਰਾ ਮੈਂ ਠੀਕ ਹੋ ਜੂ
1: ਜੀ।
0: ਉਹ ਠੀਕ ਤਾਂ ਹੋ ਗਈ, ਬਾਅਦ ਚ ਪਤਾ ਲੱਗਿਆ ਵੀ ਜਿਹੜਾ ਉਹ ਬਰਮਨ ਸੀ ਪੇਂਟਰ ਸੀ, ਉਹ ਰਾਤ ਨੂੰ ਉੱਥੇ ਡਰਾਇੰਗ ਬਣਾਉਂਦਾ ਰਿਹਾ, ਪੱਤਾ ਹੀ ਬਣਾਉਂਦਾ ਰਿਹਾ। ਉਹ ਕਹਿੰਦਾ ਮੈਂ ਜ਼ਿੰਦਗੀ ਦਾ ਇੱਕ ਮਾਸਟਰ ਪੀਸ ਬਣਾ ਕੇ ਜਾਣਾ ਤੇ ਜਿਹੜਾ ਕੰਮ ਆਵੇ ਦੁਨੀਆ ਰਹਿੰਦੀ ਤੱਕ। ਤੋ ਉਹਨੂੰ ਜਦੋਂ ਇਹ ਪਤਾ ਲੱਗਾ ਕਿ ਤਾਂ ਇਹ ਮਰਜੂ, ਉਹਨੇ ਉੱਥੇ ਦੇਖ ਲਓ ਬਣਾਇਆ ਤੇ ਆਪਣੀ ਜ਼ਿੰਦਗੀ ਦੇ ਕੇ ਉਹਦੀ ਜ਼ਿੰਦਗੀ ਬਚਾ ਗਿਆ
1: ਜੀ।
0: ਤੋ ਇਹ ਇੱਛਾ ਸ਼ਕਤੀ ਪਤਾ ਨੀ ਕਿਹਦੇ ਨਾਲ ਕਿੱਧਰ ਅਸੀਂ ਜੋੜ ਦਿੰਦੇ ਹਾਂ ਤੇ ਕਿੱਧਰੋਂ ਸਾਨੂੰ ਪ੍ਰੇਰਣਾ ਮਿਲ ਜਾਣੀ ਹੈ ਕਿਵੇਂ ਕਰ ਲੈਣਾ। ਇਸ ਕਰਕੇ ਹਮੇਸ਼ਾ ਪੋਜ਼ਿਟਿਵ ਜਿਹੜਾ ਮਾਇੰਡ ਉਹ ਰੱਖਣਾ ਜ਼ਰੂਰੀ ਆ,
1: ਜ਼ਰੂਰੀ ਆ।
0: ਤੋ ਬਹੁਤ ਵਧੀਆ ਲੱਗਿਆ ਭਾਜ ਸਾਹਿਬ ਤੁਹਾਡਾ ਤੇ ਸਾਰੇ ਦੋਸਤਾਂ ਦਾ ਸ਼ੁਕਰੀਆ ਬਹੁਤ ਬਹੁਤ
1: ਜੀ,
0: ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਹੈ ਜੀ।
1: ਥੈਂਕ ਯੂ ਸ਼ੰਮੀ ਜੀ ਜੁੜਨ ਦੇ ਲਈ, ਇਸ ਵਿਸ਼ੇ ਨੂੰ ਨਾਲ ਲਿਆਉਣ ਦੇ ਲਈ ਜੀ, ਤੇ ਆਉਣ ਵਾਲੇ ਸਮੇਂ ਚ ਜ਼ਰੂਰ ਕੁਝ ਨਾ ਕੁਝ ਨਵਾਂ ਕਰਾਂਗੇ, ਤੇ ਵੀਕਐਂਡ ਦੇ ਉੱਤੇ ਵੀ ਉਡੀਕ ਜਿਵੇਂ ਪਹਿਲਾਂ ਕਹਿ ਹੀ ਗਏ ਨੇ ਰਹੇਗੀ ਜੀ। ਤੇ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ, ਨਾਲ ਜੁੜਨ ਦੇ ਲਈ ਜੀ,
0: ਸ਼ੁਕਰੀਆ ਜੀ, ਜ਼ਿੰਦਾਬਾਦ ਜੀ, ਮੁਹੱਬਤ
1: ਜ਼ਿੰਦਾਬਾਦ ਜੀ। ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ, ਸਾਡੇ ਸਹਿਯੋਗੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ। ਤੇ ਔਜਲਾ ਸਾਹਿਬ ਦੀ ਕਾਲ ਆ ਰਹੀ ਹੈ ਜੀ, ਉਹਨਾਂ ਦੀ ਗੱਲਬਾਤ ਸੁਣ ਲਈਏ। ਹਾਂਜੀ ਔਜਲਾ ਸਾਹਿਬ, ਸਵਾਗਤ ਹੈ ਜੀ ਨੂੰ ਜੀ।
3: ਅਸੀਂ ਦੋਨੋ ਵੀਰਾਂ ਸਰਕਾਰ ਸਰੋਤਿਆਂ ਨੂੰ, ਸ਼ਮੀ ਭਾਈ ਚਲੇ ਗਏ?
1: ਹਾਂਜੀ ਹੁਣੇ ਡ੍ਰੌਪ ਕਰ ਗਏ, ਚਲੋ ਕੋਸ਼ਿਸ਼ ਕਰ ਲੈਣੇ ਨਾਲ ਦੁਬਾਰਾ ਜੇ ਜੁੜ ਜਾਣ। ਹਾਂਜੀ ਇੱਕ
3: ਮੈਂ ਤਾਂ ਦਾਦੋ ਦਾਦੂ ਜੀ ਬੜੀ ਵਧੀਆ ਗੱਲਾਂ ਸੁਣਾ ਕੇ ਗਏ
1: ਜੀ।
3: ਮਤਲਬ ਦੇਖੋ ਉਹਨਾਂ ਦੀਆਂ ਗੱਲਾਂ ਸੁਣ ਕੇ ਪਹਿਲਾਂ ਮੇਰੀ ਸਲਾਹ ਸੀ ਮੈਂ ਚਲੋ ਚੱਲੀ ਜਾਂਦਾ ਕਾਹਨੂੰ, ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਕਈ ਗੱਲਾਂ ਜਿੰਦਗੀ ਦੀਆਂ ਯਾਦ ਆ ਜਾਂਦੀਆਂ
1: ਜੀ
3: ਬੰਦੇ ਦੇ।
1: ਬਿਲਕੁਲ ਜੀ ਜੀ, ਸ਼ਮੀ ਜੀ ਆਜੋ, ਲੰਘੇ ਆਓ ਜੀ ਨਾਲ।
3: ਸ਼ਮੀ ਸਤਿ ਸ੍ਰੀ ਅਕਾਲ ਜੀ, ਮੈਂ ਨਾ ਦਾਦੂ ਜੀ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਇੱਕ ਗੱਲ ਯਾਦ ਆਈ ਕਿ ਇੱਕ ਮੁੰਡਾ ਸੀ ਸਾਡੇ ਪਿੰਡੋਂ, ਅੱਜ ਕੱਲ ਕੈਲੀਫੋਰਨੀਆ ਰਹਿੰਦਾ ਜੀ ਉਹ
1: ਜੀ,
3: ਤੇ ਉਹਦੀ ਸਿਸਟਰ 1981 ਦੇ ਵਿੱਚ ਵਿਆਹ ਕਰਾ ਕੇ ਅਮੈਰੀਕਾ ਆਈ ਸੀ ਜੀ ਉਹ
1: ਜੀ,
3: ਉਹਦੀ ਭੈਣ ਦੇ ਇਹ ਸੀ ਮਨ ਦੇ ਵਿੱਚ ਵੀ ਚਲੋ ਵੀ ਕਿਵੇਂ ਨਾ ਕਿਵੇਂ ਬਾਹਰ ਕੱਢੇ ਜਾਣ, ਭੈਣ ਭਾਈ ਆਪਦੇ ਹੁੰਦਾ ਹੀ ਹਰੇਕ ਨੂੰ ਹਨਾ।
1: ਬਿਲਕੁਲ,
3: ਉਹਨੇ ਨਾ ਆਪਣੇ ਪੇਪਰ ਭੇਜ ਹੀ ਰਹਿੰਦੀ ਸੀ, ਉਹ ਬੜਾ ਸੀ ਔਰ ਬੜੇ ਭਾਈ ਨੂੰ ਵੀ ਚੱਲ ਇਹਦਾ ਵੀਜ਼ਾ ਲੱਗ ਜਾਵੇ
1: ਜੀ,
3: ਤੇ ਉਹਨੇ ਪੇਪਰ ਭੇਜੇ ਤੇ ਉਹਦੇ ਨਾਲ ਦਿੱਲੀ ਜਾਣ ਨੂੰ ਕੋਈ ਬੰਦਾ ਤਿਆਰ ਨਾ ਹੋਇਆ
1: ਜੀ ਜੀ,
3: ਤੇ ਉਹਨੇ ਇੱਕ ਬੰਦਾ ਨੂੰ ਕਹਿੰਦਾ ਮੁੰਡੇ ਨੂੰ ਕਹਿੰਦਾ ਵੀ ਕਰ ਉਹ ਮਤਲਬ ਮੇਰੇ ਨਾਲ ਚੱਲ, ਉਹ ਕਹਿੰਦਾ ਵੀ ਜੇ ਮੈਂ ਨਾਲ ਚੱਲੂ ਤਾਂ ਮੇਰੇ ਨਾਲ ਪੇਪਰ ਲਾ ਦੋ
1: ਜੀ,
3: ਉਹ ਕਹਿੰਦਾ ਠੀਕ ਹੈ ਮੈਂ ਲਾ ਦਿੰਦਾ ਹਾਂ ਮੈਂ ਇਹ ਨੀ ਜਾਣਾ। ਉਹ ਬੰਦਾ ਆਪ ਕਦੇ ਖੰਨੇ ਤੋਂ ਗਾਹਾਂ ਨੀ ਸੀ ਟੱਪਿਆ, ਦੋ ਚਾਰ ਕਿੱਲੇ ਜ਼ਮੀਨ ਸੀ ਉਹਦੇ ਕੋਲ, ਉਹ ਗੋਭੀ ਬੀਜਦਾ ਸੀ ਤੇ ਉੱਥੇ ਵੇਚ ਕੇ ਆ ਜਾਂਦਾ ਸੀ, ਹੋਰ ਕੋਈ ਬੰਦੇ ਨਾਲ ਤਿਆਰ ਹੋਇਆ ਉਹਦੇ ਨਾਲ
1: ਜੀ,
3: ਉਹਨੇ ਉਹਦੇ ਹੀ ਪੇਪਰਾਂ ਦੀ ਆਪਦਿਆਂ ਦੀ ਉਹ ਕਾਪੀ ਕਰਕੇ ਉਹਨੂੰ ਲਾ ਕੇ ਦੇਤੇ ਵੀ ਚੱਲ ਤੂੰ ਵੀ ਲਾ ਲਈ ਮੈਂ ਵੀ ਲਾ ਦਿੰਦਾ, ਉਹਨੂੰ ਵੀਜ਼ਾ ਰਿਫਿਊਜ਼ ਹੋ ਗਿਆ ਤੇ ਉਹਨੂੰ ਵੀਜ਼ਾ ਲੱਗ ਗਿਆ ਤੇ ਮੁੜ ਕੇ ਵਕਤ ਲੰਘਿਆ ਆਪਦਾ ਚੱਲਿਆ ਗਿਆ ਤੇ ਉਹਦੀ ਭੈਣ ਨੇ ਪੇਪਰ ਜਿਹੜੇ ਭਰੇ ਸੀ ਉਦੋਂ ਬਾਅਦ ਪੇਪਰ ਭਰਤੇ ਲੰਘਦੇ ਲੰਘਦੇ ਮੈਂ 91 ਅਪ੍ਰੈਲ ਚ ਆਇਆ ਤੇ ਉਹ 91 ਮਈ ਜੂਨ ਚ ਆ ਗਏ ਪੱਕੇ ਇੱਥੇ ਹਨਾ
1: ਜੀ,
3: ਤੇ ਉਹ ਬੰਦਾ ਕੋਰਾ ਅਨਪੜ੍ਹ ਸੀ ਆਪਣੇ ਜੀ, ਤੇ ਜਦੋਂ ਮੈਂ ਉਹਨੂੰ ਇੱਥੇ ਨਿਊਯਾਰਕ ਤੋਂ ਟੈਕਸੀ ਚਲਾਉਂਦਾ ਸੀ
1: ਜੀ,
3: ਤੇ ਉਹ ਅੰਗਰੇਜ਼ੀ ਬੋਲੇ ਕੁਛ ਤੇ ਜਿਹਨੂੰ ਪੰਜਾਬੀ ਨੀ ਸੀ ਬੋਲਣੀ ਆਉਂਦੀ
1: ਜੀ,
3: ਤੇ ਸਿਟੀਜ਼ਨ ਹੋ ਗਿਆ ਜੀ ਉਹ
1: ਜੀ, ਕਿਆ ਬਾਤ ਹੈ ਜੀ,
3: ਨਿਊਯਾਰਕ ਸਿਟੀ ਚ ਟੈਕਸੀ ਚਲਾਉਂਦਾ ਸੀ ਆਪਦਾ ਮਡਾਰੀਅਨ ਘਰ ਆਪ ਦੇਖੋ, ਮੈਂ ਉਹਦੇ ਕੋਲ ਚਲੋ ਇਕਦਮ ਨੀ ਮੈਂ ਉਹਨੂੰ ਮਿਲਿਆ, ਬਾਅਦ ਚੋਂ ਕਦੇ ਉਹ ਜੈਲਦਾਰ ਰਹਿੰਦਾ ਉੱਥੇ, ਕਹਿੰਦੇ ਉਹਨੂੰ ਮਿਲ ਲਈ ਤੂੰ, ਮੈਂ ਜਦੋਂ ਉਹਨੂੰ ਮਿਲਿਆ ਤੇ ਉਹ ਮਤਲਬ ਮੈਂ ਉਹਨੂੰ ਫਿਰ ਪੁੱਛਿਆ, ਉਹ ਕਹਿੰਦਾ ਵੀ ਜਿਹੜੇ ਕਹਿੰਦਾ ਅੱਧ ਵਿਚਾਰੇ ਵਾਲੇ ਲੋਕ ਮੈਂ ਇੱਥੇ ਦੇਖੇ
1: ਜੀ,
3: ਮੈਨੂੰ ਕਹਿੰਦਾ ਤੇਰੇ ਵਰਗੇ ਵੀ ਜਿਹੜੇ ਨਾ ਤਾਂ ਪੜ੍ਹੇ ਹੀ ਨਾ ਅਨਪੜ੍ਹ ਸੀ, ਕਹਿੰਦਾ ਉਹਨਾਂ ਨੂੰ ਇੰਨੀ ਅੰਗਰੇਜ਼ੀ ਨੀ ਆਉਂਦੀ ਜਿੰਨੀ ਮੈਨੂੰ ਆਉਂਦੀ ਹੈ, ਮੈਂ ਤੈਨੂੰ ਕਿਵੇਂ ਆਉਂਦੀ, ਕਹਿੰਦਾ ਮੈਂ ਜਿਹੜਾ ਕੁਛ ਆਉਂਦਾ ਸੀ ਛੱਡੀ ਤੁਰਿਆ ਗਿਆ,
1: ਰੱਟਾ ਲਾਉਣਾ ਸੌਖਾ ਹੋ ਗਿਆ ਨਾ ਉਹਨਾਂ ਲਈ, ਬਿਲਕੁਲ
3: ਬਸ
1: ਕੋਰੇ ਸੀ,
3: ਪਰ ਇੰਨੀ ਵਧੀਆ ਇੰਗਲਿਸ਼ ਬੋਲਦਾ ਸੀ ਉਹ ਕੇ ਉਹਦੀ ਬੋਲਦੇ ਦੀ ਵੀ ਸਮਝ ਨਹੀਂ ਸੀ ਆਉਂਦੀ ਹੁੰਦੀ,
1: ਕੀ ਬਾਤ ਹੈ ਜੀ, ਪੂਰਾ ਅੰਗਰੇਜ਼ੀ ਸਟਾਈਲ ਹੈ,
3: ਪੂਰਾ ਅੰਗਰੇਜ਼ੀ ਸਟਾਈਲ
1: ਜੀ,
0: ਰੰਗ ਚ
3: ਰੰਗ ਯਾਨੀ ਹਾਂ। ਸ਼ਮੀ ਜੀ ਮੈਂ ਕਹਿੰਦਾ ਦੋ ਤਿੰਨ ਕੁ ਪੜਿਆ ਸੀ, ਉਹਨੇ ਫਿਰ ਮੈਨੂੰ ਗੱਲ ਫੇਰ ਸੁਣਾਈ ਗੱਲ, ਕਹਿੰਦਾ ਮੈਂ ਗੋਭੀ ਕੁੱਟਦਾ ਸੀਗਾ ਜਦ ਮੈਨੂੰ ਦਿੱਲੀ ਨੂੰ ਲੈ ਕੇ ਗਿਆ ਨਾਲ,
1: ਕੀ ਬਾਤ ਹੈ ਜੀ,
3: ਕਹਿੰਦਾ ਮੈਂ ਗੋਭੀ ਵਾਲੇ ਖੇਤ ਚ ਬੈਠਾ ਸੀ ਸਾਡੇ, ਕਹਿੰਦਾ ਮੈਨੂੰ ਕਹਿੰਦਾ ਯਾਰ ਚੱਲ ਯਾਰ ਨਾਲ, ਹੋਰ ਤਾਂ ਕੋਈ ਤਿਆਰ ਨੀ ਮੇਰੇ ਨਾਲ, ਤੂੰ ਹੀ ਤੁਰ ਪਾ ਜੈਲਦਾਰ, ਆ ਉਹਨੂੰ ਜੈਲਦਾਰ ਵੈਸੇ ਜੈਲਦਾਰ ਕਹਿੰਦੇ ਸੀ, ਕਹਿੰਦਾ ਮੈਂ ਕਿਹਾ ਚੱਲ ਭਾਈ ਫਿਰ ਮੇਰੇ ਵੀ ਪੇਪਰ ਲਾ ਦੇ ਨਾਲ, ਕਹਿੰਦਾ ਤਾਂ ਜਾਊਗਾ ਚੱਲ ਆ ਜਾ,
1: ਕਿਆ ਬਾਤ ਹੈ ਜੀ,
3: ਇਹ ਕਿਹੜੀ ਨਾ ਆਪਾਂ ਕਈ ਚੀਜ਼ਾਂ ਤੋਂ ਝਿਜਕਦੇ ਰਹਿੰਦੇ ਆ, ਹੁਣ ਜਿਵੇਂ ਉਹ ਗੱਲ ਸੀ ਆਪਾਂ ਚਲੋ ਸਭ ਨੇ ਪੜ੍ਹੀ, ਇੱਕ ਕੋਲੰਬਸ ਸੀ ਲੱਭਿਆ ਤਾਂ ਤੁਰਿਆ ਤਾਂ ਭਾਰਤ ਲੱਭਣ ਨੂੰ ਸੀ, ਕੇਸੀ ਕਿਹੜੇ ਪਾਸੇ ਨੂੰ ਲੈ ਗਈ, ਉਹਨੂੰ
1: ਅਮਰੀਕਾ
3: ਪਤਾ ਸੀ ਵੀ ਉਹਨੇ ਬਚਣਾ ਇੱਕ ਮਰਨਾ, ਜੇ ਮਰ ਵੀ ਜਾਂਦਾ ਕਿਹਦੇ ਯਾਦ ਰਹਿਣਾ ਸੀ ਕੋਲੰਬਸ,
1: ਬਿਲਕੁਲ
3: ਸਮੁੰਦਰ ਦੀਆਂ ਲਹਿਰਾਂ ਨੇ ਵਿੱਚੇ ਲੈ ਜਾਣਾ ਸੀ ਉਹਨੂੰ,
1: ਬਿਲਕੁਲ
3: ਤੋ ਇੱਛਾ ਸ਼ਕਤੀ ਹੋਣੀ ਚਾਹੀਦੀ ਆ, ਜਿਵੇਂ ਉਹਨੇ ਸਹਿਚ ਨੇ ਨਾ ਰਾਜਨ ਜੀ ਨੇ ਇੱਕ ਬਹੁਤ ਵਧੀਆ ਗੱਲ ਕਰੀ
1: ਜੀ
3: ਕਿ ਜੇ ਬੰਦਾ ਜਿਹੜੀ ਮੰਜ਼ਿਲ ਨੂੰ ਪਾਉਣ ਨੂੰ ਤੁਰਿਆ ਜੇ ਉੱਥੇ ਪਾ ਲਈ ਫਿਰ ਤਾਂ ਗੱਲੇ ਖਤਮ ਹੋ ਗਈ,
1: ਗੱਲ ਖਤਮ ਹੈ ਜੀ,
3: ਜਿਵੇਂ ਜਿੱਥੇ ਇਛਾਵਾਂ ਮਰ ਜਾਣ ਉੱਥੇ ਬੰਦਾ ਵੀ ਖਤਮ ਹੈ, ਜਿਵੇਂ ਤੁਸੀਂ ਆਪਣੇ ਸ਼ਮੀ ਨੇ ਹੁਣੇ ਪੱਤੇ ਵਾਲੀ ਕਹਾਣੀ ਸੁਣਾਈ ਸੀ ਉਹ
1: ਜੀ,
3: ਹੈਨਾ ਕੁਛ ਨਾ ਕੁਛ ਤਾਂ ਲਾਲਸਾ ਦੇਖੋ ਆਪਾਂ ਨਾ ਆਪਣੇ ਮੈਂ ਕਹਿੰਦਾ ਔਫੇਅਰ ਰਾਜੀ ਨਾਲ ਗੱਲ ਕਰਦਾ ਸੀ, ਜਿਹੜੇ ਆ ਪੰਜ ਸ਼ਬਦਾਂ ਦੇ ਵਿੱਚ ਆਪਣੇ ਕਥਾਵਾਚਕ ਸਾਨੂੰ ਸੁਣਾ ਕੇ
1: ਜੀ,
3: ਤੇ ਦੋਏ ਕਿੱਸੇ ਭਰ ਕੇ ਤੁਰ ਜਾਂਦੇ ਨੇ ਨਾ ਜੇਬਾਂ ਚ ਜੀ, ਕਹਾਵਤ ਉਹ ਬਹੁਤ ਵਧੀਆ ਲੱਗੀ ਮੈਨੂੰ ਕਿਸੇ ਦੀ, ਉਹ ਕਹਿੰਦੇ ਵੀ ਸਾਨੂੰ ਉਹਨੂੰ ਵੀ 3 ਲੱਖ ਰੁਪਇਆ ਦੇਣਾ ਪਿਆ ਜਿਹੜਾ ਇਹ ਸਾਨੂੰ ਦੱਸ ਕੇ ਗਿਆ ਭਾਈ ਮਾਇਆ ਇਹ ਤੋਂ ਬਚ ਕੇ ਰਹੋ, ਇਹ ਨਾਗਨੀ ਹੈ। ਇਹ ਗੱਲ ਸੁਣ ਲਈ ਉਹਨੂੰ ਵੀ 3 ਲੱਖ ਦੇਣਾ ਪਿਆ। ਹੁਣ ਕਾਮ ਕ੍ਰੋਧ ਮੋਹ ਲੋਭ ਹੰਕਾਰ, ਅਸੀਂ ਇਹ ਸ਼ਬਦਾਂ ਨੂੰ ਦੂਜੇ ਪਾਸੇ ਨੂੰ ਢਾਲ ਲਿਆ।
1: ਬਿਲਕੁਲ,
3: ਜੇ ਹੁਣ ਕਾਮ ਨਹੀਂ ਹੋਊ ਫਿਰ ਆਹ ਦੁਨੀਆਦਾਰੀ ਕਿਵੇਂ ਚੱਲੂਗੀ,
1: ਕਿੱਦਾਂ ਚੱਲੂਗੀ ਜੀ, ਕਿੱਦਾਂ ਬਣੇਗੀ?
3: ਜੇ ਲੋਭ ਨਹੀਂ ਹੋਊਗਾ ਕਿਸੇ ਚੀਜ਼ ਦਾ ਫਿਰ ਅਸੀਂ ਉਹਨੂੰ ਪਾਵਾਂਗੇ ਕਿਵੇਂ?
1: ਜੀ,
3: ਲੋਭ ਨਾਲੇ ਪਾਇਆ ਜਾਂਦਾ।
1: ਬਿਲਕੁਲ ਹੈ ਜੀ।
3: ਕ੍ਰੋਧ ਜੇ ਨਹੀਂ ਹੋਊ ਅੰਦਰ ਤੁਹਾਡੇ, ਫਿਰ ਤੁਸੀਂ ਮਤਲਬ ਕਿਵੇਂ ਕਿਸੇ ਦੂਜੇ ਨਾਲ ਜਾਂ ਕਿਸੇ ਦੂਜੇ ਫੌਜ ਆ ਜਿਹੜੀ ਜੋ ਵੀ, ਜਿੱਦਾਂ ਵੀ ਇਹਨੂੰ ਲਾ ਲਓ ਦਲੇਰੀ ਹੈ। ਹੁਣ ਮੋਹ ਜੇ ਮੋਹ ਨਹੀਂ ਕਰਾਂਗੇ, ਜਵਾਕ ਨੇ ਮੋਹ ਨਹੀਂ ਕਰਾਂਗੇ, ਜਾਂ ਜਿਹੜੀ ਚੀਜ਼ ਤੁਸੀਂ ਕਮਾਈ ਹੈ, ਜਵਾਕ ਵੀ ਸਾਡੀ ਕਮਾਈ ਹੈ ਤੇ ਆ ਕਾਰੋਬਾਰ ਆ ਜੋ ਵੀ ਹੈ, ਜਾਂ ਸਾਡੀ ਪੜ੍ਹਾਈ ਵੀ ਸਾਡੀ ਕਮਾਈ ਓ ਹੈ
1: ਜੀ,
3: ਪੜੇ ਹੋਏ ਨੇ ਜੇ ਟੀਚਰ ਨੇ, ਜੇ ਇਹਨਾਂ ਨੂੰ ਮੋਹ ਹੈ ਕਿਸੇ ਕਿਤਾਬਾਂ ਨਾਲ, ਜੇ ਪੜ੍ਹਨਗੇ ਤਾਂ ਹੀ ਬੱਚਿਆਂ ਨੂੰ ਕਹਾਂ ਦੱਸਣਗੇ ਨਾ।
1: ਬਿਲਕੁਲ,
3: ਇਹ ਵੀ ਮੋਹ ਹੈ।
1: ਬਿਲਕੁਲ,
3: ਫਿਰ ਜੇ ਉਹ ਚੀਜ਼ ਦੀ ਪ੍ਰਾਪਤੀ ਕਰਕੇ ਜੇ ਅਸੀਂ ਉਹਤੇ ਮਾਣ ਨਾ ਕਰੀਏ
1: ਜੀ, ਕ੍ਰੈਡਿਟ ਕਿਸੇ ਹੋਰ
3: ਨੂੰ ਦੇਈਏ, ਅਹੰਕਾਰ ਅਹੰਕਾਰ ਤਾਂ ਹੋਣਾ ਬਣਦਾ ਨਾ, ਪਰ ਹਾਂ ਅਹੰਕਾਰ ਨਾਲ ਅਸੀਂ ਦੂਜੇ ਨੂੰ ਮਾਰੀਏ ਨਾ
1: ਜੀ।
3: ਸਾਨੂੰ ਇਹ ਚੀਜ਼ਾਂ ਤੋਂ ਜੇ ਆਪਾਂ ਕਹੀਏ ਆ ਜਿਹੜੇ ਸਾਡੇ ਨੇ ਕਥਾ ਵਾਚਕ
1: ਜੀ,
3: ਤੇ ਉਹ ਸਾਨੂੰ ਇਹ ਚੀਜ਼ਾਂ ਤੋਂ ਕਹਿੰਦੇ ਨਾ ਨਾ ਨਾ ਇਹ ਤਾਂ ਕੰਮ, ਇਹ ਤੋਂ ਬਚੋ
1: ਇਹਨਾਂ ਤੋਂ, ਸਾਨੂੰ ਬਚਾਉਣ ਲੱਗੇ। ਸੋਰੀ, ਆਪਣੇ ਔਜਲਾ ਸਾਹਿਬ, ਇਹ ਤਾਂ ਗੁਰੂ ਸਾਹਿਬ ਦੇ ਫਲਸਫੇ ਨੂੰ ਹੀ ਗਲਤ ਕਹੀ ਦਾ, ਗੁਰੂ ਸਾਹਿਬ ਤਾਂ ਗ੍ਰਹਿਸਥੀ ਜੀਵਨ ਸਾਨੂੰ ਦੇ ਕੇ ਗਏ ਨੇ ਜੀ, ਤੇ ਇਹ ਤਾਂ ਉਹਨਾਂ ਨੂੰ ਗਲਤ ਕਰੀ ਜਾਂਦੇ ਆ ਸਾਬਤ ਜੇ ਦੇਖਿਆ ਜਾਵੇ।
3: ਹੁਣ ਜੇ ਇੱਥੇ ਵਾਲੇ ਬੱਚੇ ਕਈ ਵਾਰੀ ਸਵਾਲ ਪੁੱਛ ਲੈਣ
1: ਜੀ
3: ਕਿ ਜੇ ਗੁਰੂ ਮੀਟ ਨਹੀਂ ਖਾਂਦੇ ਸੀ ਫਿਰ ਸ਼ਿਕਾਰ ਕਿਉਂ ਕਰਦੇ ਸੀ?
1: ਬਿਲਕੁਲ ਹੈ ਜੀ,
3: ਦੱਸੋ
1: ਜ਼ਰੂਰਤਾਂ ਸੀ ਉਹਨਾਂ ਸਮਿਆਂ ਦੇ ਵਿੱਚ ਜੋ ਕੁਝ ਵੀ ਹੋਇਆ। ਬਿਲਕੁਲ ਹੈ ਜੀ,
3: ਹੁਣ ਦਾਦੂ ਜੀ ਗੱਲ ਦੱਸ ਕੇ ਗਏ ਨੇ ਵੀ ਮੈਂ ਹਰ ਜ਼ਿੰਦਗੀ ਦਾ ਰੰਗ ਮਾਣਿਆ, ਮੰਨਣਾ ਚਾਹੀਦਾ। ਮੈਂ ਤਾਂ ਕਹਿੰਦਾ ਜੇ ਹੁਣ ਬਾਹਰ ਆਇਆ ਜੀ, ਮੈਂ ਬਾਹਰ ਚ ਨੀ ਜਾਣਾ, ਤੁਸੀਂ ਬਾਹਰ ਚ ਜਾਏਗੇ ਤਾਂ ਹੀ ਤੁਹਾਨੂੰ ਇੱਥੇ ਦੀ ਗੱਲਬਾਤ, ਉਹ ਕਿਵੇਂ ਬਹਿੰਦੇ ਨੇ ਸਾਡੇ, ਰੋਟੀਆਂ ਨੇ ਚੌਂਤਰੇ ਨੇ
1: ਹੈ,
3: ਜਾਂ ਨਿਆਂ ਵਾਲੀ ਮੋਟਰ ਹੁੰਦੀ ਹੈ
1: ਜੀ,
3: ਉਹ ਹੈ, ਉਹ ਵੀ ਬਾਹਰ ਹੀ ਨੇ ਸਾਡੀ।
1: ਬਿਲਕੁਲ,
3: ਸੋ ਇਸ ਕਰਕੇ ਹਰ ਚੀਜ਼ ਸਾਨੂੰ ਤਾਂ ਨਾ ਪਤਾ ਨੀ, ਮੈਂ ਕੱਲ ਵੀ ਪਰਸੋਂ ਵੀ ਗੱਲ ਕਰੀ ਸੀ ਵੀ ਅਜੇ ਤਾਂ ਅਸੀਂ ਤਾਂ ਇਹਦੇ ਵਿਚੋਂ ਨੀ ਨਿਕਲੇ,
1: ਧਰਮਾਂ ਦੇ ਵਿਚੋਂ ਨੀ ਨਿਕਲੇ। ਬਿਲਕੁਲ,
3: ਧਰਮਾਂ ਦੇ ਵਿਚੋਂ ਇੱਥੇ ਵੀ ਲਿਆ ਕੇ ਜਿਹੜੇ ਬਾਬਿਆਂ ਤੋਂ ਉੱਥੇ ਗੱਲਾਂ ਸੁਣਦੇ ਹੁੰਦੇ ਜਿੱਥੇ ਆ ਰਹੀਆਂ, ਉਹ ਇੱਥੇ ਆ ਕੇ ਉਹ ਵੀ ਸਾਨੂੰ ਸੁਣਾ ਕੇ
1: ਆਪਦਾ
3: ਜਿੱਭਾ ਵਰਕ ਤੁਰੀ ਜਾਂਦੇ ਨੇ ਜੀ,
1: ਲਿਆਰਾ
3: ਗੁਰਦੁਆਰੇ ਤੇ ਲੱਗੇ ਹੋਏ ਨੇ, ਢੋਲਕੀਆਂ ਕੁੱਟੀ ਜਾਂਦੇ ਨੇ, ਅਸੀਂ ਸਿਰ ਹਲਾਈ ਜਾਂਦੇ ਹਾਂ।
1: ਬਿਲਕੁਲ,
3: ਉਹੀ ਕਥਾ ਸਾਨੂੰ ਸੁਣਾਈ ਜਾਂਦੇ ਨੇ, ਫਿਊਚਰ ਦੀ ਕੋਈ ਗੱਲ ਪਿਛੋਕੜੇ ਸੁਣਾਉਂਦੇ ਨੇ ਸਾਨੂੰ, ਫਿਊਚਰ ਕੀ ਹੈ?
1: ਫਿਊਚਰ ਨੀ ਕੋਈ ਦੱਸਦਾ ਜੀ। ਬਿਲਕੁਲ,
3: ਜੇ ਉਦੋਂ ਘੋੜਿਆਂ ਤੇ ਸੀ ਜਾਂ ਘੋੜਿਆਂ ਨਾਲ ਖੇਤੀ ਕਰੀ, ਭਾਈ ਉਦੋਂ ਘੋੜੇ ਹੀ ਘੋੜਿਆਂ ਨੇ ਕਰਨੀ ਸੀ।
1: ਬਿਲਕੁਲ,
3: ਹਾਂਜੀ, ਉਹ ਸ਼ਮੀ ਦੀ ਗੱਲ ਮੈਨੂੰ ਵਧੀਆ ਲੱਗਦੀ ਹੈ, ਉਹ ਕਹਿੰਦੇ ਸਾਡੇ ਬੜੇ ਟਕੇ ਦਾ ਊਠ ਹੁੰਦਾ, ਟਕਾ ਹੁੰਦਾ ਸੀ।
1: ਬਿਲਕੁਲ ਬਿਲਕੁਲ,
3: ਊਠ ਤਾਂ ਹੁਣ ਵੀ ਉਹਨੇ ਦਾ ਹੀ ਹੈ
1: ਜੀ,
3: ਹੁਣ ਜਿੰਨੇ ਦਾ ਊਠ ਉਹਨੇ ਦਾ ਹੋਣਾ, ਉਹਦਾ ਪੈਸੇ ਉਹਨੇ ਵੀ ਹੈ ਨੀ, ਸਾਡੇ ਕੋਲ ਅੱਜ ਵੀ ਹੈ ਨਹੀਂ
1: ਗੇ ਜੀ। ਬਿਲਕੁਲ ਹੈ ਜੀ,
3: ਇੱਛਾ ਸ਼ਕਤੀ ਹੋਊਗੀ ਜੀ ਤਾਂ ਹੀ ਅਸੀਂ ਇਹਦੇ ਵਿਚੋਂ ਨਿਕਲਾਂਗੇ
1: ਨਿਕਲਾਂਗੇ ਜੀ। ਬਿਲਕੁਲ ਹੈ ਜੀ,
3: ਜੇ ਐਵੇਂ ਬੈਠੇ ਕਹੀਏ ਉਹ ਫਲਾਨੇ ਦਾ ਲੋਟ ਆ ਗਿਆ, ਲੋਟ ਆਉਣਾ ਨੀ ਹੁੰਦਾ, ਲਿਆਉਣਾ ਪੈਂਦਾ,
1: ਲਿਆਉਣਾ ਪੈਂਦਾ ਜੀ, ਸਮੇਂ ਨੂੰ ਬਦਲਣਾ ਪੈਂਦਾ, ਹਾਲਾਤਾਂ ਨੂੰ ਬਦਲਣਾ ਪੈਂਦਾ।
3: ਬਿਲਕੁਲ, ਲੋਟ ਕਦੇ ਨੀ ਆਉਂਦਾ, ਲੋਟ ਲਿਆਉਣਾ ਪੈਂਦਾ।
1: ਬਿਲਕੁਲ ਹੈ ਜੀ,
3: ਮੇਰੇ ਅਗਰ ਕਰਨਾ
1: ਮੰਗੇ ਤਾਂ ਲਾਟਰੀ ਦੀ ਟਿਕਟ ਹੀ ਨਾ ਹੋਗੀ ਤਾਂ ਲਾਟਰੀ ਥੋੜੀ ਨਿਕਲ ਆਉਣੀ ਹੈ ਜੀ।
3: ਹਾਂਜੀ ਸ਼ਮੀ, ਦੱਸੋ ਜੀ ਕੋਈ ਗੱਲ।
4: ਹਾਂਜੀ, ਬਿਲਕੁਲ ਬਿਲਕੁਲ ਜੀ, ਆ ਲਾਟਰੀ ਵਾਲੀ ਗੱਲ ਬਹੁਤ ਜ਼ਬਰਦਸਤ ਹੈ। ਇਹ ਵੀ ਕਹਿ ਲੋ ਵੀ ਮੈਂ ਕਈ ਮਿੱਤਰਾਂ ਨੂੰ ਦੇਖਿਆ ਇੱਕ ਵਾਰੀ, ਉਹ ਬੜੀ ਵਾਰੀ ਉਹ ਕਈ ਲੈ ਕੇ ਆਉਂਦੇ ਆ ਦਿਹਾੜੀ ਕਰਕੇ ਆਏ, ਤਾਂ ਲਾਟਰੀ ਦੀਆਂ ਟਿਕਟਾਂ ਕਿਸੇ ਭਰੀ ਹੋਣ, ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਮੈਂ ਸਾਰੀ ਉਹਦੀ ਜਿਹੜੀ ਉਹ ਥੱਦੀ ਜੀ ਸਾਰੀ ਖਰੀਦ ਲਈ ਹੈ, ਕੋਈ ਤਾਂ ਨਿਕਲੂ, ਕਹਿੰਦਾ ਉਹ ਲਾਟਰੀ ਤਾਂ ਕੋਈ ਨਿਕਲੀ ਨੀ, ਉਹ ਤੇ ਕਰਦੇ ਚੜ ਗਿਆ ਉਲਟਾ।
1: ਕਿਆ ਬਾਤ
4: ਹੈ, ਕਹਿੰਦਾ ਵੀ ਐ ਨੀ ਨਿਕਲਦੀ ਬਾਈ ਇਹ
1: ਜੀ।
3: ਮੈਂ ਸ਼ਮੀ ਗੱਲ ਹੀ ਸੁਣ,
4: ਅੱਜ ਨਾ ਔਜਲਾ ਸਾਹਿਬ ਤੇ ਭਰਤ ਸਾਹਿਬ, ਬੜੀ ਮੈਨੂੰ ਇਹ ਵੀ ਖੁਸ਼ੀ ਹੋ ਰਹੀ ਹੈ, ਇੱਕ ਟ੍ਰੇਨ ਅੱਜ ਚੱਲੀ ਹੋਈ ਆ ਜਿਹ ਚ ਮਾਤਾ ਜੀ ਬੈਠੇ ਆ, ਹਜੂਰ ਸਾਹਿਬ ਜਾ ਰਹੇ ਨੇ ਜਥੇ ਦੇ ਨਾਲ, ਤੇ ਸਵੇਰੇ 6 ਵਜੇ ਦੀ ਤੁਰੀ ਆ ਨੰਦੇੜ ਸਾਹਿਬ ਐਕਸਪ੍ਰੈਸ ਅੰਮ੍ਰਿਤਸਰ ਵਾਲੀ
1: ਜੀ,
4: ਉਹ ਇਹ ਲਾਈਵ ਪ੍ਰੋਗਰਾਮ ਉਹਦੇ ਵਿਚ ਸੁਣਨ ਡੇ ਸਾਰਾ ਜਥਾ
1: ਬੈਠਾ ਜੀ,
4: ਤੇ ਸੁਣਦੇ ਨੇ ਉਹਨਾਂ ਨੂੰ ਵੀ ਭਾਈ ਜੀ ਕਰਦੇ
1: ਜੀ। ਬਿਲਕੁਲ,
3: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਇਹਨਾਂ ਦੀ ਯਾਤਰਾ ਸਫਲ ਕਰੇ
1: ਜੀ।
3: ਹਾਂਜੀ,
1: ਸਾਡੇ ਵੱਲੋਂ ਵੀ ਮੱਥਾ
3: ਟੇਕਦੇ ਮੱਥਾ ਤਾਂ ਮੈਂ ਤਾਂ ਚਲੋ ਟੇਕ ਦੇਣ ਜੀ, ਕਾਹਨੂੰ ਹੁਣ ਤੁਸੀਂ ਇਸ ਪਾਸ ਨੂੰ
1: ਨਹੀਂ ਮੱਥਾ ਤਾਂ
3: ਮਾਂ ਦੇ ਪੈਰਾਂ, ਮਾਂ ਦੇ ਪੈਰਾਂ ਚ ਜੰਨਤ ਤਾਂ ਮਾਂ ਦੇ ਪੈਰਾਂ ਚ ਹੈ ਜੀ।
1: ਬਿਲਕੁਲ ਬਿਲਕੁਲ ਹੈ ਜੀ,
3: ਰੱਬ ਦਾ ਘਰੇ ਬੈਠਾ ਹੁੰਦਾ, ਲੱਭੀ ਅਸੀਂ ਲੱਭੀ ਪਹਾੜਾਂ ਚ ਜਾਂਦੇ ਆ,
1: ਬਿਲਕੁਲ ਹੈ ਜੀ ਬਿਲਕੁਲ।
3: ਇਸ ਕਰਕੇ ਉਹ ਗੱਲ ਇਹ ਆ ਨਾ, ਜਿਹੜਾ ਕੁਛ ਬੀਜੇਂਗੇ ਉਹ ਕਹਿੰਦੇ ਨਾ, ਜੋ ਬੀਜੇਂਗੇ ਉਹ ਵੱਢੇਂਗੇ, ਉਹ ਜੇ ਇਹ ਅਸਰ ਹੁੰਦਾ, ਜੇ ਤੁਸੀਂ ਆਪਦੇ ਘਰੇ ਆਪਦੇ ਮਾਂ ਪਿਓ ਨੂੰ ਜਿਹੋ ਜਿਹਾ ਸਾਂਭਦੇ ਹੋ, ਬੱਚਿਆਂ ਤੇ ਅਸਰ ਹੁੰਦਾ ਤੁਹਾਨੂੰ,
1: ਬਿਲਕੁਲ
3: 100 ਨਹੀਂ ਤਾਂ 20% ਤਾਂ ਸਾਂਭਣਗੇ ਗਾਹਾਂ
1: ਜੀ।
3: ਤੇ ਜੇ ਉਹਨਾਂ ਨੂੰ ਨਹੀਂ ਸਾਂਭੇਗਾ ਫਿਰ 20 ਮਾਈਨਸ ਜਾਊਗਾ ਭਾਈ
1: ਜੀ,
3: ਪਾਲੇਂਗੇ ਕਿੱਥੇ, ਜਿਹੜਾ ਬੀਜੇਂਗੇ ਉਹੀ ਵੱਢੇਂਗੇ ਉਹਨਾਂ,
1: ਬਿਲਕੁਲ ਹੈ ਜੀ।
3: ਤੇ ਹੁਣ ਜਿਹੜੇ ਪਹਿਲੇ ਊਧਮ ਸਿੰਘ ਵਰਗੇ, ਭਗਤ ਸਿੰਘ ਸਰਾਭੇ ਵਰਗੇ ਭਗਤ ਸਿੰਘ ਹੋਣੀ ਬਾਹਰ ਆਏ ਉਹ ਸਮਿਆਂ ਦੇ ਵਿੱਚ, ਤੇ ਉਹਨਾਂ ਨੇ ਜਿਹੜੀ ਉਹ ਮਤਲਬ ਹੱਥਾਂ ਨਾਲ ਪ੍ਰੈਸ ਨੂੰ ਗੇੜਦਿਆਂ ਨੇ ਉਹ ਲਿਖਿਆ ਸੀ, ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਉਹਨਾਂ ਦੇ ਅੰਦਰੋਂ ਕਿਹੋ ਜਿਹੀ ਹੂਕ ਨਿਕਲੀ ਹੋਣੀ ਉਸ ਸਮੇਂ,
1: ਬਿਲਕੁਲ ਪਹਿਲੇ
3: ਮੈਂ ਇਹੋ ਜਿਹੇ ਆਜ਼ਾਦ ਮੁਲਕ ਚ, ਮੈਂ ਮੁਲਕ ਚ ਆਇਆ ਤੇ ਸਾਡੇ ਲੋਕ ਕਿਵੇਂ ਗੁਲਾਮੀ ਕੱਟ ਰਹੇ ਨੇ
1: ਜੀ,
3: ਉਹਨਾਂ ਨੇ ਇਸ ਚੀਜ਼ ਨੂੰ ਤੋਲਿਆ ਹੋਣਾ ਨਾ,
1: ਤੋਲਿਆ
3: ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਤੁਰੀ ਹੋਣੀ ਹੈ ਨਾ
1: ਜੀ,
3: ਤਾਂ ਹੀ ਤੁਹਾਡੇ ਅੰਦਰੋਂ ਭਾਵਨਾਵਾਂ ਪੈਦਾ ਹੁੰਦੀ ਹੈ ਨਾ ਜਦੋਂ ਤੁਸੀਂ ਕਿਸੇ ਨੂੰ ਪਰਚੋਲਦੇ ਹੋ। ਜੇ ਹੁਣ ਮੈਂ ਬਹੁਤ ਲੋਕ, ਮੈਂ ਇੱਕ ਪਿੱਛੇ ਇੱਕ ਕਵਿਤਾ ਲਿਖੀ ਮੈਂ ਫੇਸਬੁੱਕ ਤੇ ਪਾਈ, ਮੈਨੂੰ ਨਿਊਯਾਰਕ ਤੋਂ ਫੋਨ ਆਇਆ, ਉਹਨੇ ਬੰਦੇ ਥੱਲੇ ਲਿਖਿਆ ਸੀ ਕਹਿੰਦਾ ਵੀ ਬਹੁਤ ਵਧੀਆ ਭਾਵਨਾ ਤੂੰ ਪ੍ਰਗਟ ਕੀਤੀਆਂ
1: ਜੀ,
3: ਉਹਦੀ ਉਹਨੇ ਕਵਿਤਾ ਨਾ ਉਹਨੂੰ ਕਿਸੇ ਬੰਦੇ ਨੂੰ ਸਰਾਈ ਟੈਕਸੀ ਸਟੈਂਡ ਤੇ ਖੜ ਕੇ
1: ਜੀ,
3: ਉਹ ਕਹਿੰਦਾ ਕੋਈ ਨੀ ਯਾਰ ਵਧੀਆ ਸੀ ਉੱਥੇ ਵੀ ਇੱਥੇ ਵੀ ਵਧੀਆ ਹੀ ਆ। ਉਹ ਕਹਿੰਦਾ ਮੈਂ ਤੈਨੂੰ ਇਹ ਤਾਂ ਨੀ ਕਹਿੰਦਾ ਵੀ ਉੱਥੇ ਮਾੜੇ ਸੀ ਜਾਂ ਇੱਥੇ ਮਾੜੇ ਸੀ, ਕਿ ਜਿੱਥੋਂ ਅਸੀਂ ਆਏ ਆ ਵੀ ਘੱਟੋ ਘੱਟ ਇੰਨਾ ਕਿਰਤ ਘੰਟਾ ਨਾ ਬਣ ਤੂੰ ਵੀ ਉਹਦੀ ਭਾਵਨਾਵਾਂ ਦੇਖ। ਕਹਿੰਦਾ ਉਹਨੇ ਜਾਣੀ ਤਿੱਚ ਜਾਣਿਆ ਤੇਰੀ ਗੱਲ ਨੂੰ, ਕਹਿੰਦਾ ਮੈਂ ਉਹਨੂੰ ਕਿਹਾ ਯਾਰ ਮੇਰੇ ਤੇ ਅਸਰ ਕਰੀਆਂ ਇਹ ਗੱਲਾਂ ਵੀ, ਬਾਕੀ ਯਾਰ ਸਾਡੀ ਧਰਤੀ ਤੇ ਧਰਤੀ ਉਹ ਹੈ ਚਾਹੇ ਜੋ ਮਰਜ਼ੀ ਹੈ ਇੱਥੇ,
1: ਬਿਲਕੁਲ
3: ਹੈਨਾ। ਪਰ ਹੁਣ ਕਈ ਉਹਨੂੰ ਇਹਨਾਂ ਨੂੰ ਤੂੰ ਜਿਹੜੇ ਮਰਜ਼ੀ ਸ਼ਬਦ ਜੋੜ ਲਓ, ਕਿਰਤ ਘੰਟ ਲਾ ਲਓ, ਜੋ ਜਿਹੜਾ ਕਹਿੰਦਾ ਵੀ ਨਹੀਂ ਠੀਕ ਹੈ
1: ਜੀ,
3: ਜਾਂ ਅਸੀਂ ਭੁੱਖੀ ਇੰਨੇ ਸੀਗੇ, ਮੈਂ ਤਾਂ ਇਹ ਕਹੂੰਗਾ, ਮੈਂ ਕਿਹਾ ਮੈਂ ਉਹਨੂੰ ਆਹੀ ਗੱਲ ਕਹੀ, ਮਾਂ ਜਸਵੀਰ ਬਾਈ ਸ਼ਾਇਦ ਉਹ ਚ ਭੁੱਖੀ ਇੰਨੀ ਹੋਣੀ ਉਹਦੀ, ਜੇ ਇੱਥੇ ਵਾਲੀ ਲਾਲਸਾ ਪੂਰੀ ਨਹੀਂ ਉਹਨੂੰ ਪਿੱਛਾ ਕੀ ਯਾਦ ਰਹਿਣਾ,
1: ਨਹੀਂ ਰਹਿਣਾ ਜੀ, ਬਿਲਕੁਲ
3: ਜੇ ਭੁੱਖੇ ਇੰਨੀ ਹੋਵੇ ਬੰਦਾ ਰੱਜੇ ਹੀ ਨਾ
1: ਜੀ,
3: ਹਾਂਜੀ ਉਹਨੂੰ ਫਿਰ ਪਿੱਛਾ ਕੀ ਯਾਦ ਰਹਿਣਾ ਜੀ,
1: ਬਿਲਕੁਲ ਹੈ ਜੀ।
3: ਧਰਮਵੀਰ ਸਾਂਧੀ ਦਾ ਬਹੁਤ ਸੋਹਣਾ ਗੀਤ ਹੈ ਕਿ ਹੌਲੀ ਹੌਲੀ ਮਾਂ ਬੋਲੀ ਚੋਂ ਦਾਦੇ ਬਾਬੇ ਮੁੱਕ ਜਾਣੇ ਨੇ
1: ਜੀ,
3: ਹੌਲੀ ਹੌਲੀ ਮਾਂ ਬੋਲੀ ਚੋਂ ਦਾਦੇ ਬਾਬੇ ਮੁੱਕ ਜਾਣੇ ਨੇ, ਗ੍ਰੈਂਡਫਾਦਰ ਜਾਂ ਵੱਡਾ ਡੈਡੀ ਲੱਗ ਪਏ ਕਹਿਣ ਨਿਆਣੇ,
1: ਕਿਆ ਬਾਤ ਹੈ ਜੀ।
3: ਪਿੰਡਾਂ ਦੀਆਂ ਰਸੋਈਆਂ ਚੋਂ ਆ ਪੀਪੇ ਛਾਪੇ ਚੁੱਕ ਜਾਣੇ ਨੇ, ਬੰਦ ਪੈਕਟ ਆਟੇ ਦੇ ਆ ਗਏ ਕੌਣ ਪਿਹਾਉਂਦਾ ਦਾਣੇ ਹੁਣ,
1: ਕਿਆ ਬਾਤ ਹੈ ਜੀ।
3: ਆਟਾ ਪਿਹਾਉਣ ਜਾਣਾ ਵੀ ਇਹ ਵੀ ਸੀ ਉੱਥੇ ਰਹਿੰਦਾ ਸੀ ਜਿੱਥੇ ਮੇਲਾ ਲੱਗਿਆ, ਸੁੰਨੀ ਪਿੰਡ ਦੀ ਚੱਕੀ ਹੋ ਗਈ, ਕੇ ਐਫ ਸੀ ਮੈਕਡੋਨਲ ਆ ਗਏ, ਕਹਿੰਦੇ ਬੜੀ ਤਰੱਕੀ ਹੋ ਗਈ,
1: ਤਰੱਕੀ ਹੋ ਗਈ।
3: ਰੂਹ ਪੰਜਾਬ ਦੀ ਸੜਕਾਂ ਤੋਂ ਮਿੱਤਰਾਂ ਦੇ ਢਾਬੇ ਚੁੱਕ ਜਾਣੇ ਨੇ,
1: ਵਾਹ
3: ਸੱਡ ਪਰੌਂਠੇ ਪੀਜ਼ਾ ਬਰਗਰ ਲੱਗ ਪਏ ਖਾਣ ਸਿਆਣੇ ਹੁਣ,
1: ਕਿਆ ਬਾਤ ਹੈ।
3: ਆਖਿਰ ਜਿਹਦੀ ਦੇਖੋ ਭਾਵਨਾ ਦੀ ਗੱਲ ਕਰਦਾ, ਆਖਿਰ ਚ ਕਿੰਨੀ ਵਧੀਆ ਭਾਵਨਾ ਲਿਖੀ, ਕਹਿੰਦਾ ਨਵੀਂ ਪੀੜ੍ਹੀ ਨੇ ਇੱਕ ਵੀ ਤੇਰਾ ਮੰਨਣਾ ਨੀ, ਉਹ ਕਹਿਣਾ ਸਾਂਧੀ ਜਾਣਾ ਤਾਂ ਕਿ ਪਿੰਡ ਦਾ ਇਹਨਾਂ ਨੂੰ ਨਾਂ ਵੀ ਯਾਦ ਨੀ ਰਹਿਣਾ,
1: ਰਹਿਣਾ ਸਾਂਧੀ, ਕਿਆ ਬਾਤ ਹੈ ਜੀ।
3: ਦੇਖੋ ਕਿੱਡੀ ਮਤਲਬ ਇਹਦੇ ਵਿੱਚ ਬਰਾ ਉਹ ਹੈ
1: ਜੀ,
3: ਨਵੀਂ ਪੀੜ੍ਹੀ ਨੇ ਇੱਕ ਵੀ ਤੇਰਾ ਮੰਨਣਾ ਨੀ, ਉਹ ਕਹਿਣਾ ਸਾਂਧੀ ਜਾਣਾ ਤਾਂ ਕਿ ਇਹਨਾਂ ਨੂੰ ਪਿੰਡ ਦਾ ਨਾਂ ਵੀ ਯਾਦ ਨੀ ਰਹਿਣਾ ਸਾਂਧੀ, ਹੂ ਖੇਤਾਂ ਨਾ ਰੂਹ ਦੇ ਰਿਸ਼ਤੇ ਜਿਹੜੇ ਬੇਹਿਸਾਬੇ ਉਹ ਮੁੱਕ ਜਾਣੇ ਨੇ, ਚੱਲ ਤੂੰ ਹੀ ਲਾਇਆ ਕਰ ਜਿੰਨੇ ਗੇੜੇ ਲੱਗਦੇ ਪਿੰਡ ਵਧਾਣੇ ਹੋਣ,
1: ਕਿਆ ਬਾਤ ਹੈ ਜੀ, ਕਿਆ ਬਾਤ ਹੈ,
3: ਚੱਲ ਤੂੰ ਹੀ ਲਾਇਆ ਕਰ ਜਿੰਨੇ ਗੇੜੇ ਲੱਗਦੇ ਪਿੰਡ ਵਧਾਣੇ,
1: ਕਿਆ ਬਾਤ ਹੈ ਜੀ।
3: ਪਿੰਡਾਂ ਦੀਆਂ ਸੋਈਆਂ ਵਿੱਚੋਂ ਪੀਪੇ ਛਾਬੇ ਚੱਕ ਜਾਣੇ ਨੇ, ਬੰਦ ਪੈਕਟ ਆਟੇ ਦੇ ਆ ਗਏ ਕੌਣ ਫਸਾਉਂਦਾ ਦਾਣੇ ਹੁਣ,
1: ਵਾਹ ਜੀ
3: ਹਾਂਜੀ,
1: ਕਿਆ ਬਾਤ ਹੈ,
3: ਇੱਛਾ ਸ਼ਕਤੀ ਹੋਣੀ ਬਹੁਤ ਜ਼ਰੂਰੀ ਹੈ ਜੀ।
1: ਜੀ
3: ਜੇ ਇਹ ਮਰ ਗਈ, ਦੇਖੋ ਇਹਦੇ ਵਿੱਚ ਕਿੰਨੀਆਂ ਉਹਨੇ ਭਾਵਨਾਵਾਂ ਮਤਲਬ ਜੋੜੀਆਂ, ਸਹੀ ਜੰਮੇ ਆ ਪਲਿਆ ਜਿੱਥੇ ਵੀ ਆ, ਠੀਕ ਹੈ ਆ ਗਏ ਮੁਲਖਾਂ ਚ ਜ਼ਰੂਰ ਪਾਈ, ਇਹਨਾਂ ਨੇ ਸਾਨੂੰ ਕਿਰਤ ਦਿੱਤੀ, ਰੋਜੀ ਦਿੱਤੀ ਹੈ, ਇਹਦੇ ਕਰਕੇ ਅਸੀਂ ਸਾਡੇ ਪਿਛੋਕੜ ਪਿੱਛੇ ਵਾਲੇ ਮੁੱਛ ਖੜੀ ਕਰਕੇ ਤੁਰਦੇ ਨੇ, ਪਰ ਤੋਂ ਅਸੀਂ ਆਇਆ ਸੀ ਕਦੇ ਉਹਨੂੰ ਨਾ ਭੁੱਲੀਏ,
1: ਬਿਲਕੁਲ ਬਿਲਕੁਲ
3: ਹਮੇਸ਼ਾ ਚੇਤਿਆਂ ਚ ਰੱਖੀਏ ਜੀ, ਠੀਕ ਹੈ ਜੀ, ਸਤਿ ਸ੍ਰੀ ਅਕਾਲ,
1: ਸ਼ੁਕਰੀਆ।
3: ਸਾਰੀਆਂ ਮਾਵਾਂ ਜਿਹੜੀਆਂ ਟ੍ਰੇਨ ਚ ਜਾ ਰਹੀਆਂ ਨੇ
1: ਜੀ,
3: ਤੇ ਸ਼ਮੀ ਜੀ ਗਲਾਸ ਸਾਂਭ ਕੇ ਰੱਖੋ ਜੀ, ਮੈਂ ਗਲਾਸ ਲੈ ਕੇ ਆਉਣਾ ਜੀ, ਉਹ ਜਿਹੜੀ ਮਾਤਾ ਨੂੰ ਮਿਲਿਆ ਜੀ ਗਲਾਸ,
5: ਗਲਾਸ ਬਾਰੇ ਮੈਨੂੰ ਲੱਗਦਾ ਹੁਣ ਖੋਜ ਕਰਨੀ ਪਊ,
3: ਤੀਰਥ ਯਾਤਰਾ ਵਾਲਾ ਗਲਾਸ ਜੀ ਮੈਨੂੰ, ਮੈਂ ਇੱਕ ਬਈ ਦੇਖੇ ਫੋਟੋ ਚ ਜੀ,
5: ਨਹੀਂ
1: ਤੁਸੀਂ ਕਿੱਥੋਂ
3: ਇਹ ਵੀ ਇੱਛਾ ਸਕਦੀ ਸੀ,
6: ਇੱਕ ਪਾਸੇ ਤਾਂ ਕਹਿੰਦੇ ਆ ਮੇਰੇ 17 ਸਾਲ ਦੀ ਫੋਟੋ ਲੱਗ ਗਈ ਤੇ ਇੱਕ ਪਾਸੇ ਗਲਾਸ ਤੇ ਲਾਈ ਜਾਂਦੇ ਨੇ, ਉਹਨੇ ਦੱਸੋ ਜੀ ਇੱਛਾ ਸ਼ਕਤੀ ਮੁਕਤੀ ਹੋਣੀ ਹੈ ਤਾਂ ਇੱਛਾ ਸ਼ਕਤੀ ਹੋਏ ਫਿਰ ਮੈਂ ਇਹਨੂੰ ਇੱਛਾ ਸ਼ਕਤੀ ਨਾਲ ਜੋੜੋ ਫਿਰ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ
1: ਬਿਲਕੁਲ
6: ਤੇ ਕਿੱਥੇ ਸੰਤੁਸ਼ਟੀ 17 ਸਾਲ ਚ ਹੋਈ ਜੀ, ਕਿੱਥੇ ਹੁਣ 53 ਸਾਲ ਚ ਮੁੱਕੀ ਨੀ ਅਜੇ ਫਿਰ ਲੱਗ ਗਈ।
1: ਬਿਲਕੁਲ ਹੈ ਜੀ,
6: ਹਾਂਜੀ
1: ਜੀ
6: ਬਿਲਕੁਲ ਜੀ, ਕਿੱਥੇ ਕਹਿੰਦੇ ਜੀ ਕਿੱਥੇ ਕਹਿੰਦਾ ਕਿਹਾ ਕਰਨਗੇ, ਕਹਿੰਦਾ ਆਪਾਂ ਨੂੰ ਪਤੀਲੇ ਦਿਆ ਕਰਨਗੇ, ਕਹਿੰਦਾ ਅੱਛਾ, ਕਹਿੰਦਾ ਫਿਰ ਕਹਿੰਦਾ ਸ਼ਾਮ ਨੂੰ ਕਹਿੰਦਾ ਮੁਕੱਦਰ ਆ ਕੇ ਪੈਗ ਲਾ ਕੇ ਕਰਨਗੇ, ਢੀਂਡ ਸਾਹਿਬ ਮਾਂਜਤਾ ਹੁਣ ਕੀ ਮਾਂਜ ਹੋ।
1: ਕਿਆ ਬਾਤ ਹੈ ਜੀ, ਵਾਹ ਜੀ
6: ਵਾਹ, ਕਹਿੰਦਾ ਟੱਚਰ ਜੇ ਕਰਕੇ ਕਹਿੰਦਾ ਕਿਹਾ ਕਰੂ ਤਾਇਆ ਢੀਂਡ ਸਾਹਿਬ ਮਾਂਜਦਾ, ਉਹ ਕਹਿੰਦੀ ਮਾਂਜਦਾ ਜੇ ਬਾਲ ਰਹਿੰਦਾ ਧੋਣ ਤੋਂ। ਧੰਨਵਾਦ ਜੀ, ਇੱਕ ਵਾਰੀ ਬਣਾ ਦੋ ਹੋਰ ਵਾਜੂ। ਤੁਸੀਂ ਕੱਲ ਪੁੱਤਰ ਵਲਾਦੀਮੀਰ ਦੀ ਸੁਣਾ ਕੇ ਹਟੇ ਹੋ ਵੀ ਉਹ ਕਹਿੰਦਾ ਮੈਨੂੰ
1: ਲਾਓ ਟੀਕੇ 150 ਸਾਲ ਦੀ ਬਾਇਓ ਪ੍ਰੈਕਟੀਕਲ ਕਰ ਰਿਹਾ ਸੀ ਉਹ ਕਿ ਬੰਦੇ ਦੇ ਜੀਨਸ ਜਿਹੜੇ ਨੇ ਉਹ ਆਪਣੇ ਪ੍ਰਿੰਟਰ 3D ਪ੍ਰਿੰਟਰ ਦੇ ਨਾਲ ਤਿਆਰ ਕਰਕੇ
6: ਜਿਹੜਾ ਸਮਾਂ
1: ਉਮਰ 150 ਸਾਲ ਕਰ ਦੇਣੀ ਆ,
6: ਜਿਹੜਾ ਸਮਾਂ ਅੱਜ ਗੁਜ਼ਰ ਰਿਹਾ
1: ਜੀ
6: ਇਹਦੇ ਵਿੱਚ ਉਮਰ ਦਾ ਕੋਈ ਤਾਲੁਕਾਤ ਨਹੀਂ, ਕੋਈ ਉਮਰ ਤਵੱਜੋ ਨਹੀਂ ਰੱਖਦੀ। ਮੈਂ ਇਹ ਕਹਿਣਾ ਅੱਜ ਖੜਾ ਵੀ ਵਾਹਿਗੁਰੂ ਤੰਦਰੁਸਤੀ ਰੱਖੀ, ਤੁਰਦੇ ਫਿਰਦੇ ਨੂੰ ਚੱਕ ਲਈ,
1: ਬਿਲਕੁਲ
6: ਮੰਜੇ ਤੇ ਪੈਣਾ ਇੱਕ ਦਿਨ ਵੀ ਔਖਾ ਹੈ। ਜਿਹੜਾ ਅੱਜ ਸਮਾਂ ਚੱਲ ਰਿਹਾ ਉਹ ਸਾਡੇ ਵਾਲੇ ਸਮੇਂ ਵੱਖਰੇ ਹੀ, ਜਿਹੜੇ ਬਜ਼ੁਰਗਾਂ ਨੂੰ ਸਾਂਭ ਲੈਂਦੇ ਸੀ,
1: ਬਿਲਕੁਲ ਹੈ ਜੀ।
6: ਅੱਜ ਕਿਸੇ ਕੋਈ ਸਮਾਂ ਹੈ ਨਹੀਂ,
1: ਨਹੀਂ ਜੀ, ਨਹੀਂ ਜੀ, ਬਿਲਕੁਲ ਹੈ,
6: ਕਿਉਂਕਿ ਇਹ ਦੌੜ ਇਹੋ ਜਿਹੀ ਹੈ ਜ਼ਿੰਦਗੀ ਦੀ ਕਿ ਜੇ ਇਹਦੇ ਬਰਾਬਰ ਜਵਾਕਾਂ ਨੂੰ ਨਹੀਂ, ਮੈਂ ਹਮੇਸ਼ਾ ਕਹਿੰਦਾ ਜੇ ਇਹਦੇ ਬਰਾਬਰ ਜਵਾਕਾਂ ਨੂੰ ਨਹੀਂ ਭਜਾਵਾਂਗੇ
1: ਤਾਂ ਪਿੱਛੇ ਰਹਿ ਜਾਣਗੇ, ਬਿਲਕੁਲ ਹੈ ਜੀ,
6: ਤੇ ਜੇ ਇਹਨਾਂ ਨੂੰ ਭਜਾਉਣੇ ਤਾਂ ਅਸੀਂ ਤਾਂ ਪਿੱਛੇ ਰਹਿ ਗਏ, ਉਹ ਤਾਂ ਰਹਿ ਜਾਣਾ ਜੀ,
1: ਬਿਲਕੁਲ
6: ਇਹ ਸਮੇਂ ਦੀ ਦੌੜ ਹੈ
1: ਜੀ,
6: ਇਹ ਦੋਸ਼ ਕਿਸੇ ਦਾ ਨਹੀਂ,
1: ਬਿਲਕੁਲ ਹੈ, ਬਿਲਕੁਲ ਹੈ,
6: ਧੰਨਵਾਦ ਜੀ, ਥੈਂਕ ਯੂ,
1: ਬਹੁਤ ਬਹੁਤ ਸ਼ੁਕਰੀਆ ਜੀ। ਸ਼ਮੀ ਜੀ ਕੀ ਕਹੋਗੇ ਜੀ ਜਾਂਦੇ ਜਾਂਦੇ?
7: ਸਾਹਿਬ ਹੋਰਾਂ ਨੇ ਜਿਵੇਂ ਆਪਣਾ ਪ੍ਰਗਟਾਵਾ ਕੀਤਾ ਬਹੁਤ ਹੀ ਕਮਾਲ ਏ
1: ਜੀ,
7: ਔਰ ਇਹੀ ਜਿਹੜਾ ਸਿੱਟਾ ਜਿਹੜੀ ਪਹਿਲਾਂ ਆਪਾਂ ਗੱਲ ਕਰਦੇ ਸੀ ਉਸੀ ਉਹਦੇ ਆਲੇ ਦੁਆਲੇ ਆਪਾਂ ਘੁੰਮ ਰਹੇ ਹਾਂ ਕਿ ਇੱਛਾ ਸ਼ਕਤੀ ਜਿਵੇਂ ਤੁਸੀਂ ਲਿਖਿਆ ਵੀ ਆ ਕਿ ਉਹ ਤਾਕਤ ਇਹਦੀ ਜਿਹੜੀ ਹੁੰਦੀ ਹੈ ਉਹ ਸਫਲਤਾ ਹੈ, ਅਨੁਸ਼ਾਸਨ ਹੈ, ਸੈਲਫ ਕੋਨਫੀਡੈਂਸ ਹੈ, ਇਹੀ ਇਹਦੇ ਵਿੱਚ ਇਹਦਾ ਰਾਜ ਛੁਪਿਆ ਹੈ ਤੇ ਇਹਦੇ ਉੱਤੇ ਜ਼ਰੂਰ ਸਾਨੂੰ ਐਨਾਲਿਸਿਸ ਕਰਕੇ, ਕਿਉਂਕਿ ਸਵੈ ਪੜਚੋਲ ਤੇ ਗੱਲ ਮੁੱਕਣੀ ਆ ਕੇ ਜਿਹੜੀ ਮਰਜ਼ੀ ਆਪਾਂ ਯਾਤਰਾ ਦੀ ਗੱਲ ਕਰੀਏ, ਜਿੱਥੇ ਮਰਜ਼ੀ ਆਪਾਂ ਪਹੁੰਚਣਾ ਹੋਏ, ਜਿੱਥੇ ਮਰਜ਼ੀ ਅਸੀਂ ਖਲੋਤੇ ਹੋਈਏ
1: ਜੀ,
7: ਪਰ ਉਹ ਆਪਣੇ ਆਪ ਨੂੰ ਹੀ ਆਪਣੀ ਮੰਜ਼ਿਲ ਜਿਹੜੀ ਆ ਨਿਰਧਾਰਿਤ ਕਰਕੇ ਤਾਂ ਹੀ ਕਦਮ ਅੱਗੇ
1: ਵਧੂਗਾ।
7: ਪਹਿਲਾਂ ਟੈਗ ਲਾਵਾਂਗੇ ਕਿ ਹਾਂ ਭਾਈ ਅਸੀਂ ਸੋਚਿਆ ਵੀ ਅਸੀਂ ਜਿਵੇਂ ਤੁਸੀਂ ਪੁੱਛਿਆ ਸੀ ਕਿ ਜਿਹੜਾ ਉਹ ਡਿਸਾਈਡ ਕਿਵੇਂ ਕਰਨਾ, ਉਹੀ ਉਹ ਅੰਦਰੋਂ ਹੀ ਆਵਾਜ਼ ਆਉਂਦੀ ਹੈ ਕਿ ਬਈ ਆਪਾਂ ਹੁਣ ਆਹ ਕਰਾਂਗੇ
1: ਕਰਾਂਗੇ,
7: ਇਸ ਜਿਹੜੀ ਆ ਗੱਲ ਦੇ ਉੱਤੇ ਚਰਚਾ ਜਿਹੜੀ ਆ ਮੈਨੂੰ ਲੱਗਦਾ ਬਹੁਤ ਹੀ ਸੋਲਿਡ ਚਰਚਾ ਹੋਈ ਆ,
1: ਬਿਲਕੁਲ,
7: ਤੇ ਸ਼ੁਕਰੀਆ ਆਪ ਦਾ, ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ,
7: ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ,
1: ਬਿਲਕੁਲ,
7: ਬਹੁਤ ਜਿੰਦਾਬਾਦ,
1: ਜ਼ਿੰਦਗੀ ਜਿੰਦਾਬਾਦ, ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਜੀ। ਦੋਸਤੋ ਇਸ ਸਾਂਝੀ ਸਮਾਜਿਕ ਸਿੰਘ ਸ਼ਮੀ ਜੀ ਆਪਣੇ ਨਾਲ ਫਿਰ ਤੋਂ ਦੁਬਾਰਾ ਨਾਲ ਰਾਬਤਾ ਲਾਇਆ ਜੀ ਆਪਾਂ ਜੋੜਿਆ, ਤੇ ਹੁਣ ਆਪਾਂ ਜਾਂਦੇ ਜਾਂਦੇ ਜੜੀਆਂ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਆ ਤੇ ਉਹਦੇ ਵਿੱਚ ਬਾਤਚੀਤ ਕਰਾਂਗੇ ਤੇ ਅੱਜ ਦੇ ਵਿਸ਼ੇ ਨੂੰ ਜਿਹੜਾ ਇੱਛਾ ਸ਼ਕਤੀ ਵਿਲ ਪਾਵਰ ਜਿਹੜੀ ਹੈ ਉਹਨੂੰ ਇੱਥੇ ਸਮੇਟਦੇ ਆ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆਏ ਨੇ, ਉਹਨਾਂ ਦੀ ਵੀ ਸਾਂਝ ਪਾਉਂਦੇ ਆ ਨਾਲ ਨਾਲ, ਤੇ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਖਬਰਾਂ ਨੇ ਕਾਫੀ ਦਿਲਚਸਪੀ ਵਾਲੀਆਂ ਖਬਰਾਂ ਨੇ ਉਹ ਵੀ, ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ। ਸਭ ਤੋਂ ਪਹਿਲਾਂ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਸਤਿ ਸ੍ਰੀ ਅਕਾਲ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ। ਮਾਲ ਜੀ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਜੀ, ਸਭ ਦੁਆਬਾ ਪਰਿਵਾਰ ਨੂੰ ਕਹਿੰਦੇ ਆ। ਪਰਮਿੰਦਰ ਜੀ ਕਹਿੰਦੇ ਆ ਲਾਈਕ ਨੰਬਰ 2 ਜੀ, ਤੇ ਵੈਲਕਮ ਦੁਆਬਾ ਰੇਡੀਓ ਫੈਮਿਲੀ ਟੀਮ ਵੱਲੋਂ ਜਿਹੜਾ ਸੁਨੇਹਾ ਆਇਆ ਬਹੁਤ ਬਹੁਤ ਸ਼ੁਕਰੀਆ ਜੀ। ਆਪਣੇ ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਆ, ਤੇ ਮਨਦੀਪ ਜੱਸੀ ਜੀ ਮੁਸ਼ਕਲਾਂ ਦੁਸ਼ਵਾਰੀਆਂ ਨੂੰ ਝੱਲ ਕੇ ਜੀ ਰਿਹਾ, ਪ੍ਰਵਾਨ ਕਰੋ ਦੋਸਤੋ ਤੁਹਾਡੇ ਸ਼ਹਿਰ ਅੰਦਰ ਮੈਂ ਮਨਸੂਰ ਹੋ ਕੇ ਜੀ ਰਿਹਾ ਕਹਿੰਦੇ ਜੀ। ਕਿਆ ਬਾਤ ਹੈ ਜੀ, ਸ਼ੇਰੋ ਸ਼ਾਇਰੀ ਚੱਲ ਰਹੀ ਹੈ। ਮਨਦੀਪ ਜੀ ਕਹਿੰਦੇ ਸਭ ਰੂਹ ਦੇ ਹਾਣੀਆਂ ਨੂੰ ਦਿਲ ਤੋਂ ਸਤਿ ਸ੍ਰੀ ਅਕਾਲ ਜਨਾਬ ਜੀ, ਤੇ ਸਾਰੇ ਹੀ ਪਰਿਵਾਰ ਦੇ ਸਤਿਕਾਰਤ ਵੀਰਾਂ ਭੈਣਾਂ ਨੂੰ ਦੋਸਤਾਂ ਰਿਸ਼ਤੇਦਾਰਾਂ ਨੂੰ ਜੀ ਸਤਿ ਸ੍ਰੀ ਅਕਾਲ ਹੈ। ਭਾਨ ਸਿੰਘ ਗਰੇਵਾਲ ਸਾਹਿਬ ਦਾ ਬੜੇ ਦਿਨਾਂ ਬਾਅਦ ਸੁਨੇਹਾ ਆਇਆ, ਕਹਿੰਦੇ ਦੁਆਬਾ ਰੇਡੀਓ ਐਂਡ ਆਲ ਲਿਸਨਰ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਹੈ ਜੀ ਫਰੋਮ ਕੈਲੀਫੋਰਨੀਆ ਜੀ ਨੂੰ ਜੀ ਗਰੇਵਾਲ ਸਾਹਿਬ ਸਵਾਗਤ ਹੈ ਜੀ ਤੇ ਪਰਮਿੰਦਰ ਬਰਨ ਜੀ ਲਿਖਦੇ ਨੇ ਭਾਰਤ ਸਾਹਿਬ ਅਸੀਂ ਤਾਂ ਕਹਿੰਦੇ ਹੁਣ ਅੰਮ੍ਰਿਤ ਵੇਲੇ ਹੀ ਸੁਣਾਂਗੇ ਥੱਕੇ ਹੋਏ ਆ ਕਹਿੰਦੇ ਸਵੇਰ ਦੇ 3:40 ਦੇ ਉੱਤੇ ਉੱਠੇ ਹੋਏ ਆ ਤੇ ਕਹਿੰਦੇ ਚੱਲ ਪਈਦਾ ਤੇ ਉਸ ਸਮੇਂ ਤੋਂ ਹੁਣ ਜਾ ਕੇ ਕਹਿੰਦੇ ਮੰਜਾ ਨਸੀਬ ਹੋਇਆ ਹੁਣ ਅੰਮ੍ਰਿਤ ਵੇਲਾ ਹੀ ਕਹਿੰਦੇ ਲੁੱਟਾਂਗੇ ਦੁਆਬਾ ਰੇਡੀਓ ਦੇ ਨਾਲ ਕਿਹਾ ਬਾਤ ਹੈ ਜੀ ਸ਼ੁਕਰੀਆ ਜੀ ਤੇ ਗਰੇਵਾਲ ਸਾਹਿਬ ਕਹਿੰਦੇ ਲਾਈਕ ਨੰਬਰ 5 ਤੇ ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਤੇ

ਕਮੈਂਟ ਕਈ ਵਾਰੀ ਘੱਟ ਕਰਦੇ ਆ ਪਰ ਸੁਣਦੇ ਰੋਜ਼ ਆ ਰੋਜ਼ਾਨਾ ਹੀ ਤੇ ਕਾਲ ਵੀ ਕਰਦੇ ਹੁੰਦੇ ਆ ਵਿੱਚ। ਸਤਿ ਸ੍ਰੀ ਅਕਾਲ ਬਾਈ ਜੀ ਕਹਿੰਦੇ ਆ ਤੇ ਗਰੇਵਾ ਸਾਹਿਬ ਫਤਿਹ ਸਾਂਝੀ ਕਰ ਰਹੇ ਨੇ ਜੀ ਆਪਣੇ ਪਰਮਿੰਦਰ ਜੀ ਦੇ ਨਾਲ ਫਗਵਾੜੇ ਵਾਲਿਆਂ ਦੇ ਨਾਲ ਤੇ ਕਹਿੰਦੇ ਧੰਨਵਾਦ ਜੱਸੀ ਵੀਰੇ ਬਹੁਤ ਵਧੀਆ ਲਿਖਤ ਹੈ ਜੀ। ਤੇ ਇਸੇ ਤਰ੍ਹਾਂ ਮਾਲ ਸੁਰਿੰਦਰ ਜੀ ਲਿਖਦੇ ਕਹਿੰਦੇ ਮੈਥ ਵਾਜ਼ ਮਾਈ ਫੇਵਰਟ ਸਬਜੈਕਟ ਜੀ, ਯੂ ਕੈਨ ਗੈਟ 100%, ਕਿਆ ਬਾਤ ਹੈ ਜੀ, ਤੇ ਸ਼ੁਕਰੀਆ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਲਾਈਕ ਨੰਬਰ 6। ਮਨਦੀਪ ਜੱਸੀ ਕਹਿੰਦੇ ਗਰੇਵਾਲ ਸਾਹਿਬ ਜੀ ਧੰਨਵਾਦ ਜਨਾਬ ਜੀ ਹੋ ਤੇ ਰਾਜਨ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਮਨਦੀਪ ਜੱਸੀ ਵੀਰ ਜੀ ਤੇ ਬਹੁਤ ਵਧੀਆ ਵਿਚਾਰ ਜੀ, ਤੇ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਇਸੇ ਤਰ੍ਹਾਂ ਆਪਣੇ ਬਜਿੰਦਰ ਕੁਮਾਰ ਜੀ ਜੁੜੇ ਨੇ ਜੀ ਕਹਿੰਦੇ ਆਪਣੇ ਨਾਲ, ਤੇ ਭੁਪਿੰਦਰ ਭਾਰਤ ਜੀ, ਸਮਰਜੀਤ ਸਿੰਘ ਸ਼ਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਲਿਖ ਰਹੇ ਨੇ ਜੀ। ਰਜਿੰਦਰ ਜੀ ਕਹਿੰਦੇ ਲਿਖਦੇ ਨੇ ਜੀ, ਤੇ ਪਹਿਲਾਂ ਮੈਂ ਗਲਤ ਕਹਿ ਗਿਆ, ਬਰਜਿੰਦਰ ਕਹਿ ਗਿਆ ਜੀ, ਰਜਿੰਦਰ ਜੀ ਜੀਰਾ ਸਾਹਿਬ। ਤੇ ਗਰੇਵਾਲ ਸਾਹਿਬ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਰਜਿੰਦਰ ਕੁਮਾਰ ਜੀਰਾ ਜੀ ਸਤਿ ਸ੍ਰੀ ਅਕਾਲ ਜੀ, ਤੇ ਜੱਸੀ ਸਿੰਘ ਜੁੜੇ ਹੋਏ ਨੇ ਜੀ ਆਪਣੇ ਨਾਲ, ਦੁਆਬਾ ਗਰੁੱਪ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਜੀਆਂ ਨੂੰ ਜੀ, ਸਵਾਗਤ ਹੈ ਜੀ। ਤੇ ਤੁਹਾਡਾ ਵੀ, ਤੇ ਆਪਣੇ ਇਕਬਾਲ ਮਾਂਗੜ ਜੀ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਪਰਿਵਾਰ ਨੂੰ ਭੇਜ ਰਹੇ ਨੇ ਜੀਆਂ ਨੂੰ ਜੀ, ਇਕਬਾਲ ਜੀ ਸਵਾਗਤ ਹੈ। ਮਨਦੀਪ ਜੱਸੀ ਕਹਿੰਦੇ ਦੇਬੀ ਜੇਕਰ ਯਾਰ ਬਣੋ ਤਾਂ ਰਹੋ ਹਮੇਸ਼ਾ ਯਾਰਾਂ ਵਾਂਗ, ਛੱਡ ਨਾ ਜਾਵੋ ਅਗਲੇ ਦਿਨ ਇਲਜ਼ਾਮ ਨਾ ਲਾ ਇਸ਼ਤਿਹਾਰਾਂ ਵਾਂਗ, ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ, ਇੱਧਰ ਸੁਣ ਕੇ ਉੱਧਰ ਲਾਉਣੀ ਆਪਣਾ ਇਹ ਦਸਤੂਰ ਨਹੀਂ। ਗਰੇਵਾਲ ਸਾਹਿਬ ਕਹਿੰਦੇ ਨੇ ਕਿ ਜਗਸੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਤੇ ਇਕਬਾਲ ਮਾਂਗੜ ਜੀ ਨੂੰ ਸਤਿ ਸ੍ਰੀ ਅਕਾਲ ਜੀ, ਤੇ ਵੈਰੀ ਨਾਈਸ ਜੱਸੀ ਵੀਰ ਜੀ। ਤੇ ਆਪਣੇ ਰਜਿੰਦਰ ਕੁਮਾਰ ਜੀ ਕਹਿੰਦੇ ਨੇ ਕਿ ਜੀਰਾ ਸਾਹਿਬ ਸੈਣੀ ਸਾਹਿਬ ਲੱਗਦਾ ਜਿਵੇਂ ਨਾ ਕਿਤੇ ਮਿਆਨੀ ਦੇ ਵਿੱਚ ਕਹਿੰਦੇ ਬੈਠੇ ਹੋਣ। ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ, ਨਵੇਂ ਜਵਾਕਾਂ ਨੂੰ ਪਤਾ ਨਹੀਂ ਮਿਆਨੀ ਕੀ ਹੁੰਦੀ ਹੈ, ਸਾਡੇ ਦੁਆਬੇ ਚ ਪਰਛੱਤੀ ਕਹਿ ਦਿੰਦੇ ਆ ਵੈਸੇ ਉਹਨੂੰ, ਲੈਂਟਰ ਦੇ ਗੱਬੇ, ਇੱਕ ਲੈਂਟਰ ਪਾ ਲਿਆ ਜਾਂਦਾ ਤੇ ਉੱਥੇ ਮਤਲਬ ਕਿ ਸਾਰਾ ਸਟੋਰ ਬਣਾ ਲਿਆ ਜਾਂਦਾ, ਉਹਨੂੰ ਮਿਆਨੀ ਕਹਿੰਦੇ ਆ ਦੁਆਬੇ ਦੇ ਵਿੱਚ, ਤੇ ਉੱਪਰ ਸਮਾਨ ਰੱਖ ਹੋ ਜਾਂਦਾ। ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ, ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਜੀਰਾ ਸਾਹਿਬ ਮੈਂ ਬੈਠਾ ਤਾਂ ਕਹਿੰਦੇ ਡਰਾਇੰਗ ਰੂਮ ਦੇ ਵਿੱਚ ਹੀ ਹਾਂ ਜੀ, ਪਰ ਟੂਟੀਆਂ ਲਾ ਕੇ ਬੋਲ ਰਿਹਾ ਸੀ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਟੂਟੀਆਂ ਲਾ ਕੇ ਬੋਲ ਰਿਹਾ, ਤੇ ਇਹ ਕੰਮ ਕਹਿੰਦੇ ਕਰਨ ਦੇ ਲਈ ਤਾਂ ਬੇਲਣੇ ਦੀ ਕਹਿੰਦੇ ਰੇਂਜ ਦੇ ਵਿੱਚੋਂ ਦੂਰ ਹੀ ਰਹਿਣਾ ਠੀਕ ਹੈ ਜੀ। ਤੇ ਸੈਣੀ ਸਾਹਿਬ ਕਹਿੰਦੇ ਆ, ਰਾਜਨ ਸੈਣੀ ਸਾਹਿਬ ਕਹਿੰਦੇ ਮੇਰੇ ਵੱਸ ਨਾ ਰਾਂਝਣਾ ਵੇ, ਜਨਗਣਨਾ ਤੇ ਮਾਸਟਰ ਸਾਰੇ ਲਾਏ, ਦਿਲ ਤਾਂ ਆਪਣਾ ਵੀ ਕਰਦਾ ਹੈ ਐਵੇਂ ਨਹੀਂ ਬੁੱਧਵਾਰ ਨੂੰ ਹੀ ਆਏ, ਕਿਆ ਬਾਤ ਹੈ ਜੀ। ਆਪਣੇ ਜੱਸੀ ਸਾਹਿਬ ਲਿਖਦੇ ਨੇ ਕਿ ਰਾਜਨ ਜੀ ਕਬੂਤਰ ਬਚਾ ਸਕਦੇ ਨੇ ਕਦੇ ਵਾਰਿਸ ਸ਼ਾਹ ਮੀਆਂ ਦੇ ਸ਼ਾਗਿਰਦ ਜੀ ਨੂੰ ਜੀ, ਕੇਸ ਪੱਕਾ ਜੀ ਮੈਨੂੰ ਲੱਗਦਾ ਹੈ ਤੁਹਾਡੇ ਕੋਲ ਹੈ। ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਲਵ ਜੂ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸ਼ੁਕਰੀਆ ਮੁਕੱਦਰ ਵੀਰ ਜੀ। ਤੇ ਮਨਦੀਪ ਜੱਸੀ ਕਹਿੰਦੇ ਕਤਰਾ ਮਿਲਾ ਸਮੁੰਦਰ ਸੇ ਸਮੁੰਦਰ ਹੋ ਗਿਆ, ਆਸ਼ਿਕ ਮਿਲਾ ਜੋ ਮੌਤ ਸੇ ਕਲੰਦਰ ਹੋ ਗਿਆ। ਬਿਲਕੁਲ ਇਹ ਗੀਤ ਸੀ ਜੀ, ਬੜਾ ਮਸ਼ਹੂਰ ਗੀਤ ਰਿਹਾ ਉਸ ਸਮਿਆਂ ਦਾ। ਰਜਿੰਦਰ ਜੀਰਾ ਜੀ ਕਹਿੰਦੇ ਉਹ ਰੇ ਤਾਲ ਮਿਲੇ, ਨਦੀ ਕੇ ਜਲ ਮੇ ਨਦੀ ਮਿਲੇ, ਸਾਗਰ ਮੇ ਸਾਗਰ ਮਿਲੇ, ਕੌਣ ਸੇ ਜਲ ਮੇ ਕੋਈ ਜਾਣੇ ਨਾ। ਤੇ ਅੱਗੇ ਲਿਖਦੇ ਨੇ ਮਨਦੀਪ ਜੱਸੀ ਜੀ, ਉਧਮ ਸਿੰਘ ਸਰਦਾਰ ਸਰਾਭੇ ਦਾ ਕੀ ਕਹਿਣਾ, ਭਗਤ ਸਿੰਘ ਨੇ ਸਦਾ ਹੀ 23 ਸਾਲ ਦਾ ਰਹਿਣਾ, ਲੋਕੀ ਨਾਮ ਸ਼ਹੀਦਾਂ ਦਾ ਸੁੱਚੇ ਮੂੰਹ ਲੈਂਦੇ, ਮਰ ਜਾਂਦੇ ਜੋ ਕੌਮ ਦੇ ਲਈ ਉਹ ਜਿਉਂਦੇ ਰਹਿੰਦੇ, ਸਦਾ ਹੀ ਜਿਉਂਦੇ ਰਹਿੰਦੇ। ਮਨਦੀਪ ਜੱਸੀ ਕਹਿੰਦੇ ਜੀਰਾ ਸਾਹਿਬ ਜੀ ਕਿਆ ਬਾਤਾਂ ਨੇ, ਬਹੁਤ ਖੂਬ ਆਪਣੇ ਸ਼ੇਰੋ ਸ਼ਾਇਰੀ ਮਨਦੀਪ ਜੀ ਹਰ ਵਾਰ ਦੀ ਤਰ੍ਹਾਂ। ਮੁਕੱਦਰ ਜੀ ਕਹਿੰਦੇ ਜੀ ਸੈਣੀ ਸਾਹਿਬ ਜੀ ਬਾਈ ਜੀ। ਤੇ ਭਾਨ ਸਿੰਘ ਗਰੇਵਾਲ ਸਾਹਿਬ ਕਹਿੰਦੇ ਜੱਸੀ ਵੀਰੇ ਲਗਾਓਗੇ ਹਾਜ਼ਰੀ ਅੱਜ, ਤੇ ਜੀਰਾ ਸਾਹਿਬ ਨੂੰ ਹਾਕ ਮਾਰ ਲਓ ਕਹਿੰਦੇ, ਤੇ ਬਹੁਤ ਵਧੀਆ ਵਿਸ਼ਾ ਕਹਿੰਦੇ ਗਰੇਵਾਲ ਸਾਹਿਬ। ਤੇ ਮਾਫ਼ ਕਰਨਾ ਗਰੇਵਾਲ ਸਾਹਿਬ ਕਹਿੰਦੇ ਜੀ ਤੇ ਭਾਰਤ ਸਾਹਿਬ ਜੀ ਗੱਲ ਨਹੀਂ ਕਰ ਸਕਦਾ ਜੀ। ਮਨਦੀਪ ਜੱਸੀ ਜੀ ਲਿਖਦੇ ਆ ਕਿ ਮਾਤਾ ਜੀ ਦੇ ਨਾਲ ਬੈਠਾ ਜੀ ਤੇ ਸਵਾਰ ਆ ਜੀ ਉਹਨਾਂ ਨੂੰ, ਤੇ ਬੋਲ ਨਹੀਂ ਸਕਦਾ ਜੀ, ਸੁਣ ਸਕਦਾ ਜੀ। ਮੁਕੱਦਰ ਜੀ ਕਹਿੰਦੇ ਆ ਕਿ ਬਿਲਕੁਲ ਭਾਰਜ ਬਾਈ ਜੀ ਤੇ ਸ਼ਮੀ ਬਾਈ ਜੀ, ਮੈਨੂੰ ਗੱਲ ਕਰਕੇ ਜਿਹੜਾ ਅਹਿਸਾਸ ਹੋਇਆ, ਸਾਡੇ ਸ਼ਹੀਦਾਂ ਨੇ ਬੜੀ ਹੀ ਵੱਡੀ ਕੁਰਬਾਨੀ ਦਿੱਤੀ ਹੈ, ਹਰ ਗੱਲ ਮਜ਼ਾਕ ਨਹੀਂ ਹੋਣੀ ਚਾਹੀਦੀ ਹੈ। ਮੁਕੱਦਰ ਜੀ ਕਹਿੰਦੇ ਜੱਸੀ ਬਾਈ ਜੀ ਸਿਆਂ ਤੁਸੀਂ ਤਾਂ ਕਰਮਾਂ ਵਾਲਿਓ। ਭਾਨ ਸਿੰਘ ਗਰੇ ਬਾਈ ਜੀ

ਗ੍ਰੇਟ ਜੀ ਕਹਿੰਦੇ ਮੁਕੱਦਰ ਜੀ, ਤੇ ਮਨਦੀਪ ਜੀ ਕਹਿੰਦੇ ਮੁਕੱਦਰ ਸਿਆਂ ਜੀ ਤੁਸੀਂ ਤਾਂ ਦੁੱਗਣੇ ਕਰਮਾਂ ਵਾਲੇ ਹੋ, ਤੇ ਮੁਕੱਦਰ ਜੀ ਕਹਿੰਦੇ ਜੱਸੀ ਬਾਈ ਜੀ ਕਿੱਥੇ ਚੱਲ ਗਿਆ ਸੁਣਿਆ, ਜੱਸੀ ਬਾਈ ਸਿਆਂ ਸਾਡੀ ਮਾਤਾ ਇੱਕ ਹੀ ਹੈ ਕਹਿੰਦੇ ਲਵ ਜੂ ਜੀ। ਤੇ ਅਗਲਾ ਸੁਨੇਹਾ ਮੁਕੱਦਰ ਜੀ ਤੋਂ ਬਾਅਦ ਜੱਸੀ ਜੀ ਦਾ, ਮੁਕੱਦਰ ਸਿਆਂ ਜੀ ਤੁਸੀਂ ਤਾਂ ਦੁੱਗਣੇ ਕਰਮਾਂ ਵਾਲੇ ਹੋ, ਤੇ ਮਾਂ ਮਾਂ ਹੁੰਦੀ ਹੈ ਜੀ ਕਹਿੰਦੇ ਮੁਕੱਦਰ ਜੀ। ਔਜਲਾ ਸਾਹਿਬ ਗ੍ਰੇਟ ਜੀਰਾ ਸਾਹਿਬ ਪਸੰਦ ਕਰਦੇ ਨੇ ਗੱਲਬਾਤ ਨੂੰ। ਤੇ ਇਸੇ ਤਰ੍ਹਾਂ ਮਨਦੀਪ ਜੀ ਕਹਿੰਦੇ ਹੈੱਡਫੋਨ ਲਗਾ ਕੇ ਨਾਲ ਬੈਠਾ ਤੇ ਲੱਤਾਂ ਬਾਹਾਂ ਘੁੱਟ ਰਿਹਾ ਜੀ ਤੇ ਸੁਣ ਰਿਹਾ ਜੀ, ਧੰਨਵਾਦ ਵੀਰੋ ਗਰੇਵਾਲ ਸਾਹਿਬ ਮੁਕੱਦਰ ਸਿਆਂ ਜੀ ਤੇ ਔਜਲਾ ਸਾਹਿਬ ਜੀ। ਮੁਕੱਦਰ ਕਹਿੰਦੇ ਬੜੀ ਡੂੰਘੀ ਗੱਲ ਕੀਤੀ ਹੈ, ਹਰ ਗੱਲ ਦੇ ਉੱਤੇ ਮਜ਼ਾਕ ਨਹੀਂ ਹੋਣਾ ਚਾਹੀਦਾ, ਅੱਗੇ ਤੋਂ ਗੱਲ ਵਿਸ਼ੇ ਦੇ ਉੱਤੇ ਹੀ ਕਹਿੰਦੇ ਕਰਾਂਗੇ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗ੍ਰੇਟ ਤੇ ਜਿਹਨੂੰ ਪਿੰਡ ਦਾ ਦਰਦ ਉਹੀ ਕਹਿੰਦੇ ਸਮਝ ਸਕਦਾ ਹੈ ਜਿਹੜਾ ਜੜ ਦੇ ਨਾਲ ਜੁੜਿਆ ਹੋਇਆ। ਜੱਸੀ ਜੀ ਕਹਿੰਦੇ ਨੇ ਕਿ ਮਰ ਜਾਣਿਆ ਮਾਨਾ ਵੇ ਖਬਰੇ ਕੀ ਦੁਨੀਆਂ ਦਾ ਹੋਣਾ, ਮਾਵਾਂ ਨੂੰ ਪੁੱਤਰਾਂ ਦੇ ਲਈ ਪਤਾ ਨਹੀਂ ਕਿੰਨਾ ਚਿਰ ਹੋਣ ਪਵੇਗਾ, ਹੋਰ ਪਤਾ ਨਹੀਂ ਕਿੰਨਾ ਚਿਰ ਹੋਰ ਪਵੇਗਾ ਰੋਣਾ, ਫੁੱਲ ਕਿੱਥੋਂ ਲੱਭਣਗੇ ਕੰਡੇ ਹੋਣ ਜਿਨ੍ਹਾਂ ਨੇ ਬੀਜੇ, ਤੁਹਾਨੂੰ ਨਸ਼ਾ ਵਲਾਇਤਾਂ ਦਾ ਮਾਵਾਂ ਜਿਉਣ ਆਸ ਰਹੇ ਕੀ ਦੇ। ਕਿਆ ਬਾਤ ਹੈ ਜੀ, ਮਾਨ ਸਾਹਿਬ ਦਾ ਗੀਤ ਹੈ, ਬੜਾ ਖੂਬਸੂਰਤ ਗੀਤ ਹੈ। ਮਨਦੀਪ ਜੱਸੀ ਜੀ ਕਹਿੰਦੇ ਧੰਨਵਾਦ ਸ਼ਮੀ ਜੀ ਤੇ ਭਾਰਤ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੱਸੀ ਜੀ ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਲੋ ਦੋਸਤੋ, ਆਖਰ ਦੇ ਵਿਚ ਜਾਂਦੇ ਜਾਂਦੇ 15-20 ਮਿੰਟ ਦੇ ਵਿਚ ਖ਼ਬਰਾਂ ਨੂੰ ਸਮੇਟਦੇ ਆਂ, ਅੱਜ ਦੀਆਂ ਜੋ ਖ਼ਬਰਾਂ ਕੀ ਕਹਿੰਦੀਆਂ ਨੇ। ਗਨਵੀਨ ਕੌਰ ਜਿਹੜੇ ਨੇ, ਗਨੀਵ ਕੌਰ ਆਪਣੇ ਮਜੀਠੀਆ ਸਾਹਿਬ ਦੇ ਵਾਈਫ ਗਨੀਵ ਕੌਰ ਹੁਣਾਂ ਨੇ ਮਾਰੀ ਹੈ, ਬੜਕ ਮਾਰ ਦਿੱਤੀ ਹੈ, ਕਾਹਦੇ ਲਈ ਮਾਰੀ ਹੈ ਉਹ ਦੇਖਦੇ ਆ ਅੱਗੇ ਜਾ ਕੇ। ਗਨੀਵ ਕੌਰ ਹੁਣਾਂ ਨੇ ਬੜਕ ਮਾਰ ਦਿੱਤੀ ਹੈ, ਮਜੀਠੀਆ ਭੱਜਿਆ ਨਹੀਂ ਹੈ, ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਮਾਫ਼ ਕੀਤਾ ਹੈ ਮਹਾਰਾਸ਼ਟਰ ਦੇ ਵਿਚ, ਯੂਕੇ ਦੇ ਵਿਚ ਕਿਰਪਾਨ ਮਾਮਲਾ ਜਿਹੜਾ ਭਖਿਆ ਹੋਇਆ ਹੈ, ਭਾਰਤ ਸਣੇ 60 ਦੇਸ਼ਾਂ ਦੇ ਉੱਤੇ ਟ੍ਰੇਡ ਜਿਹੜਾ ਹੈ ਹੋਰ ਟੈਰਿਫ ਜਿਹੜਾ ਦੀ ਤਲਵਾਰ ਜਿਹੜੀ ਹੈ ਲਟਕ ਪਈ ਹੈ, ਦੇਖਦੇ ਆਉਣ ਵਾਲੇ ਸਮੇਂ ਦੇ ਵਿਚ ਕੀ ਕੁਝ ਬਣਦਾ ਹੈ। ਤੇ ਬਹੁਤ ਸਾਰੀਆਂ ਦਿਲਚਸਪੀ ਵਾਲੀਆਂ ਖ਼ਬਰਾਂ ਨੇ, ਉਨ੍ਹਾਂ ਦੇ ਵੱਲ ਨੂੰ ਆਪਾਂ ਹਾਮੀ ਭਰਦੇ ਹਾਂ। ਤੇ ਅੱਜ 3 ਜੂਨ 2026 ਦਾ ਦਿਹਾੜਾ ਤੇ ਆਪਣਾ ਬੁੱਧਵਾਰ ਵਾਲਾ ਦਿਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਰਵਨੀਤ ਸਿੰਘ ਬਿੱਟੂ ਦੀ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਜਿਹੜੀ ਜਤਾਈ ਜਾ ਰਹੀ ਹੈ, ਅਟੈਚੀਆਂ ਜਿਹੜੇ ਨੇ ਅਟੈਚੀ ਕਹਿੰਦੇ ਪੈਕ ਕਰਕੇ ਪੰਜਾਬ ਪਰਤਣ ਦੇ ਸੰਕੇਤ ਦਿੱਤੇ ਨੇ। ਲੱਗਦਾ ਕਿ ਉਨ੍ਹਾਂ ਦੀ ਕਿਤੇ ਨਾ ਕਿਤੇ ਪਾਵਰ ਜਿਹੜੀ ਹੈ ਘਟਾਈ ਜਾ ਸਕਦੀ ਹੈ ਮੰਤਰੀ ਤੋਂ ਜਿਹੜਾ, ਤੇ ਦੂਸਰੇ ਪਾਸੇ ਉਹ ਇੱਛਾ ਰੱਖਦੇ ਆ ਕਿ ਕਿਤੇ ਨਾ ਕਿਤੇ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਦੂਸਰੇ ਪਾਸੇ ਮਜੀਠੀਆ ਮਾਮਲਾ, ਮਜੀਠੀਆ ਨਾ ਭੱਜਿਆ ਤੇ ਨਾ ਭੱਜੇਗਾ। ਗਨੀਵ ਕੌਰ ਨੇ ਹੁਣਾਂ ਨੇ ਜਿਹੜਾ ਮੁੱਖ ਮੰਤਰੀ ਮਾਨ ਦੇ ਉੱਤੇ ਕਾਗਜ਼ੀ ਸ਼ੇਰ ਵਾਲੇ ਬਿਆਨ ਦੇ ਉੱਤੇ ਜਵਾਬ ਦਿੱਤਾ, ਕੀ ਕਹਿੰਦੇ ਨੇ ਗਨੀਵ ਕੌਰ ਉਹਦੇ ਵੱਲ ਨੂੰ ਆਪਾਂ ਚੱਲਦੇ ਹਾਂ ਵਿਸਤਾਰ ਦੇ ਵਿਚ। ਅੰਮ੍ਰਿਤਸਰ ਦੇ ਮਜੀਠਾ ਥਾਣੇ ਦੇ ਵਿਚ ਹੰਗਾਮਾ ਕਰਨ ਅਤੇ ਪੁਲਿਸ ਹਿਰਾਸਤ ਦੇ ਵਿਚੋਂ ਇਕ ਮੁਲਜ਼ਮ ਨੂੰ ਛਡਾਉਣ ਦੇ ਦੋਸ਼ ਹੇਠ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਦਰਜ ਹੋਏ ਕੇਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭੱਖ ਗਈ। ਮਜੀਠੀਆ ਦੀ ਪਤਨੀ ਤੇ ਹਲਕਾ ਮਜੀਠਾ ਤੋਂ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਕੱਲ੍ਹ ਦੇ ਬਿਆਨ ਦੇ ਉੱਤੇ ਤਿੱਖਾ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਨਾ ਤਾਂ ਭੱਜੇ ਨੇ ਤੇ ਨਾ ਹੀ ਕਦੇ ਭੱਜਣਗੇ। ਉਹ ਇਸ ਵੇਲੇ ਆਪਣੀ ਕਾਨੂੰਨੀ ਟੀਮ ਦੇ ਨਾਲ ਸਲਾਹ ਮਸ਼ਵਰਾ ਕਰ ਰਹੇ ਨੇ ਤੇ ਇਸ ਮਾਮਲੇ ਨੂੰ ਅਦਾਲਤ ਦੇ ਰਾਹੀਂ ਚੁਣੌਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਮਜੀਠੀਆ ਨੂੰ ਕਾਗਜ਼ੀ ਸ਼ੇਰ ਦੱਸਦਿਆਂ ਕਿਹਾ ਸੀ ਕਿ ਹੁੱਲੜਬਾਜ਼ੀ ਉਨ੍ਹਾਂ ਦੇ ਖੂਨ ਦੇ ਵਿਚ ਹੈ ਤੇ ਇਸ ਦੇ ਜਵਾਬ ਦੇ ਵਿਚ ਬੀਬੀ ਗਨੀਵ ਕੌਰ ਹੁਣਾਂ ਨੇ ਮੁੱਖ ਮੰਤਰੀ ਦੇ ਬਿਆਨਾਂ ਨੂੰ ਗੈਰ ਜਿੰਮੇਵਾਰਨਾ ਅਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਸਰਕਾਰ ਵੱਲੋਂ ਮਜੀਠੀਆ ਦੇ ਖਿਲਾਫ਼ ਜਾਰੀ ਕੀਤੇ ਲੁੱਕ ਆਊਟ ਸਰਕੂਲਰ ਜਿਹੜਾ ਉਹਦੇ ਉੱਤੇ ਬੋਲਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਮਜੀਠੀਏ ਦਾ ਕਹਿੰਦੇ ਪਾਸਪੋਰਟ ਪਹਿਲਾਂ ਹੀ ਅਦਾਲਤ ਦੇ ਵਿਚ ਜਮ੍ਹਾਂ ਹੈ ਤੇ ਮੁੱਖ ਮੰਤਰੀ ਪੰਜਾਬ ਪੁਲਿਸ ਅਤੇ ਜਾਂਚ ਏਜੰਸੀਆਂ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ ਨੇ, ਪਰ ਫਿਰ ਵੀ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਕਹਿੰਦੇ ਅਜਿਹੇ ਨੋਟਿਸਾਂ ਦਾ ਜਿਹੜਾ ਡਰਾਮਾ ਰਚਿਆ ਜਾ ਰਿਹਾ। ਗਨੀਵ ਕੌਰ ਹੁਣਾਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਲੋਕ ਹਿੱਤ ਦੇ ਕੰਮ ਕਰਨ ਦੇ ਲਈ ਦੀ ਬਜਾਏ ਸਿਰਫ਼ ਤੇ ਸਿਰਫ਼ ਸਿਆਸੀ ਬਦਲਾਖੋਰੀ ਦੇ ਤਹਿਤ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਵਿਚ ਹੋਈਆਂ ਨਗਰ ਕੌਂਸਲਾਂ ਦੇ ਚੋਣਾਂ ਚ ਮਜੀਠੀਆ ਦੀ ਵਧਦੀ ਲੋਕਪ੍ਰਿਯਤਾ ਤੋਂ ਜਿਹੜਾ ਬੁਖਲਾ ਕੇ ਸਰਕਾਰ ਨੇ ਇਹ ਜਿਹੜਾ ਝੂਠਾ ਪਰਚਾ ਦਰਜ ਕਰਵਾਇਆ।
ਪੁਲਿਸ ਅਧਿਕਾਰੀਆਂ ਦੇ ਉੱਤੇ ਦਬਾਅ ਪਾ ਕੇ ਝੂਠੀਆਂ ਪ੍ਰੈਸ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਨੇ ਜਿਸ ਦਾ ਸੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਚੁੱਕਿਆ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਮਜੀਠਾ ਦੇ ਫਿਕਰ ਦੇ ਵਿੱਚ ਦਿਨ ਰਾਤ ਗਵਾਉਣ ਦੀ ਬਜਾਏ ਪੰਜਾਬ ਦੀ ਅਮਨ ਕਾਨੂੰਨ ਦੀ ਵਿਗੜ ਰਹੀ ਜਿਹੜੀ ਸਥਿਤੀ ਹੈ, ਵਧਦੇ ਗੈਂਗਸਟਰਵਾਦ, ਨਸ਼ਿਆਂ ਤੇ ਸਿਰ ਚੜੇ ਕਰਜ਼ੇ ਦੇ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ। ਦੂਸਰੇ ਪਾਸੇ ਪੰਜਾਬ ਦੇ ਸਕੂਲ 5% ਤੋਂ ਵੱਧ ਨਹੀਂ ਕਹਿੰਦੇ ਵਧਾ ਸਕਣਗੇ ਫੀਸਾਂ। ਸੀਐਮ ਮਾਨ ਹੁਣਾਂ ਨੇ ਕਿਹਾ ਪਿਛਲੇ 3 ਸਾਲਾਂ ਦੇ ਵਿਚ 15% ਤੋਂ ਵੱਧ ਫੀਸਾਂ ਵਸੂਲਣ ਵਾਲੇ ਸਕੂਲਾਂ ਤੋਂ ਫੀਸ ਕਰਵਾਈ ਜਾਵੇਗੀ, ਕਹਿੰਦੇ ਵਾਪਸ। ਪਰ ਦੂਸਰੇ ਪਾਸੇ ਦੇਖਿਆ ਜਾਵੇ ਭਾਈ, ਇਹਨਾਂ ਦੀ ਕੰਟਰੋਲ ਕਰੋ ਬਹੁਤਾਤ ਜਿਹੜੀ ਵੱਧ ਰਹੀ ਹੈ। ਜਿਹੜੇ ਪ੍ਰਾਈਵੇਟ ਸਕੂਲ ਨੇ ਉਨ੍ਹਾਂ ਨੂੰ ਲਾਇਸੈਂਸ ਹੀ ਨਾ ਦਿੱਤੇ ਜਾਣ ਖੋਲਣ ਦੇ ਲਈ, ਹੋਰ ਸਰਕਾਰੀ ਸਕੂਲਾਂ ਦੇ ਵਿਚ ਫੇਰ ਹੀ ਲੋਕ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਅੰਮ੍ਰਿਤਸਰ ਦੀ ਵਿਦਿਆਰਥਣ ਦੇ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਘਟਨਾ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦਾ ਕੋਈ ਵੀ ਸਕੂਲ ਸਾਲ ਦੇ ਵਿਚ 5% ਤੋਂ ਵੱਧ ਫੀਸਾਂ ਨਹੀਂ ਜਿਹੜਾ ਵਧਾ ਸਕੇਗਾ, ਤੇ ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਮਾਨ ਹੁਣਾਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। ਮਾਨ ਹੁਣਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹਾ ਕਾਨੂੰਨ ਤਿਆਰ ਕੀਤਾ ਜਾਵੇਗਾ ਜਿਸ ਦੇ ਵਿਚ ਪਿਛਲੇ 3 ਸਾਲਾਂ ਦੇ ਦੌਰਾਨ 15% ਤੋਂ ਵੱਧ ਫੀਸ ਵਸੂਲਣ ਵਾਲੇ ਸਕੂਲ ਪ੍ਰਬੰਧਕਾਂ ਤੋਂ ਵਿਦਿਆਰਥੀਆਂ ਦੀ ਫੀਸ ਵੀ ਵਾਪਸ ਕਰਵਾਈ ਜਾਏਗੀ। ਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੇ ਵਿਚ 1 ਸਾਲ ਦੇ ਦੌਰਾਨ 5% ਤੋਂ ਵੱਧ ਫੀਸ ਵਧਾਉਣ ਵਾਲੇ ਸਕੂਲ ਪ੍ਰਬੰਧਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਦੀ ਵਿਦਿਆਰਥਣ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਵਾਲੇ ਸਕੂਲ ਪ੍ਰਬੰਧਕਾਂ ਦੇ ਖਿਲਾਫ਼ ਵੀ ਕੇਸ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਹਿੰਦੇ ਕੀਤੀ ਜਾਵੇਗੀ। ਦੂਸਰੇ ਪਾਸੇ ਰਵਨੀਤ ਬਿੱਟੂ ਦਾ ਮਾਮਲਾ ਮੰਤਰੀ ਦੀ ਕੁਰਸੀ ਅਤੇ ਰਾਜ ਸਭਾ ਸੀਟ ਗੁਆ ਦੇਵੇਗਾ, ਇਹ ਮਾਨ ਸਾਹਿਬ ਨੇ ਦਾਅਵਾ ਕੀਤਾ ਹੈ। ਭਗਵੰਤ ਮਾਨ ਹੁਣਾਂ ਨੇ ਕਹਿੰਦੇ ਕਿ ਕਦੇ ਸਭ ਤੋਂ ਚੰਗੇ ਦੋਸਤ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਹੁਣ ਇਕ ਦੂਜੇ ਦੇ ਵਿਰੋਧੀ ਜਿਹੜੇ ਬਣ ਚੁੱਕੇ ਹੈ। ਅੱਜ ਮੀਡੀਆ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਦਿਆਂ ਮਾਨ ਹੋਣਾ ਕਿਹਾ ਕਿ ਬਿੱਟੂ ਜਲਦ ਹੀ ਨਾ ਸਿਰਫ ਆਪਣਾ ਮੰਤਰਾਲਾ ਗਵਾਉਣਗੇ ਸਗੋਂ ਆਪਣੀ ਰਾਜ ਸਭਾ ਸੀਟ ਵੀ ਗਵਾ ਦੇਣਗੇ। ਉਨਾਂ ਕਿਹਾ ਕਿ ਉਨਾਂ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦਾ ਹਵਾਲਾ ਦਿੰਦੇ ਹੋਏ ਉਨਾਂ ਨੇ ਉਸ ਨੂੰ ਵਿਧਾਨ ਸਭਾ ਚੋਣ ਲੜ ਕੇ ਅਤੇ ਜਿੱਤ ਕੇ ਆਪਣੀ ਸਿਆਸੀ ਸਮਰਥਾ ਸਾਬਤ ਕਰਨ ਦੇ ਲਈ ਕਿਹਾ। ਇਸੇ ਲਈ ਉਹ ਕਹਿ ਰਿਹਾ ਹੈ ਕਿ ਬਹੁਤ ਹੋ ਗਿਆ ਰਾਜ ਸਭਾ ਅਤੇ ਲੋਕ ਸਭਾ। ਮਾਨ ਅਤੇ ਬਿੱਟੂ ਜੋ 2022 ਦੇ ਵਿਚ ਆਮ ਆਦਮੀ ਪਾਰਟੀ ਦੇ ਸੱਤਾ ਦੇ ਵਿਚ ਆਉਣ ਅਤੇ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲਾਂ ਦੋਸਤ ਬਣ ਗਏ ਸਨ ਤੇ ਹਾਲ ਹੀ ਤੱਕ ਕਰੀਬੀ ਦੋਸਤ ਰਹੇ ਨੇ। ਜੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਦੋਵੇਂ ਅਕਸਰ ਇਕ ਦੂਜੇ ਦੇ ਨਾਲ ਗੱਲਬਾਤ ਕਰਦੇ ਸਨ, ਨਾ ਸਿਰਫ਼ ਸਿਆਸੀ ਗੱਲਾਂ ਸਗੋਂ ਆਪਣੇ ਨਿੱਜੀ ਮੁੱਦਿਆਂ ਦਾ ਵੀ ਆਦਾਨ ਪ੍ਰਦਾਨ ਕਰਦੇ ਰਹੇ। ਪਰ ਹੁਣ ਜਿਵੇਂ ਜਿਵੇਂ ਆਪ ਤੇ ਭਾਜਪਾ ਦੋਵੇਂ ਚੋਣ ਮੋੜ ਦੇ ਵਿਚ ਜਿਹੜੇ ਜਾ ਰਹੇ ਨੇ, ਉਨ੍ਹਾਂ ਦੀ ਨਿੱਜੀ ਦੋਸਤੀ ਉਨ੍ਹਾਂ ਦੀ ਵਿਅਕਤੀਗਤ ਰਾਜਨੀਤੀ ਦੀ ਬਲੀ ਜਿਹੜੀ ਚੜ੍ਹਦੀ ਜਾਪਦੀ ਹੈ। ਉਨ੍ਹਾਂ ਦੇ ਮਤਭੇਦ ਪਿਛਲੇ ਮਹੀਨੇ ਸ਼ਹਿਰੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਾਲੇ ਦਿਨਾਂ ਦੇ ਸੰਬੰਧ ਚ ਸਾਹਮਣੇ ਆਏ ਸਨ, ਜਦੋਂ ਬਿੱਟੂ ਭਾਜਪਾ ਆਗੂ ਪ੍ਰੋਫੈਸਰ ਓਂਕਾਰ ਸਿੰਘ ਦਾ ਸਮਰਥਨ ਕਰਨ ਦੇ ਲਈ ਮਾਨ ਦੇ ਗੜ੍ਹ ਧੂਰੀ ਅਤੇ ਸੰਗਰੂਰ ਦੇ ਵਿਚ ਦਾਖਲ ਹੋਏ। ਓਂਕਾਰ ਸਿੰਘ ਨੂੰ ਸੰਗਰੂਰ ਪੁਲਿਸ ਨੇ ਗੈਰ ਕਾਨੂੰਨੀ ਤੌਰ ਦੇ ਉਤੇ ਚੋਣ ਵਾਲੇ ਖੇਤਰ ਸੰਗਰੂਰ ਦੇ ਵਿਚ ਰਹਿਣ ਦੇ ਦੋਸ਼ ਵਿਚ ਜਿਹੜਾ ਗ੍ਰਿਫ਼ਤਾਰ ਕੀਤਾ ਸੀ ਤੇ ਹਾਲਾਂਕਿ ਉਹ ਉਥੋਂ ਦਾ ਜਿਹੜਾ ਵੋਟਰ ਨਹੀਂ ਸੀ। ਇਹ ਸਾਰੇ ਮਸਲੇ ਚੱਲੇ ਨੇ। ਦੂਸਰੇ ਪਾਸੇ ਜਿਹੜੀ ਕੁੜੱਤਣ ਵੱਧ ਗਈ ਹੈ, ਮਹਾਰਾਸ਼ਟਰ ਦੇ ਵਿਚ ਫਾਰਮਰਸ ਦਾ ਜਿਹੜਾ 2 ਲੱਖ ਤੱਕ ਦਾ ਜਿਹੜਾ ਕਰਜ਼ਾ ਹੈ ਮਾਫ਼ ਕਰਨ ਦਾ ਫੈਸਲਾ ਲੈ ਲਿਆ ਗਿਆ। ਸੂਬੇ ਦੇ ਕਰੀਬ 56 ਲੱਖ ਕਿਸਾਨਾਂ ਨੂੰ ਲਾਭ ਜਿਹੜਾ ਹੋਣਾ ਹੈ। ਮਹਾਰਾਸ਼ਟਰ ਕੈਬਨਿਟ ਜਿਹੜੀ ਹੈ ਉਹਨੇ 2 ਲੱਖ ਰੁਪਏ ਤੱਕ ਦੇ ਖੇਤਰੀ ਜਿਹੜਾ ਖੇਤੀ ਕਰਜ਼ੇ ਮਾਫ਼ ਕਰਨ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ। ਸੂਬਾ ਸਰਕਾਰ ਦੇ ਇਸ ਫੈਸਲੇ ਦਾ ਕਰੀਬ 56 ਲੱਖ ਕਿਸਾਨਾਂ ਨੂੰ ਲਾਭ ਹੋਣਾ ਹੈ। ਉਧਰ ਕਾਂਗਰਸ ਤੇ NCP SP ਨੇ ਮੰਗ ਕੀਤੀ ਕਿ ਸੂਬਾ ਸਰਕਾਰ ਕਿਸਾਨਾਂ ਦਾ ਕਰਜ਼ਾ ਪੂਰੀ ਤਰ੍ਹਾਂ ਦੇ ਨਾਲ ਮਾਫ਼ ਕਰੇ ਤੇ ਇਸ ਦੇ ਲਈ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਦੇ ਵਿਚੋਂ ਖੇਤੀ ਕਰਜ਼ੇ ਦੀਆਂ ਐਂਟਰੀਆਂ ਹਟਾਈਆਂ ਜਾਣ। ਵਿਰੋਧੀ ਧਿਰਾਂ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਐਲਾਨੀ ਗਈ ਜਿਹੜੀ ਹੈ ਕਰਜ਼ਾ ਮਾਫ਼ੀ ਯੋਜਨਾ ਦੇ ਅਮਲੀ ਰੂਪ ਦੇ ਵਿਚ ਲਾਗੂ ਹੋਣ ਦੇ ਉਤੇ ਖਦਸ਼ਾ ਜਿਹੜਾ ਜਤਾਇਆ। ਮੁੱਖ ਮੰਤਰੀ ਦੇਵਿੰਦਰ ਫੜਨਵੀਸ ਹੁਣਾਂ ਦੀ ਜਿਹੜੀ ਅਗਵਾਈ ਵਾਲੀ ਸੂਬਾਈ ਕੈਬਨਿਟ ਨੇ ਆਗਾਮੀ ਮਨਸੂਈ ਸੀਜ਼ਨ ਤੋਂ ਪਹਿਲਾਂ ਅੱਜ ਉਪਰੋਕਤ ਫੈਸਲਾ ਲਿਆ ਹੈ। ਭਾਜਪਾ ਦੀ ਅਗਵਾਈ ਵਾਲੇ ਮਹਾਂਯੂਤੀ ਗਠਜੋੜ ਨੇ 2024 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਕਈ ਵੱਡੇ ਚੋਣ ਵਾਅਦੇ ਕੀਤੇ ਸਨ ਤੇ ਜਿਨ੍ਹਾਂ ਦੇ ਵਿਚ ਖੇਤੀ ਕਰਜ਼ੇ ਦੇ ਉਤੇ ਲੀਕ ਵੀ ਸ਼ਾਮਲ ਸੀ। ਵਿਧਾਨ ਪਰਿਸ਼ਦ ਦੀਆਂ ਜਿਹੜੀਆਂ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਅਮਲ ਦੇ ਵਿਚ ਹੋਣ ਦੇ ਕਰਕੇ ਸ਼ਾਇਦ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਾ ਹੋਵੇ। ਇਸ ਸਕੀਮ ਦੇ ਘੇਰੇ ਦੇ ਵਿਚ 65 ਲੱਖ ਖਾਤੇ ਆਉਣਗੇ ਤੇ ਕਰੀਬ 56 ਲੱਖ ਕਿਸਾਨਾਂ ਦਾ 36,500
85 ਕਰੋੜ ਰੁਪਏ ਦਾ ਕਰਜ਼ਾ ਮਾਫ਼ ਹੋਣ ਦੀ ਉਮੀਦ ਜਤਾਈ ਗਈ ਹੈ। ਕੈਬਨਿਟ ਨੇ ਖੇਤੀ ਕਰਜ਼ੇ ਦੀ ਨਿਯਮਤ ਕਿਸ਼ਤ ਅਦਾ ਕਰਨ ਵਾਲੇ ਕਿਸਾਨਾਂ ਨੂੰ 50,000 ਰੁਪਏ ਦਾ ਇਨਸੈਂਟਿਵ ਦੇਣ ਦਾ ਵੀ ਫੈਸਲਾ ਕੀਤਾ ਹੈ। ਚੰਗਾ ਕਦਮ ਹੈ ਜੀ, ਚਲੋ ਕਿਤੇ ਨਾ ਕਿਤੇ ਤਾਂ ਭਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਸਰੇ ਪਾਸੇ ਕੋਕਰੇਜ ਜਨਤਾ ਪਾਰਟੀ ਵੱਲੋਂ ਸਿੱਖਿਆ ਪ੍ਰਣਾਲੀ ਦੇ ਵਿਰੁੱਧ ਅੰਦੋਲਨ ਦੀ ਤਿਆਰੀ ਤੇਜ਼ ਕਰਤੀ ਹੈ ਤੇ 3 ਕੌਮੀ ਬੁਲਾਰੇ ਨਿਯੁਕਤ ਕਰ ਦਿੱਤੇ ਹੈ। ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਪ੍ਰਸਿੱਧ ਹੋ ਰਹੀ ਕਾਕਰੋਚ ਜਿਹੜੀ ਜਨਤਾ ਪਾਰਟੀ ਹੈ CJP ਨੇ ਆਪਣੇ ਸੰਗਠਨ ਦੇ ਵਿਸਤਾਰ ਦੇ ਵੱਲ ਲਈ ਜਿਹੜਾ ਵੱਡਾ ਕਦਮ ਚੁੱਕਦਿਆਂ 3 ਨਵੇਂ ਬੁਲਾਰਿਆਂ ਦੀ ਨਿਯੁਕਤੀ ਕਰ ਦਿੱਤੀ। ਪਾਰਟੀ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਫੈਸਲਾ ਸਿੱਖਿਆ ਤੇ ਨੌਜਵਾਨਾਂ ਦੇ ਨਾਲ ਜੁੜੇ ਮੁੱਦਿਆਂ ਦੇ ਉੱਤੇ ਆਪਣੀ ਪਹੁੰਚ ਅਤੇ ਪ੍ਰਭਾਵ ਬਣਾਉਣ ਦੇ ਉਦੇਸ਼ ਦੇ ਨਾਲ ਲਿਆ ਗਿਆ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਖੋਜੀ ਪੱਤਰਕਾਰ ਸੌਰਵ ਦਾਸ ਨੂੰ ਮੁੱਖ ਬੁਲਾਰਾ ਬਣਾਇਆ ਗਿਆ। ਉਥੇ ਹੀ ਰਾਜਨੀਤਿਕ ਖੋਜਕਰਤਾ ਤੇ ਫਿਲਮ ਨਿਰਮਾਤਾ ਵਿਜੇਤਾ ਦਈਆ ਤੇ ਸਾਬਕਾ ਪ੍ਰਬੰਧਨ ਸਲਾਹਕਾਰ ਆਸ਼ੂਤੋਸ਼ ਰਾਂਕਾ ਮੀਡੀਆ ਤੇ ਜਨਤਕ ਮੰਚਾਂ ਦੇ ਉਤੇ ਸੰਗਠਨ ਦੀ ਨੁਮਾਇੰਦਗੀ ਕਰਨਗੇ। ਪਾਰਟੀ ਨੇ ਕਿਹਾ ਕਿ ਉਸਦਾ ਉਦੇਸ਼ ਭਾਰਤ ਦੇ ਜਿਹੜਾ ਸਿਆਸੀ ਚਰਚਾ ਦੇ ਵਿਚ ਬਦਲਾਅ ਲਿਆਉਣਾ ਹੈ ਤੇ ਜਿੰਮੇਵਾਰੀ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਦੇ ਰਾਹੀਂ ਕਹਿੰਦੇ ਅੱਗੇ ਵਧਾਈ ਜਾਏਗੀ। ਕਾਂਗਰਸ ਜਨਤਾ ਪਾਰਟੀ ਦੇ ਕੌਣ ਨੇ ਨਵੇਂ ਬੁਲਾਰੇ? ਇਹਦੇ ਵਿਚ ਪਾਰਟੀ ਦੇ ਅਨੁਸਾਰ ਸੌਰਵ ਦਾਸ ਕਾਨੂੰਨੀ, ਨਿਆਇਕ ਅਤੇ ਸਮਾਜਿਕ ਮੁੱਦਿਆਂ ਦੇ ਉਤੇ ਲੰਮੇ ਸਮੇਂ ਤੋਂ ਪੱਤਰਕਾਰ ਰਹੇ ਨੇ ਤੇ ਸੰਗਠਨ ਨੇ ਉਨ੍ਹਾਂ ਨੂੰ ਨਵੰਬਰ 2025 ਦੇ ਵਿਚ ਇੰਡੀਆ ਗੇਟ ਦੇ ਉਤੇ ਆਯੋਜਿਤ ਪ੍ਰਦੂਸ਼ਣ ਵਿਰੋਧੀ ਪ੍ਰਦਰਸ਼ਨਾਂ ਦੇ ਵਿਚ ਮਹੱਤਵਪੂਰਨ ਭੂਮਿਕਾ ਜਿਹੜੀ ਨਿਭਾਉਣ ਦਾ ਸਿਹਰਾ ਵੀ ਦਿੱਤਾ ਹੈ। ਵਿਜੇਤਾ ਦਈਆ ਰਾਜਨੀਤਿਕ ਖੋਜ, ਲੇਖਣ ਅਤੇ ਫਿਲਮ ਨਿਰਮਾਣ ਦੇ ਨਾਲ ਜੁੜੇ ਰਹੇ ਨੇ। ਉਨ੍ਹਾਂ ਕਈ ਯੂਟਿਊਬ ਕੰਟੈਂਟ ਕ੍ਰੀਏਟਰਾਂ ਦੇ ਲਈ ਖੋਜ ਅਤੇ ਕੰਟੈਂਟ ਪ੍ਰੋਡਕਸ਼ਨ ਦਾ ਜਿਹੜਾ ਕੰਮ ਕੀਤਾ ਹੈ। ਦਿੱਲੀ ਟੈਕਨੋਲੋਜੀਕਲ ਜਿਹੜੀ ਹੈ ਆਪਣੀ ਟੈਕਨੋਲੋਜੀਕਲ ਯੂਨੀਵਰਸਿਟੀ DTU ਤੋਂ ਗ੍ਰੈਜੂਏਟ, ਦਈਆ ਪਾਵਰ ਆਫ ਯੂਨੀਵਰਸ ਤੇ ਟੂ ਹੈਲ ਵਿਦ ਦੈਟ ਜੌਬ ਵਰਗੀਆਂ ਕਿਤਾਬਾਂ ਦੇ ਲੇਖਕ ਵੀ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰਿਆਣਵੀ ਫਿਲਮਾਂ ਦਰਾਰਾ ਅਤੇ ਓਪਰੀ ਪਰਾਈ ਦਾ ਵੀ ਜਿਹੜਾ ਲੇਖਣ ਅਤੇ ਨਿਰਦੇਸ਼ਨ ਕੀਤਾ। ਉਥੇ ਆਸ਼ੂਤੋਸ਼ ਰਾਕਾ IIT ਕਾਨਪੁਰ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਦੇ ਜਿਹੜੇ ਸਾਬਕਾ ਵਿਦਿਆਰਥੀ ਨੇ, ਉਹ ਪਹਿਲਾਂ ਗਲੋਬਲ ਕੰਸਲਟਿੰਗ ਕੰਪਨੀ ਦੇ ਲੰਡਨ ਦਫ਼ਤਰ ਦੇ ਵਿਚ ਕਾਰਜਸ਼ੀਲ ਸਨ ਤੇ ਪਾਰਟੀ ਦੇ ਮੁਤਾਬਕ ਭਾਰਤ ਪਰਤਣ ਤੋਂ ਬਾਅਦ ਉਹ ਜੈਪੁਰ ਦੇ ਵਿਚ ਵਾਤਾਵਰਨ, ਸਿੱਖਿਆ ਤੇ ਨੌਜਵਾਨਾਂ ਦੇ ਨਾਲ ਜੁੜੇ ਮੁਹਿੰਮਾਂ ਦੇ ਵਿਚ ਸਰਗਰਮ ਰਹੇ ਨੇ। ਕੋਕਰੇ ਜਨਤਾ ਪਾਰਟੀ ਵੱਲੋਂ ਸਿੱਖਿਆ ਪ੍ਰਣਾਲੀ ਵਿਰੁੱਧ ਅੰਦੋਲਨ ਦੀ ਤਿਆਰੀ ਕੀਤੀ ਹੈ। ਇਨ੍ਹਾਂ ਨਿਯੁਕਤੀਆਂ ਦਾ ਐਲਾਨ ਅਜਿਹੇ ਸਮੇਂ ਦੇ ਵਿਚ ਹੋਇਆ ਜਦੋਂ ਅਭਿਜੀਤ ਦੀਪਕੇ 6 ਜੂਨ ਨੂੰ ਭਾਰਤ ਪਰਤਣ ਵਾਲੇ ਨੇ ਤੇ ਉਨ੍ਹਾਂ ਹਾਲ ਹੀ ਦੇ ਵਿਚ ਦਿੱਲੀ ਦੇ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਪਾਰਟੀ ਦਾ ਕਹਿਣਾ ਹੈ ਕਿ ਉਹ ਕਥਿਤ ਨੀਟ ਪੇਪਰ ਲੀਕ ਅਤੇ CBSE ਪ੍ਰਣਾਲੀ ਦੀਆਂ ਖਾਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰੇਗੀ। ਇਸੇ ਤਰ੍ਹਾਂ ਵਿਦਿਆਰਥੀਆਂ ਦੀ ਜਿਹੜੀ ਹੈ ਅਤੇ ਨੌਜਵਾਨਾਂ ਦੇ ਵਿਚ ਵੱਧ ਰਿਹਾ ਲੋਕਪ੍ਰਿਯਤਾ ਇਸ ਪਾਰਟੀ ਦਾ ਤੇ ਪਿਛਲੇ ਮਹੀਨੇ ਸ਼ੁਰੂ ਹੋਈ ਕਾਕਰੋਚ ਜਨਤਾ ਪਾਰਟੀ ਨੇ ਸੋਸ਼ਲ ਮੀਡੀਆ ਦੇ ਉਤੇ ਤੇਜ਼ੀ ਦੇ ਨਾਲ ਲੋਕਪ੍ਰਿਯਤਾ ਹਾਸਲ ਕੀਤੀ ਹੈ ਤੇ ਸਿੱਖਿਆ, ਰੋਜ਼ਗਾਰ ਅਤੇ ਨੌਜਵਾਨਾਂ ਦੇ ਨਾਲ ਜੁੜੇ ਮੁੱਦਿਆਂ ਦੇ ਉਤੇ ਮੁਖਰ ਰੂਪ ਦੇ ਵਿਚ ਅਪਣਾਉਣ ਦੇ ਕਾਰਨ ਸੰਗਠਨ ਵਿਸ਼ੇਸ਼ ਤੌਰ ਦੇ ਉਤੇ ਵਿਦਿਆਰਥੀਆਂ ਤੇ ਨੌਜਵਾਨ ਵਰਗ ਵਿਚ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਐ। ਦੂਸਰੇ ਪਾਸੇ ਦਿੱਲੀ ਦੇ ਵਿਚ ਜਿਹੜੀ ਅੱਗ ਲੱਗੀ ਹੈ ਤੇ ਹੈਰਾਨੀਜਨਕ ਕੰਮ ਕਰਦੇ ਨੇ ਲੋਕ, 6 ਕਮਰਿਆਂ ਵਾਲਾ ਗੈਸਟ ਹਾਊਸ ਬਣਾ ਲਿਆ 25 ਕਮਰਿਆਂ ਦਾ ਹੋਟਲ ਤੇ ਲਾਲਚ ਤੇ ਲਾਪਰਵਾਹੀ ਦੇ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਦਿੱਲੀ ਦੇ ਮਾਲਵੀਆ ਨਗਰ ਦੇ ਵਿਚ ਬੁੱਧਵਾਰ ਅੱਜ ਇਕ ਇਮਾਰਤ ਦੇ ਵਿਚ ਲੱਗੀ ਭਿਆਨਕ ਅੱਗ ਦੇ ਕਾਰਨ ਘੱਟੋ ਘੱਟ 21 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਹੋਰ ਗੰਭੀਰ ਰੂਪ ਦੇ ਵਿਚ ਜ਼ਖਮੀ ਹੋਏ ਹੈ। ਇਹ ਇਮਾਰਤ 6 ਕਮਰਿਆਂ ਵਾਲੇ ਬੈੱਡ ਐਂਡ ਬ੍ਰੇਕਫਾਸਟ ਦੇ ਵਜੋਂ ਚਲਾਉਣ ਲਈ ਲਾਇਸੈਂਸ ਸ਼ੁਦਾ ਸੀ ਤੇ ਪਰ ਕਥਿਤ ਤੌਰ ਦੇ ਉਤੇ 25 ਕਮਰਿਆਂ ਵਾਲੀ ਸੰਸਥਾ ਦੇ ਵਿਚ ਤਬਦੀਲ ਹੋ ਗਈ ਸੀ। ਫਲੋਰਿਸ਼ ਸਟੇ ਵਜੋਂ ਜਿਹੜਾ ਚੱਲ ਰਹੀ ਇਸ ਇਮਾਰਤ ਦੇ ਵਿਚ ਸਵੇਰੇ ਅੱਗ ਲੱਗੀ। ਜਦੋਂ ਧੂੰਏ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਦੇ ਵਿਚ ਲੈ ਲਿਆ ਤਾਂ ਕਈ ਪੀੜਤ ਅੰਦਰ ਹੀ ਫਸ ਗਏ। ਚਸ਼ਮਦੀਦਾਂ ਦੀਆਂ ਵੀਡੀਓਜ਼ ਦੇ ਵਿਚ ਨਿਰਾਸ਼ਾਜਨਕ ਦ੍ਰਿਸ਼ ਦਿਖਾਈ ਦਿੱਤੇ ਜਿਸ ਦੇ ਵਿਚ ਕੁਝ ਲੋਕ ਬਚਣ ਦੇ ਲਈ ਬਲਦੀ ਇਮਾਰਤ ਦੇ ਵਿਚੋਂ ਛਾਲ ਮਾਰ ਰਹੇ ਸਨ ਤੇ ਇਸ ਅਰਾਜਕਤਾ ਨੂੰ ਦੇਖ ਕੇ ਸਥਾਨਕ ਜਿਹੜੇ ਲੋਕ ਨੇ, ਵਸਨੀਕਾਂ ਨੇ ਉਨ੍ਹਾਂ ਤੇ ਡਿੱਗਣ ਨੂੰ ਸੌਖਾ ਬਣਾਉਣ ਦੇ ਲਈ ਜ਼ਮੀਨ ਦੇ ਉਤੇ ਗੱਦੇ ਵਿਛਾ ਕੇ ਰੱਖ ਦਿੱਤੇ ਤੇ ਇਸ ਮੁਹਿੰਮ ਦੇ ਦੌਰਾਨ ਕਰੀਬ 40 ਲੋਕਾਂ ਨੂੰ ਬਚਾਇਆ ਗਿਆ ਜਦੋਂ ਕਿ ਕਈਆਂ ਨੂੰ ਬੇਸਮੈਂਟ ਦੇ ਵਿਚੋਂ ਬਾਹਰ ਕੱਢਿਆ ਗਿਆ ਤੇ ਹੁਣ ਤੱਕ ਉਪਲਬਧ ਜਾਣਕਾਰੀ ਅਨੁਸਾਰ ਇਸ ਜਾਇਦਾਦ ਨੂੰ ਦਿੱਲੀ ਸਰਕਾਰ ਦੀ ਬੈੱਡ ਐਂਡ ਬ੍ਰੇਕਫਾਸਟ ਨੀਤੀ ਦੇ ਤਹਿਤ ਸਿਰਫ 6 ਕਮਰਿਆਂ ਦੇ ਲਈ
ਇਜਾਜ਼ਤ ਦਿੱਤੀ ਗਈ ਸੀ ਤੇ ਜਿੱਥੇ 25 ਕਮਰੇ ਬਣਾ ਦਿੱਤੇ। ਦੂਸਰੇ ਪਾਸੇ ਕੈਨੇਡਾ ਮੈਨੀਟੋਬਾ ਦੇ ਵਿੱਚ ਹੁਣ ਖਾਣ ਪੀਣ ਦੇ ਸਮਾਨ ਦੇ ਉੱਤੋਂ ਜਿਹੜਾ ਟੈਕਸ ਖਤਮ ਕਰ ਦਿੱਤਾ ਹੈ, ਚੰਗਾ ਜਿਹੜਾ ਫੈਸਲਾ ਆਇਆ ਹੈ। ਮੈਨੀਟੋਬਾ ਵਾਲੇ ਤੱਕ ਤਕਰੀਬਨ ਕਿਤੇ ਨਾ ਕਿਤੇ ਸਾਹ ਲੈਣਗੇ ਜੀ। ਲੋਕਾਂ ਨੂੰ ਮਹਿੰਗਾਈ ਤੋਂ ਮਿਲੇਗੀ ਕਹਿੰਦੇ ਵੱਡੀ ਰਾਹਤ। ਮੈਨੀਟੋਬਾ ਸਰਕਾਰ ਦਾ ਉਹ ਬਜਟ ਬਿੱਲ ਜਿਹਦੇ ਵਿੱਚ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਦੇ ਉੱਤੇ ਪ੍ਰੋਵਿੰਸ਼ੀਅਲ ਸੇਲਜ਼ ਟੈਕਸ ਜਿਹੜਾ PST ਹਟਾਉਣ ਦੀ ਵਿਵਸਥਾ ਕੀਤੀ ਗਈ ਹੈ। ਲੰਬੀ ਅਤੇ ਤਿੱਖੀ ਵਿਧਾਨ ਸਭਾ ਚਰਚਾ ਤੋਂ ਬਾਅਦ ਆਖਰੀ ਵੋਟਿੰਗ ਦੇ ਵਿੱਚ ਪਾਸ ਹੋ ਗਿਆ। ਬਿੱਲ ਦੇ ਪਾਸ ਹੋਣ ਦੇ ਨਾਲ 1 ਜੁਲਾਈ 2026 ਤੋਂ ਕਰਿਆਨੇ ਅਤੇ ਕਨਵੀਨੀਅੰਸ ਸਟੋਰਾਂ ਦੇ ਵਿੱਚ ਵਿਕਣ ਵਾਲੇ ਸਨੈਕਸ, ਸਾਫਟ ਡਰਿੰਕਸ ਅਤੇ ਤਿਆਰ ਖਾਣੇ ਦੇ ਉੱਤੇ PST ਨਹੀਂ ਲੱਗੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਲੋਕਾਂ ਨੂੰ ਮਹਿੰਗਾਈ ਦੇ ਦੌਰ ਦੇ ਵਿੱਚ ਕੁਝ ਆਰਥਿਕ ਰਾਹਤ ਮਿਲੇਗੀ। NDP ਜਿਹੜੀ ਉੱਥੇ ਦੀ ਓਪੋਜਿਟ ਹੈ, ਸਰਕਾਰ ਨੇ ਇਹ ਬਿੱਲ ਮਈ ਮਹੀਨੇ ਦੇ ਵਿੱਚ ਪੇਸ਼ ਕੀਤਾ ਸੀ ਤੇ ਗਰਮੀਆਂ ਦੀ ਵਿਧਾਨ ਸਭਾ ਛੁੱਟੀ ਤੋਂ ਪਹਿਲਾਂ ਇਸ ਨੂੰ ਕਾਨੂੰਨ ਬਣਾਉਣ ਦੇ ਲਈ ਜ਼ੋਰ ਦਿੱਤਾ ਗਿਆ ਸੀ। ਇਹ ਜਾਣਕਾਰੀ ਸਰਕਾਰੀ ਹਾਊਸ ਲੀਡਰ ਲਾਹਾਨੀ ਫੋਟਨ ਨੇ ਜਿਹੜੀ ਦਿੱਤੀ ਹੈ ਤੇ ਉਨ੍ਹਾਂ ਕਿਹਾ ਕਿ ਸਰਕਾਰ ਦੇ ਵੱਲੋਂ ਘਰ ਮਾਲਕਾਂ ਤੇ ਕਿਰਾਏਦਾਰਾਂ ਦੇ ਲਈ ਵਧੇਰੇ ਟੈਕਸ ਰਾਹਤ, ਘੱਟ ਆਮਦਨ ਵਾਲੇ ਪਰਿਵਾਰਾਂ ਦੇ ਲਈ ਮੁਫ਼ਤ ਚਾਈਲਡ ਕੇਅਰ ਅਤੇ ਯੂਥ ਦੇ ਲਈ ਮੁਫ਼ਤ ਟ੍ਰਾਂਜ਼ਿਟ ਸੇਵਾ ਮੁਹੱਈਆ ਕਰਵਾ ਕੇ ਲੋਕਾਂ ਦੀ ਆਰਥਿਕ ਮਦਦ ਕੀਤੀ ਜਾ ਰਹੀ ਹੈ। ਸੈਸ਼ਨ ਦੇ ਦੌਰਾਨ ਕਈ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ ਨੇ ਜਿਨ੍ਹਾਂ ਦਾ ਮਕਸਦ ਲੋਕਾਂ ਦੇ ਖਰਚੇ ਘਟਾਉਣਾ, ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ ਤੇ ਨਵੇਂ ਰੋਜ਼ਗਾਰ ਪੈਦਾ ਕਰਨਾ। ਸੈਸ਼ਨ ਦੇ ਦੌਰਾਨ ਪਾਸ ਜਿਹੜੇ ਹੋਏ ਮੁੱਖ ਬਿੱਲ ਨੇ ਬਿੱਲ 53 ਕਰਿਆਨੇ ਦੇ ਸਮਾਨ ਤੋਂ PST ਹਟਾਉਣਾ ਦੇ ਨਾਲ ਨਾਲ ਘਰ ਦੇ ਮਾਲਕਾਂ ਦੇ ਵਾਸਤੇ ਟੈਕਸ ਕ੍ਰੈਡਿਟ ਨੂੰ ਵਧਾ ਕੇ $1,700 ਤੇ ਕਿਰਾਏਦਾਰਾਂ ਵਾਸਤੇ ਟੈਕਸ ਕ੍ਰੈਡਿਟ ਨੂੰ $675 ਕੀਤਾ ਜਾਵੇਗਾ। ਬਿੱਲ 27 ਜਿਹੜਾ ਹੈ ਉਹਦੇ ਵਿੱਚ ਮਰੀਜ਼ਾਂ ਦੇ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਲਈ ਪੇਸ਼ੈਂਟ ਸੇਫਟੀ ਚਾਰਟਰ ਲਾਗੂ ਕੀਤਾ ਜਾਏਗਾ ਜਿਸ ਦੇ ਤਹਿਤ ਚੰਗੀ ਸਿਹਤ ਸੇਵਾ ਦਾ ਅਧਿਕਾਰ ਸੁਰੱਖਿਅਤ ਹੋਵੇਗਾ। ਬਿੱਲ 28 ਨਰਸਾਂ ਅਤੇ ਮਰੀਜ਼ਾਂ ਦੇ ਅਨੁਪਾਤ ਜਿਹੜੇ ਨੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ। ਬਿੱਲ 26 ਜਿਹੜਾ ਹੈ ਉਹਦੇ ਵਿੱਚ ਨਰਸਾਂ ਦੇ ਲਈ ਲਾਜ਼ਮੀ ਓਵਰ ਟਾਈਮ ਦੀ ਪ੍ਰਥਾ ਨੂੰ ਖਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਬਿੱਲ 11 ਸੱਤ ਦਿਨਾਂ ਤੱਕ ਦੀ ਬਿਮਾਰੀ ਦੇ ਲਈ ਡਾਕਟਰੀ ਪਰਚੀ ਜਿਹੜੀ ਹੈ ਸਿੱਕ ਨੋਟ ਦੀ ਲੋੜ ਨੂੰ ਖਤਮ ਕੀਤਾ ਜਾਵੇਗਾ, ਕੋਈ ਜ਼ਰੂਰਤ ਨਹੀਂ ਪਵੇਗੀ ਹੁਣ। ਬਿੱਲ 8 ਜਿਹੜਾ ਉਹਦੇ ਵਿੱਚ ਲੰਮੇ ਧਾਰ ਵਾਲੇ ਹਥਿਆਰਾਂ ਤੇ ਪੇਪਰ ਸਪਰੇਅ ਦੀ ਜਿਹੜੀ ਵਿਕਰੀ ਦੇ ਉੱਤੇ ਸਖ਼ਤ ਨਿਯਮ ਲਾਗੂ ਕਰਕੇ ਸੜਕਾਂ ਦੇ ਉੱਤੋਂ ਹਥਿਆਰਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਵਿੱਚ ਫੋਟੋ ਪਛਾਣ ਪੱਤਰ ਦੀ ਲਾਜ਼ਮੀ ਸ਼ਰਤ ਅਤੇ ਉਨ੍ਹਾਂ ਨੂੰ ਨਾਬਾਲਗਾਂ ਦੀ ਪਹੁੰਚ ਤੋਂ ਦੂਰ ਰੱਖਣਾ ਸ਼ਾਮਲ ਹੈ। ਬਿੱਲ 31 ਕਲਾਸ 1-4 ਲਾਇਸੈਂਸ ਰੱਖਣ ਵਾਲੇ ਡਰਾਈਵਰਾਂ ਦੇ ਲਈ ਖੂਨ ਦੇ ਵਿੱਚ ਅਲਕੋਹਲ ਦੀ ਮਾਤਰਾ 0 ਰੱਖਣੀ ਲਾਜ਼ਮੀ ਹੋਵੇਗੀ ਤਾਂ ਜੋ ਨਸ਼ੇ ਦੇ ਵਿੱਚ ਡਰਾਈਵਿੰਗ ਨੂੰ ਰੋਕਿਆ ਜਾ ਸਕੇ। ਸਰਕਾਰ ਦਾ ਕਹਿਣਾ ਹੈ ਕਿ ਫਰੰਟ ਲਾਈਨ ਜਿਹੜੀ ਹੈ ਕਰਮਚਾਰੀਆਂ ਦੇ ਵਿੱਚ ਕੀਤੇ ਗਏ ਨਿਵੇਸ਼ ਦੇ ਨਤੀਜੇ ਵਜੋਂ ਸੂਬੇ ਦੇ ਵਿੱਚ ਡਾਕਟਰਾਂ ਦੀ ਗਿਣਤੀ ਰਿਕਾਰਡ ਪੱਧਰ ਦੇ ਉੱਤੇ ਪਹੁੰਚੀ ਹੈ। ਇਸ ਦੇ ਨਾਲ ਹੀ 48 ਨਵੇਂ ਪੁਲਿਸ ਅਧਿਕਾਰੀਆਂ ਦੀ ਭਰਤੀ ਵੀ ਕੀਤੀ ਗਈ ਹੈ। ਚੱਲਦਿਆਂ ਇਜ਼ਰਾਈਲ ਦੇ ਵਿੱਚ ਲਾਜ਼ਮੀ ਮਿਲਟਰੀ ਸਰਵਿਸ ਜਿਹੜੀ ਹੈ ਖਿਲਾਫ਼ ਸੜਕਾਂ ਦੇ ਉੱਤੇ ਲੋਕ ਉਤਰ ਆਏ ਨੇ ਯਹੂਦੀ। ਸੜਕਾਂ ਜਾਮ ਕੀਤੀਆਂ ਤੇ ਕਈ ਥਾਈਂ ਕਾਰਾਂ ਸਾੜੀਆਂ ਵੀ ਗਈਆਂ। ਇਜ਼ਰਾਈਲ ਦੇ ਵਿੱਚ ਹਜ਼ਾਰਾਂ ਅਤਿ ਰੂੜੀਵਾਦੀ ਯਹੂਦੀਆਂ ਨੇ ਲਾਜ਼ਮੀ ਸੈਨਾ ਭਰਤੀ ਖਿਲਾਫ਼ ਅੱਜ ਰੋਸ ਮੁਜ਼ਾਹਰੇ ਕੀਤੇ। ਇਸ ਦੇ ਦੌਰਾਨ ਉਨ੍ਹਾਂ ਸੜਕਾਂ ਜਾਮ ਕਰ ਦਿੱਤੀਆਂ ਤੇ ਰੇਲ ਆਵਾਜਾਈ ਦੇ ਵਿੱਚ ਅੜਿੱਕਾ ਪਾਇਆ ਤੇ ਕੁਝ ਥਾਵਾਂ ਦੇ ਉੱਤੇ ਕਾਰਾਂ ਸਾੜ ਦਿੱਤੀਆਂ। ਇਜ਼ਰਾਈਲੀ ਪੁਲਿਸ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਨੇ ਕਈ ਅਹਿਮ ਜਿਹੜੇ ਚੌਂਕਾਂ ਦੇ ਵਿੱਚ ਆਵਾਜਾਈ ਠੱਪ ਕਰ ਦਿੱਤੀ ਤੇ ਬੱਸ ਦੇ ਉੱਤੋਂ ਉਤਰੇ ਸੈਨਿਕ ਤੇ ਹਮਲਾ ਵੀ ਕਰ ਦਿੱਤਾ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਰਨੀ ਪਈ ਹੈ ਤੇ ਇਸ ਪ੍ਰਦਰਸ਼ਨ ਦੇ ਨਾਲ ਦੇਸ਼ ਮੱਧ ਖੇਤਰ ਦੇ ਵਿੱਚ ਆਮ ਜੀਵਨ ਤਕਰੀਬਨ ਠੱਪ ਹੋ ਗਿਆ। ਯਰੂਸ਼ਲਮ ਅਤੇ ਤਲ ਅਵੀਵ ਦੇ ਵਿੱਚ ਪ੍ਰਮੁੱਖ ਰਾਜਮਾਰਗਾਂ ਜਿਹੜੇ ਨੇ ਬੰਦ ਹੋ ਗਏ। ਜਨਤਕ ਟਰਾਂਸਪੋਰਟ ਸੇਵਾਵਾਂ ਵੀ ਪ੍ਰਭਾਵਿਤ ਰਹੀਆਂ। ਇਜ਼ਰਾਈਲ ਦੇ ਵਿੱਚ ਜ਼ਿਆਦਾਤਰ ਯਹੂਦੀ ਪੁਰਸ਼ਾਂ ਤੇ ਔਰਤਾਂ ਦੇ ਲਈ ਫੌਜੀ ਸੇਵਾ ਲਾਜ਼ਮੀ ਹੈ, ਕੰਪਲਸਰੀ ਹੈ। ਸਿਆਸੀ ਤੌਰ ਦੇ ਉੱਤੇ ਅਸਰ ਰਸੂਖ ਵਾਲੀਆਂ ਅਤਿ ਰੂੜੀਵਾਦੀ ਪਾਰਟੀਆਂ ਸਾਲਾਂ ਤੋਂ ਆਪਣੇ ਹਮਾਇਤੀਆਂ ਦੇ ਲਈ ਅਜਿਹੀ ਛੋਟ ਹਾਸਲ ਕਰਦੀਆਂ ਰਹੀਆਂ ਨੇ ਜਿਸ ਦੇ ਤਹਿਤ ਉਹ ਫੌਜ ਦੇ ਵਿੱਚ ਭਰਤੀ ਹੋਣ ਦੀ ਥਾਂ ਧਾਰਮਿਕ ਵਿਦਿਅਕ ਸੰਸਥਾਵਾਂ ਦੇ ਵਿੱਚ ਪੜ੍ਹਾਈ ਕਰ ਸਕਦੇ ਹਨ। ਹੁਣ ਇਹ ਛੋਟ ਖਤਰੇ ਦੇ ਵਿੱਚ ਪੈਂਦੀ ਜਿਹੜੀ ਹੈ ਦਿਖਾਈ ਦੇ ਰਹੀ ਹੈ। ਇਜ਼ਰਾਈਲ ਦੇ ਵਿੱਚ ਵੱਡੀ ਗਿਣਤੀ ਇਸ ਪ੍ਰਣਾਲੀ ਤੋਂ ਖਫਾ ਨੇ ਤੇ ਰੋਸ ਅਜਿਹੇ ਸਮੇਂ ਦੇ ਵਿੱਚ ਹੋ ਰਹੇ ਨੇ, ਵੱਧ ਗਏ ਨੇ ਜਦੋਂ ਦੇਸ਼ ਦੀ ਫੌਜ ਦਬਾਅ ਦੇ ਹੇਠ ਹੈ ਤੇ ਕਈ ਨਾਗਰਿਕਾਂ ਨੂੰ ਵਾਰ ਵਾਰ ਮੋਰਚੇ ਦੇ ਉੱਤੇ ਪਰਤਣਾ ਪਿਆ ਹੈ।
दूसरे पासे भारत सने 60 देशां दे उत्ते इक होर टैरिफ जिहड़ा सुट्टण दी बंब दी जिहड़ी तैयारी हो गई है सुट्टण दी अमेरिका दे वल्लों ट्रंप प्रशासन ने बना लिया प्लैन। अमेरिका दी ईरान दे नाल जारी जंग दे कारण जिथे दुनिया भर दे विच तड़थली मची हुई है उत्थे ही अमेरिका वल्लों अंतरराष्ट्रीय व्यापार नीतियां दे विच इक वड्डा बदलाव करन दी योजना बनाई जा रही है जिसका सीधा असर भारत दे समेत दुनिया दे 60 देशां दे उत्ते पै सकदा है। एक ताजा रिपोर्ट दे मुताबक अमेरिका उन्हां देशां तों आउण वालियां वस्तुआं दे उत्ते 12.5% तक दा वाधू टैरिफ लगाउण दी योजना बना रहा है जो अपने देश दे विच जबरदस्ती मजदूरी उत्ते पूरी तरह लगाम जिहड़ा लगाउण दे विच सफल रहे ने। अमेरिकी प्रशासन दा मनना है कि कई विकासशील अते होर देशां दे विच उत्पादना ਨੂੰ ਜਿਹੜਾ ਤਿਆਰ ਕਰਨ ਦੇ ਲਈ ਉਤਪਾਦਾਂ ਨੂੰ ਤਿਆਰ ਕਰਨ ਲਈ ਮਜ਼ਦੂਰਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤੇ ਉਨ੍ਹਾਂ ਕੋਲੋਂ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਹੈ। ਅਮਰੀਕੀ ਅਜਿਹੇ ਉਤਪਾਦਾਂ ਦੀ ਆਪਣੇ ਦੇਸ਼ ਦੇ ਵਿਚ ਆਮਦ ਨੂੰ ਰੋਕਣਾ ਚਾਹੁੰਦੇ ਨੇ। ਨਵੇਂ ਪ੍ਰਸਤਾਵ ਦੇ ਉੱਤੇ ਤਹਿਤ ਜੇਕਰ ਕੋਈ ਦੇਸ਼ ਇਹ ਸਾਬਤ ਨਹੀਂ ਕਰ ਪਾਉਂਦਾ ਕਿ ਉਸਦੇ ਨਿਰਯਾਤ ਕੀਤੇ ਜਾਣ ਵਾਲੇ ਸਮਾਨ ਦੇ ਵਿਚ ਬੰਧੂਆ ਮਜ਼ਦੂਰੀ ਦੀ ਵਰਤੋਂ ਨਹੀਂ ਹੋਈ ਹੈ ਤਾਂ ਉਸ ਨੂੰ ਇਸ ਵਾਧੂ ਟੈਕਸ ਦਾ ਸਾਹਮਣਾ ਕਰਨਾ ਪਵੇਗਾ। अमेरिका भारत का जड़ा सब तो वड्डा व्यापारक भाईवाल है ते जेकर ए निजम लागू हुंदा है ता भारत दे कपड़ा उद्योग खेतीबाड़ी उत्पादा चमड़ा उद्योग ते कारपेट निर्माण वर्गे खेतरां दे उत्ते वड्डा असर पै सकदा है क्योंकि इन्हां खेतरां दे उत्ते पहला भी कौमांतरी पद्धर दे उत्ते मजदूरी दे निजमां नूं लै के सवाल उठदे रहे ने। 12.5% वाधू टैक्स लगन दे नाल अमेरिकी बाजार दे विच भारती समान महंगा हो जाएगा जिस दे नाल भारतीय निर्यातकां नूं भारी नुकसान झलना पै सकदा है। दूसरे पासे अमेरिका दे विच ट्रकां दे नाल वड्डी ठगी लगी है। खालिस्तानी फ्रेट ब्रोकरां ने लुट मचा दित्ती। अमेरिका दे फ्रेट इंडस्ट्री जिहड़ी है माल ढुआई दे खेतर दे विच इक बहुत वड्डा घोटाला सामने आया जिसने पूरे ट्रैकिंग भाईचारे नूं विच जिहड़ा दहशत दा माहौल ट्रकिंग भाईचारे दे विच दहशत दा माहौल पैदा कर दिता। जानकारी दे अनुसार खालिस्तानी धोखेबाज फ्रेट ब्रोकरां दे वल्लों ट्रक ड्राइवरां नूं निशाना बना के उनां दे नाल लखां दी ठगी मारी जा रही है ते पूरे दे पूरे लोड चोरी कीते जा रहे ने। इह जाली ब्रोकर जिहड़े ने शिपमेंटां दी जानकारी आनलाइन पोस्ट करदे ने ते मेहनतकश ट्रकरां नूं माल ढोण दे लई हायर करदे ने। ਜਦੋਂ ਡਰਾਈਵਰ ਮਾਲ ਲੈ ਕੇ ਆਪਣੀ ਮੰਜ਼ਿਲ ਦੇ ਵੱਲ ਰਵਾਨਾ ਹੁੰਦੇ ਨੇ ਜਾਂ ਮਾਲ ਪਹੁੰਚਾ ਦਿੰਦੇ ਨੇ ਤਾਂ ਇਹ ਬ੍ਰੋਕਰ ਜਿਹੜੇ ਨੇ ਇਨ੍ਹਾਂ ਕੋਈ ਭੁਗਤਾਨ ਕੀਤੇ ਗਾਇਬ ਬਿਨਾਂ ਹੀ ਜਿਹੜੇ ਨੇ ਗਾਇਬ ਹੋ ਜਾਂਦੇ ਨੇ ਤੇ ਇਸ ਸਕੈਮ ਦੇ ਵਿਚ ਬ੍ਰੋਕਰ ਪੂਰਾ ਕਿਰਾਇਆ ਜਿਹੜਾ ਖੁਦ ਹੜੱਪ ਲੈਂਦਾ ਹੈ ਜਦਕਿ ਕਰੀਬ ਡਰਾਈਵਰਾਂ ਨੂੰ ਤੇਲ ਟੋਲ ਟੈਕਸ ਅਤੇ ਆਪਣਾ ਕੀਮਤੀ ਸਮਾਨ ਬਰਾਮਦ ਜਿਹੜਾ ਬਰਬਾਦ ਹੋਣ ਕਾਰਨ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ। अमेरिका भर दे विच फैले इस जाल दे कारण हजारां ट्रकर परेशान ने ते उनां दियां मेहनत दी जिहड़ी कमाई है लुट्टी जा रही है। देख लो जी हल्ले कहिंदे आ असीं खालिस्तान बनाउणा है चक दो करा देणगे। पंजाबी मुंडे नूं अमेरिका दे विच 75 साल दी कैद हो गई है 55 साल तक नहीं मिलेगी उनूं जमानत। कारण रहे ने कि अमेरिका तो एक वड्डी खबर आई है जिथे नशा तस्करी दे गंभीर मामले दे विच एक पंजाबी मूल दे ट्रक ड्राइवर नूं अदालत दे वल्लों 75 साल दी सख्त कैद दी जड़ी सजा सुना दित्ती गई। रिपोर्ट दे मुताबक दोषी ड्राइवर दी पछाण जोबनप्रीत सिंह 30 सालां दे वजो होई जिस नूं अमेरिकी इतिहास दियां सब तों वड्डियां कोकीन जिहड़ी है ट्रैफिक दे विच जिहड़ा इक मामले दे विच दोषी करार दित्ता गया उहदे तों जिहड़ी सी कोकीन मिली सी। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਲੀਨੋਏ ਸਟੇਟ ਪੁਲਿਸ ਜਿਹੜੀ ਹੈ ISP ਨੇ ਇੰਟਰ ਸਟੇਟ 74 ਦੇ ਉੱਤੇ ਰੁਟੀਨ ਚੈਕਿੰਗ ਜਿਹੜੀ ਹੈ ਉਹਦੇ ਦੌਰਾਨ ਜੋਬਨਪ੍ਰੀਤ ਸਿੰਘ ਦੇ ਕਮਰਸ਼ੀਅਲ ਟ੍ਰੇਲਰ ਨੂੰ ਜਿਹੜਾ ਰੋਕਿਆ ਸੀ। ਚੈਕਿੰਗ ਦੇ ਦੌਰਾਨ ਜਦੋਂ ਪੁਲਿਸ ਦੇ ਸਨੀਫਿੰਗ ਡੌਗ ਨੇ ਜਿਹੜਾ ਸੀ ਜਾਣੀ ਜਿਹੜੇ ਕੁੱਤੇ ਆ ਸੁੰਘਣ ਵਾਲੇ ਜਿਹੜੇ ਹੁੰਦੇ ਆ ਨਸ਼ੇ ਵਗੈਰਾ ਲਈ ਟ੍ਰੇਨਡ ਹੁੰਦੇ ਆ ਸਨੀਫਿੰਗ ਡੌਗ ਨੇ ਜਿਹੜਾ ਸ਼ੱਕ ਜਤਾਇਆ ਤਾਂ ਪੁਲਿਸ ਨੇ ਟਰੱਕ ਦੇ ਪਿਛਲੇ ਹਿੱਸੇ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਜਾਂਚ ਟੀਮ ਨੂੰ ਟਰੱਕ ਦੇ ਅੰਦਰੋਂ ਕਾਲੇ ਰੰਗ ਦੇ 4 ਵੱਡੇ ਕੂੜੇ ਵਾਲੇ ਬੈਗ ਮਿਲੇ ਆ ਜਿਹਦੇ ਵਿਚ ਆਪਾਂ ਕਚਰਾ ਪਾਈਦਾ ਹੈ ਜਿਨ੍ਹਾਂ ਦੇ ਵਿਚ ਬੇਹੱਦ ਚਲਾਕੀ ਦੇ ਨਾਲ ਨਸ਼ੀਲਾ ਪਦਾਰਥ ਛੁਪਾਇਆ ਹੋਇਆ ਸੀ। ਜਦੋਂ ਇਨ੍ਹਾਂ ਬੈਗਾਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਦੇ ਵਿਚੋਂ 106 ਕਿਲੋਗ੍ਰਾਮ ਕੋਕੇਨ ਨਿਕਲੀ ਹੈ।
ਅਮਰੀਕੀ ਜਾਂਚ ਏਜੰਸੀ ਇਸ ਕੋਕੇਨ ਦੀ ਕੌਮਾਂਤਰੀ ਬਾਜ਼ਾਰ ਦੇ ਵਿਚ ਕੀਮਤ ਲਗਭਗ 10.6 million ਅਮਰੀਕਨ ਡਾਲਰ ਦੱਸੀ ਜਾ ਰਹੀ ਹੈ, ਜੋ ਭਾਰਤੀ ਕਰੰਸੀ ਦੇ ਮੁਤਾਬਕ 90 ਕਰੋੜ ਰੁਪਏ ਤੋਂ ਵੀ ਵੱਧ ਜਿਹੜੀ ਬਣ ਜਾਂਦੀ ਹੈ। ਲਓ ਜੀ, ਜਲਦੀ ਅਮੀਰ ਹੋਣਾ ਚਾਹੁੰਦੇ ਸੀ ਤੇ ਹੁਣ ਬੁਢਾਪੇ ਤੱਕ ਜੇਲ੍ਹ ਚ ਰਹਿਣਗੇ। 74 ਸਾਲ ਦੀ ਜਿਹੜੀ ਹੈ, 75 ਸਾਲ ਜੇਲ੍ਹ ਦੇ ਵਿਚ ਰਹਿਣਗੇ, 30 ਸਾਲ ਦੇ ਨੇ ਤੇ ਲਾ ਲਓ ਭਾਈ 100 ਸਾਲ ਦੇ, 105 ਸਾਲ ਦੇ ਹੋ ਕੇ ਬਾਹਰ ਨਿਕਲਣਗੇ। 55 ਸਾਲ ਤੋਂ ਪਹਿਲਾਂ ਨਹੀਂ ਨਿਕਲਣੀ ਜੀ ਇਹਨਾਂ ਨੂੰ, ਮਤਲਬ ਕਿ ਨਿਕਲ ਨਹੀਂ ਸਕਦੇ ਬਾਹਰ 55 ਸਾਲ ਤੋਂ ਪਹਿਲਾਂ, ਬੇਲ ਨਹੀਂ ਲੈ ਸਕਦੇ। ਦੂਸਰੇ ਪਾਸੇ ਬਰਤਾਨੀਆ ਦੀ ਸੰਸਦ ਦੇ ਵਿਚ ਕਿਰਪਾਨ ਦੇ ਹੱਕ ਦੇ ਵਿਚ ਆਵਾਜ਼ ਬੁਲੰਦ ਕੀਤੀ ਗਈ ਹੈ। ਬਰਤਾਨੀਆ ਦੇ ਵਿਚ ਸਿੱਖ ਨੌਜਵਾਨ ਵਿਕਰਮ ਦਿਗਵਾ ਦੇ ਵੱਲੋਂ ਹੈਨਰੀ ਨੋਵਾਕ ਦੇ ਕੀਤੇ ਕਤਲ ਦੇ ਮਾਮਲੇ ਦੇ ਵਿਚ ਉਹਦੇ ਵਿਚ ਮਗਰੋਂ ਜਿਹੜਾ ਉਥੋਂ ਦੀ ਸੰਸਦ ਦੇ ਵਿਚ ਕਿਰਪਾਨ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ ਤੇ ਕੁਝ ਸੱਜੇ ਪੱਖੀ ਜਥੇਬੰਦੀਆਂ ਵੱਲੋਂ ਕਿਰਪਾਨ ਦੇ ਉਤੇ ਪਾਬੰਦੀ ਲਵਾਉਣ ਦੀ ਮੰਗ ਦਰਮਿਆਨ ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਅਤੇ ਸਿੱਖ ਸੰਸਦ ਮੈਂਬਰਾਂ ਨੇ ਕਿਹਾ ਕਿ ਕਿਸੇ ਇਕ ਵਿਅਕਤੀ ਦੇ ਗੁਨਾਹ ਦੇ ਲਈ ਪੂਰੇ ਭਾਈਚਾਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਤੇ ਉਹਦੇ ਵਿਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਤੇ ਗੁਰਿੰਦਰ ਸਿੰਘ ਜੌਸਨ ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਦੇ ਵਿਚ ਕਿਰਪਾਨ ਦੀ ਵਰਤੋਂ ਨਹੀਂ ਹੋਈ, ਫਿਰ ਵੀ ਵਿਰੋਧੀ ਇਸ ਦਾ ਸਿਆਸੀਕਰਨ ਕਰ ਰਹੇ ਨੇ। ਪਿਛਲੇ ਸਮੇਂ ਦੇ ਵਿਚ ਅਦਾਲਤ ਨੇ ਮੁਲਜ਼ਮ ਨੂੰ ਉਮਰ ਕੈਦ ਜਿਹੜਾ ਸੁਣਾਉਂਦਿਆਂ ਕਿਹਾ ਸੀ ਕਿ ਉਸਨੇ ਜਿਹੜਾ ਸਿੱਖ ਧਰਮ ਦੇ ਸਿਧਾਂਤਾਂ ਦਾ ਅਪਮਾਨ ਕੀਤਾ ਹੈ। ਦੂਸਰੇ ਪਾਸੇ ਜਿੱਦਾਂ ਕਿ ਅਮਰੀਕਾ ਦੇ ਵਿਚ ਡਰੱਗ ਫੜ ਹੋਈ ਹੈ, ਇਸੇ ਤਰ੍ਹਾਂ ਜਰਮਨੀ ਦੇ ਵਿਚ ਕੰਟੇਨਰ ਦੇ ਵਿਚੋਂ 8 ਟਨ ਕੌਣ ਕੀਮਤ ਜਿਹੜੀ ਹੈ 4800 ਕਰੋੜ ਤੋਂ ਪਾਰ ਜਿਹੜੀ ਕਰ ਗਈ ਹੈ। ਜਰਮਨ ਅਧਿਕਾਰੀਆਂ ਨੇ ਨਸ਼ਾ ਤਸਕਰੀ ਦੇ ਇਕ ਬਹੁਤ ਵੱਡੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਰਿਕਾਰਡ ਮਾਤਰਾ ਦੇ ਵਿਚ ਕੋਕੇਨ ਜ਼ਬਤ ਕੀਤੀ ਹੈ। ਬੁੱਧਵਾਰ ਨੂੰ ਜਾਰੀ ਕੀਤੇ ਗਏ ਅੱਜ ਬਿਆਨ ਦੇ ਵਿਚ ਅਧਿਕਾਰੀਆਂ ਨੇ ਇਕ ਸਮੁੰਦਰੀ ਕੰਟੇਨਰ ਦੇ ਵਿਚੋਂ 8 ਮੀਟ੍ਰਿਕ ਟਨ ਤੋਂ ਵੱਧ ਕੋਕੇਨ ਬਰਾਮਦ ਕੀਤੀ ਹੈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿਚ ਕੀਮਤ ਲਗਭਗ 500 ਮਿਲੀਅਨ ਯੂਰੋ, ਲਗਭਗ 582 ਮਿਲੀਅਨ ਡਾਲਰ ਜਾਂ 4800 ਕਰੋੜ ਰੁਪਏ ਤੋਂ ਜਿਹੜੀ ਵੱਧ ਦੱਸੀ ਜਾ ਰਹੀ ਹੈ। ਕਿਆ ਬਾਤਾਂ ਜੀ, ਪੂਰੇ ਪੜਖੱਚੇ ਹੀ ਹੜਾਏ ਹੈ ਐਡੇ ਵੱਡੇ ਪੱਧਰ ਦੇ ਉੱਤੇ। ਕਹਿੰਦੇ ਕਰਨਾ ਤਾਂ ਚੱਜ ਨਾਲ ਹੀ ਕਰ ਰਹੀ ਹੈ, ਇੱਕ ਵਾਰੀ ਕਿਲੋ ਕੀ ਲਿਜਾਣੀ ਹੈ। ਜਾਂਚਕਰਤਾਵਾਂ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਉੱਤਰੀ ਸਾਗਰ ਦੇ ਵਿਚ ਸਥਿਤ ਵਿਲ ਹੇਲਮ ਸ਼ਾਵਨ ਬੰਦਰਗਾਹ ਦੇ ਉੱਤੇ ਇਕ ਕੰਟੇਨਰ ਦੇ ਵਿਚੋਂ ਮਿਲੇ ਤੇ ਕਾਗਜ਼ਾਂ ਦੇ ਵਿਚ ਇਸ ਕੰਟੇਨਰ ਦੇ ਵਿਚ ਕੋਕੋ ਬੀਨਜ਼ ਹੋਣ ਦਾ ਜਿਹੜਾ ਸੀ ਦਾਅਵਾ ਕੀਤਾ ਗਿਆ ਸੀ, ਪਰ ਜਦੋਂ ਤਲਾਸ਼ੀ ਲਈ ਗਈ ਤਾਂ ਅਧਿਕਾਰੀ ਵੀ ਜਿਹੜਾ ਦੰਗ ਰਹਿ ਗਏ। ਕੰਟੇਨਰ ਦੇ ਅੰਦਰ ਕਾਲੀ ਫੋਇਲ ਦੇ ਵਿਚ ਲਪੇਟੇ ਹੋਏ 400 ਤੋਂ ਵੱਧ ਪੈਕਟ ਮਿਲੇ ਹੈ, ਜਿਨ੍ਹਾਂ ਦੇ ਵਿਚੋਂ ਹਰੇਕ ਦੇ ਵਿਚ ਕੋਕੇਨ ਦੇ ਜੜੇ ਨੇ ਲਗਭਗ 20 ਬਲਾਕ ਸਨ। ਪੱਛਮੀ ਅਫਰੀਕਾ ਤੋਂ ਆਈ ਸੀ ਇਹ ਖੇਪ ਤੇ ਇਹ ਖਤਰਨਾਕ ਖੇਪ ਪੱਛਮੀ ਅਫਰੀਕਾ ਤੋਂ ਚੱਲੀ ਸੀ ਤੇ ਇਸ ਦੀ ਮੰਜ਼ਿਲ ਸਪੇਨ ਦੱਸੀ ਜਾਂਦੀ ਸੀ। ਜਰਮਨ ਅਧਿਕਾਰੀਆਂ ਨੇ 9 ਫਰਵਰੀ ਨੂੰ ਇਹ ਨਸ਼ੀਲੇ ਪਦਾਰਥ ਜ਼ਬਤ ਕਰ ਲਏ ਤੇ ਪਰ ਤਸਕਰਾਂ ਨੂੰ ਫੜਨ ਦੇ ਲਈ ਇਸ ਦੀ ਜਾਣਕਾਰੀ ਗੁਪਤ ਰੱਖੀ ਗਈ ਸੀ। ਨਸ਼ਿਆਂ ਦੀ ਖੇਪ ਨੂੰ ਜਰਮਨੀ ਦੇ ਵਿਚ ਹੀ ਨਸ਼ਟ ਕਰਨ ਤੋਂ ਬਾਅਦ ਖਾਲੀ ਕੰਟੇਨਰ ਨੂੰ ਬਾਰਸੀਲੋਨਾ ਭੇਜ ਦਿੱਤਾ ਗਿਆ ਤਾਂ ਜੋ ਇਸ ਦੇ ਅਸਲੀ ਮਾਲਕਾਂ ਨੂੰ ਫੜਿਆ ਜਾ ਸਕੇ। ਸਪੇਨ ਦੇ ਵਿਚ 2 ਮੁੱਖ ਮੁਲਜ਼ਮ ਗ੍ਰਿਫ਼ਤਾਰ ਇਸ ਵੱਡੀ ਕਾਰਵਾਈ ਦੇ ਸਬੰਧ ਦੇ ਵਿਚ ਹੋਏ ਹੈ। ਸਪੇਨ ਦੇ ਅਲਮੇਰੀਆ ਸੂਬੇ ਦੇ ਵਿਚੋਂ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੇ ਵਿਚੋਂ ਇਕ ਮੁਲਜ਼ਮ ਜਿਹੜਾ ਇਕ ਇੰਪੋਰਟ ਕੰਪਨੀ ਦਾ ਮੈਨੇਜਰ ਹੈ, ਜਿਸਦੇ ਤਾਰ ਪਹਿਲਾਂ ਵੀ ਕੋਕੀਨ ਦੀ ਤਸਕਰੀ ਦੇ ਨਾਲ ਜੁੜੇ ਰਹੇ ਨੇ। ਦੋਵਾਂ ਮੁਲਜ਼ਮਾਂ ਨੂੰ ਸਪੇਨ ਦੇ ਵਿਚ ਮੁਕੱਦਮੇ ਅਤੇ ਭਾਰੀ ਕੈਦ ਦੀ ਸਜ਼ਾ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ, ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ, ਕਹਿੰਦੇ ਨੇ ਕੈਨੇਡੀਅਨ PM ਕਾਰਨੀ ਸਾਹਿਬ ਦਾ ਕਹਿਣਾ ਪ੍ਰਵਾਸੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਦੇ ਵਿਚ ਆਉਣ ਵਾਲੇ ਨਵੇਂ ਪ੍ਰਵਾਸੀਆਂ ਦੇ ਲਈ ਇਕ ਬੇਹੱਦ ਅਹਿਮ ਅਤੇ ਸਪਸ਼ਟ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜੱਦੀ ਦੇਸ਼ਾਂ ਤੇ ਆਪਸੀ ਝਗੜਿਆਂ ਤੇ ਕੱਟੜਵਾਦ ਨੂੰ ਕੈਨੇਡਾ ਦੀ ਧਰਤੀ ਦੇ ਉਤੇ ਨਾ ਲੈ ਕੇ ਆਉਣ। ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ਦੇ ਵਿਚ ਸਖ਼ਤ ਰੁੱਖ ਅਖਤਿਆਰ ਕਰਦਿਆਂ ਕਿਹਾ ਕਿ ਅਸੀਂ ਦੁਨੀਆਂ ਭਰ ਦੀਆਂ ਨਫ਼ਰਤਾਂ ਦਾ ਸਵਾਗਤ ਨਹੀਂ ਕਰਦੇ ਹਾਂ। ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਦੇਸ਼ਾਂ ਦੇ ਵੱਲ ਸੀ ਜਿੱਥੋਂ ਆਉਣ ਵਾਲੇ ਲੋਕ ਅਕਸਰ ਆਪਣੀਆਂ ਪੁਰਾਣੀਆਂ ਦੁਸ਼ਮਣੀਆਂ ਕਾਰਨ ਜਿਹੜਾ ਕੈਨੇਡਾ ਦੇ ਵਿਚ ਵੀ ਤਣਾਅ ਪੈਦਾ ਕਰਦੇ ਨੇ। PM ਕਾਰਨੀ ਨੇ ਜਿਹੜਾ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਹਰ ਕਿਸੇ ਦੀ ਵਿਰਾਸਤ ਦਾ ਸਤਿਕਾਰ ਕਰਦਾ ਹੈ ਤੇ ਜਦੋਂ ਤੁਸੀਂ ਕੈਨੇਡਾ ਆਉਂਦੇ ਹੋ ਤਾਂ ਤੁਸੀਂ ਆਪਣਾ ਵਿਸ਼ਵਾਸ, ਆਪਣੀ ਪਰੰਪਰਾ, ਆਪਣੀ ਭਾਸ਼ਾ ਤੇ ਆਪਣੀ ਕਹਾਣੀ ਆਪਣੇ ਨਾਲ ਲਿਆਉਂਦੇ ਹੋ।
ਪਰ ਤੁਹਾਨੂੰ ਆਪਣੀਆਂ ਦੁਸ਼ਮਣੀਆਂ ਨੂੰ ਪਿੱਛੇ ਛੱਡ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਕੈਨੇਡਾ ਦੇ ਵਿੱਚ ਅੰਤਰ ਭਾਈਚਾਰਕ ਸਾਂਝ ਅਤੇ ਸ਼ਾਂਤੀ ਬਣਾਈ ਰੱਖਣ ਦੀ ਦਿਸ਼ਾ ਦਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਕਾਰਨੀ ਦੇ ਇਸ ਬਿਆਨ ਦੇ ਨਾਲ ਕੈਨੇਡਾ ਦੇ ਵਿੱਚ ਧਰਮ ਨਿਰਪੱਖਤਾ ਅਤੇ ਵੱਖ ਵੱਖ ਭਾਈਚਾਰਿਆਂ ਦੇ ਅਧਿਕਾਰਾਂ ਨੂੰ ਜਿਹੜਾ ਲੈ ਕੇ ਇੱਕ ਨਵੀਂ ਚਰਚਾ ਛਿੜ ਗਈ ਹੈ। ਖਾਲਿਸਤਾਨੀ ਜਿੰਦੀ ਸਿੰਘ ਜੋ ਕਿ ਕੱਟੜਪੰਥੀ ਰਵੀ ਸਿੰਘ ਦਾ ਜਿਹੜਾ ਸਹਿਯੋਗੀ ਹੈ, ਉਹਨੇ ਜਿਹੜਾ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਉੱਤੇ ਹਮਲਾ ਬੋਲਿਆ ਸ਼ਬਦੀ, ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਨਫ਼ਰਤ ਨੂੰ ਕੈਨੇਡਾ ਤੋਂ ਬਾਹਰ ਰੱਖਣਾ ਚਾਹੀਦਾ ਹੈ। ਕੈਨੇਡੀਅਨ ਸਮਾਜ ਦੇ ਵੱਖ ਵੱਖ ਵਰਗਾਂ ਵੱਲੋਂ ਇਹ ਵਿਚਾਰ ਪੇਸ਼ ਕੀਤਾ ਜਾ ਰਿਹਾ ਕਿ ਹੁਣ ਫਰਾਂਸੀਸੀ ਅਤੇ ਅੰਗਰੇਜ਼ੀ ਭਾਸ਼ੀ ਲੋਕਾਂ ਵਿਚਕਾਰ ਚਲੀ ਆ ਰਹੀ ਪੁਰਾਣੀ ਦੁਸ਼ਮਣੀ ਅਤੇ ਖਿੱਚੋਤਾਨ ਪੂਰੀ ਤਰ੍ਹਾਂ ਖਤਮ ਹੋਣੀ ਚਾਹੀਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇੱਕ ਨਵੇਂ ਅਤੇ ਉੱਨਤ ਕੈਨੇਡਾ ਦੇ ਨਿਰਮਾਣ ਦੇ ਲਈ ਇਨ੍ਹਾਂ ਪੁਰਾਣੇ ਵਿਵਾਦਾਂ ਨੂੰ ਪਿੱਛੇ ਛੱਡਣਾ ਬੇਹੱਦ ਜ਼ਰੂਰੀ ਹੈ। ਇਸ ਚਰਚਾ ਦੇ ਵਿੱਚ ਸਭ ਤੋਂ ਅਹਿਮ ਜਿਹੜਾ ਨੁਕਤਾ ਕੈਨੇਡਾ ਦੇ ਸੰਵਿਧਾਨ ਦੇ ਵਿੱਚ ਕੈਥੋਲਿਕ ਸਕੂਲਾਂ ਨੂੰ ਮਿਲੀ ਵਿਸ਼ੇਸ਼ ਸੁਰੱਖਿਆ ਹੈ। ਇਹ ਸਵਾਲ ਉਠਾਇਆ ਜਾ ਰਿਹਾ ਕਿ ਇਹ ਆਧੁਨਿਕ ਧਰਮ ਨਿਰਪੱਖ ਦੇਸ਼ ਦੇ ਵਿੱਚ ਕਿਸੇ ਖਾਸ ਧਰਮ ਦੇ ਸਕੂਲਾਂ ਨੂੰ ਸੰਵਿਧਾਨਕ ਸੁਰੱਖਿਆ ਮਿਲਣੀ ਚਾਹੀਦੀ ਹੈ। ਬਹਿਸ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਧਰਮ ਨਿਰਪੱਖਤਾ ਦੇ ਨਿਯਮ ਦੇ ਸਾਰੇ ਹੀ ਪ੍ਰਵਾਸੀਆਂ ਦੇ ਉੱਤੇ ਬਰਾਬਰ ਲਾਗੂ ਹੋਣੇ ਚਾਹੀਦੇ ਨੇ, ਨਾ ਕਿ ਸਿਰਫ ਕੁਝ ਖਾਸ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਤੇ। ਕੈਨੇਡਾ ਨੂੰ ਆਪਣੀ ਧਾਰਮਿਕ ਅਤੇ ਭਾਸ਼ਾਈ ਪਛਾਣ ਤੋਂ ਉੱਪਰ ਉੱਠ ਕੇ ਇੱਕ ਸਾਂਝੀ ਕੈਨੇਡੀਅਨ ਪਛਾਣ ਬਣਾਉਣ ਦੇ ਵੱਲ ਕਦਮ ਵਧਾਉਣ ਦੀ ਕਹਿੰਦੇ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਜੀ ਦੋਸਤੋ, ਇਹ ਨੇ ਜੀ ਹਾਲਾਤ ਕੈਨੇਡਾ ਦੇ ਵੀ, ਤੇ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਨੇ ਤੇ ਸਾਰੇ ਹਾਲਾਤ ਬਦਲ ਕੇ ਰੱਖ ਦਿੱਤੇ ਹੈ। ਤੇ ਸਨ ਦੋਸਤੋ ਅੱਜ ਦੀਆਂ ਦੇਸ਼ਭਰ ਦੀਆਂ ਖ਼ਬਰਾਂ। 3 ਜੂਨ 2026 ਦਾ ਦਿਹਾੜਾ, ਤੇ ਇਸੇ ਤਰ੍ਹਾਂ ਹੀ ਖ਼ਬਰਾਂ ਦੀ ਆਪਾਂ ਸਮਾਪਤੀ ਇੱਥੇ ਹੀ ਕਰਦੇ ਹਾਂ, ਤੇ ਨਾਲ ਨਾਲ ਆਪਾਂ ਆਖਰ ਦੇ ਵਿੱਚ ਕੁਝ ਸੁਨੇਹੇ ਨੇ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ, ਤੇ ਅੱਜ ਦੀਆਂ ਇਹ ਖ਼ਬਰਾਂ ਇੱਥੇ ਸਮਾਪਤ ਹੁੰਦੀਆਂ ਨੇ। 3 ਜੂਨ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਦੁਆਬਾ ਰੇਡੀਓ ਦਾ ਮੰਚ, ਤੇ ਬਾਅਦ ਦੇ ਵਿੱਚ ਜਿਹੜੇ ਦੋਸਤਾਂ ਦੇ ਸੁਨੇਹੇ ਆਏ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਤੇ +358 44 976 1972 ਦਾ ਨੰਬਰ ਹੈ, ਜੇ ਗੱਲਬਾਤ ਕਰਨ ਦੇ ਲਈ ਕਾਲ ਮਿਲਾਉਣੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤੋ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1972 ਦਾ ਨੰਬਰ ਹੈ, ਤੇ ਕਾਲ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ। ਕੁਝ ਸੁਨੇਹੇ ਵੀ ਆ ਰਹੇ ਨੇ, ਤੇ ਆਖਰ ਦੇ ਵਿੱਚ ਜਿਹੜੇ ਸੁਨੇਹੇ ਦੋਸਤਾਂ ਦੇ ਪਹਿਲੇ ਤਾਂ ਆਪਾਂ ਸਾਂਝੇ ਕਰ ਹੀ ਲਏ ਆ, ਤੇ ਆਪਣੇ ਇੱਕ ਸੁਨੇਹਾ ਆਇਆ ਸੀਗਾ ਆਪਣਾ, ਕਿੱਥੇ ਚਲੇ ਗਿਆ ਜੀ ਸੁਨੇਹਾ? ਹਾਂਜੀ, ਮਨਦੀਪ ਜੱਸੀ ਜੀ ਕਹਿੰਦੇ, ਭਾਰਤ ਸਾਹਿਬ ਭਰਾ ਜੀ, ਤੁਹਾਡੀ ਸਮੇਂ ਦੇ ਪਾਬੰਦ ਹੋਣ ਦੇ ਉੱਤੇ ਪੰਜਾਬ ਤੇ ਰੇਡੀਓ ਚੈਨਲ ਪ੍ਰਤੀ ਡਿਊਟੀ ਨੂੰ ਸਲਾਮ ਹੈ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ ਐਪਰੀਸ਼ੀਏਟ ਕਰਨ ਦੇ ਲਈ। ਕਹਿ ਲਓ ਕਿ ਰੂਹ ਦੀ ਖੁਰਾਕ ਹੈ ਜੀ, ਜੋਬ ਕਰਦੀ ਹੈ, ਨਜ਼ਾਰਾ ਲੈਂਦੇ ਹਾਂ, ਮਤਲਬ ਕਿ ਮਨ ਦੀ ਤਸੱਲੀ ਕਰਦੇ ਹਾਂ ਤੇ ਰੂਹ ਨੂੰ ਬੂਸਟ ਕਰਦੇ ਹਾਂ ਜੀ, ਦ੍ਰਿੜਤਾ ਦੇ ਵਿੱਚ ਆਉਂਦਾ ਹੈ, ਇੱਥੋਂ ਐਨਰਜੀ ਮਿਲਦੀ ਹੈ ਚੀਜ਼ਾਂ ਚੋਂ। ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਕਹਿੰਦੇ ਆ, ਨਮਸਕਾਰ ਬਾਈ ਜੀ, ਵੀਰ ਜੀ ਬਹੁਤ ਬਹੁਤ ਸ਼ੁਕਰੀਆ, ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਗੁਜਰਾਤ ਦੀ ਧਰਤੀ ਤੋਂ ਨਮਸਕਾਰ ਕਰ ਰਹੇ ਸਭ ਨੂੰ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੇ ਜੀਆ ਨੂੰ ਜੀ ਸਵਾਗਤ ਹੈ। ਲੋ ਦੋਸਤੋ, ਫਿਰ ਇੱਥੇ ਆਪਾਂ ਪ੍ਰੋਗਰਾਮ ਦੀ ਅੱਜ ਸਮਾਪਤੀ ਕਰਦੇ ਹਾਂ, ਤੇ ਕੱਲ ਨੂੰ ਮਿਲਣ ਦੇ ਬਾਅਦ ਜਿਹੜਾ ਮੁਲਾਕਾਤ ਹੋਏਗੀ, ਵੀਰਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ, ਗੱਲਾਂ ਬਾਤਾਂ ਤੇ ਖੂਬ ਰੌਣਕ ਲਾਵਾਂਗੇ ਰਲ ਮਿਲ ਕੇ, ਤੇ ਮੈਨੂੰ ਦਿਓ ਆਗਿਆ ਵੱਧ ਘੱਟ ਬੋਲ ਗਏ ਜਾਂ ਪੜ੍ਹਨ ਲਿਖਣ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਇਸ ਨੂੰ ਕਰੋ ਇੰਜੋਏ, ਬੜਾ ਪਿਆਰਾ ਗੀਤ ਹੈ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ। ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਹਦੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ। ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ। ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ। ਲਿਖਿਆ ਜੀ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ ਕਿਤੇ ਛੱਜੂ ਦੇ ਚਵਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ ਤਨੋ ਨੰਗੇ ਢਿੱਡੋਂ ਭੁੱਖੇ, ਤਨੋ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ ਹੁਣ ਚੌਂਕਾਂ 'ਚ ਇਕੱਠੇ, ਹੁਣ ਚੌਂਕਾਂ 'ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋ ਹੁਸਨ ਰਕਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨਹੀਂ ਬੰਦੇ, ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਹੌਂਸਲਾ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਬਹੁਤ ਧੰਨਵਾਦ ਜੀ, ਮਿਹਰਬਾਨੀ।
1: ਓਕੇ ਜੀ, ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ, ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
3: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ। ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ। ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਬਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ। ਦੀਪ ਰਸਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਵਿਚ ਨਿੱਘਾ ਸਵਾਗਤ ਹੈ।
4: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ। ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤਾਂ ਡਾਹ ਦਿਓ, ਨਹੀਂ ਠੀਕ ਆ।

0: ವಾಪಾ ರೇಡಿಯೋ.
1: ਪ੍ਰਸੰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ. ਜਸੋਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸੋਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਮੈਂ

0: ਜਾਂ ਦੇ ਵਿਚ ਉੱਚੀ ਉੱਚੀ ਰੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧੰਨਵਾਦ ਜੀ।
1: ਕੌਰ ਜੱਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ, ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ, ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ। ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ। ਲਹਿਰੀ ਸਾਹਿਬ ਜੀ ਆਇਆਂ ਨੂੰ।
2: ਹਾਂਜੀ, ਮੇਰੀ ਇਹ ਰਚਨਾ ਜੀ ਗੱਲ ਸੁਣ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਹੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ ਜਾਪਦੀ ਗਈ ਏ ਹਿੱਲ ਦਿੱਲੀਏ, ਜਾਪਦੀ ਗਈ ਏ ਹਿੱਲ ਦਿੱਲੀਏ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ। ਧੰਨਵਾਦ ਜੀ।
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਰਸ਼ਾਰ ਕਰਨਗੇ। ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ। ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ। ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ। ਅਸੀਂ

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ

0: ਕਰਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਰਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ, ਜਾਗ ਪਏ ਹਾਂ ਜਾਣ ਨਾ ਦੇਣੇ, ਹੱਕ ਖੋਣ ਆਏ ਜਿਹੜੇ। ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ, ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਛਤਾ ਕੇ। ਸੱਸ ਬਹੂ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ, ਮਤਾਂ ਅਵਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ। ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ, ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ, ਚਲੋ ਦਿੱਲੀ ਜਾ ਹਲਾਵੋ। ਜਾਗਿਆ ਪੰਜਾਬ ਹੈ ਸਾਰਾ, ਜਾਗ ਉੱਠਿਆ ਹਰਿਆਣਾ, ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ। ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ, ਕਿੰਜ ਟਾਲੀਏ ਇਹ ਆਫ਼ਤ ਸਰਕਾਰਾਂ ਗਲੇ ਚ ਪਾਈ। ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ, ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ, ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ, ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾ ਹੁਣ ਸੜਕੀ ਰੁਲਦਾ, ਅੰਨ ਦਾ ਤਾ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ।

0: ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਸਵਾਗਤ ਹੈ।
2: ਚੰਗਾ ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ, ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਸ਼ਕਣ ਛਕਾਉਣਾ ਚੰਗਾ, ਏਕ ਪਿਤਾ ਏਕ ਸਕੇ ਹਮ ਬਾਰਕ ਦੂਈ ਆਉਣ ਮਟਾਉਣਾ ਚੰਗਾ, ਗੁਰਬਾਬੇ ਦੀ ਸਿੱਖਿਆ ਤਾਈ ਪਲ ਪਲ ਮਨ ਵਸਾਉਣਾ ਚੰਗਾ, ਮਨ ਨੀਮਾ ਮਤ ਉੱਚੀ ਰੱਖ ਕੇ ਆਪਣਾ

0: ਬਸਤੀ ਦਾ ਸਰਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸਤੀ ਸਾਡੀ ਸ਼ਾਇਰਾ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮੈਦ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਵੀ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼ਰੋਤਾਓਂ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਬਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹਾਂ ਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ, ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਬ ਇਨਕਾ ਸਾਥ ਦੇਕਰ ਆਪਣੀ ਰਚਨਾਓਂ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਬ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਬ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ। ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ, ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ। ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੂਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੂਪ ਮੇ ਆਪਣੇ ਆਪ ਕੋ ਜਲਾ ਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ, ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ। ਫਸਲ ਹੀ ਨਹੀਂ, ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ। ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ। ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ। ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।

0: ਅਰਦਾਸ ਜੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲੈ ਕੇ ਬੈਠੇ ਹੋਏ ਨੇ ਉਨ੍ਹਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਨ੍ਹਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਵਿਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨੀ ਸਹਿਣਾ ਹੁਣ, ਅਸੀਂ ਜ਼ੁਲਮ ਨੀ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿਚ ਉੱਗਦੇ। ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ, ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ। ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ। ਉਨ੍ਹਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ ਤੁਹਾਡਾ ਦੁਆਬਾ ਰੇਡੀ ਦੇ ਮੰਚ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ। ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ। ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ, ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਬ ਇਹ ਹੈ ਜੀ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਿਲਾ ਦਿੰਦੇ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਿਲਾ ਦਿੰਦੇ, ਤੂਫਾਨ ਤੇ ਪਾਣੀ ਕਰ ਲੈਂਦੇ। ਜਿਸ ਪਾਸੇ ਦਾ ਰੁੱਖ ਤੂਫਾਨ ਤੇ ਪਾਣੀ ਕਰ ਲੈਂਦੇ, ਜਿਸ ਪਾਸੇ ਦਾ ਰੁੱਖ ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
0: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਚ ਵਸਦੀ ਸਾਡੀ ਸ਼ਾਇਰਾ ਹਰਜੀਤ ਰੂਬੀ। ਹਰਜੀਤ ਰੂਬੀ ਅੱਜ ਦੀਆਂ ਹਾਲਾਤਾਂ ਦੇ ਉੱਤੇ ਜਾਣ ਕੇ ਕਿਸਾਨ ਘੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ। ਅਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਵਰਜ। ਮੇਰੇ ਗੀਤ ਦੀਆਂ ਲਾਈਨਾਂ ਆਪਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜਿਆਂ ਨੂੰ, ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨਹੀਂ ਸਕਦੀ ਜਜ਼ਬਿਆਂ ਨੂੰ। ਪੁਰਚਾ ਪੁਰਚਾ ਇਹ ਕੱਟ ਮਰੇ, ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ, ਦਿਨ ਰਾਤ ਲੰਘਾਉਂਦੇ ਖੇਤ। ਕਿਉਂ ਵੈਰ ਕਮਾਵੇ ਮੁੱਟ ਤੋਂ, ਤੈਨੂੰ ਰਤਾ ਸ਼ਰਮ ਨਾ ਆਈ, ਤੈਥੋਂ ਕੁਛ ਲੈਣਾ ਨਾ, ਤੈਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ। ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ ਦਿਆਂ ਜੜੋਂ ਉਖਾੜ। ਖੈਰ ਮਨਾ ਲੈ ਦਿੱਲੀਏ ਨੀ ਆ ਗਏ ਸੱਜ ਕੇ ਸਿੰਘ ਸਰਦਾਰ, ਖੈਰ ਮਨਾ ਲੈ ਦਿੱਲੀਏ ਨੀ ਆ ਗਏ ਸੱਜ ਕੇ ਸਿੰਘ ਸਰਦਾਰ। ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ, ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ। ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ, ਅੱਖ ਭਰ ਕੇ ਵੇਖੀ ਨਾ, ਅੱਖ ਭਰ ਕੇ ਵੇਖੀ ਨਾ, ਕਲੇ ਚਾ ਰੱਖ ਦੇਣਗੇ।

ਪਿੰਡ ਨੇ ਮੱਤਾਂ, ਅਸੀਂ ਵਾਲੇ ਅਤਰੇ ਹਾਂ, ਸਾਡੀਆਂ ਮੂੜ ਡਿਪੈਂਡ ਨੇ ਮੱਤਾਂ, ਸਦਕੇ ਮੁੱਢ ਸਾਡੇ ਦੇ ਆ ਗਏ ਕਰਕੇ ਵੇਲੀਆਂ ਸੱਥਾਂ, ਸਦਕੇ ਮੁੱਢ ਸਾਡੇ ਦੇ ਆ ਗਏ ਕਰਕੇ ਵੇਲੀਆਂ ਸੱਥਾਂ, ਕੰਨ ਲਾ ਕੇ ਸੁਣ ਲੈ ਨੀ, ਕੰਨ ਲਾ ਕੇ ਸੁਣ ਲੈ, ਅਜੇ ਹੱਥ ਬਨ ਕੇ ਤੈਨੂੰ ਦੱਸਾਂ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ, ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਜ ਕੇ ਸਿੰਘ ਸਰਦਾਰ, ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਜ ਕੇ ਸਿੰਘ ਸਰਦਾਰ।

0: ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ। ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ। ਪਹਿਰਾ ਦਈਏ ਹੱਕਾਂ ਤੇ, ਪਹਿਰਾ ਦਈਏ ਹੱਕਾਂ ਤੇ, ਪਹਿਰਾ ਦਈਏ ਹੱਕਾਂ ਤੇ, ਰੂਪੀ ਬਣ ਕੇ ਪਹਿਰੇਦਾਰ। ਦਿੱਲੀਏ ਖੈਰ ਮਨਾ ਲੈਣੀ, ਆ ਗਏ ਸੱਜ ਕੇ ਸਿੰਘ ਸਰਦਾਰ। ਦਿੱਲੀਏ ਖੈਰ ਮਨਾ ਲੈਣੀ, ਆ ਗਏ ਸੱਜ ਕੇ ਸਿੰਘ ਸਰਦਾਰ। ਧੰਨਵਾਦ ਜੀ।
1: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ। ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ, ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ। ਭੱਲਾ ਸਾਹਿਬ, ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿਚ ਆਪਣੀ ਇਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੀ ਚਾਦਰ ਦੀ ਇਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ।

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਾ ਮਹਿਫਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ, ਮੇਰੀ ਮੁਰਾਦ ਸੁਰਿੰਦਰ ਕੌਰ ਪੋਗਲ ਜੀ। ਸੁਰਿੰਦਰ ਕੌਰ ਪੋਗਲ ਜੀ ਸਾਡੀ ਕਾ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਪੋਗਲ ਜੀ, ਜੀ ਆਇਆਂ ਨੂੰ।

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚਾਨਣੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚਾਨਣੀ ਲੱਗੇ ਫਿੱਕੀ।

0: ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਪਿਆਰ ਬਣਿਆ ਏ ਤੇਰਾ, ਪਿਆਰ ਬਣਿਆ ਏ ਤੇਰਾ, ਬੇਬੀ ਲਈ ਇੱਕ ਸਜ਼ਾ ਸੋਹਣਿਆ, ਭੋਗ ਲਈ ਇੱਕ ਸਜ਼ਾ ਸੋਹਣਿਆ, ਸਜ਼ਾ ਦੇਣੀ ਏ ਤਾਂ ਭਾਵੇਂ, ਸਜ਼ਾ ਦੇਣੀ ਏ ਤਾਂ ਭਾਵੇਂ, ਕੱਢ ਲੈ ਤੂੰ ਜਾਨ ਸੋਹਣਿਆ, ਕੱਢ ਲੈ ਤੂੰ ਜਾਨ ਸੋਹਣਿਆ, ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ, ਹੁਣ ਠਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ।
1: ਅਗਲੇ ਦੌਰ ਦੇ ਵਿਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਦੌਰ ਦੇ ਵਿਚ ਆਪਣਾ ਇਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਉਨ੍ਹਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਏ। ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੋਸਤੋ, ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ। ਚੜ੍ਹ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ, ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲੀਆਂ ਲਾਈਨਾਂ ਨੇ ਜੀ, ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ, ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ, ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ, ਮੈਂ ਹੱਸ ਕੇ ਦਿਖਾ ਦੂੰ ਜਰ ਕੇ, ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ, ਨਾ ਸੱਥ ਵਿੱਚ ਵੈਣ ਪੈਣਗੇ, ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲਾ ਬੰਦਾ ਜੀ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ, ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਗੁਰੂ ਸਾਹਿਬ ਫਰਮਾ ਰਹੇ ਨੇ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ, ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ, ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ, ਹੱਕ ਸਦਾ ਹੀ ਖੋਣੇ ਪੈਣਗੇ, ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਆਖਰੀ ਲਾਈਨਾਂ ਨੇ ਜੀ, ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ, ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ ਇਹ ਨੀਤੀ ਹੁੰਦੀ ਸਰਕਾਰ ਦੀ। ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ, ਗੱਲ ਆਮ ਨੇ ਸੀ ਕੀਤੀ, ਅੱਜ ਕੀਤੀ ਖਾਸ ਬਾਪੂ ਨੇ। ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ। ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਸਰੀਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਤੋਂ ਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ। ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬੰਬਲੀ, ਹੁਣ ਦੀ ਦੁਨੀਆ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆ ਸਵਸਥੀ ਤੇ ਮਤਲਬੀ ਹੈ।
1: ਨਿਊਜ਼ੀਲੈਂਡ ਦੇ ਵਿਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ, ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਤੇ ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਗ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ। ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ ਅਚਿੰਤੇ ਬਾਜ ਫਿਰ ਹਮਲਾ ਕੀਤਾ। ਅਚਿੰਤੇ ਬਾਜ ਫਿਰ ਹਮਲਾ ਕੀਤਾ, ਸਾਰਾ ਖੇਲ ਖੰਡਾਉਣ ਲਈ ਲਹੂ ਲੁਹਾਣ ਜਿਗਰ ਸੀ ਹੋਏ। ਲਹੂ ਲੁਹਾਣ ਜਿਗਰ ਸੀ ਹੋਏ, ਦਰਦ ਇਸ਼ਕ ਛੁਪਾਉਣ ਲਈ ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ ਆਹਾਂ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ, ਐਵੇਂ ਹੱਥ ਸਾੜ ਲਈ ਦੇ ਹੱਸਦਾ ਦਿਲ ਰਵਾਉਣ ਲਈ। ਮਿਲ ਜਾਂਦਾ ਏ ਸਭ ਕੁਛ ਇੱਥੇ ਮਿਲਦਾ ਨਹੀਂ ਯਾਰ ਓ ਰੱਬਾ ਦਿਲ ਦਾ ਹਾਲ ਸੁਣਾਉਣ ਲਈ। ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮਹਿਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਨ੍ਹਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਨ੍ਹਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ। ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਕ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਤੇ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ। ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ। ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ। ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ। ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਸਰਕਾਰੇ ਤੇਰੇ ਝੂਠੇ ਲਾਰੇ, ਇਮਾਨ ਦਾ ਸੌਦਾ ਕਰਦੇ ਹੋ। ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ।
1: ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਸ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਸੀਆਂ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉਤੇ ਨਿੱਘਾ ਸਵਾਗਤ ਹੈ. ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ. ਆਪ ਸਭ ਤੋਂ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਮੰਗਲਵਾਰ ਵਾਲਾ ਦਿਹਾੜਾ ਤੇ ਲੈ ਕੇ ਹਾਜ਼ਰ ਹਾਂ ਤੁਹਾਡੇ ਵਿਚਕਾਰ ਜ਼ਿੰਦਗੀ ਨਾਮਾ ਤੇ ਗੱਲਾਂ ਬਾਤਾਂ ਕਰਾਂਗੇ. ਦੋਸਤੋ, ਦੋ ਸਵਾ ਦੋ ਘੰਟੇ ਲਾਉਣ ਦੀ ਕੋਸ਼ਿਸ਼ ਰਹੇਗੀ ਤੇ ਸਭ ਤੋਂ ਪਹਿਲਾਂ ਦਿਸ਼ਤੇ ਦੀਆਂ ਖ਼ਬਰਾਂ ਦੇ ਨਾਲ ਨਾਲ ਸਾਂਝ ਪਾਵਾਂਗੇ ਤੇ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਅੱਜ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ. ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਗੱਲਬਾਤ ਦੀ ਜਿਹੜੀ ਹੈ ਝਾਤ ਪਾਵਾਂਗੇ ਤੇ ਪਵਾਵਾਂਗੇ. ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ. +358 44 976 19 ਵਾਰ ਸਟੂਡੀਓ ਦਾ ਨੰਬਰ ਹੈ. ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਆਪਣੇ ਵਿਚਾਰ, ਆਪਣੇ ਅਜ਼ਹਾਰ ਜਿਹੜੇ ਨੇ ਉਹ ਤੁਸੀਂ ਸਾਂਝੇ ਕਰ ਸਕਦੇ ਹੋ. ਤੇ ਇਸ ਦੇ ਨਾਲ ਹੀ ਸਮਾਂ ਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:10 ਦਾ ਸਮਾਂ ਹੈ. ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:10 ਨੇ, ਯੂਕੇ ਦੇ ਵਿੱਚ ਸ਼ਾਮ ਦੇ 5:10 ਤੇ ਨਾਲ ਦੀ ਨਾਲ ਭਾਰਤ ਦੇ ਵਿੱਚ ਸਮਾਂ ਤੇ ਸਥਿਤੀ ਸ਼ਾਮ ਦੇ 9:40 ਦਾ ਸਮਾਂ ਜਿਹੜਾ ਘੜੀਆਂ ਦਰਸਾ ਰਹੀਆਂ ਨੇ. ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਘੜੀਆਂ ਦੇ ਉੱਤੇ 10 ਦਾ ਸਮਾਂ ਜਿਹੜਾ ਹੋ ਚੁੱਕਿਆ. ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਸਾਂਝ ਪਾਉਂਦੇ ਹਾਂ ਤੇ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ. ਅੱਜ ਦਿਹਾੜਾ ਜਿਹੜਾ 2 ਜੂਨ 2026 ਦਾ ਦਿਹਾੜਾ ਤੇ 2 ਜੂਨ 1917 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਸ਼ੰਘਾਈ ਦੇ ਵਿੱਚ ਦੇਸ਼ ਭਗਤ ਆਤਮਾ ਰਾਮ ਹੁਣਾਂ ਨੂੰ ਹਰਨਾਮ ਸਿੰਘ ਮੁਖਬਰ ਦੇ ਕਤਲ ਦੇ ਵਿੱਚ ਜਿਹੜੀ ਫਾਂਸੀ ਦਿੱਤੀ ਗਈ ਸੀ. 1800 ਸਦੀ ਵਿੱਚ ਅਮਰੀਕਾ ਦੇ ਵਿੱਚ ਪਹਿਲਾ ਚੇਚਕ ਦਾ ਜਿਹੜਾ ਸੀ ਟੀਕਾਕਰਨ ਉੱਤਰੀ ਅਮਰੀਕਾ ਦੇ ਟ੍ਰਿਨਿਟੀ ਨਿਊ ਫਾਊਂਡਲੈਂਡ ਦੇ ਵਿੱਚ ਜਿਹੜਾ ਕੀਤਾ ਗਿਆ. 1947 ਦੇ ਵਿੱਚ ਬਰਤਾਨੀਆ ਸਰਕਾਰ ਦੇ ਅੰਤਮ ਵਾਇਸ ਰਾਏ ਲਾਰਡ ਜਿਹੜੇ ਸਨ ਮਾਊਂਟ ਬੈਟਨ ਵੱਲੋਂ ਭਾਰਤ ਦੀ ਵੰਡ ਦਾ ਜਿਹੜਾ ਐਲਾਨ ਕੀਤਾ ਗਿਆ. ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਬਾਕੀ ਤੁਸੀਂ ਜਿਹੜਾ ਕਮੈਂਟ ਦੇ ਰਾਹੀਂ ਜਾਂ ਕਾਲ ਕਰਕੇ ਵੀ ਕੁਰੈਕਟ ਕਰ ਸਕਦੇ ਹੋ. ਉਸ ਤੋਂ ਬਾਅਦ 1952 ਦੇ ਵਿੱਚ ਰੋਜ਼ਾਨਾ ਨਵਾਂ ਜ਼ਮਾਨਾ ਅਖਬਾਰ ਸ਼ੁਰੂ ਹੋਈ. 1953 ਦੇ ਵਿੱਚ ਮਹਾਰਾਣੀ ਐਲੀਜ਼ਾਬੈਥ ਦੀ ਤਾਜਪੋਸ਼ੀ ਹੁੰਦੀ ਹੈ ਜਿਸਦਾ ਟੀਵੀ ਦੇ ਉੱਤੇ ਸਿੱਧਾ ਪ੍ਰਸਾਰਣ ਵਿਖਾਇਆ ਗਿਆ. ਤੇ 1966 ਦੇ ਵਿੱਚ ਅਮਰੀਕਾ ਦਾ ਪਹਿਲਾ ਪੁਲਾੜ ਵਾਹਨ ਜਿਹੜਾ ਚੰਦਰਮਾ ਹੈ ਉੱਤੇ ਜਿਹੜਾ ਉਤਰਿਆ ਸੀ. 2014 ਦੇ ਵਿੱਚ ਤੇਲੰਗਾਨਾ ਭਾਰਤ ਦਾ ਜਿਹੜਾ ਸੀ 29ਵਾਂ ਰਾਜ ਬਣਾ ਦਿੱਤਾ ਗਿਆ ਬਣਿਆ. ਤੇਲੰਗਾਨਾ ਰਾਸ਼ਟਰ ਸੰਮਤੀ ਦੇ ਆਗੂ ਚੰਦਰ ਸ਼ੇਖਰ ਰਾਓ ਪਹਿਲੇ ਮੁੱਖ ਮੰਤਰੀ ਜਿਹੜੇ ਬਣੇ ਸੀ. ਇਸ ਦੇ ਨਾਲ ਹੀ ਦੋਸਤੋ ਗੱਲ ਕਰਦੇ ਹਾਂ ਵਿਦੇਸ਼ ਨਿਵੇਸ਼ ਦੀ, ਜੋ ਹਾਲਾਤ ਦੁਨੀਆਦਾਰੀ ਦੇ ਉੱਤੇ ਬਣ ਰਹੇ. ਅੱਗੇ ਜਾ ਕੇ ਆਪਾਂ ਖ਼ਬਰਾਂ ਦੇ ਵਿੱਚ ਵੀ ਇਹਦਾ ਚਰਚਾ ਕਰਾਂਗੇ ਜ਼ਰੂਰ. ਵਿਦੇਸ਼ ਨਿਵੇਸ਼ ਜੋ ਚੱਲ ਰਿਹਾ, ਪ੍ਰਧਾਨ ਮੰਤਰੀ ਤੇ ਵਿੱਤ ਤੇ ਹੋਰ ਮੰਤਰੀ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਉੱਥੋਂ ਦੇ ਹਾਕਮਾਂ ਦੇ ਉੱਤੇ ਕਾਰਪੋਰੇਟ ਘਰਾਣਿਆਂ ਨੂੰ ਭਾਰਤ ਦੇ ਵਿੱਚ ਪੂੰਜੀ ਨਿਵੇਸ਼ ਕਰਨ ਦੇ ਲਈ ਧਰਲੇ ਕੱਢਦੇ ਨੇ. ਭਾਰਤ ਦੇ ਵਿੱਚ ਮੌਜੂਦ ਅਮੀਰ ਕੁਦਰਤੀ ਵਸੀਲਿਆਂ, ਸਸਤੀ ਕਿਰਤ ਸ਼ਕਤੀ ਤੇ ਭਾਰਤ ਦੀ ਜਿਹੜੀ ਹੈ ਵਿਸ਼ਾਲ ਮੰਡੀ ਤੇ ਸਸਤੀ ਜ਼ਮੀਨ ਦੇ ਉੱਤੇ ਟੈਕਸ ਛੋਟਾਂ ਰਿਆਇਤਾਂ ਦੇਣ ਦੇ ਵਾਅਦੇ ਕਰਦੇ ਨੇ. ਹਾਕਮਾਂ ਦਾ ਮੁੱਖ ਉਦੇਸ਼ ਸੱਤਾ ਦੇ ਉੱਤੇ ਕਬਜ਼ਾ ਬਣਾਈ ਰੱਖਣਾ ਹੈ. ਰਾਜਨੀਤਿਕ ਜਿਹੜੇ ਨੇ ਰਾਜਨੀਤਿਕ ਸ਼ੌਂਕਣਬਾਜ਼ੀ ਤੋਂ ਛੁੱਟ ਉਹ ਸੱਤਾ ਪ੍ਰਾਪਤੀ ਦੇ ਲਈ ਸਮਾਜ ਦੇ ਵੱਖ ਵੱਖ ਵਰਗਾਂ ਦੇ ਦਰਮਿਆਨ ਫਿਰਕੂ, ਜਾਤ ਪਾਤ, ਖੇਤਰੀ ਤੇ ਭਾਸ਼ਾਈ ਤਣਾਅ ਜਿਹੜਾ ਬਣਾਈ ਰੱਖਦੇ ਹੈ. ਜਿਵੇਂ ਅੱਜ ਵੀ ਜੋ ਹਾਲਾਤ ਬਣੇ ਹੋਏ ਨੇ ਮਜੀਠੀਆ ਸਾਹਿਬ ਦੇ ਬਾਰੇ ਜਾਂ ਮੁੱਖ ਮੰਤਰੀ ਦੇ ਜਿਹੜੇ ਨੇ ਵਿਚਾਰ ਵੱਖਰੇ ਵੱਖਰੇ ਨੇ, ਪਰ ਜੋ ਜ਼ੁਬਾਨ ਹੈ ਉਹ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਚੰਗੀ ਸ਼ਬਦਾਵਲੀ ਜਾਂ ਸਤਿਕਾਰ ਵਾਲੀ, ਇੱਕ ਦੂਸਰੇ ਦੇ ਪ੍ਰਤੀ ਇੱਕ ਦੂਸਰੇ ਨੂੰ ਨੀਵਾਂ ਦਿਖਾਉਣਾ ਤੇ ਉਹ ਜਿਹੜਾ ਸਾਰਾ ਸਿਲਸਿਲਾ ਚੱਲ ਰਿਹਾ ਆਪਸ ਦੇ ਵਿੱਚ, ਉਹ ਚਾਹੇ ਕਿਸੇ ਵੀ ਭਾਰਤੀ ਖੇਤਰ ਦੇ ਵਿੱਚ ਸਿਆਸਤ ਦੇ ਵਿੱਚ ਝਾਤ ਮਾਰ ਲਈਏ. ਭ੍ਰਿਸ਼ਟਾਚਾਰ ਤੇ ਲਾਲ ਫੀਤਾਸ਼ਾਹੀ ਵਿਦੇਸ਼ੀ ਪੂੰਜੀ ਨਿਵੇਸ਼ ਦੇ ਵਿੱਚ ਰੁਕਾਵਟ ਨੇ. ਇੱਕ ਰਿਪੋਰਟ ਆਈ ਹੈ ਉਹਦੇ ਅਨੁਸਾਰ 21ਵੀਂ ਸਦੀ ਦੇ ਆਰੰਭ ਤੋਂ 2014 ਦੇ ਅੰਤ ਤੱਕ
61,000 ਭਾਰਤੀ ਜਿਹੜੇ ਨੇ ਕਰੋੜਪਤੀ ਕਰ ਸੁਰੱਖਿਆ ਦੇ ਉੱਤੇ ਬੱਚਿਆਂ ਦੀ ਸਮਾਜਿਕ ਸਿੱਖਿਆ ਵਰਗੇ ਕਾਰਨਾਂ ਕਰਕੇ ਸਾਊਦੀ ਅਰਬ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਦੇਸ਼ਾਂ ਦੇ ਵਿੱਚ ਚਲੇ ਗਏ। 2015 ਦੀ ਵਿਸ਼ਵ ਬੈਂਕ ਸੂਚੀ ਦੇ ਵਿੱਚ ਵਪਾਰ ਕਾਰੋਬਾਰ ਕਰਨ ਦੇ ਲਈ ਸੋਖ ਦੀ ਰਿਪੋਰਟ ਦੇ ਵਿੱਚ ਭਾਰਤ ਦਾ 199 ਦੇਸ਼ਾਂ ਦੇ ਵਿੱਚੋਂ 142 ਨੰਬਰ ਹੈ। ਤਿੱਖੇ ਬੈਂਕ ਸੁਧਾਰਾਂ ਤੋਂ ਬਿਨਾਂ ਭਾਰਤ ਦੇ ਵਿੱਚ ਵਪਾਰ ਕਾਰੋਬਾਰ ਤੇਜ਼ੀ ਦੇ ਨਾਲ ਨਹੀਂ ਫੈਲ ਸਕਦਾ। ਮੁਲਾਜ਼ਮਾਂ ਦਾ ਬਣਦਾ ਟੈਕਸ ਨਾ ਦੇਣ ਦੇ ਉੱਤੇ ਤਨਖਾਹ ਰੋਕ ਲਈ ਜਾਂਦੀ ਹੈ ਤੇ ਦਸੰਬਰ 2015 ਦੇ ਵਿੱਚ ਆਮਦਨ ਟੈਕਸ ਦੇ ਵਿੱਚ ਦੇਖਿਆ ਜਾਵੇ ਤਾਂ ਅਦਾਇਗੀ ਨਾ ਕਰਨ ਵਾਲੇ 18 ਡਿਫਾਲਟਰਾਂ ਨੂੰ ਸੂਚੀ ਜਿਹੜਾ ਛਪੀ ਸੀ ਉਹਨਾਂ ਦੀ ਪਿਛਲੇ ਸਮੇਂ ਤੇ ਉਹਨਾਂ ਵੱਲੋਂ 1152 ਕਰੋੜ ਰੁਪਏ ਦਾ ਜਿਹੜਾ ਬਕਾਇਆ ਸੀਗਾ ਉਹਨਾਂ ਦੇ ਉੱਤੇ ਖੜਾ। ਇਸ ਤੋਂ ਪਹਿਲਾਂ ਜਾਰੀ ਸੂਚੀ ਦੇ ਵਿੱਚ 49 ਡਿਫਾਲਟਰਾਂ ਦੇ ਵੱਲੋਂ 2000 ਕਰੋੜ ਦਾ ਬਕਾਇਆ ਭਾਵ 67 ਡਿਫਾਲਟਰਾਂ ਦੇ ਵੱਲ 3200 ਕਰੋੜ ਦੇ ਲਗਭਗ ਆਮਦਨ ਕਰ ਦਾ ਬਕਾਇਆ ਸੀ। 1 ਕਰੋੜ ਤੋਂ 11.33 ਕਰੋੜ ਰੁਪਏ ਤੱਕ ਦੇ ਕਿੰਨੇ ਡਿਫਾਲਟਰ ਜਿਹੜੇ ਹੋਣਗੇ ਤੇ ਉਹਨਾਂ ਦੇ ਵੱਲ ਕਿੰਨਾ ਬਕਾਇਆ ਹੋਵੇਗਾ, ਜੇ ਉਹੀ ਜਿਹੜਾ ਉਗਰਾਹ ਲਏ ਜਾਣ ਤਾਂ ਕਾਲੇ ਧਨ ਲਿਆਉਣ ਦਾ ਜਿਹੜਾ ਮੁੱਦਾ ਹੀ ਮੁੱਕ ਜਾਵੇਗਾ। ਪਰ ਇਹ ਜਿਹੜਾ ਕਦੇ ਨਹੀਂ ਹੋਏਗਾ ਕਿਉਂਕਿ ਸਰਕਾਰਾਂ ਉਹਨਾਂ ਦੀ ਮੁੱਠੀ ਦੇ ਵਿੱਚ ਹੁੰਦੀਆਂ ਨੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਜ਼ਾ ਮਾਫ਼ ਕਰ ਦਿੱਤਾ ਜਾਂਦਾ ਹੈ ਤੇ ਹੁਣੇ ਹੁਣੇ ਕੁਝ ਪੂੰਜੀਪਤੀਆਂ ਦੇ ਹਜ਼ਾਰਾਂ ਕਰੋੜ ਮਾਫ਼ ਕਰਨ ਦੇ ਚਰਚੇ ਨੇ। ਦੂਸਰੀ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਦੇ ਵਿੱਚੋਂ ਵਰਸ਼ਾ ਡੋਗਰਾ ਹੁਣਾਂ ਦੀ। ਮੌਜੂਦਾ ਮਾਹੌਲ ਦੇ ਵਿੱਚ ਜੇਕਰ ਕੋਈ ਉੱਚੇ ਅਹੁਦੇ ਦੇ ਉੱਤੇ ਬੈਠਾ ਆਪਣੀ ਨੌਕਰੀ ਦੀ ਪਰਵਾਹ ਕੀਤੇ ਬਿਨਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਦਾ ਹੈ ਤਾਂ ਉਹ ਜਿਹੜਾ ਨਿਰੋਏ ਸੋਚ ਵਾਲਿਆਂ ਲਈ ਰਾਹ ਦਸੇਰਾ ਬਣ ਜਾਂਦਾ ਹੈ। ਛੱਤੀਸਗੜ੍ਹ ਦੇ ਇੱਕ ਦਲਿਤ ਪਰਿਵਾਰ ਦੇ ਵਿੱਚ ਜੰਮੀ ਵਰਸ਼ਾ ਡੋਗਰਾ ਨੇ 2003 ਦੇ ਵਿੱਚ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਦਿੱਤੀ ਪਰ ਉਸਦੀ ਚੋਣ ਨਾ ਹੋਈ ਤੇ ਅਗਲੀ ਵਾਰ ਸਫਲ ਹੋ ਗਈ। 2003 ਦੇ ਵਿੱਚ ਪ੍ਰੀਖਿਆ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ਼ ਹਾਈ ਕੋਰਟ ਦੇ ਵਿੱਚ ਜਨਹਿਤ ਰਿੱਟ ਦਾਖਲ ਕੀਤੀ ਗਈ। ਅਗਸਤ 2016 ਨੂੰ ਦਿੱਤੇ ਫੈਸਲੇ ਦੇ ਅਨੁਸਾਰ ਪ੍ਰੀਖਿਆ ਦੁਬਾਰਾ ਲੈਣ ਦੇ ਉੱਤੇ ਵਰਸ਼ਾ ਨੂੰ 5 ਲੱਖ ਰੁਪਏ ਦੇਣ ਦੇ ਲਈ ਕਿਹਾ ਗਿਆ। ਸਰਕਾਰੀ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ DSP ਦੀ ਨੌਕਰੀ ਦੇਣ ਦੀ ਕੀਤੀ ਪੇਸ਼ਕਸ਼ ਰੱਦ ਜਿਹੜੀ ਕਰਦਿਆਂ ਉਹਨੇ ਕਿਹਾ ਕਿ ਉਹ ਇਸ ਦੇ ਲਈ ਲੜ ਰਹੀ ਹੈ ਕਿ ਲੋਕ ਸੇਵਾ ਆਯੋਗ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਿਆ ਜਾ ਸਕੇ, ਪੀੜਤਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ। ਵਰਸ਼ਾ ਡੋਗਰੇ ਉਸ ਵੇਲੇ ਚਰਚਾ ਦੇ ਵਿੱਚ ਆਈ ਜਦੋਂ ਉਸਨੇ 24 ਅਪ੍ਰੈਲ ਨੂੰ ਨਕਸਲੀਆਂ ਦੇ ਹਮਲੇ ਦੇ ਵਿੱਚ 26 ਜਵਾਨ ਮਾਰੇ ਜਾਣ ਉਪਰੰਤ ਫੇਸਬੁੱਕ ਦੇ ਉੱਤੇ ਲੰਮੀ ਪੋਸਟ ਪਾਈ ਸੀ। ਉਸਨੇ ਲਿਖਿਆ ਕਿ ਮੈਨੂੰ ਲੱਗਦਾ ਕਿ ਇੱਕ ਵਾਰ ਸਾਨੂੰ ਸਭ ਨੂੰ ਆਪਣੇ ਗਿਰੇਬਾਨ ਦੇ ਵਿੱਚ ਝਾਕਣਾ ਚਾਹੀਦਾ, ਸੱਚਾਈ ਖੁਦ ਬਾ ਖੁਦ ਸਾਹਮਣੇ ਆ ਜਾਵੇਗੀ। ਘਟਨਾ ਦੇ ਵਿੱਚ ਦੋਵੇਂ ਪਾਸੇ ਮਰਨ ਵਾਲੇ ਆਪਣੇ ਦੇਸ਼ ਵਾਸੀ ਨੇ, ਭਾਰਤੀ ਨੇ, ਇਸ ਦੇ ਲਈ ਕੋਈ ਵੀ ਮਰੇ ਤਕਲੀਫ ਸਾਨੂੰ ਸਾਰਿਆਂ ਨੂੰ ਹੀ ਹੁੰਦੀ ਹੈ। ਪੂੰਜੀਵਾਦੀ ਵਿਵਸਥਾ ਨੂੰ ਜਿਹੜਾ ਆਦਿਵਾਸੀ ਖੇਤਰਾਂ ਦੇ ਵਿੱਚ ਜ਼ਬਰਦਸਤੀ ਲਾਗੂ ਕਰਨਾ, ਉਹਨਾਂ ਨੂੰ ਜਲ, ਜੰਗਲ ਤੇ ਜ਼ਮੀਨ ਤੋਂ ਬੇਦਖਲ ਕਰਨਾ, ਪਿੰਡਾਂ ਦੇ ਪਿੰਡ ਸਾੜਦੇ ਨੇ, ਆਦਿਵਾਸੀ ਔਰਤਾਂ ਦੇ ਨਾਲ ਬਲਾਤਕਾਰ ਹੋਣੇ, ਉਹਨਾਂ ਦੀਆਂ ਛਾਤੀਆਂ ਨਿਚੋੜ ਕੇ ਵੇਖਣਾ ਕਿ ਉਹ ਨਕਸਲੀ ਹਨ ਜਾਂ ਨਹੀਂ ਨੇ। ਵਰਸ਼ਾ ਲਿਖਦੀ ਹੈ ਕਿ ਸਾਰੇ ਕੁਦਰਤੀ ਖਣਿਜ ਇਨ੍ਹਾਂ ਜੰਗਲਾਂ ਦੇ ਵਿੱਚ ਨੇ, ਇਨ੍ਹਾਂ ਨੂੰ ਉਦਯੋਗਪਤੀਆਂ ਤੇ ਪੂੰਜੀਪਤੀਆਂ ਨੂੰ ਦੇਣ ਦੇ ਲਈ ਖਾਲੀ ਕਰਵਾਉਣਾ, ਪਰ ਆਦਿਵਾਸੀ ਕਦੇ ਜ਼ਮੀਨ ਨਹੀਂ ਛੱਡਣਗੇ ਕਿਉਂਕਿ ਇਹ ਜਿਹੜੇ ਨੇ ਉਹਨਾਂ ਦੀ ਮਾਤ ਭੂਮੀ ਹੈ। ਸਾਡੇ ਦੇਸ਼ ਦਾ ਕਾਨੂੰਨ ਇਹ ਹੱਕ ਨਹੀਂ ਦਿੰਦਾ ਕਿ ਕਿਸੇ ਦੇ ਉੱਤੇ ਅਤਿਆਚਾਰ ਹੋਵੇ। ਸਭ ਨੂੰ ਜਾਗਣਾ ਪਵੇਗਾ, ਇੱਕ ਦੂਜੇ ਨੂੰ ਮਾਰ ਕੇ ਨਾ ਸ਼ਾਂਤੀ ਸਥਾਪਤ ਹੋਵੇਗੀ ਤੇ ਨਾ ਹੀ ਜਿਹੜਾ

ਜੁੜੀਆਂ ਕੁਝ ਗੱਲਾਂ ਬਾਤਾਂ ਕਰਨ ਦਾ ਜਿਹੜਾ ਸਿਲਸਿਲਾ ਅੱਗੇ ਤੋਰਾਂਗੇ। ਹੋਣ ਲੱਗਿਆ ਮਾਵਾਂ ਧੀਆਂ ਦਾ ਸਤਿਕਾਰ ਕਰਨ ਲੱਗੇ ਨੇ ਪੰਜਾਬ ਸਰਕਾਰ ਵੱਲੋਂ। ਹੋਣ ਲੱਗਿਆ ਮਾਵਾਂ ਧੀਆਂ ਦਾ ਸਤਿਕਾਰ ਤੇ ਵੇਚ ਦਿੱਤਾ ਹੈ ਗੋਲਡ ਜੀ ਭਾਰਤ ਨੇ, ਰੁਪਈਆ ਜਿਹੜਾ ਠੁੱਸ ਹੋ ਰਿਹਾ। ਤੇ ਦੂਸਰੇ ਪਾਸੇ ਮਾਨ ਸਾਹਿਬ ਕਹਿੰਦੇ ਨੇ ਪੁਕਾਰ ਦਿੱਤੇ ਨੇ ਦਾਅਵੇ ਨਹੀਂ ਲੱਗਦੇ ਹੁਣ ਫਾਹੇ। ਤੇ ਕਿਸਾਨਾਂ ਦੀ ਗੱਲ ਕੀਤੀ ਹੈ, ਡਿਫਾਲਟਰਾਂ ਦੀ ਗੱਲ ਕਰ ਰਹੇ ਨੇ, ਅੱਗੇ ਜਾ ਕੇ ਵਿਸਤਾਰ ਦੇ ਵਿੱਚ ਖਬਰ ਲੈਂਦੇ ਹਾਂ। ਤੇ ਰਸ਼ੀਆ ਕਰੂਗਾ 150 ਸਾਲ ਦੀ ਉਮਰ ਜਿਹੜੀ ਹੈ ਜ਼ਿੰਦਗੀ ਵਧਾਊਗਾ, ਕਹਿੰਦੇ ਉਮਰ ਵਧਾਵੇਗਾ। ਇਹ ਜਿਹੜਾ ਬਾਇਓਲੋਜੀਕਲ ਜਿਹੜਾ ਪ੍ਰਯੋਗ ਕਰ ਰਹੇ ਨੇ, ਤੇ ਹੋ ਸਕਦਾ ਹੈ ਕਿ ਕਹਿੰਦੇ ਨੇ ਕਿ ਪੁੱਤੀ ਨੂੰ ਜਿਹੜੇ ਨੇ 150 ਸਾਲ ਦੀ ਉਮਰ ਦਿੱਤੀ ਜਾ ਸਕਦੀ ਹੈ। ਤੇ ਇਸੇ ਤਰ੍ਹਾਂ ਵੰਦੇ ਮਾਤਰਮ ਵਿਵਾਦ ਜਿਹੜਾ ਫਿਰ ਤੋਂ ਭਖਿਆ, ਤੇ ਹੋਰ ਬਹੁਤ ਸਾਰੀਆਂ ਖਬਰਾਂ ਨੇ ਦੇਸ਼ਾਂ ਵਿਦੇਸ਼ਾਂ ਦੀਆਂ, ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਜੋ ਦੁਨੀਆਦਾਰੀ ਦੀ ਗੱਲ ਉਹ ਕਰਦੇ ਹਾਂ, ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਐਲਾਨ ਕੀਤਾ ਹੈ। ਤੇ ਡਿਫਾਲਟਰ ਜਿਹੜੇ ਕਿਸਾਨਾਂ ਲਈ ਨਵੀਂ ਰਾਹਤ ਯੋਜਨਾ ਜਿਹੜੀ ਲਿਆਉਣ ਦੀ ਕੋਸ਼ਿਸ਼ ਹੈ। ਫਸਲੀ ਕਰਜ਼ੇ ਦੀ ਨਵੀਂ ਨਿੱਤ ਜਿਹੜਾ ਨੀਤੀ ਹੈ, ਤੇ ਕਿਸਾਨ ਕ੍ਰੈਡਿਟ ਕਾਰਡ ਦੇ ਵਿੱਚ ਹੋਣ ਵਾਲੇ ਬਦਲਾਵਾਂ ਦੇ ਬਾਰੇ ਅੱਗੇ ਜਾ ਕੇ ਗੱਲ ਕਰਦੇ ਹਾਂ। ਤੇ ਨਾਲ ਹੀ ਰੋਪੜ ਦੇ ਵਿੱਚ ਮਾਈਨਿੰਗ ਮਾਫੀਆ ਦੇ ਖਿਲਾਫ਼ ਕਾਰਵਾਈ ਹੋਈ ਹੈ, ਤੇ ਪੰਜਾਬ ਕਾਂਗਰਸ ਦੀਆਂ ਸਿਆਸੀ ਚਰਚਾਵਾਂ ਦੇ ਵਿੱਚ ਸ਼ਸ਼ੀ ਧਰੂਰ ਨੇ, ਉਹਨਾਂ ਨੇ ਬਿਆਨ ਜਿਹੜਾ ਦੇ ਦਿੱਤਾ ਕਿ ਸਤਿਕਾਰ ਹੈ ਪਰ ਵੰਦੇ ਮਾਤਰਮ ਜਿਹੜਾ ਇੱਕ ਬੋਝ ਦੀ ਤਰ੍ਹਾਂ ਲੱਗ ਰਿਹਾ। ਇਸੇ ਤਰ੍ਹਾਂ ਬਿਆਨ ਦੇ ਉੱਤੇ ਵੀ ਵਿਸਤਾਰਤ ਗੱਲਬਾਤ ਹੋਏਗੀ। ਤੇ ਅੰਤਰਰਾਸ਼ਟਰੀ ਖ਼ਬਰਾਂ ਦੇ ਵਿੱਚ ਕੈਨੇਡਾ ਵਿੱਚ ਪੰਜਾਬੀ ਜਿਹੜੀ ਹੈ ਇੱਕ ਯੰਗਸਟਰ ਕੁੜੀ ਨੇ ਇਤਿਹਾਸ ਰਚਿਆ, ਉਹਦਾ ਜ਼ਿਕਰ ਕਰਾਂਗੇ। 17 ਸਾਲਾਂ ਦੀ ਧੀ ਹੈ, ਉਹਨੇ ਵੱਡੀਆਂ ਉਪਲਬਧੀਆਂ ਹਾਸਲ ਕਰ ਲਈਆਂ ਨੇ। ਪਿਛਲੇ 35 ਸਾਲਾਂ ਦਾ ਜਿਹੜਾ ਇੰਸਟਰੂਮੈਂਟ ਸੀਗਾ ਉਹਦੇ ਵਿੱਚ ਸਿਹਤ ਵਿਭਾਗ ਦੇ ਵਿੱਚ, ਉਹਦੇ ਵਿੱਚ ਨਵੀਂ ਅਪਡੇਟ ਕੀਤੀ ਹੈ ਉਹਨੇ ਸੂਝਬੂਝ ਦੇ ਨਾਲ। ਅਮਰੀਕਾ ਦੇ ਵਿੱਚ 30 ਭਾਰਤੀ ਟਰੱਕ ਡਰਾਈਵਰਾਂ ਦੀ ਗ੍ਰਿਫਤਾਰੀ ਹੋਈ ਹੈ। ਤੇ ਟਰੰਪ ਨੇਤਨ ਜਾਓ ਵਿਵਾਦ ਜਿਹੜਾ ਅਜੇ ਵੀ ਚੱਲ ਰਿਹਾ, ਤੇ ਕੈਨੇਡਾ ਦੀ ਆਰਥਿਕ ਸਥਿਤੀ ਤੇ ਨੇਪਾਲ ਭਾਰਤ ਸੀਮਾ ਮਾਮਲੇ ਦੀ ਚਰਚਾ ਜਿਹੜੀ ਹੈ ਸ਼ਾਮਲ ਰਹੇਗੀ। ਲੋ ਦੋਸਤੋ, ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਬੱਸ ਕਾਮਿਆਂ ਦੀ ਟਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਜਿਹੜੀ ਹੈ 4 ਜੂਨ ਤੱਕ ਮੁਲਤਵੀ ਕਰਦੀ ਹੈ। ਪੰਜਾਬ ਰੋਡਵੇਜ਼ ਪਨ ਬੱਸ ਅਤੇ PRTC ਕੰਟਰੈਕਟ ਵਰਕਰਸ ਯੂਨੀਅਨ ਜਿਹੜੀ ਹੈ ਪੰਜਾਬ, 25/11 ਦੀ ਅੱਜ ਦੀ ਜਿਹੜੀ ਹੈ 2 ਜੂਨ ਨੂੰ ਟਰਾਂਸਪੋਰਟ ਮੰਤਰੀ ਦੇ ਨਾਲ ਹੋਣ ਵਾਲੀ ਅਹਿਮ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਹੋਈ ਹੈ। ਤੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਹੋਣਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਤਰੀ ਦਫ਼ਤਰ ਦੇ ਵੱਲੋਂ ਮਿਲੀ ਅਧਿਕਾਰਤ ਸੂਚਨਾ ਦੇ ਮੁਤਾਬਕ ਹੁਣ ਇਹ ਮੀਟਿੰਗ 4 ਜੂਨ ਨੂੰ ਹੋਣੀ ਹੈ। ਯੂਨੀਅਨ ਪ੍ਰਧਾਨ ਨੇ ਦਸਿਆ ਕਿ ਟਰਾਂਸਪੋਰਟ ਮੰਤਰੀ ਦੇ ਨਾਲ ਹੋਣ ਵਾਲੀ ਇਸ ਬੈਠਕ ਦੇ ਵਿਚ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਜਿਹੜੀਆਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਉਤੇ ਵਿਚਾਰ ਚਰਚਾ ਕੀਤੀ ਜਾਏਗੀ। ਇਹਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਮੰਗਾਂ ਨੇ, ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵਿਤ ਹੋ ਕੇ ਜਿਹੜਾ ਪੱਕੇ ਕਰਨਾ, ਵਿਭਾਗ ਦੇ ਵਿਚੋਂ ਠੇਕੇਦਾਰੀ ਪ੍ਰਥਾ ਨੂੰ ਮੁਕੰਮਲ ਤੌਰ ਦੇ ਉਤੇ ਖਤਮ ਕਰਨਾ, ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕਰਨਾ, ਪਹਿਲਾਂ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਜ਼ਮੀਨੀ ਪੱਧਰ ਦੇ ਉਤੇ ਲਾਗੂ ਕਰਵਾਉਣਾ, ਕਿਲੋਮੀਟਰ ਸਕੀਮ ਤਹਿਤ ਜਿਹੜਾ ਚੱਲ ਰਹੀਆਂ ਨਿੱਜੀ ਬੱਸਾਂ ਨੂੰ ਬੰਦ ਕਰਕੇ ਵਿਭਾਗ ਦੀ ਮਾਲਕੀ ਵਾਲੀਆਂ ਸਰਕਾਰੀ ਬੱਸਾਂ ਪਾਉਣਾ, ਮੰਗਾਂ ਨਾ ਮੰਨਣ ਦੇ ਉਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। ਤੇ ਯੂਨੀਅਨ ਆਗੂਆਂ ਨੇ ਸਾਫ਼ ਤੌਰ ਦੇ ਉਤੇ ਆਖਿਆ ਕਿ ਜੇਕਰ 4 ਜੂਨ ਨੂੰ ਹੋਣ ਵਾਲੀ ਮੀਟਿੰਗ ਦੇ ਵਿਚ ਮੰਗਾਂ ਦਾ ਕੋਈ ਸਾਰਥਕ ਅਤੇ ਠੋਸ ਹੱਲ ਨਾ ਕੱਢਿਆ ਗਿਆ ਤਾਂ ਸੂਬਾ ਕਮੇਟੀ ਵੱਲੋਂ ਪਹਿਲਾਂ ਤੋਂ ਮੁਲਤਵੀ ਕੀਤੇ ਗਏ ਤਿੱਖੇ ਐਕਸ਼ਨਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ। ਤੇ ਬੱਸ ਕਾਮੇ ਸਰਕਾਰ ਦੇ ਖਿਲਾਫ਼ ਹੜਤਾਲ, ਚੱਕਾ ਜਾਮ ਤੇ ਵੱਡੇ ਧਰਨੇ ਪ੍ਰਦਰਸ਼ਨਾਂ ਸਮੇਤ 1 ਆਰ ਪਾਰ ਦਾ ਜਿਹੜਾ ਸੰਘਰਸ਼ ਵਿੱਢਣ ਦੇ ਲਈ ਮਜਬੂਰ ਕਹਿੰਦੇ ਹੋਣਗੇ। ਦੂਸਰੇ ਪਾਸੇ ਮਾਈਨਿੰਗ ਦੀ ਜਦੋਂ ਗੱਲ ਆਉਂਦੀ ਹੈ, ਰੋਪੜ ਦੇ ਵਿਚ ਮਾਈਨਿੰਗ ਦੇ ਵਿਰੁੱਧ ਕਾਰਵਾਈ ਹੋਈ ਹੈ। ਦਰਿਆਈ ਰੇਤ ਦੀ ਲੁੱਟ ਪਿੱਛੇ ਛੁਪੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਹਾਲ ਹੀ ਦੇ ਸਾਲਾਂ ਦੇ ਵਿਚ ਨਜਾਇਜ਼ ਮਾਈਨਿੰਗ ਦੇ ਵਿਰੁੱਧ ਸਭ ਤੋਂ ਵੱਡੇ ਆਪਰੇਸ਼ਨਾਂ ਦੇ ਵਿਚੋਂ ਇਕ ਦੀ ਸ਼ੁਰੂਆਤ ਹੁਣ ਰੋਪੜ ਜ਼ਿਲ੍ਹੇ ਦੇ ਸਵਾਨ ਅਤੇ ਸਤਲੁਜ ਦਰਿਆਵਾਂ ਦੇ ਵਿਚ ਕੰਮ ਕਰ ਰਹੇ ਇਕ ਡੂੰਘੇ ਤੇ ਵਧੇਰੇ ਗੁੰਝਲਦਾਰ ਨੈਟਵਰਕ ਨੂੰ ਉਜਾਗਰ ਕਰ ਰਹੀ ਹੈ। ਨੰਗਲ ਸਾਹਿਬ ਡਿਵੀਜ਼ਨ ਦੇ ਵਿਚ ਦੇਰ ਰਾਤ ਕੀਤੀ ਗਈ ਸਾਂਝੀ ਛਾਪੇਮਾਰੀ ਦੇ ਦੌਰਾਨ 7 ਪੋਕਲੇਨ ਮਸ਼ੀਨਾਂ, 8 ਟਿੱਪਰਾਂ ਦੀ ਜ਼ਬਤੀ ਨੇ ਜਿਹੜਾ ਜਾਲੀ ਪਛਾਣਾਂ ਦੀ ਜਿਹੜੀ ਹੈ ਵਰਤੋਂ, ਮਸ਼ੀਨਰੀ ਦੀ ਲੁਕਵੀ ਮਾਲਕੀ ਤੇ ਖਣਿਜ ਸਰੋਤਾਂ ਦੀ ਨਜਾਇਜ਼ ਨਿਕਾਸੀ ਰਾਹੀਂ ਪੈਦਾ ਹੋਣ ਵਾਲੇ ਭਾਰੀ ਮੁਨਾਫੇ ਨੂੰ ਸਾਹਮਣੇ ਲਿਆਂਦਾ ਹੈ।
ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਜ਼ਿਲ੍ਹੇ ਦੇ ਵਿੱਚ ਇੱਕੋ ਛਾਪੇਮਾਰੀ ਦੇ ਦੌਰਾਨ ਪੋਕਲੇਨ ਮਸ਼ੀਨਾਂ ਦੀ ਸਭ ਤੋਂ

0: ਵੱਡੀ ਜਿਹੜੀ ਹੈ ਬਰਾਮਦ ਦੱਸਿਆ ਤੇ ਦਰਿਆਵਾਂ ਵਿਚ ਪਿੱਛਾ ਕਰਕੇ 6 ਖੁਦਾਈ ਕਰਨ ਵਾਲੀਆਂ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਨੇ ਜਦੋਂ ਕਿ ਇਕ ਹੋਰ ਮਸ਼ੀਨ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਦੇ ਵਿਚ ਚਲਾਈ ਗਈ ਇਕ ਸਮਾਨਾਂਤਰ ਮੁਹਿੰਮ ਦੇ ਦੌਰਾਨ ਬਰਾਮਦ ਕੀਤੀ ਗਈ ਹਾਲਾਂਕਿ ਜ਼ਬਤੀਆਂ ਨੇ ਨਜਾਇਜ਼ ਮਾਈਨਿੰਗ ਦੇ ਵਿਚ ਲੱਗੇ ਲੋਕਾਂ ਦੇ ਵੱਲੋਂ ਅਪਣਾਏ ਜਾ ਰਹੇ ਤਰੀਕਿਆਂ ਦਾ ਵੀ ਜਿਹੜਾ ਖੁਲਾਸਾ ਕੀਤਾ ਹੈ ਉੱਚ ਪੱਧਰੀ ਸੂਤਰਾਂ ਦੇ ਅਨੁਸਾਰ ਜਿਹੜਾ ਜ਼ਬਤ ਜੋ ਕੀਤੀਆਂ ਗਈਆਂ ਜ਼ਿਆਦਾਤਰ ਪੋਕਲੇਨ ਮਸ਼ੀਨਾਂ ਤੇ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਸੀ ਜਿਸਦੇ ਕਾਰਨ ਅਧਿਕਾਰੀਆਂ ਦੇ ਲਈ ਤੁਰੰਤ ਮਾਲਕੀ ਸਥਾਪਿਤ ਕਰਨਾ ਮੁਸ਼ਕਲ ਹੋ ਗਿਆ ਨਤੀਜੇ ਵਜੋਂ ਮਸ਼ੀਨਾਂ ਦੇ ਮਾਲਕਾਂ ਦੇ ਨਾਮ ਦਰਜ ਕਰਨ ਦੀ ਬਜਾਏ ਉਨ੍ਹਾਂ ਦੇ ਚੈਸੀ ਨੰਬਰਾਂ ਦੇ ਆਧਾਰ ਦੇ ਉੱਤੇ FIR ਜਿਹੜੀ ਹੈ ਦਰਜ ਕੀਤੀਆਂ ਗਈਆਂ ਅੱਗੇ ਦੱਸਿਆ ਗਿਆ ਕਿ ਜ਼ਬਤ ਕੀਤੇ ਗਏ ਟਿੱਪਰਾਂ ਦੇ ਵਿਚੋਂ ਇਕ ਜਾਲੀ ਰਜਿਸਟ੍ਰੇਸ਼ਨ ਨੰਬਰ ਪਲੇਟ ਦੇ ਨਾਲ ਚੱਲ ਰਿਹਾ ਸੀ ਜੋ ਅਸਲ ਦੇ ਵਿਚ ਇਕ ਸਕੂਟਰ ਦੀ ਸੀ ਸਕੂਟਰਾਂ ਦੇ ਨੰਬਰ ਲਾ ਕੇ ਜਿਵੇਂ ਕਿ ਪਹਿਲਾਂ ਇਕ ਵਾਰੀ ਸਪੈਸ਼ਲ ਦੇ ਵਿਚ ਚੱਲਦਾ ਸਾਰਾ ਸਿਲਸਿਲਾ ਸੀ ਮੰਡੀਆਂ ਦੇ ਵਿਚ ਤੇ ਉਦੋਂ ਟਰੱਕਾਂ ਦੇ ਵਿਚ ਇਕ ਬਦਨਾਮ ਲੀਡਰ ਸੀਗਾ ਉਹ ਟਰੱਕਾਂ ਦੇ ਨੰਬਰ ਲਾ ਲਾ ਕੇ ਆਪਣਾ ਸਕੂਟਰਾਂ ਦੇ ਨੰਬਰ ਲਾ ਲਾ ਕੇ ਤੇ ਟਰੱਕ ਭੇਜੀ ਜਾਂਦੇ ਸੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਛਾਣ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ ਜਾਲੀ ਨੰਬਰ ਪਲੇਟਾਂ ਤੇ ਗੈਰ ਰਜਿਸਟਰਡ ਭਾਰੀ ਮਸ਼ੀਨਰੀ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ ਅੱਗੇ ਦੱਸਿਆ ਗਿਆ ਕਿ ਜ਼ਬਤ ਕੀਤੀਆਂ ਗਈਆਂ ਕੁਝ ਪੋਕਲੈਂਡ ਮਸ਼ੀਨਾਂ ਕਥਿਤ ਤੌਰ ਦੇ ਉੱਤੇ ਉਨ੍ਹਾਂ ਵਿਅਕਤੀਆਂ ਦੇ ਨਾਲ ਹੀ ਜੁੜੀਆਂ ਹੋਈਆਂ ਨੇ ਜੋ ਜਨਤਕ ਤੌਰ ਦੇ ਉੱਤੇ ਨਜਾਇਜ਼ ਮਾਈਨਿੰਗ ਦੇ ਖਿਲਾਫ਼ ਪ੍ਰਚਾਰ ਕਰਦੇ ਐ ਜਾਂ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਦੇ ਨਾਲ ਸੰਬੰਧਿਤ ਨੇ ਭਾਵੇਂ ਮਾਲਕੀ ਦੇ ਰਿਕਾਰਡਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਵਿਕਾਸ ਨੇ ਇਸ ਵਪਾਰ ਪਿੱਛੇ ਕੰਮ ਕਰ ਰਹੇ ਹਿੱਤਾਂ ਦੇ ਬਾਰੇ ਸਵਾਲ ਜਿਹੜੇ ਖੜੇ ਕਰ ਦਿੱਤੇ ਨੇ ਇਹ ਕੇਸ ਪੰਜਾਬ ਮਾਈਨਜ਼ ਐਂਡ ਮਿਨਰਲਜ਼ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ ਦੀਆਂ ਜਿਹੜੀਆਂ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਜਿਸ ਦੇ ਤਹਿਤ ਨਜਾਇਜ਼ ਮਾਈਨਿੰਗ ਇਕ ਗੈਰ ਜ਼ਮਾਨਤੀ ਅਪਰਾਧ ਹੈ ਤੇ ਖੁਲਾਸਾ ਕੀਤਾ ਗਿਆ ਕਿ ਕਾਰਵਾਈ ਦੇ ਵਿਚ ਸ਼ਾਮਲ ਕੁਝ ਅਧਿਕਾਰੀਆਂ ਨੇ ਸਰਕਾਰੀ ਜਾਇਦਾਦ ਦੀ ਚੋਰੀ ਦੇ ਦੋਸ਼ ਜੋੜਨ ਦੀ ਸਿਫਾਰਿਸ਼ ਕੀਤੀ ਸੀ ਇਹ ਦਲੀਲ ਦਿੰਦਿਆਂ ਕਿ ਦਰਿਆਵਾਂ ਦੇ ਵਿਚੋਂ ਕੱਢੀ ਗਈ ਜਿਹੜੀ ਰੇਤ ਹੈ ਬਜਰੀ ਅਤੇ ਹੋਰ ਖਣਿਜ ਸਰਕਾਰ ਦੀ ਮਲਕੀਅਤ ਨੇ ਦੂਸਰੇ ਪਾਸੇ ਐਲਾਨ ਹੋ ਗਿਆ ਜੀ 1 ਜੁਲਾਈ ਤੋਂ ਔਰਤਾਂ ਦੇ ਖਾਤੇ ਦੇ ਵਿਚ 1,000 ਰੁਪਏ ਪਾਉਣ ਦਾ ਕਹਿੰਦੇ ਹੁਣ ਆਉਣਗੇ ਆ ਜਾਣਗੇ 1,000 ਰੁਪਇਆ ਵੈਸੇ 1200 ਦਾ ਵੀ ਜ਼ਿਕਰ ਕੀਤਾ ਜੀ 200 ਇਹਦੇ ਵਿਚੋਂ ਵੀ ਖਾ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਕਿਹਾ ਕਿ ਸੂਬੇ ਦੀਆਂ ਔਰਤਾਂ ਦੇ ਖਾਤੇ ਦੇ ਵਿਚ 1 ਜੁਲਾਈ ਤੋਂ 1,000 ਆਉਣੇ ਸ਼ੁਰੂ ਹੋ ਜਾਣਗੇ ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਉਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ 52 ਲੱਖ ਦੇ ਕਰੀਬ ਔਰਤਾਂ ਇਸ ਸਕੀਮ ਦੇ ਅਧੀਨ ਆਉਂਦੀਆਂ ਨੇ ਜਿਸ ਦੇ ਵਿਚੋਂ 36 ਲੱਖ ਦੇ ਕਰੀਬ ਔਰਤਾਂ ਦੀ ਰਜਿਸਟ੍ਰੇਸ਼ਨ ਕਰ ਦਿੱਤੀ ਗਈ ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਔਰਤਾਂ ਨੂੰ 1,000 ਮਿਲਣਾ ਸ਼ੁਰੂ ਹੋ ਜਾਵੇਗਾ ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਸੂਬੇ ਦੀਆਂ ਜਨਰਲ ਵਰਗ ਦੀ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ ਇਸ ਦੇ ਲਈ 2026 ਦੇ ਵਿਚ ਰਜਿਸਟ੍ਰੇਸ਼ਨ ਹੋਣੀ ਸ਼ੁਰੂ ਹੋ ਗਈ ਸੀ ਤੇ ਦੱਸਣ ਦੇ ਮੁਤਾਬਕ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਦੇ ਲਈ 9,300 ਕਰੋੜ ਰੁਪਏ ਦਾ ਬਜਟ ਜਿਹੜਾ ਰੱਖਿਆ ਗਿਆ ਤੇ ਨਾਲ ਹੀ ਪੰਜਾਬ ਦੀ ਕਿਸਾਨੀ ਦੀ ਵਿਚ ਕਹਿੰਦੇ ਖੁਦਕੁਸ਼ੀ ਦਰ ਘਟ ਗਈ ਹੈ ਮਾਨ ਸਾਹਿਬ ਨੇ ਇਹ ਗੱਲ ਕਹੀ ਹੈ ਕਿਸਾਨੀ ਭਲਾਈ ਸਕੀਮਾਂ ਦੇ ਵਜੋਂ ਖੁਦਕੁਸ਼ੀਆਂ ਨੂੰ ਠੱਲ ਪਈ ਹੈ ਡਿਫਾਲਟਰ ਕਿਸਾਨਾਂ ਨੂੰ ਰਾਹਤ ਦੇਣ ਦੀ ਯੋਜਨਾ ਬਣਾਈ ਹੈ ਤੇ ਪੰਜਾਬ ਸਰਕਾਰ ਵੱਲੋਂ ਨਵੀਂ ਸਕੀਮ ਤਿਆਰ ਕੀਤੀ ਗਈ ਹੈ ਭਗਵੰਤ ਮਾਨ ਹੁਣਾਂ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਦੀ ਬਦੌਲਤ ਸੂਬੇ ਦੇ ਵਿਚ ਕਿਸਾਨਾਂ ਦੀ ਖੁਦਕੁਸ਼ੀ ਦਰ ਦੇ ਵਿਚ ਵੱਡੀ ਕਟੌਤੀ ਹੋਈ ਹੈ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਖੁਦਕੁਸ਼ੀ ਦਾ ਰੁਝਾਨ ਕਾਫ਼ੀ ਵੱਧ ਗਿਆ ਸੀ ਤੇ ਹੁਣ ਇਹ ਰੁਝਾਨ ਨੂੰ ਠੱਲ ਪਈ ਹੈ ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਯੂਨੀਵਰਸਿਟੀ ਜਿਹੜੀ ਹੈ ਉਹਦੇ ਵੱਲੋਂ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਸਹਿਯੋਗ ਦੇ ਨਾਲ ਤੱਥ ਜਿਹੜੇ ਨੇ ਨਸ਼ਰ ਕੀਤੇ ਗਏ ਨੇ ਜਿਸ ਤੋਂ ਕਿਸਾਨਾਂ ਦੇ ਵਿਚ ਖੁਦਕੁਸ਼ੀ ਦੇ ਰੁਝਾਨ ਦੇ ਵਿਚ ਕਹਿੰਦੇ ਕਮੀ ਆਉਣ ਦਾ ਪਤਾ ਲੱਗਿਆ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2017 ਤੇ ਵਿਚ ਜਿਹੜਾ ਸੀ 243 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ ਤੇ ਸਾਲ 2022 ਦੇ ਵਿਚ ਸੂਬੇ ਦੇ ਵਿਚ 157 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਉਨ੍ਹਾਂ ਦੱਸਿਆ ਕਿ ਸਾਲ 2023 ਦੇ ਵਿਚ 141 ਤੇ ਸਾਲ 2024 ਦੇ ਵਿਚ 84 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੇਣਾ ਬਿਜਲੀ ਸਪਲਾਈ ਨਿਰਵਿਘਨ ਦੇਣਾ ਫਸਲਾਂ ਦੀ ਸਮੇਂ ਸਿਰ ਚੁਕਾਈ ਕਿਆ ਬਾਤ ਹੈ ਜੀ ਤੇ ਨਵੀਆਂ ਫਸਲਾਂ ਦੇ ਲਈ ਰਾਹਤ ਖੋਲਣਾ ਆਦਿ ਕਦਮਾਂ ਦੇ ਵਜੋਂ ਖੁਦਕੁਸ਼ੀ ਦੇ ਰਾਹ ਜਿਹੜੇ ਰੁਕ ਗਏ ਨੇ ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੀਵਨ ਲੀਲਾ ਖਤਮ ਕਰਨ ਦੇ ਰਾਹ ਨਾ ਪੈਣ ਕਿਉਂਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਖੇਤੀ ਦੇ ਕਿੱਤੇ ਨੂੰ ਲਾਹੇਵੰਦ ਬਣਾਇਆ ਜਾਵੇਗਾ। ਦੂਸਰੇ ਪਾਸੇ ਅੱਜ ਮਾਨ ਸਾਹਿਬ ਦੀਆਂ ਖਬਰਾਂ ਬਹੁਤ ਨੇ। 1000 ਰੁਪਈਆ ਕਿਸਾਨ ਜਿਹੜੇ ਨੇ ਖੁਦਕੁਸ਼ੀਆਂ ਘਟ ਗਈਆਂ ਨੇ। ਡਿਫਾਲਟਰਾਂ ਦੇ ਲਈ ਜਿਹੜੀ ਹੈ ਇੱਕ ਸਕੀਮ ਲਿਆਂਦੀ ਹੈ। ਭਗਵੰਤ ਮਾਨ ਹੁਣਾਂ ਨੇ ਜਿਹੜਾ ਫਸਲੀ ਕਰਜ਼ੇ ਬਾਰੇ ਨਵੀਂ ਨੀਤੀ ਦਾ ਐਲਾਨ ਕੀਤਾ। ਨਾਲ ਕਹਿੰਦੇ ਨੇ ਕਿ ਵੱਡੀਆਂ ਛੋਟਾਂ ਦਿੱਤੀਆਂ ਜਾਣਗੀਆਂ। ਕਿਸਾਨ ਕ੍ਰੈਡਿਟ ਕਾਰਡ ਨੀਤੀ ਦੇ ਵਿੱਚ ਬਦਲਾਅ ਦਾ ਫੈਸਲਾ ਲਿਆ। ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਅੱਜ ਸਹਿਕਾਰੀ ਬੈਂਕਾਂ ਦੀ ਕਿਸਾਨ ਕ੍ਰੈਡਿਟ ਕਾਰਡ ਜਿਹੜਾ KCC ਨੀਤੀ ਦੇ ਵਿੱਚ ਨਵੇਂ ਸੁਧਾਰ ਕੀਤੇ ਜਾਣ ਦਾ ਐਲਾਨ ਕਰ ਦਿੱਤਾ। ਸੂਬਾ ਸਰਕਾਰ ਨੇ ਨਵੀਂ ਵਿਵਸਥਾ ਦੇ ਵਿੱਚ ਜਿੱਥੇ ਕਿਸਾਨਾਂ ਦੇ ਫਸਲੀ ਕਰਜ਼ੇ ਦੀ ਸੀਮਾ ਜਿਹੜੀ ਉਹਦੇ ਵਿੱਚ ਵਾਧਾ ਕੀਤਾ ਹੈ, ਉੱਥੇ ਨਵੀਆਂ ਫਸਲਾਂ ਨੂੰ ਵੀ ਫਸਲੀ ਕਰਜ਼ੇ ਦੇ ਦਾਇਰੇ ਦੇ ਵਿੱਚ ਲਿਆਉਣ ਦਾ ਵੀ ਫੈਸਲਾ ਕੀਤਾ ਗਿਆ। ਮੁੱਖ ਮੰਤਰੀ ਨੇ ਅੱਜ ਇਨ੍ਹਾਂ ਸੁਧਾਰਾਂ ਦੇ ਬਾਰੇ ਵੇਰਵੇ ਸਾਂਝੇ ਕੀਤੇ ਹੈ ਤੇ ਦਸਿਆ ਕਿ ਪੇਂਡੂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਲਈ ਕਣਕ ਦੇ ਲਈ ਫਸਲੀ ਕਰਜ਼ਾ ਸੀਮਾ ਤੇਲ ਤੇ ਖਾਦ ਆਦਿ ਦੇ ਲਈ 24,380 ਰੁਪਏ ਤੋਂ ਵਧਾ ਕੇ 30,000 ਰੁਪਏ ਪ੍ਰਤੀ ਏਕੜ ਕੀਤੀ ਗਈ ਹੈ। ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੇ ਲਈ 2,000 ਰੁਪਏ ਪ੍ਰਤੀ ਏਕੜ ਤੇ ਗੰਨੇ ਦੀ ਕਾਸ਼ਤ ਦੇ ਲਈ ਫਸਲੀ ਕਰਜ਼ ਸੀਮਾ ਜਿਹੜੀ ਹੈ 44,000 ਤੋਂ ਵਧਾ ਕੇ 1,00,000 ਰੁਪਏ ਪ੍ਰਤੀ ਏਕੜ ਕੀਤੀ ਗਈ ਹੈ। 9 ਨਵੀਆਂ ਫਸਲਾਂ ਨੂੰ ਵੀ ਫਸਲੀ ਕਰਜ਼ੇ ਦੇ ਦਾਇਰੇ ਦੇ ਵਿੱਚ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਫਲ ਤੇ ਸਬਜ਼ੀਆਂ ਵੀ ਨੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੇਂਡੂ ਸਹਿਕਾਰੀ ਸਭਾਵਾਂ ਦੇ ਡਿਫਾਲਟਰ ਕਿਸਾਨਾਂ ਨੂੰ ਫਸਲੀ ਕਰਜ਼ੇ ਨੂੰ ਲੈ ਕੇ ਕਈ ਛੋਟਾਂ ਦਿੱਤੀਆਂ ਜਾਣਗੀਆਂ ਤੇ ਇਸ ਦੇ ਨਾਲ ਸਹਿਕਾਰੀ ਬੈਂਕਾਂ ਦੇ ਉੱਤੇ ਕੋਈ ਵਿੱਤੀ ਬੋਝ ਵੀ ਨਹੀਂ ਪਵੇਗਾ। ਮਾਨ ਹੁਣਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖਾਤੇ ਸਹਿਕਾਰੀ ਬੈਂਕਾਂ ਦੇ ਵਿੱਚ ਖੁਲਵਾਉਣ, ਕਿਉਂਕਿ ਸਭ ਤੋਂ ਘੱਟ ਵਿਆਜ 7% ਸਹਿਕਾਰੀ ਬੈਂਕਾਂ ਦਾ ਹੈ ਤੇ ਮੁੱਖ ਮੰਤਰੀ ਨੇ ਬੈਂਕਾਂ ਦੇ ਵੱਲੋਂ ਸਿਕਿਉਰਿਟੀ ਦੇ ਵਜੋਂ ਕਿਸਾਨਾਂ ਦੇ ਖਾਲੀ ਚੈੱਕ ਲੈਣ ਦੇ ਰੁਝਾਨ ਦੇ ਖਾਤਮੇ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਦਸਿਆ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਔਰਤਾਂ ਨੂੰ ਇੱਕ 1,000 ਰੁਪਏ ਦਾ ਮਾਣ ਭੱਤਾ 1 ਜੁਲਾਈ ਤੋਂ ਮਿਲਣਾ ਸ਼ੁਰੂ ਹੋ ਜਾਏਗਾ ਤੇ ਹੁਣ ਤੱਕ 36,00,000 ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਸ ਮਹੀਨੇ ਦੇ ਵਿੱਚ ਰਜਿਸਟ੍ਰੇਸ਼ਨ ਦਾ ਸਮੁੱਚਾ ਕੰਮ ਮੁਕੰਮਲ ਹੋ ਜਾਵੇਗਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਾਝੇ ਦਾ ਜਰਨੈਲ ਤਾਂ ਕਾਗਜ਼ੀ ਜਰਨੈਲ ਹੀ ਨਿਕਲਿਆ ਤੇ ਉਹ ਲੋਕਾਂ ਨੂੰ ਕਹਿੰਦੇ ਫਸਾ ਕੇ ਖੁਦ ਦੌੜ ਗਿਆ ਤੇ ਇਸ ਤਰ੍ਹਾਂ ਸ਼ਬਦਾਵਲੀ ਜਿਹੜੀ ਹੈ ਸ਼ਬਦਾਵਲੀ ਬੋਲੀ ਜਾ ਰਹੀ ਹੈ। ਦੂਸਰੇ ਪਾਸੇ ਕਾਂਗਰਸ ਦਾ ਮੁੱਦਾ ਜਿਹੜਾ ਸੀ, ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕੋਈ ਤਬਦੀਲੀ ਨਹੀਂ ਹੋਵੇਗੀ, ਬਘੇਲ ਹੁਣਾਂ ਨੇ ਕਿਹਾ। ਦਿੱਲੀ ਦੇ ਵਿੱਚ ਹੋਈ ਦੂਸਰੇ ਗੇੜ ਦੀ ਮੀਟਿੰਗ ਜਿਹੜੀ ਹੈ ਪੰਜਾਬ ਚੋਣਾਂ ਦੇ ਬਾਰੇ ਮੀਟਿੰਗ ਦੇ ਵਿੱਚ ਮੰਥਨ ਕੀਤਾ ਹੈ। ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸੀ ਪ੍ਰਧਾਨਗੀ ਦੇ ਵਿੱਚ ਫੇਰ ਬਦਲ ਦੀਆਂ ਅਟਕਲਾਂ ਦੇ ਦਰਮਿਆਨ ਸਾਫ਼ ਕੀਤਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਪੰਜਾਬ ਕਾਂਗਰਸ ਦੇ ਸੰਗਠਨ ਦੇ ਉੱਤੇ ਚਰਚਾ ਕਰਨ ਲਈ ਅੱਜ ਹਾਈਕਮਾਨ ਨੇ ਦੂਸਰੀ ਗੇੜ ਦੀ ਜਿਹੜੀ ਮੀਟਿੰਗ ਕੀਤੀ ਹੈ। ਦਿੱਲੀ ਵਿਖੇ ਹੋਈ ਮੀਟਿੰਗ ਦੇ ਵਿੱਚ ਕਾਂਗਰਸ ਪ੍ਰਧਾਨ ਖੜਗੇ ਹੁਣਾਂ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ, ਜਨਰਲ ਸਕੱਤਰ AK ਵੇਣੁਗੋਪਾਲ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਹਾਜ਼ਰ ਸਨ। ਪੰਜਾਬ ਇੰਚਾਰਜ ਜਿਹੜੇ ਨੇ ਭੁਪੇਸ਼ ਬਘੇਲ ਹੁਣਾਂ ਨੇ ਮੀਟਿੰਗ ਦੇ ਮਗਰੋਂ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਨਹੀਂ ਹੋਏਗਾ। ਇਸ ਦੇ ਬਾਰੇ ਪਹਿਲਾਂ ਪਾਰਟੀ ਜਿਹੜੀ ਹੈ ਜਨਰਲ ਸਕੱਤਰ ਵੇਣੁਗੋਪਾਲ ਵੀ ਜਿਹੜੀ ਸਪਸ਼ਟ ਕਰ ਚੁੱਕੇ ਨੇ, ਉਹ ਖੁਦ ਵੀ ਜਿਹੜਾ 2 ਦਿਨ ਪਹਿਲਾਂ ਕੋਈ ਬਦਲਾਅ ਨਾ ਕੀਤੇ ਜਾਣ ਦੇ ਬਾਰੇ ਆਖ ਚੁੱਕੇ ਹੈ। ਬਘੇਲ ਉਨ੍ਹਾਂ ਨੇ ਕਿਹਾ ਕਿ ਲੀਡਰਸ਼ਿਪ ਦੇ ਵਿੱਚ ਫੇਰਬਦਲ ਅਫਵਾਹਾਂ ਤੋਂ ਵੱਧ ਕੁਝ ਨਹੀਂ ਤੇ ਅੱਜ ਦੀ ਮੀਟਿੰਗ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਬਦਲਾਅ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਹੈ, ਕਿਉਂਕਿ ਬਹੁਤ ਸਾਰਾ ਮੀਡੀਆ ਆਪ ਮੁਹਾਰੇ ਹੀ ਗੈਸ ਕਰਕੇ ਖਬਰਾਂ ਦੇ ਦਿੰਦਾ ਹੈ। ਜੇ ਸੱਚੀ ਨਿਕਲ ਗਈ ਤਾਂ ਕਹਿਣਾ ਦੇਖਿਆ ਕਿਹਾ ਸੀ ਨਾ ਮੈਂ, ਤੇ ਜੇ ਨਾ ਨਿਕਲੀ ਉਹੀ ਜਿਹੜਾ ਇਹਨਾਂ ਦਾ ਵੀ ਹਾਲਾਤ ਜਿਹੜਾ ਜੋਤਿਸ਼ੀਆਂ ਵਰਗਾ ਹੀ ਹੈ ਕਿ ਕੁੰਡਲੀ ਦੇਖ ਕੇ ਬਸ ਛੱਡ ਦਿਓ ਕੰਮ ਨੂੰ, ਤੇ ਜੇ ਨਿਕਲ ਗਿਆ ਤਾਂ ਤਣ ਪੱਤਣ ਲੱਗ ਜੂ ਤੇ ਜਾਂ ਨਾ ਨਿਕਲਿਆ ਤਾਂ ਉਹਦੇ ਉੱਤੇ ਕੋਈ ਵਿਚਾਰ ਵਟਾਂਦਰਾ ਨਹੀਂ ਅੱਗੇ ਤੋਂ। ਬਘੇਲ ਉਨ੍ਹਾਂ ਨੇ ਕਿਹਾ ਕਿ ਪੰਜਾਬ ਚੋਣਾਂ ਨਜ਼ਦੀਕ ਨੇ ਤੇ ਇਨ੍ਹਾਂ ਚੋਣਾਂ ਦੀ ਰਣਨੀਤੀ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਹਾਈਕਮਾਨ ਨੇ ਚੋਣ ਤਿਆਰੀ ਬਾਰੇ ਗੰਭੀਰ ਮੰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਭ੍ਰਿਸ਼ਟਾਚਾਰ ਪ੍ਰਮੁੱਖ ਮੁੱਦਾ ਹੈ ਤੇ ਸਰਕਾਰ ਇਸ ਦੇ ਵਿੱਚ ਪੂਰੀ ਤਰ੍ਹਾਂ ਡੁੱਬੀ ਹੋਈ ਹੈ। ਬਘੇਲ ਨੇ ਇਹ ਵੀ ਕਿਹਾ ਕਿ ਪੰਜਾਬ ਚੋਣਾਂ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਲੜੀਆਂ ਜਾਣਗੀਆਂ। ਬਘੇਲ ਦੇ ਬਿਆਨ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਫਿਲਹਾਲ ਰਾਹਤ ਮਿਲੀ ਹੈ, ਨਹੀਂ ਤਾਂ ਬਹੁਤ ਸਾਰੇ ਲੋਕ ਭੰਬਾਂ ਭਾਰ ਹੋਏ ਸੀ ਕਿ ਸ਼ਾਇਦ ਮੇਰਾ ਨੰਬਰ ਲੱਗ ਜਾਵੇ। ਸਿਆਸੀ ਵਿਸ਼ਲੇਸ਼ਕ ਆਖਦੇ ਨੇ ਕਿ ਭਾਵੇਂ ਹਾਈਕਮਾਨ ਕਿਸੇ ਤਬਦੀਲੀ ਕੀਤੇ ਜਾਣ ਨੂੰ ਰੱਦ ਕਰ ਰਹੀ ਹੈ, ਪਰ ਹਾਈਕਮਾਨ ਪੰਜਾਬ ਚੋਣਾਂ ਦੇ ਮੱਦੇਨਜ਼ਰ ਨਵੇਂ ਫਾਰਮੂਲੇ ਦੇ ਉੱਤੇ ਕੰਮ ਕਰ ਰਹੀ ਹੈ। ਮੁੱਖ ਤੌਰ ਦੇ ਉੱਤੇ ਸਿੱਖ ਤੇ ਹਿੰਦੂ ਪ੍ਰਤੀਨਿਧਤਾ ਦੇ ਵਿੱਚ ਜਿਹੜਾ ਤਵਾਜ਼ਨ ਬਿਠਾਏ ਜਾਣ ਨੂੰ ਲੈ ਕੇ ਮੰਥਨ ਕੀਤਾ ਜਾ ਰਿਹਾ। ਇਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੋਵੇਂ ਜੱਟ ਸਿੱਖ ਨੇ। ਨਵੇਂ ਫਾਰਮੂਲੇ ਦੇ ਵਿੱਚ ਮੌਜੂਦਾ ਢਾਂਚੇ ਦੇ ਵਿੱਚ ਇੱਕ ਅਹੁਦਾ ਹਿੰਦੂ ਭਾਈਚਾਰੇ ਦੇ ਆਗੂ ਨੂੰ ਦੇਣ ਬਾਰੇ ਵਿਚਾਰ ਹੋ ਰਿਹਾ। ਪਾਰਟੀ ਪ੍ਰਧਾਨਗੀ ਦਾ ਅਹੁਦਾ ਗੈਰ ਜੱਟ ਸਿੱਖ ਨੂੰ ਸੌਂਪ ਕੇ ਕਿਸਾਨੀ ਵੋਟ ਬੈਂਕ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਹੈ। ਕਾਂਗਰਸ ਹਾਈਕਮਾਨ ਇਸ ਤੋਂ ਪਹਿਲਾਂ 29 ਮਈ ਨੂੰ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਵੀ ਵਿਚਾਰ ਵਟਾਂਦਰਾ ਕਰ ਚੁੱਕੀ ਹੈ। ਇਨ੍ਹਾਂ ਮੀਟਿੰਗਾਂ ਦੇ ਦਰਮਿਆਨ ਹੀ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਹਾਈਕਮਾਨ ਦੀ ਪ੍ਰਸੰਸਾ ਕੀਤੀ ਹੈ ਤੇ ਲੱਗਦਾ ਕਿ ਕੈਪਟਨ ਸਾਹਿਬ ਕਹਿੰਦੇ ਮੇਰੇ ਇਧਰ ਵੀ ਨਹੀਂ ਕੁਝ ਪੱਲੇ ਪੈਂਦਾ ਤੇ ਉਧਰੋਂ ਵੀ ਗਏ। ਅਮਰਿੰਦਰ ਸਿੰਘ ਦੀਆਂ ਟਿੱਪਣੀਆਂ ਵੀ ਇਸ ਮੌਕੇ ਦੇ ਉੱਤੇ ਸਿਆਸੀ ਤੌਰ ਦੇ ਉੱਤੇ ਜਿਹੜਾ ਪ੍ਰਸੰਗਕ ਜੜੀਆਂ ਬਣੀਆਂ ਹੋਈਆਂ ਨੇ। ਦੂਸਰੇ ਪਾਸੇ ਸਤਕਾਰ ਆਪਣੀ ਥਾਂ ਦੇ ਉੱਤੇ ਹੈ, ਪਰ ਹਰ ਵਾਰ ਵੰਦੇ ਮਾਤਰਮ ਦੇ ਜਿਹੜੇ ਨੇ ਪੰਜ ਅੰਤਰੇ ਗਾਉਣਾ ਬੋਝ ਲੱਗ ਰਿਹਾ। ਸ਼ਸ਼ੀ ਥਰੂਰ ਉਨ੍ਹਾਂ ਨੇ ਗੱਲ ਕਹਿ ਦਿੱਤੀ ਜਿਸ ਦੇ ਨਾਲ ਕੇਰਲ ਦੇ ਵਿੱਚ ਜਿਹੜਾ ਫਿਰ ਤੋਂ ਵਿਵਾਦ ਛਿੜਿਆ। ਕੇਰਲ ਦੇ ਵਿੱਚ ਕਾਂਗਰਸ ਅਤੇ ਭਾਜਪਾ ਵਿਚਾਲੇ ਵੰਦੇ ਮਾਤਰਮ ਦੇ ਪੂਰੇ ਸੰਸਕਰਨ ਨੂੰ ਗਾਉਣ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਉਨ੍ਹਾਂ ਨੇ ਇਸ ਪ੍ਰਥਾ ਨੂੰ ਸਰੋਤਿਆਂ ਦੇ ਲਈ ਗੈਰ ਜ਼ਰੂਰੀ ਤੇ ਬੋਝਲ ਕਰਾਰ ਦਿੱਤਾ ਹੈ ਤੇ ਕਾਂਗਰਸ ਆਗੂ ਨੇ ਸਰਕਾਰੀ ਸਮਾਗਮਾਂ ਦੇ ਸ਼ੁਰੂ ਅਤੇ ਅੰਤ ਦੇ ਵਿੱਚ ਵੰਦੇ ਮਾਤਰਮ ਦੇ ਸਾਰੇ ਪੰਜ ਅੰਤਰਿਆਂ ਨੂੰ ਗਾਉਣ ਦੀ ਜਿਹੜੀ ਹੈ ਲੋੜ ਦੇ ਉੱਤੇ ਸਵਾਲ ਚੁੱਕੇ ਨੇ। ਤ੍ਰਿਵਨੰਤਪੁਰਮ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੋਈ ਵੰਦੇ ਮਾਤਰਮ ਦਾ ਸਤਿਕਾਰ ਕਰਦਾ ਹੈ, ਪਰ ਹਰ ਜਿਹੜਾ ਕਹਿੰਦੇ ਨੇ ਕਿ ਹਰ ਕੋਈ ਵੰਦੇ ਮਾਤਰਮ ਦਾ ਸਤਿਕਾਰ ਕਰਦਾ ਹੈ, ਪਰ ਹਰ ਸਮਾਗਮ ਦੇ ਵਿੱਚ ਇਸ ਦੇ ਪੂਰੇ ਸੰਸਕਰਨ ਨੂੰ ਲਾਜ਼ਮੀ ਬਣਾਉਣਾ ਸਹੀ ਨਹੀਂ ਹੈ ਤੇ ਨਾਲ ਕਿਹਾ ਕਿ ਵੰਦੇ ਮਾਤਰਮ ਰਾਸ਼ਟਰੀ ਗੀਤ ਹੈ ਤੇ ਜਦੋਂ ਇਹ ਗਾਇਆ ਜਾਂਦਾ ਹੈ ਤਾਂ ਅਸੀਂ ਸਤਿਕਾਰ ਦੇ ਵਜੋਂ ਖੜੇ ਹੁੰਦੇ ਹਾਂ। ਪਹਿਲਾ ਅੰਤਰਾ ਜਿਹੜਾ ਜਾਂ ਪਹਿਲੇ ਦੋ ਅੰਤਰੇ ਨੇ ਅਜਿਹੀ ਚੀਜ਼ ਹਨ ਜੋ ਜ਼ਿਆਦਾਤਰ ਲੋਕਾਂ ਨੂੰ ਜ਼ਬਾਨੀ ਯਾਦ ਨੇ। ਥਰੂਰ ਉਨ੍ਹਾਂ ਨੇ ਦੱਸਿਆ ਕਿ ਰਵਾਇਤੀ ਤੌਰ ਦੇ ਉੱਤੇ ਇਹ ਗੀਤ ਸਮਾਗਮ ਦੀ ਸ਼ੁਰੂਆਤ ਦੇ ਵਿੱਚ ਇੱਕ ਵਾਰ ਗਾਇਆ ਜਾਂਦਾ ਸੀ, ਜਦੋਂ ਕਿ ਰਾਸ਼ਟਰੀ ਗਾਇਨ ਜਿਹੜਾ ਜਨ ਗਨ ਮਨ ਵੱਖਰੇ ਤੌਰ ਦੇ ਉੱਤੇ ਤੇ ਅਕਸਰ ਅੰਤ ਦੇ ਵਿੱਚ ਵਜਾਇਆ ਜਾਂਦਾ ਸੀ, ਪਰ ਹੁਣ ਉਹ ਚਾਹੁੰਦੇ ਨੇ ਕਿ ਹਰ ਸਮਾਗਮ ਦੇ ਸ਼ੁਰੂ ਦੇ ਵਿੱਚ ਤੇ ਫਿਰ ਅੰਤ ਦੇ ਵਿੱਚ ਸਾਰੇ ਪੰਜ ਅੰਤਰੇ ਗਾਏ ਜਾਣ, ਜੋ ਕਿ ਇੱਕ ਗੈਰ ਜ਼ਰੂਰੀ ਬੋਝ ਲੱਗ ਰਿਹਾ। ਸੰਸਦ ਮੈਂਬਰ ਨੇ ਕਿਹਾ ਹੈ ਕਿ ਕੇਰਲ ਸਰਕਾਰ ਦਾ ਮੰਨਣਾ ਹੈ ਕਿ ਪੂਰਾ ਸੰਸਕਰਨ ਗਾਉਣਾ ਵਿਕਲਪਿਕ ਹੈ, ਜਦੋਂ ਕਿ ਰਾਜਪਾਲ ਰਜਿੰਦਰ ਵਿਸ਼ਵਨਾਥ ਅਰਲੇਕਰ ਦਾ ਜਿਹੜਾ ਵਿਚਾਰ ਵੱਖਰਾ ਜਾਪਦਾ ਹੈ। ਥਰੂਰ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਰਾਸ਼ਟਰੀ ਗੀਤ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਤੇ ਉਹ ਖੁਸ਼ੀ ਦੇ ਨਾਲ ਇਸ ਨੂੰ ਗਾ ਸਕਦੇ ਨੇ, ਪਰ ਕੇਂਦਰ ਸਰਕਾਰ ਦੇ ਵੱਲੋਂ ਹਰ ਵਾਰ ਸਾਰੇ ਪੰਜੇ ਹੀ ਅੰਤਰੇ ਸੁਣਨ ਦੇ ਲਈ ਮਜਬੂਰ ਜਿਹੜਾ ਕਰਨਾ ਗੈਰ ਜ਼ਰੂਰੀ ਹੈ। ਦੂਜੇ ਪਾਸੇ ਭਾਜਪਾ ਨੇ ਥਰੂਰ ਦੇ ਬਿਆਨ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਮਿਤ ਮਾਲਵੀਆ ਨੇ ਕਿਹਾ ਕਿ ਵੰਦੇ ਮਾਤਰਮ ਨੂੰ ਪੂਰਾ ਗਾਉਣਾ ਵਿਕਲਪਿਕ ਨਹੀਂ ਹੈ ਤੇ ਇਸ ਨੂੰ ਸੂਬਿਆਂ ਦੇ ਫੈਸਲੇ ਦੇ ਉੱਤੇ ਨਹੀਂ ਛੱਡਿਆ ਜਾ ਸਕਦਾ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ 6 ਫਰਵਰੀ ਨੂੰ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਤੋਂ ਬਾਅਦ ਹੁਣ ਦੇਸ਼ ਭਰ ਦੇ ਸਕੂਲਾਂ ਅਤੇ ਸਰਕਾਰੀ ਸਮਾਗਮਾਂ ਦੇ ਵਿੱਚ ਵੰਦੇ ਮਾਤਰਮ ਗਾਉਣਾ ਲਾਜ਼ਮੀ ਕਰ ਦਿੱਤਾ ਗਿਆ। ਇੱਕ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ। ਆਰਬੀਆਈ ਨੇ ਵੇਚ ਦਿੱਤਾ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਗੋਲਡ, ਮੰਨ ਗਏ ਮੋਦੀ ਸਾਹਿਬ, ਕਹਿੰਦੇ ਡਿੱਗ ਰਿਹਾ ਰੁਪਈਆ। ਭਾਰਤੀ ਰਿਜ਼ਰਵ ਬੈਂਕ ਜਿਹੜਾ ਵੱਲੋਂ ਡਿੱਗ ਰਹੇ ਰੁਪਈਏ ਦੀ ਕੀਮਤ ਨੂੰ ਸੰਭਾਲਣ ਦੇ ਲਈ ਇੱਕ ਵੱਡਾ ਕਦਮ ਚੁੱਕਣ ਦੀ ਖ਼ਬਰ ਆਈ ਹੈ। ਇੱਕ ਜਿਹੜਾ ਰਿਪੋਰਟ ਦੇ ਅਨੁਸਾਰ ਕੇਂਦਰੀ ਬੈਂਕ ਨੇ ਆਪਣੇ ਸੋਨੇ ਦੇ ਭੰਡਾਰ ਦੇ ਵਿੱਚੋਂ ਲਗਭਗ 12 ਅਰਬ ਡਾਲਰ, ਕਰੀਬ 1.14 ਲੱਖ ਕਰੋੜ ਰੁਪਏ ਦਾ ਜਿਹੜਾ ਸੋਨਾ ਵੇਚ ਦਿੱਤਾ। ਹਾਲਾਂਕਿ ਇਸ ਮਾਮਲੇ ਦੇ ਉੱਤੇ ਅਜੇ ਤੱਕ ਰਿਜ਼ਰਵ ਬੈਂਕ ਦੇ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਰਿਪੋਰਟ ਦੇ ਮੁਤਾਬਕ ਇਸ ਦੇ ਪਿੱਛੇ ਜਿਹੜਾ ਮੁੱਖ ਤੌਰ ਦੇ ਉੱਤੇ 3 ਵੱਡੇ ਕਾਰਨ ਨੇ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਇਜ਼ਰਾਈਲ ਇਰਾਨ ਤਣਾਅ ਅਤੇ ਹੋਰਮੁਜ਼ ਜਲਡ ਮਰੂ ਮੱਦ ਦੇ ਵਿੱਚ ਜਿਹੜਾ ਬੰਦ ਹੋਣ ਦੇ ਖਤਰੇ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ। ਭਾਰਤ ਤੇਲ ਦਾ ਵੱਡਾ ਆਯਾਤਕ ਹੋਣ ਦੇ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਦੇ ਉੱਤੇ ਭਾਰੀ ਦਬਾਅ ਪੈ ਰਿਹਾ ਹੈ। ਦੂਸਰਾ ਕਾਰਨ ਰੁਪਏ ਦੇ ਵਿੱਚ ਰਿਕਾਰਡ ਜਿਹੜਾ ਗਿਰਾਵਟ ਆ ਰਹੀ ਹੈ। ਭਾਰਤੀ ਰੁਪਈਆ ਡਿੱਗ ਕੇ 95.17% ਜਿਹੜਾ ਉਹਦੇ ਉੱਤੇ ਪੈਸੇ ਦੇ ਉੱਤੇ 95.17% ਦੇ ਪੱਧਰ ਦੇ ਉੱਤੇ ਪਹੁੰਚ ਗਿਆ। ਚਾਲੂ ਖਾਤਾ ਘਾਟਾ ਵਧਣ ਦੇ ਕਾਰਨ ਰੁਪਏ ਦੀ ਕੀਮਤ ਨੂੰ ਸਥਿਰ ਰੱਖਣ ਦੇ ਵਿੱਚ ਰੱਖਣਾ ਆਰਬੀਆਈ ਦੇ ਲਈ ਇੱਕ ਵੱਡੀ ਚੁਣੌਤੀ ਬਣ ਗਿਆ। ਡਾਲਰ ਦੀ ਜ਼ਰੂਰਤ ਜਿਹੜੀ ਹੈ ਕਹਿੰਦੇ ਸਾਨੂੰ ਹੈ। ਕੇਂਦਰੀ ਬੈਂਕ ਇਸ ਸਮੇਂ ਸੋਨੇ ਦੇ ਮੁਕਾਬਲੇ ਅਮਰੀਕਨ ਡਾਲਰ ਵਰਗੀ ਵਧੇਰੇ ਨਗਦ ਜਿਹੜੀ ਹੈ ਲਿਕਵਿੰਡ ਵਿਦੇਸ਼ੀ ਮੁਦਰਾ ਨੂੰ ਤਰਜੀਹ ਦੇ ਰਿਹਾ ਤਾਂ ਜੋ ਬਾਜ਼ਾਰ ਦੇ ਵਿੱਚ ਸਥਿਰਤਾ ਬਣਾਈ ਜਾ ਸਕੇ। ਇਹ ਭਾਰਤ ਦਾ ਰੁਪਈਆ ਡਿੱਗ ਰਿਹਾ ਤੇ ਮਲੇਸ਼ੀਆ ਵਰਗੇ ਮੁਲਕਾਂ ਦਾ ਰੁਪਈਆ ਜਾਂ ਪੈਸਾ ਜਿਹੜਾ ਉਹਨਾਂ ਦਾ ਹੈ ਜਿਹੜੀ ਵੀ ਕਰੰਸੀ ਆ ਉਹ ਅੱਪ ਜਾ ਰਹੀ ਹੈ। ਇਹ ਹਾਲਾਤ ਨੇ ਜੀ ਦੇਖ ਲਓ। ਕੇਂਦਰੀ ਬੈਂਕ ਤੀਸਰਾ ਕਾਰਨ ਦੱਸਿਆ ਡਾਲਰ ਦੀ ਲੋੜ ਹੈ ਤੇ ਅੱਗੇ ਦੱਸਦੇ ਨੇ ਕਿ ਕਦੋਂ ਵੇਚਿਆ ਗਿਆ ਅਸਲ ਦੇ ਵਿੱਚ ਇਹ ਸੋਨਾ। ਬਲੂਮਬਰਗ ਦੇ ਸੀਨੀਅਰ ਅਰਥ ਸ਼ਾਸਤਰੀ ਦੇ ਅਨੁਸਾਰ ਇਹ ਵਿਕਰੀ ਜਿਹੜੀ ਹੈ 22 ਮਈ ਨੂੰ ਪਿਛਲੇ ਮਹੀਨੇ ਦੇ ਵਿੱਚ ਖਤਮ ਹੋਏ 2 ਹਫ਼ਤਿਆਂ ਦੇ ਅੰਦਰ ਕੀਤੀ ਗਈ ਹੈ। ਇਸੇ ਮਿਆਦ ਦੇ ਦੌਰਾਨ ਬੈਂਕ ਨੇ 7.5 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਖਰੀਦੀਆਂ ਤੇ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਸਰਕਾਰ ਦੇ ਵੱਲੋਂ ਸੋਨੇ ਦੇ ਆਯਾਤ ਡਿਊਟੀ ਵਧਾਉਣ ਦੇ ਬਾਵਜੂਦ ਸੋਨੇ ਦੇ ਭੰਡਾਰ ਦੀ ਕੀਮਤ ਦੇ ਵਿੱਚ ਗਿਰਾਵਟ ਆਉਣਾ ਇਸ ਗੱਲ ਦਾ ਪੁਖਤਾ ਸੰਕੇਤ ਹੈ ਕਿ ਸੋਨੇ ਦੀ ਵਿਕਰੀ ਜਿਹੜੀ ਹੋਈ ਹੈ। ਤੇ ਲਓ ਜੀ, ਦੂਸਰੇ ਪਾਸੇ ਮੋਦੀ ਸਾਹਿਬ ਦੀਆਂ ਸਿਫਤਾਂ ਕਰ ਰਹੇ ਨੇ ਅਮਨਜੋਤ ਕੌਰ ਹੋਣੀ ਰਾਮੂ ਵਾਲੀਆ ਜੀ। ਕਹਿੰਦੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਨੇ ਭਾਰਤ ਨੂੰ ਵਿਕਾਸ ਦੀ ਨਵੀਂ ਉਚਾਈ ਦੇ ਉੱਤੇ ਪਹੁੰਚਾਇਆ ਤੇ ਜੇ ਭਾਈ ਰਸ਼ੀਆ ਜਾਂ ਰੂਸ ਤੁਹਾਨੂੰ ਤੇਲ ਦੇਣ ਦੇ ਲਈ ਲੋੜ ਜ਼ਰੂਰਤ ਤਿਆਰ ਹੈ ਤੇ ਉਹਦੇ ਨਾਲ ਤੁਸੀਂ ਆਪਣੇ ਰੁਪਈਏ ਦੇ ਵਿੱਚ ਵਪਾਰ ਕਿਉਂ ਨਹੀਂ ਕਰਦੇ, ਕਿਉਂ ਨਹੀਂ ਉਹਨਾਂ ਤੋਂ ਰੁਪਈਏ ਦੇ ਵਿੱਚ ਪੈਸੇ ਦੇ ਵਿੱਚ ਜਿਹੜਾ ਤੇਲ ਲੈਂਦੇ, ਅਮਰੀਕਾ ਤੋਂ ਡਾਲਰ ਦੇ ਵਿੱਚ ਕਿਉਂ ਲੈਣਾ ਚਾਹੁੰਦੇ ਹੋ? ਭਾਜਪਾ ਦੀ ਨੈਸ਼ਨਲ ਐਗਜੀਕਿਊਟਿਵ ਕਮੇਟੀ ਦੀ ਮੈਂਬਰ ਹੈ ਬੀਬੀ ਅਮਨਜੋਤ ਕੌਰ ਰਾਮੂ ਵਾਲੀਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਪੱਖੀ ਜਿਹੜੀਆਂ ਯੋਜਨਾਵਾਂ ਨੇ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦੇ ਦਿੱਤੀ। ਉਨ੍ਹਾਂ ਕਿਹਾ ਕਿ 7.4% ਜੀ ਡੀ ਪੀ ਦੇ ਵਿਚ ਜਿਹੜਾ ਵਿਕਾਸ ਦਰ ਇਸ ਗੱਲ ਦਾ ਸਬੂਤ ਹੈ। ਕਿਆ ਬਾਤ ਹੈ ਜੀ, ਇਧਰ ਕਈ ਜਾਂਦੇ ਵੱਧ ਗਿਆ ਤੇ ਉਧਰ ਕਹਿੰਦੇ ਰੁਪਈਆ ਘਟ ਗਿਆ ਤੇ ਗੋਲਡ ਵੀ ਵੇਚਣਾ ਪੈ ਗਿਆ। ਭਾਰਤ ਅੱਜ ਦੁਨੀਆਂ ਦੀਆਂ ਸਭ ਤੋਂ ਕਹਿੰਦੇ ਨੇ ਕਿ ਤੇਜ਼ੀ ਦੇ ਨਾਲ ਵਿਕਸਿਤ ਹੋ ਰਹੀਆਂ ਅਰਥ ਵਿਵਸਥਾਵਾਂ ਦੇ ਵਿਚ ਸ਼ਾਮਲ ਹੈ ਤੇ ਉਨ੍ਹਾਂ ਕਿਹਾ ਕਿ ਪੀ ਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਦੇ ਤਹਿਤ ਦੇਸ਼ ਭਰ ਦੇ 1 ਕਰੋੜ ਘਰਾਂ ਦੇ ਉਤੇ ਸੋਲਰ ਪੈਨਲ ਲਗਾਉਣ ਦਾ ਜਿਹੜਾ ਟੀਚਾ ਰੱਖਿਆ ਗਿਆ ਜਿਸ ਦੇ ਨਾਲ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਦਾ ਲਾਭ ਮਿਲੇਗਾ। ਇਸ ਯੋਜਨਾ ਦੇ ਤਹਿਤ ਲੱਖਾਂ ਘਰ ਪਹਿਲਾਂ ਹੀ ਜਿਹੜਾ ਸੋਲਰ ਊਰਜਾ ਦੇ ਨਾਲ ਜੁੜ ਚੁੱਕੇ ਨੇ। ਬੀਬੀ ਰਾਮੂ ਵਾਲੀਆ ਹੁਣਾਂ ਕਿਹਾ ਕਿ ਪੀ ਐਮ ਵਿਸ਼ਵਕਰਮਾ ਯੋਜਨਾ ਦੇ ਰਾਹੀਂ ਕਾਰੀਗਰਾਂ ਤੇ ਰਵਾਇਤੀ ਦਸਤਕਾਰਾਂ ਨੂੰ ਵਿੱਤੀ ਸਹਾਇਤਾ, ਹੁਨਰ ਵਿਕਾਸ ਅਤੇ ਆਧੁਨਿਕ ਸੰਦ ਮੁਹੱਈਆ ਕਰਵਾਏ ਜਾ ਰਹੇ ਨੇ। ਇਸ ਤੋਂ ਇਲਾਵਾ ਡੀਜੀ ਯਾਤਰਾ ਵਰਗੀ ਜਿਹੜੀ ਪਹਿਲ ਨੇ ਵੀ ਹਵਾਈ ਯਾਤਰਾ ਨੂੰ ਕਾਗਜ਼ ਰਹਿਤ ਅਤੇ ਆਸਾਨ ਬਣਾਇਆ ਜਿਹਦੇ ਨਾਲ ਯਾਤਰੀਆਂ ਨੂੰ ਜਿਹੜਾ ਯਾਨੀ ਕਿ ਡਿਜੀਟਲ ਜਿਹੜੀ ਯਾਤਰਾ ਬਣਾ ਦਿੱਤੀ ਜਿਸਦੇ ਨਾਲ ਯਾਤਰੀਆਂ ਨੂੰ ਆਧੁਨਿਕ ਡਿਜੀਟਲ ਸਹੂਲਤਾਂ ਮਿਲ ਰਹੀਆਂ ਤੇ ਉਨ੍ਹਾਂ ਨੇ ਕਿਹਾ ਕਿ ਸਟਾਰਟ ਅਪ ਇੰਡੀਆ, ਮੇਕ ਇਨ ਇੰਡੀਆ, ਆਯੁਸ਼ਮਾਨ ਭਾਰਤ, ਪੀ ਐਮ ਕਿਸਾਨ ਸਨਮਾਨ ਨਿਧੀ, ਵੰਦੇ ਭਾਰਤ ਟ੍ਰੇਨਾਂ, ਗਤੀ ਸ਼ਕਤੀ ਮਾਸਟਰ ਪਲਾਨ ਤੇ ਪੀ ਐਮ ਈ ਡਰਾਈਵ ਸਕੀਮ ਵਰਗੀਆਂ ਪਹਿਲ ਕਦਮੀਆਂ ਨੇ ਦੇਸ਼ ਦੇ ਵਿਚ ਰੋਜ਼ਗਾਰ, ਨਿਵੇਸ਼, ਬੁਨਿਆਦੀ ਢਾਂਚੇ ਤੇ ਤਕਨਾਲੋਜੀ ਕਹਿੰਦੇ ਆ ਉਹਨੂੰ ਨਵੀਂ ਮਜ਼ਬੂਤੀ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਇਲੈਕਟ੍ਰਾਨਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ 1000 ਕਰੋੜ ਰੁਪਏ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨੇ ਰੇਹੜੀ ਫੜੀ ਅਤੇ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਤੌਰ ਉਤੇ ਸਸ਼ਕਤ ਬਣਾਉਣ ਦੇ ਵਿਚ ਅਹਿਮ ਭੂਮਿਕਾ ਨਿਭਾਈ। ਇਸ ਯੋਜਨਾ ਦੇ ਤਹਿਤ ਲੱਖਾਂ ਸਟਰੀਟ ਵੈਂਡਰਾਂ ਨੂੰ ਬਿਨਾਂ ਗਰੰਟੀ ਕਰਜ਼ੇ ਦੀ ਸਹੂਲਤ ਮਿਲੀ ਜਿਹਦੇ ਨਾਲ ਉਹ ਆਪਣੇ ਕਾਰੋਬਾਰ ਨੂੰ ਵਧਾਉਣ ਤੇ ਆਤਮ ਨਿਰਭਰ ਬਣਨ ਦੇ ਵਿਚ ਸਫਲ ਹੋ ਗਏ। ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਦੇ ਵਿਚ ਭਾਰਤ ਨੇ ਹਰ ਖੇਤਰ ਦੇ ਵਿਚ ਇਤਿਹਾਸਕ ਤਰੱਕੀ ਕੀਤੀ ਤੇ ਅੱਜ ਦੁਨੀਆਂ ਭਰ ਨੂੰ ਭਾਰਤ ਨੂੰ ਇਕ ਜਿਹੜਾ ਮਜ਼ਬੂਤ ਆਰਥਿਕ ਤੇ ਰਣਨੀਤਿਕ ਸ਼ਕਤੀ ਵਜੋਂ ਦੇਖਿਆ ਜਾ ਰਿਹਾ ਤੇ ਉਨ੍ਹਾਂ ਵਿਸ਼ਵਾਸ ਜਿਹੜਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੰਕਲਪ ਨੂੰ ਜ਼ਰੂਰ ਕਹਿੰਦੇ ਨੇ ਪੂਰਾ ਕਰੇਗਾ। ਲਓ ਜੀ, ਇਹ ਨੇ ਜੀ ਹਾਲਾਤ। ਇਕ ਪਾਸੇ ਅਰਬਾਂ ਰੁਪਏ ਦਾ ਸੋਨਾ ਵੇਚਿਆ ਜਾ ਰਿਹਾ ਤੇ ਦੂਸਰੇ ਪਾਸੇ ਬੀਬੀ ਆਪਣੇ ਅਮਨਜੋਤ ਕੌਰ ਰਾਮੂ ਵਾਲੀਆ ਮੋਦੀ ਸਾਹਿਬ ਤੇ ਬੀਜੇਪੀ ਦੀਆਂ ਤਾਰੀਫਾਂ ਕਰਨੋਂ ਨਹੀਂ ਟਲਦੇ। ਸਤਿ ਸ੍ਰੀ ਅਕਾਲ, ਆਪਣੇ ਨਾਲ ਜੁੜੇ ਨੇ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਅੱਜ ਦੇ ਮਾਹੌਲ ਦੇ ਵਿਚ ਕੀ ਕੁਝ ਵਾਪਰ ਰਿਹਾ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਠਾਕ ਹੈ ਜੀ।
0: ਜੀ
1: ਨਾਲੋਂ ਜਿਸ ਘਰ ਦਾ ਸੋਨਾ ਹੀ ਵਿਕ ਜਾਏ ਤੇ ਉਹਦੇ ਪੱਲੇ ਕੀ ਰਹਿ ਜਾਂਦਾ ਜੀ ਵੈਸੇ।
0: ਆ ਬੀਬੀ ਦਾ ਅਮਨਜੋਤ ਕੌਰ ਰਾਮੂ ਵਾਲੀਆ ਹੋਣੀ ਤਾਂ ਤਰੀਫਾਂ ਦੇ ਪੁਲ ਬਣ ਦਿੱਤੇ ਜੀ ਉਹਨਾਂ ਨੇ, ਤੇ ਉਹ ਕਹਿੰਦੇ ਜੀ ਡੀ ਪੀ 7.4% ਵੱਧ ਗਈ ਆ, ਵਿਕਾਸ ਹੋ ਗਿਆ, ਤੇ ਇੱਧਰ ਆਰ ਬੀ ਆਈ ਨੇ ਜੀ 1,00,000 ਕਰੋੜ ਰੁਪਏ ਦਾ ਗੋਲਡ ਹੀ ਜਿਹੜਾ ਹੈ ਵੇਚ ਦਿੱਤਾ, ਡਾਲਰ ਦੀ ਜ਼ਰੂਰਤ ਹੈ ਕਹਿੰਦੇ, ਤੇ ਵਪਾਰ ਕਾਹਤੋਂ ਨਹੀਂ ਕਰਦੇ ਜੀ ਇਰਾਨ ਦੇ ਨਾਲ ਜਾਂ ਰਸ਼ੀਆ ਦੇ ਨਾਲ ਜੀ ਆਪਣੀ ਕਰੰਸੀ ਚ।
1: ਭਾਰੀ ਸਾਹਿਬ ਇਹਦਾ ਕੋਈ ਸੋਨੇ ਦੀ ਕਮੀ ਥੋੜਾ ਹੈਗੀ ਆ, ਸੋਨਾ ਤਾਂ ਜਿਹੜਾ ਹੈਗਾ ਆ ਜਿਹੜੇ ਮੰਦਰਾਂ ਦੇ ਵਿੱਚ ਟਰਸਟਾਂ ਕੋਲ ਪਿਆ ਆ ਉਹ ਕਿਸੇ ਇੱਕ ਦੇਸ਼ ਦੇ ਨਾਲੋਂ ਵੱਧ ਸੋਨਾ ਪਿਆ ਆ ਜੀ ਕਿਸੇ ਨਾਲੋਂ ਵੀ,
0: ਬਿਲਕੁਲ ਹੈ ਜੀ,
1: ਉਹਨਾਂ ਕੋਲੋਂ ਲੈਣ ਸੋਨਾ ਜੀ, ਚਲੋ ਵੀ ਸੋਨਾ ਦਾਨ ਦੇਸ਼ ਦੇ ਹਿੱਤ ਵਿੱਚ
0: ਜੀ,
1: ਦੇਸ਼ ਦਾ ਰਿਜ਼ਰਵ ਵੇਚਣ ਦੀ ਕੀ ਲੋੜ ਹੈਗੀ ਆ ਜੀ, ਇੰਨਾ ਇੱਥੇ ਜਿਹੜਾ ਹੈਗਾ ਆ ਵੀ ਅਨਅਕਾਊਂਟਡ ਮਨੀ ਜਿਹੜੀ ਆ ਇੰਨੀ ਪਈ ਆ ਮਾਰਕੀਟ।
0: ਸੈਣੀ ਸਾਹਿਬ ਉਹ ਇੱਕ ਨੰਬਰ ਤੇ ਪਿਆ ਨਾ ਚਿੱਟਾ ਸੋਨਾ ਪਿਆ ਨਾ, ਉਹ ਵੀ ਤਾਂ ਰਿਜ਼ਰਵ ਹੀ ਪਿਆ ਨਾ, ਪਰ ਉਹ ਮਤਲਬ ਕਿ ਰਿਕਾਰਡ ਦੇ ਵਿੱਚ ਨਹੀਂ ਨਾ,
1: ਤੇ ਗੱਲ ਤਾਂ ਇਹੀ ਆ ਨਾ ਜੀ, ਮੰਦਰਾਂ ਕੋਲੋਂ ਜਿਹੜਾ ਹੈਗਾ ਸੋਨਾ ਲਿਆ ਜਾਣਾ ਚਾਹੀਦਾ ਹੈਗਾ, ਗੁਰਦੁਆਰਿਆਂ ਦੇ ਵਿੱਚੋਂ ਵੀ ਮੈਂ ਕਹਿੰਦਾ ਹੈਗਾ, ਮੈਂ ਤਾਂ ਕਿਸੇ ਚੀਜ਼ ਨਾਲ ਡਿਫਰੈਂਸ਼ੀਏਟ ਕਰਦਾ ਹੀ ਜੀ, ਮੈਂ ਕਹਿੰਦਾ ਹੈਗਾ ਹਾਂਜੀ ਵੀ ਹਾਂ ਠੀਕ ਹੈ ਜੀ ਇਹਨਾਂ ਚੀਜ਼ਾਂ ਤੋਂ, ਕਿਉਂਕਿ ਪਰਮਾਤਮਾ ਤਾਂ ਬੰਦੇ ਦੇ ਸੁਖ ਲਈ ਆ ਨਾ,
0: ਬਿਲਕੁਲ ਹੈ,
1: ਜੇ ਬੰਦਾ ਹੀ ਦੁਖੀ ਆ ਤੇ ਪਰਮਾਤਮਾ ਨੂੰ ਸੋਨਾ ਚਾੜ ਕੇ ਕਰਨਾ ਕੀ ਆ ਜੀ,
0: ਕੁਦਰਤ ਨੇ ਤੁਹਾਨੂੰ ਦਿੱਤਾ ਤੁਸੀਂ ਮੁੜ ਕੇ ਉਹਨੂੰ ਦੇ ਓਦਾਂ, ਤੁਸੀਂ ਰੱਬ ਨੂੰ ਦੇਖੋ ਦੂਸਰੇ ਪਾਸੇ ਆ ਜਿਹੜਾ ਜਿਹੜੇ ਬਸਤਰ ਦੇ ਜੰਗਲ ਨੇ ਉਹਨਾਂ ਦੇ ਵਿਚ ਉਹ ਚੀਜ਼ ਹਥਿਆਉਣ ਦੇ ਲਈ ਤੁਸੀਂ ਉੱਥੇ ਉਜਾੜਾ ਕਰ ਰਹੇ ਹੋ ਜੀ।
1: ਪਰ ਸਾਹਿਬ ਏਦਾਂ ਆ ਕਿ ਇੱਕ ਨਾ ਉਹ ਗਾਣਾ ਜਿਹਾ ਸੁਣਿਆ ਸੀਗਾ ਮਤਲਬ ਕਾਫੀ ਦੇਰ ਪਹਿਲਾਂ
0: ਜੀ,
1: ਭਈ ਮੈਂ ਚਾਹੇ ਯੋ ਕਰੂੰ ਮੈਂ ਚਾਹੇ ਵੋ ਕਰੂੰ ਮੇਰੀ ਮਰਜ਼ੀ ਹੈ ਜੀ, ਉਹ ਏਦਾਂ ਕਰਕੇ ਜਿਹੜਾ ਹੈਗਾ ਗੀਤ ਸੁਣਿਆ ਸੀਗਾ
0: ਜੀ,
1: ਤੇ ਉਹ ਹੁਣ ਗੱਲ ਏਦਾਂ ਹੈਗੀ ਆ ਵੀ ਸਾਡੇ ਮੋਦੀ ਸਾਹਿਬ ਵੀ ਇਹੀ ਕਹਿੰਦੇ ਹੈਗੇ ਆ ਵੀ ਮੈਂ ਚਾਹੇ ਯੋ ਕਰੂੰ ਚਾਹੇ ਵੋ ਕਰੂੰ ਮੇਰੀ ਮਰਜ਼ੀ ਹੈ ਜੀ। ਹੁਣ ਸਵਾਲ ਇਹ ਹੈਗਾ ਹੀ ਆ ਵੀ ਜਦ ਇਰਾਨ ਕਹਿੰਦਾ ਹੈਗਾ ਸੀਗਾ ਵੀ ਸਾਡੇ ਕੋਲੋਂ ਲੈ ਲਓ ਤੇਲ, ਹਾਂਜੀ ਰਸ਼ੀਆ ਕਹਿੰਦਾ ਸੀਗਾ ਜੀ, ਤੁਸੀਂ ਜਿਹੜਾ ਹੈਗਾ ਆ ਕਿੱਥੋਂ ਅਮੈਰੀਕਾ ਤੋਂ, ਸਰ ਇੱਥੇ ਅਨਾਲਿਸਿਸ ਕਿਸੇ ਨੇ ਕੀਤਾ ਸੀਗਾ ਕਿ ਉੱਥੋਂ ਤੇਲ ਲਿਆਉਣ ਵਾਸਤੇ ਜਿਹੜੀ ਟਰਾਂਸਪੋਰਟ ਕੋਸਟ ਹੈਗੀ ਆ ਨਾ ਜੀ ਉਹ 5 ਗੁਣਾ ਵੱਡੀ ਆ ਜੀ ਉੱਥੇ ਨਾਲੋਂ।
0: ਸਾਡੀ ਸਾਹਿਬ ਇੱਕ ਹੋਰ ਹੈਰਾਨੀ ਦੀ ਗੱਲ ਹੈ, ਮੈਂ ਪਿਛਲੇ ਦਿਨਾਂ ਚ ਦੇਖ ਵੀ ਰਿਹਾ ਸੀਗਾ, ਚਲੋ ਇਹਨਾਂ ਮੁਲਕਾਂ ਚ ਕੁਝ ਜਿੱਦਾਂ ਕਿ ਇਕਨੋਮਿਕ ਪੱਖ ਤੋਂ ਖ਼ਬਰਾਂ ਲੱਗਦੀਆਂ ਨੇ, ਤਾਂ ਪਾਕਿਸਤਾਨ ਵਰਗਾ ਮੁਲਕ ਜਾਂ ਕਹਿ ਲਓ ਕਿ ਆਪਣਾ ਮਲੇਸ਼ੀਆ ਦੀ ਕਰੰਸੀ ਹੈ ਉਹਨਾਂ ਦੀ ਜੀ ਡੀ ਪੀ ਵੱਧ ਰਹੀ ਹੈ ਚਾਹੇ ਜੰਗਾਂ ਲੱਗੀਆਂ ਹੋਣੇ, ਉਹ ਪ੍ਰੋਫਿਟ ਕਮਾ ਰਹੇ ਨੇ ਇਹਨਾਂ ਚੀਜ਼ਾਂ ਤੋਂ ਜੰਗ ਦੇ ਸਮੇਂ ਦੇ ਵਿੱਚ, ਤੇ ਸਾਡੇ ਵਾਲੇ ਡਾਊਨ ਜਾ ਰਹੇ ਨੇ ਜੀ।
1: ਸਰ ਬੇਨਤੀ ਇਹ ਹੈਗੀ ਆ ਜੀ ਕਿ ਸਾਡਾ ਵੈਸੇ ਤਾਂ ਕੰਪੈਰੀਜ਼ਨ ਹੈ ਕੋਈ ਨੀ ਉਹਨਾਂ ਨਾਲ, ਪਰ ਡਿਪਲੋਮੈਸੀ ਦੇ ਐਂਗਲ ਦੇ ਵਿੱਚ ਦੇਖਿਆ ਜਾਵੇ ਤੇ ਪਾਕਿਸਤਾਨ ਦੀ ਡਿਪਲੋਮੈਸੀ ਸਾਡੇ ਨਾਲੋਂ ਜ਼ਿਆਦਾ ਸਕਸੈਸਫੁਲ ਆ ਜੀ,
0: ਬਿਲਕੁਲ ਆ ਜੀ, ਉਹਨਾਂ ਨੂੰ
1: ਅਸੀਂ ਉਹਨਾਂ ਨਾਲ ਲੜਨ ਜਾਂਦੇ ਆ, ਉਹ ਅਸੀਂ ਉਹਨਾਂ ਨਾਲ ਲੜਨ ਜਾਂਦੇ ਆ ਤੇ ਚਾਈਨਾ ਹਿੱਕ ਡਾ ਕੇ ਅੱਗੇ ਆ ਜਾਂਦਾ
0: ਜੀ,
1: ਸਾਡੇ ਲਈ ਤਾਂ ਕੋਈ ਨੀ ਆਇਆ ਜੀ
0: ਜੀ,
1: ਸੋ ਹਾਂਜੀ ਤੇ ਉਹ ਲੋੜ ਪੈਂਦੀ ਆ ਤੇ ਉਹ ਉਹ ਅਮੈਰੀਕਾ ਦੇ ਵੀ ਨੇੜੇ, ਉਹ ਚਾਈਨਾ ਦੇ ਵੀ ਨੇੜੇ ਜੀ, ਉਹ ਮੀਡੀਏਟਰ ਦੇ ਤੌਰ ਤੇ ਵੀ ਭੂਮਿਕਾ ਨਿਭਾ ਰਹੇ ਹੈਗੇ ਆ ਜੀ, ਉਹਨਾਂ ਨੂੰ ਜਿਹੜਾ ਹੈਗਾ ਆ ਜੀ ਉਹ ਸਾਊਦੀ ਅਰਬ ਨੇ ਆਪਣਾ ਕਰਜ਼ਾ ਮੰਗਿਆ, ਉਹਨਾਂ ਨੇ ਮੰਗਿਆ, ਦੁਬਈ ਨੇ ਆਪਣਾ ਕਰਜ਼ਾ ਮੰਗਿਆ, ਯੂਏਈ ਨੇ ਤੇ ਉਹ ਸਾਊਦੀ ਅਰਬ ਨੇ ਉਹਨੇ ਪੈਸੇ ਦੇ ਕੇ ਉਹਨਾਂ ਨੂੰ ਆਹ ਲਫੜ ਚੱਕ ਦੇ ਜਿਹੜਾ ਕਰਜ਼ਾ ਜੀ,
0: ਅਮਰੀਕਾ ਦੇ ਕਹਿਣ ਦੇ ਉੱਤੇ ਉਹ ਸਾਈਨ ਵੀ ਨਹੀਂ ਕਰਦਾ ਜੀ,
1: ਬਿਲਕੁਲ ਉਹ ਸਾਈਨ ਵੀ ਨੀ ਕਰਦਾ ਹੈਗਾ ਆ ਜੀ, ਜਿੱਥੇ ਉਹਨਾਂ ਨੂੰ ਅੜਨਾ ਚਾਹੀਦਾ ਉਹ ਅੜ ਰਹੇ ਹੈਗੇ ਆ, ਤੇ ਉਹਨਾਂ ਨੇ ਏਦਾਂ ਦੇ ਹਾਲਾਤ ਬਣਾਏ ਹੈਗੇ ਆ ਕਿ ਉਹਨਾਂ ਦੀ ਮਜਬੂਰੀ ਹੈਗੀ ਆ ਵੀ ਉਹਨਾਂ ਨੂੰ ਕੁਛ ਕਹਿ ਵੀ ਨੀ ਸਕਦੇ ਜੀ, ਸਾਡੇ ਬਿਨਾਂ ਗੱਲੋਂ ਘੂਰ ਲੈਂਦੇ ਹੈਗੇ ਆ, ਪਤਾ ਨੀ ਕਿਹੜੀਆਂ ਇਹਨਾਂ ਦੀਆਂ ਕਮਜ਼ੋਰੀਆਂ ਹੱਥ ਆਈ ਜਾਈਆਂ ਜੀ, ਸਾਨੂੰ ਨੀ ਪਤਾ ਇਸ ਚੀਜ਼ ਦਾ
0: ਜੀ,
1: ਜਾਂ ਜੇ ਤੁਸੀਂ ਤੁਹਾਡੀ ਕੋਈ ਦੂਰਦਰਸ਼ਤਾ ਹੈਗੀ ਆ ਤੇ ਤੁਸੀਂ ਆਪਣੀਆਂ ਜਿਹੜੀਆਂ ਭਾਵਾਂ ਆਪੋਜੀਸ਼ਨ ਪਾਰਟੀਆਂ ਆ ਉਹਨਾਂ ਨੂੰ ਵੀ ਕੌਨਫੀਡੈਂਸ ਦੇ ਵਿੱਚ ਲਓ ਵੀ ਸਰਕਾਰ ਇਹ ਚੀਜ਼ ਨਹੀਂ ਲੀਕ ਕਰ ਸਕਦੀ, ਪਰ ਲੋਕਾਂ ਨੂੰ ਜਨਤਾ ਨੂੰ ਤਾਂ ਧਰਵਾਸ ਦਿਓ ਜਾ ਕੇ ਬਾਈ ਕੁਛ ਨੀ ਹੈਗਾ ਆ ਵੀ ਅਸੀਂ ਇਹਦਾ ਲੌਂਗ ਰਨ ਸੋਚਦੇ ਹਾਂ ਤੇ ਨੁਕਸਾਨ ਨੀ ਹੋਏਗਾ ਫਾਇਦਾ ਹੀ ਹੋਏਗਾ ਜੋ ਅਸੀਂ ਸੋਚ ਕੇ ਚੱਲ ਰਹੇ ਹੈਗੇ
0: ਜੀ, ਬਿਲਕੁਲ ਹੈ ਜੀ,
1: ਸਰ ਲੋਕਾਂ ਦੇ ਵਿੱਚ ਜਿਹੜੀ ਇਹ ਧਾਰਨਾ ਜਾ ਰਹੀ ਹੈਗੀ ਆ ਇਹ ਗਲਤ ਹੈਗੀ ਆ ਕਿ ਲੋਕ ਜਿਹੜੇ ਹੈਗੇ ਆ ਉਹ ਇੱਕ ਸੋਚ ਦੇ ਧਾਰਨੀ ਹੋਣ ਤੇ ਸਰਕਾਰ ਜਿਹੜੀ ਹੈਗੀ ਆ ਉਹ ਦੂਜੇ ਸੋਚ ਦੇ ਧਾਰਨੀ ਹੋਵੇ, ਉਹਦੇ ਵਿੱਚ ਨੁਕਸਾਨ ਹੁੰਦਾ ਜੀ,
0: ਬਿਲਕੁਲ ਹੈ ਜੀ।
1: ਹੁਣ ਨਾ ਸ਼ਾਰਟੇਜ ਤਾਂ ਬਣੀ ਆ ਨਾ ਜੀ, ਕੁਕਿੰਗ ਗੈਸ ਦੀ ਸ਼ਾਰਟੇਜ ਬਣੀ ਹੈਗੀ ਆ,
0: ਕਹਿ ਦਿੰਦੇ ਵੀ ਹਾਂ ਜੀ ਲੋਕ ਸਿਲੰਡਰ ਦੇਖੋ ਦਿੱਲੀ ਦੇ ਵਿੱਚ ਜੀ,
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਉਹਦੇ ਨਾਲ ਬਿਜ਼ਨਸ ਤੇ ਵੀ ਫਰਕ ਪੈਂਦਾ, ਮਹਿੰਗਾਈ ਤੇ ਵੀ ਸਰ ਜਿਹੜਾ ਹੈਗਾ ਆ
0: ਜੀ,
1: ਭਾਰਤ ਸਾਹਿਬ ਮਤਲਬ ਜਿਹੜਾ ਹੈਗਾ ਸਬਜ਼ੀਆਂ ਦੇ ਰੇਟ ਇੰਨੇ ਜ਼ਿਆਦਾ ਹੋ ਗਏ ਹੈਗੇ ਆ, ਤੁਸੀਂ ਜਿਹੜੇ ਆ ਕਨਫੈਕਸ਼ਨਰੀ ਦੇ ਗੁੜਸ ਜਿਹੜੀਆਂ ਆ ਉਹਨਾਂ ਦੇ ਰੇਟ ਇੰਨੇ ਜ਼ਿਆਦਾ ਹੋ ਗਏ ਆ, ਤੁਸੀਂ ਕੀ ਕਰੋਗੇ? ਸੋ ਇਸ ਕਰਕੇ ਜਿਹੜਾ ਆ ਗ੍ਰੋਸਰੀ ਜਿਹੜੀ ਆ ਇੰਨੀ ਮਹਿੰਗੀ ਹੋ ਗਈ ਆ
0: ਜੀ,
1: ਇਹ ਲੋਕੀ ਤਾਂ ਭੁਗਤ ਰਹੇ ਹੈਗੇ ਨਾ। ਤੁਸੀਂ ਜੰਗ ਦਾ ਹਵਾਲਾ ਦੇ ਦਿੰਦੇ ਹੈਗੇ, ਜੰਗ ਲੋਕਾਂ ਨੇ ਥੋੜਾ ਲਾਈ ਆ, ਲੀਡਰਾਂ ਨੇ ਲਾਈ ਆ,
0: ਬਿਲਕੁਲ
1: ਤੁਸੀਂ ਦਬਾਅ ਪਾਓ ਤੇ ਟਰੰਪ ਤੇ ਵੀ ਕੀ ਇਹ ਪਖੰਡ ਰਚਿਆ ਬਈ ਤੁਸੀਂ,
0: ਬਿਲਕੁਲ
1: ਹਾਂਜੀ। ਉਥੋਂ ਬੜੇ ਸੋਹਣੇ ਜਹਾਜ਼ ਨਿਕਲਦੇ ਹੈਗੇ ਸੀ, ਆਰਾਮ ਨਾਲ ਤੁਸੀਂ ਗਾਮ ਤੁਸੀਂ ਨਾਕੇ ਲਾ ਕੇ ਬਹਿ ਗਏ ਹੈਗੇ, ਪੂਰੀ ਦੁਨੀਆ ਦੁਖੀ ਆ ਤੁਹਾਡੇ ਤੋਂ, ਤੁਹਾਡੇ ਚ ਕਰੇਜ ਹੀ ਹੈ ਨੀਗਾ ਬੋਲਣ ਦਾ
0: ਜੀ।
1: ਇਹਨਾਂ ਨਾਲੋ ਯੂਰਪ ਦੇ ਛੋਟੇ ਮੁਲਕ ਚੰਗੇ ਹੈਗੇ, ਉਹਨਾਂ ਨੇ ਬੜੇ ਫ੍ਰੈਂਕਲੀ ਜਿਹੜੀ ਹੈਗੀ ਗੱਲ ਕਹੀ, ਹਾਂ ਬਈ ਟਰੰਪ, ਹਾਂ ਬਿਲਕੁਲ ਟਰੰਪ ਨੂੰ ਕਿਹਾ ਯੂ ਆਰ ਰੋਂਗ
0: ਹਾਂਜੀ। ਇਸ ਕਰਕੇ ਜਿਹੜਾ ਹੈਗਾ ਫਰਾਂਸ ਨੇ ਵੀ ਕਿਹਾ ਜੀ,
1: ਸਾਡੇ ਵਾਲਿਆਂ ਦਾ ਐਕਟ ਐਂਡ ਕੰਡਕਟ ਸਾਨੂੰ ਨੀ ਸਮਝ ਆਇਆ ਵੀ ਜਾਂ ਕੀ ਹੈਗਾ ਆ
0: ਜੀ।
1: ਦੂਜਾ ਜਿੱਥੇ ਜਿਹੜਾ ਹੈਗਾ ਰਾਈਟ ਵਿੰਗ ਦੀਆਂ ਸਰਕਾਰਾਂ ਹੁੰਦੀਆਂ, ਸਾਰੇ ਸਮੱਸਿਆਵਾਂ ਆਉਂਦੀਆਂ ਹੀ ਆਉਂਦੀਆਂ ਹੁੰਦੀਆਂ,
0: ਬਿਲਕੁਲ ਜੀ ਜੀ,
1: ਕਿਉਂਕਿ ਇਹਨਾਂ ਨੇ ਜਿਹੜਾ ਹੈਗਾ ਆ ਵੀ ਆਰਥਿਕਤਾ ਨੂੰ ਮੂਹਰੇ ਨੀ ਰੱਖਣਾ ਹੈਗਾ, ਇਹਨਾਂ ਨੇ ਉਹ ਤੋਂ ਵੀ ਮੂਹਰੇ ਧਰਮ ਨੂੰ ਰੱਖ ਲੈਣਾ,
0: ਧਰਮ ਨੂੰ ਰੱਖ, ਬਿਲਕੁਲ ਜੀ।
1: ਇਹ ਬਹੁਤ ਵੱਡੀ ਗੱਲ ਹੈਗੀ ਆ, ਇਹ ਜਿਹੜਾ ਜੋ ਕੁਛ ਹੋ ਰਿਹਾ ਆ ਤੇ ਸਾਡੇ ਮੁਤਾਬਕ ਤਾਂ ਸੋਚ ਮੁਤਾਬਕ ਤਾਂ ਇਹ ਇਸੇ ਕਰਕੇ ਕਿ ਇਹਨਾਂ ਦੀਆਂ ਮਜਬੂਰੀਆਂ ਆ ਕਿ ਇਹ ਆਪਣੇ ਜਿਹੜਾ ਹੈਗਾ ਆ ਵੀ ਧਰਮ ਨੂੰ ਮੂਹਰੇ ਰੱਖਦੇ ਹੈਗੇ ਆ ਜੀ, ਤੇ ਆਰਥਿਕਤਾ ਨੂੰ ਪਿੱਛੇ ਰੱਖਦੇ ਆ, ਉਹਦੇ ਕਰਕੇ ਜਿਹੜੀਆਂ ਇਹ ਪ੍ਰੋਬਲਮ ਕ੍ਰੋਪ ਅਪ ਹੁੰਦੀਆਂ ਜੀ,
0: ਬਿਲਕੁਲ। ਹੁਣ ਦੇਖੋ ਜੇ ਉਹੀ ਰੁਪਈਏ ਦੇ ਵਿਚ ਵਪਾਰ ਕਰੇ ਤਾਂ ਇਰਾਨ ਇੱਕੋ ਇੱਕ ਮੁਲਕ ਸੀਗਾ ਜਿਹੜਾ ਇਹਦੇ ਨਾਲ ਰੁਪਈਏ ਦੇ ਵਿਚ, ਪਿਛਲੇ ਸਮੇਂ ਦੇ ਵਿਚ ਰਸ਼ੀਆ ਨੇ ਵੀ ਦੇਖੋ ਕਿਹਾ ਕਿ ਜਾਂ ਤਾਂ ਅਸੀਂ ਯੁਆਨ ਦੇ ਵਿਚ ਜਾਂ ਚਾਈਨੀਜ਼ ਕਰੰਸੀ ਦੇ ਵਿਚ ਤੇ ਜਾਂ ਅਸੀਂ ਆਪਣੇ ਰੂਬਲ ਦੇ ਵਿਚ ਹੀ ਜਿਹੜਾ ਵਪਾਰ ਕਰਾਂਗੇ, ਅਸੀਂ ਡਾਲਰ ਨੂੰ ਨੀ ਸਵੀਕਾਰ ਕਰਾਂਗੇ।
1: ਸਰ ਗੱਲ ਇੱਦਾਂ ਆ, ਉਹਨਾਂ ਤੇ ਲੱਗੀਆਂ ਸੀ ਸੈਂਕਸ਼ਨ, ਠੀਕ ਹੈ ਜੀ, ਉਹ ਰੁਪਈਆ ਸਾਡਾ ਲੈ ਕੇ ਤੇ ਰੁਪਈਆ ਮੁੜ ਕੇ ਸਾਨੂੰ ਹੀ ਦੇ ਦਿੰਦੇ ਸੀ
0: ਜੀ,
1: ਉਹਨਾਂ ਨੇ ਰੁਪਈਆ ਕੀ ਕਰਨਾ, ਉਹ ਸਾਨੂੰ ਦੇ ਦਿੰਦੇ ਸੀ, ਸਾਡੇ ਕੋਲੋਂ ਚੀਜ਼ਾਂ ਜਿਹੜੀਆਂ ਹੈਗੀਆਂ ਮੰਗਵਾ ਲੈਂਦੇ
0: ਸੀ, ਮੰਗਵਾ ਲੈਂਦੇ ਸੀ
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਏਦਾਂ ਹੀ ਜਿਹੜਾ ਹੈਗਾ ਆ ਰਸ਼ੀਆ ਦੇ ਨਾਲ ਹੋਇਆਗਾ ਸੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਸਾਨੂੰ ਤਾਂ ਸਮਝ ਨੀ ਆਈ ਜੀ ਕਿ ਸਰਕਾਰ ਦੀ ਫੋਰਨ ਪਾਲਿਸੀ ਜਿਹੜੀ ਹੈਗੀ ਆ ਟੋਟਲੀ ਫੇਲ ਹੋਈ ਆ ਜੀ, ਉਹਦੇ ਵਿੱਚ ਜਿਹੜਾ ਆ ਲੋਕੀ ਉਹਦਾ ਅਸਰ ਕੀ ਪੈਂਦਾ ਹੈਗਾ ਆ, ਇਹਦਾ ਲੌਂਗ ਰਨ ਅਸਰ ਕੀ ਪੈਂਦਾ ਹੈਗਾ, ਇਹ ਤਾਂ ਬਾਅਦ ਚ ਸਮਾਂ ਹੀ ਦੱਸੇਗਾ, ਪਰ ਅੱਜ ਲੋਕੀ ਤਾਂ ਗਿਆ ਜੀ,
0: ਬਿਲਕੁਲ ਜੀ ਬਿਲਕੁਲ ਜੀ। ਮੁਲਕ ਦੇ ਹਾਲਾਤ ਵੀ ਨੀ ਦੇਖੋ, ਕੈਨੇਡਾ ਵਰਗਾ ਮੁਲਕ ਵੀ ਹੈ, ਉਹਦੀਆਂ ਵੀ ਅੱਜ ਖ਼ਬਰਾਂ ਨੇ ਆਰਥਿਕਤਾ ਦੇ ਨਾਲ ਘੁਲ ਰਿਹਾ ਉਹ ਵੀ, ਤੇ ਹੋ ਸਕਦਾ ਉਹ ਵੀ ਵੱਧ ਰਿਹਾ ਜੀ।
1: ਸਰ ਇਰਾਨ ਦੀ ਦੇਖੋ ਸਟਰੈਂਥ ਕੀ ਆ, ਇਰਾਨ ਦੀ ਸਟਰੈਂਥ ਹੈਗੀ ਆ ਉੱਥੇ ਦੀ ਜਿਹੜੀ ਪਾਪੂਲੇਸ਼ਨ ਆ ਉਹ ਸਰਕਾਰ ਦੇ ਨਾਲ ਆ ਗਏ,
0: ਨਾਲ ਆ ਗਏ ਜੀ, ਬਿਲਕੁਲ ਜੀ
1: ਹਾਂਜੀ, ਉਹ ਉਹਨਾਂ ਦੀ ਸਟਰੈਂਥ ਬਣ ਗਈ ਜੀ।
0: ਅਸਲ ਚ ਲੋਕਤੰਤਰ
1: ਸਾਡੇ 140 ਕਰੋੜ 150 ਕਰੋੜ ਦੱਸੀ ਜਾਂਦੇ ਹੈਗੇ ਆ
0: ਜੀ,
1: ਪਰ ਇੱਥੇ ਕੀ ਆ, ਇੱਥੇ ਟਰੱਸਟ ਡੈਫੀਸ਼ੀਐਂਟ ਹੋ ਗਿਆ ਜੀ।
0: ਤੁਸੀਂ ਦੇਖੋ ਜਿਹੜੇ ਮੁਲਕ ਕਹਿੰਦੇ ਨੇ ਲੋਕਤੰਤਰ ਆ ਸਾਡੇ, ਡੈਮੋਕਰੇਸੀ ਆ ਮੁਲਕਾਂ ਦੇ ਵਿਚ, ਤੇ ਉੱਥੇ ਡਿਕਟੇਟਰਸ਼ਿਪ ਆ, ਤਾਂ ਵੀ ਲੋਕ ਉਹਨਾਂ ਦੇ ਨਾਲ ਖੜੇ ਨੇ ਸਰਕਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ, ਤੇ ਸਾਡੇ ਜਿਹੜਾ ਡਿਕਟੇਟਰਸ਼ਿਪ ਜਿਹੜੇ ਮੁਲਕ ਨੇ ਉਹਨਾਂ ਦੇ ਵਿਚ ਲੋਕਤੰਤਰ ਦੀ ਗੱਲ ਕਰਦੇ ਆ ਤੇ ਲੋਕ ਕਿਤੇ ਨਜ਼ਰ ਨੀ ਆਉਂਦੇ, ਨਾ ਹੀ ਜਿਹੜੇ ਨੇ ਮੰਤਰੀ ਸੰਤਰੀ ਨੇ ਜਿਹੜੇ ਲੋਕਾਂ ਦੇ ਵਿਚ ਵਿਚਰਦੇ ਨਜ਼ਰ ਆਉਂਦੇ ਆ।
1: ਭਾਰਤ ਸਾਹਿਬ ਏਦਾਂ ਹੋਈ ਕਿ ਇੱਕ ਨਾ ਮੈਨੂੰ ਸ਼ਰਾਬੀ ਜਿਹੜਾ ਆ ਉਹ ਮਿਲ ਪਿਆ ਕੋਈ
0: ਜੀ,
1: ਹਾਂਜੀ, ਉਹਦੇ ਕੋਈ ਸਾਧਨ ਹੈ ਨੀ ਸੀ, ਮੈਂ ਆਪਣੀ ਬਾਈਕ ਤੇ ਨਾਲ ਬਿਠਾ ਲਿਆ ਜੀ
0: ਜੀ।
1: ਉਹ ਸ਼ਰਾਬੀ ਦਾ ਜਿਹੜਾ ਹੈਗਾ ਆ ਮੈਨੂੰ ਕਹਿੰਦਾ ਵੀ ਰਾਜਨ ਤੇ ਤੋਂ ਛੋਟਾ ਕਿ ਵੱਡਾ
0: ਜੀ? ਅੱਛਾ ਜੀ,
1: ਮੈਂ ਕਿਹਾ ਜੀ ਛੋਟਾ ਆ, ਤੂੰ ਕੀ ਕਰਦਾ? ਮੈਂ ਕਿਹਾ ਮੈਂ ਤਾਂ ਖੇਤੀ ਕਰਦਾ
0: ਜੀ।
1: ਉਹਨੇ ਮੈਨੂੰ ਰਾਜਨ ਦੇ ਉਹ ਗੁਣ ਦੱਸੇ ਜਿਹੜੇ ਮੈਨੂੰ ਵੀ ਨਹੀਂ ਸੀ ਪਤਾ। ਸੋ ਏਦਾਂ ਹੀ ਬੀਬੀ ਅਮਨਦੀਪ ਕੌਰ ਜਿਹੜੀ ਹੈਗੀ ਆ ਰਾਬੂ ਵਾਲੀ ਆ, ਉਹਨੇ ਇੰਨੀਆਂ ਕੁ ਸਿਫਤਾਂ ਗੜਾ ਤੀਆਂ ਮੋਦੀ ਸਰਕਾਰ ਦੀਆਂ, ਮੋਦੀ ਸਰਕਾਰ ਨੂੰ ਆਪ ਹੀ ਨਹੀਂ ਸੀ ਪਤਾ ਵੀ ਸਾਡੇ ਚ ਇੰਨੀਆਂ ਸਿਫਤਾਂ।
0: ਹਾਂਜੀ
1: ਮੈਂ ਉਹ ਸਿਫਤਾਂ ਸੁਣ ਕੇ ਹੈਰਾਨ ਹੋ ਗਿਆ, ਉਹ ਕਹਿੰਦੇ ਅਸੀਂ ਆ ਵੀ ਕਰ ਦਿੱਤਾ, ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀ।
0: ਬਿਲਕੁਲ ਹੈ ਜੀ,
1: ਬਸ ਧਿਆਨ ਹੀ ਨਹੀਂ ਗਿਆ, ਇਹ ਰੂਟੀਨ ਚ ਹੀ ਹੋ ਗਿਆ ਸਾਡੇ ਕੋਲੋਂ ਕਿਤੇ।
0: ਹਾਂਜੀ ਬਿਲਕੁਲ ਜੀ, ਔਜਲਾ ਸਾਹਿਬ ਕਹਿੰਦੇ ਕਿਹੜੇ ਪਾਸੇ ਉਹ ਤੰਗ ਨੇ ਲੋਕ, ਆ ਵੋਟਾਂ ਦੇ ਵਿਚ ਤਾਂ ਕਹਿੰਦੇ ਕਿਤੇ ਦਿਸੀ ਨਹੀਂ ਤੰਗੀ ਜੀ।
1: ਬਈ ਗੱਲ ਏਦਾਂ ਹੈਗੀ, ਮਿਸ਼ੀਗਨ ਵਾਲੇ ਜਿਹੜੇ ਹੈਗੇ ਆ ਇੰਨੀ ਗੱਲ ਕਹਿ ਸਕਦੇ ਹੈਗੇ ਆ, ਲੋਕੀ ਵਾਕਈ ਤੰਗ ਆ ਜੀ
0: ਜੀ।
1: ਹਾਂਜੀ ਗੱਲ ਤੇ ਦੂਜੀ ਗੱਲ ਜਿਹੜੀ ਹੈਗੀ ਪੰਜਾਬ ਤੇ ਆਈ ਹੈ ਜੀ, ਪੰਜਾਬ ਤੇ ਕਹਿੰਦੇ ਹੈਗੇ ਆ ਜੀ ਵੀ ਜੁਲਾਈ ਇਸ ਮਹੀਨੇ ਤੋਂ ਜਿਹੜਾ ਹੈਗਾ ਆ ਵੀ ਇਹਨਾਂ ਨੇ
0: 1000 ਰੁਪਇਆ ਆਉਣ ਲੱਗਿਆ,
1: ਪੈਸੇ 1000 ਰੁਪਇਆ 1500 ਰੁਪਇਆ ਜਿਹੜਾ ਆ ਦੇਣਾ ਸ਼ੁਰੂ ਕਰ ਦੇਣਾ ਆ ਜੀ। ਮੈਨੂੰ ਅਜੇ ਤੱਕ ਤਾਂ ਮੈਂ ਮਤਲਬ ਪਤਾ ਕੀਤਾ ਜਿਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਅਜੇ ਤੱਕ ਤਾਂ ਕਿਸੇ ਦੇ ਖਾਤੇ ਚ ਆਏ ਨੀ ਜੀ, ਜਦੋਂ ਆਉਣਗੇ ਉਦੋਂ ਦੇਖਾਂਗੇ ਜੀ ਕਿੰਨੇ ਆ ਕਦੇ ਖਾਤੇ ਚ ਆਉਂਦੇ ਹੈਗੇ ਤੇ ਕਿੰਨੇ ਕਿੰਨੇ ਆਉਂਦੇ ਆ ਜੀ।
0: ਬਿਲਕੁਲ ਹੈ ਜੀ,
1: ਹਾਂਜੀ, ਤੇ ਬਾਕੀ ਉਹਨਾਂ ਨੇ ਜਿਹੜਾ ਹੈਗਾ ਆ ਜੇ ਇੰਨੇ ਪੈਸੇ ਰੱਖੇ ਹੈਗੇ ਆ, ਇੰਨਾ ਪੈਸੇ ਤਾਂ ਟਿਪਸ ਆਫ ਆਈਸ ਵਰ ਗਿਆ ਜੀ ਕਹਿੰਦੇ ਹੈਗੇ ਆ, ਉਹ ਤਾਂ ਊਠਦੇ ਮੂੰਹ ਚ ਜੀਰੇ ਵਾਲੀ ਗੱਲ ਆ ਜੀ।
0: ਜੀ ਬਿਲਕੁਲ ਹੈ ਜੀ,
1: ਬਾਕੀ ਬਾਕੀ ਇਹ ਸਰਕਾਰਾਂ ਏਦਾਂ ਹੀ ਕਰਦੀਆਂ ਹੁੰਦੀਆਂ ਜੀ, ਇਲੈਕਸ਼ਨ ਦੇ ਨੇੜੇ ਆ
0: ਕੇ ਜਿਹੜੇ ਹੈਗੇ ਆ
1: ਆਪਣੇ ਵੋਟਰ ਵੋਟਰ ਜਿਹੜੇ ਹੈਗੇ ਉਹਨਾਂ ਨੂੰ ਖਾਤਿਆਂ ਚ ਪਾ ਦੇਣਗੇ ਆਰਾਮ ਨਾਲ, ਤਾਂ ਕਿ ਉਹ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਆ ਖੂਨ ਵਹਾਉਣ ਲਈ ਤਿਆਰ ਵੀ ਹੋ ਜਾਣ। ਹਾਂ ਜੀ,
0: ਕਿਸਾਨਾਂ ਦੀ ਵੀ ਬਾਂਹ ਫੜਨ ਲੱਗ ਗਏ, ਕਹਿੰਦੇ ਖੁਦਕੁਸ਼ੀਆਂ ਘਟਾਤੀਆਂ, ਸਾਰਾ ਕੁਝ ਹੋ ਗਿਆ।
1: ਖੁਦਕੁਸ਼ੀਆਂ ਕਿਸਾਨ ਕੀ ਕਰੇ, ਉਹਦੀਆਂ ਟਰਾਲੀਆਂ ਤੱਕ ਤਾਂ ਚੱਕ ਕੇ ਲੈ ਗਏ ਜੀ,
0: ਉਹਦਾ ਜ਼ਿਕਰ ਨਾ ਕਰੋ ਸਾਈਨ, ਉਹ ਜਿਹੜਾ ਸਾਹਮਣੇ ਫਿਰ ਲਿਖ ਦੇਣਾ।
1: ਖੁਦਕੁਸ਼ੀ ਤਾਂ ਉਦੋਂ ਕਰਦਾ ਬੰਦਾ ਭਾਰੇ ਸਾਹਿਬ ਜਦੋਂ ਉਹ ਬਹਿ ਕੇ ਸੋਚਦਾ ਵੀ ਮੈਂ ਭਾਈ ਏਦਾਂ ਕਰਕੇ ਹੋ ਗਿਆ, ਕਰਜਾਈ ਹੋ ਗਿਆ ਜਾਂ ਇਸ ਤਰੀਕੇ ਨਾਲ ਹੋ ਗਿਆ ਹੈਗਾ ਜੀ, ਉਹ ਵਧੀਆ ਹੈਗਾ ਆ, ਉਹਨੂੰ ਹੁਣ ਅੰਦੋਲਨਾਂ ਦੇ ਰਾਹ ਤੇ ਪਾਇਆ ਆ, ਆਰਾਮ ਨਾਲ ਧਰਨੇ ਲਾਉਣ ਤੇ ਤੁਰ ਪੈਂਦੇ ਅਗਲੇ ਰਾਮ ਦਾ, ਠੀਕ ਠਾਕ ਹੈ ਜੀ।
0: ਸੈਣੀ ਸਾਹਿਬ ਲਿਮਟ ਤਾਂ ਹੋਰ ਵਧਾ ਦਿੱਤੀ ਅੱਗੇ, ਚਲੋ 25,000 ਸੀ ਆ ਉਹਦਾ।
1: ਭਾਰੇ ਸਾਹਿਬ ਉਹ ਮੈਂ ਲਿਖਿਆ ਕਮੈਂਟ ਵੀ ਮੈਂ ਲਿਖਿਆ ਜੀ, ਮੈਂ ਕਮੈਂਟ ਵੀ ਲਿਖਿਆ ਤੇ ਕਿਹੜੀ ਇਹ ਅਕਲਬੰਦੀ ਆ,
0: 1,00,000 ਰੁਪਇਆ ਕਰ ਦਿੱਤੀ ਜੀ, ਹੁਣ ਜਿਹੜੇ ਮਾੜੇ ਮੋਟੇ ਹੈਗੇ ਆ ਬੱਚੇ ਜਿਹੜੇ ਉਹ ਵੀ ਕਰਜ਼ੇ ਥੱਲੇ ਆ ਜਾਣੇ ਮੁੜ ਕੇ।
1: ਭਾਰੇ ਸਾਹਿਬ 1,00,000 ਰੁਪਇਆ ਏਕੜ ਦਾ, ਤੁਸੀਂ ਦੇਖੋ ਇਹਨਾਂ ਦੀ ਪਾਲਿਸੀ ਕੀ ਹੁੰਦੀ ਨਾ, ਇਹ ਕਿਸਾਨ ਨੂੰ ਦੱਸਦੇ ਆ ਜੀ, ਕਿਸਾਨ ਨੂੰ ਕਹਿੰਦੇ ਹੈਗੇ ਆ ਵੀ ਉਹਨੂੰ ਰੇਟ ਆਫ ਇੰਟਰਸਟ ਘੱਟ ਆ ਜੀ। ਰੇਟ ਆਫ ਇੰਟਰਸਟ ਘੱਟ ਕਦੋਂ ਹੁੰਦਾ ਆ ਸਰ, ਵੀ ਜੇ 6 ਮਹੀਨੇ ਬਾਅਦ ਜਦੋਂ ਫਸਲ ਆ ਜਾਂਦੀ ਆ, ਜੇ ਉਹ ਸਾਰਾ ਕਰਜ਼ਾ ਮੋੜਦਾ ਆ ਜੀ, ਮੋੜ ਕੇ ਦਾ ਉਹਦਾ ਵਿਆਜ ਜਿਹੜਾ ਹੈਗਾ ਆ ਨਾ, ਪਹਿਲਾਂ ਇਹਨਾਂ ਨੇ ਕੰਟਰੈਕਚੁਅਲ ਰੇਟ ਦੇ ਉੱਤੇ ਲਿਖਿਆ ਹੁੰਦਾ ਜੀ,
0: 7 ਸਾਲ ਦੇ ਵਿੱਚ ਮਤਲਬ ਕਿ ਉਹ ਜਿਹੜੀ ਫਸਲ ਹੈ ਹਾੜੀ ਸੌਣੀ ਦੀ ਮਤਲਬ ਕਿ ਕਰਕੇ ਤਾਂ ਉਹ ਨਾਲ ਕਲੀਅਰ ਕਰਨਾ ਹੁੰਦਾ, ਫਿਰ ਅਗਲਾ ਚੱਕ ਸਕਦਾ।
1: ਹਾਂਜੀ, ਕਰਕੇ ਕਲੀਅਰ ਸਰ, ਹੁਣ ਮੈਨੂੰ ਦੱਸੋ ਜੀ ਵੀ ਇੱਕ ਏਕੜ ਦਾ ਕੋਈ ਮਾਲਕ ਹੋਊਗਾ ਉਹਨੂੰ ਕੀ ਇੱਕ ਏਕੜ ਦੀ ਜਿਹੜੀ ਹੈਗੀ ਆ ਇੱਕ ਫਸਲ ਤੋਂ ਆਮਦਨ ਹੋਊਗੀ ਵੀ ਜਿਹੜਾ ਉਹ ਕਲੀਅਰ ਕਰ ਸਕੂਗਾ?
0: ਨਾ ਜੀ, ਨਾ, ਕਦੇ ਵੀ ਨਹੀਂ ਹੋ ਸਕਦਾ ਜੀ।
1: Once a borrower, always borrower.
0: ਜੀ,
1: ਇੱਕ ਵਾਰੀ ਜਿਹਨੇ ਕਰਜ਼ਾ ਲੈ ਲਿਆ ਉਹ ਕਰਜ਼ੇ ਥੱਲੇ ਹੀ ਰਹੂਗਾ ਜੀ, ਜਾਂ ਜ਼ਮੀਨ ਵਿੱਚ।
0: ਬਿਲਕੁਲ ਹੈ ਜੀ, ਬਿਲਕੁਲ।
1: ਸਰ ਇਹ ਤੇ ਅਨਾਲਿਸਿਸ ਜਿਹੜਾ ਹੈਗਾ ਵੱਡੇ ਵੱਡੇ ਅਰਥ ਸ਼ਾਸਤਰੀ ਕਹਿੰਦੇ ਆ ਵੀ ਜ਼ਿਮੀਦਾਰਾਂ ਨੂੰ ਬੇੜਾ ਗਰਕ ਕੀਤਾ ਬੈਂਕਾਂ ਨੇ,
0: ਪਹਿਲਾਂ ਵੀ
1: ਜ਼ਿਮੀਦਾਰ ਕੋਲ ਪੈਸੇ ਦੇ ਦਿਓ ਸਰ, ਜਿਹੜਾ ਹੈਗਾ ਆ 1,00,000 ਰੁਪਇਆ ਕਰਜ਼ਾ ਲੈ ਆਇਆ ਉਹ ਕਾਹਦੇ ਵਾਸਤੇ ਲਿਆਉਣਾ ਹੈਗਾ ਆ, ਉਹਨੇ ਗੋਡੇ ਜਿਹੜਾ ਹੈਗਾ ਆ ਉੱਤੇ ਥੋੜਾ ਖਰਚਣਾ, ਉਹ ਘਰਾਂ ਦੀਆਂ ਲੋੜਾਂ ਹੁੰਦੀਆਂ ਹੈਗੀਆਂ, 6 ਮਹੀਨੇ ਬਾਅਦ ਪੈਸੇ ਦਾ ਮੂੰਹ ਦੇਖਣਾ ਹੁੰਦਾ ਜੀ।
0: ਤੁਸੀਂ ਦੇਖੋ ਉਹ ਜਿਹੜਾ ਹੈਗਾ ਆ, ਉੱਤੋਂ ਕਹਿੰਦੇ ਆ ਕਿ ਤੇਲ ਦੀਆਂ ਕੀਮਤਾਂ ਤੇ ਖਾਦਾਂ ਦੀਆਂ ਕੀਮਤਾਂ ਵੱਧ ਗਈਆਂ, ਉਹ 24,380 ਰੁਪਏ ਪਹਿਲਾਂ ਸੀਗੇ ਨਿਰਧਾਰਤ, ਉਹਦਾ 30,000 ਕਰ ਦਿੱਤਾ, ਤੇ ਦੂਸਰਾ 44,000 ਤੋਂ 1,00,000 ਰੁਪਇਆ ਕਰ ਦਿੱਤਾ ਜੀ। ਤੇ ਉਹ ਹੁਣ ਤੁਸੀਂ ਉਹ ਸਮਾਂ ਕਿ ਮਤਲਬ ਕਿ ਉਹ ਕਿਸਾਨ ਨੂੰ ਤੁਸੀਂ ਉਹ ਮਤਲਬ ਕਿ ਸਹੂਲਤਾਂ ਦੇਵੋ ਕਿ ਤੇਲ ਜਿਹੜਾ ਕਿਸਾਨੀ ਤੌਰ ਦੇ ਉੱਤੇ ਪੱਧਰ ਦੇ ਉੱਤੇ ਯੂਜ਼ ਕੀਤਾ ਜਾਂਦਾ ਉਹਦਾ ਪ੍ਰਾਈਜ਼ ਹੀ ਘੱਟ ਕਰ ਦਿਓ, ਟੈਕਸ ਘੱਟ ਕਰ ਦਿਓ, ਖਾਦਾਂ ਦੇ ਉੱਤੇ ਉਹਦੀ ਕੀਮਤ ਘੱਟ ਕਰੋ।
1: ਭਾਰੀ ਸਾਹਿਬ ਇੱਕ ਈਡੀਅਮ ਬੋਲਦੇ ਹੁੰਦੇ ਆ, ਕਹਿੰਦੇ ਆ ਦੁਆ ਦਿੱਤੇ ਹੈ ਜੀਨੇ ਕੀ, ਮਤਲਬ ਬਲੈਸਿੰਗ ਦਿੰਦੇ ਆ ਵੀ ਜਿੰਦਾ ਰਹਿ,
0: ਬਿਲਕੁਲ,
1: ਔਰ ਦਵਾ ਦਿੱਤੇ ਹੈ
0: ਮਰਨੇ ਕੀ, ਮਰਨੇ ਕੀ
1: ਹਾਂਜੀ। ਇੱਕ ਪਾਸੇ ਤੁਸੀਂ ਕਹਿੰਦੇ, ਹਾਂਜੀ, ਇੱਕ ਪਾਸੇ ਤੁਸੀਂ ਕਹਿੰਦੇ ਹੈਗੇ ਖਾਦਾਂ ਜ਼ਿਆਦੀਆਂ ਵਰਤਦੇ ਹੈਗੇ ਆ ਜੀ, ਇਹਦਾ ਸਪੈਸੀਫਾਈਡ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਤੋਂ ਵੱਧ ਵਰਤਦੇ ਹੈਗੇ ਆ ਜੀ, ਸੋ ਸਾਡੀਆਂ ਫਸਲਾਂ ਦੇ ਵਿੱਚ ਪੈਸਟੀਸਾਈਡ ਦੀ ਮਾਤਰਾ ਜ਼ਿਆਦਾ ਆਉਂਦੀ ਹੈਗੀ, ਇਸੇ ਕਰਕੇ ਤੁਹਾਡੀਆਂ ਫਸਲਾਂ ਦੀ ਗੁਣਵੱਤਾ ਉਹ ਨਹੀਂ ਰਹਿੰਦੀ ਜੀ,
0: ਬਿਲਕੁਲ।
1: ਔਰ ਦੂਜੇ ਪਾਸੇ ਤੁਸੀਂ ਇਨਕਰੇਜ ਕਰ ਰਹੇ ਹੈਗੇ ਉਸ ਚੀਜ਼ ਦੀ ਲਿਮਿਟ ਵਧਾ ਰਹੇ ਹੈਗੇ ਆ
0: ਜੀ,
1: ਸਰ ਗੱਲ ਤਾਂ ਇਹੀ ਆ ਨਾ ਜੀ ਕਿ ਜਿਸ ਕਲਾਸ ਨੂੰ ਜਿੱਦਾਂ ਜਿਸ ਤਰੀਕੇ ਨਾਲ ਗਾਈਡ ਕਰਨਾ ਚਾਹੀਦਾ ਹੈਗਾ ਆ ਉਸ ਤਰੀਕੇ ਨਾਲ ਗਾਈਡ ਨਾ ਕਰਕੇ ਉਹਨੂੰ ਜਿਹੜਾ ਹੈਗਾ ਆ ਵੀ
0: ਮਿਸ ਗਾਈਡ ਕਰਤਾ,
1: ਹੋਰ ਮਿਸ ਗਾਈਡ ਕਰਨ ਵਾਲੀ ਗੱਲ ਆ ਜੀ,
0: ਜੀ ਬਿਲਕੁਲ ਹੈ ਜੀ।
1: 1,00,000 ਰੁਪਇਆ ਲੇਤਾ ਮੁੜ ਕੇ ਜਿਹੜਾ ਹੈਗਾ ਆ ਬੈਂਕ, ਇਹਨਾਂ ਦੋਵਾਂ ਫਸਲਾਂ ਦੇ ਵਿੱਚ ਵੀ ਇਨਕਮ ਨਹੀਂ ਹੁੰਦੀ, ਇੱਕ ਏਕੜ ਦੇ ਵਿੱਚ ਜਿਹੜੀ ਹੈਗੀ ਆ ਤੁਹਾਡੇ ਜਿਹੜਾ ਸਾਲ ਬਾਅਦ ਵੀ ਉਹ ਮੋੜਦਾ,
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਸਹਿਮਤ।
1: ਫਿਰ ਤੁਸੀਂ ਉੱਥੇ ਜਿਹੜਾ ਹੈਗਾ ਪੈਨਲ ਇੰਟਰਸਟ ਲੈਣੇ ਹੈਗੇ ਜੀ ਜ਼ਿਮੀਦਾਰ,
0: ਇਹਦੇ ਨਾਲ ਤਾਂ ਸੈਣੀ ਸਾਹਿਬ ਖੇਤੀ ਨੀਤੀ ਜਿਹੜੀ ਆ ਉਹ ਲਾਗੂ ਕਰਦੇ ਚੁੱਪ ਕਰਕੇ, ਉਹ ਕਦੋਂ ਨੀ ਕਰਦੇ, ਪੂਰੇ ਮੁਲਕ ਦੇ ਵਿੱਚ ਹੋਈ ਆ ਪਰ ਪੰਜਾਬ ਦੇ ਵਿੱਚ ਅਜੇ ਤਾਂ ਨਹੀਂ ਹੋਈ। ਉਹ
1: ਫਸਲੀ ਬੀਮਾ ਯੋਜਨਾ ਜਿਹੜੀ ਹੈਗੀ ਉਹਦੇ ਵਿੱਚ ਸਰਕਾਰ ਨੂੰ ਜਿਹੜੀ ਸਟੇਟ ਗੌਰਮੈਂਟ ਉਹਨੂੰ ਆਪਣਾ ਸ਼ੇਅਰ ਪਾਉਣਾ ਪੈਂਦਾ ਸੀ ਜੀ, ਮੈਲਾ ਫਾਈਟ ਤਾਂ ਇਹਨਾਂ ਦੀ ਆਪਣੀ ਸੀ ਜੀ। ਇਹ ਕਹਿੰਦੇ ਜੀ ਅਖੇ ਜੀ ਸਾਨੂੰ ਨੀ ਸੂਟ ਕਰਦੀ, ਉਹਦੇ ਵਿਚ ਕੰਪਨਸੇਸ਼ਨ ਬਹੁਤ ਘੱਟ ਦਿੱਤਾ ਜਾਊਗਾ ਜੀ, ਉਹਦੇ ਵਿਚ ਕੰਪਨੀਆਂ ਕਮਾਉਂਦੀਆਂ ਆ ਤੇ ਕਿਸਾਨ, ਉਹ ਤੁਸੀਂ ਕੰਪਨੀਆਂ ਤਾਂ ਭਾਈ ਜਿਹੜੀਆਂ ਬਿਜ਼ਨਸ ਕਰਨਗੀਆਂ ਉਹ ਕਮਾਉਣਗੀਆਂ ਹੀ,
0: ਕੰਪਨੀਆਂ ਫਿਰ ਹੋਰ ਕੀ ਆ। ਸਿਹਤ ਬੀਮਾ ਕੀ ਆ ਉਹ ਨੀ ਕਮਾਉਂਦੀਆਂ
1: ਉਹਦੇ ਵਿਚ ਵੀ ਜਿਹੜਾ ਹੈਗਾ ਆ ਝੋਲ ਹੀ ਆ ਸਭ ਪ੍ਰਚਾਰ ਹੀ ਹੈਗਾ ਆ ਤੁਹਾਨੂੰ ਪਤਾ ਹੀ ਆ।
0: ਬਿਲਕੁਲ ਹੈ ਜੀ, ਉਹ ਦੇਖੋ ਜਿਹੜੇ ਵਿਚਾਰੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਇੰਨਾ ਕਹਿ ਸਕਦੇ ਆ ਚਲੋ ਹਿਸਾਬ ਕਿਤਾਬ ਨਹੀਂ ਲਾਉਂਦੇ, ਉਹ ਤਾਂ ਵਿਚਾਰੇ ਆਪਣੀ ਤਨਖਾਹ ਨਹੀਂ ਗਿਣਦੇ ਭਈ ਜੋ ਅਸੀਂ ਆਪਣੀ ਕਿਰਤ ਕਰਦੇ ਆ ਆਪਣਾ ਵੀ ਹਿੱਸਾ ਕੱਢੀਏ ਤਨਖਾਹ ਲੇਖੇ ਪਾਈਏ, ਤਾਂ ਉਹ ਕਹਿੰਦੇ ਸਾਡਾ ਸਾਰਾ ਕੁਝ ਸਾਨੂੰ ਹੀ ਆਉਣਾ ਆ ਤੇ ਇਸੇ ਚਪੇਟ ਦੇ ਵਿਚ ਲੁੱਟੇ ਜਾ ਰਹੇ ਨੇ ਜੀ। ਇਧਰੋਂ ਆ ਕਰਜ਼ੇ ਜਿਹੜੇ ਨੇ ਉਹ ਮੂੰਹ ਖੋਲ ਦਿੱਤਾ ਤੇ ਉਹ ਕਹਿਣਗੇ ਚਲੋ ਦੇ ਹੀ ਦੇਵਾਂਗੇ ਔਖੇ ਸੋਖੇ ਹੋ ਕੇ ਦੇ ਦੇਵਾਂਗੇ ਇੱਥੇ ਖੜਾ ਆ।
1: ਭਾਰਤ ਸਾਹਿਬ ਕਿਸਾਨੀ ਬਚ ਸਕਦੀ ਆ ਤਾਂ ਕਿਸਾਨਾਂ ਨੂੰ ਆ ਇਹ ਦਾਲ ਜਿਹੜੇ ਹੈਗੇ ਆ ਸਹਾਇਕ ਧੰਦੇ ਆ ਉਹਨਾਂ ਬਾਰੇ ਮਤਲਬ ਇਨਕਰੇਜ ਕੀਤਾ ਜਾਵੇ, ਉਹ ਸਹਾਇਕ ਧੰਦਿਆਂ ਵਾਸਤੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇ ਜਾਂ ਉੱਥੇ ਜਿਹੜਾ ਹੈਗਾ ਇਹ ਇਨਵੈਸਟਮੈਂਟ ਕੀਤੀ ਜਾਵੇ ਵੀ ਭਾਈ ਤੁਸੀਂ ਆਹ ਨਾਲ ਕਰੋ। ਇਹ ਤੁਸੀਂ ਜਿਹੜਾ ਹੈਗਾ ਆ ਜੇ ਕਿਸਾਨੀ ਕਰਦੇ ਆ ਜਿਮੀਦਾਰਾ ਕਰਦੇ ਆ ਤੇ ਨਾਲ ਤੁਹਾਡਾ ਦੁੱਧ ਦਾ ਧੰਦਾ ਹੋਣਾ ਚਾਹੀਦਾ, ਸਵੇਰੇ ਸ਼ਾਮ ਤੁਹਾਨੂੰ ਦੁੱਧ ਤੋਂ ਪੈਸੇ ਆਉਣੇ ਚਾਹੀਦੇ ਆ। ਹਾਂ ਬਿਲਕੁਲ, ਉਹਨਾਂ ਨੂੰ ਡੇਲੀ ਕੋਈ ਇਨਕਮ ਦਾ ਚਾਹੇ ਜਿਹੜਾ ਹੈਗਾ ਪੋਲਟਰੀ ਦਾ ਕਰਨ ਭਾਵੇਂ ਛੋਟਾ ਮੋਟਾ ਕਰਨ ਭਾਈ 500-700 ਰੁਪਇਆ ਜਿਹੜਾ ਹੈਗਾ ਆ ਜਿਮੀਦਾਰ ਰੋਜ ਦਾ ਆਵੇ, ਉਹ ਸਹਾਇਕ ਧੰਦਾ ਜਿਹੜਾ ਖੇਤੀ ਦੇ ਇਸ ਤਰੀਕੇ ਨਾਲ ਨਿਰਭਰ ਹੋਵੇ ਕਿ ਉਹ ਖੇਤੀ ਦੀ ਲਾਗਤ ਨੂੰ ਜਿਹੜਾ ਹੈਗਾ ਆ ਵਧਾਵੇ ਨਾ ਸਗੋਂ ਘਟਾਵੇ
0: ਘਟਾਵੇ ਜੀ। ਬਿਲਕੁਲ ਹੈ ਜੀ, ਬਿਲਕੁਲ ਸਹਿਮਤ ਹੈ।
1: ਹੁਣ ਇਸ ਪੋਲਟਰੀ ਦਾ ਹੈਗਾ ਆ ਜੀ ਤੇ ਉਹ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਬਿੱਠਾਂ ਉਹ ਹੀ ਜਿਹੜੀਆਂ ਆ ਖਾਦ ਦਾ ਕੰਮ ਕਰਦੀਆਂ ਜੀ, ਉਹ ਮਹਿੰਗੀਆਂ ਵਿਕਦੀਆਂ ਖਾਦ ਦੇ ਤੌਰ ਤੇ ਉਹ ਚੀਜ਼ਾਂ ਵਰਤੀਆਂ ਜਾਂਦੀਆਂ, ਡੇਅਰੀ ਹੈਗੀ ਆ ਤੇ ਜਿਹੜਾ ਗੋਬਰ ਗੈਸ ਪਲਾਂਟ ਜਿਹੜਾ ਹੈਗਾ ਆ
0: ਜੀ।
1: ਇੱਕ ਦਿਨ ਮੈਨੂੰ ਅਮੇਰਿਕਾ ਦੇ ਵਿਚ ਹੀ ਸੰਧੂ ਸਾਹਿਬ ਦੱਸਦੇ ਸੀ, ਜਗਦੇਵ ਸੰਧੂ ਵੀਰ ਜੀ, ਉਹ ਭਾਈ ਕਿੱਦਾਂ ਸਰਕਲ ਚੱਲਦਾ ਹੈਗਾ ਆ ਜੀ ਭਾਈ ਪੋਲਟਰੀ ਦਾ ਜਿਹੜਾ ਹੈਗਾ ਆ ਉਹ ਇਹਦਾ ਆਪਣਾ ਜਿਹੜਾ ਆ ਡੇਅਰੀ ਫਾਰਮਿੰਗ ਦਾ ਵੀ ਉਹ ਗੋਬਰ ਗੈਸ, ਹਾਂਜੀ ਗੋਬਰ ਗੈਸ ਪਲਾਂਟ ਤੋਂ ਮਤਲਬ ਅੱਗੇ ਚੱਲ ਪੈਂਦਾ ਆ ਕੰਮ, ਅੱਗੇ ਜਿਹੜਾ ਹੈਗਾ ਆ ਫਿਰ ਉਹ ਗੋਹੇ ਦਾ
0: ਰੂੜੀ
1: ਪਾ ਦਿੰਦੇ ਹੈਗੇ, ਹਾਂਜੀ ਬਕਾਇਦਾ ਤੌਰ ਤੇ ਉਹਦਾ ਜਿਹੜਾ ਹੈਗਾ ਅੱਗੇ ਦੀ ਅੱਗੇ ਉਹਦਾ ਬਾਇਓ ਗੈਸ ਵੀ ਜਿਹੜਾ ਆ ਕੁਕਿੰਗ ਗੈਸ ਵੀ ਬਣ ਜਾਂਦੀ ਹੈਗੀ ਆ ਸਾਰੀ, ਔਰ ਉਹਦੀ ਉਹਦੀ ਫਿਲਿੰਗ ਵੀ ਕਰਦੇ ਅਗਲੇ,
0: ਹਾਂਜੀ
1: ਉਹ ਅੱਗੇ ਕੰਮ ਆਉਂਦੀ ਹੈਗੀ ਆ ਜੀ, ਹੋਰ ਕਿਸੇ ਵੇਚਣ ਦੇ ਵੀ ਕੰਮ ਆ ਜਾਂਦੀ ਹੈਗੀ ਆ, ਜਿਹਨਾਂ ਕੋਲ ਨਹੀਂ ਹੈਗਾ ਜੀ ਚਲੋ ਉਹ ਸਿਲੰਡਰ ਜਿਹੜੇ ਹੈਗੇ ਆ ਭਰ ਲਓ ਜੀ।
0: ਬਿਲਕੁਲ ਹੈ ਜੀ ਬਿਲਕੁਲ,
1: ਉਹ ਇਸ ਕਰਕੇ ਲੋਕ ਮਤਲਬ ਜਿਹੜਾ ਹੈਗਾ ਇੱਕ ਚੇਨ ਬਣਾ ਲੈਂਦੇ ਹੈਗੇ ਆ, ਉਹ ਚੇਨ ਤੋਂ ਇਨਕਮ ਜਿਹੜੀ ਹੈਗੀ ਆ ਉਹ ਜਿਹੜਾ ਵੇਸਟ ਆ ਵੇਸਟ ਨੂੰ ਅੱਗੇ ਫੇਰ ਜਿਹੜਾ ਹੈਗਾ ਆ ਵੀ ਬਣਾਈ ਜਾਣਾ ਅੱਗੇ ਦੀ ਅੱਗੇ ਜਿਹੜਾ ਆ ਉਹ ਮਲਟੀਪਲਾਇਰ ਲਾ ਕੇ ਉਹ ਤੋਂ ਇਨਕਮ ਡਰਾ ਕਰਨੀ ਜੀ
0: ਕਰ ਲੈਂਦੇ ਨੇ।
1: ਸੋ ਇੱਦਾਂ ਦਾ ਸਿਸਟਮ ਜਿਹੜਾ ਹੈਗਾ ਆ, ਗੱਲ ਇੱਦਾਂ ਹੈਗੀ ਆ ਸਾਡੇ ਇੱਥੇ ਗਾਈਡੈਂਸ ਦੀ ਕਮੀ ਆ ਜੀ
0: ਜੀ ਨਹੀਂ, ਪੰਜਾਬ ਦੇ ਵਿੱਚ ਕਾਫੀ ਨੌਜਵਾਨ ਜਿਹੜੇ ਨੇ ਮੁੰਡੇ ਨੇ ਇਹਨਾਂ ਮੁਲਕਾਂ ਚੋਂ ਗਏ ਨੇ ਬਾਹਰੋਂ ਤੇ ਉਹਨਾਂ ਨੇ ਲਾਉਣੇ ਸ਼ੁਰੂ ਕੀਤੇ ਆ ਜੀ, ਉਹ ਸਿਸਟਮ ਲਾਏ ਨੇ ਉੱਥੇ ਇੰਡੀਆ ਚ ਵੀ, ਆਪਣੇ ਇੱਧਰ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਵੱਲ ਨੂੰ ਚਲ ਜਾਓ ਜੀ, ਆਮ ਕਿਸਾਨ ਜਿਹੜਾ ਆ ਉਹ ਏਦਾਂ ਹੀ ਕਰਦਾ ਜੀ, ਜਿੰਨਾ ਵੀ ਵੇਸਟ ਆ ਜਾ ਉਹਦੀ ਗੈਸ ਬਣਾਈ ਜਾਂਦਾ, ਉਹ ਬਾਅਦ ਚੋ ਰੂੜੀ ਬਣਾ ਕੇ ਉਹ ਮਤਲਬ ਕਿ ਖੇਤਾਂ ਚ ਪਾਈ ਜਾਂਦਾ ਜੀ।
1: ਦੇਖੋ ਭਾਰੇ ਸਾਹਿਬ ਇਹ ਜਿਹੜਾ ਹੈਗਾ ਆ ਜਿੱਥੇ ਤਾਂ ਲੈਂਡ ਹੈਗੀ ਆ ਜਿੱਦਾਂ ਮਾਲਵੇ ਦੇ ਵਿੱਚ ਆ, ਉਧਰਲੇ ਪਾਸੇ ਜਿਹੜੇ ਆ ਕਿਸਾਨ ਇਸ ਪਾਸੇ ਨੂੰ ਚੱਲੇ ਆ ਜੀ।
0: ਬਿਲਕੁਲ,
1: ਦੁਆਬੇ ਦੇ ਵਿੱਚ ਹੈਗਾ ਜੀ ਕਿ ਦੁਆਬੇ ਦੇ ਵਿੱਚ ਤਾਂ ਜਿਹੜਾ ਆ ਲੈਂਡ ਹੋਲਡਿੰਗ ਬੜੀ ਘੱਟ ਆ।
0: ਬਿਲਕੁਲ ਜੀ,
1: ਉਹ ਜਿੱਥੇ ਹੈਗੇ ਆ ਵਿਚਾਰੇ ਉਹ ਥੱਲੇ ਲੱਗੇ ਇਸੇ ਕਰਕੇ ਜੀ, ਖੇਤੀ ਛੱਡਦੇ ਜਾਂਦੇ ਹੈਗੇ ਜਾ ਕੇ ਉਹਦੇ ਨਾਲ ਫੈਕਟਰੀਆਂ ਦੇ ਵਿੱਚ ਕੰਮ ਕਰ ਲੈਂਦੇ ਹੈ ਜੀ, ਫੈਕਟਰੀਆਂ ਦੇ ਵਿੱਚ ਕਿੰਨੇ ਕੁ ਪੈਸੇ ਮਿਲਦੇ ਆ।
0: ਬਿਲਕੁਲ,
1: ਬਟ ਇਹ ਹੈਗਾ ਆ ਹੋਲ ਉਹਨਾਂ ਦਾ ਬਜਟ ਤਾਂ ਬਣਦਾ ਨਾ, ਮੈਨੂੰ ਪਤਾ ਹੋਵੇ ਕਿ ਮੈਨੂੰ ਮਹੀਨੇ ਦੇ ਪੈਸੇ ਆਉਣੇ ਹੈਗੇ, ਮੈਂ ਉਹਦੇ ਵਿੱਚ ਹੀ ਆਪਣਾ ਗੁਜ਼ਾਰਾ ਕਰੂੰਗਾ ਜੀ।
0: ਬਿਲਕੁਲ ਹੈ ਜੀ,
1: ਖੇਤੀ ਦੇ ਵਿੱਚ ਤਾਂ ਦੇਰ ਇਜ਼ ਅਨਸਰਟਨਟੀ ਆਲਵੇਜ਼
0: ਜੀ। ਬਿਲਕੁਲ ਹੈ ਜੀ ਸੈਣ ਸਾਹਿਬ,
1: ਇਸ ਕਰਕੇ
0: ਬਿਲਕੁਲ ਹੈ ਜੀ। ਤੇ ਇੱਕ ਆਪਾਂ ਕਾਲ ਲੈ ਲਈਏ ਫਿਰ ਆਪਾਂ ਗੱਲਬਾਤ ਕਰਦੇ ਹਾਂ ਸੈਣ ਸਾਹਿਬ, ਥੋੜਾ ਜਿਹਾ ਹੋਰ ਕਾਂਗਰਸ ਦੇ ਬਾਰੇ ਥੋੜੀ। ਗੁਰਮੇਲ ਦਾਦੂ ਜੀ ਕੈਨੇਡਾ ਤੋਂ, ਜੀ ਨੂੰ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਨੂੰ ਜੀ
1: ਸਤਿ ਸ੍ਰੀ ਅਕਾਲ ਜੀ।
2: ਮੈਂ ਸੈਣੀ ਸਾਹਿਬ ਦੀ ਗੱਲ ਸੁਣ ਰਿਹਾ ਸੀ ਤੇ ਮੇਰਾ ਜੀ ਪਿਆ ਫੋਨ ਕਰਾਂ। ਤੇ ਸੈਣੀ ਸਾਹਿਬ ਨੇ ਗੱਲ ਕਰੀ ਸੀ ਨਾ ਆਪਣੇ ਸਿਉਣੇ ਦੀ, ਕਿ ਵੀ ਆਪਣੇ ਧਾਰਮਿਕ ਥਾਵਾਂ ਤੇ ਮੰਦਰਾਂ ਜਾਂ ਗੁਰਦੁਆਰਿਆਂ ਸਿਉਣਾ ਬਹੁਤ ਪਿਆ।
0: ਹਾਂਜੀ,
2: ਆਪਣੇ ਪ੍ਰੋਗਰਾਮ ਦੇ ਵਿਚ ਹੀ ਪਿਛਲੇ ਦਿਨਾਂ ਚ ਕਾਪਾ ਖਬਰ ਕਰੀ ਸੀ ਵੀ ਕਿਸੇ ਮੰਦਿਰ ਦੇ ਵਿਚ ਨਕਲੀ ਉਹ ਚਾਂਦੀ ਸਾਰੀ ਨਕਲੀ।
0: ਹਾਂਜੀ ਹਾਂਜੀ ਨਕਲੀ, ਹਾਂਜੀ ਨਿਕਲਿਆ ਜੀ ਬਿਲਕੁਲ।
2: ਮੈਂ ਮੇਰਾ ਤਾਂ ਇਹ ਸ਼ੰਕਾ ਸੀ ਵੀ ਇਹ ਸੋਨੇ ਨੂੰ ਚੈੱਕ ਕੀਤਾ ਜਾਵੇ ਕਿਤੇ ਸੋਨਾ ਵੀ ਉਹ ਚਾਂਦੀ ਵਾਂਗੂ ਨਕਲੀ ਨਾ
0: ਹੋਵੇ। ਇਹ ਤਾਂ ਪਤਾ ਕਰਨਾ ਹੋ ਜੀ, ਉੱਥੇ ਦੇਖ ਲੋ ਲੈ ਕੇ ਤਾਂ ਉੱਥੇ ਹੀ ਮੰਦਿਰਾਂ ਚ ਚੜਾਈ ਜਾਂਦੇ ਸੀ ਤੇ ਉਹ ਪਿੱਛੇ ਆ ਉਹ ਬਿਲਕੁਲ ਫੜੇ ਹੋਏ ਨੇ ਜੀ ਉਹ ਆਪਣੇ ਜਿਹੜੇ ਕੀ ਸੁਨਿਆਰੇ ਕਹਿ ਲੋ ਜੋ ਬਣਾਉਂਦੇ ਆ ਜਿਹੜੇ।
2: ਉਹ ਕੀ ਪਤਾ ਜੀ ਅਸਲੀ ਸੋਨਾ ਪਹਿਲੇ ਹੀ ਵੇਚੀ ਬੈਠੇ ਹੁਣ।
0: ਬਿਲਕੁਲ ਜੀ ਸੈਣੀ ਸਾਹਿਬ ਕੀ ਕਹਿੰਦੇ ਹੋ ਜੀ?
1: ਗੱਲ ਏਦਾਂ ਹੈਗੀ ਆ ਜੀ ਭੀ ਉਹਨਾਂ ਦੇ ਭਰਮ ਹੀ ਪਾ ਦਿਓ, ਭਾਵਾਂ ਉਹਨਾਂ ਦਾ ਅਸਲੀ ਚੱਕ ਕੇ ਲੈ ਜਾਓ, ਕਹਿ ਤੋ ਨਕਲੀ ਹੈਗਾ ਆ। ਗੱਲ ਤਾਂ ਇਹ ਆ ਵੀ ਦੇਸ਼ ਦਾ ਤਾਂ ਭਲਾ ਹੋਊਗਾ ਜੀ, ਸਾਰੇ ਟਰਸਟਾਂ ਦੇ ਵਿੱਚ ਹੈਗੀ ਆ। ਜਿਸ ਚੀਜ਼ ਦਾ ਕੰਟਰੋਲ ਜਿਹੜਾ ਹੈਗਾ ਆ ਸਰ ਸਰਕਾਰ ਨੇ ਕੀਤਾ, ਬਾਅਦ ਦੇ ਵਿੱਚ ਡਿਵੈਲਪਮੈਂਟ ਉੱਥੇ ਬਾਅਦ ਦੇ ਵਿੱਚ ਹੀ ਹੋਈ ਆ ਜੀ। ਉਹ ਤੋਂ ਪਹਿਲਾਂ ਜਿਹੜਾ ਹੈਗਾ ਇਹ ਟਰਸਟ ਦੇ ਜਿਹੜੇ ਮੈਂਬਰ ਹੈਗੇ ਇਹੀ ਖਾ ਜਾਂਦੇ ਰਹੇ ਹੈਗੇ ਜੀ, ਇਹੀ ਬਦਲ ਦਿੰਦੇ ਰਹੇ ਆ ਜੀ।
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਹੈਗਾ ਇਸ ਮਤਲਬ ਜਿਹੜੀ ਸ਼ੰਕਾ ਆ ਇਹ ਨਿਰਾਧਾਰ ਨਹੀਂ ਹੈਗੀ, ਇਟ ਹੈਜ਼ ਵੈਲਿਊ। ਤੇ ਇਹ ਜਿਹੜਾ ਹੈਗਾ ਕਿ ਜਿਹੜੀ ਗੱਲ ਕਹਿਣੀ ਆ ਬਿਲਕੁਲ ਠੀਕ ਹੈਗੀ ਆ। ਉਹ ਇੱਕ ਤਾਂ ਜਿਹੜਾ ਟੈਸਟਿੰਗ ਹੋ ਜੂਗੀ, ਦੂਜਾ ਪਤਾ ਲੱਗ ਜੂਗਾ ਭਾਈ ਦੇਸ਼ ਦੇ ਕਿੰਨੇ ਕੁ ਕੰਮ ਆਉਂਦੇ ਹੈਗੇ ਆ ਜੀ।
0: ਬਿਲਕੁਲ ਹੈ ਜੀ,
1: ਮਿਲਣੀ ਚਾਹੀਦੀ ਜੀ ਜੀ ਦਾਦੂ ਸਾਹਿਬ।
2: ਹਾਂਜੀ, ਬਾਕੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਰੋਜ਼ ਸੁਣੀ ਦਾ
0: ਜੀ। ਥੈਂਕ ਯੂ,
2: ਤੇ ਨਵੀਂ ਨਵੀਂ ਸਭ ਨੂੰ ਮਿਲਦੀਆਂ ਨੇ
0: ਜੀ,
2: ਤੇ ਲੱਗੇ ਰਹੋ ਜੀ।
0: ਜਿੰਦਾਬਾਦ, ਥੈਂਕ ਯੂ ਜੀ, ਥੈਂਕ ਯੂ ਗੁਰਮੇਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਇਹ ਕੈਨੇਡਾ ਤੋਂ ਗੁਰਮੇਲ ਜੀ ਜੁੜੇ ਸਨ ਬੜੇ ਦਿਨਾਂ ਬਾਅਦ, ਤੇ ਪ੍ਰੋਗਰਾਮ ਰੋਜ਼ ਸੁਣਦੇ ਨੇ, ਬਾਅਦ ਦੇ ਵਿਚ ਫੀਡਬੈਕ ਵੀ ਦਿੰਦੇ ਹਰ ਰੋਜ਼। ਤੇ ਜੀ ਸੈਣੀ ਸਾਹਿਬ, ਕਾਂਗਰਸ ਦੀ ਪੰਜਾਬ ਦੇ ਵਿਚ ਗੱਲ ਕਰੀਏ, ਚਲੋ ਮੀਡੀਆ ਦੇ ਵਿਚ ਅਫਵਾਹਾਂ ਪਹਿਲਾਂ ਹੀ ਛਪ ਜਾਂਦੀਆਂ ਨੇ ਜਾਂ ਛਾ ਜਾਂਦੀਆਂ ਨੇ ਜਾਂ ਮੀਡੀਆ ਦੇ ਉੱਤੇ ਗੱਲਬਾਤ ਚੱਲ ਜਾਂਦੀ ਹੈ, ਕਿਆਸ ਰਾਹੀਆਂ ਜਿਵੇਂ ਕਿ ਸਿਆਸੀ ਜੋਤਸ਼ੀ ਕਹਿ ਲੋ, ਤੇ ਜੋਤਸ਼ੀ ਦੂਸਰੇ ਜਿਹੜੇ ਹੱਥ ਦੇਖ ਕੇ ਵੀ ਕਰਦੇ ਆ ਜੋਤਿਸ਼, ਤੇ ਪਰ ਇਹ ਸਿਆਸੀ ਜਿਹੜੇ ਨੇ ਜਾਂ ਮੀਡੀਆ ਦੇ ਜੋਤਸ਼ੀ ਜਿਹੜੇ ਨੇ ਕਿਤੇ ਨਾ ਕਿਤੇ ਕੁਝ ਨਾ ਕੁਝ ਹਵਾ ਦੇ ਵਿਚ ਛੱਡ ਹੀ ਦਿੰਦੇ ਆ। ਤਾਂ ਕਾਂਗਰਸ ਦੇ ਵਿਚ ਤਬਦੀਲੀ ਕਹਿੰਦੇ ਨਹੀਂ ਹੋਏਗੀ ਜੀ ਕੋਈ ਵੀ, ਹਜੇ ਮੰਥਣ ਚੱਲ ਰਿਹਾ ਜੀ।
1: ਦੇਖੋ ਜੀ ਗੱਲ ਏਦਾਂ ਹੈਗੀ ਆ ਕਿ ਕਾਂਗਰਸ ਦੀ ਇੱਕ ਕਮਜ਼ੋਰੀ ਰਹੀ ਹੈਗੀ ਜੀ, ਇਹ ਡਿਸੀਜਨ ਜਿਹੜਾ ਲੈਣ ਦੇ ਵਿਚ ਲਿਆ ਇਹਨਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਜੀ
0: ਜੀ।
1: ਇਹ ਪਤਾ ਨੀ ਕਿਉਂ ਮਤਲਬ ਜਿਹੜਾ ਹੈਗਾ ਆ ਕਿ ਵੈਸੇ ਵੀ ਜੇ ਤੁਸੀਂ ਡਿਸੀਜਨ ਜਦੋਂ ਇੰਨਾ ਲੇਟ ਲੈਂਦੇ ਹੈਗੇ ਆ ਉਦੋਂ ਤੱਕ ਤੁਹਾਡਾ ਜਿਹੜਾ ਆ ਲੁਕਿਆ ਜਾ ਚੁੱਕਾ ਹੁੰਦਾ ਕਾਰਵਾ
0: ਜੀ।
1: ਇਹ ਤਾਂ ਪਹਿਲਾਂ ਤੋਂ ਜਿਹੜਾ ਹੈਗਾ ਇਹਨਾਂ ਨੂੰ 6 ਮਹੀਨੇ ਪਹਿਲਾਂ ਜਿਹੜੇ ਆ ਇੱਕ ਜਿਹੜੇ ਆ ਡਿਸੀਜਨ ਲੈ ਲੈਣਾ ਚਾਹੀਦਾ ਸੀ, ਉਹਦੇ ਜੋ ਵੀ ਘਾਟ ਵਾਧ ਹੁੰਦੀ ਡਿਸੀਜਨ ਤੁਹਾਡਾ ਸਹੀ ਵੀ ਪੈ ਸਕਦਾ ਹੈ ਗਲਤ ਵੀ ਪੈ ਸਕਦਾ ਹੈ, ਪਰ ਤੁਸੀਂ ਡਿਸਾਈਡ ਕਰਦੇ ਹੋਏ ਤਾਂ ਦੱਸੋ ਜੀ
0: ਜੀ।
1: ਦੇਖੋ ਰਾਜਾ ਵਡਿੰਗ ਦੀ ਜਿਹੜੀ ਹੈਗੀ ਆ ਬਤੌਰ ਇਮੇਜ ਜਿਹੜੇ ਆ ਪ੍ਰਧਾਨ ਉਹਦੀ ਤਾਂ ਮੁਕਰੀ ਬਣ ਗਈ ਹੈਗੀ ਆ ਜੀ
0: ਜੀ।
1: ਪਰਗਟ ਸਿੰਘ ਨੇ ਕੀ ਕਿਹਾ ਜੀ ਤੇ ਕਾਂਗਰਸ ਦਾ ਪ੍ਰਧਾਨ ਉਹ ਹੋਣਾ ਚਾਹੀਦਾ ਆ ਜਿਹਨੂੰ ਕੋਈ ਜਿਹੜਾ ਹੈਗਾ ਆ ਪੁਲਿਸ ਦਾ ਈਡੀ ਦਾ ਹੈਂਜੀ ਸੀਬੀਆਈ ਦਾ ਕਿਸੇ ਦਾ ਡਰ ਨਾ ਹੋਵੇ
0: ਜੀ।
1: ਬੜੀ ਵਧੀਆ ਲਾਈਨ
0: ਕਿੱਥੇ
1: ਤੁਹਾਨੂੰ ਹਾਂਜੀ ਕਾਂਗਰਸ ਅਪੋਜ ਕਰਦੀ ਕਿਤੇ ਦਿਸੀ ਨੀ ਸਰਕਾਰ ਨੂੰ ਜੀ, ਇਸ ਕਰਕੇ ਨੀ ਦਿਸੀ ਤੇ ਪ੍ਰਧਾਨ ਹੀ ਜਿਹੜਾ ਤੁਸੀਂ ਬਣਾਇਆ ਆ ਉਹਦੇ ਉਹਨੂੰ ਆਪਣਾ ਡਰ ਆ ਕਿ ਮੇਰੀਆਂ ਬੱਸਾਂ ਦੀਆਂ ਬਾੜੀਆਂ ਵਾਲਾ ਕੇਸ ਨਾ ਖੋਲ ਦੇਣ ਮੈਨੂੰ ਨਾ ਅੰਦਰ ਕਰ ਦੇਣ
0: ਜੀ।
1: ਉਹ ਕੰਪਰੋਮਾਈਜ਼ ਜਦੋਂ ਬੰਦਾ ਹੀ ਕੰਪਰੋਮਾਈਜ਼ ਗਿਆ ਜੀ ਤੇ ਉਹ ਆਪੋਜੀਸ਼ਨ ਦੀ ਮਤਲਬ ਕਿੱਦਾਂ ਨਿਭਾ ਸਕਦਾ ਭੂਮਿਕਾ ਜੀ
0: ਜੀ।
1: ਮਾੜਾ ਮੋਟਾ ਕਿਤੇ ਕਹਿ ਛੱਡਿਆ। ਫਿਰ ਰਾਜਾ ਵਡਿੰਗ ਦਾ ਇਹ ਹੈਗਾ ਆ ਜੀ ਤੁਸੀਂ ਦੇਖੋ ਇੱਕ ਪਿੱਛੇ ਜਦੋਂ ਉਦੋਂ ਪ੍ਰਚਾਰ ਕਰਦੇ ਪਏ ਸੀ ਬਾਈ ਇਲੈਕਸ਼ਨ ਦੇ ਵਿਚ
0: ਹਾਂਜੀ
1: ਉਹ ਪਿੰਡ ਵਾਲੇ ਪਿੰਡ ਦਾ ਤਾਂ ਕੁੱਤਾ ਮਾਲ ਨੀ ਹੁੰਦਾ ਇਹ ਤੁਹਾਡਾ ਉਮੀਦਵਾਰ ਆ ਹਾਂਜੀ। ਫਿਰ ਇੱਕ ਪ੍ਰਧਾਨ ਨੂੰ ਸ਼ੋਭਾ ਦਿੰਦੀਆਂ ਇਹ ਗੱਲਾਂ
0: ਹਾਂਜੀ।
1: ਫਿਰ ਤੁਸੀਂ ਇੱਕ ਬੂਟਾ ਸਿੰਘ ਹੁੰਦਾ ਸੀ ਰੰਗ ਦਾ ਕਾਲਾ ਏਦਾਂ ਕਰਕੇ ਆਹ ਕੋਈ ਗੱਲਾਂ ਕਰਨ ਦੀਆਂ ਸੀ
0: ਤੇ
1: ਪ੍ਰਧਾਨ ਦੇ ਮੂੰਹ ਸ਼ੋਭਾ ਦਿੰਦੀਆਂ ਗੱਲਾਂ ਜੀ। ਤੁਹਾਡਾ ਤਾਂ ਏਡਾ ਸੀਨੀਅਰ ਲੀਡਰ ਹੈਗਾ ਸੀ ਕਰਕੇ ਤੁਹਾਡੇ ਰਿਸਪੈਕਟ ਤੁਹਾਨੂੰ ਚਾਹੀਦੀ ਹੈਗੀ ਕਹਿਣਾ ਤੂੰ ਜੋ ਚਾਹੁੰਦਾ ਹੈਗਾ ਆ ਤੇ ਤੂੰ ਕਹਿ ਕੇ ਜਿਹੜਾ ਹੈਗਾ ਇਸ ਚੀਜ਼ ਦੇ ਨਾਲ ਭਾਈਚਾਰੇ ਦੇ ਵਿਚ ਵੀ ਮਨ ਦੇ ਵਿਚ ਆਉਂਦੀ ਹੈਗੀ ਆ ਭਾਈ ਕਰਨੀ ਤਾਂ ਤੁਸੀਂ ਕਾਂਗਰਸ ਦੀ ਸਿਫਤ ਹੈਗੀ ਆ ਤੇ ਨਾਲ ਜਿਹੜਾ ਟਾਰਗੇਟ ਦੂਜੇ ਭਾਈਚਾਰਿਆਂ ਨੂੰ ਕਰ ਲੈਂਦੇ ਆ
0: ਜੀ
1: ਤੇ 12-5-48 ਆਲਾ ਜਿਹੜਾ ਹੈਗਾ ਆ ਉਹ ਤਾਂ ਚੱਲਣ ਲੱਗਾ ਹੈਗਾ ਜੀ, ਅਗਲੇ ਚਲਾ ਦਿੰਦੇ ਆ ਵੀ ਆਹ ਕਾਂਗਰਸ ਨੇ ਏਦਾਂ ਦੇ ਪ੍ਰਧਾਨ ਬਣਾਏ, ਜਦੋਂ ਬੋਲਦੇ ਹੈਗੇ ਆ ਬੋਲਣ ਦੀ ਸ਼ੈਲੀ ਉਹਨਾਂ ਦੀ ਏਦਾਂ ਦੀ ਹੁੰਦੀ ਆ ਜੀ, ਉਹ ਇੱਕ ਜਗ੍ਹਾ ਦੇ ਹੈਗੇ ਜਨਾਨੀਆਂ ਨੂੰ ਗਾਲ ਹੀ ਕੱਢ ਦੇਣ ਲੱਗੇ ਸੀਗੇ ਹੈ, ਹੁਣ 1,000 ਰੁਪਏ ਦੇ ਮਗਰ ਨਾ ਲੱਗ ਜਾਏ ਉਹ ਇੱਕ ਤਾਂ ਤੁਸੀਂ ਏਦਾਂ ਕਰਕੇ ਹਾਂਜੀ ਕੀ ਯਾਰ ਇਹ ਕੋਈ ਤਰੀਕਾ ਥੋੜਾ ਹੈਗਾ ਆ। ਫਿਰ ਉਹ ਆਪਣਾ ਜਿਹੜਾ ਹੈਗਾ ਆ ਤੇ ਆਪਣੀ ਵਿਲਿੰਗਨੈਸ ਜਿਹੜੀ ਆ ਜਾਂ ਤਾਂ ਹਿਊਮਰ ਕ੍ਰੀਏਟ ਕਰਨ ਵਾਸਤੇ ਏਦਾਂ ਕਿ ਰੰਧਾਵਾ ਸਾਹਿਬ ਤੁਸੀਂ ਤਾਂ ਮਤਲਬ ਕੱਟ ਲਿਆ ਆਪਣਾ ਟਾਈਮ ਹੈਂਜੀ ਤੁਹਾਨੂੰ ਦਿਖਾਵਾਂਗੇ ਹੈਂਜੀ ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਆਪਣਾ ਟਾਈਮ ਪੂਰਾ ਕਰ ਚੁੱਕੇ ਆ ਜੀ। ਉਹ ਇੱਥੇ ਹੈ ਨਾ ਕਾਂਗਰਸ ਪ੍ਰਧਾਨ ਦੇ ਮਨ ਦੇ ਵਿੱਚ ਫੀਲਿੰਗ ਪਹਿਲਾਂ ਹੀ ਮੁੱਖ ਮੰਤਰੀ ਵਾਲੀ ਆ ਰਹੀ ਆ ਜੀ। ਰਾਜਾ ਵੜਿੰਗ ਦੇ ਵਿੱਚ ਇੰਨੇ ਗੁਣ ਹੈ ਨੀ ਗੇ, ਜਿੰਨੇ ਗੁਣਾਂ ਦਾ ਧਾਰਨੀ ਉਹਨੂੰ ਰਾਹੁਲ ਗਾਂਧੀ ਸਮਝੀ ਜਾਂਦਾ ਜੀ। ਉਹਨਾਂ ਦੀ ਕਮਜ਼ੋਰੀ ਇਹ ਹੈਗੀ ਆ ਕਿ ਉਹ ਇੰਟੈਲੀਜੈਂਟ ਬੰਦੇ ਦੀ ਕਦਰ ਨਹੀਂ ਕਰਦੇ, ਲੋਇਲ ਬੰਦੇ ਦੀ ਜ਼ਿਆਦਾ ਕਦਰ ਕਰਦੇ ਆ ਜੀ। ਇੰਟੈਲੀਜੈਂਟ ਬੰਦਾ ਜਿਹੜਾ ਹੁੰਦਾ ਆ ਗਲਤ ਨੂੰ ਗਲਤ ਕਹਿਣ ਦੇ ਵਿੱਚ ਹੈਜੀਟੇਟ ਨਹੀਂ ਕਰਦਾ ਹੁੰਦਾ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹਨਾਂ ਕੋਲੋਂ ਫੈਸਲਾ ਨਹੀਂ ਲਿਆ ਜਾਂਦਾ, ਉਹ ਕਹਿੰਦੇ ਜੀ ਕਲੈਕਟਿਵ ਰਿਸਪੋਂਸੀਬਿਲਟੀ ਹੋਊਗੀ ਜੀ। ਕਲੈਕਟਿਵ ਰਿਸਪੋਂਸੀਬਿਲਟੀ ਤੇ ਕਦੇ ਨੀ ਕੁਛ ਵੀ ਹੋਣਾ, ਇਹ ਕੋਈ ਬੀਜੇਪੀ ਥੋੜਾ ਹੈਗੀ ਆ ਜੀ, ਬੀਜੇਪੀ ਚ ਤਾਂ ਪਤਾ ਆ ਜੀ।
0: ਦੇਖੋ ਦੋ ਧੜੱਲੇ ਦੇ ਨਾਲ ਬੋਲਣ ਵਾਲੇ ਜਾਂ ਥਿੜਕਦੇ ਬਣਗੇ ਅੰਕੜਿਆਂ ਦੇ ਪ੍ਰਤੀ, ਜਾਂ ਕੋਈ ਗੱਲਬਾਤ ਕਰਨੀ ਹੈ, ਕਿਸੇ ਭਾਈਚਾਰੇ ਦੀ ਗੱਲ ਕਰਨੀ ਹੈ, ਜਾਂ ਕੁਝ ਖਾਸ ਦਿਹਾੜਿਆਂ ਦੇ ਉੱਤੇ ਗੱਲ ਕਰਨੀ ਹੈ, ਖਹਿਰਾ ਸਾਹਿਬ ਹੋ ਗਏ ਤੇ ਪ੍ਰਗਟ ਸਿੰਘ ਹੋਣੀ, ਕੀ ਘਾਟ ਕੀ ਆ ਉਹਨਾਂ ਦੇ ਵਿਚ, ਕੀ ਕਾਰਨ ਨੇ ਕਿ ਕਾਂਗਰਸ ਜਾਂ ਰਾਹੁਲ ਗਾਂਧੀ ਹੋਣਾ ਦੀ ਨਜ਼ਰ ਜਿਹੜੀ ਆ ਉਹਨਾਂ ਦੇ ਉੱਤੇ ਕਿਉਂ ਨਹੀਂ ਜਾ ਰਹੀ, ਕਿਉਂ ਵੱਡੇ ਪੱਧਰ ਦੇ ਉੱਤੇ ਬੂਸਟ ਕਰ ਸਕਦੇ ਨੇ 6 ਮਹੀਨਿਆਂ ਦੇ ਵਿਚ ਪਾਰਟੀ ਨੂੰ?
1: ਭਾਰਤ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ, ਇਹ ਜੀ ਏਦਾਂ ਕਰ ਲੈਣਾ ਜੀ ਵੀ LOP ਬਣਾ ਦੇਣ ਖਹਿਰਾ ਸਾਹਿਬ ਨੂੰ, ਪਾਰਟੀ ਪ੍ਰਧਾਨ ਬਣਾ ਦੇਣ ਪ੍ਰਗਟ ਸਿੰਘ ਨੂੰ
0: ਜੀ।
1: ਪਰ ਕਿਉਂਕਿ ਇਹ ਫੇਵਰ ਜਿਹੜਾ ਹੈਗਾ ਆ ਪੋਲੀਟੀਕਲ ਲੋਕਾਂ ਦੀਆਂ ਕੈਲਕੂਲੇਸ਼ਨ ਕਿੱਦਾਂ ਹੁੰਦੀਆਂ ਆ, ਭਾਈ ਇੱਕ ਹਿੰਦੂ ਲਾਉਣਾ ਆ, ਇੱਕ SC ਲਾਉਣਾ, ਇੱਕ ਜੱਟ ਸਿੱਖ ਲਾਉਣਾ ਹੈਗਾ ਆ ਜੀ, ਉਹ ਇਸ ਤਰੀਕੇ ਦੀਆਂ ਕੈਲਕੂਲੇਸ਼ਨਾਂ ਦੇ ਵਿੱਚ ਜਿਹੜਾ ਪੈ ਜਾਂਦੇ ਹੈਗੇ ਆ, ਜਦਕਿ ਇਹਨਾਂ ਨੂੰ ਇਹ ਨੀ ਪਤਾ ਵੀ ਲੋਕੀ ਹੁਣ ਇਹਨਾਂ ਚੀਜ਼ਾਂ ਤੋਂ ਅੱਗੇ ਨਿਕਲ ਚੁੱਕੇ ਆ। ਅੱਗੇ ਤੁਸੀਂ ਚੰਨੀ ਸਾਹਿਬ ਨੂੰ ਜਦੋਂ ਮਤਲਬ ਬਣਾਇਆ, ਹਾਂਜੀ ਉਹਨਾਂ ਨੇ ਮਤਲਬ ਡਿਕਲੇਅਰ ਕੀਤਾ ਸੀ, ਇਹਨਾਂ ਨੂੰ ਇਹ ਸੀ ਕਿ SC ਭਾਈਚਾਰੇ ਦੀਆਂ ਵੋਟਾਂ ਸਾਰੀਆਂ ਜਿਹੜੀਆਂ ਹੈਗੀਆਂ ਉਧਰ ਉਹ ਦੋਨਾਂ ਸੀਟਾਂ ਤੋਂ ਹਾਰ ਗਏ।
0: ਨਾਲੇ ਕਾਂਗਰਸ ਦੇ ਉੱਤੇ ਤਾਂ ਇਲਜ਼ਾਮਬਾਜ਼ੀ ਹੈ ਹੀ ਨੀ, ਇਹਨਾਂ ਨੂੰ ਤਾਂ ਮਤਲਬ ਕਿ ਸੈਕੂਲਰ ਚੱਲਣਾ ਚਾਹੀਦਾ ਹੈ ਜਿੱਦਾਂ ਪਹਿਲਾਂ ਸੀਗਾ ਹੀ ਸਾਰਾ ਕੁਝ ਚੱਲਦਾ ਸੀ, ਇਹ ਕਾਹਤੋਂ ਜਾਤ ਪਾਤ ਦੇ ਵਿੱਚ ਪੈ ਗਏ ਨੇ?
1: ਇਹ ਕਹਿੰਦੇ ਸੈਕੂਲਰ ਆ, ਪਰ ਜਿੰਨੀ ਕਾਂਗਰਸ ਜਿਹੜੀ ਇਸ ਮਸਲੇ ਦੇ ਵਿੱਚ ਦੋਸ਼ੀ ਆ ਨਾ ਜੀ, ਓਨੀ ਤਾਂ BJP ਵੀ ਦੋਸ਼ੀ ਹੈ ਨੀ। BJP ਦਾ ਤਾਂ ਠੀਕ ਆ, ਉਹਨਾਂ ਦਾ ਤਾਂ ਗਿਲਾ ਹੈ ਹੀ ਨੀ ਨਾ ਜੀ, ਅਗਲਿਆਂ ਦਾ ਤਾਂ ਏਜੰਡਾ ਆ
0: ਹਾਂਜੀ, ਉਹ ਤਾਂ ਸਾਫ਼ ਕਹਿੰਦੇ ਨੇ।
1: ਇਹਨਾਂ ਦਾ ਜਾਤੀਵਾਦ ਨੂੰ ਜਿੰਨਾ ਇਹਨਾਂ ਨੇ ਕਾਂਗਰਸ ਨੇ ਜਿਹੜਾ ਹੈਗਾ ਬੜਾਵਾ ਦਿੱਤਾ ਆ, ਹੋਰ ਕਿਸੇ ਕਲਾਸ ਨੇ ਦਿੱਤਾ ਹੀ ਨੀ ਜੀ, ਹੋਰ ਕਿਸੇ ਪਾਰਟੀ ਨੇ ਦਿੱਤਾ ਹੀ ਨੀ
0: ਜੀ।
1: ਫਿਰ ਧਰਮ ਦਾ ਬੀਜ ਵੀ ਜਿਹੜਾ ਹੈਗਾ ਆ, ਰਾਮ ਮੰਦਿਰ ਦੇ ਜਿਹੜੇ ਹੈਗੇ ਆ ਜੰਦੇ ਕਿਹਨੇ ਖਿਲਾਏ ਸੀ ਰਾਜੀਵ ਗਾਂਧੀ ਨੇ
0: ਜੀ,
1: ਉਹ ਜਿਹੜਾ ਹੈਗਾ ਆ ਉਹ ਤੋਂ ਬਾਅਦ ਠੀਕ ਆ, ਮੁੱਦਾ ਚੱਕਿਆ ਅਗਲਿਆਂ ਨੇ, BJP ਕੈਸ਼ ਕਰਕੇ ਲੈ ਗਈ ਜੀ। ਜੇ ਵੋਟਰ ਨੇ ਸਰ ਇਸੇ ਐਂਗਲ ਨਾਲ ਹੀ ਵੋਟ ਪਾਉਣੀ ਹੋਵੇ ਤੇ ਜਿਹੜੀ BJP ਦੀਆਂ ਸੀਟਾਂ ਵੀ ਇੱਥੇ ਹਿੰਦੂ ਜਿੰਨੇ ਪਰਸੈਂਟ ਹੈਗੇ ਆ ਉਨੀਆਂ ਆ ਜਾਣ ਜੀ, ਤੇ ਇਹਨਾਂ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਅਕਾਲੀ ਦਲ ਦੀਆਂ ਉਹ ਵੀ ਕਦੀ ਨਾ ਘਟਣ ਜੀ। ਪਰ ਕਿਉਂਕਿ ਲੋਕਾਂ ਦਾ ਜਿਹੜਾ ਥਿੰਕਿੰਗ ਹੈਗੀ ਆ, ਲੋਕੀ ਦੇਖਦੇ ਹੈਗੇ ਕਿ ਬੰਦਾ ਸਾਹਮਣੇ ਵਾਲਾ ਕੌਣ ਆ ਜੀ, ਪਾਰਟੀ ਜਿਹੜੀ ਹੈਗੀ ਆ ਉਹ ਜਿਹੜੀ ਸੈਕੰਡਰੀ ਆ ਜਾਂਦੀ, ਪਹਿਲਾਂ ਬੰਦੇ ਦਾ ਆ ਜਾਂਦਾ ਆ ਜੀ ਕਿ ਬੰਦਾ ਠੀਕ ਹੈ ਜੀ।
0: ਪਰ ਇੱਕ ਗੱਲ ਸੈਣੀ ਸਾਹਿਬ ਅਜੇ ਤੱਕ ਵੀ ਸਮਝ ਨਹੀਂ ਆਈ, ਦੇਖੋ ਪੂਰੇ ਭਾਰਤ ਦੇ ਵਿਚ ਜਾਂ ਬੰਗਾਲ ਦੇ ਵਿਚ ਹਿੱਕ ਦੇ ਜ਼ੋਰ ਦੇ ਨਾਲ ਰਾਹੁਲ ਗਾਂਧੀ ਨੇ ਮਤਲਬ ਕਿ SIR ਦੇ ਖਿਲਾਫ਼ ਪ੍ਰਚਾਰ ਕੀਤਾ ਹੈ, ਬੋਲਬਾਲਾ ਕੀਤਾ ਹੈ, ਸਾਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਜਾਂ ਇੰਡੀਅਨ ਗੱਠਜੋੜ ਨੂੰ ਨਾਲ ਲੈ ਕੇ ਜਿਹੜਾ ਤੁਰਿਆ। ਪਰ ਪੰਜਾਬ ਦੇ ਵਿਚ ਕੱਲ ਵੀ ਆਪਾਂ ਗੱਲ ਕੀਤੀ ਸੀ, ਮਾਨ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ SIR ਨੂੰ, ਚਲੋ ਇਹਦੇ ਵਿਚ ਦੋਵੇਂ ਪੱਖ ਨੇ, ਪੋਜ਼ਿਟਿਵ ਵੀ ਆ ਨੈਗੇਟਿਵ ਵੀ ਹੈ। ਡਾਕਟਰ ਗਰਗ ਸਾਹਿਬ ਦੀ ਜਦੋਂ ਗੱਲ ਸੁਣਦੇ ਆ ਉਹ ਵੀ ਇਸ ਚੀਜ਼ ਦਾ ਮਤਲਬ ਕਿ ਕਾਫ਼ੀ ਜਿਹੜੇ ਨੇ ਅੰਕੜੇ ਦਿੰਦੇ ਆ ਸਾਰੀਆਂ ਚੀਜ਼ਾਂ ਕੀ ਕੁਝ ਹੋ ਰਿਹਾ ਜਾਂ ਕਿੱਦਾਂ ਹੋ ਰਿਹਾ। ਪਰ ਕਾਂਗਰਸ ਜਿਹੜੀ ਹੈ ਜਾਂ ਅਕਾਲੀ ਦਲ ਹੈ ਪੰਜਾਬ ਦੇ ਵਿਚ, ਉਹ SIR ਦਾ ਮੁੱਦਾ ਕਿਉਂ ਨੀ ਚੈੱਕ ਕਰੇ ਜੀ ਇਸ ਪੰਜਾਬ ਦੇ ਵਿਚ, ਜਦੋਂ ਸਾਰਾ ਕੁਝ ਹੱਥੋਂ ਨਿਕਲ ਗਿਆ ਫਿਰ ਚੱਕਣਗੇ? ਜਾਂ ਰਾਹੁਲ ਗਾਂਧੀ ਨੇ ਉਧਰੋਂ ਇਸ਼ਾਰਾ ਨੀ ਹਜੇ ਤੱਕ ਕੀਤਾ ਕਿ SIR ਦਾ ਮੁੱਦਾ ਜਿਹੜਾ ਪੰਜਾਬ ਦੇ ਵਿਚ ਕਿਉਂ ਨੀ ਸ਼ੁਰੂ ਹੋ ਗਿਆ?
1: ਭਾਰੇ ਸਾਹਿਬ ਇਹਨਾਂ ਦਾ ਕਾਂਸਟੈਂਟ ਮੁੱਦਾ ਰਹਿੰਦਾ ਹੀ ਕੋਈ ਨੀ ਜੀ। ਇੱਕ ਇਲੈਕਸ਼ਨ ਦੇ ਵਿੱਚ ਇਸ਼ੂ ਜਨਾਰਾ ਲਾ ਦਿੰਦੇ ਚੌਂਕੀਦਾਰ ਚੋਰ ਹੈ ਹਾਂਜੀ ਚਲੋ ਜੀ ਉਹ ਚੱਲ ਪੈਂਦੀ ਕੰਪੇਨ ਜੀ। ਇਹ ਉਹ ਜਦੋਂ ਉੱਥੇ ਫੇਲ ਹੋ ਜਾਂਦੇ ਹੈਗੇ ਆ ਉਸ ਕੰਪੇਨ ਨੂੰ ਬਿਲਕੁਲ ਛੱਡ ਦਿੰਦੇ ਹੈਗੇ ਆ। ਉਹ ਕਿਤਾਬ ਸੰਵਿਧਾਨ ਵਾਲੀ ਚੱਕ ਲੈਂਦੇ ਹੈਗੇ ਜੀ ਕਈ ਕਾਪੀ ਨਾ ਉਹ ਪੜ੍ਹੀ ਆ ਤੇ ਨਾ ਵਾਸਤਾ ਹੈ ਜੀ। ਜਿੱਦਾਂ ਮਾਨ ਸਾਹਿਬ ਨੇ ਜਿਹੜਾ ਬੇਅਦਬੀ ਵਾਲਾ ਕਾਨੂੰਨ ਨੀ ਪੜ੍ਹਿਆ ਤੇ ਰਾਹੁਲ ਗਾਂਧੀ ਨੇ ਉਹ ਸੰਵਿਧਾਨ ਵਾਲਾ ਨੀ ਪੜ੍ਹਿਆ ਹੈ
0: ਜੀ।
1: ਹਾਂਜੀ ਮੁੜ ਕੇ ਜਦੋਂ ਦੇਖਿਆ ਵੀ ਭਾਈ ਇਸ ਚੀਜ਼ ਦੇ ਨਾਲ ਹਾਂਜੀ ਵੋਟ ਚੋਰ ਗੱਦੀ ਛੋੜ ਹੈ ਜੀ ਉਹ ਜਿਹੜਾ ਆਮ ਲੋਕਾਂ ਨੂੰ ਮਤਲਬ ਨੀ ਇਹਨਾਂ ਚੀਜ਼ਾਂ ਨਾਲ ਜੀ ਆਮ ਲੋਕਾਂ ਨੂੰ ਚੀਜ਼ਾਂ ਨਾਲ ਮਤਲਬ ਇਹ ਆ ਵੀ ਗੁੱਡ ਗਵਰਨੈਂਸ ਚਾਹੀਦੀ ਹੈਗੀ ਆ ਤੇ ਮਤਲਬ ਸਾਡਾ ਜਿਹੜਾ ਆ ਜੀਵਨ ਪੱਧਰ ਜਿਹੜਾ ਆ ਉਹ ਉੱਚਾ ਹੋਣਾ ਚਾਹੀਦਾ ਆ।
0: ਬਿਲਕੁਲ ਹੈ ਜੀ
1: ਸਰ ਮੈਂ ਇੱਕ ਛੋਟਾ ਜਿਹਾ ਟੈਸਟ ਜਿਹੜਾ ਆ ਉਹ ਮੈਂ ਦੱਸਦਾ ਜੀ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਨਾ ਤਾਂ ਕੋਈ ਵੱਡਾ ਲੀਡਰ ਸੀ ਸਪੋਕਸਮੈਨ ਸੀ ਨਾ ਕੋਈ ਕੁਛ ਹੈਗਾ ਸੀ
0: ਜੀ
1: ਬਟ ਉਹ ਕੌਂਸਟੈਂਟਲੀ ਕੰਮ ਕਰਦੇ ਰਹੇ ਔਰ ਉਹਨੂੰ ਮਨਿਊਟਲੀ ਵਾਚ ਕਰਦੇ ਰਹੇ। ਮੈਂ ਦੇਖਿਆ ਕਿ ਲੋਕਾਂ ਦਾ ਜੀਵਨ ਪੱਧਰ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਉਸ ਟਾਈਮ ਦੇ ਵਿੱਚ ਹੀ ਮੈਂ ਬਹੁਤੇ ਬੰਦਿਆਂ ਨੂੰ ਸਕੂਟਰ ਤੋਂ ਕਾਰਾਂ ਤੇ ਆਉਂਦੇ ਦੇਖਿਆ ਜੀ।
0: ਬਿਲਕੁਲ
1: ਉਸ ਟਾਈਮ ਦੇ ਉੱਤੇ ਮੈਂ ਲੋਕਾਂ ਦਾ ਜਿਹੜਾ ਹੈਗਾ ਆ ਬੈਂਕਾਂ ਦੇ ਵਿੱਚ ਸੇਵਿੰਗ ਵਧਦੀ ਦੇਖੀ ਜੀ ਲੋਕਾਂ ਦੀਆਂ ਐਫ ਡੀ ਆਰ ਦੇ ਵਿੱਚ ਇਨਵੈਸਟਮੈਂਟ ਦੇਖੀ ਜੀ
0: ਪ੍ਰਾਪਤੀਆਂ ਵਧੀਆਂ
1: ਉਸ ਤੋਂ ਬਾਅਦ ਜਦੋਂ ਇਹ ਆਈ ਹਾਂਜੀ ਉਸ ਤੋਂ ਬਾਅਦ ਜਦੋਂ ਇਹ ਸਰਕਾਰ ਆਈ ਹੈਗੀ ਆ ਇਹਨਾਂ ਨੇ ਬੈਂਕਿੰਗ ਬਿਜ਼ਨਸ ਦਾ ਤਾਂ ਏਦਾਂ ਦਾ ਬੇੜਾ ਗਰਕ ਕੀਤਾ ਬੈਂਕਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਪੈਸਾ ਜਿਹੜਾ ਹੈਗਾ ਆ ਉਹਨਾਂ ਦੀ ਸੇਵਿੰਗ ਤਾਂ ਰਹਿਣ ਹੀ ਨੀ ਦਿੱਤੀ
0: ਜੀ।
1: ਕਿਹੜੀਆਂ ਸਰਵਿਸਿਸ ਬੈਂਕ ਜਿਹੜੀਆਂ ਹੈਗੀ ਆ ਤੁਹਾਡੇ ਪੈਸੇ ਨੂੰ ਲੈ ਕੇ ਤੁਹਾਨੂੰ ਇੰਟਰਸਟ ਦਿੰਦਾ ਸੀ ਅੱਗੇ ਕਮਾ ਕੇ ਦਿੰਦਾ ਸੀ ਜਾਂ ਜਿੱਦਾਂ ਮਰਜ਼ੀ ਆ ਹੁਣ ਤਾਂ ਤੁਹਾਡੇ ਪੈਸੇ ਨੂੰ ਕੁੰਡੀ ਲਾਉਂਦਾ ਕਤਰੇ ਉਹਨਾਂ ਚੋਰ ਬਣਾ ਤੇ ਸਾਰੇ ਮਹਿਕਮੇ
0: ਜੀ
1: ਅੱਗੇ ਦੀ ਅੱਗੇ ਜਿਹੜਾ ਹੈਗਾ ਆ ਤੁਸੀਂ ਬਾਕੀ ਸਰਕਾਰਾਂ ਦਾ ਦੇਖ ਲਓ ਉਹਨਾਂ ਨੇ ਵੀ ਜਿਹੜਾ ਹੈਗਾ ਆ ਸਟੇਟ ਦੇ ਵਿੱਚ ਹੈਗਾ ਆ ਜੀ ਉਹਨਾਂ ਨੇ ਸਰਕਾਰੀ ਜਿਹੜੇ ਪਬਲਿਕ ਸੈਕਟਰ ਆ ਉਹਦਾ ਪੱਠਾ ਬਿਠਾ ਤਾ ਜੀ।
0: ਬਿਲਕੁਲ ਹੈ ਜੀ
1: ਇਹਨਾਂ ਨੇ ਪਬਲਿਕ ਸੈਕਟਰ ਦਾ ਪੱਠਾ ਆਪ ਬਿਠਾ ਕੇ BSNL ਨੂੰ ਫੇਲ ਕਰਨ ਲਈ ਜਿਹੜੀ ਹੈਗੀ ਆ ਉਹ ਜੀਓ ਲੈ ਆਉਂਦੀ ਜੀ ਨੋਟਬੰਦੀ ਦੇ ਵਿੱਚ ਉਹਨੇ ਪਹਿਲਾਂ ਆ ਕੇ ਮੁਫ਼ਤ ਦਿੱਤਾ ਜੀ ਸਾਰਾ ਕੁਛ ਡਾਟਾ ਮੁਫ਼ਤ ਹੈ ਜੀ ਮੋਬਾਈਲ ਨੂੰ ਵੀ ਨਿਕਲ ਗਿਆ ਜੀ। ਉਹ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਤੁਸੀਂ ਦੇਖੋ ਅੱਜ ਕਿਸ ਭਾਅ ਜਿਹੜਾ ਹੈਗਾ ਉਹ ਪੈਕ ਦਿੰਦੇ ਹੈਗੇ ਜਿਹੜਾ ਤੁਸੀਂ ਪੈਕ 2 ਮਹੀਨੇ ਪਹਿਲਾਂ 300 ਰੁਪਏ ਦਾ ਪਾਉਂਦੇ ਸੀ ਅੱਜ 400 ਦਾ ਪੈ ਰਿਹਾ ਜੀ ਤੇ ਉਹ ਮਹੀਨੇ ਦੇ ਜਿਹੜੇ 31 ਦਿਨ ਹੁੰਦੇ ਹੈਗੇ ਆ ਜੀ ਉਹਨਾਂ ਦਾ 28 ਦਿਨ ਦਾ ਮਹੀਨਾ ਹੁੰਦਾ ਜੀ।
0: ਬਿਲਕੁਲ ਹੈ ਜੀ
1: ਉਹ ਤਾਂ ਰਾਘਵ ਚੱਡੇ ਨੇ ਵੀ ਕਿਹਾ ਵੀ ਮਹੀਨੇ 12 ਹੁੰਦੇ ਆ ਸਾਲ ਦੇ ਵਿੱਚ ਤੇ ਜਿਹੜਾ ਇਹ ਆ ਵੀ ਮਹੀਨੇ ਬਾਅਦ ਦਾ ਚਾਰਜ ਵੀ 13 ਵਾਰੀ ਮੋਬਾਈਲ ਰੀਚਾਰਜ ਕਰਾਉਣਾ ਪੈਂਦਾ ਜੀ।
0: ਬਿਲਕੁਲ ਹੈ ਜੀ
1: ਤੁਸੀਂ ਦੇਖੋ ਨਾ ਫੇਰ ਕੁੰਡੀਆਂ ਕਿਸ ਤਰੀਕੇ ਦੀਆਂ ਲਾਉਂਦੇ ਯੂਰੀਆ ਦਾ ਬੋਰੀ ਆਉਂਦੀ ਸੀ ਕਹਿੰਦੇ ਕੋਈ ਰੇਟ ਨੀ ਵਧਾਇਆ ਯੂਰੀਏ ਦਾ ਕੀ ਕੀਤਾ ਯੂਰੀਏ ਦਾ ਬੋਰੀ 50 ਕਿਲੋ ਤੋਂ 45 ਕਿਲੋ ਦੀ ਪੈਕਿੰਗ ਕਰ ਦਿੱਤੀ 5 ਕਿਲੋ ਯੂਰੀਆ ਹੀ ਖਾ ਗਿਆ ਵਿੱਚੋਂ
0: ਹਾਂਜੀ
1: ਉਹ ਹਿਸਾਬ ਹੋਇਆ ਇਹਨੇ ਕਿਹਾ ਵੀ ਹਾਂ ਯਾਰ ਤੇਲ ਮਹਿੰਗਾ ਹੋ ਗਿਆ ਪੈਟਰੋਲ ਮਹਿੰਗਾ ਹੋ ਗਿਆ ਕਹਿੰਦਾ ਆਪਾਂ ਨੂੰ ਤਾਂ ਕੋਈ ਫਰਕ ਨੀ ਪੈਂਦਾ ਆਪਾਂ ਪਹਿਲਾਂ ਵੀ 1000 ਦਾ ਪਾਈਦਾ ਸੀ ਹੁਣ 20000 ਦਾ ਪਾਈਦਾ ਚਲੋ ਗੱਲ ਮੁੱਕੀ ਬੇੜਾ ਪਾ ਹਾਂਜੀ ਉਹ 1000 ਦਾ ਪਾ ਕੇ ਅੱਗੇ ਚ 5 ਦਿਨ ਕੱਢਦਾ ਸੀ ਹੁਣ 4 ਦਿਨ ਬਾਅਦ 1000 ਦਾ ਪਾਉਣਾ ਹੈਗਾ ਫਰਕ ਤਾਂ ਪੈਂਦਾ ਆ ਪਰ ਗੱਲ ਆਪਣਾ ਮਨ ਕਿੰਨਾ ਵਧੀਆ ਸਮਝਾਇਆ ਆ ਕਿ ਆਪਾਂ ਤਾਂ 1000 ਦਾ ਹੀ ਪਾਈਦਾ ਸੀ 20000 ਦਾ ਹੀ ਪਾਈਦਾ
0: ਬਿਲਕੁਲ ਤੇ ਦੂਸਰੇ ਪਾਸੇ ਸੈਣੀ ਸਾਹਿਬ ਬੜਾ ਲੰਮਾ ਜਿਹੜਾ ਚੱਕਰ ਪਿਆ ਬਿਕਰਮ ਸਿੰਘ ਮਜੀਠੀਆ ਸਾਹਿਬ ਦਾ ਪਰ ਅੱਜ ਉਹਨਾਂ ਦੇ ਵਕੀਲ ਜਿਹੜੇ ਨੇ ਉਹਨਾਂ ਨੇ ਕਾਫੀ ਸਪਸ਼ਟਤਾ ਦੇ ਵਿੱਚ ਗੱਲਬਾਤ ਦੱਸੀ ਹੈ ਕਿ ਲੜਾਈ ਅਸੀਂ ਭਾਈ ਲੜਾਂਗੇ ਕਾਨੂੰਨੀ ਲੜਾਈ ਲੜਾਂਗੇ
1: ਲੜਨੀ ਚਾਹੀਦੀ ਹੈਗੀ ਹੈ ਜੀ ਗੱਲ ਤਾਂ ਇਹੀ ਹੈ ਨਾ ਜੀ
0: ਜੀ
1: ਥਾਣੇ ਦੇ ਬਾਹਰ ਧਰਨਾ ਲਾ ਲੈਂਦੇ ਜਿਆਦਾ ਵਧੀਆ ਸੀਗਾ ਸਰ
0: ਜੀ
1: ਥਾਣੇ ਦੇ ਬਾਹਰ ਧਰਨਾ ਲਾ ਲੈਂਦੇ ਉੱਥੇ ਰਿਟ ਫਾਈਲ ਕਰ ਦਿੰਦੇ ਇੱਕ ਚੁੱਪ ਕਰਕੇ ਇਹਨਾਂ ਦੇ ਚੰਡੀਗੜ੍ਹ ਵਕੀਲ ਬੈਠੇ ਤਾਂ ਹੁੰਦੇ ਆ ਜੀ ਉੱਥੋਂ ਵਾਰੰਟ ਅਫਸਰ ਲਿਆ ਕੇ ਤੇ ਬੰਦਾ ਬਰਾਮਦ ਕਰਦੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਸੀ ਥਾਣਾ ਸਾਰਾ ਸਸਪੈਂਡ
0: ਬਿਲਕੁਲ ਹੈ ਜੀ
1: ਕਈ ਵਾਰੀ ਕਹਿੰਦੇ ਹੁੰਦੇ ਨਾ ਵੀ ਜੋਸ਼ ਦੇ ਨਾਲ ਜਿਹੜਾ ਹੈਗਾ ਆ ਹੋਸ਼ ਵੀ ਰੱਖਣਾ ਚਾਹੀਦਾ ਆ
0: ਜੀ
1: ਤੇ ਠੀਕ ਹੈ ਐਨੀ ਵੇ ਜੋ ਵੀ ਕੰਸੀਕੁਐਂਸਿਸ ਹੋਣਗੇ ਉਹ ਆਪੇ ਭੁਗਤ ਲੈਣਗੇ ਜੀ ਨੋ ਡਾਊਟ ਕੇ ਮਤਲਬ ਉਹਨਾਂ ਕੋਲ ਬਹਾਨਾ ਹੈਗਾ ਨਾ ਭਾਰਤ ਸਾਹਿਬ ਗੱਲ ਤਾਂ ਇਹ ਹੈਗਾ
0: ਦੇਤਾ ਬਹਾਨਾ ਦੇਤਾ ਜੀ ਬਿਲਕੁਲ
1: ਬਹਾਨਾ ਦੇਤਾ ਆ ਉਹਨਾਂ ਨੂੰ ਚਾਹੀਦਾ ਸੀ ਬਹਾਨਾ ਉਹ ਬਹਾਨਾ ਉਹਨਾਂ ਨੂੰ ਮਿਲ ਗਿਆ ਜੀ ਹੁਣ ਤਾਂ ਅਗਲੇ ਕਹਿ ਜਾਂਦੇ ਹੈਗੇ ਸਾਡੀਆਂ ਫਾਈਲਾਂ ਪਾੜ ਦਿੱਤੀਆਂ ਤੁਹਾਡੇ ਕਿਹੜੀ ਫਾਈਲ ਪੜੀ ਜਾਂ ਇੱਦਾਂ ਕਰਕੇ ਆ
0: ਜੀ ਪਰ ਜਿਹੜੀ ਆਪਣੇ ਸੈਣੀ ਸਾਹਿਬ ਜੋ ਸ਼ਬਦਾਵਲੀ ਆ ਸਿਆਸਤ ਦੇ ਵਿੱਚ ਜਿਹੜੀ ਵਿਗੜ ਰਹੀ ਹੈ ਜਿਵੇਂ ਅੱਜ ਵੀ ਮਾਨ ਸਾਹਿਬ ਨੇ ਕਿਹਾ ਕਿ ਜਰਨੈਲ ਤਾਂ ਕਾਗਜ਼ੀ ਜਰਨੈਲ ਹੀ ਨਿਕਲਿਆ ਤੇ ਲੋਕਾਂ ਨੂੰ ਫਸਾ ਕੇ ਖੁਦ ਦੌੜ ਗਿਆ ਵੈਸੇ ਹੋਇਆ ਤਾਂ ਜਰਨੈਲ ਜਿਹੜਾ ਇਹਨਾਂ ਦਾ ਵੀ ਸੀ ਕੇਜਰੀਵਾਲ ਉਹ ਵੀ ਤਾਂ ਇਦਾਂ ਕਰਕੇ ਗਿਆ ਸੀ ਉਦੋਂ ਜਦੋਂ ਮਾਫ਼ੀ ਮੰਗ ਗਿਆ ਸੀ ਸਾਰੇ ਮਸਲਿਆਂ ਦੇ ਵਿਚ ਤੇ ਲੋਕ ਹੀ ਫਸੇ ਸੀ ਕੇਸ ਤਾਂ ਉਹ ਭੁਗਤਦੇ ਰਹੇ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਇਸ ਕਾਗਜ਼ੀ ਜਰਨੈਲ ਨੂੰ ਕਾਗਜ਼ ਲਿਖ ਕੇ ਦੇ ਕੇ ਗਿਆ ਆ ਉਹ ਜੀ ਪਾਰਟੀ ਸੁਪਰੀਮ ਸਾਡਾ। ਸਵਾਲ ਤਾਂ ਇਹ ਹੈਗਾ ਕਿ ਮਾਨ ਸਾਹਿਬ ਜਿਸ ਅਹੁਦੇ ਤੇ ਹੈਗੇ ਆ ਉਹ ਜੋ ਵਰਗੀ ਬੋਲ ਸਕਦੇ ਹੈਗੇ ਜੀ, ਉਹਨਾਂ ਨੂੰ ਇੱਕ ਇਮਿਊਨਿਟੀ ਅਟੈਚ ਹੈਗੀ ਆ ਇਹੀ ਸੀ ਐਮ ਆਫ ਦਾ ਸਟੇਟ ਜੀ, ਸੋ ਇਸ ਕਰਕੇ ਜਿਹੜਾ ਆ ਉਹਨਾਂ ਦੀ ਗੱਲ ਵੀ ਸੁਣੀ ਜਾਣੀ ਹੈਗੀ ਆ ਔਰ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਆਪਣੇ ਆਪ ਹੀ ਵਜਨਦਾਰ ਹੋ ਜਾਣੀ ਆ ਜਦੋਂ ਕਿਉਂਕਿ ਉਹ ਅਹੁਦੇ ਤੇ ਬਿਰਾਜਮਾਨ ਨੇ।
0: ਬਿਲਕੁਲ
1: ਜਦੋਂ ਬੰਦਾ ਅਹੁਦੇ ਤੇ ਨਹੀਂ ਹੁੰਦਾ ਗੱਲ ਉਦੋਂ ਹੁੰਦੀ ਆ ਉਦੋਂ ਦੀ ਗੱਲ ਦਾ ਮੁੱਲ ਪੈਂਦਾ ਉਦੋਂ ਪਤਾ ਹੁੰਦਾ ਵੀ ਗੱਲ ਦਾ ਕੀ ਬੋਲ ਰਿਹਾ ਤੇ ਉਹਦੇ ਕੀ ਕੰਸੀਕੁਐਂਸਿਸ ਆ।
0: ਬਿਲਕੁਲ ਹੈ ਜੀ।

0: ਹੁਣ ਇਹ ਕਿਸਾਨ ਕ੍ਰੈਡਿਟ ਕਾਰਡ ਕਿਹੜੀ ਕਿਸਾਨ ਜਥੇਬੰਦੀ ਨੇ ਮੰਗਿਆ ਸੀ ਜੀ? ਵੈਸੇ ਤਾਂ ਔਜਲਾ ਸਾਹਿਬ ਨੇ ਇਹਦਾ ਜਵਾਬ ਦੇ ਹੀ ਦਿੱਤਾ, ਕਹਿੰਦੇ ਤਾਂ ਹੀ ਤਾਂ ਦਿੱਤਾ, ਜਥੇਬੰਦੀਆਂ ਨੇ ਮੰਗਿਆ ਨਹੀਂ ਸੀ ਜੀ, ਤਾਂ ਕਰਕੇ ਦੇ ਦਿੱਤਾ ਜੀ।
1: ਜਥੇਬੰਦੀ ਨੇ ਤਾਂ ਖੇਤੀ ਪਾਲਿਸੀ ਮੰਗਦੀਆਂ ਸੀ, ਉਹ ਤਾਂ ਮਿਲੀ ਨੀ ਜੀ।
0: ਜੀ
1: ਵੈਸੇ ਸਾਹਿਬ ਜਿਹੜੀ ਗੱਲ ਮੈਂ ਕਹੀ ਆ ਨਾ, ਇਹ ਕਿਸਾਨ ਜਥੇਬੰਦੀਆਂ ਦੇ ਵਿਚ ਮਤਲਬ ਇਹ ਵਿਚਾਰ ਕੀਤੀ ਜਾਂਦੀ ਹੈ ਗੱਲ
0: ਜੀ।
1: ਹੁਣ ਕਿਸਾਨ ਜਥੇਬੰਦੀਆਂ ਦਾ ਇੱਕ ਇਹ ਪਲੱਸ ਪੁਆਇੰਟ ਤਾਂ ਹੈ ਨਾ ਜੀ, ਕਿ ਉਹ ਉੱਥੇ ਦੇਖ ਰਹੇ ਆ ਕਿ ਸਾਡਾ ਧੰਦਾ ਫੇਲ ਹੋਇਆ ਤੇ ਹੋਇਆ ਕਿਉਂ, ਇਸ ਚੀਜ਼ ਦਾ ਅਨਾਲਿਸਿਸ ਕਰਦੇ ਪਏ ਆ ਨਾ ਜੀ ਉਸ ਵੇਲੇ
0: ਜੀ,
1: ਵੀ ਅਸੀਂ ਕਿੱਥੋਂ ਜਾ ਕੇ ਮਤਲਬ ਖਤਾ ਖਾਧੀ ਹੈਗੀ ਆ ਜੀ। ਉਹ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੈਗਾ ਆ ਕਿ ਭਾਈ ਅਸੀਂ ਕਰਜ਼ਾ ਜਿਹੜਾ ਆ ਸਰਕਾਰਾਂ ਸਾਨੂੰ ਕਰਜ਼ਾ ਦਿੰਦੀਆਂ ਨੇ, ਸਾਨੂੰ ਕਰਜ਼ੇ ਦੇ ਜਾਲ ਚ
0: ਫਸਾਉਂਦੀਆਂ ਆ। ਬਿਲਕੁਲ
1: ਹਾਂਜੀ, ਇਹ ਸਾਨੂੰ ਜਾਲ ਚ ਫਸਾਇਆ ਜਾਂਦਾ ਹੈਗਾ ਆ, ਉਹ ਤੋਂ ਬਾਅਦ ਸਾਡੇ ਕੋਲ ਨਿਕਲਿਆ ਨੀ ਜਾਂਦਾ ਕਿਉਂਕਿ ਘਰਾਂ ਦੇ ਖਰਚੇ ਏਦਾਂ ਦੇ ਹੁੰਦੇ ਹੈਗੇ, ਫਿਰ ਮੌਸਮ ਦੀ ਅਨਸਰਟਨਟੀ ਹੁੰਦੀ ਆ, ਫਸਲਾਂ ਦਾ ਝਾੜ ਘਟ ਗਿਆ ਕਿਤੇ, ਭਾਈ ਇੱਕ ਵਾਰੀ ਜਦੋਂ ਕਰਜ਼ਾ ਲੈ ਗਿਆ ਫਿਰ ਤਾਂ ਕਰਜ਼ਾ ਹੀ ਰਹਾਂਗੇ ਜੀ।
0: ਸੈਣੀ ਸਾਹਿਬ, ਆਸਟ੍ਰੇਲੀਆ ਦੀਆਂ ਖਬਰਾਂ ਨੇ, ਆਸਟ੍ਰੇਲੀਆ ਦੇ ਵਿਚ ਕਿਸਾਨ ਰੋ ਰਹੇ ਨੇ ਜੀ, ਉੱਥੇ ਮਤਲਬ ਕਿ ਸਾਰੀ ਫਸਲ ਕਣਕ ਦੀ ਓਦਾਂ ਹੀ ਖੜੀ ਹੈ, ਪਰ ਉਹਦੇ ਵਿਚ ਸਿੱਟਾ ਹੀ ਨੀ ਪਿਆ ਜੀ, ਕੋਈ ਮਤਲਬ ਕਿ ਦਾਣਾ ਹੀ ਹੈ ਨੀਗਾ ਜੀ, ਓਦਾਂ ਸਾਰਾ ਕੁਝ ਓਦਾਂ ਹੀ ਦਿਖਦਾ ਭੀ ਕਣਕ ਲੱਗੀ ਆ।
1: ਅੱਛਾ ਜੀ, ਮੇਰੇ ਨਾਲ ਵੀ ਏਦਾਂ ਹੀ ਹੋਈ, ਇਹਦਾ ਮਤਲਬ ਮੈਂ ਆਸਟ੍ਰੇਲੀਆ ਦਾ ਕਿਸਾਨ ਆ। ਠੀਕ ਹੈ ਜੀ, ਚਲੋ ਕੋਈ ਨੀ, ਸਬਰ ਕਰ
0: ਜੀ,
1: ਸਬਰ ਕਰ ਲੈਂਦੇ ਹਾਂ। ਹਾਂਜੀ, ਸਮਝ ਲਾ ਗਿਆ, ਆਸਟ੍ਰੇਲੀਆ ਦੇ ਵਿਚ ਬੀਜੀ ਸੀ ਤੇ ਆਪਣੇ ਵੀ ਏਦਾਂ ਹੀ ਹੋਈ ਜੀ। ਪਰ ਸਭ ਗੱਲ ਏਦਾਂ ਹੈਗੀ, ਆਲ ਓਵਰ ਦਾ ਵਰਲਡ ਜਿਹੜਾ ਹੈਗਾ ਆ ਇਸੇ ਤਰੀਕੇ ਨਾਲ ਹੀ ਹੈਗਾ ਜੀ। ਹੁਣ ਸਾਡੇ ਜਿਹੜੇ IAS ਅਫਸਰ ਹੈਗੇ ਆ ਉਹ ਵਿਦੇਸ਼ਾਂ ਦੇ ਟੂਰ ਕੱਢਦੇ ਆ, ਟੀਚਰ ਸਾਡੇ ਜਿਹੜੇ ਫਿਨਲੈਂਡ ਜਾਂਦੇ ਆ ਜੀ, ਉਹ ਇਹ ਚੀਜ਼ਾਂ ਸਿੱਖ ਕੇ ਆਉਂਦੇ ਹੈਗੇ ਆ ਜੀ। ਆ ਜਿਹੜਾ ਹੈਗਾ ਆ ਹੁਣ ਤੁਸੀਂ ਸਾਡੇ ਯੂਰੀਆ 5 ਕਿਲੋ ਕੱਢਿਆ ਹੈਗਾ ਆ, ਕੋਈ ਅਮਰੀਕਾ ਦਾ ਦੌਰਾ ਕਰਕੇ ਆਏ ਹੋਣੇ ਆ ਜੀ, ਉੱਥੋਂ ਦੇਖ ਕੇ ਆਏ ਹੋਣੇ ਆ, ਤੇ ਰੇਟ ਵਧਾਓ ਤੇ ਰੌਲਾ ਪੈਂਦਾ, ਚੁੱਪ ਕਰਕੇ ਬੋਰੀ ਚੋਂ 5 ਕਿਲੋ ਯੂਰੀਆ ਹੀ ਕੱਢ ਲਓ।
0: ਹਾਂਜੀ,
1: ਹਾਂਜੀ, ਤੋ ਆਪਣੇ ਆਪ ਹੀ ਜਿਹੜਾ ਹੈਗਾ ਹੋ ਜਾਂਦਾ ਜੀ, ਘਾਟਾ ਵਾਧਾ ਪੂਰਾ।
0: ਬਿਲਕੁਲ ਹੈ ਜੀ, ਜੀ ਸੈਣੀ ਸਾਹਿਬ,
1: ਠੀਕ ਹੈ ਭਾਰਤ ਸਾਹਿਬ,
0: ਥੈਂਕ ਯੂ ਸੈਣੀ ਸਾਹਿਬ, ਸਮਾਂ ਦੇਣ ਦੇ ਲਈ ਇੰਨਾ ਜੀ, ਬਹੁਤ ਬਹੁਤ ਸ਼ੁਕਰੀਆ,
1: ਗ੍ਰੇਟਫੁਲ ਜੀ, ਸ਼ੁਕਰੀਆ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸੰਚੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਹੁੰਦਾ ਤਾਂ ਸਾਂਝਾ ਕਰ ਸਕਦੇ ਹੋ, ਕੋਈ ਸਵਾਲ ਜਵਾਬ ਹੈ ਤਾਂ ਉਹ ਵੀ ਆਪਾਂ ਬਾਤ ਕਰ ਸਕਦੇ ਹਾਂ, ਪਾ ਸਕਦੇ ਹਾਂ। +358 449 76 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਔਜਲਾ ਸਾਹਿਬ ਲਿਖਦੇ ਨੇ ਕਿ ਸਾਡੇ ਇੱਥੇ ਵੀ, ਹਾਂਜੀ ਮਜੀਠੀਆ ਵੀ ਕਹਿੰਦੇ ਹਰ ਵਾਰ ਕਹਿੰਦਾ ਸੀ ਦੇ ਪਰਚਾ, ਜੇ ਹਿੰਮਤ ਹੈ ਤਾਂ ਹੁਣ, ਤੇ ਅਗਲੇ ਨੇ ਕਹਿੰਦੇ ਦੇ ਤਾਂ ਫਿਰ ਹੁਣ, ਤੇ ਅੱਗੇ ਕਹਿੰਦੇ ਨੇ ਕਿਸਾਨ ਜਥੇਬੰਦੀਆਂ ਵੀ ਇੱਕ ਧੰਦਾ ਹੀ ਹੈ ਰਾਜਨ ਜੀ। ਤੇ ਆਪਣੇ ਰਜਿੰਦਰ ਜੀਰਾ ਜੀ ਲਿਖਦੇ ਨੇ ਸੈਣੀ ਸਾਹਿਬ ਤੁਸੀਂ ਨਾ 1000 ਦਾ ਨਾ ਪਵਾਇਆ ਕਰੋ, ਤੁਸੀਂ 10 ਲੀਟਰ ਜਿਹੜਾ ਪਵਾਇਆ ਕਰੋ, ਫਿਰ ਕਹਿੰਦੇ ਕੁੰਡੀ ਨੀ ਲੱਗਦੀ ਕਹਿੰਦੇ ਜੀ, ਤੇ ਕੁੰਡੀ ਨੀ ਲੱਗਦੀ, ਤਾਂ ਹੀ ਤਾਂ ਕਹਿੰਦੇ ਦਿੱਤਾ। ਤੇ ਜੀਰਾ ਜੀ ਕਹਿੰਦੇ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਹੈ। ਤੇ ਔਜਲਾ ਸਾਹਿਬ ਕਹਿੰਦੇ ਕਿਹੜੇ ਪਾਸਿਓਂ ਤੰਗ ਨੇ ਲੋਕ, ਆ ਵੋਟਾਂ ਦੇ ਵਿਚ ਤਾਂ ਕਿਤੇ ਦਿਸੀ ਨਹੀਂ ਤੰਗੀ ਜੀ, ਤੇ ਸਾਡੇ ਤਾਂ ਕਹਿੰਦੇ ਅਜੇ ਧਰਮ ਹੀ ਗੇਟ ਦੇ ਵਿਚ ਨਹੀਂ ਆ ਰਿਹਾ ਜੀ, ਤੇ ਅਸੀਂ ਆਪਸ ਦੇ ਵਿਚ ਹੀ ਵਾਧੂ ਹਾਂ ਲੜਨ ਦੇ ਲਈ, ਦੂਜਿਆਂ ਦਾ ਕੀ ਮੁਕਾਬਲਾ ਕਰਨਾ ਹੈ, ਤੇ ਮੁਫ਼ਤ ਬਿਜਲੀ ਦਾ ਨਜ਼ਾਰਾ ਲੈਂਦੇ ਨੇ ਲੋਕ, AC ਦੇ ਵਿਚ ਬੈਠੇ ਨੇ ਇਸ ਵਕਤ ਕਹਿੰਦੇ ਜੀ। ਤੇ ਮੁਕੱਦਰ ਜੀ ਜੁੜੇ ਆ ਸਤਿ ਸ੍ਰੀ ਅਕਾਲ ਲਿਖਦੇ ਨੇ ਸਭ ਪਿਆਰਿਆਂ ਨੂੰ, ਤੇ ਫਸਲੀ ਬਟੇਰੇ ਨੀ ਵਧੇ ਰਾਜਨ ਜੀ ਅਜੇ। ਤੇ ਲਓ ਦੋਸਤੋ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਮੁਕੱਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਅੱਗੇ ਚੱਲਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਲੰਘੇ ਆਓ, ਕੀ ਹਾਲ ਚਾਲ ਨੇ ਜਨਾਬ?
2: ਲੰਘਾ ਕਿਥੋਂ, ਮੈਂ ਲਾਈਟ ਜਗਾਲਾ, ਹਨੇਰਾ ਹੈ ਅੰਦਰ, ਉਹੀ ਗੱਲ ਪੌੜੀਆਂ ਤੋਂ ਡਿੱਗ ਪੂ, ਹੋਰ
0: ਮੈਂ ਲੰਘਾ ਜਾ ਪੱਤਣ ਝਣਾ ਦਾ।
2: ਨਹੀਂ ਨਹੀਂ, ਉਹ ਮੈਂ ਤਾਂ ਨਾ, ਮੈਨੂੰ ਤਾਂ ਹੁਣ ਗੁੱਸਾ ਇਸ ਕਰਕੇ ਆਇਆ ਵੀ
0: ਜੀ,
2: ਆਵਾਜ਼ ਆਉਂਦੀ ਜੇ ਭਾਰਤ ਭਾਈ,
0: ਆਉਂਦੀ ਆਉਂਦੀ ਸਾਰੇ ਪਿਆਰੇ ਸੁਣਦੇ ਜੀ, ਆਉਂਦੀ ਜੇ ਆਉਂਦੀ ਜੇ
2: ਆਉਂਦੀ ਜੀ ਆਉਂਦੀ ਜੀ, ਸਤਿ ਸ੍ਰੀ ਅਕਾਲ ਸਾਰੇ ਪਿਆਰੇ ਸੱਜਣਾ ਨੂੰ। ਤੇ ਉਹ ਮੈਨੂੰ ਤਾਂ ਗੁੱਸਾ ਇਸ ਕਰਕੇ ਚੜਿਆ, ਮੈਂ ਹੁਣ ਲੱਗਾ ਸੀ ਸੌਣ।
0: ਅੱਛਾ ਜੀ,
2: ਇਹ ਨਾ ਉਹੀ ਗੱਲ, ਟੁੱਟੇ ਦਿਲਾਂ ਦੀ ਦਵਾਈ ਵੀ ਮਹਿੰਗੀ ਕਰਤੀ, ਵੀ ਹੋਰ ਦੱਸੋ ਤੁਸੀਂ ਹੁਣ ਕਿਉਂ ਉਹੀ ਗੱਲ ਤੰਗ ਕਰਦੇ ਹੋ ਜਨਤਾ ਨੂੰ ਤੁਸੀਂ, ਇਸ ਤੋਂ ਬਾਅਦ ਹੈ
0: ਜੀ, ਕਿਆ ਬਾਤ ਹੈ,
2: ਉਹਨਾਂ ਨੂੰ ਤਾਂ ਸੌਂ ਜਾਂਦੇ ਉਹੀ ਗੱਲ ਸਕੂਨ ਨਾਲ
0: ਜੀ,
2: ਹੈ ਤੇ ਮੈਂ ਤਾਂ ਤੁਹਾਡੀ ਖਬਰ ਸੁਣ ਕੇ ਹੈਰਾਨ ਹੋ ਗਿਆ ਵੀ ਇੰਨੀ ਦਵਾਈ ਮਹਿੰਗੀ ਹੋਈ ਪਈ ਹੈ।
0: ਕਾਹਦੀ ਦਵਾਈ ਦੀ ਗੱਲ ਕਰਦੇ ਹੋ ਤੁਸੀਂ?
2: ਟੁੱਟੇ ਦਿਲਾਂ ਦੀ ਦਵਾਈ ਬਾਬੇ, ਉਹ ਸਮਝੇ ਨੀ ਤੁਸੀਂ,
0: ਟੁੱਟੇ ਦਿਲ ਨੀ ਜੁੜਦੇ, ਅੜੀਏ ਤੋੜੀ ਨਾ, ਕਿਆ ਬਾਤ ਹੈ ਜੀ।
2: ਹਾਂ ਅਨੀ ਹੁਣੀ

0: ਗੱਲ ਕਰਦੇ ਸੀ ਠੇਕਿਆਂ ਦੇ ਏਡੀ ਮਹਿੰਗੀ ਆ ਇੰਨੇ ਪਰਸੈਂਟ ਵੱਧ ਗਈ ਇੰਨੇ ਪਰਸੈਂਟ ਵੱਧ ਗਈ,
1: ਠੇਕਿਆਂ ਦੀ ਨੀ ਗੱਲ ਕਰਦੇ ਸੀ, ਯੂਰੀਆ ਦੀ ਗੱਲ ਕਰਦੇ ਸੀ, ਕਿਸਾਨਾਂ ਨੂੰ ਜਿਹੜਾ ਕਰਜ਼ਾ ਆ ਉਹ
0: ਨਹੀਂ ਨਹੀਂ ਉਹ ਨਹੀਂ ਉਹ ਤੁਸੀਂ ਤੁਸੀਂ ਬਾਅਦ ਚ ਗੱਲ ਕੀਤੀ, ਪਹਿਲਾਂ ਤੁਸੀਂ ਮੈਨੂੰ ਲੱਗਦਾ ਹੋ ਸਕਦਾ ਰਾਤ ਨੂੰ ਕਿਤੇ ਕਨਫਿਊਜ਼ਨ ਹੀ ਨਾ ਹੋ ਗਈ ਹੋਵੇ, ਕਈ ਵਾਰੀ ਐਂ ਹੁੰਦਾ ਨਾ ਕਿਸੇ ਕਿਸੇ ਦਿਮਾਗ ਚ ਜਿਹੜੀ ਗੱਲ ਚੱਲਦੀ ਹੁੰਦੀ ਆ ਉਹਨੂੰ ਉਹੀ ਸਮਝ ਆਈ ਜਾਂਦੀ ਹੈ, ਇਹ ਵੀ ਮੈਂ ਮਾਫ਼ੀ ਫਿਰ ਮੰਗ ਲੈ ਜਿਹਦੇ ਨਾਲ ਗਲਤੀ ਨਾ
1: ਨਹੀਂ ਏਦਾਂ ਅੱਜ ਮੈਨੂੰ ਲੱਗਿਆ ਮਹਿੰਗਾਈ ਦੀ ਉਹ ਕੀਤੀ। ਵੈਸੇ ਅੱਜ ਆਪਣਾ ਗੋਲਡ ਜਿਹੜਾ 1 ਲੱਖ ਅਰਬ ਦਾ
0: ਮੈਂ ਰਿਪੀਟ ਸੁਣਾਗਾ ਫਿਰ ਮੈਂ ਐਵੇਂ ਉਹੀ ਗੱਲ ਵੀ ਕਿਤੇ ਗਲਤ ਬਿਆਨ ਨਾ ਹੋ ਜਾਵੇ, ਮੈਨੂੰ ਐ ਹੀ ਲੱਗਿਆ
1: ਜੀ।
0: ਤੇ ਨਹੀਂ ਆ ਤਾਂ ਯੂਰੀਆ ਦੀ ਤੁਸੀਂ ਹੁਣ ਗੱਲ ਕੀਤੀ ਹੈ, ਤੁਸੀਂ ਕੀਤੀ ਹੈ ਗੱਲ, ਮੈਨੂੰ ਤਾਂ ਜਿੱਥੋਂ ਤੱਕ ਲੱਗਦਾ ਕੀਤੀ ਹੈ, ਹੋ ਸਕਦਾ ਵੀ ਖਬਰਾਂ ਦੇ ਫਲੋ ਚ ਤੁਸੀਂ ਗੱਲ ਕਰ ਗਏ ਹੋ
1: ਜੀ,
0: ਬਾਕੀ ਚਲੋ ਕੋਈ ਹੋ ਸਕਦਾ ਕਈ ਵਾਰੀ ਮੇਰੇ ਤੋਂ ਗਲਤੀ ਹੋ ਗਈ ਹੋਵੇ
1: ਜੀ,
0: ਤੇ ਚਲੋ ਕੋਈ ਗੱਲ ਨੀ। ਉਹ ਮੈਂ ਨਾ ਸੈਣੀ ਬਾਈ ਜੀ ਦੀ ਜਿਹੜੀ ਗੱਲ ਸੁਣਦਾ ਪਿਆ ਸੀ, ਕਹਿੰਦੇ ਸੈਣੀ ਬਾਈ ਜੀ ਕਹਿਣ ਦੇ ਸੀ ਵੀ ਵੋਟਾਂ ਆਪਣਾ ਜਿਹੜੀਆਂ ਵੀ ਉਹ ਸੰਵਿਧਾਨ ਵੀ ਆ ਮੁੱਦਿਆਂ ਤੇ ਨੀ ਪੈਂਦੀਆਂ
1: ਜੀ
0: ਵੋਟਾਂ, ਅਸਲ ਚ ਭਾਰਜ ਬਾਈ ਜੀ ਅਸਲ ਚ ਨਾ ਵੋਟਾਂ ਹੁਣ ਜਿਹੜੇ ਮੁੱਦਿਆਂ ਤੇ ਪੈਣ ਦੀਆਂ ਨੇ
1: ਜੀ,
0: ਉਹ ਮੇਨ ਮੁੱਦਾ ਹੈਗਾ ਡਰ ਦਾ, ਸਿਰਫ ਡਰ ਦਾ
1: ਜੀ।
0: ਉਹਦੇ ਚ ਭਾਵੇਂ ਤਾਂ ਸੱਤਾਧਾਰੀ ਧਿਰ ਹੈ, ਉਹ ਡਰਾਉਂਦੀ ਹੈ ਵੀ ਮੰਨ ਲਓ ਵੀ ਜੇ ਅਸੀਂ ਹਾਰ ਗਏ ਤੇ ਮੁਸਲਮਾਨਾਂ ਦਾ ਰਾਜ ਹੋਜੂ
1: ਜੀ,
0: ਜਿਹੜੀ ਵਿਰੋਧੀ ਧਿਰ ਹੈ ਉਹ ਆ ਜਿਹੜਾ ਹੁਣ ਪਿਛਲੇ ਵਾਰੀ ਆ ਜਿਹੜਾ ਚੋਣ ਹੋਈ ਹੈ 24 ਵਾਲੀ ਜਿਹੜੀ ਆ ਰਾਹੁਲ ਗਾਂਧੀ ਹਰਾਂ ਦੀਆਂ ਸੀਟਾਂ ਵਧੀਆਂ ਨੇ ਜਾਂ ਬੀਜੇਪੀ ਬਹੁਮਤੋਂ ਘਟੀ ਹੈ, ਉਹ ਸਾਰੀ ਡਰ ਦੀ ਤਾਂ ਸਿਆਸਤ ਸੀ ਬਾਈ ਜੀ। ਉਹਦੇ ਚ ਉਹ ਡਰਾਉਂਦੇ ਰਹੇ ਵੀ ਰਾਹੁਲ ਗਾਂਧੀ ਹਰੀ ਡਰਾਉਂਦੇ ਰਹੇ ਵੀ ਜੇ ਇਹਨਾਂ ਨੇ, ਕਿਉਂਕਿ ਇਹਨਾਂ ਦੇ ਕਈ ਲੀਡਰਾਂ ਦੇ ਬਿਆਨ ਆ ਗਏ ਸੀ ਵੀ ਅਸੀਂ ਸੰਵਿਧਾਨ ਬਦਲ ਦੇਣਾ
1: ਜੀ,
0: ਉਹ ਇਹ ਕਹਿੰਦੇ ਰਹੇ ਵੀ ਜੇ ਇਹਨਾਂ ਦੀ ਸਰਕਾਰ ਆ ਗਈ ਇਹਨਾਂ ਨੇ ਸੰਵਿਧਾਨ ਬਦਲ ਦੇਣਾ, ਤੁਹਾਡਾ ਜਿਹੜੀ ਆਮ ਮੰਨ ਲਓ ਆਮ ਮੈਂ ਤਾਂ ਨੀ ਛੋਟੀ ਵੱਡੀ ਜਾਤ ਕਿਸੇ ਨੂੰ ਮੰਨਦਾ
1: ਜੀ,
0: ਪਰ ਉਹਨਾਂ ਦਾ ਕਹਿਣਾ ਇਹ ਸੀ ਵੀ ਜਿਹੜੀ ਆ ਮੰਨ ਲਓ SC BC ਜਾਂ ਦੂਜੀ ਕਾਸਟ ਹੈ ਵੀ ਤੁਹਾਡੇ ਇਹ ਮੰਨ ਲਓ ਜਿਹੜੇ ਅਧਿਕਾਰ ਨੇ ਉਹ ਖੋ ਲੈਣਗੇ ਸੰਵਿਧਾਨ ਬਦਲ ਕੇ
1: ਜੀ,
0: ਉਹ ਸੀਟਾਂ ਵਧੀਆਂ ਹੀ ਇਸੇ ਮੁੱਦੇ ਤੇ ਬਾਈ ਜੀ। ਆਮ ਜਿਹੜੇ ਸਾਡੇ ਮੁੱਦੇ ਸੀ, ਸਾਡੀ ਜੇਬ ਦਾ ਮੁੱਦਾ, ਸਾਡੀ ਬੇਰੁਜ਼ਗਾਰੀ ਦਾ, ਸਾਡੀ ਮਹਿੰਗਾਈ ਦਾ, ਉਹਦੇ ਤਾਂ ਉਹ ਵਧੀਆ ਹੀ ਨੀ ਹੈਗੀਆਂ ਸੀਟਾਂ।
1: ਬਿਲਕੁਲ ਹੈ ਜੀ, ਬਿਲਕੁਲ।
0: ਉਹ ਮੋਦੀ ਸਾਹਿਬ ਹਰੀ ਤੁਸੀਂ ਦੇਖੋ ਜਦੋਂ ਉਹਨਾਂ ਨੂੰ ਐਂ ਲੱਗਿਆ, ਪਹਿਲਾਂ ਤਾਂ ਉਹਨਾਂ ਨੂੰ ਐਂ ਸੀ ਵੀ ਨੋਰਮਲੀ ਸੀ ਜਿੱਤ ਜਾਂਗੇ, ਜਦੋਂ ਉਹਨਾਂ ਨੂੰ ਮੰਨ ਲਓ ਥੱਲਿਓਂ ਰਿਪੋਰਟ ਆਈ ਹੋਊਗੀ, ਮੰਨ ਲਓ ਚੱਲਦੇ ਰਹਿੰਦੇ ਨੇ ਸਰਵੇ
1: ਜੀ,
0: ਜਦੋਂ ਉਹਨਾਂ ਨੂੰ ਪਤਾ ਲੱਗਿਆ ਉਦੋਂ ਉਹ ਬਿਆਨ ਦੇਣ ਲੱਗ ਗਏ ਵੀ ਤੁਹਾਡੀਆਂ ਮੱਝਾਂ ਖੋਲ ਲੈਣਗੇ, ਤੁਹਾਡੀਆਂ ਗਾਵਾਂ ਖੋਲ ਲੈਣਗੇ ਜੇ ਇਹ ਜਿੱਤ ਗਏ ਤਾਂ।
1: ਲੋਕ ਤਾਂ ਆਪਣੇ ਮੂੰਹੋਂ ਕਹੀ ਜਾਂਦੇ ਆ ਕਿ ਜਿਹੜੀ ਜੰਗ ਲੱਗੀ ਹੈ ਭਾਈ ਇਸ ਦੇ ਵਿੱਚ ਮੋਦੀ ਸਾਹਿਬ ਦਾ ਕੋਈ ਕਸੂਰ ਨਹੀਂ ਗਾ, ਜਿਹੜੀ ਜੰਗ ਲੱਗੀ ਹੋਈ ਹੈ ਉਹ ਉਹਦੇ ਵਿੱਚ ਕਹਿੰਦੇ ਮੋਦੀ ਸਾਹਿਬ ਕੀ ਕਰ ਸਕਦੇ ਆ, ਦੱਸੋ ਹੈ ਗੱਲ ਕਰਦੇ ਹੋ ਭਾਈ, ਪ੍ਰੈਸ਼ਰ ਕ੍ਰੀਏਟ ਕਰੋ ਟਰੰਪ ਹੁਣਾਂ ਦੇ ਉੱਤੇ, ਸਾਰੇ ਮੁਲਕ ਏਸ਼ੀਆ ਦੇ ਮਿਲ ਕੇ, ਯੂਰਪ ਤਾਂ ਪਹਿਲਾਂ ਇਕਜੁੱਟ ਹੋਣ ਦੀ ਗੱਲ ਕਰ ਹੀ ਰਿਹਾ, ਕੀ ਕਰ ਰਿਹਾ ਉਹ, ਅਗੇਂਸਟ ਵੀ ਖੜਾ ਹੋਇਆ, ਤੇ ਉਹਨੂੰ ਕਹੋ ਭਾਈ ਤੁਸੀਂ ਭਾਈ ਜੰਗ ਖਤਮ ਕਰੋ, ਇੱਥੇ ਸਤਿਆਨਾਸ਼ ਤੁਸੀਂ ਕਰ ਰਹੇ ਹੋ ਸਾਡੇ ਮੁਲਕਾਂ ਦਾ ਸਾਰਿਆਂ ਦਾ।
0: ਮੈਂ ਭਾਰਜ ਬਾਈ ਜੀ ਇਸੇ ਕਰਕੇ ਕਹਿਣ ਦਿਆ ਵੀ ਜਿਹੜੀ ਸੈਣੀ ਬਾਈ ਜੀ ਗੱਲ ਕਰਦੇ ਸੀ ਨਾ ਵੀ ਇਹਨਾਂ ਮੁੱਦਿਆਂ ਤੇ ਵੋਟ ਨੀ ਪੈਂਦੀ, ਵੋਟ ਦੇ ਵਿੱਚ ਅਸਲ ਜ਼ਿਆਦਾ ਡਰ ਦੀ ਪੋਲਿਟਿਕਸ ਹੀ ਹੁੰਦੀ ਹੈ
1: ਜੀ,
0: ਵੀ ਡਰਾ ਕੇ ਲੋਕਾਂ ਨੂੰ ਵੋਟ ਪਾਉਣੀ
1: ਜੀ,
0: ਉਹ ਉਹਨਾਂ ਨੂੰ ਇਹਨਾਂ ਨੇ ਸੰਵਿਧਾਨ ਦਾ ਖਤਰਾ ਵਿਖਾਇਆ ਵੀ ਜੇ ਉਹਨਾਂ ਨੇ ਵਿਖਾਇਆ ਵੀ ਜੇ ਇਹ ਕਾਂਗਰਸ ਵਾਲੇ ਆ ਗਏ ਇਹ ਤੁਹਾਡੀਆਂ ਮੱਝਾਂ ਖੋਲ ਲੈਣਗੇ, ਤੁਹਾਡੀਆਂ ਗਾਵਾਂ ਖੋਲ ਲੈਣਗੇ
1: ਜੀ।
0: ਮੁੱਦਾ ਤੁਸੀਂ ਦੱਸੋ ਮੈਨੂੰ ਇਹਨਾਂ ਚੋਂ ਸਿਆਸਤ ਦੇ ਵਿੱਚ ਵੀ ਇਹਨਾਂ ਨੇ, ਚਲੋ ਠੀਕ ਆ ਰਾਹੁਲ ਗਾਂਧੀ ਹਰਾਂ ਨੇ ਮੁੱਦਾ ਚਲੋ ਵਿੱਚੋਂ ਚੁੱਕਿਆ ਹੋਊਗਾ
1: ਜੀ,
0: ਪਰ ਅਸਲ ਚ ਹੈ ਉਹ ਡਰ ਦੀ ਪੋਲਿਟਿਕਸ ਹੀ ਹੈਗੀ ਜੋ ਮੇਰਾ ਮੰਨਣਾ ਹੈ। ਸੈਣੀ ਬਾਈ ਚਲੋ ਉਹਨਾਂ ਦੇ ਆਪਣੇ ਵਿਚਾਰ ਨੇ, ਆਪਾਂ ਉਹ ਗੱਲ ਨੀ ਹੈਗੀ, ਕੋਈ ਵੀ ਗੱਲ ਵੀ ਹੁੰਦੇ ਨੇ, ਪਰ ਗੱਲ ਇਹ ਆ ਵੀ ਮੁੱਦਿਆਂ ਦੀ ਸਿਆਸਤ ਸਾਡੇ ਦੇਸ਼ ਚ ਹੁੰਦੀ ਹੋਈ ਨੀ ਪਈ ਭਾਜੀ, ਜਾਂ ਤਾਂ ਵੇਖੋ ਭਾਵੇਂ ਧਰਮ ਦੇ ਨਾਂ ਤੇ ਡਰਾਉਂਦੇ ਪਏ ਨੇ ਵੀ ਜੇ ਆਉਣ, ਤੁਸੀਂ ਦੇਖੋ ਕਿੰਨੀਆਂ ਵੈਬ ਸੀਰੀਜ਼ ਲਗਾਤਾਰ ਆਉਂਦੀਆਂ ਪਈਆਂ ਨੇ ਜਿਹਦੇ ਵਿੱਚ ਮੁੱਦੇ ਕੀ ਚੱਲਦੇ ਪਏ ਨੇ ਵੀ ਇਹ ਵੀ ਮੁਸਲਮਾਨਾਂ ਨੇ ਅਗਲੇ ਆਉਣ ਵਾਲੇ ਸਾਲਾਂ ਚ ਭਾਰੂ ਹੋ ਜਾਣਾ ਜੀ, ਤੁਹਾਡੀਆਂ ਬੇਟੀਆਂ ਦੇ ਐਂ ਚੁੱਕ ਕੇ ਲੈ ਜਾਣਗੇ, ਫਲਾਣਾ ਕਰ ਲੈਣਗੇ, ਧਮਕਾਣਾ ਕਰ ਲੈਣਗੇ, ਉਹ ਬੜੇ ਸੌਖੇ ਤਰੀਕੇ ਨਾਲ ਆਮ ਲੋਕਾਂ ਦੇ ਵਿੱਚ ਪਹੁੰਚਾਈਆਂ ਜਾ ਰਹੀਆਂ ਨੇ
1: ਬਾਈ ਜੀ। ਇੱਕ ਸੀਰੀਜ਼ ਅੱਜ ਤੋਂ 5-6 ਸਾਲ ਪਹਿਲਾਂ ਦੀ ਹੈ ਮੇਰੇ ਖਿਆਲ ਨਾਲ, ਮੈਂ ਗਲਤ ਨਹੀਂ ਤਾਂ ਮੈਂ ਦੇਖੀ ਨੂੰ ਮੈਨੂੰ ਕਾਫੀ ਸਮਾਂ ਹੋ ਗਿਆ, 5-6 ਸਾਲ ਪਹਿਲਾਂ ਦੇਖੀ ਸੀ। ਲੈਲਾ ਨਾਂ ਦੀ ਇੱਕ ਸੀਰੀਜ਼ ਹੈ ਆਪਣੇ ਨੈਟਫਲਿਕਸ ਦੇ ਉੱਤੇ, ਅੱਜ ਵੀ ਪਈ ਹੈ ਉਹ, ਦੇਖ ਲਓ ਬੀਜੇਪੀ ਵਾਲਿਆਂ ਦੇ ਜਾਂ ਉਹਨਾਂ ਦੇ ਉੱਤੇ ਜਾਂ ਸੋਰੀ ਬੀਜੇਪੀ ਕਹਿ ਦਿੱਤਾ ਆਪਣਾ ਜਿਹੜਾ RSS ਹੈ ਉਹਨਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਲਈ ਵੀ ਤੁਸੀਂ ਤਰਸੋਗੇ, ਉਹ ਜੋ ਹਾਲਾਤ ਕਰ ਦੇਣਗੇ ਜੀ, ਕਲੋਨੀਆਂ ਜਿਹੜੀਆਂ ਨੇ ਉਹ ਪੂਰੀਆਂ ਕਰ ਦੇਣਗੇ, ਤੁਹਾਡਾ ਅੰਦਰ ਬਾਹਰ ਨਿਕਲਣਾ ਬੰਦ ਹੋ ਜਾਣਾ ਸਾਰਾ, ਉਹ ਚੀਜ਼ਾਂ ਉਹਦੇ ਵਿੱਚ ਦਿਖਾਈਆਂ ਗਈਆਂ ਨੇ।
0: ਨਹੀਂ ਚਲੋ ਆਪਾਂ ਉਹਦੇ ਚ ਵੀ ਪਰਸੈਪਸ਼ਨ ਮੰਨ ਲੈਂਦੇ ਆਪਾਂ, ਪਰ ਇੱਕ ਆਪਾਂ ਸੋਚ ਤਾਂ ਸਕਦੇ ਹੀ ਆ ਨਾ ਵੀ ਕਿਹੜੀ ਗੱਲ ਲੋਜੀਕਲੀ ਆਪਾਂ ਨੂੰ ਸਹੀ ਲੱਗਦੀ ਹੈ ਜਾਂ ਕਿਹੜੀ ਨਹੀਂ ਲੱਗਦੀ। ਉਹਦਾ ਘੱਟੋ ਘੱਟ ਆਪਾਂ ਉਹਨੂੰ ਥੋੜਾ ਪਤਾ ਜੇ ਆਪਣਾ ਦਿਮਾਗ ਕੰਮ ਕਰੇ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਕੋਈ ਇੱਕ ਮੰਨ ਲਓ ਲੋਜੀਕਲ ਦੇ ਹਿਸਾਬ ਨਾਲ ਸੋਚੇ ਵੀ ਜਿਹੜੇ ਬੰਦੇ ਮੰਨ ਲਓ ਮਨਮੋਹਨ ਸਿੰਘ ਦੀ ਸਰਕਾਰ ਨੂੰ ਸਵਾਲ ਕਰਦੇ ਰਹੇ ਵੀ ਤੁਸੀਂ ਸਾਨੂੰ 72 ਰੁਪਏ 73 ਰੁਪਏ ਸੀ ਲਾਸਟ ਇਹਨਾਂ ਦਾ ਜਿਸ ਤੱਕ ਮੈਨੂੰ ਯਾਦ ਹੈ ਤੇਲ ਦਿੰਦੇ ਰਹੇ
1: ਜੀ,
0: ਉਦੋਂ 150 ਰੁਪਏ ਬੈਰਲ ਸੀ ਕੱਚਾ ਤੇਲ
1: ਜੀ।
0: ਉਹੀ ਬੰਦੇ ਮੰਨ ਲਓ ਉਦੋਂ ਉਹੀ ਗੱਲ ਮਨਮੋਹਨ ਸਿੰਘ ਨੂੰ ਭੰਡਦੇ ਰਹੇ, ਉਹੀ ਬੰਦੇ ਅੱਜ ਜਦੋਂ 70-80 ਰੁਪਏ ਰਿਹਾ ਬੈਰਲ, ਜਾਂ ਕੋਰੋਨਾ ਵੇਲੇ ਚਲੋ ਹੋਰ ਵੀ ਘੱਟ ਗਿਆ, ਚਲੋ ਐਵਰੇਜ ਜੇ ਵੀ ਲਾਈਏ ਆਪਾਂ 60-70-80 ਦੇ ਨੇੜੇ ਤੇੜੇ ਰਿਹਾ
1: ਜੀ।
0: ਤੇ ਇਹ ਬੰਦਿਆਂ ਨੇ ਕਦੇ ਵੋਟ ਦੇ, ਜਿੰਨੇ ਵੀ ਲੋਕ ਨੇ ਉਹਨਾਂ ਨੇ ਕਦੇ ਇਸ ਗੱਲ ਦੇ ਇਸ ਆਧਾਰ ਤੇ ਵੋਟ ਪਾਈ ਹੈ ਲੋਕਾਂ ਨੂੰ ਵੀ ਤੁਹਾਨੂੰ ਵੀ ਆ ਤੇਲ ਇੰਨਾ ਮਹਿੰਗਾ ਕਿਉਂ ਦੇਣਾ?
1: ਪਿਛਲੇ ਦਿਨਾਂ ਚ ਮੈਂ ਇੱਥੇ ਯੂਰਪ ਦੀ ਗੱਲ ਕੀਤੀ ਜੀ, ਸਾਡੇ ਮੁਲਕਾਂ ਦੇ ਜਿਹੜੇ ਐਕਸ ਪ੍ਰੈਜ਼ੀਡੈਂਟ ਰਹੇ ਨੇ ਨਾ, ਉਹਨਾਂ ਨੇ ਵੀ ਇਹ ਚੀਜ਼ ਕਹੀ ਹੈ। ਮਤਲਬ ਕਿ ਜਿਹੜੀ ਤੁਸੀਂ ਗੱਲ ਕੀਤੀ, ਮੈਂ ਪਿਛਲੇ ਦਿਨਾਂ ਚ ਵੀ ਇਹ ਗੱਲ ਕੀਤੀ ਸੀ, ਅਸਲ ਦੇ ਵਿਚ ਜਿੰਨਾ ਕਰਜ਼ਾ ਮੁਲਕਾਂ ਦੇ ਉੱਤੇ ਚੜਿਆ ਹੁੰਦਾ ਨਾ, ਏਦਾਂ ਜੰਗਾਂ ਜਿਹੜੀਆਂ ਨੇ ਉਹਦੇ ਵਿਚ ਜਿਹੜੇ ਆਮ ਲੋਕ ਨੇ ਨਾ ਅਮੀਰ ਵੀ ਹੁੰਦੇ ਆ, ਤੇ ਜਿਹੜੇ ਅਮੀਰ ਲੋਕ ਜਿਹੜੇ ਗਰੀਬ ਲੋਕ ਨੇ ਹੋਰ ਗਰੀਬ ਹੋਣਗੇ, ਤੇ ਉਹਦੇ ਵਿਚ ਜਿਹੜੇ ਮੁਲਕਾਂ ਦੇ ਉੱਤੇ ਜਿਹੜਾ ਕਰਜ਼ਾ ਆ ਨਾ, ਉਹ ਇਹਦੇ ਵਿਚੋਂ ਹੀ ਲੈਣ ਦੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਕਮਾਈ ਕਰ ਲਓ, ਤੇ ਜਿਹੜੇ ਸਾਡੇ ਕਰਜ਼ੇ ਨੇ ਕਿਤੇ ਨਾ ਕਿਤੇ ਉਹਨੂੰ ਘਟਾਇਆ ਜਾ ਸਕੇ। ਇਹ ਸਾਰੀ ਗੇਮ ਵਿੱਚ ਆਉਂਦੀ ਆ ਜੀ, ਇਹ ਜੰਗਾਂ ਐਵੇਂ ਨੀ, ਮਤਲਬ ਕਿ ਸਾਰੀਆਂ ਸਿਰਜੀਆਂ ਜਾਂਦੀਆਂ ਨੇ, ਪਲੈਨਿੰਗ ਹੁੰਦੀ ਆ, ਸਾਰਾ ਕੁਝ ਹੁੰਦਾ।
0: ਗੱਲ ਤਾਂ ਅਸਲ ਚ ਸਿਸਟਮ ਤਾਂ ਬਾਈ ਜੀ ਸਾਰਾ ਜਿੰਨਾ ਵੀ ਹੈਗਾ ਉਹ ਚੱਲਦਾ ਤਾਂ ਆਮ ਲੋਕਾਂ ਦੇ ਸਿਰ ਤੋਂ ਹੀ ਹੈ।
1: ਹੁਣ ਦੇਖੋ ਮਲੇਸ਼ੀਆ ਦੀ ਮੈਂ ਗੱਲ ਕਰਕੇ ਹਟਿਆ, ਜਾਂ ਪਾਕਿਸਤਾਨ ਦੀ ਜਿਹੜੀ ਆ ਵੈਲਿਊ ਕਿਉਂ ਵੱਧ ਰਹੀ ਹੈ ਕਰੰਸੀ ਦੀ?
0: ਬਿਲਕੁਲ ਹੁਣ ਉਹਨਾਂ ਦੀ ਸਿਆਸਤ ਨੂੰ ਵੀ ਉਹ ਮੁਫੀਦ ਹੈਗਾ ਨਾ ਇਸ ਟਾਈਮ ਤੇ
1: ਜੀ।
0: ਉਹ ਫਿਰ ਗੱਲ ਉਹੀ ਹੈ ਵੀ ਪਹਿਲਾਂ ਜਦੋਂ ਉਹਨਾਂ ਨੂੰ ਲੋੜ ਸੀ, ਜਾਂ ਮੰਨ ਲਓ ਇਹਨਾਂ ਨੇ ਅਸਲ ਚ ਉਦੋਂ ਇਹਨਾਂ ਨੇ ਧਰਮ ਦੀ ਸਿਆਸਤ ਘੱਟ ਕੀਤੀ, ਇਹਨਾਂ ਨੇ ਲੋਜੀਕਲ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਘੇਰਿਆ ਜ਼ਿਆਦਾ ਪਾਕਿਸਤਾਨ।
1: ਹੁਣ ਰਸ਼ੀਆ ਚ ਆਏ ਜੰਗ ਲੱਗੀ ਆ ਯੂਕਰੇਨ ਦੇ ਨਾਲ, ਪਰ ਜਿਸ ਹਿਸਾਬ ਦੇ ਨਾਲ ਜਦੋਂ ਇਕਨੋਮਿਕਸ ਨੂੰ ਪੜ੍ਹਦੇ ਹੋ ਤੁਸੀਂ ਨਾ, ਜੋ ਰਿਪੋਰਟਾਂ ਆਉਂਦੀਆਂ ਨੇ, ਤਾਂ ਰਸ਼ੀਆ ਤਾਂ ਮਤਲਬ ਕਿ ਆਪਣੀ ਕਮਾਈ ਦੁੱਗਣੀ ਕਰ ਗਿਆ ਉਸਦੇ ਵਿਚ, ਚਾਹੇ ਜੰਗ ਲੱਗੀ ਆ। ਉਦਾਂ ਉਹ ਦਿਖਾਈ ਜਾਂਦੇ ਆ ਕਿ ਭਾਈ ਅਸੀਂ ਤਾਂ ਲੁੱਟੇ ਗਏ, ਮਾਰੇ ਗਏ, ਬਰਬਾਦ ਹੋ ਗਏ, ਸਾਡੀ ਫੌਜ ਬੁੱਕ ਚੱਲੀ ਆ, ਉਹ ਆਪਣੇ ਮੂੰਹੋਂ ਨੀ ਕਹਿੰਦੇ, ਯੂਕਰੇਨ ਵਾਲੇ ਕਹੀ ਜਾਂਦੇ ਆ ਇਹ ਚੀਜ਼ ਨੂੰ। ਪਰ ਉਹ ਜਿਹੜਾ ਮਾਲਾਮਾਲ ਜਿੰਨਾ ਉਹਨੇ ਘਾਟਾ ਪਿਆ ਜਾਂ ਹੋਰ ਸਾਰੀਆਂ ਚੀਜ਼ਾਂ, ਉਹਦਾ ਦੁੱਗਣੇ ਕਮਾਈ ਕਰ ਗਏ। ਜਿਹੜਾ ਉਹਨਾਂ ਦਾ ਰੂਬਲ ਆ ਉਹ ਦੇਖੋ ਤਾਂ ਕਿੱਥੇ ਪਹੁੰਚਿਆ ਹੋਇਆ ਅੱਜ ਦੇ ਸਮੇਂ ਦੇ ਵਿਚ।
0: ਨਹੀਂ ਬਿਲਕੁਲ ਉਹ ਗੱਲ ਅਸਲ ਚ ਆਪਣੇ ਤਾਂ ਸਮਝ ਆਉਂਦੀ ਨੀ ਬਾਈ ਜੀ, ਸਾਨੂੰ ਤਾਂ ਇਹਨਾਂ ਨੇ ਉਲਝਾਏ ਧਰਮ ਦੇ ਮੁੱਦਿਆਂ ਤੋਂ ਹੋਇਆ, ਅਸੀਂ ਤਾਂ ਇੱਕ ਦੂਜੇ ਨੂੰ ਨਫ਼ਰਤ ਕਰਨ ਲੱਗੇ ਹੋਏ ਆ ਵੀ ਫਲਾਣਾ ਫਲਾਣੇ ਧਰਮ ਦਾ, ਫਲਾਣਾ ਫਲਾਣੇ ਧਰਮ ਦਾ।
1: ਬਿਲਕੁਲ
0: ਵੀ ਅਸੀਂ ਤਾਂ ਇਹਨਾਂ ਚੱਕਰਾਂ ਚ ਉਲਝੇ ਹੋਏ ਆ, ਉਹ ਕਦੇ ਦਾ ਉਹੀ ਗੱਲ, ਟਰੰਪ ਨੂੰ ਜੇ ਲੋੜ ਪੈਂਦੀ ਆ ਉਹ ਮੋਦੀ ਨੂੰ ਮਾਈ ਫਰੈਂਡ ਬਣਾ ਲੈਂਦਾ, ਜੇ ਉਹਦਾ ਜੀ ਕਰਦਾ ਤਾਂ ਉਹ ਫਿਰ ਉਹ ਬਿਆਨ ਦਿੰਦਾ ਵੀ ਮੋਦੀ ਚਾਰ ਗਾਲਾਂ ਕੱਢ ਦਿੰਦਾ ਉਹੀ ਗੱਲ, ਤੇ ਤੁਸੀਂ ਦੇਖੋ ਵੀ ਸਾਹਮਣੇ ਕੋਈ ਬਿਆਨ ਨੀ ਆਉਂਦਾ
1: ਜੀ। ਬਿਲਕੁਲ
0: ਉਹ ਫਿਰ ਇਸ ਕਰਕੇ ਭਾਰਤ ਬਾਈ ਜੀ ਗੱਲ ਉਹੀ ਆ ਵੀ ਚਲੋ ਹੈ ਹੀ ਸਿਆਸਤ ਏਦਾਂ ਦੀ। ਮੈਂ ਤਾਂ ਸੈਣੀ ਬਾਈ ਜੀ ਦੀ ਗੱਲ ਸੁਣਦਾ ਪਿਆ
1: ਮੀਡੀਆ ਦੇ ਵਿਚ ਕਿਹੜੇ ਮੁੱਦੇ ਚੱਲਦੇ ਆ, ਬਿਕਰਮ ਮਜੀਠੀਆ ਭਗਵੰਤ ਮਾਨ ਹੁਣਾਂ ਦਾ ਮੁੱਦਾ, ਜਾਂ ਮਜੀਠੀਆ ਸਾਹਿਬ ਦਾ ਮੁੱਦਾ, ਜਾਂ ਈਡੀ ਦਾ ਮੁੱਦਾ, ਉਹ ਜਿਹੜੇ ਲੋਕਲ ਮੁੱਦੇ ਜਿਹੜੇ ਨੇ ਉਹ ਹੀ ਚੱਲੀ ਜਾਂਦੇ ਆ। ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਗੱਲ ਹੋ ਰਹੀ ਆ ਉਹ ਸਾਡਾ ਮੀਡੀਆ ਕਰ ਹੀ ਨੀ ਰਿਹਾ ਜੀ। ਆਰਬੀਆਈ ਨੇ 1 ਲੱਖ ਕਰੋੜ ਰੁਪਇਆ, 1 ਲੱਖ ਕਰੋੜ ਦਾ ਸੋਨਾ ਵੇਚਤਾ ਇੰਡੀਆ ਦਾ, ਕੋਈ ਚੱਲੀ ਆ ਤੁਸੀਂ ਦੱਸੋ ਮੈਨੂੰ ਕਿਤੇ ਮੀਡੀਆ ਦੇ ਉੱਤੇ ਇੰਡੀਆ ਦੀ ਚੱਲੀ
0: ਹੈ? ਨਹੀਂ ਨਹੀਂ ਉਹ ਚੱਲਣੀ ਵੀ ਨਹੀਂ ਹੈਗੀ ਬਈ, ਜੋ ਚੱਲਣੀ ਨਹੀਂ
1: ਇਹ ਕਿਉਂ ਨਹੀਂ ਚਲੋ, ਮਤਲਬ ਕਿ ਗੱਲ ਹੋਣੀ ਚਾਹੀਦੀ ਇਹਦੇ ਉੱਤੇ, ਜਾਂ ਲੋਕਾਂ ਦੀ ਸਮਝ ਹੈ ਨਹੀਂ, ਜਾਂ ਮੀਡੀਆ ਦੀ ਗੱਲ ਕਰਨੀ ਚਾਹੁੰਦਾ ਵੀ ਜਿਹੜੀ ਲੋਕ ਚੀਜ਼ ਗੱਲ ਸੁਣਨਾ ਚਾਹੁੰਦੇ ਨੇ ਉਹੀ ਕਰੀਏ।
0: ਨਹੀਂ ਲੋਕਾਂ ਦਾ ਤਾਂ ਮਸਲਾ ਹੀ ਨਹੀਂ ਹੈਗਾ, ਲੋਕਾਂ ਦਾ ਤਾਂ ਮਸਲਾ ਮੈਂ ਅਸਲ ਚ ਲੋਕਾਂ ਨੂੰ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਬਾਈ ਜੀ, ਜਿੰਨਾ ਮਰਜ਼ੀ ਤੁਸੀਂ ਤਰਕ ਨਾਲ ਕਿਸੇ ਨਾਲ ਗੱਲ ਕਰੀ ਜਾਓ, ਉਹ ਸਾਡੇ ਦਾ ਉਹ ਟਵਾਣਾ ਰੇਡੀਓ ਤੋਂ ਇੱਕ ਹਰਜੀਤ ਭਰਾ ਉਹ ਕੱਲਾ ਹੀ ਅਲਝਾਈ ਰੱਖਦਾ ਸਾਰੇ ਪ੍ਰੋਗਰਾਮ ਨੂੰ ਉਹੀ ਗੱਲ,
1: ਪਤਾ ਨੀ ਭੈਣ ਕੌਣ ਆ, ਪਤਾ ਨੀ ਕੌਣ ਹੋਣਾ,
0: ਕੁਛ ਵੀ ਹੋ ਸਕਦਾ, ਪਰ ਤੁਸੀਂ ਦੇਖੋ ਨਾ ਵੀ ਉਹ ਗੱਲ ਉਹੀ ਆ ਵੀ ਉਹ ਜਿਹੜਾ ਉਹਦੀ ਗੱਲ ਕਰਨ ਦਾ ਢੰਗ
1: ਹੈਗਾ। ਮੈਂ ਤੁਹਾਨੂੰ ਦੱਸਾਂ ਹੁਣ, ਮੈਨੂੰ ਜਿਹੜਾ ਮਰਜ਼ੀ ਕਮੈਂਟ ਕਰੀ ਜਾਵੇ, ਮੈਂ ਔਨ ਏਅਰ ਗੱਲ ਕਹਿਣ ਲੱਗਿਆ, ਉਹਨੂੰ ਬੰਦੇ ਨੂੰ ਹੁਣ ਬੱਚਾ ਆਇਆ, ਛੋਟਾ ਬੱਚਾ ਨਾ ਜਦੋਂ 2 ਕੁ ਸਾਲ ਦਾ ਹੁੰਦਾ ਰਿੜਨ ਲੱਗ ਜਾਂਦਾ ਨਾ, ਉਹਨੂੰ ਹੁੰਦਾ ਕਿ ਮੇਰੇ ਵੱਲ ਕੋਈ ਧਿਆਨ ਦੇਵੇ, ਤੇ ਉਹ ਪਤਾ ਕੀ ਕਰਦਾ ਧਿਆਨ
0: ਖਿੱਚਣ ਦਾ, ਅਟ੍ਰੈਕਸ਼ਨ ਲੈਣੀ, ਬਿਲਕੁਲ
1: ਉਹ ਭਾਂਡੇ ਭੰਨਣ ਲੱਗ ਜਾਂਦਾ ਕੱਢ ਕੇ। ਤੇ ਇਹਨਾਂ ਲੋਕਾਂ ਦਾ ਉਹ ਕੰਮ ਆ ਸੀ, ਉਹਨਾਂ ਦੇ ਵੱਲ ਧਿਆਨ ਹੀ ਕਾਹਤੋਂ ਦਿੰਦੇ, ਉਹਨੂੰ ਇਗਨੋਰ ਕਰੋ, ਤੁਸੀਂ ਆਪਣੀ ਜਿਹੜੀ ਜੋਬ ਕਰ, ਮਤਲਬ ਕਿ ਆਪਣੀ ਜੋ ਗੱਲ ਕਰਨੀ ਹੈ ਕਰੀ ਜਾਓ, ਚੁੱਪ ਕਰਕੇ ਉਹਦੀ ਗੱਲ ਨਾ ਕਰਾਂਗੇ ਤਾਂ ਮੁੜ ਕੇ ਉਹਨੇ ਕਮੈਂਟ ਵੀ ਨਹੀਂ ਕਰਨਾ, ਦੇਖ ਲਿਓ ਹਫਤਾ ਕਰਕੇ ਦੇਖ ਲਓ।
0: ਨਹੀਂ ਨਹੀਂ ਉਹ ਗੱਲ ਸਹੀ ਹੈ ਤੁਹਾਡੀ, ਜੇ ਮੰਨ ਲਓ ਚਲੋ ਕਿਸੇ ਦਿਨ ਹੋਇਆ ਕੋਈ ਗੱਲ ਲੌਜਿਕ ਤੇ ਕਰਤੀ, ਆਪਾਂ ਉਹਦਾ ਜਵਾਬ ਦੇ ਵੀ ਸਕਦੇ ਹਾਂ,
1: ਬਿਲਕੁਲ।
0: ਜੇ ਉਹ ਬਿਨਾਂ ਲੌਜਿਕ ਦੇ, ਬਿਨਾਂ ਸਿਰ ਪੈਰ ਦੀਆਂ ਗੱਲਾਂ ਉਹ ਕਰੀ ਆਉਂਦਾ ਕਰੀ ਆਉਂਦਾ, ਫਿਰ ਆਪਾਂ ਉਹਦੇ ਤੇ ਵੀ ਫਿਰ ਵਾਰ ਵਾਰ ਜਦੋਂ ਆਪਾਂ ਕਰਦੇ ਹਾਂ
1: ਆਪਣੇ ਆਪ ਨੂੰ ਲੱਗਦਾ, ਬਿਲਕੁਲ ਹੈ ਜੀ ਬਿਲਕੁਲ।
0: ਹਾਂ ਉਹਨੂੰ ਉਹਨੂੰ ਵੇਟੇਜ ਮਿਲਦੀ ਹੈ, ਉਹਨੂੰ ਐਂ ਲੱਗਦਾ ਵੀ ਮੇਰੀ ਗੱਲ ਤੇ ਗੱਲ ਕਰੀ ਆਉਂਦੇ ਨੇ, ਉਹ ਸਗੋਂ ਵਾਰ ਵਾਰ ਫਿਰ ਕਰਦਾ, ਫਿਰ
1: ਬਿਲਕੁਲ ਹੈ ਜੀ। ਅਗਰੈਸਿਵ ਹੁੰਦਾ ਜਾਂ ਉਹਨੂੰ ਪਤਾ ਨਾ ਨਬਜ ਫੜ ਲਈ ਅਗਲੇ ਨੇ ਪੇਟ ਤੇ, ਅਗਰੈਸਿਵ ਹੁੰਦੇ ਆ, ਚੱਕ ਦਿਓ ਕੰਮ ਨੂੰ,
0: ਬਿਲਕੁਲ
1: ਜੀ
0: ਬਿਲਕੁਲ। ਨਾਲੇ ਲੌਜਿਕ ਵੀ ਕੁਛ ਨੀ ਹੈਗਾ ਉਹਦੀ ਗੱਲ ਚ, ਇਹ ਵੀ ਨੀ ਹੈਗਾ, ਲੌਜਿਕ ਵੀ ਹੈਗਾ
1: ਨਾਲੇ। ਗੱਲ ਤਾਂ ਅੱਜ ਦੀ ਹੋਣੀ ਚਾਹੀਦੀ ਆ, ਇਤਿਹਾਸ ਦੇ ਵਿੱਚ ਚਲੋ ਜੋ ਹੋ ਗਿਆ ਵਾਪਰ ਗਿਆ ਉਹਨੂੰ ਆਪਾਂ ਵਿਚਾਰ ਸਕਦੇ ਆ, ਕਿ ਉਹਦੇ ਉੱਤੇ ਬਾਰ ਬਾਰ ਡਿਸਕਸ਼ਨ ਕਰੀ ਜਾਈਏ ਵੀ ਉਦੋਂ ਆਹਾ ਹੋਇਆ ਸੀ ਉਦੋਂ। ਭਾਈ ਅੱਜ ਅਸੀਂ 2026 ਦੇ ਵਿੱਚ ਜਿਉ ਰਹੇ ਹਾਂ, ਅਸੀਂ ਆਪਣੇ ਆਉਣ ਵਾਲਾ ਸਮਾਂ ਜਿਹੜਾ 2030 ਦਾ, 2040 ਦਾ, 45 ਦਾ ਜਾਂ 50 ਦੇ ਵਿੱਚ ਕੀ ਕਰਨਾ, ਅਸੀਂ ਕਿੱਥੇ ਤੱਕ ਪਹੁੰਚਣਾ, ਸਾਡੇ ਟਾਰਗੇਟ ਕੀ ਹੈ, ਚਾਹੇ ਉਹ ਪਰਿਵਾਰਾਂ ਦੇ ਨੇ, ਚਾਹੇ ਉਹ ਪਿੰਡਾਂ ਦੇ ਨੇ, ਚਾਹੇ ਉਹ ਦੇਸ਼ ਦੇ ਹੈ, ਤਾਂ ਉਹਦੇ ਵੱਲ ਧਿਆਨ ਦੇਈਏ।
0: ਬਿਲਕੁਲ ਬਿਲਕੁਲ, ਕੋਈ ਕੋਈ ਸ਼ੱਕ ਨੀ ਇਹਦੇ ਚ, ਕੋਈ ਸ਼ੱਕ ਨੀ ਪਰ ਗੱਲ ਉਹੀ ਗੱਲ ਹੋਣੀ, ਹੁਣ ਕਰੰਟ ਮੁੱਦਿਆਂ ਤੇ ਹੋਣੀ ਚਾਹੀਦੀ ਹੈ, ਜੇ ਸਭ ਤੋਂ ਵੱਡੀ ਤਾਂ ਉਹਦੇ ਤੇ ਹੋਣੀ ਚਾਹੀਦੀ ਹੈ, ਜਿਹੜਾ ਸਾਡੀ ਮੰਨ ਲਓ ਅਸੀਂ ਹਰ ਰੋਜ਼ ਮੰਨ ਲਓ ਮਿਹਨਤ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਬੱਚਿਆਂ ਨੂੰ ਛੱਡ ਕੇ ਬਾਹਰ
1: ਸਾਡੀ
0: ਜੇਬ, ਇਹਨਾਂ ਦੀਆਂ ਬਿਲਕੁਲ ਇਹਨਾਂ ਦੀਆਂ ਪੋਲਿਸੀਆਂ ਦਾ ਸਾਡੀ ਜੇਬ ਤੇ ਕੀ ਅਸਰ ਹੁੰਦਾ, ਗੱਲ ਤਾਂ ਉਹਦੇ ਤੇ ਹੋਣੀ ਚਾਹੀਦੀ, ਉਹਦੇ ਤੇ ਹੁੰਦੀ ਹੋਈ ਨੀ, ਉਹ ਧਰਮ ਦੇ ਮੁੱਦਿਆਂ ਦੇ ਦੂਜੇ ਤੀਜਿਆਂ ਦੇ ਘੋੜੇ ਭਜਾਈ ਜਾਂਦੇ ਨੇ ਬਾਈ ਜੀ,
1: ਬਿਲਕੁਲ ਹੈ ਜੀ ਬਿਲਕੁਲ।
0: ਚਲੋ ਚੰਗੀ ਗੱਲ ਹੈ ਬਾਬੇ, ਲੱਗੇ ਰਹੋ,
1: ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਜੀ, ਠੀਕ ਹੈ ਜੀ। ਦੋਸਤੋ ਮੁਕੱਦਰ ਅਗਲੀਆਂ ਜਿਹੜੀਆਂ ਵਿਦੇਸ਼ੀ ਖਬਰਾਂ ਦੇ ਉਹਨਾਂ ਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਆ ਨਾਲ ਨਾਲ, ਤੇ ਨਾਲ ਕੋਸ਼ਿਸ਼ ਕਰਦੇ ਆ, ਇੱਕ ਕਾਲ ਵੀ ਆ ਰਹੀ ਸੀ ਤੇ ਉਹਦਾ ਵੀ ਜ਼ਿਕਰ ਜਿਹੜਾ ਕਰ ਲਈਏ ਨਾਲ, ਜੇ ਗੱਲਬਾਤ ਹੋ ਪਾਉਂਦੀ ਹੈ ਤਾਂ। ਤੇ ਇੱਕ ਮਿੰਟ ਜੀ, ਇੱਕ ਤਾਂ ਚੱਕਰ ਪੈ ਜਾਂਦਾ ਬਹੁਤ ਫੋਨ ਦੇ ਉੱਤੇ, ਤੇ ਲੋ ਤੇ ਪ੍ਰੋਗਰਾਮਾਂ ਨੂੰ ਦੋਸਤੋ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਤੇ ਆਪਣੇ ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ, ਉਨ੍ਹਾਂ ਦਾ ਸ਼ੁਕਰੀਆ ਤੇ ਧੰਨਵਾਦ ਹੈ। ਅਮਰੀਕਾ ਤੋਂ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜ ਗਏ ਨੇ, ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਿਦੇਸ਼ੀ ਖਬਰਾਂ ਵੀ ਕਾਫੀ ਇੰਟਰਸਟਿੰਗ ਨੇ, ਕੁਝ ਪੋਜ਼ਿਟਿਵ ਨੇ ਤੇ ਕੁਝ ਨੈਗੇਟਿਵ ਨੇ, ਪਰ ਬੜੀਆਂ ਦਿਲਚਸਪ ਖਬਰਾਂ ਨੇ ਉਨ੍ਹਾਂ ਦੇ ਵਿੱਚ ਵੀ। ਤੇ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਅਨੁ ਜੀ। ਸਤਿ ਸ੍ਰੀ ਅਕਾਲ ਜੀ ਅਨੁ,
2: ਜਿਹੜੀ ਤੁਸੀਂ ਗੱਲ ਕਰੀ ਹੈ ਨਾ, ਦੇਖੋ ਸਾਡੇ ਤਾਂ ਤੁਸੀਂ ਕਿਸੇ ਮੰਦਰ ਚ ਚਲੇ ਜਾਓ
1: ਜੀ,
2: ਕਿਸੇ ਗੁਰਦੁਆਰੇ ਚਲੇ ਜਾਓ
1: ਜੀ,
2: ਸਾਨੂੰ ਤਾਂ ਇਹੀ ਅਜੇ ਤੱਕ ਦੱਸਿਆ ਜਾਂਦਾ ਵੀ ਉਹ ਫਲਾਨਾ ਨਾਲ ਕੀ ਲੈ ਗਿਆ,
1: ਨਾਲ ਕੀ ਲੈ ਗਿਆ
2: ਹੈ ਜੀ। ਦੇਖੋ ਭਾਈ, ਮਤਲਬ ਰਾਵਣ ਦੇ ਘਰੇ ਕੀ ਕੁਛ ਸੀ, ਅੱਜ ਕੀ ਆ ਉੱਥੇ
1: ਜੀ,
2: ਅਸੀਂ ਤਾਂ ਅਜੇ ਉੱਥੋਂ ਨੀ ਨਿਕਲੇ।
1: ਇੱਕ ਪਾਸੇ ਉਹਨੂੰ ਨਿੰਦੀ ਜਾਂਦੇ, ਇੱਕ ਪਾਸੇ ਤਾਰੀਫ ਕਰੀ ਜਾਂਦੇ, ਬਸ ਗੱਬੇ ਜੇ ਆ, ਬੈਲੈਂਸ ਜਿਹਾ ਰੱਖ ਕੇ ਚੱਲੀ।
2: ਤੁਸੀਂ ਦੇਖੋ ਵੀ ਭਾਈ, ਵੀ ਧਰਮ ਪੜਾਈ ਜਾਂਦੇ, ਧਰਮ ਪੜਾ ਕੇ ਕਹਿ ਰਹੇ ਨੇ ਤੁਹਾਡਾ ਅਗਲਾ ਜਨਮ ਸਫਲ ਆ, ਉਹ ਜਿਹੜਾ ਇਹ ਜੇਲ ਤੇ ਚੱਲਦੇ ਉਹਦਾ ਸਹੀ ਕਰ ਲਓ।
1: ਅਗਲਾ ਜਨਮ ਤਾਂ ਛੱਡੋ ਔਜਲਾ ਸਾਹਿਬ, ਆ ਜਿਹੜਾ ਅਗਲਾ ਇੱਕ ਘੰਟਾ ਆਉਣ ਵਾਲਾ ਆ, ਉਹਨੂੰ ਹੀ ਸਫਲਾ ਕਰ ਲਈਏ।
2: ਮੈਂ ਆਪਾਂ ਤਾਂ ਸਮਝਦੇ ਹਾਂ ਗੱਲ ਨੂੰ, ਮੈਂ ਤੁਹਾਡੀ ਗੱਲ ਨਾਲ ਸਹਿਮਤ, ਮੈਂ ਗੱਲ ਕਰਦਾ ਵੀ ਤੁਸੀਂ ਕਿਸੇ ਗੁਰਦੁਆਰੇ ਮੱਥਾ ਟੇਕਣ ਚਲੇ ਜਾਓ, ਉਹੀ ਕਹਾਣੀਆਂ, ਉਹੀ ਬਾਤਾਂ, ਆ ਕੋਈ ਟੀਵੀ ਲਾ ਕੇ ਦੇਖ ਲਓ, ਉਹੀ ਕਥਾਵਾਚਕ, ਉਹੀ ਪੁਰਾਣੀਆਂ ਗੱਲਾਂ,
1: ਸਾਖੀਆਂ
2: ਉਹੀ ਚੱਲੀ ਜਾਂਦੀਆਂ, ਸਾਖੀਆਂ ਸੁਣਾਈ ਜਾਂਦੇ ਨੇ, ਉਹ ਤਾਂ ਬੀਤ ਗਿਆ
1: ਜੀ,
2: ਉਹਦਾ ਕਰਕੇ ਜਿਹੜਾ ਉਹ ਕਰਨਾ ਸੀ, ਉਹ ਚਾਹੇ ਉਹ ਐਸ਼ ਕਰਕੇ ਚਾਹੇ ਜਲਤ ਵਾਲੀ ਜ਼ਿੰਦਗੀ, ਤੁਸੀਂ ਹੋਣ ਵਾਲੀ ਜੀਵਨ ਜਿਉਣ ਦੀ ਜਾਂਚ ਕਿਉਂ ਨੀ ਦੱਸਦਾ?
1: ਬਿਲਕੁਲ ਹੈ ਜੀ,
2: ਕੋਈ ਦੱਸਦਾ ਜੀ
1: ਨਾ ਜੀ?
2: ਜੇ ਅੱਜ ਦੀ ਗੱਲ ਕਰਨਗੇ, ਆ ਦੇਸ਼ ਨੇ ਇੱਥੇ ਧਰਮ, ਧਰਮ ਮੈਂ ਤਾਂ ਕਿੰਨੀ ਵਾਰੀ ਕਹਿਣਾ ਕਿ ਧਰਮ ਸਾਡਾ ਨਿੱਜ ਹੈ ਜੀ, ਇਹ ਸਾਡੇ ਤੇ ਥੋਪਣ ਲੱਗੇ ਨੇ, ਜਿਹੜੀ ਚੀਜ਼ ਸਾਡੇ ਤੇ ਥੋਪਣੀ ਚਾਹੀਦੀ ਉਹ ਤਾਂ ਥੋਪਦੇ ਹੀ ਨੀ।
1: ਔਜਲਾ ਸਾਹਿਬ, ਕੋਈ ਕਸਟਮਰ ਵੀ ਆ ਜਾਵੇ ਨਾ, ਚਲੋ ਯਾਰ ਦੋਸਤ ਵੀ ਇੱਥੇ ਵਾਲਾ ਵੀ ਆ ਜਾਂਦਾ ਕੋਈ, ਜਾਂ ਇੱਥੇ ਵੀ ਜਦੋਂ ਅਸੀਂ ਕੋਈ ਧਰਮ ਦੀ ਗੱਲ ਕਰਦੇ ਆ ਨਾ, ਤਾਂ ਉਹ ਗੱਲ ਬਦਲ ਦਿੰਦੇ ਆ, ਉਹ ਗੱਲ ਹੀ ਨੀ ਕਰਕੇ ਰਾਜੀ ਧਰਮ ਦੇ ਉੱਤੇ। ਤੇ ਸਾਡੇ ਆਲੇ ਮਾੜੀ
2: ਜੀ ਕਰਦੇ
1: ਛੇੜੋ ਸਹੀ ਗੱਲ ਧਰਮ ਦੀ। ਮੈਂ ਕਿਹਾ ਜੀ ਇੰਨੀ ਕੁ ਫਿਲਾਸਫੀ ਝਾੜ ਦੇਣਗੇ ਬੰਦਾ, ਮਤਲਬ ਕਿ ਕਹੂਗਾ ਵੀ ਮੈਨੂੰ ਵੀ ਟਾਈਮ ਦੇ ਬੋਲਣ ਦਾ।
2: ਬਿਲਕੁਲ ਬਿਲਕੁਲ ਜੀ, ਉਹੀ ਉਹੀ ਤਾਂ ਗੱਲ ਕਰਦੇ ਆ ਕਿ ਅਸੀਂ ਤਾਂ ਅੱਜ ਤੱਕ ਉਹੀ ਸਾਨੂੰ ਕਹਾਣੀ ਆ, ਉਹੀ ਸ਼ੋਸ਼ੇ ਛੱਡ ਛੱਡ
1: ਜੀ
2: ਛੱਡਦਾ ਜੇ ਹਿਸਟਰੀ ਹੁਣ ਤੱਕ ਸਾਨੂੰ ਉਹੀ ਪੜ੍ਹਾਈ ਗਏ ਨੇ ਜੀ।
1: ਬਿਲਕੁਲ
2: ਅਜੇ ਤੱਕ ਸਾਨੂੰ ਹਿਸਟਰੀ ਉਹੀ ਪੜ੍ਹਾਈ ਗਏ ਨੇ। ਅਕਬਰ ਆਇਆ ਸੀ ਹਿਮਾਚਲ ਚਲਿਆ ਗਿਆ, ਈਸਵੀ ਪੂਰਵ ਵਿਚ ਕੌਣ ਆਇਆ ਸੀ, ਉਦੋਂ ਬਾਅਦ ਕੌਣ ਆਇਆ ਸੀ, ਪਹਿਲਾਂ ਤਾਂ ਸਾਨੂੰ 4 ਸਾਲ ਦਾ ਈਸਵੀ ਪੂਰਵ ਦਾ ਹੀ ਨੀ ਪਤਾ ਲੱਗਿਆ
1: ਜੀ।
2: ਉਹੀ ਤਾਂ ਗੱਲ ਆ ਜੀ, ਪਰ ਫਿਰ ਮੁੱਦੇ ਕਿੱਥੇ ਨੇ, ਮੁੱਦੇ ਤਾਂ ਹੈ ਹੀ ਨੀ
1: ਹੁਣ।
2: ਇੱਥੇ ਵੀ ਹੈ ਬੱਚਿਆਂ ਨੂੰ ਸਵੇਰੇ ਸਕੂਲ ਦੇ ਵਿਚ ਮੇਨ ਅਖਬਾਰਾਂ ਦੀਆਂ ਮੇਨ ਖਬਰਾਂ ਪੜ੍ਹ ਕੇ ਦੱਸਦੇ ਨੇ
1: ਜੀ,
2: ਹੈ ਜੀ, ਜੋ ਅੱਜ ਕਰੰਟ ਦੀ ਗੱਲ ਸੁਣਨਗੇ, ਦੁਨੀਆਂ ਦੀ ਗੱਲ ਸੁਣਨਗੇ
1: ਜੀ,
2: ਹੈ ਇਸੇ ਬੱਚਿਆਂ ਨੂੰ ਇਹ ਪਤਾ ਹੁੰਦਾ ਵੀ ਫਲਾਨੇ ਮੁਲਕ ਚ ਕੰਟਰੀ ਚ ਕੀ ਹੋ ਰਿਹਾ, ਫਲਾਨੇ ਕੀ ਹੋ ਰਿਹਾ, ਹੈ ਜੀ। ਤੇ ਸਾਡੇ ਦੇਖ ਲੋ, ਸਾਡੇ ਅਖਬਾਰ ਵੀ ਪੜ੍ਹ ਕੇ ਸੁਣਾਉਣਗੇ, ਉਹ ਕੀ ਕਹਿਣਗੇ ਜੀ,
1: ਬਿਲਕੁਲ
2: ਮੋਦੀ ਆਹ ਕਰ ਰਹੇ ਨੇ, ਮੋਦੀ ਕੇਦਾਰਨਾਥ ਗਏ ਨੇ,
1: ਬਿਲਕੁਲ ਜੀ, ਤਰੀਫਾਂ ਦੇ ਪੋਲ ਬੰਨ ਦਿੰਦੇ ਆ ਬਸ ਜੀ।
2: ਮੈਂ ਉਹੀ ਗੱਲ ਵੀ ਸਾਨੂੰ ਧਰਮ ਦੇ ਵਿਚ ਰਜਾਈ ਤੁਰੇ ਜਾਂਦੇ ਨੇ, ਧਰਮ ਦੇ ਵਿਚ ਤਾਂ ਹੀ ਤਾਂ ਅਸੀਂ ਤਰੱਕੀ ਫਿਰ ਅਸੀਂ ਸਵਾਹ ਕਰਨੀ ਹੈ ਜੀ।
1: ਬਿਲਕੁਲ ਹੈ, ਬਿਲਕੁਲ
2: ਹੈ। ਰਹਿਣਾ ਖੂਹ ਦਾ ਮੈਂ ਇਹ ਹੈਰਾਨ ਆ ਕਿ ਅਸੀਂ ਇੱਥੇ ਵੀ ਉਹੀ ਕਥਾ ਵਾਸ ਕੇ ਸੱਦ ਸੱਦ ਕੇ ਉਹਨਾਂ ਨੂੰ ਸੁਣੀ ਜਾਂਦੇ ਹਾਂ ਜੀ, ਉਹਨਾਂ ਨੂੰ ਟਿਕਟਾਂ ਭੇਜ ਕੇ ਇੱਥੇ ਦੇ ਤੇਰੇ ਦੀ ਲੈ ਤੇਰੇ ਦੀ ਚੱਲ।
1: ਮੈਂ ਨਾ ਸ਼ਾਇਦ ਪਹਿਲਾਂ ਵੀ ਗੱਲ ਸੁਣਾਈ ਹੈ, ਮੈਂ ਨਾ ਇੰਗਲੈਂਡ ਗਿਆ ਸੀ ਜਦੋਂ ਦੂਸਰੀ ਵਾਰੀ ਗਿਆ ਸੀਗਾ, ਮੇਰੇ ਖਿਆਲ ਨਾਲ 14 ਦੀ ਗੱਲ ਹੋਣੀ ਆ, 13-14 ਦੀ ਗੱਲ ਹੋਣੀ ਹਾਂਜੀ। ਤੇ ਉਥੇ ਨਾ ਬੀਜੀ ਸੀਗੇ, ਉਹ ਸਿਸਟਰ ਦੇ ਮਦਰ ਇਨ ਲਾਅ ਦੇ, ਮਤਲਬ ਕਿ ਉਹਨਾਂ ਦੇ ਜਿਹੜਾ ਮਦਰ ਅੱਗੇ ਤੇ ਸੱਸ ਦੀ ਸੱਸ ਹਾਂਜੀ, ਉਹ ਕਹਿੰਦੇ ਜਾ ਕਹਿੰਦੇ ਨੂੰ ਮਤਲਬ ਕਿ ਲੰਡਨ ਦਾ ਸਭ ਤੋਂ ਵੱਡਾ ਗੁਰੂ ਘਰ ਜਾ ਕੇ ਦਿਖਾ ਕੇ ਲਿਆਓ ਜਾ ਕੇ ਹਨਾ। ਮੈਂ ਤੁਹਾਨੂੰ ਪਤਾ ਮੈਂ ਮੇਰੇ ਮੂੰਹ ਨਿਕਲ ਗਿਆ ਜੀ, ਮੈਂ ਕਿਹਾ ਬੀਜੀ ਇੱਕ ਮਿੰਟ ਜੀ ਨਹੀਂ, ਮੈਂ ਕਿਹਾ ਮੈਂ 21 ਇੰਡੀਆ ਦੇ ਵਿਚ ਗੁਰੂ ਘਰ ਹੀ ਘੁੰਮਦਾ ਆਇਆ, ਮੈਨੂੰ ਹੁਣ ਇੱਥੇ ਆ ਕੇ ਸਕੂਨ ਆਇਆ ਜੀ, ਮੈਂ ਇੱਥੇ ਘੁੰਮਣ ਆਇਆ, ਮੈਂ ਕਿਹਾ ਮੈਂ ਇੱਥੇ ਆਪੇ ਗੇੜਾ ਲਾਇਆ ਨਾ ਜਿੱਥੇ ਜਾਣਾ ਮੈਂ।
2: ਤਾਂ ਹੀ ਤਾਂ ਫਿਰ ਜਿਵੇਂ ਹੁਣ ਤੁਹਾਡੀ ਸਿੰਘਣੀ ਹੈ, ਉਹ ਕਹਿੰਦੀ ਜੇ ਉੱਥੇ ਜਾ ਕੇ ਰਿਸ਼ਤੇਦਾਰਾਂ ਨੂੰ ਮਿਲਣਾ 2000 ਦੀ ਡੇਟ ਲਾ ਕੇ ਫਿਰ ਇੱਥੇ ਠੀਕ ਹੈ।
1: ਹਾਂ ਉਹੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਗੱਲ ਤਾਂ ਸਹੀ ਹੈ ਕਿਸੇ ਹੱਦ ਤੱਕ, ਸਾਡਾ ਮਤਲਬ ਸਾਡਾ ਘੁੰਮਣਾ ਇਹ ਹੁੰਦਾ ਵੀ ਜੇ ਕਿਤੇ ਕੋਈ ਰਿਸ਼ਤੇਦਾਰ ਆ ਉੱਥੇ ਜਾਣਾ ਜੀ,
1: ਪਹਿਲਾਂ ਤਾਂ ਇਹੀ ਲੱਭਦੇ ਆ ਕਿ ਕਿਹੜੀ ਕੰਟਰੀ ਚ ਕਿਹੜਾ ਰਿਸ਼ਤੇਦਾਰ ਆ ਜਾਂ ਯਾਰ ਦੋਸਤ ਜਾਂ ਮਿੱਤਰ ਆ ਕੋਈ, ਹੈ ਨਾ ਜੀ,
2: ਹੈ ਜੀ। ਫਿਰ ਹੋਰ ਦੱਸੋ, ਫਿਰ ਅਸੀਂ ਉਹੀ ਸੋਚ ਹੈ ਸਾਡੀ, ਜੇ ਸੋਚ ਨੀ ਇੱਥੋਂ ਨਿਕਲੇ ਇਹਦੇ ਵਿੱਚੋਂ ਹੀ ਨਿਕਲੇ ਹੈਗੇ।
1: ਇੱਥੇ ਵਾਲੇ ਕਹਿੰਦੇ ਆ ਜਿੱਥੇ ਕੋਈ ਮਿੱਤਰ ਨੀ ਦੋਸਤ ਨੀ ਗਾ ਕੋਈ ਜਾਣਦਾ ਨੀ ਸਾਨੂੰ, ਉਸ ਪਾਸੇ ਨੂੰ ਜਾਵਾਂਗੇ ਅਸੀਂ ਆਪਣਾ ਰਿਲੈਕਸ ਕਰ।
2: ਚਲੋ ਮੈਂ ਸ਼ੈਲੀ ਵੀਰ ਨਾਲ ਹੱਸਦਾ ਸੀ, ਪਰ ਅੱਗੇ ਵੀ ਜਦੋਂ ਇਹ ਗੱਲ ਦੇ ਮੈਂ ਕਦੇ ਹਮ ਹੀ ਨੀ ਰਿਹਾ, ਜਦੋਂ ਅੱਗੇ ਬਾਣੀਆ ਤਬਕਾ ਸਾਡਾ ਆੜਤੀਆ ਹੁੰਦਾ
1: ਸੀ,
2: ਉਹਨੇ ਜਦ ਜੱਟ ਕਦੇ ਕਰਜਾਈ ਨੀ ਸੀ,
1: ਨਹੀਂ ਨਹੀਂ ਕਦੇ ਨੀ ਮਰਿਆ ਸੀ।
2: ਤੇ ਆਹ ਜਿਹੜਾ ਕ੍ਰੈਡਿਟ ਲਿਮਿਟ ਵੀ ਵਧਾਈ ਹੈ ਵੀ ਮਾੜੀ ਆ, ਉਹ ਤਾਂ ਚਲੋ ਹੱਸਦੇ ਆ, ਹਾਸਾ ਵੱਖਰਾ
1: ਜੀ,
2: ਇਹ ਗਲਤ ਗੱਲ ਆ, ਉਹੀ ਵੱਧ ਕਰਜ਼ਾ ਲੈਣਗੇ ਜੀ, ਕਰਜ਼ਾ ਲੈਣ ਨੂੰ ਤੁਸੀਂ ਪਹਿਲਾਂ,
1: ਬਿਲਕੁਲ ਹੈ ਜੀ,
2: ਕਰਜ਼ਾ ਲੈਣ ਨੂੰ ਤੁਸੀਂ ਪਹਿਲਾਂ ਤਾਂ ਚੱਕਦੇ ਫੱਟੇ,
1: ਬਿਲਕੁਲ ਹੈ, ਬਿਲਕੁਲ ਹੈ ਜੀ। ਮੈਨੂੰ ਅੱਜ ਵੀ ਚੇਤੇ ਆ ਫਾਦਰ ਸਾਹਿਬ, ਚਲੋ ਬਾਹ ਵਾਸਤਾ ਕਾਰਖਾਨੇ ਨਾਲ ਰਿਹਾ, ਕਾਫੀ ਉੱਠਦੇ ਬਹਿੰਦੇ ਪਿੰਡਾਂ ਦੇ ਵਿੱਚੋਂ ਲੋਕ ਆਉਂਦੇ ਸੀਗੇ, ਤਾਂ ਉਹ ਮਤਲਬ ਕਿ ਆੜਤੀਆ ਜਿਹੜਾ ਸਿਸਟਮ ਸੀ ਨਾ, ਜਿਹੜਾ ਆਪਣਾ ਬਾਣੀਆਂ ਭਾਈਚਾਰਾ ਸੀ ਜਾਂ ਰਿਸਪੈਕਟਡ ਆ ਸਾਰੇ, ਤਾਂ ਜਦੋਂ ਦਾ ਉਹ ਕਹਿੰਦੇ ਮਤਲਬ ਕਿ ਅੱਖੀ ਦੇਖਿਆ ਆਪ ਵੀ, ਤੇ ਜਦੋਂ ਦੇ ਮਤਲਬ ਕਿ ਹੋਰ ਜਿਹੜੇ ਕਮਿਊਨਿਟੀਆਂ ਇਹਦੇ ਵਿੱਚ ਦਾਖਲ ਹੋ ਗਈਆਂ, ਜ਼ਮੀਨਾਂ ਵੱਡੀਆਂ ਹੋ ਗਈਆਂ ਜਾਂ ਪੈਸੇ ਚਾਰ ਆ ਗਏ, ਤਾਂ ਉਹ ਵੀ ਇਹੋ ਕੰਮ ਕਰਨ ਲੱਗ ਗਏ ਆੜਤ ਦਾ ਵੀ, ਪ੍ਰਾਪਰਟੀ ਡੀਲਿੰਗ ਦਾ। ਤਾਂ ਉਹਨਾਂ ਨੇ ਸਾਰਾ ਕੁਝ ਹੀ ਅੱਗੇ ਸੀਗਾ ਕਿ ਮਤਲਬ ਕਿ ਆੜਤੀਆ ਜਿਹੜਾ ਸੀਗਾ ਉਹਨੂੰ ਪਤਾ ਹੁੰਦਾ ਸੀ ਬਈ ਖਾਤਾ ਸਾਰਾ ਕੁਝ, ਭਈ ਇਹਦੀ ਇੰਨੀ ਕੁ ਫਸਲ ਆ, ਇੰਨੀ ਕੁ ਜ਼ਮੀਨ ਆ, ਤੇ ਇਹਨੂੰ ਇੰਨਾ ਕੁ ਭਾਈ ਦੇ ਦਈਏ, ਮਰਦਾ ਬਣੀ ਤੇ ਜਿਉਂਦਾ ਵੀ ਰਹੇਗਾ। ਤੇ ਜੇ ਉਹ ਹੁਣ ਜਿਹੜੀ ਦੂਸਰੀਆਂ ਕਮਿਊਨਿਟੀਆਂ ਆ ਗਈਆਂ, ਉਹ ਜੇ ਉਹ 5000 ਮੰਗਦਾ ਸੀ, ਉਹ ਕਹਿੰਦੇ ਤੂੰ ਭਾਈ 50,000 ਚੱਕ, ਫਿਕਰ ਨਾ ਕਰ, ਹਨਾ, ਤੇ ਉਹ ਚੀਜ਼ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਜੀ।
2: ਨਹੀਂ ਉਹਨਾਂ ਦੀ ਫਿਰ ਅੱਖ ਉਹਦੀ ਜਾਇਦਾਦ ਤੇ ਹੁੰਦੀ ਸੀ ਨਾ।
1: ਹਾਂ ਬਿਲਕੁਲ ਹੈ ਜੀ,
2: ਇਹਨੂੰ ਕਰਜ਼ਾ ਦੇ ਕੇ ਤੇ ਇਹਨੂੰ ਇਹਦੀ ਜਾਇਦਾਦ ਕਿਵੇਂ ਆਪਦੇ ਲੋਟ ਕਰਨੀ,
1: ਬਿਲਕੁਲ ਹੈ ਜੀ,
2: ਉਹਨਾਂ ਦਾ ਮਸਲਾ ਇਹ ਹੁੰਦਾ ਸੀ, ਉਹਨਾਂ ਦਾ ਮਸਲਾ ਇਹ ਥੋੜਾ ਹੁੰਦਾ ਸੀ ਕਿ ਵੀ ਇਹ ਜਿਉਂਦਾ ਰਹੇ,
1: ਨਾਲੇ ਉਹ ਸਟਾਮ ਤੇ ਹੀ ਸਿੱਧਾ ਅੰਗੂਠਾ ਹੀ ਲਵਾਉਂਦੇ ਸੀ, ਹੋਰ ਤਾਂ ਕੁਝ ਕਰਦੇ ਨਹੀਂ।
2: ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਦਾ ਮਸਲਾ ਇਹ ਸੀ ਕਿ ਵੀ ਇਹ ਮਤਲਬ ਇਹਨੂੰ ਖਾਈਏ।
1: ਬਿਲਕੁਲ ਹੈ,
2: ਹੁਣ ਜੇ ਤੁਸੀਂ ਮੁਰਗਾ ਹੀ ਖਾ ਕੇ ਫਿਰ ਆਂਡਾ ਕਿੰਨਾ ਚਿਰ,
1: ਕਿੰਨਾ ਚਿਰ? ਬਿਲਕੁਲ ਹੈ ਜੀ, ਫਿਰ ਆਂਡੇ ਦੀ ਆਸ ਨਾ
2: ਰੱਖੋ। ਇਹ ਗੱਲ ਸੋਚਦੇ ਨਹੀਂ ਨਾ, ਸੋਚਦੇ ਨਹੀਂ ਨਾ ਅਸੀਂ
1: ਜੀ।
2: ਚਲੋ ਠੀਕ ਹੈ, ਧੰਨਵਾਦ ਜੀ,
1: ਥੈਂਕ ਯੂ ਅਜਲਾ ਸਰ, ਸ਼ੁਕਰੀਆ ਜੀ ਚੰਗੇ ਵਿਚਾਰਾਂ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਇਸ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਨਾਲ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਤੇ ਨਾਲ ਨਾਲ ਗਾਉਣ ਵਜਾਉਣ ਤਾਂ ਨਹੀਂ ਕਹਿ ਸਕਦੇ, ਮਾਲ ਜੀ ਦਾ ਵੀ ਸੁਨੇਹਾ ਆਇਆ ਹੋਇਆ, ਉਹ ਹੱਸ ਰਹੇ ਨੇ ਨਾਲ ਨਾਲ ਤੇ। ਸਤਿ ਸ੍ਰੀ ਅਕਾਲ, ਸਭ ਤੋਂ ਪਹਿਲਾਂ ਆਈ ਸੀ, ਮੈਂ ਨਾਮ ਲੈਣਾ ਪਹਿਲਾਂ ਰਹਿ ਗਿਆ, ਵਿੱਚ ਕਾਲ ਆ ਗਈ ਤੇ ਚਰਨਜੀਤ ਸਿੰਘ ਸ਼ੈਲੀ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ ਕੀ ਹਾਲਾਤ ਨੇ। ਸਤਿ ਸ੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀਆਂ ਨੂੰ ਜੀ, ਬੜੇ ਦਿਨਾਂ ਬਾਅਦ ਜੀਆਂ ਨੂੰ ਜੀ, ਕੀ ਹਾਲ ਚਾਲ ਨੇ ਜਨਾਬ? ਸ਼ੈਲੀ ਜੀ ਕੀ ਗੱਲ ਆ, ਜਿਹੜੀਆਂ ਚੀਜ਼ਾਂ ਤੁਸੀਂ ਮੰਗ ਕਰਦੇ ਹੋ ਉਹ ਦਿੰਦੇ ਨੀ ਗੇ, ਝੋਲੀ ਪਾਉਂਦੇ ਨੀ ਗੇ, ਮੱਲੋ ਮੱਲੀ ਹੋਰ ਕੁਝ ਦੇ ਜਾਂਦੇ ਆ ਜੀ ਤੁਹਾਨੂੰ? ਕਿਆ ਬਾਤ ਹੈ ਜੀ, ਕਹਿੰਦੇ ਪਿੰਡਾਂ ਚ ਵੜਨਾ ਭਾਈ, ਕੁਝ ਨਾ ਕੁਝ ਤਾਂ ਹੱਲ ਕਰਨਾ ਹੀ ਪਊ।
2: ਨਹੀਂ ਨਹੀਂ, ਇਹਦੇ ਪਿੱਛੇ ਕਿਹੜੀ ਸੋਚ ਦੇਖੋ ਕਿੰਨੀ ਆ
1: ਜੀ।
2: ਦੇਖੋ ਜਥੇ ਬੰਦੇ ਦੇ ਕਿੰਨਾ ਪਾੜ ਪਾੜ ਤਾਂ ਪਹਿਲੇ ਜਦੋਂ ਬਹੁਤ ਵੱਡੇ ਪਏ ਹੋਏ ਨੇ
1: ਜੀ,
2: ਜਦੋਂ ਉਹ ਬਿਆਨ ਨੀ ਪੜਿਆ ਜਿਹੜਾ ਕਹਿੰਦਾ ਕੁਰਕੀ ਨੀ ਅਸੀਂ ਕਰਦੇ, ਕੁਰਕੀ ਪਹਿਲਾਂ ਨੂੰ ਕਰਨ ਕੌਣ ਲੈਂਦਾ
1: ਜੀ,
2: ਉਹ ਵੀ ਪੰਜਾਬ ਚ ਦੀ ਕੁਰਕੀ ਹੋਈ ਜੀ।
1: ਮੈਂ ਹੈਰਾਨ ਆ ਭਾਈ, ਡਿਫਾਲਟਰਾਂ ਨੂੰ ਇਹਦੇ ਵਿਚ ਮਤਲਬ ਕਿ ਕਾਹਦੀ ਰਾਹਤ ਦਿੱਤੀ ਆ, ਮੈਨੂੰ ਤਾਂ ਸਮਝ ਰਹੀ ਹੈ ਕਿ ਉਹਨਾਂ ਤੋਂ ਕਰਜ਼ਾ ਖਤਮ ਕਰ ਦਿੱਤਾ।
2: ਮੈਂ ਪੀਸੀ ਪੀਸੀ ਸੁਣ ਰਿਹਾ ਸੀ, ਮੈਂ ਪੀਸੀ ਦੇਖਿਆ ਮੈਂ ਲੈ ਜਾ ਬੋਲਣ ਦਾ ਗੱਲ ਕਰਨ ਦਾ ਲੈ ਜਾਂਦੇ, ਸੁਣਿਆ ਪੀਸੀ ਤੁਸੀਂ
1: ਜੀ?
2: ਤੁਸੀਂ ਸੁਣਿਆ ਮੈਂ ਪਰ ਜੀ ਪੀਸੀ ਮਾਨ ਸਾਹਿਬ ਦੀ?
1: ਨਹੀਂ ਮੈਂ ਉਹ ਸੁਣੀ ਨੀ ਜੀ, ਬਿਲਕੁਲ ਮੈਂ ਖਬਰ ਹੀ ਪੜੀ ਆ ਜੀ। ਹਾਂਜੀ
2: ਮੈਂ ਸੁਣ ਰਿਹਾ ਸੀਗਾ,
1: ਤੁਸੀਂ ਸੁਣਾ ਦਿਓ ਆਪਣੀ ਜ਼ੁਬਾਨੀ ਸੁਣਾ ਦਿਓ, ਕੋਈ ਨੀ
2: ਇੰਨੀਆਂ ਗੱਲਾਂ ਕਿੱਥੇ ਜਾ ਰਹਿੰਦੀਆਂ ਨੇ ਜੀ। ਅਸੀਂ ਹੁਣ ਕਣਕ ਦੇ ਝੋਨੇ ਤੋਂ ਅਸੀਂ ਬਾਹਰ ਕੱਢਾਂਗੇ ਜੀ, ਉਹਦੇ ਵਿੱਚ ਪੰਜ ਤਾਂ ਦੇਖੋ ਨਵੀਆਂ ਪਾਈਆਂ ਨੇ, ਜਿਵੇਂ ਆਪਣੇ ਫਿਸ਼ਰੀ ਦਾ ਹੋ ਗਿਆ ਤੇ ਡਰੈਗਨ ਫਰੂਟ ਦਾ ਹੋ ਗਿਆ।
1: ਹਾਂਜੀ ਸਬਜ਼ੀਆਂ ਦਾ ਵਿੱਚ ਪਾ ਦਿੱਤਾ,
2: ਪੰਜ ਸਬਜ਼ੀਆਂ ਦਾ ਹੋ ਗਿਆ, ਗੰਨੇ ਦੇ 1,00,000 ਰੁਪਏ ਕਰਤਾ, ਦੱਸੋ ਵੀ ਗੰਨਾ ਕਿਹੜਾ ਲਾਉਂਦਾ
1: ਜੀ? ਨਹੀਂ ਉਹ ਤਾਂ ਦੁਆਬੇ ਚ ਕਮਾਦ ਕਮੂਦ ਮਾੜਾ ਮੋਟਾ ਲਾਉਂਦੇ ਆ ਜ਼ਰੂਰ, ਪਰ ਇੱਧਰ ਤੁਹਾਡੇ ਆਲੇ ਪਾਸੇ ਤਾਂ ਘੱਟ ਆ ਮੇਰੇ ਖਿਆਲ ਨਾਲ,
2: ਬਹੁਤ ਘੱਟ ਆ ਜੀ ਗੰਨਾ ਲਾਉਂਦੇ ਨੀ ਲੋਕ ਜੀ, ਗੰਨਾ ਇਸ ਕਰਕੇ ਲਾਉਂਦੇ, ਗੰਨਾ ਲਾਉਂਦੇ ਵੀ ਲਾ ਕੇ ਪਹਿਲਾਂ ਜਾਂਦੇ ਰਹੇ ਪਿਛਲੇ ਕਿੰਨੇ ਕਿੰਨੇ ਸਾਲਾਂ ਦਾ, ਪੈਸੇ ਨੀ ਮਿਲਦੇ ਆ ਬੱਬਨਪੁਰ ਦੇ ਨਹਿਰਾਂ ਤੇ, ਹੁਣ ਤਾਂ ਅਸੀਂ ਘੇਰਦੇ
1: ਰਹੇ। ਹਾਂ ਬਿਲਕੁਲ ਆ ਜੀ ਬਿਲਕੁਲ,
2: ਧੂਰੀ ਠੰਡ ਮਿਲਣ ਦੇ ਪੈਸੇ ਲੈਣ ਲਈ ਜੀ,
1: ਬਿਲਕੁਲ ਆ ਜੀ,
2: ਮਿਲਣ ਲੈਂਦੇ ਨੇ ਉੱਤੇ ਪੈਸੇ ਨੀ ਮਿਲਦੇ,
1: ਮਿਲਣਾ ਤਾਂ ਆਪ ਕਰਜ਼ਾਈ ਹੋਈਆਂ ਨੇ ਉਹ ਕਿੱਥੋਂ ਦੇਣ ਜੀ? ਬਿਲਕੁਲ ਆ ਜੀ,
2: ਜਿਹੜੇ ਕਹਿੰਦੇ ਨੇ ਟਮਾਟਰ ਦੱਸਦੇ ਜੀ, ਕਿਹੜਾ ਹੁਣ ਮੈਂ ਭੁੱਲ ਗਿਆ ਵੀ ਉਹ ਟਮਾਟਰ ਲਿਆਵਾਂਗੇ,
1: ਹਾਂਜੀ
2: ਮੈਂ ਕਿਹਾ ਇਹਨੂੰ ਖਰੀਦੂਗਾ ਕੌਣ ਜੀ, ਮੰਡੀਆਂ ਦਾ ਪਹਿਲੀ ਚੱਕਣ ਨੂੰ ਫਿਰਦੇ ਨੇ ਇਹ
1: ਜੀ,
2: ਮੰਡੀਆਂ ਦਾ ਕੋਈ ਪ੍ਰਬੰਧ ਨੀ ਗਾ, ਜਾਂ ਤਾਂ ਕੋਈ ਕਿਸਾਨਾਂ ਨੂੰ ਭਰੋਸਾ ਦਊ ਜੀ, ਉਹ ਕਹਿੰਦੇ ਤੁਹਾਡਾ ਵੀ ਇਹ ਨਵੇਂ ਕੰਮ ਕਰਕੇ ਨਾ ਵੀ ਕਰਜ਼ਾ ਲੈ ਜੂਗਾ, ਕਰਜ਼ਾ ਤਾਂ ਸਾਡੇ ਸਿਰ ਹੋਰ ਚੜੂਗਾ ਜੀ
1: ਜੀ।
2: ਅੱਜ ਜਿਹੜੇ ਬਾਕੀ ਰਹਿ ਗਏ ਹੁਣ ਵੀ ਕਰਜ਼ਾ ਜਿਹੜੇ ਲੋਕਾਂ ਨੇ ਲੈ ਹੀ ਲਿਆ, ਦੇਖਿਓ ਤੁਹਾਡਾ ਦੇਖਿਓ ਕਿਵੇਂ ਲੈਣਗੇ ਹੁਣ?
1: ਬਿਲਕੁਲ ਲੈਣਗੇ ਜੀ ਬਿਲਕੁਲ, ਕਰਜ਼ਾ ਤਾਂ ਪਹਿਲਾਂ ਜਿਹੜਾ ਚੜਿਆ ਉਹ ਨੀ ਲੈਣ ਦਾ ਨਾਮ ਲੈ ਰਿਹਾ, ਤੇ ਭਾਈ ਮਤਲਬ ਕਿ ਇਹਦੇ ਨਾਲ ਕਰਜ਼ਾ ਲੈ ਕੇ ਤੇ ਕਰਜ਼ਾ ਜਿਹੜੀ ਆਪ ਨੀਤੀ ਚਲਾ ਰਹੇ ਨੇ ਉਹੀ ਮਤਲਬ ਕਿ ਲੋਕਾਂ ਦੇ ਉੱਤੇ ਵੀ ਥੋਪ ਰਹੇ ਨੇ ਭਾਈ ਤੁਸੀਂ ਕਰਜ਼ਾ ਲਿਆ, ਕਰਜ਼ਾ ਹੈਗਾ ਤਾਂ ਹੋਰ ਕਰਜ਼ਾ ਲੈ ਲਓ, ਤਰੱਕੀ ਕਰਨੀ ਆ ਤਾਂ ਕਹਿੰਦੇ ਦੱਸੋ ਹੈ
2: ਉਹੀ
1: ਸਰ, ਕਰਜ਼ਾ ਲੈ ਕੇ ਅਗਲਾ ਜਿਹੜਾ ਵਿਆਜ ਪਿਆ ਆ ਉਹ ਵਿਆਜ ਚੁਕਾ ਦੋ ਤੇ ਅਗਲਾ ਕਰਜ਼ਾ ਫਿਰ ਵੱਧ ਜਾਊਗਾ ਜੀ, ਉਹਦਾ ਵਿਆਜ ਫਿਰ ਹੋਰ ਕਿਤੇ ਨਾ ਕਿਤੇ ਉਹ ਕਰਜ਼ਾ ਲੈ ਕੇ ਚੁਕਾਉਣਾ ਪਊ।
2: ਨਹੀਂ ਪਰ ਜੀ ਹੈਗੇ ਤਾਂ ਇਹ ਦੇਖੋ ਹਾਸੇ ਵਾਲੇ ਮੁੱਖ ਮੰਤਰੀ ਸੀਗੇ, ਪਰ ਤੁਸੀਂ ਐ ਦੇਖੋ ਮਾੜੀ ਤੌੜੀ ਸੀ ਜੀ, ਛੋਲੇ ਵੱਧ ਪੈ ਗਏ, ਉੱਪਰ ਦੀ ਗਰਮ ਪਾਣੀ ਪੈ ਗਿਆ
1: ਜੀ,
2: ਉਹੀ ਗੱਲ ਆ।
1: ਦੇਖੋ ਹੁਣ ਕੈਪਟਨ ਸਾਹਿਬ ਨੇ ਉਦੋਂ ਕਾਂਗਰਸ ਦੀ ਸਰਕਾਰ ਸੀ ਸ਼ਾਇਦ ਉਦੋਂ ਜਦੋਂ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਭਾਈ ਕੋਈ ਪੈਸਾ ਨੀ ਦੇਣਾ ਬੈਂਕਾਂ ਨੂੰ, ਮਾਫ਼ ਕਰ ਦਾਂ ਕਰਜ਼ਾ ਨਾ, ਤੇ ਉਸ ਤੋਂ ਬਾਅਦ
2: ਲੋਕ
1: ਮਤਲਬ ਕਿ ਦੁਖੀ ਹੋ ਰਹੇ ਨੇ ਉਹਨਾਂ ਚੀਜ਼ਾਂ ਦੇ ਵਿਚ ਖਪ ਰਹੇ ਨੇ।
2: ਨੀ ਪਰ ਜੀ ਇਸ ਤਰ੍ਹਾਂ ਹੀ ਗੱਲ ਕਹਿੰਦੇ ਸਾਡੀ ਮੁੱਢੋ ਮੁੱਢੋ ਇਹ ਗੱਲ ਆ ਵੀ ਤੁਸੀਂ ਦੇਣਾ ਸਾਨੂੰ ਕੰਮ ਦਓ ਯਾਰ, ਕੰਮ ਲੈ ਕੇ ਅਸੀਂ ਕਰ ਲਾਂਗੇ, ਜਿੱਥੇ ਮਰਜ਼ੀ ਪੈਸਾ ਖਰਚੀਏ ਕਿੱਥੇ ਨਾ ਖਰਚੀਏ
1: ਜੀ,
3: ਪੰਜਾਬ ਨੂੰ ਇਹਨਾਂ ਨੇ ਮੰਗ ਤੇ ਬਣਾਤਾ ਜੀ, ਮੰਗ ਤੇ
1: ਬਿਲਕੁਲ ਹੈ ਜੀ, ਬਿਲਕੁਲ
3: ਇਨਤਾਵਾਂ ਲੋਕਾਂ ਨੇ
1: ਜੀ।
3: ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਤੁਸੀਂ ਲਘੂ ਉਦਯੋਗ ਘਰ ਘਰ ਦੇ ਦਿਓ ਜੀ
1: ਜੀ, ਕੋਈ ਫੈਕਟਰੀ ਲਿਆਓ ਸੂਬੇ ਦੇ ਵਿੱਚ, ਕੋਈ ਕਾਰੋਬਾਰ ਨਵਾਂ ਲਿਆਓ। ਬਿਲਕੁਲ ਹੈ ਜੀ
3: ਸਰ, ਮੈਂ ਉਹੀ ਸਰ ਮੈਂ ਉਹੀ ਬੇਨਤੀ ਕਰਦਾ ਵੀ ਤੁਸੀਂ ਵੱਡੀ ਇੱਕ ਫੈਕਟਰੀ ਲੈ ਕੇ ਆਓਗੇ, ਉਹਦੇ ਪਾਰਟ ਵੀ ਇੱਥੇ ਬਣਾ ਲਓ, ਉਹੀ 10 ਫੈਕਟਰੀਆਂ ਕਰ ਦੂਗਾ।
1: ਬਿਲਕੁਲ ਹੈ ਜੀ, ਸਪੇਅਰ ਪਾਰਟ ਦਾ ਕਿੰਨਾ ਕਾਰੋਬਾਰ ਹੈ, ਇਹਨਾਂ ਮੁਲਕਾਂ ਦੇ ਵਿੱਚ ਕੰਮ ਨਹੀਂ ਮੁੱਕਦਾ।
3: ਪਰ ਜੀ ਗੱਲ ਤਾਂ ਐ ਜੀ, ਇਹ ਕਾਮਯਾਬ ਕਰਨਾ ਤਾਂ ਕਰ ਲਾਂਗਾ, ਨੀਤ ਤਾਂ ਇਹਦੀ ਹੈ ਨੀ ਕਰਤਾ ਆਮ ਨੂੰ ਕਾਮਯਾਬ ਕਰਨ
1: ਜੀ।
3: ਅੱਖ ਤਾਂ ਇਹਦੀ ਉਪਜਾਊ ਧਰਤੀ ਦੇ ਸਾਰਿਆਂ ਦੀ
1: ਜੀ,
3: ਵੀ ਜਿਹੜਾ ਹੈ ਫਰਟਾਈਲ ਏਰੀਆ ਸਾਡਾ।
1: ਚਾਈਨਾ ਦੇ ਵਿੱਚੋਂ ਜਿਹੜੀ ਮਰਜ਼ੀ ਚੀਜ਼ ਤੁਸੀਂ ਸਰਚ ਕਰ ਲੋ, ਕਿਹੜੀ ਚੀਜ਼ ਆ ਜਿਹੜੀ ਨਹੀਂ ਉੱਥੋਂ ਬਣਾਉਂਦੇ ਜਾਂ ਮਿਲਦੀ ਆ ਜੀ।
3: ਸਰ ਮੈਂ ਚਾਈਨਾ ਦੇ ਵਿੱਚ 2004 ਗਿਆ ਸੀ
1: ਜੀ,
3: 4 ਦੇ ਵਿੱਚ ਵੀ ਉਹ ਦੇਸ਼ ਇੰਨਾ ਤਰੱਕੀ ਵਾਸਤਾ ਸੀ, ਉਹਦਾ ਵੀ ਘਰ ਕੰਮ ਦਿੱਤਾ ਸੀ, ਜਿਹੜਾ ਲਘੂ ਉਦਯੋਗ ਕਹਿੰਦੇ ਆਪਾਂ ਨਾ, ਉਹਨਾਂ ਦਾ ਘਰ ਘਰ ਦਿੱਤਾ ਹੋਇਆ ਸੀ। ਬੰਦਾ ਘੱਟ ਕਰੇ ਵੱਧ ਰੇ, ਜਿੰਨਾ ਕਰੂਗਾ ਉਨਾ ਉਹਦਾ ਕਮਾਊਗਾ ਖਾਊਗਾ, ਵੱਧ ਕਰ ਲਊਗਾ ਘੱਟ ਕਰਦਾ ਹੈ ਨਾ।
1: ਬਿਲਕੁਲ,
3: ਮੈਂ ਤਾਂ ਖੁਦ ਹੀ ਗੱਲ ਕਹਿਣਾ ਵੀ ਤੁਸੀਂ ਇਹੋ ਜਿਹੀਆਂ ਚੀਜ਼ਾਂ ਜਿਵੇਂ ਆਹ ਬੱਸਾਂ ਦੇ ਕਿਰਾਏ ਫ੍ਰੀ ਕਰਤੇ ਜੀ, ਕਦੇ ਆਹ ਕੁਛ ਫ੍ਰੀ ਕਰਤਾ ਜੀ, ਜਿਹਨਾਂ ਤੁਸੀਂ ਦੇ ਰਹੇ ਹੋ ਉਹਨਾਂ ਨਾਲ ਤੁਸੀਂ ਗੱਲ ਨੀ ਕਰਦੇ,
1: ਇਹ
3: ਗੱਲਾਂ ਦਾ ਸਾਡਾ ਫਾਇਦਾ ਕਿ ਨੁਕਸਾਨ ਆ ਜੀ।
1: ਬਿਲਕੁਲ ਆ ਜੀ, ਔਜਲਾ ਸਾਹਿਬ ਲਿਖਦੇ ਨੇ BMW ਲੈ ਕੇ ਤਾਂ ਆਏ ਨੇ, ਔਜਲਾ ਸਾਹਿਬ ਕਹਿੰਦੇ ਨੇ
3: ਕਹਿੰਦੇ
1: BMW ਲੈ ਕੇ ਤਾਂ ਆਏ ਨੇ ਕਹਿੰਦੇ ਜਰਮਨ ਤੋਂ।
3: ਉਹ ਹਲਾਸਤੇ ਪਿਆ ਜੀ, ਉਹ ਜਲ ਡਮਰੂ ਚੋਂ ਬਿਨਾ ਘਿਰਿਆ ਹੋਇਆ ਜੀ ਹਲੇ ਆਪਣਾ ਉਹ
1: ਜੀ, ਹਾਂ ਜਲ ਡਮਰੂ ਘਿਰਿਆ ਹੋਇਆ ਜੀ, ਉਸ ਉੱਥੋਂ ਲੰਘਿਆ ਨੀ ਅਜੇ ਜੀ, ਜਰਮਨ ਦੇ ਵਿਚ ਆਪ ਖਰੀਦ ਕੇ ਬੈਠੇ ਨੇ, ਇੱਕੋ ਕਰ ਦਿੱਤੀਆਂ, ਪਹਿਲਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਸੀ।
3: ਪਰ ਜੀ ਦੇਖੋ ਲੋਕਾਂ ਨੂੰ ਉਮੀਦਾਂ ਬਹੁਤ ਸੀ ਸਰਕਾਰ ਤੋਂ, ਪਰ ਤੁਸੀਂ ਗੱਲ ਦੇਖੋ ਜਿਹੜਾ ਜਦੋਂ ਨਾ ਇਹ ਕੋਈ ਵੱਡੀ ਗੁੱਸੀ ਦੇ ਉਹਦੇ ਤੇ ਬਹਿ ਜਾਂਦਾ
1: ਜੀ,
3: ਉਹ ਲੋਕਾਂ ਤੋਂ ਦੂਰ ਹੋ ਜਾਂਦਾ ਜੀ।
1: ਜੇ
3: ਪਿੰਡਾਂ ਚ ਬਹਿਣ ਵਾਲਾ ਸੀ ਤਾਂ ਪਿੰਡਾਂ ਚ ਉਹ ਵੀ ਘੁੰਮ ਸਕਦੇ ਸੀ, ਕਿਹੜਾ ਇਹਨਾਂ ਨੂੰ ਖਤਰਾ ਜੀ
1: ਜੀ,
3: ਕਿਤੋਂ ਖਤਰਾ ਜੀ।
1: ਨਹੀਂ ਆਪਣੀ ਮਨ ਮਰਜ਼ੀ ਨੀ ਨਾ ਕਰ ਸਕਦੇ, ਜੋ ਇਹ ਜੋ ਆਪਣੀ ਮਨ ਮਰਜ਼ੀ ਥੋੜੀ ਚੱਲਣੀ ਆ ਜੀ, ਉਹ ਤਾਂ ਫਿਰ ਉੱਪਰਲੀਆਂ ਲਗਾਮਾਂ ਦੇ ਜਿੱਦਾਂ ਅਗਲੇ ਖਿੱਚਣਗੇ ਓਦਾਂ ਹੀ ਚੱਲਣਾ ਪੈਣਾ, ਉਹ ਚਾਹੇ ਮੁੱਖ ਮੰਤਰੀ ਆ ਤੇ ਚਾਹੇ ਉਹ ਪ੍ਰਧਾਨ ਮੰਤਰੀ ਆ ਜੀ।
3: ਨਹੀਂ ਨਹੀਂ ਨਹੀਂ ਭਾਰਤ ਜੀ, ਇਹ ਤਾਂ ਮਨ ਮਰਜ਼ੀ ਦਾ ਨਾਂ ਦਿੱਤਾ ਹੋਇਆ ਵੀ ਇਹ ਲੋਕਾਂ ਨਾਲ ਸੰਪਰਕ ਟੁੱਟ ਜੇ
1: ਜੀ,
3: ਜਿਹਨੇ ਕਰਨਾ ਉਹ ਇੱਥੇ ਬਿਨਾਂ ਪੈਸਿਆਂ ਇਹ ਕੁਰਸੀ ਤੇ ਬੈਠ ਕੇ ਨਾ ਬਿਨਾਂ ਪੈਸਿਆਂ ਦੇ ਵੀ ਕਰ ਸਕਦਾ।
1: ਬਿਲਕੁਲ ਹੈ ਜੀ,
3: ਸਾਡਾ ਲੋਅ ਐਂਡ ਆਰਡਰ ਕਿਹੋ ਜਿਹਾ ਤੁਸੀਂ ਐਂ ਦੇਖੋ ਜੀ
1: ਜੀ,
3: ਐ ਨਸ਼ੇ ਆ। ਮੈਂ ਕੱਲ ਪਰਸੋਂ ਇੱਕ ਵੀਡੀਓ ਪਾਈ ਸੀ, ਅਸੀਂ ਗਏ ਸੀ ਮਾਨਸਾ, ਮਾਨਸਾ ਨਾ ਉੱਥੇ ਕੋਰਟ ਦੇ ਵਿੱਚ ਮੁੰਡੇ ਆਏ, ਮੈਨੂੰ ਲੱਗਦਾ 50-60 ਮੁੰਡੇ ਸੀ ਉਹ
1: ਜੀ,
3: ਜਿਹੜੇ ਉੱਥੇ ਆ ਕੇ ਨਾਰੇ ਲਾ ਕੇ ਗਏ ਨੇ ਵੀ ਸਾਡੇ ਇੱਥੇ ਵਿਕਦਾ ਤੁਸੀਂ ਫੜਦੇ ਕਿਉਂ ਨੀ ਮਾਨਸਾ ਚ।
1: ਅੱਛਾ ਜੀ,
3: ਹਾਂਜੀ,
1: ਮਾਨ ਸਾਹਿਬ ਦਾ ਮਤਲਬ ਕਿ ਇਲਾਕਾ ਵੀ ਆ।
3: ਨਹੀਂ ਉਹ ਤਾਂ ਦੂਰ ਜਾ ਰਿਹਾ,
1: ਦੂਰ ਚੱਲ ਜਾਂਦਾ ਜੀ, ਸੰਗਰੂਰ ਉਧਰ, ਹਾਂਜੀ ਮਾਨਸਾ ਇੱਧਰ ਪੈ ਜਾਂਦਾ, ਸੰਗਰੂਰ ਹੋਰ ਪਾਸੇ ਨੂੰ ਚੱਲ ਜੀ,
3: ਮਾਨਸਾ ਤਾਂ ਹਾਂਜੀ। ਇਹ ਤਾਂ ਹੁਣ ਜਿਉਂ ਜਿਉਂ ਦੇਖੋ ਮੁੜੀਆਂ ਵੋਟਾਂ ਆਊਗਾ, ਸਾਰਾ ਕੁਛ ਆਊਗਾ
1: ਜੀ,
3: ਕੀ ਹਜੇ ਹੋਰ ਫ੍ਰੀ ਕਰਦੇ।
1: ਬਿਲਕੁਲ ਹੈ ਜੀ, ਬਿਲਕੁਲ,
3: ਜੇਬ ਚ ਧੇਲਾ ਨੀ,
1: ਮੇਲਾ ਹੀ ਮੇਲਾ
3: ਸਾਡੇ ਭਾਰ ਜੀ, ਜਿਹੜੀਆਂ ਸੜਕਾਂ ਬਣਦੀਆਂ ਸੁਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ
1: ਜੀ,
3: ਜਿਹੜੀਆਂ ਸੜਕਾਂ ਮਸ਼ੀਨਾਂ ਪੱਟੀਆਂ ਨੀ ਜਾਂਦੀਆਂ ਉੱਤੋਂ,
1: ਹਾਂਜੀ
3: ਮਸ਼ੀਨਾਂ ਪੱਟ ਕੇ ਲੋਡ ਕਰ ਲੈਂਦੇ ਨੇ ਟਰੱਕ ਚ ਬਦਲੀ, ਉਹ ਜਿਹੜੀ ਪੱਟੀ ਹੋਈ ਹੁੰਦੀ ਹੈ
1: ਹਾਂਜੀ,
3: ਉਹਨੂੰ ਦੁਬਾਰੇ ਉੱਥੇ ਰੀਸਾਈਕਲ ਕਰਕੇ ਉਹ ਦੁਬਾਰੇ ਆਹ ਸੜਕਾਂ ਤੇ ਪਾਈ ਜਾਂਦੀ ਆ,
1: ਉਹ ਲੁੱਕ ਜੇ ਘੁਮਾ ਕੇ ਉਹਦੇ ਵਿੱਚ ਹੀ। ਅੱਛਾ ਜੀ, ਉਹ ਹੀ ਪਾਈ ਜਾਂਦੇ, ਦੱਸੋ।
3: ਹਾਂ ਉਹਦੇ ਵਿੱਚ, ਉਹਦੇ ਵਿੱਚ ਘੁਮਾ ਕੇ ਉਹੀ ਪਾਈ ਜਾਂਦੇ ਨੇ।
1: ਕੀ ਬਾਤ ਆ, ਤਾਂ ਹੀ ਤਾਂ ਖੜਦੇ
3: ਲੋਕ
1: ਹੱਥਾਂ ਚ ਚੱਕੀ, ਵਿਕਾਸ ਨੂੰ ਹੱਥਾਂ ਚ ਚੱਕੀ ਫਿਰਦੇ ਆ।
3: ਆ ਦੇਖ ਲਓ ਕਿੰਨੇ ਕਿੰਨੇ ਆ ਜਿਹੜੇ ਲੱਗੇ ਹੋਏ ਪਲਾਂਟ ਸੀ, ਉਹਨਾਂ ਨੂੰ ਦੇਖ ਲਓ ਟਰੱਕਾਂ ਦੇ ਟਰੱਕ ਪਏ ਨੇ ਉਹ
1: ਜੀ,
3: ਉਹ ਫਿਰ ਇੱਥੇ ਕੰਮ ਆਉਂਦੀਆਂ ਨੇ, ਫਿਰ ਉਹ ਇਹੀ ਮਿਲਦੇ ਨੇ ਠੇਕਿਆਂ ਵਾਲੇ। ਅੱਛਾ, ਜਿਹੜੇ ਠੇਕੇ ਦਿੰਦੇ ਨੇ ਇਹ ਛੋਟੇ ਕਰਕੇ 10 ਜਣਿਆਂ ਨੂੰ ਦੇ ਸਕਦੇ
1: ਜੀ,
3: ਜੇ ਇਹਨਾਂ ਨੇ ਰੋਟੀ ਉਹ ਦੇਣੀ ਆ ਪੰਜਾਬ ਨੂੰ, ਯਾਰ ਤੁਸੀਂ ਕੰਮ ਦੇ ਦੋ, ਤੁਸੀਂ ਫ੍ਰੀ ਦੇ ਜੀ ਤਾਂ ਜਮੇ ਬੰਦ ਕਰਦੇ ਆ।
1: ਜਿਹੜੇ
3: ਬੰਦੇ ਨੂੰ ਲੋੜ ਆ, ਨਹੀਂ ਸਰਦਾ ਯਾਰ, ਤੁਹਾਡੇ ਕੋਲ ਡਾਟਾ ਸਾਰਾ ਕੁਛ ਹੈਗਾ
1: ਜੀ,
3: ਕਿੰਨੀ ਜ਼ਮੀਨ ਆ, ਕਿੰਨਾ ਤੁਹਾਡੇ ਕੋਲ ਕੀ ਆ, ਕਿੰਨਾ ਨਹੀਂ, ਬੇਜ਼ਮੀਨਾ ਬੰਦਾ ਹੈ ਉਹਨੂੰ ਤੁਸੀਂ ਬਰਾਬਰ ਲਾਓ ਦੂਜੇ ਬੰਦੇ ਯਾਰ
1: ਜੀ। ਬਿਲਕੁਲ,
3: ਇਹ ਤਾਂ ਕਰਨਾ ਨੀ ਇਹਨਾਂ ਨੇ ਕੁਛ। ਹੁਣ ਜਿਹੜਾ 1500 ਤੇ 1000 ਵਾਲਾ ਪਵਾੜਾ ਪਵਾਇਆ ਆਪਣੇ ਸਾਹਮਣੇ ਹੈ
1: ਜੀ,
3: ਇਹ ਪਵਾੜਾ ਨੀ ਹੋਰ ਕੀ ਹੈ
1: ਜੀ,
3: ਕੇਂਦਰ ਦੀ ਨੀਤੀਆਂ ਦੀ ਚੱਲ ਰਹੇ ਨੇ, ਏ ਬੀ ਟੀਮ ਹੋਰ ਕੀ ਹੈ ਜੀ,
1: ਬਿਲਕੁਲ ਹੈ ਜੀ ਬਿਲਕੁਲ,
3: ਅਸੀਂ ਵੀ ਨੀ ਸਮਝ ਰਹੇ
1: ਜੀ।
3: ਇੱਥੇ ਜਿਹਨੂੰ ਮਰਜ਼ੀ ਕੁਰਸੀ ਤੇ ਬਿਠਾ ਦਿਓ, ਪਰ ਜੀ ਦੁਨੀਆਂ ਤੋਂ ਪਹਿਲਾਂ ਤੁਹਾਨੂੰ ਇਹ ਤੋਂ ਅਲੱਗ ਕਰਦੇ ਨੇ ਆਮ ਲੋਕਾਂ ਤੋਂ
1: ਜੀ,
3: ਕਰਾਉਂਦੇ ਫਿਰ ਆਪਦੀ ਮਰਜ਼ੀ ਨੇ ਉਹ
1: ਜੀ,
3: ਠੀਕ ਹੈ। ਇਕੱਲਾ ਬੰਦਾ ਕੋਈ ਕੁਛ ਨੀ ਕਰ ਸਕਦਾ, ਸਾਰੇ ਇਕੱਠੇ ਐਤਕੀ ਇਸ ਵਾਰ ਤਾਂ 92-94 ਦੇਤੇ ਸੀਗੇ
1: ਜੀ,
3: ਉਹ 92-94 ਗੱਲ ਨੀ ਬਣੀ, ਜਦੋਂ ਇਕੱਲਾ ਬੰਦਾ ਕੀ ਕਰੂ ਫਿਰ,
1: ਬਿਲਕੁਲ ਹੈ ਜੀ।
3: ਅਸੀਂ ਇਹੀ ਪਰ ਜੀ ਉਮੀਦ ਕਰਦੇ ਆ ਵੀ ਸਾਨੂੰ ਤਾਂ ਕੰਮ ਦੇ ਦੇ ਬਸ, ਕੰਮ ਤੋਂ ਬਾਅਦ ਸਾਨੂੰ ਕੁਛ ਨੀ ਚਾਹੀਦਾ,
1: ਬਿਲਕੁਲ
3: ਆਪੀ ਕਰਕੇ ਖਵਾਲਾ ਕਰਾਂਗੇ, ਠੀਕ ਆ, ਘੱਟ ਹੋਊ ਘੱਟ ਕਮਾ ਲਾਂਗੇ, ਵੱਧ ਕੰਮ ਕਰਾਂਗੇ ਵੱਧ ਕਮਾ
1: ਲਾਂਗੇ,
3: ਹਜੇ ਸਰੀਰ ਚੱਲਦਾ ਜੀ, ਹਾਂ
1: ਬਿਲਕੁਲ
3: ਬਿਲਕੁਲ, ਸਾਰੇ ਕੰਮ ਦੇ ਰਹੇ ਬਸ, ਮੇਰੀ ਤਾਂ ਇਹੀ ਬੇਨਤੀ ਹੈ ਬਾਬਾ ਰੇਡੀਓ ਦੇ ਮਾਧਿਅਮ ਰਾਹੀਂ, ਮੂਹਰੇ ਵੋਟਾਂ ਆਉਂਦੀਆਂ ਨੇ, ਤੁਸੀਂ ਕਰਨਾ ਜੇ ਕੁਛ ਕਰਨਾ
1: ਜੀ,
3: ਵੀ ਲੋਕਾਂ ਨੂੰ ਤੁਸੀਂ ਕੰਮ ਵੱਧ ਤੋਂ ਵੱਧ ਦਿਓ, ਕੰਮ
1: ਬਿਲਕੁਲ
3: ਇੰਨਾ ਦੇ ਸਕਦੇ ਹੋ ਘਰ ਘਰ ਤੱਕ ਕੰਮ ਪਹੁੰਚਾ,
1: ਬਿਲਕੁਲ ਬਿਲਕੁਲ,
3: ਨਾ ਸਾਨੂੰ ਫ੍ਰੀ ਬੱਸ ਦੀ ਲੋੜ ਬਣੀ, ਨਾ ਫ੍ਰੀ ਚੀਜ਼ਾਂ ਦੀ ਲੋੜ ਬਣੀ, ਕਿਸੇ ਚੀਜ਼ ਦੀ ਲੋੜ ਨੀ ਬਣੀ
1: ਜੀ, ਬਿਲਕੁਲ ਹੈ ਜੀ, ਬਹੁਤ ਬਹੁਤ ਸ਼ੁਕਰੀਆ ਚੰਗੇ ਵਿਚਾਰਾਂ ਲਈ। ਹੈਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਸਨ, ਤੇ ਅੱਗੇ ਚੱਲਦੇ ਹੁਣ ਵਿਦੇਸ਼ੀ ਖਬਰਾਂ ਦੇ ਵੱਲ ਨੂੰ, ਤੇ ਮੁਕੱਦਰ ਜੀ ਕਹਿੰਦੇ ਆ ਮੈਂ ਰਿਪੀਟ ਸੁਣ ਰਿਹਾ ਸੀ ਪ੍ਰੋਗਰਾਮ ਤੇ ਮੈਂ ਗਲਤ ਨਹੀਂ ਸੀ, ਕਹਿੰਦੇ ਔਜਲਾ ਬਾਈ ਜੀ ਨੇ ਬੀਅਰ ਮਹਿੰਗੀ ਗੱਲ ਹੋਣ ਕੀਤੀ ਸੀਗੀ ਜੀ, ਤੇ ਸ਼ਰਾਬ ਮਹਿੰਗੀ ਹੋਣ ਦੀ ਗੱਲ ਕੀਤੀ ਸੀ ਜੀ, ਤੇ ਮੈਂ ਤਾਂ ਹੀ ਕਹਿੰਦੇ ਕਿਹਾ ਸੀ ਉਹ, ਹਾਂਜੀ ਉਹ ਗੱਲ ਚੱਲਦੀ ਸੀਗੀ ਉਹਦੇ ਵਿੱਚ ਕਿ ਮਤਲਬ ਕਿ ਪ੍ਰਾਈਜ਼ ਜਿਹੜੇ ਵਧਾ ਦਿੱਤੇ ਆ ਇੱਥੇ ਵੀ, ਮਤਲਬ ਕਿ ਪਰ ਉਹ ਜਿਹੜਾ ਚਾਹੇ ਕੱਲੀ ਦਾਰੂ ਹੀ ਨਹੀਂ ਹੈ, ਬੀਅਰ ਨਹੀਂ ਹੈ ਜਾਂ ਹੋਰ ਸਾਰੇ ਕੋਲਡ ਡਰਿੰਕ ਹੋ ਗਏ, ਫਰੀਜ਼ ਡਰਿੰਕ ਹੋ ਗਏ, ਚਿਪਸ ਹੋ ਗਏ ਜਾਂ ਕਿਸੇ ਵੀ ਤਰ੍ਹਾਂ ਦਾ ਪੈਕਿੰਗ ਵਾਲਾ ਜਿਹੜਾ ਹੈਗਾ ਉਹਦੀ ਪੈਕਿੰਗ ਘਟਾ ਦਿੱਤੀ ਹੈ 20 ਗ੍ਰਾਮ 15 ਗ੍ਰਾਮ, ਤੇ ਉਹਦਾ ਜਿਹੜਾ ਪ੍ਰਾਈਜ਼ ਹੈ ਓਨਾ ਹੀ ਰੱਖਿਆ ਗਿਆ ਜਾਂ ਥੋੜਾ ਜਿਹਾ ਬਹੁਤਾ ਉਹਦੇ ਵਿੱਚ ਵੀ ਵਧਾ ਦਿੱਤਾ ਗਿਆ, ਉਹ ਗੱਲ ਚੱਲ ਰਹੀ ਸੀ, ਤੇ ਔਜਲਾ ਸਾਹਿਬ ਕਹਿੰਦੇ ਸੀ ਕਿ ਬੀਅਰ ਦੀ ਪ੍ਰਾਈਜ਼ ਉਹੀ ਹੈ ਪਰ ਉਹਦਾ ਜਿਹੜਾ ਸਾਈਜ਼ ਹੈ ਬੋਤਲ ਦਾ ਉਹ ਘਟਾ ਦਿੱਤਾ ਹੈ, ਇਸੇ ਤਰ੍ਹਾਂ ਕੋਲਡ ਡਰਿੰਕ ਦਾ ਵੀ। ਲੋ ਦੋਸਤੋ, ਕੁਝ ਪੋਜ਼ਿਟਿਵ ਗੱਲਾਂ ਦੇ ਵੱਲ ਨੂੰ ਚੱਲਦੇ ਆ। ਪੰਜਾਬ ਦੀ 17 ਸਾਲਾਂ ਦੀ ਧੀ ਦਾ ਜਿਹੜਾ ਕੈਨੇਡਾ ਦੇ ਵਿੱਚ ਕਮਾਲ ਕੀਤਾ, ਉਹਨੇ 35 ਸਾਲ ਪੁਰਾਣੀ ਮੈਡੀਕਲ ਖਾਮੀ ਦੂਰ ਕਰ ਦਿੱਤੀ ਹੈ। ਕੈਨੇਡਾ ਵਿਆਪੀ ਸਾਇੰਸ ਮੇਲੇ ਦੇ ਵਿੱਚ ਜਿੱਤਿਆ ਉਹਨੇ ਇਨੋਵੇਸ਼ਨ ਐਵਾਰਡ ਜਿੱਤਿਆ, ਤੇ ਪਲਸ ਆਕਸੀਮੀਟਰਾਂ ਦੀ ਜਿਹੜੀ ਨਸਲੀ ਖਾਮੀ ਜਿਹੜੀ ਹੈ ਉਹ ਦੂਰ ਕੀਤੀ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਕਿਚਨਰ ਸ਼ਹਿਰ ਦੀ 17 ਸਾਲਾਂ ਪੰਜਾਬੀ ਮੂਲ ਦੀ ਵਿਦਿਆਰਥਣ ਗੁਰਨੂਰ ਕੌਰ ਹੁਣਾਂ ਨੇ ਆਪਣੇ ਜਿਹੜਾ ਵਿਲੱਖਣ ਖੋਜ ਦੇ ਨਾਲ ਕੌਮੀ ਪੱਧਰ ਦੇ ਉੱਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਗੁਰਨੌਰ ਨੂੰ ਐਡਮਿੰਟਨ ਦੇ ਵਿੱਚ ਹੋਏ ਕੈਨੇਡਾ ਵਿਆਪੀ ਸਾਇੰਸ ਫੇਅਰ ਜਿਹੜਾ ਉਹਦੇ ਵਿੱਚ ਬੈਸਟ ਪ੍ਰੋਜੈਕਟ ਫਾਰ ਇਨੋਵੇਸ਼ਨ ਜਿਹੜਾ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ, ਤੇ ਕੈਮਰਨ ਹਾਈਟਸ ਕਾਲਜੀਏਟ ਇੰਸਟੀਚਿਊਟ ਦੀ 11ਵੀਂ ਜਮਾਤ ਦੀ ਵਿਦਿਆਰਥਣ ਗੁਰਨੂਰ ਕੌਰ ਦਾ ਜਿਹੜਾ ਇਹ ਪ੍ਰੋਜੈਕਟ ਸਿਹਤ ਖੇਤਰ ਦੇ ਵਿੱਚ ਇੱਕ ਅਹਿਮ ਜਿਹੜਾ ਸਮੱਸਿਆ ਦੇ ਹੱਲ ਦੇ ਨਾਲ ਜੁੜਿਆ ਹੋਇਆ ਹੈ। ਗੁਰਨੂਰ ਦੀ ਜਿਹੜੀ ਹੈ ਖੋਜ ਦਾ ਮੁੱਖ ਕੇਂਦਰ ਪਲਸ ਆਕਸੀਮੀਟਰਾਂ ਦੇ ਵਿੱਚ ਮੌਜੂਦ ਉਸ ਤਕਨੀਕੀ ਕਮੀ ਨੂੰ ਦੂਰ ਕਰਨਾ ਹੈ ਜਿਸ ਦੇ ਕਾਰਨ ਗੂੜੇ ਜਾਂ ਸਾਂਵਲੇ ਰੰਗ ਦੀ ਚਮੜੀ ਵਾਲੇ ਲੋਕਾਂ ਦੇ ਵਿੱਚ ਖੂਨ ਦੇ ਆਕਸੀਜਨ ਪੱਧਰ ਦੀ ਮਾਪ ਸਹੀ ਨਹੀਂ ਆਉਂਦੀ ਸੀ ਕਿ ਕਿੰਨਾ ਉਹਦੇ ਵਿੱਚ ਜਿਹੜਾ ਹੋਮੋਗਲੋਬਿਨ ਹੈ। ਵਿਗਿਆਨੀਆਂ ਅਤੇ ਮੇਲੇ ਦੇ ਜੱਜਾਂ ਦੇ ਮੁਤਾਬਕ ਖੂਨ ਦੇ ਵਿੱਚ ਆਕਸੀਜਨ ਦੀ ਮਾਤਰਾ ਮਾਪਣ ਵਾਲੇ ਸੈਂਸਰ ਦੇ ਨਾਲ ਜੁੜੀ ਇਹ ਸਮੱਸਿਆ ਪਿਛਲੇ 3.5 ਦਹਾਕਿਆਂ ਯਾਨੀ ਕਿ 35 ਸਾਲਾਂ ਤੋਂ ਜਿਹੜੀ ਮੌਜੂਦ ਸੀ ਜਿਸ ਦੇ ਨਾਲ ਮਰੀਜ਼ਾਂ ਦੇ ਇਲਾਜ ਅਤੇ ਨਤੀਜਿਆਂ ਦੇ ਉੱਤੇ ਮਾਰੂ ਅਸਰ ਪੈਦਾ ਜਿਹੜਾ ਹੋ ਰਿਹਾ ਸੀ। ਗੁਰਨੂਰ ਦੀ ਖੋਜ ਨੇ ਹੁਣ ਇਹ ਖਾਮੀ ਨੂੰ ਜੜੋਂ ਹੀ ਖਤਮ ਕਰਨ ਦਾ ਰਾਹ ਦਿਖਾ ਦਿੱਤਾ ਹੈ। ਗੁਰਨੂਰ ਨੇ ਦੱਸਿਆ ਕਿ ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਸੀ ਕਿ ਇਹ ਸਮੱਸਿਆ ਸਿਰਫ ਗੂੜੇ ਰੰਗ ਦੇ ਲੋਕਾਂ ਦੇ ਡਾਟਾ ਦੀ ਘਾਟ ਦੇ ਕਾਰਨ ਪੈਦਾ ਹੁੰਦੀ ਹੈ, ਪਰ ਖੋਜ ਦੇ ਦੌਰਾਨ ਉਸਨੇ ਪਾਇਆ ਦੇਖਿਆ ਕਿ ਮੌਜੂਦਾ ਕਾਰਡੀਅਕ ਮਾਡਲਾਂ ਦੇ ਵਿੱਚ ਇੱਕ ਗਣਿਤਕ ਖਾਮੀ ਵੀ ਮੌਜੂਦ ਹੈ ਜੋ ਕਿ ਇਸ ਗਲਤੀ ਦਾ ਇੱਕ ਵੱਡਾ ਕਾਰਨ ਬਣਦੀ ਹੈ। ਉਸਨੇ ਜਿਹੜਾ ਸੀ ਇਸ ਮਾਡਲ ਦੇ ਵਿੱਚ ਲੋੜੀਂਦੇ ਸੁਧਾਰ ਕਰਕੇ ਇੱਕ ਅਜਿਹਾ ਵਿਗਿਆਨਕ ਹੱਲ ਪੇਸ਼ ਕੀਤਾ ਜਿਸ ਦੇ ਨਾਲ ਵੱਖ ਵੱਖ ਨਸਲਾਂ ਤੇ ਵਰਗਾਂ ਦੇ ਜਿਹੜੇ ਮਰੀਜ਼ਾਂ ਦੇ ਲਈ ਆਕਸੀਜਨ ਮਾਪਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸਹੀ ਤੇ ਨਿਰਪੱਖ ਬਣ ਸਕਦੀ ਹੈ। ਪਹਿਲਾਂ ਵੀ ਬਣਾਇਆ ਗਿਆ ਵੈਸੇ ਤਾਂ ਇਹ AI ਆਧਾਰਿਤ ਸਿਸਟਮ ਹੈ, ਇਸ ਤੋਂ ਪਹਿਲਾਂ ਵੀ ਗੁਰਨੂਰ ਨੇ ਜਿਹੜਾ ਸੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਹੋਣ ਵਾਲੇ ਡਲੀਰੀਅਮ ਯਾਨੀ ਕਿ ਦਿਮਾਗੀ ਉਲਝਣ ਜਿਹੜੀ ਹੋ ਜਾਂਦੀ ਹੈ ਆਕਸੀਜਨ ਦੀ ਕਮੀ ਨਾਲ ਦੀ ਪਛਾਣ ਕਰਨ ਦੇ ਲਈ ਇੱਕ AI ਜਿਹੜਾ ਆਧਾਰਿਤ ਸੀ ਸਿਸਟਮ ਤਿਆਰ ਕੀਤਾ ਸੀ। ਇਹ ਸਿਸਟਮ ਕੈਮਰਿਆਂ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਬਿਨਾਂ ਕਿਸੇ ਸਰੀਰਕ ਸੰਪਰਕ ਦੇ ਮਰੀਜ਼ਾਂ ਦੀਆਂ ਭਾਵਨਾਵਾਂ, ਚਿਹਰੇ ਦੇ ਜਿਹੜੇ ਨੇ ਸੂਖਮ ਹਾਵ ਭਾਵ, ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਗਤੀ ਦੀ ਨਿਗਰਾਨੀ ਜਿਹੜੀ ਸੀ ਕਰ ਸਕਦਾ। ਇਸ ਦੇ ਨਾਲ ਹਸਪਤਾਲਾਂ ਦੇ ਵਿਚ ਭਾਰੀ ਭਰਕਮ ਜਿਹੜਾ ਸੈਂਸਰਾਂ ਦੀ ਲੋੜ ਘੱਟ ਜਾਂਦੀ ਹੈ। ਇਸ ਡਿਵਾਈਸ ਦੇ ਵਿਚ ਇਕ ਚੈਟਬੋਟ ਵੀ ਸ਼ਾਮਲ ਹੈ ਜੋ ਮਰੀਜ਼ਾਂ ਨੂੰ ਮਾਨਸਿਕ ਤੌਰ ਦੇ ਉਤੇ ਸੁਚੇਤ ਜਿਹੜੀ ਰੱਖਦਾ ਹੈ, ਜਿਸ ਦੇ ਨਾਲ ਡਿਲੀਰੀਅਮ ਦਾ ਜਿਹੜਾ ਖਤਰਾ ਹੈ 50% ਅੱਧਾ ਘੱਟ ਜਾਂਦਾ ਹੈ। ਗੁਰਨੂਰ ਨੇ ਦੱਸਿਆ ਕਿ ਪਲਸ ਆਕਸੀਮੀਟਰ ਦੇ ਉਤੇ ਕੀਤੀ ਗਈ ਉਸਦੀ ਮੌਜੂਦਾ ਖੋਜ ਵੀ ਇਸੇ ਪ੍ਰੋਜੈਕਟ ਦਾ ਹਿੱਸਾ ਹੈ, ਕਿਉਂਕਿ ਉਸਨੇ ਮਰੀਜ਼ਾਂ ਦੀ ਸਰੀਰਕ ਨਿਗਰਾਨੀ ਵਾਲੀਆਂ ਪ੍ਰਣਾਲੀਆਂ ਦੇ ਵਿਚ ਚਮੜੀ ਦੇ ਰੰਗ ਦੇ ਜਿਹੜੇ ਆਧਾਰ ਦੇ ਉਤੇ ਹੁੰਦਾ ਪੱਖਪਾਤ ਵੀ ਦੇਖਿਆ ਸੀ। ਜਿੱਥੇ ਹਲਕੇ ਰੰਗ ਦੀ ਚਮੜੀ ਵਾਲਿਆਂ ਦੇ ਮੁਕਾਬਲੇ ਗੂੜੇ ਰੰਗ ਦੀ ਚਮੜੀ ਵਾਲੇ ਮਰੀਜ਼ਾਂ ਲਈ ਗਲਤੀ ਦੀ ਦਰ ਜਿਹੜੀ ਕਾਫੀ ਵੱਧ ਹੁੰਦੀ ਸੀ। ਗੁਰਨੂਰ ਕੌਰ, ਇਹ ਹੈ ਜੀ ਸਰਬੱਤ ਦੇ ਭਲੇ ਦੀ ਗੱਲ, ਜਿਹੜੇ ਲੋਕ ਕਰਦੇ ਨੇ ਉਹ ਮਤਲਬ ਕਿ ਧਰਮਾਂ ਦੇ ਵਿਚ ਨਹੀਂ ਪੈਂਦੇ। 17 ਸਾਲਾਂ ਦੀ ਧੀ ਹੈ ਜਿਹਨੇ 35 ਸਾਲ ਦਾ ਪੁਰਾਣਾ ਜਿਹੜਾ ਸਿਸਟਮ ਹੈ, ਕਮੀ ਜਿਹੜੀ ਚੱਲਦੀ ਆ ਰਹੀ ਸੀ ਉਹਨੂੰ ਜਿਹੜਾ ਦੂਰ ਕੀਤਾ ਹੈ। ਗੁਰਨੂਰ ਕੌਰ ਦਾ ਕਹਿਣਾ ਹੈ ਕਿ ਉਹ ਭਵਿੱਖ ਦੇ ਵਿਚ ਮੈਡੀਸਨ ਅਤੇ ਕੰਪਿਊਟੇਸ਼ਨਲ ਬਾਇਓ ਫਿਜ਼ਿਕਸ ਜਿਹੜੀ ਹੈ ਉਹਦੇ ਖੇਤਰ ਦੇ ਵਿਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਹੈ। ਉਸਦਾ ਮੁੱਖ ਟੀਚਾ ਅਜਿਹੀਆਂ ਸਿਹਤ ਦਾ ਤਕਨੀਕਾਂ ਵਿਕਸਿਤ ਕਰਨਾ ਹੈ ਜੋ ਹਰ ਵਰਗ ਦੇ ਲੋਕਾਂ ਦੇ ਲਈ ਬਰਾਬਰ ਤੇ ਨਿਰਪੱਖ ਸਿਹਤ ਜਿਹੜਾ ਸੇਵਾਵਾਂ ਯਕੀਨੀ ਬਣਾ ਸਕਣ। ਕੈਨੇਡਾ ਦੇ ਇਸ ਸਭ ਤੋਂ ਵੱਡੇ ਯੁਵਾ ਵਿਗਿਆਨਕ ਮੁਕਾਬਲੇ ਦੇ ਵਿਚ ਇਹ ਵਿਕਾਰੀ ਸਨਮਾਨ ਜਿੱਤਣਾ, ਜਿੱਥੇ ਗੁਰਨੂਰ ਦੀ ਜਿਹੜੀ ਹੈ ਵਿਗਿਆਨਕ ਯੋਗਤਾ ਦਾ ਪ੍ਰਮਾਣ ਹੈ, ਉਥੇ ਹੀ ਉਸਦੀ ਇਹ ਜਿਹੜੀ ਉਪਲਬਧੀ ਪੂਰੇ ਪੰਜਾਬੀ ਭਾਈਚਾਰੇ ਦੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਤੇ ਭਾਈ ਉਹਨੇ ਕੀਤਾ ਹੈ, ਉਹਨੂੰ ਜਿਹੜਾ ਕ੍ਰੈਡਿਟ ਜਾਣਾ ਚਾਹੀਦਾ, ਪਰ ਅਸੀਂ ਖਾਮ ਖਾਮ ਹੀ ਆਪਣੇ ਨਾਲ ਨੂੰ ਹਰ ਕਿਸੇ ਨੂੰ ਨਾਲ ਜੋੜ ਲੈਂਦੇ ਹਾਂ। ਚੰਗੀ ਚੀਜ਼ ਹੈ, ਸਰਬੱਤ ਦੇ ਭਲੇ ਦੀ ਕੀਤੀ ਹੈ, ਤੋ ਕ੍ਰੈਡਿਟ ਉਸ ਧੀ ਨੂੰ ਜਾਣਾ ਚਾਹੀਦਾ। ਦੂਸਰੇ ਪਾਸੇ ਇੰਡੀਅਨ ਟਰੱਕ ਡਰਾਈਵਰ ਅਰੈਸਟਡ ਹੋਏ ਹੈ ਅਮਰੀਕਾ ਦੇ ਵਿਚ, ਗੈਰ ਕਾਨੂੰਨੀ ਤੌਰ ਦੇ ਉਤੇ ਟਰੱਕ ਚਲਾ ਰਹੇ ਸਨ। 30 ਭਾਰਤੀ ਗ੍ਰਿਫ਼ਤਾਰ ਹੋਏ ਹੈ, ਜਲਦ ਹੋਣਗੇ ਰਿਪੋਰਟ। ਸੰਘੀ ਵਿਭਾਗ ਦੀ ਆਪਰੇਸ਼ਨ ਚੈੱਕਮੇਟ ਜਿਹੜੀ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ। ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਚਲਾ ਰਹੇ ਸਨ ਇਹ ਕਾਰੋਬਾਰੀ ਵਾਹਨ। ਸੜਕ ਸੁਰੱਖਿਆ ਦੇ ਲਈ ਆਪਰੇਸ਼ਨ ਚੈੱਕਮੇਟ ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉਤੇ ਰਹਿ ਰਹੇ ਤੇ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਵਜੋਂ ਕੰਮ ਕਰ ਰਹੇ ਲਗਭਗ 30 ਭਾਰਤੀ ਨਾਗਰਿਕਾਂ ਨੂੰ ਇਕ ਵੱਡੀ ਸੰਘੀ ਕਾਰਵਾਈ ਦੇ ਦੌਰਾਨ ਜਿਹੜਾ ਫੈਡਰਲ ਓਪਰੇਸ਼ਨ ਦੇ ਦੌਰਾਨ ਜਿਹੜਾ ਗ੍ਰਿਫ਼ਤਾਰ ਕੀਤਾ ਹੈ ਤੇ ਫੜੇ ਗਏ ਇਨ੍ਹਾਂ ਸਾਰੇ ਭਾਰਤੀਆਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਅਮਰੀਕੀ ਮੌਜੂਦਾ ਪ੍ਰਸ਼ਾਸਨ ਦੇ ਸਖ਼ਤ ਰੁੱਖ ਦਰਮਿਆਨ US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਜਿਹੜੀ ਹੈ CBP ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਦੇ ਅਨੁਸਾਰ ਅਰੀਜ਼ੋਨਾ ਦੇ ਜਿਹੜਾ ਯੂਮਾ ਸੈਕਟਰ ਦੇ ਬਾਰਡਰ ਪੈਟਰੋਲ ਏਜੰਟਾਂ ਨੇ ਆਪਰੇਸ਼ਨ ਚੈੱਕਮੇਟ ਦੇ ਤਹਿਤ 52 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਸਾਰੇ ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉਤੇ ਰਹਿ ਰਹੇ ਸਨ, ਜਿਨ੍ਹਾਂ ਦੇ ਵਿਚੋਂ 36 ਵਿਅਕਤੀ ਵੱਡੇ ਸੈਮੀ ਟਰੱਕ ਚਲਾਉਂਦੇ ਫੜੇ ਗਏ। ਗ੍ਰਿਫ਼ਤਾਰ ਕੀਤੇ ਗਏ ਡਰਾਈਵਰਾਂ ਦੇ ਵਿਚ ਸਭ ਤੋਂ ਵੱਧ ਭਾਰਤੀ ਜਾਂਚ ਏਜੰਸੀਆਂ ਦੇ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ। 36 ਗੈਰ ਕਾਨੂੰਨੀ ਡਰਾਈਵਰਾਂ ਦੇ ਵਿਚੋਂ 30 ਵਿਅਕਤੀ ਜਿਹੜੇ ਨੇ ਇਕੱਲੇ ਭਾਰਤ ਦੇ ਨਾਲ ਸੰਬੰਧਿਤ ਨੇ, ਜਦੋਂ ਕਿ ਬਾਕੀ 6 ਡਰਾਈਵਰ ਮੈਕਸੀਕੋ, ਐਲ ਸਲਵਾਡੋਰ, ਰੂਸ ਦੇ ਨਾਗਰਿਕ ਨੇ। ਇਨ੍ਹਾਂ ਦੇ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਰਾਜਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਨ, ਜਦੋਂ ਕਿ ਕੁਝ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਲਾਇਸੈਂਸ ਨਹੀਂ ਸੀ ਤੇ ਤਾਂ ਵੀ ਡਰਾਈਵ ਕਰ ਰਹੇ ਸੀ। ਜਾਂਚ ਦੇ ਵਿਚ ਆਪਣੇ ਜਿਹੜਾ ਸਾਹਮਣੇ ਆਇਆ ਇਨ੍ਹਾਂ ਦੇ ਕਿ ਇਨ੍ਹਾਂ ਦੇ ਵਿਚੋਂ ਬਹੁਤਿਆਂ ਕੋਲ ਕੰਮ ਕਰਨ ਦੇ ਅਧਿਕਾਰ ਸੰਬੰਧੀ ਦਸਤਾਵੇਜ਼ ਜਿਹੜੇ ਨੇ ਉਹ ਵੀ ਨਹੀਂ ਨੇ, ਜੋ ਪਿਛਲੇ ਜੋ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਹਾਸਲ ਕੀਤੇ ਗਏ ਸਨ, ਪਰ ਹੁਣ ਉਨ੍ਹਾਂ ਦੀ ਮਿਆਦ ਜਿਹੜੀ ਖਤਮ ਹੋ ਚੁੱਕੀ ਹੈ। ਬਾਰਡਰ ਪ੍ਰੋਟੈਕਸ਼ਨ ਜਿਹੜੀ ਹੈ ਵਿਭਾਗ ਦੇ ਸਾਰਿਆਂ ਦੇ ਖਿਲਾਫ਼ ਸੰਘੀ ਕਾਨੂੰਨ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਤੇ ਉਨ੍ਹਾਂ ਨੂੰ ਰਿਪੋਰਟ ਕਰਨ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਹੁਣ ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ ਲਿਬਨਾਨ ਹਮਲਿਆਂ ਨੂੰ ਲੈ ਕੇ ਟਰੰਪ ਨੇ ਨੇਤਨਯਾਹੂ ਨੂੰ ਝਾੜ ਪਾਈ ਹੈ ਤੇ ਇਹਨੂੰ ਕੌਣ ਝਾੜ ਪਾਵੇ ਭਾਈ। ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਫੋਨ ਦੇ ਉਤੇ ਚੇਤਾਵਨੀ ਵੀ ਦਿੱਤੀ ਹੈ। ਟਰੰਪ ਨੇ ਕੱਲ੍ਹ ਬੀਤੇ ਦੇ ਵਿਚ ਰਾਤੀ ਇਕ ਤਿੱਖੀ ਟੈਲੀਫੋਨ ਗੱਲਬਾਤ ਦੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਆਪਣਾ ਗੁੱਸਾ ਕੱਢਿਆ। ਟਰੰਪ ਨੇ ਇਜ਼ਰਾਈਲੀ ਆਗੂ ਨੂੰ ਜਿਹੜਾ ਦੁਨੀਆ ਭਰ ਦੇ ਵਿਚ ਇਜ਼ਰਾਈਲ ਦੇ ਖਿਲਾਫ਼ ਪੈਦਾ ਹੋ ਰਹੀ ਨਫ਼ਰਤ ਅਤੇ ਵਿਰੋਧ ਦੇ ਲਈ ਸਿੱਧੇ ਤੌਰ ਦੇ ਉਤੇ ਜਿੰਮੇਵਾਰ ਜਿਹੜਾ ਠਹਿਰਾਇਆ। ਇਹ ਤਨਾਅ ਉਸ ਵੇਲੇ ਵਧਿਆ ਜਦੋਂ ਇਰਾਨ ਨੇ ਉਸੇ ਦਿਨ ਸਵੇਰੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਲਿਬਨਾਨ ਦੇ ਵਿਚ ਇਜ਼ਰਾਈਲੀ ਜਾਂ ਇਜ਼ਰਾਈਲ ਦੇ ਜਿਹੜੇ ਨੇ ਆਪਣੇ ਇਜ਼ਰਾਈਲ ਦੀਆਂ ਫੌਜੀ ਕਾਰਵਾਈਆਂ ਇਵੇਂ ਹੀ ਜਾਰੀ ਰਹੀਆਂ ਤਾਂ ਵਾਸ਼ਿੰਗਟਨ ਜਿਹੜਾ ਅਮਰੀਕਾ ਦੇ ਨਾਲ ਆਪਣੇ ਸਾਰੇ ਕੂਟਨੀਤਿਕ ਸੰਪਰਕ ਤੋੜ ਦੇਵੇਗਾ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਹਮਲਾਵਰ ਰੁੱਖ ਅਖਤਿਆਰ ਕਰਦਿਆਂ ਨੇਤਨਯਾਹੂ ਦੇ ਨਾਲ ਗੱਲ ਕੀਤੀ ਤੇ ਇਕ ਮੌਕੇ ਬੇਹੱਦ ਗੁੱਸੇ ਦੇ ਵਿਚ ਆ ਕੇ ਇਥੋਂ ਤੱਕ ਆਖ ਦਿੱਤਾ ਕਿ ਤੁਸੀਂ ਆਖਰ ਕਰ ਕੀ ਰਹੇ ਹੋ। ਲਿਬਨਾਨ ਦੇ ਵਿਚ ਬੇਕਾਬੂ ਫੌਜੀ ਕਾਰਵਾਈ ਦੇ ਉਤੇ ਜਤਾਇਆ ਜਿਹੜਾ ਇਤਰਾਜ਼ ਹੈ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਦਸਿਆ ਗਿਆ ਕਿ ਰਾਸ਼ਟਰਪਤੀ ਟਰੰਪ ਹਿਜ਼ਬੁੱਲਾ ਦੇ ਹਮਲਿਆਂ ਦੇ ਜਵਾਬ ਦੇ ਵਿਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਲੋੜ ਤੋਂ ਵੱਧ ਅਤੇ ਅੰਨੇਵਾਹ ਫੌਜੀ ਕਾਰਵਾਈ ਤੋਂ ਕਾਫ਼ੀ ਨਾਰਾਜ਼ ਸਨ। ਟਰੰਪ ਨੇ ਇਸ ਗੱਲ ਦੇ ਉਤੇ ਸਖ਼ਤ ਇਤਰਾਜ਼ ਜਤਾਇਆ ਕਿ ਹਿਜ਼ਬੁੱਲਾ ਦੇ ਸਿਰਫ਼ ਇਕ ਕਮਾਂਡਰ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲ ਦੇ ਵੱਲੋਂ ਪੂਰੀਆਂ ਜਿਹੜੀਆਂ ਇਮਾਰਤਾਂ ਨੂੰ ਤਬਾਹ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਖਿਲਾਫ਼ ਤੇਲ ਅਵੀਵ ਦੇ ਇਜ਼ਰਾਈਲ ਦੇ ਵੱਲੋਂ ਵੀ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਵੀ ਨਿਖੇਧੀ ਕੀਤੀ ਹੈ। ਗੱਲਬਾਤ ਦੇ ਵੇਰਵੇ ਸਾਂਝੇ ਕਰਦਿਆਂ ਇਕ ਹੋਰ ਗੱਲਬਾਤ ਦੇ ਵਿਚ ਦਸਿਆ ਗਿਆ ਕਿ ਟਰੰਪ ਨੇ ਨੇਤਨਯਾਹੂ ਨੂੰ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਇਸ ਸਭ ਦੇ ਚਲਦਿਆਂ ਹੁਣ ਹੋਰ ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ, ਤੁਹਾਡੀਆਂ ਇਨ੍ਹਾਂ ਹਰਕਤਾਂ ਦੇ ਕਰਕੇ ਅੱਜ ਪੂਰੀ ਦੁਨੀਆਂ ਇਜ਼ਰਾਈਲ ਦੇ ਖਿਲਾਫ਼ ਹੋ ਚੁੱਕੀ ਹੈ। ਟਰੰਪ ਦੇ ਦਬਾਅ ਅੱਗੇ ਝੁਕੇ ਨੇ ਨੇਤਨਯਾਹੂ, ਕਹਿੰਦੇ ਕਿ ਇਸ ਤਲਖ ਗੱਲਬਾਤ ਤੋਂ ਬਾਅਦ ਭਾਵੇਂ ਨੇਤਨਯਾਹੂ ਦੇ ਦਫ਼ਤਰ ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਇਜ਼ਰਾਈਲ ਦਾ ਪੱਖ ਪਹਿਲਾਂ ਵਾਂਗ ਹੀ ਜਿਹੜਾ ਕਾਇਮ ਹੈ, ਪਰ ਅਮਰੀਕੀ ਅਧਿਕਾਰੀਆਂ ਮੁਤਾਬਕ ਟਰੰਪ ਨੇ ਇਸ ਜਿਹੜਾ ਕਾਲ ਦੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਉਤੇ ਪੂਰੀ ਤਰ੍ਹਾਂ ਦਬਾਅ ਜਿਹੜਾ ਬਣਾ ਲਿਆ ਸੀ। ਅੱਗੇ ਦਸਿਆ ਗਿਆ ਕਿ ਨੇਤਨਯਾਹੂ ਨੇ ਆਖਿਰਕਾਰ ਨਰਮ ਪੈਂਦਿਆਂ ਹੋਇਆਂ ਕਿਹਾ ਕਿ ਠੀਕ ਹੈ, ਬਸ ਇਹ ਯਕੀਨੀ ਬਣਾਓ ਕਿ ਸਭ ਕੁਝ ਸੰਭਲ ਜਾਂ ਸੰਭਾਲ ਲਿਆ ਜਾਵੇਗਾ। ਅਮਰੀਕੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਟਿੱਪਣੀ ਕੀਤੀ ਕਿ ਟਰੰਪ ਦੇ ਦੂਜੇ ਰਾਸ਼ਟਰਪਤੀ ਕਾਰਜਕਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨੇਤਨਯਾਹੂ ਦੇ ਨਾਲ ਹੋਈਆਂ ਸਾਰੀਆਂ ਗੱਲਾਂ ਬਾਤਾਂ ਦੇ ਵਿਚੋਂ ਇਹ ਸਭ ਤੋਂ ਖਰਾਬ ਅਤੇ ਤਣਾਅਪੂਰਨ ਕਾਲ ਸੀ। ਟਰੰਪ ਨੇ ਫਿਰ ਸੋਸ਼ਲ ਮੀਡੀਆ ਦੇ ਉਤੇ ਵੀ ਖੁਲਾਸਾ ਕੀਤਾ। ਇਸ ਕੂਟਨੀਤਿਕ ਟਕਰਾਅ ਤੋਂ ਤੁਰੰਤ ਬਾਅਦ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੇ ਜਿਹੜਾ ਸੀ ਇਸ ਦੇ ਨਤੀਜਿਆਂ ਦੇ ਬਾਰੇ ਲਿਖਿਆ ਕਿ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਬੈਰੂਤ ਦੇ ਉਤੇ ਕੋਈ ਵੱਡਾ ਹਮਲਾ ਨਾ ਕਰਨ ਦੀ ਦਿੱਤੀ ਗਈ ਸਖ਼ਤ ਹਦਾਇਤ ਤੋਂ ਬਾਅਦ ਨੇਤਨਯਾਹੂ ਨੇ ਆਪਣੀਆਂ ਫੌਜਾਂ ਨੂੰ ਪਿੱਛੇ ਮੋੜ ਲਿਆ। ਮੱਧ ਪੂਰਬ ਜਿਹੜਾ ਮਿਡਲ ਈਸਟ ਦੇ ਵਿਚ ਚੱਲ ਰਹੇ ਇਸ ਤਣਾਅ ਦੇ ਬਾਵਜੂਦ ਕੂਟਨੀਤਿਕ ਰਸਤੇ ਖੁੱਲੇ ਰੱਖਣ ਦਾ ਜਿਹੜਾ ਸੰਕੇਤ ਦਿੰਦਿਆਂ ਟਰੰਪ ਨੇ ਆਪਣੀ ਅਗਲੀ ਪੋਸਟ ਦੇ ਵਿਚ ਲਿਖਿਆ ਕਿ ਈਰਾਨ ਦੇ ਨਾਲ ਅਮਰੀਕਾ ਦਾ ਗੱਲਬਾਤ ਬਹੁਤ ਜਿਹੜੀ ਹੈ ਤੇਜ਼ੀ ਦੇ ਨਾਲ ਚੱਲ ਰਹੀ ਹੈ, ਜਾਰੀ ਹੈ। ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰੀਏ, ਆਰਥਿਕਤਾ ਦੇ ਵਿਚ ਡੁੱਬ ਰਿਹਾ। ਕਹਿੰਦੇ ਕਿ ਕੀ ਕੈਨੇਡਾ ਮੰਦੀ ਦੇ ਵਿਚ ਦਾਖਲ ਹੋ ਗਿਆ? ਸਿਰਫ਼ ਇਕ ਅੰਕੜੇ ਦੇ ਆਧਾਰ ਦੇ ਉਤੇ ਫੈਸਲਾ ਨਾ ਕਰੋ, ਬੈਂਕ ਆਫ਼ ਕੈਨੇਡਾ ਨੇ ਜਿਹੜੀ ਇਹ ਜਿਹੜਾ ਬਿਆਨ ਦਿੱਤਾ। ਕੈਨੇਡਾ ਦੀ ਅਰਥ ਵਿਵਸਥਾ ਦੇ ਲਗਾਤਾਰ ਦੋ ਤਿਮਾਹੀਆਂ ਦੇ ਵਿਚ ਸੁਸਤ ਹੋਣ ਤੋਂ ਬਾਅਦ ਦੇਸ਼ ਦੇ ਵਿਚ ਤਕਨੀਕੀ ਮੰਦੀ ਜਿਹੜੀ ਹੈ ਬਾਰੇ ਚਰਚਾ ਤੇਜ਼ ਹੋ ਗਈ ਹੈ। ਬੈਂਕ ਆਫ਼ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਸਿਰਫ਼ ਜੀ ਡੀ ਪੀ ਦੇ ਅੰਕੜਿਆਂ ਦੇ ਆਧਾਰ ਦੇ ਉਤੇ ਨਤੀਜਾ ਕੱਢਣਾ ਠੀਕ ਨਹੀਂ ਹੋਵੇਗਾ ਕਿ ਦੇਸ਼ ਗੰਭੀਰ ਮੰਦੀ ਦੇ ਵਿਚ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ 2026 ਦੀ ਪਹਿਲੀ ਤਿਮਾਹੀ ਦੇ ਵਿਚ ਕੈਨੇਡਾ ਦੀ ਅਰਥ ਵਿਵਸਥਾ 0.1% ਘਟੀ ਹੈ, ਜਦਕਿ 2025 ਦੀ ਆਖਰੀ ਤਿਮਾਹੀ ਦੇ ਵਿਚ 1% ਦੀ ਗਿਰਾਵਟ ਦਰਜ ਕੀਤੀ ਗਈ। ਲਗਾਤਾਰ ਦੋ ਤਿਮਾਹੀਆਂ ਦੀ ਨਕਾਰਾਤਮਕ ਜਿਹੜੀ ਹੈ ਨੈਗੇਟਿਵ ਵਿਕਾਸ ਦਰ ਨੂੰ ਆਮ ਤੌਰ ਦੇ ਉਤੇ ਤਕਨੀਕੀ ਮੰਦੀ ਕਿਹਾ ਜਾਂਦਾ ਹੈ। ਅੰਕੜਿਆਂ ਦੇ ਮੁਤਾਬਕ ਅਪ੍ਰੈਲ 2026 ਦੇ ਵਿਚ ਜੀ ਡੀ ਪੀ ਦੇ ਵਿਚ 0.4% ਵਾਧੇ ਦਾ ਅਨੁਮਾਨ ਹੈ, ਜਿਸ ਦੇ ਨਾਲ ਇਹ ਸੰਕੇਤ ਮਿਲਦਾ ਹੈ ਕਿ ਪਹਿਲੀ ਤਿਮਾਹੀ ਦੀ ਕਮਜ਼ੋਰੀ ਤੋਂ ਬਾਅਦ ਆਰਥਿਕ ਸਰਗਰਮੀਆਂ ਦੇ ਵਿਚ ਕੁਝ ਸੁਧਾਰ ਆ ਸਕਦੈ। ਖਣਨ, ਤੇਲ ਅਤੇ ਗੈਸ ਖੇਤਰਾਂ ਦੇ ਵਿਚ ਵਾਧਾ ਇਸ ਸੁਧਾਰ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਜਿਹੜਾ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੇਸ਼ ਦਾ ਅਸਲ ਕੁੱਲ ਘਰੇਲੂ ਉਤਪਾਦਨ ਜੀ ਡੀ ਪੀ ਪਹਿਲੀ ਤਿਮਾਹੀ ਦੇ ਵਿਚ ਕੋਈ ਵਾਧਾ ਦਰਜ ਨਹੀਂ ਕਰ ਸਕਿਆ, ਜਦੋਂ ਕਿ 2025 ਦੀ ਆਖਰੀ ਤਿਮਾਹੀ ਦੇ ਵਿਚ ਅਰਥ ਵਿਵਸਥਾ 0.2% ਘਟੀ। ਰਿਪੋਰਟ ਦੇ ਅਨੁਸਾਰ ਸੋਨੇ ਦੀਆਂ ਵੱਧ ਰਹੀਆਂ ਜਿਹੜੀਆਂ ਆਯਾਤਾਂ ਅਤੇ ਹੋਰ ਵਿਦੇਸ਼ੀ ਖਰੀਦਾਂ ਦੇ ਕਾਰਨ ਆਯਾਤ ਦੇ ਵਿਚ 2.9% ਦਾ ਵਾਧਾ ਹੋਇਆ, ਜਿਹਦੇ ਨਾਲ ਆਰਥਿਕ ਵਿਕਾਸ ਦੇ ਉਤੇ ਦਬਾਅ ਪਿਆ। ਹਾਲਾਂਕਿ ਕਾਰੋਬਾਰਾਂ ਦੇ ਵੱਲੋਂ ਇਨਵੈਂਟਰੀ ਦੇ ਵਿਚ ਵਾਧੇ ਨੇ ਇਸ ਪ੍ਰਭਾਵ ਨੂੰ ਕੁਝ ਹੱਦ ਤੱਕ ਸੰਤੁਲਿਤ ਕੀਤਾ ਹੈ। ਪ੍ਰਤੀ ਵਿਅਕਤੀ ਜੀ ਡੀ ਪੀ ਦੇ ਵਿਚ 0.2% ਦਾ ਵਾਧਾ ਦਰਜ ਕੀਤਾ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਇਹ ਵਾਧਾ ਮੁੱਖ ਤੌਰ ਦੇ ਉਤੇ ਆਬਾਦੀ ਦੇ ਵਿਚ ਲਗਾਤਾਰ ਦੂਜੀ ਤਿਮਾਹੀ ਦੇ ਦੌਰਾਨ ਆਈ ਕਮੀ ਦੇ ਕਾਰਨ ਹੋਇਆ। ਬੈਂਕ ਆਫ਼ ਕੈਨੇਡਾ ਦੀ ਜਿਹੜੀ ਹੈ ਸੀਨੀਅਰ ਡਿਪਟੀ ਗਵਰਨਰ ਕੈਰੋਲਿਨ ਰੋਜ਼ਰਸ ਨੇ ਜਿਹੜਾ ਸੀ ਸੰਸਦੀ ਕਮੇਟੀ ਨੂੰ ਦੱਸਿਆ ਕਿ ਅਰਥ ਵਿਵਸਥਾ ਦੀ ਸਥਿਤੀ ਦਾ ਮੁਲਾਂਕਣ ਕਰਦੇ ਸਮੇਂ ਸਿਰਫ ਇਕ ਸੰਕੇਤਕ ਜਿਹੜਾ ਇੰਡੀਕੇਟਰ ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਨਾਂ ਕਿਹਾ ਕਿ ਅਪ੍ਰੈਲ ਮਹੀਨੇ ਦੇ ਸ਼ੁਰੂਆਤੀ ਅੰਕੜੇ ਦਰਸਾਉਂਦੇ ਨੇ ਕਿ ਅਰਥ ਵਿਵਸਥਾ ਦੇ ਵਿਚ ਮੁੜ ਸੁਧਾਰ ਦੇ ਸੰਕੇਤ ਮਿਲ ਰਹੇ ਨੇ। ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਮਰੀਕੀ ਟੈਰਿਫਾਂ, ਵਪਾਰਕ ਅਨਿਸ਼ਚਿਤਤਾ ਤੇ ਕਾਰੋਬਾਰੀ ਨਿਵੇਸ਼ ਦੇ ਵਿਚ ਕਮੀ ਨੇ ਕੈਨੇਡਾ ਦੀ ਆਰਥਿਕ ਜਿਹੜੀ ਆ ਵਿਕਾਸ ਦਰ ਨੂੰ ਪ੍ਰਭਾਵਿਤ ਕਰ ਦਿੱਤਾ ਕੀਤਾ। ਕਾਰੋਬਾਰੀ ਨਿਵੇਸ਼ ਲਗਾਤਾਰ ਪੰਜਵੀਂ ਤਿਮਾਹੀ ਦੇ ਵਿਚ ਘਟਿਆ, ਜਦਕਿ ਨੌਕਰੀਆਂ ਦੇ ਮੌਕੇ ਵੀ ਜਿਹੜੇ ਦਬਾਅ ਹੇਠ ਨੇ। ਕੈਨੇਡਾ ਦੀ ਅਰਥ ਵਿਵਸਥਾ ਅਜੇ ਵੀ ਜਿਹੜਾ ਕਮਜ਼ੋਰ, ਵਪਾਰਕ ਨਿਵੇਸ਼ ਘਟਦੀ ਰਿਹਾਇਸ਼ੀ ਸਰਗਰਮੀਆਂ ਅਤੇ ਵਿਸ਼ਵ ਵਪਾਰਕ ਅਨਿਸ਼ਚਿਤਤਾ ਜਿਹੜੀ ਹੈ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ ਅਪ੍ਰੈਲ ਦੇ ਸ਼ੁਰੂਆਤੀ ਅੰਕੜੇ ਆਉਣ ਵਾਲੇ ਮਹੀਨਿਆਂ ਦੇ ਵਿਚ ਕੁਝ ਸੁਧਾਰ ਦੀ ਜਿਹੜੀ ਉਮੀਦ ਜ਼ਰੂਰ ਜਿਹੜਾ ਜਗਾਉਂਦੇ ਨੇ। ਇਸ ਮੁੱਦੇ ਨੇ ਸਿਆਸੀ ਚਰਚਾ ਨੂੰ ਵੀ ਗਰਮ ਕੀਤਾ ਹੈ ਕੈਨੇਡਾ ਦੇ ਵਿਚ, ਤੇ ਲਿਬਰਲ ਸਰਕਾਰ ਦਾ ਕਹਿਣਾ ਕਿ ਵਿਸ਼ਵ ਪੱਧਰੀ ਆਰਥਿਕ ਚੁਣੌਤੀਆਂ, ਵਪਾਰਕ ਤਣਾਅ ਤੇ ਅਮਰੀਕੀ ਨੀਤੀਆਂ ਦੇ ਪ੍ਰਭਾਵ ਦੇ ਬਾਵਜੂਦ ਕੈਨੇਡਾ ਦੀ ਅਰਥ ਵਿਵਸਥਾ ਮਜ਼ਬੂਤ ਬੁਨਿਆਦਾਂ ਦੇ ਉਤੇ ਖੜੀ ਹੈ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਨਿਵੇਸ਼ ਲੰਬੇ ਸਮੇਂ ਦੇ ਵਿਚ ਵਿਕਾਸ ਨੂੰ ਮਜ਼ਬੂਤ ਕਰਨਗੇ। ਦੂਜੇ ਪਾਸੇ ਕੰਜ਼ਰਵੇਟਿਵ ਜਿਹੜੇ ਨੇ, ਪਾਰਟੀ ਦਾ ਦੋਸ਼ ਹੈ ਕਿ ਵਧਦੇ ਸਰਕਾਰੀ ਖਰਚੇ, ਉੱਚੇ ਟੈਕਸ ਅਤੇ ਕਾਰੋਬਾਰਾਂ ਦੇ ਉੱਤੇ ਵਧਦਾ ਬੋਝ ਆਰਥਿਕ ਜਿਹੜਾ ਵਿਕਾਸ ਹੈ ਉਹਨੂੰ ਰੋਕ ਰਹੇ ਨੇ। ਐਨਡੀਪੀ ਦਾ ਜਿਹੜਾ ਮੰਨਣਾ ਹੈ ਕਿ ਮਹਿੰਗਾਈ, ਘਰਾਂ ਦੀਆਂ ਕੀਮਤਾਂ ਤੇ ਜੀਵਨ ਜਿਉਣ ਦੀ ਜਿਹੜੀ ਵਧਦੀ ਲਾਗਤ ਹੈ ਕਾਰਨ ਆਮ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ। ਸਰਕਾਰ ਨੂੰ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਦੇ ਵਿਚ ਹੋਰ ਜਿਹੜਾ ਨਿਵੇਸ਼ ਕਰਨਾ ਚਾਹੀਦਾ। ਬੈਂਕ ਆਫ਼ ਕੈਨੇਡਾ ਦਾ ਕਹਿਣਾ ਹੈ ਕਿ ਦੇਸ਼ ਦੀ ਵਿੱਤ ਪ੍ਰਣਾਲੀ ਅਜੇ ਵੀ ਮਜ਼ਬੂਤ ਹੈ ਪਰ ਘਰੇਲੂ ਕਰਜ਼ੇ, ਵਪਾਰਕ ਅਨਿਸ਼ਚਿਤਤਾ ਅਤੇ ਵਿਸ਼ਵ ਪੱਧਰੀ ਭੂ ਰਾਜਨੀਤਿਕ ਤਣਾਅ ਜਿਹੜਾ ਵਰਗੇ ਖਤਰੇ ਮੌਜੂਦ ਨੇ। ਇਸ ਦੇ ਲਈ ਆਉਣ ਵਾਲੇ ਮਹੀਨਿਆਂ ਦੇ ਆਰਥਿਕ ਅੰਕੜੇ ਦੇ ਵਿਚ ਇਹ ਜਿਹੜਾ ਤੈਅ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਉਣਗੇ ਕਿ ਕੈਨੇਡਾ ਅਸਲ ਮੰਦੀ ਵੱਲ ਵਧ ਰਿਹਾ ਜਾਂ ਫਿਰ ਅਰਥ ਵਿਵਸਥਾ ਮੁੜ ਰਫ਼ਤਾਰ ਜਿਹੜੀ ਹੈ ਫੜ ਰਹੀ ਹੈ। ਫਿਲਹਾਲ ਬੈਂਕ ਆਫ਼ ਕੈਨੇਡਾ ਦਾ ਸੰਦੇਸ਼ ਸਪਸ਼ਟ ਹੈ ਕਿ ਤਕਨੀਕੀ ਮੰਦੀ ਦੀ ਪਰਿਭਾਸ਼ਾ ਪੂਰੀ ਹੋਣ ਦੇ ਬਾਵਜੂਦ ਅਰਥ ਵਿਵਸਥਾ ਦੀ ਸਹੀ ਤਸਵੀਰ ਜਿਹੜੀ ਹੈ ਸਮਝਣ ਦੇ ਲਈ ਰੋਜ਼ਗਾਰ, ਨਿਵੇਸ਼, ਖਪਤਕਾਰ ਖਰਚ ਤੇ ਹੋਰ ਆਰਥਿਕ ਸੰਕੇਤਾਂ ਨੂੰ ਵੀ ਧਿਆਨ ਦੇ ਵਿਚ ਰੱਖਣਾ ਜ਼ਰੂਰੀ ਹੈ। ਅਗਲੀ ਖ਼ਬਰ ਵੱਲ ਵਧੀਏ ਤੇ ਜੇ ਪ੍ਰਧਾਨ ਮੰਤਰੀ ਅਲਬਾਨੀਜ਼ ਮੇਰੇ ਘਰ ਆਉਣ ਤਾਂ ਮੈਂ ਇਹ ਸਵਾਲ ਉਨ੍ਹਾਂ ਨੂੰ ਪੁੱਛਾਂਗਾ। ਕਿਸਾਨਾਂ ਦੀ ਹਾਲਤ ਆਸਟ੍ਰੇਲੀਆ ਦੇ ਵਿਚ ਵੀ ਜਿਹੜੀ ਮੰਦੀ ਚੱਲ ਰਹੀ ਹੈ, ਕਿਸਾਨ ਦੀ ਗੱਲ ਨੇ ਛੇੜੀ ਆਸਟ੍ਰੇਲੀਆ ਭਰ ਦੇ ਵਿਚ ਇਹ ਚਰਚਾ। ਆਸਟ੍ਰੇਲੀਆ ਦੇ ਇਕ ਕਿਸਾਨ ਦੀ ਸਿੱਧੀ ਤੇ ਬੇਬਾਕ ਟਿੱਪਣੀ ਨੇ ਦੇਸ਼ ਭਰ ਦੇ ਵਿਚ ਨਵੀਂ ਚਰਚਾ ਛੇੜ ਕੇ ਰੱਖ ਦਿੱਤੀ। ਕਿਸਾਨ ਡਾਰਸੀ ਜਰਵਾ ਸੋਨੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਐਂਥਨੀ ਅਲਬਾਨਜ਼ ਉਸਦੇ ਘਰ ਦੇ ਬੈਠਕ ਕਮਰੇ ਦੇ ਵਿਚ ਆ ਕੇ ਬੈਠਣ ਤਾਂ ਉਨ੍ਹਾਂ ਤੋਂ ਪੁੱਛਣਗੇ ਕਿ ਆਖਰ ਪੇਂਡੂ ਆਸਟ੍ਰੇਲੀਆ ਦੀ ਆਵਾਜ਼ ਕੈਨਬਰਾ ਰਾਜਧਾਨੀ ਤੱਕ ਕਿਉਂ ਨਹੀਂ ਪਹੁੰਚ ਰਹੀ ਹੈ। ਬੁਸ਼ ਸੀਮਿਟ ਦੇ ਨਾਲ ਜੁੜੀ ਇਸ ਚਰਚਾ ਦੇ ਦੌਰਾਨ ਕਿਸਾਨਾਂ ਨੇ ਮਹਿੰਗਾਈ, ਵਧਦੀਆਂ ਖੇਤੀ ਲਾਗਤਾਂ, ਮਜ਼ਦੂਰਾਂ ਦੀ ਕਮੀ, ਪਾਣੀ ਦੀਆਂ ਸਮੱਸਿਆਵਾਂ ਤੇ ਸੋਕੇ ਕਾਰਨ ਦਰਪੇਸ਼ ਮੁਸ਼ਕਲਾਂ ਦੇ ਉਤੇ ਡੂੰਘੀ ਚਿੰਤਾ ਜਤਾਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਖੇਤਰ ਹਰ ਸਾਲ ਅਰਬਾਂ ਡਾਲਰ ਦੀ ਆਰਥਿਕ ਸਰਗਰਮੀ ਪੈਦਾ ਕਰਦਾ ਹੈ ਤੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਆਧਾਰ ਹੈ। ਫਿਰ ਵੀ ਪੇਂਡੂ ਭਾਈਚਾਰਿਆਂ ਨੂੰ ਅਕਸਰ ਨੀਤੀਗਤ ਫੈਸਲਿਆਂ ਦੇ ਵਿਚ ਪਿੱਛੇ ਛੱਡ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਦਿੱਤਾ ਜਵਾਬ ਇਹਦੇ ਵਿਚ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਨ੍ਹਾਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹਿਰਾਂ ਅਤੇ ਪੇਂਡੂ ਜਾਂ ਪਿੰਡਾਂ ਦੇ ਦੋਵਾਂ ਦੀ ਹੀ ਬਰਾਬਰ ਨੁਮਾਇੰਦਗੀ ਕਰਦੀ ਹੈ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਸੋਕੇ ਅਤੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੇ ਲਈ ਕਰੀਬ 1 ਅਰਬ ਡਾਲਰ ਦੀ ਸਹਾਇਤਾ ਅਤੇ ਰਿਆਇਤੀ ਕਰਜ਼ਾ ਯੋਜਨਾਵਾਂ ਦਾ ਐਲਾਨ ਵੀ ਕੀਤਾ। ਬੁਸ਼ ਸੀਮਿਟ ਦੀ ਇਹ ਬਹਿਸ ਜਿਹੜੀ ਹੈ ਹੁਣ ਸਿਰਫ ਇਕ ਕਿਸਾਨ ਦੇ ਸਵਾਲ ਤੱਕ ਸੀਮਿਤ ਨਹੀਂ ਰਹੀ ਸਗੋਂ ਇਹ ਉਸ ਵੱਡੇ ਸਵਾਲ ਦਾ ਰੂਪ ਧਾਰ ਚੁੱਕੀ ਹੈ ਕਿ ਆਸਟ੍ਰੇਲੀਆ ਦੇ ਪੇਂਡੂ ਲੋਕਾਂ ਦੀਆਂ ਚਿੰਤਾਵਾਂ ਨੂੰ ਸੱਚਮੁੱਚ ਗੰਭੀਰਤਾ ਦੇ ਨਾਲ ਸੁਣਿਆ ਜਾ ਰਿਹਾ ਜਾਂ ਨਹੀਂ। ਆਉਣ ਵਾਲੇ ਮਹੀਨਿਆਂ ਦੇ ਵਿਚ ਇਹ ਮੁੱਦਾ ਦੇਸ਼ ਦੀ ਰਾਜਨੀਤੀ ਦੇ ਵਿਚ ਹੋਰ ਗਰਮ ਹੋਣ ਦੀ ਜਿਹੜੀ ਪੂਰੀ ਸੰਭਾਵਨਾ ਦੱਸੀ ਗਈ ਹੈ। ਹਾਲਾਤ ਕਿਤੇ ਵੀ ਨਹੀਂ ਠੀਕ ਜੀ ਕਿਸਾਨਾਂ ਦੇ, ਜਿੱਥੇ ਮਰਜ਼ੀ ਲਾ ਲਓ ਹਰ ਪਾਸੇ ਹੀ ਕਿਰਪੇ ਸਰੇ ਨੇ ਆਮ ਆਦਮੀ ਤੇ ਕੀਰਤੀ ਲੋਕ। ਸੀਮਾ ਜਿਹੜੀ ਹੈ ਵਿਵਾਦਾਂ ਦੇ ਉਤੇ ਨੇਪਾਲ ਦੇ PM ਨੂੰ ਭਾਰਤ ਦਾ ਕਰਾਰਾ ਜਵਾਬ ਆਇਆ, ਕਿਹਾ ਕਿ ਦੁਵੱਲੇ ਮੁੱਦਿਆਂ ਦੇ ਵਿਚ ਤੀਜੀ ਧਿਰ ਦਾ ਕੋਈ ਕੰਮ ਨਹੀਂ ਹੈ। ਭਾਰਤ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਵੱਲੋਂ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੇ ਲਈ ਚੀਨ ਅਤੇ UK ਦੀ ਵਿਚੋਲਗੀ ਦੇ ਬਾਰੇ ਦਿੱਤੇ ਬਿਆਨ ਦੇ ਉਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਦੋਵਾਂ ਦੇਸ਼ਾਂ ਦੇ ਸਰਹੱਦੀ ਮਾਮਲਿਆਂ ਦੇ ਵਿਚ ਕਿਸੇ ਵੀ ਤੀਜੇ ਪੱਖ ਦੀ ਕੋਈ ਭੂਮਿਕਾ ਨਹੀਂ ਹੋਵੇਗੀ ਤੇ ਇਨ੍ਹਾਂ ਮੁੱਦਿਆਂ ਨੂੰ ਸਿਰਫ ਦਵੱਲੀ ਗੱਲਬਾਤ ਦੇ ਰਾਹੀਂ ਸੁਲਝਾਇਆ ਜਾਵੇਗਾ। ਨੇਪਾਲ ਦੇ ਪ੍ਰਧਾਨ ਮੰਤਰੀ ਜਿਹੜੇ ਉਨ੍ਹਾਂ ਦਾਅਵਾ ਕੀਤਾ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਸੰਸਦ ਦੇ ਵਿਚ ਦਾਅਵਾ ਕੀਤਾ ਸੀ ਕਿ ਸਿਰਫ ਭਾਰਤ ਨੇ ਹੀ ਨੇਪਾਲੀ ਇਲਾਕਿਆਂ ਦੇ ਉੱਤੇ ਜਿਹੜਾ ਕਬਜ਼ਾ ਨਹੀਂ ਕੀਤਾ ਸਗੋਂ ਨੇਪਾਲ ਨੇ ਵੀ ਕੁਝ ਭਾਰਤੀ ਇਲਾਕਿਆਂ ਦੇ ਉੱਤੇ ਕਬਜ਼ਾ ਜਿਹੜਾ ਕਰ ਰੱਖਿਆ ਕਿਉਂਕਿ ਉਨ੍ਹਾਂ ਨੇ ਪਿਛਲੇ ਸਮੇਂ ਦੇ ਵਿਚ ਇਕ ਆਪਣਾ ਮੈਪ ਜਿਹੜਾ ਦਰਜ ਜਾਰੀ ਕੀਤਾ ਸੀ ਤੇ ਉਨ੍ਹਾਂ ਨੇ ਇਨ੍ਹਾਂ ਵਿਵਾਦਾਂ ਦੇ ਹੱਲ ਦੇ ਲਈ ਚੀਨ ਅਤੇ ਯੂਕੇ ਨੂੰ ਵਿਚੋਲੇ ਵਜੋਂ ਜਿਹੜਾ ਸ਼ਾਮਲ ਕਰਨ ਦੀ ਗੱਲ ਕਹੀ ਸੀ। ਹਾਲਾਂਕਿ ਬਾਅਦ ਦੇ ਵਿਚ ਨੇਪਾਲ ਦੇ ਵਿਦੇਸ਼ ਮੰਤਰੀ ਜਿਹੜੇ ਨੇ ਮੰਤਰਾਲੇ ਨੇ ਸਫਾਈ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਦਾ ਇਸ਼ਾਰਾ ਅਸਲ ਦੇ ਵਿਚ ਨੌ ਮੈਨਸ ਲੈਂਡ ਵਿਚ ਜਿਹੜਾ ਹੋਏ ਕਬਜ਼ਿਆਂ ਦੇ ਵੱਲ ਸੀ। ਦੋ ਦੋਸਤੋ ਅਗਲੀਆਂ ਦੋ ਖਬਰਾਂ ਆਖਰ ਦੇ ਵਿਚ ਕੰਪਲੀਟ ਕਰਦੇ ਆ। ਆਪਣੇ ਨਾਲ ਔਜਲਾ ਸਾਹਿਬ ਦੁਬਾਰਾ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਮੈਂ ਨਾ ਆਪਾਂ ਨੂੰ ਇਹੀ ਗੱਲ ਦੱਸਣੀ ਸੀ ਕਿ ਆ ਜਿਹੜੀ ਤੁਸੀਂ ਟਰੱਕਾਂ ਵਾਲੇ ਦੀ ਗੱਲ ਕਰੀ ਹੈ,
1: ਹਾਂਜੀ,
2: ਇਹ ਨਾ ਇੱਥੇ ਇੱਕ ਸਪੈਸ਼ਲ ਸਾਲ ਚ ਇੱਕ ਵਾਰੀ DOT ਕਰਦੇ ਆ ਚੈਕਿੰਗ।
1: ਹਾਂਜੀ,
2: ਬਹੁਤ ਸਖਤਾਈ ਹੁੰਦੀ ਹੈ, ਯਾਨੀ ਚੰਗੇ ਚੰਗੇ ਬੰਦੇ ਵੀ ਆਪਦੀ ਟਰੱਕ ਸਾਈਡ ਤੇ ਲਾ ਲੈਂਦੇ ਨੇ
1: ਜੀ,
2: ਮਨੀ ਬੈਕ, ਤੇ ਉਹ ਨਾ ਉਹਦੇ ਵਿੱਚ ਚੈਕਿੰਗ ਦੇ ਵਿੱਚ 2 ਵੀਕ ਪਹਿਲਾਂ ਆਇਆ ਸੀ, ਉਹਦੇ ਵਿੱਚ ਇਹ ਫਸੇ ਹੋਣੇ ਆ ਮੁੰਡੇ।
1: ਹਾਂਜੀ ਬਿਲਕੁਲ ਜੀ, ਆਪਣਾ ਓਪਰੇਸ਼ਨ
2: ਉਹਦੇ ਵਿੱਚ ਸਾਰਾ ਟੈਸਟ ਹੁੰਦਾ, ਹਰੇਕ ਸਾਲ ਹੁੰਦਾ ਇਹ
1: ਜੀ,
2: ਤੇ ਬਾਅਦ ਦਾ ਯਾਨੀ ਰਾਤ ਨੂੰ ਚੱਲਦੇ ਨੇ ਤੇ ਦਿਨੇ ਦਿਨੇ ਹੁੰਦਾ ਵੀ, ਮਤਲਬ ਹਰ ਸਕੇਲ ਕਹਿੰਦੇ ਜਿੱਥੇ ਖੜ ਖੜ ਕੇ ਚੈੱਕ ਕਰਦੇ ਨੇ ਸਾਰਾ
1: ਆਪਰੇਸ਼ਨ ਚੈੱਕਮੇਟ। ਹਾਂਜੀ ਚੈੱਕਮੇਟ,
2: ਹਾਂ ਸਪੈਸ਼ਲ ਹੁੰਦਾ ਸਾਲ ਚ। ਉਹਦੇ ਵਿੱਚ ਫਿਰ ਇਹਨਾਂ ਦੇ ਪਾਸ ਨਹੀਂ ਹੋਇਆ ਹੁਣ ਜੋ ਵੀ ਉਹ ਟੈਸਟ, ਹੁਣ ਤਾਂ ਅੱਜਕੱਲ ਅੱਗੇ ਤਾਂ ਇਕੱਲਾ ਟਰੱਕੇ ਦੇਖਦੇ ਸੀ ਹਨਾ
1: ਜੀ,
2: ਜਿੱਦਾਂ ਟਰੰਪ ਨੇ ਚੱਕਰ ਚਲਾਇਆ ਹੁਣ ਉਹ ਨਾਲ ਇੰਗਲਿਸ਼ ਵੀ ਬੁਲਾ ਕੇ ਦੇਖਦੇ ਨੇ, ਹੁਣ ਟੈਸਟ ਵੀ ਨਹੀਂ ਗੱਡੀ ਨੀ ਹੁੰਦਾ ਟਰੱਕੇ ਨੇ, ਕਾਰ ਨੂੰ ਨਹੀਂ ਰੋਕ ਸਕਦੇ
1: ਜੀ,
2: ਉਹ ਜਾਣੀ ਉਹਦੇ ਵਿੱਚ ਫਿਰ ਉਹਨਾਂ ਨੂੰ ਹੁਣ ਪੁੱਛਣ ਲੱਗ ਗਏ, ਸਵਾਲ ਜਵਾਬ ਕਰਨ ਲੱਗ ਗਏ ਨਾ
1: ਜੀ,
2: ਤੇ ਸਵਾਲ ਜਵਾਬ ਹੁਣ ਲਾਇਸੈਂਸ ਬਹੁਤ ਆਤ ਮਤਲਬ ਪਤਾ ਹੀ ਹੈ ਕਿਵੇਂ ਬਣੇ ਹੋਏ।
1: ਹਾਂ ਬਿਲਕੁਲ ਹੈ ਜੀ,
2: ਤੇ ਉਸ ਕਰਕੇ ਉਹ ਫਿਰ ਉਹਨਾਂ ਨੂੰ ਟੈਸਟ ਜਿਹੜਾ ਉਹ ਕਈ ਵਾਰੀ ਪੁੱਛ ਲੈਂਦੇ ਨੇ, ਹੁਣ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਉਹਨੇ ਉਹਨੂੰ ਪੁੱਛੀ ਗਿਆ ਵੀ ਗਲਵ ਬਾਕਸ,
1: ਹਾਂਜੀ
2: ਉਹ ਮੂਹਰੇ ਖੋਲੀ ਗਿਆ ਗਲਵ ਬਾਕਸ ਬਾਹਰਲੇ ਪਾਸੇ ਹੁੰਦਾ ਲੱਗਿਆ ਹੋਇਆ ਜਿਹਦੇ ਵਿੱਚ ਉਹ ਗਲਵ ਰੱਖੇ ਹੁੰਦੇ ਨੇ, ਉਹ ਖੂਨ ਖੂਨ ਟਰੱਕ ਖਰਾਬ ਹੋ ਜਾਂਦਾ ਪਿੱਛੇ ਰੱਖਣਾ ਹੁੰਦਾ, ਉਹਨੂੰ ਪਤਾ ਹੀ ਲੱਗ ਰਿਹਾ ਸੀ,
1: ਉਹ ਸਮਝਦਾ ਹੋਣਾ ਕਿ ਉਹ ਫਸਟ ਏਡ ਦਾ ਬਾਕਸ ਪੁੱਛਦਾ ਉਹ ਅੰਦਰ ਹੁੰਦਾ,
2: ਉਹ ਮੂਹਰੇ ਵਾਲੇ ਦਾ ਆਪਦਾ ਉਹੀ ਖੁੱਲੀ ਗਿਆ ਸਾਈਡ ਵਾਲੀ
1: ਜੀ,
2: ਉਹਦੇ ਵਿੱਚ ਫਸੇ ਹੋਣੇ ਆ ਮੁੰਡੇ, ਤੇ ਉਹਦੇ ਵਿੱਚੋਂ ਫਿਰ ਇਹਨਾਂ ਦੀ ਫਿਰ ਉਹਨਾਂ ਨੇ ਡੀਪ ਕਰ ਲਿਓ, ਫਿਰ ਕਹਾ ਇਮੀਗ੍ਰੇਸ਼ਨ ਕੰਨੀ ਵੱਧ ਗਏ ਹੋਣੇ,
1: ਬਿਲਕੁਲ ਹੈ ਜੀ ਬਿਲਕੁਲ,
2: ਇਹੀ ਗੱਲ ਹੋਈ ਹੋਣੀ ਹੈ ਤੇ ਕਾਰਨ ਵਿੱਚੋਂ ਕੋਈ ਫਿਰ ਨਿਕਲੇ ਹੀ ਆਉਂਦਾ ਕੋਈ ਨਾ ਕੋਈ, ਤੇ ਕੁੰਡੀ ਨਾ ਕੋਈ ਕਿਸੇ ਦੀ ਤਰੀਕ ਤਰੂਕ ਆਈ ਹੁੰਦੀ ਹੈ ਕਿਸੇ ਦਾ ਕੁਛ ਆਇਆ ਹੁੰਦਾ
1: ਜੀ,
2: ਉਹ ਸੀਗਾ ਮੈਂ ਕਿਉਂਕਿ ਉਹ ਐਤਵਾਰ ਦੋ ਕੁ ਐਤਵਾਰ ਪਹਿਲਾਂ ਦੀ ਗੱਲ ਆ, ਗੁਰਦੁਆਰੇ ਗੱਲ ਕਰਦੇ ਸੀ ਮੁੰਡੇ, ਕਹਿੰਦੇ ਵੀ ਅਸੀਂ ਵੀਕਐਂਡ ਤੇ ਚੱਲਣਾ ਪੈਣਾ, ਸੋਮਵਾਰ ਤੋਂ ਇਸ ਵੀਕ ਸਾਰੇ ਉਹ ਹੈ ਚੈਕਿੰਗ ਬਹੁਤ
1: ਠੀਕ ਹੈ ਜੀ,
2: ਓਹਦੇ ਵਿਚ ਲੱਗਦੀ ਆ ਫਸ ਗਏ ਹੁਣ
1: ਜੀ, ਬਿਲਕੁਲ ਜੀ
2: ਠੀਕ ਹੈ ਜੀ, ਮੈਂ
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ ਜਾਣਕਾਰੀ ਲਈ। ਲੋ ਦੋਸਤੋ ਇਹ ਸਾਂਝੀ ਔਜਲਾ ਸਾਹਿਬ ਤੇ ਅਗਲੀ ਗੱਲ ਕਰਦੇ ਆ, ਮੇਟੇ ਫਰੈਡਰਿਕਸਨ ਨੇ ਰਚਿਆ ਇਤਿਹਾਸ, ਤੀਜੀ ਵਾਰ ਬਣੀ ਹੈ ਡੈਨਮਾਰਕ ਦੀ ਪ੍ਰਧਾਨ ਮੰਤਰੀ ਕੰਟੀਨਿਊ। ਡੈਨਮਾਰਕ ਦੀ ਸਿਆਸਤ ਦੇ ਵਿਚ ਇਕ ਵੱਡਾ ਉਲਟ ਫੇਰ ਦੇਖਣ ਨੂੰ ਫਿਰ ਮਿਲਿਆ, ਜਿੱਥੇ ਲਗਭਗ 10 ਹਫ਼ਤਿਆਂ ਦੀਆਂ ਲੰਬੀਆਂ ਕੋਸ਼ਿਸ਼ਾਂ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋ ਗਿਆ। ਸੋਸ਼ਲ ਡੈਮੋਕਰੇਟ ਨੇਤਾ ਮੇਟੇ ਫਰੈਡਰਿਕਸਨ ਔਰਤ ਨੇ ਜੀ, ਤੁਸੀਂ ਤਸਵੀਰ ਦੇਖ ਸਕਦੇ ਹੋ ਜਿਹੜੇ ਖੜੇ ਨੇ ਆਪਣੇ ਇਹਦੇ ਵਿਚ ਆਪਣੇ ਥੰਬਨੇਲ ਦੇ ਵਿਚ ਮਾਈਕ ਦੇ ਅੱਗੇ, ਇਹ ਦੁਬਾਰਾ ਕੰਟੀਨਿਊ ਤੀਸਰੀ ਵਾਰੀ ਜਿਹੜੇ ਨੇ ਡੈਨਮਾਰਕ ਦੀ PM ਜਿਹੜੇ ਬਣ ਚੁੱਕੇ ਨੇ ਦੁਬਾਰ ਤੋਂ ਫਿਰ ਤੋਂ, ਤੇ ਪ੍ਰਧਾਨ ਮੰਤਰੀ ਡੈਨਮਾਰਕ ਦੀ ਪ੍ਰਧਾਨ ਮੰਤਰੀ ਵਜੋਂ ਆਪਣਾ ਅਹੁਦਾ ਜਿਹੜਾ ਸੁਰੱਖਿਅਤ ਕਰ ਲਿਆ। ਫਰੈਡਰਿਕਸਨ ਹੁਣ 4 ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੇ ਗੱਠਜੋੜ ਵਾਲੀ ਇਕ ਨਵੀਂ ਮੱਧ ਖੱਬੇ ਪੱਖੀ ਸਰਕਾਰ ਦੀ ਅਗਵਾਈ ਕਰਨ ਜਾ ਰਹੀ ਹੈ। ਸੋਮਵਾਰ ਦੇਰ ਰਾਤ ਕੱਲ ਬੀਤੇ ਦੇ ਵਿਚ ਜਿਹੜਾ ਸਾਰਾ ਕੁਝ ਨਸ਼ਰ ਹੋਇਆ, ਅਹਿਮ ਘਟਨਾਕ੍ਰਮ ਦੇ ਵਿਚ ਫਰੈਡਰਿਕਸ ਨੇ ਰਾਜਾ ਫਰੈਡਰਿਕਸ ਐਕਸ ਦੇ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਨਵੇਂ ਗੱਠਜੋੜ ਦੇ ਬਾਰੇ ਜਾਣਕਾਰੀ ਦਿੱਤੀ, ਕਿਉਂਕਿ ਉਥੇ ਵੀ ਰਾਜਾਸ਼ਾਹੀ ਚੱਲਦੀ ਹੈ ਥੋੜੀ ਬਹੁਤੀ। ਇਸ ਨਵੀਂ ਸਰਕਾਰ ਦੇ ਵਿਚ ਫਰੈਡਰਿਕਸਨ ਦੀ ਆਪਣੀ ਜਿਹੜੀ ਪਾਰਟੀ ਹੈ ਸੋਸ਼ਲ ਡੈਮੋਕਰੇਟਸ ਤੋਂ ਇਲਾਵਾ ਸੋਸ਼ਲਿਸਟ ਪੀਪਲਜ਼ ਪਾਰਟੀ, ਸੱਜੇ ਪੱਖੀ ਲਿਬਰਲ ਵੈਂਟਰੇ ਪਾਰਟੀ ਤੇ ਮੱਧ ਮਾਰਗੀ ਮਾਡ ਰੇਟਸ ਸ਼ਾਮਲ ਨੇ। ਕਿਆ ਬਾਤ ਹੈ ਜੀ, ਇਹ ਵੀ ਤਕਰੀਬਨ ਇਤਿਹਾਸ ਹੀ ਕਹਿ ਸਕਦੇ, ਦੁਨੀਆਂ ਦੇ ਵਿੱਚ ਕੋਈ ਸਰਕਾਰ ਹੋਏਗੀ ਜਿਹੜੀਆਂ ਹਰ ਪਾਰਟੀਆਂ ਨੂੰ ਨਾਲ ਲੈ ਕੇ ਤੇ ਸਾਂਝਾ ਜਿਹੜਾ ਮਤਲਬ ਕਿ ਪ੍ਰਧਾਨ ਮੰਤਰੀ ਚੁਣਿਆ। ਡੈਨਿਸ਼ ਰਾਇਲ ਹਾਊਸ ਦੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਰਾਜਾ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੂੰ ਜਿਹੜਾ ਰਸਮੀ ਤੌਰ ਦੇ ਉੱਤੇ ਸਰਕਾਰ ਬਣਾਉਣ ਦੇ ਲਈ ਸੱਦਾ ਦਿੱਤਾ ਕਿ ਭਾਈ ਕੰਟੀਨਿਊ ਕਰੋ। ਫਰੈਡਰਿਕਸਨ ਮੰਗਲਵਾਰ ਨੂੰ ਅੱਜ ਜਿਹੜਾ ਆਪਣੀ ਨਵੀਂ ਸਰਕਾਰ ਦੀਆਂ ਮੁੱਖ ਤਰਜੀਹਾਂ ਅਤੇ ਏਜੰਡੇ ਨੂੰ ਦੇਸ਼ ਦੇ ਸਾਹਮਣੇ ਰੱਖ ਰਹੀ ਹੈ ਤੇ ਇਸ ਤੋਂ ਬਾਅਦ ਬੁੱਧਵਾਰ ਨੂੰ ਨਵੇਂ ਚੁਣੇ ਗਏ ਮੰਤਰੀਆਂ ਨੂੰ ਰਾਇਲ ਹਾਊਸ ਵਿਖੇ ਰਾਜਾ ਦੇ ਸਾਹਮਣੇ ਜਿਹੜਾ ਪੇਸ਼ ਕੀਤਾ ਜਾਣ ਦੀ ਉਮੀਦ ਹੈ ਤੇ ਇਸ ਨਵੇਂ ਗੱਠਜੋੜ ਨੂੰ ਡੈਨਮਾਰਕ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦੇ ਵਜੋਂ ਦੇਖਿਆ ਜਾ ਰਿਹਾ ਕਿਉਂਕਿ ਇਸ ਦੇ ਵਿੱਚ ਵੱਖ ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਜਿਹੜੀਆਂ ਨੇ ਪਾਰਟੀਆਂ ਇਕਜੁੱਟ ਹੋਈਆਂ ਨੇ। ਕਦੇ ਹੋ ਸਕਦਾ ਜੀ ਆਪਣੇ ਮੁਲਕ ਦੇ ਵਿੱਚ ਇੱਦਾਂ ਦੱਸੋ ਤਾਂ। ਅੱਜ ਖਬਰਾਂ ਬੜੀਆਂ ਇੰਟਰਸਟਿੰਗ ਨੇ, ਤਾਂ ਹੀ ਮੈਂ ਸ਼ੁਰੂ ਚ ਕਿਹਾ ਸੀ ਇੰਟਰਨੈਸ਼ਨਲ ਖਬਰਾਂ ਬਹੁਤ ਇੰਟਰਸਟਿੰਗ ਨੇ। ਦੂਸਰੇ ਪਾਸੇ ਦੱਖਣੀ ਸੁਡਾਨ ਦੇ ਵਿੱਚ 565 ਭਾਰਤੀ ਸ਼ਾਂਤੀ ਰੱਖਿਅਕ ਸਨਮਾਨਿਤ ਕੀਤੇ ਐ

ਦੇ ਦੌਰਾਨ ਭਾਰਤ ਦੇ 565 ਬਲੂ ਹੈਲਮੇਟ ਸ਼ਾਂਤੀ ਸੈਨਿਕਾਂ ਨੂੰ ਇਹ ਮੈਡਲ ਭੇਟ ਕੀਤੇ ਗਏ। ਇਨ੍ਹਾਂ ਸਨਮਾਨਿਤ ਸੈਨਿਕਾਂ ਦੇ ਵਿਚ 53 ਭਾਰਤੀ ਮਹਿਲਾਵਾਂ ਵੀ ਸ਼ਾਮਲ ਨੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਮੰਚ ਦੇ ਉੱਤੇ ਭਾਰਤ ਦਾ ਸਿਰ ਮਾਣ ਦੇ ਨਾਲ ਉੱਚਾ ਕੀਤਾ। ਭਾਰਤ ਦੇ ਨਾਲ ਨਾਲ ਰਵਾਂਡਾ ਦੇ 464 ਸ਼ਾਂਤੀ ਰੱਖਿਆਕਾਂ ਨੂੰ ਵੀ ਮੈਡਲ ਦਿੱਤੇ ਗਏ। ਸੰਯੁਕਤ ਰਾਸ਼ਟਰ ਅਨੁਸਾਰ ਭਾਰਤੀ ਸ਼ਾਂਤੀ ਰੱਖਿਆਕਾਂ ਨੂੰ ਇਲਾਕੇ ਦੇ ਵਿਚ ਗਸ਼ਤ ਕਰਨ, ਭਾਈਚਾਰਕ ਸੰਪਰਕ ਦੇ ਬਣਾਉਣਾ, ਪਸ਼ੂ ਚਿਕਿਤਸਾ ਕੈਂਪ ਲਗਾਉਣਾ, ਸਥਾਨਕ ਮਹਿਲਾਵਾਂ ਨੂੰ ਆਤਮ ਰੱਖਿਆ ਦੀ ਸਿਖਲਾਈ ਦੇਣ, ਮਾਨਵਤਾਵਾਦੀ ਸਹਾਇਤਾ ਨੂੰ ਲੋੜਵੰਦਾਂ ਤੱਕ ਜਿਹੜਾ ਪਹੁੰਚਾਉਣ ਵਰਗੇ ਅਹਿਮ ਕਾਰਜਾਂ ਦੇ ਲਈ ਸਨਮਾਨਿਤ ਕੀਤਾ ਗਿਆ। ਫੋਰਸ ਕਮਾਂਡਰ ਮੇਜਰ ਜਨਰਲ ਜੁਨਹੁਈ ਵੂ ਨੇ ਜਿਹੜਾ ਭਾਰਤੀ ਸੈਨਿਕਾਂ ਦੇ ਅਨੁਸ਼ਾਸਨ ਤੇ ਸਾਹਸ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਦੇ ਵਿਚ ਫੌਜੀ ਤੇ ਪੁਲਿਸ ਕਰਮਚਾਰੀ ਭੇਜਣ ਦੇ ਮਾਮਲੇ ਦੇ ਵਿਚ ਭਾਰਤ ਦੁਨੀਆਂ ਦੇ ਵਿਚ ਨੇਪਾਲ ਤੋਂ ਬਾਅਦ ਦੂਜੇ ਨੰਬਰ ਦੇ ਉਤੇ ਆਉਂਦਾ ਹੈ। ਵਰਤਮਾਨ ਦੇ ਵਿਚ ਭਾਰਤ ਦੇ 4,200 ਤੋਂ ਵੱਧ ਕਰਮਚਾਰੀ ਜਿਹੜੇ ਨੇ ਜਿਨ੍ਹਾਂ ਦੇ ਵਿਚ 155 ਮਹਿਲਾਵਾਂ ਸ਼ਾਮਲ ਨੇ। ਦੁਨੀਆਂ ਦੇ ਵੱਖ ਵੱਖ ਦੇਸ਼ਾਂ ਜਿਵੇਂ ਕਿ ਲਿਬਨਾਨ, ਸੋਮਾਲੀਆ, ਕਾਂਗੋ ਤੇ ਦੱਖਣੀ ਸੁਡਾਨ ਦੇ ਵਿਚ ਤਾਇਨਾਤ ਨੇ। ਸ਼ਾਂਤੀ ਸਥਾਪਨਾ ਦੇ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਦੇਸ਼ ਵੀ ਭਾਰਤ ਹੀ ਹੈ ਜਿਸਦੇ ਹੁਣ ਤੱਕ ਲਗਭਗ 180 ਸੈਨਿਕ ਸ਼ਹੀਦ ਹੋ ਚੁੱਕੇ ਹੈ। ਪਿਛਲੇ ਹਫ਼ਤੇ ਹੀ ਸ਼ਹੀਦ ਲਾਸ ਹਵਾਲਦਾਰ ਹਰਭਜਨ ਸਿੰਘ ਅਤੇ ਨਾਇਬ ਸੂਬੇਦਾਰ ਸੁਜੀਤ ਕੁਮਾਰ ਪ੍ਰਧਾਨ ਨੂੰ ਜਿਹੜਾ ਮਰਨ ਉਪਰੰਤ ਸੰਯੁਕਤ ਰਾਸ਼ਟਰ ਦੇ ਸਰਵਉੱਚ ਸਨਮਾਨ ਡੈਂਗ ਹਮਰ ਸ਼ੋਲਡ ਮੈਡਲ ਦੇ ਨਾਲ ਜਿਹੜਾ ਸੀ ਨਿਵਾਜਿਆ ਗਿਆ। ਇਸ ਤੋਂ ਇਲਾਵਾ ਭਾਰਤ ਦੀ ਮੇਜਰ ਅਭਿਲਾਸ਼ਾ ਬਰਾਕ ਨੂੰ ਵੀ ਸਾਲ 2025 ਦੇ ਲਈ ਮਿਲਟਰੀ ਜੈਂਡਰ ਐਡਵੋਕੇਟ ਆਫ ਦੀ ਈਅਰ ਐਵਾਰਡ ਦੇ ਲਈ ਚੁਣਿਆ ਗਿਆ ਤੇ ਜੋ ਭਾਰਤੀ ਫੌਜ ਦੇ ਲਈ ਇਕ ਵੱਡੀ ਉਪਲਬਧੀ ਹੈ। ਆਖਰੀ ਖ਼ਬਰ ਵੱਲ ਵੱਧਦੇ ਹਾਂ, ਬੜੀ ਇੰਟਰਸਟਿੰਗ ਹੈ ਵੀ, ਪੋਜ਼ਿਟਿਵ ਖ਼ਬਰਾਂ ਨੇ ਅੱਜ ਕਾਫ਼ੀ। ਚੰਗਾ ਲੱਗਦਾ ਜਦੋਂ ਇਦਾਂ ਦੀਆਂ ਖ਼ਬਰਾਂ ਉਤਸ਼ਾਹ ਦੇ ਨਾਲ ਸਾਂਝੀਆਂ ਕਰਦੇ ਹਾਂ, ਨਹੀਂ ਤਾਂ ਨੈਗੇਟਿਵਿਟੀ ਤਾਂ ਹਰ ਪਾਸੇ ਭਰੀ ਪਈ ਹੈ। ਵਲਾਦੀਮਿਰ ਪੁਤਿਨ ਨੂੰ ਮਿਲੇਗਾ ਭਾਈ 150 ਸਾਲ ਦੀ ਜ਼ਿੰਦਗੀ ਮਿਲੇਗੀ ਕਹਿੰਦੇ, ਤੇ ਦੇਖਦੇ ਹਾਂ ਕਿਵੇਂ ਕਰਦੇ ਆ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਬਾਇਓ ਮੈਡੀਕਲ ਰਿਸਰਚ ਦੇ ਰਾਹੀਂ ਅਜਿਹੇ ਪ੍ਰੋਗਰਾਮ ਨੂੰ ਪਹਿਲ ਦੇ ਰਹੇ ਨੇ ਜਿਸਦਾ ਮਕਸਦ ਇਨਸਾਨ ਦੀ ਜ਼ਿੰਦਗੀ ਨੂੰ ਵਧਾਉਣਾ ਹੈ। ਇਹ ਪ੍ਰੋਗਰਾਮ $26 ਅਰਬ ਦੀ ਸਰਕਾਰੀ ਸਹਾਇਤਾ ਦੇ ਨਾਲ ਚੱਲ ਰਿਹਾ। ਇਸ ਦੇ ਵਿਚ ਜੈਨੋ ਟਰਾਂਸਪਲਾਂਟੇਸ਼ਨ ਯਾਨੀ ਕਿ ਜਿਹੜੇ ਸਾਡੇ ਜੀਨਸ ਨੇ ਉਨ੍ਹਾਂ ਨੂੰ ਟਰਾਂਸਪਲਾਂਟੇਸ਼ਨ ਕਰਨਾ ਹੈ ਵਰਗੀ ਅਤਿ ਆਧੁਨਿਕ ਤਕਨੀਕ ਅਤੇ ਸੂਰਾਂ ਦੇ ਅੰਦਰ ਟਰਾਂਸਪਲਾਂਟ ਯੋਗ ਮਨੁੱਖੀ ਅੰਗਾਂ ਨੂੰ ਵਿਕਸਿਤ ਕਰਨ ਦੇ ਯਤਨ ਸ਼ਾਮਲ ਨੇ। ਇਸ ਪ੍ਰੋਗਰਾਮ ਦਾ ਮਕਸਦ ਲੰਮੀ ਉਮਰ ਦੀ ਖੋਜ ਕਰਨਾ ਹੈ। ਰੂਸੀ ਵਿਗਿਆਨੀ ਇਨਸਾਨ ਦੀ ਜ਼ਿੰਦਗੀ 150 ਸਾਲ 150 ਸਾਲ ਤੱਕ ਕਰਨ ਦੀ ਕੋਸ਼ਿਸ਼ ਦੇ ਵਿਚ ਹੈ। ਰੂਸ ਦੀ ਕਿਉਂਕਿ ਪਹਿਲਾਂ ਹੀ ਉਹਨੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦਾ ਦੇਸ਼ ਦਾ ਐਲਾਨਿਆ ਹੀ ਹੋਇਆ ਤਕਰੀਬਨ ਆਪਣੇ 2039 ਤਾਈ ਤੇ ਉਨਕ ਚਿਰ ਤੱਕ ਅਗਲਾ ਕਹਿੰਦਾ ਮੈਂ ਜੀਵਾਂਗਾ ਹੀ। ਕਹਿੰਦੇ ਨੇ ਕਿ 150 ਸਾਲ ਤੱਕ ਕਰਨ ਦੀ ਕੋਸ਼ਿਸ਼ ਦੇ ਵਿਚ ਨੇ ਤੇ ਰੂਸ ਦੀ ਸਰਪ੍ਰਸਤੀ ਵਾਲੀ ਵਿਗਿਆਨਕ ਮੁਹਿੰਮ ਦੇ ਵਿਚ ਜੀਨ ਥੈਰਾਪੀ, ਆਰਗਨ ਪ੍ਰਿੰਟਿੰਗ, ਆਰਗਨ ਕਲਟੀਵੇਸ਼ਨ ਤੇ ਬਹੁਤ ਘੱਟ ਤਾਪਮਾਨ ਵਾਲੀ ਕਰਾਇਓਥੈਰੇਪੀ ਸ਼ਾਮਲ ਹੈ ਤੇ ਇਹ ਸਾਰੀਆਂ ਨਵੀਆਂ ਸਿਹਤ ਸੰਭਾਲ ਤਕਨੀਕਾਂ $26 ਅਰਬ ਦੀ ਵਿਸ਼ਾਲ ਸਰਕਾਰੀ ਮੁਹਿੰਮ ਦੇ ਅਧੀਨ ਨੇ। ਇਸ ਘਟਨਾ ਨੇ ਇਸ ਗੱਲ ਦੀਆਂ ਅਟਕਲਾਂ ਨੂੰ ਹਵਾ ਦਿੱਤੀ ਹੈ ਕਿ ਪੁੱਤਨ ਲੰਬੀ ਉਮਰ ਜਿਉਣ ਦੇ ਸ਼ੌਕੀਨ ਨੇ। ਸੂਰਾਂ ਦੇ ਵਿਚ ਵਿਕਸਿਤ ਕੀਤੇ ਜਾ ਰਹੇ ਅੰਗ ਨੇ। ਇਹਦੇ ਵਿਚ 23 ਅਪ੍ਰੈਲ ਨੂੰ ਰੂਸ ਦੇ ਉਪ ਜਿਹੜਾ ਵਿਗਿਆਨ ਮੰਤਰੀ ਡੇਨਿਸ ਸੇਕੀ ਰਿਸਕੀ ਨੇ ਕਿਹਾ, ਨਾਮ ਵੀ ਉਹਦਾ ਰਿਸਕੀ ਹੈ ਜੀ, ਸੇਕੀ ਰਿਸਕੀ ਨੇ ਕਿਹਾ ਸੀਗਾ ਕਿ ਇਹ ਦਵਾਈ ਉਮਰ ਵਧਣ ਦੇ ਖਿਲਾਫ ਲੜਾਈ ਦੇ ਵਿਚ ਸਭ ਤੋਂ ਵੱਧ ਉਮੀਦ ਭਰੇ ਰਸਤਿਆਂ ਦੇ ਵਿਚੋਂ ਇਕ ਹੈ। ਰੂਸੀ ਖੋਜੀ ਹੁਣ ਜਿਹੜਾ ਬਾਇਓ ਪ੍ਰਿੰਟਿੰਗ ਭਾਵ ਜ਼ਿੰਦਾ ਟਿਸ਼ੂਆਂ ਦੀ ਜਿਹੜੀ ਹੈ 3D ਪ੍ਰਿੰਟਿੰਗ ਦੇ ਨਾਲ ਜੈਨੋ ਟਰਾਂਸਪਲਾਂਟੇਸ਼ਨ ਉੱਤੇ ਜਿਹੜਾ ਕੰਮ ਕਰ ਰਹੇ ਨੇ, ਜੋ ਕਿ ਜਾਣੀ ਕਿ ਭਾਈ ਪ੍ਰਿੰਟ ਕੀਤੇ ਜਾਣਗੇ ਜੈਨੋ ਜਿਹੜੇ ਜੀਨਸ ਨੇ ਆਪਣੇ, ਕਿ ਜੈਨੇਟਿਕ ਤੌਰ ਦੇ ਉੱਤੇ ਸੋਧੇ ਹੋਏ ਸੂਰ ਦੇ ਅੰਦਰ ਮਨੁੱਖੀ ਅੰਗਾਂ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ। ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਨੁੱਖੀ ਕਾਰਟੀਲੇਜ ਅਤੇ ਚੂਹੇ ਦੀ ਥਾਇਰਡ ਗ੍ਰੰਥੀ ਨੂੰ ਜਿਹੜਾ ਬਾਇਓ ਪ੍ਰਿੰਟ ਕਰ ਲਿਆ ਤੇ ਉਨ੍ਹਾਂ ਦਾ ਟੀਚਾ ਜਿਹੜਾ 2030 ਤੱਕ ਪੂਰੀ ਤਰ੍ਹਾਂ ਦੇ ਨਾਲ ਇਨਸਾਨ ਦਾ ਆਰਗਨ ਟਰਾਂਸਪਲਾਂਟ ਕਰਨਾ ਜਿਹੜਾ ਦੱਸਿਆ ਗਿਆ। ਲਓ ਜੀ ਇਹ ਹੈ ਜੀ ਹਾਲਾਤ, ਤੇ ਕਹਿੰਦੇ ਨੇ ਜੀ 150 ਸਾਲ ਜਿਹੜਾ ਜ਼ਿੰਦਗੀ ਜਿਹੜੀ ਵਧੇਗੀ ਤੇ ਮਤਲਬ ਕਿ 150 ਸਾਲ ਤੱਕ ਬੰਦਾ ਜਿਉਂਦਾ ਰਹੇਗਾ। ਤੇ ਪੁੱਤੇ ਸਾਹਿਬ ਨੂੰ ਪਹਿਲਾਂ ਉਹਨੇ ਰੱਖਣਾ ਹੈ, ਬਾਕੀ ਦੇਖਦੇ ਹਾਂ ਕਿਹਦੇ ਕਿਹਦੇ ਉੱਤੇ ਹੁੰਦਾ ਹੈ ਤੇ ਕੋਸ਼ਿਸ਼ਾਂ ਜਾਰੀ ਨੇ। ਵੈਸੇ ਤਾਂ ਚਲੋ ਜਦੋਂ ਧਰਮਾਂ ਦੀ ਗੱਲ ਹੁੰਦੀ ਹੈ ਨਾ, ਇੱਥੇ ਮੈਨੂੰ ਇੱਕ ਵਾਰੀ ਮੌਕਾ ਮਿਲਿਆ ਜਦੋਂ ਸੂਰ ਦੀ ਗੱਲ ਹੋਈ ਹੈ ਤੇ ਇੱਕ ਨਾ ਲਾਈਵ
ਆਖਰੀ ਗੱਲ ਕਰਕੇ ਫਿਰ ਮੈਂ ਸਮਾਪਤੀ ਕਰਦਾ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ।

ਦੋਸਤਾਂ ਦਾ ਯਾਦ ਆਇਆ ਇਸੇ ਗੱਲ ਦੇ ਉੱਤੋਂ ਕਿ ਮੈਂ ਨਾ ਚਲੋ ਵੱਖਰੇ ਵੱਖਰੇ ਭਾਈਚਾਰੇ ਜਿੱਦਾਂ ਉੱਥੇ ਬੱਚਿਆਂ ਦੇ ਸਕੂਲ ਦੇ ਵਿੱਚ ਆਪਣਾ ਵੋਕੇਸ਼ਨਲ ਸਕੂਲ ਦੇ ਵਿੱਚ ਮੌਕਾ ਮਿਲਿਆ ਜਾਣ ਦਾ ਇਨਵਾਈਟ ਕੀਤਾ ਸੀ ਵੱਖਰੇ ਵੱਖਰੇ ਭਾਈਚਾਰਿਆਂ ਨੂੰ ਵੱਖਰੇ ਵੱਖਰੇ ਮੁਲਕਾਂ ਤੋਂ ਤੇ ਉੱਥੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਸਨ ਨਾਲ ਆਏ ਤੇ ਉਹ ਬਹੁਤ ਵੱਡੇ ਡਾਕਟਰੀ ਪੇਸ਼ੇ ਦੇ ਨਾਲ ਜੁੜੇ ਹੋਏ ਸਨ ਆਪਣਾ ਸਪੈਸ਼ਲ ਜਿਹੜਾ ਇੰਜੈਕਟ ਕਰਦੇ ਆਪਣਾ ਜਦੋਂ ਬੇਬੀ ਬੋਰਨ ਹੁੰਦਾ ਹੈ ਤੇ ਇਨਥਾਈਸੀਆ ਦੇ ਸਪੈਸ਼ਲਿਸਟ ਸਨ ਤਾਂ ਉਹਨਾਂ ਨਾਲ ਗੱਲਬਾਤ ਚੱਲੀ ਮੇਰੇ ਵੈਸੇ ਉਹ ਫਰੈਂਡ ਵੀ ਸੀਗੇ ਤੇ ਉਹ ਹੁਣ ਤਾਂ ਰਿਟਾਇਰਮੈਂਟ ਦੇ ਉੱਤੇ ਨੇ ਪਰ ਉਹਨਾਂ ਨਾਲ ਗੱਲ ਚੱਲੀ ਕਿ ਆਪਣੇ ਕਿਉਂ ਨਹੀਂ ਮਤਲਬ ਕਿ ਸੂਰ ਖਾਂਦੇ ਆਪਣੇ ਮੁਸਲਿਮ ਭਾਈਚਾਰੇ ਦੇ ਵਿੱਚ ਤੇ ਬਹੁਤ ਸਾਰਿਆਂ ਦਾ ਮਤਲਬ ਕਿ ਇਹ ਮੰਨਣਾ ਕਿ ਭਾਈ ਉਹਨੂੰ ਮਤਲਬ ਕਿ ਚੰਗਾ ਨਹੀਂ ਸਮਝਿਆ ਜਾਂਦਾ ਜਾਂ ਇੱਦਾਂ ਹੈ ਪਰ ਉਹ ਕਹਿੰਦੇ ਕਿ ਮਤਲਬ ਕਿ ਉਹ ਰਿਸਪੈਕਟ ਕਰਦੇ ਨੇ ਡਾਕਟਰੀ ਪੇਸ਼ੇ ਦੀ ਜਦੋਂ ਗੱਲ ਕਰਦੇ ਆ ਕਿਉਂਕਿ ਸੂਰ ਇੱਕ ਐਸਾ ਜਿਹੜਾ ਜਾਨਵਰ ਹੈ ਇਸ ਧਰਤੀ ਦੇ ਉੱਤੇ ਜਿਹਦੀਆਂ ਜਿਹੜੀਆਂ ਅੰਤੜੀਆਂ ਨੇ ਜਾਂ ਨਾੜੀਆਂ ਨੇ ਕੁਝ ਉਹ ਜਦੋਂ ਮਨੁੱਖੀ ਸਰੀਰ ਦੇ ਵਿੱਚ ਜ਼ਰੂਰਤ ਹੁੰਦੀ ਹੈ ਤਾਂ ਉਹ ਉਹਨਾਂ ਨੂੰ ਯੂਜ਼ ਕਰਦੇ ਆ ਤੇ ਉਹਦੇ ਨਾਲ ਫਿਰ ਉਹ ਜਿਹੜੀ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਮਤਲਬ ਕਿ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਅੰਤੜੀਆਂ ਜਾਂ ਉਹਨਾਂ ਦੀਆਂ ਜੋ ਵੀ ਹੈ ਉਹਨਾਂ ਦਾ ਯੂਜ਼ ਹੁੰਦਾ ਹੈ ਇਸ ਕਰਕੇ ਉਹ ਰਿਸਪੈਕਟ ਕਰਦੇ ਆ ਉਸ ਐਨੀਮਲ ਦੀ ਨਾ ਕਿ ਉਹਦੇ ਨਾਲ ਨਫ਼ਰਤ ਕਰਦੇ ਆ ਇਸ ਕਰਕੇ ਉਹ ਖਾਂਦੇ ਨਹੀਂ ਹੈ ਉਹਨੂੰ ਤੇ ਪਰ ਆਪਣੇ ਜਿਹੜਾ ਆਮ ਜਦੋਂ ਗੱਲ ਚੱਲਦੀ ਹੈ ਤਾਂ ਉਹਦੇ ਵਿੱਚ ਆ ਜਾਂਦਾ ਕਿ ਧਰਮਾਂ ਦੇ ਵਿੱਚ ਅਸੀਂ ਆਹ ਨਹੀਂ ਖਾ ਸਕਦੇ ਉਹ ਨਹੀਂ ਖਾ ਸਕਦੇ ਇੱਦਾਂ ਤੇ ਬੜਾ ਵਧੀਆ ਦਿਲਚਸਪੀ ਲੱਗਿਆ ਸੀ ਉਸ ਸਮੇਂ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਕੇ ਜਦੋਂ ਓਪਨ ਮਾਈਂਡਡ ਲੋਕ ਤੁਹਾਡੇ ਨਾਲ ਮਿਲਦੇ ਆ ਚਾਹੇ ਧਰਮ ਦੀ ਗੱਲ ਹੈ ਚਾਹੇ ਇਸ ਤਰ੍ਹਾਂ ਦੀਆਂ ਕੁਝ ਜਿਹੜੀਆਂ ਨੇ ਮਿੱਠਾ ਨੇ ਜਾਂ ਉਹ ਸਾਰੀਆਂ ਚੀਜ਼ਾਂ ਉਹਦੇ ਉੱਤੇ ਗੱਲਬਾਤ ਚੱਲਦੀ ਜਦੋਂ ਸਾਹਮਣੇ ਵਾਲਾ ਸਮਝਣ ਵਾਲਾ ਹੋਵੇ ਤਾਂ ਉਹਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪਰ ਬਹੁਤ ਸਾਰੇ ਲੋਕਾਂ ਦੀਆਂ ਇਹਨਾਂ ਚੀਜ਼ਾਂ ਦੇ ਨਾਲ ਭਾਵਨਾਵਾਂ ਜਿਹੜੀਆਂ ਭਟਕਦੀਆਂ ਨੇ ਪਰ ਇਹਨਾਂ ਚੀਜ਼ਾਂ ਨੂੰ ਜਦੋਂ ਜਾਣਦੇ ਆ ਪਹਿਚਾਣਦੇ ਆ ਤੇ ਉਹ ਮਿੱਥਾਂ ਜਿਹੜੀਆਂ ਨੇ ਉਹ ਟੁੱਟਦੀਆਂ ਨੇ ਕਿਉਂਕਿ ਜਿਹੜਾ ਆਦਾਨ ਪ੍ਰਦਾਨ ਹੈ ਗਿਆਨ ਦਾ ਉਹ ਇਸੇ ਤਰ੍ਹਾਂ ਹੁੰਦਾ ਹੈ ਤੇ ਬਾਕੀ ਹਰ ਕਿਸੇ ਦੀ ਆਪਣੀ ਆਪਣੀ ਨੌਲੇਜ ਆ ਜਿੰਨੀ ਕਹਿ ਗਈ ਹੈ ਇੱਕ ਦੂਸਰੇ ਨਾਲ ਸਾਂਝ ਪਾਵਾਂਗੇ ਤੇ ਤਾਂ ਹੀ ਜਿਹੜਾ ਇੱਕ ਦੂਸਰੇ ਤੋਂ ਸਿੱਖਾਂ ਪਾਵਾਂਗੇ ਜੀ ਤੇ ਲੋ ਦੋਸਤੋ ਅੱਜ ਦਾ ਪ੍ਰੋਗਰਾਮ ਫਿਰ ਇੱਥੇ ਹੀ ਆਪਾਂ ਸਮਾਪਤੀ ਵੱਲ ਨੂੰ ਵਧਾਉਂਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ ਦੋ ਚਾਰ ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨਵੇਂ ਆਏ ਨੇ ਉਹਨਾਂ ਦਾ ਜਿਹੜਾ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਤਦ ਤੱਕ ਤੁਹਾਡੇ ਫੋਨ ਕਾਲ ਦੀ ਵੀ ਉਡੀਕ ਰਹੇਗੀ ਆਪਣੇ ਮਾਲ ਸੁਰਿੰਦਰ ਜੀ ਹੱਸ ਰਹੇ ਨੇ ਹਾਹਾ ਕਰ ਰਹੇ ਨੇ ਨਾਲ ਹਿੰਦੀ ਦੇ ਵਿੱਚ ਤੇ ਸ਼ੈਲੀ ਜੀ ਕਹਿੰਦੇ ਆ ਔਜਲਾ ਸਾਹਿਬ ਜੀ ਜਿਨ੍ਹਾਂ ਕਿਸਾਨਾਂ ਵਾਸਤੇ ਸਰਕਾਰ ਕੰਮ ਕਰ ਰਹੀ ਹੈ ਜੇਕਰ ਉਹਨਾਂ ਤੋਂ ਕਿਸਾਨਾਂ ਤੋਂ ਸਲਾਹ ਲੈਣਾ ਕੀ ਮਾੜੀ ਗੱਲ ਹੈ ਜੀ ਤੇ ਜੇ ਗੱਲ ਸਲਾਹ ਵਗੈਰਾ ਲੈ ਲੈਣ ਤਾਂ ਚੰਗਾ ਹੋ ਸਕਦਾ ਸ਼ੈਲੀ ਜੀ ਕਹਿੰਦੇ ਭਗਵੰਤ ਮਾਨ ਜੀ ਦਾ ਕੁਰਕੀ ਵਾਲਾ ਬਿਆਨ ਭੁੱਲ ਗਏ ਭਾਰਤ ਜੀ ਤੇ ਸ਼ਾਇਦ ਮੈਨੂੰ ਚੇਤਾ ਨਹੀਂ ਗਾ ਜੀ ਉਹਦੇ ਬਾਰੇ ਜਿਹੜੀ ਮੈਂ ਸੁਣੀ ਨਹੀਂ ਕਿਸੇ ਤਰ੍ਹਾਂ ਦੀ ਅੱਜ ਦੀ ਵੀਡੀਓ ਜਾਂ ਪਹਿਲੀ ਹੋਏਗੀ ਮੇਰੇ ਦਿਮਾਗ ਚੋਂ ਬਾਹਰ ਹੈ ਜੀ ਉਹ ਚੀਜ਼ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਔਜਲਾ ਸਾਹਿਬ ਕਹਿੰਦੇ ਮਾਨ ਸਰਕਾਰ ਕਹਿੰਦੀ ਪਹਿਲਾਂ 22 ਫਸਲਾਂ ਹੋਣਗੀਆਂ ਫਿਰ 22 ਫਸਲਾਂ ਦੇ ਉੱਤੇ MSP ਦੇਵਾਂਗੇ ਬੀਬੀ ਚੁਟਕੀ ਵਾਲੀ ਕਹਿੰਦੇ ਜੀ ਔਜਲਾ ਸਾਹਿਬ ਕਹਿੰਦੇ BMW ਲੈ ਕੇ ਤਾਂ ਆਏ ਨੇ ਜੀ ਮੁਕੱਦਰ ਜੀ ਕਹਿੰਦੇ ਮੈਂ ਰਿਪੀਟ ਸੁਣ ਰਿਹਾ ਸੀ ਹਾਂਜੀ ਸਾਂਝਾ ਕਰ ਵੀ ਦਿੱਤਾ ਸੀ ਸੁਨੇਹਾ ਤੇ ਸ਼ੈਲੀ ਜੀ ਕਹਿੰਦੇ ਜੀ ਮੁਕੱਦਰ ਜੀ ਬੀਅਰ ਦਾ ਨਾਮ ਲਿਆ ਸੀ ਜੀ ਤੁਸੀਂ ਮੁਕੱਦਰ ਜੀ ਕਹਿੰਦੇ ਸ਼ੈਲੀ ਵੀਰੇ ਅਸੀਂ ਆਪਣੇ ਮੁੱਦੇ ਤੋਂ ਬਾਹਰ ਗੱਲ ਨਹੀਂ ਕਰਦੇ ਮੈਂ ਵੀ ਕਹਿੰਦੇ ਸੋਚ ਰਿਹਾ ਸੀ ਕਿ ਮੇਰੇ ਕੰਨਾਂ ਦੇ ਵਿੱਚ ਗਲਤ ਆਵਾਜ਼ ਕਿਵੇਂ ਪੈ ਗਈ ਤੇ ਮੁਕੱਦਰ ਜੀ ਕਹਿੰਦੇ ਆ ਕਿਆ ਬਾਤ ਹੈ ਨਾਲ ਦੀ ਨਾਲ ਦੋ ਗਲਾਸ ਭੇਜ ਦਿੱਤੇ ਆ ਤੇ ਅੰਗੂਠਾ ਖੜਾ ਕਰ ਦਿੱਤਾ ਔਜਲਾ ਸਾਹਿਬ ਕਹਿੰਦੇ ਜਦੋਂ ਰੂੜੀ ਮਾਰਕਾ ਚੱਲੇ ਫਿਰ ਕਿਹੜੀ ਮਹਿੰਗੀ ਬੱਲੇ ਤੇ ਆਪਣੇ ਮਾਲ ਜੀ ਲਿਖਦੇ ਨੇ ਕਿ ਸਭ ਫੂਡ ਮਹਿੰਗਾ ਰੈਸਟੋਰੈਂਟ ਵਾਲਿਆਂ ਨੇ ਡੱਬਾ ਛੋਟਾ ਕਰ ਦਿੱਤਾ ਤੇ ਫੂਡ ਉਹਨੇ ਦਾ ਹੀ ਹੈ ਜੀ ਮਾਨ ਜੀ ਕਹਿੰਦੇ ਨੇ ਆਪਣੇ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਸਭ ਨੂੰ ਫਿਨਲੈਂਡ ਤੋਂ ਮੁਕੱਦਰ ਜੀ ਲਿਖਦੇ ਨੇ ਔਜਲਾ ਬਾਈ ਜੀ ਇਸੇ ਦੇ ਸਹਾਰੇ ਚਲੀ ਜਾਂਦੀ ਹੈ ਗੱਡੀ ਚੱਲੀ ਜਾਂਦੀ ਹੈ ਗੱਡੀ ਸਰਕਾਰ ਦੇ ਸਹਾਰੇ ਤੇ ਨੀਂਦ ਵੀ ਆਉਣੀ ਕਹਿੰਦੇ ਔਖੀ ਹੈ ਪਿਆਰਿਓ ਤੇ ਔਜਲਾ ਸਾਹਿਬ ਕਹਿੰਦੇ ਮਾਹਲ ਭੈਣ ਜੀ ਹੁਣ $100 ਦੀ ਗਰੋਸਰੀ ਹੱਥ ਦੇ ਵਿੱਚ ਫੜ ਕੇ ਲੈ ਆਉਂਦੇ ਆ ਪਹਿਲਾਂ 20 ਦਾ ਸਮਾਨ ਵੀ ਟਰੋਲੀ ਰੱਖ ਕੇ ਲਿਆਂਦੇ ਸੀ ਜੀ ਬਿਲਕੁਲ ਸਹਿਮਤ ਆ ਜੀ ਅੱਜ ਤੋਂ ਜਦੋਂ ਮੈਂ ਇੱਥੇ ਮੂਵ ਹੋਇਆ ਸੀ ਤਾਂ 20 ਦੇ ਯੂਰੋਆਂ ਦੇ ਨਾਲ ਪੂਰਾ ਲਿਫਾਫਾ ਭਰ ਜਾਂਦਾ ਸੀਗਾ ਤੇ ਹੁਣ ਤਾਂ ਥੱਲਾ ਵੀ ਨਹੀਂ ਮਤਲਬ ਕਿ ਪੂਰਾ ਭਰਦਾ ਜੀ ਇਹ ਹਾਲਾਤ ਨੇ ਤੇ ਸ਼ੈਲੀ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਜਲ ਡਮਰੂ ਵਿੱਚੋਂ ਕਹਿੰਦੇ ਫਸ ਗਏ BMW ਜੀ ਕਹਿੰਦੇ ਤੇ ਇਸੇ ਤਰ੍ਹਾਂ ਆਪਣੇ ਔਜਲਾ ਸਾਹਿਬ ਕਹਿੰਦੇ ਸਾਰਾ ਕੁਝ ਸਮੇਤ
ਸਰਕਾਰ ਫਸਿਆ ਪਿਆ ਸ਼ੈਲੀ ਵੀਰੇ। ਮੁਕੱਦਰ ਜੀ ਕਹਿੰਦੇ ਆ ਸੌ ਜਾਓ ਸ਼ੈਲੀ ਵੀਰੇ, ਸਵੇਰੇ ਧਰਨੇ ਦੇ ਉੱਤੇ ਵੀ ਜਾਣਾ, ਇਹ ਤੇ ਵਿਹਲੇ ਨੇ ਕਹਿੰਦੇ ਜੀ, ਕਿਆ ਬਾਤ। ਨਹੀਂ ਨਹੀਂ ਇਦਾਂ ਦੀ ਗੱਲ ਨੀ ਬਾਈ ਜੀ, ਪ੍ਰੋਗਰਾਮ ਸੁਣਦੇ ਵੀ ਹੈ, ਸਾਰਾ ਕੁਝ ਕਰਦੇ ਆ। ਔਜਲਾ ਸਾਹਿਬ ਕਹਿੰਦੇ ਨੇ ਚੋਣਾਂ ਵੇਲੇ ਪਿੰਡਾਂ ਵਾਲਿਆਂ ਨੇ ਫਸਾ ਲੈਣੇ ਆ, ਚੋਣਾਂ ਵੇਲੇ ਪਿੰਡਾਂ ਵਾਲਿਆਂ ਨੇ ਫਸਾ ਲੈਣੇ ਆ। ਤੇ ਅੱਗੇ ਲਿਖਦੇ ਨੇ ਔਜਲਾ ਸਾਹਿਬ, ਉਹਨੀ ਨੈਣੀ ਨੀਂਦਰ ਕਿੱਥੇ ਹੈ, ਉਹਨਾਂ ਦੇ ਨੈਣਾਂ ਦੇ ਵਿੱਚ ਨੀਂਦਰ ਕਿੱਥੇ ਹੈ ਕਹਿੰਦੇ। ਤੇ ਮਾਲ ਜੀ ਕਹਿੰਦੇ ਆ ਹਾਂਜੀ ਸਿਕੰਦਰ ਵੀਰ ਜੀ, ਤੁਸੀਂ ਸਹੀ ਕਹਿ ਰਹੇ ਹੋ। ਤੇ ਮਾਲ ਜੀ ਕਹਿੰਦੇ ਆ ਵਾਹ ਜੀ ਵਾਹ, ਗੁੱਡ ਨਿਊਜ਼ ਹੈ। ਤੇ ਲੰਮੀ ਉਮਰ ਤਾਂ ਕਹਿੰਦੇ ਬਹੁਤ ਵਧੀਆ ਹੈ, ਬਸ ਤੰਦਰੁਸਤੀ ਹੋਵੇ। ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਬੜੇ ਦਿਨਾਂ ਬਾਅਦ ਸੁਨੇਹਾ ਆਇਆ ਗੁਜਰਾਤ ਤੋਂ, ਸਾਦਰ ਨਮਸਕਾਰ ਵੀਰ ਜੀ ਕਹਿੰਦੇ ਆ। ਜੀ ਆਓ ਜੀ ਗਿਰੀ ਜੀ, ਸਵਾਗਤ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਇਸ ਦੁਨੀਆਂ ਤੋਂ ਕੌਣ ਜਾਣਾ ਚਾਹੁੰਦਾ ਹੈ ਜੀ, ਸਭ ਰਹਿਣਾ ਚਾਹੁੰਦੇ ਆ। ਬਿਲਕੁਲ ਹੈ ਜੀ ਬਿਲਕੁਲ। ਤੇ ਅੱਗੇ ਲਿਖਦੇ ਨੇ ਮਾਲ ਜੀ ਦੁਨੀਆਂ ਸੱਚੀ ਬਹੁਤ ਸੋਹਣੀ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਸਾਡੇ ਦੇਸ਼ ਦਾ ਹਾਲ ਤਾਂ ਇਹ ਹੈ ਕਿ ਧਰਮ ਦੇ ਨਾਂ ਤੇ ਕਿਤੇ ਸਾਹ ਲੈਣ ਨੂੰ ਵੀ ਕਿਤੇ ਕਿਸੇ ਜੀਵ ਦੇ ਨਾਲ ਨਾ ਜੋੜ ਦੇਣ, ਕਹਿੰਦੇ ਜੀ ਇਹ ਹਾਲਾਤ ਨੇ ਜੀ। ਬਿਲਕੁਲ ਹੈ ਜੀ। ਤੇ ਲੋ ਦੋਸਤੋ, ਇਹ ਸੀ ਤੁਹਾਡੇ ਸੁਨੇਹੇ। ਤੇ ਜਿੰਨੇ ਵੀ ਮੈਨੂੰ ਮਿਲੇ ਆ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ, ਮਾਫ਼ੀ ਚਾਹਵਾਂਗਾ ਗੁਸਤਾਖੀ ਦੇ ਲਈ। ਤੇ ਕੱਲੂ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਦਾ ਪ੍ਰੋਗਰਾਮ ਚੱਲੇਗਾ, ਕੋਈ ਨਾ ਕੋਈ ਮੁੱਦਾ ਛੇੜਾਂਗੇ ਜੀ, ਤੇ ਨਾਲ ਦੀ ਨਾਲ ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼। ਕੱਲੂ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਤੇ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦੋਸਤੋ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਪਿਆਰਾ ਜਿਹਾ, ਇਸ ਨੂੰ ਸੁਣੋ ਤੇ ਇੰਜੋਏ ਕਰੋ। ਤੇ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ। ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਕੱਲ ਨੂੰ ਮਿਲਦੇ ਹਾਂ ਫਿਰ ਤੋਂ ਭਾਰਤੀ ਸਮਾਂ 9:30 ਵਜੇ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਨਾਲ ਵੀਕਐਂਡ ਬੀਤ ਕੇ ਗਿਆ ਤੇ ਵੀਕਐਂਡ ਦੇ ਵਿੱਚ ਮੌਜਾਂ ਹਰ ਕਿਸੇ ਨੇ ਮਾਣੀਆਂ ਹੋਣਗੀਆਂ। ਰਿਸ਼ਤੇਦਾਰੀਆਂ, ਯਾਰਾਂ ਬੇਲੀਆਂ, ਦੋਸਤਾਂ ਤੇ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰੀ ਹੋਏਗੀ। ਤੇ ਇਸੇ ਤਰ੍ਹਾਂ ਦੋਸਤੋ, ਸੋਮਵਾਰ ਦਾ ਦਿਹਾੜਾ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਟੈਕਨੀਕਲ ਇਸ਼ੂ ਹੋਣ ਦੇ ਕਾਰਨ ਜਿਹੜਾ ਕੈਮਰੇ ਦੇ ਵਿੱਚ ਥੋੜੀ ਪ੍ਰੋਬਲਮ ਚੱਲੀ ਹੈ ਤਾਂ ਇਸ ਕਰਕੇ ਅੱਜ ਵੀਡੀਓ ਨਹੀਂ ਤੁਸੀਂ ਦੇਖ ਪਾਓਗੇ, ਪਰ ਨਾਲ ਦੀ ਨਾਲ ਉਸੇ ਤਰ੍ਹਾਂ ਹੀ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਪੋਸਟਰ ਦੇ ਜ਼ਰੀਏ। ਤੇ ਕੱਲ ਨੂੰ ਜ਼ਰੂਰ ਆਪਾਂ ਇਹਨੂੰ ਜਿਹੜਾ ਸੈੱਟ ਕਰ ਲੈਣਾ ਹੈ। ਕਈ ਵਾਰੀ ਜਿਹੜਾ ਵੀਕਐਂਡ ਤੋਂ ਬਾਅਦ ਥੋੜਾ ਜਿਹਾ ਅਪਸੈਟ ਕਹਿ ਲਓ ਜਾਂ ਅਪਡੇਟ ਹੁੰਦੀ ਹੈ ਆਪਣੇ ਸਿਸਟਮ ਦੇ ਵਿੱਚ ਤਾਂ ਤੰਗੀ ਪਰੇਸ਼ਾਨੀ ਆ ਜਾਂਦੀ ਹੈ। ਤੇ ਅੱਜ ਸਮਾਂ ਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:16 ਦਾ ਸਮਾਂ ਹੋ ਗਿਆ। ਮਾਫ਼ੀ ਚਾਹੁੰਦੇ ਹਾਂ, ਅੱਜ ਲੇਟ ਵੀ ਆ ਥੋੜਾ ਇਸ ਨੂੰ ਸੈੱਟ ਕਰਦੇ ਹੋਏ ਆ। ਤੇ ਦੂਸਰੇ ਪਾਸੇ ਆਪਣੇ ਭਾਰਤ ਦੇ ਵਿੱਚ ਸਮਾਂ ਤੇ ਸਥਿਤੀ ਸ਼ਾਮ ਦੇ 9:46 ਘੜੀਆਂ ਦੇ ਉੱਤੇ ਰਾਤ ਦੇ ਹੋ ਚੁੱਕੇ ਨੇ। UK ਦੇ ਵਿੱਚ ਸ਼ਾਮ ਦੇ 5:16, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:16 ਦਾ, ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ 9:16 ਸਵੇਰ ਦੇ ਜਿਹੜੇ ਨੇ ਹੋ ਚੁੱਕੇ ਨੇ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੀ 6:16 ਦੀ ਹੈ ਤੇ 17 ਹੋ ਗਏ ਨੇ ਵੈਸੇ ਤਾਂ ਗੱਲ ਕਰਦੇ ਕਰਦੇ ਵੀ ਘੜੀ ਜਿਹੜੀ ਆ ਚੱਲੀ ਜਾਂਦੀ ਹੈ ਜਿਵੇਂ ਧਰਤੀ ਘੁੰਮੀ ਜਾਂਦੀ ਹੈ। ਤੇ ਅੱਜ ਦੇ ਵਿਚਾਰ ਵੱਲ ਨੂੰ ਚੱਲਦੇ ਹਾਂ ਦੋਸਤੋ, ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਾਂਝ ਪਾਵਾਂਗੇ ਤੇ ਉਸ ਤੋਂ ਬਾਅਦ ਕੁਝ ਨਾ ਕੁਝ ਦਿਲਚਸਪ ਗੱਲਾਂ ਬਾਤਾਂ ਸੁਣਾਉਣ ਦੀ ਕੋਸ਼ਿਸ਼ ਰਹੇਗੀ। ਤੇ ਅੱਜ ਕੋਸ਼ਿਸ਼ ਕਰਾਂਗਾ, ਜਿਹੜਾ ਕੱਲ ਕੋਸ਼ਿਸ਼ ਕੀਤੀ ਇੱਕ ਆਰਟੀਕਲ ਲਿਖਣ ਦੀ, ਵੈਸੇ ਤਾਂ ਉਹਨੂੰ 2 ਹਫ਼ਤੇ 3 ਹਫ਼ਤੇ 2.5 ਹਫ਼ਤੇ ਲੱਗੇ ਨੇ। ਕਾਵਾਂ ਦੇ ਉੱਤੇ, ਕਾਂ ਜਿਹੜਾ ਇੱਕ ਆਮ ਕਾਂ ਨਹੀਂ ਹੈ, ਇਹ ਜਿਹੜਾ ਰੇਵਨ ਜਿਹਨੂੰ ਕਿਹਾ ਜਾਂਦਾ ਕੋਮਨ ਰੇਵਨ, ਇਹ ਜਸੂਸੀ ਵੀ ਕਰਦਾ, ਸ਼ਿਕਾਰੀ ਵੀ ਹੈ ਤੇ ਜਾਦੂਗਰ ਵੀ ਹੈ। ਤੇ ਦੇਖਾਂਗੇ ਇਹਦੇ ਰਹੱਸਮਈ ਜਿਹੜੇ ਨੇ ਕਿੱਸੇ ਹੈ ਉਹਨਾਂ ਦੇ ਵਿੱਚੋਂ ਤੁਹਾਨੂੰ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਆਪਣੀ ਹੀ ਕਲਮ ਦੇ ਵਿੱਚੋਂ, ਜਿੱਥੋਂ ਜਿੱਥੋਂ ਵੀ ਜਾਣਕਾਰੀ ਇਕੱਠੀ ਕਰਕੇ ਉਹਨੂੰ ਇੱਕ ਜਿਹੜਾ ਮਾਲਾ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਪੜ੍ਹ ਵੀ ਸਕਦੇ ਹੋ ਉਹਨੂੰ। ਤੇ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਦੋਸਤੋ, ਅੱਜ ਦਾ ਵਿਚਾਰ ਜਿਹੜਾ 1 ਜੂਨ ਦਾ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਜੂਨ ਦਾ, ਤੇ ਉਹਦੇ ਵਿੱਚ ਕਾਫੀ ਜਿਹੜਾ ਗਰਮੀ ਵੀ ਦੇਖਣ ਨੂੰ ਮਿਲਦੀ ਹੈ ਮੌਸਮ ਦੇ ਵਿੱਚ ਵੀ ਤੇ ਸਿਆਸਤ ਦੇ ਵਿੱਚ ਵੀ ਤੇ ਸਿੱਖ ਸਿਆਸਤ ਦੇ ਵਿੱਚ ਵੀ, ਕਿਉਂਕਿ 6 ਜੂਨ ਦੇ ਦਿਹਾੜੇ ਜਿਹੜੇ ਨੇ ਨਾਲ ਦੀ ਨਾਲ ਸ਼ੁਰੂ ਹੋ ਜਾਂਦੇ ਨੇ ਤੇ ਸਾਰੀਆਂ ਗਤੀਵਿਧੀਆਂ, ਹੋਰ ਸਾਰਾ ਸਿਲਸਿਲਾ ਚੱਲਦਾ ਹੈ, ਦੇਸ਼ਾਂ ਵਿਦੇਸ਼ਾਂ ਤੱਕ ਵੀ ਇਸ ਦੀ ਗੂੰਜ ਪੈਂਦੀ ਹੈ। 1984 ਨੂੰ ਯਾਦ ਕਰਦੇ ਨੇ, ਸਾਰੀਆਂ ਚੀਜ਼ਾਂ ਚੱਲਦੀਆਂ। ਤੇ ਦੂਸਰੇ ਪਾਸੇ ਕਹਿੰਦੇ ਨੇ ਅੱਜ ਦੇ ਵਿਚਾਰ ਦੇ ਵਿੱਚ ਕਿ ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਬਾਹਰੋਂ ਦਿਖਾਵਾ ਨਾ ਕਰੀਏ, ਸਾਨੂੰ ਜਿੱਦਾਂ ਦੇ ਆਪਾਂ ਅੰਦਰੋਂ ਹਾਂ ਉੱਦਾਂ ਦਾ ਜਿਹੜਾ ਬਾਨਾ, ਜਾਂ ਬਾਹਰੋਂ ਵੀ ਉੱਦਾਂ ਦਾ ਹੀ ਬਣੀਏ ਤੇ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ, ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ। ਤੇ ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਅੱਜ ਦਾ ਇਹ ਸੁਨੇਹਾ। ਤੇ ਅੱਜ ਦੇ ਵਿਚਾਰ ਦੇ ਵਿੱਚੋਂ ਤੁਹਾਨੂੰ ਲੈ ਚੱਲਦੇ ਹਾਂ 1874 ਦੇ ਵਿੱਚ ਈਸਟ ਇੰਡੀਆ ਕੰਪਨੀ ਅੱਜ ਦੇ ਦਿਹਾੜੇ ਦੇ ਉੱਤੇ ਭੰਗ ਕੀਤੀ ਗਈ ਸੀ 1874 ਦੇ ਵਿੱਚ। 1915 ਦੇ ਵਿੱਚ ਗਦਰੀ ਰਾਮ ਰੱਖਾ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੀ ਹੈ ਸ਼ਹੀਦੀ ਹੁੰਦੀ ਹੈ। 1955 ਦੇ ਵਿੱਚ ਦੇਸ਼ ਦੇ ਵਿੱਚ ਛੂਆਛਾਤ ਵਿਰੋਧੀ ਕਾਨੂੰਨ ਲਾਗੂ ਹੋਇਆ ਤੇ 1968 ਦੇ ਵਿੱਚ ਅਮਰੀਕਾ ਦੀ ਪ੍ਰਸਿੱਧ ਲੇਖਕ ਹੈਲਨ ਕੇਲਰ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ। 1984 ਦੇ ਵਿੱਚ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਤੇ 1996 ਦੇ ਵਿੱਚ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵਾ ਰੈਂਡੀ ਦਾ ਦੇਹਾਂਤ ਹੋਇਆ। 1996 ਦੇ ਵਿੱਚ ਐਚ ਜਾਣੀ ਕਿ ਹਰਦਨ ਹਾਲੀ ਡੀ ਡੋਡੇਗੋੜਾ, ਜਾਣੀ ਕਿ ਜਿਹਨੂੰ ਦੇਵੇਗੋੜਾ ਵੀ ਕਿਹਾ ਜਾਂਦਾ, ਉਹਨਾਂ ਨੇ ਦੇਸ਼ ਦੇ 11ਵੇਂ ਜਿਹੜੇ ਸਨ ਪ੍ਰਧਾਨ ਮੰਤਰੀ ਬਣੇ ਸੀ 1996 ਦੇ ਵਿੱਚ। ਤੇ 2001 ਦੇ ਵਿੱਚ ਨੇਪਾਲ ਦੇ ਯੁਵਰਾਜ ਦੇਪਿੰਦਰ ਹੁਣਾਂ ਨੇ ਮਾਤਾ ਪਿਤਾ ਸਮੇਤ ਪਰਿਵਾਰ ਦੇ 11 ਮੈਂਬਰਾਂ ਦੀ ਹੱਤਿਆ ਕਰਕੇ ਖੁਦਕੁਸ਼ੀ ਜਿਹੜੀ ਸੀ ਆਪ ਵੀ ਕਰ ਲਈ ਸੀ। ਹੈਲਨ ਐਡਮਸ ਕੈਲਰ ਦਾ ਜ਼ਿਕਰ ਕਰਦਿਆਂ ਜਿਨ੍ਹਾਂ ਨੇ ਅਮਰੀਕਾ ਦੀ ਪ੍ਰਸਿੱਧ ਲੇਖਕ ਹੋਈ ਹੈ ਹੈਲਨ, ਤੇ ਉਹਦਾ ਦੇਹਾਂਤ ਅੱਜ ਦੇ ਦਿਹਾੜੇ ਦੇ ਉੱਤੇ ਹੋਇਆ ਸੀ। ਕੌਣ ਸੀ, ਕਿਵੇਂ ਸੀ ਤੇ ਕਿਹੋ ਜਿਹੀ ਸ਼ਖਸੀਅਤ ਸੀ, ਕੀ ਉਸਦਾ ਕਿਰਦਾਰ ਤੇ ਕੀ ਉਸਦਾ ਜਿਹੜਾ ਸਮਾਜ ਦੇ ਪ੍ਰਤੀ ਰਵੱਈਆ ਸੀ। ਇੱਕ ਅਮਰੀਕਨ ਲੇਖਕ ਸਨ, ਸਿਆਸਤਦਾਨ ਵੀ ਸੀ ਤੇ ਅਧਿਆਪਕ ਵੀ ਸੀ। ਇਹ ਪਹਿਲੀ ਜਿਹੜੀ ਬੈਰੀ ਅਤੇ ਅੰਨੀ ਔਰਤ ਸੀ ਜਿਹਨੂੰ ਨਾ ਤਾਂ ਸੁਣਦਾ ਸੀ ਤੇ ਨਾ ਹੀ ਜਿਹੜਾ ਸੀ ਦੇਖਦਾ ਸੀ, ਜਿਹਨੇ ਬੀ ਏ ਦੀ ਡਿਗਰੀ ਜਿਹੜੀ ਹਾਸਲ ਕੀਤੀ ਹੋਵੇ ਤੇ ਹੈਲਨ ਦੀ ਅਧਿਆਪਕ ਐਨੀ ਸੁਲੀਵੈਨ ਨੇ ਭਾਸ਼ਾ ਨਾ ਹੋਣ ਦੀ ਰੁਕਾਵਟ ਨੂੰ ਤੋੜਦਿਆਂ ਹੋਇਆਂ ਲੜਕੀ ਨੂੰ ਸੰਚਾਰ ਕਰਨਾ ਸਿਖਾਇਆ। ਇਹ ਸਭ ਦਾ ਜਿਹੜਾ ਮਰੇਕਲ ਵਰਕਰ ਨਾਟਕ ਅਤੇ ਫਿਲਮ ਦੇ ਵਿੱਚ ਪੇਸ਼ ਕੀਤਾ ਗਿਆ। ਇਹਦਾ ਇਹਨਾਂ ਦਾ ਜਨਮ ਜਿਹੜਾ ਸੀ 27 ਜੂਨ ਸੰਯੁਕਤ ਰਾਜ ਦੇ ਜਿਹੜਾ ਪੈਨਸਿਲਵੇਨੀਆ ਅਮਰੀਕਾ ਦੇ ਵਿੱਚ ਜਿਹੜਾ ਹੁੰਦਾ ਹੈ ਹੈਲਨ ਕੈਲਰ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। ਹੈਲਨ ਐਡਮਜ ਕੈਲਰ ਦਾ ਜਨਮ ਜਦੋਂ ਹੁੰਦਾ ਹੈ ਤੇ ਅਲਾਬਾਮਾ ਦੇ ਵਿੱਚ ਹੋਇਆ। ਵੈਸੇ ਤਾਂ ਜਦੋਂ ਇਹਨੂੰ ਦੇਖਿਆ ਜਾਂਦਾ ਹੈ ਕਿ ਹੈਲਨ ਐਡਮਜ ਕੈਲਰ ਦਾ ਜਨਮ 27 ਜੂਨ 1880 ਨੂੰ ਤੁਸਕੂਬੀਆ ਅਲਾਬਾਮਾ ਦੇ ਵਿੱਚ ਹੋਇਆ। ਇਹਨਾਂ ਦਾ ਪਰਿਵਾਰ ਖੇਤਾਂ ਦੇ ਵਿੱਚ ਬਣਾਏ ਘਰ ਦੇ ਵਿੱਚ ਹੀ ਜਿਹੜਾ ਸੀ ਆਈਵੀ ਗ੍ਰੀਨ ਦੇ ਵਿੱਚ ਰਹਿੰਦਾ ਸੀ, ਜੋ ਇਹਦੇ ਦਾਦੇ ਨੇ ਕਈ ਦਹਾਕੇ ਪਹਿਲਾਂ ਬਣਾਇਆ ਸੀ। ਜਨਮ ਸਮੇਂ ਦੇ ਉੱਤੇ ਜਿਹੜਾ ਸੀ ਹੈਲਨ ਦੇਖ ਅਤੇ ਸੁਣ ਸਕਦੀ ਸੀ, ਪਰ ਬਾਅਦ ਦੇ ਵਿੱਚ ਜਦੋਂ 19 ਮਹੀਨਿਆਂ ਦੀ ਸੀ ਹੋਈ ਜਨਮ ਤੋਂ ਬਾਅਦ, ਤਾਂ ਇਸਨੂੰ ਇੱਕ ਬਿਮਾਰੀ ਹੋ ਗਈ ਜਿਸ ਦੇ ਨਾਲ ਇਹ ਜਿਹੜਾ ਬਿਮਾਰੀ ਅਤੇ ਬੈਰੀ ਜਾਣੀ ਕਿ ਕੰਨਾਂ ਤੋਂ ਸੁਣਨ ਤੋਂ ਜਿਹੜਾ ਹਟ ਗਿਆ ਤੇ ਅੱਖਾਂ ਤੋਂ ਦਿਖਣਾ ਵੀ ਹਟ ਗਿਆ। ਉਸ ਸਮੇਂ ਇਹ ਪਰਿਵਾਰ ਦੇ ਰਸੋਈਏ ਦੀ 6 ਸਾਲਾਂ ਲੜਕੀ ਮਾਰਥਾ ਵਾਸ਼ਿੰਗਟਨ ਦੇ ਨਾਲ ਸੰਚਾਰ ਕਰਨ ਦੇ ਵਿੱਚ ਸਮਰੱਥ ਸੀ। 7 ਸਾਲ ਦੀ ਉਮਰ ਤੱਕ ਇਸ ਕੋਲ ਜਿਹੜਾ ਸੰਚਾਰ ਦੇ ਲਈ 60 ਤੋਂ ਵੱਧ ਸੰਕੇਤ ਸਨ, ਜਾਣੀ ਕਿ ਬੋਲਚਾਲ ਦੇ ਲਈ ਇਸ਼ਾਰਿਆਂ ਦੇ ਨਾਲ ਗੱਲਬਾਤ ਕਰਦੀ ਸੀ। ਇਸਨੇ ਗ੍ਰੈਜੂਏਸ਼ਨ ਕਰਨ ਦੇ ਉਪਰੰਤ ਕਈ ਟੂਰ ਲੈਕਚਰ ਕੀਤੇ ਤੇ ਕਿਤਾਬਾਂ ਲਿਖੀਆਂ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਵਰਲਡ ਵਾਰ 2 ਤੋਂ ਬਾਅਦ, ਉਸਨੇ ਏਸ਼ੀਆ, ਅਫਰੀਕਾ ਤੇ ਯੂਰਪ ਦਾ ਟੂਰ ਵੀ ਕੀਤਾ। ਉਥੋਂ ਦੇ ਅਪਹਾਜਾਂ ਨੂੰ ਜਿਹੜਾ, ਜੋ ਜੰਗਾਂ ਦੇ ਵਿੱਚ ਹਾਲਾਤ ਬਣਦੇ ਨੇ, ਕਿਸੇ ਦੀ ਲੱਤ, ਕਿਸੇ ਦਾ ਮੂੰਹ, ਕਿਸੇ ਦਾ ਸਿਰ ਜਾਂ ਹੱਥ ਪੈਰ, ਜੋ ਕੁਝ ਵੀ ਹੁੰਦਾ ਹੈ, ਅਪਾਹਜ ਹੋ ਜਾਂਦੇ, ਅੱਖਾਂ, ਸਾਰਾ ਕੁਝ ਵਾਪਰਦਾ ਹੈ, ਤੇ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਤੇ ਅਪਾਹਜਾਂ ਨੂੰ ਹੌਸਲਾ ਤੇ ਆਸ ਦਾ ਜਿਹੜਾ ਸੀ ਇੱਕ ਪੈਗਾਮ ਵੀ ਦਿੱਤਾ। 1800 ਉਹ ਕਹਿੰਦੀ ਹੈ ਕਿ ਮੇਰੇ ਵੱਲ ਦੇਖੋ, ਮੈਂ ਵੀ ਤਾਂ ਤੁਰੀ ਫਿਰਦੀ ਹਾਂ, ਹੌਸਲਾ ਰੱਖੋ, ਕੁਝ ਨਹੀਂ ਹੁੰਦਾ। 1886 ਦੇ ਵਿੱਚ ਹੈਲਨ ਦੀ ਮਾਂ ਨੇ ਚਾਰਲਸ ਡਿਕਨਸ ਦਾ ਜਿਹੜਾ ਸੀ ਸਫ਼ਰਨਾਮਾ ਅਮੈਰੀਕਨ ਨੋਟਸ ਪੜ੍ਹਿਆ ਸੀ, ਜਿਸ ਦੇ ਵਿੱਚ ਇੱਕ ਜਿਹੜਾ ਬਹਿਰੀ ਅਤੇ ਅੰਨੀ ਔਰਤ ਲੌਰਾ ਬ੍ਰਿਜਮੈਨ ਦੀ ਸਫਲ ਸਿੱਖਿਆ ਦੇ ਬਾਰੇ ਜ਼ਿਕਰ ਕੀਤਾ ਹੋਇਆ ਸੀ। ਇਸ ਤੋਂ ਉਹਦੀ ਮਾਂ ਜਿਹੜੀ ਸੀ ਪ੍ਰਭਾਵਿਤ ਹੋ ਕੇ ਉਸਨੇ ਹੈਲਨ ਅਤੇ ਉਸਦੇ ਪਿਤਾ ਨੂੰ ਬਾਲਟੀਮੋਰ, ਅਮਰੀਕਾ ਦੇ ਵਿੱਚ ਜਿਹੜਾ ਸੂਬਾ ਬਾਲਟੀਮੋਰ ਦੇ ਵਿੱਚ, ਜੂਲੀਅਨ ਚੀਸ਼ੋਮ ਨਾਂ ਦੇ ਜਿਹੜਾ ਡਾਕਟਰ ਦੇ ਕੋਲ ਜਾ ਕੇ ਸਲਾਹ ਲੈਣ ਦੇ ਲਈ ਕਿਹਾ ਵੀ ਉਹ ਤੋਂ ਸਲਾਹ ਲਈ ਜਾਵੇ, ਪਰ ਸਾਡੇ ਵਾਲੇ ਹੋਣਗੇ, ਬਾਬਿਆਂ ਦੇ ਲਈ ਫਿਰਨਗੇ। ਪਰ ਉਹ ਡਾਕਟਰ ਕੋਲ ਜਾ ਕੇ ਸਲਾਹ ਮੰਗੀ ਉਹਨਾਂ ਨੇ। ਚੀਸ਼ੋਮ ਜਿਹੜੇ ਸਨ ਉਹਨਾਂ ਨੇ ਉਹਨਾਂ ਨੂੰ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੇ ਕੋਲ ਜਿਹੜਾ ਜਾਣ ਦੀ ਸਲਾਹ ਦੇ ਦਿੱਤੀ। ਕਹਿੰਦੇ ਕਿ ਤੁਸੀਂ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੇ ਕੋਲ ਚਲੇ ਜਾਓ, ਜੋ ਉਸ ਸਮੇਂ ਅੰਨੇ ਬੱਚਿਆਂ ਦੇ ਨਾਲ ਕੰਮ ਕਰ ਰਿਹਾ ਸੀ, ਜਿਨ੍ਹਾਂ ਨੂੰ ਦਿਖਦਾ ਨਹੀਂ ਸੀ। ਬੈੱਲ ਨੇ ਉਹਨਾਂ ਨੂੰ ਪਰਕਿੰਸ ਇੰਸਟੀਟਿਊਟ ਆਫ ਬਲਾਈਂਡ ਬਾਰੇ ਦੱਸਿਆ, ਜਿੱਥੇ ਲੌਰਾ ਬ੍ਰਿਜਮੈਨ ਦੀ ਸਿੱਖਿਆ ਉੱਥੇ ਉਹਨੇ ਹਾਸਲ ਕੀਤੀ ਸੀ ਤੇ ਸਿੱਖਿਆ ਹੋਈ। ਸੰਸਥਾ ਦੇ ਸੰਚਾਲਕ ਮਾਈਕਲ ਅਨਗਨੋਸ ਨੇ ਇਹ ਕੰਮ ਜਿਹੜਾ ਸੀ ਐਨੀ ਸੁਲੀਵੈਨ ਨੂੰ ਜਿਹੜਾ ਸੌਂਪਿਆ, ਐਨੀ ਸੁਲੀਵੈਨ ਨੂੰ, ਜੋ ਇੱਥੋਂ ਦੀ ਇੱਕ ਸਾਬਕਾ ਵਿਦਿਆਰਥਣ ਸੀ ਤੇ ਖੁਦ ਲਗਭਗ ਉਹਨੂੰ ਵੀ ਦਿਖਦਾ ਨਹੀਂ ਸੀਗਾ, ਪਰ ਕੁਝ ਹੱਦ ਤੱਕ ਮਾੜਾ ਮੋਟਾ ਦੇਖ ਸਕਦੀ ਸੀ। ਇਸ ਤਰ੍ਹਾਂ 49 ਸਾਲਾਂ ਦੇ ਸੰਬੰਧਾਂ ਦੀ ਸ਼ੁਰੂਆਤ ਹੋਈ। ਪਹਿਲਾਂ ਤਾਂ ਸੁਲੀਵੈਨ ਹੈਲਰ ਦੀ ਆਇਆ ਅਤੇ ਆਖਰ ਉਸਦੀ ਸਾਥਣ ਬਣ ਗਈ। ਉਹਨੇ ਕਿਹਾ ਸੀ ਕਿ ਹਨੇਰੇ ਦੇ ਵਿੱਚ ਇੱਕ ਦੋਸਤ ਦੇ ਨਾਲ ਤੁਰਨਾ ਚਾਨਣ ਦੇ ਵਿੱਚ ਇਕੱਲੇ ਤੁਰਨ ਦੇ ਨਾਲੋਂ ਬਿਹਤਰ ਹੈ। 1 ਜੂਨ 1968 ਨੂੰ ਇਸ ਸੰਸਾਰ ਤੋਂ ਸਦਾ ਦੇ ਲਈ ਉਹ ਜਿਹੜੀ ਫਿਰ ਚੱਲ ਵੱਸਦੀ ਹੈ। ਇਹ ਸੀ ਦੋਸਤੋ ਉਹਨਾਂ ਲੋਕਾਂ ਦਾ ਹੌਸਲਾ ਤੇ ਚੰਗੀ ਸਿੱਖਿਆ ਦੀ ਗੱਲ। ਹੈਲਨ ਐਡਮਸ ਕੈਲਰ, ਜੋ ਅਮੈਰੀਕਨ ਲੇਖਕ ਹੋਈ ਹੈ, ਜਿਸ ਨੂੰ ਨਾ ਤਾਂ ਕੰਨਾਂ ਤੋਂ ਸੁਣਦਾ ਸੀ ਤੇ ਨਾ ਹੀ ਅੱਖਾਂ ਤੋਂ ਦੇਖਦਾ ਸੀ, ਪਰ ਉਹਦੀ ਮਾਂ ਜਿਹੜੀ ਹੈ ਇੱਕ ਚੰਗੀ ਡਾਕਟਰ ਦੇ ਕੋਲ ਜਾਂਦਾ ਤੇ ਸਲਾਹ ਲੈਂਦੇ ਨੇ ਤੇ ਉਹਨਾਂ ਤੋਂ ਗ੍ਰਾਮ ਪੈਲ ਦੇ ਕੋਲ ਭੇਜਣ ਦੀ ਕੋਸ਼ਿਸ਼ ਕਰਦਾ ਕਿ ਉਹਨਾਂ ਕੋਲ ਚਲੇ ਜਾਓ, ਉਹੀ ਤੁਹਾਨੂੰ ਸਹੀ ਰਸਤੇ ਪਾਉਣਗੇ। ਪਰ ਸਾਡੇ ਵਾਲੇ ਜਿਹੜੇ ਨੇ ਡੇਰਿਆਂ ਦੇ ਵਿੱਚ ਭੇਜਣਗੇ ਵੀ ਉਹ ਬਾਬੇ ਕੋਲ ਲੈ ਜਾਓ, ਆਹ ਬਾਬੇ ਕੋਲ ਲੈ ਜਾਓ, ਤੇ ਉਹ ਤਾਂ ਭਾਈ ਪੱਥਰੀਆਂ ਕੱਢ ਦਿੰਦਾ ਹੈ, ਉਹ ਤਾਂ ਭਾਈ ਏਦਾਂ ਹੀ ਦੇਖਣ ਲਾ ਦਿੰਦਾ ਹੈ, ਤੇ ਉੱਥੇ ਤੁਸੀਂ ਮੱਥੇ ਟੇਕੋ ਤਾਂ ਤੁਸੀਂ ਤੰਦਰੁਸਤ ਹੋ ਜਾਂਦੇ ਹੋ, ਚੱਲਣ ਲਾ ਦਿੱਤਾ ਜਾਂਦਾ ਹੈ। ਪਰ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਨਹੀਂ ਪੈਂਦੇ ਤੇ ਨਾ ਹੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸੀ ਇੱਕ ਹੋਣਹਾਰ ਲੇਖਕਾਂ ਦੀ ਜਿਹੜੀ ਹੈ ਜ਼ਿੰਦਗੀ ਦੀ ਕਹਾਣੀ। ਦੂਸਰੇ ਪਾਸੇ ਮਨੁੱਖੀ ਨੱਕ ਦੀ ਗੱਲ ਕਰਦੇ ਹਾਂ, ਕਿਉਂਕਿ ਸਾਡਾ ਨੱਕ ਜਿਹੜਾ ਉੱਚਾ ਰਹਿੰਦਾ ਹੈ ਤੇ ਭਾਈ ਨੱਕ ਦੀ ਗੱਲ ਵੀ ਬਣ ਜਾਂਦੀ ਹੈ। ਵੈਸੇ ਕਹਿੰਦੇ ਨੇ ਕਿ ਮਨੁੱਖੀ ਨੱਕ ਜਿਹੜਾ ਨੱਕ ਸਰੀਰ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਅੰਗ ਹੈ। ਵੈਸੇ ਇਹਨੂੰ ਇੱਜ਼ਤ ਦੇ ਨਾਲ ਵੀ ਜੋੜ ਲਿਆ ਜਾਂਦਾ, ਨੱਕ ਵੱਢ ਹੋ ਜਾਂਦੀ ਹੈ। ਮੂੰਹ ਦੇ ਉੱਪਰ, ਅੱਖਾਂ ਦੇ ਥੱਲੇ ਤੇ ਚਿਹਰੇ ਦੇ ਵਿਚਕਾਰ ਉਭਰਿਆ ਇਹ ਨੱਕ ਕਹਾਉਂਦਾ ਹੈ। ਪ੍ਰਾਣੀ ਜਗਤ ਦੇ ਵਿੱਚ ਸਰੀਰ ਦੇ ਆਕਾਰ ਅਤੇ ਸਾਹ ਦੀ ਘੱਟ ਵੱਧ ਲੋੜ ਮੁਤਾਬਕ ਨੱਕ ਛੋਟਾ ਵੱਡਾ ਹੋ ਜਾਂਦਾ ਹੈ। ਪੁਰਸ਼ਾਂ ਦਾ ਨੱਕ ਜਿਹੜਾ ਵੱਡਾ ਤੇ ਇਸਤਰੀਆਂ ਦਾ ਛੋਟਾ ਹੁੰਦਾ ਹੈ। ਇੱਕ ਮਨੁੱਖੀ ਨੱਕ ਦੇ ਵਿੱਚ ਤਕਰੀਬਨ 50 ਲੱਖ ਸੈੱਲ ਹੁੰਦੇ ਹੈ। ਪਸ਼ੂਆਂ ਦੇ ਵਿੱਚ ਇਹ ਗਿਣਤੀ 4 ਗੁਣਾ ਵੀ ਹੋ ਸਕਦੀ ਹੈ ਹੁੰਦੀ ਹੈ ਤੇ ਮਨੁੱਖੀ ਨੱਕ 10 ਕੁ ਸਾਲ ਦੀ ਉਮਰ ਤੱਕ ਵਿਕਸਿਤ ਜਿਹੜਾ ਹੋ ਜਾਂਦਾ ਤੇ 18 ਕੁ ਸਾਲ ਦੀ ਉਮਰ ਮਗਰੋਂ ਇਸਦਾ ਵਧਣਾ ਰੁਕ ਜਾਂਦਾ ਹੈ। ਨੱਕ ਸਾਹ ਲੈਣ ਦਾ ਹੀ ਯੰਤਰ ਨਹੀਂ, ਇਹ ਸਵਾਦ ਪਰਖਣ, ਖਾਣ ਪੀਣ ਦੇ ਲਈ ਚੀਜ਼ਾਂ ਪ੍ਰਵਾਨ ਕਰਨ, ਰੱਦ ਕਰਨ ਦਾ ਜਿਹੜਾ ਵਜੋਂ ਵੀ ਵਰਤਿਆ ਜਾਂਦਾ ਹੈ। ਨੱਕ ਦਾ ਹੋਰ ਕਾਰਜ ਇਸਦੀ ਸੁੰਘਣ ਯੋਗਤਾ, ਸਾਨੂੰ ਜਿਹੜਾ ਭੁੱਖ ਲਾਉਣੀ ਜਾਂ ਹੋਰ ਸਾਰੀਆਂ ਚੀਜ਼ਾਂ। ਸਾਹ ਲੈਣ ਦੇ ਵਿੱਚ ਖੁਸ਼ਕ ਅਤੇ ਗਰਮ ਹਵਾ ਨੂੰ ਨਰਮੀ ਤੇ ਸਰਦੀ ਦੇ ਵਿੱਚ ਠੰਡੀ ਹਵਾ ਨੂੰ ਨਿੱਘੀ ਬਣਾ ਕੇ ਫੇਫੜਿਆਂ ਤੱਕ ਨੱਕ ਦੀ ਜਿਹੜੀ ਹੈ ਰਾਹੀਂ ਹੀ ਪਹੁੰਚਦੀ ਹੈ। ਨੱਕ ਅੰਦਰਲੇ ਪਾਸੇ ਤੋਂ ਜਿੱਦਾਂ ਆਪਣੇ ਕਹਿ ਲਓ ਹੋਣਾ ਕਿ ਇਹਨਾਂ ਮੁਲਕਾਂ ਦੇ ਵਿੱਚ ਜਿੱਦਾਂ ਇੱਕ ਪਾਈਪ ਜਾਂਦਾ ਹੈ ਕਿ ਜਿਹੜੀ ਫਰੈਸ਼ ਹਵਾ ਆਉਂਦੀ ਹੈ ਤੇ ਅੰਦਰਲੀ ਜਿਹੜੀ ਹਵਾ ਹੈ ਆਪਣੇ ਘਰਾਂ ਦੀ ਉਹ ਜਿਹੜੀ ਇੱਕ ਪਾਈਪ ਦੇ ਰਾਹੀਂ ਬਾਹਰ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਬੋਡੀ ਦਾ ਇਹ ਜਿਹੜਾ ਵੈਂਟੀਲੇਸ਼ਨ ਕਹਿ ਲਓ ਸਿਸਟਮ ਜਿਹੜਾ ਚੱਲਦਾ ਹੈ, ਇੱਕ ਪਾਈਪ ਤੋਂ ਇਹ ਠੰਡੀ ਕਰਦਾ ਤੇ ਦੂਸਰੀ ਤੋਂ ਗਰਮ ਬਾਹਰ ਨੂੰ ਕੱਢਦਾ ਜਾਂ ਅੰਦਰ ਕਰਦਾ। ਨੱਕ ਅੰਦਰਲੇ ਪਾਸੇ ਤੋਂ ਤੇਲ ਅਤੇ ਗਰੀਸ ਰਾਹੀਂ ਇਹ ਚਿਹਰੇ ਨੂੰ ਜਿਹੜਾ ਖੁਸ਼ਕ ਹੋਣ ਤੋਂ ਰੋਕਦਾ ਤੇ ਨੱਕ ਵਿਚਲੇ ਵਾਲ ਜਿਹੜੇ ਨੇ ਬਾਹਰਲੀਆਂ ਚੀਜ਼ਾਂ ਤੇ ਮਿੱਟੀ ਘੱਟੇ ਨੂੰ ਜਿਹੜਾ ਫੇਫੜਿਆਂ ਦੇ ਵਿੱਚ ਜਾਣ ਤੋਂ ਰੋਕਦੇ ਹੈ। ਦੁੱਖ ਦਰਦ ਦੇ ਵਿੱਚ ਮਨੁੱਖ ਜਿਹੜਾ ਅੱਖਾਂ ਦੇ ਨਾਲ ਹੀ ਨਹੀਂ ਨੱਕ ਦੇ ਰਾਹੀਂ ਵੀ ਰੋਂਦਾ ਹੈ ਜਦੋਂ ਵਗਦਾ ਹੈ। ਨੱਕ, ਗਲਾ, ਕੰਨ ਆਪਸ ਦੇ ਵਿੱਚ ਜੁੜੇ ਹੋਏ ਨੇ। ਨੱਕ ਦੀਆਂ ਕਾਫੀ ਜਿਹੜੀਆਂ ਕਿਸਮਾਂ ਮੰਨੀਆਂ ਜਾਂਦੀਆਂ, ਜਿਵੇਂ ਕਿ ਗੋਲ, ਮੋਟਾ, ਉਭਰਿਆ, ਪਿਚਕਿਆ, ਲੰਮਾ, ਤਿੱਖਾ ਤੇ ਤਰਾਸ਼ਿਆ ਤੇ ਫਿੰਨਾ ਹੋਇਆ ਜਿਹੜਾ ਨੱਕ ਦੇਖਦੇ ਹਾਂ ਆਪਾਂ ਦੇਖਿਆ ਜਾਂਦਾ। ਨੱਕ ਦੇ ਵਿੱਚ ਨਕੇਲ ਪਾਉਣਾ, ਨੱਕ ਦੇ ਉੱਤੇ ਮੱਖੀ ਨਾ ਬੈਠਣ ਦੇਣਾ, ਨੱਕ ਦੇ ਨਾਲ ਲਕੀਰਾਂ ਕੱਢਣੀਆਂ, ਨਾਸੀ ਧੂਆਂ ਦੇਣਾ, ਨੱਕ ਵੱਢਣਾ, ਨੱਕ ਵੱਟਣਾ, ਨੱਕ ਥੱਲੇ ਨਾ ਆਉਣਾ, ਨੱਕ ਚਾੜਨਾ ਤੇ ਨੱਕ ਗੁੱਸਾ ਰਹਿਣਾ ਆਦਿ ਜਿਹੜੇ ਨੇ ਸਾਡੇ ਮੁਹਾਵਰਿਆਂ ਦੇ ਵਿੱਚ ਵੀ ਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਨੱਕ ਦੀ ਤੇ ਨੱਕ ਦੀ ਦੁਨੀਆਂ ਪੱਟੀ ਪਈ ਹੈ ਤੇ ਨੱਕ ਦੀ ਇੱਜ਼ਤ ਰੱਖਣ ਦੇ ਲਈ। ਤੇ ਗੱਲਬਾਤ ਕਰਦੇ ਹਾਂ ਲੋ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ, ਹੋਰ ਗੱਲਾਂ ਬਾਤਾਂ ਇੱਥੇ ਸਮੇਟਦੇ ਹਾਂ ਤੇ ਅੱਜ ਦੀਆਂ ਜੋ ਦੁਨੀਆਂਦਾਰੀ ਦੀਆਂ ਗੱਲਾਂ ਨੇ, ਦੇਸ਼ ਵਿਦੇਸ਼ ਦੀਆਂ ਖਬਰਾਂ ਨੇ, ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਮਜੀਠੀਆ ਤੇ ਪੁਲਿਸ ਕਾਰਵਾਈ ਜਿਹੜੀ ਹੋਈ ਹੈ ਤੇ ਬਿੱਟੂ ਦੇ ਨਾਲ ਨਰਮਾਈ ਜਿਹੜੀ ਪੇਸ਼ ਆ ਰਹੀ ਹੈ। ਦੂਸਰੇ ਪਾਸੇ ਪੰਜਾਬ ਕੈਬਨਿਟ ਨੇ, ਪੂਰੇ ਭਾਰਤ ਦੇ ਵਿੱਚ ਐਸ ਆਈ ਆਰ ਦਾ ਮੁੱਦਾ ਚੱਲਦਾ ਰਿਹਾ ਪਰ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਤੇ ਐਸ ਆਈ ਆਰ ਨੂੰ ਹਰੀ ਝੰਡੀ ਦੇ ਦਿੱਤੀ ਹੈ ਪੋਜ਼ਿਟਿਵ ਵੇ ਦੇ ਨਾਲ। ਕਹਿੰਦੇ ਕਿ ਕੁਝ ਨਾ ਕੁਝ ਸੁਧਰ ਕੇ ਸਾਹਮਣੇ ਆਏਗਾ। ਦੂਸਰੇ ਪਾਸੇ ਐਲਾਨ ਕਰਤਾ ਹੈ ਆਪਣੇ ਜਥੇਦਾਰ ਸਾਹਿਬਾਨ ਦੇ ਨਾਲ ਨਾਲ ਆਪਣੇ ਧਾਮੀ ਸਾਹਿਬ ਨੇ, ਐਸ ਜੀ ਪੀ ਸੀ ਦੇ ਜਿਹੜੇ ਆਪਣੇ ਪ੍ਰਧਾਨ ਨੇ, ਕਿ ਸਿੱਟ ਨੂੰ ਜਿਹੜਾ 328 ਸਰੂਪਾਂ ਦਾ ਮਾਮਲਾ ਉਹਦੇ ਵਿੱਚ ਭਾਈ ਕੋਈ ਜਵਾਬਦੇਹੀ ਨਹੀਂ ਦੇਵਾਂਗੇ ਤੇ ਜੋ ਵੀ ਕਰਾਂਗੇ ਹੁਣ ਕੋਰਟ ਦੇ ਵਿੱਚ ਹੀ ਕਰਾਂਗੇ ਜੋ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਦੂਸਰੇ ਪਾਸੇ ਪੰਜਾਬ ਜਿਹੜਾ ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਜਿਹੜੀਆਂ ਖਬਰਾਂ ਨੇ, ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ, ਪੰਜਾਬ ਦੇਸ਼ ਦੇ ਵਿੱਚ ਨਾਲ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ ਹੋਈ ਹੈ। ਮਜੀਠਾ ਥਾਣਾ ਹਮਲਾ ਜਿਹੜਾ ਮਾਮਲੇ ਦੇ ਵਿੱਚ 12 ਵਿਸ਼ੇਸ਼ ਟੀਮਾਂ ਦੀ ਕਾਰਵਾਈ ਤੇ ਉਹਨਾਂ ਨੂੰ ਜਿਹੜਾ ਗਠਿਤ ਕੀਤਾ ਗਿਆ। ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਧਾਮੀ ਸਾਹਿਬ ਐਸ ਜੀ ਪੀ ਸੀ ਤੋਂ ਉਹਨਾਂ ਦੇ ਜਿਹੜੇ ਬਿਆਨ ਆਏ ਨੇ ਕਿ ਇਹ ਸਾਰਾ ਕੁਝ ਬਦਲਾਖੋਰੀ ਲਈ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਨੂੰ ਨੋਟਿਸ ਜਾਰੀ ਹੋਇਆ। ਪੰਜਾਬ ਕੈਬਨਿਟ ਦੇ ਫੈਸਲੇ, ਗੈਰ ਕਾਨੂੰਨੀ ਮਾਈਨਿੰਗ ਮਾਮਲਾ ਤੇ ਲੁਧਿਆਣਾ ਗੈਸ ਲੀਕ ਹੋਈ ਹੈ ਜਿਸਦੇ ਵਿਚ ਵੱਡਾ ਹਾਦਸਾ ਹੋਣ ਤੋਂ ਬਚਿਆ ਵੀ ਹੈ ਪਰ ਜਾਨੀ ਮਾਲੀ ਨੁਕਸਾਨ ਜ਼ਰੂਰ ਹੋਇਆ। ਆਰਥਿਕ ਮੋਰਚੇ ਦੇ ਉੱਤੇ ਕਮਰਸ਼ੀਅਲ ਐਲ ਪੀ ਜੀ ਸਿਲੰਡਰ ਮਹਿੰਗਾ ਹੋ ਗਿਆ। ਦਿੱਲੀ ਦੇ ਵਿਚ 3,000 ਤੇ 3,100 ਤੋਂ ਉਪਰ ਜਿਹੜਾ ਸਿਲੰਡਰ ਹੋ ਗਿਆ। ਲੋਕਾਂ ਤੇ ਪੈਣ ਵਾਲੇ ਅਸਰ ਅਤੇ ਪੰਜਾਬ ਹਿਮਾਚਲ ਸਰਹੱਦ ਦੇ ਉੱਤੇ ਜਿਹੜੇ ਮੋਰਚੇ ਲੱਗ ਗਏ ਤੇ ਪ੍ਰਦਰਸ਼ਨਾਂ ਦੀ ਗੱਲ ਹੋ ਰਹੀ ਹੈ ਤੇ ਅੰਤਰਰਾਸ਼ਟਰੀ ਖ਼ਬਰਾਂ ਦੇ ਵਿਚ ਯੂ ਐਸ ਇਰਾਨ ਦਾ ਤਣਾਅ ਫਿਰ ਤੋਂ ਵੱਧ ਰਿਹਾ। ਹਾਰਮੁਜ਼ ਜਲਡਮਰੂ ਸੰਕਟ, ਜ਼ੇਲੈਂਸਕੀ ਪੁਤਿਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਿਹੜਾ ਪੱਬਾਂ ਭਾਰ ਹੋਇਆ ਸੰਭਾਵਨਾ ਜਿਤਾਈ ਹੈ ਤੇ ਵਾਈਟ ਹਾਊਸ ਦੇ ਵਿਚ ਹੁਣ ਭਾਈ ਹੋਵੇਗਾ ਜਿਹੜੀ ਹੈ ਆਪਣੀ 250 ਸਾਲਾਂ ਮੇਰੇ ਖਿਆਲ ਨਾਲ ਮੈਂ ਗਲਤ ਨਹੀਂ ਤਾਂ ਸੈਰਮਨੀ ਮਨਾਉਣੀ ਹੈ ਅਮਰੀਕਾ ਦੀ ਇੰਡੀਪੈਂਡੈਂਟ ਡੇ ਦੀ ਤੇ ਉਹਦੇ ਵਿਚ 4 ਜੁਲਾਈ ਨੂੰ ਹੁੰਦੀ ਹੈ ਜੇ ਮੈਂ ਗਲਤ ਨਹੀਂ ਹਾਂ ਤਾਂ ਤਾਂ ਉਹਦੇ ਵਿਚ ਭਾਈ ਤਿਆਰੀਆਂ ਵਿੱਢ ਦਿੱਤੀਆਂ ਨੇ। ਟਰੰਪ ਸਾਹਿਬ ਨੇ ਪਿਛਲੇ ਦਿਨਾਂ ਚ ਬਿਆਨ ਦਿੱਤਾ ਸੀ ਕਿ ਭਾਈ ਵਾਈਟ ਹਾਊਸ ਦੇ ਵਿਚ ਜਿਹੜਾ ਯੂ ਐਫ ਸੀ ਫਾਈਟ ਜਿਹੜੀ ਹੋਵੇਗੀ ਰਿੰਗ ਬਣਾਉਣ ਦੀ ਕੋਈ ਤਿਆਰੀ ਕਰ ਦਿੱਤੀ ਹੈ, ਬੱਜ ਗਿਆ ਰਿੰਗ ਤੇ ਉਹਦੇ ਵਿਚ ਜਿਹੜਾ ਨੇ ਤਕਰੀਬਨ ਉੱਥੇ ਲੋਕ 80,000 ਤੋਂ 90,000 ਲੋਕ ਇਕੱਠੇ ਹੋ ਕੇ ਜਿਹੜਾ ਲਾਈਵ ਯੂ ਐਫ ਸੀ ਦੀ ਜਿਹੜੀ ਫਾਈਟ ਦੇਖਣਗੇ ਇਸ ਦਿਨ ਨੂੰ। ਤੇ ਗੂਗਲ ਦੇ ਮੱਛਰ ਜਿਹੜੇ ਨੇ ਉਹਨਾਂ ਦੀ ਚਰਚਾ ਕਰਾਂਗੇ। ਵੈਸੇ ਤਾਂ ਫਿਨਲੈਂਡ ਦੇ ਵਿਚ ਜਿਹੜੇ ਤਜਰਬੇ ਪਹਿਲਾਂ ਵੀ ਕੀਤੇ ਗਏ ਨੇ, ਜਿਹੜੇ ਮਾਦਾ ਮੱਛਰ ਆਪਣੇ ਵੋਮੈਨ ਮੱਛਰ ਜਿਹੜੇ ਨੇ, ਮਾਫੀ ਚਾਹੁੰਦਾ ਮਾਵਾਂ ਭੈਣਾਂ ਨਾਲ ਇਹਨਾਂ ਚੀਜ਼ਾਂ ਨੂੰ ਲੈਣ ਇਹਦੇ ਵਿਚ, ਤੇ ਉਹਨਾਂ ਦੇ ਉੱਤੇ ਜਿਹੜੀ ਹੈ ਕਿਉਂਕਿ ਉਹ ਬਿਮਾਰੀ ਫੈਲਾਉਂਦੇ ਆ ਜਾਂ ਖੂਨ ਜ਼ਿਆਦਾ ਮਤਲਬ ਕਿ ਉਹਦੇ ਵਿਚ ਇੰਜੈਕਟ ਕਰਦੇ ਆ ਸਾਰੀਆਂ ਚੀਜ਼ਾਂ ਉਹਦੇ ਨਾਲ ਕਿਤੇ ਫੈਲਦੀਆਂ, ਤੇ ਉਸਦੇ ਵਿਚ ਮਰਦ ਪ੍ਰਧਾਨ ਜਿਹੜੇ ਮੱਛਰ ਨੇ ਉਹ ਜਿਹੜੇ ਛੱਡਣ ਦੀ ਜਿਹੜੀ ਇੱਕ ਕੋਸ਼ਿਸ਼ ਹੈ ਤੇ ਉਹਦੇ ਨਾਲ ਜਿਹੜਾ ਕਾਬੂ ਦੇ ਵਿਚ ਕੀਤਾ ਜਾਵੇਗਾ ਤੇ ਮੱਛਰਾਂ ਦੀ ਜਿਹੜੀ ਗਿਣਤੀ ਹੈ ਜਿਹੜੀ ਉਹਨਾਂ ਦੀ ਆਬਾਦੀ ਹੈ ਉਹਦੇ ਨਾਲ ਕਾਬੂ ਕੀਤਾ ਜਾ ਸਕਦਾ। ਤੇ ਹੁਣ ਗੂਗਲ ਨੇ ਵੀ ਇਹ ਜਿਹੜਾ ਉਹਦੀ ਇਜਾਜ਼ਤ ਮੰਗ ਰਹੇ ਨੇ ਕਿ ਇਸ ਤਰ੍ਹਾਂ ਅਮਰੀਕਾ ਦੇ ਵਿਚ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਫਿਨਲੈਂਡ ਜਾਂ ਹੋਰ ਇਹਨਾਂ ਯੂਰਪੀਅਨ ਮੁਲਕਾਂ ਦੇ ਵਿਚ ਸਕੈਂਡੀਨੇਵੀਆ ਚ ਖਾਸ ਕਰਕੇ ਇਸ ਦੇ ਉੱਤੇ ਜਿਹੜਾ ਲੰਮੇ ਸਮੇਂ ਤੋਂ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਮੱਛਰਾਂ ਦੀ, ਕਿਉਂਕਿ ਇੱਥੇ ਆਬਾਦੀ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਜਾਂਦੀ ਹੈ ਤੇ ਬੰਦਾ ਕਈ ਵਾਰੀ ਤਾਂ ਫੋਰੈਸਟ ਦੇ ਵਿਚ ਬਾਹਰ ਵੀ ਨਹੀਂ ਨਿਕਲ ਪਾਉਂਦਾ ਹੈ। ਤੇ ਪੰਜਾਬ ਦੀਆਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇਖ ਲਓ ਤੇ ਪਹਿਲੀ ਖ਼ਬਰ ਜਿਹੜੀ ਬੜੀ ਇੰਟਰਸਟਿੰਗ ਹੈ, ਚੋਣ ਨਿਸ਼ਾਨ ਝਾੜੂ ਦੀ ਬੇਦ ਵੀ ਹੋ ਗਈ ਕਹਿੰਦੇ ਜੀ, ਦੱਸੋ ਜੇ ਝਾੜੂ ਦੀ ਵੀ ਬੇਦ ਵੀ ਹੋ ਜਾਂਦੀ ਹੈ ਜੀ। ਤੇ ਜੇਲ੍ਹ ਭੇਜ ਦਿੱਤਾ ਜੀ ਪਰਚਾ ਕੱਟ ਕੇ। ਥਾਣਾ ਟਾਂਡਾ ਵਿਖੇ 30 ਮਈ ਨੂੰ ਦਰਜ ਹੋਈ ਜਨਰਲ ਡਾਇਰੀ GD ਨੰਬਰ 12 ਦੇ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਸਿੰਘ ਅਤੇ ਕਈ ਹੋਰਾਂ ਨੇ ਵਾਰਡ ਨੰਬਰ 1 ਤੋਂ ਕਾਂਗਰਸ ਸਮਰਥਿਤ ਉਮੀਦਵਾਰ ਦੀ ਜਿੱਤ ਤੋਂ ਬਾਅਦ ਜਸ਼ਨਾਂ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਹੰਗਾਮਾ ਕਰ ਦਿੱਤਾ। GD ਐਂਟਰੀ ਦੇ ਵਿਚ ਕਿਹਾ ਗਿਆ ਕਿ ਇਸ ਸਮੂਹ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਕਥਿਤ ਤੌਰ ਦੇ ਉੱਤੇ ਭੇਦ ਵੀ ਕੀਤੀ ਹੈ। ਹਾਰੇ ਹੋਏ ਜਿਹੜੇ ਉਮੀਦਵਾਰ ਦੇ ਖਿਲਾਫ਼ ਇਤਰਾਜ਼ਯੋਗ ਨਾਅਰੇਬਾਜ਼ੀ ਕੀਤੀ ਜਿਸ ਦੇ ਨਾਲ ਤਣਾਅ ਪੈਦਾ ਹੋ ਗਿਆ ਤੇ ਸ਼ਾਂਤੀ ਭੰਗ ਹੋਣ ਦਾ ਖਦਸ਼ਾ ਬਣਿਆ ਤੇ ਹੁਣ ਜਿਹੜਾ ਉਹਨੂੰ ਅੰਦਰ ਕਰ ਦਿੱਤਾ। ਦੂਸਰੇ ਪਾਸੇ LPG ਸਿਲੰਡਰ ਪ੍ਰਾਈਸ ਜਿਹੜਾ ਵੱਧ ਗਿਆ ਜੀ, ਅਸਮਾਨੀ ਛੂਹ ਰਿਹਾ, ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ। ਮਹਿੰਗਾਈ ਦੀ ਮਾਰ ਜਿਹੜੀ ਵੱਧ ਰਹੀ ਹੈ, ਢਾਬਿਆਂ ਦੇ ਉੱਤੇ ਹੋਟਲਾਂ ਦੇ ਵਿਚ ਖਾਣਾ ਹੋਰ ਵੀ ਮਹਿੰਗਾ ਹੋਵੇਗਾ। ਭਾਰਤ ਦੀ ਗੱਲ ਹੈ, ਕਮਰਸ਼ੀਅਲ ਗੈਸ ਸਿਲੰਡਰ ਜਿਹੜੇ ਨੇ 42 ਰੁਪਏ ਮਹਿੰਗਾ ਕਰ ਦਿੱਤਾ ਗਿਆ। ਦਿੱਲੀ ਦੇ ਵਿਚ ਇਹਦੀ ਕੀਮਤ ਹੈ 3,113.50 ਰੁਪਏ, ਜਾਣੀ ਕਿ 3,113.50 ਰੁਪਏ ਹੋ ਗਈ ਹੈ ਤੇ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਜਿਹੜੀਆਂ ਸਥਿਰ ਜਿਹੜੀਆਂ ਰੱਖੀਆਂ ਗਈਆਂ ਨੇ। ਲੁਧਿਆਣਾ ਗੈਸ ਲੀਕ ਹੋਈ ਹੈ, ਫੈਕਟਰੀ ਦੇ ਵਿਚ ਜ਼ਹਿਰੀਲੀ ਗੈਸ ਚੜਨ ਦੇ ਕਾਰਨ ਪਿਓ ਪੁੱਤ ਸਣੇ 3 ਮੌਤਾਂ ਹੋਈਆਂ। ਫੈਕਟਰੀ ਦੇ ਵਿਚ ਕਈ ਮਜ਼ਦੂਰ ਬੇਹੋਸ਼ ਹੋਏ ਤੇ 2 ਦੀ ਹਾਲਤ ਨਾਜ਼ੁਕ ਹੋਈ ਹੈ। ਵੈਸੇ ਇਨ੍ਹਾਂ ਮੁਲਕਾਂ ਦੇ ਵਿਚ ਜਦੋਂ ਫਸਟ ਏਡ ਦੀ ਜਿਹੜੀ ਹੈ ਤੁਸੀਂ ਲੈਂਦੇ ਹੋ ਨਾ, ਟ੍ਰੇਨਿੰਗ ਲੈਂਦੇ ਹੋ, ਤਕਰੀਬਨ ਅਪਡੇਟ ਰਹਿਣਾ ਪੈਂਦਾ ਤਾਂ ਉੱਥੇ ਇਹ ਚੀਜ਼ ਸਿਖਾਈ ਜਾਂਦੀ ਹੈ ਕਿਉਂਕਿ ਜਿਹੜੀਆਂ ਗੈਸਾਂ ਨੇ ਕੁਝ ਐਸੀਆਂ ਡੇਂਜਰਸ ਨੇ, ਤੁਹਾਨੂੰ ਮਤਲਬ ਕਿ ਮੌਕਾ ਵੀ ਨਹੀਂ ਦਿੰਦੀਆਂ ਕਿ ਜੇ ਉਹ ਇੰਨੀ ਤੇਜ਼ੀ ਦੇ ਨਾਲ ਫੈਲ ਜਾਂਦੀਆਂ ਨੇ ਤੇ ਬੰਦਾ ਲਾਗੇ ਆਉਂਦਾ ਹੀ ਜਿਹੜਾ ਉਹਦੇ ਵਿਚ ਘੇਰੇ ਚ ਆ ਜਾਂਦਾ ਤੇ ਨਾਲ ਦੀ ਨਾਲ ਹੀ ਜਾਨ ਜਿਹੜੀ ਨਿਕਲ ਜਾਂਦੀ ਹੈ। ਤੇ ਪਰ ਸਾਡੇ ਉੱਥੇ ਤਾਂ ਮੈਨੂੰ ਲੱਗਦਾ ਕਿ ਇਦਾਂ ਦੀ ਕੋਈ ਨਹੀਂ ਜਿਹੜੀ ਹੈ ਸਾਵਧਾਨੀ ਵਰਤੀ ਜਾਂਦੀ ਜਾਂ ਸੁਚੇਤ ਕੀਤਾ ਜਾਂਦਾ ਹੋਣਾ, ਪਰ ਰੱਬ ਹੀ ਰਾਖਾ ਹੈ ਉੱਥੇ ਦੇ ਸਿਸਟਮ ਦਾ। ਸਨਅਤੀ ਸ਼ਹਿਰ ਦੇ RK ਰੋਡ ਸਥਿਤ ਇੱਕ ਫੈਕਟਰੀ ਲੁਧਿਆਣੇ ਦੇ ਵਿਚ ਅਚਾਨਕ ਜ਼ਹਿਰੀਲੀ ਗੈਸ ਲੀਕ ਹੋਣ ਦੇ ਕਾਰਨ ਪਿਓ ਪੁੱਤ ਸਣੇ 3 ਦੀ ਮੌਤ ਹੋਈ ਹੈ। ਹਵਾ ਦੇ ਵਿਚ ਫੈਲੀ ਇਸ ਜ਼ਹਿਰੀਲੀ ਗੈਸ ਦੇ ਨਾਲ ਕਾਰਨ ਜਿਹੜਾ ਦਮ ਘੁੱਟਣ ਕਰਕੇ 3 ਨੇ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ। ਹਾਦਸੇ ਦੇ ਦੌਰਾਨ ਫੈਕਟਰੀ ਕੰਪਲੈਕਸ ਦੇ ਅੰਦਰ ਭਾਜੜਾਂ ਪੈ ਗਈਆਂ। ਗੈਸ ਦੀ ਲਪੇੜ ਦੇ ਵਿਚ ਆਉਣ ਦੇ ਕਾਰਨ ਕਈ ਹੋਰ ਮਜ਼ਦੂਰ ਉਥੇ ਹੀ ਹੱਬੇ ਹੋਸ਼ ਹੋ ਕੇ ਡਿੱਗ ਪਏ, ਜਿਨ੍ਹਾਂ ਦੇ ਵਿਚੋਂ ਦੋ ਦੀ ਹਾਲਤ ਬੇਹੱਦ ਗੰਭੀਰ ਦੱਸੀ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੋਤੀ ਨਗਰ ਦੀ ਪੁਲਿਸ ਸਮੇਤ ਇਕ ਵੱਖ ਵੱਖ ਜਿਹੜਾ ਪ੍ਰਸ਼ਾਸਨਿਕ ਟੀਮਾਂ ਮੌਕੇ ਦੇ ਉਤੇ ਪਹੁੰਚੀਆਂ ਤੇ ਜਿਨ੍ਹਾਂ ਨੇ ਤੁਰੰਤ ਬਚਾਅ ਦੇ ਉਤੇ ਰਾਹਤ ਕਾਰਜ ਸ਼ੁਰੂ ਕੀਤੇ। ਜਾਣਕਾਰੀ ਮੁਤਾਬਕ ਫੈਕਟਰੀ ਦੇ ਵਿਚ ਰੋਜ਼ਾਨਾ ਦੀ ਤਰ੍ਹਾਂ ਕੰਮ ਆਮ ਵਾਂਗ ਜਿਹੜਾ ਚੱਲ ਰਿਹਾ ਸੀ। ਇਸ ਦੇ ਦੌਰਾਨ ਅਚਾਨਕ ਗੈਸ ਪਾਈਪ ਲਾਈਨ ਜਿਹੜੀ ਹੈ ਜਾਂ ਸਿਲੰਡਰ ਵਿਚੋਂ ਗੈਸ ਰਸਾ ਜਿਹੜਾ ਸ਼ੁਰੂ ਹੋਇਆ। ਦੇਖਦੇ ਹੀ ਦੇਖਦੇ ਜ਼ਹਿਰੀਲੀ ਗੈਸ ਪੂਰੀ ਫੈਕਟਰੀ ਦੇ ਅੰਦਰ ਫੈਲ ਗਈ ਤੇ ਗੈਸ ਦਾ ਅਸਰ ਇੰਨਾ ਤੇਜ਼ ਅਤੇ ਘਾਤਕ ਸੀ ਕਿ ਉਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੰਭਲਣ ਜਾਂ ਬਾਹਰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ। ਅੱਖਾਂ ਦੇ ਵਿਚ ਜਲਨ ਤੇ ਸਾਹ ਲੈਣ ਦੇ ਵਿਚ ਤਕਲੀਫ਼ ਹੋਣ ਦਾ ਕਾਰਨ ਲਈ ਜਿਹੜਾ ਮੁਲਾਜ਼ਮ ਮੌਕੇ ਦੇ ਉਤੇ ਹੀ ਜਿਹੜਾ ਬੇਹੋਸ਼ ਹੋ ਗਏ ਡਿੱਗ ਗਏ। ਇਸ ਮੰਦਭਾਗੀ ਘਟਨਾ ਦੇ ਵਿਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੀ ਪਛਾਣ ਮਾਨਾ ਅਤੇ ਉਸਦੇ ਪੁੱਤਰ ਅਮਿਤ ਦੇ ਵਜੋਂ ਹੋਈ, ਜਦਕਿ ਤੀਜੇ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਘਟਨਾ ਸਮੇਂ ਪਿਤਾ ਪੁੱਤਰ ਮਸ਼ੀਨ ਦੇ ਹੇਠਲੇ ਹਿੱਸੇ ਦੇ ਵਿਚੋਂ ਨਿਕਲਣ ਵਾਲੀ ਮਿੱਟੀ ਜਿਹੜੀ ਹੈ ਵੇਸਟੇਜ ਨੂੰ ਟਰਾਲੀ ਦੇ ਵਿਚ ਲੋਡ ਕਰ ਰਹੇ ਸਨ, ਜਿਸ ਦੇ ਕਾਰਨ ਉਹ ਇਸ ਜਾਨਲੇਵਾ ਗੈਸ ਦੇ ਸਿੱਧੇ ਸੰਪਰਕ ਦੇ ਵਿਚ ਆ ਗਏ। ਤੇ ਲਾਪਤਾ ਸਰੂਪ ਮਾਮਲਾ, ਸ਼੍ਰੋਮਣੀ ਕਮੇਟੀ ਜਾਂਚ ਦੇ ਲਈ ਸਿਰਫ ਕੇਸ ਦੇ ਨਾਲ ਸੰਬੰਧਿਤ ਰਿਕਾਰਡ ਹੀ ਮੁਹੱਈਆ ਕਰੇਗੀ। ਇਹ ਗੱਲਬਾਤ ਕਹਿ ਦਿੱਤੀ ਹੈ। 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਇਸ ਦਾ ਖੁਲਾਸਾ ਅੱਜ ਜਿਹੜਾ ਪੱਤਰਕਾਰਾਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ ਸੰਮੇਲਨ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਗੱਲ ਕਹੀ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸੰਬੰਧ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਇਕ ਪੱਤਰ ਜਿਹੜਾ ਭੇਜਿਆ ਸੀ ਤੇ ਉਨ੍ਹਾਂ ਵੱਲੋਂ ਇਸ ਦੇ ਉਤੇ ਜਵਾਬ ਦੇ ਵਿਚ ਸ਼੍ਰੋਮਣੀ ਕਮੇਟੀ ਨੂੰ ਆਖਿਆ ਇਸ ਮਾਮਲੇ ਦੇ ਇਹ ਜਿਹੜਾ ਮਾਮਲਾ ਹੈ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਵਿਸ਼ੇਸ਼ ਜਾਂਚ ਟੀਮ ਨੂੰ ਨਾ ਦਿੱਤੀ ਜਾਵੇ। ਯਾਨੀ ਕਿ ਜਥੇਦਾਰ ਸਾਹਿਬ ਤੋਂ ਮਤਲਬ ਕਿ ਉਨ੍ਹਾਂ ਨੂੰ ਹੁਕਮ ਹੋਏ ਹੈ, ਇਸ ਕਰਕੇ ਕਹਿੰਦੇ ਅਸੀਂ ਹੋਰ ਜਿਹੜੀ ਹੈ ਜਾਣਕਾਰੀ ਨਹੀਂ ਮੁਹੱਈਆ ਕਰਾਵਾਂਗੇ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਸੰਬੰਧੀ ਸਾਰੀ ਲੋੜੀਂਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਤੇ ਇਹ ਜਾਣਕਾਰੀ ਸਰਟੀਫਾਈਡ ਕਾਪੀਆਂ ਦੇ ਰੂਪ ਦੇ ਵਿਚ ਦਿੱਤੀ ਗਈ। ਪੁਲਿਸ ਨੂੰ ਭਰੋਸਾ ਦਿੱਤਾ ਗਿਆ ਕਿ ਜਦੋਂ ਵੀ ਕੋਰਟ ਦੇ ਵਿਚ ਅਸਲੀ ਰਿਕਾਰਡ ਪੇਸ਼ ਕਰਨ ਦੀ ਲੋੜ ਪਏਗੀ ਤਾਂ ਸ਼੍ਰੋਮਣੀ ਕਮੇਟੀ ਇਸ ਮਾਮਲੇ ਦੇ ਵਿਚ ਸਹਿਯੋਗ ਦੇਵੇਗੀ ਤੇ ਅਦਾਲਤ ਦੇ ਵਿਚ ਦਸਤਾਵੇਜ਼ ਪੇਸ਼ ਕਰੇਗੀ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਮਾਮਲੇ ਦੇ ਬਾਰੇ ਉਨ੍ਹਾਂ ਕਿਹਾ ਕਿ ਸਮੂਹ ਅਕਾਲੀ ਦਲ ਅਤੇ ਸਿੱਖ ਜਥੇਬੰਦੀਆਂ ਇਸ ਦੇ ਵਿਚ ਦਰਜ ਇਤਰਾਜ਼ਯੋਗ ਮੱਦਾਂ ਦੇ ਉਤੇ ਖਿਲਾਫ਼ ਨੇ ਤੇ ਉਨ੍ਹਾਂ ਆਖਿਆ ਕਿ ਬੀਤੇ ਕੱਲ ਬਾਬਾ ਬਕਾਲਾ ਵਿਖੇ ਜਿਹੜੀ ਹੈ ਪ੍ਰੈਸ ਆਪਣੀ ਕਾਨਫਰੰਸ ਹੋਈ ਹੈ ਵੱਡੀ ਪੱਧਰ ਦੇ ਉਤੇ ਤੇ ਇਕੱਠ ਦੇ ਵਿਚ ਸਮੂਹਿਕ ਤੌਰ ਦੇ ਉਤੇ ਸਿੱਖ ਜਥੇਬੰਦੀਆਂ ਨੇ ਇਸਦਾ ਇਤਰਾਜ਼ ਕੀਤਾ ਹੈ, ਐਕਟ ਦਾ ਵਿਰੋਧ ਕਰ ਰਹੀ ਹੈ ਤੇ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਸੋਧ ਐਕਟ ਦਾ ਵਿਰੋਧ ਨਹੀਂ ਕੀਤਾ ਜਦੋਂ ਕਿ ਇਸ ਵਿਚਲੀਆਂ ਕੁਝ ਮੱਦਾਂ ਦੇ ਬਾਰੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਹ ਇਤਰਾਜ਼ਯੋਗ ਮੱਦਾਂ ਨੂੰ ਹਟਾਉਣਾ ਚਾਹੀਦਾ। ਇਸ ਦੇ ਦੌਰਾਨ ਅੱਜ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿਚ ਸ਼੍ਰੋਮਣੀ ਕਮੇਟੀ ਦੇ ਕਾਰਜ ਜਿਹੜੇ ਕਰਮਚਾਰੀ ਨੇ ਉਨ੍ਹਾਂ ਨੂੰ 3% ਮਹਿੰਗਾਈ ਭੱਤਾ ਦੇਣ ਦਾ ਫੈਸਲਾ ਲਿਆ ਗਿਆ। 6 ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਸਬੰਧੀ ਸਮਾਗਮ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਇਸ ਸਬੰਧ ਦੇ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੀ ਅਗਵਾਈ ਹੇਠ ਹੀ ਮੀਟਿੰਗ ਕਰਕੇ ਪ੍ਰਬੰਧ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਪੰਜਾਬ ਕੈਬਨਿਟ ਮੀਟਿੰਗ, ਪੂਰੇ ਮੁਲਕ ਦੇ ਵਿਚ SIR ਦਾ ਮੁੱਦਾ ਚੱਲਿਆ ਤੇ ਪੰਜਾਬ ਦੀ ਜਿਹੜੀ ਹੈ ਕੈਬਨਿਟ ਮੀਟਿੰਗ ਦੇ ਵਿਚ ਵੱਲੋਂ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਗਈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਨੂੰ ਸੁਚਾਰੂ ਰੂਪ ਯਕੀਨੀ ਬਣਾਇਆ ਜਾ ਸਕੇਗਾ, ਇਹ ਗੱਲ ਕਹੀ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿਚ ਸੋਧ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਫੈਸਲੇ ਦੇ ਨਾਲ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਪ੍ਰਸ਼ਾਸਨਿਕ ਰੁਕਾਵਟਾਂ ਦੂਰ ਕਹਿੰਦੇ ਹੋਣਗੀਆਂ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਨੂੰ ਸੁਚਾਰੂ ਅਤੇ ਨਿਰਵਿਘਨ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਵਿਚ ਮਦਦ ਮਿਲੇਗੀ। ਚੋਣਾਂ ਦੇ ਨਾਲ ਸੰਬੰਧਿਤ ਕਾਰਜਾਂ ਦੇ ਲਈ ਲੋੜੀਂਦਾ ਸਟਾਫ ਯਕੀਨੀ ਬਣਾਉਣ ਦੇ ਲਈ ਖਾਲੀ ਪਈਆਂ ਮਹੱਤਵਪੂਰਨ ਅਸਾਮੀਆਂ ਨੂੰ ਜਿਹੜਾ ਭਰਨ ਦੇ ਲਈ ਰਾਹ ਪੱਧਰਾ ਹੋਵੇਗਾ। ਮੰਤਰੀ ਮੰਡਲ ਨੇ ਜਲ ਸਰੋਤ ਵਿਭਾਗ ਦੀ ਸਾਲ 2025 ਤੇ 26 ਦੀ ਸਾਲਾਨਾ ਪ੍ਰਸ਼ਾਸਨਿਕ ਜਿਹੜੀ ਹੈ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਹ ਫੈਸਲਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਦੌਰਾਨ ਲਏ ਗਏ ਤੇ ਮੰਤਰੀ ਮੰਡਲ ਨੇ ਚੋਣ ਕਾਨੂੰਨ ਗੋ ਦੀ ਜਿਹੜੀ ਹੈ ਅਸਾਮੀ ਤੋਂ ਚੋਣ ਤਹਿਸੀਲਦਾਰ ਦੇ ਵਜੋਂ ਤਰੱਕੀ ਦੇ ਲਈ ਲੋੜੀਂਦੇ ਤਜਰਬੇ ਨੂੰ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ। ਕਹਿੰਦੇ 15 ਸਾਲ ਦਾ ਤਜਰਬਾ ਨਹੀਂ ਚਾਹੀਦਾ, ਹੁਣ ਕਹਿੰਦੇ 12 ਸਾਲ ਦਾ ਹੀ ਚੱਲੂਗਾ। ਇਹ ਸੋਧ ਵਿਭਾਗ ਦੇ ਵਿਚ ਚੋਣ ਤਹਿਸੀਲਦਾਰ ਦੀਆਂ 7 ਖਾਲੀ ਅਸਾਮੀਆਂ ਹੋਣ ਕਾਰਨ ਜ਼ਰੂਰੀ ਹੋ ਗਈਆਂ ਸੀ। ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੁਧਾਈ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਦੇ ਨਾਲ ਸੰਬੰਧਤ ਕੰਮਾਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਚੋਣ ਤਹਿਸੀਲਦਾਰਾਂ ਦੀਆਂ ਸੇਵਾਵਾਂ ਦੀ ਤੁਰੰਤ ਕਹਿੰਦੇ ਲੋੜ ਹੈ। ਮੌਜੂਦਾ ਨਿਯਮਾਂ ਦੇ ਤਹਿਤ 15 ਸਾਲਾਂ ਦੇ ਤਜਰਬੇ ਦੀ ਲੋੜ ਹੁੰਦੀ ਹੈ ਤੇ ਇਸ ਵੇਲੇ ਸੇਵਾ ਨਿਭਾ ਰਹੇ ਚੋਣ ਕਾਨੂੰਨ ਗੋ ਜਿਹੜੇ ਨੇ ਉਨ੍ਹਾਂ ਦੇ ਵਿਚੋਂ ਕੋਈ ਵੀ ਤਰੱਕੀ ਦੇ ਲਈ ਯੋਗ ਨਹੀਂ ਹੈ। ਇਸ ਦੇ ਲਈ ਯੋਗ ਕਰਨ ਦੇ ਲਈ ਕਹਿੰਦੇ ਕਾਨੂੰਨ ਬਦਲ ਦਿੰਦੇ ਆ, 12 ਸਾਲ ਕਰ ਦਿੰਦੇ ਆ। ਵਿਭਾਗ ਨੇ ਲੋੜੀਂਦੇ ਤਜਰਬੇ ਨੂੰ ਘਟਾ ਕੇ 12 ਸਾਲ ਕਰਨ ਦੀ ਜਿਹੜੀ ਹੈ ਤਜਵੀਜ਼ ਰੱਖੀ ਸੀ ਤਾਂ ਜੋ ਯੋਗ ਚੋਣ ਕਾਨੂੰਗੁਆਂ ਨੂੰ ਆਉਣ ਵਾਲੇ ਸਮੇਂ ਦੇ ਵਿਚ ਪਦ ਉੱਨਤ ਕੀਤਾ ਜਾ ਸਕੇ ਤੇ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਦੇ ਲਈ ਖਾਲੀ ਪਈਆਂ ਅਸਾਮੀਆਂ ਨੂੰ ਜਿਹੜਾ ਭਰਿਆ ਜਾ ਸਕੇ। ਲਓ ਜੀ, ਕਰ ਦਿੱਤਾ ਜੀ ਕੰਮ ਨਵਾਂ। ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਮਾਮਲੇ ਦੀ ਗੱਲ ਕਰਕੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਮਜੀਠੀਆ ਜਿਹੜਾ ਸਾਹਿਬ ਜਿਹੜੇ ਨੇ ਪੁਲਿਸ ਸਟੇਸ਼ਨ ਅਟੈਕ ਦਾ ਮੁੱਦਾ ਚੱਲ ਰਿਹਾ। ਮੁਲਜ਼ਮਾਂ ਨੂੰ ਦਬੋਚਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ 12 ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ। ਬਿਕਰਮ ਮਜੀਠੀਆ ਦੇ ਘਰ ਅੱਜ ਛਾਪੇ ਪਏ। 50 ਤੋਂ ਵੱਧ ਲੋਕਾਂ ਦੇ ਖਿਲਾਫ਼ ਕੇਸ ਦਰਜ ਹੋਇਆ। ਜਾਂਚ ਦੇ ਲਈ ਸਿੱਟ ਜਿਹੜੀ ਹੈ ਗਠਿਤ ਕੀਤੀ। ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਛਾਪੇਮਾਰੀ ਹੋਈ। ਅੰਮ੍ਰਿਤਸਰ ਦੇ ਗ੍ਰੀਨ ਐਵਨਿਊ ਸਥਿਤ ਕੋਠੀ ਦੇ ਉੱਤੇ ਪਹੁੰਚੀ ਭਾਰੀ ਪੁਲਿਸ ਫੋਰਸ ਵੀ ਹੈ। ਮਜੀਠੀਆ ਘਰੋਂ ਮਿਲੇ ਹੈ, ਕਹਿੰਦੇ ਗੈਰ ਹਾਜ਼ਰ, ਘਰ ਨਹੀਂ ਮਿਲੇ ਤੇ ਪੁਲਿਸ ਵੱਲੋਂ ਤਲਾਸ਼ੀ ਜਾਰੀ ਜਿਹੜੀ ਕੀ ਰੱਖੀ ਗਈ। ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ ਸਿਆਸੀ ਬਦਲਾਖੋਰੀ ਦੀ ਮੁਹਿੰਮ ਹੈ। ਹਰਸਿਮਰਤ ਬਾਦਲ, ਸੁਖਬੀਰ ਸਿੰਘ ਬਾਦਲ ਤੇ ਆਪਣੇ ਧਾਮੀ ਸਾਹਿਬ ਨੇ ਇਹ ਗੱਲ ਕਹੀ ਹੈ। ਮਜੀਠਾ ਪੁਲਿਸ ਸਟੇਸ਼ਨ ਦੇ ਉੱਤੇ ਹੋਏ ਕਥਿਤ ਹਮਲੇ, ਭੰਨ ਤੋੜ ਅਤੇ ਪੁਲਿਸ ਹਿਰਾਸਤ ਦੇ ਵਿਚੋਂ ਇਕ ਨਜ਼ਰਬੰਦ ਵਿਅਕਤੀ ਨੂੰ ਜ਼ਬਰਦਸਤੀ ਛਡਾਉਣ ਦੀ ਕੋਸ਼ਿਸ਼ ਦੇ ਮਾਮਲੇ ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਜਿਹੜਾ ਵੱਡੀ ਕਾਰਵਾਈ ਕੀਤੀ ਹੈ। ਕੱਲ ਦਾ ਮਾਮਲਾ ਹੈ। SP ਅਦਿੱਤਿਆ ਵਾਰੀਅਰ ਦੀ ਜਿਹੜੀ ਅਗਵਾਈ ਹੇਠ ਪੁਲਿਸ ਦੀ ਇਕ ਭਾਰੀ ਜਿਹੜੀ ਸੀ ਬਲ ਵਾਲੀ ਟੀਮ ਨੇ ਅੱਜ ਇੱਥੇ ਦੇ ਗ੍ਰੀਨ ਐਵਨਿਊ ਇਲਾਕੇ ਦੇ ਵਿਚ ਸਥਿਤ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਛਾਪੇਮਾਰੀ ਕੀਤੀ ਤੇ ਹਾਲਾਂਕਿ ਛਾਪੇਮਾਰੀ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਆਪਣੇ ਘਰ ਮੌਜੂਦ ਨਹੀਂ ਸਨ। ਪੁਲਿਸ ਦੇ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੇ ਲਈ ਜਿਹੜਾ ਹੋਰ ਕਈ ਥਾਵਾਂ ਦੇ ਉੱਤੇ ਵੀ ਛਾਪੇ ਚੱਲ ਰਹੇ ਨੇ। ਇਸ ਪੂਰੇ ਮਾਮਲੇ ਦੇ ਬਾਰੇ ਮੀਡੀਆ ਨੂੰ ਅਧਿਕਾਰਤ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਦੇ SSP ਸੋਹੇਲ ਕਾਸਿਮ ਮੀਰ ਹੁਣਾਂ ਨੇ ਕਈ ਵੱਡੇ ਖੁਲਾਸੇ ਕੀਤੇ ਤੇ ਉਨ੍ਹਾਂ ਦਸਿਆ ਕਿ ਜੋਬਨਪ੍ਰੀਤ ਨੂੰ ਮਜੀਠਾ ਪੁਲਿਸ ਸਟੇਸ਼ਨ ਦੇ ਵਿਚ ਦਰਜ FIR ਨੰਬਰ 90 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਐਤਵਾਰ ਸਵੇਰੇ ਲਗਭਗ 11:30 ਬਿਕਰਮ ਸਿੰਘ ਮਜੀਠੀਆ ਸਮੇਤ ਇਕ ਜਥੇਬੰਦੀ ਕੀਰਤੀ ਕਿਸਾਨ ਯੂਨੀਅਨ ਦੇ ਲੋਕ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋਏ। ਕਾਨੂੰਨ ਦੀ ਪੂਰੀ ਤਰ੍ਹਾਂ ਅਣਦੇਖੀ ਕਰਦੇ ਹੋਏ ਇਹ ਭੀੜ ਪੁਲਿਸ ਸਟੇਸ਼ਨ ਦੇ ਅੰਦਰ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਈ ਤੇ ਥਾਣੇ ਦੀ ਤਲਾਸ਼ੀ ਲੈਣ ਲੱਗ ਪਈ। ਉਹ ਉਸ ਕਮਰੇ ਦੇ ਵਿਚ ਪਹੁੰਚ ਕੇ ਜਿੱਥੇ ਕਹਿੰਦੇ ਜੋਬਨਪ੍ਰੀਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। SSP ਨੇ ਇਸ ਘਟਨਾ ਨੂੰ ਪਹਿਲਾਂ ਤੋਂ ਯੋਜਨਾਬੰਦ ਜਿਹੜਾ ਪ੍ਰੀ ਪਲੈਨਡ ਜਿਹੜਾ ਕਰਾਰ ਦਿੰਦਿਆਂ ਕਿਹਾ ਕਿ ਭੀੜ ਨੇ ਕਥਿਤ ਤੌਰ ਦੇ ਉੱਤੇ ਉਸ ਨੂੰ ਕਮਰੇ ਦੇ ਵਿਚੋਂ ਛਡਾਉਣ ਦੀ ਕੋਸ਼ਿਸ਼ ਕੀਤੀ। ਇਸ ਹੰਗਾਮੇ ਦੇ ਦੌਰਾਨ ਭੀੜ ਨੇ ਥਾਣੇ ਦੇ ਵਿਚ ਪਏ ਕੇਸਾਂ ਦੀਆਂ ਅਹਿਮ ਫਾਈਲਾਂ ਵੀ ਪਾੜ ਦਿੱਤੀਆਂ ਤੇ ਜਨਤਕ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ। ਉਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੇ ਥਾਣੇ ਦੇ ਅੰਦਰ ਡਰ ਅਤੇ ਹੰਗਾਮੇ ਦਾ ਮਾਹੌਲ ਪੈਦਾ ਕੀਤਾ। ਦੂਸਰੇ ਪਾਸੇ ਅਦਾਲਤ ਦੇ ਵਿਚ ਗੈਰ ਹਾਜ਼ਰ ਰਹਿਣ ਦੇ ਉੱਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਹੋ ਗਿਆ। ਚੀਫ ਜੁਡੀਸ਼ੀਅਲ ਮੈਜਿਸਟਰੇਟ ਪਵਲੀਨ ਸਿੰਘ ਦੀ ਅਦਾਲਤ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਕ ਅਪਰਾਧਿਕ ਮੁਕੱਦਮੇ ਦੀ ਸੁਣਵਾਈ ਦੇ ਦੌਰਾਨ ਬਿਨਾਂ ਕਿਸੇ ਪੂਰਵ ਸੂਚਨਾ ਦੇ ਗੈਰ ਹਾਜ਼ਰ ਰਹਿਣ ਦੇ ਉੱਤੇ ਨੋਟਿਸ ਜਾਰੀ ਕੀਤਾ। ਅਦਾਲਤ ਨੇ ਉਨ੍ਹਾਂ ਨੂੰ 8 June 2026 ਨੂੰ ਪੇਸ਼ ਹੋਣ ਦੇ ਨਿਰਦੇਸ਼ ਦੇ ਦਿੱਤੇ ਨੇ। ਅਦਾਲਤ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਵੀ ਪੇਸ਼ੀ ਦੇ ਲਈ ਨੋਟਿਸ ਜਾਰੀ ਕੀਤਾ ਕਿਉਂਕਿ ਉਹ ਵੀ ਅਦਾਲਤੀ ਕਾਰਵਾਈ ਦੇ ਵਿਚ ਗੈਰ ਹਾਜ਼ਰ ਰਹੇ। ਬਿੱਟੂ ਦੇ ਨਾਲ ਸਾਬਕਾ ਪੰਜਾਬ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਸਥਾਨਕ ਨਗਰ ਨਿਗਮ ਦਫ਼ਤਰ ਦਾ ਗੇਟ ਬੰਦ ਕਰਨ, ਸਰਕਾਰੀ ਮੁਲਾਜ਼ਮ ਨੂੰ ਡਿਊਟੀ ਕਰਨ ਤੋਂ ਰੋਕਣ ਦੇ ਮਾਮਲੇ ਦੇ ਵਿਚ ਨਾਮਜ਼ਦ ਨੇ। ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਦੇ ਵਿਚ ਤੈਨਾਤ ਗੇਟਮੈਨ ਅਮਿਤ ਕੁਮਾਰ ਦੇ ਬਿਆਨਾਂ ਦੇ ਉਤੇ ਰਵਨੀਤ ਸਿੰਘ ਬਿੱਟੂ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਸ਼ਾਮ ਸੁੰਦਰ ਮਲਹੋਤਰਾ ਤੇ 60 ਹੋਰਾਂ ਦੇ ਖਿਲਾਫ਼ ਮਾਰਚ 2024 ਦੇ ਵਿਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 353, 186 ਤੇ 149 ਤਹਿਤ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਦੇ ਅਨੁਸਾਰ ਉਹ ਨਗਰ ਨਿਗਮ ਦਫ਼ਤਰ ਦੇ ਮੁੱਖ ਗੇਟ ਦੇ ਉਤੇ ਡਿਊਟੀ ਦੇ ਉਤੇ ਸੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ਦੇ ਉਤੇ ਉਸ ਨੂੰ ਧੱਕਾ ਦਿੱਤਾ ਤੇ ਇਮਾਰਤ ਦੇ ਵਿਚ ਦਾਖਲ ਹੋ ਗਏ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਦਾ ਗੇਟ ਬੰਦ ਕਰ ਦਿੱਤਾ ਸੀ ਤੇ ਅਧਿਕਾਰੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਦਫ਼ਤਰ ਦੇ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਪਰ ਦੂਸਰੇ ਤਾਜ਼ਾ ਮਾਮਲੇ ਦੇ ਵਿਚ ਸੁਪਰੀਮ ਕੋਰਟ ਜਿਹੜੀ ਹੈ ਐਸਐਸਸੀ ਜਿਹੜਾ ਕਮਿਸ਼ਨ ਹੈ ਉਹਨੇ ਰਵਨੀਤ ਸਿੰਘ ਬਿੱਟੂ ਨੂੰ 4 ਜੂਨ ਨੂੰ ਤਲਬ ਕੀਤਾ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਤੀ ਸੂਚਕ ਜਿਹੜੇ ਸ਼ਬਦ ਵਰਤਣ ਸਬੰਧੀ ਮਾਮਲੇ 'ਚ ਆਪਣਾ ਪੱਖ ਰੱਖਣ ਦੇ ਲਈ 4 ਜੂਨ 2026 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੇ ਲਈ ਤਲਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਦੇ ਵਿਚ ਆਇਆ ਸੀ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਧੂਰੀ ਦੇ ਦੌਰੇ ਦੇ ਦੌਰਾਨ ਜਾਤੀ ਸੂਚਕ ਸ਼ਬਦ ਵਰਤੇ ਗਏ ਸਨ ਤੇ ਜਿਸ ਦੇ ਬਾਬਤ SSP ਸੰਗਰੂਰ ਤੋਂ ਜਿਹੜਾ ਸੀ ਰਿਪੋਰਟ ਤਲਬ ਕੀਤੀ ਗਈ ਸੀ, ਪਰ ਪੁਲਿਸ ਦੇ ਵੱਲੋਂ ਅੱਜ ਪੇਸ਼ ਰਿਪੋਰਟ ਦੇ ਨਾਲ ਕਮਿਸ਼ਨ ਵੱਲੋਂ ਅਸਹਿਮਤੀ ਜ਼ਾਹਰ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਰਵਨੀਤ ਬਿੱਟੂ SSC ਭਾਈਚਾਰੇ ਤੋਂ ਜਨਤਕ ਤੌਰ ਦੇ ਉਤੇ ਮਾਫ਼ੀ ਮੰਗ ਚੁੱਕੇ ਹੈ। ਅੰਮ੍ਰਿਤਸਰ ਦੇ ਦੌਰੇ ਦੇ ਦੌਰਾਨ ਕੇਂਦਰੀ ਮੰਤਰੀ ਨੇ ਦਸਿਆ ਕਿ ਚੋਣਾਂ ਵੇਲੇ ਹੋਈ ਬਹਿਸ ਅਤੇ ਗਰਮਾ ਗਰਮੀ ਵਾਲੇ ਮਾਹੌਲ ਦੇ ਵਿਚ ਉਨ੍ਹਾਂ ਦੇ ਕੋਲੋਂ ਜਾਣੇ ਅਣਜਾਣੇ ਦੇ ਵਿਚ SSC ਭਾਈਚਾਰਾ ਪ੍ਰਤੀ ਜਿਹੜਾ ਕੁਝ ਗਲਤ ਸ਼ਬਦ ਨਿਕਲ ਗਏ ਸਨ ਤੇ ਉਹ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਅਜਿਹਾ ਕੋਈ ਮਕਸਦ ਨਹੀਂ ਸੀ ਜਿਸ ਦੇ ਨਾਲ ਕਿਸੇ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਆਪਣੇ ਪਰਿਵਾਰ ਦਾ ਹਵਾਲਾ ਦਿੰਦੇ ਉਨ੍ਹਾਂ ਕਿਹਾ ਕਿ ਉਹ ਆਪਣੇ ਦਾਦਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਬੇਅੰਤ ਸਿੰਘ ਉਨ੍ਹਾਂ ਦੇ ਸਮੇਂ ਤੋਂ ਹੀ ਆਪਣੇ ਇਲਾਕੇ ਦੇ ਵਿਚ SSC ਭਾਈਚਾਰੇ ਦੇ ਪ੍ਰੋਗਰਾਮਾਂ ਦੇ ਵਿਚ ਬਹੁਤ ਸ਼ਰਧਾ ਦੇ ਨਾਲ ਸ਼ਾਮਲ ਹੁੰਦੇ ਆਏ ਨੇ। ਉਨ੍ਹਾਂ ਦੇ ਦਿਲ ਦੇ ਵਿਚ ਕਿਸੇ ਵੀ ਭਾਈਚਾਰੇ ਦੇ ਲਈ ਕੋਈ ਮੰਦ ਭਾਵਨਾ ਨਹੀਂ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ SSC ਕਮਿਸ਼ਨ ਦੇ ਜਿਹੜੇ ਨੇ ਸਾਹਮਣੇ ਪੇਸ਼ ਹੋ ਕੇ ਵੀ ਆਪਣਾ ਪੱਖ ਰੱਖਣਗੇ ਤੇ ਮਾਫ਼ੀ ਮੰਗ ਲੈਣਗੇ। ਲੋ ਦੋਸਤੋ, ਇਹ ਸਨ ਜੀ ਗੱਲਾਂ ਬਾਤਾਂ ਤੇ ਇੱਕ ਮਾਈਨਿੰਗ ਦੇ ਉੱਤੇ ਵੀ ਰਿਪੋਰਟ ਆ। ਆਪਾਂ ਚਲੋ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੇ ਦੌਰਾਨ ਹੀ ਕਰ ਲਾਂਗੇ ਕੰਪਲੀਟ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਕਿਵੇਂ ਰਿਹਾ ਵੀਕਐਂਡ ਜੀ?
1: ਵੀਕਐਂਡ ਵਧੀਆ ਰਿਹਾ ਜੀ
0: ਜੀ।
1: ਤੁਸੀਂ ਦੱਸ ਰਹੇ ਸੀ ਕਿ ਮੈਂ ਇੱਥੇ ਆਪਣੀ ਘੜੀ ਦਾ ਸੈੱਲ ਮੁੱਕ ਗਿਆ ਤੇ ਮੈਂ ਸੈੱਲ ਲੱਭ ਰਿਹਾ ਸੀ। ਤੁਸੀਂ ਕਿਹਾ ਨੱਕ ਦੇ ਵਿਚ 50,000 ਸੈੱਲ ਹੁੰਦੇ ਆ। ਹਾਂਜੀ, 50 ਲੱਖ ਬਾਰੇ ਬੋਲਿਆ ਜੀ।
0: 50 ਲੱਖ ਜੀ?
1: ਮੈਂ ਕਿਹਾ ਮੈਂ 50 ਲੱਖ ਤੇ ਮੈਨੂੰ ਇੱਕ ਨੀ ਸੀ ਲੱਭਦਾ ਪਿਆ ਜੀ,
0: ਤੇ ਮਨੁੱਖੀ ਬੋਡੀ ਦੇ ਸੈੱਲ ਆ ਜੀ। ਜੀ
1: ਅੱਛਾ ਜੀ, ਮੈਂ ਕਿਹਾ ਸ਼ਾਇਦ ਘੜੀ ਤਾਂ ਚੱਲ ਹੀ ਪਊਗੀ ਜੇ ਏਡਾ ਵੱਡਾ ਸਰੀਰ ਚੱਲ ਪੈਂਦਾ ਜੀ।
0: ਬਿਲਕੁਲ ਜੀ, ਨਹੀਂ ਬੰਦਾ ਵੈਸੇ ਤਾਂ ਬੈਟਰੀਆਂ ਦੇ ਚੱਲ ਰਿਹਾ, ਅੱਜ ਤਾਂ ਦੇਖੋ ਦਵਾਈਆਂ ਸਾਡੀਆਂ ਬੈਟਰੀਆਂ ਆ।
1: ਬਿਲਕੁਲ ਜੀ, ਨਾਲੇ ਨੱਕ ਬਾਰੇ ਤਾਂ ਇਹ ਗੱਲ ਕਹੀ ਹੈ ਜੀ, ਕਹਿੰਦੇ ਨੱਕ ਨੱਥ
0: ਜੀ
1: ਖਸਮ ਹੱਥ।
0: ਕੀ ਬਾਤ ਹੈ!
1: ਹਾਂਜੀ, ਕਿਰਤ ਤੱਕਾ ਦੇ।
0: ਵਾਹ ਜੀ!
1: ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ।
0: ਕੀ ਬਾਤ ਹੈ!
1: ਕਹਿੰਦੇ ਬੰਦੇ ਪਰਮਾਤਮਾ ਨੇ ਬੰਦੇ ਦੇ ਨੱਕ ਦੇ ਵਿਚ ਨੱਥ ਪਾਈ ਆ ਜਿਸ ਤਰੀਕੇ ਨਾਲ। ਹਾਂਜੀ, ਤੇ ਵਿਧੀ ਜਿਹੜੀ ਹੈਗੀ ਆ ਜਿਹਨੂੰ ਕਹਿ ਦਿੰਦੇ ਹੈਗੇ ਹਿੰਦੂ ਜਿਹਨੂੰ ਯੋਗ ਮਾਇਆ ਕਹਿੰਦੇ ਆ
0: ਜੀ,
1: ਉਹ ਜਿਹੜੀ ਹੈਗੀ ਆ ਬੰਦੇ ਦੇ ਨੱਕ ਦੇ ਵਿਚ ਨੱਥ ਦੇ ਤੌਰ ਤੇ ਕੰਮ ਕਰਦੀ ਆ ਜੀ। ਤੇ ਉਹ ਫਿਰ ਕਿਰਤ ਜਿਹੜੀ ਹੈਗੀ ਆ, ਕਿਰਤ ਕਰਨ ਵਾਸਤੇ ਬੰਦਾ ਜਿਹੜਾ ਹੈਗਾ ਕਿਰਤ ਉਹਨੂੰ ਧੱਕਾ ਮਾਰਦੀ ਆ ਤੇ ਉੱਥੇ ਲੈ ਜਾਂਦੀ ਅਮਰੀਕਾ ਮਿਸ਼ੀਗਨ
0: ਜੀ।
1: ਹਾਂਜੀ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਚੇ।
0: ਕੀ ਬਾਤ ਹੈ!
1: ਤੁਸੀਂ ਫਿਨਲੈਂਡ ਬੈਠੇ ਆ ਜੀ, ਤੇ ਇਸ ਕਰਕੇ ਇਹ ਕਿਰਤ ਜਿਹੜੀ ਆ ਇਹ ਬੰਦੇ ਨੂੰ ਲੈ ਜਾਂਦੀ
0: ਆ ਜੀ। ਪਰ ਸੈਣੀ ਸਾਹਿਬ, ਜਦੋਂ ਦਾਣੇ
1: ਲਿਖੇ ਹੁੰਦੇ ਉੱਥੇ ਖਾਣੇ
0: ਪੈਂਦੇ। ਬਿਲਕੁਲ ਹੈ ਜੀ ਸੈਣੀ ਸਾਹਿਬ, ਇਹ ਤਾਂ ਹੈ ਜੀ, ਜਿੱਥੇ ਲਿਖਿਆ ਕਹਿੰਦੇ ਖਾਣੇ ਵਾਲੇ ਕਾ ਲਿਖਿਆ ਹੋਇਆ ਨਾ ਕਹਿੰਦੇ ਜੀ ਦਾਣੇ ਦਾਣੇ ਪੇ। ਤੇ ਵੈਸੇ ਸੈਣੀ ਸਾਹਿਬ ਜਦੋਂ ਆਪਾਂ ਯੋਗ ਦੀ ਗੱਲ ਕਰਦੇ ਆ ਜਾਂ ਚਲੋ ਨੱਕ ਦੀ ਆਪਾਂ ਗੱਲ ਕੀਤੀ ਆ, ਪਰ ਬਹੁਤ ਸਾਰੇ ਯੋਗੀ ਜਿਹੜੇ ਨੇ ਕੰਨ ਵੀ ਪੜਵਾਉਂਦੇ ਆ ਜਾਂ ਕਈਆਂ ਦੇ ਆਪਾਂ ਨੱਕ ਚ ਵੀ ਦੇਖਦੇ ਆ ਜਿੱਦਾਂ ਵੀ ਔਰਤਾਂ ਕਈ ਇੱਥੇ ਸਾਡੇ ਯੂਰੋਪੀਅਨ ਕੁਝ ਜਿਹੜੇ ਨੇ ਇੱਕ ਸਪੈਸ਼ਲ ਮਤਲਬ ਕਿ ਗਰੁੱਪ ਨੇ ਉਹ ਬਲੈਕ ਕੱਪੜੇ ਜ਼ਿਆਦਾ ਪਾਉਂਦੇ ਆ ਕਿ ਉਹ ਜਿਹੜਾ ਜਿਹੜੀ ਆਪਣੀ ਗਬਲੀ ਹੱਡੀ ਆ ਨਾ ਨੱਕ ਦੀ ਉਹਨੂੰ ਉਹਦੇ ਵਿੱਚ ਮਤਲਬ ਕਿ ਉਹ ਨੱਥ ਨੀ ਮਤਲਬ ਕਿ ਉਹ ਜਿੱਦਾਂ ਆਪਾਂ ਬਾਲੀ ਨੀ ਪਾਈ ਦੀ ਜੀ ਏਦਾਂ ਉਹ ਕੜਾ ਪਾਇਆ ਹੁੰਦਾ ਉਹਨਾਂ ਨੇ ਤੇ ਆਪਣੇ ਇੰਡੀਆ ਚ ਵੀ ਕਈ ਲੋਕ ਹੈਗੇ ਨੇ ਉਹ ਮਤਲਬ ਕਿ ਉਹ ਕਾਹਦੇ ਲਈ ਪਾਉਂਦੇ ਆ ਜੀ ਏਦਾਂ ਸੈਂਟਰ ਦੇ ਵਿੱਚ।
1: ਪਰ ਇਹ ਤਾਂ ਵੈਸੇ ਤਾਂ ਜਿਹੜਾ ਹੈਗਾ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਾਹਰੀ ਭੇਖ ਆ
0: ਜੀ,
1: ਬਟ ਇਹਦਾ ਸਾਇੰਟਿਫਿਕ ਮਤਲਬ ਵੀ ਹੈਗਾ ਆ ਕਿ ਇਹਨਾਂ ਨਰਵਸ ਦੇ ਵਿੱਚ ਜਿਹੜਾ ਹੈਗਾ ਆ ਕਿ ਇਹ ਮੰਨਿਆ ਜਾਂਦਾ ਹੈਗਾ ਕਿ ਪੁਰਾਣੀਆਂ ਜਿਹੜੀ ਰਿਸਰਚ ਜਿਹੜੀ ਆਯੁਰਵੈਦ ਦੀ ਵੀ ਹੈਗੀ ਆ ਵੀ ਇਹ ਫਿਰ ਸੈਕਸੁਅਲ ਵੀਨਸ ਹੁੰਦੀਆਂ
0: ਜਿਹੜੀਆਂ ਕਿ
1: ਉਸ ਸੈਂਸਿਟਿਵ ਪਾਰਟ ਜਿਹੜੇ ਹੁੰਦੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਇਹ ਫਿਰ ਉਹਨੂੰ ਕੰਟਰੋਲ ਮਤਲਬ ਕਰਦੀਆਂ ਹੈਗੀਆਂ ਜੀ। ਤੇ ਤੁਸੀਂ ਦੇਖੋ ਨਾ ਮਤਲਬ ਜਿਹੜੀਆਂ ਸਾਡੇ ਪੁਰਾਣੇ ਰਿਸ਼ੀ ਮੁਨੀ ਹੈਗੇ ਸੀ ਉਹ ਜਾਂ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਦੇ ਵਿੱਚ ਵੀ ਜਿਹੜੇ ਤੁਸੀਂ ਉਹ ਖੜਾਵਾਂ ਪੋਗੇ ਕਹਿੰਦੇ ਖੜਾਵਾਂ ਜਿਹੜੀਆਂ ਹੁੰਦੀਆਂ ਉਹ ਹੁੰਦੀਆਂ ਪਟੇ ਵਾਲੀਆਂ ਜੀ, ਉੱਪਰ ਪਟਾ ਹੁੰਦਾ ਆ ਉਹਨੂੰ ਖੜਾਵਾਂ ਕਹਿੰਦੇ ਹੈਗੇ ਆ ਜੀ। ਜਿਹੜੀ ਆ ਕਿੱਲੀ ਹੁੰਦੀ ਆ ਨਾ ਕਿੱਲੀ ਦੇ ਨਾਲ
0: ਜਿਹੜਾ ਹੈਗਾ
1: ਜਾਂਦਾ ਪੈਰ ਨੂੰ ਹਾਂਜੀ ਅੰਗੂਠੇ ਦੇ ਨਾਲ ਉਹ ਵਿੱਚ ਜਿਹੜੇ ਹੈਗੇ ਆ ਇੱਥੇ ਵੀ ਇਹਦੀ ਹੈਗੀਆਂ ਕਹਿੰਦੇ ਸੈਕਸੁਅਲ ਮਤਲਬ ਜਿਹੜੀਆਂ ਹੈਗੀਆਂ ਹੁੰਦੀਆਂ ਵੀਨਸ ਜਿਹੜੀਆਂ ਸਪਰੈਸ ਕੀਤੀਆਂ ਜਾਂਦੀਆਂ ਤੇ ਇਹਦੇ ਨਾਲ ਜਿਹੜਾ ਹੈਗਾ ਆ ਵੀ ਉਹ ਸਰੀਰ ਤੇ ਕੰਟਰੋਲ ਰਹਿੰਦਾ ਜਾਂ ਹੋਰ ਮਤਲਬ ਜਿਹੜਾ ਆ ਉਹ ਆਪਣੇ ਸਰੀਰ ਨੂੰ ਸੋਧਦੇ ਆ ਜੀ। ਕੰਨ ਪੜਵਾਉਣ ਦਾ ਵੀ ਜਿਹੜਾ ਹੈਗਾ ਆ ਉਹ ਇਹੀ ਹੈਗਾ ਸੀਗਾ ਜੀ ਵੀ ਉਹ ਇਸੇ ਚੀਜ਼ ਨੂੰ ਬੰਨਦੇ ਹੈਗੇ ਜੀ, ਕੱਚ ਦੀਆਂ ਮੁੰਦਰਾਂ ਪਾਉਂਦੇ ਹੁੰਦੇ ਸੀਗੇ ਕੰਨਾਂ ਦੇ ਵਿੱਚ
0: ਯੋਗੀ ਜਿਹੜੇ
1: ਉਹ ਇਸੇ ਕਰਕੇ ਹਾਂਜੀ
0: ਆਪਣੇ ਸਪੇਰੇ ਜਿਹੜੇ ਆਉਂਦੇ ਸੀ ਸਪੇਰਾ ਭਾਈਚਾਰਾ ਉਹ ਵੀ ਉਹ ਜਿਆਦਾ ਕੱਚ ਦੀਆਂ ਯੂਜ ਕਰਦੇ ਸੀ ਨਾ ਉਹ ਵੀ ਹਾਂਜੀ
1: ਹਾਂਜੀ ਤੇ ਇੱਕ ਤਾਂ ਕੱਚ ਇਨਫੈਕਸ਼ਨ ਨੀ ਕਰਦਾ ਸਰ,
0: ਦੂਜੀ ਤਾਂ
1: ਜਿਹੜੀ ਇਨਫੈਕਸ਼ਨ ਕਰ ਜਾਂਦੀ ਜਾਂ ਤਾਂ ਗੋਲਡ ਹੀ ਪਾਇਆ ਜਾਵੇ, ਗੋਲਡ ਵੀ ਕਈਆਂ ਨੂੰ ਕਰਦੇ ਆਉਂਦਾ ਰਿਐਕਸ਼ਨ ਪਰ ਕੱਚ ਜਿਹੜਾ ਹੈਗਾ ਉਹ ਨੀ ਕਰਦਾ ਹੈਗਾ
0: ਜਾਂ ਫਿਰ ਆਪਣਾ ਹਾਥੀ ਦੇ ਦੰਦ ਤੋਂ ਬਣੀਆਂ ਹੁੰਦੀਆਂ ਸੀ ਉਹ ਵੀ ਪਾਉਂਦੇ
1: ਹਾਂਜੀ
0: ਜੀ
1: ਤੇ ਉਹ ਤਾਂ ਚਲੋ ਹੁਣ ਬੈਨ ਹੋ ਗਿਆ
0: ਜਿੱਦਾਂ
1: ਮਰਜ਼ੀ ਹੈਗਾ ਯਾਰ ਹਾਂਜੀ ਤੇ ਪਰ ਇਹ ਮੰਨਿਆ ਜਾਂਦਾ ਹੈਗਾ ਆ ਜੀ ਵੀ ਕੁਛ ਇੱਕ ਜਿਹੜੇ ਹੈਗੇ ਆ ਵੀ ਆ ਜਿੱਦਾਂ ਤਿੰਨ ਸਰੀਰ ਦੱਸਦੇ ਆ ਬੰਦੇ ਦੇ ਹੁੰਦੇ ਆ ਹਾਂਜੀ ਤੇ ਕੌਨਸ਼ੀਅਸ ਸਬ ਕੌਨਸ਼ੀਅਸ ਹੈ ਜੀ ਤੇ ਉਹ ਇਹ ਸਾਰਾ ਕੁਛ ਜਿਹੜਾ ਹੈਗਾ ਆ ਉਹ ਇਸੇ ਚੀਜ਼ ਨੂੰ ਧਿਆਨ ਚ ਰੱਖ ਕੇ ਵੀ ਕੁਛ ਇੱਕ ਰੋਗ ਜਿਹੜੇ ਆ ਉਹ ਸਰੀਰ ਦੇ ਬਾਹਰੀ ਤਲ ਦੇ ਉੱਤੇ ਪ੍ਰਗਟ ਹੁੰਦੇ ਆ, ਕੁਛ ਇੱਕ ਅੰਦਰ ਦੇ ਤਲ ਤੇ ਪ੍ਰਗਟ ਹੁੰਦੇ ਆ ਜਿੱਦਾਂ ਮਨ ਦੇ ਰੋਗ ਹੈਗੇ ਆ ਮਾਨਸਿਕ ਰੋਗੀ ਆ ਜੀ ਉਹ ਸਾਰੇ ਸਰੀਰ ਦੇ ਬਾਹਰ ਨਹੀਂ ਪ੍ਰਗਟ ਹੁੰਦੇ ਉਹ ਅੰਦਰਲੇ ਸਰੀਰ ਤੇ ਪ੍ਰਗਟ ਹੁੰਦੇ ਆ ਅੰਦਰਲੇ ਤਲ ਤੇ ਪ੍ਰਗਟ ਹੁੰਦੇ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਇਹ ਵਿਧੀਆਂ ਜੋਤੀ ਜਿਹੜੀ ਹੈਗੀਆਂ ਵਰਤੀਆਂ ਜਾਂਦੀਆਂ ਹੈਗੀਆਂ ਸੀ ਪੁਰਾਤਨ ਤੇ ਬਾਕੀ ਹੁਣ ਅੱਜ ਕੱਲ ਸਾਇੰਸ ਦਾ ਯੁੱਗ ਆ ਜੀ ਜੋ ਸਾਇੰਸ ਕਹਿੰਦੀ ਆ ਉਹ ਬਣਨਾ ਪੈਂਦਾ ਜੀ।
0: ਪਰ ਸਾਇੰਸ ਸਾਹਿਬ ਕਈ ਵਾਰੀ ਮਨ ਚ ਇਹ ਵੀ ਸਵਾਲ ਆਉਂਦਾ ਚਲੋ ਤਰਕਵਾਦੀ ਕਹਿ ਲਓ ਜਾਂ ਜਿੱਦਾਂ ਮਰਜ਼ੀ ਕਹਿ ਲਓ ਪਰ ਮਨ ਚ ਸਵਾਲ ਆਉਂਦਾ ਜਦੋਂ ਕੁਦਰਤ ਨੇ ਸਾਨੂੰ ਪੈਦਾ ਕੀਤਾ ਮਤਲਬ ਕਿ ਸੰਪੂਰਨ ਪੂਰਾ ਮਤਲਬ ਕਿ ਉਹਨਾਂ ਨੇ ਮਤਲਬ ਕਿ ਕੋਈ ਵੀ ਕਮੀ ਪੇਸ਼ੀ ਚਲੋ ਕਹਿ ਲਓ ਕਿ ਜਿੱਦਾਂ ਕਹਿ ਲਓ ਕਿ ਤੈਨੂੰ ਰੱਬ ਨੇ ਬਣਾਇਆ ਮਤਲਬ ਕਿ ਨਕਾਸ਼ ਨਕਾਸ਼ ਕੇ ਬਣਾਇਆ ਤਾਂ ਹਰ ਚੀਜ਼ ਦੇ ਵਿੱਚ ਕੋਈ ਕਿਸੇ ਵੀ ਕਸਰ ਨਹੀਂ ਛੱਡੀ, ਟੇਢਾ ਮੇਢਾ ਨਹੀਂ ਹੈ, ਬੈਲੈਂਸ ਦੇ ਵਿੱਚ ਹਰ ਚੀਜ਼ ਬਣਾਈ ਹੈ ਸਾਡੇ ਸਰੀਰ ਦੀ ਵੀ ਤਾਂ ਉਹ ਮਤਲਬ ਕਿ ਉਹਦੇ ਨਾਲ ਕਿਤੇ ਨਾ ਕਿਤੇ ਦੂਸਰੇ ਪਾਸੇ ਦੇਖਿਆ ਵੀ ਤਾਂ ਰੱਬ ਨੂੰ ਪਾਉਣ ਦੇ ਲਈ ਜਾਂ ਹੋਰ ਸਾਰੀਆਂ ਚੀਜ਼ਾਂ ਕਰਨ ਦੇ ਲਈ ਆਪਣੀ ਬੋਡੀ ਦੇ ਨਾਲ ਜਾਂ ਉਹ ਕੁਦਰਤੀ ਨਿਯਮਾਂ ਤੋਂ ਖਿਲਾਫ਼ ਵੀ ਤਾਂ ਉਹਨੂੰ ਕਹਿ ਸਕਦੇ ਚੱਲ ਰਿਹਾ ਫਿਰ ਉਹ ਚੀਜ਼ ਜੀ।
1: ਪਰ ਸਭ ਗੱਲ ਏਦਾਂ ਹੈਗੀ ਆ ਮਕਸਦ ਤਾਂ ਜਿਹੜਾ ਆ ਮੰਜ਼ਿਲ ਤੇ ਪਹੁੰਚਦਾ ਆ
0: ਜੀ,
1: ਕੋਈ ਜਿੱਦਾਂ ਮਰਜ਼ੀ ਲੈ ਜਾਏ ਘੋੜੇ ਨੂੰ ਜਿਹੜਾ ਹੈਗਾ ਆ ਕੋਈ ਮਤਲਬ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਖੁਆਰ ਕੇ ਲੈ ਜਾਏ, ਕੋਈ ਮਾਲਿਸ਼ ਕਰਕੇ ਲੈ ਜਾਏ, ਕੋਈ ਉਹ ਤੇ ਨੱਥ ਪਾ ਕੇ ਲੈ ਜਾਏ
0: ਜੀ,
1: ਕੱਲ ਤਾਂ ਮੰਜ਼ਿਲ ਤੇ ਪਹੁੰਚਣ
0: ਦੀ
1: ਉਹ ਹੁਣ ਮੰਜ਼ਿਲ ਆਪਣੀ ਆਪਣੀ ਹਰ ਇੱਕ ਬੰਦੇ ਨੇ ਫਿਕਸ ਕੀਤੀ ਹੁੰਦੀ ਆ, ਉਸ ਮੰਜ਼ਿਲ ਨੂੰ ਅਚੀਵ ਕਰਨ ਵਾਸਤੇ ਜੋ ਵੀ ਅਗਲਾ ਕਰਦਾ ਆ ਦੈਟਸ ਗੁੱਡ ਠੀਕ ਹੈ ਜੀ। ਉਸ ਰਸਤੇ ਦੇ ਉੱਤੇ ਜਿਸ ਰਸਤੇ ਦੇ ਉੱਤੇ ਕੋਈ ਚੱਲਦਾ ਹੈਗਾ ਆ ਉਹਨੂੰ ਮੁਬਾਰਕ ਆ ਜੀ
0: ਜੀ
1: ਬੀਂਗ ਸਿੱਖ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਬਹੁਤ ਸਹਿਜਤਾ ਦਾ ਰਸਤਾ ਦੱਸਿਆ ਆ
0: ਜੀ,
1: ਤੇ ਸਾਨੂੰ ਕੁਛ ਨੀ ਇਹ ਨਾ ਤਾਂ ਨੱਕ ਵਢਾਉਣ ਦੀ ਲੋੜ ਆ
0: ਤੇ
1: ਨਾ ਕੰਨ ਵਢਾਉਣ ਦੀ ਲੋੜ ਆ ਜੀ,
0: ਇਸ
1: ਕਰਕੇ ਚੁੱਪ ਕਰਕੇ ਸਹਿਜਤਾ ਨਾਲ ਆਪਣਾ ਆਰਾਮ ਨਾਲ ਜੀਵਨ ਜਿਹੜਾ ਆ
0: ਨਾ ਆਪਣੀ ਡਿਊਟੀ ਕਰੋ, ਜਿਹੜੀ ਜ਼ਿੰਮੇਵਾਰੀਆਂ ਉਹਨਾਂ ਨੂੰ ਸਮਝੋ ਤੇ ਚਲਾਓ ਜੀ, ਬਿਲਕੁਲ ਹੈ ਜੀ।
1: ਬਿਲਕੁਲ ਜੀ, ਇਹ ਤਾਂ ਸਿਰਫ ਇਹ ਹੈਗਾ ਜੀ ਇਹ ਦੂਜਿਆਂ ਨੂੰ ਸੁਖ ਦੇਣਾ ਹੀ ਜਿਹੜਾ ਹੈਗਾ ਆ ਧਰਮ ਆ, ਇਹੀ ਜਿਹੜਾ ਆ ਧਰਮ ਸਿਖਾਉਂਦਾ ਹੈਗਾ ਆ ਜੀ।
0: ਬਿਲਕੁਲ,
1: ਨਾ ਕਿਸੇ ਦਾ ਦਿਲ ਦਿਖਾਓ, ਓਹਦੇ ਵਿਚ ਹੀ ਸਭ ਤੋਂ ਬਿਹਤਰੀ ਹੈਗੀ ਆ।
0: ਬਿਲਕੁਲ ਬਿਲਕੁਲ ਦਰੁਸਤ ਜੀ। ਤੇ ਸੈਣੀ ਸਾਹਿਬ, ਖਬਰਾਂ ਵੱਲ ਨੂੰ ਥੋੜਾ ਜਿਹਾ ਚਲੀਏ ਤਾਂ ਸਵੇਰ ਦਾ ਮਜੀਠੀਆਂ ਹੋਈ ਪਈ ਆ ਜੀ।
1: ਮਜੀਠੀਆਂ ਤਾਂ ਸਾਰੇ ਏਦਾਂ ਆ, ਇਹਦੇ ਦੋ ਪੱਖ ਆ ਜੀ।
0: ਜੀ,
1: ਇੱਕ ਪੱਖ ਤਾਂ ਇਹ ਹੈਗਾ ਆ ਭਾਰਤ ਸਾਹਿਬ, ਲੋਕਤੰਤਰ ਦੇ ਵਿਚ ਜਿਹੜਾ ਆ ਲੋਕਾਂ ਨੂੰ ਨਾ ਲੋਕਤੰਤਰ ਦੇ ਉੱਤੇ ਵਿਸ਼ਵਾਸ ਨਹੀਂ ਰਹਿਣਾ ਸਰ
0: ਜੀ।
1: ਕਾਰਨ ਇਹ ਭਾਰਤ ਸਾਹਿਬ, ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ, ਮੀਡੀਆ ਨਾਲ ਸੀਗਾ ਜਦੋਂ ਉਹ ਉੱਥੇ ਗਏ ਹੈਗੇ ਜੀ।
0: ਜੀ,
1: ਕਹਾਣੀ ਕੀ ਹੋਈ ਹੈਗੀ ਆ ਜੀ ਕਿ ਇਹ ਜਿਹੜਾ ਜੋਬਨ ਪ੍ਰੀਤ ਬੰਦਾ ਹੈਗਾ ਜਿਹਨੂੰ ਛੁਡਾਉਣ ਵਾਸਤੇ ਇਹ ਗਏ ਜੀ, ਇਹ ਇਹਨਾਂ ਦਾ ਪੋਲਿੰਗ ਏਜੰਟ ਸੀਗਾ
0: ਜੀ। ਬਿਲਕੁਲ,
1: ਇਹਨਾਂ ਦੇ ਪੋਲਿੰਗ ਏਜੰਟ ਦੇ ਜਦੋਂ ਵੋਟਿੰਗ ਚੱਲਦੀ ਪਈ ਸੀ ਤੇ ਉੱਥੇ ਪਰਮਜੀਤ ਸਿੰਘ ਪੰਮਾ ਨਾਂ ਦਾ ਆਪ ਦਾ ਵਰਕਰ ਕੋਈ ਆਇਆ ਤੇ ਉਹਨੇ ਉੱਥੇ ਜਿਹੜਾ ਹੈਗਾ ਆ ਆ ਕੇ ਤੇ ਇਹਨਾਂ ਦਾ ਜਿਹੜਾ ਬੂਥ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜੀ।
0: ਜੀ,
1: ਉੱਥੋਂ ਇਹਨਾਂ ਦੇ ਨਾਲ ਉਸ ਬੰਦੇ ਨੇ ਰੌਲਾ ਪਾਇਆ ਤੇ ਮੌਕੇ ਦੇ ਉੱਤੇ ਪੁਲਿਸ ਆਈ ਤੇ ਪੁਲਿਸ ਨੇ ਆ ਕੇ ਤੇ ਉਹਨੂੰ ਫੜ ਕੇ ਲੈ ਗਈ
0: ਜੀ,
1: ਪਰਮਜੀਤ ਸਿੰਘ ਪੰਮਾ ਨੂੰ
0: ਜੀ।
1: ਪੰਮਾ ਨੂੰ ਤਾਂ ਜਿਹੜਾ ਹੈਗਾ ਆ ਵੀ ਮਤਲਬ ਜਾ ਕੇ ਤੇ ਇਹਨਾਂ ਦੇ ਆਪ ਦਾ ਆਗੂ ਜਿਹੜਾ ਤਲਵੀਰ ਗਿੱਲ ਹੈਗਾ ਆ ਜੀ ਉੱਥੇ ਹਲਕਾ ਇੰਚਾਰਜ, ਉਹ ਜਾ ਕੇ ਚੱਲਿਆ ਛੁਡਾ ਕੇ
0: ਜੀ।
1: ਤੇ ਅਗਲੇ ਦਿਨ ਸਵੇਰੇ 5:30 ਜਿਹੜਾ ਆ ਜੋਬਨ ਪ੍ਰੀਤ ਨੂੰ ਪੁਲਿਸ ਚੱਕ ਕੇ ਲੈ ਆਈ ਜੀ।
0: ਜੀ,
1: ਐਲੀਗੇਸ਼ਨ ਇਹ ਲਾਇਆ ਜੀ ਵੀ ਚੇਨੀ ਖੋਈ ਜੀ, ਏਦਾਂ ਕਰਕੇ ਨਾਲ ਉਹਦੇ ਨਾਲ ਹੋਰ ਬੰਦੇ ਜਿਹੜੇ ਆ ਉਹ ਜੋੜ ਲਏ
0: ਜੀ।
1: ਉਹ ਜਿੰਦੇ ਸੀਗੇ ਅਕਾਲੀ ਦਲ ਦੇ ਵਰਕਰ, ਉਹਨਾਂ ਦਾ ਨਾਂ ਪਾਤੇ ਜੀ ਤੇ ਜੋਬਨ ਪ੍ਰੀਤ ਨੂੰ ਲੈ ਆਏ ਜੀ ਉਹਦੇ ਘਰ ਦੇ ਜਾ ਕੇ ਤੇ ਮਿਲ ਕੇ ਹੁਣੇ ਮਜੀਠੀਆ ਸਾਹਿਬ ਤੋਂ, ਮਜੀਠੀਆ ਸਾਹਿਬ ਹੁਣੇ ਵੀ ਨਾਲ ਬੰਦੇ ਲੈ ਕੇ ਤੇ ਚੱਲ ਗਏ ਥਾਣੇ। ਜਦੋਂ ਥਾਣੇ ਚੱਲ ਗਏ ਹੈਗੇ ਨਾਲ ਇਹਨਾਂ ਨੇ ਮੀਡੀਆ ਲੈ ਲਿਆ ਜੀ, ਉੱਥੇ ਵਾਜਾਂ ਮਾਰਦੇ ਰਹੇ ਆ ਜੋਬਨ ਜੋਬਨ ਕਰਕੇ ਵਾਜਾਂ ਮਾਰਦੇ ਰਹੇ ਜੀ।

0: ਸਟੋਰੀ ਬਣਾਈ ਹੈਗੀ ਆ ਜੀ, ਸਟੋਰੀ ਦੇ ਵਿਚ ਦੇਖੋ ਇੰਨੇ ਬੰਦੇ ਗਏ ਆ, ਮੀਡੀਆ ਨਾਲ ਹੈਗਾ
1: ਸਰ, ਉੱਥੇ ਕਹਿੰਦੇ ਜੀ ਦੇਖ ਲੋ ਕਿੱਦਾਂ,
0: ਉਹੀ ਮੈਂ ਕਹਿੰਦਾ ਸਰ, ਕੋਈ ਕਾਗਜ਼ ਨੀ ਪਾੜਿਆ, ਕੋਈ ਕੁਛ ਨੀ ਕੀਤਾ। ਜਦੋਂ ਤੁਸੀਂ ਜਿਹੜਾ ਹੈਗਾ ਆ ਵੀ ਲੂਣ ਗੁੰਦੇ ਆ ਨਾ ਜੀ, ਉਸ ਵੇਲੇ ਜਨਤਾ ਦਾ ਵਿਸ਼ਵਾਸ ਜਿਹੜਾ ਹੈਗਾ ਪੁਲਿਸ ਤੋਂ ਉੱਠ ਜਾਂਦਾ,
1: ਉੱਠ ਜਾਂਦਾ ਜੀ।
0: ਤੁਸੀਂ ਜਿੰਨੀ ਕਾਰਵਾਈ ਚਾਹੀਦੀ ਸੀ ਓਨੀ ਕਰ ਲੈਂਦੇ ਤੇ ਦੈਟਸ ਗੁੱਡ, ਤੇ ਤੁਸੀਂ ਠੀਕ ਹੈ ਜੀ ਵੀ ਹਾਂ ਜੀ ਵੀ ਏਦਾਂ ਕਰਕੇ ਇਹਨਾਂ ਨੇ ਅਗਰੈਸ਼ਨ ਜਿਹੜਾ ਸ਼ੋਅ ਕੀਤਾ ਆ ਉੱਥੇ, ਉਹਦੀ ਵਜ੍ਹਾ ਕਰਕੇ ਜਿਹੜਾ ਇਹ ਆ, ਜੇ ਪੁਲਿਸ ਆਫਿਸਰ ਦੀ ਡਿਊਟੀ ਦੇ ਵਿੱਚ ਕੋਈ ਵਿਘਨ ਪੈਂਦਾ ਹੈਗਾ ਜੇ, ਉਹਨਾਂ ਕੁ ਤੱਕ ਤੁਸੀਂ ਜਿਹੜਾ ਹੈਗਾ ਆ ਤੁਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਆ, ਓਦਾਂ ਵੀ ਭਾਰੇ ਸਾਹਿਬ ਜਦੋਂ ਵੀ ਕੋਈ ਪੁਲਿਸ ਜਿਹੜੀ ਹੈਗੀ ਕਿਸੇ ਬੰਦੇ ਨੂੰ ਲੈ ਕੇ ਜਾਂਦੀ ਆ ਥਾਣੇ, ਤੇ ਪਿੱਛੇ ਪਿੰਡ ਦੀ ਪੰਚਾਇਤ ਤਾਂ ਜਾਂਦੀ ਆ ਨਾ ਜੀ,
1: ਬਿਲਕੁਲ
0: ਉਹ ਜਾਂਦੀ ਆ, ਜਾ ਕੇ ਜਿਹੜਾ ਹੈਗਾ ਮਾਮਲੇ ਨੂੰ ਪੁੱਛਦੀ ਆ, ਪੁੱਛ ਪੜਤਾਲ ਕਰਦੀ ਆ, ਮਾਮਲੇ ਨੂੰ ਪੈਸੀਫਾਈ ਕਰਨ ਦੀ ਕੋਸ਼ਿਸ਼ ਕਰਦੀ ਆ ਜੀ।
1: ਜੀ
0: ਹੁਣ ਇਹ ਐਫ ਆਈ ਆਰ ਉਦੋਂ ਤੱਕ ਦਰਜ ਹੈਗੀ ਸੀ ਜਾਂ ਇਹਨਾਂ ਨੇ ਬਾਅਦ ਦੇ ਵਿੱਚ ਦਰਜ ਕਰ ਲਈ ਜੀ, ਉਹ ਤਾਂ ਸਾਰਾ ਕੁਛ ਬਾਅਦ ਦੇ ਵਿੱਚ ਹੀ ਜਿਹੜਾ ਹੈਗਾ ਪਤਾ ਲੱਗਦਾ ਨਾ ਜੀ, ਕਿ ਹਾਂ ਜੀ ਐਫ ਆਈ ਆਰ ਦਰਜ ਸੀ ਜੀ, ਅਸੀਂ ਅਰੈਸਟ ਪਾਈ ਸੀ ਇਹਨਾਂ ਨੇ, ਬੰਦਾ ਤਾਂ ਤੁਹਾਡੇ ਕੋਲ ਇਸ ਵੇਲੇ ਵੀ ਅਰੈਸਟ ਆ। ਹਾਂਜੀ ਉਹਦੇ ਹੁਣ ਉਹਦੇ ਜਿਹੜੇ ਹੈਗੀ ਆ ਹਾਈ ਕੋਰਟ ਦੇ ਵਿੱਚ ਜਿਹੜਾ ਆ ਇਹਨਾਂ ਨੇ ਉਹਦੀ ਅਰੈਸਟ ਨੂੰ ਹੀ ਚੈਲੰਜ ਕਰ ਦਿੱਤਾ ਹੈਗਾ ਆ ਜੀ, ਉਹ ਤੇ ਸਰਕਾਰ ਨੂੰ ਨੋਟਿਸ ਹੋ ਗਿਆ ਆ ਕੱਲ ਵਾਸਤੇ ਜੀ।
1: ਜੀ
0: ਤੇ ਮਜੀਠੀਆ ਸਾਹਿਬ ਵਾਲੀ ਜਿਹੜੀ ਐਫ ਆਈ ਆਰ ਇਹਨਾਂ ਨੇ ਬਾਅਦ ਦੇ ਵਿੱਚ ਕੀਤੀ ਆ ਜੀ, ਧਾਰਾ ਉਹੀ ਲਾਈਆਂ ਆ ਜਿਹੜੀਆਂ ਅੰਮ੍ਰਿਤਪਾਲ ਤੇ ਲਾਈਆਂ ਸੀ ਵੀ ਥਾਣੇ ਦੇ ਉੱਤੇ ਹਮਲੇ ਵਾਲੀ।
1: ਠੀਕ ਹੈ ਜੀ,
0: ਵੀ ਉਹ ਉਹਨਾਂ ਨੇ ਜਿਹੜਾ ਹੈਗਾ ਆ ਕੱਲੇ ਮਜੀਠੀਆ ਸਾਹਿਬ ਤੇ ਨੀ, ਨਾਲ ਹੋਰ ਵੀ ਬੰਦੇ ਹੈਗੇ ਆ ਤੇ ਨਾਲ 50 ਕਣ ਪਛਾਤੇ ਬੰਦੇ ਲਿਖ ਦਿੱਤੇ ਆ ਜੀ, ਜਿਹਨੂੰ ਮਰਜ਼ੀ ਉਸ ਹਲਕੇ ਚੋਂ ਚੱਕੀ ਚੱਲੋ,
1: ਮਜੀਠੀਆ ਸਾਹਿਬ ਤੇ ਕਾਰਵਾਈ ਨਹੀਂ ਹੁੰਦੀ ਤਾਂ ਜਿਹੜੀ ਅੰਮ੍ਰਿਤਪਾਲ ਹੁਣਾਂ ਵਾਲਾ ਗਰੁੱਪ ਹੈ ਜਾਂ ਪਾਰਟੀ ਹੈ ਉਹਨਾਂ ਨੂੰ ਤਾਂ ਬਹਾਨਾ ਮਿਲ ਜਾਏਗਾ, ਜਾਂ ਉਹਨਾਂ ਦੀ ਜਿਹੜੀ ਹੈ ਸੋਚ ਦੇ ਲੋਕ ਨੇ ਉਹਨਾਂ ਨੂੰ ਵੀ ਬਹਾਨਾ ਮਿਲੇਗਾ ਕਿ ਭਾਈ ਇਹਦੇ ਵਿੱਚ ਦੋ ਤਰ੍ਹਾਂ ਮਤਲਬ ਕਿ ਕਿੱਦਾਂ ਕਾਨੂੰਨ ਚੱਲ ਸਕਦਾ ਕਿ ਉਹਨੂੰ ਛੱਡ ਦਿੱਤਾ ਤੇ ਉਹਨੂੰ ਰੱਖ ਲਿਆ ਜਾਂ ਕਿੱਦਾਂ, ਇਹਦੇ ਵਿੱਚ ਫਿਰ ਇੱਕ ਪਾੜਾ ਜਿਹੜਾ ਕਹਿ ਸਕਦੇ ਉਹਦੇ ਵਿੱਚ ਹੋਰ ਲੋਕਾਂ ਚ ਵਧੂਗਾ ਇਸ ਚੀਜ਼ ਦੇ ਨਾਲ।
0: ਨਹੀਂ ਭਾਰਤ ਸਾਹਿਬ ਨਹੀਂ, ਇਸ ਵੇਲੇ ਜੋ ਮਾਹੌਲ ਆ ਨਾ, ਜੋ ਗਰਾਊਂਡ ਰਿਐਲਿਟੀ ਆ ਉਹ ਇਹ ਆ ਸਰ ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਆ ਕੋਈ ਪੁਲਿਸ ਦੀ ਜਾਇਤੀ ਜਿਹੜੀ ਹੈਗੀ ਆ ਉਹਨੂੰ ਕਦੀ ਵੀ ਦੂਜਾ ਬੰਦਾ ਐਪਰੀਸ਼ੀਏਟ ਨਹੀਂ ਕਰਦਾ ਹੁੰਦਾ, ਚਾਹੇ ਉਹ ਵੀ ਸਫਰਰ ਹੋਵੇ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਉਹ ਵੀ ਕਹਿਣਗੇ ਵੀ ਹਾਂ ਜੀ ਉਦੋਂ ਵੀ ਧੱਕਾ ਹੋਇਆ ਸੀ ਤੇ ਹੁਣ ਵੀ ਧੱਕਾ ਹੋ ਰਿਹਾ
1: ਜੀ।
0: ਦੂਜਾ ਜਿਹੜਾ ਹੈਗਾ ਆ ਤੁਸੀਂ ਦੇਖੋ ਨਾ ਕਿ ਥੋੜੇ ਦਿਨ ਪਹਿਲਾਂ ਜਿਹੜਾ ਹੈਗਾ ਆ ਵੀ ਆਹ ਦੋ ਕੁ ਦਿਨ ਪਹਿਲਾਂ ਦੀ ਗੱਲ ਆ, ਅੰਮ੍ਰਿਤਪਾਲ ਹੁਣਾਂ ਦੇ ਪਿਤਾ ਜੀ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾ ਕੇ
1: ਤੇ
0: ਲੈਟਰ ਦੇ ਕੇ ਆਏ ਆ ਜੀ। ਹਾਂਜੀ ਔਰ ਉਹ ਕਹਿ ਕੇ ਆਏ ਵੀ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਹੁਕਮ ਆ ਉਹਦੇ ਵਿੱਚ ਜਿਹੜਾ ਆ ਵਿਸ਼ਵਾਸ ਰੱਖਦੇ ਹੈਗੇ ਆ ਕਿ ਅਸੀਂ ਹਾਂਜੀ ਬਿਲਕੁਲ ਜੀ ਅਸੀਂ ਜੋ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੋਊਗਾ ਅਸੀਂ ਉਹਨੂੰ ਫੋਲੋ ਕਰਾਂਗੇ
1: ਜੀ ਬਿਲਕੁਲ ਜੀ,
0: ਤੇ ਕਾਨੂੰਨ ਦੇ ਵਿੱਚ ਜਿਹੜੇ ਇਤਰਾਜ਼ ਜਿਹੜੇ ਹੈਗੇ ਆ ਅਸੀਂ ਉਹਨਾਂ ਨਾਲ ਸਹਿਮਤ ਹੈਗੇ ਆ ਵੀ ਕਾਨੂੰਨ ਦੇ ਵਿੱਚ ਜਿਹੜੇ ਇਤਰਾਜ਼ ਉਹ ਰਿਮੂਵ ਹੋਣੇ ਚਾਹੀਦੇ ਹੈਗੇ
1: ਜੀ।
0: ਮੀਨਿੰਗ ਦੇਅਰ ਬਾਈ ਕਿ ਉਹ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਜਿਹੜਾ ਹੈਗਾ ਆ ਅਕਾਲੀ ਦਿੱਖ ਜਿਹੜੀ ਹੈਗੀ ਆ ਉਹ ਆਪਸੀ ਜਿਹੜੀ ਡਿਫਰੈਂਸਿਸ ਆ ਉਹਨੂੰ ਮਤਲਬ ਇਧਰਲੇ ਪਾਸੇ ਨੂੰ ਨਹੀਂ ਲਿਜਾਣਗੇ ਜਿੱਥੇ ਤੱਕ ਮੇਰੀ ਸੋਚ ਆ
1: ਜੀ।
0: ਹਾਂਜੀ
1: ਪਰ ਦੂਸਰੇ ਪਾਸੇ ਇੱਕ ਚੀਜ਼ ਹਾਂਜੀ ਨਹੀਂ ਪਹਿਲਾਂ ਤੁਸੀਂ ਕੰਪਲੀਟ ਕਰੋ ਫਿਰ ਅਗਲਾ ਮੈਂ ਪੁਆਇੰਟ ਰੱਖਾਂਗਾ। ਹਾਂਜੀ
0: ਅਜੇ ਉਹਨਾਂ ਨੇ ਹਾਈ ਕੋਰਟ ਜਿਹੜੀ ਐਫ ਆਈ ਆਰ ਕਿਉਂਕਿ ਇਹਨਾਂ ਨੇ ਡਾਊਨਲੋਡ ਹੋਈ ਨੀ ਜੀ ਅਜੇ ਤੱਕ ਜਿਹੜੀ ਹੈਗੀ ਆ ਕਰਦੇ ਆ ਤੇ
1: ਕਹਿੰਦੇ ਸੀਗੇ ਕਿ ਭਾਈ ਜੇ ਐਫ ਆਈ ਆਰ ਜਾਂ ਕਾਪੀ ਸਾਨੂੰ ਦੇ ਦਿੰਦੇ ਇੱਥੇ ਤੱਕ ਗੱਲ ਪਹੁੰਚਣੀ ਨਹੀਂ ਸੀ, ਬਾਅਦ ਦੇ ਵਿੱਚ ਵੀ ਤਾਂ ਆਫਿਸਰ ਆਏ ਆ ਸਾਰਾ ਕੁਝ ਵਾਪਰਿਆ ਹੀ ਆ।
0: ਉਹ ਗੱਲ ਕਰਦੇ ਸੀ ਜੋਬਨਪ੍ਰੀਤ ਵਾਲੀ, ਜੋਬਨਪ੍ਰੀਤ ਵਾਲੀ ਐਫ ਆਈ ਆਰ ਜਿਹੜੀ ਹੈਗੀ ਆ ਹੁਣ ਹੈਗੀ ਆ ਜੀ ਸ਼ੋ ਹੁੰਦੀ ਆ ਜੀ, ਇਹ ਮਜੀਠੀਆ ਸਾਹਿਬ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੈਗੀ ਉਹ ਨੀ ਸ਼ੋ ਹੋ ਰਹੀ
1: ਬਿਲਕੁਲ ਜੀ,
0: ਜਦਕਿ 24 ਘੰਟੇ ਦੇ ਅੰਦਰ ਅੰਦਰ ਨੈਟ ਤੇ ਚਾੜਨੀ ਹੁੰਦੀ ਆ ਸਾਰਾ ਕੁਛ ਹੁੰਦਾ ਜੀ। ਅੱਗੇ ਇਹਨਾਂ ਨੇ ਜਿਹੜਾ ਹੈਗਾ ਆ ਉਹ ਰਾਜ ਸਭਾ ਮੈਂਬਰ ਜਿਹੜਾ ਹੈਗਾ ਆ ਉਹਦੇ ਤੇ ਵੀ ਜਿਹੜਾ ਇਸੇ ਤਰੀਕੇ ਨਾਲ ਕੀਤੀ ਸੀ, ਉਹਨੇ ਜਿਹੜਾ ਹੈਗਾ ਹਾਈ ਕੋਰਟ ਪਟੀਸ਼ਨ ਹੀ ਇਹ ਦਾਇਰ ਕੀਤੀ ਸੀ। ਮੈਨੂੰ ਜੇ ਵਕੀਲ ਦੇ ਤੌਰ ਤੇ ਸੋਚਾਂ ਤੇ ਮੈਨੂੰ ਮੇਰੀ ਸੋਚ ਇਹ ਕਹਿੰਦੀ ਹੈਗੀ ਆ ਵੀ ਅੱਜ ਇਹਨਾਂ ਦੇ ਜਿਹੜੇ ਪੈਨਲ ਦੇ ਉੱਤੇ ਵਕੀਲ ਹੈਗੇ ਉੱਥੇ ਕਲੇਰ ਸਾਹਿਬ ਬੈਠੇ, ਉਹਨਾਂ ਨੂੰ ਚਾਹੀਦਾ ਸੀ ਵੀ ਮਜੀਠੀਆ ਸਾਹਿਬ ਵੱਲੋਂ ਵੀ ਪਟੀਸ਼ਨ ਨਾਲ ਹੀ ਦਾਇਰ ਕਰ ਦਿੰਦੇ ਜੀ ਵੀ ਆਹ ਅਲੈਜ ਕਰਦਾ ਮੀਡੀਆ ਦੱਸ ਰਿਹਾ ਹੈਗਾ ਆ ਤੇ ਇਹ ਦੱਸਦੇ ਨੀ ਪਏ ਜੀ ਐਫ ਆਈ ਆਰ ਦਾ ਨੰਬਰ ਪਤਾ ਜੀ ਵੀ 91 ਆ, ਬਟ ਉਹ ਜਿਹੜੀ ਹੈਗੀ ਆ ਸਾਨੂੰ ਐਫ ਆਈ ਆਰ ਦੇ ਦੱਸਿਆ ਜਾਣ ਜੀ ਇਹ ਸੈਕਸ਼ਨ ਵੀ ਬੋਲੀ ਜਾਂਦੇ ਆ, ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਸੈਕਸ਼ਨ ਬੋਲ ਰਹੇ ਆ ਤੇ 12 ਟੀਮਾਂ ਦੱਸ ਰਹੀ ਹੈ ਗਠਿਤ ਹੋਈਆਂ ਆ ਜੀ, ਤੇ ਇੱਕ ਬੰਦੇ ਨੂੰ ਜਿਹੜਾ ਹੈਗਾ ਆ ਉਹ ਇੱਕ ਬੁੱਧਵਾਰ ਬੰਦੇ ਦਾ ਥਾਣੇ ਜਾਣਾ ਜਾਂ ਥਾਣੇ ਦੇ ਅੰਦਰ ਵੜਨਾ ਜਿਹੜਾ ਆ ਉਹ ਕੋਈ ਪਬਲਿਕ ਪਲੇਸ

0: ਦੱਸਿਆ ਨਾ ਕਿ ਜਿਹੜੀ ਪ੍ਰਾਈਵੇਟ ਪ੍ਰੋਪਰਟੀ ਆ
1: ਜੀ ਜੀ
0: ਤੇ ਜਿਹੜੇ ਐਲੀਗੇਸ਼ਨ ਵੀ ਸੀ ਜਿੰਨੀ ਆ ਮੀਡੀਆ ਦੀ ਜਿਹੜੀਆਂ ਹੈਗੀਆਂ ਸੀ ਕਲਿਪਸ ਇਹ ਸਾਰੀਆਂ ਉਹ ਔਨ ਰਿਕਾਰਡ ਰੱਖਦੇ ਹੁੰਦੇ ਜੀ ਤੇ ਅੱਜ ਹੀ ਉਹ ਕਰ ਦਿੰਦੇ ਤੇ ਜਿਆਦਾ ਫਾਇਦਾ ਹੋ ਸਕਦਾ।
1: ਪਰ ਸੈਣੀ ਸਾਹਿਬ ਜਿਹੜੀ ਚੀਜ਼ ਚਲੋ ਉਹਨਾਂ ਨੇ ਪੁਲਿਸ ਮਹਿਕਮੇ ਨੇ ਵੀ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਬੰਦਾ ਜਿਹੜਾ ਸੀਗਾ ਜਿਹਦੀ ਇਨਵੈਸਟੀਗੇਸ਼ਨ ਹੋ ਰਹੀ ਸੀ ਉਹ ਪੁਲਿਸ ਥਾਣੇ ਚ ਸੀਗਾ ਤੇ ਉਥੋਂ ਹੀ ਉਹਨੂੰ ਜਿਹੜਾ ਇਹ ਸਾਰੇ ਜਾਣੇ ਉਥੋਂ ਉਥੇ ਆ ਗਏ ਜੀ। ਪਰ ਉਹਦੇ ਵਿੱਚ ਤਾਂ ਸ਼ੋ ਹੋ ਰਿਹਾ ਵੀਡੀਓ ਦੇ ਵਿੱਚ ਜਾਂ ਕਿੱਦਾਂ ਮਤਲਬ ਕਿ ਮੇਰੇ ਖਿਆਲ ਨਾਲ ਕੁਆਟਰਾਂ ਦੇ ਵਿੱਚ ਉਹ ਬੰਦਾ ਲੱਭਿਆ ਜੀ।
0: ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਟ ਏਦਾਂ ਵੀ ਹੈ ਨਾ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਪੁਲਿਸ ਜਿਹੜੀ ਆ ਜੇ ਕਿਸੇ ਨੂੰ ਲੈ ਕੇ ਜਾਂਦੀ ਹੈਗੀ ਆ ਐਫ ਆਈ ਆਰ ਰਜਿਸਟਰ ਹੁੰਦੀ ਆ ਜਾਂ ਇਨਵੈਸਟੀਗੇਸ਼ਨ ਆ 24 ਘੰਟੇ ਤੱਕ ਉਹ ਕਿਤੇ ਵੀ ਰੱਖ ਸਕਦੀ ਹੈਗੀ ਆ ਉਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਉਹਨੂੰ ਹਵਾਲਾਤ ਦੇ ਵਿੱਚ ਉਹ ਅਗਲੇ ਇਨਵੈਸਟੀਗੇਸ਼ਨ ਦੇ ਕਰਕੇ ਵੀ ਹਾਂ ਜੀ ਅਸੀਂ ਤਾਂ ਇਹਨੂੰ ਜਿਹੜਾ ਹੈਗਾ ਕਿਤੇ
1: ਪਰ
0: ਹੁਣ ਸਵਾਲ ਹਾਂਜੀ ਵੀ ਉਹ ਜਿਹੜੀ ਅਸੀਂ ਜਿਹੜਾ ਹੈਗਾ ਆ ਇਹਨੇ ਬੰਦੇ ਉਹ ਜ਼ਿੰਮੇਵਾਰੀ ਉਹਨਾਂ ਦੀ ਆ ਜੀ ਇਹਨੇ ਚੈਨੀ ਚੱਕੀ ਸੀ ਜੀ ਅਸੀਂ ਤਾਂ ਚੈਨੀ ਬਰਾਮਦ ਕਰਾਉਣ ਵਾਸਤੇ ਲੈ ਕੇ ਜਾ ਰਹੇ ਸੀ ਜੀ ਅਸੀਂ ਤਾਂ ਉਧਰ ਨੂੰ ਤਿਆਰੀ ਕਰੀ ਸੀ ਅਸੀਂ ਤਾਂ ਮੈਡੀਕਲ ਕਰਾਉਣ ਜਾਣਾ ਸੀਗਾ ਜੀ ਤੇ ਉਹ ਮਤਲਬ ਪੁਲਿਸ ਕੋਲ 100 ਬਹਾਨੇ ਹੈਗੇ ਆ ਨੋ ਡਾਊਟ ਕਿ ਪਤਾ ਸਾਨੂੰ ਵੀ ਆ ਪਤਾ ਸਾਰਿਆਂ ਨੂੰ ਹੈਗਾ ਇਹ ਆ ਵੀ ਜੋ ਕਹਿ ਰਹੇ ਹੈਗੇ ਆ ਇਹ ਗਲਤ ਕਹਿ ਰਹੇ ਝੂਠ ਕਹਿ ਰਹੇ ਹੈਗੇ ਆ ਪਰ ਹਾਂਜੀ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਵੀ ਜਿਹੜੀ ਗੱਲ ਮੈਂ ਪਹਿਲਾਂ ਅੰਡਰਲਾਈਨ ਕੀਤੀ ਮੈਂ ਉਹ ਰਿਪੀਟ ਕਰ ਰਿਹਾ ਹੈਗਾ ਜੀ ਵੀ ਇਸ ਚੀਜ਼ ਦੇ ਨਾਲ ਲੋਕਾਂ ਦਾ ਭਰੋਸਾ ਪੁਲਿਸ ਪ੍ਰਤੀ ਜਿਹੜਾ ਆ ਉਹ ਟੁੱਟਦਾ ਆ
1: ਸਾਰਾ
0: ਪੁਲਿਸ ਤਾਂ ਕੋਲੋਂ ਹੀ ਐਲੀਗੇਸ਼ਨ ਲਾ ਦਿੰਦੀ ਹੈਗੀ ਆ ਜੀ ਤੁਸੀਂ ਜਿੰਨੀ ਗੱਲ ਹੋਈ ਆ ਜੇ ਓਨੇ ਦੇ ਵਿੱਚ ਬੰਦੇ ਨੂੰ ਟਰੈਪ ਕਰ ਸਕਦੇ ਹੈਗੇ ਆ ਤੇ ਫਿਰ ਤੁਸੀਂ ਕਿਉਂ ਇਹੋ ਜਿਹੇ ਕੰਟੈਂਟ ਨਾਲ ਪਾਉਂਦੇ ਹੈਗੇ ਆ ਜੀ
1: ਬਿਲਕੁਲ
0: ਜਿਹੜਾ ਰਿਕਾਰਡ ਪਾੜਿਆ ਤੁਸੀਂ ਦੱਸੋ ਜੀ ਹਾਂਜੀ ਬਿਲਕੁਲ ਗੱਲ ਤਾਂ ਇਹੀ ਆ ਨਾ
1: ਪਰ ਸੈਣੀ ਸਾਹਿਬ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਜਿੱਦਾਂ ਪਿੱਛੇ ਚੋਣਾਂ ਦਾ ਮਾਹੌਲ ਸੀਗਾ ਜਾਂ ਕੌਂਸਲਾਂ ਦੀਆਂ ਚੋਣਾਂ ਹੋਈਆਂ ਉੱਥੇ ਕਾਫੀ ਪੁਲਿਸ ਵਾਲਿਆਂ ਨੇ ਬਹਿਸ ਬਸਾਈ ਹੋਈ ਆ ਸਾਰੀਆਂ ਚੀਜ਼ਾਂ ਚੱਲੀਆਂ ਨੇ ਤਾਂ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਇਹ ਚੀਜ਼ ਸੀ ਕਿ ਬਹਾਨਾ ਲੱਭਿਆ ਜਾ ਰਿਹਾ ਸੀ ਕਿਤੇ ਨਾ ਕਿਤੇ ਕਿ ਕੋਈ ਨਾ ਕੋਈ ਮੌਕਾ ਮਿਲੇ ਤਾਂ ਚੰਗੀ ਤਰ੍ਹਾਂ ਫਿਰ ਕੰਮ ਹੀ ਨਿਬੇੜੀਏ ਤੇ ਦੂਸਰੇ ਪਾਸੇ ਇੱਕ ਸਵਾਲ ਹੋਰ ਨਾਲ ਲੈ ਲਿਓ ਕਿ ਰਵਨੀਤ ਬੁੱਟੂ ਹੁਣਾਂ ਨੇ ਵੀ ਤਾਂ ਸਾਰਾ ਕੁਝ ਪੁਲਿਸ ਦੇ ਨਾਲ ਕੀਤਾ ਹੀ ਆ ਉਹਦੇ ਵਿੱਚ ਉਹ ਮਾਫ਼ੀ ਮੰਗ ਕੇ ਜਾਂ ਉਹਨਾਂ ਦੇ ਉੱਤੇ ਸਾਰਾ ਕੁਝ ਨਹੀਂ ਬਣਦਾ ਉਹ ਮੰਤਰੀ ਨੇ ਜਿਹੜੇ ਕੇਂਦਰ ਦੇ ਤਾਂ ਕਰਕੇ
0: ਦੇਖੋ ਉਹਨਾਂ ਨੇ ਉਸ ਚੀਜ਼ ਦੀ ਮਾਫ਼ੀ ਨੀ ਇਹਦਾ ਹੀਟ ਆਫ ਐਂਗਰ ਜਿਹੜਾ ਹੈਗਾ ਆ ਉਹਨਾਂ ਨੇ ਆਖਰ ਜਿਹੜੇ ਇੱਕ ਲਫ਼ਜ਼ ਬੋਲ ਦਿੱਤੇ ਸੀਗੇ ਉਹਦੇ ਪ੍ਰਤੀ ਜਿਹੜਾ ਆ ਉਹ ਮਾਫ਼ੀ ਮੰਗ ਰਹੇ ਹੈਗੇ ਆ ਐਸੀ ਭਾਈਚਾਰੇ ਤੋਂ ਬਾਕੀ ਜਿਹੜਾ ਹੈਗਾ ਆ ਉਹਨਾਂ ਉਹ ਨਾ ਤਾਂ ਸਰਕਾਰ ਨੇ ਉਸ ਚੀਜ਼ ਨੂੰ ਹਾਈਲਾਈਟ ਕੀਤਾ ਵੀ ਹਾਂ ਜੀ ਇਹਨਾਂ ਨੇ ਜਿਹੜਾ ਹੈਗਾ ਉਹ ਹੀ ਕੁਛ ਕੀਤਾ ਉਹ ਵੀ ਤਾਂ ਜਿੱਦਾਂ
1: ਉਹਦੇ ਨਾਲ ਜਿਹੜੀ ਆ ਜੋ ਵਾਰਤਾਲਾਪ ਹੋਈ ਹੈ
0: ਬਿਲਕੁਲ ਜੀ ਬਿਲਕੁਲ ਬਿਲਕੁਲ ਪਰ ਕਿਉਂਕਿ ਕਹਿੰਦੇ ਨਾ ਜੀ ਸਮਰੱਥ ਕੋ ਨਹੀਂ ਦੋਸ਼ ਗੁਸਾਈ ਹਾਂਜੀ ਜਿਹੜਾ ਤਗੜਾ ਹੁੰਦਾ ਹੈਗਾ ਆ ਉਹ ਸੈਂਟਰ ਦਾ ਮਨਿਸਟਰ ਆ ਜੀ ਇਸ ਕਰਕੇ ਵੀ ਉਹਨੂੰ ਹੱਥ ਨਹੀਂ ਪਾਇਆ ਤੇ ਇੱਧਰ ਜਿਹੜਾ ਹੈਗਾ ਆ ਨਾਲੇ ਪਾਰਟੀ ਕਿਹੜੀ ਨੂੰ ਬਿਲੋਂਗ ਕਰਦੇ ਆ ਜੀ ਉਹ
1: ਪਰ ਇਹਦੇ ਵਿੱਚ ਇੱਕ ਚੀਜ਼ ਸੈਣੀ ਸਾਹਿਬ ਇੱਕ ਪੱਖ ਹੋਰ ਮਨ ਚ ਆਉਂਦਾ ਜਿਹੜਾ ਕਿ ਬੀਜੇਪੀ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਰਿਹਾ ਆਪਣੇ ਵੈਸੇ ਤਾਂ ਅੱਜ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਸੀ ਕਾਨਫਰੰਸ ਵਗੈਰਾ ਜਾਂ ਹੋਰ ਸਾਰੀ ਉਹਨਾਂ ਨੂੰ ਐਟ ਏ ਟਾਈਮ ਕਰਨੀ ਪੈ ਗਈ ਪਰ ਵੈਸੇ ਤਾਂ ਉਹਨਾਂ ਨੇ ਜੋ ਲੋਕ ਮਸ਼ਮੂਲੀਅਤ ਕੀਤੀ ਆ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਸਰੋਪਾ ਪਾ ਕੇ ਉਹਨਾਂ ਨੇ ਨਾਲ ਜੋੜਿਆ ਸਾਰਾ ਕੁਝ ਹੋਇਆ ਪਰ ਬਿਕਰਮ ਮਜੀਠੀਆ ਉਹਨਾਂ ਦੇ ਮਾਮਲੇ ਦੇ ਉੱਤੇ ਉਹਨਾਂ ਨੂੰ ਬੋਲਣਾ ਪੈ ਗਿਆ ਪ੍ਰੈਸ ਕਾਨਫਰੰਸ ਕੀਤੀ ਕਿਤੇ ਨਾ ਕਿਤੇ ਪ੍ਰੈਸ਼ਰ ਦਾ ਨਹੀਂ ਕ੍ਰੀਏਟ ਕੀਤਾ ਜਾ ਰਿਹਾ ਉਸ ਚੀਜ਼ ਦਾ ਕਿ ਹਾਂ ਭਾਈ ਹਾਮੀ ਭਰੋ ਭਾਈ ਸਾਡੇ ਨਾਲ ਜੁੜਨ ਦਾ ਕਿ ਆਮ ਆਦਮੀ ਪਾਰਟੀ ਟੇਢੇ ਢੰਗ ਦੇ ਨਾਲ ਬੀਜੇਪੀ ਦਾ ਕੰਮ ਸੌਖਾ ਤਾਂ ਨਹੀਂ ਕਰ ਰਹੀ
0: ਨਹੀਂ ਪਰ ਸਭ ਗੱਲ ਏਦਾਂ ਹੈਗੀ ਆ ਬੀਜੇਪੀ ਨੇ ਜੋ ਕਰਨਾ ਹੈਗਾ ਉਹਨਾਂ ਨੇ ਇੰਡੀਪੈਂਡੈਂਟ ਵੀ ਕਰਨਾ ਹੈ
1: ਜੀ
0: ਅਕਾਲੀ ਦਲ ਜਿਹੜਾ ਹੈਗਾ ਦੇਖੋ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਜਦੋਂ ਸੁਰਖੀਆਂ ਦੇ ਵਿੱਚ ਨੇਤਾ ਲੋਕ ਰਹਿੰਦੇ ਹੈਗੇ ਆ ਨਾ ਜੀ ਉਹਦੇ ਨਾਲ ਉਹਨਾਂ ਦਾ ਪੋਲੀਟੀਕਲ ਕੈਰੀਅਰ ਰਾਈਜ਼ ਵੀ ਕਰਦਾ ਆ ਫਾਲ ਨਹੀਂ ਕਰਦਾ
1: ਜੀ
0: ਪੋਲੀਟਿਕਸ ਦੇ ਵਿੱਚ ਤਾਂ ਇਹ ਆ ਕਿ ਜਦੋਂ ਬੰਦੇ ਦੀ ਕੋਈ ਖ਼ਬਰ ਨਹੀਂ ਆਉਂਦੀ ਤੇ ਉਸ ਵੇਲੇ ਉਹ ਜਿਹੜਾ ਹੈਗਾ ਆ ਡਾਊਨ ਫਾਲ ਚ ਲਿਆਉਂਦਾ ਆ ਜਦੋਂ ਉਹਦੀ ਖ਼ਬਰ ਲੱਗ ਰਹੀ ਹੈਗੀ ਆ ਉਹ ਸੁਰਖੀਆਂ ਦੇ ਵਿੱਚ ਬਹਿ ਰਿਹਾ ਆ ਇਟ ਮੀਨਸ ਹੀ ਇਜ਼ ਅਲਾਈਵ ਸੋ ਇਸ ਕਰਕੇ ਜਿਹੜਾ ਹੈਗਾ ਆ ਉਹਦੇ ਨਾਲ ਤਾਂ ਇਹ ਆ ਵੀ ਜਦੋਂ ਦਾ ਮਜੀਠੀਆ ਸਾਹਿਬ ਨੇ ਹੁਣ ਜਿਹੜਾ ਹੈਗਾ ਆ ਥੋੜੇ ਦਿਨਾਂ ਤੋਂ ਜਿਹੜਾ ਆ ਸਰਕਾਰ ਨੂੰ ਪੜ੍ਹਨੇ ਪਾਇਆ ਆ ਸੀ ਹੁਣ ਸਰਕਾਰ ਨੇ ਉਹਨਾਂ ਨੂੰ ਪੜ੍ਹਨੇ ਪਾ ਲਿਆ ਆ ਜੀ ਤੇ
1: ਪਰ ਇੱਕ ਮਨ ਚ ਸੈਣੀ ਸਾਹਿਬ ਦੂਸਰਾ ਪੱਖ ਵੀ ਆਉਂਦਾ ਕਿ ਏਦਾਂ ਦੀ ਮਤਲਬ ਕਿ ਮਿਸਟੇਕ ਇੱਕ ਜਿਹੜਾ ਹੰਡਿਆ ਹੋਇਆ ਸਿਆਸਤਦਾਨ ਜਾਂ ਕਹਿ ਸਕਦੇ ਹਾਂ ਕਿ ਇੰਨੇ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਵਿਚਰਦੇ ਆ ਰਹੇ ਹਰ ਰੰਗ ਢੰਗ ਉਹਨਾਂ ਨੂੰ ਪਤਾ ਹੈ ਕਿ ਏਡੀ ਵੱਡੀ ਮਿਸਟੇਕ ਜਿਹੜੀ ਹੈ ਕਿਵੇਂ ਕਰ ਸਕਦਾ ਜੀ
0: ਮਿਸਟੇਕ ਦੀ ਗੱਲ ਨਹੀਂ ਹੈਗੀ ਸਰ ਜਦੋਂ ਜਾਂਦੇ ਆ ਮਤਲਬ ਜਿਹੜਾ ਹੈਗਾ ਆ ਲੋਕੀ ਪਿੱਛੇ ਜਾਂਦੇ ਹੀ ਹੈਗੇ ਜੀ ਨੁਮਾਇੰਦੇ ਜਿਹੜੇ ਆ ਕਿਸੇ ਬੰਦੇ ਬਾਰੇ ਪਤਾ ਕਰਨ ਵਾਸਤੇ ਜਾਂ ਥਾਣੇ ਦਾ ਕੋਈ ਐਫ ਆਈ ਆਰ ਦੱਸ ਦਿੰਦੇ ਜਾਂ ਉਸ ਵੇਲੇ ਉਹਨਾਂ ਨੂੰ ਐਫ ਆਈ ਆਰ ਦੀ ਕਾਪੀ ਦੇ ਦਿੰਦੇ ਉਹ ਕਹਿੰਦੇ ਸੀ ਐਫ ਆਈ ਆਰ ਦੀ ਕਾਪੀ ਦੇ ਉਹ ਚੱਲ ਜਾਂਦੇ ਆ ਜੀ
1: ਬਿਲਕੁਲ ਆ ਜੀ
0: ਗੱਲ ਤਾਂ ਇਹ ਹੈਗੀ ਆ ਜੀ ਸਿਰਫ ਜਿਹੜਾ ਹੈਗਾ ਆ ਇਹ ਦੋਨੇ ਪਾਸਿਓ ਹੀ ਆ ਜੀ ਮਤਲਬ ਜਿਹੜਾ ਹੈਗਾ ਆ ਇੱਕ ਪਾਸੇ ਨੂੰ ਅਕਿਊਜ਼ ਨਹੀਂ ਕਰ ਸਕਦੇ ਇਹ ਦੋਨੇ ਪਾਸਿਓ ਵੈਸੇ ਵੀ ਸਰਕਾਰ ਨੇ ਜਿਹੜਾ ਹੈਗਾ ਆ ਜਿਹੜਾ ਜ਼ਿਆਦਾ ਉਹ ਮੁੱਛਾਂ ਨੂੰ ਤਾ ਦਿੰਦੇ ਸੀਗੇ ਤੇ ਉਹਨਾਂ ਨੇ ਸਰਕਾਰ ਨੇ ਆਪਣਾ ਇਸਤਕਬਾਲ ਵੀ ਰੱਖਣਾ ਆ ਨਾ ਜੀ ਉਹਨਾਂ ਨੇ ਫਿਰ ਕੰਟਰੋਲ ਤਾਂ ਕਰਨਾ ਇਸ ਤਰੀਕੇ ਨਾਲ
1: ਜੀ ਬਿਲਕੁਲ
0: ਇਸ ਕਰਕੇ ਜਿਹੜਾ ਹੈਗਾ ਆ ਜੀ ਹੁਣ ਦੇਖਦੇ ਹੈਗੇ ਆ ਜੀ ਵੀ ਹਾਈ ਕੋਰਟ ਜਿਹੜੀ ਹੈਗੀ ਆ ਕੀ ਵਿਊ ਲੈਂਦੀ ਹੈਗੀ ਤੇ ਕੱਲ ਕੀ ਦੱਸਦੇ ਹੈਗੇ ਜੀ ਉੱਥੇ
1: ਜੀ ਬਿਲਕੁਲ ਹੈ ਜੀ
0: ਕਿਉਂਕਿ ਮੀਡੀਆ ਰਿਕਾਰਡਿੰਗ ਸਾਰੀਆਂ ਹੈਗੀਆਂ ਉਹਦੇ ਮੁਤਾਬਕ ਦੇਖਦੇ ਹੈਗੇ ਆ ਜੀ ਉਹ ਇਸ ਕਰਕੇ ਦੇਖ ਲੈਂਦੇ ਆ ਜੀ ਉੱਥੇ ਕੀ ਬਣਦਾ ਹੈ ਜੀ ਬਾਕੀ ਜਿਹੜਾ ਹੈਗਾ ਆ ਵੀ ਝਾੜੂ ਦਾ ਸਤਿਕਾਰ ਕਰੋ
1: ਭੁੰਜੇ ਸਿੱਟੀ ਰੱਖਿਆ ਕਰੋ ਉਹਨਾਂ ਨੂੰ ਚੰਗੀ ਤਰ੍ਹਾਂ ਸਵਾਰ ਸਵੂਰ ਕੇ ਸੈਲਫਾਂ ਸੁਲਫਾਂ ਦੇ ਉੱਤੇ ਰੱਖੋ ਭਾਈ
0: ਅਸੀਂ ਤਾਂ ਸਾਹਿਬ ਨਾਲ ਲਾਈਦਾ ਜੀ ਝਾੜੂ ਸਾਹਿਬ ਕਹਿੰਦਾ ਆ ਝਾੜੂ ਨੇ ਕਹਿਣਾ ਪਰ ਗੱਲ ਇਹ ਤਾਂ ਹੈਗੀ ਆ ਵੀ ਉਹ ਨਾ ਵਰਡਿੰਗ ਲਿਖਣ ਲੱਗਿਆ ਏਦਾਂ ਕਰਕੇ ਲਿਖ ਗਏ ਹੈਗੇ ਆ ਅਸਲ ਕਹਾਣੀ ਤਾਂ ਜਿਹੜੀ ਹੈਗੀ ਆ ਉਹ 1-7-52 ਬਣਾਉਣ ਦੀ ਗਰਾਊਂਡ ਬਣਾਈ ਜੀ ਤੇ ਹਾਂ ਠੀਕ ਗੱਲ ਹੈਗੀ ਆ ਜੀ ਤੇ ਉਹ ਬਈ ਦੇਰ ਇਜ ਐਪਰੀਹੈਂਸ਼ਨ ਆਫ ਬ੍ਰੀਚ ਆਫ ਪੀਸ ਜਿਹੜਾ ਹੈਗਾ ਆ ਉਹ ਇਹ ਜਰੂਰੀ ਹੁੰਦਾ ਆ ਜੀ ਵੀ ਜੇ ਕਿਸੇ ਬੰਦੇ ਦੀ 7-52 ਕਰਨੀ ਹੋਵੇ ਜੀ ਤੇ ਸਾਡੇ ਜਿਹੜੇ ਦੁਆਬੇ ਦੇ ਸਿਆਸਤਦਾਨ ਆ ਉਹ ਤਾਂ ਏਡੇ ਕੁ ਯੋਗ ਹੀ ਹੈਗੇ ਆ ਜੀ ਉਹ ਏਦਾਂ ਦੇ ਵੱਡੇ ਪਰਚੇ ਨੀ ਪਾਉਂਦੇ ਹੈਗੇ ਛੋਟਾ ਜਿਹਾ ਪਰਚਾ ਪਵਾ ਕੇ ਬੰਦਾ ਭੇਜ ਦਿੰਦੇ ਆ ਕੱਲ ਪਰਸੋਂ ਨੂੰ ਬੰਦਾ ਆ ਜੂਗਾ ਜੀ ਬਸ ਠੀਕ ਠਾਕ ਆ ਜੀ
1: ਬਿਲਕੁਲ
0: ਹਾਂਜੀ ਪਰ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਵੀ ਇਹ ਨਿਊਜ਼ ਜਿਹੜੀ ਆ ਇਹ ਬਹੁਤ ਸਪਰੈਡ ਹੋਈ ਇਸੇ ਕਰਕੇ ਕਿ ਭਾਈ ਝਾੜੂ ਦੀ ਬੇਅਦਬੀ ਉਹ ਕਹਿ ਦੇ ਪੁਲਿਸ ਵਾਲਿਆਂ ਨੇ ਵੀ ਜਿਹੜਾ ਹੈਗਾ ਆ ਵੀ ਹੋਰ ਚੋਣ ਨਿਸ਼ਾਨ ਦੀ ਬੇਅਦਬੀ ਉਹਨਾਂ ਨੇ ਝਾੜੂ ਖਿਲਾਰ ਦਿੱਤਾ ਉਹ ਜਿਹੜਾ ਝਾੜੂ ਖਿਲਾਰਿਆ ਉਹਦੇ ਨਾਲ ਹੀ ਕੰਮ ਖਰਾਬ ਹੋਇਆ
1: ਪਿਛਲੇ ਦਿਨ ਹੀ ਤੀਲਾ ਤੇਲਾ ਕਰਕੇ ਸਿੱਟਿਆ ਇੱਕ ਵੀਡੀਓ ਵਾਇਰਲ ਹੋਈ ਸੀ ਦੇਖੋ ਉਦੋਂ ਵੀ
0: ਤੇ ਉਹ ਉਦਣ ਫਿਰ ਪਰਚਾ ਨਹੀਂ ਹੋਇਆ ਹੁਣ ਗਾਂਹ ਵਾਸਤੇ ਤਾਂ ਹੋਊਗਾ ਨਾ ਜੀ
1: ਬਿਲਕੁਲ ਹੈ ਜੀ ਚਲੋ ਦੇਖਦੇ ਹਾਂ ਜੀ ਅੱਗੇ ਅੱਗੇ ਕੀ ਹੁੰਦਾ ਹੈ ਤੇ ਸੈਣੀ ਸਾਹਿਬ ਇੱਕ ਹੈਰਾਨੀ ਹਾਂਜੀ ਹਾਂਜੀ ਹਾਂਜੀ
0: ਕਿਸੇ ਨੇ ਝਾੜੂ ਵੀ ਲੈ ਕੇ ਆਉਣਾ ਹੋਵੇ ਬਾਜ਼ਾਰ ਤੋਂ ਤੇ ਨਾਲ ਇੱਕ ਜਿਹੜਾ ਹੈਗਾ ਆ ਪਾਣੀ ਦਾ ਡੋਲਾ ਲੈ ਲੈ ਨਾਲ ਛੱਟਾ ਦਿੰਦੇ ਆਉਣਾ ਚਾਹੀਦਾ ਘਰ ਤੱਕ
1: ਚਲੋ ਆਪਾਂ ਉਧਰ ਨਹੀਂ ਚੱਲਦੇ ਹੋਰ ਨਾ ਆਪਣੇ ਦੇ ਉੱਤੇ ਹੀ ਕਿਤੇ ਨਾ ਕਿਤੇ ਕੋਈ ਪਰਚਾ ਕਰਾ ਦੇ ਭਾਈ
0: ਦੁਆਬੇ ਦੇ ਵਿਚ ਏਦਾਂ ਦੀ ਗੱਲ ਨੀ ਹੁੰਦੀ ਹੈਗੀ ਅਸੀਂ ਇਸ ਪਾਰਟੀ ਦੇ ਕੋਈ ਦੁਖੀ ਥੋੜਾ ਹੈਗੇ ਅਸੀਂ ਵੋਟਰ ਸਪੋਟਰ ਆ ਇਸ ਪਾਰਟੀ
1: ਬਿਲਕੁਲ ਹੈ ਜੀ ਬਿਲਕੁਲ ਦੁਆਬੇ ਵਾਲੇ ਮਾਇੰਡ ਨੀ ਕਰਦੇ ਇੰਨਾ ਜੀ ਹਾਂਜੀ ਬਿਲਕੁਲ ਇਹ ਤਾਂ
0: ਦੁਆਬੇ ਵਾਲੇ ਬਾਇੰਡ ਨੀ ਕਰਦੇ ਦੁਆਬੇ ਵਾਲੇ ਜਿਹੜੇ ਹੈਗੇ ਆ ਛੇਤੀ ਕਿਤੇ ਨੀ ਮਤਲਬ ਜਿਹੜਾ ਹੈਗਾ ਆ ਜਦੋਂ ਮਤਲਬ ਹਾਂਜੀ ਕੋਈ ਪਾਣੀ ਸਿਰ ਤੋਂ ਲੰਘ ਜਾਂਦਾ ਉਦੋਂ ਹੀ ਮਤਲਬ ਜਿਹੜਾ ਹੈਗਾ ਆ ਕਰਦੇ ਆ ਜੋ ਮਹਿਸੂਸ ਕੀਤਾ ਨਾ ਜੀ ਉਹ ਵਰਡਿੰਗ ਲਿਖਣ ਲੱਗਿਆ ਜਿਹੜਾ ਹੈਗਾ ਆ ਪੁਲਿਸ ਆਫਿਸਰ ਨੇ ਜਿਹਨੇ ਵੀ ਲਿਖੀ ਆ ਵਰਡਿੰਗ ਉਹਨੇ ਲਿਖਣ ਲੱਗਿਆ ਇਹ ਕੀਤੇ ਹੈਗੇ ਆ ਅਦਰਵਾਈਜ਼ ਮੇਨ ਗੱਲ ਤਾਂ ਇਹ ਸੀਗੀ ਵੀ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਡਿਸਪਿਊਟ ਸੀਗਾ
1: ਜੀ
0: ਤੇ ਉਹ ਐਪਰੀਹੈਂਸ਼ਨ ਆਫ ਬ੍ਰੀਚ ਆਫ ਪੀਸ ਕਰਕੇ ਜਿਹੜਾ ਹੈਗਾ ਕਾਰਵਾਈ ਕੀਤੀ ਹੈਗੀ ਹੈ ਜੀ ਪਰ
1: ਬੰਗਾਲ ਦੀਆਂ ਚੋਣਾਂ ਤੋਂ ਲੈ ਕੇ ਹਰ ਪਾਸੇ ਬਿਹਾਰ ਤੱਕ ਧੁੰਮਾਂ ਮਚੀਆਂ ਰਹੀਆਂ ਐਸ ਆਈ ਆਰ ਦੀਆਂ ਤੇ ਇੰਡੀਆ ਗੱਠਜੋੜ ਜਿਹੜਾ ਉਹਨੇ ਵੱਡੇ ਪੱਧਰ ਦੇ ਉੱਤੇ ਦਾਅ ਪੇਚ ਜਾਂ ਸਾਰੀਆਂ ਚੀਜ਼ਾਂ ਸਿਆਸਤ ਕਹਿ ਲਓ ਜਾਂ ਹਰ ਚੀਜ਼ ਨੁਕਤਾ ਜਿਹੜਾ ਮੂਹਰੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦੇ ਵਿਚ ਤਕਰੀਬਨ ਮਹੀਨਾ ਸਵਾ ਮਹੀਨਾ ਹੋ ਗਿਆ ਐਸ ਆਈ ਆਰ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਚੱਲ ਰਹੀ ਹੈ ਸਾਰਾ ਕੁਝ ਚੱਲ ਰਿਹਾ ਪਰ ਅੱਜ ਕੈਬਨਿਟ ਮੀਟਿੰਗ ਦੇ ਵਿਚ ਜੋ ਫੈਸਲਾ ਲਿਆ ਗਿਆ ਇਕ ਪਾਸੇ ਤਾਂ ਵਿਰੋਧ ਹੋ ਰਿਹਾ ਜਾਂ ਕੇਜਰੀਵਾਲ ਸਾਹਿਬ ਤਾਂ ਪਹਿਲਾਂ ਹੀ ਨਹੀਂ ਇਸ ਚੀਜ਼ ਦੇ ਵਿਚ ਨਾਲ ਬੈਠਕਾਂ ਦੇ ਵਿਚ ਬੈਠ ਕੇ ਰਾਜੀ ਹੈ ਕੁਰਸੀ ਖਾਲੀ ਦੇਖੀ ਆਪਾਂ ਅੱਜ ਮਾਨ ਸਾਹਿਬ ਨੇ ਵੀ ਪੰਜਾਬ ਦੇ ਵਿਚ ਐਸ ਆਈ ਆਰ ਨੂੰ ਹਰੀ ਝੰਡੀ ਦੇ ਦਿੱਤੀ ਹੈ ਕਹਿੰਦੇ ਭਾਈ ਸੋਧ ਹੋਏਗੀ ਚੰਗਾ ਹੋਏਗਾ
0: ਭਾਰਤ ਸਾਹਿਬ ਜਦੋਂ ਸੁਪਰੀਮ ਕੋਰਟ ਨੇ ਕਹਿਤਾ ਇਹ ਗੱਲ ਵੀ ਇਟ ਇਜ਼ ਵੈਲਿਡ
1: ਜੀ
0: ਫਿਰ ਜਿਹੜਾ ਹੈਗਾ ਆ ਸੁਪਰੀਮ ਕੋਰਟ ਦੇ ਡਿਸੀਜਨ ਦੇ ਅਗੇਂਸਟ ਥੋੜਾ ਕੁਛ ਕੀਤਾ ਜਾ
1: ਸਕਦਾ ਹੈ ਸੁਪਰੀਮ ਕੋਰਟ ਦਾ ਬਥੇਰਾ ਕੁਝ ਹੋਰ ਵੀ ਕਹਿੰਦੀ ਆ ਉਹ ਮੰਨਦੇ ਨੇ ਡੀਏ ਦੀ ਵੀ ਗੱਲ ਕਰਦੇ ਆ ਵੀ ਡੀਏ ਦਿਓ ਭਾਈ ਲੋਕਾਂ ਨੂੰ ਮੁਲਾਜ਼ਮਾਂ ਨੂੰ
0: ਡੀਏ ਤਾਂ ਦਿੰਦੇ ਨੇ ਜੀ, ਡੀਏ ਹੁਣ ਪਤਾ ਨੀ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਜੀ। ਮੁਲਾਜ਼ਮ ਵਿਚਾਰੇ ਬਹੁਤ ਦੁਖੀ ਆ ਜੀ ਇਸ ਚੀਜ਼ ਤੇ, ਪਰ ਜਿਹੜਾ ਆ ਇਹਨਾਂ ਦਾ ਏਦਾਂ ਨਾ ਜੀ ਸੁਪਰੀਮ ਕੋਰਟ ਦਾ ਹੈਗਾ ਆ, ਤੇ ਦੂਜੀ ਗੱਲ ਇਹ ਆ ਕਿ ਉਹਦੇ ਵਿੱਚ ਹੋ ਸਕਦਾ ਵੀ ਸੈਂਟਰ ਤੋਂ ਵੀ ਮਾੜੀ ਮੋਟੀ ਕੋਈ ਜਿਹੜੀ ਹੈਗੀ ਆ ਉਹਨਾਂ ਨੇ ਕੀਤਾ ਹੋਵੇ
1: ਜੀ।
0: ਵੋਟਰ ਦੇ ਸੀ ਸਰ ਸਹੂਲਤ ਹੋਣੀ ਚਾਹੀਦੀ ਹੈਗੀ ਆ ਜੀ, ਜਿਹੜੀਆਂ ਜੈਨੂਅਨ ਜਿਹੜਾ ਹੈਗਾ ਆ ਉਹ ਬਾਅਦ ਦੇ ਵਿੱਚ ਜਿੱਦਾਂ ਮਰਜ਼ੀ ਪ੍ਰੋਟੈਸਟ ਕਰਦੇ ਰਹਿਣਗੇ ਜੀ ਵੀ ਇੰਨੀਆਂ ਕੱਟ ਦਿੱਤੀਆਂ ਤੇ ਇੰਨੀਆਂ ਕੱਟ ਦਿੱਤੀਆਂ, ਕੁਛ ਇੱਕ ਵੋਟਾਂ ਜਾਇਜ਼ ਬਣੀਆਂ ਆ ਵੀ ਸਰ ਉਹ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ, ਮੈਂ ਇਸ ਚੀਜ਼ ਦੇ ਪੱਖ ਤੇ ਆ
1: ਜੀ। ਪਰ ਸੈਂਟ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋਰ ਨਾਲ ਦੀ ਨਾਲ ਲਾਗੂ ਨਹੀਂ ਕਰ ਦੇਣੀ ਚਾਹੀਦੀ ਕਿ ਹਰ ਮਤਲਬ ਕਿ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਇਹ ਚੀਜ਼ਾਂ ਦੇ ਸਿਆਪੇ ਪੈਂਦੇ ਆ, ਜੇ ਰੈਗੂਲਰ ਹੀ ਮਤਲਬ ਕਿ ਜਿਹੜੇ ਆਪਣੇ ਰਜਿਸਟ੍ਰੇਸ਼ਨ ਜੰਮਣ ਦਾ ਮਰਨ ਦਾ ਕਮੇਟੀ ਘਰ ਨੇ ਪੰਚਾਇਤਾਂ ਨੇ ਉਹਨਾਂ ਨੂੰ ਹੀ ਕਰ ਦਿੱਤਾ ਜਾਵੇ, ਉਹ ਜਦੋਂ ਸਰਟੀਫਿਕੇਟ ਲਾਗੂ ਕਰਦੇ ਆ ਨਾਲ ਦੀ ਨਾਲ ਵੋਟ ਕੱਟੀ ਜਾਵੇ, ਜਿਹੜਾ ਬੰਦਾ ਇਸ ਦੁਨੀਆਂ ਦੇ ਉੱਤੇ ਰਿਹਾ ਹੀ ਨੀਗਾ। ਕਿੱਦਾਂ ਦਾ ਕੋਈ ਕਾਨੂੰਨ ਨੀ, ਬਿੱਲ ਨੀ ਲਿਆਇਆ ਜਾ ਸਕਦਾ ਜਾਂ ਕਾਨੂੰਨ ਪਹਿਲਾਂ ਹੀ ਹੈ ਨੀਗਾ।
0: ਤੁਸੀਂ ਟਾਂਡੇ ਦੇ ਵਿੱਚ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਆ 500 ਵੋਟ ਇੱਕ ਵਾਰਡ ਦੇ ਵਿੱਚ ਕਿਸੇ MC ਨੇ ਬਾਹਰੋਂ ਪਿੰਡਾਂ ਦੇ ਲੋਕਾਂ ਦੀ ਬਣਾਈ ਹੋਈ ਸੀ।
1: ਕੀ ਬਾਤ ਹੈ ਜੀ।
0: ਉਹ SDM ਨੂੰ ਮਤਲਬ ਜਿਹੜਾ ਹੈਗਾ ਆ ਸਾਬਕਾ MLA ਨੇ ਜਿਹੜਾ ਹੈਗਾ ਆ ਜਾ ਕੇ ਪ੍ਰੋਟੈਸਟ ਕਰਕੇ ਤੇ ਉਹਨਾਂ ਦੇ ਅੱਗੇ ਸਾਰੀ ਲਿਸਟ ਦਿੱਤੀ ਤੇ ਸਾਰਾ ਕੁਛ ਹੈਗਾ ਤੇ ਉਹਨਾਂ ਨੇ ਉਹ ਵੋਟਾਂ ਕਟਾਈਆਂ ਮੌਕੇ ਤੇ ਵੀ ਨਹੀਂ, ਇਹ ਵੋਟਾਂ ਜਾਇਜ਼ ਨਹੀਂ ਗੀਆਂ। ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਜੇ ਏਦਾਂ ਦੀਆਂ ਵੋਟਾਂ ਬਣਨਗੀਆਂ ਜਾਂ ਇਸ ਤਰੀਕੇ ਨਾਲ ਹੈਗਾ ਆ ਤੇ ਉਹ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ ਜੀ।
1: ਉਹ ਤਾਂ ਗਲਤ ਆ ਜੀ,
0: ਦੋਹਰੀ ਦੋਹਰੀ ਵੋਟਾਂ ਬਣੀਆਂ ਹੈਗੀਆਂ ਸਰ, ਬਣਾਉਂਦਾ ਕੌਣ ਆ, ਸਿਆਸਤਦਾਨ ਹੀ ਬਣਾਉਂਦੇ ਆ ਨਾ ਜੀ, ਜਿਹਨਾਂ ਨੇ ਇਲੈਕਸ਼ਨ ਲੜਨਾ ਹੁੰਦਾ ਉਹ ਹੀ ਕਰਦੇ ਆ ਨਾ ਜੀ।
1: ਬਿਲਕੁਲ ਜੀ,
0: ਮੈਂ ਤਾਂ ਤੁਹਾਨੂੰ ਬੇਨਤੀ ਅੱਗੇ ਵੀ ਕੀਤੀ ਸੀ ਵੀ ਮੈਂ ਪਿਛਲੇ 10 ਸਾਲ ਤੋਂ ਜਿਹੜੀ ਹੈਗੀਆਂ ਆਪਣੀਆਂ ਵਾਰਡ ਦੀਆਂ ਇਲੈਕਸ਼ਨ ਕਰਾ ਰਿਹਾ ਹੈਗਾ ਜੀ, ਮੈਨੂੰ ਪਤਾ ਆ। ਅਸੀਂ ਜੋ ਦੇਖੀਦਾ ਅਸੀਂ ਬੰਦੇ ਕਦੀ ਦੇਖੇ ਹੀ ਨੀ ਹੁੰਦੇ ਜੀ, ਕਿਉਂਕਿ ਸਾਡੇ ਕੋਲ ਕਮਾਂਡ ਆਉਣੀ ਉਦੋਂ ਜਦੋਂ ਮਤਲਬ ਜਿਹੜਾ ਹੈਗਾ ਆ ਇਲੈਕਸ਼ਨ ਅਸੀਂ ਕਰਾਉਣਾ ਆ ਜੀ, ਉਦੋਂ ਇਹਨਾਂ ਨੇ ਸਾਨੂੰ ਵੋਟਰ ਲਿਸਟਾਂ ਦੇ ਦੇਣੀਆਂ ਜੀ। ਉਹ ਵੋਟਾਂ ਜਿਹੜੀਆਂ ਇਹਨਾਂ ਨੇ ਆਪਣੇ ਟਿਨਿਊ ਦੇ ਵਿੱਚ ਬਣਾਈਆਂ ਹੁੰਦੀਆਂ, ਜਦੋਂ ਮਤਲਬ ਜਿਹੜਾ ਆ ਵੀ ਹਾਂਜੀ ਉਹ ਵੋਟਾਂ ਜਿਹੜੀਆਂ ਆ ਬੰਦਾ ਕੱਪੜੇ ਦੀ ਦੁਕਾਨ ਕਰਦਾ ਹੁੰਦਾ, ਉਹਨੇ ਲਾ ਕੀਤਾ ਹੁੰਦਾ ਜੀ, ਉਹਦਾ ਲਾਇਸੈਂਸ ਬਣਿਆ ਹੁੰਦਾ, ਚੱਲ ਮੇਰੇ ਭਾਈ। ਉਹ ਜਿਹੜੇ ਨਹੀਂ ਪ੍ਰੈਕਟਾਈਜ਼ਿੰਗ ਮੈਜਰ ਉਹਨਾਂ ਦੀਆਂ ਵੋਟਾਂ ਬਣਾਈਆਂ ਹੁੰਦੀਆਂ, ਡਿਸਾਈਡਿੰਗ ਫੈਕਟਰ ਉਹ ਹੁੰਦੇ ਆ ਹਾਂਜੀ, ਮਤਲਬ ਜੇ 200 ਵੋਟ ਦੇ ਵਿੱਚੋਂ ਜਿਹੜਾ 30 ਵੋਟਾਂ ਇੱਦਾਂ ਦੀਆਂ ਬਣਾਈਆਂ ਆ ਅਗਲੇ ਬੰਦੇ ਨੇ, ਡਿਸਾਈਡਿੰਗ ਫੈਕਟਰ ਤਾਂ ਉਹ ਹੋ ਗਿਆ ਬਾਹਰਲੇ ਜਿਹਨਾਂ ਨੂੰ ਸਾਡੇ ਪ੍ਰੋਫੈਸ਼ਨ ਦੇ ਨਾਲ ਕੋਈ ਇਲਾਕਾ ਦੇਖਾ ਹੀ ਨਹੀਂ ਜੀ,
1: ਜੀ
0: ਨਾ ਉਹਨਾਂ ਨੂੰ ਸਾਡੀਆਂ ਸਮੱਸਿਆਵਾਂ ਦਾ ਪਤਾ ਹੁੰਦਾ ਨਾ ਵਾਸਤਾ ਜੀ।
1: ਜੀ
0: ਪਿਛਲੇ ਸਾਲ ਮੈਨੂੰ ਮੌਕਾ ਮਿਲਿਆ ਸੀਗਾ, ਪਿਛਲੇ ਤੋਂ ਪਿਛਲੇ ਸਾਲ ਉਦੋਂ ਮੈਂ 30 ਵੋਟਾਂ ਕੱਟ ਦਿੱਤੀਆਂ ਸੀ ਜੀ, ਉਦੋਂ ਬੜਾ ਰੌਲਾ ਪਿਆ ਜੀ, ਤੇ ਇਸ ਕਰਕੇ ਵੋਟਾਂ ਕੱਟ ਦਿੱਤੀਆਂ ਜੀ ਇਸ ਤਰੀਕੇ ਦੇ ਨਾਲ। ਮੈਂ ਦੇਖਿਆ ਵੀ ਡੇ ਬੰਦੇ ਜਿਹੜੇ ਹੈਗੇ ਆ ਪਿਛਲੇ ਸਾਲ ਫੇਰ ਉਹਨਾਂ ਨੇ ਜਿਹੜਾ ਹੈਗਾ ਆ ਉਹ ਦੁਬਾਰਾ ਜਿਹੜੀ ਹੈਗੀ 10-15 ਬੰਦੇ ਹੋਰ ਬਣਾ ਲਿਆ ਜੀ। ਇੱਕ ਲੇਡੀ ਆਈ ਜੀ ਮੇਰੇ ਕੋਲ ਵੋਟ ਪਾਉਣ ਵਾਸਤੇ, ਉਹਨੂੰ ਆਪਣਾ ਜਿਹੜਾ ਇਨਵੋਲਵਮੈਂਟ ਨੰਬਰ ਨਹੀਂ ਸੀ ਪਤਾ
1: ਜੀ,
0: ਬਟ ਸੋਰੀ ਟੂ ਸੇ ਕਿ ਮੈਨੂੰ ਵੋਟ ਕਾਸਟ ਕਰਾਉਣੀ ਪਈ ਉਸ ਵੇਲੇ, ਕਿਉਂਕਿ ਉਹ ਜਿਹੜਾ ਹੈਗਾ ਆ ਇਹ ਜਦੋਂ ਲਿਸਟ ਵਿੱਚ ਨਾਂ ਫਿਗਰ ਕਰਦਾ ਸੀਗਾ ਤੇ ਫੇਰ ਇਸ ਕਰਕੇ ਮੈਨੂੰ ਵੋਟ ਪਾਉਣੀ ਪਈ, ਨਾ ਉਹਦੇ ਕੋਲ ਕੋਈ ਆਈ ਕਾਰਡ ਨਾ ਵਾਸਤਾ
1: ਜੀ।
0: ਸੋ ਇਸ ਕਰਕੇ ਏਦਾਂ ਦੀਆਂ ਵੋਟਾਂ ਭੁਗਤਾਉਂਦੇ ਆ ਜੀ, ਸਿਆਸਤਦਾਨ ਹੀ ਭੁਗਤਾਉਂਦੇ ਹੈਗੇ ਆ। ਸੋ ਇਹ ਵੋਟਾਂ ਜਿਹੜੀਆਂ ਹੈਗੀਆਂ ਜੈਨੂਅਨ ਜਿਹੜੀ ਹੈਗੀਆਂ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ, ਜਿਹੜੀਆਂ ਜੈਨੂਅਨ ਵੋਟਾਂ ਆ ਉਹ ਡਿਸਾਈਡਿੰਗ ਫੈਕਟਰ ਹੋਣਾ ਚਾਹੀਦਾ ਜੀ।
1: ਜੀ ਬਿਲਕੁਲ,
0: ਬਾਕੀ ਜੇ ਕੋਈ ਨਜਾਇਜ਼ ਕੱਟ ਹੁੰਦੀ ਹੈਗੀ ਆ ਤੇ ਉਹਦੇ ਬਾਰੇ ਤਾਂ ਜਿਹੜਾ ਹੈਗਾ ਆ ਬਾਅਦ ਦੇ ਵਿੱਚ ਸਰ, ਮੈਂ ਉਹ ਜਿਹੜਾ ਹੈਗਾ ਨਾ ਜੀ ਕਈ ਬੰਦੇ ਜਿਹੜੇ ਹੈਗੇ ਆ ਵੀ ਉਹਨਾਂ ਦੀ ਉੱਥੇ ਬੰਗਾਲ ਦੇ ਵਿੱਚ ਜਿਹਨਾਂ ਦੀਆਂ ਕੱਟ ਹੋਈਆਂ ਉਹ ਬਾਅਦ ਦੇ ਵਿੱਚ ਸਾਹਮਣੇ ਵੀ ਆਏ ਆ
1: ਜੀ,
0: ਹਾਂਜੀ ਜੀ ਅਸੀਂ ਤਾਂ 28 ਸਾਲ ਪਹਿਲਾਂ ਬੰਗਲਾਦੇਸ਼ ਤੋਂ ਆਏ ਸੀ, ਮੇਰੀ ਮਾਂ ਦੀ ਵੋਟ ਵੀ ਬਣ ਗਈ ਸੀ, ਮੇਰੀ ਪਿਛਲੇ ਸਾਲ ਮੈਂ 18 ਸਾਲਾਂ ਦਾ ਹੋਇਆ ਤੇ ਮੇਰੀ ਵੋਟ ਬਣੀ, ਪਰ ਹੁਣ ਸਾਨੂੰ ਦੁਬਾਰਾ ਵਾਪਸ ਜਾਣਾ ਪਊਗਾ ਕਿਉਂਕਿ ਸਾਨੂੰ ਇੱਥੇ CA ਦਾ ਜਿਹੜਾ ਬੈਨੀਫਿਟ ਮਿਲਣਾ ਨੀਗਾ, ਕਿਉਂਕਿ ਅਸੀਂ ਮੁਹੰਮਦਨ ਕਮਿਊਨਿਟੀ ਨਾਲ ਆ, ਜੇ ਅਸੀਂ ਹਿੰਦੂ ਹੁੰਦੇ ਤੇ ਫੇਰ ਸਾਡਾ ਜਿਹੜਾ ਇੱਥੇ ਸਰ ਜਾਣਾ ਸੀ। ਉਹ ਜਿਹੜੀ ਇਹ ਵੋਟ ਬਣ ਗਈ ਸੀ ਉਸ ਵੋਟ ਦੇ ਨਾਲ ਸਾਰੀਆਂ ਸਰਕਾਰ ਦੀਆਂ ਯੋਜਨਾਵਾਂ ਦਾ ਫਾਇਦਾ ਵੀ ਲੈ ਰਹੇ ਸੀ
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਇਸ ਚੀਜ਼ ਦਾ ਫਰਕ ਪੈਂਦਾ ਸਰ।
1: ਬਿਲਕੁਲ ਹੈ ਜੀ ਜੀ, ਹਾਏ ਇਸ ਆਰਡ ਦੇ ਵਿੱਚ ਦੇਖ ਲਓ 82 ਅਧਿਆਪਕ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਜੀ ਕਹਿ ਸਕਦੇ ਇੱਕ ਤਰ੍ਹਾਂ ਦੀ ਗਾਜ ਹੀ ਡਿੱਗੀ ਹੈ ਜੀ। 82 ਸਰਕਾਰੀ ਸਕੂਲੀ ਅਧਿਆਪਕਾਂ ਦੇ ਵਿਰੁੱਧ ਅਨੁਸ਼ਾਸਨੀ ਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਜੀ, ਤੇ ਉਹਦੇ ਵਿੱਚ ਉਹ ਗੈਰ ਹਾਜ਼ਰ ਰਹੇ ਨੇ ਜੀ, ਜਿਹੜਾ ਆਪਾਂ ਮਰਦਮਸ਼ੁਮਾਰੀ ਹੋ ਰਹੀ ਹੈ ਜੋ ਕੁਝ ਵੀ ਵਾਪਰ ਰਿਹਾ।
0: ਪਰ ਸਭ ਉੱਥੇ ਵੀ ਹੈਗਾ ਆ, ਉਹ ਕਹਿੰਦੇ ਅਸੀਂ ਸਵੇਰ ਦੇ ਉੱਥੇ ਬੈਠੇ ਰਹੇ ਹੈਗੇ ਆ, ਸਾਨੂੰ ਰਿਜ਼ਰਵ ਸਟਾਫ ਚ ਰੱਖਿਆ ਹੋਇਆ ਸੀਗਾ ਜੀ, ਉਹ ਵਿਚਾਰੇ ਉਹ ਇੱਕ ਅਧਿਆਪਕ ਦਾ ਮੀਡੀਆ ਦੇ ਵਿੱਚ ਰੋ ਰਿਹਾ
1: ਸੀ ਪਿਛਲੇ ਦਿਨ ਰੋਣ ਦੇ ਲੱਗਿਆ ਹੋਇਆ ਸੀ
0: ਸਵੇਰ ਤੋਂ ਕਹਿੰਦਾ ਸਾਨੂੰ ਭੁੱਖੇ ਬਿਠਾਈ ਰੱਖਿਆ ਜੀ ਹਾਂਜੀ ਨਾ ਰੋਟੀ ਨਾ ਪਾਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਨੂੰ ਕਹਿਤਾ ਜੀ ਗੈਰ ਹਾਜ਼ਰ ਜੀ ਤੁਸੀਂ
1: ਜੀ ਬਿਲਕੁਲ ਹੈ ਜੀ
0: ਏਦਾਂ ਨੀ ਹੋ ਸਕਦਾ ਹੈਗਾ ਕੋਈ ਵੀ ਮਤਲਬ ਨੌਕਰੀ ਪੇਸ਼ਾ ਬੰਦਾ ਜਿਹੜਾ ਹੈਗਾ ਛੇਤੀ ਕਿਤੇ ਆਪਣੀ ਨੌਕਰੀ ਦਾ ਤੇ ਨੀ ਲਾਂਦਾ ਕੋਸ਼ਿਸ਼ ਜਰੂਰ ਕਰਦੇ ਹੁੰਦੇ ਹੈਗੇ ਵੀ ਹਾਂਜੀ ਤੇ ਹਾਂਜੀ ਮੇਰੀ ਵੋਟ ਜਿਹੜੀ ਆ ਡਿਊਟੀ ਜਿਹੜੀ ਆ ਕੱਟ ਹੋ ਜਾਏ ਜੇ ਨਹੀਂ ਕੱਟ ਹੁੰਦੀ ਤੇ ਤੁਸੀਂ ਯਕੀਨ ਕਰੋ ਛੋਟੇ ਛੋਟੇ ਬੱਚਿਆਂ ਵਾਲੀਆਂ ਜਿਹੜੀਆਂ ਹੈਗੀਆਂ ਉਹ ਵੀ ਵਿਚਾਰੀਆਂ ਜਿਹੜੀਆਂ ਆਪਣਾ ਬੱਚਾ ਕਿਤੇ ਰੱਖ ਕੇ ਤੇ ਫੇਰ ਉੱਥੇ ਡਿਊਟੀ ਤੇ ਜਾਂਦੀਆਂ ਦੇਖੀਆਂ ਮੈਂ
1: ਬਿਲਕੁਲ
0: ਸੋ ਇਸ ਕਰਕੇ ਮੈਂ ਮਤਲਬ ਉਹ ਹੋ ਸਕਦਾ ਆਪਣਾ ਡਿਫੈਂਸ ਦੇਣ ਜੀ ਇਸ ਚੀਜ਼ ਦੇ ਉੱਤੇ ਤੇ ਬਟ ਜਿਹੜਾ ਹੈਗਾ ਆ ਉਹ ਨਜਾਇਜ਼ ਲੱਗਦਾ ਜੀ ਜਾਇਜ਼ ਨਹੀਂ ਲੱਗਦਾ ਹੈਗਾ ਇੰਨੇ ਬੰਦੇ ਜਿਹੜੇ ਹੈਗੇ ਕਲੈਕਟਿਵਲੀ ਜਿਹੜਾ ਹੈਗਾ ਆ ਵੀ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਹੋ ਸਕਦੇ ਸਰ ਸਾਰਾ ਰਿਜ਼ਰਵ ਸਟਾਫ ਸੀਗਾ ਜੀ ਪਤਾ ਨੀ ਸਰ ਜਿਹੜੇ ਹੈਗੇ ਨਾ ਆਫੀਸਰ ਜਿਹੜੇ ਹੈਗੇ ਆ ਇਹ ਵੀ ਇੱਕ ਟੀਚਿੰਗ ਸਟਾਫ ਨਾਲ ਪਤਾ ਨੀ ਕੀ ਚੱਕਰ ਹੈਗਾ ਜੀ ਇਹ ਐਗਜੈਕਟਿਵ ਵਾਲਿਆਂ ਨੂੰ ਨਾ ਜੀ ਵੈਸੇ ਹੀ ਇਹਨਾਂ ਨਾਲ ਜਿਹੜੀ ਹੈਗੀ ਉਦਾਂ ਹੀ ਜੈਲਸੀ ਹੋਈ ਰਹਿੰਦੀ ਹੈ
1: ਹਾਂ ਬਿਲਕੁਲ ਆ ਜੀ ਉਹ ਵੀ ਆ ਜੀ ਬਿਲਕੁਲ ਨਹੀਂ ਨਾਲੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਬੱਚਿਆਂ ਦਾ ਜਿਹੜਾ ਸਿਲੇਬਸ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹ ਪੂਰਾ ਹੋਣ ਦਿਓ ਦੂਸਰੇ ਪਾਸੇ ਦੇਖ ਲਓ ਮਤਲਬ ਕਿ ਪਬਲਿਸਿਟੀ ਲੈ ਰਹੇ ਨੇ ਜੀ ਬੱਚਿਆਂ ਨੂੰ ਮਤਲਬ ਕਿ ਸਵਾਲ ਜਾਂ ਬੱਚੇ ਸਵਾਲ ਕਰਦੇ ਨੇ ਜਾਂ ਉਹ ਸਾਰੀਆਂ ਚੀਜ਼ਾਂ ਵੀ ਇੱਕੋ ਹੀ ਅਸੀਂ ਕਲਾਸ ਦੇ ਆ ਤੇ ਉਹਦੇ ਵਿਚ ਇੱਕੋ ਹੀ ਸਾਡੇ ਨੰਬਰ ਆਏ ਨੇ ਪਰ ਏਜ ਗਰੁੱਪ ਦੇ ਹਿਸਾਬ ਦੇ ਨਾਲ ਦੇਖ ਕੇ ਉਹਨੂੰ ਪਹਿਲਾਂ ਲਾਣ ਦਿੱਤਾ ਦੂਜਾ ਲਾਣ ਦਿੱਤਾ ਉਹਦੇ ਵਿਚ ਸਿਸੋਦੀਆ ਸਾਹਿਬ ਉੱਥੇ ਬੈਠੇ ਜਵਾਬ ਦੇ ਰਹੇ ਨੇ ਮਾਨ ਸਾਹਿਬ ਦੇ ਰਹੇ ਨੇ ਜੀ ਉਹ ਚੱਲ ਕੀ ਰਿਹਾ ਇਹ ਜੀ
0: ਇਹ ਚੱਲ ਰਿਹਾ ਇਹ ਜੀ ਕਿ ਇਹਦੇ ਤੇ ਅੱਜ ਹਮੀਰ ਸਿੰਘ ਹੋਣਾ ਨੇ ਵੀ ਪ੍ਰੋਗਰਾਮ ਕੀਤਾ ਹੈਗਾ ਜੀ
1: ਜੀ
0: ਇਹਨਾਂ ਨੇ ਇੰਨੀ ਗਰਮੀ ਕਰਕੇ ਵੀ ਛੁੱਟੀਆਂ ਨਹੀਂ ਕੀਤੀਆਂ ਇਸ ਕਰਕੇ ਕਿ ਇਹਨਾਂ ਨੇ ਇੱਕ ਮੈਗਾ ਪੀਟੀਐਮ ਕੀਤੀ ਜੀ ਸਾਰੇ ਸਕੂਲਾਂ ਦੇ ਵਿੱਚ
1: ਅੱਛਾ ਜੀ
0: ਉਹ ਇਹਨਾਂ ਨੇ ਪਹਿਲਾਂ ਚੱਲਦੀਆਂ ਪਈਆਂ ਸੀਗੀਆਂ ਵੋਟਾਂ ਤੇ ਚੋਣ ਜ਼ਾਬਤਾ ਲਗਾਇਆ ਸੀ ਤੇ ਇਸ ਕਰਕੇ ਉਹ ਕਰ ਨਹੀਂ ਸੀ ਸਕਦੇ ਇਹ ਇਹਨਾਂ ਨੇ ਇਵੈਂਟ ਕਰਨਾ ਸੀ ਇਹਨਾਂ ਨੇ ਫਿਰ ਸ਼ਨੀਵਾਰ ਉਹ ਇਵੈਂਟ ਆਪਣਾ ਭੁਗਤਾ ਲਿਆ ਜੀ
1: ਜੀ
0: ਉਹਦੇ ਵਿਚ ਜਿਹੜਾ ਬੱਚਿਆਂ ਨੂੰ ਸੱਦ ਕੇ ਤੇ ਸਾਰਾ ਕੁਛ ਸੱਦ ਕੇ ਤੇ ਉੱਥੇ ਭਗਵੰਤ ਮਾਨ ਹੋਣਾ ਦਾ ਜਿਹੜਾ ਹੈਗਾ ਆ ਪੰਪਲੈਟ ਜਿਹਾ ਛਪਾਏ ਸੀਗੇ ਉਹਨਾਂ ਦੇ ਉੱਤੇ ਉਹਨਾਂ ਦੀਆਂ ਅਚੀਵਮੈਂਟ ਪੇਰੈਂਟਸ ਨੂੰ ਵੀ ਨਾਲ ਉਹ ਦਿੱਤੀਆਂ ਜੀ ਸਾਰਾ ਕੁਛ ਦਿੱਤਾ ਜੀ ਵੀ ਹਾਂ ਜੀ ਮਤਲਬ ਇਹ ਹੈਗਾ ਆ ਕਿ ਇਹਨਾਂ ਨੇ ਆਪਣੇ ਇੱਕ ਪਾਰਟੀ ਦਾ ਜਿਹੜਾ ਹੈਗਾ ਆ ਵੀ ਉਹ ਸਪਰੈਡ ਕਰਨ ਵਾਸਤੇ ਵੀ ਉਹਨਾਂ ਨੂੰ ਜਿਹੜੇ ਆ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਐਜ ਏ ਚਿਲਡਰਨ ਯਾਨੀ ਕਿ ਸਟੂਡੈਂਟਸ ਐਂਡ ਦੇਅਰ ਪੇਰੈਂਟਸ
1: ਆਪਣੀ ਜਗ੍ਹਾ ਦੇ ਉੱਤੇ ਆ ਉਦੋਂ ਪਿਛਲੇ ਜਿਹੜੇ ਬਿਆਨ ਕੱਢ ਕੇ ਦੇਖ ਲੋ ਜਾਂ ਜਦੋਂ ਪ੍ਰਚਾਰ ਚੱਲਦਾ ਸੀ ਕਹਿੰਦੇ ਸੀ ਮੇਰੇ ਕੰਮਾਂ ਨੂੰ ਤੁਸੀਂ ਵੋਟ ਪਾਵੋਗੇ ਤੇ ਹੁਣ ਫਿਰ ਉਹ ਬੱਚਿਆਂ ਤੱਕ ਵੀ ਇੰਨੀ ਗਿਰ ਗਏ ਆ ਭਾਈ ਬੱਚਿਆਂ ਦਾ ਵੀ ਮਿਸ ਯੂਜ਼ ਆ ਉਹਨਾਂ ਨੂੰ ਵੀ ਉਸ ਚੀਜ਼ ਦੇ ਵਿਚ ਤੁਸੀਂ ਲੈ ਕੇ ਖਿੱਚ ਕੇ ਆ ਰਹੇ ਹੋ
0: ਸਰ ਦਿੱਲੀ ਮਾਡਲ ਆ ਤੁਸੀਂ ਯਾਦ ਕਰੋ ਜਦੋਂ ਮਨੀਸ਼ ਸਿਸੋਦੀਆ ਅੰਦਰ ਸੀਗਾ ਤੇ ਕੇਜਰੀਵਾਲ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਕਹਿੰਦਾ ਸੀ ਵੀ ਪ੍ਰਧਾਨ ਮੰਤਰੀ ਨੂੰ ਲੈਟਰ ਲਿਖੋ ਇੱਕ ਹਾਂਜੀ ਤੇ ਹਮਾਰੇ ਸਿਕਸ਼ਾ ਮੰਤਰੀ ਜੋ ਹੈ ਉਨਕੋ ਰਿਲੀਜ਼ ਕੀਆ ਜਾਏ ਉਨਕੋ ਛੋੜਾ ਜਾਏ
1: ਹਾਂਜੀ
0: ਹਮਾਰੀ ਪੜ੍ਹਾਈ ਡਿਸਟਰਬ ਹੋ ਰਹੀ ਹੈ ਤੇ ਕੇਜਰੀਵਾਲ ਉਹਨੇ ਸਿਸੋਦੀਆ ਨੇ ਕਿਹੜਾ ਕਲਾਸਾਂ ਦੇ ਵਿਚ ਆ ਕੇ ਪੜ੍ਹਾਉਣਾ ਸੀ ਨਿਆਣੇ ਨੂੰ ਪੜ੍ਹਾਉਣਾ ਤੇ ਟੀਚਰਾਂ ਨੇ ਸੀ ਨਾ ਟੀਚਰਾਂ ਤੋਂ ਲੈਟਰ ਲਿਖਾਏ ਜਾ ਰਹੇ ਸੀ ਹਾਂਜੀ ਤੇ ਉਹਨਾਂ ਕੋਲੋਂ ਸਟੂਡੈਂਟਸ ਕੋਲ ਲੈਟਰ ਲਗਾਏ ਉਦੋਂ ਵੀ ਕ੍ਰਿਟਿਸਿਜ਼ਮ ਹੋਇਆ ਸੀ ਭਾਈ ਤੁਸੀਂ ਸਟੂਡੈਂਟਸ ਨੂੰ ਐਜ਼ ਏ ਜਿਹੜਾ ਪੋਲੀਟੀਕਲ ਟੂਲ ਯੂਜ਼ ਕਰ ਰਹੇ ਹੋ
1: ਜੀ ਉਹ ਬੇਟੀ ਨੇ ਜਦੋਂ ਨਾ ਸਵਾਲ ਪੁੱਛਿਆ ਇਹ ਕਿ ਭਾਈ ਏਦਾਂ ਕਾਹਤੋਂ ਕਰਦੇ ਹੋ ਅਸੀਂ ਸਾਰੇ ਮਤਲਬ ਕਿ ਤਿੰਨ ਸਿਸੋਦੀਆ ਅੱਗੇ ਉਹ ਕਹਿੰਦਾ ਵੀ ਬਹੁਤ ਬੜੀਆ ਬੇਟਾ ਬਹੁਤ ਅੱਛਾ ਸਵਾਲ ਕੀਆ ਹੈ ਕਹਿੰਦਾ ਤੇ ਕਹਿੰਦਾ ਇਹੀ ਅਸੀਂ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਨੂੰ ਤੁਸੀਂ ਸਵਾਲ ਪੁੱਛ ਚੁੱਕੋ ਪਰ ਉਹਦੇ ਉੱਤੇ ਅਸਰ ਨਾ ਕਰਿਓ ਕੋਈ
0: ਬਿਲਕੁਲ ਉਹ ਤੇ ਸਿਰਫ ਸਰ ਇਹ ਜਾਣ ਬੁੱਝ ਕੇ ਜੋ ਨਿਊਜ਼
1: ਪਲੈਨਡ ਹੀ ਆ ਸਾਰਾ ਹੁੰਦਾ ਜੀ ਬਿਲਕੁਲ
0: ਸਾਰਾ ਕੁਝ ਜੀ
1: ਕਿਹਨੇ ਕੀ ਕਹਿਣਾ ਕਿਹਨੇ ਕੀ
0: ਕਿਹੜਾ ਹੈਗਾ ਕਰਕੇ ਤੇ ਲੋਕਾਂ ਨੂੰ ਦਿਖਾਇਆ ਜਾਂਦਾ ਜੀ
1: ਜੀ
0: ਉਹ ਪੰਜਾਬ ਦੇ ਲੋਕ ਕਿੰਨੇ ਕੁ ਸਮਝਦਾਰ ਆ ਇਹ ਤਾਂ ਹੁਣ 27 ਚ ਪਤਾ ਲੱਗੂਗਾ ਜੀ
1: ਬਿਲਕੁਲ
0: ਹੈਗੇ ਆ ਜੀ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਤੇ ਨਹੀਂ ਸਮਝਦੇ ਹੈਗੇ ਜੀ ਜਾਂ ਇੱਕ ਫੋਟੋ ਖਿਚਾ ਲਈ ਲੀਡਰ ਦੇ ਨਾਲ ਤੇ ਉਹਦੇ ਨਾਲ ਹੀ ਉਹਦੀ ਪ੍ਰਾਪਤੀ ਹੋ ਜਾਂਦੀ ਹੈਗੀ ਆ
1: ਬਿਲਕੁਲ
0: ਪਤਾ ਨੀ ਕੀ ਪੁੱਛਿਆ ਜੀ ਬੱਚਿਆਂ ਦੇ
1: ਤੇ ਸੈਣੀ ਸਾਹਿਬ ਇੱਕ ਖਬਰ ਹੋਰ ਲੈ ਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਵੈਸੇ ਤਾਂ ਹਾਈ ਕੋਰਟ ਬੜੇ ਲੰਮੇ ਸਮੇਂ ਤੋਂ ਰੋਲਾ ਪਾ ਰਹੀ ਹੈ ਇਹ ਵੀ ਚੀਜ਼ਾਂ ਕਾਨੂੰਨ ਨੂੰ ਲਾਗੂ ਕਰਨ ਦੀ ਜਾਂ ਹਾਈ ਕੋਰਟ ਨੇ ਰੋਪੜ ਦੇ ਡਿਪਟੀ ਕਮਿਸ਼ਨਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ ਤੇ ਲੀਗਲ ਮਾਈਨਿੰਗ ਜਿਹੜੀ ਹੋ ਰਹੀ ਹੈ ਪਿਛਲੇ 4 ਸਾਲਾਂ ਤੋਂ ਹੀ ਰੋਲਾ ਪਈ ਜਾਂਦਾ ਵੈਸੇ ਤਾਂ ਰੋਲਾ ਤਾਂ ਉਹਨਾਂ ਤੋਂ ਪਹਿਲਾਂ ਦਾ ਵੀ ਪੈਂਦਾ ਹੈ ਪਰ ਇਹਦੇ ਉੱਤੇ ਕੁਝ ਹੋਊਗਾ ਕਿ ਨਹੀਂ ਹੋਊਗਾ
0: ਭੋਲੇ ਸਾਹਿਬ ਇੱਕ ਵਾਰੀ ਕੈਪਟਨ ਸਾਹਿਬ ਵੀ ਗਏ ਸੀ, ਕਹਿੰਦੇ ਹੈਲੀਕਾਪਟਰ ਉਹਨਾਂ ਨੇ ਥੱਲੇ ਕੀਤਾ, ਉੱਥੇ ਦੇਖਿਆ ਵੀ ਮਾਈਨਿੰਗ ਹੋ ਰਹੀ ਆ ਜੀ। ਹਾਂਜੀ, ਉਹ ਫਿਰ ਮੁੜ ਕੇ ਜਿਹੜਾ ਹੈਗਾ ਆ ਵੀ ਮਾਈਨਿੰਗ ਵਾਲੇ ਫੜੇ ਫੁੜੇ ਜੀ, ਏਦਾਂ ਕਰਕੇ ਬਾਅਦ ਚ ਕਹਿੰਦੇ ਮੇਰੇ ਕੋਲ ਫਾਈਲਾਂ ਆ ਗਈਆਂ ਜੀ, ਤੇ 19 ਮੰਤਰੀ ਸਾਡੇ 19 ਜਿਹੜੇ ਹੈਗੇ ਵਿਧਾਇਕ ਆ ਉਹਨਾਂ ਦਾ ਹਿੱਸਾ ਆ ਜੀ, ਮੇਰੇ ਕੋਲ ਫਾਈਲਾਂ ਪਈਆਂ ਆ ਜੀ। ਹਾਂਜੀ, ਮੈਂ ਸੋਨੀਆ ਗਾਂਧੀ ਨੂੰ ਭੇਜ ਦਿੱਤੀਆਂ ਜੀ, ਪਤਾ ਨੀ ਅਜੇ ਤੱਕ ਤਾਂ ਕੋਈ ਐਕਸ਼ਨ ਉਹਤੇ ਨੀ ਹੋਇਆ, ਤੇ ਇਹ ਤੇ ਕੀ ਐਕਸ਼ਨ ਹੋਣਾ ਆ, ਹਾਈਕੋਰਟ ਵੀ ਆਪਣਾ ਰੋਲਾ ਰੂਲਾ ਪਾ ਕੇ ਹਟ ਜੂਗੀ, ਹੋਰ ਉੱਥੇ ਕੀ ਕਰਨਾ ਜੀ। ਗਰਾਊਂਡ ਰਿਐਲਿਟੀ ਤਾਂ ਹੈਗੀ ਆ ਨਾ ਜੀ, ਇਹ ਤੁਹਾਨੂੰ ਪਤਾ ਆ ਵੀ ਇਲੀਗਲ ਮਾਈਨਿੰਗ ਹੁੰਦੀ ਆ ਤੇ ਹੋ ਰਹੀ ਆ ਜੀ, ਤੇ ਇਸੇ ਕਰਕੇ ਇਸੇ ਚੀਜ਼ ਕਰਕੇ ਤਾਂ ਸਰ ਜਿਹੜਾ ਹੈਗਾ ਆ ਵੀ 5 ਲੱਖ ਕਰੋੜ ਦਾ ਕਰਜ਼ਾਈ ਵੀ ਤਾਂ ਪੰਜਾਬ ਇਸੇ ਕਰਕੇ ਹੋਇਆ ਜੀ। ਜੇ ਮੰਨ ਲਓ ਇਹ ਤਾਂ ਨੀ ਹੈਗਾ ਹੈ ਜੀ ਵੀ ਸਟੇਟ ਕਰਜ਼ਾਈ ਹੋਈ ਆ, ਲੋਕ ਤਾਂ ਵਿੱਚ ਜਿਹੜੇ ਹੈਗੇ ਆ 2 ਨੰਬਰ ਦਾ ਕੰਮ ਕਰਦੇ, ਮਾਈਨਿੰਗ ਦਾ ਕੰਮ ਕਰਦੇ, ਅਮੀਰ ਦਾ ਹੋਈ ਜੀ।
1: ਬਿਲਕੁਲ,
0: ਪੈਸਾ ਤਾਂ ਦੇਖੋ ਸਟੇਟ ਦੇ ਜਿਹੜੇ ਸੰਸਾਧਨ ਆ ਇਹ ਲੁੱਟੇ ਤਾਂ ਗਏ ਆ ਨਾ
1: ਜੀ। ਬਿਲਕੁਲ,
0: ਤੁਸੀਂ ਜਿਹੜਾ ਹੈਗਾ ਆ ਇੱਕ ਕੋਈ ਇੰਡੀਪੈਂਡੈਂਟ ਏਜੰਸੀ ਜਿਹੜੀ ਹੈਗੀ ਆ ਕੇ ਚੈੱਕ ਤਾਂ ਕਰੇ ਜਿਹੜੇ ਵਿਧਾਇਕ ਜਾਂ ਵਿਧਾਇਕਾਂ ਦੇ ਥੱਲੇ ਜਿਹੜੇ ਇਹ ਕੰਮ ਕਰਦੇ ਸੀਗੇ ਉਹਨਾਂ ਦੀਆਂ ਪ੍ਰੋਪਰਟੀਜ਼ ਕਿਸ ਰੇਸ਼ੋ ਨਾਲ ਇਨਕਰੀਜ਼ ਕੀਤੀਆਂ ਆ, ਤੇ ਆਪਣੇ ਆਪ ਪਤਾ ਲੱਗ ਜਾਊਗਾ ਜੀ।
1: ਬਿਲਕੁਲ ਹੈ ਜੀ, ਬਿਲਕੁਲ। ਸੈਣੀ ਸਾਹਿਬ, ਔਜਲਾ ਸਾਹਿਬ ਜੁੜੇ ਨੇ, ਸ਼ਾਇਦ ਕੋਈ ਗੱਲ ਕਰਨੀ ਚਾਹੁੰਦੇ ਹੋਣ, ਨਿੱਘਾ ਸਵਾਗਤ ਉਹਨਾਂ ਦਾ ਵੀ ਕਰਦੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
0: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਜੀ ਅਨੁਜ ਜੀ।
2: ਹੈਲੀਕਾਪਟਰ ਨੀਵਾ ਕਰਕੇ ਲੰਘਦੇ ਆ ਰਾਜਨ ਜੀ, ਉਹਦੇ ਨਾਲ ਕੋਈ ਫਰਕ ਪੈਂਦਾ?
1: ਧੂੜੇ ਪੈਂਦੀ ਲੋਕਾਂ ਦੇ ਮੂੰਹ ਅੱਖਾਂ ਦੇ ਵਿੱਚ
0: ਸਰ, ਪਿਆ ਤਾਂ ਕੋਈ ਨੀ ਹੈਗਾ, ਪਰ ਕੈਪਟਨ ਸਾਹਿਬ ਨੂੰ ਜਰੂਰ ਪਿਆ ਜੀ। ਅਗਲਿਆਂ ਨੇ ਕਿਹਾ ਭਾਈ ਤੂੰ ਤਾਂ ਜਿਹੜੇ ਸਾਡੀਆਂ ਫਾਈਲਾਂ ਬਣਾਉਂਦਾ ਤੇਰੀ ਮੋਟੀ ਫਾਈਲ ਬਣਾਉਂਦੇ ਹੈਗੇ ਆ ਜੀ, ਉਹ ਅੱਜ ਕੱਲ ਹੁਣ ਜਿਹੜਾ ਹੈਗਾ ਆ ਕਹਿੰਦੇ ਤੇ ਮੇਰੇ ਜਨਮ ਦਿਨ ਤੇ ਕਿਸੇ ਨੇ ਵਧਾਈ ਨੀ ਦਿੱਤੀ। ਹਾਂਜੀ, ਮੇਰੇ ਕਹਿੰਦੇ ਜਿਹੜੇ ਭਰਾ ਮਰ ਗਿਆ ਤਾਂ ਬੀਜੇਪੀ ਵਾਲਿਆਂ ਨੇ ਵਧਾਈ ਨੀ ਦਿੱਤੀ, ਸੋਗ ਪ੍ਰਗਟ ਨੀ ਕੀਤਾ। ਅਤੇ ਰਾਹੁਲ ਗਾਂਧੀ ਨੇ ਮੇਰੇ ਕੋਲ ਸੋਗ ਪ੍ਰਗਟ ਕੀਤਾ ਤੇ ਰਾਹੁਲ ਗਾਂਧੀ ਨੇ ਜਨਮ ਦਿਨ ਦੀ ਵਧਾਈ ਦਿੱਤੀ ਆ ਜੀ।
1: ਜੀ,
2: ਕੀਤੀਆਂ ਲੱਤੀ ਦੀਆਂ ਪੇਸ਼ ਦੁੱਲੇ ਦੇ ਆਈਆਂ ਤਾਂ ਆਉਣੀਆਂ ਨੇ ਜੀ ਹੁਣ।
1: ਬਿਲਕੁਲ ਹੈ ਜੀ,
0: ਹੁਣ ਗੱਲ ਏਦਾਂ ਹੈਗੀ ਆ ਨਾ ਜੀ, ਤੁਸੀਂ ਹੁਣ ਆਪਣਾ ਵੀ ਤਾਂ ਸਿਸਮਾ ਏਦਾਂ ਹੀ ਖੜਾ ਕਰ ਲਿਆ ਜੀ।
2: ਬਿਲਕੁਲ ਬਿਲਕੁਲ ਬਿਲਕੁਲ, ਅਗਲਿਆਂ ਨੇ ਕੰਨ ਦੇ ਥੱਲੇ ਦੀ ਸੋਰੀ ਗੋਡਿਆਂ ਦੇ ਥੱਲੇ ਦੀ ਕੰਨ ਫੜਾਏ ਹੋਏ ਨੇ, ਕੋਈ ਬੋਲ ਸਕਦਾ?
0: ਬਿਲਕੁਲ ਜੀ,
2: ਤੁਸੀਂ ਦੇਖੋ ਵੀ ਜਿਹੜਾ ਬੰਦਾ ਕੈਪਟਨ ਸਾਹਿਬ ਦੇ ਪਿੱਛੇ ਪਿੱਛੇ ਫਿਰਦਾ ਸੀ ਤੇ ਅਗਲਿਆਂ ਜਾ ਕੇ ਭਾਜਪਾ ਦਾ ਪ੍ਰਧਾਨ ਸਿਰ ਤੇ ਬਣਾ ਦਿੱਤਾ, ਕੈਪਟਨ ਸਾਹਿਬ ਨੇ ਤਾਂ ਤੜਫਣਾ ਹੀ ਸੀ ਜੀ।
1: ਜੀ
0: ਬਿਲਕੁਲ ਜੀ,
2: ਹੁਣ ਚੀਕਾਂ ਮਾਰਨੀ ਅਸੀਂ ਵੀ ਉਹਨੂੰ ਅੱਜ ਪ੍ਰਧਾਨ ਕਹਾਂਗੇ ਅਸੀਂ।
1: ਬਿਲਕੁਲ ਹੈ ਜੀ,
0: ਵੀਰ ਜੀ ਤੁਸੀਂ ਮੇਰੇ ਨਾਲੋਂ ਪੋਲੀਟੀਕਲੀ ਜਿਆਦਾ ਵੇਕੰਡ ਹੋ, ਤੇ ਤੁਸੀਂ ਮੈਨੂੰ ਇੱਕ ਗੱਲ ਤਾਂ ਦੱਸੋ, ਓਦਾਂ ਦੀਆਂ ਫੋਟੋਆਂ ਤਾਂ ਕੈਪਟਨ ਸਾਹਿਬ ਦੀਆਂ ਰੂਸਾਂ ਨਾਲ ਨੀ ਆਉਂਦੀਆਂ ਪਈਆਂ ਜਿੱਦਾਂ ਦੀਆਂ ਕੇਬਲ ਤੇ ਲੋਹੜਾਂ ਦੀਆਂ ਆਉਂਦੀਆਂ ਪਈਆਂ ਮੀਡੀਆ ਚ?
1: ਉਹ ਕਹਿੰਦੇ ਸਾਡਿਆਂ ਪਰਾਂ ਤੋਂ ਸਿੱਖੀ ਉਡਣਾ, ਬਹਿ ਕੇ ਦੂਰ ਕਿਤੇ ਆਲਣਾ ਬਣਾ ਕੇ।
3: ਆਈ ਹੁੰਦਾ ਫਿਰ
1: ਜੀ,
0: ਨਹੀਂ ਸਾਂਝ ਕੈਪਟਨ ਸਾਹਿਬ ਦੀ ਜ਼ਿਆਦਾ ਸੀ ਜਾਂ ਕੇਬਲ ਤੇ ਲੋਹਣਾ ਦੀ?
1: ਜੀ
3: ਉਹ ਤਾਂ ਸਾਰਾ ਖਰਚਾ ਕਹਿੰਦੇ ਕੇਬਲ ਢਿੱਲੋਂ ਹੀ ਕਰਦੇ ਸੀਗੇ, ਕੇਬਲ ਢਿੱਲੋਂ ਸੀ ਜਾਂ ਰਾਣਾ ਸੋਢੀ ਸੀ, ਇਹੀ ਸਾਰਾ ਖਰਚਾ ਕਰਦੇ ਰਹੇ ਜਦੋਂ ਪਹਾੜਾਂ ਚ ਉੱਪਰ ਜਾਂਦੇ ਸੀ ਇਕੱਠੇ ਹੋ ਕੇ ਇਹ।
1: ਜੀ
3: ਹਾਂਜੀ, ਅਜੇ ਤਾਂ ਹੋਰ ਪਤਾ ਨੀ ਕੀ ਕੁਛ ਆਊਗਾ, ਅਜੇ ਮਾੜੀ ਜਿਹੀ ਫੋਟੋ ਹੀ ਦਿਖਾਈ ਹੈ ਉਹਨੇ, ਕਹਿੰਦੇ ਕੇਬਲ ਢਿੱਲੋਂ ਨੇ ਦਿਖਾਈ ਹੈ ਜਾਂ ਕਿਸੇ ਹੋਰ ਨੇ ਦਿਖਾਈ ਹੈ ਜੀ।
1: ਜੀ ਉਹ ਹੋਸਪਿਟਲ ਦੀ ਆ ਮੇਰੀ ਗੱਲ ਨਾਲ ਫੋਟੋ ਜਿਹੜੀ ਜ਼ਿਕਰ ਕਰ ਰਹੇ ਹੋ,
3: ਆਹੋ ਜਾਂ ਕਈ ਵਾਰੀ ਪਾਇਆ, ਪਰ ਇੰਨਾ ਵੀ ਨੀ ਹੋ ਸਕਦਾ ਵੀ ਮਤਲਬ ਕੋਈ
1: ਨਹੀਂ, ਕੋਈ ਜਿੱਦਾਂ ਹੋ ਸਕਦਾ ਕੋਈ ਮਤਲਬ ਕਿ ਸਕਿਨ ਦੀ ਪ੍ਰੋਬਲਮ ਹੋ ਸਕਦੀ ਆ।
0: ਦੇਖੋ ਵੀਰ ਜੀ, ਵੱਡੀ ਗੱਲ ਤਾਂ ਇਹ ਹੈਗੀ ਕਿ ਆਫ ਏਅਰ ਵੀ ਮੈਂ ਤੁਹਾਡਾ
3: ਬਜ਼ੁਰਗ ਅੱਗੇ ਕਿੰਨੀ ਗਈ ਰਾਜਨ ਜੀ ਇਹ ਗੱਲ ਕਹੀ ਆ, ਉਹ ਬਜ਼ੁਰਗ ਬੇਚਾਰੇ ਸਵੇਰੇ ਮੋਟਰ ਤੇ ਚਲੇ ਜਾਂਦੇ ਸੀ, ਮਸਾਂ ਦਾ ਖਾਣ ਜੋਗੇ ਦਾਲ ਇਕੱਠੇ ਹੁੰਦੇ ਸੀ, ਸਾਰੀ ਦਿਹਾੜੀ ਕੰਮ ਕਰਕੇ ਬਹੁਤਾਂ ਦੇ ਮੂਤਰਾਂ ਕੱਪੜੇ ਧੋਂਦੇ ਸੀ।
1: ਜੀ
3: ਹਾਂਜੀ, ਤੇ ਉਹ ਬੇਚਾਰੇ ਕਹਿੰਦੇ ਮਾੜਾ ਕੰਮ ਨਾ ਦੂਏ ਪਾਸੇ ਪਿੰਡ ਦੇ ਪਤਾ ਨੀ ਸੀ ਹੁੰਦਾ ਵੀ ਕੀ ਹੋਇਆ, ਉਹ ਵਿਚਾਰੇ ਐਂ ਕਹਿੰਦੇ ਸੀ ਭਾਈ ਸੁਰਗ ਨਾਲ ਕੁੱਪਰ ਆ, ਕਿਉਂਕਿ ਇੱਥੇ ਤਾਂ ਕੋਈ ਤੰਗੀ ਨਾ ਕਿਸੇ ਨੂੰ ਤੰਗ ਕਰਦੇ ਸੀ ਨਾ ਤੰਗੀ ਕੱਟ ਕੇ ਕੋਈ ਜਾਂਦਾ ਸੀ
1: ਜੀ,
3: ਤੇ ਸੁਰਗ ਨਰਕ ਤਾਂ ਉਦੋਂ ਵੀ ਥੱਲੇ ਹੀ ਸੀ,
1: ਥੱਲੇ ਹੀ ਸੀ,
3: ਤੇ ਸੁਰਗ ਨਰਕ ਹੁਣ ਵੀ ਥੱਲੇ ਥੱਲੇ ਹੀ ਆ ਜੀ
1: ਜੀ,
3: ਗੱਲ ਤਾਂ ਇੱਥੇ ਹੀ ਆ ਨਾ,
1: ਬਿਲਕੁਲ ਹੈ ਜੀ,
3: ਇਹੋ ਜਿਹਾ ਬੀਜਦੇ ਉਹ ਜਿਹਾ ਵੱਢੀ ਜਾਂਦੇ ਹੋ
1: ਜੀ,
3: ਤੇ ਜਿਹੋ ਜਿਹਾ ਤੁਸੀਂ ਸੇਵਾ ਕਰੇਂਗੇ ਉਹੀ ਅੱਗੇ ਹੋਜੂਗੀ,
1: ਬਿਲਕੁਲ,
3: ਤੁਸੀਂ ਖਵਾਏਂਗੇ ਦੁਕਾਨ ਤੁਸੀਂ ਖਾ ਲੇਂਗੇ
1: ਜੀ, ਬਿਲਕੁਲ ਹੈ ਜੀ।
0: ਵੀਰ ਜੀ ਆਫ ਏਅਰ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਨਾ ਵੀ ਦੇਖੋ ਇਹਨਾਂ ਲੋਕਾਂ ਦੇ ਘਰਾਂ ਚ ਕਿੰਨਾ ਕੁ ਸੁੱਖ ਹੈਗਾ, ਮੈਨੂੰ ਰੋੜੇ ਦੀ ਗੱਲ ਕਰਦੇ ਹੈਗੇ, ਦੇਖੋ ਜੀ ਉਹ ਭੈਣ ਭਰਾ ਇੱਕ ਦੂਜੇ ਖਿਲਾਫ਼ ਜਿਹੜਾ ਬੋਲ ਰਹੇ ਹੈਗੇ ਜੀ,
1: ਬਿਲਕੁਲ
0: ਉਹ ਤੋਂ ਪਤਾ ਲੱਗਦਾ ਹੈਗਾ
3: ਕਿੰਨਾ ਦੀ ਗੱਲ ਆ ਰਾਜਨ ਜੀ, ਕਿ ਇੱਕ ਇੱਕ ਨਾਂ ਤੇ ਇੱਕ ਸਿਆਸਤ ਦੇ ਵਿਚ ਅੱਜ ਵੱਡਾ ਅਹੁਦਾ ਤੇ ਪੈਸਾ ਤੇ ਇਹਦੇ ਬਦਲੇ ਘਰ ਦੀ ਜਿੰਨੀ ਮਰਜ਼ੀ ਬੇਇੱਜ਼ਤੀ ਹੋਵੇ,
1: ਬਿਲਕੁਲ
3: ਕੈਪਟਨ ਸਾਹਿਬ ਦੇਖ ਲੋ, ਕੈਪਟਨ ਸਾਹਿਬ ਹੁੰਦੇ ਕੀ ਹੋਇਆ, ਆਪਦੀ ਵਾਈਫ ਬੱਚੇ ਹੁੰਦੇ ਕਿਹਨੂੰ ਰੱਖੀ ਬੈਠਾ ਸੀ
1: ਜੀ,
3: ਤੇ ਆ ਰੋੜੇ ਹੁਣੀ ਦੇਖ ਲੋ ਇੱਕ ਦੂਜੇ ਦੇ ਉੱਪਰ ਕੀ ਗੰਦ ਛਾਲ ਰਹੇ ਨੇ, ਕਿ ਮਤਲਬ ਗੱਲ ਕਰਦਾ ਮੈਂ ਤੁਹਾਡੇ ਨਾਲ ਫਿਰ ਵੀ ਗੱਲ ਕਰਦਾ, ਮੇਰੀ ਕੋਈ ਪਰਿਵਾਰ ਦੀ ਗੱਲ ਹੋਵੇ ਮਤਲਬ ਕਿਸੇ ਦੂਏ ਨੂੰ ਪਤਾ ਲੱਗ ਜਾਵੇ ਤੇ ਅਸੀਂ ਕਿੱਡੀ ਬੇਇੱਜ਼ਤੀ ਮਹਿਸੂਸ ਕਰਦੇ ਹਾਂ
1: ਜੀ,
3: ਮਤਲਬ ਗੱਲਾਂ ਹਰ ਘਰ ਚ ਹੁੰਦੀਆਂ ਨੇ, ਕਿਸੇ ਚ ਘੱਟ ਹੁੰਦੀਆਂ ਕਿਸੇ ਚ ਵੱਧ ਹੁੰਦੀਆਂ ਨੇ, ਪਰਿਵਾਰ ਆ ਜਿੱਥੇ ਦੋ ਭਾਂਡੇ ਖੜਕਦੇ ਨੇ ਗੱਲ ਵੱਖਰੀ ਹੈ, ਕਿ ਜਾਣੀ ਐਡਾ ਅਖਲਾਕ ਤੋਂ ਗਿਰ ਜਾਣਾ ਕਿ ਇਹਨਾਂ ਲਈ ਫਿਰ ਮੁੱਖ ਚੀਜ਼ ਇਹੀ ਰਹਿ ਗਈ, ਬਾਕੀ ਕੋਈ ਇਹਨਾਂ ਨੂੰ ਸ਼ਰਮ ਨੀ, ਕੋਈ ਹਿਆ ਨੀ, ਤੂੰ ਆਪਦੇ ਭਾਈ ਨੂੰ ਤੂੰ ਦੱਲਾ ਦੱਸ ਰਿਹਾ, ਭਰੋਈਏ ਨੂੰ ਤੂੰ ਆਪਦੇ ਨੂੰ, ਜਿਵੇਂ ਜਿਹੜਾ ਤੁਹਾਡੇ ਘਰੇ ਸਿਹਰੇ ਬੰਨ ਕੇ ਆਇਆ ਸੀ ਜਵਾਈ ਭਾਈ ਹੈ, ਕਿ ਇੱਕ ਮਤਲਬ ਕੁਰਸੀ ਦੀ ਖਿੱਚੇ ਰਹਿ ਗਈ ਨਾ,
1: ਬਿਲਕੁਲ ਵੀ ਉਹਨਾਲੇ ਦੇਖੋ ਜਿਹੜਾ ਪਿਓ ਦਾ ਜਾਂ ਮਾਂ ਦਾ ਨੀ ਹੋ ਸਕਿਆ ਉਹਨੇ ਲੋਕਾਂ ਦਾ ਕਿੱਥੋਂ,
3: ਬਿੱਟੂ ਨੇ ਇਹੋ ਜਿਹਾ ਟੁੱਕ ਸਿੱਟਿਆ ਲੜੀ ਜਾਂਦੇ ਨੇ ਦੋ ਜਾਣੇ,
1: ਉਹ ਵੀ ਆ ਔਜਲਾ ਸਾਹਿਬ ਜਿਹੜਾ ਮਾਂ ਪਿਓ ਦਾ ਨੀ ਬਣ ਸਕਿਆ ਜਾਂ ਜ਼ਮੀਨ ਜਿੱਦਾਂ ਵੀ ਆ ਸਾਰਾ ਕੁਝ ਆਪਣੇ ਨਾਂ ਕਰਵਾਇਆ ਤਾਂ ਉਸ ਤੋਂ ਬਾਅਦ ਫਿਰ ਲੋਕਾਂ ਦਾ ਕਿੱਥੇ ਜਾਂ ਪਰਿਵਾਰ ਦਾ ਨੀ ਜਿਹੜਾ ਬਣ ਸਕਿਆ ਜੀ,
3: ਨਹੀਂ ਚਲੋ ਤਾਂ ਕੱਲਾ ਮੁੰਡਾ ਹੀ ਵੈਸੇ ਆਪਾਂ ਦੂਏ ਪੱਖ ਤੋਂ ਜਾਈਏ ਜਾਂਦਾ ਵੀ ਉਹਨੂੰ ਹੀ ਸੀ
1: ਜੀ,
0: ਵੱਡੀ ਗੱਲ ਤਾਂ ਵੀਰ ਜੀ ਇਹ ਆ ਪਬਲਿਕ ਕਲੀ ਭਣਵਾਈਏ ਨੂੰ ਖਾਤੀ
3: ਬੱਚਾ ਸੀਗਾ ਉਦੋਂ
1: ਜੀ,
3: ਇਹ ਨਾ ਜਿਹੜਾ ਦੀਪਾ ਸੀ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ
1: ਜੀ,
3: ਇਹਦਾ ਮਾੜਾ ਮੋਟਾ ਕਿਉਂਕਿ ਯੂਨੀਵਰਸਿਟੀ ਦੇ ਵਿਚੋਂ ਕੀ ਹੁੰਦਾ ਉੱਥੋਂ ਹੀ ਲੀਡਰ ਨਿਕਲਦੇ ਨੇ,
1: ਬਿਲਕੁਲ ਬਿਲਕੁਲ ਹੈ ਜੀ,
3: ਤੇ ਉਦੋਂ ਤੋਂ ਲਿੰਕ ਬਣ ਜਾਂਦੇ ਨੇ ਇਹਨਾਂ ਦੇ ਇੱਕ ਦੂਜੇ ਨਾਲ, ਉਹਦੇ ਲਿੰਕ ਸੀ ਕਾਂਗਰਸ ਦੇ ਵਿਚ ਤੇ ਇਹਦੇ ਸੋਹਰਾ ਸਾਹਿਬ ਦਾ ਮਾੜਾ ਮੋਟਾ ਆਧਾਰ ਸੀਗਾ, ਉਹਨੇ ਟਿਕਟ ਦਵਾ ਤੀ
1: ਜੀ,
3: ਚਲੋ ਮਾੜਾ ਮੋਟਾ ਸਮਾਨ ਬਣ ਗਿਆ ਹੁਣ ਸਰਕਾਰ ਮਿਨਿਸਟਰ ਦਵਾ ਚ ਜਿੱਤ ਗਿਆ, ਉਦੋਂ ਬਾਅਦ ਉਹਨੇ ਖੁਦਕਸ਼ੀ ਕੀਤੀ ਸੀ ਇਹਦੇ ਅਮਨ ਅਰੋੜ ਦੇ ਡੈਡੀ ਨੇ, ਇੰਨਾ ਜਿਆਦਾ ਸੀ
1: ਬਿਲਕੁਲ
3: ਜਾਇਦਾਦ ਪਿੱਛੇ ਗਿਆ ਕਾਹਦੇ ਪਿੱਛੇ ਪਿਆ ਹਨਾ, ਉਦੋਂ ਬਾਅਦ ਇਹਨੂੰ ਆਏ ਹੋ ਗਿਆ ਵੀ ਟਿਕਟ ਤਾਂ ਤੁਹਾਨੂੰ ਮੈਂ ਦਵਾਈ ਹੈ, ਇਹ ਦਾਅਵੇਦਾਰ ਮੰਨਣ ਲੱਗ ਗਿਆ, ਫਿਰ ਘਰ ਪ੍ਰੋਪਰਟੀ ਦਾ ਰੌਲਾ ਪੈ ਗਿਆ, ਇਹ ਨਿਆਣਾ ਸੀ ਥੋੜਾ ਜਿਹਾ ਇੰਨਾ ਹੈ ਨੀ ਸੀ ਉਦੋਂ
1: ਜੀ,
3: ਥੋੜਾ ਗੱਲ ਤਾਂ ਉੱਥੇ ਵਧੀ ਹੈ ਨਾ, ਭੁੱਖ ਦੇਖੋ
1: ਬਿਲਕੁਲ ਹੈ ਜੀ,
3: ਤੇ ਉਹ ਕਿੱਥੇ ਤੱਕ ਚੱਲ ਰਹੀ ਹੈ
1: ਜੀ, ਬਿਲਕੁਲ
3: ਕੋਈ ਇਹਨਾਂ ਨੂੰ
1: ਸੰਗ ਸ਼ਰਮ ਨਹੀਂ ਨਾ,
3: ਉਹੀ ਗੱਲ ਮੈਂ ਰਾਜਨੀਤੀ ਨਾਲ ਕਰਦੇ ਹਾਂ ਫਿਰ ਵੀ ਕੋਈ ਹੈ ਇੱਜ਼ਤ ਵਾਲੀ ਸ਼ਰਮ ਕਿਵੇਂ ਇੱਕ ਦੂਜੇ ਦੇ ਉੱਪਰ, ਤੇ ਮੇਨ ਮਕਸਦ ਤਾਂ ਕੁਰਸੀ ਹੋ ਰਹਿ ਗਈ ਫਿਰ ਨਾ,
1: ਬਿਲਕੁਲ ਬਿਲਕੁਲ
0: ਬਿਲਕੁਲ ਜੀ ਬਿਲਕੁਲ
1: ਜੀ,
3: ਇੱਥੇ ਤੱਕ ਗਿਰ ਜਾਣਾ ਇਹ ਵੀ ਇੱਕ ਸਵਾਲ ਆ, ਦੇਖੋ ਇਹਨਾਂ ਦੀ ਕਿੱਡੀ ਵੱਡੀ ਭੁੱਖ ਹੈ
1: ਜੀ
3: ਕੁਰਸੀ ਦੀ ਇਹਨਾਂ ਲਈ, ਤੇ ਇਹਨਾਂ ਲਈ ਕੋਈ ਚੀਜ਼ ਨੀ ਵੀ ਮਤਲਬ ਨਾ ਆਪਦੀ ਕੋਈ ਇੱਜ਼ਤ ਨਾ ਖੂਨ ਨਾ ਕੋਈ ਰਿਸ਼ਤਾ ਸਭ ਖਤਮ ਨੇ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਬਿਲਕੁਲ ਸਰ,
3: ਉਹੀ ਗੱਲ ਆ ਨਾ, ਉਹ ਦਲਾਲ ਸੰਧੂ ਸਾਹਿਬ ਦਾ ਗੀਤ ਨੀ ਕਿ ਮਰ ਜਾਏ ਕਤੂਰਾ ਲੁੱਚੇ ਦਾ ਸਾਰਾ ਪਿੰਡ ਸੋਗ ਮਨਾਉਂਦਾ
1: ਜੀ,
3: ਪਰ ਜਿਸ ਦਿਨ ਲੁੱਚਾ ਮਰ ਜਾਂਦਾ ਕੋਈ ਘਰ ਵਿਚ ਪੈਰ ਨੀ
1: ਪਾਉਂਦਾ,
3: ਤੇ ਕੈਪਟਨ ਸਾਹਿਬ ਪ੍ਰਵਾਨ ਸੀ ਜਦੋਂ ਮੰਤਰੀ ਸੀਗੇ ਉਦੋਂ ਪ੍ਰਵਾਨ ਸੀ ਜੀ, ਵੀ ਉਦੋਂ ਕਹਿੰਦੇ ਸੀ ਰਾਜਿਆਂ ਦੇ ਸ਼ੌਂਕ ਨੇ,
1: ਨੀ ਦੇਖੋ ਉਸ ਸਮੇਂ ਇਹਨਾਂ ਕੋਲ ਕਿਲੇ ਨੂੰ ਰੰਗ ਕਰਾਉਣ ਦੇ ਪੈਸੇ ਤੱਕ ਨੀ ਹੁੰਦੇ ਸੀ, ਸਾਗ ਇੰਪੋਰਟ ਕਰਦੇ ਰਹੇ ਨੇ ਵੇਚਦੇ ਰਹੇ ਨੇ ਆਪ, ਫਿਰ ਜਾ ਕੇ ਕਿਤੇ ਇਹਨਾਂ ਨੂੰ ਕਿਲੇ ਕੁਲੇ ਰੰਗ ਹੋਏ ਬਾਅਦ ਚੋ, ਮਾਲ ਹਾਲਾਤ ਇਦਾਂ ਦੇ ਆ ਗਏ ਸੀਗੇ,
3: ਗੱਡੀ ਰਾਣਾ ਗੁਰਜੀਤ ਜੀ ਦੀ ਦਿੱਤੀ ਹੋਈ ਸੀ
1: ਜੀ, ਬਿਲਕੁਲ
3: ਥੀਏਟਰ ਵਾਲਿਆਂ ਦੀ ਬਾਅਦ ਦੇ ਵਿਚ ਸਾਹਮਣੀ,
1: ਬਿਲਕੁਲ ਹੈ ਜੀ, ਹਾਂਜੀ ਔਜਲਾ ਸਾਹਿਬ
3: ਕੋਈ ਹੋਰ ਚੀਜ਼ ਵਰਤਣ ਲੱਗ ਜਾਓ ਰਾਜਨ ਜੀ, ਹੁਣ ਝਾੜੂ ਨੂੰ ਰਹਿਣ ਦੋ ਵਰਤਣ ਨੂੰ,
0: ਸਤਿ ਵਚਨ ਜੀ ਸਤਿ ਵਚਨ ਪੂਰਾ ਸਤਿਕਾਰ ਆ ਜੀ,
1: ਉਹ ਆਪਣੇ ਹੁੰਦੀ ਸੀ ਜੀ ਆਪਣੇ ਉਹ ਪਹਿਲਾਂ ਹੁੰਦੀ ਸੀ ਉਹ ਜਿਹੜਾ ਆਪਣੇ ਚੂਹਾਂ ਦੇ ਆਲੇ ਦੁਆਲੇ ਨੀ ਉਹ ਹਰਾ ਘਾਹ ਹੁੰਦਾ ਹੱਥ ਚ ਫਿਰ ਜਾਂਦਾ ਸੁੱਕ ਕੇ ਕੀ ਕਹਿੰਦੇ ਆ ਉਹਨੂੰ ਮੈਨੂੰ ਚੇਤਾ ਭੁੱਲ ਗਿਆ ਉਹ ਬੁਰਸ਼ ਜਿਹਾ ਹੁੰਦਾ ਸੀ ਬਣਾਇਆ ਉਹਦਾ ਜਿਦਾਂ ਕੂਚੀ ਨੀ ਹੁੰਦੀ ਜੀ ਮੋਹਰੇ ਉਹ ਮਤਲਬ ਕਿ ਚੌੜਾ ਹੁੰਦਾ ਬੁਰਸ਼
0: ਸਲਵਾੜ ਦੀ ਕਹਿੰਦੇ ਤੁਸੀਂ
1: ਸਲਵਾੜ ਦੀ ਹਾਂਜੀ ਹਾਂਜੀ ਉਹ ਝਾੜੂ ਪਹਿਲਾਂ ਬਣਾਇਆ ਹੁੰਦਾ ਸੀ ਨਾ
0: ਹਾਂਜੀ
1: ਉਹ ਸੂਤ ਰੋ ਜੀ
0: ਕੋਈ ਗੱਲ ਨੀ ਸਰ ਪਤਾ ਨੀ ਜੇ ਕਿਤੇ ਉਹਦੀ ਬੇਅਦਬੀ ਹੋ ਗਈ ਫੇ ਹੈ ਤਾਂ ਉਹਦਾ ਭੈਣ ਭਰਾ ਹੀ ਆ ਨਾ ਚੌਣ ਦੇ ਭਰਾ ਦੀ ਬੇਅਦਬੀ ਹੋ ਗਈ ਫੇ ਬਿਲਕੁਲ ਨਹੀਂ ਜੀ ਇਹ ਤਾਂ ਸੋਚਾਂਗੇ ਹੁਣ ਕਿਦਾਂ ਵੀ ਇਹਦਾ ਕੋਈ ਸਬਸਟੀਚਿਊਟ ਕਿਦਾਂ ਹੋ ਸਕਦਾ ਹੈਗਾ ਜੀ
1: ਜੀ ਬਿਲਕੁਲ ਹੈ ਜੀ ਲੱਭਣਾ ਪੈਣਾ ਜੀ ਬਿਲਕੁਲ ਹੈ ਜੀ ਰਾਜਨ ਸੈਣੀ ਸਾਹਿਬ ਤੇ ਔਜਲਾ ਸਾਹਿਬ ਤੇ ਨਾਲ ਆਪਣੇ ਜੁੜੇ ਨੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ ਜਨਾਬ
4: ਲੰਘਿਆ ਸੁਣਦਾ ਪਿਆ ਸੀ ਗੱਲਾਂ ਪਿਆਰੇ ਸੱਜਣਾ ਦੀਆਂ
1: ਜੀ
4: ਬਾਈ ਜੀ ਸਾਡੇ ਰੋਜ਼ ਹੀ ਆ ਕੇ ਚਟਪਟੀਆਂ ਖਬਰਾਂ ਸੁਣਾ ਜਾਂਦੇ ਆਪਸ਼ਨ ਤੋਂ ਦੱਸੋ ਬਾਬੇ ਹੁਣ ਜਾਈਏ ਕਿੱਥੇ ਅਸੀਂ
1: ਜਾਈਏ ਕਿਤੇ ਮੈਂ ਸੈਣੀ ਸਾਹਿਬ ਨਾਲ ਖਬਰ ਕਰਨ ਹੀ ਰਹਿ ਗਿਆ ਜੀ ਦੇਖੋ ਆਪਸ਼ਨ ਮੈਂ ਚਲੋ ਸਾਡੇ ਫਾਦਰ ਸਾਹਿਬ ਕੌਂਸਲ ਦੇ ਵਿੱਚ ਇੱਕ ਮਿੰਟ ਰੁਕੋ ਮੈਂ ਕੋਸ਼ਿਸ਼ ਕਰ ਹੀ ਲੈਣਾ ਸੈਣੀ ਸਾਹਿਬ ਦੀ ਜ਼ੁਬਾਨੀ ਸੁਣਦੇ ਆ ਤੇ ਜੇ
4: ਕੋਈ ਗੱਲ ਨੀ ਚਲੋ ਜੋੜ ਦੋ ਉਹਨਾਂ ਨੂੰ ਵੀ ਆਪਸ਼ਨ ਦੱਸੋ ਵੀ ਅਸੀਂ ਹੁਣ ਵੇਖੋ ਆ ਜਿਹੜੇ ਤੁਸੀਂ ਆ ਬਿਠਾਏ ਨੇ ਭਾਵੇਂ ਤੁਹਾਡੀ ਇੱਕ ਵੋਟ ਹੈ ਭਾਵੇਂ ਚਾਰ ਹੁਣ
1: ਜੀ
4: ਹੁਣ ਅਸੀਂ ਤਾਂ ਪਾਈ ਨੀ
1: ਸੈਣੀ ਸਾਹਿਬ ਨੂੰ ਖਬਰ ਭੇਜੀ ਸੀ ਉਹ ਸਾਡੇ ਇਲਾਕੇ ਦੀ ਖਬਰ ਲੱਗੀ ਆ ਸੈਣੀ ਸਾਹਿਬ ਮੁਕੱਦਰ ਬਾਈ ਜੀ ਅੱਜ ਵੀ ਕਹਿੰਦੇ ਨੇ ਕਿ ਭਾਈ ਵੋਟ ਕਿਹਨੂੰ ਪਾਈਏ ਦੱਸਿਓ ਜੀ ਜਰਾ
4: ਦੱਸੋ
1: ਜੀ ਰਾਹ ਦਸੇਰਾ ਸੈਣੀ ਸਾਹਿਬ
0: ਦੇਖੋ ਜੀ ਆਦਮਪੁਰ ਦੇ ਵਿਚ
4: ਸੈਣੀ ਬਾਈ ਜੀ ਸਤਿ ਸ੍ਰੀ ਅਕਾਲ
1: ਸੈਣੀ ਸਾਹਿਬ ਤੋਂ ਸੁਣ ਲੋ ਤੁਸੀਂ ਮਾੜਾ ਜਿਹਾ ਸੁਣਿਓ ਸਹੀ ਕੀ ਕਹਿੰਦੇ ਆ
4: ਕਰਨੀ ਦੇ ਪੂਰੇ ਨੇ ਪਰ ਮੈਂ ਵੀ ਉਹ ਵੀ ਲੋਕਾਂ ਨੂੰ ਤੁਸੀਂ ਆਪਸ਼ਨ ਦੱਸ ਕੇ ਜਾਓ ਵੀ ਇਹ ਨਾ ਤੁਸੀਂ ਨਾਲ ਵੱਖਰੀ ਕਿਸ਼ਤੀ ਨਾ ਲਿਆਇਆ ਕਰੋ ਵੀ ਚੜ ਕੇ ਫਿਰ ਸੌ ਜਾਂਦੇ ਸਵੇਰੇ ਰਾਤ ਨੂੰ ਫਿਰ ਉੱਠ ਕੇ ਆ
1: ਜਾਂਦੇ ਜੀ
4: ਮੈਂ ਕੋਈ ਗੱਲ ਨੀ ਆਉਣ ਦੇ ਸੈਣੀ ਬਾਈ ਦੱਸੋ
1: ਜੀ ਸੈਣੀ
4: ਜੋ ਆਪਸ਼ਨ ਦਿਓ ਕਰਦੇ ਆ ਗੌਰ
0: ਫਿਰ
1: ਇੱਕ ਮਿੰਟ ਮੁਕੱਦਰ ਜੀ ਹਾਂਜੀ ਸੁਣ ਲਿਓ ਮਾੜਾ ਜਿਹਾ
4: ਇੱਕ ਸੈਕਿੰਡ ਮੈਂ ਹੋਰ ਇੱਕ ਗੱਲ ਕਰਨੀ ਆ
1: ਹਾਂਜੀ
4: ਸਾਡੇ ਪਿਆਰੇ ਸੱਜਣ ਨੇ ਕੋਈ ਚੱਕਰ ਨੀ ਹੈਗਾ ਪਰ ਅਸੀਂ ਉਹਦੇ ਤੇ ਵਿਚਾਰ ਕਰਾਂਗੇ ਇਹ ਨੀ ਹੈਗਾ ਵੀ ਆਪਾਂ
1: ਨੀ
4: ਪਾਉਣੀ ਚਾਹੀਦੀ
1: ਜੀ
4: ਵਿਚਾਰ ਕਰਕੇ
1: ਜਰੂਰ ਜੀ ਤੁਸੀਂ ਗੱਲ ਤਾਂ ਸੁਣੋ ਗੱਲ ਸੁਣੋ ਪਹਿਲਾਂ ਹਾਂਜੀ ਸੈਣੀ ਸਾਹਿਬ ਜੀ
0: ਤੁਸੀਂ ਜੇ ਵੋਟ ਤੁਸੀਂ ਜੇ ਵੋਟ ਪਾਉਣ ਵੀ ਗਏ ਤੇ ਤਾਂ ਵੀ ਤੁਹਾਨੂੰ ਰੱਸੇ ਨਾਲ ਬੰਨ ਜਾਣਾ ਘਰ ਤੇ ਤੁਸੀਂ ਨੀ ਵੋਟ ਪਾਉਣੀ ਰੱਬ ਦੇ ਵਾਸਤੇ ਨਾ ਕਿਸੇ ਤੇ ਧਾਨ ਕਰਿਓ ਹਾਂਜੀ ਕਹਿੰਦਾ ਨੀ ਤੂੰ ਮੁਝ ਪਰ ਇਤਨਾ ਆਸਾਨ ਕਰਨਾ ਕਿ ਮੇਰੇ ਪਰ ਕੋਈ ਆਸਾਨ ਨਾ ਕਰਨਾ ਇਸ ਕਰਕੇ ਤੁਸੀਂ ਲੋਕਤੰਤਰ ਤੇ ਇੰਨਾ ਹੀ ਆਸਾਨ ਕਰਿਓ ਕਿ ਤੁਸੀਂ ਕੋਈ ਵੋਟ ਨਾ ਪਾਇਓ ਹਾਂਜੀ ਬੇਨਤੀ ਇਹ ਆ ਕਿ ਸਾਡੇ ਇਲਾਕੇ ਚ ਖਬਰ ਲੱਗੀ ਆ ਜੀ ਕਿ ਅਖਬਾਰ ਦੇ ਵਿਚ ਫੋਟੋ ਆਈ ਹੈਗੀ ਹੈ ਬਕਾਇਦਾ ਤੌਰ ਤੇ ਕਿ 86 ਈਅਰ ਓਲਡ ਪਰਸਨ ਹੂ ਵਾਜ ਅਨਏਬਲ ਟੂ ਵਾਕ ਹਾਂਜੀ ਵੀ ਉਹ ਚੱਲਣ ਤੋਂ ਅਸਮਰਥ ਸੀ ਭਾਰੇ ਸਾਹਿਬ ਜੀ ਦੇ ਪਿਤਾ ਜੀ ਦੀ ਅਖਬਾਰ ਚ ਫੋਟੋ ਲੱਗੀ ਕਿ ਉਹਨਾਂ ਨੂੰ ਉਹਨਾਂ ਦਾ ਪੋਤਾ ਤੇ ਉਹਨਾਂ ਦਾ ਬੇਟਾ ਜਿਹੜਾ ਹੈਗਾ ਆ ਉਹ ਆਪਣੇ ਟਰਾਈ ਸਾਈਕਲ ਦੇ ਉੱਤੇ ਜਿਹੜਾ ਹੈਗਾ ਆ ਉਹ ਵੀਲ ਚੇਅਰ ਤੇ ਵੀ ਵੋਟ ਪਾਉਣ ਵਾਸਤੇ ਲਗਾਏ ਤੇ ਉਹਨਾਂ ਨੂੰ ਲੋਕਤੰਤਰ ਦੇ ਯੋਧੇ ਹੋਣ ਦਾ ਖਿਤਾਬ ਮਿਲਿਆ ਜੀ
4: ਨਹੀਂ ਸੈਣੀ ਬਾਈ ਜੀ ਹੁਣ ਏਦੂ ਬਾਅਦ ਤੁਸੀਂ ਪਹਿਲਾਂ ਅਗਲੀ ਗੱਲ ਕਰੋ ਮੈਂ ਉਦੋਂ ਪਹਿਲਾਂ ਹੀ ਗੱਲ ਕਰ ਦੇਣਾ ਵਾ ਇਹ ਜਿਹੜੇ ਇਹ ਸਿੰਬਲ ਰੱਖੇ ਨੇ ਨਾ ਇਹ ਲੋਕਤੰਤਰ ਦੇ ਯੋਧਿਆਂ ਨੇ ਰੱਖੇ ਨੀ, ਇਹ ਸਾਨੂੰ ਵਿਖਾਉਣ ਵਾਸਤੇ ਰੱਖੇ ਨੇ ਬਾਬਿਓ, ਇਹ ਛੱਡ ਦੋ ਤੁਸੀਂ ਕਹਾਣੀ।
1: ਬਾਦਲ ਸਾਹਿਬ ਤਾਂ ਆਪਣੀ ਮਰਜ਼ੀ ਦੇ ਨਾਲ ਗਏ ਆ ਜੀ, ਹਰ ਸਾਲ ਵੋਟ ਪਾਉਂਦੇ ਆ।
4: ਨਹੀਂ ਬਾਬਿਓ ਜਾਣ ਦਿਓ ਤੁਸੀਂ, ਮੈਂ ਸਾਰੀਆਂ ਗੱਲਾਂ ਇਹਨਾਂ ਦੇ ਸਿੰਬਲ ਇਹ ਜਿਹੜੇ ਵਿਖਾਉਂਦੇ ਨੇ ਸਾਨੂੰ, ਇਹ ਸਾਨੂੰ ਪ੍ਰੇਰਿਤ ਕਰਨ ਵਾਸਤੇ, ਇਹ ਸਭ ਸਮਝਦੇ ਆ ਆਪਾਂ
0: ਹਰ ਵਾਰੀ ਵੋਟ ਪਾਉਂਦੇ ਆ ਵੀ ਹਾਂਜੀ ਵੀਲ ਚੇਅਰ ਦੇ ਉੱਤੇ ਜਾ ਕੇ ਤੇ ਵੋਟ ਪਾ ਕੇ ਆਏ, ਅਖਬਾਰ ਚ ਖਬਰ ਆਈ ਹੈਗੀ ਆ ਜੀ ਉਹਨਾਂ ਦਾ ਬੇਟਾ ਉਹਨਾਂ ਨੂੰ ਨਾਲ ਲੈ ਕੇ ਗਿਆ ਜੀ, ਤੇ ਇਸ ਕਰਕੇ ਇਹ ਤੁਸੀਂ ਆਪਣਾ ਜਿਹੜਾ ਹੈਗਾ ਨੁਮਾਇੰਦਾ ਚੰਗਾ ਬੰਦਾ ਚੁਣੋ
1: ਜੀ,
0: ਜੇ ਚੰਗਾ ਨਹੀਂ ਹੈਗਾ ਤੇ ਨੋਟਾਂ ਨੂੰ ਪਾ ਦਿਓ।
1: ਬਿਲਕੁਲ,
4: ਮੈਂ ਇਸ ਗੱਲ ਵਾਸਤੇ ਤਾਂ ਵੇਖੋ ਮੈਂ ਮਾਫੀ ਚਾਹੁੰਦਾ, ਮੈਨੂੰ ਸਮਝ ਨੀ ਆਈ, ਮੈਂ ਬਿਲਕੁਲ ਮਾਫੀ ਚਾਹੁੰਦਾ ਵੀ ਚਲੋ ਉਹ
1: ਨਹੀਂ, ਉਹ ਪਿਛਲੇ ਮੁਕੱਦਰ ਬਾਈ ਜੀ ਪਿਛਲੇ 60-65 ਸਾਲ ਤੋਂ ਵੋਟ ਪਾਉਂਦੇ ਆ ਰਹੇ ਨੇ, ਉਹ ਆਪਣੀ ਮਰਜ਼ੀ ਨਾਲ ਹੀ ਜਾਂਦੇ ਆ, ਮੈਂ ਇਹ ਨੀ ਕਿ ਮਤਲਬ ਕਿ ਕੋਈ ਆ ਕੇ ਘਰੋਂ ਲੈ ਗਿਆ ਜਾਂ ਕਿੱਦਾਂ, ਇੱਦਾਂ ਨੀ ਕੋਈ ਵੀ ਹੈ, ਮਰਜ਼ੀ ਨਾਲ ਹੀ ਪਾਉਣੀ ਆ। ਅਕਾਲੀਆਂ ਨੂੰ ਵੀ ਪਾਉਂਦੇ ਰਹੇ ਆ, ਕਾਂਗਰਸ ਨੂੰ ਵੀ ਪਾਉਂਦੇ ਰਹੇ ਆ, ਆਪ ਨੂੰ ਵੀ ਪਾਉਂਦੇ ਰਹੇ ਆ ਜੀ।
4: ਆਪਣੇ
1: ਘਰ ਦਾ ਤਾਂ ਪਤਾ ਹੀ ਆ ਨਾ ਆਪਾਂ ਨੂੰ, ਜੇ ਆਪਾਂ ਹਰ ਚੀਜ਼ ਦੇ ਉੱਤੇ ਮਤਲਬ ਕਿ ਉਂਗਲ ਚੱਕ ਕੇ ਵੀ ਨਹੀਂ ਨਾ ਸਰ ਸਕਦਾ ਆਪਾਂ ਹਰ ਕਿਸੇ ਤੇ। ਬਿਲਕੁਲ
4: ਮੈਂ ਇਹ ਗੱਲ ਮੈਨੂੰ ਸਮਝ ਨੀ ਆਈ ਹੈਗੀ, ਮੈਂ ਐਵੇਂ ਕਵਾਂ ਵੀ ਮੈਂ ਇਹ ਨੀ ਕਹਿੰਦਾ ਵੀ ਹਰ ਇੱਕ ਬੰਦਾ ਹੀ, ਜੇ ਮੰਨ ਲਓ ਵੀ ਉਹ ਵੀ ਮੰਨ ਲਓ ਕੋਈ ਬਜ਼ੁਰਗ ਹੈ ਜਾਂ ਉਹ ਹਰ ਇੱਕ
1: ਜੀ
4: ਹੋ ਜਾਂਦਾ, ਮੈਂ ਉਹ ਨੀ ਕਹਿੰਦਾ ਹੈਗਾ, ਪਰ ਕਿਉਂਕਿ ਗੱਲ ਉਹ ਮੈਂ ਉਹ ਮੈਨੂੰ ਸਮਝ ਨੀ ਆਈ ਕਿਉਂਕਿ ਜ਼ਿਆਦਾਤਰ ਬਾਈ ਜੀ ਵੀ ਫਲਾਣਾ ਇੰਨਾ ਕੋ ਬਜ਼ੁਰਗ ਸੀ ਹਨਾ, ਹਰ ਇੱਕ ਨਹੀਂ ਪਰ ਉਹ ਵਿੱਚੋਂ ਵਿੱਚੋਂ ਜਾਂਦੇ ਨੇ ਨਾ ਵੀ ਆਪਾਂ ਨੂੰ ਇਹ ਵਿਖਾਇਆ ਜਾਂਦਾ ਵੀ ਉਹ ਮੰਨ ਲਓ ਵੀ
1: ਬਿਲਕੁਲ
4: ਵੋਟ ਪਾਉਣਾ ਉਹ, ਮੈਂ ਉਹ ਨੀ ਹੈਗਾ। ਮੈਂ ਤਾਂ ਵੇਖੋ ਬਾਈ ਜੀ ਮੈਂ ਤਾਂ ਇਹ ਗੱਲ ਮੰਨਦਾ ਹੈਗਾ ਵੀ ਸਾਡੇ ਕੋਲ ਸਭ ਤੋਂ ਵੱਡਾ ਅਧਿਕਾਰ ਹੀ ਵੋਟ ਦਾ ਹੈਗਾ ਬਾਈ ਜੀ, ਆਮ ਬੰਦੇ ਕੋਲ ਕਿਹੜਾ ਅਧਿਕਾਰ ਹੈ
1: ਜੀ? ਜੀ ਬਿਲਕੁਲ,
4: ਉਹ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦਾ ਮਤਲਬ
1: ਜੀ,
4: ਇਸ ਤੋਂ ਵੱਡਾ ਤੇ ਇਸ ਤੋਂ ਵੱਡਾ ਸੰਵਿਧਾਨ ਚ ਤਾਂ ਆਮ ਬੰਦੇ ਕੋਲ ਕੋਈ ਅਧਿਕਾਰ ਹੀ ਨਹੀਂ ਹੈ।
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ ਜੀ,
4: ਪਰ ਉਹ ਗੱਲ ਉਹੀ ਹੈ ਵੀ ਉਹ ਚਲੋ ਇਹ ਸੈਣੀ ਬਾਈ ਜੀ ਤੁਹਾਡੇ ਆਪਣਾ ਗੱਲ ਕਰ ਗਏ, ਮੈਂ ਮਾਫੀ ਫਿਰ ਦੁਬਾਰਾ ਚਾਹੁੰਦਾ।
1: ਨਹੀਂ ਨਹੀਂ ਇੱਦਾਂ ਦੀ ਹੋ ਆਪਾਂ ਮੰਨਦੇ ਨਹੀਂ ਨੇ, ਇੱਦਾਂ ਦੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ।
4: ਹਰ ਇੱਕ ਬੰਦਾ ਮੈਂ ਕਦੇ ਵੀ ਨੀ, ਚਲੋ ਇਹ ਤਾਂ ਤੁਹਾਡੇ ਨਾਲ ਜੁੜੀ ਹੋਈ ਗੱਲ ਹੈ
1: ਜੀ,
4: ਵੀ ਜੇ ਕੋਈ ਬੰਦਾ ਜਾਂਦਾ, ਕਿਉਂਕਿ ਅਸਲ ਚ ਕਾਰਨ ਉਹੀ ਹੈ ਨਾ ਬਾਈ ਜੀ, ਇਹਨਾਂ ਇਹ ਜਿਹੜੀਆਂ ਸ਼ੋਸ਼ੇਬਾਜ਼ੀਆਂ ਕਰਦੇ ਨੇ ਲੀਡਰ, ਉਹਨਾਂ ਨੂੰ ਵੇਖ ਕੇ ਫਿਰ ਵੀ ਜੇ ਕੋਈ ਵਾਕਈ ਉਹੀ ਗੱਲ ਜਾਂਦਾ ਉਹਦੇ ਵੱਲੋਂ ਵੇਖ ਕੇ ਵੀ ਐਂ ਲੱਗਦਾ ਵੀ ਕਿਤੇ ਇਹਨਾਂ ਨੇ ਨਾ ਭੇਜਿਆ ਹੋਵੇ।
1: ਬਿਲਕੁਲ
4: ਸਹੀ ਗੱਲ, ਦਿਲ ਦੀ ਗੱਲ
1: ਜੀ ਜੀ,
4: ਮੈਂ ਉਹ ਨੀ ਕਹਿੰਦਾ ਹੈਗਾ, ਵੋਟ ਦਾ ਅਧਿਕਾਰ ਤਾਂ ਬਾਈ ਜੀ ਹੁਣ ਆਪਣੇ ਆਮ ਬੰਦਿਆਂ ਕੋਲ ਸਭ ਤੋਂ ਵੱਡਾ ਹੈ, ਪਰ ਗੱਲ ਉਹ ਹੈ ਕਿ ਹੁਣ ਆਪਸ਼ਨ ਕੋਈ ਨੀ ਦਿਸਦਾ ਹੈਗਾ ਬਾਈ ਜੀ। ਮੈਂ ਤਾਂ ਹੁਣ ਇਹਨਾਂ ਨੂੰ ਅੱਗੇ ਸੈਣੀ ਬਾਈ ਜੀ ਨੂੰ ਮੈਂ ਕਿੰਨੀ ਵਾਰੀ ਗੱਲ ਕਹੀ ਹੈ
1: ਜੀ,
4: ਹੁਣ ਪਿਛਲੇ ਨੇ ਸੈਣੀ ਬਾਈ ਜੀ ਵੀ ਮੇਰੀ ਗੱਲ ਨੂੰ ਮੈਂ ਉਹੀ ਗੱਲ ਮੰਨਦੇ ਹੈਗੇ ਨੇ ਵੀ ਤੁਸੀਂ ਬਾਦਲ ਸਾਹਿਬ ਦੇ ਮੂੰਹ ਘੁਵਾ ਕੇ ਵਿਖਾ ਦੋ
1: ਜੀ
4: ਵੀ ਸਾਡੀ ਗਲਤੀ ਸੀ ਜੀ, ਵੀ ਸਾਡੇ ਕਰਕੇ ਲੋਕਾਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਪਾਈ
1: ਜੀ,
4: ਇੱਕ ਵਾਰੀ ਇਹਨਾਂ ਦੇ ਮੂੰਹ ਚ ਘੁਵਾ ਕੇ ਵਿਖਾ ਦੋ ਵੀ ਸਾਡੀ ਪਾਰਟੀ ਦੀ ਗਲਤੀ ਸੀ। ਮੈਂ ਖੁਦ ਕਹਿ ਕੇ ਜਿਵੇਂ ਕਹਿੰਦੇ ਨਾ ਵੀਡੀਓ ਬਣਾਈ, ਮੰਨ ਲਓ ਤੁਹਾਡੇ ਫਾਦਰ ਸਾਹਿਬ ਆਪਣਾ ਗਏ ਬਜ਼ੁਰਗ
1: ਜੀ ਜੀ,
4: ਮੈਂ ਵੀਡੀਓ ਬਣਾ ਕੇ ਜਾਵਾਂਗਾ ਇੱਕ ਵਾਰੀ ਬਾਦਲ ਸਾਹਿਬ ਦੇ ਮੂੰਹੋਂ ਜਾਂ ਕਾਂਗਰਸ ਵਾਲੇ ਦੇ ਮੂੰਹੋਂ ਘੁਵਾ ਦੋ ਵੀ ਝਾੜੂ ਵਾਲੇ ਲਿਆਉਣ ਚ ਸਾਡੀ ਗਲਤੀ ਸੀ, ਲੋਕਾਂ ਦੀ ਗਲਤੀ ਨੀ।
1: ਬਿਲਕੁਲ ਹੈ ਜੀ,
4: ਕਹਾ ਦਿਓ ਆ 27 ਵਾਲੀਆਂ ਵੋਟਾਂ ਤੋਂ ਪਹਿਲਾਂ ਕਹਾ ਕੇ ਵਿਖਾ ਦੋ ਮੈਨੂੰ।
1: ਬਿਲਕੁਲ ਹੈ ਜੀ,
4: ਮੈਂ ਨੀਵਾਂ ਹੋ ਕੇ ਜਾਵਾਂਗਾ ਜੀ
1: ਜੀ ਜੀ।
4: ਇਹ ਕਹਿੰਦੇ ਵੀ ਸੈਣੀ ਬਾਈ ਜੀ, ਇਹ ਕਹਿੰਦੇ ਸੈਣੀ ਬਾਈ ਜੀ ਦੀ ਗਲਤੀ ਹੈ
1: ਜੀ,
4: ਤੁਸੀਂ ਝਾੜੂ ਵਾਲਿਆਂ ਨੇ ਚੁਣਿਆ
1: ਜੀ,
4: ਤੁਹਾਨੂੰ ਗਲਤ ਠਹਿਰਾਉਂਦੇ ਨੇ
1: ਜੀ,
4: ਫਿਰ ਅਸੀਂ ਗਲਤ ਹਾਂ, ਅਸੀਂ ਫਿਰ ਇਹਨਾਂ ਨੂੰ ਚੁਣ ਦੁਬਾਰਾ ਜਾਈਏ।
1: ਬਿਲਕੁਲ ਬਿਲਕੁਲ ਬਿਲਕੁਲ ਜੀ, ਨੋਟਾ ਹੈਗਾ ਜਾਂ ਜੇ ਤਿੰਨ ਚਾਰ ਪਾਰਟੀਆਂ ਹੈਗੀਆਂ ਨਹੀਂ ਪਸੰਦ ਤਾਂ ਨੋਟਾ ਤਾਂ ਹੈਗਾ ਹੀ ਆ ਫਿਰ।
4: ਨਹੀਂ ਬਾਈ ਜੀ, ਨੋਟਾਂ ਨੂੰ ਵੀ ਪਾਉਣ ਜਾਣ ਵਾਸਤੇ ਮੇਰੇ ਕੋਲੋਂ ਮੈਂ ਜੇ ਜਾਵਾਂਗਾ ਲੈਣ ਚ ਖਲੋਵਾਂਗਾ ਮੈਨੂੰ 2 ਘੰਟੇ ਲੱਗਣੇ ਬਾਈ ਜੀ।
1: ਉਹ ਤਾਂ ਹੈ ਹੀ ਆ ਜੀ,
4: ਮੈਂ ਉਹ 2 ਘੰਟੇ ਮੈਂ ਆਪਣੇ ਘਰ ਵਾਸਤੇ ਕੋਈ 100-200 ਕਮਾ ਕੇ ਨਾ ਲਿਆਵਾਂਗਾ ਆਪਣੇ ਬੱਚੇ ਵਾਸਤੇ
1: ਜੀ,
4: ਕਿਉਂ ਪਾਉਣੀ ਆ ਫਿਰ ਨੋਟਾਂ ਨੂੰ? ਜੇ ਇਹਨਾਂ ਨੂੰ ਨਹੀਂ ਵੋਟ ਪਾ ਸਕਦੇ ਤੇ ਫਿਰ ਕਿਉਂ ਨੋਟਾਂ ਨੂੰ ਵੀ ਕਾਹਦੇ ਵਾਸਤੇ ਪਾਉਣ ਜਾਣੀ?
1: ਨਹੀਂ ਉਹ ਦਿਖੂਗਾ ਤਾਂ ਸਹੀ ਕਿ ਲੋਕਾਂ ਦੀ ਪਸੰਦ ਕੀ ਆ, ਜਾਂ ਕਿਤੇ ਨਾ ਕਿਤੇ ਫਿਰ ਉਹ ਆਪਣਾ ਇਤਰਾਜ਼ ਕਿੱਥੇ ਦਰਜ ਕਰਾਵਾਂਗੇ?
4: ਕਈ ਥਾਵਾਂ ਤੇ ਨਾ ਆਪਣਾ ਭਾਰਜ ਬਾਈ ਜੀ, ਕਈ ਥਾਵਾਂ ਤੇ ਹੋਇਆ ਵੀ ਨੋਟਾਂ ਨੂੰ ਉਹੀ ਗੱਲ ਹੈ, ਵੋਟਾਂ ਇੰਨੀਆਂ ਕੁ ਪੈ ਗਈਆਂ ਵੀ ਉਹ ਕਹਿਣ ਨੂੰ ਖਬਰ ਜ਼ਰੂਰ ਆਈ ਇੱਕ 2 ਦਿਨ ਵਾਸਤੇ, ਖਬਰ ਬਣ ਕੇ ਰਹਿ ਗਈ ਬਾਈ ਜੀ, ਉਹਦਾ ਕੋਈ ਕਿਸੇ ਨੂੰ ਚੇਤਾ ਵੀ ਨੀ ਹੋਣਾ। ਮੈਂ ਸੁਣਦਾ ਰਹਿੰਦਾ ਬਾਈ ਜੀ, ਮੈਂ ਐਵੇਂ ਵੀ ਆ ਜਿਹੜੀਆਂ ਖਬਰਾਂ ਚੱਲਦੀਆਂ ਰਹਿੰਦੀਆਂ ਨੇ, ਪਰ ਇਹਨਾਂ ਤੇ ਕੀ ਅਸਰ ਹੈ ਜੀ? ਕੋਈ ਅਸਰ
1: ਨੀ।
4: ਇਹਦਾ ਇਹਦਾ ਸਾਨੂੰ ਉਹੀ ਗੱਲ ਹੈ, ਐਵੇਂ ਵਾਧੂ ਭੇਡਾਂ ਬੱਕਰੀਆਂ ਸਮਝਦੇ ਨੇ ਸਾਨੂੰ, ਤਾਂ ਐ ਸਮਝਦੇ ਨੇ ਵੀ ਜਦੋਂ ਵੋਟਾਂ ਆਈਆਂ ਚਿੱਕ ਕੇ ਲੈ ਗਏ ਤੇ ਉਹੀ ਗੱਲ ਸਾਨੂੰ ਮੁੰਨ ਕੇ ਤੇ ਘਰੇ ਛੱਡ ਗਏ, ਬਸ ਕਹਾਣੀ ਇੰਨੀ ਕੋਈ ਹੈ ਇਹਨਾਂ ਵਾਸਤੇ
1: ਜੀ।
4: ਅਸੀਂ ਅਸੀਂ ਅਸੀਂ ਜਾਣਦੇ ਹਾਂ ਵੀ ਅਸੀਂ ਲੋਕਤੰਤਰ ਬਚਾਉਣ ਜਾਂਦੇ ਹਾਂ ਜੀ ਵੋਟਾਂ ਪਾਉਣ ਵਾਸਤੇ, ਸਰਕਾਰ ਬਦਲਦੇ ਹੈ। ਇੱਕ ਉਹੀ ਗੱਲ ਮੈਂ ਵਾਰ ਵਾਰ ਕਹਿੰਦਾ ਵੀ ਇੱਕ ਲੋਗੋ ਉਤਲਾ ਚੇਂਜ ਹੋ ਜਾਂਦਾ ਹੈ ਵੀ ਹੁਣ ਅਕਾਲੀ ਆ ਗਏ, ਹੁਣ ਕਾਂਗਰਸੀ ਆ ਗਏ, ਹੁਣ ਝਾੜੂ ਵਾਲੇ ਆ ਗਏ। ਤੁਸੀਂ ਦੇਖ ਲੋ ਹੁਣ ਤਾਂ ਨਵੇਂ ਆਏ ਨਾ ਝਾੜੂ ਵਾਲੇ, ਸਾਰਿਆਂ ਨੇ ਸਾਰਿਆਂ ਨੇ ਉਹੀ ਗੱਲ ਕਿੰਨਾ ਜ਼ੋਰ ਲਾ ਕੇ ਚੁਣੇ ਹੈ, ਫਿਰ ਅੱਜ ਕਿਉਂ ਗਾਲਾਂ ਦੇਣ ਲੱਗੇ ਬਾਈ ਜੀ? ਹੁਣ ਕਹਿੰਦੇ ਵੀ ਪਿਛਲੇ ਚੰਗੇ ਸੀ, ਜੇ ਆ ਪਿਛਲੇ ਆ ਜਾਣਗੇ ਤੁਹਾਡੇ ਸਾਹਮਣੇ ਹੀ ਆ, ਤੁਸੀਂ ਆ ਦੇਖ ਲਿਓ 6 ਕੁ ਮਹੀਨਿਆਂ ਨੂੰ
1: ਜੀ,
4: ਇਹੀ ਜਨਤਾ ਗਾਲਾਂ ਕੱਢਣ ਲੱਗ ਗਈ ਵੀ ਐ ਕਰਨ ਲੱਗ ਗਏ ਜੀ, ਉਹ ਕਰਨ, ਕਿਉਂਕਿ ਬਾਈ ਜੀ ਕੁਰਸੀ ਤੇ ਬਹਿਣ ਦੀ ਹੋਈ ਕਹਾਣੀ ਹੈ ਬਸ, ਹੋਰ ਕੁਛ ਨੀ ਹੈਗਾ।
1: ਬਿਲਕੁਲ ਬਿਲਕੁਲ,
4: ਜਦੋਂ ਬਹਿ ਗਏ ਕੁਰਸੀ ਤੇ ਫਿਰ ਮੈਂ ਤਾਂ ਕਈ ਵਾਰੀ ਕਹਿਣਾ ਵੀ ਉਹ ਕੁੱਕੀ ਗਿੱਲ ਜਿਹੜਾ ਵਿਚਾਰਾ ਨੀ, ਮੈਂ ਕਹਿੰਦਾ ਉਹ ਅਣਖੀ ਯੋਧਾ ਹੈਗਾ ਜਿਹੜਾ ਇੱਕ ਅਣਖ ਵਾਸਤੇ ਉਹੀ ਗੱਲ ਉਹ ਕਹਿ ਕੇ ਮੰਨ ਲਓ ਵੀ ਇੱਕ ਉਹ ਇਹ ਵੀ ਨੀ ਕਹਿੰਦਾ ਹੈਗਾ ਵੀ ਮੈਂ ਧਰਮ ਦੇ ਪਿੱਛੇ ਲੱਗ ਕੇ ਵੀ ਇੱਕ ਪੱਗ ਦੇ ਪਿੱਛੇ ਲੱਗ ਕੇ ਕਹਿੰਦਾ ਅਸੀਂ ਤੁਰੇ, ਨਾਲੇ ਕੋਈ ਮਾੜੇ ਘਰਦੇ ਨੀ ਸੀ
1: ਜੀ,
4: ਉਹ ਕਹਿ ਕੇ ਉਹੀ ਗੱਲ 18-20 ਸਾਲ ਆਪਣੀ ਜ਼ਿੰਦਗੀ ਦੇ ਜੇਲ੍ਹ ਚ ਗਾਲ ਕੇ ਆ ਗਿਆ ਤੇ ਜਦੋਂ ਬਾਦਲ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਖੂਜ ਕੁੱਕੀ ਗੱਲ
1: ਜੀ,
4: ਹੁਣ ਤੁਸੀਂ ਕਿੱਧਰ ਨੂੰ ਜਾਓਗੇ, ਤੁਸੀਂ ਕਹਾਣੀਆਂ ਕਿੱਥੇ ਲਿਜਾਓਗੇ
1: ਜੀ?
4: ਇਸ ਕਰਕੇ ਬਾਈ ਜੀ ਆਪਾਂ ਦਾ ਨਾ ਠੀਕ ਹੈ, ਆਪਣਾ ਰੋਟੀ ਪਾਣੀ ਬਾਈ ਜੀ ਆਪਾਂ ਕਮਾਈਏ ਖਾਈਏ, ਇੰਨਾ ਠੀਕ ਆ, ਕਿਉਂਕਿ ਕਦਰ ਬਾਈ ਜੀ ਇੱਥੇ ਵੋਟਾਂ ਦੀ ਸਰਕਾਰ ਦਾ, ਹੁਣ ਮੈਂ ਨਾ ਪਾਵਾਂਗਾ ਮੇਰੇ ਵਰਗੇ 4 ਹੋਰ ਨਾ ਪਾਣਗੇ, ਉਹਦੇ ਨਾਲ ਇਹਨਾਂ ਨੂੰ ਥੋੜੀ ਕੋਈ ਫਰਕ ਪੈਂਦਾ ਹੈਗਾ, ਸਰਕਾਰ ਦਾ ਬਦਲਣੀ ਹੈ ਬਾਈ ਜੀ,
1: ਬਿਲਕੁਲ ਹੈ ਜੀ,
4: ਉਹ ਆਉਂਦੀ ਜਾਂਦੀ ਰਹਿਣੀ ਹੈ, ਪਰ ਅਫਸੋਸ ਬੜਾ ਹੁੰਦਾ ਭਾਰਜ ਬਾਈ ਜੀ, ਮੈਂ ਤਾਂ ਇਹੀ ਗੱਲ ਕਹਿਣਾ ਵਾ
1: ਜੀ
4: ਵੀ ਇਹ ਜਿਹੜਾ ਸਿਸਟਮ ਹੈ ਨਾ ਅਸੀਂ ਜਿਹਨੂੰ ਲੋਕਤੰਤਰ ਕਹਿੰਦੇ ਹਾਂ, ਇਹ ਲੋਕਤੰਤਰ ਉਹੀ ਗੱਲ ਉਸ ਹਿਸਾਬ ਦਾ ਰਿਹਾ ਨੀ ਹੈਗਾ, ਇਹਦੇ ਚ ਹੁਣ ਵੋਟਾਂ ਹੋਰ ਤਰੀਕੇ ਨਾਲ ਪੈਂਦੀਆਂ ਨੇ ਭਾਰਜ ਬਾਈ ਜੀ,
1: ਬਿਲਕੁਲ ਹੈ ਜੀ।
4: ਪਰ ਮੈਂ ਚਲੋ ਮੈਂ ਲਾਸਟ ਇੱਕ ਵਾਰੀ ਮੈਂ ਤੁਹਾਡੀ ਮੈਂ ਜਿਹੜੀ ਪਹਿਲੀ ਗੱਲ ਕਹੀ ਸੀ ਉਹ ਤੋਂ ਬਾਅਦ ਮੈਂ ਫੇਰ ਮਾਫ਼ੀ ਮੰਗਦਾ,
1: ਥੋੜੀ ਜਿਹੀ
4: ਕਨਫਿਊਜ਼ਨ ਹੋਈ, ਨਹੀਂ ਕਈ ਵਾਰੀ ਮੈਨੂੰ ਸਮਝ ਨੀ ਆਈ ਉਸ ਗੱਲ ਦੀ, ਮੈਂ ਕਈ ਵਾਰੀ ਇਹ ਹੁੰਦਾ ਨਾ ਕਿਉਂਕਿ ਅਸਲ ਦਿਨ ਛਪਦੀਆਂ ਰਹਿੰਦੀਆਂ ਨੇ ਖਬਰਾਂ ਭਾਰਜ ਬਾਈ ਜੀ, ਜਦੋਂ ਵੀ ਮੰਨ ਲਓ ਵੋਟਾਂ ਹੁੰਦੀਆਂ ਨੇ ਅਲੱਗ ਅਲੱਗ ਖਬਰਾਂ ਲੱਗਦੀਆਂ ਨੇ ਵੀ ਇੰਨੇ ਸਾਲਾਂ ਦੇ ਬਜ਼ੁਰਗ ਨੇ ਜਾ ਕੇ ਐਵੇਂ ਵੋਟ ਪਾਈ, ਕਿਉਂਕਿ ਉਹਦੇ ਵਾਸਤੇ ਮੋਟੀਵੇਟ ਕਰਦੇ ਨੇ ਵੀ ਲੋਕ ਹੋਰ ਵੋਟਾਂ ਪਾਉਣ,
1: ਯੰਗਸਟਰ ਦੇ ਲਈ ਇੱਕ ਹੁੰਦਾ ਕਿ ਘੱਟੋ ਘੱਟ ਤੁਸੀਂ ਆਓ, ਯੰਗਸਟਰ ਜਿਹੜੇ ਨੇ ਬਿਲਕੁਲ ਆ ਜੀ
4: ਬਿਲਕੁਲ, ਪਰ ਹਰ ਇੱਕ ਬੰਦਾ ਨੀ ਹੁੰਦਾ, ਮੈਂ ਦੁਬਾਰਾ ਮਾਫ਼ੀ ਚਾਹੁੰਦਾ ਭਾਰਜ ਬਾਈ ਜੀ, ਮੈਂ ਗਲਤੀ ਹੋਈ,
1: ਮੈਂ ਗੱਲ ਥੈਂਕ ਯੂ ਜੀ,
4: ਮੈਨੂੰ ਆਪ ਨੂੰ
1: ਜੀ, ਨਹੀਂ ਕੋਈ ਮਾਇੰਡ ਨੀ ਏਦਾਂ ਦਾ, ਓਕੇ ਜੀ ਓਕੇ, ਥੈਂਕ ਯੂ,
4: ਠੀਕ ਹੈ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਮੁਕੱਦਰ ਜੀ ਜੁੜੇ ਸਨ ਤੇ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ, ਕੁਝ ਸੁਨੇਹੇ ਜਿਹੜੇ ਆਏ ਨੇ। ਔਜਲਾ ਸਾਹਿਬ ਕਹਿੰਦੇ ਹਿੱਲਿਆਂ ਦੇ ਕਿਹੜਾ ਡਾਕਟਰ ਸਿੰਘ ਲਾ ਦਿੰਦੇ ਐ ਤੇ ਫਿਰ ਵੀ ਵੋਟ ਪਾਈ ਹੋਈ ਹੈ, ਰਾਜਨ ਜੀ ਇੰਨਾ ਤਾਂ ਖਿਆਲ ਰੱਖਣਗੇ। ਤੇ ਆਪਣੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਸੀਂ ਦਸੂਹੇ ਬਾਰ ਦੀ ਚੋਣ ਕਰਾਉਂਦੇ ਹੋ, ਹੌਲੀ ਹੌਲੀ ਤਰੱਕੀ ਕਰਕੇ ਮੁੱਖ ਚੋਣ ਕਮਿਸ਼ਨ ਸਟੇਟ ਵੱਲ ਜਿਹੜਾ ਜਾਵੋਗੇ। ਫਿਰ ਲਿਖਦੇ ਨੇ ਕਿ 22 ਦੇ ਵਿੱਚ ਵੀ ਤਾਂ ਕਹਿੰਦੇ 2022 ਦੇ ਵਿੱਚ ਵੀ ਸਮਝਦਾਰ ਹੀ ਸੀ ਪੰਜਾਬ ਦੇ ਲੋਕ ਰਾਜਨ ਜੀ। ਤੇ ਹੋਰ ਦੋਸਤ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ, ਮਲੂਕ ਸਿੰਘ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਤੇ ਇੱਕ ਦੂਸਰੇ ਨੂੰ ਵੀ ਨਾਲ ਨਾਲ। ਤੇ ਮੁਕੱਦਰ ਕਹਿੰਦੇ ਜਿਹੜੀ ਤੁਸੀਂ ਗੱਲ ਲਿਖੀ, ਜਦੋਂ ਕਿਸੇ ਕੋਲ ਕੋਈ ਚਾਰਾ ਨਹੀਂ ਹੁੰਦਾ ਨਾ ਤੇ ਸਿਰਫ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਤੇ ਉਹ ਪਾਣੀ 99% ਫੀਲਿੰਗ ਦੇ ਨਾਲ ਭਰਿਆ ਹੁੰਦਾ, ਪਰ ਵਸਦੀ ਗੱਲ ਜਿਹੜੀ ਹੈ ਨਹੀਂ ਹੁੰਦੀ ਹੈ ਪਿਆਰਿਓ। ਤੇ ਨਵਦੀਪ ਸਿੰਘ ਜੀ ਦਿੱਲੀਓ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਮਾਲ ਸੁਰਿੰਦਰ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਸੁਰਜੀਤ ਭਾਰਾ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ। ਓਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਆ। ਰਾਜਨ ਸੈਣੀ ਜੀ ਨੇ ਲਾਈਕ ਨੰਬਰ 5 ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਲਿਖਦੇ ਨੇ ਸੈਣੀ ਸਾਹਿਬ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕਾ ਦੇ ਜਹਾਂ ਦਾਣੇ ਵਹਾਂ ਖਾਣੇ ਨਾਨਕਾ ਸੱਚ ਇਹ। ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਪਿਆਰਿਓ। ਤੇ ਸੈਣੀ ਸਾਹਿਬ ਲਿਖਦੇ ਨੇ ਉਹ ਆਪਣੇ ਜਨਮ ਦਿਨ ਤੇ ਕਰਨਾ ਟਰੰਪ ਨੇ ਫਾਈਟ ਵਾਲਾ ਕਹਿੰਦੇ ਕੰਮ ਜੀ। ਓਕੇ ਜੀ ਓਕੇ। ਤੇ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ। ਦਵਿੰਦਰ ਭਾਰਤ ਜੀ ਕਹਿੰਦੇ ਨੇ UAE ਤੋਂ ਸਤਿ ਸ੍ਰੀ ਅਕਾਲ। ਤੇ ਮੁਕੱਦਰ ਜੀ ਦਾ ਸੁਣਿਆ ਸਭ ਬਾਕੀ ਪੜ੍ਹੀ ਦਿੱਤੇ ਨੇ ਤਕਰੀਬਨ। ਸਤਿ ਸ੍ਰੀ ਅਕਾਲ ਕਹਿਣਾ ਜੀ ਸਾਰੇ ਭੈਣ ਭਰਾਵਾਂ ਨੂੰ। ਮਲੁਕ ਸਿੰਘ ਜੀ ਲਿਖਦੇ ਨੇ ਇਸ ਹਿਸਾਬ ਦੇ ਨਾਲ ਕਹਿੰਦੇ ਫਿਰ ਬਿੱਟੂ ਤੇ ਵੀ ਪਰਚਾ ਹੋਣਾ ਚਾਹੀਦਾ। ਤੇ ਬਿੱਟੂ ਤਾਂ ਕਹਿੰਦੇ ਔਜਲਾ ਸਾਹਿਬ ਕੀ ਘਰ ਦਾ ਬੰਦਾ ਮਲੂਕ ਵੀਰ ਜੀ। ਮੁਕੱਦਰ ਜੀ ਕਹਿੰਦੇ ਆ ਇਹ ਕਾਨੂੰਨ ਸਾਡੇ ਵਰਗੇ ਲੋਕਾਂ ਵਾਸਤੇ ਬਾਬਿਓ ਇਹਨਾਂ ਵਾਸਤੇ ਨਹੀਂ ਹੈ। ਤੇ ਔਜਲਾ ਸਾਹਿਬ ਕਹਿੰਦੇ ਅੱਖਾਂ ਭਰੀ ਖੜਾ ਉਹ ਚਿਹਰਾ ਛੱਡ ਆਉਣ ਨੂੰ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਸੰਤਾਂ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਔਜਲਾ ਸਾਹਿਬ ਕਹਿੰਦੇ ਸਿਆਸਤ ਵੀ ਥੋੜਾ ਡੌਗੀ ਦੀ ਫੋਟੋ ਬਣਾਈ ਹੈ ਸਾਡੇ ਵਾਲਾ ਟੋਮੀ ਹੈ। ਤੇ ਮੁਕੱਦਰ ਜੀ ਕਹਿੰਦੇ ਆ ਜਿਹੜੀ ਤੁਸੀਂ ਗੱਲ ਲਿਖੀ ਜਦੋਂ ਕਿਸੇ ਕੋਲ ਹਾਂਜੀ ਸਾਂਝਾ ਕਰ ਦਿੱਤਾ ਜੀ। ਲਓ ਦੋਸਤੋ ਜਾਂਦੇ ਜਾਂਦੇ ਹੋਰ ਵਿਦੇਸ਼ੀ ਖ਼ਬਰਾਂ ਵੱਲ ਨੂੰ ਧਿਆਨ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਤੇ ਹਾਈ ਕੋਰਟ ਦੀ ਗੱਲ ਆਪਾਂ ਕਰ ਲਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਪੰਜਾਬ ਹਿਮਾਚਲ ਚ ਸਰਹੱਦ ਤੇ ਐਂਟਰੀ ਟੈਕਸਾਂ ਦੇ ਖਿਲਾਫ ਪ੍ਰਦਰਸ਼ਨ ਹੋਏ ਆ ਤੇ 55 ਪੁਆਇੰਟਾਂ ਦੇ ਉੱਤੇ ਧਰਨੇ ਲਾਏ ਗਏ ਨੇ। ਅੱਜ ਸਰਕਾਰ ਵੱਲੋਂ ਸੂਬੇ ਦੇ ਸਰਹੱਦੀ ਖੇਤਰਾਂ ਦੇ ਵਿੱਚ ਲਗਾਏ ਗਏ ਐਂਟਰੀ ਟੈਕਸਾਂ ਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਹਿਮਾਚਲ ਸਰਹੱਦ ਦੇ ਉੱਤੇ ਸਥਿਤ 55 ਐਂਟਰੀ ਟੈਕਸ ਪੁਆਇੰਟਾਂ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ। ਗਰਾ ਮੋੜਾ ਟੋਲ ਪਲਾਜ਼ਾ ਵਿਖੇ ਕੀਰਤੀ ਕਿਸਾਨ ਮੋਰਚਾ, ਆਜ਼ਾਦ ਟੈਕਸੀ ਯੂਨੀਅਨ, ਪੰਜਾਬ ਟੈਕਸੀ ਯੂਨੀਅਨ, ਨਿਹੰਗ ਸਿੰਘ ਜਥੇਬੰਦੀਆਂ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਕਾਰਨ ਹਿਮਾਚਲ ਨੂੰ ਜਾਣ ਅਤੇ ਉਥੋਂ ਆਉਣ ਵਾਲੀਆਂ ਜਿਹੜੀ ਆਵਾਜਾਈ ਹੈ ਕਰੀਬ 4 ਘੰਟੇ ਪ੍ਰਭਾਵਿਤ ਹੋਈ ਹੈ। ਦੂਸਰੇ ਪਾਸੇ ਮੱਛਰਾਂ ਦੀ ਗੱਲ ਕਰਦੇ ਇੰਟਰਸਟਿੰਗ ਖ਼ਬਰ ਹੈ। ਫਿਨਲੈਂਡ ਦੇ ਵਿਚ ਤਾਂ ਕਾਫ਼ੀ ਸਮੇਂ ਤੋਂ ਇਹ ਜਿਹੜੇ ਪ੍ਰਯੋਗ ਕੀਤੇ ਜਾ ਰਹੇ ਨੇ ਤੇ ਗੂਗਲ ਜਿਹੜਾ ਅਮਰੀਕਾ ਦੇ ਵਿਚ ਪ੍ਰਯੋਗ ਕਰਨ ਦੀ ਇੱਛਾ ਰੱਖ ਰਿਹਾ। ਅਮਰੀਕਾ ਦੇ ਵਿਚ ਕਿਉਂ ਛੱਡੇ ਜਾਣ ਦੀ ਜਿਹੜੀ ਗੱਲ ਹੋ ਰਹੀ ਹੈ 6.4 ਕਰੋੜ ਮੱਛਰ। ਪਹਿਲੀ ਨਜ਼ਰ ਇਹ ਵਾਤਾਵਰਣ ਦੇ ਵਿਚ ਲੱਖਾਂ ਮੱਛਰ ਛੱਡਣ ਦੀ ਗੱਲ ਸੁਣਨ ਦੇ ਵਿਚ ਅਜੀਬ ਤੇ ਉਲਟੀ ਲੱਗ ਸਕਦੀ ਹੈ ਹਰ ਕਿਸੇ ਨੂੰ, ਪਰ ਗੂਗਲ ਦਾ ਜਿਹੜਾ ਮੰਨਣਾ ਹੈ ਕਿ ਮੱਛਰਾਂ ਤੋਂ ਫੈਲਣ ਵਾਲੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦੇ ਵਿਰੁੱਧ ਜੰਗ ਦੇ ਵਿਚ ਇਹ ਇਕ ਬਹੁਤ ਹੀ ਵਧੀਆ ਹਥਿਆਰ ਸਾਬਤ ਹੋ ਸਕਦਾ। ਇਹ ਟੈਕਨੋਲੋਜੀ ਜਿਹੜੀ ਹੈ ਦਿੱਗਜ ਕੰਪਨੀ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿਚ ਲੈਬਾਰਟਰੀ ਲੈਬ ਦੇ ਵਿਚ ਤਿਆਰ ਕੀਤੇ ਗਏ ਮੱਛਰ ਨੇ। 6.4 ਕਰੋੜ ਜਿਹੜੇ ਨੇ ਮੱਛਰ ਹੈ ਉਹਨਾਂ ਨੂੰ ਛੱਡਣ ਦੇ ਲਈ ਮਨਜ਼ੂਰੀ ਮੰਗ ਰਹੀ ਹੈ ਕਿ ਇਹਨੂੰ ਅਸੀਂ ਵਾਤਾਵਰਨ ਦੇ ਵਿਚ ਜਿਹੜਾ ਛੱਡ ਸਕੀਏ। ਇਕ ਜੈਵਿਕ ਜਿਹੜੀ ਆਬਾਦੀ ਨਿਯੰਤਰਣ ਹੈ ਜਿਹਨੂੰ ਕਿ ਬਾਇਓਲੋਜੀਕਲ ਪਾਪੂਲੇਸ਼ਨ ਕੰਟਰੋਲ ਪ੍ਰੋਗਰਾਮ ਦਾ ਹਿੱਸਾ ਦੱਸਿਆ, ਜਿਸਦਾ ਉਦੇਸ਼ ਅਸਲ ਦੇ ਵਿਚ ਬਿਮਾਰੀਆਂ ਜਿਹੜੀਆਂ ਨੇ ਫੈਲਾਉਣ ਵਾਲੇ ਮੱਛਰਾਂ ਦੀ ਗਿਣਤੀ ਨੂੰ ਘਟਾਉਣਾ। ਇਸ ਪ੍ਰਸਤਾਵ ਦੀ ਇਸ ਵੇਲੇ ਅਮਰੀਕੀ ਵਾਤਾਵਰਨ ਸੁਰੱਖਿਆ ਏਜੰਸੀ ਜਿਹੜੀ ਹੈ EPA US ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਹੈ ਉਹਦੇ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਜਾਂ ਨਾ। ਜੇਕਰ ਇਸ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਅਗਲੇ 2 ਸਾਲਾਂ ਦੇ ਵਿਚ ਫਲੋਰੀਡਾ ਅਤੇ ਕੈਲੀਫੋਰਨੀਆ ਦੇ ਵਿਚ ਲੱਖਾਂ ਖਾਸ ਤੌਰ ਦੇ ਉੱਤੇ ਤਿਆਰ ਕੀਤੇ ਗਏ ਜਿਹੜੇ ਨਰ ਮੇਲ ਜਿਹੜੇ ਨੇ ਮੇਲ ਮੱਛਰ ਛੱਡੇ ਜਾਣਗੇ ਜੋ ਕਿ ਜਿਹੜੇ ਨੇ ਉਹ ਜਿਹੜੇ ਬਿਮਾਰੀ ਫੈਲਾਉਣ ਵਾਲੇ ਮੱਛਰ ਨੇ ਉਹਨਾਂ ਨੂੰ ਜਿਹੜਾ ਕੰਟਰੋਲ ਕਰਨਗੇ ਤੇ ਉਹਨਾਂ ਦੀ ਆਬਾਦੀ ਨੂੰ ਕੰਟਰੋਲ ਕਰਨਗੇ। US ਇਰਾਨ ਜਿਹੜਾ ਕੰਫਲਿਕਟ ਚੱਲ ਰਿਹਾ, ਅਮਰੀਕਾ ਨੇ ਇਰਾਨੀ ਫੌਜੀ ਟਿਕਾਣਿਆਂ ਦੇ ਉੱਤੇ ਬੰਬ ਸੁੱਟੇ ਆ ਫਿਰ ਤੋਂ ਤੇ ਕੁਵੈਤ ਤੇ ਹੋਏ ਡਰੋਨ ਹਮਲੇ ਦੇ ਵਿਚ ਜਿਹੜਾ ਮਿਜ਼ਾਈਲ ਵੀ ਸ਼ਾਮਲ ਨੇ। ਇਰਾਨ ਵੱਲੋਂ ਹਫ਼ਤੇ ਦੇ ਅਖੀਰ ਦੇ ਵਿਚ ਇਕ ਅਮਰੀਕੀ MQ-1 ਪ੍ਰੀਡੇਟਰ ਡਰੋਨ ਨੂੰ ਮਾਰ ਗਿਰਾਉਣ ਤੋਂ ਬਾਅਦ ਜਵਾਬ ਦੇ ਵਿਚ ਅਮਰੀਕਾ ਨੇ ਇਰਾਨ ਦੇ ਰਡਾਰ ਅਤੇ ਡਰੋਨ ਕੰਟਰੋਲ ਸੈਂਟਰਾਂ ਦੇ ਉੱਤੇ ਫਿਰ ਤੋਂ ਬੰਬ ਸੁੱਟੇ ਆ। ਅਮਰੀਕੀ ਫੌਜ ਨੇ ਸੋਮਵਾਰ ਨੂੰ ਅੱਜ ਇਹ ਜਾਣਕਾਰੀ ਸਪਸ਼ਟ ਕਰ ਦਿੱਤੀ ਹੈ। ਮੰਨਿਆ ਕਿ ਅਸੀਂ ਕੀਤਾ। ਇਰਾਨ ਨੇ ਜਿਹੜਾ ਜਵਾਬੀ ਹਮਲਾ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਇਸ ਦੇ ਦੌਰਾਨ ਕੁਵੈਤ ਨੇ ਕਿਹਾ ਕਿ ਉਸ ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਗਏ ਤੇ ਜਿਨ੍ਹਾਂ ਨੂੰ ਉਨ੍ਹਾਂ ਦੇ ਨਿਸ਼ਾਨੇ ਤੱਕ ਜਿਹੜਾ ਪਹੁੰਚਾਉਣ ਤੋਂ ਰੋਕਣ ਦੇ ਲਈ ਉਸਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਏਅਰ ਡਿਫੈਂਸ ਸਿਸਟਮ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਹਾਲਾਤ ਲਗਾਤਾਰ ਹੋਰ ਜਿਹੜੇ ਖਰਾਬ ਹੋ ਰਹੇ ਨੇ ਸੁਧਰਨ ਦੀ ਬਜਾਏ, ਤੇ ਇਜ਼ਰਾਈਲ ਨੇ ਲਿਬਨਾਨ ਦੇ ਅੰਦਰ ਜਿਹੜਾ ਲਿਤਾਨੀ ਨਦੀ ਤੋਂ ਅੱਗੇ ਤੱਕ ਜਿਹੜਾ ਆਪਣਾ ਕਬਜ਼ਾ ਕਰ ਲਿਆ, ਤੇ ਜਦੋਂ ਕਿ ਦੂਜੇ ਪਾਸੇ ਹਿਜ਼ਬੁੱਲਾ ਸੰਗਠਨ ਵੀ ਇਜ਼ਰਾਈਲ ਦੇ ਉੱਤੇ ਲਗਾਤਾਰ ਡਰੋਨ ਹਮਲੇ ਕਰ ਰਿਹਾ। ਇਸੇ ਤਰ੍ਹਾਂ ਇਰਾਨ ਅਮਰੀਕਾ ਦੇ ਨਾਲ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਬੰਦ ਕਰਨ ਦੀ ਜਿਹੜੀ ਗੱਲ ਕਰ ਰਿਹਾ ਕਿ ਬੰਦ ਕਰਾਂਗੇ। ਹਾਰਮੁਜ਼ ਜਲਡਮਾਰੂ ਜਿਹੜਾ ਸਟਰੇਟ ਆਫ ਹਾਰਮੁਜ਼ ਨੂੰ ਜਿਹੜਾ ਕਰ ਸਕਦਾ ਹੈ ਬੰਦ। ਇਰਾਨੀ ਨਿਊਜ਼ ਏਜੰਸੀ ਦੀ ਜਿਹੜੀ ਰਿਪੋਰਟ ਲੱਗੀ ਹੈ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ ਇਕ ਹੋਰ ਸਖ਼ਤ ਸ਼ਾਂਤੀ ਪ੍ਰਸਤਾਵ ਵਾਪਸ ਭੇਜਿਆ। ਇਜ਼ਰਾਈਲ ਨੇ ਲਿਬਨਾਨ ਦੇ ਵਿਚ ਆਪਣੇ ਹਮਲੇ ਜਾਰੀ ਰੱਖੇ ਨੇ ਤੇ ਦੱਖਣੀ ਲਿਬਨਾਨ ਦੇ ਵਿਚ 900 ਸਾਲ ਪੁਰਾਣੇ ਬਿਊਫੋਰਟ ਕਿਲਾ ਕੈਸਲ ਜਿਹੜਾ ਅਤੇ ਇਕ ਰਣਨੀਤਿਕ ਪਹਾੜੀ ਚੋਟੀ ਦੇ ਉਤੇ ਕਬਜ਼ਾ ਕਰ ਲਿਆ। ਇਰਾਨ ਦੀ ਤਸਨੀਮ ਜਿਹੜੀ ਏਜੰਸੀ ਹੈ, ਨਿਊਜ਼ ਏਜੰਸੀ, ਉਹਨੇ ਸੋਮਵਾਰ ਅੱਜ ਜਿਹੜੇ ਸਪਸ਼ਟ ਕੀਤਾ ਕਿ ਲਿਬਨਾਨ ਦੇ ਉਤੇ ਹੋਏ ਹਮਲਿਆਂ ਕਾਰਨ ਤਹਿਰਾਨ ਦੀ ਗੱਲਬਾਤ ਕਮੇਟੀ ਵਿਚੋਲੀਆਂ ਰਾਹੀਂ ਜਿਹੜਾ ਸੰਯੁਕਤ ਰਾਜ ਅਮਰੀਕਾ ਦੇ ਨਾਲ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਬੰਦ ਕਰ ਰਹੀ ਹੈ ਤੇ ਕੋਈ ਗੱਲਬਾਤ ਨਹੀਂ ਹੋਏਗੀ ਕਹਿੰਦੇ ਹੁਣ। ਜਦੋਂ ਕਿ 3 ਮਹੀਨਿਆਂ ਤੋਂ ਚੱਲ ਰਹੀ ਇਰਾਨ ਜੰਗ ਨੂੰ ਖਤਮ ਕਰਨ ਦੇ ਲਈ ਕੂਟਨੀਤਿਕ ਯਤਨ ਜਿਹੜੇ ਸਨ ਜਾਰੀ ਨੇ। ਏਜੰਸੀ ਨੇ ਕਿਹਾ ਕਿ ਇਰਾਨ ਅਤੇ ਰੈਸਿਸਟੈਂਸ ਫਰੰਟ ਜਿਹੜਾ, ਜਿਸ ਦੇ ਵਿਚ ਜਮਨ, ਲਿਬਨਾਨ ਅਤੇ ਇਰਾਕ ਵਿਚ ਉਸਦੇ ਸ਼ੀਆ ਸਹਿਯੋਗੀ ਸ਼ਾਮਲ ਨੇ, ਉਨ੍ਹਾਂ ਨੇ ਇਜ਼ਰਾਈਲ ਅਤੇ ਉਸਦੇ ਸਮਰਥਕਾਂ ਨੂੰ ਸਜ਼ਾ ਦੇਣ ਦੇ ਲਈ ਹਾਰਮੁਜ਼ ਜਲਡਮਰੂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਅਤੇ ਬਾਬ ਅਲ ਮਦਬ ਜਲਡਮਰੂ ਸਮੇਤ ਹੋਰ ਮੋਰਚਿਆਂ ਨੂੰ ਸਰਗਰਮ ਕਰਨ ਦਾ ਜਿਹੜਾ ਏਜੰਡਾ ਤੈਅ ਕੀਤਾ ਹੈ। ਅਮਰੀਕਾ ਨੇ ਕਿਹਾ ਕਿ ਉਸਨੇ ਵੀਕਐਂਡ ਦੇ ਦੌਰਾਨ ਸ਼ਨੀਵਾਰ ਤੇ ਐਤਵਾਰ ਦੇ ਵਿਚਕਾਰ ਇਰਾਨੀ ਫੌਜੀ ਟਿਕਾਣਿਆਂ ਦੇ ਉਤੇ ਹਮਲੇ ਕੀਤੇ ਸਨ ਤੇ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਨੇ ਸੋਮਵਾਰ ਜਿਹੜਾ ਅੱਜ ਉਨ੍ਹਾਂ ਨੇ ਜਿਹੜਾ ਕਿਹਾ ਕਿ ਉਨ੍ਹਾਂ ਨੇ ਵੀ ਜਵਾਬ ਦੇ ਵਿਚ ਇਕ ਅਮਰੀਕੀ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ। 3 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਲਈ ਚੱਲ ਰਹੀਆਂ ਵਾਰਤਾਵਾਂ ਦੇ ਵਿਚਕਾਰ ਦੋਵਾਂ ਪਾਸਿਆਂ ਤੋਂ ਹੋਏ ਹਮਲਿਆਂ ਦੀ ਲੜੀ ਦੇ ਵਿਚ ਇਹ ਸਭ ਤੋਂ ਜਿਹੜਾ ਤਾਜ਼ਾ ਹਮਲਾ ਦੱਸਿਆ ਜਾ ਰਿਹਾ। ਦੂਸਰੇ ਪਾਸੇ ਵਾਈਟ ਹਾਊਸ ਵਿਖੇ ਹੋਵੇਗੀ UFC ਫਾਈਟ ਜਿਹੜੀ, ਜਦੋਂ ਰਾਸ਼ਟਰਪਤੀ ਟਰੰਪ ਨੇ ਪਹਿਲੀ ਵਾਰ ਵਾਈਟ ਹਾਊਸ ਦੇ ਉਤੇ ਸਾਊਥ ਲਾਨ ਜਿਹੜਾ ਹਿੱਸਾ ਉਥੇ ਸਾਈਡ ਦੇ ਉਤੇ UFC ਫਾਈਟ ਕਰਵਾਉਣ ਦਾ ਵਿਚਾਰ ਪੇਸ਼ ਕੀਤਾ ਸੀ ਤਾਂ ਕੁਝ ਲੋਕਾਂ ਨੂੰ ਲੱਗਿਆ ਸੀ ਕਿ ਉਹ ਮਜ਼ਾਕ ਕਰ ਰਿਹਾ। ਕਹਿੰਦਾ ਕਿ ਅਸੀਂ ਵਾਈਟ ਹਾਊਸ ਦੇ ਮੈਦਾਨ ਦੇ ਵਿਚ ਇਕ UFC ਫਾਈਟ ਕਰਵਾਉਣ ਜਾ ਰਹੇ ਹਾਂ, ਇਸ ਦੇ ਬਾਰੇ ਸੋਚੋ ਜਰਾ। ਟਰੰਪ ਨੇ ਪਿਛਲੇ ਜੁਲਾਈ ਦੇ ਵਿਚ ਆਇਓਵਾ ਦੇ ਵਿਚ ਜਿਹੜਾ ਸੀ ਅਮਰੀਕਾ ਦੀ 250ਵੀਂ ਵਰੇਗੰਢ ਦੇ ਸਨਮਾਨ ਦੇ ਵਿਚ ਹੋਣ ਵਾਲੇ ਵਿਸ਼ੇਸ਼ ਸਮਾਗਮ ਦਾ ਜ਼ਿਕਰ ਕਰਦਿਆਂ ਕਿਹਾ ਸੀ। ਹੁਣ ਲਗਭਗ 1 ਸਾਲ ਦੇ ਬਾਅਦ ਇਹ ਵਿਚਾਰ ਜਿਹੜਾ ਹਕੀਕਤ ਬਣਨ ਜਾ ਰਿਹਾ। ਨਿਰਮਾਣ ਕਰਮਚਾਰੀ ਜਿਹੜੇ ਨੇ 14 ਜੂਨ ਨੂੰ ਹੋਰ ਜਿਹੜਾ ਹੋਣ ਵਾਲੀ ਇਸ ਫਾਈਟ ਦੇ ਲਈ ਸਾਊਥ ਲਾਨ ਦੇ ਉੱਤੇ ਇੱਕ ਜਿਹੜਾ ਫਾਈਟ ਕੇਜ ਯਾਨੀ ਲੜਾਈ ਵਾਲਾ ਜਿਹੜਾ ਪਿੰਜਰਾ ਹੈ ਬੇਸ ਹੈ ਜਿਹੜਾ ਬਣਾਉਣਗੇ ਤਿਆਰ ਕਰ ਰਹੇ ਨੇ ਤੇ ਵਾਈਟ ਹਾਊਸ ਹੁਣ ਇੱਕ ਵਿਸ਼ਾਲ ਆਰਚਡ ਲਾਈਟਿੰਗ ਗ੍ਰਿਡ ਦੇ ਸਾਹਮਣੇ ਜਿਹੜਾ ਛੋਟਾ ਦਿਖਾਈ ਦੇ ਰਿਹਾ, ਜਿਸ ਨੂੰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਜਿਹੜਾ UFC ਦਾ ਜਿਹੜਾ ਦਾ ਕਲੋ ਕਹਿੰਦੇ ਹੈ। ਜਦੋਂ ਫਾਈਟਰ ਆਪਣੇ ਦਸਤਾਨੇ ਪਾ ਕੇ ਕੇਜ ਪਿੰਜਰੇ ਦੇ ਅੰਦਰ ਜਾਣਗੇ ਤਾਂ 90,000 ਤੋਂ ਵੱਧ ਲੋਕ ਉਨ੍ਹਾਂ ਨੂੰ ਮੁਕਾਬਲਾ ਕਰਦੇ ਦੇਖਣ ਦੇ ਲਈ ਵਾਈਟ ਹਾਊਸ ਦੇ ਮੈਦਾਨ ਦੇ ਵਿਚ ਇਕੱਠੇ ਹੋਣਗੇ। ਦੂਸਰੇ ਪਾਸੇ ਜਲੈਸਕੀ ਪੁਤਿਨ ਨੂੰ ਜਿਹੜਾ ਮਿਲਣ ਦੇ ਲਈ ਤਿਆਰ ਨੇ ਪੱਬਾਂ ਭਰ ਹੋਏ ਹੈ। CBS ਨਿਊਜ਼ ਹੈ, ਉਹਨੇ ਜਿਹੜੀ ਜਾਣਕਾਰੀ ਦਿੱਤੀ ਹੈ। ਯੁਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜਲੈਸਕੀ ਦਾ ਜਿਹੜਾ ਕਹਿਣਾ ਹੈ ਕਿ ਯੁਕਰੇਨ ਰੂਸ ਦੇ ਨਾਲ ਸਿੱਧੀ ਗੱਲਬਾਤ ਕਰਨ ਦੇ ਲਈ ਤਿਆਰ ਹੈ। ਅਮਰੀਕੀ ਮੀਡੀਆ ਨੂੰ ਦਿੱਤੇ ਇਕ ਇੰਟਰਵਿਊ ਦੇ ਵਿਚ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦਾ ਜ਼ਿਕਰ ਕਰਦੇ ਹੋਏ ਜਲੈਸਕੀ ਨੇ ਕਿਹਾ ਕਿ ਜੇਕਰ ਪੁਤਿਨ ਤਿਆਰ ਨੇ ਤਾਂ ਮੈਂ ਕਹਿੰਦੇ ਨੇ ਉਨ੍ਹਾਂ ਨੂੰ ਮਿਲਣ ਦੇ ਲਈ ਤਿਆਰ ਹਾਂ। ਜਲੈਸਕੀ ਨੇ ਇਸ ਗੱਲ ਦੇ ਉਤੇ ਜ਼ੋਰ ਦਿੱਤਾ ਕਿ ਰੂਸ ਵਿਰੁੱਧ ਪਾਬੰਦੀਆਂ ਨੂੰ ਸਖ਼ਤ ਕਰਨਾ ਤੇ ਪੁਤਿਨ ਦੇ ਉਤੇ ਦਬਾਅ ਵਧਾਉਣਾ ਰੂਸ ਨੂੰ ਗੱਲਬਾਤ ਲਈ ਪ੍ਰੇਰਿਤ ਕਰ ਸਕਦਾ ਹੈ। ਜਲੈਸਕੀ ਨੇ ਇਹ ਵੀ ਦਾਅਵਾ ਕੀਤਾ ਕਿ ਰੂਸ ਹਰ ਮਹੀਨੇ ਹਜ਼ਾਰਾਂ ਸੈਨਿਕਾਂ ਨੂੰ ਗੁਆ ਰਿਹਾ ਤੇ ਇਸ ਦੇ ਕਾਰਨ ਹੋਣ ਵਾਲੀ ਜਵਾਨਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਸੈਨਿਕਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰੇ ਕਾਰਨ ਉਹਨਾਂ ਨੂੰ ਗੱਲਬਾਤ ਦੇ ਵੱਲ ਕਹਿੰਦੇ ਲੈ ਕੇ ਜਾਣਗੇ। ਇਸ ਦੇ ਨਾਲ ਹੀ ਯੁੱਧ ਮਾਹਰ ਜਿਹੜੇ ਉਹ ਕਹਿੰਦੇ ਨੇ ਕਿ ਜ਼ੇਲੈਂਸਕੀ ਦੁਆਰਾ ਦੱਸੀ ਗਈ ਰੂਸੀ ਸੈਨਿਕਾਂ ਦੇ ਮਾਰੇ ਜਾਣ ਦੀ ਗਿਣਤੀ ਸਹੀ ਦਿਸ਼ਾ ਦੇ ਵਿੱਚ ਦੱਸੀ ਗਈ ਹੈ। ਹਾਲਾਂਕਿ ਨਵੇਂ ਭਰਤੀ ਕੀਤੇ ਗਏ ਜਿਹੜੇ ਸੈਨਿਕਾਂ ਦੀ ਗਿਣਤੀ ਗੁਆਚੇ ਹੋਏ ਸੈਨਿਕਾਂ ਦੀ ਗਿਣਤੀ ਦੇ ਨਾਲ ਥੋੜੀ ਘੱਟ ਦੱਸੀ ਗਈ ਹੈ। ਦੂਸਰੇ ਪਾਸੇ ਆਖਰੀ ਖਬਰ ਵੱਲ ਵੱਧਦੇ ਹਾਂ। ਲਓ ਜੀ, ਬਨਾਨਾ ਇੱਕ ਕੇਲੇ ਦੀ ਜਿਹੜੀ ਸੀ ਪ੍ਰਦਰਸ਼ਨੀ ਸੀ, ਉਹ 62 ਕਰੋੜ ਦਾ ਕੇਲਾ ਸੀ, ਉਹਨੂੰ ਪਹਿਲਾਂ

ਖੇਡੋ ਮੇਟਸ ਅਜਾਇਬ ਘਰ ਦੇ ਵਿਚ ਪ੍ਰਦਰਸ਼ਿਤ ਦੁਨੀਆਂ ਦੀਆਂ ਸਭ ਤੋਂ ਮਸ਼ਹੂਰ ਆਧੁਨਿਕ ਕਲਾਕ੍ਰਿਤੀਆਂ ਦੇ ਵਿਚੋਂ ਇਕ ਦੀ ਕਾਮੇਡੀਅਨ ਦਾ ਕੇਲਾ ਚੋਰੀ ਹੋ ਗਿਆ। ਇਹ ਕਲਾਕ੍ਰਿਤੀ ਮਸ਼ਹੂਰ ਇਤਾਲਵੀ ਕਲਾਕਾਰ ਮੋਰੀਜ਼ੀਓ ਕੈਟੇਲਨ ਦੇ ਦੁਆਰਾ ਬਣਾਈ ਗਈ ਸੀ, ਜਿਸਦੇ ਵਿਚ ਇਕ ਅਸਲੀ ਕੇਲੇ ਨੂੰ ਕੰਧ ਦੇ ਨਾਲ ਟੇਪ ਕਰਕੇ ਪ੍ਰਦਰਸ਼ਿਤ ਕੀਤਾ ਜਾਂਦਾ। ਅਜਾਇਬ ਘਰ ਪ੍ਰਸ਼ਾਸਨ ਦੇ ਅਨੁਸਾਰ ਕੱਲ ਬੀਤੇ ਸ਼ਨੀਵਾਰ ਨੂੰ ਇਕ ਸੁਰੱਖਿਆ ਗਾਰਡ ਨੇ ਦੇਖਿਆ ਕਿ ਕਲਾਕ੍ਰਿਤੀ ਦਾ ਜਿਹੜਾ ਮੁੱਖ ਹਿੱਸਾ ਹੈ, ਜਾਣੀ ਕਿ ਮਤਲਬ ਕਿ ਕੇਲਾ, ਉਹ ਗਾਇਬ ਹੀ ਹੋ ਗਿਆ, ਸਿਰਫ ਟੇਪ ਹੀ ਰਹਿ ਗਈ ਉਥੇ। ਇਸ ਮਗਰੋਂ ਇਕ ਅਣਜਾਣ ਵਿਅਕਤੀ ਦੇ ਵਿਰੁੱਧ ਅਪਰਾਧਿਕ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ। ਦਿਲਚਸਪੀ ਵਾਲੀ ਗੱਲ ਇਹ ਵੀ ਹੈ ਕਿ ਕਲਾਕ੍ਰਿਤੀ ਦੇ ਵਿਚ ਵਰਤਿਆ ਜਾਣ ਵਾਲਾ ਕੇਲਾ ਨਾਸ਼ਵਾਨ ਹੈ, ਮਤਲਬ ਕਿ ਉਹ ਖਰਾਬ ਨਹੀਂ ਹੁੰਦਾ। ਇਸ ਦੇ ਲਈ ਇਸ ਨੂੰ ਹਰ 3 ਦਿਨਾਂ ਦੇ ਵਿਚ ਬਦਲਿਆ ਜਾਂਦਾ। ਚੋਰੀ ਤੋਂ ਬਾਅਦ ਅਜਾਇਬ ਘਰ ਨੇ ਤੁਰੰਤ ਜਿਹੜਾ ਕੇਲੇ ਨੂੰ ਇਕ ਨਵੇਂ ਜਿਹੜਾ ਨਾਲ ਹੋਰ ਕੇਲੇ ਦੇ ਨਾਲ ਬਦਲ ਦਿੱਤਾ ਤੇ ਪ੍ਰਦਰਸ਼ਨੀ ਜਾਰੀ ਰੱਖੀ। ਮਤਲਬ ਕਿ ਮਹਿਸੂਸ ਨਹੀਂ ਹੁਣ ਦਿੱਤਾ ਕਿ ਭਾਈ ਉਹ ਚੋਰੀ ਹੋ ਗਿਆ। 2024 ਦੇ ਵਿਚ ਇਹ ਕਲਾਕ੍ਰਿਤੀ $62 ਲੱਖ ਦੇ ਵਿਚ ਵਿਕੀ ਸੀ ਤੇ ਕਲਾਕ੍ਰਿਤੀ 2024 ਦੇ ਵਿਚ ਕ੍ਰਿਪਟੋ ਕਰੰਸੀ ਉਦਮੀ ਜਸਟਿਨ ਸਨ ਦੁਆਰਾ $62 ਲੱਖ ਕਰੀਬ $52 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਵਿਚ ਖਰੀਦੀ ਗਈ ਸੀ। ਖਰੀਦਦਾਰੀ ਤੋਂ ਕੁਝ ਦਿਨਾਂ ਦੇ ਬਾਅਦ ਜਸਟਿਨ ਸਨ ਮੀਡੀਆ ਦੇ ਸਾਹਮਣੇ ਕੇਲਾ ਖਾ ਕੇ ਸੁਰਖੀਆਂ ਦੇ ਵਿਚ ਆਏ ਸੀ। ਜੁਲਾਈ 2025 ਦੇ ਵਿਚ ਵੀ ਇਕ ਸੈਲਾਨੀ ਨੇ ਅਜਾਇਬ ਘਰ ਦੇ ਵਿਚ ਪ੍ਰਦਰਸ਼ਿਤ ਉਸੇ ਕਲਾਕ੍ਰਿਤੀ ਦੇ ਵਿਚੋਂ ਇਕ ਕੇਲਾ ਵੀ ਖਾਧਾ। ਹਾਲਾਂਕਿ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਇਸ ਨੂੰ ਇਕ ਹੋਰ ਕੇਲੇ ਦੇ ਨਾਲ ਬਦਲ ਦਿੱਤਾ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਕਲਾਕਾਰ ਕੈਟੇਲਨ ਨੇ ਜਿਹੜਾ ਫਿਰ ਮਜ਼ਾਕ ਦੇ ਵਿਚ ਟਿੱਪਣੀ ਕੀਤੀ ਕਿ ਉਸ ਨੂੰ ਅਫਸੋਸ ਹੈ ਕਿ ਸੈਲਾਨੀ ਨੇ ਸਿਰਫ ਕੇਲਾ ਖਾਧਾ ਹੈ, ਟੇਪ ਨਹੀਂ ਖਾ ਲਈ। ਲਓ ਜੀ, ਇਦਾਂ ਦੇ ਵੀ ਹਾਲਾਤ ਨੇ। ਇਕ ਜਿਹੜਾ ਕੰਧ ਦੇ ਉੱਤੇ ਆਮ ਲਾਇਆ ਕੇਲਾ ਤੇ ਉਹੋ ਜੀ ਪਹਿਲਾਂ $62 ਲੱਖ ਡਾਲਰ ਚ ਵਿਕਦਾ ਤੇ ਉਸ ਤੋਂ ਬਾਅਦ ਪਹਿਲਾਂ ਉਹ $52 ਲੱਖ ਚ ਵਿਕਦਾ ਤੇ ਬਾਅਦ ਦੇ ਵਿਚ ਉਸਨੂੰ ਜਿਹੜਾ $62 ਲੱਖ ਦੇ ਵਿਚ ਜਿਹੜਾ ਵੇਚਿਆ ਜਾਂਦਾ ਹੈ, $52 ਕਰੋੜ ਰੁਪਈਆ ਬਣ ਜਾਂਦਾ ਹੈ 62 ਲੱਖ ਦਾ ਜੀ ਕੇਲਾ। ਕਿਆ ਬਾਤ ਹੈ ਜੀ, ਚੱਕ ਦਿਓ ਕੰਮ ਨੂੰ। ਇੱਦਾਂ ਦੇ ਵੀ ਲੋਕ ਹੈਗੇ ਆ ਜੀ ਕਲਾਕ੍ਰਿਤੀਆਂ ਵਾਲੇ ਤੇ ਕਮਾਈ ਦਾ ਸਾਧਨ, ਕੁਝ ਨਾ ਕੁਝ ਵਾਇਰਲ ਹੋਣਾ ਚਾਹੀਦਾ, ਚੱਕ ਦਿੰਦੇ ਅਗਲੇ ਕੰਮ। ਤੇ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਆਖਰ ਦੇ ਵਿਚ ਤੁਹਾਡੇ ਸੁਨੇਹੇ ਵੀ ਸਾਂਝੇ ਕੀਤੇ ਆ ਤੇ ਨਾਲ ਦੀ ਨਾਲ ਫਿਰ ਆਪਾਂ ਇੱਥੇ ਅੱਜ ਲੈਨੇ ਆ ਗਿਆ। ਥੋੜੀ ਜਿਹੀ ਥਕਾਵਟ ਵੀ ਮਹਿਸੂਸ ਹੋ ਰਹੀ ਹੈ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਫਿਰ ਹੋਵੇਗੀ ਤੇ ਮਿਲਦੇ ਆ ਫਿਰ ਕੱਲ ਨੂੰ। ਸਾਰਿਆਂ ਨੂੰ ਭੁਪਿੰਦਰ ਭਾਰਾ ਚੱਲੋ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਲਿਖਣ ਪੜ੍ਹਨ ਦੇ ਵਿਚ ਕੋਈ ਗੱਲਬਾਤ ਕਰਨ ਦੇ ਦੌਰਾਨ ਗਲਤੀ ਹੋਈ ਹੋਵੇ ਤੇ ਮਾਫ਼ੀ ਚਾਹਵਾਂਗਾ ਗੁਸਤਾਖੀ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਹਰਵਿੰਦਰ ਚੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਫਿਰ ਮੁਲਾਕਾਤ ਹੋਏਗੀ ਤੇ ਮੈਨੂੰ ਦਿਓ ਆਗਿਆ। ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਹਫ਼ਤੇ ਦਾ ਆਖਰੀ ਦਿਨ ਹੈ, ਫਰਾਈਡੇ ਵਾਲਾ ਦਿਨ ਹੈ ਤੇ ਇਨ੍ਹਾਂ ਮੁਲਕਾਂ ਦੇ ਵਿਚ ਛੁੱਟੀਆਂ ਦਾ ਮਾਹੌਲ ਜਿਹੜਾ ਬਣ ਚੁੱਕਿਆ। ਬੱਚਿਆਂ ਨੂੰ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਹੋ ਚੱਲੀਆਂ ਨੇ, ਕੱਲ ਦਾ ਇਕ ਘੰਟਾ ਦੋ ਘੰਟੇ ਜਾਂ ਸੈਲੀਬ੍ਰੇਸ਼ਨ ਜਿਹੜੀ ਹੈ ਸਰਟੀਫਿਕੇਟ ਹੱਥਾਂ ਦੇ ਵਿਚ ਲੈ ਕੇ ਤੇ ਬੱਚੇ ਘਰਾਂ ਦੇ ਵਿਚ ਆਉਣਗੇ ਤੇ ਖੁਸ਼ੀਆਂ ਮਨਾਉਣਗੇ ਤੇ ਨਾਲ ਦੀ ਨਾਲ ਅਗਸਤ ਤੱਕ ਇਨ੍ਹਾਂ ਮੁਲਕਾਂ ਦੇ ਵਿਚ ਸਕੂਲ ਜਿਹੜੇ ਨੇ ਬੰਦ ਰਹਿਣਗੇ। ਬਾਕੀ ਆਮ ਕਾਰੋਬਾਰ ਤੇ ਜ਼ਿੰਦਗੀ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਤੇ ਬੱਚਿਆਂ ਨੂੰ ਥੋੜਾ ਜਿਹਾ ਫੁਰਸਤ ਦਾ ਮਾਹੌਲ ਹੋਰ ਵੀ ਜਿਹੜਾ ਸਾਜ਼ਗਾਰ ਬਣੇਗਾ। ਤੇ ਮੌਸਮ ਦੇ ਵਿਚ ਤਬਦੀਲੀ ਆ ਰਹੀ ਹੈ, ਮੌਸਮ ਜਿਹੜਾ ਗਰਮ ਤੇ ਸਰਦ ਹਰਿਆਵਲ ਜਿਹੜੀ ਆ ਪੂਰੀ ਲਹਿਰਾ ਰਹੀ ਹੈ ਤੇ ਫਸਲਾਂ ਜਿਹੜੀਆਂ ਨੇ ਪੂਰੀਆਂ ਪੂਰੀਆਂ ਗਿੱਠ ਗਿੱਠ ਤਕਰੀਬਨ ਨਿਕਲ ਆਈਆਂ ਨੇ। ਹਾਲਾਤ ਤੇ ਕੁਦਰਤ ਜਿਹੜੀ ਹੈ ਬੜੀ ਖੂਬਸੂਰਤ ਨਜ਼ਰ ਆ ਰਹੀ ਹੈ। ਤੇ ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਅੱਜ ਦੇ ਆਖਰੀ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਏ ਦੁਨੀਆ ਦੇ ਵਿਚ ਹਫ਼ਤੇ ਦਾ ਆਖਰੀ ਦਿਨ ਹੁੰਦਾ ਹੈ ਤੇ ਜਿਸ ਦੇ ਵਿਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਦਿਸ਼ਤੇ ਦੀਆਂ ਖ਼ਬਰਾਂ ਅੱਜ ਦੇ ਵਿਚਾਰ ਦੀ ਗੱਲ ਪਾਉਂਦੇ ਹਾਂ ਤੇ ਨਾਲ ਦੀ ਨਾਲ ਅੱਜ ਦੇ ਸੈਗਮੈਂਟ ਦੇ ਵਿਚ ਆਪਣਾ ਸਿਲਸਿਲਾ ਚੱਲਦਾ ਹੈ ਕਿਤਾਬਾਂ ਦੇ ਅੰਗ ਸੰਗ। ਕਿਤਾਬਾਂ ਦੇ ਅੰਗ ਸੰਗ ਦੇ ਵਿਚੋਂ ਅਗਲੀ ਬਾਤ ਪਾਵਾਂਗੇ ਤੇ ਉਹਦੇ ਵਿਚੋਂ ਜਿਹੜੀ ਕਿਤਾਬ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ ਪੰਜਾਬ, ਉਹਦਾ ਲੜੀਵਾਰ ਭਾਗ ਤੁਹਾਨੂੰ ਅਗਲਾ ਜਿਹੜਾ ਸੁਣਾਵਾਂਗੇ। ਪੰਜਾਬ ਦੀ ਹਕੀਕਤ, ਹਾਲਾਤ ਤੇ ਜਿਹੜਾ ਜੋ ਕੁਝ ਵੀ ਜੋਗ੍ਰਾਫਿਕ ਦੇ ਵਿਚ ਵਰਤਿਆ ਵਾਪਰਿਆ ਉਹਦਾ ਜ਼ਿਕਰ ਕਰਾਂਗੇ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਕਰਕੇ ਵੀ ਨਾਲ ਦੀ ਨਾਲ ਦਰੁਸਤ ਕਰ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਆਖਰੀ ਦਿਨ ਹੁੰਦਾ ਹੈ ਤੇ ਜਿਸ ਦੇ ਵਿਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ, ਪਰ ਮੈਂ ਗੁਜ਼ਾਰਿਸ਼ ਜ਼ਰੂਰ ਕਰਾਂਗਾ ਕਿ ਜਲਦ ਤੋਂ ਜਲਦ ਖ਼ਬਰਾਂ ਦੇ ਨਾਲ ਨਾਲ ਜ਼ਰੂਰ ਜੁੜ ਜਾਇਆ ਕਰੋ, ਕਿਉਂਕਿ ਬਾਅਦ ਦੇ ਵਿਚ ਜਿਹੜੇ ਦੋਸਤ ਕਿਤਾਬਾਂ ਦੇ ਨਾਲ ਜੁੜਨਾ ਚਾਹੁੰਦੇ ਨੇ, ਕਿਤਾਬਾਂ ਨੂੰ ਸੁਣਨਾ ਚਾਹੁੰਦੇ ਨੇ, ਜ਼ਿੰਦਗੀ ਦੇ ਰੰਗਾਂ ਨੂੰ ਮਾਨਣਾ ਚਾਹੁੰਦੇ ਨੇ, ਤੇ ਉਹ ਆਪਣੀ ਜ਼ਿੰਦਗੀ ਦੇ ਵਿਚ ਕੁਝ ਨਾ ਕੁਝ ਹੋਰ ਵੀ ਜਿਹੜਾ ਪਲੱਸ ਕਰਨਾ ਚਾਹੁੰਦੇ ਆ ਗਿਆਨ ਦੇ ਸੰਬੰਧ ਦੇ ਵਿਚ, ਤਾਂ ਉਹਨਾਂ ਦਾ ਸਮਾਂ ਨਾ ਖਰਾਬ ਹੋਵੇ ਨਾਲ ਦੀ ਨਾਲ, ਤੇ ਜਿੰਨੀ ਜਲਦੀ ਤੋਂ ਜਲਦੀ ਆਪਾਂ ਗੱਲਬਾਤ ਕਰ ਲਈਏ ਓਨਾ ਹੀ ਵੱਧ ਤੋਂ ਵੱਧ ਆਪਾਂ ਨਾਵਲ ਦੀ ਜਿਹੜੀ ਆ ਸਾਂਝ ਪਾ ਸਕਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 974 1976 ਸਟੂਡੀਓ ਦਾ ਨੰਬਰ ਹੈ। ਦਵਿੰਦਰ ਭਾਰਤ ਜੀ, ਸੁਰਿੰਦਰ ਕੌਰਮਾਲ ਜੀ ਦੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਆਈ ਹੈ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ US ਤੋਂ ਤੇ ਆਪਣੇ UAE ਤੋਂ ਦਵਿੰਦਰ ਭਾਰਤ ਜੀ ਜੁੜੇ ਹੋਏ ਨੇ। ਤੇ ਲੋ ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ, ਕੀ ਕਹਿੰਦਾ ਅੱਜ ਦਾ ਵਿਚਾਰ, ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਪੰਜਾਬ ਦੇ ਵਿਚ ਅੱਜ ਚੋਣਾਂ ਦੇ ਰਿਜ਼ਲਟ ਜਿਹੜੇ ਆਏ ਨੇ ਉਹਦੇ ਵਿਚ ਵੀ ਕਿੰਤੂ ਪਰੰਤੂ ਜਾਂ ਹੋਰ ਸਾਰਾ ਸਿਲਸਿਲਾ ਵੀ ਚੱਲ ਰਿਹਾ ਤੇ ਦਾਅਵੇਦਾਰੀਆਂ ਵੀ ਨਾਲ ਨਾਲ ਹੋ ਰਹੀਆਂ ਨੇ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਅੱਜ ਦੇ ਵਿਚਾਰ ਦੀ। ਅੱਜ ਦੇ ਵਿਚਾਰ, 29 ਮਈ ਦਾ ਦਿਹਾੜਾ ਅੱਜ ਤੇ 29 ਮਈ 2026 ਕਹਿੰਦੇ ਨੇ ਕਿ ਬੰਦਾ ਜਦੋਂ ਡਿੱਗਦਾ ਹੈ ਉਹ ਆਪਣੇ ਲਾਲਚ ਤੇ ਅੰਦਰਲੀ ਕਮਜ਼ੋਰੀ ਦੇ ਕਾਰਨ ਡਿੱਗਦਾ ਹੈ, ਕੋਈ ਕਿਸੇ ਨੂੰ ਨਹੀਂ ਡਿੱਗਦਾ। 29 ਮਈ 1828 ਦੇ ਵਿਚ ਜਦੋਂ ਤੁਹਾਨੂੰ ਲੈ ਚੱਲਦੇ ਹਾਂ ਤੇ ਉਹਦੇ ਵਿਚ ਜ਼ਿਕਰ ਆਉਂਦਾ ਹੈ ਕਿ ਬਿਜਲੀ ਵਿਗਿਆਨੀ ਡੇਵੀ ਸਰ ਹਮਫੇਰੀ ਇੰਗਲੈਂਡ ਦਾ ਦੇਹਾਂਤ ਹੋਇਆ ਸੀ, ਜਿਹਨੇ ਬਿਜਲੀ ਦੀ ਖੋਜ ਕੀਤੀ। 1923 ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਬਰ ਅਕਾਲੀਆਂ ਨੂੰ ਪੰਥਕ ਵਿਰੋਧੀ ਕਰਾਰ ਦੇ ਦਿੱਤਾ ਸੀ। 1953 ਦੇ ਵਿਚ ਸਭ ਤੋਂ ਪਹਿਲਾਂ ਤੇਨਜਿੰਗ ਨੋਗਾਵੇ ਆਪਣੇ 39ਵੇਂ ਜਨਮ ਦਿਨ ਦੇ ਵਿਚ ਤੇ ਹਲੇਰੀ ਐਡਮੰਡ ਮਾਊਂਟ ਐਵਰੈਸਟ ਦੇ ਚੋਟੀ ਦੇ ਉੱਤੇ ਜਿਹੜਾ ਉੱਪਰ ਚੜੇ ਸੀ 1953 ਦੇ ਵਿਚ। 1968 ਦੇ ਵਿਚ ਪਹਿਲਵਾਨ ਦਾਰਾ ਸਿੰਘ ਧਰਮੂ ਚੱਕ ਵਿਸ਼ਵ ਚੈਂਪੀਅਨ ਜਿਹੜਾ ਬਣੇ ਤੇ 1970 ਦੇ ਵਿਚ ਰੂਸ ਨੇ ਜ਼ਮੀਨ ਹੇਠ ਪ੍ਰਮਾਣੂ ਪ੍ਰੀਖਣ ਕੀਤਾ। 1987 ਦੇ ਵਿਚ 5ਵੇਂ ਪ੍ਰਧਾਨ ਮੰਤਰੀ ਤੇ ਕਿਸਾਨਾਂ ਦੇ ਹੱਕ ਦੇ ਵਿਚ ਆਵਾਜ਼ ਬੁਲੰਦ ਕਰਨ ਵਾਲੇ ਚਰਨ ਸਿੰਘ ਹੁਣਾਂ ਦਾ ਦੇਹਾਂਤ ਹੁੰਦਾ ਹੈ। ਬਿਜਲੀ ਦੀ ਗੱਲ ਕੀਤੀ ਹੈ, ਜਿਹੜੀ ਖੋਜ ਕੀਤੀ ਹੈ ਸਰ ਹਮਫੈਰੀ ਦਾ, ਬਿਜਲੀ ਰਸਾਇਣਿਕ ਵਿਗਿਆਨੀ ਸਨ ਉਹ ਡੇਵੀ ਸਰ ਹਮਫੈਰੀ, ਉਹਨਾਂ ਦਾ ਜਨਮ ਇੰਗਲੈਂਡ ਦੇ ਵਿਚ ਹੁੰਦਾ ਹੈ 17 ਦਸੰਬਰ 1778 ਨੂੰ। ਬਚਪਨ ਤੋਂ ਹੀ ਉਹ ਜਿਹੜੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਸਨ। ਇਸ ਕਰਕੇ ਕਵਿਤਾਵਾਂ ਲਿਖਣ ਲੱਗ ਪਿਆ ਤੇ 8 ਸਾਲ ਦੀ ਉਮਰ ਦੇ ਵਿੱਚ ਉਹ ਪੜ੍ਹੀਆਂ ਕਿਤਾਬਾਂ ਵਿੱਚੋਂ ਬਾਜ਼ਾਰ ਜਾ ਕੇ ਭਾਸ਼ਣ ਕਰਨ ਲੱਗ ਪਿਆ। ਪਿਤਾ ਦੀ ਮੌਤ ਉਪਰੰਤ ਡਿਸਪੈਂਸਰੀ ਦੇ ਵਿੱਚ ਕੈਮਿਸਟ ਲੱਗ ਗਿਆ ਤੇ ਉੱਥੇ ਕੈਮਿਸਟਰੀ ਦੇ ਨਾਲ ਸੰਬੰਧਿਤ ਪ੍ਰਯੋਗ ਜਿਹੜੇ ਕਰਦਾ ਰਹਿੰਦਾ ਸੀ। ਗੈਸਾਂ ਦੇ ਸਿਹਤ ਦੇ ਉੱਪਰ ਪੈਂਦੇ ਪ੍ਰਭਾਵ ਜਾਣਨ ਦੇ ਲਈ 1798 ਦੇ ਵਿੱਚ ਨਿਊਮੈਟਿਕ ਇੰਸਟੀਟਿਊਟ ਦੇ ਵਿੱਚ ਦਾਖਲ ਹੋਇਆ। ਉਹਨੇ ਨਾਈਟਰਸ ਗੈਸ ਜਿਹੜੀ ਆ ਹਸਾਉਣ ਵਾਲੀ, ਜਿੱਦਾਂ ਕਿ ਆਪਾਂ ਜਿਹੜਾ ਬਲੂਨ ਦੇ ਵਿੱਚ ਵੀ ਪਾਉਂਦੇ ਹਾਂ, ਜਿਹੜੇ ਆਪਾਂ ਨੂੰ ਉੱਪਰ ਉੜ ਜਾਂਦੇ ਆ ਗੈਸ ਦੇ ਲਈ, ਗੈਸ ਉਹਨਾਂ ਦੇ ਵਿੱਚ ਭਰੀ ਜਾਂਦੀ ਹੈ। ਤਾਂ ਜੇ ਉਹਨੂੰ ਤੁਸੀਂ ਮਤਲਬ ਕਿ ਬਰੀਤ ਕਰਦੇ ਹੋ ਉਹਦੇ ਨਾਲ ਤੇ ਬੰਦਾ ਮਤਲਬ ਕਿ ਆਵਾਜ਼ ਵੀ ਉਹਦੀ ਡਿਫਰੈਂਟ ਤਰ੍ਹਾਂ ਦੀ ਆਉਂਦੀ ਹੈ ਤੇ ਬੰਦਾ ਹੱਸਦਾ ਹੀ ਰਹਿੰਦਾ ਹੈ। ਤੇ ਜਿਹੜੀ ਸੀ ਹਸਾਉਣ ਵਾਲੀ ਗੈਸ ਸੀ ਉਹ ਨਾਈਟਰਸ ਗੈਸ, ਉਹ ਤਿਆਰ ਕੀਤੀ। ਡੇਵੀ ਨੂੰ ਬਿਜਲਈ ਸੰਸਲੇਸ਼ਨ ਦੇ ਵਿੱਚ ਮੁਹਾਰਤ ਸੀ। ਉਹਨੇ ਕਈ ਯੋਗਕਾਂ ਨੂੰ ਜਿਹੜਾ ਤੋੜ ਕੇ ਪੋਟਾਸ਼ੀਅਮ ਸੋਡੀਅਮ ਵਰਗੇ ਕਈ ਤੱਤ ਬਣਾਏ ਸੀ। ਕੈਲਸ਼ੀਅਮ, ਮੈਗਨੀਸ਼ੀਅਮ, ਬੋਰੋਨ, ਬੇਰੀਅਮ ਤੇ ਕਲੋਰਿਨ ਗੈਸ ਦੀ ਖੋਜ ਕੀਤੀ। ਨਾਈਟ੍ਰੋਜਨ ਤੇ ਤਜਰਬੇ ਕਰਦਿਆਂ ਹੋਇਆਂ ਅੱਖਾਂ ਦੀ ਉਹਦੀ ਰੋਸ਼ਨੀ ਨੂੰ ਨੁਕਸਾਨ ਹੋਇਆ। ਫਿਰ ਉਸਦੀ ਮੁਲਾਕਾਤ ਪ੍ਰਸਿੱਧ ਵਿਗਿਆਨੀ ਮਾਈਕਲ ਫੈਰਾਡੇ ਦੇ ਨਾਲ ਹੋਈ ਤੇ ਫਰਾਂਸ ਦੀ ਇੰਗਲੈਂਡ ਦੇ ਨਾਲ 1813 ਦੇ ਵਿੱਚ ਲੱਗੀ ਜੰਗ ਦੇ ਬਾਵਜੂਦ ਡੇਵੀ ਜਿਹੜਾ ਸੀ ਉਹਦਾ ਫਰਾਂਸ ਪਹੁੰਚਣ ਦੇ ਉੱਤੇ ਨੈਪੋਲੀਅਨ ਨੇ ਸਵਾਗਤ ਕੀਤਾ ਸੀ। ਇੱਥੇ ਆਇਓਡੀਨ ਦੀ ਜਿਹੜੀ ਖੋਜ ਕੀਤੀ ਗਈ ਫਿਰ, ਤੇ ਹੀਰਾ ਜਲਾ ਕੇ ਉਹਨੂੰ ਸਾੜ ਕੇ ਉਸਨੂੰ ਕਾਰਬਨ ਸਾਬਤ ਕੀਤਾ ਗਿਆ। ਕੋਲੇ ਦੀਆਂ ਖਾਣਾਂ ਦੇ ਵਿੱਚ ਮਿਥੇਨ ਵਰਗੀਆਂ ਬਲਨਸ਼ੀਲ ਗੈਸਾਂ ਦੇ ਨਾਲ ਹੁੰਦੀਆਂ ਮੌਤਾਂ ਤੋਂ ਬਚਾਅ ਲਈ ਜਿਹੜਾ ਡੇਵੀ ਲੈਂਪ ਇਜ਼ਾਦ ਕੀਤਾ ਗਿਆ ਤੇ 29 ਮਈ 1829 ਨੂੰ ਉਸਦੀ ਮੌਤ ਹੁੰਦੀ ਹੈ ਅੱਜ ਦੇ ਦਿਹਾੜੇ ਦੇ ਉੱਤੇ। ਤੇ ਉਹਨੇ ਕਿਹਾ ਸੀ ਕਿ ਮੈਂ ਆਪਣੀਆਂ ਸਫਲਤਾਵਾਂ ਤੋਂ ਵੱਧ ਗਲਤੀਆਂ ਤੋਂ ਸਿੱਖਿਆ, ਜੇ ਆਪਾਂ ਗਲਤੀਆਂ ਕਰਾਂਗੇ ਤੇ ਤਾਂ ਹੀ ਆਪਾਂ ਸਿੱਖਾਂਗੇ। ਦੂਸਰੇ ਪਾਸੇ ਗੱਲ ਆਉਂਦੀ ਹੈ, ਕਈ ਲੋਕ ਘਬਰਾ ਜਾਂਦੇ ਹੈ ਮੌਂਕੀ ਪੌਕਸ ਦੀ, ਪਰ ਇਹ ਜਿਹੜੀ ਅਡਲਟ ਲੋਕਾਂ ਦੇ ਲਈ ਕਾਫੀ ਜਿਹੜੀ ਖਤਰਨਾਕ ਬਿਮਾਰੀ ਹੈ। ਜਦੋਂ ਬਚਪਨ ਦੇ ਵਿੱਚ ਆਉਂਦੀ ਹੈ ਤਾਂ ਇੰਨੀ ਡੇਂਜਰਸ ਨਹੀਂ ਹੁੰਦੀ, ਨੇ ਕਈ ਲੋਕਾਂ ਦੀਆਂ ਜਿਹੜੀਆਂ ਨੇ ਮੌਤਾਂ ਵੀ ਹੋ ਜਾਂਦੀਆਂ ਨੇ। ਇਹ ਮੌਂਕੀ ਪੌਕਸ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਹੁੰਦੇ ਆ, ਹਰ ਕਿਸੇ ਦੇ ਉੱਤੇ ਹੋ ਸਕਦੇ ਆ। ਮੇਰੇ ਆਪਣੇ ਵੀ ਇੱਥੇ ਜਿਹੜਾ ਫਿਨਲੈਂਡ ਦੇ ਵਿੱਚ ਜਦੋਂ ਬੱਚੇ ਛੋਟੇ ਸੀ ਤੇ ਉਦੋਂ ਉਹਨਾਂ ਤੋਂ ਮੈਨੂੰ ਵੀ ਹੋਇਆ, ਕਿਉਂਕਿ ਮੈਨੂੰ ਇੰਡੀਆ ਦੇ ਵਿੱਚ ਪਹਿਲਾਂ ਕਦੇ ਹੋਇਆ ਨਹੀਂ ਸੀ। ਤੇ ਉਹ ਜਿੱਦਾਂ ਕਿ ਇੱਕ ਪਾਣੀ ਦੇ ਛਾਲੇ ਜੇ ਬਣ ਜਾਂਦੇ ਆ ਸਰੀਰ ਦੇ ਉੱਤੇ, ਤੇ ਉਹ ਇੱਕੋ ਵਾਰੀ ਹੁੰਦੇ ਆ, ਦੋ ਤਿੰਨ ਦਿਨ ਰਹਿੰਦੇ ਆ, ਆਰਾਮ ਆ ਜਾਂਦਾ, ਉਹਦੇ ਕੋਈ ਇੰਨਾ ਡੇਂਜਰਸ ਨਹੀਂ ਬੱਚਿਆਂ ਦੇ ਲਈ। ਪਰ ਜਿਹੜੇ ਅਡਲਟ ਨੇ ਉਹਨਾਂ ਦੇ ਲਈ ਜ਼ਰੂਰ ਡੇਂਜਰਸ ਹੈ, ਉਹ ਜ਼ਰੂਰ ਜਦੋਂ ਉਹਨਾਂ ਨੂੰ ਵੱਡੀ ਉਮਰ ਦੇ ਵਿੱਚ ਇਹ ਜਿਹੜੇ ਮੌਂਕੀ ਪੌਕਸ ਹੁੰਦੇ ਆ ਤਾਂ ਉਹ ਸਲਾਹ ਜ਼ਰੂਰ ਲੈਣੀ ਚਾਹੀਦੀ ਆ ਡਾਕਟਰ ਦੀ। ਉਹ ਤੋਂ ਬਗੈਰ ਕੋਈ ਵੀ ਦਾਰੂ ਦਵਾ ਜਿਹੜੀ ਆ ਆਪ ਮੁਹਾਰੇ ਨਹੀਂ ਕਰਨੀ ਚਾਹੁੰਦੀ, ਦੇਸੀ ਇਲਾਜ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਜ਼ਿੰਦਗੀ ਵੀ ਜਿਹੜੀ ਆ ਤੁਹਾਡੇ ਤੋਂ ਖੋ ਸਕਦੀ ਹੈ ਜਦੋਂ ਅਡਲਟ ਸਮੇਂ ਦੇ ਵਿੱਚ ਤੁਹਾਨੂੰ ਇਹ ਹੁੰਦੀ ਹੈ ਮੌਂਕੀ ਪੌਕਸ। ਪਰ ਹੁੰਦੇ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਆ, ਬਾਰ ਬਾਰ ਨਹੀਂ ਹੁੰਦੇ। ਮੌਂਕੀ ਪੌਕਸ ਦਾ ਕਾਰਨ ਇਸੇ ਨਾਮ ਦਾ ਇੱਕ ਵਾਇਰਸ ਹੈ। ਇਹ ਸਮਾਲ ਪੌਕਸ ਵਰਗਾ ਹੀ ਹੈ, ਪਰ ਉਸ ਤੋਂ ਇਸਦੀ ਲਾਗ ਘੱਟ ਹੈ, ਉਸ ਤੋਂ ਘੱਟ ਖਤਰਨਾਕ ਹੁੰਦਾ ਤੇ ਜ਼ਿਆਦਾਤਰ ਅਫਰੀਕਾ ਦੇ ਇਲਾਕਿਆਂ ਦੇ ਵਿੱਚ ਜਿਹੜਾ ਹੁੰਦਾ। ਮੱਧ ਤੇ ਦੱਖਣੀ ਅਫਰੀਕਾ ਦੇ ਦੂਰ ਦੁਰਾਡੇ ਇਲਾਕੇ ਇਸ ਦੇ ਨਾਲ ਜ਼ਿਆਦਾ ਪ੍ਰਭਾਵਿਤ ਨੇ। ਇਹ ਦੋ ਤਰ੍ਹਾਂ ਦੇ ਨੇ ਵੱਖਰੇ ਵੱਖਰੇ, ਜਿਨ੍ਹਾਂ ਦੇ ਵਿੱਚੋਂ ਇੱਕ ਦੱਖਣੀ ਅਫਰੀਕਾ ਤੇ ਦੂਜਾ ਮੱਧ ਅਫਰੀਕਾ ਦੇ ਵਿੱਚ ਜਿਹੜਾ ਇਹਨੂੰ ਦੇਖਿਆ ਜਾਂਦਾ ਪਾਇਆ ਜਾਂਦਾ। ਯੂਕੇ ਇੰਗਲੈਂਡ ਦੇ ਵਿੱਚ ਵੀ ਜੋ ਮਰੀਜ਼ ਮਿਲੇ ਸੀ ਉਹ ਨਾਈਜੀਰੀਆ ਤੋਂ ਆਏ ਸੀ, ਤੇ ਇਸ ਕਰਕੇ ਹੋ ਸਕਦਾ ਹੈ ਕਿ ਇਹ ਦੱਖਣੀ ਅਫਰੀਕਾ ਵਾਲਾ ਜਿਹੜਾ ਸਟ੍ਰੇਨ ਹੋਵੇ ਤੇ ਇੱਕ ਸਿਹਤ ਕਰਮਚਾਰੀ ਨੂੰ ਮਰੀਜ਼ ਤੋਂ ਇਹ ਬਿਮਾਰੀ ਹੋਈ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਬੁਖਾਰ, ਸਿਰ ਦਰਦ, ਸੋਜ, ਪਿੱਠ ਦੇ ਵਿੱਚ ਦਰਦ, ਮਾਸਪੇਸ਼ੀਆਂ ਦੇ ਵਿੱਚ ਦਰਦ, ਥਕਾਵਟ ਸ਼ਾਮਲ ਹੋ ਜਾਂਦੀ ਹੈ। ਇੱਕ ਵਾਰ ਬੁਖਾਰ ਹੋ ਜਾਵੇ ਤਾਂ ਚਮੜੀ ਦੇ ਉੱਪਰ ਦਾਣੇ ਹੋ ਸਕਦੇ ਨੇ, ਜੋ ਹੌਲੀ ਹੌਲੀ ਚਿਹਰੇ ਤੱਕ ਵੀ ਜਿਹੜਾ ਪਹੁੰਚ ਜਾਂਦੇ ਆ, ਪਰ ਉਹ ਹਟ ਜਾਂਦੇ ਆ, ਦਾਗ ਵਗੈਰਾ ਨਹੀਂ ਪੈਂਦੇ ਜੇ ਉਹਨਾਂ ਨੂੰ ਤੁਸੀਂ ਛੇਲਦੇ ਨਹੀਂ ਹੋ। ਤੇ ਦੂਜੇ ਹਿੱਸਿਆਂ ਤੱਕ ਵੀ ਜਿਹੜਾ ਪਹੁੰਚਦੇ ਆ, ਸਾਰੇ ਸਰੀਰ ਦੇ ਉੱਤੇ ਵੀ ਹੋ ਜਾਂਦੇ ਆ। ਇਹ ਜ਼ਿਆਦਾਤਰ ਹੱਥਾਂ ਪੈਰਾਂ ਉੱਪਰ ਦੇਖਣ ਨੂੰ ਮਿਲਦੇ ਆ। ਇਸ ਦੇ ਵਿੱਚ ਚੇਚਕ ਦੇ ਦਾਣਿਆਂ ਵਰਗੇ ਦਾਣੇ ਨਿਕਲ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਪੀਕ ਭਰ ਜਾਂਦੀ ਹੈ ਤੇ ਖੁਰਕ ਹੁੰਦੀ ਹੈ, ਖਾਜ ਹੁੰਦੀ ਹੈ, ਤੇ ਉਹਨਾਂ ਜਾਣੀ ਕਿ ਉਹਨੂੰ ਪਰਹੇਜ਼ ਕਰਨਾ, ਛਿੱਲਣਾ ਨਹੀਂ ਹੈ, ਨਹੀਂ ਤਾਂ ਉਹਦੇ ਉੱਤੇ ਦਾਗ ਪੈਣ ਦੀ ਜਿਹੜੀ ਸੰਭਾਵਨਾ ਬਣ ਜਾਂਦੀ ਹੈ। ਠੀਕ ਹੋਣ ਦੇ ਉੱਤੇ ਇਹ ਛਾਲੇ ਸੁੱਕ ਜਾਂਦੇ ਨੇ ਤੇ ਠੀਕ ਹੋਣ ਤੋਂ ਬਾਅਦ ਇਸ ਦੇ ਨਿਸ਼ਾਨ ਵੀ ਜਿਹੜੇ ਨੇ ਰਹਿ ਜਾਂਦੇ ਆ ਕਈ ਵਾਰੀ। ਮੌਂਕੀ ਪੌਕਸ ਤੋਂ ਹੋਣ ਵਾਲੀ ਲਾਗ ਜ਼ਿਆਦਾਤਰ 2 ਤੋਂ 3 ਹਫ਼ਤੇ ਰਹਿੰਦੀ ਹੈ। ਕਿਸੇ ਮਰੀਜ਼ ਦੇ ਨਾਲ ਸੰਪਰਕ ਦੇ ਵਿੱਚ ਆਉਣ ਦੇ ਉੱਤੇ ਬਿਮਾਰੀ ਹੋ ਸਕਦੀ ਹੈ। ਇਸ ਦੇ ਵਾਇਰਸ ਚਮੜੀ ਉੱਪਰ ਸੱਟ ਰਾਹੀਂ ਸਰੀਰ ਅੰਦਰ ਜਾ ਸਕਦੇ ਹੈ। ਕਈ ਵਾਰ ਇਹ ਮੂੰਹ, ਅੱਖਾਂ ਤੇ ਨੱਕ ਰਾਹੀਂ ਫਿਰ ਜਿਹੜਾ ਸਰੀਰ ਦੇ ਅੰਦਰ ਜਾਂਦੇ ਨੇ। ਜਾਂ ਫਿਰ ਸੰਬੰਧ ਬਣਾਉਣੇ ਆਪਸ ਦੇ ਵਿੱਚ ਜਿਹੜੇ ਅਡਲਟ ਨੇ ਉਹਨਾਂ ਦੇ ਨਾਲ ਬਿਮਾਰੀ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਸੀ, ਪਰ ਜਿਹੜਾ ਇਸ ਦੇ ਵਾਇਰਸ ਸਰੀਰ ਦੇ ਵਿੱਚ ਜਾਂ ਵਿੱਚ ਜਿਹੜਾ ਜਾ ਸਕਦੇ ਆ। ਇਹ ਪ੍ਰਭਾਵਿਤ ਜਾਨਵਰ ਜਿਵੇਂ ਕਿ ਬਾਂਦਰ, ਚੂਹੇ ਅਤੇ ਕਾਟੋਆਂ ਤੋਂ ਹੋ ਸਕਦੀ ਹੈ। ਜੇਕਰ ਤੁਹਾਡੇ ਬਿਸਤਰੇ ਜਾਂ ਕੱਪੜਿਆਂ ਦੇ ਵਿੱਚ ਵਾਇਰਸ ਦੇ ਕਣ ਨੇ ਤਾਂ ਵੀ ਤੁਸੀਂ ਪ੍ਰਭਾਵਿਤ ਹੋ ਸਕਦੇ ਹੋ। ਮੌਂਕੀ ਪੌਕਸ ਗੰਭੀਰ ਵੀ ਹੋ ਸਕਦਾ ਹੈ। ਪੱਛਮੀ ਅਫਰੀਕਾ ਦੇ ਵਿੱਚ ਕੁਝ ਮੌਤਾਂ ਦੀ ਵੀ ਜਿਹੜੀਆਂ ਦੀਆਂ ਦਰਜ ਕੀਤੀਆਂ, ਕਿਉਂਕਿ ਅਡਲਟ ਨੂੰ ਹੋਇਆ ਬੱਚਿਆਂ ਨੂੰ ਹੁੰਦਾ ਤਾਂ ਡੇਂਜਰਸ ਨਹੀਂ ਹੈ। ਮੌਂਕੀ ਪੌਕਸ ਸਭ ਤੋਂ ਪਹਿਲਾਂ ਬੰਦੀ ਬਣਾਏ ਹੋਏ ਬਾਂਦਰਾਂ ਦੇ ਵਿੱਚ ਪਛਾਣਿਆ ਗਿਆ ਸੀ ਤੇ ਸਾਲ 1970 ਤੋਂ ਬਾਅਦ ਪੱਛਮੀ ਅਫਰੀਕਾ ਦੇ ਸਾਰੇ 10 ਦੇਸ਼ਾਂ ਦੇ ਵਿੱਚ ਇਸਦੇ ਮਾਮਲੇ ਜਿਹੜੇ ਨੇ ਸਥਾਨਕ ਬਿਮਾਰੀ ਦੇ ਰੂਪ ਦੇ ਵਿੱਚ ਸਾਹਮਣੇ ਆਏ ਸੀ। ਸਾਲ 2003 ਦੇ ਵਿੱਚ ਅਮਰੀਕਾ ਦੇ ਵਿੱਚ ਇਸਦਾ ਆਊਟਬ੍ਰੇਕ ਹੋਇਆ ਸੀ ਤੇ ਇਹ ਪਹਿਲਾ ਮੌਕਾ ਸੀ ਜਦੋਂ ਅਫਰੀਕਾ ਤੋਂ ਬਾਹਰ ਇਹ ਬਿਮਾਰੀ ਜਿਹੜੀ ਦੇਖੀ ਗਈ। ਪਹਿਲੇ ਕੇਸ ਮਿਲਣ ਤੋਂ ਲਗਭਗ 40 ਸਾਲ ਬਾਅਦ 2017 ਦੇ ਵਿੱਚ ਨਾਈਜੀਰੀਆ ਨੇ ਇਸਦਾ ਸਭ ਤੋਂ ਵੱਡਾ ਫੁਟਾ ਜਿਹੜਾ ਦੇਖਿਆ। ਉਸ ਸਮੇਂ ਮੌਂਕੀ ਪੌਕਸ ਦੇ 172 ਸ਼ੱਕੀ ਕੇਸ ਸਨ ਤੇ ਜਿਨ੍ਹਾਂ ਦੇ ਵਿੱਚ 75% ਪੁਰਸ਼ ਸਨ ਜਿਨ੍ਹਾਂ ਦੀ ਉਮਰ 21 ਤੋਂ ਜਿਹੜਾ 40 ਸਾਲ ਦੀ ਸੀ। ਮੌਂਕੀ ਪੌਕਸ ਦਾ ਫਿਲਹਾਲ ਕੋਈ ਇਲਾਜ ਜਿਹੜਾ ਨਹੀਂ ਹੈ, ਆਪ ਮੁਹਾਰੀ ਹੈ, ਸਾਰਾ ਕੁਝ ਠੀਕ ਹੋ ਜਾਂਦਾ ਹੈ। ਚਲੋ ਦੋਸਤੋ, ਅੱਜ ਦੇ ਵਿਚਾਰ ਦੀ ਗੱਲਬਾਤ ਖਤਮ ਇੱਥੇ ਹੁੰਦੀ ਹੈ ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਗੱਲਾਂ ਬਾਤਾਂ ਦੀ ਕਰਦੇ ਹਾਂ। ਆਪ ਦੀ ਹੁੰਝਾ ਫਿਰ ਜਿੱਤ ਜਾਂ ਚੋਣੀ ਧੱਕਾ। ਦੂਸਰੇ ਪਾਸੇ ਸੌਂਪਿਆ ਗਿਆ ਪੱਤਰ ਅੰਮ੍ਰਿਤਪਾਲ ਹੁਣਾਂ ਦੇ ਪਿਤਾ ਨੇ ਜਥੇਦਾਰ ਸਾਹਿਬਾਨ ਗਿਆਨੀ ਗੜਗੱਜ ਸਾਹਿਬ ਨੂੰ, ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ ਪੱਤਰ ਦਿੱਤਾ ਹੈ ਜੋ ਬੇਅਦਬੀ ਦਾ ਜਿਹੜਾ ਆਪਣਾ ਬਿੱਲ ਬਣਿਆ ਉਹਦੇ ਉੱਤੇ। ਤੇ ਦੂਸਰੇ ਪਾਸੇ ਹੋ ਗਿਆ ਪੰਜਾਬ ਦਾ ਮਾਲੀਆ ਸਰਪਲਸ, ਕਹਿੰਦੇ ਨੇ ਜੀ, ਦਾਅਵੇ ਕਰ ਰਹੇ ਨੇ। ਦੂਸਰੇ ਪਾਸੇ ਈਰਾਨ, ਇਜ਼ਰਾਈਲ, ਅਮਰੀਕਾ ਜਿਹੜੇ ਆਪਸ ਦੇ ਵਿੱਚ ਉਲਝੇ ਪਏ ਨੇ ਤੇ ਰਸ਼ੀਆ ਤੋਂ ਜਿਹੜੇ ਡੋਵਾਲ ਸਾਹਿਬ ਭਾਰਤ ਦੇ ਜਿਹੜੇ ਨੇ ਆਪਣੇ ਡਿਫੈਂਸ ਦੇ ਜਿਹੜੇ ਨੇ ਉਹਨਾਂ ਨੇ ਉੱਥੇ ਗਰਜ ਮਾਰੀ ਹੈ ਤੇ ਰੂਸ ਦੇ ਵਿੱਚ। ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ, ਵਿਸਤਾਰ ਦੇ ਵਿੱਚ ਖਬਰ ਲਵਾਂਗੇ। ਪੰਜਾਬ ਦੇਸ਼ ਅਤੇ ਦੁਨੀਆਂ ਦੀਆਂ ਖਬਰਾਂ ਦੇ ਉੱਤੇ ਜਦੋਂ ਧਿਆਨ ਮਾਰਦੇ ਹਾਂ ਤੇ ਪੰਜਾਬ ਦੀਆਂ ਜਿਹੜੀਆਂ ਮਿੰਨੀ ਵਿਧਾਨ ਸਭਾ ਮੰਨੀਆਂ ਜਾਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੁੰਝਾ ਫਿਰ ਜਿੱਤ ਨੇ 227 ਦੀ ਸਿਆਸਤ ਨੂੰ ਜਿਹੜਾ ਨਵਾਂ ਮੋੜ ਦਿੱਤਾ, ਜਦਕਿ ਬਿਕਰਮ ਮਜੀਠੀਆ ਉਹਨਾਂ ਨੇ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੇ ਗੰਭੀਰ ਇਲਜ਼ਾਮ ਵੀ ਲਗਾਏ ਆ। ਪੰਜਾਬ ਕਾਂਗਰਸ ਦੇ ਵਿੱਚ ਵੱਡੇ ਫੇਰਬਦਲ ਹੋਣ ਦੀ ਜਿਹੜੀ ਆ ਚਰਚਾਵਾਂ ਨੇ, ਰਾਜਾ ਵੜਿੰਗ ਦੀ ਕੁਰਸੀ ਜਿਹੜੀ ਆ ਡਾਵਾਂਡੋਲ ਹੋ ਰਹੀ ਹੈ ਪ੍ਰਧਾਨਗੀ ਦੀ, ਤੇ ਸਵਾਲ ਇਹ ਵੀ ਹੈ ਕਿ ਖੜਗੇ ਸਾਹਿਬ ਦੀ ਰਿਹਾਇਸ਼ ਦੇ ਉੱਤੇ ਅੱਜ ਮੀਟਿੰਗ ਜਿਹੜੀ ਹੋਈ ਹੈ ਤੇ ਸਿਆਸੀ ਹਲਚਲ ਉਹਦੇ ਵਿੱਚ ਵਧੀ ਹੈ। ਕੱਲ੍ਹ ਤੱਕ ਦੇਖਦੇ ਹਾਂ ਕਿਹੋ ਜਿਹੇ ਜਿਹੜਾ ਰਿਜ਼ਲਟ ਆਉਂਦੇ ਨੇ। ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਉਹਦੇ ਵਿੱਚ ਵੀ ਚਰਚਾ ਜਿਹੜੀ ਹੈ ਅਜੇ ਤੱਕ ਵੀ ਬਰਕਰਾਰ ਹੈ ਕਿ ਇਸ ਮਹੀਨੇ ਦੀ ਆਖਰੀ ਤਰੀਕ ਨੂੰ ਵੱਡੀ ਜਿਹੜੀ ਹੈ ਇਕੱਠ ਸੱਦਿਆ ਹੋਇਆ। ਦੂਸਰੇ ਪਾਸੇ ਟ੍ਰਿਬਿਊਨ ਚੌਕ ਜਿਹੜਾ ਚੰਡੀਗੜ੍ਹ ਦੇ ਵਿੱਚ ਫਲਾਈਓਵਰ, ਉਹ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ। ਪੰਜਾਬ ਦੇ ਮਾਲੀਆ ਘਾਟੇ ਤੋਂ ਬਾਹਰ ਆਉਣ ਦਾ ਮੁੱਦਾ ਜਿਹੜਾ ਹੈ ਦਾਅਵੇ ਹੋ ਰਹੇ ਨੇ। ਪਾਵਰਕੌਮ ਦੇ ਨਵੇਂ ਫੈਸਲੇ ਤੇ ਕਿਸਾਨਾਂ ਦੇ ਲਈ ਯੂਰਪੀ ਸੰਘ ਦੇ ਜਿਹੜੇ ਐਕਸ਼ਨ ਪਲਾਨ ਜਿਹੜੇ ਨੇ ਨਵੇਂ ਜਿਹੜੇ ਨੇ ਉਘਾੜੇ ਗਏ ਨੇ ਕਿ ਜੋ ਦੁਨੀਆਂ ਦੇ ਉੱਤੇ ਜੰਗਾਂ ਲੱਗੀਆਂ ਹੋਈਆਂ ਨੇ ਤਾਂ ਕਿਤੇ ਨਾ ਕਿਤੇ ਆਪ ਦੇ ਉੱਤੇ ਨਿਰਭਰ ਹੋਣਾ ਪੈਣਾ ਯੂਰਪ ਨੂੰ ਵੀ, ਤੇ ਉਹਦੇ ਵਿੱਚ ਜਿਹੜਾ ਕਿਸਾਨਾਂ ਨੂੰ ਰਾਹਤ ਫੰਡਿੰਗ ਹੋਰ ਜਿਹੜੀ ਹੈ ਗ੍ਰਾਂਟਾਂ ਜਾਂ ਹੋਰ ਸਾਰੀਆਂ ਚੀਜ਼ਾਂ ਦੀ ਵੀ ਗੱਲ ਜਿਹੜੀ ਹੈ ਅਸੈਪਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਅੰਤਰਰਾਸ਼ਟਰੀ ਮੰਚ ਦੇ ਉੱਤੇ ਅਜੀਤ ਡੋਵਾਲ ਜਿਹੜੇ ਨੇ ਰਸ਼ੀਆ ਦੇ ਵਿੱਚ ਜਿਹੜੇ ਗਰਜੇ ਹੈ, ਨੀਤਨਯਾਹੂ ਕਹਿੰਦਾ ਹੈ ਕਿ ਭਾਰਤ ਦੇ ਵਿੱਚ ਮੇਰੇ ਸਭ ਤੋਂ ਵੱਧ ਜਿਹੜੇ ਨੇ ਮੈਨੂੰ ਪਿਆਰ ਕਰਨ ਵਾਲੇ ਬੈਠੇ ਹੈ, ਤੇ ਅਮਰੀਕਾ ਇਰਾਨ ਸੀਜ਼ ਫਾਇਰ ਹੋਇਆ ਤੇ 60 ਦਿਨਾਂ ਦੀ ਜਿਹੜੀ ਹੈ ਦੋਸਤੀ ਦਾ ਹੱਥ ਫਿਰ ਤੋਂ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੰਗ ਨੂੰ ਜਿਹੜਾ ਜੰਗਬੰਦੀ ਕੀਤੀ ਜਾਵੇ। ਆਸਟ੍ਰੇਲੀਆ ਦੇ ਵਿੱਚ ਰੇਸਿਜ਼ਮ ਜਿਹੜਾ ਇਸ਼ੂ ਚੱਲ ਰਿਹਾ ਜਿਹੜੇ ਵਿਦੇਸ਼ੀ ਲੋਕਾਂ ਦੇ ਉੱਤੇ ਕਿ ਇਹਨਾਂ ਦਾ ਆਉਣਾ ਇੱਥੇ ਬੰਦ ਕਰੋ, ਹੋਰ ਬਹੁਤ ਸਾਰੀਆਂ ਖਬਰਾਂ ਨੇ ਤੇ ਲਓ ਫਿਰ ਆਪਾਂ ਕਰਦੇ ਹਾਂ ਪੰਜਾਬ ਦੇ ਨਾਲ ਗੱਲਬਾਤ ਸ਼ੁਰੂਆਤ। ਪੰਜਾਬ ਕਾਂਗਰਸ ਦੀ ਜਦੋਂ ਗੱਲ ਕਰਦੇ ਹਾਂ, ਪੰਜਾਬ ਕਾਂਗਰਸ ਦੇ ਵਿੱਚ ਵੀ ਫੇਰ ਬਦਲ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਖੜਗੇ ਦੀ ਰਿਹਾਇਸ਼ ਦੇ ਉੱਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਅੱਜ ਜਿਹੜੀ ਚੱਲੀ ਹੈ। ਪੰਜਾਬ ਕਾਂਗਰਸ ਦੇ ਵਿੱਚ ਵੀ ਫੇਰ ਬਦਲ ਦਾ ਧੂੰਆਂ ਉੱਠਣ ਲੱਗ ਪਿਆ। ਆਲ ਇੰਡੀਆ ਕਾਂਗਰਸ ਕਮੇਟੀ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਹੰਗਾਮੀ ਮੀਟਿੰਗ ਸੱਦੀ ਸੀ। ਕਾਂਗਰਸ ਪ੍ਰਧਾਨ ਮਲਿਕਾ ਜਿਹੜੇ ਖੜਗੇ ਸਾਹਿਬ ਨੇ ਉਨ੍ਹਾਂ ਦੀ ਦਿੱਲੀ ਵਿਚਲੀ ਰਿਹਾਇਸ਼ ਦੇ ਉੱਤੇ ਅੱਜ ਸ਼ਾਮ 4 ਵਜੇ ਇਹ ਮੀਟਿੰਗ ਹੋਣੀ ਸੀ ਤੇ ਪੰਜਾਬ ਕਾਂਗਰਸ ਦੇ 5 ਸੀਨੀਅਰ ਆਗੂ ਸ਼ਮੂਲੀਅਤ ਇਹਦੇ ਵਿਚ ਕੀਤੀ ਹੈ। ਸੀਨੀਅਰ ਪਾਰਟੀ ਆਗੂ ਰਾਹੁਲ ਗਾਂਧੀ ਤੋਂ ਇਲਾਵਾ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਜਿਹੜੇ ਇਸ ਮੀਟਿੰਗ ਦੇ ਵਿਚ ਹਾਜ਼ਰ ਰਹੇ ਨੇ। ਪੰਜਾਬ ਭਾਜਪਾ ਦੇ ਵੱਲੋਂ ਨਵੇਂ ਪ੍ਰਧਾਨ ਐਲਾਨ ਕੀਤੇ ਜਾਣ ਮਗਰੋਂ ਹੁਣ ਕਾਂਗਰਸ ਵੀ ਸਰਗਰਮ ਹੋਈ ਹੈ ਤੇ ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਸੂਬਾਈ ਚੋਣਾਂ ਦੇ ਵਿਚ ਉਲਝੀ ਪਈ ਸੀ। ਭਲਕੇ ਕੱਲ ਨੂੰ ਜਿਹੜਾ ਹੋਣ ਵਾਲੀ ਮੀਟਿੰਗ ਦੇ ਵਿਚ ਪ੍ਰਧਾਨਗੀ ਦੇ ਵਿਚ ਫੇਰਬਦਲ ਸੰਬੰਧੀ ਵਿਚਾਰ ਵਟਾਂਦਰਾ ਹੋ ਸਕਦੈ। ਹਾਈਕਮਾਨ ਕਿਸੇ ਵੀ ਫੇਰਬਦਲ ਤੋਂ ਪਹਿਲਾਂ ਸੀਨੀਅਰ ਆਗੂ ਨੂੰ ਭਰੋਸੇ ਦੇ ਵਿਚ ਲੈਣਾ ਚਾਹੁੰਦੀ ਹੈ। ਭਲਕੇ ਦੀ ਜਿਹੜੀ ਮੀਟਿੰਗ ਹੈ ਉਹਦੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਸ਼ਾਮਲ ਇਹਦੇ ਵਿਚ ਹੋਣਗੇ। ਭਲਕੇ ਕੱਲ ਨੂੰ ਸ਼ਹਿਰੀ ਸੰਸਥਾਵਾਂ ਦੇ ਉੱਤੇ ਚੋਣ ਨਤੀਜੇ ਜਿਹੜੇ ਅੱਜ ਆ ਚੁੱਕੇ ਨੇ। ਪਿਛਲੀ ਵਾਰੀ ਜਿਹੜਾ ਕਾਂਗਰਸ ਪ੍ਰਧਾਨ ਖੜਗੇ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ 22 ਜਨਵਰੀ ਨੂੰ ਹੰਗਾਮੀ ਮੀਟਿੰਗ ਹੋਈ ਸੀ ਤੇ ਉਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਨੇ ਪੰਜਾਬ ਦੇ ਵਿਚ ਲੀਡਰਸ਼ਿਪ ਤਬਦੀਲੀ ਨੂੰ ਰੱਦ ਕਰਦਿਆਂ ਪਾਰਟੀ ਦੇ ਵਿਚ ਗੁੱਟਬਾਜ਼ੀ ਦੇ ਲਈ ਸਾਰੇ ਲੀਡਰਾਂ ਨੂੰ ਤਾੜਨਾ ਕੀਤੀ ਸੀ। ਉਸ ਵੇਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਰਾਹਤ ਜਿਹੜੀ ਮਿਲੀ ਸੀ ਤੇ ਹੁਣ ਦੇਖਦੇ ਆ ਕੁਰਸੀ ਦੇ ਪਾਵੇ ਹਿਲਦੇ ਆ ਕਿ ਆਪ ਮੁਹਾਰੀ ਬੈਠੇ ਰਹਿੰਦੇ ਆ। ਦੂਸਰੇ ਪਾਸੇ ਆਬਾਦੀ ਤਬਦੀਲੀ ਬਾਰੇ ਕਮੇਟੀ ਕਾਨੂੰਨ ਦੇ ਉੱਤੇ ਕਰ ਸਕਦੀ ਹੈ ਵਿਚਾਰ, ਅਮਿਤ ਸ਼ਾਹ ਹੁਣਾਂ ਨੇ ਬਿਆਨ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਨੇ ਅੱਜ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸ ਅਤੇ ਹੋਰ ਅਸਧਾਰਨ ਕਾਰਨਾਂ ਕਰਕੇ ਹੋਣ ਵਾਲੀ ਮਸਨੂਈ ਆਬਾਦੀ ਤਬਦੀਲੀ ਦੇ ਬਾਰੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਗੱਲ ਦਾ ਵੀ ਮੁਲਾਂਕਣ ਕਰੇਗੀ ਕਿ ਇਸ ਮੁੱਦੇ ਦੇ ਨਾਲ ਨਜਿੱਠਣ ਦੇ ਲਈ ਕਿਸੇ ਕਾਨੂੰਨ ਦੀ ਲੋੜ ਹੈ ਜਾਂ ਨਹੀਂ ਹੈ। ਉਨਾਂ ਕਿਹਾ ਕਿ ਜੇ ਗੈਰ ਕਾਨੂੰਨੀ ਪ੍ਰਵਾਸੀ ਆਪਣੀ ਮਰਜ਼ੀ ਦੇ ਨਾਲ ਚਲੇ ਜਾਂਦੇ ਨੇ ਤਾਂ ਪੱਛਮੀ ਬੰਗਾਲ ਦੇ ਵਿਚ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਉਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਨ ਤੋਂ ਪਰਹੇਜ਼ ਕਰੇਗੀ ਤੇ ਉਨ੍ਹਾਂ ਨੂੰ ਵਾਪਸ ਜਾਣ ਦੀ ਸਹੂਲਤ ਜਿਹੜੀ ਆ ਮੁਹੱਈਆ ਵੀ ਕਰਵਾਏਗੀ। ਸ਼ਾਹ ਉਨ੍ਹਾਂ ਨੇ 340 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਪ੍ਰਕਾਸ਼ ਪ੍ਰਭਾਕਰ ਨੌਲੇਕਰ ਦੀ ਜਿਹੜੀ ਆ ਅਗਵਾਈ ਹੇਠਲੀ ਕਮੇਟੀ 1 ਸਾਲ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹਰ ਘੁਸਪੈਠੀਏ ਦੀ ਪਛਾਣ ਕਰਕੇ ਉਸ ਨੂੰ ਦੇਸ਼ ਦੇ ਵਿਚੋਂ ਕੱਢਣ ਦੇ ਲਈ ਵਚਨਬੱਧ ਹੈ। ਦੂਸਰੇ ਪਾਸੇ ਪੰਜਾਬ ਦੀਆਂ MC ਇਲੈਕਸ਼ਨ ਰਿਜ਼ਲਟ ਆ ਚੁੱਕੇ ਹੈ। ਮਿੰਨੀ ਵਿਧਾਨ ਸਭਾ ਚੋਣਾਂ ਦੇ ਵਿਚ ਸੱਤਾਧਾਰੀ ਆਪ ਦਾ ਹੂੰਝਾ ਫਿਰ ਪ੍ਰਦਰਸ਼ਨ ਹੋਇਆ। ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਰਿਪੋਰਟ ਲੱਗੀ ਹੈ, ਸੰਖੇਪ ਦੇ ਵਿਚ ਕੋਸ਼ਿਸ਼ ਕਰਦੇ ਹਾਂ ਸਾਂਝ ਪਾਉਣ ਦੀ। ਪੰਜਾਬ ਦੀਆਂ 103 ਸਥਾਨਕ ਸੰਭਾਵਾਂ, ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਤੇ ਅੱਜ ਐਲਾਨੇ ਜਾ ਰਹੇ ਨਤੀਜਿਆਂ ਦੇ ਵਿਚ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਨੇ ਬਹੁ ਕੋਣੇ ਮੁਕਾਬਲਿਆਂ ਦੇ ਦਰਮਿਆਨ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਕਹਿੰਦੇ ਪਛਾੜਦਿਆਂ ਇਕ ਤਰਫਾ ਇਤਿਹਾਸਕ ਜਿੱਤ ਦੇ ਵੱਲ ਕਦਮ ਨੂੰ ਵਧਾਇਆ। ਇਨ੍ਹਾਂ ਮਿੰਨੀ ਵਿਧਾਨ ਸਭਾ ਚੋਣਾਂ ਦੇ ਵਿਚ ਆਪ ਹੁਣ ਤੱਕ ਕੁੱਲ ਵਾਰਡਾਂ ਦੇ 33% ਤੋਂ ਵੱਧ ਹਿੱਸੇ ਦੇ ਉਤੇ ਕਾਬਜ਼ ਹੋ ਚੁੱਕੀ ਹੈ। ਦੁਪਹਿਰ 3 ਵਜੇ ਤੱਕ ਮਿਲੇ ਅਧਿਕਾਰਤ ਅੰਕੜਿਆਂ ਦੇ ਮੁਤਾਬਕ ਰਾਜ ਦੇ ਕੁੱਲ 1349 ਵਾਰਡਾਂ ਦੀ ਵੋਟਾਂ ਦੀ ਗਿਣਤੀ ਮੁਕੰਮਲ ਹੋਈ ਸੀ, ਜਿਸ ਨੇ ਇਹ ਸਾਫ਼ ਕਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੱਕ ਦੇ ਵਿਚ ਉਂਝਾ ਫਿਰ ਲੋਕ ਫਤਵਾ ਜਿਹੜਾ ਆ ਗਿਆ। ਮੁੱਖ ਮੰਤਰੀ ਦੇ ਹਲਕੇ ਧੂਰੀ ਦੇ ਵਿਚ ਵਿਰੋਧੀਆਂ ਦਾ ਜਿਹੜਾ ਸਫਾਇਆ ਹੋਇਆ। ਇਸ ਚੋਣ ਦੇ ਦੰਗਲ ਦੇ ਵਿਚ ਸਭ ਤੋਂ ਵੱਡਾ ਤੇ ਰਿਕਾਰਡ ਤੋੜ ਨਤੀਜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਸਾਹਮਣੇ ਆਇਆ। ਧੂਰੀ ਨਗਰ ਕੌਂਸਲ ਦੇ ਕੁੱਲ 21 ਵਾਰਡਾਂ ਦੇ ਵਿਚੋਂ ਆਮ ਆਦਮੀ ਪਾਰਟੀ ਨੇ 20 ਸੀਟਾਂ ਦੇ ਉਤੇ ਜਿਹੜਾ ਹੂੰਝਾ ਫੇਰਿਆ ਤੇ ਵਿਰੋਧੀ ਧਿਰਾਂ ਦਾ ਲਗਭਗ ਸਫਾਇਆ ਕਰ ਦਿੱਤਾ। ਸਿਆਸੀ ਪਾਰਟੀਆਂ ਜਿਵੇਂ ਕਿ ਸੀਟਾਂ ਦੀ ਗਿਣਤੀ ਦੇਖੀਏ ਤਾਂ ਆਮ ਆਦਮੀ ਪਾਰਟੀ ਆਪ ਦੀਆਂ 826 ਸੀਟਾਂ ਨੇ, ਕਾਂਗਰਸ 330 ਦੇ ਉਤੇ, ਸ਼੍ਰੋਮਣੀ ਅਕਾਲੀ ਦਲ 161, ਭਾਰਤੀ ਜਨਤਾ ਪਾਰਟੀ ਭਾਜਪਾ 125 ਤੇ ਆਜ਼ਾਦ ਜਿਹੜੇ ਨੇ ਉਨ੍ਹਾਂ ਨੇ ਤਾਂ ਧੁੰਮ ਪਾ ਦਿੱਤੀ ਹੈ, 237 ਉਹ ਹੀ ਲੈ ਗਏ ਨੇ ਸੀ, ਕਿਆ ਬਾਤ ਹੈ। ਤੇ ਬਸਪਾ ਜਿਹੜੇ ਨੇ 6 ਸੀਟਾਂ ਤੇ ਉੱਤੇ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿਚ ਕੁੱਲ 115 ਗਿਣਤੀ ਕੇਂਦਰ ਬਣਾਏ ਗਏ ਸਨ ਤੇ ਜਿਨ੍ਹਾਂ ਦੇ ਬਾਹਰ ਬਹੁ ਪਰਤੀ ਸੁਰੱਖਿਆ ਲਾਈ ਹੋਈ ਗਈ ਸੀ ਤੇ ਚੋਣ ਪ੍ਰਕਿਰਿਆ ਦੇ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਚੁਣੇ ਗਏ। ਸੂਬੇ ਦੇ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੇ ਲਈ 26 ਮਈ ਨੂੰ ਜਿਹੜੀ ਵੋਟਿੰਗ ਹੋਈ ਸੀ। ਵੇਰਵਿਆਂ ਦੇ ਅਨੁਸਾਰ 8 ਨਗਰ ਨਿਗਮਾਂ ਦੇ ਲਈ 1,613 ਉਮੀਦਵਾਰਾਂ, 75 ਨਗਰ ਕੌਂਸਲਾਂ ਦੇ ਲਈ 5,141 ਤੇ 19 ਨਗਰ ਪੰਚਾਇਤਾਂ ਦੇ ਲਈ ਖੜੇ 800 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਇਆ। ਪੰਜਾਬ ਭਰ ਦੇ ਵਿਚ ਅੱਜ 1,897 ਵਾਰਡਾਂ ਨੂੰ ਨਵੇਂ ਕੌਂਸਲਰ ਜਿਹੜੇ ਮਿਲਣਗੇ। ਆਪ ਜਿਹੜੀ ਹੈ ਕਾਰਜਕਾਲ ਦੇ ਦੌਰਾਨ ਇਸ ਤੋਂ ਪਹਿਲਾਂ 5 ਨਗਰ ਨਿਗਮਾਂ ਤੇ 41 ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਵੋਟਾਂ 2024 ਦੇ ਵਿਚ ਪਈਆਂ ਸਨ। ਐਤਕੀ ਸ਼ਹਿਰੀ ਸੰਸਥਾਵਾਂ ਲਈ ਕੁੱਲ 22,38,241 ਵੋਟਰਾਂ ਨੇ 26 ਮਈ ਨੂੰ ਆਪਣੀ ਸਿਆਸੀ ਹੱਕ ਦਾ ਜਿਹੜਾ ਸੀ ਇਸਤੇਮਾਲ ਕੀਤਾ ਸੀ, ਜਿਨ੍ਹਾਂ ਦੀ ਪੋਲਿੰਗ ਦਰ ਕਰੀਬ 64% ਬਣਦੀ ਹੈ। ਬਰਨਾਲਾ ਨਗਰ ਨਿਗਮ ਦੀ ਇਹ ਪਹਿਲੀ ਚੋਣ ਹੈ ਤੇ ਬਰਨਾਲਾ ਦੇ 50 ਵਾਰਡਾਂ ਨੂੰ ਪਹਿਲੀ ਵਾਰ ਨਿਗਮ ਦੇ ਕੌਂਸਲਰ ਜਿਹੜੇ ਮਿਲਣਗੇ। ਦੂਸਰੇ ਪਾਸੇ ਜੋ ਕੁਝ ਵਾਪਰਿਆ, ਮਜੀਠੀਆ ਸਾਹਿਬ ਨੇ ਕਿਹਾ ਕਿ ਇਲੈਕਸ਼ਨ MC ਇਲੈਕਸ਼ਨ ਜਿਹੜੀਆਂ ਹੋਈਆਂ, ਮਜੀਠੀਆ ਦੇ ਵੱਲੋਂ ਆਪ ਦੇ ਉੱਤੇ ਗੜਬੜੀ ਅਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਾਏ ਨੇ। ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਨਗਰ ਕੌਂਸਲ ਚੋਣਾਂ ਦੇ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਗੜਬੜੀਆਂ ਕਰਨ ਤੇ ਸ਼ਰੇਆਮ ਗੁੰਡਾਗਰਦੀ ਦੇ ਇਲਜ਼ਾਮ ਲਾਏ ਨੇ ਤੇ ਮਜੀਠੀਆ ਨੇ ਦਾਅਵਾ ਕੀਤਾ ਕਿ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਦੁਪਹਿਰ ਜਿਹੜਾ 2:30 ਤੱਕ ਕਿਸੇ ਵੀ ਵਾਰਡ ਦਾ ਚੋਣ ਨਤੀਜਾ ਐਲਾਨਿਆ ਨਹੀਂ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਵੋਟਾਂ ਦੀ ਗਿਣਤੀ ਦੇ ਵਿਚ ਲੱਗੇ ਅਧਿਕਾਰੀਆਂ ਨੂੰ ਸਿੱਧੇ ਮੁੱਖ ਮੰਤਰੀ ਦਫ਼ਤਰ CMO ਤੋਂ ਨਿਰਦੇਸ਼ ਮਿਲ ਰਹੇ ਸਨ। ਮਜੀਠੀਆ ਨੇ ਸੂਬਾ ਸਰਕਾਰ ਦੇ ਉੱਤੇ ਪ੍ਰਸ਼ਾਸਨਿਕ ਦਖਲਅੰਦਾਜ਼ੀ ਅਤੇ ਦਬਾਅ ਬਣਾ ਕੇ ਚੋਣ ਨਤੀਜਿਆਂ ਦੇ ਵਿਚ ਹੇਰਫੇਰੀ ਜਿਹੜੀ ਹੈ ਕੀਤੀ ਹੈ, ਕੋਸ਼ਿਸ਼ ਦੇ ਦੋਸ਼ ਲਾਏ ਨੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਅਕਾਲੀ ਦਲ ਇਨ੍ਹਾਂ ਕਥਿਤ ਗੜਬੜੀਆਂ ਦਾ ਸਖ਼ਤ ਵਿਰੋਧ ਕਰੇਗਾ ਤੇ ਮਿਉਂਸੀਪਲ ਚੋਣਾਂ ਦੇ ਵਿਚ ਹੋਈ ਇਸ ਧੱਕੇਸ਼ਾਹੀ ਦੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਵੀ ਜਿਹੜਾ ਪਹੁੰਚ ਬਣਾਵੇਗਾ ਤੇ ਕਰੇਗਾ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਨੇ MP ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਪਿਤਾ ਤੇ ਸੌਂਪਿਆ ਜਥੇਦਾਰ ਸਾਹਿਬ ਨੂੰ ਪੱਤਰ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ ਦੇ ਵਿਚ ਵਿਚਾਰ ਵਟਾਂਦਰਾ ਕਰਨ ਦੇ ਲਈ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ, ਜੋ ਕਿ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਪਿਤਾ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਕੱਤਰਤ ਵਿਚ ਪਹੁੰਚੇ ਨੇ। ਜਥੇਬੰਦੀ ਵੱਲੋਂ ਇਸ ਐਕਟ ਦੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਚੁੱਕੇ ਗਏ ਇਤਰਾਜ਼ਾਂ ਦੇ ਨਾਲ ਪੂਰੀ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਵੱਲੋਂ ਇਸ ਸਬੰਧ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਪੱਤਰ ਵੀ ਸੌਂਪਿਆ ਗਿਆ, ਜਿਸ ਦੇ ਵਿਚ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਪਾਰਟੀ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੇਗੀ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਹੁਣਾਂ ਕਿਹਾ ਕਿ ਸਿੱਖ ਮਾਮਲਿਆਂ ਦੇ ਨਾਲ ਸੰਬੰਧਿਤ ਕੋਈ ਵੀ ਐਕਟ ਕਾਨੂੰਨ ਬਣਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸਿੱਖਾਂ ਦੀਆਂ ਸਰਵਉੱਚ ਸੰਸਥਾਵਾਂ, ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਭਰੋਸੇ ਦੇ ਵਿਚ ਲੈਣਾ ਚਾਹੀਦਾ ਸੀ। ਉਨ੍ਹਾਂ ਚਿੰਤਾ ਜਤਾਉਂਦਿਆਂ ਆਖਿਆ ਕਿ ਇਸ ਐਕਟ ਦੇ ਵਿਚਲੀਆਂ ਕੁਝ ਇਤਰਾਜ਼ਯੋਗ ਸ਼ਰਤਾਂ ਮੱਦਾਂ ਸਿੱਖਾਂ ਨੂੰ ਵੀ ਹੀ ਜਿਹੜਾ ਦੋਸ਼ੀ ਬਣਾ ਕੇ ਕਟਹਿਰੇ ਦੇ ਵਿਚ ਖੜਾ ਕਰ ਦੇਣਗੀਆਂ, ਜਿਸ ਦੇ ਕਾਰਨ ਉਨ੍ਹਾਂ ਨੂੰ ਕਈ ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣੇ ਪੈ ਸਕਦੇ ਨੇ ਤੇ ਉਨ੍ਹਾਂ ਇਸ ਮਾਮਲੇ ਦੇ ਵਿਚ ਕਸਟੋਡੀਅਨ ਧਾਰਾ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਧਾਰਾਵਾਂ ਸਿੱਖਾਂ ਨੂੰ ਹੀ ਸਿੱਖੀ ਤੋਂ ਦੂਰ ਕਰ ਦੇਣਗੀਆਂ। ਸ਼ਾਇਦ ਹੋ ਸਕਦਾ ਇਨ੍ਹਾਂ ਨੂੰ ਲੱਗਦਾ ਹੋ ਕਿ ਜੋ ਜਿਹੜਾ ਸੀ ਅਜਨਾਲਾ ਥਾਣੇ ਦਾ ਮਸਲਾ ਸੀਗਾ, ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਗਏ ਸੀ ਆਪਣੇ ਅੰਮ੍ਰਿਤਪਾਲ ਸਿੰਘ ਹੁਣੇ ਵੀ, ਕਿਤੇ ਨਾ ਕਿਤੇ ਇਹਦੇ ਵਿਚ ਵੀ ਚਪੇਟ ਦੇ ਵਿਚ ਆ ਸਕਦੇ ਆ। ਦੂਸਰੇ ਪਾਸੇ ਪੰਜਾਬ ਮਾਲੀਆ ਘਾਟੇ ਦੇ ਵਿਚੋਂ ਉਭਰਿਆ, ਕਹਿੰਦੇ ਤੇਲ ਕੀਮਤਾਂ ਦੇ ਵਿਚ ਵਾਧੇ ਤੇ ਰੀਅਲ ਅਸਟੇਟ ਦੇ ਵਿਚ ਤੇਜ਼ੀ ਦੇ ਨਾਲ ਹੋਇਆ ਲਾਭ ਹੈ। ਪੰਜਾਬ ਸਰਕਾਰ 5 ਸਾਲਾਂ ਦੇ ਵਿਚ ਪਹਿਲੀ ਵਾਰ ਮਾਲੀਆ ਘਾਟੇ ਦੇ ਵਿਚੋਂ ਉਭਰੀ ਹੈ। ਮਾਲੀ ਵਰੇ ਦੀ ਸ਼ੁਰੂਆਤ ਦੇ ਵਿਚ ਪਹਿਲੀ ਵਾਰ 2,813.18 ਕਰੋੜ ਰੁਪਏ ਦਾ ਮਾਲੀਆ ਸਰਪਲਸ ਕਹਿੰਦੇ ਹੋ ਗਿਆ। ਤੇਲ ਕੀਮਤਾਂ ਦੇ ਵਿਚ ਵਾਧੇ ਤੇ ਰੀਅਲ ਅਸਟੇਟ ਦੇ ਵਿਚ ਤੇਜ਼ੀ ਕਾਰਨ ਮਾਲੀਆ ਸਰਪਲਸ ਹੋਇਆ। ਹੁਣ ਤੱਕ ਸੂਬਾ ਸਰਕਾਰ ਨੂੰ ਵਿਰੋਧੀ ਧਿਰਾਂ ਦੀ ਆਲੋਚਨਾ ਦਾ ਕਹਿੰਦੇ ਸਾਹਮਣਾ ਕਰਨਾ ਪੈ ਰਿਹਾ ਸੀ। ਵੇਰਵਿਆਂ ਦੇ ਅਨੁਸਾਰ 2026 ਤੇ 2027 ਦੇ ਪਹਿਲੇ ਮਹੀਨੇ ਦੇ ਵਿੱਤੀ ਸੂਚਕਾਂ ਤੋਂ ਇਹ ਅਸਿੱਧੀ ਉਭਰੀ ਹੈ। ਕਹਿੰਦੇ ਕਿ ਸੂਬੇ ਦੀਆਂ ਮਾਲੀਆ ਪ੍ਰਾਪਤੀਆਂ ਜਿਹੜੀਆਂ ਨੇ, ਅੰਕੜਾ ਜਿਹੜਾ ਕਰੋੜਾਂ ਦੇ ਵਿਚ ਹੈ, 10,64,00,000 ਕੁਝ ਇਦਾਂ ਦਾ ਹੈਗਾ, ਲੰਬਾ ਚੌੜਾ ਹੈ, ਇਹਨੂੰ ਰਹਿਣ ਹੀ ਦਿੰਦੇ ਹਾਂ। ਤੇ ਕਹਿੰਦੇ ਨੇ ਕਿ ਅਪ੍ਰੈਲ 2025 ਦੇ ਵਿਚ ਜਿਹੜਾ ਸੀ ਆਪਣਾ 5,911.98 ਕਰੋੜ ਰੁਪਏ ਦੀਆਂ ਪ੍ਰਾਪਤੀਆਂ ਤੋਂ ਬਹੁਤ ਜ਼ਿਆਦਾ ਨੇ। ਹੁਣ ਤੱਕ ਉੱਚ ਗੈਰ ਟੈਕਸ ਜਿਹੜੇ ਨੇ ਮਾਲੀਆ ਕੁਲੈਕਸ਼ਨ ਵਧੀ ਹੈ ਤੇ ਆਪ ਸਰਕਾਰ ਨੇ ਜਦੋਂ 2022 ਦੇ ਵਿਚ ਸੱਤਾ ਸੰਭਾਲੀ ਸੀ ਤਾਂ ਕਹਿੰਦੇ ਉਸ ਦੇ ਪਹਿਲੇ ਮਹੀਨੇ ਦੇ ਵਿਚ ਮਾਲੀਆ ਘਾਟਾ ਜਿਹੜਾ ਸੀ 420.11 ਕਰੋੜ ਰੁਪਏ ਦਾ ਸੀ। ਇਸੇ ਤਰ੍ਹਾਂ ਸਾਲ 2023 ਦੇ ਵਿਚ ਘਾਟਾ 1412.43 ਕਰੋੜ ਰੁਪਏ ਦਾ ਸੀ, ਜਦੋਂ ਕਿ ਸਾਲ 2024 ਦੇ ਵਿਚ ਮਾਲੀਆ ਘਾਟਾ ਵਧ ਕੇ 2,178.11 ਕਰੋੜ ਰੁਪਏ ਹੋ ਗਿਆ ਸੀ। ਇਸ ਤਰ੍ਹਾਂ 2025 ਦੇ ਅਪ੍ਰੈਲ ਮਹੀਨੇ ਦੇ ਵਿਚ ਘਾਟਾ 2,011.86 ਕਰੋੜ ਰੁਪਏ ਸੀ ਤੇ ਇਸ ਸਾਲ ਅਪ੍ਰੈਲ ਦੇ ਵਿਚ ਗੈਰ ਟੈਕਸ ਮਾਲੀਆ ਸੰਗ੍ਰਹਿ ਵਧਾ ਕੇ 3,037.76 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਅਪ੍ਰੈਲ ਦੇ ਵਿਚ ਸਿਰਫ 461.05 ਕਰੋੜ ਰੁਪਏ ਸੀ। ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਗੈਰ ਟੈਕਸ ਮਾਲੀਆ ਵਧਣ ਦਾ ਕਾਰਨ ਹਾਊਸਿੰਗ ਵਿਭਾਗ ਦੇ ਦੁਆਰਾ ਬੁਨਿਆਦੀ ਢਾਂਚਾ ਸੈਸ ਤੇ ਸਰਕਾਰੀ ਜ਼ਮੀਨਾਂ ਦੇ ਨਿਬੇੜੇ ਦਾ ਹੀ ਉੱਚ ਉਗਰਾਹੀ ਹੈ, ਜਿਸ ਦੀ ਆਮਦਨ ਅਪ੍ਰੈਲ ਦੇ ਵਿਚ ਪ੍ਰਾਪਤ ਕੀਤੀ ਗਈ। ਅਪ੍ਰੈਲ 2025 ਦੇ ਵਿਚ 5,450.93 ਕਰੋੜ ਰੁਪਏ ਦੇ ਟੈਕਸ ਮਾਲੀਆ ਕੁਲੈਕਸ਼ਨ ਦੇ ਮੁਕਾਬਲੇ ਇਸ ਸਾਲ ਅਪ੍ਰੈਲ ਟੈਕਸ ਜਿਹੜਾ ਹੈ ਮਾਲੀਆ ਵਧ ਕੇ 7,597.41 ਕਰੋੜ ਰੁਪਏ ਹੋ ਗਿਆ। ਕੇਂਦਰ ਤੋਂ ਸਹਾਇਤਾ ਦੇ ਵਿਚ ਗ੍ਰਾਂਟ ਪਿਛਲੇ ਸਾਲ ਕੋਈ ਨਹੀਂ ਸੀ ਤੇ ਅਪ੍ਰੈਲ 2026 ਦੇ ਵਿਚ ਘੱਟੋ ਘੱਟ 7.25 ਕਰੋੜ ਰੁਪਏ ਰਹੀ ਹੈ ਤੇ ਪੰਜਾਬ ਸਰਕਾਰ ਦੇ ਲਈ ਵਿੱਤੀ ਅੰਕੜੇ ਧਰਵਾਸ ਬੰਨਣ ਵਾਲੇ ਕਹਿੰਦੇ ਦੱਸੇ ਜਾ ਰਹੇ ਨੇ। ਲੋ ਜੀ ਕਹਿੰਦੇ ਸਰਪਲਸ ਹੋ ਗਿਆ ਜੀ, ਪੰਜਾਬ ਮਾਲੀਆ ਘਾਟੇ ਦੇ ਵਿਚੋਂ ਉਭਰ ਪਿਆ ਹੈ। ਤੇ ਦੂਸਰੇ ਪਾਸੇ ਟ੍ਰਿਬਿਊਨ ਚੌਂਕ ਫਲਾਈਓਵਰ ਦਾ ਰੋਲਾ ਜਿਹੜਾ ਚੱਲ ਰਿਹਾ, ਹਾਈਕੋਰਟ ਦੇ ਵੱਲੋਂ ਟ੍ਰਿਬਿਊਨ ਚੌਕ ਫਲਾਈਓਵਰ ਪ੍ਰੋਜੈਕਟ ਰੱਦ ਕਰ ਦਿੱਤਾ, ਚੰਡੀਗੜ੍ਹ ਮਾਸਟਰ ਪਲਾਨ ਦੇ ਤਹਿਤ ਨਾ ਮਨਜੂਰ ਕੀਤਾ। ਮਾਸਟਰ ਪਲਾਨ 2031 ਦੀ ਉਲੰਘਣਾ ਬਰਦਾਸ਼ਤ ਨਹੀਂ ਹੈ, ਅਦਾਲਤ ਨੇ ਇਹ ਗੱਲ ਕਹੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਚੰਡੀਗੜ੍ਹ ਦੇ ਦੱਖਣ ਮਾਰਗ ਦੇ ਪ੍ਰਸਤਾਵਿਤ ਟ੍ਰਿਬਿਊਨ ਚੌਕ ਫਲਾਈਓਵਰ ਪ੍ਰੋਜੈਕਟ ਨੂੰ ਮਨਜੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਅਦਾਲਤ ਦੇ ਵਿਚ ਜਿਹੜਾ ਅਦਾਲਤ ਦੇ ਵਿਚ ਹੁਕਮ ਸੁਣਾਉਂਦਿਆਂ ਸਪਸ਼ਟ ਕੀਤਾ ਹੈ ਕਿ ਇਹ ਫਲਾਈਓਵਰ ਚੰਡੀਗੜ੍ਹ ਮਾਸਟਰ ਪਲਾਨ 2031 ਦੇ ਨਿਯਮਾਂ ਦੇ ਸਿੱਧੇ ਖਿਲਾਫ਼ ਹੈ, ਇਸ ਦੇ ਲਈ ਇਸ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਅਦਾਲਤ ਨੇ ਕਿਹਾ ਕਿ ਮਾਸਟਰ ਪਲਾਨ ਤਹਿਤ ਇੱਥੇ ਇਕ ਅੰਡਰ ਪਾਸ ਜਿਹੜਾ ਬਣਾਉਣ ਦੀ ਇਜਾਜ਼ਤ ਹੈ, ਜਿਸ ਨੂੰ ਟ੍ਰੈਫਿਕ ਦੀ ਸਮੱਸਿਆ ਹੱਲ ਕਰਨ ਦੇ ਲਈ ਇਕ ਬਦਲਵੇਂ ਉਪਾਅ ਦੇ ਵਜੋਂ ਵਿਚਾਰਿਆ ਜਾ ਸਕਦਾ ਹੈ। ਹਾਈਕੋਰਟ ਨੇ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਚੰਡੀਗੜ੍ਹ ਖਾਸ ਕਰਕੇ ਫੇਜ਼ 1 ਦੇ ਸੈਕਟਰਾਂ ਅਤੇ ਦੱਖਣ ਮਾਰਗ ਦੇ ਹਿੱਸੇ ਦੇ ਅਸਲ ਸਰੂਪ ਅਤੇ ਸ਼ਹਿਰੀ ਡਿਜ਼ਾਈਨ ਨੂੰ ਹਰ ਹਾਲ ਦੇ ਵਿਚ ਬਰਕਰਾਰ ਰੱਖਿਆ ਜਾਵੇ। ਬੈਂਚ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸ਼ਹਿਰ ਦੇ ਵਿਚ ਨਿੱਜੀ ਵਾਹਨਾਂ ਦੀ ਨਿਰਭਰਤਾ ਅਤੇ ਵੱਧ ਰਹੇ ਟ੍ਰੈਫਿਕ ਜਾਮ ਨੂੰ ਘਟਾਉਣ ਦੇ ਲਈ ਇਕ ਮਜ਼ਬੂਤ ਅਤੇ ਵਿਆਪਕ ਪਬਲਿਕ ਟਰਾਂਸਪੋਰਟ ਜਿਹੜੀ ਹੈ ਸਰਕਾਰੀ ਬੱਸ ਸੇਵਾ ਮੈਟਰੋ ਬੁਨਿਆਦੀ ਢਾਂਚੇ ਨੂੰ ਵਧਾਉਣ ਬੇਹੱਦ ਜ਼ਰੂਰੀ ਹੈ। ਹਾਈਕੋਰਟ ਨੇ ਪਿਛਲੀ ਸੁਣਵਾਈ ਦੇ ਦੌਰਾਨ ਇਸ ਪ੍ਰੋਜੈਕਟ ਦੀ ਮਾਰ ਦੇ ਹੇਠ ਆਉਣ ਵਾਲੇ ਅੱਧੀ ਸਦੀ 50 ਸਾਲ ਤੋਂ ਵੱਧ ਪੁਰਾਣੇ ਅੰਬਾਂ ਤੇ ਹੋਰ ਕੀਮਤੀ ਦਰਖਤਾਂ ਨੂੰ ਕੱਟਣ ਦੇ ਉੱਤੇ ਵੱਢਣ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ। ਬੈਂਚ ਨੇ ਕਿਹਾ ਸੀ ਕਿ ਟ੍ਰਿਬਿਊਨ ਚੌਂਕ ਦੇ ਆਸ ਪਾਸ ਖੜੇ ਇਨ੍ਹਾਂ ਇਤਿਹਾਸਕ ਦਰਖਤਾਂ ਨੂੰ ਫਲਾਈਓਵਰ ਦੇ ਲਈ ਬਲੀ ਚੜਾਉਣ ਤੋਂ ਬਚਾਉਣਾ ਅਦਾਲਤ ਦਾ ਫਰਜ਼ ਹੈ। ਬਹਿਸ ਦੇ ਦੌਰਾਨ ਪੱਖ ਅਤੇ ਵਿਰੋਧ ਦੀਆਂ ਦਲੀਲਾਂ, ਪਟੀਸ਼ਨਕਰਤਾਵਾਂ ਦੀ ਦਲੀਲ ਐਡਵੋਕੇਟ ਤਨੂ ਬੇਦੀ ਪਟੀਸ਼ਨਕਰਤਾਵਾਂ ਦੀ ਵਕੀਲ ਤਨੂ ਬੇਦੀ ਨੇ ਜ਼ੋਰਦਾਰ ਜਿਹੜਾ ਬਹਿਸ ਕਰਦਿਆਂ ਕਿਹਾ ਕਿ ਚੰਡੀਗੜ੍ਹ ਨੂੰ ਲੇ ਕਾਰਬੂਜ਼ੀਅਰ ਦੇ ਵੱਲੋਂ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਦੇ ਅਨੁਕੂਲ ਸ਼ਹਿਰ ਦੇ ਵਜੋਂ ਡਿਜ਼ਾਇਨ ਕੀਤਾ ਗਿਆ ਸੀ, ਫਲਾਈ ਗੱਡੀਆਂ ਦੇ ਲਈ ਨਹੀਂ। ਫਲਾਈਓਵਰ ਬਣਾਉਣ ਦੇ ਨਾਲ ਸ਼ਹਿਰ ਦੀ ਹਰਿਆਵਲ ਅਤੇ ਖੂਬਸੂਰਤੀ ਪੂਰੀ ਤਰ੍ਹਾਂ ਨਸ਼ਟ ਹੋ ਜਾਵੇਗੀ। ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਚੰਡੀਗੜ੍ਹ ਦੀ ਵਿਰਾਸਤ ਦੇ ਲਈ ਮੌਤ ਦਾ ਵਾਰੰਟ ਕਰਾਰ ਦੇ ਦਿੱਤਾ। ਯੂਟੀ ਪ੍ਰਸ਼ਾਸਨ ਦੀ ਦਲੀਲ ਜਿਹੜੀ ਹੈ ਉਹਦੇ ਵਿਚ ਸੀਨੀਅਰ ਐਡਵੋਕੇਟ ਅਮਿਤ ਝਾਂਜੀ, ਦੂਜੇ ਪਾਸੇ ਪ੍ਰਸ਼ਾਸਨ ਦੇ ਵਕੀਲ ਅਮਿਤ ਝਾਂਜੀ ਹੁਣਾਂ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੀ ਆਬਾਦੀ ਹੁਣ 5 ਲੱਖ ਤੋਂ ਵੱਧ ਕੇ ਜਿਹੜੀ ਹੈ 15 ਲੱਖ ਨੂੰ ਪਾਰ ਕਰ ਚੁੱਕੀ ਹੈ। ਦਿੱਲੀ ਅਤੇ ਜ਼ੀਰਕਪੁਰ ਦੇ ਵੱਲੋਂ ਆਉਣ ਵਾਲੇ ਲੋਕਾਂ ਨੂੰ ਡੇਢ ਡੇਢ ਘੰਟਾ ਜਾਮ ਦੇ ਵਿਚ ਫਸਣਾ ਪੈਂਦਾ। ਤੇ ਭਾਈ ਆਬਾਦੀ ਤੁਸੀਂ ਘਟਾ ਦਿਓ, ਉਹਨਾਂ ਦੇ ਕੰਟਰੋਲ ਕਰ ਦਿਓ ਭਾਈ, ਰਿਹਾਇਸ਼ੀ ਇੱਥੇ ਨਹੀਂ ਹੋਰ ਅਸੀਂ ਵਧਾ ਸਕਦੇ, ਪਲਾਟ ਨਾ ਵੇਚੋ, ਰਿਹਾਇਸ਼ ਨਾ ਵਧਾਓ। ਉਨ੍ਹਾਂ ਕਿਹਾ ਕਿ ਅਸੀਂ 1950 ਦੇ ਸੰਕਲਪਾਂ ਦੇ ਵਿਚ ਫਸ ਕੇ ਸ਼ਹਿਰ ਦੇ ਵਿਕਾਸ ਨੂੰ ਨਹੀਂ ਰੋਕ ਸਕਦੇ ਤੇ ਉਨ੍ਹਾਂ ਵਾਤਾਵਰਨ ਦੇ ਨੁਕਸਾਨ ਦੇ ਬਦਲੇ 2,799 ਨਵੇਂ ਪੌਦੇ ਲਗਾਉਣ ਦਾ ਭਰੋਸਾ ਵੀ ਦਿੱਤਾ ਸੀ। ਅਦਾਲਤ ਦਾ ਫੈਸਲਾ ਕਿ ਦੋਵਾਂ ਪੱਖਾਂ ਦੀਆਂ ਲੰਬੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਸ਼ਹਿਰ ਦੀ ਗ੍ਰੀਨ ਬੈਲਟ ਅਤੇ ਵਿਰਾਸਤੀ ਦਿੱਖ ਜਿਹੜੀ ਹੈ ਹੈਰੀਟੇਜ ਨੂੰ ਜਿਹੜਾ ਸਰਵਉੱਚ ਮੰਨਦਿਆਂ ਪ੍ਰਸ਼ਾਸਨ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਅਤੇ ਫਲਾਈਓਵਰ ਦੇ ਪ੍ਰਸਤਾਵ ਦੇ ਉੱਤੇ ਹਮੇਸ਼ਾ ਦੇ ਲਈ ਲਕੀਰ ਖਿੱਚ ਦਿੱਤੀ ਹੈ। ਪ੍ਰਸ਼ਾਸਨ ਨੂੰ ਹੁਣ ਟ੍ਰੈਫਿਕ ਹੱਲ ਦੇ ਲਈ ਅੰਡਰਪਾਸ ਦਾ ਜਿਹੜਾ ਨਵਾਂ ਬਲੂ ਪ੍ਰਿੰਟ ਜਿਹੜਾ ਤਿਆਰ ਕਰਨਾ ਪਵੇਗਾ। ਚੰਗਾ ਫੈਸਲਾ ਜੀ, ਹੋਣਾ ਚਾਹੀਦਾ, ਖਿੱਚ ਤੂੰ ਕਰੋ, ਇਨ੍ਹਾਂ ਨੂੰ ਆਪਣਾ ਪ੍ਰਬੰਧ ਕਰੋ, ਸੌਖਾ ਰਸਤਾ ਲੱਭਦੇ ਨੇ। ਦੂਸਰੇ ਪਾਸੇ ਇੱਕ ਖਬਰ ਪੰਜਾਬ ਦੀ ਲੈ ਕੇ, ਬਿਜਲੀ ਸਰਪਲਸ ਹੋਈ ਕਿ ਨਹੀਂ ਹੋਈ ਦੇਖਦੇ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਸਮੇਂ ਦੇ ਵਿੱਚ, ਤੇ ਜਿਹੜੀ ਇੰਡਸਟਰੀ ਆ ਦੁਖੀ ਆ। ਇਹ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਪੰਜਾਬ ਦੇ ਵਿੱਚ 15 ਸਾਲ ਦੇ ਬਾਅਦ ਇੰਡਸਟਰੀ ਸੰਚਾਲਕਾਂ ਦੇ ਲਈ ਪਾਵਰਕੌਮ ਨੇ ਖੜੀ ਕਰ ਦਿੱਤੀ ਹੈ ਵੱਡੀ ਮੁਸੀਬਤ। ਪੰਜਾਬ ਦੇ ਉਦਯੋਗਿਕ ਖੇਤਰ ਦੇ ਵਿੱਚ ਅਣਐਲਾਨੀ ਬਿਜਲੀ ਕਟੌਤੀ ਦੀ ਲਗਾਤਾਰ ਸਮੱਸਿਆ ਨੂੰ ਲੈ ਕੇ ਪ੍ਰਮੁੱਖ ਉਦਯੋਗਿਕ ਸੰਗਠਨਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਵਰਕਾਮ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਤਿੱਖੀ ਨਾਰਾਜ਼ਗੀ ਜਤਾ ਦਿੱਤੀ ਹੈ। ਜਲੰਧਰ ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ, ਜਲੰਧਰ ਆਟੋ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ, ਪਠਾਨਕੋਟ ਰੋਡ ਮੈਨੂਫੈਕਚਰਿੰਗ ਐਸੋਸੀਏਸ਼ਨ, ਇੰਸਟੀਚਿਊਟ ਆਫ਼ ਇੰਡੀਆ, ਇੰਡੀਅਨ ਫਾਊਂਡਰੀ ਮੈਨ ਚੰਡੀਗੜ੍ਹ ਚੈਪਟਰ ਤੇ PHD ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ ਨੇ ਸਾਂਝੇ ਰੂਪ ਦੇ ਵਿੱਚ ਲਿਖੇ ਪੱਤਰ ਦੇ ਵਿੱਚ ਮੰਗ ਕੀਤੀ ਹੈ ਕਿ ਇਹ ਛੋਟੇ ਛੋਟੇ ਅਣਐਲਾਨੇ ਪਾਵਰ ਕੱਟ ਲਾਉਣ ਦੇ ਬਜਾਏ ਪਹਿਲਾਂ ਤੋਂ ਜਿਹੜਾ ਐਲਾਨਿਆ ਫੁੱਲ ਡੇ ਸ਼ਟ ਡਾਊਨ ਕੀਤਾ ਜਾਵੇ ਜਿੱਦਾਂ ਪਹਿਲਾਂ ਹੁੰਦਾ ਸੀ। ਸੰਗਠਨਾਂ ਨੇ ਕਿਹਾ ਕਿ ਰੋਜ਼ਾਨਾ 2 ਤੋਂ 4 ਘੰਟੇ ਦੀ ਬਿਨਾਂ ਦਿੱਤੀ ਸੂਚਨਾ ਵਾਲੀ ਬਿਜਲੀ ਕਟੌਤੀ ਦੇ ਨਾਲ ਉਦਯੋਗਾਂ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਅਚਾਨਕ ਬਿਜਲੀ ਚਲੇ ਜਾਣ ਦੇ ਨਾਲ ਪ੍ਰੋਡਕਸ਼ਨ ਪਲਾਨਿੰਗ ਜਿਹੜੀ ਹੈ ਵਿਗੜ ਰਹੀ ਹੈ, ਮਸ਼ੀਨਰੀ ਦਾ ਸੰਚਾਲਨ ਠੱਪ ਹੋ ਜਾਂਦਾ ਹੈ, ਲੇਬਰ ਨੂੰ ਬਿਨਾਂ ਕੰਮ ਦੇ ਬੈਠਣਾ ਪੈਂਦਾ, ਜਿਸ ਕਰਕੇ ਫੈਕਟਰੀ ਮਾਲਕਾਂ ਨੂੰ ਆਰਥਿਕ ਨੁਕਸਾਨ ਜਿਹੜਾ ਉਠਾਉਣਾ ਪੈ ਰਿਹਾ। ਇਹ ਨੇ ਜੀ ਹਾਲਾਤ। ਲਓ ਜੀ, ਅਗਲੀ ਗੱਲ ਕਰਦੇ ਹਾਂ, ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜੇ ਨੇ, ਐਡਵੋਕੇਟ ਸਾਹਿਬ, ਉਹਨਾਂ ਦੀ ਗੱਲਬਾਤ ਸੁਣ ਕੇ ਤੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਆਵਾਜ਼ ਦਿੰਦੇ ਆਪਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਅਨੁਜ ਜੀ ਨਿੱਕਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਤ ਸਾਹਿਬ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਲੰਘਿਆ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ।
1: ਅੱਜ ਤਾਂ ਤੁਸੀਂ ਸੈਲੀਬ੍ਰੇਸ਼ਨ ਕਰ ਰਹੇ ਹੋਣੇ ਆ ਕਿ ਆਮ ਆਦਮੀ ਪਾਰਟੀ ਦੀ ਹੁੰਝਾ ਜਿੱਤ ਦੇ ਉੱਤੇ ਖੁਸ਼ੀ ਹੈ ਜੀ ਸਾਰਿਆਂ ਨੂੰ?
0: ਕਾਹਦੀ ਕਾਹਦੀ ਆ ਜੀ, ਲੋਕਾਂ ਦਾ ਕੀ ਕਹੀਏ ਜੀ, ਨਾ ਹੀ ਕਹੀਏ ਕੁਛ ਚੰਗਾ ਹੈ ਜੀ।
1: ਨਹੀਂ ਕਹਿਣਾ ਤਾਂ ਪਊਗਾ ਜੀ। ਹੁਣ ਅਗਲੇ ਕਹਿੰਦੇ ਅਸੀਂ ਹਾਈ ਕੋਰਟ ਜਾਣਾ, ਤੁਸੀਂ ਕਹਿੰਦੇ ਆ ਵੀ ਅਸੀਂ ਕੁਛ ਕਹਿਣਾ ਨੀ ਜੀ।
0: ਇਹਨਾਂ ਦੀਆਂ ਇਹ ਜਾਣਨ
1: ਜੀ, ਨਹੀਂ ਇਹਨਾਂ ਦੀਆਂ ਇਹ ਜਾਣਨ ਤਾਂ ਹੈਗਾ ਜੀ, ਜੋ ਦਿਸਦਾ ਆ ਉਹ ਤਾਂ ਬੋਲਾਂਗੇ ਜੀ।
0: ਹਾਂ ਉਹ ਤਾਂ ਹੈ ਜੀ, ਬਿਲਕੁਲ ਜੀ।
1: ਸਵਾਲ ਇਹ ਹੈਗਾ ਆ ਜੀ ਕਿ ਇਹਨਾਂ ਨੂੰ ਚੋਣਾਂ ਜਿਹੜੀਆਂ ਹੈਗੀਆਂ ਜਿੱਤਣੀਆਂ ਜਾਂ ਚੋਣਾਂ ਲੁੱਟਣੀਆਂ ਕਹਿ ਲਓ ਆਉਂਦੀਆਂ ਜੀ,
0: ਸਿੱਖ ਲਈਆਂ ਜੀ?
1: ਸਿੱਖ ਲਈਆਂ ਜੀ। ਉਹ ਕਹਿੰਦੇ ਵੀ ਸੀਗੇ ਕਿ ਕਹਿੰਦੇ ਅਸੀਂ ਗੇਟ ਬੰਦ ਕਰਕੇ ਕਸਰ ਕੱਢ ਲੈਣੀ ਹੈਗੀ ਆ, ਉਹ ਗੇਟ ਬੰਦ ਕਰਕੇ ਕਸਰ ਜਿੱਥੇ ਕੱਢਣੀ ਸੀ ਉੱਥੇ ਕੱਢ ਵੀ ਲਈ ਆ ਇਹਨਾਂ ਨੇ।
0: ਬਿਲਕੁਲ ਜੀ, ਦਾਮ ਸਾਮ ਦੰਡ ਭੇਦ ਸਾਰਾ ਕੁਝ ਚੱਲਿਆ ਜੀ,
1: ਸਾਰਾ ਕੁਝ ਚੱਲਦਾ ਜੀ, ਸਾਰਾ ਕੁਝ ਚੱਲਦਾ ਹੈਗਾ ਆ। ਬਾਕੀ ਭਾਰਤ ਸਾਹਿਬ ਜਿਹੜੀ ਤੁਸੀਂ ਖਬਰ ਕੀਤੀ ਨਾ ਵੀ ਆਜ਼ਾਦ ਜਿਹੜੇ ਹੈਗੇ ਆ ਉਹ ਮੱਲਾ ਮਾਰ ਗਏ ਆ
0: ਜੀ,
1: ਆਜ਼ਾਦ ਦੇ ਵਿੱਚ ਉਹਨਾਂ ਦੀ ਵੀ ਗਿਣਤੀ ਹੈਗੀ ਆ ਜਿਹੜੇ ਉਹਨਾਂ ਬੰਦਿਆਂ ਨੇ ਖੜੇ ਕੀਤੇ ਸੀਗੇ ਜਿਹਨਾਂ ਨੂੰ ਅਜੇ ਪਾਰਟੀ ਸਿੰਬਲ ਨਹੀਂ ਮਿਲਿਆ ਹੈਗਾ ਜੀ।
0: ਓਕੇ ਆ ਜੀ,
1: ਪਾਰਟੀ ਜਿਹੜੀ ਹੈਗੀ ਆ, ਹਾਂਜੀ, ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵਾਲੀ ਪਾਰਟੀ ਹੈਗੀ ਆ
0: ਜੀ,
1: ਜਾਂ ਤੇ ਉਹ ਉਹਨਾਂ ਨੇ ਵੀ ਮਤਲਬ ਜਿਹੜਾ ਹੈਗਾ ਆ ਤੇ
0: ਅੰਮ੍ਰਿਤਪਾਲ
1: ਹੁਣਾਂ ਵਾਲੀ ਪਾਰਟੀ, ਉਹਨਾਂ ਨੇ ਵੀ ਵਿੱਚ ਜਿਹੜੇ ਬੰਦੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ ਉਹ ਕਾਮਯਾਬ ਹੋਏ ਵੀ ਆ ਜੀ।
0: ਜੀ
1: ਮੈਨੂੰ ਵੀ ਜਿਹੜਾ ਹੈਗਾ ਆ ਔਜਲਾ ਸਾਹਿਬ ਨੇ ਦੱਸਿਆ ਆ ਤੇ ਢੂੰਡਾ ਸਾਹਿਬ ਨੇ ਵੀ 7 ਬੰਦੇ ਜਿਹੜੇ ਹੈਗੇ ਉਹਨਾਂ ਦੇ ਵੀ ਕਾਮਯਾਬ ਹੋਏ ਆ।
0: ਬਿਲਕੁਲ ਜੀ,
1: ਹਾਂਜੀ, ਤੇ ਉਹ ਇਸ ਕਰਕੇ ਉਹ ਮੈਂ ਕਿਹਾ ਜੀ ਵੀ ਉਹ ਕਿਹੜੀ ਪਾਰਟੀ ਦੇ ਸਿੰਬਲ ਤੇ ਸੀਗੇ, ਉਹਨਾਂ ਨੇ ਦੱਸਿਆ ਵੀ ਉਹ ਆਜ਼ਾਦ ਹੀ ਖੜੇ ਕੀਤੇ ਸੀ ਕਿਉਂਕਿ ਅਜੇ ਪਾਰਟੀ ਜਿਹੜੀ ਹੈਗੀ ਉਹਨੂੰ ਸਿੰਬਲ ਕੋਈ ਇਸ਼ੂ ਹੋਇਆ ਨੀ
0: ਜੀ,
1: ਤੋ ਇਸ ਕਰਕੇ ਆਜ਼ਾਦ ਦੀ ਗਿਣਤੀ ਜਿਹੜੀ ਹੈਗੀ ਆ ਉਹ ਆਜ਼ਾਦ ਦੀ ਗਿਣਤੀ ਦੇ ਵਿੱਚ ਪਾਰਟੀਆਂ ਨਾਲ ਸਪੋਰਟਡ ਬੰਦੇ ਵੀ ਆ।
0: ਬਿਲਕੁਲ ਜੀ ਜੀ,
1: ਹਾਂਜੀ, ਤੇ ਹੁਣ ਇਹਨਾਂ ਦੇ ਜਿਹੜਾ ਹੈਗਾ ਆ, ਚਲੋ ਇਸੇ ਚੀਜ਼ ਨੂੰ ਜਿਹੜਾ ਅਸਲ ਜਿਹੜਾ ਹੈਗਾ ਆ ਉਹ ਤਾਂ ਪਤਾ ਉਦੋਂ ਲੱਗੂਗਾ ਜੀ ਜਦੋਂ ਕੋਡ ਆਫ ਕੰਡਕਟ ਲੱਗਾ।
0: ਪਰ ਸੈਣੀ ਸਾਹਿਬ ਜਿੱਦਾਂ ਦਾਅਵਾ ਕੀਤਾ ਜਾ ਰਿਹਾ, ਅੱਜ ਮਾਨ ਸਾਹਿਬ ਨੇ ਵੀ ਕਿਹਾ ਕਿ ਭਾਈ ਹੁਣ ਤਾਂ ਫਾਈਨਲ ਦੇ ਵਿੱਚ ਅਸੀਂ ਕਹੋਗੇ ਸਾਨੂੰ ਭਾਈ ਫਾਈਨਲ ਤਾਂ ਫਾਈਨਲ ਦੇ ਵਿੱਚ ਤਾਂ ਅਸੀਂ ਆ ਹੀ ਗਏ ਹਾਂ ਕਹਿੰਦੇ ਜੀ।
1: ਬਈ ਉਸ ਬਿਲਕੁਲ ਕਹਿ ਸਕਦੇ ਹੈਗੇ ਜੀ, ਅੱਜ ਕਹਿੰਦੇ ਹੁੰਦੇ ਜੋ ਜੀਤਾ ਵਹੀ ਸਿਕੰਦਰ,
0: ਸਿਕੰਦਰ
1: ਹਾਂਜੀ, ਤੇ ਇਸ ਕਰਕੇ ਉਹ ਜਿੱਤ ਗਏ ਆ ਜੀ, ਤੇ ਇਸ ਕਰਕੇ ਉਹਨਾਂ ਦਾ ਕਹਿਣਾ ਹੱਕ ਬਣਦਾ ਆ ਜੀ,
0: ਜੀ
1: ਕਿਉਂਕਿ ਜੋ ਮਰਜ਼ੀ ਆ, ਜੋ ਮਰਜ਼ੀ ਪ੍ਰੈਕਟਿਸ ਚੱਲੀ ਜਾਂ ਜਿੱਦਾਂ ਮਰਜ਼ੀ, ਇਹ ਬਾਕੀ ਸਾਰੀਆਂ ਜਿਹੜੀਆਂ ਹੈਗੇ ਕੁਐਸਚਨ ਹੁੰਦੇ ਹੈਗੇ ਨਾ, ਉਹ ਤਾਂ ਇੱਕ ਇਖਲਾਕ ਦੇ ਹੁੰਦੇ ਆ ਨਾ ਜੀ,
0: ਜੀ
1: ਤੁਹਾਡੀ ਕੌਨਸ਼ੀਅਸ ਅਲਾਓ ਕਰਦੀ ਆ ਕਿ ਨਹੀਂ ਕਰਦੀ
0: ਜੀ,
1: ਬਟ ਗਾਉਣ ਦਾ ਹੋਲ ਜਿਹੜਾ ਹੈਗਾ ਆ ਉਹ ਅੱਜ ਫਾਸਟ ਹੈਗੇ ਆ, ਤੇ ਉਹਨਾਂ ਨੂੰ ਸੈਲੀਬ੍ਰੇਸ਼ਨ ਕਰਨ ਦਾ ਹੱਕ ਆ ਜੀ।
0: ਜੀ ਬਿਲਕੁਲ, ਨਾਲੇ ਤਾਂ ਸ਼ੁਰੂ ਤੋਂ ਹੀ ਦੇਖੋ ਹੁਣ ਕਾਂਗਰਸ ਨੇ ਵੀ ਪਿਛਲੇ ਸਮਿਆਂ ਦੇ ਵਿੱਚ ਜ਼ਰੂਰ ਏਦਾਂ ਦੀਆਂ ਚੋਣਾਂ ਵਗੈਰਾ ਜਿੱਤੀਆਂ, ਪਰ ਦੁਬਾਰਾ ਉਹ ਰਿਪੀਟ ਨਹੀਂ ਕਰ ਸਕੇ ਜਿਹੜੀ ਸੂਬੇ ਦੀ ਚੋਣ ਜਦੋਂ ਹੋਈ ਹੈ।
1: ਬਸ ਇਹੀ ਜਿਹੜਾ ਹੈਗਾ ਆ ਸ਼ੀਸ਼ਾ ਜਿਹੜਾ ਦਿਖਾਉਣ ਵਾਲੀ ਗੱਲ ਆ ਜੀ,
0: ਜੀ
1: ਵੀ ਇਹ ਚੋਣਾਂ ਜਿਹੜੀਆਂ ਹੁੰਦੀਆਂ ਇੰਟਰਨਲ ਜਿਹੜੀਆਂ ਚੋਣਾਂ ਹੁੰਦੀਆਂ, ਉਹਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨਰ ਕਰਾਉਂਦਾ ਹੈਗਾ ਆ
0: ਜੀ,
1: ਉਹ ਆਪਣੀ ਮਰਜ਼ੀ ਤੇ, ਅਜੇ ਤਾਂ ਬੈਲਟ ਪੇਪਰ ਦੇ ਉੱਤੇ ਚੋਣ ਕਰਾਈ ਸੀ, ਇਸੇ ਕਰਕੇ ਵੀ ਜਦੋਂ ਮਰਜ਼ੀ। ਮੈਂ ਤਾਂ ਇੱਕ ਇਹੋ ਜਿਹੇ ਕੈਂਡੀਡੇਟ ਦਾ ਮੈਨੂੰ ਪਤਾ ਆ ਜੀ ਕਿ ਜਿਹੜਾ ਜਿੱਤ ਕੇ ਤੇ ਘਰ ਨੂੰ ਚੱਲਾ ਸੀਗਾ, ਤੇ ਉਹਨਾਂ ਨੂੰ ਬਾਅਦ ਵਿੱਚ ਦੁਬਾਰਾ ਆਵਾਜ਼ ਮਾਰਨੀ ਪਈ ਜੀ, ਦੂਜੇ ਬੰਦੇ ਕਹਿੰਦੇ ਅਸੀਂ ਰੀਕਾਊਂਟਿੰਗ ਕਰਾਉਣੀ ਆ, ਰੀਕਾਊਂਟਿੰਗ ਦੇ ਵਿੱਚ ਫਿਰ ਮੁੜ ਕੇ ਰੀਕਾਊਂਟਿੰਗ ਫਿਰ ਮੁੜ ਕੇ ਝਾੜੂ ਜਿਤਾ ਦਿੱਤਾ ਜੀ।
0: ਸੋ
1: ਇਸ ਕਰਕੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਹੀ ਵਜੀਠੀਆ ਸਾਹਿਬ ਦੋਸ਼ ਲਾਉਂਦੇ ਹੈਗੇ ਆ ਜੀ, ਤੇ ਜੇ ਏਦਾਂ ਮੈਂ ਤਾਂ ਇਹੀ ਗੱਲ ਕਹਿੰਦਾ ਹੈਗਾ, ਇਹ ਚੋਣਾਂ ਕਰਾਉਣੀਆਂ ਨਹੀਂ ਚਾਹੀਦੀਆਂ, ਇਹੋ ਜਿਹੀਆਂ ਚੋਣਾਂ ਜਿਹੜੀਆਂ ਸਰਕਾਰ ਤੇ ਜ਼ੋਰ ਲੱਗਣਾ ਚਾਹੀਦਾ ਹੈਗਾ, ਜਦੋਂ ਸੈਂਟਰਲ ਦੀਆਂ ਫੋਰਸਿਸ ਦੇ ਤਹਿਤ ਜਾਂ ਸੈਂਟਰਲ ਜਿਹੜਾ ਹੈਗਾ ਆ ਇਲੈਕਸ਼ਨ ਕਮਿਸ਼ਨਰ ਉਹ ਇਲੈਕਸ਼ਨ ਕਰਾਉਂਦਾ ਆ, ਉਦੋਂ ਲੋਕਾਂ ਦਾ ਫੇਥ ਵੀ ਬਣਦਾ ਹੈਗਾ ਆ। ਹੁਣ ਤਾਂ ਮਾਈਟ ਇਜ਼ ਰਾਈਟ ਵਾਲੀ ਗੱਲ ਸੀ ਜੀ, ਬਾਕੀ ਕਿਤੇ ਨਾ ਕਿਤੇ ਤੇ ਹਰ ਇੱਕ ਬੰਦਾ ਆਪਣਾ ਇਨਫਲੂਐਂਸ ਜਿੱਥੇ ਹੈਗਾ ਉੱਥੇ ਵਰਤਦਾ ਆ ਜੀ।
0: ਬਿਲਕੁਲ, ਸਿਸੋਦੀਆ ਸਾਹਿਬ ਵੀ ਆ ਗਏ ਆ, ਉਂਗਲਾਂ ਖੜੀਆਂ ਕਰੀ ਜਾਂਦੇ ਆ ਫਿਰ ਹੁਣ ਆ ਕੇ।
1: ਉਹ ਠੀਕ ਹੈ ਜੀ, ਉਹ ਇਲੈਕਸ਼ਨਾਂ ਦੇ ਵਿੱਚ ਤਾਂ ਉਹਨਾਂ ਨੂੰ ਪਿੱਛੇ ਕੀਤਾ ਆ ਸੀ ਮਾਨ ਸਾਹਿਬ ਨੇ
0: ਜੀ,
1: ਹੁਣ ਉਹ ਆ ਗਏ ਆ ਸੈਲੀਬ੍ਰੇਸ਼ਨ ਦੇ ਟਾਈਮ ਤੇ, ਤਾਂ ਉਹਨਾਂ ਨੇ ਆ ਹੀ ਜਾਣਾ
0: ਆ ਹੀ ਜਾਣਾ ਜੀ। ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਐਕਚੁਅਲੀ ਤਾਂ ਇਹ ਹੈਗਾ ਨਾ ਜੀ, ਉਹਨਾਂ ਨੇ ਜੋ ਕਿਹਾ ਸੀ ਉਹਦੇ ਹਿਸਾਬ ਨਾਲ ਥੱਲੇ ਉਹਨਾਂ ਦੇ ਵਰਕਰਾਂ ਨੇ ਉਹਦੇ ਹਿਸਾਬ ਨਾਲ ਫੁੱਲ ਚੜਾਤੇ ਆ
0: ਜੀ,
1: ਤੇ ਇਲੈਕਸ਼ਨ ਉਹਨਾਂ ਦੇ ਹੱਕ ਦੇ ਵਿੱਚ ਹੋਰ ਬੜਿਆ ਜੀ।
0: ਬਿਲਕੁਲ,
1: ਚਲੋ ਜਿੱਦਾਂ ਵੀ ਹੈਗਾ ਆ ਜੀ, ਜਿਹੜੇ ਜਿੱਤੇ ਆ ਸਾਰਿਆਂ ਨੂੰ ਮੁਬਾਰਕਾਂ, ਅਸੀਂ ਤਾਂ ਚਾਹੁੰਦੇ ਹੈਗੇ ਆ ਜੀ ਪੰਜਾਬ ਵਾਸਤੇ ਕੋਈ ਕੰਮ ਵੀ ਕਰ ਲੈਣ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ, ਹੁਣ 2800 ਕਰੋੜ ਦਾ ਕਹਿੰਦੇ ਤੁਸੀਂ ਕੋਈ ਬਾਲੀਆ ਵੱਧ ਗਿਆ।
0: ਬਿਲਕੁਲ ਜੀ, ਕਹਿੰਦੇ ਸਰਪਲਸ ਹੋ ਗਿਆ ਸੂਬਾ ਕਹਿੰਦੇ ਜੀ ਮਾਲੀਏ ਦੇ ਵਿੱਚ।
1: ਹਾਂ ਮੈਂ ਉਹੀ ਕਹਿੰਦਾ, ਹਾਂਜੀ ਮੈਂ ਉਹੀ ਸੋਚ ਰਿਹਾ ਸੀ, 2500 ਕਰੋੜ ਜਿਹੜਾ ਤਾਜ਼ਾ ਕਰਜ਼ਾ ਲਿਆ ਆ ਉਹ ਚੱਕਾ ਦੇਣ ਜੀ ਆਰਾਮ ਨਾਲ।
0: ਬਿਲਕੁਲ ਹੈ ਜੀ,
1: ਹਾਂਜੀ, ਤਾਂ ਵੀ 300 ਕਰੋੜ ਬਚਦਾ ਹੈਗਾ
0: ਜੀ,
1: ਨਾ ਇਹ ਆਉਂਦੇ ਪੈਸੇ ਤਾਂ ਵੀ ਤਾਂ ਗੁਜ਼ਾਰਾ ਕਰਨਾ ਹੀ ਸੀ, ਉਦੋਂ 2500 ਕਰੋੜ ਇਹਨਾਂ ਨੇ ਕਿਹੜਾ ਖਰਚ ਲਿਆ ਹੋਣਾ।
0: ਬਿਲਕੁਲ ਹੈ ਜੀ,
1: ਕਿ ਲਾਤਾ ਮਿਲੇ, ਕਿ ਲਾਤਾ ਮਿਲੇ, ਹਾਂਜੀ
0: ਇਹ ਤਾਂ ਇਹਨਾਂ ਨੂੰ ਪਤਾ
1: ਲਿਆਣੇ ਮਿਲਣਾ
0: ਜੀ।
1: ਹਾਂਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਉਹ 2500 ਕਰੋੜ ਜਿਹੜਾ ਆ ਜੇ ਵਾਪਸ ਕਰ ਦੇਣ ਤੇ ਸਟੇਟ ਦੇ ਹਿੱਤ ਵਿੱਚ ਹੀ ਆ ਜੀ।
0: ਨਹੀਂ ਕਹਿੰਦੇ ਨੇ ਦੇਖੋ, ਕਹਿੰਦੇ ਕਿ 2026 ਤੇ 27 ਦੇ ਵਿੱਚ ਜਿਹੜਾ ਨਾ ਮਾਲੀਆ ਪ੍ਰਾਪਤੀਆਂ 10,642.42 ਕਰੋੜ ਰੁਪਏ ਹੋ ਗਿਆ ਜੀ, ਦੁੱਗਣਾ ਕਰ ਦਿੱਤਾ ਪਹਿਲਿਆਂ ਨਾਲੋਂ। ਪਹਿਲਾਂ ਕਹਿੰਦੇ ਸੀਗਾ
1: ਡੀਏ ਦੇ ਦੇਣ ਮੁਲਾਜ਼ਮਾਂ ਦਾ, ਮੁਲਾਜ਼ਮ ਦਾ ਡੀਏ ਲੱਭਦੇ ਫਿਰਦੇ ਆ, ਉਹਨਾਂ ਨੂੰ ਕਹਿੰਦੇ 2028 ਤੱਕ ਦੇਵਾਂਗੇ ਸਾਰਾ।
0: ਨਹੀਂ ਫਿਰ ਤਾਂ ਲਾਗੇ ਹੋ ਗਏ 5,000 ਕਰੋੜ, 6,000 ਕਰੋੜ ਹੀ ਹੋਰ ਚਾਹੀਦਾ, 1600 ਕਰੋੜ
1: ਚਾਹੀਦਾ। ਕੋਰਟ ਨੇ ਵੀ ਤਾਂ ਕਿਹਾ ਰੋਡ ਮੈਪ ਲੈ ਕੇ ਆਓ ਤੁਸੀਂ ਹੁਣ ਕਿੰਨੇ ਦਿੰਦੇ ਆ। ਕੋਰਟ ਵੀ ਚਾਹੁੰਦੀ ਸੀ ਵੀ ਠੀਕ ਗੱਲ ਹੈਗੀ ਆ, ਜੇ ਇੰਨਾ ਪੈਸਾ ਇਹਨਾਂ ਨੇ ਹੁਣ ਡਿਊ ਕਰ ਲਿਆ ਹੈਗਾ ਇਹ ਕਿੱਦਾਂ ਦੇਣਗੇ
0: ਜੀ,
1: ਸੋ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਰੋਡ ਮੈਪ ਤਾਂ ਲਿਆਓ
0: ਜੀ। ਇਹ ਰੋਡ ਮੈਪ ਹੀ ਬਣਾ ਰਹੇ ਨੇ ਲੱਗਦਾ ਜੀ।
1: ਹਾਂ ਬਿਲਕੁਲ ਜੀ, ਜਾਂ ਸਟੇਟ ਸਰਪਲਸ ਹੋ ਗਈ, ਪਰ ਸਭ ਇਹ ਅੰਕੜਿਆਂ ਦੀ ਖੇਡ ਐਵੇਂ ਖੇਡੀ ਜਾਂਦੇ ਰਹਿੰਦੇ ਹੈਗੇ ਆ ਜੀ। ਪੈਸਾ ਗਿਆ ਕਿੱਥੇ ਸਾਨੂੰ ਅੱਜ ਤੱਕ ਨੀ ਪਤਾ ਲੱਗਾ
0: ਜੀ।
1: ਪਹਿਲਾਂ ਪੈਸਾ ਇਹ ਹੈਗਾ ਸੀਗਾ ਜੀ 12,000 ਕਰੋੜ ਰੁਪਇਆ ਜਿਹੜਾ ਹੈਗਾ ਸੀਗਾ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ, ਉਹ ਪਤਾ ਨੀ ਕਿੱਥੇ ਗਿਆ ਜੀ।
0: ਬਿਲਕੁਲ ਹੈ ਜੀ,
1: ਹਾਂਜੀ, ਉਹ ਕਹਿੰਦੇ ਹੈਗੇ ਜੀ ਕਾਗਜ਼ਾਂ ਚ ਖੜਾ ਆ, ਉਹਦਾ ਪੈਸਾ ਹੈ ਨੀ, ਉਹ ਪੈਸਾ ਪਤਾ ਨੀ ਕਿੱਥੇ ਜਾਂਦਾ ਜੀ।
0: ਬਿਲਕੁਲ,
1: ਲੋਕੀ ਜਦੋਂ ਬੈਗ ਡਿੱਗਦੇ ਦੇਖਦੇ ਆ ਤੇ ਫੇਸ ਦਿੰਦੇ ਹੋਏ ਪੈਸਾ ਤਾਂ ਇੱਧਰ ਤੁਰਿਆ ਫਿਰਦਾ ਆ ਜੀ।
0: ਉਹ ਕਹਿੰਦੇ ਨੇ ਨਾ ਸੈਣੀ ਸਾਹਿਬ, ਲੋਹੇ ਨੂੰ ਲੋਹਾ ਕੱਟਦਾ, ਜ਼ਹਿਰ ਨੂੰ ਜ਼ਹਿਰ ਕੱਟਦਾ, ਮੈਨੂੰ ਲੱਗਦਾ ਕਾਗਜ਼ ਨੂੰ ਕਾਗਜ਼ ਵੀ ਕੱਟਣ ਲੱਗ ਗਿਆ ਹੁਣ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਕਾਗਜ਼ ਕੱਟਦਾ ਕੀ ਹੈਗਾ ਜੀ, ਕਾਗਜ਼ ਪੰਜਾਬ ਨੂੰ ਕੱਟਦੇ ਆ ਤੇ ਕਾਗਜ਼ ਜਿਹੜਾ ਹੈਗਾ ਆ ਉਹ ਕੱਟ ਕੇ ਪੰਜਾਬ ਨੂੰ ਤੇ ਦਿੱਲੀ ਨੂੰ ਜਾਂਦਾ, ਹੋਰ ਉੱਥੇ ਕੋਈ ਨਹੀਂ
0: ਜੀ। ਬਿਲਕੁਲ ਜੀ,
1: ਬਾਕੀ ਇੱਕ ਜਿਹੜੀ ਖਬਰ ਹੈਗੀ ਆ ਜੀ, ਭਾਜਪਾ ਨੇ ਜਿਹੜਾ ਹੈਗਾ ਆ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਬਣਾਇਆ
0: ਹਾਂਜੀ ਪ੍ਰਧਾਨ ਸੂਬੇ ਦਾ ਜੀ,
1: ਸੂਬੇ ਦਾ ਪ੍ਰਧਾਨ ਬਣਾਇਆ ਹੈਗਾ ਆ, ਵੀ ਜਿੰਨੀ ਹੱਲਾਸ਼ੇਰੀ ਆਉਣੀ ਚਾਹੀਦੀ ਸੀ ਭਾਰਤ ਸਾਹਿਬ ਉਨੀ ਹੱਲਾਸ਼ੇਰੀ ਆਈ ਨੀ ਮਤਲਬ ਇਹਨਾਂ ਦੇ ਵਿੱਚ
0: ਜੀ।
1: ਤੇ ਭਾਜਪਾ ਦੇ ਇੰਟਰਨਲ ਸੈਕਟਰ ਵੀ ਜਿਹੜੇ ਹੈਗੇ ਆ ਉਹ ਵੀ ਇਹਨੂੰ ਅਨਐਕਸਪੈਕਟਡ ਨੇਮ ਹੀ ਸੋਚਦੇ ਆ ਜੀ।
0: ਜੀ
1: ਉਹ ਕਹਿੰਦੇ ਸੈਂਟਰ ਲੀਡਰਸ਼ਿਪ ਪਤਾ ਨੀ ਕੀ ਸੋਚਦੀ ਹੈਗੀ ਆ ਜੀ।
0: ਜੀ
1: ਤੇ ਮਤਲਬ ਉਹਨਾਂ ਦਾ ਜਿਹੜਾ ਕੋਰ ਵੋਟਰ ਹੈਗਾ ਨਾ ਜੀ ਉਹ ਥੋੜਾ ਨਿਰਾਸ਼ ਆ
0: ਜੀ।
1: ਨੋ ਡਾਊਟ ਕਿ ਇੱਕ ਡਿਸਿਪਲਿਨਡ ਪਾਰਟੀ ਹੈ, ਇਹਦੇ ਵਿੱਚ ਜੋ ਹਾਈ ਕਮਾਂਡ ਕਰ ਦਿੰਦਾ ਆ ਉਹਨੂੰ ਜੈਸਰ ਜੈਸਰ ਹੀ ਕਰਦੇ ਆ ਸਾਰੇ, ਪਰ ਅੰਦਰ ਖਾਤੇ ਜਿਹੜਾ ਹੈਗਾ ਆ ਉਹ ਦੁਖੀ ਹੈਗੇ ਆ ਕਿ ਜਿੱਦਾਂ ਦਾ ਮੂਵ ਚੱਲਣਾ ਚਾਹੀਦਾ ਸੀ ਓਦਾਂ ਉਹਦਾ ਮੂਵ ਨਹੀਂ ਚੱਲਿਆ
0: ਜੀ। ਐਗਜ਼ਾਂਪਲ ਹੀ ਕਹਿ ਸਕਦੇ ਹਾਂ, ਚਲੋ ਛੋਟੇ ਸੂਬੇ ਦੀ ਐਗਜ਼ਾਂਪਲ ਹੈ ਪਰ ਇਹ ਦੇਸ਼ਾਂ ਵਿਦੇਸ਼ਾਂ ਤੱਕ ਇਹ ਗੱਲ ਜਾਂਦੀ ਹੈ। ਮੈਂ ਖਬਰ ਦੇ ਵਿੱਚ ਲਿਖਿਆ ਇਹ ਵੀ ਗਿਆ ਕਿ ਤੇਲ ਕੀਮਤਾਂ ਦੇ ਵਿੱਚ ਵਾਧੇ ਤੇ ਰੀਅਲ ਅਸਟੇਟ ਦੇ ਵਿੱਚ ਤੇਜ਼ੀ ਦੇ ਨਾਲ ਲਾਭ ਹੋਇਆ ਜੀ, ਪਰ ਲੋਕਾਂ ਦਾ ਖੂਨ ਚੂਸ ਲਿਆ ਨਾ ਇਹੀ ਚੀਜ਼। ਹੁਣ ਦੇਖੋ ਬੀਜੇਪੀ ਚਾਹੇ ਕਾਰੋਬਾਰੀ ਆ, ਦੇਖੋ ਹੁਣ ਇੰਡਸਟਰੀ ਦੇ ਜਿਹੜੇ ਲੋਕ ਨੇ ਅਗਲਿਆਂ ਨੇ ਕਾਮਿਆਂ ਨੂੰ ਤਨਖਾਹਾਂ ਦੇਣੀਆਂ ਨੇ, ਦਿਹਾੜੀਆਂ ਦੇਣੀਆਂ ਨੇ, ਉਹਨਾਂ ਤੋਂ ਕੰਮ ਵੀ ਲੈਣਾ ਉਨਾ। ਜੇ ਹੁਣ ਅਨਐਲਾਨੇ ਕੱਟ ਚੱਲ ਰਹੇ ਨੇ ਤਾਂ ਬਿਜ਼ਨਸਮੈਨ ਤਾਂ ਉਹਦਾ ਕਿਤੇ ਨਾ ਕਿਤੇ ਸੋਚਾਂ ਚ ਪਵੇਗਾ ਹੀ ਨਾ। ਅਗਲਾ ਕਹੂਗਾ ਕਨੈਕਸ਼ਨ ਕਟਾਓ, ਇੱਥੇ ਜਨਰੇਟਰ ਲਾਓ, ਵੱਡਾ ਜੀ ਆਪਣਾ ਕੰਮ ਚਲਾਈ ਜਾਓ ਤੇਲ ਪਾ ਕੇ, ਤਾਂ ਪ੍ਰੋਡਕਟ ਵੀ ਜਿਹੜੇ ਐਕਸਪੈਂਸਿਵ ਹੋਣਗੇ ਸਾਰੀਆਂ ਚੀਜ਼ਾਂ ਜੋ ਵੀ ਤਿਆਰ ਕਰਨਗੇ ਸੈਣੀ ਸਾਹਿਬ। ਪਰ ਦੂਸਰੇ ਪਾਸੇ ਹਕੂਮਤਾਂ ਤਾਂ ਇਹ ਦਾਅਵੇ ਕਰਦੀਆਂ ਸੀ ਇੰਡਸਟਰੀ ਲੈ ਆਉਂਦੀ ਹੈ ਜੀ, ਜੇ ਕਰ ਦਿੱਤਾ ਜੀ ਵੋ, ਚਾਹੇ ਬੀਜੇਪੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਅਕਾਲੀ ਹੈ, ਇੰਡਸਟਰੀ ਲਿਆਉਂਦੀ ਹੈ। ਪਰ ਉਹਨਾਂ ਦਾ ਸਾਹ ਤਾਂ ਔਖਾ ਹੀ ਆ ਰਿਹਾ ਨਾ, ਜਿਨ੍ਹਾਂ ਨੇ ਮਾਲੀਆ ਕ੍ਰੀਏਟ ਕਰਨਾ ਹੈ ਜਿਹੜਾ ਸੂਬੇ ਦੇ ਲਈ।
1: ਪਰ ਸਾਹਿਬ ਬੇਨਤੀ ਇਹ ਹੈਗੀ ਆ, ਸੈਂਟਰ ਨੇ ਵਧਾਇਆ 3 ਰੁਪਏ ਪੈਟਰੋਲ ਦਾ ਰੇਟ, ਇੱਥੇ ਸਾਡੇ ਵਧੀਆ 1.80 ਰੁਪਏ
0: ਕਿਆ ਬਾਤ ਹੈ,
1: 1.80 ਰੁਪਏ ਇਹਨਾਂ ਦੇ ਜਿਹੜੇ ਹੈਗੇ ਆ ਉਹ ਆਪਣਾ ਸਟੇਟ ਟੈਕਸ ਵੈਸੇ ਹੀ ਵੱਧ ਜਾਂਦਾ ਹੈਗਾ ਜੀ। ਇੱਕ ਪਾਸੇ ਭਾਜਪਾ ਨੂੰ ਭੰਡੇ, ਇੱਕ ਪਾਸੇ ਪੰਜੇ, ਤੁਸੀਂ ਇੰਨੇ ਸੰਸੀਅਰ ਹੈਗੇ ਤੁਸੀਂ ਆਪਣਾ ਰੇਟ ਤਾਂ ਨਾ ਮਤਲਬ ਜਿਹੜਾ ਹੈਗਾ ਉਹ ਐਕਸਾਈਜ਼ ਡਿਊਟੀ ਆਪਣੀ ਤਾਂ ਨਾ ਚੱਕੋ,
0: ਬਿਲਕੁਲ,
1: ਜਾਂ ਆਪਣਾ ਟੈਕਸ ਜਿਹੜਾ ਹੈਗਾ ਆ ਉਹ ਓਨਾ ਹੀ ਜਿੰਨਾ ਤੁਸੀਂ ਪਹਿਲਾਂ ਲੈਂਦੇ ਸੀ ਓਨਾ ਹੀ ਲਈ ਰੱਖੋ ਤੁਸੀਂ, ਨਾ ਮਤਲਬ ਜਿਹੜਾ ਜਿੰਨਾ ਸੈਂਟਰ ਦਾ ਵਾਧਾ ਜੀ। ਸਾਨੂੰ ਤਾਂ ਦੋਹਰੀ ਮਾਰ ਪੈਂਦੀ ਜੀ, ਸਰਕਾਰ ਨੂੰ ਦੋਵਾਂ ਹੱਥਾਂ ਦੇ ਨਾਲ ਕਮਾਈ ਹੋਣ ਲੱਗ ਪੈਂਦੀ ਹੈਗੀ ਆ ਜੀ। ਜਿੱਦਾਂ ਜਿੱਦਾਂ ਵਧੀ ਜਾਣਾ ਹੈ ਜੀ ਰੇਟ, ਓਦਾਂ ਓਦਾਂ ਇਹਨਾਂ ਨੂੰ ਵਾਧਾ ਪੈਸੇ ਹੋਰ ਆਈ ਜਾਣੇ ਜੀ,
0: ਬਿਲਕੁਲ ਹੈ ਜੀ।
1: ਰੀਅਲ ਸਟੇਟ ਦੇ ਵਿੱਚ ਵੀ ਭਾਰਤ ਸਾਹਿਬ ਹਿਡਨ ਚਾਰਜਿਸ ਇੰਨੇ ਹੈਗੇ ਆ, ਤੁਸੀਂ ਇਹ ਦੇਖੋ ਕਿ ਇੱਕ ਟ੍ਰੈਫਿਕ ਦਾ ਚਲਾਨ ਹੁੰਦਾ ਆ ਉਹਦੇ ਤੇ ਸਟੇਟ ਵੈਟ ਲੈਂਦੀ ਪਈ ਆ
0: ਜੀ,
1: ਸਟੇਟ ਆਪਣਾ ਟੈਕਸ ਉਹਤੇ ਵੀ ਅਗਰਾਉਂਦੀ ਪਈ ਆ
0: ਜੀ।
1: ਸੋ ਇਸ ਕਰਕੇ ਵੱਧਾ ਸੋਚਦਾ ਵੀ ਹਾਂ ਠੀਕ ਹੈ ਕੋਈ ਗੱਲ ਨੀ 1000 ਰੁਪਏ ਦਾ ਚਲਾਨ ਹੀ ਆ, ਬਾਅਦ ਦੇ ਵਿੱਚ ਪਤਾ ਲੱਗਦਾ ਹੈਗਾ ਆ ਵੀ ਆਨਲਾਈਨ 1250 ਜਮਾ ਕਰਾ ਦਿਓ ਜੀ
0: ਜੀ।
1: ਸੋ ਇਸ ਕਰਕੇ ਇਹ ਕੋਈ ਪਤਾ ਨੀ ਲੱਗਦਾ ਹੈਗਾ ਜੀ, ਓਦਾਂ ਹੀ ਜਿਹੜਾ ਹੈਗਾ ਤੁਸੀਂ ਰਜਿਸਟਰੀ ਕਰਾਉਣ ਜਾਓ ਤੁਹਾਨੂੰ ਪਤਾ ਹੀ ਨੀ ਲੱਗਦਾ ਰਜਿਸਟ੍ਰੇਸ਼ਨ ਚਾਰਜਿਸ ਹੈਂਜੀ, ਪ੍ਰੋਸੈਸ ਪਤਾ ਨੀ ਕਿਹੜੇ ਕਿਹੜੇ ਡਿਵੈਲਪਮੈਂਟ ਟੈਕਸ ਉਹ ਪਤਾ ਨੀ ਕਿੰਨੇ ਕੁ ਟੈਕਸ ਪਾ ਕੇ ਤੇ ਕਿੰਨੇ ਪੈਸੇ ਬਣਾ ਦਿੰਦੇ ਬੰਦਾ ਸੋਚਦਾ। ਉੱਥੇ ਜਦੋਂ ਕੋਈ ਰਜਿਸਟਰੀ ਕਿਸੇ ਨੇ ਕਰਾਉਣੀ ਹੁੰਦੀ ਨਾ ਜੀ ਉਹ ਵਸੀਕਾ ਨੂੰ ਇਸ ਕੋਲੋਂ ਪੁੱਛ ਕੇ ਆਉਂਦੇ ਜੀ ਵੀ ਕੋਰਟ ਫੀਸ ਕਿੰਨੇ ਦਾ ਲੱਗਣਾ ਹੈਗਾ, ਅਗਲਾ ਤਾਂ ਕੋਰਟ ਫੀਸ ਦੇ ਹਿਸਾਬ ਨਾਲ ਤਿਆਰੀ ਕਰ ਲੈਂਦਾ 2-4 ਹਜ਼ਾਰ ਪਤਾ ਉਹ ਲੱਗਦਾ ਹੈਗਾ, ਜਾ ਕੇ ਜਦੋਂ ਉੱਥੇ ਹਿਡਨ ਚਾਰਜਿਸ ਜਿਹੜੇ ਆ ਉਹ ਦੇਣੇ ਪੈਂਦੇ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ
1: ਤੁਹਾਡੇ ਸਾਹਮਣੇ ਇੱਕ
0: ਹਾਂਜੀ ਹਾਂਜੀ ਕੰਟੀਨਿਊ ਪਲੀਜ਼,
1: ਕ੍ਰਿਕਟਰ ਨੇ ਰਜਿਸਟਰੀ ਕਰਾਈ ਸੀਗੀ ਤੇ ਉਹਨੇ ਆ ਕੇ ਕਿਹਾ ਸੀ ਵੀ ਪੰਜਾਬ ਦੇ ਵਿੱਚ ਰਜਿਸਟਰੀ ਕਰਾਈ ਹੈਗੀ ਆ ਤੇ ਮੈਨੂੰ ਇੰਨੇ ਪੈਸੇ ਜਿਹੜੇ ਹੈਗੇ ਇੰਨੇ ਬੰਦਿਆਂ ਦੇ 8 ਬੰਦਿਆਂ ਦੇ 10 ਬੰਦਿਆਂ ਦੇ ਕੋਲੋਂ ਵੀ ਭੁਗਤਣਾ ਪਿਆ ਜੀ ਤੇ ਹਰ ਇੱਕ ਨੂੰ ਪੇ ਕਰਨਾ ਪਿਆ ਜੀ।
0: ਬਿਲਕੁਲ ਹੈ ਜੀ,
1: ਨਾ ਤਾਂ ਕਰਪਸ਼ਨ ਤੇ ਕੰਟਰੋਲ ਕਰ ਸਕੇ ਹੈਗੇ, ਉਲਟਾ ਜਿਹੜਾ ਹੈਗਾ ਰੇਟ ਵੱਧ ਗਏ ਜੀ ਇਹਨਾਂ ਚੀਜ਼ਾਂ ਦੇ। ਸ਼ੁਕਰ ਆ ਵੀ ਅਡਮਿਟ ਤਾਂ ਕੀਤਾ ਵੀ ਹੁਣ ਮਤਲਬ ਜਿਹੜਾ ਹੈਗਾ ਵੀ ਮਾਲੀਆ ਵਧਿਆ ਆ, ਨਹੀਂ ਤਾਂ ਮਾਲੀਆ ਤਾਂ ਘਟਿਆ ਹੀ ਰਹਿੰਦਾ ਇਹਨਾਂ ਦਾ,
0: ਫੀਫਾ ਖਾਲੀ ਰਹਿੰਦਾ ਸੀ ਜੀ ਜੀ। ਬਿਲਕੁਲ
1: ਸਰ, ਮਿਸਮੈਨੇਜਮੈਂਟ ਆ, ਹੋਰ ਕੁਛ ਨਹੀਂ ਹੈ ਜੀ, ਮਿਸਮੈਨੇਜਮੈਂਟ ਆ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਲੋਕਾਂ ਦੇ ਤਾਂ ਕੱਪੜੇ ਲੱਥਦੇ ਹੀ ਆ ਨਾ ਜੀ,
0: ਲੱਥਦੇ
1: ਇੱਥੇ ਮਹਿੰਗਾਈ ਪੂਰੀ ਤਰ੍ਹਾਂ ਹੈਗੀ ਆ ਜੀ ਇਸ ਵੇਲੇ
0: ਜੀ। ਤੇ ਸੈਣੀ ਸਾਹਿਬ ਕਾਂਗਰਸ ਵਾਲੇ ਵੀ ਜਿੱਦਾਂ ਪ੍ਰਧਾਨ ਬੀਜੇਪੀ ਨੇ ਚੇਂਜ ਕੀਤਾ, ਕਾਂਗਰਸ ਦੀ ਵੀ ਚਰਚਾ ਚੱਲ ਰਹੀ ਆ, ਅੱਜ ਮੀਟਿੰਗ ਖੜਗੇ ਸਾਹਿਬ ਦੇ ਨਾਲ ਸੀਗੀ, ਕੱਲ ਤੱਕ ਕੋਈ ਨਾ ਕੋਈ ਸੱਪ ਨਿਕਲੇ ਹੋਣਾ, ਕਿਵੇਂ ਦੇਖਦੇ ਹੋ ਕਿ ਰਾਜਾ ਵੜਿੰਗ ਹੁਣੀ ਕੰਟੀਨਿਊ ਕਰਨਗੇ ਕਿ ਕੁਝ ਹੋਰ ਨਵਾਂ ਆਵੇਗਾ ਜੀ?
1: ਸਰ ਮੀਟਿੰਗ ਪਹਿਲਾਂ 10 ਵਜੇ ਸੀ, ਫੇਰ ਇਹਨਾਂ ਨੇ ਕਰ ਦਿੱਤੀ 4 ਵਜੇ, ਉਦੋਂ ਤੱਕ ਫੇਰ ਹਾਂਜੀ ਹੁਣ ਨਿਕਲਿਆ ਕੀ ਆ ਉੱਥੋਂ ਜਿਹੜਾ ਹੈਗਾ ਆ, ਜਾਂ ਚਰਨਜੀਤ ਸਿੰਘ ਚੰਨੀ ਦੇ ਉੱਤੇ ਜੇ ਗੁਣਾ ਪਾਉਂਦੇ ਹੈਗੇ ਆ, ਕਹਿੰਦੇ ਵੀ ਉਹਨਾਂ ਨੇ ਸਾਰੀਆਂ ਸੀਟਾਂ ਜਿੱਤ ਲਈਆਂ ਜੀ ਉੱਥੇ, ਤੇ ਮਤਲਬ 1 ਸੀਟ ਛੱਡੀ ਆ ਤੇ ਬਾਕੀ ਹੋਰ ਜਿੱਤ ਗਿਆ ਜੀ,
0: ਜਿੱਤ ਗਿਆ ਜੀ।
1: ਤੇ ਬਾਕੀ ਜੇ ਇਹ ਮਿਆਰ ਹੈਗਾ ਆ ਤੇ ਫੇਰ ਤਾਂ ਰਾਣਾ ਗੁਰਜੀਤ ਤਾਂ 2 ਸੀਟਾਂ ਕੱਢ ਗਏ ਜੀ, ਉਹਨਾਂ ਨੇ ਕਪੂਰਥਲਾ ਵੀ ਜਿਹੜਾ ਹੈਗਾ ਆ ਕਾਂਗਰਸ ਦੀ ਹਰੀ ਝੰਡੀ ਕਰ ਦਿੱਤੀ ਤੇ ਸੁਲਤਾਨਪੁਰ ਲੋਧੀ ਉਹਨਾਂ ਦੇ ਮੁੰਡੇ ਦੇ ਹੱਥ ਦੇ ਵਿੱਚ ਸਾਰੀ ਹਾਂਜੀ ਉੱਥੇ ਉਹਨਾਂ ਦੇ ਮੁੰਡੇ ਦੇ ਹੱਥ ਦੇ ਵਿੱਚ ਰਾਣਾ ਗਰੋਟ ਦੇ ਜਿਹੜੇ ਬੰਦੇ ਸੱਤ ਜਿੱਤੇ ਹੈਗੇ
0: ਤੇ ਉਹਨਾਂ ਦਾ ਲੜਕਾ ਵੀ ਫਿਰ ਪ੍ਰਧਾਨਗੀ ਕਰ ਸਕਦਾ ਫਿਰ ਤਾਂ
1: ਹਰ ਗੱਲ ਇਹ ਤਾਂ ਹੈਗੀ ਆ ਇਹਨਾਂ ਨੂੰ ਕੁਛ ਨਾ ਕੁਛ ਆਪਣੇ ਵਿੱਚ ਚੇਂਜ ਕਰਨੀ ਪਊ ਜੇ ਬੰਦੇ ਦੋ ਸੀਟਾਂ ਕੱਢਦੇ ਹੈਗੇ ਆ ਤੇ ਗਿਵ ਦੈਮ ਟੂ ਸੀਟਸ
0: ਜੀ
1: ਹਾਂਜੀ ਜਦ ਜੇ ਵਿਨੇਬਿਲਟੀ ਹੀ ਜਿਹੜਾ ਆ ਪ੍ਰਾਈਵੇਟ ਫੋਕਸ ਹੈਗਾ ਆ ਤੁਹਾਡਾ ਇੱਕ ਤਾਂ ਤੁਹਾਡੇ ਜਿਹੜਾ ਹੈਗਾ ਆ ਨਾਲੇ ਤਾਂ ਤੁਹਾਡਾ ਉਹ ਅਗਲੇ ਦਾ ਅੱਗੇ ਵੀ ਇਹਨਾਂ ਨੇ ਜਿਹੜਾ ਸੁਲਤਾਨਪੁਰ ਲੋਧੀ ਦੀ ਟਿਕਟ ਉਹਨੂੰ ਨਹੀਂ ਸੀ ਦਿੱਤੀ ਤੇ ਉਹਨੇ ਜਿਹੜਾ ਯਾਦ ਖੜ ਕੇ ਤੇ ਜਿੱਤ ਕੇ ਦਿਖਾਤਾ
0: ਹਾਂਜੀ ਬਿਲਕੁਲ ਹੈ ਜੀ
1: ਹੋਰ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਜਿਹੜੇ ਕਾਂਗਰਸ ਨੂੰ ਪੈਰਾਂ ਤੇ ਲਿਆ ਸਕਦੇ ਹੈਗੇ ਆ ਪੈਸੇ ਵੱਲੋਂ ਵੀ ਸੌਖੇ ਹੈਗੇ ਆ ਇਹੋ ਜਿਹੇ ਬੰਦਿਆਂ ਨੂੰ ਥੋੜਾ ਜਿਹਾ ਮੌਕਾ ਦੇਣਾ ਚਾਹੀਦਾ ਇਹਨਾਂ ਨੂੰ ਅੱਗੇ ਕਰਨਾ ਚਾਹੀਦਾ ਜੀ
0: ਬਿਲਕੁਲ ਹੈ ਜੀ
1: ਬਾਕੀ ਦੇਖੋ ਜੀ ਪਰ ਕੇਵਲ ਢਿੱਲੋਂ ਦੇ ਨਾਂ ਦੇ ਉੱਤੇ ਨਿਰਾਸ਼ਾ ਜਿਹੜੀ ਆ ਮੈਂ ਬਹੁਤ ਲੋਕਾਂ ਦੇ ਚਿਹਰਿਆਂ ਤੇ ਦੇਖੀ ਹੈਗੀ ਹੈ ਜੀ ਈਵਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਹੈਗਾ ਆ ਭਾਵਾਂ ਉਹਨਾਂ ਦਾ ਜਾਗ ਲਾਇਆ ਹੀ ਬੰਦਾ ਹੈਗਾ ਪਰ ਉਹਨਾਂ ਨੇ ਵੀ ਨਾ ਖੁਸ਼ੀ ਜ਼ਾਹਰ ਕੀਤੀ ਹੈ ਜੀ ਇਹਦੇ ਤੇ
0: ਕਿਉਂਕਿ ਦੇਖੋ ਲੋਕ ਚਾਹੁੰਦੇ ਨੇ ਚਰਚੇ ਦਾ ਚਿਹਰਾ ਹੋਵੇ ਨਾ ਜਿੱਦਾਂ ਹੁਣ ਬਿੱਟੂ ਹੁਣੀ ਆ ਬਹੁਤ ਐਕਟਿਵ ਰਹਿੰਦੇ ਆ ਹਰ ਪਾਸੇ ਆਡੇ ਫਰੀ ਲੈਂਦੇ ਆ ਸਾਰਾ ਚੀਜ਼ਾਂ ਚੱਲੀ ਜਾਂਦੀਆਂ ਤਾਂ ਉਹ ਲੋਕ ਚੀਜ਼ ਉਹ ਐਕਟੀਵਿਟੀ ਨੂੰ ਜ਼ਿਆਦਾ ਪਸੰਦ ਕਰਦੇ ਆ ਜੀ
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਜੀ
1: ਇਸ ਚੀਜ਼ ਦੇ ਉੱਤੇ ਹੁੰਦਾ ਹੈ ਨਾ ਪੰਜਾਬ ਦੇ ਵਿੱਚ ਤਾਂ ਬੰਦਾ ਚਾਹੀਦਾ ਹੀ ਖੜਕੇ ਦੜਕੇ ਵਾਲਾ ਹੈ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਹਾਂਜੀ
0: ਤੇ ਸੈਣੀ ਸਾਹਿਬ ਆਪਣੇ ਇੰਡਸਟਰੀ ਵਾਲੇ ਰੋਈ ਜਾਂਦੇ ਆ ਜੀ ਬਿਜਲੀ ਕਹਿੰਦੇ ਆਉਂਦੀ ਨੇ ਚਾਰ ਚਾਰ ਘੰਟੇ ਦੇ ਕੱਟ ਪਹਿਲਾਂ ਸੀਗਾ ਚਲੋ ਕਿਤੇ ਨਾ ਕਿਤੇ ਇੱਕ ਦਿਨ ਪੱਕਾ ਰੱਖਿਆ ਹੁੰਦਾ ਸੀ ਕਿ ਇੱਕ ਦਿਨ ਆਉਣੀ ਨਹੀਂ ਚਲੋ ਵਰਕਰਾਂ ਨੂੰ ਵੀ ਛੁੱਟੀ ਮਿਲ ਜਾਂਦੀ ਹੈ ਉਸ ਬਹਾਨੇ ਪਰ ਜਦੋਂ ਕਿਤੇ ਅਨ ਐਲਾਨੇ ਜਿਹੜੇ ਨੇ ਨੋਟਿਸ ਤੋਂ ਬਗੈਰ ਹੀ ਕਿਤੇ ਦੋ ਘੰਟੇ ਚਾਰ ਘੰਟੇ ਵਿੱਚ ਕੱਟ ਲੱਗੀ ਜਾਂਦੇ ਆ ਤੇ ਇੰਡਸਟਰੀ ਵਾਲੇ ਤਾਂ ਖੱਜਲ ਖੁਆਰ ਹੋਈ ਜਾਂਦੇ ਆ ਨਾਲ ਨਾਲ ਲੋਕ ਤਾਂ ਹੁੰਦੇ ਹੀ ਹੁੰਦੇ ਆ ਪਰ ਕਿਵੇਂ ਦੇਖਦੇ ਹੋ ਕਦੇ ਦਾਅਵੇ ਕਰਦੇ ਸੀਗੇ ਜਦੋਂ ਪਹਿਲਾਂ ਆਏ ਪਿਆ ਸੀ ਜਿੰਨੇ ਵੀ ਐਗਰੀਮੈਂਟ ਅਕਾਲੀ ਦਲ ਨੇ ਕੀਤੇ ਆ 25-25 ਸਾਲ ਦੇ ਉਹ ਸਾਰੇ ਹੀ ਕੈਂਸਲ ਕਰਨੇ ਆ ਤੇ ਬਿਜਲੀ ਤਾਂ ਉਹਨਾਂ ਦੇ ਸਮੇਂ ਦੇ ਉੱਤੇ ਘੱਟੋ ਘੱਟ ਸਰਪਲਸ ਤਾਂ ਸੀਗੀ
1: ਭਾਰੀ ਸਾਹਿਬ ਤੁਹਾਡੇ ਮੂੰਹ ਚ ਘਿਓ ਸ਼ੱਕਰ ਜਦਾਂ ਮੈਂ ਲਾਈਨ ਤੇ ਜੁੜਿਆ ਆ ਮੇਰੀ ਵੀ ਉੱਡ ਗਈ ਹੈਗੀ ਆ ਮੈਂ ਵੀ ਪਸੀਨਾ ਪਸੀਨਾ ਹੋਇਆ
0: ਕਿਆ ਬਾਤ ਹੈ ਜੀ
1: ਇਸ ਕਰਕੇ ਭਾਈ ਉਹਨਾਂ ਦਾ ਰੋਣਾ ਸੱਚਾ ਆ ਜੇ ਇਹ ਦੁੱਖ ਮੇਰੇ ਤੋਂ ਪੁੱਛ ਕੇ ਦੇਖੋ ਜੀ
0: ਜੇ ਦੁੱਖ ਬੋਲ ਕੇ ਤਾਂ ਦੱਸਿਆ ਤਾਂ ਕੀ ਦੱਸਿਆ
1: ਬਿਲਕੁਲ ਬਿਲਕੁਲ ਉਹਨਾਂ ਦਾ ਸਹੀ ਕਹਿ ਰਹੇ ਹੈਗੇ ਜੀ ਪਰ ਸਾਹਿਬ ਦੇਖੋ ਵੱਡੀ ਗੱਲ ਤਾਂ ਇਹ ਨਾ ਇੰਡਸਟਰੀ ਵਾਲੇ ਤਾਂ ਪੇ ਵੀ ਕਰਦੇ ਆ ਉਹਨਾਂ ਨੂੰ ਫੇਰ ਨਹੀਂ ਚੀਜ਼ ਮਿਲਦੀ ਪਈ ਹਾਂਜੀ ਤੁਸੀਂ ਆਪਣੇ ਰਾਜਨੀਤਿਕ ਫਾਇਦੇ ਵਾਸਤੇ 600 ਯੂਨਿਟ ਫ੍ਰੀ ਕੀਤਾ ਆ ਹੋਊਗਾ ਉਹਦਾ ਲਾਭ ਭਾਰੇ ਸਾਹਿਬ ਸਾਨੂੰ ਹੈ ਨੀ ਕਿਉਂਕਿ ਸਾਡੇ ਕੋਲ ਜਿਹੜੀ ਹੈਗੀ ਸਾਡੀ ਕੰਜ਼ਮਪਸ਼ਨ ਜ਼ਿਆਦਾ ਆ ਜੀ ਅਸੀਂ ਕੀ ਕਰੀਏ ਕਿਹੜੀ ਚੀਜ਼ ਨੂੰ ਇਗਨੋਰ ਕਰ ਦਈਏ ਜੀ ਨਾ ਸਾਡੇ ਕੋਲ ਇੰਨੇ ਜੋਗੇ ਸੀਗੇ ਕਿ ਪਹਿਲਾਂ ਹੀ ਜਿਹੜਾ ਹੈਗਾ ਆ ਥੋੜਾ ਐਕਟਿਵ ਹੋ ਕੇ ਦੋ ਦੋ ਮੀਟਰ ਜਾਂ ਤਿੰਨ ਤਿੰਨ ਮੀਟਰ ਕਰਾ ਲੈਂਦੇ ਜੀ ਉਹ ਜਿਹੜੇ ਲੋਕਾਂ ਨੇ ਜਿਹੜਾ ਹੈਗਾ ਆ ਐਕਟਿਵ ਹੈਗੇ ਸੀ ਉਹਨਾਂ ਨੇ ਦੋ ਦੋ ਤਿੰਨ ਤਿੰਨ ਮੀਟਰ ਕਰਾ ਲਏ
0: ਸੈਣੀ ਸਾਹਿਬ ਇਹਨਾਂ ਨੂੰ ਅਸਲ ਚ ਸੈਣੀ ਸਾਹਿਬ ਇਹਨਾਂ ਨੂੰ ਸੀਗਾ ਕਿ ਅਸੀਂ ਨਾ ਇਹਨੂੰ ਕੰਟਰੋਲ ਕਰ ਲਈਏ ਲੋਕ ਨਾ 300 ਯੂਨਿਟ ਤੋਂ ਉੱਪਰ ਨਹੀਂ ਖਰਚਣਗੇ ਪਰ ਇਹਨਾਂ ਨੂੰ ਇਹ ਨੀ ਪਤਾ ਕਿ ਸਾਡੇ ਵਾਲੇ ਲੋਕ ਜਗਾੜੀ ਨੇ ਉਹਨਾਂ ਨੇ ਦੋ ਦੋ ਮੀਟਰ ਲਵਾਲੇ ਤਾਂ ਉਹਨਾਂ ਨੇ ਡਬਲ ਬਿਜਲੀ ਫੂਕਣੀ ਸ਼ੁਰੂ ਕਰਤੀ ਜੀ
1: ਬਿਲਕੁਲ ਜੀ ਬਿਲਕੁਲ 300 ਯੂਨਿਟ ਫ੍ਰੀ ਆ ਅਗਲਿਆਂ ਨੇ 600 ਯੂਨਿਟ ਕਰ ਲਿਆ
0: ਜੀ
1: ਠੀਕ ਹੈ ਜੀ ਤੇ 2 ਮਹੀਨੇ ਬਾਅਦ ਬਿੱਲ ਆਉਂਦਾ 1200 ਯੂਨਿਟਾਂ ਹੋ ਜਾਂਦੀਆਂ ਜੀ ਉਹ ਮੈਂ ਭਾਰੇ ਸਾਹਿਬ ਦੇਖਿਆ ਸਾਡੇ ਪਿੰਡ ਦੇ ਵਿੱਚ ਬੜੀ ਇੱਕ ਦਿਨ ਗੈਦਰਿੰਗ ਜੀ ਹੋਈ ਜੀ ਹੈਜੀ ਤੇ ਮੈਂ ਦੇਖਿਆ ਮੈਂ ਕਿਹਾ ਵੀ ਚੱਕਰ ਕੀ ਆ ਜਦ ਮੈਂ ਦੇਖਿਆ ਤੇ ਉਹ ਰੀਡਿੰਗ ਲੈਣ ਵਾਲਾ ਆਇਆ ਆ ਤੇ ਉਹਦੇ ਆਲੇ ਦੁਆਲੇ ਸਾਰੇ ਲੋਕੀ ਝੁਰਮੁੰਡ ਪਾ ਕੇ ਖੜੇ ਹਾਂਜੀ ਤੇ ਉਹ ਮੈਂ ਸੋਚਿਆ ਮੈਂ ਕਿਹਾ ਵੀ ਚੱਲ ਮੈਂ ਵੀ ਦੇਖਦਾ ਆ ਕੇ ਤੇ ਮੈਂ ਥੋੜਾ ਕੰਮ ਜਾਣਾ ਸੀ ਉਹ ਮੈਂ ਗਿਆ ਲੇਟ ਹੋ ਗਿਆ ਤੇ ਮੈਨੂੰ ਘਰਦਿਆਂ ਨੇ ਆਉਂਦਿਆਂ ਨੂੰ ਫੜ ਲਾ ਬੇਟਾ 10,000 ਦਾ ਬਿੱਲ ਫੜਾ
0: ਤਾ ਚੱਕ
1: ਹਾਂਜੀ ਤੇ ਮੈਂ ਜਦੋਂ ਦੇਖਿਆ ਪਿੰਡ ਚ ਮੈਂ ਕਿਹਾ ਜਿਹੜੇ ਸਾਡੇ ਨਾਲੋਂ ਵੀ ਸਮਰੱਥ ਬੰਦੇ ਹੈਗੇ ਜਿਹਨਾਂ ਦੇ 3-4 ਏਸੀ ਚੱਲਦੇ ਮੈਂ ਕਿਹਾ ਉਹਨਾਂ ਦਾ ਦੇਖਦਾ ਹੈਗਾ ਆ ਉਹ ਕਹਿੰਦੇ ਉਹਨਾਂ ਨੇ 500-500 ਰੁਪਇਆ ਦਿੱਤਾ ਜਿਹੜੇ ਖੜੇ ਸੀਗੇ ਉਹਨਾਂ ਨੇ 500-500 ਰੁਪਇਆ ਦਿੱਤਾ ਉਹ ਐਡਜਸਟ ਕਰ ਗਿਆ ਆ ਹੈਂਜੀ ਤੇ ਇਸ ਮਹੀਨੇ ਦਾ ਉਹਨਾਂ ਦਾ ਜਿਹੜਾ ਹੈਗਾ ਆ ਉਹ ਕਰ ਗਿਆ ਜੀ ਲੋਵੇ ਲੱਗੇ ਕਹਿੰਦਾ ਵੀ ਥੋੜਾ ਘਟਾ ਲਾਇਓ ਜੀ ਅੱਗੇ ਅੱਗੇ ਕੱਟ ਜਾਂਗੇ ਹੈਂਜੀ ਇੱਥੇ ਏਦਾਂ ਇਸ ਤਰੀਕੇ ਨਾਲ ਤਾਂ ਲੋਕੀ ਮੈਨੇਜ ਕਰ ਲੈਂਦੇ ਆ ਜੀ ਹੋਰ ਕੀ ਕਰਦਾ
0: ਬਿਲਕੁਲ ਹੈ ਜੀ
1: ਜਦੋਂ 2 ਬਿੱਲ ਜਿਹੜੇ ਹੈ ਸਾਡੇ ਆ ਗਏ ਤੇ ਫਿਰ ਮੁੜ ਕੇ ਜਿਹੜਾ ਹੈਗਾ ਆ ਤੀਜਾ ਜਲ ਭਰ ਗਰਮੀਆਂ ਦੇ ਵਾਲਾ ਜਿਹੜਾ ਆ ਉਹਨੂੰ ਕਿੱਦਾਂ ਘਟਾ ਲਾਂਗੇ ਜੀ ਉਹ ਵੀ ਤਾਂ ਜਿਹੜਾ ਬਿੱਲ ਦੇਣਾ ਹੀ ਪੈਣਾ
0: ਬਿਲਕੁਲ ਹੈ ਜੀ
1: ਇਸ ਕਰਕੇ ਮਹਾਰਾਜ ਉਹ ਤਾਂ ਬਿਜਲੀ ਜਿਹੜੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਆ ਕੋਈ ਨਾ ਕੋਈ ਇਹਨਾਂ ਨੂੰ ਕੁਛ ਸਰ ਜਨਰੇਸ਼ਨ ਦੇ ਉੱਤੇ ਤਾਂ ਮਤਲਬ ਇਹਨਾਂ ਨੇ ਫੋਕਸ ਕੀਤਾ ਹੀ ਨੀ ਜੀ ਇਹ ਤਾਂ ਪਹਿਲਾਂ ਜਿਹੜਾ ਹੈਗਾ ਆ ਜਦੋਂ ਆਉਣਾ ਸੀਗਾ ਇਲੈਕਸ਼ਨ ਦੇ ਵਿੱਚ ਤੇ ਉਦੋਂ ਕਹਿੰਦੇ ਸੀਗੇ ਜੀ ਵੀ ਇਹਨਾਂ ਨੇ ਸਮਝੌਤੇ ਬੜੇ ਮਹਿੰਗੇ ਕੀਤੇ ਆ ਆਉਂਦਿਆਂ ਨਾਲ ਸਮਝੌਤੇ ਰੱਦ ਕਰ ਦੇਣੇ ਆ ਨਾ ਸਮਝੌਤੇ ਰੱਦ ਹੋਏ ਹਾਂਜੀ ਤੇ ਨਾ ਦੂਜੀ ਗੱਲ ਇਹ ਹੈਗੀ ਹੈ ਜੀ, ਉਹ 30-30 ਸਾਲ ਦੇ ਜੇ ਸਮਝੌਤੇ ਹੋਏ ਹੈਗੇ ਸੀਗੇ ਤੇ ਉਹ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਕੀਤੇ ਹੋਏ ਸੀ। ਨੋ ਡਾਊਟ ਕਿ ਬਿਜਲੀ ਉਹਦਾ ਰੇਟ ਜ਼ਿਆਦਾ ਸੀ ਸਰ, ਰੇਟ ਘਟਣਾ ਚਾਹੀਦਾ ਬਿਜਲੀ ਦਾ, ਬਟ ਜਿਹੜੀਆਂ ਹੈਗੀਆਂ ਫ੍ਰੀ ਬੀਜ ਬੰਦ ਹੋਣੀਆਂ ਚਾਹੀਦੀਆਂ।
0: ਬਿਲਕੁਲ ਹੈ ਜੀ ਬਿਲਕੁਲ,
1: ਇਫ ਯੂ ਅਵੇਲ ਸਰਵਿਸ ਪੇ ਦੈਨ।
0: ਨਾਲੇ ਦੇਖੋ ਜੇ ਪ੍ਰਾਈਵੇਟ ਸੈਕਟਰ ਵੀ ਹੈ ਤਾਂ ਸੈਡੀ ਸਰ,
1: ਦੇਸ਼ ਵਿੱਚ ਵੀ ਹਨ
0: ਪ੍ਰਾਈਵੇਟ ਸੈਕਟਰ ਵੀ ਹੈ ਤਾਂ ਅਗਲਿਆਂ ਨੇ ਤਾਂ ਆਪਣੇ ਚੈੱਕ ਦੇਖਣੇ ਨੇ ਨਾ, ਉਹਨਾਂ ਨੂੰ ਚਾਹੇ ਜਿੱਥੇ ਮਰਜ਼ੀ ਖੂਹ ਚ ਸਿੱਟੀ ਜਾਓ, ਚਾਹੇ ਬਿਜਲੀ ਲੈ ਲੈ ਉਹਨਾਂ ਤੋਂ।
1: ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਜੀ, ਹਰਿਆਣੇ ਚ ਸਰ ਏਦਾਂ ਹੀ ਹੈਗਾ ਆ
0: ਜੀ,
1: ਉੱਥੇ ਤੁਹਾਡਾ ਜਿੱਦਾਂ ਤੁਸੀਂ ਮੋਬਾਈਲ ਚਾਰਜ ਕਰਾਇਆ ਏਦਾਂ ਤੁਹਾਡਾ ਮੀਟਰ ਚਾਰਜ ਆਉਣਾ, ਤੁਸੀਂ 2000 ਦੀ ਪਵਾ ਲਈ ਹੈਗੀ ਆ, ਉਹ ਪਹਿਲਾਂ ਵਾਰਨਿੰਗ ਆ ਜਾਂਦੀ ਜੀ ਵੀ ਹਾਂ ਜੀ 100-150 ਦੀ ਰਹਿ ਗਈ ਹੈਗੀ ਆ, ਤੁਸੀਂ ਭਰਾਓ ਜੀ
0: ਜੀ,
1: ਫੇਰ ਮੁੜ ਕੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਉਹਨਾਂ ਦਾ ਚੱਲਦਾ ਜੀ।
0: ਬਿਲਕੁਲ,
1: ਨਾਲੇ ਤਾਂ ਜਿਹੜਾ ਆ ਨਾ ਉਧਾਰੀ ਆਉਂਦੀ ਸਗੋਂ ਐਡਵਾਂਸ ਅਗਲਿਆਂ ਨੂੰ ਜਾਂਦਾ ਆ, ਤੇ ਉਹ ਬੋਰਡ ਜਿਹੜੇ ਹੈਗੇ ਕਿੱਦਾਂ ਨੀ ਪੈਰਾਂ ਤੇ ਹੋਣਗੇ
0: ਜੀ, ਹੋਣਗੇ ਜੀ ਹੋਣਗੇ ਬਿਲਕੁਲ ਹੈ ਜੀ।
1: ਸਰ ਇੱਥੇ ਜਿਹੜਾ ਹੈਗਾ ਸਬਸਿਡੀਜ਼ ਦਾ ਰੈਸ਼ਨਲਾਈਜੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਜੀ।
0: ਜੀ
1: ਮੋਟਰ ਤੁਸੀਂ ਇੱਕ ਮੋਟਰ ਫ੍ਰੀ ਕਰ ਦਿਓ ਜੀ, ਸਾਰਿਆਂ ਨੂੰ ਕਰ ਦਿਓ
0: ਜੀ।
1: ਹੁਣ ਜਿਹਨਾਂ ਦੀਆਂ 6-6, 7-7 ਮੋਟਰਾਂ ਹੈਗੀਆਂ ਜੀ, 10-10 ਮੋਟਰਾਂ ਹੈਗੀਆਂ ਜੀ, ਉਹਨਾਂ ਨੂੰ ਮਤਲਬ ਪੂਰਨ ਸਮਰੱਥ ਹੈਗੇ ਉਹ ਲੋਕ
0: ਜੀ,
1: ਕਰੋੜ ਕਰੋੜ ਰੁਪਏ ਦੇ ਤਾਂ ਦਰਖਤ ਵੇਚਦੇ ਉਹ।
0: ਬਿਲਕੁਲ ਹੈ ਜੀ,
1: ਤੇ ਉਹਨਾਂ ਬੰਦਿਆਂ ਨੂੰ ਤੁਸੀਂ ਜਿਹੜਾ ਹੈਗਾ ਆ ਵੀ ਇਹ ਸਬਸਿਡੀ ਜਿਹੜੀ ਹੈਗੀ ਆ ਉਹ ਕਿੱਦਾਂ, ਸਬਸਿਡੀ ਦਾ ਵੱਡਾ ਪਾਰਟ ਤਾਂ ਉਹ ਇੰਜੋਏ ਕਰਦੇ ਆ
0: ਜੀ,
1: ਜਿਹੜੇ ਜ਼ਰੂਰਤਮੰਦ ਹੈਗੇ ਆ ਉਹਨਾਂ ਨਾ ਜ਼ਰੂਰਤਮੰਦ ਦਾ ਹੁੰਦਾ, ਬਾਕੀ ਜਿਹੜਾ ਹੈਗਾ ਆ ਉਹਦਾ ਫਾਇਦਾ ਜਿਹੜੇ ਆ ਦੂਜੇ ਲੈਂਦੇ ਆ ਜੀ।
0: ਜੀ ਬਿਲਕੁਲ, ਸੈਣੀ ਸਾਹਿਬ ਦੇਖ ਲਓ
1: ਜੇ ਪੰਜਾਬ ਨੂੰ ਪੈਰ
0: ਜੀ ਹਾਂਜੀ
1: ਜੇ ਪੰਜਾਬ ਨੂੰ ਪੈਰਾਂ ਤੇ ਲਿਆਉਣਾ, ਜੇ ਪੰਜਾਬ ਨੂੰ ਪੈਰਾਂ ਤੇ ਲਿਆਉਣਾ ਇਹ ਸਾਰੇ ਸੁਧਾਰ ਕਰਨੇ ਪੈਣਗੇ
0: ਪੈਣਗੇ।
1: ਆਹ ਜਿਹੜਾ ਕੰਮ ਹੈਗਾ ਚੋਰੀਆਂ ਠੱਗੀਆਂ ਵਾਲਾ ਇਹ ਬੰਦ ਹੋਣਾ ਚਾਹੀਦਾ ਹੈਗਾ, ਵੀ ਸੈਂਟਰ ਨੇ ਵਧਾਇਆ 3 ਤੇ ਤੁਸੀਂ 5 ਵਧਾ ਲੈ ਜੀ, ਆਰਾਮ ਨਾਲ ਹੋ ਗਿਆ ਤੁਹਾਡੇ, ਠੀਕ ਹੈ ਜੀ, ਨਾਲ ਸੈਂਟਰ ਨੂੰ ਗਾਲਾਂ ਕੱਢੀ ਗਏ ਤੇ ਨਾਲ ਆਪਣੀ ਜੇਬ ਭਰੀ ਜਾਏ
0: ਭਰੀ ਗਏ ਜੀ। ਬਿਲਕੁਲ, ਫਿਰ ਦਾਵਾ ਕਰਦੇ ਨੇ ਕਿ ਸਰਪਲਸ ਹੋ ਗਿਆ ਸੂਪਰ ਜੀ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਇੱਕ ਖਬਰ ਸਰ ਹਾਈ ਕੋਰਟ ਦੀ ਵੀ ਕਰ ਲਵਾਂ ਜੀ।
0: ਹਾਂਜੀ,
1: ਹਾਈ ਕੋਰਟ ਨੇ ਜਿਹੜਾ ਹੈਗਾ ਆ ਉਹ ਰਿਜੈਕਟ ਕਰ ਦਿੱਤੀਆਂ ਪਲੀ ਇਹਨਾਂ ਦੀ, ਜਿਹੜਾ ਹੈਗਾ ਸੀਗਾ ਇਹ ਓਵਰ ਬ੍ਰਿਜ ਬਣਾ ਕੇ ਤੇ ਟ੍ਰਿਬਿਊਨ ਚੌਂਕ ਤੋਂ ਬਾਹਰ ਕੱਢਣ ਲੱਗੇ।
0: ਬਹੁਤ ਵਧੀਆ ਫੈਸਲਾ ਆਇਆ ਸੈਣੀ ਸਾਹਿਬ, ਜੇ ਦੇਖਿਆ ਜਾਵੇ ਨਾ ਪੱਥਰਾਂ ਦੇ ਸ਼ਹਿਰ ਬਣੀ ਜਾਂਦੇ ਆ, ਚਲੋ ਗਰੀਨਰੀ ਕਹਿ ਲੋ ਜਾਂ ਇੱਕ ਜਿਹੜੀ ਵਿਰਾਸਤ ਹੈ ਪੁਰਾਣੀ, ਕਿਉਂਕਿ ਅੱਗੇ ਜਿਹੜਾ ਸਾਰਾ ਆਪਣਾ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ, ਤਾਂ ਉਹ ਇੱਕ ਵਧੀਆ ਫੈਸਲਾ ਹੈ ਜੀ ਉਹ ਚੀਜ਼ ਚ।
1: ਪਰ ਅਸ਼ਾ ਤੁਸੀਂ ਇਸ ਚੀਜ਼ ਨੂੰ ਸੋਚਦੇ ਹੈਗੇ ਆ, ਪਰ ਜਿਹੜਾ ਹੈਗਾ ਆ ਨਾ ਜੀ

0: ਆਪਣੀ ਟਰਾਂਸਪੋਰਟ ਹੈਗੀ ਆ ਕੋਈ ਨਾ ਕੋਈ ਸਰਕਾਰੀ ਜਾਂ ਪ੍ਰਾਈਵੇਟ ਜਾਂ ਕਿੱਦਾਂ ਵੀ ਆ ਟੈਕਸੀਆਂ ਵਗੈਰਾ ਹੋ ਗਈਆਂ ਤਾਂ ਉਹ ਵਰਤੋਂ ਕਰਦੇ ਆ ਜੀ। ਤੇ ਇਹ ਚੀਜ਼ ਜਿਹੜਾ ਫਾਰਮੂਲਾ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਵਿਚ ਵੀ ਤਾਂ ਲਾਗੂ ਹੋ ਸਕਦਾ, ਜਿਹੜੀਆਂ ਗੱਡੀਆਂ ਨੇ ਏਡੇ ਵੱਡੇ ਪੱਧਰ ਦੇ ਉੱਤੇ ਉਹ ਘਟਾਈਆਂ ਜਾ ਸਕਦੀਆਂ ਨੇ।
1: ਮਹਾਰਾਜ ਸਾਹਿਬ ਤੁਸੀਂ ਰੱਬ ਦੇ ਵਾਸਤੇ ਏਦਾਂ ਦਾ ਆਈਡੀਆ ਨਾ ਦਿਓ, ਇਹਨਾਂ ਨੇ ਪੁਲ ਦਾ ਨੀ ਪੱਥਰ ਰੱਖਣਾ ਤੇ ਨਾਲ ਹੀ ਟੈਕਸ ਲਾਉਣਾ ਹੈ ਜੀ, ਪੁਲ ਬਣਨ ਨੂੰ 10 ਸਾਲ ਲੱਗਣੇ ਹੈਗੇ, ਟੈਕਸ ਪਹਿਲਾਂ ਲੱਗ ਜਾਣਾ ਜੀ।
0: ਨਹੀਂ ਘੱਟੋ ਘੱਟ ਲੋਕ ਗਰੇਜ਼ ਤਾਂ ਕਰਨਗੇ ਅੰਦਰ, ਮਤਲਬ ਕਿ ਗੱਡੀਆਂ ਏਡੇ ਵੱਡੇ ਪੱਧਰ ਦੇ ਉੱਤੇ ਲੈ ਕੇ ਜਾਣ ਨੂੰ।
1: ਮਹਾਰਾਜ ਸਾਹਿਬ ਇੱਥੇ ਕਿੱਦਾਂ ਤੁਸੀਂ ਕਰ ਲਓਗੇ ਕਿ ਜਾਂ ਤਾਂ ਤੁਹਾਡਾ ਜਿਹੜਾ ਹੈਗਾ ਆ ਉੱਥੇ ਆਬਾਦੀ ਘੱਟ ਹੈਗੀ, ਉੱਥੇ ਚੱਲ ਜਾਂਦਾ ਜੀ। ਇੱਥੇ ਸਰ ਇਸ ਚੀਜ਼ ਦਾ ਹੋਣਾ ਸੀਗਾ ਵੀ ਜਿੱਦਾਂ ਟ੍ਰੈਫਿਕ ਉੱਥੇ ਬਲੋਕੇਜ ਲੱਗਦੀ ਆ ਨਾ ਜੀ, ਉਹ ਅੰਡਰ ਪਾਸ ਰਾਹੀਂ ਨਹੀਂ ਸਰ ਸਮਾ ਹੋਣਾ ਜੀ। ਦੂਜੀ ਗੱਲ ਇਹ ਆ ਕਿ ਜੇ ਤੁਸੀਂ ਚੰਡੀਗੜ੍ਹ ਤੋਂ ਆਉਣਾ ਹੈ ਨਾ ਜੀ, ਮਤਲਬ ਜਿਹੜੇ ਮੇਰੇ ਪਿੰਡ ਨੂੰ ਹੀ ਆਉਣਾ ਸਮਝੋ ਜੀ, ਜਿਹੜੇ ਤੁਸੀਂ ਜੇ ਤੁਸੀਂ 4 ਘੰਟੇ ਦਾ ਸਫ਼ਰ ਆ ਨਾ ਜੀ, ਉਹਦੇ ਵਿੱਚ 1-1.5 ਘੰਟਾ ਜਿਹੜਾ ਹੈਗਾ ਆ ਤੁਹਾਡਾ ਚੰਡੀਗੜ੍ਹ ਤੋਂ ਮਤਲਬ ਬਾਹਰ ਨਿਕਲਦਿਆਂ ਨੂੰ ਵੇਸਟ ਹੁੰਦਾ ਜੀ। ਉਹ ਲਾਈਟਾਂ ਦੇ ਚੌਂਕ ਜਿਹੜੇ ਹੈਗੇ ਆ ਉਹਨਾਂ ਦੇ ਉਹੀ ਉਹਨਾਂ ਦੇ ਲਿੰਕ ਦਿੱਤੇ ਹੁਣ ਭਾਈ, ਤੁਸੀਂ ਚੰਡੀਗੜ੍ਹ ਦੇ ਇੰਟੀਰੀਅਰ ਦੇ ਵਿੱਚ ਆਉਣਾ ਹੈਗਾ ਆ ਤੇ ਤੁਸੀਂ ਜਿਹੜਾ ਆ ਉਸ ਰੋਡ ਤੇ ਚੜ ਕੇ ਤੇ ਉੱਪਰ ਚੜ ਸਕਦੇ ਹੈਗੇ ਆ ਜੀ, ਤੇ ਉਹ ਜਿਹੜਾ ਇਹ ਬੰਦਾ ਵਾਰ ਵਾਰ ਨਿਕਲਿਆ ਹੁੰਦਾ ਹੈਗਾ ਜੀ, ਉੱਥੇ ਪੋਲਿਊਸ਼ਨ ਵੀ ਘੱਟ ਹੁੰਦਾ ਹੈਗਾ ਤੇ ਅਦਰਵਾਈਜ਼ ਉਦਾਂ ਜਿਹੜਾ ਹੈਗਾ ਆ ਤੁਸੀਂ ਦਰਖਤਾਂ ਨੂੰ ਪ੍ਰਜ਼ਰਵ ਕਰਨ ਵਾਸਤੇ ਉਹਨਾਂ ਨੂੰ ਕਹਿ ਦਿਓ ਪਿੱਲਰਾਂ ਰਾਹੀਂ ਜਿਹੜਾ ਹੈਗਾ ਆ ਉੱਪਰ ਵੀ ਲੈ ਜਾਓ, ਭਾਵੇਂ ਥੱਲੇ ਦਰਖਤ ਵੀ ਲੱਗੇ ਜਾਣ ਤੇ ਉਹਦਾ ਮਤਲਬ ਉੱਪਰ ਵੀ ਲੈ ਜਾਓ।
0: ਬਿਲਕੁਲ
1: ਹਾਂਜੀ, ਜਾਂ ਫਲਾਈ ਓਵਰ ਇਸ ਤਰੀਕੇ ਦਾ ਬਣਾਓ ਵੀ ਹਾਂ ਜੀ ਇਹਦੇ ਜਿਹੜੇ ਹੈਗੇ ਆ ਵੀ ਦਰਖਤ ਜਿਹੜੇ ਆ ਉਹ ਬਚਾਏ ਜਾ ਸਕਣ। ਸਰ ਇਹ ਜ਼ਰੂਰਤ ਜਿਹੜੀ ਲੋੜ ਜਿਹੜੀ ਹੁੰਦੀ ਆ ਨਾ ਜੀ, ਉਹਦੇ ਨਾਲ ਜਿਹੜਾ ਉਹ ਸੋਚ ਆਪਾਂ ਹੁਣ ਅੱਜ ਜਿਹੜਾ ਹੈਗਾ ਮੇਰੇ ਪਿੰਡ ਦੇ ਹਾਲਾਤ ਜੋ ਹੈਗੇ ਆ ਉਹ ਅੱਜ ਤੋਂ 20 ਸਾਲ ਪਹਿਲਾਂ ਨਹੀਂ ਸੀ, 30 ਸਾਲ ਪਹਿਲਾਂ
0: ਜਾਂ ਅੰਡਰਗਰਾਉਂਡ ਕਰ ਸਕਦੇ ਨੇ। ਬਿਲਕੁਲ ਹੈ ਜੀ, ਜੇ ਉੱਪਰ ਦੀ ਨਹੀਂ ਕਰਨਾ ਤਾਂ ਅੰਡਰਗਰਾਉਂਡ ਕਰ ਸਕਦੇ ਆ।
1: ਸਰ ਰੋਡ ਕਨੈਕਟੀਵਿਟੀ ਵੀ ਬੇਸਿਕ ਨੈਸੈਸਿਟੀ ਆ ਜੀ।
0: ਜੀ ਬਿਲਕੁਲ ਹੈ ਜੀ,
1: ਤੁਹਾਡੇ ਤਾਂ ਤੁਸੀਂ ਤਾਂ ਆਪਣਾ ਇਹ ਗੱਲ ਹੈਗੀ ਆ ਨਾ ਜੀ, ਸਾਡੇ ਇੱਥੇ ਕੋਰਟ ਦੇ ਵਿੱਚ ਇੱਕ ਵਾਰੀ ਨਾ ਇੱਕ ਜੱਜ ਸਾਹਿਬ ਸੀਗੇ ਜੀ, ਤੇ ਉਹ ਬੜੇ ਖਿਜੇ ਬੈਠੇ ਵੀ ਵਕੀਲ ਦਾ ਵਾਰ ਵਾਰ ਤਰੀਕ ਲੈ ਲਵੇ ਜੀ ਕਿਸੇ ਬਹਾਨੇ ਨਾ ਫਾਈਨਲ ਬਹਿਸ ਕਰੇ ਨਾ ਜੀ। ਉਹ ਕਹਿੰਦੀ ਕੋਈ ਐਪਲੀਕੇਸ਼ਨ ਲਿਆ ਕੇ ਟਕਾ ਦਿਆ ਕਰੇ ਕੋਈ ਚੀਜ਼ ਦਾ। ਇੱਕ ਦਿਨ ਜੱਜ ਨੇ ਕਿਹਾ ਅੱਜ ਮੈਂ ਬਹਿਸ ਸੁਣਨੀ ਆ, ਮੈਂ ਜਿਹੜੀ ਮਰਜ਼ੀ ਐਪਲੀਕੇਸ਼ਨ ਲੈ ਆਵੇ। ਉਹਨਾਂ ਨੇ ਜਿੱਦਾਂ ਹੀ ਵਕੀਲ ਦਾ ਉਹੀ ਟੈਸਟ ਸੀਗਾ, ਉਹ ਕਹਿੰਦਾ ਵੀ ਮਤਲਬ ਜਿਹੜਾ ਹੈਗਾ ਆ ਉਹ ਜਿੱਦਾਂ ਹੀ ਕਿਹਾ ਵੀ ਆਰਗੂ ਕਰੋ ਕੇਸ। ਕਹਿੰਦਾ ਜਨਾਬ ਆ ਮੈਂ ਕਹਿੰਦਾ ਐਪਲੀਕੇਸ਼ਨ ਦੇਣੀ ਸੀ, ਉਹਦੇ ਵਕੀਲ ਦੇ ਅਜੇ ਹੱਥ ਚ ਸੀ, ਕਹਿੰਦਾ ਡਿਸਮਿਸ ਜਨਾਬ ਦੇਖਤਾ ਲਓ ਜੀ। ਕਹਿੰਦਾ ਇਹ ਡਿਸਮਿਸ ਜਿਹੜੀ ਤੇਰੇ ਲਿਫਾਫੇ ਚ ਪਈ ਆ ਉਹ ਵੀ ਡਿਸਮਿਸ, ਜਿਹੜੀ ਤੂੰ ਟਾਈਪ ਕਰਨ ਨੂੰ ਦੇ ਕੇ ਆਇਆ ਉਹ ਵੀ ਡਿਸਮਿਸ, ਜਿਹੜੀ ਤੇਰੇ ਦਿਮਾਗ ਚ ਚੱਲਦੀ ਉਹ ਵੀ ਡਿਸਮਿਸ, ਬਹਿਸ ਕਰ। ਹਾਂਜੀ, ਉਹ ਕਹਿੰਦਾ ਬਹਿਸ ਕਰ, ਮੈਂ ਬਹਿਸ ਸੁਣਨੀ ਆ ਜੀ। ਸੋ ਇਸ ਕਰਕੇ ਮਹਾਰਾਜ ਤੁਸੀਂ ਜਿਹੜਾ ਹੈਗਾ ਨਾ ਇੱਦਾਂ ਦਾ ਟ੍ਰੈਫਿਕ ਜਿਹੜਾ ਆ ਨਾ ਚਲਾਓ ਵੀ ਹਾਂ ਜੀ ਦਿੱਖ ਖਰਾਬ ਹੁੰਦੀ ਆ, ਰੋਡ ਕਨੈਕਟੀਵਿਟੀ ਨੈਸੈਸਿਟੀ ਆ ਜੀ। ਸੋ ਇਸ ਕਰਕੇ ਤੁਹਾਡੀ ਜਿਹੜੀ ਐਪਲੀਕੇਸ਼ਨ ਜਿਹੜੀ ਦਿਮਾਗ ਚ ਚੱਲਦੀ ਆ ਨਾ ਵੀ ਹਾਂ ਜੀ ਟੈਕਸ ਲਾ ਲਓ, ਉਹ ਮੈਂ ਕਿਹਾ ਵੀ ਡਿਸਮਿਸ
0: ਹਾਂਜੀ। ਨਹੀਂ ਟੈਕਸ ਨਾ ਵੀ ਲਓ ਸੈਣੀ ਸਾਹਿਬ, ਚਲੋ ਘੱਟੋ ਘੱਟ ਲੋਕਾਂ ਨੂੰ ਚਾਹੀਦਾ ਮਾੜਾ ਮੋਟਾ ਗਰੇਜ਼ ਕਰਨ।
1: ਤੁਸੀਂ ਆ ਆਈਡੀਆ ਦੇ ਤਾਂ ਸਾਡੇ ਲੀਡਰਾਂ ਨੇ ਤਾਂ ਕੱਲ ਵੀ ਬੈਗ ਤਿਆਰ ਕਰਕੇ ਤੇ ਆਈਡੀਆ ਲੈਣ ਚੱਲ ਜਾਣਾ ਤੇ ਅਸੀਂ ਲੰਡਨ ਦਾ ਟ੍ਰੈਫਿਕ ਦੇਖਣ ਚੱਲੇ ਹੈਗੇ ਕਿੱਦਾਂ ਕੰਟਰੋਲ ਕੀਤਾ ਹੈ ਜੀ। ਹਾਂਜੀ, ਉਸ ਤੋਂ ਬਾਅਦ ਪਹਿਲਾਂ ਇਹ ਖਾਲੀ ਖਰਚੇ ਕਰੀਏ, ਬਾਅਦ ਦੇ ਵਿੱਚ ਉਹਨਾਂ ਨੇ ਦੇਖਣਾ ਵੀ ਗੱਡੀਆਂ ਦਾ ਟੈਕਸ ਲਾਉਂਦੇ ਹੈਗੇ ਆ ਤੇ ਗੱਡੀਆਂ ਦਾ ਟੈਕਸ ਜਿਹਨੂੰ ਦੇਣਾ ਪੈਣਾ ਸਾਨੂੰ ਜੀ, ਤੇ ਬਾਕੀ ਜਿਹੜੇ ਹੈਗੇ ਲੀਡਰਾਂ ਦੀਆਂ ਬੱਤੀਆਂ ਤਾਂ ਘੂੰ ਘੂੰ ਕਰਦੀਆਂ ਚੱਲ ਜਾਣੀਆਂ ਹੈਗੀਆਂ ਜੀ, ਉਹਦਾ ਟੋਲ ਪਲਾਜ਼ਾ ਨਹੀਂ ਹੈਗਾ ਜੀ ਫਟਾਫਟ ਉਹਨਾਂ ਨੂੰ ਤਾਂ
0: ਜੀ। ਸੈਣੀ ਸਾਹਿਬ ਅਸਲ ਦੇ ਵਿੱਚ ਨਾ 10-15 ਕਿਲੋਮੀਟਰ ਦਾ ਜਿਹੜਾ ਲੰਡਨ ਤੋਂ ਬਾਹਰਲਾ ਏਰੀਆ ਨਾ, ਤਾਂ ਉਹਦੇ ਤੋਂ ਹੀ ਤਕਰੀਬਨ ਲੰਡਨ ਨੂੰ ਜਾਣ ਨੂੰ ਤੁਹਾਨੂੰ ਹੋਣਾ ਤਕਰੀਬਨ 20 ਕਿਲੋਮੀਟਰ ਏਰੀਏ ਦੇ ਵਿੱਚ ਪੂਰਾ ਰਿੰਗ ਘੁੰਮਦਾ ਜੀ, ਮਤਲਬ ਕਿ ਲੰਡਨ ਦੇ ਆਲੇ ਦੁਆਲੇ ਸਾਰਾ ਜੀ। ਤੇ ਉਹਦੇ ਵਿੱਚ ਵੀ ਤੁਹਾਨੂੰ ਘੱਟੋ ਘੱਟ ਨੀ ਜੇ ਤੁਸੀਂ 10-15 ਕਿਲੋਮੀਟਰ ਵੀ ਜਾਣਾ ਕਈ ਵਾਰੀ ਘੰਟਾ ਘੰਟਾ ਲੱਗ ਜਾਂਦਾ ਜੀ ਉੱਥੇ। ਤਾਂ ਮੈਂ ਉਸ ਮੁਲਕ ਦੀ ਉਸ ਸ਼ਹਿਰ ਦੀ ਐਗਜ਼ਾਮਪਲ ਦਿੱਤੀ ਸੀ ਕਿ ਉਹਨਾਂ ਨੇ ਕੰਟਰੋਲ ਕੀਤਾ
1: ਗਿਆ।
0: ਮੋਹਾਲੀ ਹੋ ਗਿਆ ਜਾਂ ਹੋਰ ਹੋ ਗਿਆ, ਇੱਧਰ ਵੱਡੀਆਂ ਪਾਰਕਿੰਗਾਂ ਬਣਾਈਆਂ ਜਾਣ, ਇੱਧਰ ਅੰਡਰਗਰਾਉਂਡ ਜਿਹੜੀਆਂ ਨੇ ਆਪਣੇ ਕੈਪਸੂਲ ਜਿਹੜੇ ਚੱਲਦੇ ਆ ਟ੍ਰੇਨ ਚੱਲਦੀ ਹੈ ਉਹ ਅੰਡਰਗਰਾਉਂਡ ਬਣਾਈ ਜਾਵੇ, ਜਾਂ ਬ੍ਰਿਜ ਜਿੱਦਾਂ ਦਿੱਲੀ ਦੇ ਉੱਤੇ ਆਪਣੇ ਮੈਟਰੋ ਚੱਲਦੀ ਆ ਉਹ ਕਰ ਦਿੱਤੀ ਜਾਵੇ।
1: ਹਾਂਜੀ, ਏਦਾਂ ਦੀਆਂ ਗੱਲਾਂ ਉਹਨਾਂ ਨੇ ਵੀ ਸਿਆਣੀਆਂ ਸਿਆਣੀਆਂ ਕੀਤੀਆਂ ਹੈਗੀਆਂ, ਪਰ ਦੇਖੋ ਕੀ ਨਿਕਲਦਾ ਜੀ।
0: ਲੱਗਦੇ ਜੱਜ ਸਾਹਿਬ ਇਧਰਲਾ ਗੇੜਾ ਲਾ ਗਏ ਫਿਰ।
1: ਇਹ ਸਾਰੀਆਂ ਸਿਆਣੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ, ਪਰ ਸਵਾਲ ਇਹ ਆ ਕਿ ਉੱਥੇ ਟ੍ਰੈਫਿਕ ਜ਼ਿਆਦਾ ਆ ਸਰ, ਨਹੀਂ ਹੋ ਸਕਦਾ ਜੀ ਏਡੀ ਛੇਤੀ।
0: ਹਾਂਜੀ,
1: ਉਹਨੂੰ ਵੀ ਟਾਈਮ ਲੱਗਣਾ ਹੈਗਾ, ਉਹਦੇ ਨਾਲ ਜਿਹੜਾ ਜਿਹੜਾ ਜਿਹੜਾ ਵੀ ਤੁਸੀਂ ਪ੍ਰੋਜੈਕਟ ਛੇੜੋਗੇ ਉਹਦੇ ਵਿੱਚ ਵਾਤਾਵਰਨ ਨੂੰ ਖਰਾਬੀ ਤਾਂ ਹੋਏਗੀ, ਓਰਿਜਿਨਲ ਦੇਖ ਚੰਡੀਗੜ੍ਹ ਵੀ ਨਹੀਂ ਰਹੇਗੀ। ਪਰ ਸਵਾਲ ਇਹ ਹੈਗਾ ਜੇ ਤੁਸੀਂ ਇੰਨੇ ਜ਼ਿਆਦਾ ਸੰਜੀਦ

0: ਸੀ ਤੇ ਤੁਸੀਂ ਜਿਹੜਾ ਹੈਗਾ ਪਹਿਲਾਂ ਹੀ ਜਿਹੜਾ ਆ ਉਹਦੇ ਤੇ ਪਰਮਿਸ਼ਨਾਂ ਜਿਹੜੀਆਂ ਬੰਦ ਕਰ ਦੇਣੀਆਂ ਸੀ ਵੀ ਇਸ ਸ਼ਹਿਰ ਦੇ ਵਿੱਚ ਹੋਰ ਨਹੀਂ ਪਲਾਟ
1: ਮਿਲੇਗਾ,
0: ਉਹ ਸਾਰੀ ਬੰਦ ਹੋਣੀ ਚਾਹੀਦੀ ਸੀ
1: ਜੀ ਬਿਲਕੁਲ।
0: ਤੋਂ ਪਹਿਲਾਂ ਤਾਂ ਤੁਸੀਂ ਉਹਨੂੰ ਸਾਰਾ ਇੰਨਾ ਬਿਜ਼ੀਐਸ ਸਿਟੀ ਬਣਾਤਾ ਤੇ ਹੁਣ ਤੁਸੀਂ ਕਹਿੰਦੇ ਹੈਗੇ ਆ ਕਿ ਹਾਂ ਜੀ ਇੱਥੇ ਟ੍ਰੈਫਿਕ ਨਾ ਆਏ, ਟ੍ਰੈਫਿਕ ਤਾਂ ਆਉਣਾ ਹੀ ਆ ਜੀ, ਸਮੇਂ ਦੇ ਲੋੜ ਅਨੁਸਾਰ ਹਰ ਇੱਕ ਬੰਦਾ ਜਿਹੜਾ ਹੈਗਾ ਆ ਉਹ ਆਪਣੇ ਜਿਹੜਾ ਆ ਉਹਦਾ ਸਮਾਂ ਬਹੁਤ ਕੀਮਤੀ ਹੈਗਾ ਆ, ਇਸੇ ਕਰਕੇ ਅਗਲਾ ਪ੍ਰਾਈਵੇਟ ਵਹੀਕਲ ਆਪਣਾ ਰੱਖਦਾ ਆ ਤੇ ਛੇਤੀ ਆਪਣਾ ਕੰਮ
1: ਨਿਕਲਾ। ਅੱਜ ਪਾਣ ਵਾਲੇ ਤਾਂ ਕਹਿ ਗਏ ਤੁਹਾਨੂੰ ਬੁਲਟ ਟ੍ਰੇਨ ਦੀ ਕੀ ਜ਼ਰੂਰਤ,
0: ਉਹ ਠੀਕ ਆ ਜੀ ਫਿਰ ਗੰਗਾ ਆਰਤੀ ਕਰਦੇ ਹਾਂ ਟਾਈਮ ਲੱਗ ਜਾਂਦਾ ਸਾਨੂੰ ਕਈ ਵਾਰੀ, ਏਦਾਂ ਦੀ ਕੋਈ ਗੱਲ ਨੀ ਹੈਗੀ, ਅਸੀਂ ਜਿਹੜਾ ਕੰਮ ਕਰੀਏ ਬੜਾ ਖੁਭ ਕੇ ਕਰੀਦਾ ਹੈਗਾ ਆ ਕੋਈ ਗੱਲ ਨੀ। ਏਦਾਂ ਉਹ ਤੋਂ ਬਾਅਦ ਆਰਤੀ ਖਤਮ ਹੋ ਜਾਂਦੀ ਉਦੋਂ ਅਸੀਂ ਭੱਜ ਨਾਲ ਵੀ ਸਾਡੇ ਹੀ ਹੁੰਦੀ ਆ ਨਾ ਪ੍ਰਸ਼ਾਦ ਲੈ ਕੇ ਫਟਾਫਟ ਦੌੜੀਏ, ਪ੍ਰਸ਼ਾਦ ਲੈਣ ਦੀ ਕਾਹਲੀ ਵੀ ਸਾਨੂੰ ਹੀ ਹੁੰਦੀ ਆ
1: ਜੀ।
0: ਹਾਂਜੀ
1: ਔਜਲਾ ਸਾਹਿਬ ਜੁੜੇ ਨੇ ਗੱਲਬਾਤ ਕਰਦੇ ਉਹਨਾਂ ਨਾਲ ਥੋੜਾ ਚਿਰ ਜੀ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ,
0: ਮੇਰੀ ਲਾਈਟ ਆ ਗਈ ਆ ਜੀ,
1: ਆ ਗਈ ਲਾਈਟ, ਤੁਸੀਂ ਚਰਨ ਪਾਇਆ ਕਰੋ ਪਹਿਲਾਂ ਜੀ,
0: ਆ ਕੇ ਚਲ ਗਈ ਸਰ ਮੁੜ ਕੇ।
1: ਅੱਛਾ ਜੀ, ਉਹ ਕਹਿੰਦੇ ਤਾਂ ਹੈ ਕਿ
0: ਮਾਰ ਕੇ ਚਲ ਗਈ ਆ,
1: ਨਹੀਂ ਤਾਂ ਉਹ ਤਾਂ ਦਾਵਾ ਕਰਦਾ ਹੀ ਹੈ ਭਈ ਜਾਏਗੀ ਨਹੀਂ ਕਦੇ, ਜੇ ਆਉਗੀ ਤਾਂ ਜਾਊਗੀ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੋਂ,
1: ਸਤਿ ਸ੍ਰੀ ਅਕਾਲ ਜੀ,
0: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ।
2: ਪਹਿਲਾਂ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਮ ਬੰਦਾ ਦਾ ਨੱਚਦਾ ਫਿਰਦਾ, ਜਿੰਨਾ ਕੋਈ ਚਾਰ ਆਮਦਨ ਦਾ ਸਾਧਨ ਹੈਗਾ ਉਹ ਰੋਈ ਜਾਂਦੇ ਨੇ, ਮੈਨੂੰ ਤਾਂ ਸਾਡੇ ਮੁਲਕ ਦਾ ਨਹੀਂ ਪਤਾ ਲੱਗਦਾ,
1: ਇਹ ਟੈਕਸ ਪੇਅਰ ਨੇ ਨਾ
2: ਜੀ।
0: ਤੁਹਾਨੂੰ ਮਾਫ਼ੀ ਹੈ ਇਸ ਕਰਕੇ।
2: ਹਾਂਜੀ ਰਾਜਨ ਜੀ, ਜਿਹੜੇ ਮਰਜ਼ੀ ਪੂਲ ਬਣਾ ਲੈਣ, ਮੈਂ ਸਾਡੇ ਵੀ ਚਲੋ ਇੱਥੇ ਪੂਲ ਹੈਗੇ ਆ, ਉਹ ਤੁਸੀਂ ਇੱਕ ਤੋਂ ਵੱਧ ਗੱਡੀ ਦੇ ਵਿੱਚੋਂ ਇੱਕ ਲਾਈਨ ਬਣਾਈ ਹੁੰਦੀ ਹੈ ਵੀ ਤਾਂ ਤੁਸੀਂ ਉਹ 'ਚ ਜਾ ਸਕਦੇ ਹੋ, ਤੁਹਾਨੂੰ ਟੋਲ ਵੀ ਘੱਟ ਪਊਗਾ, ਚਾਰ ਬਹਿ ਕੇ ਜਾਓ, ਟ੍ਰੈਫਿਕ ਵੀ ਘਟਾਈ ਹੋਈ ਹੈ ਨਾ
1: ਜੀ।
2: ਤੇ ਸਾਡੇ ਮੁਲਕ ਦੇ ਵਿੱਚ ਤਾਂ ਜਿਹੜੀਆਂ ਗੱਲਾਂ ਦੀ ਇਹ ਗੱਲ ਕਰਨ ਨੂੰ ਫਿਰਦੇ ਨੇ, ਪਹਿਲਾਂ ਤਾਂ ਘਰਾਂ 'ਚ ਦੇਖੋ ਜਿਹੜੇ ਘਰਾਂ 'ਚ ਵਹੀਕਲ ਖੜੇ ਨੇ ਉਹ ਲੋਡ ਹੈਗੀ ਹੈ ਜਾਂ ਨਹੀਂ।
1: ਬਿਲਕੁਲ,
2: ਬਾਅਦ ਵਾਲੀ ਚੀਜ਼ ਤਾਂ ਬਾਅਦ ਕੰਟਰੋਲ ਹੋਊ ਨਾ
1: ਜੀ।
0: ਜੇ ਗੱਡੀ ਖੜੀ ਨਾ ਹੋਵੇ ਘਰ ਤੇ ਪਤਾ ਕਿੱਦਾਂ ਲੱਗੂਗਾ ਕਿ ਮੁੰਡਾ ਬਾਹਰ ਮਿਸ਼ੀਗਨ ਬੈਠਾ, ਹਾਂਜੀ ਹੱਦ ਹੋ ਗਈ ਆ।
2: ਅਸੀਂ ਤਾਂ ਮੈਂ ਸਾਡੇ ਵਾਲੀ ਤਾਂ ਹੁਣ ਲੈ ਆਓ, ਤੁਸੀਂ ਲੈ ਆਓ ਜੀ, ਜਾ ਕੇ ਚੱਕ ਲਿਆਓ।
0: ਲੋਕਾਂ ਨੇ ਤਾਂ ਇਹ ਕਹਿਣਾ ਕਿ ਮੀਆਂ ਕੁਮੀਆਂ ਫਸਿਆ ਆ, ਇਹ ਤਾਂ ਨੀ ਹੈਗਾ ਗੱਡੀ ਰੱਖਣੀ ਪੈਂਦੀ ਹੈਗੀ ਆ, ਉਹ ਤਾਂ ਵੀ ਕੋਈ ਸਿਗਨੀਫਿਕੈਂਟ।
2: ਮੈਂ ਉਹੀ ਗੱਲ ਕਰਦਾ ਨਾ ਵੀ ਦੇਖੋ ਕੰਟਰੋਲ ਕੀ ਹੋਊ ਵੀ ਅਨਸੈਸਰੀ ਸਾਡੇ ਵਹੀਕਲ ਨੇ ਜੀ,
1: ਬਿਲਕੁਲ ਜੀ ਬਿਲਕੁਲ, ਟ੍ਰੈਫਿਕ ਨੂੰ ਕੰਟਰੋਲ ਕਰਨ
2: ਕਹਿਣ ਦਾ ਮਤਲਬ ਇਹ ਹੈ, ਟ੍ਰੈਫਿਕ ਤਾਂ ਇਸ ਹਿਸਾਬ ਨਾਲ ਕਿ ਚਾਹੇ ਉਹ ਕੱਪੜਾ ਪਾ ਕੇ ਕਢਾਈ ਹੋਈ ਆ ਘਰੇ, ਭਾਈ ਕਾਰ ਹੈ, ਗੱਲ ਤਾਂ ਹੋਗੀ ਸਹੀ ਆ, ਚਾਹੇ ਅਸੀਂ ਉਹਦੇ ਵਿੱਚ ਅਸੀਂ ਵੀ ਆਉਂਦੇ ਹਾਂ, ਮੈਂ ਇਹ ਨੀ ਕਹਿੰਦਾ।
1: ਬਿਲਕੁਲ ਜੀ,
2: ਪਰ ਅਨਸੈਸਰੀ ਦਾ ਵਹੀਕਲ ਨੇ ਜੀ, ਆ ਜਿਹੜਾ ਇਹ ਚੀਜ਼ ਤੇ ਕੰਟਰੋਲ ਕਿਵੇਂ ਕਰ ਲੇਗੇ ਤੁਸੀਂ, ਉਹ ਕੜਾਹੇ ਤੋਂ ਖੰਨੇ ਤੱਕ ਜਾਣਾ
1: ਜੀ,
2: ਉਹ ਵੀ ਕਾਰ ਚ ਜਾਂਦੇ ਆ ਅਸੀਂ ਜੀ 3 ਕਿਲੋਮੀਟਰ ਤੇ 4 ਤੇ
1: ਜੀ,
2: ਨਹੀਂ ਫਿਰ ਅਗਲਾ ਕਹਿੰਦਾ ਵੀ ਭਾਰਜ ਕਹੂਗਾ ਲੈ ਸਿਕੰਦਰ ਵੀ ਬੱਸ ਤੇ
1: ਜਾਂ ਸਕੂਟਰ ਤੇ ਜਾ ਰਹੇ ਦੀ ਗੱਲ ਕਰਦਾ, ਅਗਲਾ ਪੱਠੇ ਲੈਣ ਨੂੰ ਮੋਟਰ ਦੇ ਉੱਤੇ ਪੱਠੇ ਲੈਣ ਨੂੰ ਗੱਡੀ ਚ ਜਾਂਦੇ ਆ, ਥਾਰਾਂ ਰੱਖੀਆਂ ਨੇ ਦੱਸੋ,
2: ਸਕੂਟਰ ਇਹਦਾ ਬਣਾ ਲਿਆ
1: ਜੀ,
2: ਜਿਹੜਾ ਕੰਮ ਇੱਥੇ ਕਰ ਨੂੰ ਫਿਰਦੇ ਉਹ ਕਿਸੇ ਤਰੀਕੇ ਨਾਲ ਨਹੀਂ ਹੋ ਸਕਦਾ, ਪਹਿਲੀ ਗੱਲ ਜਿਹੜਾ ਸਾਰਿਆਂ ਨੂੰ ਵੱਡੀ ਗੱਲ ਕਰਨੀ
1: ਚਾਹੀਦੀ,
2: ਸਾਡਾ ਧਿਆਨ ਨਹੀਂ ਉਧਰ, ਤਾਂ ਅਸੀਂ ਸਾਡੇ ਜਿੰਨੇ ਧਾਰਮਿਕ ਬੰਦੇ ਨੇ ਕਹਿੰਦੇ ਨੇ ਵੀ ਬੱਚੇ 5-5 ਪੈਦਾ ਕਰੋ, ਵਾਧੀ ਤੇ ਕੰਟਰੋਲ ਕਰਨਾ ਚਾਹੀਦਾ ਸਾਰਿਆਂ ਨੂੰ ਪਹਿਲਾਂ ਤਾਂ ਹੀ,
1: ਬਿਲਕੁਲ
2: ਜਿਹੜਾ ਮੇਨ ਲੋੜ ਆ ਜਿਹਦੀ, ਪਰ ਉਹ ਕਹਿੰਦੇ ਵਾਧੀ ਹੋਰ ਵਧਾਓ, ਉਹ ਤਾਂ ਕਹਿੰਦੇ 4-4 ਪੈਦਾ ਕਰੋ, ਆਪ ਆਹ ਵਿਆਹੀ ਨੀ ਹੋਏ
1: ਜੀ।
0: ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ, ਬਿਲਕੁਲ ਠੀਕ ਕਹਿ ਰਹੇ ਹੋਗਾ ਜੀ, ਹੁਣ ਆਮ ਬੰਦਾ ਤਾਂ ਇੱਕ ਅੱਧਾ ਬੱਚਾ ਜਿਹੜਾ ਹੈਗਾ ਇੱਕ ਬੰਦੇ ਦੋ ਬੱਚੇ ਅਫੋਰਡ ਕਰਦਾ,
2: ਮੱਤੇਵਾੜਾ ਜਿਹੜਾ ਜੰਗਲ ਜਿਹਦੇ ਪਿੱਛੇ ਮਾਨ ਸਾਹਿਬ ਵਿਚਾਰੇ ਚੱਪਲਾਂ ਪਾਈ ਫਿਰਦੇ ਸੀਗੇ
1: ਜੀ,
2: ਵੀ ਇਹਨੂੰ ਉੱਜਣ ਨੀ ਦੇਵਾਂਗੇ, ਉਹਦੇ ਵਿੱਚੋਂ ਦਰਖਤ ਵੱਢ ਕੇ ਸਤਲੁਜ ਨੂੰ ਰਾਹ ਬਣਾ ਕੇ ਉੱਥੇ ਮਾਈਨਿੰਗ ਹੋ ਰਹੀ ਆ, ਜਾਣੀ ਇੱਕ ਰਾਹ ਬਣਾ ਲਿਆ, ਦਰਖਤ ਵੱਢ ਤੇ ਉਹਦੇ ਵਿੱਚੋਂ ਇੰਨੇ,
1: ਬਿਲਕੁਲ ਆ ਜੀ,
2: ਇਸ ਸਰਕਾਰ ਦੇ ਹੁੰਦੇ ਤੇ ਜਿਹੜੀ ਸਰਕਾਰ ਨੂੰ ਸਾਰਿਆਂ ਨਾਲੋਂ ਵੱਧ ਫਿਕਰ ਸੀ
1: ਮੱਤੇਵਾੜੇ ਦੀ, ਬਿਲਕੁਲ
2: ਜੰਗਲ ਹਾਲਾਤ ਤਾਂ ਸਾਡੇ ਇਹ ਨੇ ਜੀ
1: ਜੀ,
2: ਜਿਹੜੀ ਚੀਜ਼ ਘਟਾਉਣੀ ਚਾਹੀਦੀ ਆ ਉਹ ਅਸੀਂ ਵਧਾ ਰਹੇ ਹਾਂ, ਜਿਹੜੀ ਸਾਨੂੰ ਵਧਾਉਣੀ ਚਾਹੀਦੀ ਆ ਉਹ ਅਸੀਂ ਵੱਢੀ ਜਾ ਰਹੇ ਹਾਂ ਜੀ, ਬਸ ਆਹ ਕੰਮ
1: ਜੀ,
2: ਦਰਖਤ ਅਸੀਂ ਵੱਢ ਰਹੇ
0: ਹਾਂ, ਬਹੁਤ ਜਿਆਦਾ ਕੌਂਸਲਿੰਗ ਦੀ ਲੋੜ ਆ ਜੀ, ਵੱਡੀ ਗੱਲ ਤਾਂ ਇਹ ਹੈਗੀ ਆ ਜੀ। ਦੂਜੀ ਗੱਲ ਇਹ ਆ ਕਿ ਸਾਡੇ ਜਿਹੜੇ ਆਹ ਆਪ ਬਣੇ ਲੀਡਰ ਆ, ਇਹਨਾਂ ਦੀਆਂ ਜਿਹੜੀਆਂ ਤਹਿਰੀਆਂ ਜਿਹੜੀਆਂ ਹੈਗੀਆਂ ਉਹ ਸੁਣ ਲਓ ਜੀ, ਤੇ ਸਰ ਵੱਡੀ ਗੱਲ ਇਹ ਆ ਕਿ ਇੱਥੇ ਨਾ ਕੋਈ ਕੰਮ ਕਰਨ ਦੀ ਜਿਹੜੀ ਆ ਸਿੱਖਿਆ ਦਿੰਦਾ ਹੀ ਨਹੀਂ
1: ਜੀ,
2: ਬਿਲਕੁਲ
0: 80% ਜਨਤਾ ਤਾਂ ਇਸੇ ਚੱਕਰ ਦੇ ਵਿਚ ਹੈਗੀ ਆ ਕਿ ਮੈਂ ਲੁੱਟ ਕੇ ਖਾਣਾ ਆ ਤੇ ਕਿਹਨੂੰ ਲੁੱਟਣਾ ਆ।
1: ਬਿਲਕੁਲ,
2: ਸਿਕਸ਼ਾ ਵੀ ਇੱਥੇ ਸਿਕਸ਼ਾ ਰਾਜਨ ਜੀ ਦਾਲ ਆਉਣ ਦੀ ਸਿਕਸ਼ਾ ਮਿਲਦੀ ਹੈ ਕਿ ਦਾਹ ਕਿਵੇਂ ਲਾਵੇ।
1: ਬਿਲਕੁਲ,
2: ਹਰ ਬੰਦਾ ਦਾਲ ਆਉਣ ਤੇ ਬੈਠਾ ਵੀ ਫਲਾਨੇ ਦਾ ਦਾਲ ਲੱਗਿਆ ਸੀ ਤੇ ਉਹ ਇੱਥੋਂ ਇੱਥੇ ਪਹੁੰਚ ਗਿਆ
1: ਜੀ।
0: ਸਾਰਾ ਹੀ ਹੈ ਜੀ ਵੀਰ ਜੀ ਇੱਥੇ ਜਿਹੜਾ ਹੈਗਾ ਆ ਸਾਡੇ ਪ੍ਰੋਫੈਸ਼ਨ ਚ ਤੁਸੀਂ ਦੇਖੋ ਵੀ ਅੰਡਰ ਦਾ ਬਲੈਕ ਕੋਟ ਜਿਹੜਾ ਹੈਗਾ ਆ ਉਹ ਸਾਰੇ ਜਿਹੜੇ ਆ ਪ੍ਰੋਪਰਟੀ ਡੀਲਰ ਬਣੇ ਆ, ਸਾਰਾ ਕੁਛ ਜਿਹੜਾ ਆ ਕੋਟ ਜਿਹੜਾ ਕਈਆਂ ਦੇ ਗੁਨਾਹ ਢੱਕ ਲੈਂਦਾ ਹੈਗਾ ਆ ਜੀ, ਫੇਰ ਇਸ ਪੇਸ਼ੇ ਨੂੰ ਇਨਫਲੂਐਂਸ ਕਰਕੇ ਆ ਜਿਹੜਾ ਆ ਉਹ ਪੈਸਾ ਕਮਾਇਆ ਜਾਂਦਾ ਹੈ ਜੀ। ਜੇ ਨਿਰੋਲ ਤੁਸੀਂ ਕਰੋ ਨਾ ਤੇ ਹਾਰਡ ਵਰਕ ਦੇ ਨਾਲ ਜਿਹੜਾ ਹੈਗਾ ਤੇ ਬੰਦਾ ਮਸੀਂ ਇੱਥੇ ਸਰਵਾਈਵ ਕਰਦਾ ਜੀ।
1: ਬਿਲਕੁਲ ਹੈ ਜੀ,
0: ਜੇ ਬੰਦਾ ਅਸੂਲ ਬਣਾਏਗਾ ਤੇ ਬਾਅਦ ਚ ਨਿਆਣਿਆਂ ਤੋਂ ਮੂਰਖ ਕਹਾਏਗਾ ਹੈ ਜੀ। ਦੌੜ ਦੇ ਵਿੱਚ ਜਿਹੜੀ ਹੈਗੀ ਜਿਸ ਦੌੜ ਦੇ ਵਿੱਚ ਦੌੜਦਾ ਸੀ ਸਭ ਕੁਛ ਹੁੰਦੇ ਹੁੰਦੇ ਦਿਮਾਗ ਹੁੰਦੇ ਹੋਏ ਸਾਰਾ ਕੁਛ ਹਾਰਡ ਵਰਕ ਹੁੰਦੇ ਹੋਏ ਕੰਮ ਹੁੰਦੇ ਹੋਏ ਉਸ ਮੁਕਾਮ ਤੇ ਨਹੀਂ ਪਹੁੰਚਿਆ ਜੀ
1: ਜੀ।
0: ਬਟ ਐਟ ਦਾ ਹੋਲ ਕਿ ਕੰਟੈਂਟਮੈਂਟ ਆਫ ਮਾਇੰਡ ਜਿਹੜੀ ਆ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਆ, ਉਹ ਬੰਦੇ ਨੂੰ ਹੋਣੀ ਚਾਹੀਦੀ ਆ, ਮੇਰੀ ਤਾਂ ਇਹ ਸੋਚ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ
2: ਜੀ। ਦੇਖੋ ਰਾਜੀ ਆ ਚੋਣਾਂ ਹੁਣ ਹੋ ਕੇ ਇੰਡੀਆ ਦੇ ਰਿਜ਼ਲਟ ਕਿਵੇਂ ਅਸੀਂ ਭੰਗੜੇ ਪਾ ਰਹੇ ਹਾਂ, ਕੋਈ ਕਹਿੰਦਾ ਜੀ ਸਾਡੇ ਵਿਕਾਸ ਦੀ ਜਿੱਤ ਆ, ਕੋਈ ਕਹਿੰਦਾ ਸਾਡੇ ਫਲਾਨੇ ਦੀ ਜਿੱਤ ਹੈ
1: ਜੀ,
2: ਤੇ ਜਿਹੜੇ ਕੰਮ ਹੋਏ ਇੰਨੇ ਸਾਲਾਂ ਦੇ MC ਬਣ ਕੇ ਪਹਿਲਾਂ ਹੋ ਗਏ ਉਹ ਕੰਮ ਹੋਏ, ਕੰਮ ਤਾਂ ਅਜੇ ਵੀ ਗਲੀਆਂ ਨਾਲੀਆਂ ਤੇ ਖੜੇ ਨੇ
1: ਖੜੇ ਨੇ ਜੀ। ਬਿਲਕੁਲ,
2: ਕਿਹੜੇ ਵਿਕਾਸ ਦੇ ਨਾਂ ਦੇ ਬੂਟਾਂ ਪੈ ਜਾਂਦੀਆਂ
1: ਜੀ,
0: ਪਤਾ ਨੀ ਜੀ। ਨਾਂ ਦੇ ਮਗਰ ਪੂੰਛ ਲਵਾਉਣ ਵਾਸਤੇ ਜਿਹੜਾ ਹੈਗਾ ਲੋਕੀ ਕਰੋੜਾਂ ਰੁਪਇਆ ਖਰਚਦੇ ਜੀ, ਇੱਕ ਨਾਂ ਦੇ ਮਗਰ ਲੱਗ ਜਾਏ ਜੀ ਕਿ ਹਾਂ ਜੀ MC ਬਣ ਗਏ ਜੀ ਆਪਾਂ
2: ਬਸ। ਮੈਂ ਉਹੀ ਕਹਿਣਾ ਵੀ ਤੁਸੀਂ ਦੇਖੋ ਵੀ ਉਦੋਂ ਅਸੀਂ ਜਿੱਤ ਕਹਿ ਰਹੇ ਹਾਂ, ਸਾਡਾ ਸੈਮੀ ਫਾਈਨਲ ਆ ਜੀ। ਮਤਲਬ ਜਗਾੜ ਤਾਂ ਇਹ ਹੈ ਕਿ ਪਹਿਲਾਂ ਮੈਂ ਚੋਣ ਜਿੱਤੀ ਕਿੰਨੇ ਪੈਸੇ ਲਾ ਕੇ ਚੋਣ ਜਿੱਤੀ ਸੀ ਪਹਿਲਾਂ ਉਹ ਸਾਈਡ ਤੇ ਰੱਖਾਂ ਤੇ ਆਉਣ ਵਾਲੀ ਕਿਵੇਂ ਜਿੱਤਣੀ ਉਹਦੇ ਲਈ ਕੰਮ ਕਰਾਂ ਜੀ, ਬਸ ਆਹ ਕੰਮ ਰਹਿ ਗਿਆ।
1: ਬਿਲਕੁਲ ਹੈ ਜੀ,
2: ਤੇ ਵਿਕਾਸ ਥੱਲੇ ਰਹਿ ਗਿਆ, ਵੋਟਾਂ ਕਿਵੇਂ ਆਪਦੀਆਂ ਵੋਟਾਂ ਕਿਵੇਂ ਆਪਦੇ ਕੰਨੀ ਨੂੰ ਖਿੱਚਣੀਆਂ ਨੇ, ਕਿਹੜੇ ਤਰੀਕੇ ਨਾਲ ਖਿੱਚੀਆਂ ਜਾਣਗੀਆਂ, ਕਿਹੜੇ ਲਾਲਚ ਦੇ ਕੇ ਖਿੱਚੀਆਂ ਨੇ, ਕਿਹੜਾ ਫ੍ਰੀ ਵੀ ਦੇ ਕੇ ਖਿੱਚੇ ਜਾਊ, ਇੱਥੇ ਗੱਲ ਖੜੀ ਹੈ ਜੀ।
1: ਪਰ ਉਹ ਜਿਹੜਾ ਸਾਹਿਬ ਮੈਂ ਕਈ ਵਾਰੀ ਸੋਚਦਾ ਕਿ ਦੇਖੋ ਅਮਰੀਕਾ ਦੇ ਵਿੱਚ ਬੈਲਟ ਪੇਪਰ ਦੇ ਉੱਤੇ ਵੋਟ ਪੈਂਦੀ ਹੈ ਜਾਂ EVM ਦੇ ਵਿੱਚ ਪੈਂਦੀ ਹੈ, ਜਿੱਦਾਂ ਵੀ ਪੈਂਦੀ ਹੈ, ਇਹਨਾਂ ਮੁਲਕਾਂ ਚ ਵੀ ਉਹੀ ਸਿਸਟਮ ਆ। ਕਦੇ ਵੀ ਇੱਥੇ ਚਾਹੇ ਉਹ ਕਹਿ ਲੋ ਕਿ ਮਿਊਨਸੀਪੈਲਿਟੀ ਦੀਆਂ ਹੋਣ, ਚਾਹੇ ਉਹ PM ਦੀਆਂ ਹੋਣ ਜਿੱਦਾਂ ਵੀ ਹੈ, ਜਾਂ MLA ਦੀਆਂ ਹੋਣ ਜਿੱਦਾਂ ਵੀ ਹੈ, ਤਾਂ ਕਦੇ ਵੀ ਆਪਾਂ ਇੱਥੇ ਕਦੇ ਇੱਦਾਂ ਦਾ ਰੋਲਾ ਸੁਣਿਆ ਆਮ ਜਨਤਾ ਦੇ ਵਿੱਚ ਜਾਂ ਉਹਨਾਂ ਨੇ ਆਪਣਾ ਕਾਰਜ ਕਰਨਾ, ਵੋਟ ਪਾਉਣੀ ਆਉਂਦੀਆਂ ਨੇ, ਬਸ ਠੀਕ ਹੈ।
2: ਆ ਕਿਹਦੇ ਕਿਵੇਂ ਜਿੱਤ ਗਏ ਜੀ, ਕੱਲ ਨੂੰ ਦੂਜੀ ਇਹ ਪਾਰਟੀ ਤੋਂ ਬਿਨਾਂ ਜਿਹੜੀ ਦੂਜੀ ਦੀ ਪਾਰਟੀ ਆ ਗਈ, ਜਿਹੜਾ ਤਾਂ ਆਪਦੇ ਆਪ ਜੁਆਇਨ ਕਰਕੇ ਉਸ ਪਾਰਟੀ ਨੂੰ ਠੀਕ ਨਹੀਂ ਕੁੱਟ ਕੇ ਕਰਾ ਲੈਣਗੇ ਜੀ।
1: ਬਿਲਕੁਲ,
2: ਫਿਰ ਦੱਸੋ ਇਹ ਚੋਣਾਂ ਕਰਾਈਆਂ ਦਾ ਕੀ ਫਾਇਦਾ,
1: ਕੀ ਫਾਇਦਾ ਜੀ। ਬਿਲਕੁਲ ਹੈ ਜੀ,
2: ਤੇ ਜਿਹੜਾ ਨਹੀਂ ਬਣੂਗਾ ਉਹਦੇ ਰਾਹੀਂ ਕੰਮ ਨਹੀਂ ਹੋਣੇ ਤੇ ਉੱਥੇ ਰੋਕੇ ਰਹਿਣਗੇ ਜੀ
1: ਜੀ।
2: ਪਹਿਲਾਂ ਫਲਾਣਾ ਪ੍ਰਧਾਨ ਕਰਕੇ ਕੰਮ ਰੋਕਿਆ ਸੀਗਾ, ਕਾਂਗਰਸ ਦਾ ਪ੍ਰਧਾਨ ਸੀ, ਕੰਮ ਰੋਕਿਆ ਸੀਗਾ ਤੇ ਹੁਣ ਸਾਡਾ ਬਣੂਗਾ ਤੇ ਹੁਣ ਕੰਮ ਚਲਾਓ। ਫਿਰ ਤੂੰ 4 ਸਾਲ ਦੀ ਬੀਬਾ ਭਾਰ ਜੇ ਕੀ ਕਰਦੀ ਫਿਰਦੀ ਹੈ ਇੱਥੇ?
1: ਬਿਲਕੁਲ ਹੈ ਜੀ,
2: ਜੇ ਇੱਕ ਮਿਊਨਸੀਪਲ ਦੀ ਕਮੇਟੀ ਦੇ ਪ੍ਰਧਾਨ ਬਣਨ ਦੀ ਕੰਮ ਚੱਲੂਗਾ
1: ਜੀ,
2: ਤੇ 4 ਸਾਲ ਦੀ ਤੂੰ ਭੂਆ ਨਿਗੜ ਚ ਕੀ ਕਰਦੀ ਹੈ?
1: ਬਿਲਕੁਲ,
2: ਪੁੱਛਦਾ ਕੋਈ ਪੁੱਛਣ ਵਾਲਾ ਹੈ?
1: ਨਾ ਜੀ ਨਾ,
0: ਨਾ ਜੀ ਨਾ, ਸਿਸਟਮ ਦਾ ਬੇੜਾ ਬੈਠਿਆ ਹੈ ਜੀ।
2: ਉਹਨਾਂ ਦਾ ਇਹ ਚਾਹੀਦਾ ਕਿਸੇ ਦਾ ਪ੍ਰਧਾਨ ਆ, ਕਿਸੇ ਦੀ ਚੋਣ ਆ, ਇੱਥੇ ਆ ਮਤਾ ਪਾਸ ਕਰਕੇ ਭੇਜਦੀ ਆ ਸਾਡੇ ਇੱਥੇ ਛੋਟੀ ਜਿਹੀ ਪੰਚਾਇਤ ਦੇ ਲਾ ਲਓ, ਉਹਨੇ ਮਤਾ ਪਾਸ ਕਰਨਾ ਹੈ ਵੀ ਭਾਈ ਆਹ ਚੀਜ਼ ਦੀ ਸਾਨੂੰ ਲੋੜ ਆ, ਜਿੰਨੀ ਕਿਸੇ ਜ਼ਿਲ੍ਹੇ ਦੀ ਸਟੇਟ ਦੀ ਇਨਪੁੱਟ ਦੀ ਲੋੜ ਆ ਜਾਂ ਫੈਡਰਲ ਰਾਹੀਂ ਆਉਣਾ ਥਰੂ ਸਟੇਟ, ਉਨੀ ਇਨਪੁੱਟ ਉਹਨਾਂ ਕੋਲ ਆਟੋਮੈਟਿਕਲੀ ਪੈਸੇ ਪਹੁੰਚ ਜਾਣੇ ਨੇ, ਬਾਕੀ ਪਿੰਡ ਨੇ ਪਾਉਣੇ ਨੇ, ਕੰਮ ਹੋ ਜਾਣਾ ਜੀ
1: ਕੰਮ।
2: ਉਹ ਇਹ ਥੋੜੋ ਦੇਖਦੇ ਨੇ ਉੱਪਰ ਬੈਠੇ ਵੀ ਥੱਲੇ ਵਾਲੇ ਕਿਹਨੇ ਜਿਤਾਏ ਨੇ, ਕੌਣ ਜਿੱਤਿਆ ਹੋਇਆ
1: ਜੀ। ਸੈਣੀ ਸਾਹਿਬ ਇੱਕ ਕੁਐਸਚਨ ਮਨ ਚ ਆਉਂਦਾ, ਜਿੱਦਾਂ ਕਿ ਘਰਾਂ ਦੇ ਉੱਤੇ ਟੈਕਸ ਆਪਣੇ ਇੰਡੀਆ ਦੇ ਵਿੱਚ ਵੀ ਲੱਗਦਾ ਹੈਗਾ ਨਾ ਜੀ,
2: ਅੱਗੇ ਹੁੰਦਾ ਟੈਕਸ ਕਹਿੰਦੀ
1: ਹੁੰਦੀ, ਤੇ ਉਹ ਟੈਕਸ ਮਤਲਬ ਕਿ ਕੌਂਸਲਾਂ ਜਾਂ ਪੰਚਾਇਤਾਂ ਲੈਂਦੇ ਆ ਕਿ ਕਿੱਥੇ ਜਾਂਦਾ ਜੀ?
2: ਪਿੰਡਾਂ ਚ ਖਤਮ ਹੋ ਗਿਆ,
0: ਦੇਖੋ ਉਹ ਪਿੰਡਾਂ ਦੇ ਵਿੱਚ ਤਾਂ ਖਤਮ ਕਰ ਦਿੱਤਾ ਉਹਨਾਂ ਨੇ
1: ਜੀ,
0: ਤੇ ਪਰ ਜਿਹੜਾ ਹੈਗਾ ਇਹ ਸ਼ਹਿਰਾਂ ਦੇ ਵਿੱਚ ਪ੍ਰੋਪਰਟੀ ਟੈਕਸ ਦੇ ਨਾਂ ਦੇ ਉੱਤੇ ਉਹ ਲਿਆ ਜਾਂਦਾ ਹੈ ਜੀ, ਹਾਊਸ ਟੈਕਸ ਉਹਨੂੰ ਕਹਿੰਦੇ ਆ, ਕਮੇਟੀ ਦੇ ਵਿੱਚ ਹੀ ਜਾਂਦਾ ਜੀ। ਹਾਂਜੀ, ਉਹਦੇ ਤੋਂ ਹੀ ਕਮੇਟੀ ਆਪਣੀਆਂ ਜਿਹੜੀ ਹੈਗੀ ਆ ਮੁਲਾਜ਼ਮ ਸਫਾਈ ਵਾਲੇ ਉਹਨਾਂ ਦੀਆਂ ਤਨਖਾਹਾਂ ਦਿੰਦੇ ਆ ਜੀ,
1: ਜੀ
2: ਰੇਹੜੀਆਂ ਰੂੜੀਆਂ ਤੋਂ ਪੈਸੇ ਲੈਂਦੇ ਮਹੀਨੇ ਦੇ।
1: ਜੀ ਪਰ ਫਿਰ ਇਹਦੇ ਵਿਚ ਇਹ ਕਾਤੋਂ ਦਾਵਾ ਕੀਤਾ ਜਾਂਦਾ ਕਿ ਕੇਂਦਰ ਸਾਨੂੰ ਗ੍ਰਾਂਟਾਂ ਨੀ ਦਿੰਦੀ ਜਾਂ ਨਹੀਂ ਕਰਦੀ, ਫਿਰ ਉਹ ਜਿਹੜਾ ਪੈਸਾ ਆਉਂਦਾ ਹੈ ਉਹਦਾ ਬਜਟ ਬਣਦਾ ਜੋ ਵੀ ਹੈ ਸਾਨੂੰ ਇਨਕਮ ਜਾਂ ਆਊਟਪੁੱਟ ਹੈ, ਫਿਰ ਉਹ ਰਿਪੇਅਰਮੈਂਟ ਦੇ ਲਈ ਜਿੱਦਾਂ ਸੜਕਾਂ ਹੋ ਗਈਆਂ ਜਾਂ ਉਹ ਡਿਵੈਲਪਮੈਂਟ ਦੇ ਲਈ, ਉਹ ਤਾਂ ਫਿਰ ਕੌਂਸਲ ਦੇ ਫਰਜ਼ ਬਣਦੇ ਆ। ਕੌਂਸਲ ਜਿਹੜੇ ਨੈਸ਼ਨਲ ਹਾਈਵੇ ਨੇ ਜਾਂ ਉਹ ਨੇ ਉਹ ਜ਼ਰੂਰ ਕੇਂਦਰ ਦੇ ਅੰਡਰ ਆਉਂਦੇ ਆ
2: ਜਿਹੜੇ ਐਮ ਸੀ ਸੈਟ ਪੜਵਾਉਂਦੇ ਨੇ, ਕਾਹਦੇ ਪਿੱਛੇ ਪੜਵਾਉਂਦੇ ਨੇ ਫਿਰ
1: ਜੀ
2: ਐਮ ਸੀ ਸੈਟ
0: ਪੜਵਾ ਰਹੇ ਆਉਂਦੇ ਆ। ਐਕਚੁਲੀ ਜਿਹੜਾ ਹੈਗਾ ਸਾਡੇ ਇੱਥੇ ਰਿਵਾਜ ਹੀ ਹੈ ਨਹੀਂ ਗਾ ਕਿ ਉਹਨੂੰ ਹਿਸਾਬ ਦਈਏ ਮੁੜ ਕੇ, ਉਹ ਹੁਣ ਹਿਸਾਬ
1: ਜੀ
0: ਥੈਂਕ ਯੂ ਜੀ ਥੈਂਕ ਯੂ ਇਹ ਸਾਡੇ ਹਿਸਾਬ ਦੇਣ ਦਾ ਰਿਵਾਜ ਹੈ ਨੀ। ਅਗਲਿਆਂ ਨੇ ਜਿੱਦਾਂ ਰੂਰਲ ਡਿਵੈਲਪਮੈਂਟ ਫੰਡ ਦਾ ਸੀਗਾ ਕਹਿੰਦੇ ਸੀ ਹਿਸਾਬ ਦਿਓ, ਇਹਨਾਂ ਨੇ ਹਿਸਾਬ ਨਹੀਂ ਦਿੱਤਾ, ਉਹਨਾਂ ਨੇ ਫਿਰ ਹੌਲੀ ਹੌਲੀ ਬੰਦ ਕਰ ਦਿੱਤੀ ਉਹ ਚੀਜ਼ਾਂ ਜਿਹਦਾ ਹਿਸਾਬ ਨਹੀਂ ਦਿੰਦੇ ਕਿਉਂਕਿ ਪੈਸਾ ਕਿਸੇ ਹੈਡ ਥੱਲੇ ਆਉਂਦਾ ਸੀ, ਖਰਚਾ ਕਿਤੇ ਜਾਂਦਾ ਸੀਗਾ
1: ਜੀ।
0: ਔਰ ਉਹ ਜਿੱਥੇ ਆਪੋਜੀਸ਼ਨ ਪਾਰਟੀ ਦੀਆਂ ਸਰਕਾਰਾਂ ਹੁੰਦੀਆਂ ਆ ਬਟ ਨੈਚੁਰਲ ਆ ਕਿ ਉਹ ਪਾਰਟੀਆਂ ਨਾ ਕਦੀ ਦੱਸਦੀਆਂ ਥੋੜਾ ਵੀ ਸੈਂਟਰ ਦਾ ਪੈਸਾ ਆ ਜੀ, ਉਹ ਆਪਣੇ ਆਪਣੀ ਰਾਜਨੀਤੀ ਚ ਮੁਕਾਉਂਦੀਆਂ ਜੀ ਉਹਦੇ ਨਾਂ ਤੇ
1: ਬਿਲਕੁਲ।
0: ਉਹ ਹੌਲੀ ਹੌਲੀ ਜਿੱਥੇ ਜਿੱਥੇ ਉਹਨਾਂ ਦਾ ਕੱਟ ਲੱਗਦਾ ਆ ਅਗਲੇ ਲਾਉਂਦੇ, ਅਗਲੇ ਕਹਿੰਦੇ ਠੀਕ ਗੱਲ ਆ ਤੁਸੀਂ ਰਾਜਨੀਤੀ ਚ ਮੁਕਾਓ ਆਪਣੀ
1: ਜੀ।
0: ਸਰ ਹੁਣ ਆਮ ਆਦਮੀ ਕਲੀਨਿਕ ਜਿਹੜਾ ਖੋਲਿਆ ਸੀਗਾ ਜੀ, ਉਹ ਜਿੰਨਾ ਡਿਸਪੈਂਸਰੀਆਂ ਦਾ ਪੈਸਾ ਸੀਗਾ ਜਾਂ ਡਿਸਪੈਂਸਰੀਆਂ ਦੇ ਵਿੱਚ ਇਹਨਾਂ ਨੇ ਆਪਣਾ ਖੋਲ ਕੇ ਦੇ ਨਾਲ ਲਾਤੀਆਂ ਫੋਟੋਆਂ ਆਪਣੇ ਨੇਤਾਵਾਂ ਦੀਆਂ ਆਪਣੀਆਂ
1: ਜੀ
0: ਹਾਂਜੀ, ਅਸੀਂ ਕਹਿੰਦੇ ਪੈਸਾ ਚੜਦਾ ਸੈਂਟਰ ਤੋਂ ਤੇ ਤੁਸੀਂ ਜਿਹੜਾ ਹੈਗਾ ਆਪਣੀਆਂ ਫੋਟੋਆਂ ਲਾਣ ਡੇ, ਜਾਂ ਤਾਂ ਇਹ ਸਾਰਾ ਕਲਚਰ ਹੀ ਬੰਦ ਹੋਣਾ ਚਾਹੀਦਾ ਹੈਗਾ ਆ ਵੀ ਲੋਕ ਭਲਾਈ ਦੇ ਕੰਮ ਕਰਨੇ ਹੈਗੇ ਆ, ਪੈਸਾ ਕਿੱਥੋਂ ਆਇਆ ਵੀ ਉਸ ਪਾਰਟੀ ਨੂੰ ਸਿੱਧਾ ਵੀ ਭਾਈ ਕਿਸੇ ਦੇ ਭੇਜਦਾ ਆ, ਇਹ ਤਾਂ ਟੈਕਸ ਦਾ ਪੈਸਾ ਆ ਜੀ, ਜਾਂ ਤਾਂ ਪਾਰਟੀ ਆਪਣੇ ਪੱਲਿਓਂ ਬਣਾਵੇ ਜਿੱਥੇ ਫੋਟੋ ਲਾਉਣੀ ਹੈਗੀ ਆ ਉੱਥੇ ਮੈਂਡੇਟਰੀ ਹੋਣਾ ਚਾਹੀਦਾ ਵੀ ਇਹਦਾ ਪੈਸਾ ਤੁਸੀਂ ਪਾਰਟੀ ਫੰਡ ਕਿਉਂ ਦਿਓਗੇ
1: ਜੀ। ਜਾਂ ਫਿਰ ਉਹਦੇ ਨਾਲੋਂ ਤਾਂ ਬੈਟਰ ਹੈ ਸੈਂਸ ਕਿ ਜੇ ਸਰਕਾਰੀ ਹਸਪੀਟਲ ਜਾਂ ਸਾਰੀਆਂ ਚੀਜ਼ਾਂ ਜੇ ਕੇਂਦਰ ਦੇ ਅੰਡਾ, ਫਿਰ ਰੋਲਾ ਪੋਲਣ ਲੱਭ ਪੈਂਦੇ ਖੁਦ ਮੁਖਤਿਆਰੀ ਦਾ ਨਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ, ਜਿਹੜਾ ਮਰਜ਼ੀ ਜਿੰਨੇ ਬੰਦੇ ਹੈਗੇ ਉਹਨੀਆਂ ਗੱਲਾਂ ਜੀ, ਉਸ ਉੱਤੇ ਸਾਰੇ ਦੇ ਲੀਡਰ ਬਣੇ ਹੈਗੇ ਆ
1: ਜੀ।
0: ਫਿਰ ਮੁੜ ਕੇ ਕਹਿੰਦੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਜੀ,
1: ਇਹ ਤਾਂ ਮੈਨੂੰ ਏਦਾਂ ਲੱਗਦਾ ਸੈਣੀ ਸਾਹਿਬ ਕਿ ਹਨਾ ਜਿਸ ਹਿਸਾਬ ਦੇ ਨਾਲ ਜੋ ਸਿਚੁਏਸ਼ਨ ਹੈ, ਮਤਲਬ ਕਿ ਇਹ ਪੂਰਾ ਇੰਡੀਆ ਢਾ ਕੇ ਬਣਾਉਣਾ ਪਊ ਇੱਕ ਵਾਰੀ।
0: ਹਾਂਜੀ ਲੱਗਦਾ ਤੇ ਏਦਾਂ ਹੀ ਹੈਗਾ ਜੀ ਹੌਲੀ, ਪਰ ਨਹੀਂ ਸਮੇਂ ਦੇ ਨਾਲ ਸੁਧਾਰ ਹੁੰਦੇ ਹੁੰਦੇ ਆ, ਸਾਡੀ ਸੋਚ ਹੀ 50 ਸਾਲ ਪਿੱਛੇ ਆ
1: ਜਦੋਂ
0: ਇਹਨਾਂ ਮੁਲਕਾਂ ਨਾਲੋਂ 50 ਸਾਲ ਸਾਡੀ ਸੋਚ ਪਿੱਛੇ ਆ
1: ਜੀ।
0: ਤੋਂ 50 ਸਾਲ ਬਾਅਦ ਜਿਹੜਾ ਹੈਗਾ ਆ ਜਿਹੜੀ ਸਾਡੀ ਜਨਰੇਸ਼ਨ ਹੋਊਗੀ ਸ਼ਾਇਦ ਇਸ ਤਰੀਕੇ ਨਾਲ ਸੋਚੇ ਜਿੱਦਾਂ ਇੱਥੇ ਸੋਚਿਆ ਜਾਂਦਾ ਆ, ਤੇ ਹੋ ਸਕਦਾ ਉਹਨਾਂ ਨੂੰ ਵੀ ਚੰਗੇ ਲੀਡਰ ਮਿਲ ਜਾਣ ਜਿਹੜੇ ਇਹੋ ਜਿਹੀ ਗੱਲ ਸੋਚਣਗੇ ਕਿ ਭਾਈ ਦੇਸ਼ ਵਾਸਤੇ ਕਰਨਾ ਆ, ਆਪਣੇ ਰਾਜ ਵਾਸਤੇ ਕਰਨਾ ਆ, ਆਪਣੇ ਨਿੱਜ ਵਾਸਤੇ ਕੁਛ ਨੀ ਕਰਨਾ ਜੀ, ਏਦਾਂ ਦਾ ਸੈਕਰੀਫਾਈਸ ਕਰਨ ਵਾਲੇ ਆ ਜਾਣ ਕਿਤੇ ਜੀ।
1: ਬਿਲਕੁਲ ਹੈ ਜੀ ਜੀ
0: ਜੀ ਸਰ,
1: ਥੈਂਕ ਯੂ ਸੈਣੀ ਸਾਹਿਬ, ਬਹੁਤ ਵਧੀਆ ਲੱਗਿਆ ਜੀ ਵਿਚਾਰ
0: ਚਰਚਾ
1: ਜੀ। ਦੋਸਤੋ ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ, ਤੇ ਲੋ ਫਿਰ ਆਪਾਂ 15 ਕੁ ਮਿੰਟ ਹੋਰ ਜਿਹੜੀਆਂ ਖਬਰਾਂ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਵੱਲ ਨੂੰ ਵਧਣਾ, ਤੇ ਨਾਵਲ ਦੀ ਗੱਲ ਕਰਨੀ ਹੈ, ਨਾਵਲ ਪੰਜਾਬ ਪੰਨੂ ਜੀ ਦੀ ਕਲਮ ਦੇ ਵਿੱਚੋਂ ਚੱਲ ਰਿਹਾ, ਹਰਪਾਲ ਪੰਨੂ ਜੀ ਦੀ ਪੰਜਾਬੀ ਦੇ ਵਿੱਚ ਅਨੁਵਾਦ, ਤੇ ਮਾਊਂਟਬੈਟਨ ਅੰਗਰੇਜ਼ਾਂ ਤੋਂ ਔਰੰਗਜ਼ੇਬ ਤੋਂ ਸੋਰੀ ਮਾਊਂਟਬੈਟਨ ਤੱਕ ਦਾ ਇਤਿਹਾਸ ਆਪਾਂ ਸਾਂਝਾ ਕਰ ਰਹੇ ਹਾਂ, ਉਹਦਾ ਲੜੀਵਾਰ ਭਾਗ ਜਿਹੜਾ ਚੌਥਾ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ, ਰਾਜਮੋਹਨ ਗਾਂਧੀ ਹੋਣਾ ਦੀ ਲਿਖਤ ਦੇ ਵਿੱਚੋਂ ਹੈ, ਤੇ ਪੰਜਾਬੀ ਦੇ ਵਿੱਚ ਹਰਪਾਲ ਪੰਨੂ ਜੀ ਦਾ ਜਿਹੜਾ ਅਨੁਵਾਦ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇਜ ਦੀ ਸਾਂਝ ਪਾ ਰਿਹਾ ਲਗਾਤਾਰਤਾ ਦੇ ਵਿੱਚ। ਤੇ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਆ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵੱਧਦੇ ਆ, ਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਨੂੰ ਜਿਹੜਾ ਡਿਸਕਸ ਕਰਾਂਗੇ, ਤੇ ਉਹਦੇ ਉੱਤੇ ਉਹਦੇ ਪੰਨੇ ਜਿਹੜੇ ਨੇ ਆਪਾਂ ਖੋਲਾਂਗੇ ਅੱਗੇ ਜਾ ਕੇ। ਤੇ ਇਸੇ ਤਰ੍ਹਾਂ ਖਬਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਸ਼ੁਕਰੀਆ ਧੰਨਵਾਦ ਹੈ ਜੀ। ਤੇ ਨਾਲ ਦੀ ਨਾਲ ਗੱਲ ਕਰਦੇ ਆ ਇਜ਼ਰਾਈਲ ਦੀ। ਇਜ਼ਰਾਈਲ ਦਾ ਬਾਬੂ ਕਹਿੰਦਾ ਹੈ ਕਿ ਮੇਰੇ ਸਭ ਤੋਂ ਵੱਧ ਫਾਲੋਅਰਸ ਜਿਹੜੇ ਨੇ ਭਾਰਤ ਤੋਂ ਨੇ, ਭਾਰਤ ਇਜ਼ਰਾਈਲ ਸੰਬੰਧਾਂ ਦੇ ਉੱਤੇ ਬੋਲਿਆ ਹੈ ਨੇਤਨਯਾਹੂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਜਿਹੜੇ ਨੇ, ਉਹਨਾਂ ਨੇ ਕਿਹਾ ਹੈ ਕਿ ਭਾਈ ਉਹਨਾਂ ਨੂੰ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪਿਆਰ ਅਤੇ ਫਾਲੋਅਰਸ ਜਿਹੜੇ ਨੇ ਭਾਰਤ ਤੋਂ ਮਿਲਦੇ ਆ। ਪੱਛਮੀ ਏਸ਼ੀਆ ਬਦਲਦੇ ਹਾਲਾਤਾਂ ਦੇ ਵਿਚਕਾਰ ਭਾਰਤ ਅਤੇ ਇਜ਼ਰਾਈਲ ਦੇ ਸੰਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ, ਤੇ ਇਜ਼ਰਾਈਲ ਦੀ ਖੇਤਰੀ ਰਣਨੀਤੀ ਅਤੇ ਤਕਨੀਕੀ ਤਰੱਕੀ ਬਾਰੇ ਗੱਲ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਦੁਨੀਆਂ ਦੇ ਕਈ ਜਿਹੜੇ ਹਿੱਸਿਆਂ ਦੇ ਵਿੱਚ ਇਜ਼ਰਾਈਲ ਦਾ ਵਿਰੋਧ ਹੋ ਰਿਹਾ, ਪਰ ਭਾਰਤ ਦੇ ਵਿੱਚ ਕਹਿੰਦੇ ਅਜਿਹਾ ਬਿਲਕੁਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਇਜ਼ਰਾਈਲ ਦੇ ਲਈ ਬਹੁਤ ਜ਼ਿਆਦਾ ਪਿਆਰ ਹੈ, ਮੈਨੂੰ ਲੱਗਦਾ ਹੈ ਕਿ ਦੁਨੀਆਂ ਦੇ ਵਿੱਚ ਮੇਰੇ ਸਭ ਤੋਂ ਵੱਧ ਫਾਲੋਅਰਸ ਭਾਰਤ ਤੋਂ ਨੇ, ਤੇ ਹਾਲਾਂਕਿ ਉਥੋਂ ਦੀ ਆਬਾਦੀ 1.4 ਅਰਬ 140 ਕਰੋੜ ਹੈ, ਨਿਤਿਨ ਜਾਹੂ ਨੇ ਭਾਰਤ ਨੂੰ ਇਕ ਵੱਡੀ ਤਾਕਤ ਦਸਦਿਆਂ ਕਿਹਾ ਕਿ ਨਵੀਂ ਦਿੱਲੀ ਦੇ ਨਾਲ ਉਨ੍ਹਾਂ ਦੇ ਸੰਬੰਧ ਸਿਰਫ ਮਿਡਲ ਈਸਟ ਮੱਧ ਪੂਰਬ ਤੱਕ ਸੀਮਿਤ ਨਹੀਂ ਨੇ ਸਗੋਂ ਇਕ ਵੱਡੀ ਰਣਨੀਤੀ ਦਾ ਹਿੱਸਾ ਨੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਿਹੜੀਆਂ ਹੋਈਆਂ ਆਪਣੀਆਂ ਮੁਲਾਕਾਤਾਂ ਨੂੰ ਵੀ ਯਾਦ ਕੀਤਾ ਤੇ ਨਿਤਿਨ ਜਾਹੂ ਮੁਤਾਬਕ ਇਜ਼ਰਾਈਲ ਦੀ ਫੌਜੀ ਤਾਕਤ ਨਵੀਂ ਤਕਨਾਲੋਜੀ ਅਤੇ ਆਰਥਿਕ ਮਜ਼ਬੂਤੀ ਕਰਕੇ ਦੁਨੀਆਂ ਦੇ ਕਈ ਦੇਸ਼ ਇੱਥੋਂ ਤੱਕ ਕਿ ਯੂਰਪ ਦੀਆਂ ਵੱਡੀਆਂ ਤਾਕਤਾਂ ਵੀ ਉਨ੍ਹਾਂ ਦੇ ਨਾਲ ਹੱਥ ਮਿਲਾਉਣਾ ਚਾਹੁੰਦੀਆਂ ਨੇ। ਭਾਈ ਤੁਸੀਂ ਦੁਨੀਆਂ ਤੇ ਰਾਜ ਕਰਦੇ ਹੋ। ਉਨ੍ਹਾਂ ਸਾਫ਼ ਕੀਤਾ ਕਿ ਇਜ਼ਰਾਈਲ ਹੁਣ ਸਿਰਫ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਹੀ ਨਹੀਂ ਸਗੋਂ ਭਾਰਤ ਮੈਡੀਟੇਰੀਅਨ ਭੂ ਮੱਧ ਸਾਗਰ ਖਾੜੀ ਦੇਸ਼ਾਂ ਤੇ ਅਫਰੀਕਾ ਤੱਕ ਆਪਣੇ ਸੰਬੰਧ ਵਧਾ ਰਿਹਾ। ਪਿਛਲੇ ਇਕ ਦਹਾਕੇ ਦੇ ਵਿਚ ਭਾਰਤ ਅਤੇ ਇਜ਼ਰਾਈਲ ਵਿਚਕਾਰ ਰੱਖਿਆ ਤਕਨਾਲੋਜੀ ਖੇਤੀਬਾੜੀ ਤੇ ਸਾਈਬਰ ਸੁਰੱਖਿਆ ਦੇ ਖੇਤਰ ਦੇ ਵਿਚ ਸਹਿਯੋਗ ਬਹੁਤ ਵਧਿਆ। ਸਾਲ 2017 ਦੇ ਵਿਚ ਨਰਿੰਦਰ ਮੋਦੀ ਇਜ਼ਰਾਈਲ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ ਤੇ ਇਸ ਤੋਂ ਬਾਅਦ 2018 ਦੇ ਵਿਚ ਨਿਤਿਨ ਜਾਹੂ ਭਾਰਤ ਆਏ ਸੀ। ਨਿਤਿਨ ਜਾਹੂ ਨੇ ਇਜ਼ਰਾਈਲ ਨੂੰ ਤਕਨਾਲੋਜੀ ਦੇ ਦਮ ਦੇ ਉਤੇ ਇਕ ਛੋਟੀ ਗਲੋਬਲ ਸੁਪਰ ਪਾਵਰ ਦਸਿਆ। ਇਹ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਭਾਰਤ ਨੇ ਪੱਛਮੀ ਏਸ਼ੀਆ ਦੇ ਚੱਲ ਰਹੇ ਟਕਰਾਅ ਦੇ ਦਰਮਿਆਨ ਇਜ਼ਰਾਈਲ ਅਤੇ ਅਰਬ ਦੇਸ਼ਾਂ ਦੋਵਾਂ ਦੇ ਨਾਲ ਆਪਣੇ ਸੰਬੰਧਾਂ ਨੂੰ ਬਹੁਤ ਹੀ ਸਮਝਦਾਰੀ ਦੇ ਨਾਲ ਸੰਭਾਲਿਆ ਕਹਿੰਦੇ ਹੋਇਆ। ਦੂਸਰੇ ਪਾਸੇ ਆਸਟ੍ਰੇਲੀਆ ਦੀ ਸਿਆਸਤ ਦੇ ਵਿਚ ਮੁੜ ਭਖ ਗਿਆ ਹੈ ਨਸਲਵਾਦ ਤੇ ਪ੍ਰਵਾਸ ਦਾ ਮੁੱਦਾ। ਕੇਂਦਰੀ ਚੋਣਾਂ ਦੇ ਵਿਚ ਨਸਲਵਾਦ ਮੁੱਦਾ ਬਣਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਰਿਪੋਰਟ ਦੇ ਵਿਚ ਆਗੂਆਂ ਨੂੰ ਨਸਲਵਾਦ ਦੇ ਖਿਲਾਫ਼ ਡਟਣ ਦੀ ਜਿਹੜੀ ਸਲਾਹ ਦਿੱਤੀ ਗਈ ਹੈ। ਆਸਟ੍ਰੇਲੀਆ ਦੀ ਸਿਆਸਤ ਦੇ ਵਿਚ ਪ੍ਰਵਾਸੀਆਂ ਤੇ ਨਸਲਵਾਦ ਦਾ ਮੁੱਦਾ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਹੈ। ਦੀ ਸਿਡਨੀ ਮਾਰਨਿੰਗ ਦੀ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵਨ ਨੇਸ਼ਨ ਪਾਰਟੀ ਦੀ ਵੱਧਦੀ ਪ੍ਰਸਿੱਧੀ ਦੇ ਕਾਰਨ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਉਤੇ ਜਿਹੜਾ ਦਬਾਅ ਵੱਧ ਰਿਹਾ। ਆਵਾਸ ਨੂੰ ਆਉਂਦੇ 10 ਸਾਲਾਂ ਦੇ ਲਈ ਰੋਕਣ ਦੀ ਜਿਹੜੀ ਚਰਚਾ ਕੀਤੀ ਜਾ ਰਹੀ ਹੈ। ਵਨ ਨੇਸ਼ਨ ਦੀ ਸਥਾਪਨਾ ਪੋਲਿਨ ਹੈਨਸਨ ਨੇ 1996 ਦੇ ਵਿਚ ਕੀਤੀ ਸੀ। ਤੇ ਲੋ ਭਾਈ ਇੱਥੇ ਵੀ ਹੁਣ ਇਹ ਤਾਂ ਥੋੜੀ ਕਹਿ ਸਕਦੇ ਹਾਂ, ਹਰ ਮੁਲਕ ਦੀ ਰਾਜਨੀਤੀ ਇਹੀ ਹੈ। ਵਨ ਨੇਸ਼ਨ ਤੇ ਵਨ ਵਰਲਡ ਦੀ ਗੱਲ ਹੋ ਰਹੀ ਹੈ ਤੇ ਇਹ ਵੀ ਜਿਹੜੇ ਕਹਿੰਦੇ ਹੁਣ ਇਹਨਾਂ ਨੂੰ ਕਿ ਬੀਜੇਪੀ ਦੇ ਨਾਲ ਜੋੜੀਏ ਕਿਹਦੇ ਨਾਲ ਜੋੜੀਏ, ਇਹ ਤਾਂ ਵੱਡੀਆਂ ਤਾਕਤਾਂ ਨੇ ਜਿੱਥੇ ਬੈਠੀਆਂ ਨੇ ਪੂਰੀ ਦੁਨੀਆਂ ਦੇ ਵਿਚ ਇਹ ਜਿਹੜਾ ਪ੍ਰੋਪੋਗੰਡਾ ਕਰ ਰਹੀਆਂ ਨੇ। ਵਨ ਨੇਸ਼ਨ ਦੀ ਸਥਾਪਨਾ ਪੋਲਿਨ ਹੈਨਸਨ ਨੇ ਜਿਹੜੀ ਸੀ 1996 ਦੇ ਵਿਚ ਕੀਤੀ ਸੀ ਤੇ ਉਹ ਆਪਣੇ ਤਿੱਖੇ ਅਤੇ ਵਿਵਾਦਿਤ ਬਿਆਨਾਂ ਦੇ ਲਈ ਮਜਬੂਰ ਰਹੀ ਹੈ, ਖਾਸ ਕਰਕੇ ਪ੍ਰਵਾਸੀਆਂ ਤੇ ਮੂਲ ਨਿਵਾਸੀ ਲੋਕਾਂ ਦੇ ਬਾਰੇ। ਹੁਣ ਇਹ ਪਾਰਟੀ ਪਿੰਡਾਂ ਅਤੇ ਖੇਤਰੀ ਇਲਾਕਿਆਂ ਦੇ ਵਿਚ ਮਜ਼ਬੂਤ ਹੋ ਰਹੀ ਹੈ ਜਿਸ ਦੇ ਨਾਲ ਵੱਡੀਆਂ ਰਾਜਨੀਤਿਕ ਪਾਰਟੀਆਂ ਚਿੰਤਤ ਨੇ। ਰਿਪੋਰਟ ਦੱਸਦੀ ਹੈ ਕਿ ਵੱਖ ਵੱਖ ਲੋਕਾਂ ਦੇ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਿਆ ਕਿ ਮੁਲਕ ਦੇ ਵਿਚ ਨਸਲਵਾਦ ਹਾਵੀ ਹੋ ਰਿਹਾ, ਇਸ ਨੂੰ ਹਵਾ ਦਿੱਤੀ ਜਾ ਰਹੀ ਹੈ। ਕੁਝ ਰਾਜਸੀ ਨੇਤਾ ਵਨ ਨੇਸ਼ਨ ਦੇ ਵੋਟਰਾਂ ਨੂੰ ਆਪਣੇ ਪੱਖ ਦੇ ਵਿਚ ਕਰਨ ਜਿਹੜਾ ਉਹਦੇ ਲਈ ਉਸੇ ਤਰ੍ਹਾਂ ਦੀ ਸਖ਼ਤ ਭਾਸ਼ਾ ਜਿਹੜੀ ਹੈ ਤੇ ਨੀਤੀਆਂ ਅਪਣਾਉਣ ਲੱਗ ਪਏ ਨੇ ਤੇ ਇਹ ਬਹੁ ਕੌਮੀ ਭਾਈਚਾਰਿਆਂ ਦੇ ਵਿਚ ਵੰਡੀ ਪਾਉਣ ਦੀ ਜਿਹੜੀ ਬੇਤੁਕੀ ਦਿਸ਼ਾ ਹੈ ਤੇ ਇਸਦਾ ਸਭ ਤੋਂ ਵੱਡਾ ਅਸਰ ਪ੍ਰਵਾਸੀ ਭਾਈਚਾਰਿਆਂ ਦੇ ਉਤੇ ਪੈ ਸਕਦਾ ਹੈ ਜਿਨ੍ਹਾਂ ਦੇ ਵਿਚ ਭਾਰਤੀ, ਪੰਜਾਬੀ ਤੇ ਹੋਰ ਏਸ਼ੀਆਈ ਸਮੂਹ ਜਿਹੜੇ ਨੇ ਸ਼ਾਮਲ ਨੇ। ਆਸਟ੍ਰੇਲੀਆ ਦੇ ਵਿਚ ਰਹਿੰਦੇ ਕਈ ਪ੍ਰਵਾਸੀ ਪਹਿਲਾਂ ਹੀ ਜਿਹੜਾ ਮਹਿੰਗਾਈ, ਨੌਕਰੀਆਂ ਤੇ ਵੀਜ਼ਾ ਸੰਬੰਧੀ ਦਬਾਅ ਦਾ ਸਾਹਮਣਾ ਕਰ ਰਹੇ ਨੇ ਤੇ ਅਜਿਹੇ ਸਮੇਂ ਦੇ ਵਿਚ ਨਸਲਵਾਦੀ ਰਾਜਨੀਤੀ ਉਨ੍ਹਾਂ ਦੇ ਵਿਚ ਅਸੁਰੱਖਿਆ ਅਤੇ ਚਿੰਤਾ ਵਧਾ ਸਕਦੀ ਹੈ ਤੇ ਸੰਦੇਸ਼ ਹੈ ਇਹਦੇ ਵਿਚ ਰਿਪੋਰਟ ਚ ਕਿ ਸਮਝਦਾਰ ਨੇਤਾਵਾਂ ਨੂੰ ਨਸਲਵਾਦ ਦੇ ਖਿਲਾਫ਼ ਡਟ ਕੇ ਖੜਨਾ ਚਾਹੀਦਾ ਤੇ ਇਸ ਨੂੰ ਰਾਜਨੀਤਿਕ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ। ਇਕ ਬੜੀ ਦਿਲਚਸਪੀ ਵਾਲੀ ਖ਼ਬਰ ਹੈ ਕਿਸਾਨਾਂ ਦੇ ਬਾਰੇ ਯੂਰਪੀਅਨ, ਉਹਦੀ ਗੱਲ ਕਰਕੇ ਫਿਰ ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਕਿਸਾਨਾਂ ਦੇ ਲਈ ਗੁੱਡ ਨਿਊਜ਼ ਹੈ ਯੂਰਪ ਵਾਲਿਆਂ ਦੇ। ਯੂਰਪ ਸੰਘ ਨੇ ਤਿਆਰ ਕੀਤਾ ਨਵਾਂ ਐਕਸ਼ਨ ਜਿਹੜਾ ਪਲਾਨ ਕੀਤਾ ਹੈ। ਕੀ ਕਹਿੰਦੇ ਉਹ ਗੱਲਬਾਤ ਕਿ ਈਰਾਨ ਨੂੰ ਲੈ ਕੇ ਪੱਛਮੀ ਏਸ਼ੀਆ ਦੇ ਵਿਚ ਵੱਧਦੇ ਤਣਾਅ ਦਾ ਜਿਹੜਾ ਮੁੱਦਾ ਅਸਰ ਹੁਣ ਯੂਰਪ ਦੀ ਖੇਤੀ ਅਤੇ ਖੁਰਾਕ ਸੁਰੱਖਿਆ ਦੇ ਉਤੇ ਵੀ ਦਿਖਾਈ ਦੇਣ ਲੱਗ ਪਿਆ। ਯੂਰਪੀ ਸੰਘ ਈਯੂ ਦੇ ਵਿਚ ਜਿਹੜਾ ਖੇਤੀਬਾੜੀ ਮੰਤਰੀਆਂ ਨੇ ਬ੍ਰਸਲਜ਼ ਦੇ ਵਿਚ ਬੈਠਕ ਕਰਕੇ ਖਾਦਾਂ ਦੀ ਜਿਹੜੀ ਆ ਉਪਲਬਧਤਾ ਅਤੇ ਵੱਧਦੀਆਂ ਕੀਮਤਾਂ ਦੇ ਉਤੇ ਚਰਚਾ ਕੀਤੀ ਹੈ। ਯੂਰਪ ਦੇ ਵਿਚ ਨਾਈਟ੍ਰੋਜਨ ਖਾਦਾਂ ਦੀਆਂ ਕੀਮਤਾਂ ਹੁਣ 2024 ਦੇ ਔਸਤ ਪੱਧਰ ਤੋਂ ਕਰੀਬ 70% ਉਪਰ ਪਹੁੰਚ ਚੁੱਕੀਆਂ ਨੇ। ਮਾਹਰਾਂ ਦਾ ਜਿਹੜਾ ਕਹਿਣਾ ਹੈ ਕਿ ਰੂਸ ਯੁਕਰੇਨ ਯੁੱਧ ਤੋਂ ਬਾਅਦ ਪਹਿਲਾਂ ਹੀ ਕਈ ਯੂਰਪੀ ਖਾਦ ਪਲਾਂਟ ਜਿਹੜੇ ਨੇ ਗੈਸ ਦੀਆਂ ਉੱਚੀਆਂ ਕੀਮਤਾਂ ਦੇ ਕਾਰਨ ਬੰਦ ਜਾਂ ਸੀਮਤ ਉਤਪਾਦਨ ਦੇ ਉਤੇ ਚੱਲ ਰਹੇ ਹਨ। ਹੁਣ ਈਰਾਨ ਸੰਕਟ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਅਜਿਹੇ ਦੇ ਵਿਚ ਯੂਰਪੀ ਕਮਿਸ਼ਨ ਨੇ ਕਿਸਾਨਾਂ ਨੂੰ ਰਾਹਤ ਦੇਣ ਅਤੇ ਖੁਰਾਕ ਸੁਰੱਖਿਆ ਮਜ਼ਬੂਤ ਕਰਨ ਦੇ ਲਈ ਨਵਾਂ ਫਰਟੀਲਾਈਜ਼ਰ ਜਿਹੜਾ ਐਕਸ਼ਨ ਪਲਾਨ ਤਿਆਰ ਕਰ ਲਿਆ। ਯੂਰਪੀ ਕਮਿਸ਼ਨ ਦੇ ਨਵੇਂ ਐਕਸ਼ਨ ਪਲਾਨ ਦੇ ਵਿਚ ਕਿਸਾਨਾਂ ਨੂੰ ਐਮਰਜੈਂਸੀ ਵਿੱਤੀ ਸਹਾਇਤਾ ਦੇਣ ਦਾ ਪ੍ਰਸਤਾਵ ਜਿਹੜਾ ਰੱਖਿਆ। ਇਸ ਦੇ ਤਹਿਤ ਖੇਤੀਬਾੜੀ ਬਜਟ ਦੇ ਵਿਚੋਂ ਮਦਦ, ਆਸਾਨ ਕਰਜ਼ਾ ਯੋਜਨਾਵਾਂ ਅਤੇ ਕਾਮਨ ਐਗਰੀਕਲਚਰਲ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਐਡਵਾਂਸ ਪੇਮੈਂਟ ਦੇ ਵਿਚ ਰਾਹਤ ਵਰਗੇ ਕਦਮ ਸ਼ਾਮਲ ਨੇ। ਨਾਲ ਹੀ ਜੈਵਿਕ ਅਤੇ ਬਦਲਵੀਆਂ ਖਾਦਾਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਯੂਰਪੀ ਸੰਘ ਰੂਸ ਅਤੇ ਬੈਲਾਰੂਸ ਦੇ ਉੱਤੇ ਜਿਹੜਾ ਆਪਣੀ ਨਿਰਭਰਤਾ ਘੱਟ ਕਰਨ ਦੇ ਲਈ ਦੂਜੇ ਦੇਸ਼ਾਂ ਤੋਂ ਖਾਦ ਦੀ ਦਰਾਮਦ ਜਿਹੜੀ ਹੈ ਵਧਾਉਣ ਦੀ ਦਿਸ਼ਾ ਦੇ ਵਿੱਚ ਕੰਮ ਕਰ ਰਿਹਾ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਜਿਹੜਾ ਕਿਹਾ ਕਿ ਯੋਜਨਾ ਯੂਰਪ ਦੇ ਵਿੱਚ ਮਜ਼ਬੂਤ ਖਾਦ ਉਦਯੋਗ ਖੜਾ ਕਰਨ, ਕਿਸਾਨਾਂ ਨੂੰ ਰਾਹਤ ਦੇਣ ਅਤੇ ਘਰੇਲੂ ਪੱਧਰ ਦੇ ਉੱਤੇ ਟਿਕਾਊ ਹੱਲ ਵਿਕਸਿਤ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਅਹਿਮ ਜਿਹੜਾ ਕਦਮ ਹੈ। ਪਹਿਲਾਂ ਤੁਸੀਂ ਇੱਥੇ ਛੋਟੀ ਕਿਸਾਨੀ ਸਾਰਾ ਕੁਝ ਖਤਮ ਕਰ ਦਿੱਤਾ ਤੇ ਹੁਣ ਸਪੋਰਟ ਕਰਨ ਦੀ ਗੱਲ ਕਰਦੇ ਹੋ, ਜਦੋਂ ਵੱਡਿਆਂ ਦਾ ਵੀ ਦਮ ਘੁੱਟਣ ਲੱਗ ਗਿਆ ਸਾਰੀਆਂ ਚੀਜ਼ਾਂ ਜਾਂ ਮਹਿੰਗਾਈ ਦੇ ਕਾਰਨ, ਕਿਉਂਕਿ ਕਿਸਾਨ ਦੇ ਪੱਲੇ ਇੱਥੇ ਵੀ ਕੁਝ ਨਹੀਂ ਪਾਉਂਦੇ ਇਹ। ਦੂਸਰੇ ਪਾਸੇ ਯੂਰਪ ਦੇ ਵਿੱਚ ਵਧਿਆ ਸਿਆਸੀ ਮਤਭੇਦ ਹੈ। ਖਾਦ ਸੰਕਟ ਨੂੰ ਲੈ ਕੇ ਯੂਰਪੀ ਦੇਸ਼ਾਂ ਦੇ ਵਿਚਕਾਰ ਮਤਭੇਦ ਦੀ ਜਿਹੜੀ ਵੀ ਉਭਰ ਲੱਗ ਪਿਆ। ਫਰਾਂਸ ਅਤੇ ਇਟਲੀ ਨੇ ਕਾਰਬਨ ਬਾਰਡਰ ਟੈਕਸ ਜਿਹੜਾ ਉਹਦੇ ਵਿੱਚ ਰਾਹਤ ਦੀ ਮੰਗ ਕੀਤੀ ਹੈ, ਜਦੋਂ ਕਿ ਪੋਲੈਂਡ ਅਤੇ ਜਰਮਨੀ ਵਰਗੇ ਦੇਸ਼ ਜਿਹੜੇ ਨੇ ਘਰੇਲੂ ਖਾਦ ਉਦਯੋਗ ਦੀ ਸੁਰੱਖਿਆ ਨੂੰ ਪਹਿਲ ਦੇ ਰਹੇ ਨੇ। ਦੂਜੇ ਪਾਸੇ ਵਾਤਾਵਰਣ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮਾਂ ਦੇ ਵਿੱਚ ਢਿੱਲ ਦੇਣ ਦੇ ਨਾਲ ਪ੍ਰਦੂਸ਼ਣ ਅਤੇ ਜਲ ਖੇਤਰਾਂ ਦੇ ਵਿੱਚ ਨਾਈਟ੍ਰੇਟ ਦਾ ਜਿਹੜਾ ਖਤਰਾ ਵੱਧ ਸਕਦਾ ਹੈ। ਮਹਿੰਗਾ ਹੋਵੇਗਾ ਹੋਰ ਖਾਣਾ ਇਹਦੇ ਵਿੱਚ ਜੇ ਇਦਾਂ ਹੁੰਦਾ ਹੈ। ਫਿਲਹਾਲ ਯੂਰਪੀ ਅਧਿਕਾਰੀਆਂ ਨੂੰ ਤੁਰੰਤ ਖੁਰਾਕ ਸੰਕਟ ਦਾ ਡਰ ਨਹੀਂ ਹੈ, ਕਿਉਂਕਿ ਕਈ ਕਿਸਾਨ ਪਹਿਲਾਂ ਤੋਂ ਹੀ ਖਰੀਦੀਆਂ ਖਾਦਾਂ ਦੀ ਵਰਤੋਂ ਕਰ ਰਹੇ ਨੇ ਤੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਖਾਦ ਦੀਆਂ ਜਿਹੜੀਆਂ ਵੱਧਦੀਆਂ ਕੀਮਤਾਂ ਨੇ ਉਹਦਾ ਅਸਰ ਖੇਤੀ ਉਤਪਾਦਨ ਦੀ ਲਾਗਤ ਦੇ ਉੱਤੇ ਦਿਖਾਈ ਦੇ ਸਕਦਾ ਹੈ। ਆਮ ਤੌਰ ਦੇ ਉੱਤੇ ਖਾਦ ਦੀਆਂ ਜਿਹੜੀਆਂ ਕੀਮਤਾਂ ਦਾ ਅਸਰ ਬਾਜ਼ਾਰ ਦੇ ਵਿੱਚ 4 ਤੋਂ 6 ਮਹੀਨਿਆਂ ਬਾਅਦ ਦਿਖਾਈ ਦਿੰਦਾ ਹੈ। ਦੱਖਣ ਏਸ਼ੀਆ ਦੇ ਅਤੇ ਅਫਰੀਕਾ ਦੇ ਉੱਤੇ ਜ਼ਿਆਦਾ ਖਤਰਾ ਮਾਹਰਾਂ ਦਾ ਕਹਿਣਾ ਹੈ ਕਿ ਯੂਰਪ ਦੀ ਤੁਲਨਾ ਦੇ ਵਿੱਚ ਦੱਖਣ ਏਸ਼ੀਆ ਅਤੇ ਅਫਰੀਕਾ ਦੇਸ਼ਾਂ ਦੇ ਉੱਤੇ ਇਸ ਸੰਕਟ ਦਾ ਅਸਰ ਜ਼ਿਆਦਾ ਗੰਭੀਰ ਹੋ ਸਕਦਾ ਹੈ, ਕਿਉਂਕਿ ਇਹ ਖੇਤਰ ਖਾੜੀ ਦੇਸ਼ਾਂ ਤੋਂ ਆਉਣ ਵਾਲੀ ਖਾਦ ਤੇ ਊਰਜਾ ਸਪਲਾਈ ਦੇ ਉੱਤੇ ਵਧੇਰੇ ਨਿਰਭਰ ਨੇ। ਅਜਿਹੇ ਦੇ ਵਿੱਚ ਗਲੋਬਲ ਖੁਰਾਕ ਸੁਰੱਖਿਆ ਨੂੰ ਲੈ ਕੇ ਚਿੰਤਾ ਲਗਾਤਾਰ ਵੱਧ ਰਹੀ ਹੈ। ਯੂਰਪ ਖਾਦ ਦੀ ਦਰਾਮਦ ਦੇ ਉੱਤੇ ਕਿੰਨਾ ਨਿਰਭਰ ਹੈ? ਅਸਲ ਦੇ ਵਿੱਚ ਯੂਰਪ ਸੰਘ ਹਰ ਸਾਲ ਵੱਡੀ ਮਾਤਰਾ ਦੇ ਵਿੱਚ ਖਾਦਾਂ ਦਾ ਦਰਾਮਦ ਜਿਹੜਾ ਕਰਦਾ ਹੈ। 2024 ਦੇ ਵਿੱਚ ਯੂਰਪ ਨੇ ਕਰੀਬ 20 ਲੱਖ ਟਨ ਅਮੋਨੀਆ ਦਰਾਮਦ ਕੀਤਾ ਸੀ ਤੇ ਯੂਰਪ ਨੇ 58 ਲੱਖ ਟਨ ਯੂਰੀਆ ਦੀ ਵੀ ਜਿਹੜੀ ਦਰਾਮਦ ਕੀਤੀ ਸੀ। ਕਰੀਬ 67 ਲੱਖ ਟਨ ਨਾਈਟ੍ਰੋਜਨ ਖਾਦ ਅਤੇ ਮਿਸ਼ਰਣ ਵੀ ਜਿਹੜਾ ਵਿਦੇਸ਼ਾਂ ਤੋਂ ਮੰਗਵਾਏ ਗਏ ਸਨ। ਸਪਲਾਈ ਸੰਕਟ ਦੇ ਕਾਰਨ ਕਿਸਾਨਾਂ ਤੇ ਖੇਤੀਬਾੜੀ ਉਦਯੋਗ ਦੇ ਉੱਤੇ ਆਰਥਿਕ ਦਬਾਅ ਵੱਧ ਰਿਹਾ ਹੈ। ਕੁਝ ਦੇਸ਼ਾਂ ਨੇ ਪਹਿਲਾਂ ਹੀ ਸ਼ੁਰੂ ਕੀਤੀ ਸੀ ਤਿਆਰੀ ਇਹਦੇ ਵਿੱਚ ਤੇ ਯੂਰਪ ਦੇ ਸਾਰੇ ਦੇਸ਼ਾਂ ਦੇ ਉੱਤੇ ਖਾਦ ਸੰਕਟ ਦਾ ਅਸਰ ਇੱਕ ਸਮਾਨ ਨਹੀਂ ਹੈ। ਆਇਰਲੈਂਡ ਨੂੰ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਦੇਸ਼ਾਂ ਦੇ ਵਿੱਚ ਜਿਹੜਾ ਮੰਨਿਆ ਜਾ ਰਿਹਾ। 2025 ਦੇ ਵਿੱਚ ਆਇਰਲੈਂਡ ਨੇ ਕਰੀਬ 17 ਲੱਖ ਟਨ ਖਾਦ ਦਰਾਮਦ ਕੀਤੀ ਸੀ। ਫਿਨਲੈਂਡ ਜਿਹੜਾ ਪਹਿਲਾਂ ਹੀ ਆਪਣੀ ਪਲੈਨਿੰਗ ਤੇਜ਼ ਰੱਖਦਾ ਹੈ। ਫਿਨਲੈਂਡ ਅਤੇ ਸਵੀਡਨ ਨੇ ਰਣਨੀਤਿਕ ਭੰਡਾਰਨ ਦੀ ਜਿਹੜੀ ਤਿਆਰੀ ਤੇਜ਼ ਕਰ ਦਿੱਤੀ। ਦੋਵਾਂ ਦੇਸ਼ਾਂ ਨੇ ਖਾਦ ਅਨਾਜ ਅਤੇ ਇੰਧਨ ਦੇ ਸਟਾਕ ਵਧਾਉਣੇ ਸ਼ੁਰੂ ਕਰ ਦਿੱਤੇ। ਸਵੀਡਨ ਨੇ ਨਾਟੋ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਵੀਂ ਰਣਨੀਤੀ ਅਪਣਾ ਲਈ। ਟੋਟਲ ਡਿਫੈਂਸ ਨੀਤੀ ਤਹਿਤ ਖਾਦ ਅਤੇ ਬੀਜਾਂ ਦਾ ਭੰਡਾਰਨ ਵਧਾਇਆ ਜਾ ਰਿਹਾ ਹੈ। ਜੀ ਦੋਸਤੋ, ਇਹ ਹੈ ਗੱਲਾਂ ਬਾਤਾਂ ਖੇਤੀ ਦੇ ਸੰਬੰਧ ਦੇ ਵਿੱਚ ਜੋ ਯੂਰਪੀਅਨ ਮੁਲਕਾਂ ਦੀ ਨੀਤੀ ਹੈ ਤੇ ਉਹਦੇ ਵਿੱਚ ਸਰਕਾਰਾਂ ਕਿਤੇ ਨਾ ਕਿਤੇ ਸਾਥ ਦੇਣ ਲੱਗੀਆਂ ਨੇ ਕਿਸਾਨਾਂ ਦਾ, ਪਰ ਦੇਖਦੇ ਹਾਂ ਕਿੱਥੇ ਕੁ ਤੱਕ ਅੱਗੇ ਨਾਲ ਚੱਲਦੇ ਆ। ਤੇ ਆਪਣੇ ਨਾਲ ਮੁਕੱਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਕੁਝ ਹੀ ਪਲਾਂ ਦੇ ਵਿੱਚ। ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਰਤ ਭਾਈ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਆਨੋ ਜੀ।
3: ਹਾਂਜੀ, ਆਵਾਜ਼ ਦਰੁਸਤ ਹੈ ਬਾਬਿਓ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਆਉਣ ਦਿਓ ਜੀ, ਕੀ ਕਹਿਣਾ ਚਾਹੋਗੇ?
3: ਕਹਿਣਾ ਤਾਂ ਮੈਨੂੰ ਤਾਂ ਐ ਲੱਗਦਾ ਵੀ ਆ ਸਿਆਸਤ ਨਾਲੋਂ ਚੰਗਾ ਤਾਂ ਗਾਣਾ ਹੀ ਸੁਣਾ ਦੇ ਕੋਈ ਨਾ ਕੋਈ ਬੰਦਾ, ਉਹੀ ਠੀਕ ਹੈ ਬਾਬਿਓ। ਇਹ ਰੋਜ਼ ਦਾ ਉਹੀ ਗੱਲ ਹੈ, ਇਹੀ ਇਹੀ ਸਿਆਪਾ ਹੈਗਾ ਸਾਰਾ।
1: ਕਿਸਾਨੀ ਦੀ ਗੱਲ ਕਰ ਰਹੇ ਆਪਾਂ, ਵਧੀਆ ਇੱਥੇ ਚਲੋ।
3: ਤੁਸੀਂ ਕਿਸਾਨੀ ਨੀ ਕਰੋ ਭਾਵੇਂ ਕਿਸੇ ਦੀ ਕਰੋ
1: ਜੀ,
3: ਕਹਾਣੀ ਤਾਂ ਉੱਥੇ ਹੈ ਬਾਈ ਜੀ, ਜਿੱਥੇ ਮੁੱਕਣੀ ਆ ਵੀ ਉੱਤੇ ਕੌਣ ਬੈਠਾ ਹੈ
1: ਜੀ,
3: ਤੇ ਫੈਸਲੇ ਉਹਨਾਂ ਦੇ ਹਿਸਾਬ ਨਾਲ ਹੋਣੇ ਨੇ।
1: ਬਿਲਕੁਲ,
3: ਮੈਂ ਤਾਂ ਕਈ ਵਾਰੀ ਸਵਾਲ ਮੇਰੇ, ਕਿਉਂਕਿ ਹੁਣ ਦੇਖੋ ਜਦੋਂ ਸਰਕਾਰਾਂ ਗਲਤ ਕਰਦੀਆਂ ਨੇ
1: ਜੀ,
3: ਸੰਵਿਧਾਨ ਦਾ ਜਿਹੜਾ ਕਸਟੋਡੀਅਨ ਹੈਗਾ ਉਹ ਹੈਗਾ ਮੰਨ ਲਓ ਕੋਰਟ, ਸੁਪਰੀਮ ਕੋਰਟ ਹੋ ਗਿਆ, ਲਾ ਲਓ ਹਾਈ ਕੋਰਟ ਹੋ ਗਿਆ, ਉਹਨੇ ਉਹਨੂੰ ਮੰਨ ਲਓ ਉਹ ਕਸਟੋਡੀਅਨ ਹੈਗਾ
1: ਜੀ,
3: ਤੇ ਹੁਣ ਗੱਲਾਂ ਜਦੋਂ ਉੱਥੋਂ ਹੀ ਉਹੀ ਹੁਣ ਸੈਣੀ ਬਾਈ ਜੀ ਕਹਿਣ ਦੇ ਸੀ, ਚਲੋ ਠੀਕ ਹੈ, ਮੈਂ ਕਹਿਣਾ ਵੀ ਇਹਨਾਂ ਦੇ ਮੂੰਹ ਚ ਘਿਓ ਸ਼ੱਕਰ, ਕਹਿੰਦੇ ਵੀ ਇਹ ਆਪਣਾ ਦੇਸ਼ 50 ਸਾਲ ਪਿੱਛੇ ਹੈ, ਤੇ ਵੀ ਇਹ ਵੀ ਅੱਗੇ ਕੁਛ ਵਧੀਆ ਹੋਊਗਾ
1: ਜੀ,
3: ਪਰ ਜਦੋਂ ਗੇਅਰ ਆਪਾਂ ਨੂੰ ਰਿਵਰਸ ਲੱਗਿਆ ਦਿਸੇ ਵੀ ਆਪਾਂ ਬੈਕ ਗੇਅਰ ਪਾਇਆ ਹੋਇਆ ਗੱਡੀ ਦਾ ਬਾਈ ਜੀ, ਤੇ ਅਸੀਂ ਰੇਸ ਦੇਈ ਜੀ ਹੈਗਾ ਨੂੰ
1: ਜੀ,
3: ਹੈ ਵੀ ਅਸੀਂ ਜਗ੍ਹਾ ਨੂੰ ਜਾਂਦੇ ਪਏ ਆ ਤੇ ਫਿਰ ਵਧੀਆ ਵਧੀਆ ਦੀ ਜੇ ਆਪਾਂ ਉਮੀਦ ਕਰਦੇ ਆ ਤਾਂ ਫਿਰ ਉਹੀ ਗੱਲ ਵੀ ਬਾਬੇ ਹੁਣ ਜੇ ਹੁਣ ਆਪਾਂ ਅੱਗੇ ਆਪਾਂ ਨੂੰ ਰਾਹ ਦਿਸਦਾ ਪਿਆ ਵੀ ਹਾਂ ਵੀ ਆਪਾਂ ਇੱਧਰ ਨੂੰ ਲਿਜਾਣੀ ਹੈ ਗੱਡੀ ਤੇ ਪਿੱਛੇ ਕੋਲਾ ਕੰਧ ਹੈ ਹੈ ਤੇ ਗੇਅਰ ਪਾ ਕੇ ਬੈਕ ਤੇ ਰੇਸ ਤੇ ਦਿੱਤਾ ਹੋਇਆ ਪੈਰ ਆਪਾਂ ਵੀ ਅੱਗੇ ਵਧੀਆ ਹੋਣਾ ਸਾਰਾ ਕੁਛ ਹੀ ਫਿਰ ਹੁਣ ਤੁਹਾਨੂੰ ਪਿੱਛੇ ਪਤਾ ਹੀ ਹੈ ਵੀ ਕੋਲੇ ਚ ਕੀ ਹੋਣਾ ਜਾ ਕੇ ਉਹੀ ਗੱਲ ਵੀ ਕੀ ਕੁਛ ਹੋਊਗਾ ਤੇ ਕੀ ਨਾ ਹੋਊਗਾ
1: ਚਲੋ ਸੱਟਾਂ ਖਾ ਖਾ ਕੇ ਵੱਡੇ ਹੁੰਦੇ ਆ ਸੱਟਾਂ ਖਾ ਖਾ ਕੇ
3: ਨਹੀਂ ਨਹੀਂ ਨਹੀਂ ਨਹੀਂ ਨਹੀਂ ਬਾਬਿਓ ਨਹੀਂ ਬਾਬਿਓ ਜਿਹੜੇ ਪਾਸੇ ਨੂੰ ਇਹ ਸਿਸਟਮ ਚੱਲਿਆ ਹੋਇਆ ਨਾ ਇਹ ਠੀਕ ਆ ਅਸੀਂ ਆਸ ਕਰਦੇ ਆ ਵੀ ਹੋਵੇ ਆਪਾਂ ਤਾਂ ਆਸ ਹੀ ਕਰਦੇ ਆ ਆ ਤੁਸੀਂ ਦੇਖਿਆ ਨੀ ਹੁਣ ਐਸ ਆਈ ਆਰ ਤੇ ਆਪਣੇ ਮਾਨਣੀ ਕੋਟ ਸਾਹਿਬ ਨੇ ਕਿੱਡਾ ਵਧੀਆ ਉਹੀ ਗੱਲ ਤੁਸੀਂ ਦੇਖੋ ਵੀ ਗੱਲ ਉਹ ਕਹੀ ਆ ਉਹਨਾਂ ਨੇ ਹੈ
1: ਜੀ
3: ਕਹਿੰਦੇ ਆਪਣਾ ਚੁਣਾਵ ਆਯੋਗ ਇਸ ਗੱਲ ਤੇ ਮੰਨ ਲਓ ਫੈਸਲਾ ਲੈ ਸਕਦਾ ਵੋਟ ਕੱਟ ਸਕਦਾ ਵੀ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ
1: ਜੀ
3: ਚੁਣਾਵ ਆਯੋਗ ਇਸ ਗੱਲ ਦੇਖਿਓ ਗੱਲ ਕਿਵੇਂ ਘੁਮਾਈ ਹੈ
1: ਜੀ
3: ਕਹਿੰਦੇ ਵੀ ਚੁਣਾਵ ਆਯੋਗ ਇਸ ਗੱਲ ਤੇ ਫੈਸਲਾ ਵੋਟ ਕੱਟ ਸਕਦਾ ਕਿਸੇ ਦੀ ਵੀ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ
1: ਜੀ
3: ਪਰ ਚੁਣਾਵ ਆਯੋਗ ਇਹ ਫੈਸਲਾ ਨਹੀਂ ਕਰ ਸਕਦਾ ਕਿ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ ਹੁਣ ਮੈਨੂੰ ਤੁਸੀਂ ਇਹਨਾਂ ਦੋਵਾਂ ਗੱਲਾਂ ਚ ਫਰਕ ਦੱਸੋ ਤੁਸੀਂ ਇਹਨਾਂ ਚੋ ਕੱਢ ਕੇ ਦੱਸੋ ਮੈਨੂੰ ਹੈ ਸਾਡੇ ਮਾਨਨੀ ਜਿਨ੍ਹਾਂ ਨੇ ਸਾਡੇ ਸੰਵਿਧਾਨ ਦੇ ਕਸਟੋਡੀਅਨ ਨੇ ਨਾ ਜੀ ਉਹ ਉਹ ਉਹ ਇਹ ਗੱਲਾਂ ਕਹਿ ਰਹੇ ਨੇ ਵੀ ਚੋਣ ਆਯੋਗ ਵੋਟ ਕੱਢ ਸਕਦਾ ਤੁਹਾਡੀ ਇਸ ਗੱਲ ਤੇ ਉਸੇ ਗੱਲ ਨੂੰ ਘੁਮਾ ਕੇ ਦੂਜੇ ਪਾਸੇ ਨੂੰ ਤੋਰਤਾ
1: ਜੀ
3: ਹੈ ਤੇ ਫਿਰ ਹੁਣ ਇਹ ਮੈਨੂੰ ਦੱਸੋ ਵੀ ਅਸੀਂ ਹੁਣ ਅਸੀਂ ਕਿਹੜੇ ਪਾਸੇ ਨੂੰ ਤੁਰੇ ਹੋਏ ਆ ਬਾਬਿਓ
1: ਜਿਹੜੇ
3: ਸਾਡੇ
1: ਨਹੀਂ
3: ਨਹੀਂ ਬਾਬਿਓ ਮੈਂ ਤਾਂ ਕਹਿਣਾ ਮੇਰੀ ਤਾਂ ਭਾਵੇਂ ਚਾਰ ਵਾਰੀ ਕੱਟ ਦੇਣ ਉਹੀ ਗੱਲ ਆਪਾਂ ਨੂੰ ਤਾਂ ਚੱਕਰ ਹੀ ਕੋਈ ਨੀ ਹੈਗਾ ਅਸੀਂ ਜਿਹੜੇ ਪਾਸੇ ਨੂੰ ਬਾਬਿਓ ਪਏ ਹੋਏ ਆ ਨਾ ਅਸੀਂ ਇਹ ਕਹਿ ਦਿੰਦੇ ਹਾਂ ਵੀ ਮੇਰਾ ਤਾਂ ਅਸਲ ਚ ਨਾ ਥੋੜਾ ਜਿਹਾ ਰੁਝਾਨ ਘਟਿਆ ਹੋਇਆ ਨਾ ਸਿਆਸੀ ਮਸਲਿਆਂ ਤੇ ਮੈਂ ਤਾਂ ਜਿਆਦਾ ਹੁਣ ਟਵਾਣਾ ਰੇਡੀਓ ਤੋਂ ਵੀ ਮੈਸੇਜ ਕਰਕੇ ਮੈਂ ਨਾ ਬਹੁਤ ਘੱਟ ਜੋੜਦਾ ਹੈਗਾ ਕਿਉਂਕਿ ਬਾਈ ਜੀ ਫਾਇਦਾ ਕੋਈ ਨੀ ਹੈਗਾ ਇੱਥੇ ਨਾ ਤਾਂ ਜਿਹੜੇ ਵੋਟ ਪਾਉਣ ਵਾਲਿਆਂ ਦੀ ਗਿਣਤੀ ਘੱਟ ਹੈ
1: ਜੀ
3: ਇਹੀ ਮੈਨੂੰ ਤਾਂ ਕਈ ਵਾਰੀ ਆ ਬਿੱਟੂ ਹਰੀ ਤੁਸੀਂ ਦੇਖੋ ਵੀ ਸਾਰੀ ਉਮਰ ਕਾਂਗਰਸ ਦੇ ਸਿਰ ਤੇ ਰਾਜ ਕਰਕੇ ਤੇ ਮੁੜ ਕੇ ਆ ਕੇ ਹੁਣ ਕਾਂਗਰਸ ਨੂੰ ਹੀ ਗਾਲਾਂ ਕੱਢਦੇ ਪਏ ਨੇ ਤੇ ਉਹ 2.5-3 ਲੱਖ ਵੋਟ ਫਿਰ ਚਲੋ ਹਾਰ ਗਿਆ ਭਾਵੇਂ ਬੰਦਾ ਪਰ 2.5-3 ਲੱਖ ਵੋਟਰ ਉਹਦੇ ਕੋਲ ਫਿਰ ਵੀ ਹੈਗੇ ਨੇ ਉਹਨੂੰ ਵੋਟ ਪਾਉਣ ਵਾਲੇ ਹੈ ਹੁਣ ਦੱਸੋ ਵੀ ਉਹ ਜਿਹੜੇ ਉਹ 2.5-3 ਲੱਖ ਵੋਟਰ ਨੇ ਉਹਨੂੰ ਜਦੋਂ ਕਾਂਗਰਸ ਸੀ ਉਹ ਬੀਜੇਪੀ ਨੂੰ ਗਾਲਾਂ ਕੱਢਦਾ ਸੀ ਉਦੋਂ ਸਹੀ ਸਮਝਦੇ ਸੀ ਜਾਂ ਜਦੋਂ ਹੁਣ ਉਹ ਕਾਂਗਰਸ ਨੂੰ ਗਾਲਾਂ ਕੱਢਦਾ ਪਿਆ ਉਦੋਂ ਸਹੀ ਸਮਝਦੇ ਨੇ
1: ਦੇਖੋ ਹੁਣ ਕੱਲ ਮੈਂ ਇੱਕ ਖਬਰ ਕੀਤੀ ਸੀ ਸ਼ਾਇਦ ਪਤਾ ਨੀ ਇੰਡੀਆ ਦੇ ਵਿੱਚ ਉਹਦੀ ਗੱਲ ਹੋਈ ਕਿ ਨਹੀਂ ਹੋਈ ਮਾਊਂਟਬੈਟਨ ਦੇ ਪਰਿਵਾਰ ਦੇ ਵਿੱਚੋਂ ਸੀਗੀ ਉਹ ਜਿਹੜੀ ਜਿਹਦਾ ਕਸ਼ਮੀਰ ਦਾ ਮੁੱਦਾ ਸੀ ਨਹਿਰੂ ਦੇ ਨਾਲ ਮਿਲ ਕੇ ਕਿਤੇ ਨਾ ਕਿਤੇ ਉਹ ਸਾਰਾ ਜਿਹੜਾ UN ਦੇ ਵਿੱਚ ਲੈ ਗਏ ਕਰਵਾ ਦਿੱਤਾ ਗਿਆ ਵੱਡੀਆਂ ਤਾਕਤਾਂ ਨੇ ਤਾਂ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਕਿ ਇਹ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤੀ ਜਿਹੜੀ ਸਾਡੇ ਸਮਝ ਦੇ ਵਿੱਚ ਵੀ ਨਹੀਂ ਆ ਸਕਦੀ ਹੈ ਵੀ ਕਰਦੇ ਕੀ ਆ ਉੱਥੇ
3: ਗੱਲ ਉਹੀ ਹੈ ਭਾਰਤ ਬਾਈ ਜੀ ਆਪਾਂ ਤਾਂ ਨਾ ਜਾਂ ਤਾਂ ਕਿਸੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੀ ਹੈਗੇ ਜੇ ਕਰਦੇ ਆ ਤਾਂ ਚਲੋ ਫਿਰ ਉਹਨੂੰ ਥੋੜਾ ਜਿਹਾ ਡੂੰਘੇ ਪੱਧਰ ਤੇ ਕਰੀਦਾ ਵੀ ਇਹ ਗੱਲ ਦਾ ਮਤਲਬ ਕੀ ਹੈ ਕਾਰਨ ਕੀ ਹੈ ਤੇ ਨਿਕਲਦਾ ਕੀ
1: ਹੁੰਦਾ ਦੇਖੋ ਮੀਡੀਆ ਛੋਟੀ ਤੋਂ ਛੋਟੀ ਹੈ ਨਾ ਟੁੱਚੂ ਜਿਹੀ ਖਬਰ ਲੈ ਕੇ ਤਾਂ ਉਹਦੇ ਉੱਤੇ ਏਡੀ ਡਿਸਕਸ਼ਨ ਕਰਦੇ ਆ ਜਿਹੜੇ ਇਹਦੇ ਵਿੱਚੋਂ ਕੁਝ ਨਿਕਲਣਾ ਜਾਂ ਲੋਕਾਂ ਦੇ ਸਮਝ ਦੇ ਵਿੱਚ ਪੈਣਾ ਸਿਸਟਮ ਦੀ ਗੱਲ ਉਹਦੇ ਉੱਤੇ ਕੋਈ ਗੱਲ ਹੀ ਨਹੀਂ ਹੋ ਰਹੀ
3: ਕਿਉਂਕਿ ਭਾਰਤ ਬਾਈ ਉਹਦੇ ਚ ਹੈ ਹੀ ਵਿਊ ਨੇ ਸਾਰੇ ਆ ਜਿਵੇਂ ਹੁਣ ਸਵੇਰੇ ਨਾ ਟਵਾਣਾ ਸਾਹਿਬ ਨੇ ਇੱਕ ਪੋਸਟ ਪਾਈ ਹੋਈ ਸੀ ਉਹਨਾਂ ਦੇ ਕੋਈ ਨਿਊਜ਼ੀਲੈਂਡ ਤੋਂ ਕੋਈ ਹੋਣੇ ਨੇ ਮਿੱਤਰ ਉਹਨਾਂ ਨੇ ਮੈਨਸ਼ਨ ਕੀਤਾ ਹਾਂ ਮੈਨਸ਼ਨ ਕੀਤਾ ਹੋਇਆ ਸੀ ਕਹਿੰਦੇ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਮਸਾਲੇਦਾਰ ਖਬਰਾਂ ਤੋਂ ਵੱਖਰਾ ਵੀ ਕੁਛ ਚੱਲਦਾ ਭਾਰਤ ਦੇ ਵਿੱਚ ਪਰ ਗੱਲ ਮੈਂ ਤਾਂ ਟਵਾਣਾ ਸਾਹਿਬ ਨੂੰ ਮੈਨਸ਼ਨ ਵੀ ਕੀਤਾ ਸੀ ਮੈਂ ਵੀ ਠੀਕ ਹੈ ਸਾਡੀ ਜਿੰਨੀ ਗਿਣਤੀ ਹੈਗੀ ਅਸੀਂ ਭੀੜ ਨਹੀਂ ਹੈਗੇ ਜਿੰਨੇ ਕੁ ਹੈਗੇ ਤੁਹਾਡੇ ਨਾਲ ਪਰ ਗੱਲ ਉਹ ਹੈ ਵੀ ਹੈ ਕਿੰਨੇ ਕੁ ਨੇ ਤੁਸੀਂ ਦੇਖੋ ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਕਿੰਨੀ ਹੈ ਉਹ ਜੇ ਕੋਈ ਚੱਜ ਦੀ ਗੱਲ ਨਾਲ ਜੁੜਨ ਵਾਲੇ ਵੀ ਕਿੰਨੀ ਕੁ ਹੈ ਪਰ ਅਸੀਂ ਮੈਨੂੰ ਤਾਂ ਸਭ ਤੋਂ ਵੱਡਾ ਬਾਈ ਹੁਣ ਜਾਵੇ ਤਾਂ ਜਾਵੇ ਬੰਦਾ ਕਿੱਥੇ ਵੀ ਬੰਦੇ ਨੇ ਮੰਨ ਲਓ ਮੈਂ ਤਾਂ ਕਹਿੰਦਾ ਇਹਨਾਂ ਚੱਕਰਾਂ ਚ ਉਲਝੇ ਹੀ ਨਾ ਜੇ ਉਲਝ ਗਿਆ ਤੁਸੀਂ ਮੈਨੂੰ ਇੱਥੇ ਨਿਆਂ ਦਵਾ ਕੇ ਵਿਖਾ ਦਿਓ ਇੱਥੇ ਕੋਈ ਪੁੱਛਣ ਵਾਲਾ ਹੋਵੇ ਕਈ ਕਈ ਸਾਲ ਪਤਾ ਨੀ ਉਹ ਬੰਦੇ ਕਿੰਨੇ ਕਿੰਨੇ ਸਾਲਾਂ ਬਾਅਦ ਉਹ ਬੇਕਸੂਰ ਉਸੇ ਅਦਾਲਤ ਜਿਹੜੀ ਅਦਾਲਤ ਨੇ ਉਹਨਾਂ ਨੂੰ ਅੰਦਰ ਕੀਤਾ ਹੁੰਦਾ ਉਹੀ ਅਦਾਲਤ ਉਹਨਾਂ ਨੂੰ 20-20 ਸਾਲਾਂ ਬਾਅਦ ਕਹਿੰਦੀ ਵੀ ਇਹਨਾਂ ਦਾ ਕਸੂਰ ਹੀ ਕੋਈ ਨੀ ਬਾਈ
1: ਬਿਲਕੁਲ
3: 20 ਸਾਲ ਜਿਹੜੇ ਬੰਦੇ ਦੇ ਜੇਲ੍ਹ ਚ ਲੰਘ ਗਏ ਓਹਨਾ ਨੂੰ ਓਹੀ ਅਦਾਲਤ ਕਹਿੰਦੀ ਵੀ ਇਹ ਤਾਂ ਬੇਕਸੂਰ ਹੈ ਬਾਈ ਜੀ, ਕੋਈ ਕੋਈ ਓਹਦਾ ਕੋਈ ਕੋਈ ਓਹਦੀ ਓਹੀ ਗੱਲ, ਕੋਈ ਓਹਦੀ ਭਰਪਾਈ ਨੀ, ਕੋਈ ਲੈਣੀ ਨੀ ਦੇਣੀ ਨੀ ਬਾਈ ਜੀ, ਕੀ ਕਰੂਗਾ ਭਾਰਤ ਬਾਈ ਜੀ ਆਮ ਬੰਦਾ। ਮੈਂ ਮੈਨੂੰ ਤਾਂ ਬੜਾ ਅਫਸੋਸ ਹੁੰਦਾ ਕਈ ਵਾਰੀ ਸੋਚ ਕੇ ਵੀ ਬੰਦਾ ਜਾਵੇ ਤਾਂ ਜਾਵੇ ਕਿੱਥੇ। ਉਹ ਜਿਵੇਂ ਪਾਤਰ ਸਾਹਿਬ ਨੇ ਕਿਹਾ ਸੀ ਨਾ, ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ।
1: ਬਿਲਕੁਲ,
3: ਇਹ ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ।
1: ਬਿਲਕੁਲ,
3: ਤੁਸੀਂ ਦੇਖੋ ਵੀ ਉਹ ਲਾਈਨਾਂ ਕਿੱਥੋਂ ਨਿਕਲੀਆਂ ਹੋਣਗੀਆਂ, ਕਿਹੜੇ ਜਜ਼ਬਾਤਾਂ ਚੋਂ ਨਿਕਲੀਆਂ ਹੋਣਗੀਆਂ।
1: ਬਿਲਕੁਲ,
3: ਜਜ਼ਬਾਤ ਸੁਣ ਕੇ ਦੇਖੋ ਭਾਰਤ ਬਾਈ, ਤੁਸੀਂ ਚਲੋ ਤੁਸੀਂ ਵੀ ਬਹੁਤ ਪੜ੍ਹਦੇ ਲਿਖਦੇ ਰਹਿੰਦੇ ਹੋ
1: ਜੀ,
3: ਵੀ ਕਿਉਂ ਕਿਹਾ
1: ਪਰਿਵਾਰ ਦੇ ਵਿਚ ਵੀ ਜ਼ਮੀਨਾਂ ਦੇ ਹੋਰ ਸਾਰੀਆਂ ਚੀਜ਼ਾਂ ਦੇ ਗਏ ਚਾਹ 55 ਸਾਲ, ਇਕ ਜੱਜ ਨੇ ਤਾਂ ਇੱਥੇ 11 ਸਾਲ ਕੇਸ ਚੱਲਦਾ ਰਿਹਾ, ਤੇ ਬਾਅਦ ਚੋ ਕਹਿੰਦਾ ਜਿੱਦਾਂ ਫੈਸਲਾ ਆਉਣਾ ਸੀ ਕਹਿੰਦਾ ਇਹ ਤਾਂ ਕੇਸ ਹੀ ਨੀ ਕਹਿੰਦਾ ਬਣਦਾ ਸੀ, ਤਾਂ ਮੈਂ ਕਿਹਾ 11 ਸਾਲ ਤੂੰ ਇਹਨੂੰ ਪੜਿਆ ਹੀ ਨੀ ਫਿਰ।
3: ਬਸ ਉਹੀ ਤਾਂ ਕਹਾਣੀ ਹੈ, ਫਿਰ ਗੱਲ ਉਹੀ ਹੈ ਨਾ ਵੀ ਉਹ ਉੱਜੜ ਕੇ ਆਪਣਾ ਸਾਰਾ ਕੁਝ ਪਿਛਲਾ ਉਜਾੜ ਦਿੰਦਾ ਹੈ ਕੇਸਾਂ ਦੇ ਮਸਲਿਆਂ ਚ, ਤੇ ਫਿਰ ਉਹ ਤਾਂ ਹੀ ਪਾਤਰ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਨੂੰ ਆਖੋ ਹੁਣ ਉੱਜੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ।
1: ਬਿਲਕੁਲ ਜੀ ਬਿਲਕੁਲ,
3: ਇਸ ਕਰਕੇ ਬਾਈ ਜੀ ਬੜੇ ਅਫਸੋਸ। ਮੈਂ ਆਪਾਂ ਤਾਂ ਨਾ ਇੱਕ ਨਿਆਂ ਪਸੰਦ ਬੰਦੇ ਆ, ਮੈਂ ਕਹਿੰਦਾ ਵੀ ਅਦਾਲਤਾਂ ਵੀ ਸਾਡੀਆਂ ਸਰਕਾਰਾਂ ਵੀ ਦੇਣ ਨੇ, ਆਪਾਂ ਤਾਂ ਇਹੀ ਉਮੀਦ ਕਰਦੇ ਆ, ਪਰ ਬਾਈ ਜੀ ਬਹੁਤ ਦੂਰ ਦੀ ਕੌਡੀ ਹੋ ਗਏ ਬਾਈ, ਬਹੁਤ ਦੂਰ ਦੀ ਕੌਡੀ।
1: ਬਹੁਤ ਬਹੁਤ ਸ਼ੁਕਰੀਆ
3: ਤੁਹਾਡੇ ਨਾਲ ਨਹੀਂ ਔਜਲਾ ਸਾਹਿਬ ਨੀ, ਤੁਸੀਂ ਮੁਕੱਦਰ ਕਾ ਸਿਕੰਦਰ ਕਹਿ ਰਹੇ ਨਹੀਂ ਕੋਈ ਗੱਲ ਨੀ ਬਾਈ ਜੀ, ਲਵ ਯੂ ਹੈ, ਕੋਈ ਗੱਲ ਨੀ। ਪਰ ਬਾਈ ਜੀ ਜਿਹੜੀ ਗੱਲ ਕਹਿਣੀ ਹੁੰਦੀ ਨਾ ਆਪਾਂ ਨੂੰ ਐ ਹੁੰਦਾ ਵੀ ਕਹਿ ਦਈਏ, ਕੁਛ ਨੀ ਹੁੰਦਾ ਸਾਡਾ ਕੀ, ਉਹੀ ਗੱਲ ਵੀ ਸਾਡਾ ਉਹੀ ਗੱਲ ਵੀ ਅਸੀਂ ਤਾਂ ਉਹੋ ਜਿਹੀ ਹੈਗੇ ਆ, ਸਾਡਾ ਕੀ ਕੌਣ ਕੀ, ਅਸੀਂ ਨਾ ਕਿਸੇ ਦੇ ਨਾਲ ਜੁੜੇ ਆ, ਆਪਣੇ ਜਜ਼ਬਾਤ ਨੇ ਜਿਹੜੇ ਕੋਈ ਰੱਖ ਦੀ ਤੁਹਾਡੇ ਅੱਗੇ।
1: ਬਿਲਕੁਲ,
3: ਪਰ ਇਹ ਕਹਾਣੀਆਂ ਇਹ ਜੇ ਆਪਾਂ ਇਹ ਕਹੀਏ ਵੀ ਸੁਧਾਰ ਵਾਲੇ ਇਹ ਢਹਿ ਕੇ, ਤਾਂ ਜਿਵੇਂ ਤੁਸੀਂ ਕਿਹਾ ਸੀ ਨਾ ਪਹਿਲਾਂ ਵੀ ਢਹਿ ਕੇ ਬਣਾਉਣਾ ਪਊਗਾ, ਉਹ ਢਹਿ ਕੇ ਬਣਾਉਣ ਵਾਲਾ ਤਾਂ ਕੰਮ ਹੈਗਾ। ਜੇ ਆਪਾਂ ਇਸ ਗੱਲ ਤੇ ਹੋਈਏ ਵੀ ਇਸ ਸਿਸਟਮ ਦੇ ਵਿੱਚ ਅਸੀਂ ਵੀ ਆਉਣ ਵਾਲੇ 50 ਸਾਲਾਂ ਦੇ ਵਿੱਚ ਅਸੀਂ ਆਹ ਤਬਦੀਲੀ, ਉਹ ਕਹਾਣੀ ਉਹ ਨਹੀਂ ਹੈਗੀ। ਮੇਰੇ ਵੱਲੋਂ ਤਾਂ ਮੇਰਾ ਓਪੀਨੀਅਨ ਇਹੀ ਹੈਗਾ, ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ 5-7 ਸਾਲਾਂ ਚ ਕੋਈ 10 ਸਾਲਾਂ ਚ ਕੋਈ ਗਲਤ ਕਰ ਦੇ,
1: ਦੇਖੋ ਚਾਹੇ ਉਹ ਕਿਸੇ ਨੇ ਵੀ ਕਾਨੂੰਨ ਬਣਾਇਆ ਜਿੱਦਾਂ ਮਰਜ਼ੀ ਉਹਦਾ ਦਾਵਾ ਕਰੀ ਜਾਂਦੇ, ਪਰ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਵੀ ਆਪਣਾ ਕਹਿ ਲੋ ਹੈਗੀਆਂ ਨੇ ਜੀ, ਅਮਰੀਕਾ ਦਾ ਇੰਗਲੈਂਡ ਦਾ ਸਾਰਾ ਸੰਵਿਧਾਨ ਲਾਗੂ ਕਰ ਦਿੱਤਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਵੀ ਚੀਜ਼ਾਂ ਦੇ ਵਿੱਚ ਤਬਦੀਲੀ ਆਊਗੀ, ਫਿਰ ਹੀ ਸਾਰਾ ਕੁਝ ਸਿਸਟਮ ਚੇਂਜ ਆ। ਜਿੰਨਾ ਚਿਰ ਕੋਈ ਵੀ ਮਹਿਕਮਾ, ਚਾਹੇ ਛੋਟਾ ਮਹਿਕਮਾ ਵੱਡਾ ਮਹਿਕਮਾ ਹੈ, ਪੁਲਿਸ ਮਹਿਕਮਾ ਹੈ, ਸਰਕਾਰੀ ਮਹਿਕਮੇ ਨੇ, ਉਹ ਇੰਡੀਪੈਂਡੈਂਟ ਨਹੀਂ ਹੋਣਗੇ ਨਾ, ਉਨਾ ਚਿਰ ਉਹ ਆਪਣਾ ਕੰਮ ਕਰ ਹੀ ਨਹੀਂ ਸਕਦੇ ਜੀ।
3: ਭਾਰਤ ਬਾਈ ਜੀ ਇਹ ਨਾ ਕਾਨੂੰਨ ਤਕੜੇ ਬੰਦੇ ਵਾਸਤੇ ਮੋਮ ਦਾ ਨੱਕ ਹੈ
1: ਜੀ,
3: ਤੁਸੀਂ ਪਿਛਲੇ ਦਿਨ ਬਿੱਟੂ ਦਾ ਰੌਲਾ ਪਿਆ ਦੇਖਿਆ ਨਾ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
3: ਕੇਤੀਆ ਕਾਂਡ ਵੀ ਸੁਣਿਆ ਹੀ ਨਾ ਤੁਸੀਂ
1: ਜੀ,
3: ਤੇ ਤੁਸੀਂ ਹੁਣ ਤੁਸੀਂ ਆਪ ਦੱਸ ਦੋ ਮੈਨੂੰ ਵੀ ਕਿਹੜਾ ਨਿਆਂ ਤੇ ਕੀ ਹੈਗਾ ਜੀ ਉੱਥੇ ਬਾਈ,
1: ਬਿਲਕੁਲ
3: ਕਿਹੜੇ ਅਸੀਂ ਉਹੀ ਗੱਲ ਵੀ ਕਿਹੜੇ ਚੀਜ਼ਾਂ ਦੀ ਅਸੀਂ ਉਮੀਦ ਕਰਦੇ ਹਾਂ ਬਾਈ
1: ਜੀ।
3: ਇਸ ਕਰਕੇ ਬਾਈ ਜੀ ਚਲੋ ਆਪਣੀ ਤੇ ਇਹੀ ਆਸ ਹੈ ਵੀ ਹੋਵੇ ਚੰਗਾ ਹੋਵੇ, ਆਪਾਂ ਇਹੀ ਦੁਆ ਕਰਦੇ ਹਾਂ,
1: ਬਿਲਕੁਲ
3: ਆਪਣੀ ਤੇ ਇਹੀ ਹੈ ਵੀ ਅਸੀਂ ਗਲਤ ਸਾਬਤ ਹੋਈਏ ਹਰ ਇੱਕ ਥਾਂ ਤੇ, ਸਾਡੀ ਤਾਂ ਇੱਕੋ ਹੀ ਦੁਆ ਹੈ
1: ਬਿਲਕੁਲ,
3: ਸਾਨੂੰ ਕੋਈ ਵੀ ਆ ਕੇ ਕਹਿ ਦੇ ਵੀ ਤੂੰ ਇੱਥੇ ਗਲਤ ਹੈ, ਜਿੱਥੇ ਨਿਆਂ ਹੋਵੇ ਵੀ ਤੂੰ ਆਹ ਗਲਤ ਸੋਚਦਾ ਸੀ ਵੀ ਇੱਥੇ, ਤੂੰ ਇਹ ਸੋਚਦਾ ਸੀ ਵੀ ਇੱਥੇ ਨਿਆਂ ਨਹੀਂ ਹੋਣਾ
1: ਜੀ,
3: ਤੇ ਆਹ ਇੱਥੇ ਹੋਇਆ ਨਿਆਂ, ਕੋਈ ਵੀ ਕਹਿ ਦੇ ਕੋਈ ਚੱਕਰ ਨੀ ਹੈਗਾ
1: ਜੀ,
3: ਪਰ ਬਾਈ ਜੀ ਬਹੁਤ ਔਖਾ ਹੈ ਇਹ ਸਿਸਟਮ ਦੇ ਵਿੱਚ ਨਾ,
1: ਬਿਲਕੁਲ
3: ਤੁਸੀਂ ਤਾਂ ਆਪ ਸਮਝ ਸਕਦੇ ਹੋ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਥੈਂਕ ਯੂ ਮੁਕੱਦਰ,
3: ਇਸੇ ਕਰਕੇ ਬਾਈ ਜੀ ਤੁਹਾਡਾ
1: ਸ਼ੁਕਰੀਆ।
3: ਮੈਨੂੰ ਆਇਆ ਸੀ ਵੀ ਚਲੋ ਜਿੰਨੇ ਕੋਈ ਜਜ਼ਬਾਤ ਨੇ ਆਪਣੇ ਪੇਸ਼ ਕਰ ਲਈ,
1: ਬਿਲਕੁਲ ਹੈ ਜੀ
3: ਤੁਹਾਡੇ ਨਾਲ ਉਹੀ ਗੱਲ
1: ਜੀ
3: ਹੁੰਦਾ ਹੀ ਹੈ, ਭਾਵੇਂ ਖਬਰਾਂ ਦੇ ਰੂਪ ਚ ਹੋ ਜਾਣ, ਭਾਵੇਂ ਜਦੋਂ ਤੁਸੀਂ ਸ਼ਮੀ ਬਾਈ ਨਾਲ ਜੁੜੇ ਹੁੰਦੇ ਉਦੋਂ ਹੋ ਜਾਣ, ਕਿਸੇ ਵੀ ਤਰੀਕੇ ਹੋ ਜਾਣ,
1: ਬਿਲਕੁਲ
3: ਜਜ਼ਬਾਤ ਹੀ ਨੇ ਬਾਈ, ਠੀਕ ਹੈ ਬਾਈ ਜੀ, ਸਤਿ ਸ਼੍ਰੀ ਅਕਾਲ,
1: ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ ਦੋਸਤੋ। ਇਸ ਜੀ ਆਪਣੇ ਨਾਲ ਮੁਕੱਦਰ ਜੀ ਜੁੜੇ ਸੀ, ਗੱਲਬਾਤ ਕਰਕੇ ਗਏ ਨੇ, ਲੋ ਇੱਕ ਦੋ ਖਬਰਾਂ ਹੋਰ ਲੈ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਜਲਦੀ ਜਲਦੀ। ਅਮਰੀਕਾ ਤੇ ਇਰਾਨ 60 ਦਿਨਾਂ ਦੀ ਜੰਗਬੰਦੀ ਦੇ ਉੱਤੇ ਸਹਿਮਤ ਹੋਇਆ। ਅਮਰੀਕਾ ਮਿਲਟਰੀ ਸਟ੍ਰਾਈਕ ਤੋਂ ਬਾਅਦ ਜਿਹੜਾ ਇਰਾਨ ਨੇ ਅਮਰੀਕੀ ਟਿਕਾਣਿਆਂ ਦੇ ਉੱਤੇ ਜਵਾਬੀ ਹਮਲੇ ਕੀਤੇ ਨੇ, ਤੇ ਇਰਾਨ ਨੇ ਦੱਸਿਆ ਕਿ ਰੈਵੋਲੂਸ਼ਨਰੀ ਗਾਰਡ ਨੇ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਇਆ। ਇਰਾਨੀ ਫੌਜ ਨੇ ਕਿਹਾ ਕਿ ਹਮਲਾ ਪੋਸਟ ਸਿਟੀ ਬੰਦਰਗਾਹ ਸ਼ਹਿਰ ਜਿਹੜਾ ਬੰਦਰ ਬਦਰ ਅਬਾਸ ਨੇੜੇ ਜਿਹੜਾ ਵੀਰਵਾਰ ਤੜਕੇ ਹੋਏ ਸੀ ਤੇ ਹਮਲੇ ਜਵਾਬ ਦੇ ਵਿਚ ਕੀਤਾ ਗਿਆ, ਤੇ ਕੁਵੈਤ ਦੀ ਫੌਜ ਨੇ ਐਲਾਨ ਕੀਤਾ ਕਿ ਉਸਦਾ ਏਅਰ ਜਿਹੜਾ ਡਿਫੈਂਸ ਸਿਸਟਮ ਦੇਸ਼ ਦੇ ਹਵਾਈ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੁਸ਼ਮਣ ਦੇ ਮਿਜ਼ਾਇਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਦੇ ਵਿਚ ਜੁਟਿਆ ਹੋਇਆ। ਹਾਲਾਂਕਿ ਫੌਜ ਨੇ ਇਹ ਦੱਸਣ ਤੋਂ ਜਿਹੜਾ ਗੁਰੇਜ਼ ਕੀਤਾ ਕਿ ਇਹ ਹਮਲੇ ਕਿੱਥੋਂ ਕੀਤੇ ਗਏ ਕਿੱਥੋਂ ਕੀਤੇ ਜਾ ਰਹੇ ਨੇ। ਦੂਜੇ ਪਾਸੇ ਅਮਰੀਕਾ ਨੇ ਈਰਾਨ ਦੇ 15 ਡਰੋਨਾਂ ਨੂੰ ਤਬਾਹ ਕਰ ਦਿੱਤਾ ਤੇ ਇਸ ਦੇ ਦੌਰਾਨ ਹੀ ਅਮਰੀਕਾ ਤੇ ਈਰਾਨ 60 ਦਿਨਾਂ ਦੇ ਜੰਗਬੰਦੀ ਸਮਝੌਤੇ ਉੱਤੇ ਸਹਿਮਤ ਹੋਏ ਨੇ। ਹੁਣ ਸਿਰਫ ਟਰੰਪ ਦੀ ਅੰਤਮ ਮਨਜ਼ੂਰੀ ਬਾਕੀ ਹੈ। ਦੋਵੇਂ ਦੇਸ਼ਾਂ ਵਿਚਾਲੇ ਮੈਮੋਰੰਡਮ ਆਫ ਜਿਹੜਾ ਅੰਡਰਸਟੈਂਡਿੰਗ MOU ਉੱਤੇ ਜਿਹੜਾ ਸਹਿਮਤੀ ਬਣ ਗਈ ਹੈ। ਇਸ ਦੇ ਨਾਲ ਹੀ ਈਰਾਨ ਨੂੰ 30 ਦਿਨਾਂ ਦੇ ਅੰਦਰ ਅੰਦਰ ਸਮੁੰਦਰੀ ਮਾਈਨਾਂ ਹਟਾਉਣੀਆਂ ਪੈਣਗੀਆਂ ਤੇ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਲਿਆ ਜਾਵੇਗਾ। ਇਹ ਗੱਲਬਾਤ ਚੱਲ ਰਹੀ ਹੈ। ਰੂਸ ਦੀ ਧਰਤੀ ਤੋਂ ਗਰਜੇ ਹੈ ਡੋਵਾਲ ਸਾਹਿਬ, ਅੱਤਵਾਦ ਦੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ ਨੇ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ SSA ਅਜੀਤ ਡੋਵਾਲ ਜਿਹੜੇ ਨੇ ਰੂਸ ਦੀ ਰਾਜਧਾਨੀ ਮਾਸਕੋ ਪਹੁੰਚੇ ਤੇ ਉਥੇ ਉਨ੍ਹਾਂ ਨੇ ਇਕ ਵੱਡੇ ਅੰਤਰਰਾਸ਼ਟਰੀ ਸੁਰੱਖਿਆ ਸੰਮੇਲਨ ਦੇ ਵਿਚ ਹਿੱਸਾ ਲੈਂਦਿਆਂ ਦੁਨੀਆਂ ਦੇ ਸਾਹਮਣੇ ਭਾਰਤ ਦਾ ਸਪਸ਼ਟ ਸੰਦੇਸ਼ ਰਖਿਆ। ਡੋਵਾਲ ਨੇ ਹੁਣ ਕਿਹਾ ਕਿ ਅੱਤਵਾਦ ਦੇ ਖਿਲਾਫ਼ ਲੜਾਈ ਦੇ ਵਿਚ ਦੋਹਰਾ ਰਵੱਈਆ ਨਹੀਂ ਚੱਲੇਗਾ ਤੇ ਜੋ ਦੋਸ਼ ਅੱਤਵਾਦੀਆਂ ਨੂੰ ਪਨਾਹ ਦਿੰਦੇ ਨੇ ਉਨ੍ਹਾਂ ਨੂੰ ਹੁਣ ਇਹ ਤੈਅ ਕਰਨਾ ਹੋਵੇਗਾ ਕਿ ਉਹ ਕਿਸ ਪਾਸੇ ਜਿਹੜੇ ਖੜੇ ਨੇ। ਮਾਸਕੋ ਦੇ ਵਿਚ ਹੋਏ ਇਸ ਵੱਡੇ ਸੰਮੇਲਨ ਦਾ ਨਾਂ ਪਹਿਲਾਂ ਇੰਟਰਨੈਸ਼ਨਲ ਸਕਿਉਰਿਟੀ ਫੋਰਮ ਅਤੇ ਸੁਰੱਖਿਆ ਮਾਮਲਿਆਂ ਦੇ ਉੱਚ ਅਧਿਕਾਰੀਆਂ ਦੀ 14ਵੀਂ ਜਿਹੜੀ ਬੈਠਕ ਸੀ। ਇਸ ਬੈਠਕ ਦੀ ਪ੍ਰਧਾਨਗੀ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਸਰਗੇਈ ਸ਼ੋਇਗੋ ਨੇ ਕੀਤੀ ਹੈ ਜਿਸ ਦੇ ਵਿਚ ਦੁਨੀਆਂ ਦੇ ਕਈ ਦੇਸ਼ਾਂ ਦੇ ਵੱਡੇ ਸੁਰੱਖਿਆ ਅਧਿਕਾਰੀ ਸ਼ਾਮਲ ਹੋਏ ਹੈ। ਅਜੀਤ ਡੋਵਾਲ ਹੁਣਾਂ ਨੇ ਇਸ ਸੰਮੇਲਨ ਦੇ ਵਿਚ ਮੁੱਖ ਤੌਰ ਦੇ ਉੱਤੇ 3 ਵੱਡੀਆਂ ਗੱਲਾਂ ਕਹੀਆਂ ਨੇ। ਪਹਿਲੀ ਗੱਲ ਕਿ ਪਾਕਿਸਤਾਨ ਦਾ ਨਾਂ ਲਏ ਬਿਨਾਂ ਉਨ੍ਹਾਂ ਸਾਫ਼ ਕਿਹਾ ਕਿ ਅੱਤਵਾਦ ਦੇ ਖਿਲਾਫ਼ 2 ਤਰ੍ਹਾਂ ਦੀ ਨੀਤੀ ਨਹੀਂ ਚੱਲ ਸਕਦੀ ਹੈ। ਅੱਤਵਾਦ ਨੂੰ ਸ਼ਹਿ ਦੇਣ ਦੇ ਲਈ ਜੋ ਦੇਸ਼ ਜ਼ਿੰਮੇਵਾਰ ਨੇ ਉਨ੍ਹਾਂ ਨੂੰ ਆਪਣਾ ਰੁੱਖ ਤੈਅ ਕਰਨਾ ਪਵੇਗਾ। ਦੂਜੀ ਗੱਲ ਉਨ੍ਹਾਂ ਜ਼ੋਰ ਦਿੱਤਾ ਕਿ ਬਦਲਦੇ ਦੌਰ ਦੇ ਮੁਤਾਬਕ ਦੁਨੀਆਂ ਦੀਆਂ ਪੁਰਾਣੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿਚ ਸੁਧਾਰ ਅਤੇ ਬਦਲਾਅ ਬਹੁਤ ਜ਼ਰੂਰੀ ਹੈ। ਤੀਜਾ ਸੰਦੇਸ਼ ਉਨ੍ਹਾਂ ਦਾ ਸੀ ਕਿ ਗੱਲ ਜਿਹੜੀ ਸਮੁੰਦਰੀ ਰਸਤੇ ਹਮੇਸ਼ਾ ਦੇ ਲਈ ਖੁੱਲੇ ਅਤੇ ਸੁਰੱਖਿਅਤ ਰਹਿਣੇ ਚਾਹੀਦੇ ਨੇ ਤੇ ਡੋਵਾਲ ਹੁਣਾਂ ਨੇ ਵਿਦੇਸ਼ ਜਾਂ ਵਿਸ਼ੇਸ਼ ਤੌਰ ਦੇ ਉੱਤੇ ਹੌਰਮੁਜ਼ ਅਤੇ ਲਾਲ ਸਾਗਰ ਦਾ ਵੀ ਜ਼ਿਕਰ ਕੀਤਾ ਹੈ। ਦੂਸਰੇ ਪਾਸੇ ਜੇ ਹਿਜਬੁੱਲਾ ਨਹੀਂ ਰੁਕਿਆ ਤਾਂ ਅਸੀਂ ਦੁਬਾਰਾ ਲਿਬਨਾਨ ਦੇ ਵਿਚ ਦਾਖਲ ਹੋਵਾਂਗੇ, ਇਜ਼ਰਾਈਲੀ ਫੌਜ ਦੀ ਧਮਕੀ ਦਿੱਤੀ ਹੈ। ਸਰਹੱਦ ਦੇ ਉੱਤੇ ਤਣਾਅ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਤੇ ਸ਼ਾਂਤੀ ਵਾਰਤਾਵਾਂ ਚੱਲ ਰਹੀਆਂ ਨੇ, ਪਰ ਇਜ਼ਰਾਈਲੀ ਫੌਜੀ ਅਧਿਕਾਰੀਆਂ ਦਾ ਸਾਫ਼ ਕਹਿਣਾ ਕਿ ਹਿਜਬੁੱਲਾ ਵੱਲੋਂ ਇਜ਼ਰਾਈਲੀ ਬੇਗੁਨਾਹ ਨਾਗਰਿਕਾਂ ਦੇ ਉੱਤੇ ਹਮਲੇ ਰੋਕਣ ਦੇ ਉੱਤੇ ਕੋਈ ਵੀ ਸੰਕੇਤ ਨਹੀਂ ਮਿਲ ਰਹੇ ਤੇ ਜੇ ਹਮਲੇ ਜਾਰੀ ਰਹੇ ਤਾਂ ਇਜ਼ਰਾਈਲ ਮੁੜ ਲਿਬਨਾਨ ਦੇ ਵਿਚ ਜਿਹੜਾ ਘੁਸਪੈਠ ਕਰਵਾਈ ਜਿਹੜੀ ਹੈ ਕਾਰਵਾਈ ਕਰਕੇ ਫਿਰ ਇਹਦਾ ਬਦਲਾ ਲਵੇਗਾ। ਕੀਨੀਆ ਸਕੂਲ ਦੇ ਵਿਚ ਮੰਦਭਾਗੀ ਖ਼ਬਰ ਹੈਗੀ ਹੈ, ਉਥੋਂ ਵਾਪਰੀ ਹੈ ਦੁਰਘਟਨਾ। ਸਕੂਲ ਦੇ ਵਿਚ ਅੱਗ ਲੱਗਣ ਕਾਰਨ 16 ਵਿਦਿਆਰਥੀਆਂ ਦੀ ਮੌਤ ਹੋਈ ਹੈ। ਕੀਨੀਆ ਦੇ ਲੜਕੀਆਂ ਦੇ ਸਕੂਲ ਵਿਚਲੇ ਹੋਸਟਲ ਦੇ ਵਿਚ ਲੱਗੀ ਰਾਤ ਅੱਗ ਲੱਗਣ ਦੇ ਕਾਰਨ ਜਿਹੜੀ ਰਾਤ ਲੰਘੀ ਹੈ ਉਹਦੇ ਵਿਚ ਅੱਗ ਲੱਗੀ ਹੈ ਤੇ 16 ਵਿਦਿਆਰਥੀਆਂ ਦੀ ਮੌਤ ਹੋਈ ਹੈ ਤੇ ਸਿੱਖਿਆ ਮੰਤਰੀ ਜੂਲੀਅਸ ਉਲਾਬਾ ਨੇ ਕਿਹਾ ਕਿ ਜਿਹੜੇ ਨੇ 79 ਹੋਰ ਵਿਦਿਆਰਥਣਾਂ ਵੀ ਜਿਹੜੀਆਂ ਜ਼ਖਮੀ ਇਹਦੇ ਵਿਚ ਹੋਈਆਂ ਨੇ। ਆਖਰੀ ਖ਼ਬਰ ਵੱਲ ਵਧੀਏ ਤੇ ਯੂਰਪ ਦੇ ਠੰਡੇ ਦੇਸ਼ਾਂ ਦੇ ਵਿਚ ਆਈਸਕ੍ਰੀਮ ਦਾ ਕਰੇਜ਼ ਵੱਧ ਗਿਆ। ਵਨੀਲਾ ਤੋਂ ਬਾਅਦ ਹੁਣ ਪਿਸਤੇ ਨੇ ਜਿਹੜੀ ਹੈ ਜਗ੍ਹਾ ਲੈ ਲਈ ਹੈ, ਜਲਵਾ ਦਿਖਾ ਰਿਹਾ। ਯੂਰਪੀਅਨ ਦੇਸ਼ਾਂ ਦੇ ਵਿਚ ਆਈਸਕ੍ਰੀਮ ਪ੍ਰਤੀ ਲੋਕਾਂ ਦੀ ਦੀਵਾਨਗੀ ਜਿਹੜੀ ਹੈ ਇਕ ਨਵੇਂ ਮੁਕਾਮ ਦੇ ਉੱਤੇ ਪਹੁੰਚ ਗਈ ਹੈ। ਇਕ ਹੈਰਾਨੀਜਨਕ ਤੱਥ ਸਾਹਮਣੇ ਆ ਰਿਹਾ ਕਿ ਆਈਸਕ੍ਰੀਮ ਦੀ ਸਭ ਤੋਂ ਵੱਧ ਖਪਤ ਗਰਮ ਜਿਹੜਾ ਇਲਾਕਿਆਂ ਦੇ ਵਿਚ ਨਹੀਂ ਸਗੋਂ ਉੱਤਰੀ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਦੇਸ਼ਾਂ ਦੇ ਵਿਚ ਹੋ ਰਹੀ ਹੈ ਜਿੱਥੇ ਹੱਡ ਚੀਰਮੀ ਠੰਡ ਪੈਂਦੀ ਹੈ, ਕਿਉਂਕਿ ਫਿਨਲੈਂਡ ਦੇ ਵਿਚ ਭਾਈ ਠੰਡ ਦੇ ਵਿਚ ਵੀ ਬਰਫ਼ ਇੱਥੇ ਆਈਸਕ੍ਰੀਮ ਵਿਕਦੀ ਹੈ ਤੇ ਲੋਕ ਖਾਂਦੇ ਨੇ। ਸਾਡੇ ਵਾਲੇ ਕਹਿੰਦੇ ਆ ਭਾਈ ਜੇ ਨਜ਼ਲਾ ਜ਼ੁਕਾਮ ਹੋ ਗਿਆ ਡਾਕਟਰ ਸਭ ਤੋਂ ਪਹਿਲਾਂ ਠੰਡੀਆਂ ਚੀਜ਼ਾਂ ਗਲਾ ਖਰਾਬ ਆਈਸਕ੍ਰੀਮ ਬੰਦ ਕਰਦਾ ਹੈ, ਪਰ ਸਾਡੇ ਵਾਲੇ ਕਹਿੰਦੇ ਆਈਸਕ੍ਰੀਮ ਖਰਾਓ ਕਿਉਂਕਿ ਨਾੜਾਂ ਜਿਹੜੀਆਂ ਉਹਦੇ ਨਾਲ ਖੁਸ਼ਕ ਹੁੰਦੀਆਂ ਨੇ ਤੇ ਬਲੀਡਿੰਗ ਵਗੈਰਾ ਹੋਰ ਸਾਰਾ ਕੁਝ ਰੋਕਦਾ ਹੈ ਇਸ ਕਰਕੇ। ਤਾਜ਼ਾ ਅੰਕੜਿਆਂ ਦੇ ਅਨੁਸਾਰ ਯੂਰਪੀਅਨ ਦੇਸ਼ ਹਰ ਸਾਲ 3.3 ਅਰਬ ਲੀਟਰ ਤੋਂ ਵੱਧ ਆਈਸਕ੍ਰੀਮ ਦਾ ਉਤਪਾਦਨ ਕਰਦੇ ਨੇ। ਇਸ ਉਤਪਾਦਨ ਦੀ ਦੌੜ ਦੇ ਵਿਚ ਜਰਮਨੀ ਸਭ ਤੋਂ ਵੱਡੇ ਉਤਪਾਦਕ ਦੇ ਵਜੋਂ ਉਭਰਿਆ। ਖਪਤ ਦੇ ਮਾਮਲੇ ਦੇ ਵਿਚ ਪੋਲੈਂਡ ਸਭ ਤੋਂ ਅੱਗੇ ਹੈ, ਜਿੱਥੇ ਇਕ ਵਿਅਕਤੀ ਸਾਲਾਨਾ ਔਸਤਨ 16 ਕਿਲੋਗ੍ਰਾਮ ਆਈਸਕ੍ਰੀਮ ਖਾ ਜਾਂਦਾ ਹੈ, ਇਕੋ ਹੀ ਬੰਦਾ। ਸਵੀਡਨ, ਗੁਆਂਢੀ ਮੁਲਕ ਸਾਡਾ ਅਤੇ ਫਿਨਲੈਂਡ ਦੇ ਵਸਨੀਕ ਜਿਹੜੇ ਨੇ ਉਹ ਵੀ ਪਿੱਛੇ ਨਹੀਂ ਨੇ, ਜੋ ਸਾਲਾਨਾ 11 ਤੋਂ 14 ਲੀਟਰ ਜਿਹੜਾ ਹੈ ਉਹਦੇ ਵਿਚਕਾਰ ਆਈਸਕ੍ਰੀਮ ਦਾ ਆਨੰਦ ਲੈਂਦੇ ਨੇ। ਜਰਮਨੀ ਦੇ ਵਿਚ ਇਕ ਔਸਤ ਵਿਅਕਤੀ ਹਰ ਸਾਲ ਲਗਭਗ 8 ਲੀਟਰ ਜਾਣੀ ਕਿ 115 ਤੋਂ 160 ਸਕੂਪ ਆਈਸਕ੍ਰੀਮ ਜਿਹੜਾ ਡਕਾਰ ਜਾਂਦਾ ਹੈ। ਜਰਮਨ ਲੋਕ ਘਰ ਦੇ ਵਿਚ ਆਈਸਕ੍ਰੀਮ ਖਾਣਾ ਜ਼ਿਆਦਾ ਪਸੰਦ ਕਰਦੇ ਨੇ, ਮਹੀਨੇ ਦੇ ਵਿਚ ਔਸਤਨ 5 ਵਾਰ ਅਜਿਹਾ ਕਰਦੇ ਨੇ। ਇਸ ਦੇ ਉਲਟ ਇਟਲੀ ਅਤੇ ਸਪੇਨ ਦੇ ਲੋਕ ਜਿਹੜੇ ਨੇ ਬਾਹਰ ਜਾ ਕੇ ਆਈਸਕ੍ਰੀਮ ਪਾਰਲਰ ਜਿਹੜੇ ਨੇ ਪਾਰਲਰਾਂ ਜੇਲਾਟੇਰੀਆ ਦੇ ਵਿਚ ਜਿਹੜਾ ਬੈਠ ਕੇ ਇਸ ਦਾ ਜਿਹੜਾ ਸਵਾਦ ਲੈਣਾ ਬਿਹਤਰ ਮੰਨਦੇ ਨੇ। ਪਿਸਤਾ ਜਿਹੜਾ ਮਸ਼ਹੂਰ ਹੋਇਆ ਇਸ ਸਮੇਂ ਹਿੱਟ ਚੱਲ ਰਿਹਾ, ਹਿੱਟ ਸਵਾਦ ਹੈ। ਫਲੇਵਰ ਦੀ ਗੱਲ ਕਰੀਏ ਤਾਂ ਵਨੀਲਾ ਅਜੇ ਵੀ ਪੂਰੇ ਯੂਰਪ ਦੇ ਵਿੱਚ ਨੰਬਰ ਇੱਕ ਪਸੰਦ ਬਣਿਆ ਹੋਇਆ। ਇਸ ਤੋਂ ਬਾਅਦ ਚਾਕਲੇਟ ਅਤੇ ਸਟ੍ਰਾਬਰੀ ਜਿਹੜੀ ਹੈ ਤੇ ਇਟਾਲੀਅਨ ਚਾਕਲੇਟ ਚਿਪ ਦਾ ਜਿਹੜਾ ਨੰਬਰ ਆਉਂਦਾ ਹੈ। ਪਰ ਹੁਣ ਰੁਝਾਨ ਬਦਲ ਰਹੇ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਦੁਬਈ ਚਾਕਲੇਟ ਦੇ ਕਰੇਜ਼ ਦੇ ਕਾਰਨ ਪਿਸਤਾ ਅਤੇ ਹੋਰ ਨਟਸ ਜਿਹੜੇ ਨੇ ਆਧਾਰਿਤ ਫਲੇਵਰਾਂ ਦੀ ਮੰਗ ਦੇ ਵਿੱਚ ਭਾਰੀ ਉਛਾਲ ਆਇਆ ਤੇ ਇਨ੍ਹਾਂ ਮਹਾਂਦੀਪੀ ਮਨਪਸੰਦਾਂ ਦੇ ਨਾਲ ਵੱਖਰੀਆਂ ਖੇਤਰੀ ਜਿਹੜੀਆਂ ਨੇ ਤਰਜੀਹਾਂ ਕਾਇਮ ਨੇ, ਜਿਵੇਂ ਕਿ ਡੈਨਮਾਰਕ ਦੇ ਵਿੱਚ ਲਾਈਕਰੁਇਸ ਫਲੇਵਰ ਲੈਕਰੁਇਸ ਚੱਲਦਾ ਆਪਣੇ, ਥੋੜਾ ਜਿਹਾ ਉਹ ਸੌਂਫ ਵਰਗਾ ਫਲੇਵਰ ਹੁੰਦਾ ਹੈ, ਤੇ ਆਈਸਲੈਂਡ ਦੇ ਵਿੱਚ ਜਿਹੜਾ ਕੌਫੀ ਇਨਫਿਊਜ਼ਲ ਆਈਸਕ੍ਰੀਮ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਮੰਨੀ ਗਈ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਤੇ ਹੁਣ ਆਪਾਂ ਚੱਲਦੇ ਹਾਂ ਨਾਵਲ ਵੱਲ ਨੂੰ। ਥੋੜਾ ਜਿਹਾ ਪਿਛੋਕੜ ਦੇ ਵਿੱਚ ਤੁਹਾਨੂੰ ਲੈ ਚੱਲਦਾ ਨਾਵਲ ਦੇ ਜਿੱਥੇ ਆਪਾਂ ਇਸਦੀ ਸਮਾਪਤੀ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ, ਜਦੋਂ ਗੱਲਬਾਤ ਆਪਾਂ ਕਰ ਰਹੇ ਸੀ ਉਸ ਚੈਪਟਰ ਦੀ ਗੱਲ ਕਰਦਾ ਕਿ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ, ਉਹਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਅਗਲੀ ਗੱਲਬਾਤ ਹੁਣ ਆਪਾਂ ਕਰਨ ਜਾਵਾਂਗੇ 1707 ਤੋਂ 1757 ਦੇ ਵਿੱਚ ਜਿਹੜਾ ਹਕੂਮਤ ਦਾ ਪਤਨ ਕਿੱਦਾਂ ਹੁੰਦਾ ਹੈ। ਜਦੋਂ ਪਿਛਲੇ ਦਿਨਾਂ ਚ ਆਪਾਂ ਇਸ ਨਾਵਲ ਦੀ ਸਮਾਪਤੀ ਕੀਤੀ ਸੀ, ਤੁਹਾਨੂੰ ਯਾਦ ਹੋਣਾ ਕਿ ਇਹਨਾਂ ਲੋਕਾਂ ਨੇ ਜਿਹੜਾ ਸੀਗਾ ਅਕਬਰ ਦੇ ਦੁਆਰਾ ਰਾਜਸਥਾਨੀ ਰਾਜਪੂਤ ਹਿੰਦੂ ਕੁੜੀ ਵਿਆਹਣ ਟੋਡਰਮੱਲ ਟੰਡਨ ਨੂੰ ਰਾਜਾ ਥਾਪਣ ਉਪਰ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਸੀ ਤੇ ਜੈਪੁਰ ਦੇ ਰਾਜਾ ਜਿਹੜੇ ਸਨ ਮਾਨ ਸਿੰਘ, ਉਨ੍ਹਾਂ ਨੂੰ ਫੌਜਾਂ ਦਾ ਜਰਨੈਲ ਤੇ ਅਫਗਾਨਿਸਤਾਨ ਦਾ ਸਫੀਰ ਜਿਹੜਾ ਕਿਉਂ ਲਾਇਆ, ਇਹਦੇ ਉੱਤੇ ਇਤਰਾਜ਼ ਹੋਇਆ। ਬਦੂਨੀ ਅਤੇ ਸਰਹੰਦੀ ਦੇ ਦਿੱਲੀ ਆਗਰੇ ਦਰਬਾਰ ਦੇ ਵਿੱਚ ਹੋਰ ਵੀ ਸਮਰਥਕ ਸਨ, ਪਰ ਅਕਬਰ ਦੀ ਜਿਹੜੀ ਸੀ ਨੀਤੀ ਸੀ ਉਹ ਤੋਂ ਪੰਜਾਬ ਦੀ ਪ੍ਰਜਾ ਖੁਸ਼ ਸੀ। ਅਕਬਰ ਦੀ ਮੌਤ ਦੇ ਵੇਲੇ ਇੱਕ ਪਾਦਰੀ ਦਾ ਜਿਹੜਾ ਕਥਨ ਹੈ ਜਿੱਥੇ ਉਹ ਕਹਿੰਦੇ ਨੇ ਕਿ ਉਹ ਸਭ ਦਾ ਮਹਿਬੂਬ ਰਾਜਾ ਸੀ, ਵੱਡਿਆਂ ਦੇ ਨਾਲ ਸਖ਼ਤ ਤੇ ਗਰੀਬਾਂ ਦੇ ਪ੍ਰਤੀ ਹਮਦਰਦੀ ਰੱਖਦਾ ਸੀ। ਉੱਚੇ ਨੀਵੇਂ ਜਾਣਕਾਰ ਜਾਂ ਫਿਰ ਅਣਜਾਣ ਹਰੇਕ ਨੂੰ ਜਿਹੜਾ ਸੀ ਇਨਸਾਫ਼, ਈਸਾਈਆਂ ਮੁਸਲਮਾਨਾਂ ਹਿੰਦੂਆਂ ਸਭ ਨੂੰ ਇਉਂ ਲੱਗਦਾ ਜਿਵੇਂ ਰਾਜਾ ਉਨ੍ਹਾਂ ਦੇ ਵੱਲ ਦਾ ਹੈ। ਦੂਸਰੇ ਪਾਸੇ ਅਕਬਰ ਦੀ ਮੌਤ ਤੋਂ 5 ਸਾਲ ਬਾਅਦ ਫਿਰ ਦੂਰ ਪ੍ਰਦੇਸ਼ ਦੇ ਵਿੱਚ ਇੰਗਲੈਂਡ ਦੀ ਮਹਾਰਾਣੀ ਅਲੀਜ਼ਾਬੈਥ ਜਿਹੜੀ ਸੀ ਪਹਿਲੀ ਨੇ ਆਪਣੇ ਦਰਬਾਰੀਆਂ ਤੇ ਵਪਾਰੀਆਂ ਦੀ ਈਸਟ ਇੰਡੀਆ ਕੰਪਨੀ ਦਾ ਰਾਇਲ ਚਾਰਟ ਜਿਹੜਾ ਸੀਗਾ ਮਨਜ਼ੂਰ ਕਰਦਿਆਂ ਹਸਤਾਖਰ ਕਰ ਦਿੱਤੇ ਸੀ ਤੇ ਇੱਥੇ ਆਪਾਂ ਸਮਾਪਤੀ ਕੀਤੀ ਸੀ। ਅੱਗੇ ਕੀ ਕੁਝ ਇਸ ਕਿਤਾਬ ਦੇ ਦੌਰਾਨ ਵਾਪਰਦਾ ਹੈ ਉਹਦਾ ਜ਼ਿਕਰ ਕਰਨ ਜਾ ਰਹੇ ਹਾਂ ਤੇ ਇੱਕ ਬਹੁਤ ਹੀ ਅੱਧੇ ਮਿੰਟ ਦਾ ਬ੍ਰੇਕ ਲੈ ਕੇ ਆਪਾਂ ਨਾਲ ਦੀ ਨਾਲ ਇਸ ਕਿਤਾਬ ਦੀ ਸ਼ੁਰੂਆਤ ਕਰਦੇ ਹਾਂ। ਲੜੀਵਾਰ ਭਾਗ ਜਿਹੜਾ ਚੌਥਾ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਛੋਟਾ ਜਿਹਾ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ, ਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 washingtonfreightservice.com ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ ਆਖਰੀ ਪੜਾਅ ਵੱਲ ਨੂੰ ਆਪਾਂ ਵੱਧ ਰਹੇ ਹਾਂ, ਜਿਸ ਦੇ ਵਿੱਚ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ ਹਰ ਹਫ਼ਤੇ ਦੀ ਤਰ੍ਹਾਂ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਅੰਕ ਸੰਗ ਦਾ ਸੈਗਮੈਂਟ ਦੀ ਸ਼ੁਰੂਆਤ ਕਰਦੇ ਹਾਂ, ਜਿਸ ਦੇ ਵਿੱਚ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿਤਾਬ ਪੰਜਾਬ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਹੋਣਾ ਦਾ ਜੀ ਨੇ ਕੀਤਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ ਚੌਥਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਦੇਖਦੇ ਹਾਂ ਇਸ ਲੜੀ ਦੇ ਵਿੱਚ ਅੱਜ ਸਾਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਹੈ। ਔਜਲਾ ਸਾਹਿਬ ਕਹਿੰਦੇ ਨੇ ਕਿ ਆਈਸਕ੍ਰੀਮ ਦੇ ਅਣਗਿਣਤ ਫਲੇਵਰ ਹਨ ਜੀ, ਬਿਲਕੁਲ ਜੀ, ਬਹੁਤ ਸਾਰੇ ਨੇ, ਬਿਲਕੁਲ ਸਹਿਮਤ ਹਾਂ ਔਜਲਾ ਸਾਹਿਬ। ਤੇ ਲਓ ਦੋਸਤੋ, ਕਰਦੇ ਹਾਂ ਸ਼ੁਰੂਆਤ ਫਿਰ ਇਸ ਨਾਵਲ ਦੀ।

1574 ਈਸਵੀ ਵਿੱਚ ਪੰਜਾਬ ਨੇ ਇੱਕ ਘਟਨਾ ਦੇਖੀ। ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਉਸਾਰਨ ਦੇ ਲਈ ਅਕਬਰ ਨੇ ਜ਼ਮੀਨ ਦੇ ਦਿੱਤੀ। ਅਕਬਰ ਦੇ ਜਨਮ ਤੋਂ 3 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੋਤੀ ਜੋਤ ਸਮਾ ਗਏ। ਹੁਣ ਤੱਕ ਸਿੱਖਾਂ ਦੀ ਹੋਂਦ ਦਿਖਾਈ ਦੇਣ ਲੱਗ ਪਈ ਸੀ। ਸਿੱਖ ਗੁਰੂ ਸਾਹਿਬਾਨ ਦਾ ਆਦਿ ਅੰਤ ਮੁਗਲਾਂ ਦੇ ਆਦਿ ਅੰਤ ਦੇ ਇਤਿਹਾਸ ਕਰਮ ਦੇ ਨਾਲ ਬਰਾਬਰ ਚੱਲਦਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਜਿਹੜੇ ਸਨ, ਭਗਤ ਬਾਬਰ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ, ਭਗਤ ਔਰੰਗਜ਼ੇਬ ਦੀ ਮੌਤ ਹੁੰਦੀ ਹੈ। 17ਵੀਂ ਸਦੀ ਦੇ ਵਿੱਚ ਸਿੱਖਾਂ ਦਾ ਮੁਗਲਾਂ ਦੇ ਨਾਲ ਟਕਰਾਉਣਾ ਜਾਂ ਟਕਰਾਓ ਸ਼ੁਰੂ ਹੋ ਗਿਆ। ਗੁਰੂ ਨਾਨਕ ਦੇਵ ਜੀ 1539 ਦੇ ਵਿੱਚ ਜੋਤੀ ਜੋਤ ਸਮਾ ਗਏ, ਪਰ 1570 ਤੱਕ ਹਿੰਦੂ ਮੁਸਲਮਾਨ ਦੋਵੇਂ ਉਹਨਾਂ ਨੂੰ ਸਤਿਕਾਰ ਦੇ ਨਾਲ ਯਾਦ ਕਰਦਿਆਂ ਬਾਬਾ ਨਾਨਕ ਆਖਦੇ। ਉਹਨਾਂ ਦੀ ਹਮਦਰਦੀ, ਸਪਸ਼ਟਤਾ, ਕਰਮਕਾਂਡ ਨਾਲੋਂ ਦਿਲ ਦੇ ਵਿੱਚ ਨਿਮਰਤਾ ਨੂੰ ਪਹਿਲ ਆਦਿਕ ਗੱਲਾਂ ਚੰਗੀਆਂ ਲੱਗੀਆਂ। ਉਹਨਾਂ ਦੱਸਿਆ, ਰੱਬ ਅਕਾਲ ਮੂਰਤ ਹੈ, ਸੱਤ ਹੈ, ਨਾਮ ਸਿਮਰਨ ਰਾਹੀਂ ਉਹਨੂੰ ਜਿਹੜਾ ਪਾਇਆ ਜਾ ਸਕਦਾ ਹੈ। ਹਿੰਦੂ ਮੁਸਲਮਾਨ ਸਭ ਉਹਨਾਂ ਨੂੰ ਪਿਆਰ ਕਰਦੇ ਸਨ, ਪਰ ਸਿੱਖਾਂ ਦਾ ਆਪਣਾ ਇੱਕ ਸਮਾਜ ਬਣ ਗਿਆ ਜੋ ਆਖਦਾ ਸੀ, ਅਸੀਂ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੇ ਹਾਂ ਤੇ ਗੁਰੂ ਨਾਨਕ ਸਾਡਾ ਪ੍ਰਥਮ ਗੁਰੂ ਹੈ। ਜਦੋਂ ਤੀਜੇ ਗੁਰੂ ਜੀ ਦੀ ਬੇਟੀ 1574 ਦੇ ਵਿੱਚ ਹੋਣ ਵਾਲੇ ਗੁਰੂ ਰਾਮਦਾਸ ਜੀ ਦੇ ਨਾਲ ਵਿਆਹੀ ਜਾ ਰਹੀ ਸੀ ਤਾਂ ਬਾਦਸ਼ਾਹ ਨੇ ਬਾਰੀ ਦੁਆਬ ਦੇ ਵਿੱਚ, ਦੁਆਬ ਦਾ ਇਲਾਕਾ ਦੁਆਬੇ ਚ ਬਾਰੀ ਦੁਆਬ ਦੇ ਵਿੱਚ ਸ਼ਗਨ ਦੇ ਵਜੋਂ ਜ਼ਮੀਨ ਦਿੱਤੀ, ਜਿਸਦਾ ਨਾਮ ਉਦੋਂ ਅੰਮ੍ਰਿਤਸਰ ਨਹੀਂ ਪਿਆ ਹੋਇਆ ਸੀ। ਅਸੀਂ ਜ਼ਿਕਰ ਕਰ ਪਹਿਲਾਂ ਹੀ ਆਏ ਹਾਂ ਕਿ ਉਹਨਾਂ ਤੋਂ ਬਹੁਤ ਪਹਿਲਾਂ ਇੱਕ ਹੋਰ ਇੰਨਾ ਹੀ ਸਤਿਕਾਰਯੋਗ ਬਾਬਾ ਪੰਜਾਬ ਦੇ ਵਿੱਚ ਹੋਇਆ, ਜਿਸਦਾ ਨਾਮ ਸ਼ੇਖ ਫਰੀਦ, 1173 ਤੋਂ 1266 ਦਾ ਸਮਾਂ, ਤੇ ਹਿੰਦੂਆਂ ਮੁਸਲਮਾਨਾਂ ਸਭ ਦਾ ਪਿਆਰਾ ਸੀ। ਉਹ ਪੈਗੰਬਰ ਦੇ ਖਲੀਫਾ ਉਮਰ ਦੇ ਬਾਂਸ ਦੇ ਵਿੱਚੋਂ ਸੀ ਤੇ ਰਹੀਸ ਪਰਿਵਾਰ ਦਿੱਲੀ ਦੇ ਸੁਲਤਾਨ ਬਲਬਨ ਦਾ ਜਿਹੜਾ ਜਵਾਈ ਸੀ। ਉਸਦੇ ਵਟੇਰੇ ਗਜ਼ਨੀ ਤੋਂ ਚੱਲ ਕੇ ਮੁਲਤਾਨ ਆ ਵਸੇ ਸਨ। ਉਹਨੇ ਕਿਹਾ, ਬੰਦਗੀ ਦੇ ਰਾਹੀਂ ਅੱਲਾ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਤਿਆਗੀ ਫਕੀਰ ਤੇ ਮਿੱਠਾ ਸ਼ਾਇਰ ਸੀ, ਜਿਸ ਨੂੰ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਦਾ ਪੂਰਾ ਪਤਾ ਸੀ। ਜਿਸ ਪੰਜਾਬੀ ਜ਼ਬਾਨ ਦੇ ਵਿੱਚ ਉਹਨਾਂ ਸ਼ਾਇਰੀ ਰਚੀ, ਬਾਅਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਜਿਹਾ ਹੀ ਕੀਤਾ। ਉਦੋਂ ਇਸ ਬੋਲੀ ਨੂੰ ਮੁਲਤਾਨੀ ਜਾਂ ਲਾਹੌਰੀ ਵੀ ਕਿਹਾ ਜਾਂਦਾ ਸੀ। ਉਹਨਾਂ ਦੇ ਪਿੱਛੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਹਿੰਦੂ ਮੁਸਲਮਾਨ ਦੋਵੇਂ ਮਨੁੱਖ ਹੋਣ ਦਾ ਇੱਕੋ ਜਿਹਾ ਦਰਦ ਹੰਢਾਉਂਦੇ ਨੇ, ਫਿਰ ਇਹਨਾਂ ਦੇ ਵਿੱਚ ਫਰਕ ਕਿਹਾ। ਪਰੰਪਰਾ ਰਹੀ ਹੈ ਕਿ ਗੁਰੂ ਨਾਨਕ ਦੇਵ ਤੋਂ ਬਾਅਦ ਉਹਨਾਂ ਦੇ 9 ਜਾਨਸ਼ੀਨਾਂ ਦਾ ਜ਼ਿਕਰ ਕੀਤਾ ਜਾਵੇ। ਇਵੇਂ ਹੀ ਬਾਬਾ ਫਰੀਦ ਦੇ ਸਿਲਸਿਲੇ ਦਾ 4 ਫਕੀਰਾਂ ਦਾ। ਬਾਬਾ ਫਰੀਦ ਦਾ ਦੇਹਾਂਤ 1266 ਅਯੋਧਨ ਦੇ ਵਿੱਚ ਹੋਇਆ, ਜਿਸਦਾ ਨਾਮ ਹੁਣ ਪਾਗਪਟਨ ਹੈ। ਮੁਲਤਾਨ ਤੋਂ 100 ਮੀਲ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਸਥਿਤ ਹੈ ਜਗ੍ਹਾ। ਉਹਨਾਂ ਦੇ ਪ੍ਰਸਿੱਧ ਮੁਰਸ਼ਦ ਸਾਈਂ ਬਖਤਿਆਰ ਕਾਕੀ ਦਾ ਦੇਹਾਂਤ 1276 ਦੇ ਵਿੱਚ ਦਿੱਲੀ ਚ ਹੁੰਦਾ ਹੈ। ਬਾਬਾ ਫਰੀਦ ਦੇ ਮੁਰੀਦ ਨਿਜ਼ਾਮੂਦੀਨ ਦਾ ਦੇਹਾਂਤ 1335 ਦੇ ਵਿੱਚ ਦਿੱਲੀ ਦੇ ਵਿੱਚ ਹੋਇਆ ਤੇ ਕੁਤਬਦੀਨ ਐਬਕ ਦੇ ਮੁਰਸ਼ਦ ਮੋਇਨੂਦੀਨ ਚਿਸ਼ਤੀ ਦਾ ਦੇਹਾਂਤ 1233 ਨੂੰ ਅਜਮੇਰ ਦੇ ਵਿੱਚ ਹੋਇਆ। ਬਾਬਾ ਫਰੀਦ ਦੇ ਨਾਲ ਗੁਰੂ ਨਾਨਕ ਦੇਵ ਦਾ ਸੰਬੰਧ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਕਬਰ ਨੇ ਇਸ ਦੀ ਪਛਾਣ ਕਰ ਲਈ ਸੀ ਤੇ ਸਭ ਨੂੰ ਪਤਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਅਯੋਧਨ ਦੀ ਜਿਹੜੀ ਜ਼ਿਆਰਤ ਕੀਤੀ ਸੀ। ਅਕਬਰ ਕਈ ਵਾਰ ਅਯੋਧਨ ਗਿਆ। ਬਾਬਾ ਫਰੀਦ ਦਾ ਕਲਾਮ ਸਿੱਖ ਬੜੇ ਪਿਆਰ ਦੇ ਨਾਲ ਗਾਉਂਦੇ ਹੈ। ਬਾਅਦ ਦੇ ਵਿੱਚ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ। ਅਕਬਰ ਦੀ ਮੌਤ ਤੋਂ 1 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤਸਰ ਦੇ ਵਿੱਚ ਪ੍ਰਕਾਸ਼ ਹੋਇਆ। ਗੁਰੂ ਰਾਮਦਾਸ ਜੀ ਦੇ ਵੱਲੋਂ ਤਿਆਰ ਕੀਤੇ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਸੱਦੇ ਤੇ ਲਾਹੌਰੋਂ ਸੂਫੀ ਸਾਈਂ ਮੀਆਂ ਮੀਰ ਜੀ ਜਿਹੜੇ ਨੇ 1550 ਤੋਂ 1635 ਦੇ ਵਿੱਚ ਆਏ। ਸੂਬਾ ਲਾਹੌਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ
ਖੁਦ ਮੁਖਤਿਆਰ ਹੋ ਕੇ ਦਿਸਣ ਲੱਗ ਪਿਆ, ਜਿਸ ਦੇ ਪ੍ਰਬੰਧਕ ਗੁਰੂ ਅਰਜਨ ਦੇਵ ਖੁਦ ਸਨ। ਅਕਬਰ ਦੇ ਦੇਹਾਂਤ ਦੇ ਕੇਵਲ ਇੱਕ ਸਾਲ ਬਾਅਦ ਅਕਬਰ ਦੇ ਤਾਮੀਰ ਕੀਤੇ ਹੋਏ ਕਿਲੇ ਦੇ ਵਿੱਚ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅਕਬਰ ਦੇ ਬੇਟੇ ਤੇ ਉੱਤਰਾਧਿਕਾਰੀ ਜਹਾਂਗੀਰ ਦੇ ਹੁਕਮ ਦੇ ਨਾਲ ਸ਼ਹਾਦਤ ਹੋਈ। ਜਹਾਂਗੀਰ ਦਾ ਆਪਣਾ ਲਿਖਤੀ ਰਿਕਾਰਡ ਮੌਜੂਦ ਹੈ ਕਿ ਉਹ ਗੁਰੂ ਜੀ ਦੀ ਚੜ੍ਹਤ ਤੋਂ ਖਿੱਝ ਗਿਆ ਸੀ। ਬਾਗੀ ਖੁਸਰੋ ਗੁਰੂ ਜੀ ਨੂੰ ਮਿਲਿਆ ਸੀ ਤੇ ਇਸ ਗੱਲ ਨੇ ਉਸ ਨੂੰ ਪੂਰਾ ਭੜਕਾ ਦਿੱਤਾ। ਫਕੀਰ ਦੇ ਲਿਬਾਸ ਦੇ ਵਿੱਚ ਉਹ ਗੁਰੂ ਅਰਜਨ ਦੇਵ ਸਾਧ ਮੁਰਾਦੇ ਹਿੰਦੂਆਂ ਜਹਲ ਤੇ ਮੂਰਖ ਮੁਸਲਮਾਨਾਂ ਨੂੰ ਕੁਰਾਹੇ ਪਾ ਰਿਹਾ। ਉਸ ਨੂੰ ਗੁਰੂ ਆਖਦਿਆਂ ਭੀੜ ਉਸਦੀ ਪੂਜਾ ਕਰਦੀ ਹੈ। ਆਖਰ ਜਦੋਂ ਖੁਸਰੋ ਇਧਰੋਂ ਲੰਘਿਆ ਤੇ ਇਹ ਨਾਚੀਜ਼ ਉਸ ਨੂੰ ਅਸੀਸ ਦੇਣ ਬਾਹਰ ਆਇਆ ਤਾਂ ਮੈਂ ਹੁਕਮ ਦੇ ਦਿੱਤਾ ਕਿ ਇਸ ਨੂੰ ਕਤਲ ਕਰ ਦਿਓ। ਬਾਗੀ ਪੁੱਤਰ ਦੀ ਮਦਦ ਕਰਨਾ ਸੰਗੀਨ ਜੁਰਮ ਹੈ। ਮੁਜਰਮ ਹਰਮਨ ਪਿਆਰਾ ਹੋਵੇ ਫਿਰ ਤਾਂ ਹੋਰ ਵੀ ਮੰਦੇ ਭਾਗ ਨੇ। ਖੁਸਰੋ ਦੇ 700 ਮਦਦਗਾਰ ਫੜ ਕੇ ਲਾਹੌਰ ਦੇ ਵਿੱਚ ਕਤਲ ਕੀਤੇ। ਇਹ ਸਾਰੇ ਮੁਸਲਮਾਨ ਸਨ ਤੇ ਜਹਾਂਗੀਰ ਦੇ ਹੁਕਮ ਦੇ ਨਾਲ ਕਤਲ ਹੋਏ ਸੀ। ਜਹਾਂਗੀਰ ਦੀ ਰਾਜਪੂਤ ਰਾਣੀ ਨੇ ਲਾਹੌਰ ਸ਼ਾਹ ਜਹਾਨ ਨੂੰ ਜਿਹੜਾ ਸੀ 1592 ਦੇ ਵਿੱਚ ਜਨਮ ਦਿੱਤਾ, ਜਿੱਥੇ ਜਹਾਂਗੀਰ ਦੀ ਦੂਜੀ ਪਤਨੀ ਨੂਰ ਜਹਾਂ ਤੇ ਦੂਸਰੇ ਭਰਾ ਆਸਿਫ ਖਾਨ ਦਾ ਪੂਰਾ ਸਿਆਸੀ ਦਬਦਬਾ ਸੀ। ਆਸਿਫ ਲਾਹੌਰ ਦਾ ਸੂਬੇਦਾਰ ਸੀ। ਇਨ੍ਹਾਂ ਦੇ ਮਾਪੇ ਕੰਧਾਰ ਸ਼ਹਿਰ ਇਰਾਨ ਦੇ ਸਨ ਤੇ ਉਥੋਂ ਭੱਜ ਕੇ ਅਕਬਰ ਦੀ ਸ਼ਰਨ ਦੇ ਵਿੱਚ ਆ ਗਏ ਸੀ। ਸਾਲ 1612 ਦੇ ਵਿੱਚ ਸ਼ਾਹਜਹਾਨ ਨੇ ਆਪਣੇ ਹੀ ਮਾਮੇ ਆਸਿਫ ਦੀ ਜਿਹੜੀ ਸੋਹਣੀ ਧੀ ਸੀ ਮੁਮਤਾਜ ਦੇ ਨਾਲ ਨਿਕਾਹ ਕਰ ਲਿਆ ਤੇ 1628 ਦੇ ਵਿੱਚ ਕਸ਼ਮੀਰ ਵਿਖੇ ਜਹਾਂਗੀਰ ਦੀ ਮੌਤ ਹੋਈ ਤੇ ਉਹ ਸ਼ਾਹਜਹਾਨ ਨੂੰ ਆਪਣਾ ਵਾਰਸ ਥਾਪ ਕੇ ਨਹੀਂ ਗਿਆ ਸੀ। ਵੱਡਾ ਭਰਾ ਖੁਸਰੋ ਬੇਸ਼ੱਕ ਬਗਾਵਤ ਕਾਰਨ ਕਤਲ ਹੋ ਗਿਆ। ਨੂਰਜਹਾਂ ਆਪਣੇ ਜਵਾਈ ਸ਼ਹਿਰਯਾਰ ਨੂੰ ਜਿਹੜਾ ਸੀ ਤਖਤ ਦੇਣਾ ਚਾਹੁੰਦਾ ਸੀ। ਜਹਾਂਗੀਰ ਦੇ ਵਿੱਚੋਂ ਉਸਦੇ ਕੋਈ ਸੰਤਾਨ ਨਾ ਹੋਈ। ਪਹਿਲੇ ਵਿਆਹ ਦੇ ਵਿੱਚੋਂ ਇੱਕ ਧੀ ਸੀ। ਇਸ ਧੀ ਦੇ ਪਤੀ ਨੂੰ ਆਪਣੇ ਖਾਵੰਦ ਦੇ ਪਿੱਛੋਂ ਜਿਹੜਾ ਤਾਕਤ ਸੌਂਪਣ ਦੀ ਇੱਛੁਕ ਸੀ, ਪਰ ਨੂਰਜਹਾਂ ਦਾ ਭਰਾ ਆਪਣੇ ਜਵਾਈ ਸ਼ਾਹ ਜਹਾਂ ਦੇ ਹਿੱਤ ਦੇ ਵਿੱਚ ਸਕੀਮਾਂ ਘੜ ਰਿਹਾ। ਹਾਲਾਂਕਿ ਜਹਾਂਗੀਰ ਨੇ ਜਵਾਈ ਸ਼ਹਿਰ ਯਾਰ ਦੇ ਹੱਕ ਦੇ ਵਿੱਚ ਵਸੀਅਤ ਲਿਖ ਦਿੱਤੀ ਸੀ। ਆਸਿਫ ਦੀ ਫੌਜ ਜਿਹੜੀ ਸੀ ਉਹਨੇ ਸ਼ਹਿਰ ਯਾਰ ਅਤੇ ਖੁਸਰੋ ਦਾ ਬੇਟਾ ਦਾਵਰ ਬਖਸ਼ ਫੜ ਲਏ ਤੇ ਗਲ ਘੁੱਟ ਕੇ ਉਹ ਮਰਵਾ ਦਿੱਤੇ ਗਏ। ਜਹਾਂਗੀਰ ਦੇ ਬਾਕੀ ਪੋਤੇ ਕਤਲ ਕੀਤੇ ਤੇ ਨੂਰਜਹਾਂ ਕੈਦ ਕਰ ਲਈ। ਸੁਲਤਾਨਾਂ ਤੇ ਮੁਗਲਾਂ ਦੇ ਰਾਜ ਦੇ ਵਿੱਚ ਗੱਦੀ ਹਥਿਆਉਣ ਦੇ ਲਈ ਧੋਖਾ, ਜੰਗ, ਭਰਾਵਾਂ ਦੇ ਕਤਲ, ਨੇੜੇ ਦੇ ਵਿਰੋਧੀ ਰਿਸ਼ਤੇਦਾਰਾਂ ਦੀਆਂ ਅੱਖਾਂ ਕਢਵਾਉਣੀਆਂ ਆਮ ਵਰਤਾਰਾ ਸੀ। ਇੱਕ ਕੰਮ ਕਰਨ ਦੇ ਵਿੱਚ ਨੂਰਜਹਾਂ ਸਫਲ ਹੋਈ। ਤਾਕਤਵਰ ਮਹਾਰਾਣੀ ਦੇ ਵਜੋਂ ਭਾਰਤ ਤੇ ਰਾਜ ਕਰਦਿਆਂ ਉਸਨੇ ਲਾਹੌਰ ਦੇ ਬਾਹਰ ਆਪਣੇ ਪਿਤਾ ਗਿਆਸ ਬੇਗ, ਜਿਸ ਨੂੰ ਇਤਮਾਦ ਉਦ ਦੌਲਾ ਵੀ ਕਹਿੰਦੇ ਸਨ, ਉਹਦਾ ਸ਼ਾਨਦਾਰ ਮਕਬਰਾ ਉਸਾਰਿਆ। ਰਾਵੀ ਪਾਰ ਇਸੇ ਥਾਂ ਜਹਾਂਗੀਰ, ਨੂਰਜਹਾਂ ਤੇ ਆਸਫ ਖਾਨ ਦਫਨਾਏ ਗਏ। ਸ਼ਾਹਜਹਾਂ ਦੀ ਨਿਗਰਾਨੀ ਦੇ ਵਿੱਚ ਉਸਰਿਆ ਇਹ ਮਕਬਰਾ ਲਾਹੌਰ ਸ਼ਹਿਰ ਦੀ ਸ਼ਾਨ ਹੈ। ਸ਼ਾਹਜਹਾਂ ਦੀ ਕਬਰ ਮੁਮਤਾਜ ਦੀ ਕਬਰ ਨਜ਼ਦੀਕ ਤਾਜ ਮਹਿਲ ਦੇ ਬਣਾਈ ਗਈ ਤੇ ਜਿਹੜੀ ਇਸ ਤੋਂ 35 ਸਾਲ ਪਹਿਲਾਂ ਚੱਲ ਵਸੀ ਸੀ। ਲਾਹੌਰ ਦੇ ਨਾਲ ਉਸ ਨੂੰ ਦਿੱਲੀ ਵਧੇਰੇ ਪਸੰਦ ਸੀ, ਜਿਸ ਨੂੰ ਆਗਰੇ ਦੀ ਥਾਂ ਰਾਜਧਾਨੀ ਬਣਾ ਕੇ ਇਸਦਾ ਨਾਮ ਸ਼ਾਹਜਹਾਨਬਾਦ ਰੱਖ ਦਿੱਤਾ ਗਿਆ। ਇੱਥੇ ਉਸਨੇ ਲਾਲ ਕਿਲਾ ਤੇ ਜਾਮਾ ਮਸਜਿਦ ਤਾਮੀਰ ਕਰਵਾਏ। ਇਧਰ ਆਬਾਦੀ ਤੇ ਵਪਾਰ ਦੇ ਵਿੱਚ ਲਾਹੌਰ ਮੁਲਤਾਨ ਨੂੰ ਪਿੱਛੇ ਛੱਡ ਗਿਆ। ਘੱਗਰ ਸੁੱਕ ਗਿਆ, ਸਿੰਧ ਦੇ ਵਿੱਚ ਗਾਰ ਰਹਿ ਗਈ, ਮੁਲਤਾਨ ਦੀਆਂ ਵਪਾਰੀ ਕਿਸ਼ਤੀਆਂ ਰੁਕ ਗਈਆਂ। ਪਹਿਲਾਂ ਮੁਲਤਾਨ ਦਾ, ਫਿਰ 17ਵੀਂ ਸਦੀ ਦੇ ਵਿੱਚ ਲਾਹੌਰ ਦਾ ਵਪਾਰ ਵੀ ਮੰਦਾ ਹੋ ਗਿਆ। ਲਾਹੌਰ ਸ਼ਹਿਰ ਵਾਸਤੇ ਤੇ ਖਾਸ ਕਰ ਜਿਹੜੇ ਉੱਥੇ ਬਾਗ ਲਵਾਏ ਸਨ, ਸ਼ਾਹਜਹਾਂ ਨੇ ਅੱਪਰ ਬਾਰੀ ਦੁਆਬ ਦੇ ਵਿੱਚ ਨਹਿਰ ਖੁਦਵਾਈ, ਜਿਸ ਦੇ ਵਿੱਚ ਕਸ਼ਮੀਰੀ ਪਰਬਤਾਂ ਦਾ ਪਾਣੀ ਆਉਂਦਾ ਸੀ। ਅਕਬਰ ਤੇ ਸ਼ਾਹਜਹਾਂ ਦੀ ਅਮਨ ਪੂਰਵਕ ਹਕੂਮਤ ਦੇ ਦੌਰਾਨ ਸੂਬਾ ਲਾਹੌਰ ਦੇ 28,000 ਪਿੰਡ ਸਨ ਤੇ ਮੁਲਤਾਨ ਦੇ 10,000 ਪਿੰਡ। ਲਾਹੌਰ ਸ਼ਾਹਜਹਾਂ ਦੀ ਜਨਮ ਭੂਮੀ ਹੈ। ਇੱਥੇ ਹੀ ਮੁਮਤਾਜ ਦੇ ਨਾਲ ਉਸਦੀ ਸ਼ਾਦੀ ਹੁੰਦੀ ਹੈ, ਵਿਆਹ ਹੋਇਆ। ਇਸ ਸ਼ਹਿਰ ਦੇ ਨਾਲ ਉਸਦੀ ਗਹਿਰੀ ਸਾਂਝ ਰਹੀ ਹੈ। ਇੱਥੇ ਹਰ
ਇੱਥੇ ਅਤੇ ਕਸ਼ਮੀਰ ਦੇ ਵਿੱਚ ਉਸਨੇ ਸ਼ਾਲੀਮਾਰ ਬਾਗ ਲਵਾਏ, ਬਾਬੇ ਅਕਬਰ ਦੇ ਉਸਾਰੇ ਲਾਹੌਰ ਕਿਲੇ ਦੇ ਅੰਦਰ ਮਹਿਲ ਬਣਾਏ। ਇਨ੍ਹਾਂ ਉਸਾਰੀਆਂ ਵਾਸਤੇ ਸ਼ਾਹਜਹਾਂ ਦਾ ਚੀਫ ਇੰਜੀਨੀਅਰ ਕੁਰਦ ਜਰਨੈਲ ਅਲੀ ਮਰਦਾਨ ਖਾਂ ਸੀ। ਮਰਦਾਨ ਖਾਂ ਨੇ ਕੰਧਾਰ ਜਹਾਂਗੀਰ ਤੋਂ ਖੋਹ ਲਿਆ ਤੇ ਇੱਥੇ ਸੂਬੇਦਾਰ ਹੋ ਗਿਆ, ਪਰ ਸ਼ਾਹਜਹਾਂ ਨੇ ਸੱਤਾ ਸੰਭਾਲੀ ਤਾਂ ਉਹਨੇ ਜਿਹੜਾ ਨਵੇਂ ਬਾਦਸ਼ਾਹ ਦੀ ਤਾਬਿਆਦਾਰੀ ਕਬੂਲ ਕਰ ਲਈ ਤੇ ਮੁਗਲ ਰਾਜ ਦੇ ਵਿੱਚ ਮਿਲਾ ਦਿੱਤਾ।

ਖਵਾ ਕਹਿੰਦੇ ਹੈ, ਪਖਤੂਨ ਦੇਸ਼ ਦਿੱਲੀ ਦੀ ਗੁਲਾਮੀ ਤੋਂ ਮੁਨ ਕਰ ਸੀ। ਬਾਦਸ਼ਾਹ ਖੁਦ ਫੌਜਾਂ ਦੀ ਕਮਾਨ ਕਰਨ ਆਇਆ। ਉਸਦਾ ਬੇਟਾ ਔਰੰਗਜ਼ੇਬ ਆਇਆ ਤੇ ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਿਕੋਹ ਲਾਹੌਰ ਰਹਿੰਦਾ ਸੀ, ਜੋ ਲਾਹੌਰ ਅਤੇ ਕਾਬਲ ਵਾਸਤੇ ਦਿੱਲੀ ਦੇ ਵੱਲੋਂ ਵਾਇਸ ਰਾਏ ਸੀ। ਸ਼ਾਹ ਜਹਾਂ ਲੋਕਾਂ ਤੋਂ ਜਿਹੜਾ ਕਰ ਜਿਹੜਾ ਜਾਣੀ ਟੈਕਸ ਵਸੂਲਦਾ ਸੀ, ਕਰ ਵਸੂਲਦਾ, ਬੇਦਰਦੀ ਦੇ ਨਾਲ ਅਯਾਸ਼ੀ ਦੇ ਉੱਤੇ ਖਰਚ ਕਰਦਾ। ਬੈਲਜੀਅਮ ਯਾਤਰੂ ਫਰਾਕੂਇਸ ਲਿਖਦਾ ਹੈ, ਜਦੋਂ ਉੱਥੇ ਯਾਤਰਾ ਕਰਨ ਆਉਂਦਾ ਫਰਾਕੂਇਸ, ਉਹ ਲਿਖਦਾ ਹੈ ਕਿ ਤਾਜ ਮਹਿਲ ਬਣਾਉਣ ਵਾਸਤੇ ਹਰ ਰੋਜ਼ 20,000 ਮਜ਼ਦੂਰ ਕੰਮ ਕਰਦੇ ਸਨ ਤੇ ਇਸ ਨੂੰ ਪੂਰਾ ਹੋਣ ਦੇ ਵਿੱਚ 22 ਸਾਲ ਲੱਗ ਗਏ। ਤਿੱਬਤ, ਖੈਬਰ ਤੇ ਕਸ਼ਮੀਰ ਦੀਆਂ ਮੁਹਿੰਮਾਂ ਦੇ ਤਾਂ ਖਰਚ ਹੁੰਦੇ ਹੀ ਸ਼ਾਹਜਹਾਂ ਨੇ ਹੋਰ ਬਥੇਰੇ ਉਸਾਰੀ ਦੇ ਪ੍ਰੋਜੈਕਟ ਆਰੰਭੇ ਹੋਏ ਸਨ। 2 ਲੱਖ ਫੌਜ ਤੇ ਸ਼ਾਨਦਾਰ ਦਰਬਾਰ ਆਪਣੇ ਥਾਂ ਬੜੇ ਵੱਡੇ ਵਿੱਤੀ ਬੋਝ ਸਨ। ਤਾਂ ਵੀ ਜਦੋਂ 30 ਸਾਲ ਦੀ ਹਕੂਮਤ ਦੇ ਪਿੱਛੋਂ ਸ਼ਾਹਜਹਾਂ ਦੀ ਮੌਤ ਹੋਈ ਤਾਂ ਖਜ਼ਾਨੇ ਦੇ ਵਿੱਚ ਬਥੇਰਾ ਸੋਨਾ ਚਾਂਦੀ ਮੋਤੀ ਤੇ ਧਨ ਬਚਿਆ ਪਿਆ ਸੀ। ਅਕਬਰ, ਜਹਾਂਗੀਰ ਅਤੇ ਸ਼ਾਹਜਹਾਂ ਦੀਆਂ ਹਕੂਮਤਾਂ ਵੇਲੇ ਦਾਰਾ ਦੀ ਵਾਇਸਰਾਏ ਦੇ ਵਜੋਂ ਤੈਨਾਤੀ ਦੌਰਾਨ ਪੰਜਾਬ ਮੁਗਲ ਰਾਜ ਦਾ ਮਜ਼ਬੂਤ ਹਿੱਸਾ ਰਿਹਾ। ਬੇਗਾਨੇ ਮੁਗਲਾਂ ਨੇ ਪੰਜਾਬੀਆਂ ਨੂੰ ਆਪਣੀ ਸ਼ਾਨ ਦੇ ਨਾਲ ਪ੍ਰਭਾਵਿਤ ਕੀਤਾ। ਇਸ ਸ਼ਾਨ ਉਪਰੰਤ ਉੱਪਰ ਖਰਚਾ ਪੰਜਾਬੀਆਂ ਦੀ ਜੇਬ ਦੇ ਵਿੱਚੋਂ ਜਾਂਦਾ ਸੀ, ਪਰ ਇਸ ਬਦਲੇ ਸੁਰੱਖਿਆ ਤਾਂ ਮਿਲੀ। ਸ਼ਾਹਜਹਾਂ ਦੇ ਅੰਤ ਵਕਤ ਪੰਜਾਬੀਆਂ ਨੂੰ ਲੱਗਣ ਲੱਗ ਪਿਆ ਕਿ ਮੁਗਲ ਛਤਰੀ ਹੁਣ ਜਿਹੜੀ ਆ ਵਿਦੇਸ਼ੀ ਨਹੀਂ ਰਹੀ। ਬੇਸ਼ੱਕ ਮੁਗਲਾਂ ਨੇ ਪੰਜਾਬੀ ਦੀ ਥਾਂ ਫਾਰਸੀ ਦਰਬਾਰ ਦੀ ਜ਼ਬਾਨ ਰੱਖੀ ਤਾਂ ਵੀ ਕੋਈ ਗੱਲ ਨਹੀਂ। ਚਨਾਹ ਦੇ ਜਿਹੜਾ ਦੱਖਣੀ ਕੰਢੇ ਦੇ ਉੱਤੇ ਲਾਹੌਰ ਤੋਂ 110 ਮੀਲ ਦੂਰ ਵਸੇ ਨਗਰ ਚਨਿਓਟ, ਚਨਿਓਟ ਦੇ ਵਾਸੀ ਹਕੀਮ ਅਲੀ ਮੁਦੀਨ ਦੇ ਰੋਲ ਦੇ ਨਾਲ ਨਵਾਂ ਹੀ ਰਿਸ਼ਤਾ ਸਮਝ ਦੇ ਵਿੱਚ ਆਏਗਾ। ਸ਼ਾਹਜਹਾਂ ਜਦੋਂ ਸ਼ਹਿਜ਼ਾਦਾ ਸੀ, ਜੰਗ ਸੀ ਤੇ ਲਾਹੌਰ ਦੇ ਵਿੱਚ ਉਸਦੀ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਇਸ ਹਕੀਮ ਦੇ ਕੋਲ ਸੀ। ਜਦੋਂ ਸ਼ਾਹਜਹਾਂ ਹੱਥ ਹਕੂਮਤ ਆ ਗਈ, ਸ਼ਾਹਜਹਾਂ ਦੇ ਹੱਥ ਦੇ ਵਿੱਚ ਹਕੂਮਤ ਆਉਂਦੀ ਹੈ ਤਾਂ ਹਕੀਮ ਨੂੰ ਉਹਨੇ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ। ਉਸ ਸਮੇਂ ਪਹਿਲੋਂ ਹਕੀਮ ਆਪਣਾ ਇਲਾਕਾ ਕੇਵਲ ਚਨਿਓਟ ਨੂੰ ਮੰਨਦਾ ਸੀ, ਜਿੱਥੇ ਉਹਨੇ ਇੱਕ ਹਸਪਤਾਲ, ਸਰਾਂ, ਮਸਜਿਦ ਤੇ ਮਦਰੱਸਾ ਉਸਾਰੇ ਸੀ। ਉਸਦਾ ਰਹਿਣ ਸਹਿਣ ਜਿਹੜਾ ਸੀ ਬਿਲਕੁਲ ਸਾਦਾ ਸੀ। ਉਹ ਲਾਹੌਰ ਦਾ ਪਹਿਲਾ ਪੰਜਾਬੀ ਸੂਬੇਦਾਰ ਸੀ, ਬੇਸ਼ੱਕ ਉਸਦੇ ਵਡੇਰੇ ਵੀ ਬਾਹਰੋਂ ਆ ਕੇ ਵਸੇ ਸਨ। ਉਹਦਾ ਨਾਮ ਹੁਣ ਵਜ਼ੀਰ ਖਾਨ ਰੱਖ ਦਿੱਤਾ ਗਿਆ। 1634 ਦੇ ਵਿੱਚ ਉਹਨੇ ਅਜਿਹੀ ਸ਼ਾਨਦਾਰ ਇਮਾਰਤ ਉਸਾਰੀ ਜਿਸ ਨੂੰ ਲਾਹੌਰ ਦਾ ਨਗ ਕਿਹਾ ਗਿਆ। ਉਹਨੇ ਜਿਹੜੀ ਮਸਜਿਦ ਉਸਾਰੀ, ਇਮਾਰਤ ਸਾਜੀ ਦਾ ਅਜੂਬਾ ਸੀ, ਇਸਦਾ ਨਾਮ ਵਜ਼ੀਰ ਖਾਨ ਮਸਜਿਦ ਰੱਖਿਆ ਗਿਆ। ਜ਼ਮੀਨ ਦਾ ਵੱਡਾ ਟੁਕੜਾ ਲਿਆ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਿਲਦ ਸਾਜ਼ ਚਿੱਤਰਕਾਰ, ਜਾਣੀ ਕਿ ਕਿਤਾਬਾਂ ਬੰਨਣ ਵਾਲੇ ਜਿਲਦ ਸਾਜ਼ ਚਿੱਤਰਕਾਰ ਤੇ ਲੇਖਕ ਆਪੋ ਆਪਣੇ ਕੰਮ ਕਰ ਸਕਣ। ਮੌਤ ਤੋਂ 8 ਸਾਲ ਪਹਿਲਾਂ ਨਾਮੁਰਾਦ ਬਿਮਾਰੀ ਦੇ ਕਾਰਨ 1657 ਦੇ ਵਿੱਚ ਸ਼ਾਹਜਹਾਂ ਦੀ ਹਕੂਮਤ ਜਾਂਦੀ ਰਹੀ। ਦਾਰੇ ਨੇ ਆਰਜ਼ੀ ਤੌਰ ਦੇ ਉੱਤੇ ਕੰਮ ਜਿਹੜਾ ਸੀ ਚਲਾਉਣਾ ਸ਼ੁਰੂ ਕੀਤਾ, ਕਿਉਂਕਿ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਸੀ ਪਰ ਮੁਰਾਦ ਦੂਜੀ ਥਾਂ ਤੇ ਸੀ, ਸੁਜ਼ਾ ਤੀਜੀ ਥਾਂ ਦੇ ਉੱਤੇ ਤੇ ਔਰੰਗਜ਼ੇਬ ਚੌਥੇ ਥਾਂ ਸਭ ਤੋਂ ਛੋਟਾ ਸੀ। ਹੱਥ ਦੇ ਉੱਤੇ ਹੱਥ ਧਰੀ ਨਹੀਂ ਬੈਠੇ ਸਨ ਉਹ। ਔਰੰਗਜ਼ੇਬ ਦੇ ਵੱਲੋਂ ਮੁਰਾਦ ਨੂੰ ਲਿਖੇ ਇੱਕ ਖੱਤ ਦੇ ਵਿੱਚ ਸੰਕੇਤ ਹੈ ਕਿ ਉਹ ਤਾਜਪੋਸ਼ੀ ਦੀ ਦੌੜ ਦੇ ਵਿੱਚ ਸ਼ਾਮਲ ਨਹੀਂ ਸੀ। ਲਿਖਿਆ ਉਹਦੇ ਵਿੱਚ ਕਿ ਇਸ ਧੋਖਾਧੜੀ ਤੇ ਅਸਥਿਰ ਸੰਸਾਰ ਦੇ ਵਿੱਚ ਮੈਂ ਹਕੂਮਤ ਦਾ ਇੱਛੁਕ ਨਹੀਂ ਹਾਂ। ਮਤਲਬ ਕਿ ਧੋਖਾਧੜੀ ਜਾਂ ਸਾਰੀਆਂ ਚੀਜ਼ਾਂ ਅੱਜ ਨਹੀਂ, ਉਸੇ ਸਮੇਂ ਤੋਂ ਚੱਲਦੀਆਂ ਆ ਰਹੀਆਂ, ਸਾਡੇ ਖੂਨ 'ਚ ਹੀ ਹੈ। 4 ਭਰਾ ਤੇ 2 ਭੈਣਾਂ ਰੋਸ਼ਨ ਆਰਾ ਤੇ ਜ਼ਹਾ ਆਰਾ, ਉਹਨਾਂ ਦਾ ਨਾਮ ਹੈ ਰੋਸ਼ਨ ਆਰਾ ਤੇ ਜ਼ਹਾ ਆਰਾ, ਮੁਮਤਾਜ਼ ਦੀ ਸੰਤਾਨ ਸਨ। ਮੁਮਤਾਜ਼ ਆਪਣੇ ਪੁੱਤਰਾਂ ਦੀ ਖਾਨਾ ਜੰਗੀ ਨਹੀਂ ਦੇਖ ਸਕੀ। ਸ਼ਾਹਜਹਾਂ ਕੈਦ ਦੇ ਅੰਦਰ ਖਬਰਾਂ ਸੁਣ ਰਿਹਾ ਸੀ ਕਿ ਦਾਰਾ ਸ਼ਿਕੋਹ ਨੂੰ ਕਤਲ ਕਰ ਦਿੱਤਾ। ਸੁਜ਼ਾ ਬੰਗਾਲ ਦੇ ਜੰਗਲਾਂ ਦੇ ਵਿੱਚ ਜਾ ਛੁਪਿਆ, ਕਦੀ ਨਾ ਪਰਤਿਆ ਤੇ ਮੁਰਾਦ ਨੂੰ ਫੜ ਕੇ ਮਾਰ ਦਿੱਤਾ। ਕੈਦ ਦੇ ਵਿੱਚ ਜਾਣ ਤੋਂ ਪਹਿਲਾਂ ਸ਼ਾਹਜਹਾਂ ਤਾੜ ਗਿਆ ਸੀ ਕਿ ਫੌਜ 3 ਵੱਡੇ ਭਰਾਵਾਂ ਦੇ ਤੇ ਬਾਦਸ਼ਾਹ ਦੇ ਖਿਲਾਫ਼ ਹੋ ਚੁੱਕੀ ਹੈ। ਉਹ ਦਾਰਾ ਵਾਸਤੇ ਸੋਨੇ ਚਾਂਦੀ ਦੇ ਨਾਲ ਲੱਦੇ ਊਂਟ ਭੇਜਦਾ ਰਿਹਾ ਤਾਂ ਕਿ ਸ਼ਹਿਜ਼ਾਦਾ ਨਵੀਂ ਭਰਤੀ ਕਰ ਸਕੇ। ਆਗਰਾ ਤੇ ਦਿੱਲੀ ਦੇ ਫੌਜੀ ਕਮਾਂਡਰਾਂ ਨੇ ਔਰੰਗਜ਼ੇਬ ਦੇ ਹੱਕ ਦੇ ਵਿੱਚ ਐਲਾਨ ਕਰ ਦਿੱਤਾ ਤਾਂ ਦਾਰਾ ਲਾਹੌਰ ਭੱਜ ਗਿਆ। ਉਹਨੇ
ਮਹਿਲ ਦੇ ਵਿੱਚ ਰਿਹਾ।

ਜਿੱਥੇ ਜਨਮ ਹੋਇਆ ਤੇ ਮਾਂ ਮੁਮਤਾਜ਼ ਦੇ ਨਾਲ ਰਹਿੰਦਾ ਹੁੰਦਾ ਸੀ। ਇਹ ਮਹਿਲ ਦਾਰੇ ਦੇ ਨਾਨੇ ਆਸਫ ਨੇ ਬਣਵਾਇਆ ਸੀ, ਜੋ ਮਨਸਬਦਾਰ ਸੀ ਤੇ ਆਸਫ ਦੀ ਮੌਤ ਦੇ ਬਾਅਦ ਮਹਿਲ ਸਰਕਾਰ ਦੇ ਕਬਜ਼ੇ ਦੇ ਵਿੱਚ ਚਲਿਆ ਗਿਆ। ਲਾਹੌਰ ਵਿਖੇ ਵਾਇਸ ਰਾਏ ਵਜੋਂ ਦਾਰਾ ਪ੍ਰਜਾ ਦੇ ਵਿੱਚ ਬੜਾ ਹਰਮਨ ਪਿਆਰਾ ਸੀ। ਇੱਥੇ ਉਹਨੇ ਸਤਿਕਾਰਯੋਗ ਸੂਫੀ ਫਕੀਰ ਹਜ਼ਰਤ ਮੀਆਂ ਮੀਰ ਦੀ ਜੀਵਨੀ ਲਿਖੀ, ਜਿਸਦਾ ਦੇਹਾਂਤ ਲਾਹੌਰ ਦੇ ਵਿੱਚ 1635 ਦੇ ਵਿੱਚ ਹੋਇਆ। ਮੀਆਂ ਮੀਰ ਦਾ ਵਿਦਿਆਰਥੀ ਮੁੱਲਾ ਸ਼ਾਹ ਦਾਰੇ ਦਾ ਅਧਿਆਪਕ ਸੀ, ਉਸਦੀ ਵੀ ਮੌਤ ਹੋ ਚੁੱਕੀ ਸੀ। ਦਾਰੇ ਨੇ ਆਪਣੇ ਮੁਰਸ਼ਦ ਦਾ ਸ਼ਾਨਦਾਰ ਮਕਬਰਾ ਉਸਾਰਿਆ ਤੇ ਮੀਆਂ ਮੀਰ ਦਾ ਮਕਬਰਾ ਵੀ ਬਹੁਤ ਸੋਹਣਾ ਉਸਾਰਨ ਦੀ ਯੋਜਨਾ ਸੀ। ਦਿੱਲੀ ਦੇ ਵਿੱਚ ਬਹੁਤ ਸਾਰੇ ਮਕਬਰੇ ਬਣੇ ਹੋਏ ਆ, ਇੱਕ ਵਾਰੀ ਜਾ ਕੇ ਦੇਖਣ ਦਾ ਮੌਕਾ ਮਿਲਿਆ। ਆਪਣੇ ਬਾਬਾ ਅਕਬਰ ਵਾਂਗ ਦਾਰਾ ਵੀ ਹਿੰਦੂਆਂ ਦੇ ਵਿੱਚ ਆਪਣੀ ਚੰਗੀ ਸ਼ਾਖ ਬਣਾ ਰਿਹਾ ਸੀ। ਜਿੱਥੇ ਬਾਬਾ ਅਨਪੜ੍ਹ ਸੀ, ਦਾਰਾ ਵਿਦਵਾਨ ਸੀ। ਉਹਨੇ ਇੱਕ ਕਿਤਾਬ ਰਹੱਸਵਾਦ ਉੱਪਰ ਸਿਰ ਰਾਏ ਅਕਬਰ ਜਾਣੀ ਕਿ ਮਹਾਨ ਰਹੱਸ ਲਿਖੀ ਸੀ। ਦੂਜੀ ਮਜਮਾ ਅਲ ਬਹਰਾਇਨ ਜਾਣੀ ਕਿ ਸਾਗਰਾਂ ਦਾ ਸੰਗਮ ਉਹ ਲਿਖੀ। ਇੱਕ ਹਿੰਦੂ ਚਿੰਤਕ ਬਾਬਾ ਲਾਲ ਦੇ ਨਾਲ ਦਾਰੇ ਦੀ ਲੰਮੀ ਗੁਫ਼ਤਗੂ ਚੰਦਰਭਾਨ ਦੀ ਜਿਹੜੀ ਹਵੇਲੀ ਦੇ ਵਿੱਚ ਹੋਈ। ਵਿਸ਼ੇ ਸਨ ਜਾਤਾਂ ਦੇ ਵਿੱਚ, ਸਮਾਜਾਂ ਦੇ ਵਿੱਚ, ਧਰਮਾਂ ਦੇ ਵਿੱਚ ਤੇ ਹਿੰਦੂ ਮਤ ਤੇ ਇਸਲਾਮ ਵਿਚਲੀਆਂ ਵਿੱਥਾਂ ਕਿਵੇਂ ਦੂਰ ਹੋਣ। ਇਹ ਗੁਫ਼ਤਗੂ ਚੰਦਰਭਾਨ ਨੇ ਰਿਕਾਰਡ ਕੀਤੀ। ਸ਼ਹਿਜ਼ਾਦਾ ਪਾਦਰੀ ਫਾਦਰ ਬੂਜੀ ਦਾ ਵੀ ਦੋਸਤ ਸੀ। ਇਸ ਵੱਡੇ ਸ਼ਹਿਰ ਦੇ ਨਾਲ ਦਾਰਾ ਦੀਆਂ ਭਾਵਨਾਵਾਂ ਉਸਦੀ ਇਸ ਕਵਿਤਾ ਦੇ ਵਿੱਚ ਦਰਜ ਨੇ। ਉਹ ਲਿਖਦਾ ਹੈ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ, ਮੇਰੇ ਲਾਹੌਰ ਉੱਪਰ ਰਹਿਮਤਾਂ ਦੀ ਬਾਰਿਸ਼ ਹੋਵੇ, ਪਲੇਗ ਅਤੇ ਮੌਤ ਇਸ ਤੋਂ ਹਮੇਸ਼ਾ ਪਰੇ ਰਹਿਣ। ਜਾਣੀ ਕਿ ਉਸ ਸਮਿਆਂ ਦੇ ਵਿੱਚ ਪਲੇਗ ਦੀ ਜਿਹੜੀ ਸੀ ਬਿਮਾਰੀ ਚੱਲ ਰਹੀ ਸੀ। ਲਾਹੌਰ ਵੀ ਦਾਰੇ ਨੂੰ ਪਿਆਰ ਕਰਦਾ ਸੀ। ਅਨੇਕ ਲਾਹੌਰੀ ਦਿਲਾਂ ਦੇ ਵਿੱਚ ਦਾਰਾ ਵਸਿਆ ਹੋਇਆ। ਲੱਗਦਾ ਸੀ ਕਿ ਲਾਹੌਰ ਦਾਰੇ ਨੂੰ ਕੇਵਲ ਪਨਾਹ ਹੀ ਨਹੀਂ, ਫੌਜੀ ਮਦਦ ਵੀ ਦੇਵੇਗਾ। ਪਰ ਔਰੰਗਜ਼ੇਬ ਬੇਸ਼ੁਮਾਰ ਫੌਜ ਲੈ ਕੇ ਲਾਹੌਰ ਆ ਧਮਕਿਆ ਤੇ ਖਦੇੜ ਕੇ ਮੁਲਤਾਨ ਸਿੰਧ ਦੇ ਵੱਲ ਨੂੰ ਧੱਕ ਦਿੱਤਾ। ਦਾਰੇ ਨੇ ਸਿੰਧ ਅਤੇ ਗੁਜਰਾਤ ਆਪਣੇ ਹਮਾਇਤੀਆਂ ਤੋਂ ਮਦਦ ਮੰਗੀ। ਔਰੰਗਜ਼ੇਬ ਨੂੰ ਖ਼ਬਰ ਮਿਲੀ ਕਿ ਬੰਗਾਲ ਦੇ ਵੱਲੋਂ ਸੁਜ਼ਾ ਨੇ ਦਿੱਲੀ ਦੇ ਵੱਲ ਕੂਚ ਕਰ ਦਿੱਤਾ। ਅਲਾਹਾਬਾਦ ਪੁੱਜ ਕੇ ਔਰੰਗਜ਼ੇਬ ਨੇ ਉਸ ਦੀਆਂ ਫੌਜਾਂ ਵਾਪਸ ਜਿਹੜੀਆਂ ਬੰਗਾਲ ਦੇ ਵੱਲ ਧੱਕ ਦਿੱਤੀਆਂ। ਪੂਰਬੀ ਸਿੰਧ ਦੇ ਜੁਨ ਇਲਾਕੇ ਦੇ ਵਿੱਚ ਦਾਰੇ ਦੀ ਪਤਨੀ ਬਿਮਾਰ ਹੋ ਕੇ ਚੱਲ ਵਸੀ। ਉਸਨੇ ਆਪਣੇ ਸਹਿਯੋਗੀਆਂ ਨੂੰ ਕਿਹਾ ਕਿ ਬੇਗਮ ਨੂੰ ਲਾਹੌਰ ਲਿਜਾ ਕੇ ਦਫ਼ਨ ਕਰ ਆਓ। ਦਾਰੇ ਦੀ ਯੋਜਨਾ ਕੰਧਾਰ ਜਾਣ ਦੀ ਸੀ, ਮਤਲਬ ਕਿ ਉਹ ਕਹਿੰਦਾ ਉਹਨੂੰ ਲੈ ਜਾਓ ਤੇ ਇਹਨੂੰ ਦਫ਼ਨ ਕਰ ਦਿਓ, ਪਰ ਮੈਂ ਨਹੀਂ ਜਾਂਦਾ, ਮੈਂ ਅੱਗੇ ਵਧਾਂਗਾ। ਪਰ ਵੱਡੇ ਇਨਾਮ ਦੇ ਲਾਲਚ ਦੇ ਵੱਸ ਜੁਨ ਦੇ ਸ਼ਾਸਕ ਨੇ ਪਿਓ ਪੁੱਤਰ ਦੋਵਾਂ ਨੂੰ ਫੜ ਕੇ ਔਰੰਗਜ਼ੇਬ ਦੇ ਬੰਦਿਆਂ ਦੇ ਹਵਾਲੇ ਕਰ ਛੱਡਿਆ। ਸੰਗਲਾਂ ਦੇ ਵਿੱਚ ਜਕੜ ਕੇ ਉਸਨੂੰ ਦਿੱਲੀ ਲਿਆਂਦਾ ਗਿਆ। ਬੇਇੱਜ਼ਤ ਕਰਨ ਦੇ ਲਈ ਮਸਖਰਿਆਂ ਦੇ ਲਿਬਾਸ ਦੇ ਵਿੱਚ ਹਾਥੀ ਦੇ ਉੱਤੇ ਬਿਠਾ ਕੇ ਘੁਮਾਇਆ ਗਿਆ। ਮੁਕੱਦਮਾ ਚਲਾ ਕੇ ਇਸ ਫਿਲਾਸਫਰ ਸ਼ਹਿਜ਼ਾਦੇ ਨੂੰ ਕਾਫਰ ਐਲਾਨਿਆ ਗਿਆ, ਕਿਉਂਕਿ ਉਹਨੇ ਲਿਖਿਆ ਸੀ, ਹਿੰਦੂ ਵੀ ਇੱਕ ਈਸ਼ਵਰ ਨੂੰ ਮੰਨਦੇ ਨੇ ਤੇ ਹਿੰਦੂ ਮਤ ਅਤੇ ਇਸਲਾਮ ਦੇ ਵਿੱਚ ਬਹੁਤਾ ਫਰਕ ਨਹੀਂ। ਫਟਾਫਟ ਫਤਵਾ ਸੁਣਾਇਆ ਗਿਆ। ਸਿਪਾਹੀ ਉਹਨੂੰ ਕਤਲ ਕਰਨ ਦੇ ਲਈ ਅੱਗੇ ਵਧੇ ਤਾਂ ਉਸਨੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ। ਸਿਪਾਹੀਆਂ ਨੇ ਕਾਬੂ ਕਰਕੇ ਉਸੇ ਥਾਂ ਹੀ ਕਤਲ ਕਰ ਛੱਡਿਆ। ਉਸਦੀ ਦੇਹ ਪ੍ਰਜਾ ਨੂੰ ਦਿਖਾਉਣ ਵਾਸਤੇ ਹਾਥੀ ਉੱਪਰ ਲੱਦ ਕੇ ਘੁਮਾਈ ਗਈ ਤੇ ਸਿਰ ਔਰੰਗਜ਼ੇਬ ਦੇ ਕੋਲ ਸ਼ਨਾਖਤ ਕਰਨ ਦੇ ਵਾਸਤੇ ਭੇਜ ਦਿੱਤਾ ਗਿਆ। ਔਰੰਗਜ਼ੇਬ ਦੀ ਹਾਜ਼ਰੀ ਦੇ ਵਿੱਚ ਉਸਦਾ ਮੂੰਹ ਧੋ ਕੇ ਦਿਖਾਇਆ। ਜਦੋਂ ਸੰਤੁਸ਼ਟ ਹੋ ਗਿਆ ਕਿ ਹਾਂ ਇਹ ਦਾਰੇ ਦਾ ਹੀ ਸਿਰ ਹੈ ਤੇ ਉਹਨੇ ਹੰਝੂ ਵਹਾਏ। ਲੋਕਾਂ ਦੇ ਦਿਲਾਂ ਦੇ ਵਿੱਚੋਂ ਦਾਰੇ ਦੀ ਯਾਦ ਮੱਠੀ ਕਰਨ ਵਾਸਤੇ ਔਰੰਗਜ਼ੇਬ ਨੇ ਆਪਣੇ ਬੇਟੇ ਅਕਬਰ ਦੇ ਵਾਸਤੇ ਦਾਰੇ ਦੀ ਧੀ ਦਾ ਰਿਸ਼ਤਾ ਮੰਗਿਆ। ਰਿਸ਼ਤਾ ਮੰਗਿਆ ਤੇ ਸ਼ਾਹਜਹਾਨ ਨੇ ਇਸ ਵਿਉਂਤ ਦਾ ਡਟ ਕੇ ਵਿਰੋਧ ਕੀਤਾ। ਕੁੜੀ ਨੇ ਕਿਹਾ, ਔਰੰਗਜ਼ੇਬ ਦੀ ਨੂੰਹ ਹੋਣ ਦੇ ਨਾਲੋਂ ਮੈਂ ਖੁਦਕੁਸ਼ੀ ਕਰ ਲਵਾਂਗੀ, ਪਰ ਇਹਨਾਂ ਦੇ ਟੱਬਰ ਦੇ ਵਿੱਚ ਨਾ ਜਾਵਾਂ। ਆਗਰੇ ਦੇ ਕਿਲੇ ਦੇ ਵਿੱਚ ਨਜ਼ਰਬੰਦ ਪਿਤਾ, ਧੀ ਅਤੇ ਪੋਤੀ, ਮੁਮਤਾਜ਼ ਦਾ ਮਕਬਰਾ, ਤਾਜ ਮਹਿਲ ਦੇਖਦੇ ਜਿਹੜੀ ਕਿ 38 ਸਾਲ ਦੀ ਉਮਰੇ ਪੂਰੀ ਹੋ ਗਈ ਸੀ,
ਉੱਥੇ ਹੀ 1666 ਦੇ ਵਿੱਚ 74 ਸਾਲ ਦੇ ਸ਼ਾਹਜਹਾਂ ਨੂੰ ਦਫਨਾਇਆ ਗਿਆ। ਬਹੁਤ ਵੱਡੇ ਕਾਰਵਾਂ ਦੇ ਵਿੱਚ ਉਦਾਸ ਹੰਝੂਆਂ ਭਰੀਆਂ ਅੱਖਾਂ ਦੇ ਨਾਲ ਤੁਰਦਾ ਔਰੰਗਜ਼ੇਬ ਲੋਕਾਂ ਨੇ ਦੇਖਿਆ। ਗੁਰੂ ਨਾਨਕ ਦੇਵ ਦਾ ਜਨਮ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਦੇ ਵਿੱਚ ਪੰਜਾਬ ਦੇ ਹਿੰਦੂ ਬੇਦੀ ਖੱਤਰੀ ਦੇ ਘਰ ਹੋਇਆ। 70 ਸਾਲ ਪਹਿਲਾਂ ਪੰਜਾਬ ਨੇ ਤੈਮੂਰ ਦੀ ਵੱਢ ਟੁੱਕ ਝੱਲੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਦੀ ਹਨੇਰੀ ਅੱਖੀ ਦੇਖੀ ਸੀ। ਉਹਨਾਂ ਨੂੰ ਪਾਣੀਪਤ ਦੀ ਖੂਨੀ ਜੰਗ ਦੀ ਜਾਣਕਾਰੀ ਸੀ। ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸਤ ਨਾ ਦੇਈ ਕਰਤਾ ਜਮ ਕਰੀ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਹੋ, ਮਾਰੇ ਤਾਂ ਮਨ ਰੋਸ ਨਾ ਹੋਈ ਰਹਾਓ, ਸਕਤਾ ਸਹਿ ਮਾਰੇ ਪੈ ਵਗੇ ਖਸਮੇ ਸਾਂ ਪੁਰਸਾਈ, ਰਤਨ ਵਿਗਾੜ ਵਿਗੋਏ ਕੁੱਤੇ ਕੁੱਤੀ ਮੋਇਆ ਸਾਰ ਨਾ ਕਾਈ। ਮਾਫ਼ੀ ਚਾਹਾਂਗਾ ਦੋਸਤੋ ਜੇ ਕੋਈ ਸ਼ਬਦ ਗਲਤ ਪੜਿਆ ਹੋਇਆ ਹੋਵੇ ਤਾਂ। ਗੁਰੂ ਜੀ ਲਈ ਰੱਬ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਸਭ ਦਾ ਸਾਂਝਾ ਹੈ। ਗੁਰੂ ਜੀ ਵਾਸਤੇ ਬਾਬਰ ਕੇਵਲ ਵਿਦੇਸ਼ੀ ਦੁਸ਼ਮਣ ਨਹੀਂ ਵੱਡਾ ਪਾਪੀ ਸੀ ਜਿਹਨੇ ਇੰਨਾ ਕੋਹਰਾਮ ਮਚਾਇਆ। ਅਜਿਹਾ ਲਿਖਿਆ ਵੀ ਮਿਲਦਾ ਹੈ ਕਿ ਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਜਦੋਂ ਬਾਬਰ ਨੇ ਉਹਨਾਂ ਦੇ ਦਰਸ਼ਨ ਕੀਤੇ ਤਾਂ ਅਸੀਸ ਮੰਗੀ ਤੇ ਰਿਹਾਈ ਹੋਈ। ਵਿਸਮਾਦ ਦੇ ਵਿੱਚ ਆ ਕੇ ਗੁਰੂ ਜੀ ਨੇ ਜਿਹੜੀ ਪਹਿਲੀ ਪੰਕਤੀ ਉਚਾਰੀ ਉਹ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਹਿੰਦੂ ਮੁਸਲਮਾਨ ਵਿਚਲਾ ਪਾੜਾ ਪੰਜਾਬ ਦੇ ਵਿੱਚ ਪਹਿਲਾਂ ਬਾਬਾ ਫਰੀਦ ਨੇ ਮੇਟਿਆ। ਹੁਣ ਗੁਰੂ ਸਾਹਿਬ ਇਹ ਕਾਰਜ ਕਰਨਗੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਰਾਵੀ ਕੰਢੇ ਵਸਾਏ ਨਗਰ ਕਰਤਾਰਪੁਰ ਵਿਖੇ ਤ੍ਰੇਮ ਖੱਤਰੀ ਪਰਿਵਾਰ ਦੇ ਭਾਈ ਲਹਿਣਾ ਨੂੰ ਉੱਤਰਾਧਿਕਾਰੀ ਥਾਪਿਆ ਤੇ ਅੰਗਦ ਨਾਮ ਰੱਖਿਆ। ਸਾਰੇ ਗੁਰੂ ਸਾਹਿਬਾਨ ਵਪਾਰੀ ਜਾਂ ਪ੍ਰਸ਼ਾਸਕ ਖੱਤਰੀ ਪਰਿਵਾਰਾਂ ਦੇ ਵਿੱਚ ਹੋਏ, ਪਰ ਉਹਨਾਂ ਦੇ ਸਿੱਖਾਂ ਦੇ ਵਿੱਚ ਜੱਟ, ਬ੍ਰਾਹਮਣ, ਖੱਤਰੀ, ਅਰੋੜੇ ਤੇ ਹੋਰ ਅਖੋਤੀ ਨੀਵੀਆਂ ਜਾਤਾਂ ਦੇ ਲੋਕ ਸਨ। ਭਾਵੇਂ ਥੋੜੇ ਕੁ ਮੁਸਲਮਾਨ ਵੀ ਸਿੱਖ ਸਨ, ਪਰ ਵੱਡੀ ਗਿਣਤੀ ਹਿੰਦੂਆਂ ਦੇ ਵਿੱਚੋਂ ਸੀ। ਧਰਮਸਾਲ ਦੇ ਵਿੱਚ ਲੰਗਰ ਚੱਲਦਾ ਜਿੱਥੇ ਸਾਰੇ ਇੱਕ ਕਤਾਰ ਦੇ ਵਿੱਚ ਜਿਹੜਾ ਬੈਠ ਕੇ ਭੋਜਨ ਛਕਦੇ। ਜਾਤ ਦੇ ਕਾਰਨ ਭੇਟ ਦਾ ਵਹਿਮ ਤੋੜ ਕੇ ਬਰਾਬਰੀ ਕਾਇਮ ਕਰ ਦਿੱਤੀ। ਸਿੱਖ ਇੱਕ ਵੱਖਰਾ ਭਾਈਚਾਰਾ ਹੋ ਗਿਆ ਜਿਸਦੀ ਲਿਪੀ ਵੀ ਵੱਖਰੀ ਗੁਰਮੁਖੀ ਸੀ, ਜੋ ਗੁਰੂ ਅੰਗਦ ਦੇਵ ਜੀ ਨੇ ਪ੍ਰਚਲਿਤ ਕੀਤੀ। ਗੁਰੂ ਜੀ ਨੇ ਹੁਕਮ ਕੀਤਾ ਕਿ ਦੀਵਾਲੀ ਅਤੇ ਵਿਸਾਖੀ ਨੂੰ ਸਾਲ ਦੇ ਵਿੱਚ ਦੋ ਵਾਰ ਸਿੱਖ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਇਆ ਕਰਨਗੇ। ਗੁਰੂਆਂ ਦੇ ਨੁਮਾਇੰਦੇ ਮਸੰਦ ਲੰਗਰ ਵਾਸਤੇ ਰਸਦਾਂ ਇਕੱਠੀਆਂ ਕਰਦੇ। ਗੁਰਮਤ ਦਾ ਹਿੰਦੂ ਮਤ ਅਤੇ ਇਸਲਾਮ ਦੇ ਨਾਲ ਕੀ ਸੰਬੰਧ ਹੈ, ਇਸ ਦੇ ਬਾਰੇ ਵਿਭਿੰਨ ਵਿਚਾਰ ਸਾਹਮਣੇ ਆਏ। ਕੁਝ ਨੇ ਕਿਹਾ ਕਿ ਸਿੱਖੀ ਵੈਦਿਕ ਮਤ ਦੇ ਨੇੜੇ ਹੈ ਤੇ ਕਿਸਨੇ ਇਸਲਾਮ ਤੋਂ ਪ੍ਰਭਾਵਿਤ ਦੱਸਿਆ। ਪੰਜਾਬ ਇਤਿਹਾਸ ਦਾ ਆਧੁਨਿਕ ਇਤਿਹਾਸਕਾਰ ਲਾਫੋਤ ਲਿਖਦਾ ਹੈ, ਇੱਕ ਰੱਬ ਇੱਕ ਕਿਤਾਬ ਇੱਕ ਭਾਈਚਾਰਾ ਪੰਜਾਬ ਦੇ ਵਿੱਚ ਇਸ ਦੇ ਲਈ ਕਾਇਮ ਹੋਇਆ ਕਿਉਂਕਿ ਇਹ 8 ਸਦੀਆਂ ਇਸਲਾਮੀ ਰਾਜ ਦਾ ਅਸਰ ਹੈ ਜਿਸਨੇ ਪੰਜਾਬ ਦਾ ਕਲਚਰ ਅਤੇ ਮਾਨਸਿਕਤਾ ਬਦਲ ਕੇ ਰੱਖ ਦਿੱਤੀ। ਗੁਰਿਆਈ ਦੇ ਵਿੱਚ ਤਬਦੀਲੀ ਵਕਤ ਕਦੀ ਹਿੰਸਾ ਨਹੀਂ ਹੋਈ। ਕੁਝ ਸ਼ਰੀਕ ਦਾਅਵੇਦਾਰ ਨਾਰਾਜ਼ ਜ਼ਰੂਰ ਹੁੰਦੇ ਰਹੇ। ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਸ਼੍ਰੀ ਚੰਦ ਨੇ ਗੁਰੂ ਅੰਗਦ ਦੀ ਗੁਰਿਆਈ ਨੂੰ ਜਿਹੜਾ ਸੀ ਸਵੀਕਾਰ ਨਹੀਂ ਕੀਤਾ ਸੀ ਤੇ ਫਲਸਰੂਪ ਗੁਰੂ ਜੀ ਕਰਤਾਰਪੁਰ ਛੱਡ ਕੇ ਖਡੂਰ ਚਲੇ ਗਏ, ਜੋ ਲਾਹੌਰ ਡਿਵੀਜ਼ਨ ਦੇ ਵਿੱਚ ਪੈਂਦਾ ਸੀ। ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਰਕਾਰੀ ਅਫਸਰਾਂ ਦੇ ਨਾਲ ਵਾਹ ਪੈਂਦਾ ਸੀ। ਜਦੋਂ ਗੁਰੂ ਰਾਮਦਾਸ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਨੂੰ ਗੁਰਗੱਦੀ ਸੌਂਪ ਦਿੱਤੀ ਤਾਂ ਵੱਡੇ ਭਰਾ ਪ੍ਰਿਥੀ ਚੰਦ ਨੇ ਮੁਗਲ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਸੀ। ਪ੍ਰਿਥੀ ਚੰਦ ਨੂੰ ਜੱਦੀ ਜਾਇਦਾਦ ਦੇ ਵਿੱਚੋਂ ਹਿੱਸਾ ਮਿਲਿਆ, ਹੋਰ ਕੁਝ ਨਹੀਂ। ਗੁਰੂ ਅਰਜਨ ਦੇਵ ਜੀ ਪਿਤਾ ਦਾ ਸ਼ੁਰੂ ਕੀਤਾ ਕਾਰਜ ਪੂਰਾ ਕਰਨ ਲੱਗ ਪਏ। ਹਰਿਮੰਦਰ ਦੀ ਸਥਾਪਨਾ ਤੇ ਆਦਿ ਗ੍ਰੰਥ ਦੀ ਬੀੜ ਤਿਆਰ ਕਰਨੀ ਸੀ ਨਾ। 1598 ਦੇ ਵਿੱਚ ਅਕਬਰ ਗੁਰੂ ਅਰਜਨ ਦੇਵ ਦੇ ਦਰਸ਼ਨਾਂ ਦੇ ਹਿੱਤ ਗੋਇੰਦਵਾਲ ਆਉਂਦੇ ਹੈ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨੀ ਸਿੱਖ
ਜਿਹੜੀ ਸੀ ਕਿਸਾਨੀ ਸਿੱਖ ਹੋ ਚੁੱਕੀ ਸੀ। ਗੁਰੂ ਜੀ ਨੇ ਅਕਬਰ ਤੋਂ ਮਾਮਲਾ ਘਟਾਉਣ ਦੀ ਜਿਹੜੀ ਮੰਗ ਕੀਤੀ ਕਿ ਭਾਈ ਇਹਨਾਂ ਤੋਂ ਥੋੜਾ ਜਿਹਾ ਘੱਟ ਲਵੋ ਮਨ ਦੇ ਲਈ, ਉਹਨੇ ਮੰਨ ਲਈ ਗੱਲ ਗੁਰੂ ਸਾਹਿਬ ਦੀ ਕਿ ਜਿਹੜਾ ਜੋ ਕੁਝ ਵੀ ਲੈਂਦੇ ਇਹਨਾਂ ਤੋਂ ਮਾਮਲਾ ਘੱਟ ਲੈ ਲਓ, ਤੇ ਉਹਨੇ ਘੱਟ ਲਿਆ। ਇਹ ਵੀ ਕਿਹਾ ਜਾਂਦਾ ਕਿ ਅਕਬਰ ਦੇ ਬੇਟੇ ਜਹਾਂਗੀਰ ਨੇ ਮੌਤ ਦੀ ਸਜ਼ਾ ਮਾਫ ਕਰਨ ਵਾਸਤੇ ਪੰਜਵੇਂ ਗੁਰੂ ਤੋਂ ਭਾਰੀ ਰਕਮ ਮੰਗੀ ਸੀ ਜੋ ਗੁਰੂ ਜੀ ਦੇ ਨਹੀਂ ਸਕੇ ਜਾਂ ਦੇਣੀ ਚਾਹੁੰਦੇ ਨਹੀਂ ਸਨ। ਤਸੀਹਾਂ ਦੇ ਦੌਰਾਨ ਉਨ੍ਹਾਂ ਦੀ ਸ਼ਹਾਦਤ ਹੋਈ। ਇਹ ਵੀ ਲਿਖਿਆ ਮਿਲਦਾ ਕਿ ਗੁਰੂ ਜੀ ਰਾਵੀ ਦੇ ਵਿੱਚ ਲੋਪ ਹੋ ਗਏ। ਬੇਸ਼ੱਕ ਇਹ ਵੀ ਲਿਖਿਆ ਮਿਲਦਾ ਕਿ ਲਾਹੌਰ ਦਾ ਇੱਕ ਹਿੰਦੂ ਦੀਵਾਨ ਇਸ ਸਭ ਵਾਸਤੇ ਜ਼ਿੰਮੇਵਾਰ ਸੀ, ਪਰ ਸੱਚ ਇਹ ਹੈ ਕਿ ਜਹਾਂਗੀਰ ਦੀ ਨਫ਼ਰਤ ਇਸ ਦਾ ਕਾਰਨ ਬਣੀ। ਇੱਕ ਬੰਦਾ ਜਿਹੜਾ ਅਕਬਰ ਦਾ ਆਲੋਚਕ ਸੀ, ਉਸਨੇ ਇਸ ਖ਼ਬਰ ਦਾ ਸਵਾਗਤ ਕੀਤਾ। ਉਹ ਸੀ ਸ਼ੇਖ ਅਹਿਮਦ ਸਰਹਿੰਦੀ। ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਬੇਟੇ ਗੁਰੂ ਹਰਗੋਬਿੰਦ ਨੇ 11 ਸਾਲ ਦੀ ਉਮਰੇ ਮੀਰੀ ਪੀਰੀ 2 ਕਿਰਪਾਨਾਂ ਪਹਿਣ ਕੇ ਗੁਰਿਆਈ ਧਾਰਨ ਕੀਤੀ ਤੇ ਉਸਨੇ ਸਿੱਖਾਂ ਨੂੰ ਸ਼ਸਤਰ ਚਲਾਉਣੇ ਸਿੱਖਣ ਲਈ ਹਥਿਆਰਬੰਦ ਹੋਣ ਦੇ ਲਈ ਕਿਹਾ। ਅੰਮ੍ਰਿਤਸਰ ਦੇ ਵਿੱਚ ਲੋਹਗੜ੍ਹ ਕਿਲ੍ਹਾ ਉਸਾਰਿਆ ਤੇ ਦਰਬਾਰ ਸਾਹਿਬ ਸਾਹਮਣੇ ਉੱਚਾ ਥੜਾ ਉਸਾਰ ਕੇ ਸ਼ਿਕਾਇਤਾਂ ਦੇ ਨਿਪਟਾਰੇ ਕਰਨੇ ਸ਼ੁਰੂ ਕਰ ਦਿੱਤੇ। ਦਾਨੀਆਂ ਨੂੰ ਕਿਹਾ ਕਿ ਪੈਸੇ ਜਾਂ ਅਨਾਜ ਦੀ ਥਾਂ ਹਥਿਆਰ ਅਤੇ ਘੋੜੇ ਭੇਂਟ ਕਰਨ। ਫੌਜ ਕਾਇਮ ਕਰਕੇ ਖੁਦ ਕਲਗੀ ਸਜਾਈ ਤੇ ਬਹੁਤੇ ਘੋੜੇ ਕਾਬਲ ਤੋਂ ਖਰੀਦੇ। ਸ਼ਸਤਰਾਂ ਦੇ ਵਿੱਚ ਰੁਚੀ ਕਾਰਨ ਕੁਝ ਸਿੱਖਾਂ ਨੇ ਗੁਰੂ ਜੀ ਦੀ ਆਲੋਚਨਾ ਕੀਤੀ। ਗੁਰੂ ਜੀ ਦੇ ਤਾਏ ਪ੍ਰਿਥੀ ਚੰਦ ਨੇ ਗੁਰਗੱਦੀ ਦੇ ਉੱਤੇ ਅਧਿਕਾਰ ਜਮਾਉਣਾ ਚਾਹਿਆ ਪਰ ਸਫਲ ਨਾ ਹੋਇਆ। ਪਿਤਾ ਦੀ ਮੌਤ ਦੇ ਪਿੱਛੋਂ ਉਸਦਾ ਪੁੱਤਰ ਮਿਹਰਬਾਨ ਦਾਅਵੇਦਾਰ ਬਣ ਗਿਆ। ਬਹੁਤਿਆਂ ਦੀ ਸਹਿਮਤੀ ਸੀ ਕਿ ਸੁਰੱਖਿਆ ਵਾਸਤੇ ਹਥਿਆਰਾਂ ਦੀ ਲੋੜ ਹੈ। ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਆਗਰੇ ਤੋਂ 75 ਮੀਲ ਦੂਰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਬਾਅਦ ਦੇ ਵਿੱਚ ਉਨ੍ਹਾਂ ਦੇ ਸੰਬੰਧ ਠੀਕ ਹੋ ਗਏ। ਗੁਰੂ ਜੀ ਨੂੰ ਬਾਦਸ਼ਾਹ ਦੀ ਸ਼ਕਤੀ ਦਾ ਪਤਾ ਸੀ ਤੇ ਬਾਦਸ਼ਾਹ ਜਾਣਦਾ ਸੀ ਕਿ ਪੰਜਾਬ ਦੀ ਪ੍ਰਜਾ ਗੁਰੂ ਜੀ ਨੂੰ ਪਿਆਰ ਕਰਦੀ ਹੈ ਤੇ ਦੋਵੇਂ ਕਈ ਵਾਰ ਇਕੱਠੇ ਸ਼ਿਕਾਰ ਮੁਹਿੰਮਾਂ ਦੇ ਉੱਤੇ ਵੀ ਗਏ। ਇਹ ਸੰਬੰਧ ਸੁਖਾਵੇਂ ਹੋਣ ਪਿੱਛੋਂ ਬਾਦਸ਼ਾਹ ਅੱਗੇ ਮੰਗ ਰੱਖੀ ਗਈ ਕਿ ਲਾਹੌਰ ਦੇ ਦੀਵਾਨ ਚੰਦੂ ਨੂੰ ਸਾਡੇ ਹਵਾਲੇ ਕੀਤਾ ਜਾਵੇ, ਜਿਸਨੇ ਪੰਜਵੇਂ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ। ਚੰਦੂ ਦੇ ਦਿੱਤਾ ਗਿਆ। ਉਸਨੂੰ ਸਿੱਖਾਂ ਨੇ ਤਸੀਹੇ ਦੇ ਕੇ ਮਾਰ ਦਿੱਤਾ। ਜਹਾਂਗੀਰ ਦੀ ਮੌਤ ਪਿੱਛੋਂ ਜਦੋਂ ਸ਼ਾਹਜਹਾਂ ਨੇ ਹਕੂਮਤ ਸੰਭਾਲੀ ਤਾਂ ਉਸਨੇ ਲੋਹਗੜ੍ਹ ਦੇ ਕਿਲ੍ਹੇ ਦੇ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ। ਸਿੱਖਾਂ ਨੇ ਇਹ ਹਮਲਾ ਤਾਂ ਨਕਾਰ ਦਿੱਤਾ, ਪਰ ਗੁਰੂ ਜੀ ਨੂੰ ਅਹਿਸਾਸ ਹੋਇਆ ਕਿ ਇੱਥੇ ਰਹਿਣਾ ਠੀਕ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਵਸਾਏ ਨਗਰ ਰਾਵੀ ਕਿਨਾਰੇ ਕਰਤਾਰਪੁਰ ਚਲੇ ਗਏ। ਇੱਥੇ ਵੀ ਹਮਲਾ ਕੀਤਾ ਗਿਆ ਜਿਸ ਦੇ ਵਿੱਚੋਂ 2 ਮੁਗਲ ਕਮਾਂਡਰ ਮਾਰੇ ਗਏ ਤੇ ਗੁਰੂ ਜੀ ਦੀ ਜਿੱਤ ਹੋਈ। ਬੇਸ਼ੱਕ ਵਾਇਸ ਰਾਏ ਦਾਰਾ ਸ਼ਿਕੋਹ ਗੁਰੂ ਜੀ ਦੀ ਪੂਰੀ ਇੱਜ਼ਤ ਕਰਦਾ ਸੀ, ਪਰ ਲੱਗਾ ਕਿ ਲਾਹੌਰ ਡਿਵੀਜ਼ਨ ਦੇ ਵਿੱਚ ਰਹਿਣਾ ਠੀਕ ਨਹੀਂ ਹੈ। ਹਿੰਦੂ ਰਾਜਪੂਤ ਦੇ ਪਹਾੜੀ ਇਲਾਕੇ ਨਾਲਾਗੜ੍ਹ ਵਿੱਚ ਕੀਰਤਪੁਰ ਵਿਖੇ ਡੇਰਾ ਲਾਇਆ, ਜਿੱਥੇ ਉਨ੍ਹਾਂ ਦੇ ਤਬੇਲੇ ਘੋੜੇ ਅਤੇ ਬੰਦੂਕਧਾਰੀ ਯੋਧੇ 8-9 ਸਾਲ ਰਹੇ ਤੇ ਗੁਰੂ ਜੀ 1644 ਦੇ ਵਿੱਚ ਜੋਤੀ ਜੋਤ ਸਮਾਏ। ਇਸ ਤੋਂ 14 ਸਾਲ ਬਾਅਦ ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਗੱਦੀਓਂ ਲਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਦੀ ਗਿਣਤੀ ਬਹੁਤ ਵਧੀ। ਕੇਂਦਰੀ ਤੇ ਪੂਰਬੀ ਭਾਰਤ ਦੇ ਵਿੱਚ ਤੇ ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਸਿੱਖ ਵਸੋਂ ਸੀ। ਕੀਰਤਪੁਰ ਕਿਆਮ ਦੌਰਾਨ ਹੀ ਖੱਤਰੀਆਂ ਦੇ ਨਾਲੋਂ ਜੱਟ ਸਿੱਖਾਂ ਦੀ ਗਿਣਤੀ ਕਿਤੇ ਵੱਧ ਗਈ। ਮਸੰਦ ਸਾਰੇ ਦੇਸ਼ ਦੇ ਵਿੱਚ ਘੁੰਮਦੇ ਫਿਰਦੇ ਰਹਿੰਦੇ ਸਨ। ਮੈਦਾਨਾਂ ਦੇ ਵਿੱਚ ਗੁਰੂ ਜੀ ਦੇ ਵਿਰੋਧੀਆਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ। ਅੰਮ੍ਰਿਤਸਰ ਉੱਪਰ ਮਿਹਰਬਾਨ ਦਾ ਕਬਜ਼ਾ ਹੋ ਗਿਆ ਤੇ ਉਸਨੇ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਉਸਦੀ ਮੌਤ ਦੇ ਪਿੱਛੋਂ ਉਸਦਾ ਪੁੱਤਰ ਹਰਜੀ ਗੱਦੀ ਦੇ ਉੱਤੇ ਬੈਠ ਗਿਆ। 1640 ਦੇ ਸ਼ੁਰੂ ਦੇ ਵਿੱਚ ਗੁਰੂ ਜੀ ਦੇ ਜੀਂਦੇ ਜੀ ਹੀ ਉਨ੍ਹਾਂ ਦਾ ਪੋਤਾ ਧੀਰਮੱਲ ਉਹ ਬੀੜ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਸੀ। ਇਹ ਭਾਈ ਗੁਰਦਿੱਤੇ ਦਾ ਬੇਟਾ ਸੀ ਜੋ ਕੀਰਤਪੁਰੋਂ ਚੱਲ ਕੇ ਕਰਤਾਰਪੁਰ ਜਾ ਵਸਿਆ। ਖੁਦ ਨੂੰ ਤਕੜਾ ਕਰਨ ਦੇ ਲਈ ਉਹਨੇ ਸ਼ਾਹਜਹਾਂ ਦੀ ਸ਼ਰਨ ਲੈ ਕੇ ਮਾਮਲਾ ਮੁਕਤ ਇਲਾਕਾ ਕਰਤਾਰਪੁਰ ਮੱਲ ਲਿਆ। ਅੰਮ੍ਰਿਤਸਰ ਦੇ ਵਿੱਚ ਹਰਜੀ ਤੇ ਕਰਤਾਰਪੁਰ ਦੇ ਵਿੱਚ ਧੀਰਮੱਲ 2 ਵੱਡੇ ਸ਼ਰੀਕ ਪੈਦਾ ਹੋ ਗਏ।
ਇਹਨਾਂ ਦੇ ਇਹ ਲੱਛਣ ਦੇਖ ਕੇ ਛੇਵੇਂ ਗੁਰੂ ਨੇ 14 ਸਾਲ ਦੀ ਉਮਰ ਦੇ ਹਰ ਰਾਏ ਨੂੰ ਹਰ ਰਾਏ ਜੀ ਨੂੰ ਗੁਰਾਈ ਸੌਂਪ ਦਿੱਤੀ। ਨਾਲਾਗੜ੍ਹ ਦੇ ਹਿੰਦੂ ਰਾਜੇ ਤੇ ਮੁਗਲ ਕਮਾਂਡਰਾਂ ਦੇ ਵਿੱਚ ਤਕਰਾਰ ਹੋਣ ਲੱਗ ਪਿਆ, ਜਿਸ ਦੇ ਕਾਰਨ ਗੁਰੂ ਹਰ ਰਾਏ ਨੂੰ ਕੀਰਤਪੁਰ ਛੱਡ ਕੇ ਨਾਹਨ ਜਾਣਾ ਪਿਆ। ਜਦੋਂ ਔਰੰਗਜ਼ੇਬ ਸੱਤਾ ਉੱਤੇ ਕਾਬਜ ਹੋ ਗਿਆ ਤੇ ਗੁਰੂ ਜੀ 28 ਸਾਲ ਦੀ ਉਮਰੇ ਫਿਰ ਕੀਰਤਪੁਰ ਆ ਗਏ। ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਸੱਦਿਆ ਤੇ ਗੁਰੂ ਜੀ ਨੇ ਆਪਣੇ ਵੱਡੇ ਬੇਟੇ ਰਾਮ ਰਾਏ ਨੂੰ ਭੇਜ ਦਿੱਤਾ। ਰਾਮ ਰਾਏ ਜੀ ਨੂੰ ਨਜ਼ਰਬੰਦ ਕਰਕੇ ਔਰੰਗਜ਼ੇਬ ਨੇ ਉਸ ਨੂੰ ਬਾਅਦ ਦੇ ਵਿੱਚ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਗੁਰੂ ਹਰ ਰਾਏ ਜੀ ਦਾ ਦੇਹਾਂਤ ਹੋ ਗਿਆ, ਪਰ ਉਹ ਆਪਣੇ 5 ਸਾਲ ਦੇ ਸਭ ਤੋਂ ਛੋਟੇ ਬੇਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਦੇ ਉੱਤੇ ਗਏ ਉਹ ਦੇ ਗਏ ਅੱਗੇ ਗੁਰਿਆਈ ਦੇ ਗਏ। ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸੱਦਿਆ। 8 ਸਾਲ ਦੀ ਉਮਰ ਦੇ ਵਿੱਚ ਚੇਚਕ ਦੇ ਕਾਰਨ ਗੁਰੂ ਜੀ ਦਾ ਦਿੱਲੀ ਦੇ ਵਿੱਚ ਦੇਹਾਂਤ ਹੋ ਗਿਆ। ਮੁਗਲਾਂ ਨੇ ਗੰਭੀਰਤਾ ਦੇ ਨਾਲ ਸੋਚਣਾ ਸ਼ੁਰੂ ਕੀਤਾ ਕਿ ਸਿੱਖ ਸੱਤਾ ਦੇ ਤਿੰਨੇ ਕੇਂਦਰਾਂ ਦੇ ਵਿੱਚੋਂ ਕਿਹੜਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ। ਇੱਕ ਤਾਂ ਰਾਮ ਰਾਏ, ਉਹਨਾਂ ਦੀ ਨਜ਼ਰਬੰਦੀ ਦੇ ਵਿੱਚ ਹੈ। ਦੂਜਾ ਧੀਰਮਲ ਕਰਤਾਰਪੁਰ ਦੇ ਵਿੱਚ ਹੈ ਤੇ ਤੀਜਾ ਹਰੀ ਜੀ ਅੰਮ੍ਰਿਤਸਰ ਦੇ ਵਿੱਚ। ਪਰ ਉਹਨਾਂ ਨੂੰ ਹੈਰਾਨੀ ਹੋਈ ਕਿ ਦੇਹਾਂਤ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਬਾ ਵਿੱਚ ਬਕਾਲੇ, ਜਿਹਨੂੰ ਬਾਬਾ ਬਕਾਲਾ ਕਹਿ ਦਿੱਤਾ ਜਾਂਦਾ ਹੁੰਦਾ ਹੁਣ ਕਹਿੰਦੇ ਨੇ, ਬਾਬਾ ਵਿੱਚ ਬਕਾਲੇ ਆਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਦੇ ਗਏ ਸਨ। ਗੁਰੂ ਤੇਗ ਬਹਾਦਰ ਸਾਹਿਬ ਨੂੰ ਬਕਾਲਾ ਸੁਰੱਖਿਅਤ ਥਾਂ ਨਹੀਂ ਲੱਗਿਆ, ਕਿਉਂਕਿ ਸਰਕਾਰ ਦੇ ਨਾਲ ਮਿਲੇ ਸ਼ਰੀਕ ਜਾਂ ਸ਼ਰੀਕਾਂ ਦੇ ਨੇੜੇ ਪੈਂਦਾ ਸੀ। ਉਹ ਇੱਥੋਂ ਕੀਰਤਪੁਰ ਆ ਗਏ। ਧੀਰਮਲ ਦੀਆਂ ਕਰਤੂਤਾਂ ਤੋਂ ਕ੍ਰੋਧਵਾਨ ਹੋ ਕੇ ਮੱਖਣ ਸ਼ਾਹ ਲੁਬਾਣਾ ਨੇ ਉਸਦਾ ਕਰਤਾਰਪੁਰ ਵਿਚਲਾ ਸਭ ਮਾਲ ਅਸਬਾਬ ਲੁੱਟ ਲਿਆ, ਪਰ ਗੁਰੂ ਜੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਧੀਰਮਲ ਦਾ ਸਾਰਾ ਸਮਾਨ ਵਾਪਸ ਕਰ ਦਿੱਤਾ ਤੇ ਕਿਹਾ, ਖਿਮਾ ਤੋਂ ਵੱਡਾ ਗੁਣ ਕੋਈ ਨਹੀਂ। ਗੁਰਿਆਈ ਤੋਂ 1 ਸਾਲ ਬਾਅਦ 1665 ਦੇ ਵਿੱਚ ਉਨ੍ਹਾਂ ਨੇ ਹਿੰਦੁਸਤਾਨ ਦੀ ਲੰਮੀ ਯਾਤਰਾ ਦੀ ਯੋਜਨਾ ਉਲੀਕੀ ਤਾਂ ਕਿ ਦੂਰ ਦੁਰਾਡੇ ਦੀਆਂ ਸੰਗਤਾਂ ਨੂੰ ਇੱਕ ਮਾਲਾ ਦੇ ਵਿੱਚ ਪਰੋਇਆ ਜਾ ਸਕੇ। ਇਹ ਯਾਤਰਾ 6 ਸਾਲ ਚੱਲੀ। ਆਗਰਾ ਹੁੰਦੇ ਹੋਏ ਅਲਾਹਾਬਾਦ, ਬਨਾਰਸ ਤੇ ਪਟਨਾ ਪੁੱਜੇ, ਜਿੱਥੇ ਮਾਤਾ ਗੁਜਰੀ ਜੀ ਨੂੰ ਸ਼ਰਧਾਲੂ ਸਿੱਖਾਂ ਦੀ ਮੇਜ਼ਬਾਨੀ ਦੇ ਵਿੱਚ ਛੱਡ ਕੇ ਅੱਗੇ ਚਲੇ ਗਏ। 1666 ਦੇ ਵਿੱਚ ਇੱਥੇ ਵਿੱਚ ਜਿਹੜਾ ਬੇਟਾ ਗੋਵਿੰਦ ਰਾਏ ਪੈਦਾ ਹੋਇਆ। ਗੁਰੂ ਜੀ ਢਾਕੇ ਤੱਕ ਗਏ, ਜਾਣੀ ਕਿ ਬੰਗਾਲ ਤਾਈ, ਉਥੋਂ ਅਸਾਮ ਦਾ ਰੁਖ ਕੀਤਾ ਤੇ ਲੱਖਾਂ ਸਿੱਖ ਸੰਗਤਾਂ ਨੇ ਗੁਰੂ ਜੀ ਦਾ ਸਵਾਗਤ ਕੀਤਾ, ਬੇਟੇ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ। ਗੁਰੂ ਜੀ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਸਰਕਾਰ ਦੇਖ ਰਹੀ ਸੀ। ਪੂਰਬ ਦੇ ਵੱਲ ਜਾਂਦਿਆਂ ਕੁਝ ਸਮਾਂ ਤਾਂ ਔਰੰਗਜ਼ੇਬ ਦਾ ਇੱਕ ਰਾਜਪੂਤ ਸੈਨਾਪਤੀ ਵੀ ਗੁਰੂ ਜੀ ਦੇ ਨਾਲ ਨਾਲ ਰਿਹਾ। ਹਕੂਮਤ ਇਸ ਗੱਲੋਂ ਜਿਹੜੀ ਬੇਚੈਨ ਸੀ ਕਿ ਥਾਂ ਥਾਂ ਧਰਮਸ਼ਾਲਾਵਾਂ ਉਸਰ ਰਹੀਆਂ ਨੇ ਤੇ ਇਨ੍ਹਾਂ ਧਰਮਸ਼ਾਲਾਵਾਂ ਦੇ ਵਿੱਚੋਂ ਇਕੱਠਾ ਕੀਤਾ ਧਨ ਮਸੰਦਾਂ ਰਾਹੀਂ ਗੁਰੂ ਜੀ ਦੇ ਕੋਲ ਪੁੱਜ ਰਿਹਾ। ਨਾਰਾਜ਼ ਹੋ ਕੇ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਮਸੰਦ ਕੱਢ ਦਿੱਤੇ ਜਾਣ ਤੇ ਮੰਦਰ ਧਰਮਸ਼ਾਲਾ ਢਾਈਆਂ ਜਾਣ। ਮੰਦਰ ਢਾਏ ਜਾਣ ਦਾ ਹੁਕਮ 1669 ਦੇ ਵਿੱਚ ਆਇਆ। 1671 ਦੇ ਵਿੱਚ ਜਦੋਂ ਗੁਰੂ ਜੀ ਮਾਖੇ ਵੱਲ ਪਰਤੇ, ਸਿੱਖ ਘਬਰਾਏ ਹੋਏ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਮਜ਼ਬੂਤ ਹੋਣ ਦੇ ਲਈ ਕਿਹਾ, ਭੈ ਕਾਹੂ ਕੋ ਦੇਤ ਨੈ ਨਾ ਭੈ ਮਾਨਤ ਆਨ। ਗੁਰੂ ਤੇਗ ਬਹਾਦਰ ਸਾਹਿਬ ਨੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਦੇ ਵਾਲੀ ਕਿਰਪਾਨ ਪੈਣ ਲਈ ਤੇ ਸਿੱਖ ਉਨ੍ਹਾਂ ਨੂੰ ਸੱਚਾ ਪਾਤਸ਼ਾਹ ਕਹਿਣ ਲੱਗ ਪਏ। ਪਹਿਲੋਂ ਗੁਰੂ ਅਰਜਨ ਦੇਵ ਜੀ ਨੂੰ ਵੀ ਸੱਚਾ ਪਾਤਸ਼ਾਹ ਕਿਹਾ ਜਾਂਦਾ ਸੀ। 2 ਸਾਲ ਬਾਅਦ ਗੁਰੂ ਜੀ ਨੇ ਪਹਾੜੀਆਂ ਦੇ ਵਿੱਚ ਟਿਕਣ ਦੀ ਥਾਂ ਸਰਹੰਦ ਤੋਂ ਲੈ ਕੇ ਦਿੱਲੀ ਤੱਕ ਦੇ ਇਲਾਕਿਆਂ ਦੇ ਵਿੱਚ ਥਾਂ ਥਾਂ ਜਾ ਕੇ ਧਰਮ ਪ੍ਰਚਾਰ ਕਰਨ ਦਾ ਫੈਸਲਾ ਲਿਆ। ਔਰੰਗਜ਼ੇਬ ਦੇ ਸੁਭਾਅ ਤੋਂ ਜਿਹੜੇ ਜਾਣੂ ਸਨ, ਉਨ੍ਹਾਂ ਦੇ ਵਾਸਤੇ ਅਜਿਹਾ ਕਰਨਾ ਬਹੁਤ ਵੱਡੀ ਦਲੇਰੀ ਸੀ। ਮਈ 1675 ਦੇ ਵਿੱਚ ਉਹ ਫਿਰ ਮਾਖੇ ਵੱਲ ਆ ਗਏ। ਇੱਥੇ ਹੀ ਕਸ਼ਮੀਰ ਤੋਂ ਬ੍ਰਾਹਮਣਾਂ ਦਾ ਇੱਕ ਜੱਥਾ ਗੁਰੂ ਜੀ ਦੇ ਕੋਲ ਆਇਆ ਤੇ ਦੱਸਿਆ ਕਿ ਮੰਦਰ ਢਾ ਦਿੱਤੇ ਨੇ, ਇਸਲਾਮ ਧਾਰਨ ਕਰਨ ਦੇ ਲਈ ਜ਼ਬਰਦਸਤੀ ਕਰ ਰਹੇ ਨੇ। ਇਹ ਖਬਰ ਸੁਣ ਕੇ ਗੁਰੂ ਜੀ ਨੇ ਵੱਡਾ ਫੈਸਲਾ ਲਿਆ। ਆਪਣੇ ਧਰਮ ਦੇ ਵਿੱਚ ਕਾਇਮ ਰਹਿੰਦਿਆਂ ਉਹ ਦਿੱਲੀ ਜਾਣਗੇ ਤੇ ਆਪਣੇ ਧਰਮ ਦਾ ਪ੍ਰਚਾਰ ਕਰਨਗੇ। ਬੇਟੇ ਗੋਬਿੰਦ ਰਾਏ ਨੂੰ ਉੱਤਰਾਧਿਕਾਰੀ ਥਾਪ ਕੇ ਦਿੱਲੀ ਵੱਲ ਚੱਲ ਪਏ। ਗ੍ਰਿਫ਼ਤਾਰ ਕਰਨ ਦੇ ਉਪਰੰਤ ਉਨ੍ਹਾਂ ਨੂੰ ਕਿਹਾ, ਸਾਬਤ ਕਰਨ ਦੇ ਲਈ ਕਿ ਤੁਸੀਂ ਰੱਬ ਦੇ ਨਜ਼ਦੀਕ ਹੋ, ਕਰਾਮਾਤ ਦਿਖਾਓ। ਅਜਿਹਾ ਨਹੀਂ ਕਰ ਸਕਦੇ ਤਾਂ ਜਿਉਂਦੇ ਰਹਿਣ ਦੇ ਲਈ ਇਸਲਾਮ ਧਾਰਨ ਕਰੋ।
ਦਿਖਾਉਣ ਵਾਸਤੇ ਕਿ ਸਰਕਾਰ ਦਾ ਇਰਾਦਾ ਕੀ ਹੈ। ਗੁਰੂ ਜੀ ਦੇ ਸਾਹਮਣੇ ਪਹਿਲਾਂ ਉਨ੍ਹਾਂ ਦੇ 3 ਸਿੱਖ ਤਸੀਹੇ ਦੇ ਕੇ ਸ਼ਹੀਦ ਕੀਤੇ। ਜਦੋਂ ਗੁਰੂ ਜੀ ਨੇ ਇਸਲਾਮ ਧਾਰਨ ਕਰਨੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦਾ ਸੀਸ ਕਲਮ ਕਰ ਦਿੱਤਾ ਗਿਆ ਲਾਲ ਕਿਲੇ ਦੇ ਸਾਹਮਣੇ ਚਾਂਦਨੀ ਚੌਂਕ ਦੇ ਵਿਚ 11 ਨਵੰਬਰ 1675 ਨੂੰ। ਇਹ ਭਾਣਾ ਵਰਤ ਗਿਆ। ਵਫ਼ਾਦਾਰ ਬਾਲਮੀਕਿ ਸਿੱਖ ਭਾਈ ਜੈਤਾ ਜੀ ਉਨ੍ਹਾਂ ਨੇ ਮਾਖੋਵਾਲ ਗੁਰੂ ਜੀ ਦਾ ਸੀਸ ਗੁਰੂ ਗੋਬਿੰਦ ਰਾਏ ਪਾਸ ਜਿਹੜਾ ਪਹੁੰਚਾਇਆ। 17ਵੀਂ ਸਦੀ ਦੇ ਮੁਗਲ ਰਾਜ ਵਿਚ ਇਸ ਤਰ੍ਹਾਂ ਦੇ ਰੁਝਾਨ ਪੈਦਾ ਹੋਏ ਕਿ ਔਰੰਗਜ਼ੇਬ ਜਿਸ ਨੇ 1658-1707 ਦਾ ਜਿਹੜਾ ਸਮਾਂ ਹੈ ਵਿਚਕਾਰਲਾ ਤੱਕ ਰਾਜ ਕੀਤਾ, ਸਖਤੀ ਦੇ ਨਾਲ ਸ਼ਰਾਹ ਜਿਹੜੀ ਲਾਗੂ ਕਰਨ ਲੱਗ ਪਿਆ, ਕਾਨੂੰਨ ਜਿਹੜਾ ਨੱਚਣ ਗਾਉਣ ਸੰਗੀਤ ਤੇ ਪਾਬੰਦੀ ਲਾ ਦਿੱਤੀ, ਦੱਸਣ ਲਈ ਕਿ ਸੰਜਮ ਦੇ ਵਿਚ ਰਹੋ, ਖੁਦ ਟੋਪੀਆਂ ਸਿਉਂ ਕੇ ਵੇਚਣ ਦੇ ਲਈ ਭੇਜਦਾ ਤੇ ਉਸ ਪੈਸੇ ਨਾਲ ਰੋਟੀ ਖਾਂਦਾ। ਇਹ ਵੀ ਖ਼ਬਰ ਨਸ਼ਰ ਕੀਤੀ ਗਈ ਕਿ ਵਿਹਲੇ ਸਮੇਂ ਦੇ ਵਿਚ ਬਾਦਸ਼ਾਹ ਹੱਥ ਦੇ ਨਾਲ ਕੁਰਾਨ ਲਿਖ ਰਿਹਾ। ਉਸਦੀ ਦੱਸੀ ਜਾਂਦੀ ਇੱਕ ਕੁਰਾਨ ਦੀ ਪੋਥੀ ਮੱਕੇ ਸੁਗਾਤ ਦੇ ਵਜੋਂ ਭੇਜੀ ਗਈ। ਮੁਸਲਮਾਨਾਂ ਦੇ ਲਈ ਸ਼ਰਾਬ ਪੀਣ ਦੀ ਮਨਾਹੀ ਸੀ ਤੇ ਗੈਰ ਮੁਸਲਮਾਨਾਂ ਨੂੰ ਕਿਹਾ ਕਿ ਜਜ਼ੀਆ ਦਿਓ। ਇਹ ਟੈਕਸ ਸਦੀ ਪਹਿਲਾਂ ਅਕਬਰ ਨੇ ਖਤਮ ਕੀਤਾ ਸੀ, ਪਹਿਲਾਂ ਕਰ ਦਿੱਤਾ ਸੀ। ਗੈਰ ਮੁਸਲਮਾਨਾਂ ਤੋਂ ਜਿਨ੍ਹਾਂ ਥਾਵਾਂ ਦੇ ਉੱਤੇ ਉਹ ਪੂਜਾ ਪਾਠ ਕਰਦੇ ਸਨ ਉਨ੍ਹਾਂ ਥਾਵਾਂ ਤੋਂ ਜਜ਼ੀਆ ਵਸੂਲ ਕਰਨਾ ਸੀ। ਜਿਵੇਂ ਪਿਛਲੇ ਸਮਿਆਂ ਦੇ ਵਿਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਮੇਰੇ ਖਿਆਲ ਨਾਲ ਬੀਜੇਪੀ ਨੇ ਕੀਤਾ ਸੀ, ਉਸ ਸਮੇਂ ਹਰਿਮੰਦਰ ਸਾਹਿਬ ਦੇ ਉੱਤੇ ਵੀ ਜਿਹੜਾ ਟੈਕਸ ਲਾ ਦਿੱਤਾ ਸੀ ਲੰਗਰ ਦੇ ਉੱਤੇ। ਬਿਨਾਂ ਕਿਸੇ ਉਕਸਾਹਟ ਦੇ ਕੁਝ ਹਿੰਦੂ ਮੰਦਰ ਢਾਹ ਦਿੱਤੇ ਗਏ। ਧਾਰਮਿਕ ਕੱਟੜਤਾ ਦੇ ਨਾਲ ਨਾਲ ਉਹ ਚੰਗਾ ਜੰਗਬਾਜ਼ ਵੀ ਸੀ। ਉਸਦੇ ਰਾਜ ਕਾਲ ਦੇ ਵਿਚ ਸਰਹੱਦਾਂ ਦਾ ਵਿਸਤਾਰ ਹੋਇਆ ਤੇ ਕਸ਼ਮੀਰ ਦੇ ਉੱਤਰ ਦੇ ਵੱਲ ਤਿੱਬਤ ਤੇ ਕਬਜ਼ਾ ਕਰ ਲਿਆ, ਪੂਰਬ ਦੇ ਵੱਲ ਢਾਕੇ ਤੋਂ ਪਾਰ ਚਿਟਾਗਾਂਗ ਜਿੱਤ ਲਿਆ ਤੇ ਦੱਖਣ ਦੇ ਵਿਚ ਮੁਸਲਮਾਨ ਰਿਆਸਤਾਂ ਗੋਲਕੰਡਾ ਤੇ ਬੀਜਾਪੁਰ ਜਿੱਤ ਲਈਆਂ। ਸਟੇਟ ਦੇ ਵਿਚ ਬਗਾਵਤ ਸਿਰ ਚੁੱਕਣ ਲੱਗ ਪਈ। ਦਿੱਲੀ ਦੇ ਦੱਖਣ ਦੇ ਵਿਚ ਹਜ਼ਾਰਾਂ ਕਿਸਾਨ ਬਗਾਵਤ ਦੇ ਉੱਤੇ ਉਤਰ ਆਏ। ਦਿੱਲੀ ਦੁਆਬ ਦੇ ਨਾਰਨੋਲ ਪਰਗਾਣੇ ਦੇ ਵਿਚ 97ਵੀਆਂ ਨੇ ਜਿਹੜਾ ਸੀ ਹਥਿਆਰ ਚੁੱਕ ਲਏ। ਸਤਨਾਮੀਆਂ ਨੇ ਹਥਿਆਰ ਚੁੱਕ ਲਏ ਤੇ ਉੱਤਰ ਪੱਛਮ ਦੇ ਵਿਚ ਖੁਸ਼ਹਾਲ ਖਾਨ ਖੱਟਕ ਨੇ ਪਖਤੂਨਵਾਦੀ ਦੇ ਵਿਚ ਹਨੇਰੀ ਲੈ ਆਉਂਦੀ ਸੀ, ਜਿੱਥੇ ਔਰੰਗਜ਼ੇਬ ਨੂੰ ਖੁਦ ਫੌਜ ਲੈ ਕੇ ਜਾਣਾ ਪੈ ਗਿਆ। ਰਾਜਸਥਾਨ ਦੇ ਇਕ ਸਦੀ ਤੋਂ ਵਫ਼ਾਦਾਰ ਚਲੇ ਆ ਰਹੇ ਰਾਜਪੂਤ ਸਿਰ ਚੁੱਕਣ ਲੱਗੇ। ਦੱਖਣ ਦੇ ਵਿਚ ਸ਼ਿਵਾ ਜੀ ਨੇ, ਮਰਾਠਾ ਜੀ ਨੇ ਹਕੂਮਤ ਕਾਇਮ ਕਰ ਦਿੱਤੀ ਤੇ 1680 ਦੇ ਵਿਚ ਉਸਦੀ ਮੌਤ ਤੱਕ ਕਾਇਮ ਰਹੀ। ਬੇਸ਼ੱਕ ਸ਼ਿਵਾ ਜੀ ਦੇ ਪੁੱਤਰ ਸ਼ੰਭੂ ਜੀ ਨੂੰ ਗ੍ਰਿਫ਼ਤਾਰ ਕਰਕੇ 1699 ਦੇ ਵਿਚ ਕਤਲ ਕਰ ਦਿੱਤਾ, ਪਰ ਮਰਾਠੇ ਝੁਕੇ ਨਾ। ਇਨ੍ਹਾਂ ਤਰੀਕਾਂ ਤੋਂ ਔਰੰਗਜ਼ੇਬ ਦੇ ਰਾਜ ਦੀ ਦਸ਼ਾ ਦਾ ਪਤਾ ਲੱਗ ਜਾਂਦਾ ਹੈ ਕਿ 1673 ਦੇ ਵਿਚ ਉਹ ਕਾਬਲ ਨੂੰ ਕੂਚ ਕਰਦਾ ਹੈ ਤੇ 1674 ਦੇ ਵਿਚ ਸ਼ਿਵਾ ਜੀ ਦੀ ਤਾਜਪੋਸ਼ੀ ਹੁੰਦੀ ਹੈ। 1675 ਦੇ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ। ਜਾਸੂਸੀ ਮਜ਼ਬੂਤ ਕੀਤੀ ਗਈ ਗੈਰ ਮੁਸਲਮਾਨਾਂ ਦੇ ਨਾਲ ਨਾਲ ਸ਼ੀਆ ਮੁਸਲਮਾਨਾਂ ਉੱਪਰ ਸ਼ਕਤੀ ਜਿਹੜੀ ਸਖਤੀ ਕੀਤੀ। ਬੇਸ਼ੱਕ ਕੁਝ ਹਿੰਦੂ ਮੰਦਰਾਂ ਨੂੰ ਗ੍ਰਾਂਟਾਂ ਮਿਲਦੀਆਂ ਸਨ ਤੇ ਰਾਜ ਭਾਗ ਵਿਚ ਹਿੰਦੂਆਂ ਦੀ ਗਿਣਤੀ ਕੁਝ ਵਧੀ, ਪਰ ਦੋ ਵੱਡੇ ਮੰਦਰ, ਇਕ ਮਥੁਰਾ ਵਿਚ ਦੂਜਾ ਬਨਾਰਸ ਦੇ ਵਿਚ ਢਾਹ ਦਿੱਤੇ। ਕਿਹਾ ਜਾਂਦਾ ਕਿ ਕਿਸਾਨਾਂ ਦੀ ਬਗਾਵਤ ਦਾ ਕਾਰਨ ਇਹੀ ਸੀ। 1671 ਤੋਂ 1673 ਤੱਕ ਦੇ ਸਮੇਂ ਦੇ ਵਿਚ ਬਣੀ ਲਾਹੌਰ ਦੀ ਬਾਦਸ਼ਾਹੀ ਮਸਜਿਦ ਔਰੰਗਜ਼ੇਬ ਦੀ ਭਵਨ ਨਿਰਮਾਣ ਕਲਾ ਦਾ ਪੂਰਾ ਜਲੌ ਹੈ। ਇਹ ਫਿਦਈ ਖਾਨ ਜਿਹੜੇ ਸਨ ਕੋਕਾ ਔਰੰਗਜ਼ੇਬ ਦੇ ਮਤਰੇ ਭਰਾ ਦੀ ਨਿਗਰਾਨੀ ਦੇ ਵਿਚ ਜਿਹੜੀ ਉਸਰੀ, ਜੋ ਲਾਹੌਰ ਦਾ ਸੂਬੇਦਾਰ ਸੀ। 300 ਸਾਲ ਤੋਂ ਉਸ ਜਿੱਡੀ ਵੱਡੀ ਮਸਜਿਦ ਹੋਰ ਨਹੀਂ ਬਣੀ। ਉਹ ਪੱਥਰ ਵੀ ਇਸਤੇਮਾਲ ਕੀਤਾ ਗਿਆ ਜਿਹੜਾ ਦਾਰਾ ਸ਼ਿਕੋਹ ਨੇ ਮੀਆਂ ਮੀਰ ਦਾ ਮਕਬਰਾ ਉਸਾਰਨ ਦੇ ਵਾਸਤੇ ਮੰਗਵਾਇਆ ਸੀ। ਲੰਮੇ ਸਮੇਂ ਤੱਕ ਪੰਜਾਬ ਦੇ ਵੱਲ ਔਰੰਗਜ਼ੇਬ ਦਾ ਧਿਆਨ ਨਹੀਂ ਗਿਆ। ਉਸਦੇ ਸਭ ਤੋਂ ਛੋਟੇ ਪੁੱਤਰ ਅਕਬਰ ਨੇ ਪਹਿਲਾਂ ਬਾਗੀ ਰਾਜਪੂਤਾਂ ਦੇ ਨਾਲ ਸੰਧੀ ਕੀਤੀ, ਫਿਰ ਸ਼ਿਵਾ ਜੀ ਦੇ ਬੇਟੇ ਸ਼ੰਭਾ ਜੀ ਦੇ ਨਾਲ। ਇਸ ਦੇ ਨਾਲ ਔਰੰਗਜ਼ੇਬ ਨੂੰ ਦੱਖਣ ਦੇ ਵਿਚ ਬਾਗੀਆਂ ਦੇ ਵਿਰੁੱਧ ਸਿੰਜਣ ਦੇ ਲਈ ਮਜਬੂਰ ਹੋਣਾ ਪਿਆ। ਸ਼ਹਿਜ਼ਾਦਾ ਅਕਬਰ ਇਰਾਨ ਦੇ ਬਾਦਸ਼ਾਹ ਦੀ ਨੇੜਤਾ ਹਾਸਲ ਕਰ ਚੁੱਕਿਆ ਸੀ। ਉਸਨੇ ਸ਼ੀਆ ਮੁਸਲਮਾਨਾਂ ਦੇ ਨਾਲ ਵੀ ਗੰਢ ਧੁੱਪ ਕਰ ਲਈ ਤੇ ਉਹ ਆਪਣੇ ਆਪ ਨੂੰ ਔਰੰਗਜ਼ੇਬ ਦਾ ਉੱਤਰਾਧਿਕਾਰੀ ਸਮਝਦਾ ਸੀ। ਅਕਬਰ ਦੇ ਆਪ ਹੁਦਰੇ ਵਰਤਾਰੇ ਨੂੰ ਰੋਕਣ ਦੇ ਲਈ ਔਰੰਗਜ਼ੇਬ ਦੱਖਣ ਦੇ ਵਿਚ ਉਲਝਿਆ ਰਿਹਾ, ਜਿੱਥੇ ਉਸਦੀ
ਮੌਤ ਹੋਈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਕੁਝ ਵਾਪਰਦਾ ਹੈ, ਤੇ ਇਹ ਸੀ ਜੀ ਅੱਜ ਦਾ ਚੈਪਟਰ ਤੁਹਾਡੇ ਨਾਲ ਸਾਂਝਾ ਕੀਤਾ ਹੈ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਤੇ ਉਸਦੀ ਮੌਤ ਹੁੰਦੀ ਹੈ ਇਸ ਚੈਪਟਰ ਦੇ ਵਿੱਚ, ਤੇ ਉਸ ਤੋਂ ਅੱਗੇ 1707 ਤੇ 1757 ਹਕੂਮਤ ਦਾ ਪਤਨ ਕਿੱਦਾਂ ਹੁੰਦਾ ਹੈ ਉਹਦਾ ਜ਼ਿਕਰ ਨਾਲ ਨਾਲ ਚੱਲੇਗਾ। ਜੀ ਦੋਸਤੋ, ਇਹ ਲਿਖਤ ਹੈ ਜੀ ਆਪਣੀ ਰਾਜਮੋਹਨ ਗਾਂਧੀ ਜੀ ਦੀ ਕਲਮ ਹੈ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੈ ਤੇ ਮੈਂ ਤੁਹਾਡਾ ਦੋਸਤ ਭਿੰਦਰ ਪਾਰਾਜ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ ਚੌਥਾ ਤੇ ਮੈਂ ਇੱਥੇ ਹੀ ਲੈਣਾ ਇਸ ਕਿਤਾਬ ਦੇ ਵਿੱਚੋਂ ਆਖਿਆ ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਦੋਸਤੋ। ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਗੱਲਾਂ ਬਾਤਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰ ਲਈਏ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਇਸ ਪ੍ਰੋਗਰਾਮ ਦੀ। ਤੇ ਸੁਰਿੰਦਰ ਕੌਰ ਮਾਲ ਜੀ ਪਸੰਦ ਕਰ ਰਹੇ ਨੇ ਜੀ ਤੇ ਸਤਿ ਸ੍ਰੀ ਅਕਾਲ ਜੀ ਸਭ ਪਿਆਰਿਆਂ ਨੂੰ ਕਹਿੰਦੇ ਆ, ਸਤਿ ਸ੍ਰੀ ਅਕਾਲ ਜੀ ਸਭ ਦੋਸਤਾਂ ਨੂੰ। ਤੇ ਦਵਿੰਦਰ ਭਾਰਤ ਜੀ ਨੇ ਵੀ UAE ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਰਾਜਨ ਸੈਂਟ ਸਾਹਿਬ ਕਹਿੰਦੇ ਲਾਈਕ ਨੰਬਰ 2, ਰਾਜਨ ਸੈਂਟ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਹੈ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਤੇ ਪਰਮਿੰਦਰ ਬਰਨ ਜੀ ਆਪਣੇ ਫਗਵਾੜੇ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਆ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਜੀਆਂ ਨੂੰ ਜੀ ਜੀਰਾ ਸਾਹਿਬ ਸਵਾਗਤ ਹੈ ਤੁਹਾਡਾ ਵੀ। ਔਜਲਾ ਸਾਹਿਬ ਕਹਿੰਦੇ ਚੋਣਾਂ ਲੁੱਟੀਆਂ ਜਾਂਦੀਆਂ ਜਿੱਤੀਆਂ ਨਹੀਂ, ਤੇ ਔਜਲਾ ਸਾਹਿਬ ਕਹਿੰਦੇ ਲੋਕ ਕੁੱਟ ਕੇ ਲੁੱਟੇ ਜਾਂਦੇ ਨੇ। ਪਰਮਿੰਦਰ ਜੀ ਕਹਿੰਦੇ ਆ ਕਿ ਵੱਡੇ ਵੀਰ ਔਜਲਾ ਸਾਹਿਬ ਕੀ ਕਰੀਏ, ਲੋਕ ਵੀ ਟੁੱਟ ਪੈਣੇ ਨੇ। ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਬਾਰਨਵੀਰ, ਸਹੀ ਕਿਹਾ ਤੁਸੀਂ। ਔਜਲਾ ਸਾਹਿਬ ਕਹਿੰਦੇ ਆਮ ਆਦਮੀ ਤਾਂ ਰੋਵੇ ਪਰ ਕਹਿੰਦੇ ਜੱਜ ਦੇ ਪਿਓ ਵਕੀਲ ਵੀ ਰੋਂਦੇ ਆ ਜੀ। ਤੇ ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ ਨੇ, ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਦੋਸਤਾਂ ਨੂੰ। ਔਜਲਾ ਸਾਹਿਬ ਕਹਿੰਦੇ ਆ ਕਿ ਸਾਡੇ ਤਾਂ 5 ਪੈਸੇ ਦੇ ਕੇ 95 ਲੁੱਟੀ ਜਾਂਦੇ ਨੇ ਰਲ ਮਿਲ ਕੇ ਜੀ। ਤੇ ਅੱਗੇ ਕਹਿੰਦੇ ਲੀਡਰ ਪਹਿਲਾਂ ਕਿਹੜਾ ਕਦੇ ਕਿਸੇ ਦੇਸ਼ ਗਏ ਨਹੀਂ, ਬਿਲਕੁਲ ਜੀ ਇੱਧਰ ਗੇੜਾ ਲਾਈ ਜਾਂਦੇ ਆ। ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਤੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਵਧੀਆ ਸੁਲਝੇ ਵਿਚਾਰ ਰਾਜਨ ਜੀ ਦੇ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਇਹ ਹਿਸਾਬ ਦੇ ਨਾਲ ਤਾਂ ਸੈਣੀ ਸਾਹਿਬ ਨਾਲ ਧੱਕਾ ਹੋ ਗਿਆ ਜੀ, ਸੈਣੀ ਸਾਹਿਬ ਇਹ ਤਾਂ ਬਹੁਤ ਪੁਰਾਣਾ ਜੁਗਾੜ ਹੈ ਜੀ ਮੀਟਰ ਰੀਡਰਾਂ ਦਾ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਜੀ ਮੁਕੱਦਰ ਵੀਰੇ, ਸਿਸਟਮ ਉਲਝਿਆ ਬਹੁਤ ਹੈ ਜੀ, ਬਹੁਤ ਉਲਝ ਗਿਆ। ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਲਵ ਯੂ ਪਿਆਰਿਓ। ਤੇ ਜਗਤਾਰ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਬਾਏ ਬਾਏ ਕਹਿੰਦੇ ਨੇ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਲਿਖਦੇ ਨੇ ਕਿ ਆਈਸਕ੍ਰੀਮ ਦੇ ਅਣਗਿਣਤ ਫਲੇਵਰ ਹਨ ਜੀ, ਬਿਲਕੁਲ ਹੈ ਜੀ। ਥੈਂਕ ਯੂ ਸਭ ਦੋਸਤਾਂ ਦਾ, ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਤੇ ਨਾਲ ਦੀ ਨਾਲ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਬੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਇੱਥੇ ਮੈਂ ਲੈਣਾ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ, ਸੋਮਵਾਰ ਨੂੰ ਆਪਾਂ ਮਿਲਾਂਗੇ ਫਿਰ ਰਲ ਮਿਲ ਕੇ ਬੈਠਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਕੁਝ ਨਾ ਕੁਝ ਨਵਾਂ ਨਵੇਲਾ ਲੈ ਕੇ। ਤੇ ਵੱਧ ਘੱਟ ਬੋਲ ਗਈ ਹੋਈ ਹੈ, ਲਿਖਣ ਪੜ੍ਹਨ ਦੇ ਵਿੱਚ ਗੁਸਤਾਖੀ ਹੋਈ ਹੋਵੇ ਤਾਂ ਮਾਫ਼ੀ ਚਾਹਵਾਂਗਾ। ਤੇ ਕੱਲ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਕੱਲ ਨੂੰ ਸਮਰਜੀਤ ਸਿੰਘ ਸ਼ਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਸ਼ਾਮ ਨੂੰ ਭਾਰਤੀ ਸਮੇਂ ਦੇ ਅਨੁਸਾਰ 8 ਵਜੇ ਜੀ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਜ਼ਿੰਦਗੀ। ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਜੀ।

ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਮਾਫ਼ੀ ਚਾਹੁੰਦੇ ਹਾਂ, 15 ਮਿੰਟ ਅੱਜ ਲੇਟ ਹਾਂ ਤੇ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਆਪਾਂ ਕਰਾਂਗੇ, ਰਲ ਮਿਲ ਕੇ ਵਿਰਸੇ ਵਿਰਾਸਤ ਦੀ ਵੀ ਬਾਤ ਪਾਵਾਂਗੇ ਤੇ ਅੱਜ ਕਹਾਣੀ ਸੁਣਾਉਣ ਦੀ ਵੀ ਜਿਹੜੀ ਕੋਸ਼ਿਸ਼ ਨਾਲ ਦੀ ਨਾਲ ਰਹੇਗੀ। ਤੇ +358 44 976 1912 ਜਿਹੜਾ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1912 ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤੁਸੀਂ ਜੁੜ ਸਕਦੇ ਹੋ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਜ਼ਰੂਰ ਤੁਸੀਂ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ, ਯੂਟਿਊਬ ਦੇ ਉੱਤੇ ਵੀ। ਐਪ ਦੇ ਉੱਤੇ ਤਾਂ ਕਮੈਂਟ ਨਹੀਂ ਚੱਲਣਗੇ, ਪਰ ਵਟਸਐਪ ਗਰੁੱਪ ਜਿਹੜਾ ਜਾਂ ਵਟਸਐਪ ਦੇ ਵਿੱਚ ਆਪਣਾ ਦੁਆਬਾ ਰੇਡੀਓ ਦਾ ਨੰਬਰ +358 44 976 1912 ਦੇ ਉੱਤੇ ਵਟਸਐਪ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਵੀ ਜਿਹੜਾ ਦੱਸ ਸਕਦੇ ਹੋ ਤੇ ਨਾਲ ਜੁੜ ਸਕਦੇ ਹੋ। ਤੇ ਦੋਸਤੋ, ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਪਹਿਲਾਂ ਹੀ ਆਪਣਾ ਤਕਰੀਬਨ 15 ਮਿੰਟ ਆਪਾਂ ਲੇਟ ਹਾਂ ਤੇ ਕੋਸ਼ਿਸ਼ ਕਰਦੇ ਹਾਂ ਗੱਡੀ ਲੀਹ ਦੇ ਉੱਤੇ ਪਾਉਣ ਦੀ ਤੇ ਇਸੇ ਤਰ੍ਹਾਂ ਬਾਤਚੀਤ ਦਾ ਸਿਲਸਿਲਾ ਚਲਾਉਂਦੇ ਹਾਂ। ਤੇ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਤਾਂ ਅੱਜ ਦੇ ਵਿਚਾਰ ਦੀ ਤੇ ਉਹਦੇ ਵੱਲ ਨੂੰ ਆਪਾਂ ਵੱਧਦੇ ਹਾਂ ਤੇ ਸਭ ਤੋਂ ਪਹਿਲਾਂ ਕੀ ਕਹਿੰਦਾ ਅੱਜ ਦਾ ਵਿਚਾਰ ਤੇ ਅੱਜ ਦੇ ਦਿਹਾੜੇ ਦੀ ਗੱਲ ਕਰਦੇ ਹਾਂ। 28 ਮਈ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਬਾਤ ਪਹੁੰਚ ਜਾ ਰਹੇ ਹਾਂ ਆਪਾਂ ਅੱਜ ਦੇ ਵਿਚਾਰ ਦੀ ਤੇ ਗੱਲਬਾਤ ਕਰਦੇ ਹਾਂ। ਕਹਿੰਦੇ ਨੇ ਕਿ ਜਿਵੇਂ ਹਰ ਕਿਸੇ ਦੇ ਵਿੱਚ ਸੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ, ਉਵੇਂ ਹੀ ਹਰ ਇੱਕ ਦੇ ਵਿੱਚ ਸੱਚ ਸੁਣਨ ਦੀ ਹਿੰਮਤ ਨਹੀਂ ਹੁੰਦੀ ਹੈ। ਸਿਆਣਾ ਆਦਮੀ ਉਹ ਹੀ ਹੁੰਦਾ ਜਦ ਦੂਸਰੇ ਬੋਲ ਰਹੇ ਹੋਣ ਤਾਂ ਉਹ ਨਹੀਂ ਬੋਲਦਾ, ਤਾਂ ਦੂਜਾ ਉਹ ਵੀ ਸਿਆਣਾ ਹੁੰਦਾ ਜਦ ਕੋਈ ਵੀ ਨਾ ਬੋਲਦਾ ਹੋਵੇ ਤਾਂ ਉਹ ਚੁੱਪ ਨਾ ਰਹਿੰਦਾ ਹੋਵੇ, ਜਾਣੀ ਕਿ ਗੱਲ ਥੱਲੇ ਨਾ ਪੈਣ ਦੇਵੇ। ਅੱਜ ਦੇ ਦਿਹਾੜੇ ਦੇ ਵਿੱਚ ਜੋ ਕੁਝ ਦੁਨੀਆਦਾਰੀ ਦੇ ਵਿੱਚ ਵਾਪਰਿਆ ਉਧਰ ਨੂੰ ਚੱਲਦੇ ਹਾਂ। 28 ਜਾਣੀ ਕਿ ਮਈ ਦਾ ਮਹੀਨਾ 1930 ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ, ਜਦੋਂ ਕ੍ਰਾਂਤੀਕਾਰੀ ਭਗਵਤੀ ਚਰਨ ਵੋਹਰਾ ਉਹਨਾਂ ਦੀ ਬੰਬ ਦੀ ਪਰਖ ਸਮੇਂ ਬੰਬ ਦੇ ਫਟਣ ਦੇ ਨਾਲ ਸ਼ਹੀਦੀ ਹੋ ਜਾਂਦੀ ਹੈ। 1933 ਦੇ ਵਿੱਚ ਨੌਜਵਾਨ ਭਾਰਤ ਸਭਾ ਦੇ ਮੋਇਤਰਾ ਬਿਹਾਰ ਦੀ ਜਿਹੜੇ ਸਨ ਅਣਮਨੁੱਖੀ ਤਸ਼ੱਦਦ ਵਿਰੁੱਧ ਰੱਖੀ ਭੁੱਖ ਹੜਤਾਲ ਦੇ ਕਾਰਨ ਅੰਡੇਮਾਨ ਨਿਕੋਬਾਰ ਦੇ ਵਿੱਚ ਸ਼ਹੀਦੀ ਦੇ ਜਾਂਦੇ ਹੈ। 1959 ਦੇ ਵਿੱਚ 2 ਅਮਰੀਕੀ ਬਾਂਦਰਾਂ ਨੇ ਪੁਲਾੜ ਦੇ ਵਿੱਚ ਸਫਲ ਜਿਹੜਾ ਯਾਤਰਾ ਕੀਤੀ ਸੀ ਸਭ ਤੋਂ ਪਹਿਲਾਂ ਤੇ 1961 ਦੇ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਰੱਖਿਆ ਕਰਨ ਵਾਲੀ ਸੰਸਥਾ ਦੀ ਸਥਾਪਨਾ ਹੋਈ। 1964 ਦੇ ਵਿੱਚ PLO ਜਾਣੀ ਕਿ ਫਲਸਤੀਨ ਲਿਬਰੇਸ਼ਨ ਆਰਗਨਾਈਜੇਸ਼ਨ ਬਣ ਗਈ। 1965 ਦੇ ਵਿੱਚ ਧੰਨਵਾਦ ਬਿਹਾਰ ਦੇ ਵਿੱਚ ਕੋਲਾ ਖਾਨ ਦੇ ਵਿੱਚ ਖਾਣ ਜਿਹੜੀ ਸੀ ਕੋਲੇ ਦੀ ਉਹਦੇ ਵਿੱਚ ਹੋਏ ਧਮਾਕੇ ਦੇ ਨਾਲ 268 ਲੋਕਾਂ ਦੀ ਮੌਤ ਹੋਈ ਸੀ। 1998 ਦੇ ਵਿੱਚ ਪਾਕਿਸਤਾਨ ਨੇ ਜ਼ਮੀਨ ਥੱਲੇ ਪਹਿਲਾ ਜਿਹੜਾ ਸੀ ਪਰਮਾਣੂ ਪ੍ਰੀਖਣ ਕੀਤਾ ਤੇ 2003 ਦੇ ਵਿੱਚ ਪਹਿਲੀ ਵਾਰ ਕਲੋਨ ਵਿਧੀ ਦੇ ਨਾਲ ਘੋੜੇ ਜਿਹੜੇ ਸਨ ਸਤਨਧਾਰੀ ਜੀਵ ਜਿਹੜੇ ਸਨ ਉਹਨਾਂ ਦਾ ਜਨਮ ਹੋਇਆ ਸੀ। 2008 ਦੇ ਵਿੱਚ ਨੇਪਾਲ ਦੇ ਵਿੱਚ 240 ਸਾਲ ਤੋਂ ਚੱਲੀ ਆ ਰਹੀ ਜਿਹੜੀ ਸੀ ਰਾਜਾਸ਼ਾਹੀ ਖਤਮ ਹੋਈ। ਗੱਲ ਕਰਦਿਆਂ ਇਨਕਲਾਬੀ ਸ਼ਹੀਦ ਪ੍ਰਚਾਰਕ ਜਥੇਬੰਦਕ ਭਗਵਤੀ ਚਰਨ ਵੋਹਰਾ ਹੋਣਾ ਦੀ, ਉਹਨਾਂ ਦਾ ਜਨਮ 4 ਜੁਲਾਈ 1904 ਨੂੰ ਲਾਹੌਰ ਦੇ ਵਿੱਚ ਹੁੰਦਾ ਹੈ ਤੇ ਪਾਰਟੀ ਦੇ ਵਿੱਚ ਸਰਗਰਮ ਦੁਰਗਾ ਦੇਵੀ ਭਾਬੀ ਉਹਨਾਂ ਦੀ ਜੀਵਨ ਸਾਥਣ ਤੇ ਬੱਚਾ ਸਚਿੰਦਰ ਵੋਹਰਾ ਸੀ। ਭਗਵਤੀ ਚਰਨ ਵੋਹਰਾ ਇੱਕ ਅਮੀਰ ਘਰ ਦੇ ਵਿੱਚ ਜੰਮ ਕੇ ਵੀ ਆਪਣੀ ਜ਼ਿੰਦਗੀ ਕੀਰਤੀ ਲੋਕਾਂ ਦੇ ਨਾਮ ਲਾਉਣ ਵਾਲੇ ਯੋਧੇ ਸਨ। 1921 ਤੋਂ 1923 ਦੇ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਭਗਵਤੀ ਚਰਨ ਵੋਹਰਾ ਨੈਸ਼ਨਲ ਲਾਹੌਰ ਕਾਲਜ ਦੇ ਵਿਦਿਆਰਥੀ ਸਨ ਤੇ ਸਾਰੇ ਹੀ ਹੋਸਟਲ ਵਿੱਚ ਰਹਿੰਦੇ। ਵੋਹਰਾ ਆਪਣੀ ਪਤਨੀ ਦੁਰਗਾ ਦੇ ਨਾਲ ਹਵੇਲੀ ਨੁਮਾ ਕੋਠੀ ਦੇ ਵਿੱਚ ਰਹਿੰਦਾ ਸੀ। ਹੌਲੀ ਹੌਲੀ ਵੇਖਦੇ ਵੇਖਦੇ ਉਹ ਕੋਠੀ ਨੌਜਵਾਨਾਂ, ਇਨਕਲਾਬੀਆਂ
ਸਾਹਿਤਕਾਰਾਂ ਤੇ ਕਲਾਕਾਰਾਂ ਦਾ ਜਿਹੜਾ ਸੀ ਅੱਠੇ ਪਹਿਰੇ ਖੁੱਲ੍ਹਾ ਮੰਚ ਬਣ ਗਿਆ। ਫਰਾਕ ਦੇ ਲਈ ਜਿਹੜੀ ਸੀ ਭਗਵਤੀ ਉਹਦੀ ਤੇ ਅਣਥੱਕ ਦੁਰਗਾ ਭਾਬੀ ਦੇ ਸਹਿਯੋਗ ਦੇ ਨਾਲ ਲੰਗਰ ਚੱਲਦਾ ਰਹਿੰਦਾ ਤੇ ਉਹਨਾਂ ਦਿਨਾਂ ਦੇ ਵਿੱਚ ਮਹਾਤਮਾ ਗਾਂਧੀ ਦੀ ਰਾਜਸੀ ਖੇਤਰ ਦੇ ਵਿੱਚ ਚੜ੍ਹਤ ਸੀ। ਇਹ ਸਾਰੇ ਕੁਝ ਦੇ ਪਿੱਛੇ ਉਹਨਾਂ ਦੇ ਜਿਹੜੇ ਸਨ ਪੈਰੋਕਾਰ ਸਨ ਜਾਂ ਪਰੋਕਾਰ ਸਨ ਉਹਨਾਂ ਦੇ ਸੱਦੇ ਦੇ ਉੱਤੇ ਹੀ ਰਵਾਇਤੀ ਕਾਲਜ ਤਿਆਗ ਕੇ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਦਾਖਲ ਹੋ ਜਾਂਦੇ ਹੈ। ਪਰ ਜਦੋਂ 1922 ਦੇ ਵਿੱਚ ਚੋਰਾ ਚੋਰੀ ਯੂਪੀ ਅੰਦੋਲਨ ਦੇ ਵਿੱਚੋਂ ਹੀ ਗਾਂਧੀ ਨੇ ਇੱਕ ਤਰਫਾ ਫੈਸਲਾ ਲੈ ਕੇ ਵਾਪਸ ਲੈ ਲਿਆ ਤਾਂ ਇਹ ਸਾਰੇ ਘੋਰ ਜਿਹੜੇ ਸਨ ਨਿਰਾਸ਼ਾ ਦੇ ਵਿੱਚ ਡੁੱਬ ਜਾਂਦੇ ਹੈ ਤੇ 2 ਸਾਲ ਬਾਅਦ ਯੂਪੀ ਦੇ ਵਿੱਚ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਬਣੀ ਤਾਂ ਇਹ ਸਾਰੇ ਮੁੜ ਜਿਹੜਾ ਸਰਗਰਮ ਹੁੰਦੇ ਹੈ। ਜਥੇਬੰਦੀ ਦੇ ਵਿੱਚ ਉਹ ਸਿਆਸੀ ਲੇਖਣ ਵਿਗਿਆਨਕ ਸੂਝ ਦੇ ਮਾਮਲੇ ਦੇ ਵਿੱਚ ਆਗੂ ਕਤਾਰ ਦੇ ਵਿੱਚ ਸਨ ਤੇ ਜਥੇਬੰਦੀ ਦੇ ਅਹਿਮ ਸਿਆਸੀ ਲੇਖਣ ਤੇ ਜਥੇਬੰਦਕ ਕੰਮਾਂ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ। ਨੌਜਵਾਨ ਭਾਰਤ ਸਭਾ ਦੇ ਐਲਾਨਨਾਮੇ ਦਾ ਮੂਲ ਦਸਤਾਵੇਜ਼ ਭਗਵਤੀ ਚਰਨ ਹੁਣਾਂ ਨੇ ਹੀ ਲਿਖਿਆ ਸੀ। ਵਾਇਸਰਾਏ ਦੀ ਰੇਲ ਤੇ ਬੰਬ ਹਮਲੇ ਤੋਂ ਬਾਅਦ ਗਾਂਧੀ ਵੱਲੋਂ ਇਨਕਲਾਬੀਆਂ ਨੂੰ ਨਿੰਦੇ ਜਾਣ ਦਾ ਜਵਾਬ ਜਿਹੜਾ ਸੀ ਉਹ ਵੀ ਭਗਵਤੀ ਚਰਨ ਹੁਣਾਂ ਨੇ ਹੀ ਬੰਬ ਦਾ ਫਲਸਫਾ ਲਿਖ ਕੇ ਦਿੱਤਾ ਸੀ। ਇਹ ਲਿਖਤ ਜਿਹੜੀ ਹੈ ਉਹ ਵੀ ਸਿਧਾਂਤਕ ਪੱਖ ਤੋਂ ਬਹੁਤ ਅਹਿਮ ਹੈ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਸੈਂਬਲੀ ਬੰਬ ਕਾਂਡ ਦੇ ਵਿੱਚ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਦੁਆਰਾ ਇਨਕਲਾਬ ਜਿੰਦਾਬਾਦ ਸਾਮਰਾਜ ਮੁਰਦਾਬਾਦ ਦਾ ਜੋ ਨਾਰਾ ਲਾਇਆ ਗਿਆ ਸੀ ਉਹ ਵੀ ਸਾਥੀ ਭਗਵਤੀ ਚਰਨ ਵੱਲੋਂ ਹੀ ਘੜਿਆ ਗਿਆ ਸੀ। ਇਸੇ ਲਈ ਹੀ ਤਾਂ ਉਹਨਾਂ ਦੇ ਇਨਕਲਾਬੀ ਸਾਥੀ ਸ਼ਿਵ ਵਰਮਾ ਨੇ ਆਪਣੀਆਂ ਯਾਦਾਂ ਦੇ ਵਿੱਚ ਲਿਖਿਆ ਸੀ, ਵਿਗਿਆਨਕ ਨਜ਼ਰੀਏ ਅਤੇ ਸਮਾਜਿਕ ਵਿਗਿਆਨ ਦੀ ਡੂੰਘੀ ਸਮਝ ਦੇ ਮਾਮਲੇ ਦੇ ਵਿੱਚ ਭਗਤ ਸਿੰਘ ਤੇ ਵੋਹਰਾ ਦੀ ਬੌਧਿਕ ਸੂਝ ਇੱਕੋ ਜਿਹੀ ਸੀ। 28 ਮਈ ਅੱਜ ਦੇ ਦਿਹਾੜੇ ਤੇ 1930 ਨੂੰ ਬੰਬ ਪ੍ਰੀਖਣ ਕਰਦੇ ਹੋਏ ਇਨਕਲਾਬ ਦਾ ਇਹ ਜੁਝਾਰੂ ਯੋਧਾ ਰਾਵੀ ਦੇ ਕੰਢੇ ਦੇ ਉੱਤੇ ਲਾਹੌਰ ਦੇ ਵਿੱਚ ਸ਼ਹੀਦ ਹੋ ਗਿਆ ਤੇ ਉਹਨਾਂ ਦੀ 96 ਬਰਸੀ ਜਿਹੜੀ ਹੈ 96ਵੀਂ ਬਰਸੀ ਜਿਹੜੀ ਹੈ ਉਹ ਮੌਕੇ ਉਸ ਯੋਧੇ ਨੂੰ ਸਭ ਵੱਲੋਂ ਸਲਾਮ ਹੈ। ਤੇ ਲੋ ਦੋਸਤੋ, ਅੱਜ ਦੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਸਿਲਸਿਲਾ ਚਲਾਉਂਦੇ ਹਾਂ ਖ਼ਬਰਾਂ ਦਾ ਕੀ ਕਹਿੰਦੀਆਂ ਨੇ, ਜੰਗ ਦੀ ਗੱਲ ਹੈ, ਹੋਰ ਸਾਰਾ ਸਿਲਸਿਲਾ ਉਹਦੇ ਵੱਲ ਨੂੰ ਵੱਧਦੇ ਹਾਂ। ਜੰਗ, ਸਿਆਸਤ ਤੇ ਮੌਸਮੀ ਕਹਿਰ ਜਿਹੜਾ ਚੱਲ ਰਿਹਾ, ਰਾਜਿਆਂ ਦੀਆਂ ਨਿੱਜੀ ਜਾਇਦਾਦਾਂ ਦੇ ਉੱਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਤੇ ਉਹਦਾ ਜਿਹੜਾ ਦੇਖਦੇ ਅੱਗੇ ਜਾ ਕੇ ਕੀ ਕੁਝ ਦਿੱਤਾ। ਤੇ ਫਰੀਡਮ ਜਿਹੜਾ ਡੇਂਜਰਸ ਬਲੂਫ ਦੀ ਗੱਲ ਕਰ ਰਹੇ ਨੇ ਆਪਣੇ ਮਾਰਕ ਕਾਰਨੀ ਸਾਹਿਬ, ਕੈਨੇਡਾ ਦੇ ਵਿੱਚ ਜਿਹੜਾ ਵਿਰੋਧ ਉੱਠ ਰਿਹਾ ਜਾਂ ਸੂਬਾ ਜਿਹੜਾ ਅਲੱਗ ਚਾਹੁੰਦੇ ਨੇ, ਰੈਫਰੈਂਡਮ ਕਰਾਉਣਾ ਚਾਹੁੰਦੇ ਹੈ, ਉਹਦੀ ਗੱਲਬਾਤ ਉੱਠ ਰਹੀ ਹੈ ਤੇ ਕਾਰਨੀ ਹੁਣਾਂ ਨੇ ਬੜੇ ਲੰਮੇ ਸਮੇਂ ਬਾਅਦ ਅੱਜ ਬਿਆਨ ਦਿੱਤਾ ਉਹਦੇ ਉੱਤੇ ਤੇ ਚੇਤਾਵਨੀ ਦਿੱਤੀ ਹੈ। ਦੂਸਰੇ ਪਾਸੇ ਜਿਹੜੀ ਹੈ ਜੰਗ ਹੈ, ਈਰਾਨ ਸਮਝੌਤਾ ਕਰਨਾ ਚਾਹੁੰਦਾ, ਉਹਨੇ ਕੱਲ੍ਹ ਦਾਅਵੇ ਵੀ ਕੀਤੇ, ਪਰ ਅਮਰੀਕਾ ਕਹਿੰਦੇ ਹੈ ਸੰਤੁਸ਼ਟ ਨਹੀਂ ਹੈ ਇਹਨਾਂ ਗੱਲਾਂ ਤੋਂ ਤੇ ਦੇਖਦੇ ਹਾਂ ਜਿਹੜੀ ਹੈ ਹੱਲ ਹੁੰਦਾ ਹੈ ਕਿ ਜੰਗ ਦੇ ਵਿੱਚ ਹੋਰ ਜਿਹੜੇ ਨੇ ਭਾਂਬੜ ਬਲਨ ਦੀ ਜਿਹੜੀ ਹੈ ਗੁੰਜਾਇਸ਼ ਜਿਹੜੀ ਨਜ਼ਰ ਵੀ ਆ ਰਹੀ ਹੈ। ਪੰਜਾਬ ਜਿਹੜਾ ਦੇਸ਼ ਅਤੇ ਵਿਦੇਸ਼ ਦੀਆਂ ਅਹਿਮ ਖ਼ਬਰਾਂ ਦੇ ਵਿੱਚ ਗੱਲ ਕਰਦੇ ਹਾਂ ਤੇ ਅੱਜ ਦੀਆਂ ਮੁੱਖ ਖ਼ਬਰਾਂ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਵੱਲੋਂ ਅਗਲੇ 5 ਸਾਲਾਂ ਦੇ ਵਿੱਚ ਗਰਮੀ ਦੇ ਸਾਰੇ ਰਿਕਾਰਡ ਟੁੱਟਣ ਦੀ ਜਿਹੜੀ ਹੈ ਵੱਡੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੇ ਵਜੋਂ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਦੇ ਉੱਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਨਿਸ਼ਾਨੇ ਦੇ ਉੱਤੇ ਲੈ ਰਹੀਆਂ ਨੇ। ਨਗਰ ਕੌਂਸਲ ਚੋਣਾਂ ਦਾ ਰੁਝਾਨ ਜਿਹੜਾ ਉਹਦੇ ਵਿੱਚ ਨਵੇਂ ਅੰਕੜੇ ਜਿਹੜੇ ਸਾਹਮਣੇ ਆਏ ਨੇ, MSP ਸਿਆਸਤ ਦੀ ਜਿਹੜੀ ਹੈ ਭੇਂਟ ਹੀ ਚੜੇਗੀ ਲੱਗਦੀ ਹੈ, ਕਿਉਂਕਿ ਢਿੱਲੋਂ ਸਾਹਿਬ ਕਹਿੰਦੇ ਨੇ ਕਿ MSP ਦੇਵਾਂਗੇ ਜਦੋਂ ਸਾਡੀ ਸਰਕਾਰ ਆਈ, ਜੇ ਕਹਿੰਦੇ ਹਰਿਆਣਾ MSP ਦੇ ਸਕਦਾ 21 ਫਸਲਾਂ ਦੇ ਉੱਤੇ ਤੇ ਪੰਜਾਬ ਕਿਉਂ ਨਹੀਂ। CM ਭਗਵੰਤ ਮਾਨ ਦੇ ਤਿੱਖੇ ਜਿਹੜੇ ਟਵਿੱਟ ਵੀ ਜਿਹੜੇ ਉਹਦੇ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦਾ ਸਾਬਕਾ ਰਾਜ ਘਰਾਨਿਆਂ ਦੀ ਜਿਹੜੀ ਜਾਇਦਾਦ ਹੈ ਉਹਦੇ ਬਾਰੇ ਇਤਿਹਾਸਕ ਫੈਸਲਾ ਆਇਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਘਟਦੀ ਗਿਣਤੀ, ਉਹ ਵੀ ਜਿਹੜੀ ਹੈ ਕੇਂਦਰ ਨੇ ਨਸ਼ਰ ਕੀਤੀ ਹੈ ਰਿਪੋਰਟ। ਅਮਰੀਕਾ ਇਰਾਨ ਟਕਰਾਅ, ਟਰੰਪ ਦੇ ਬਿਆਨ ਤੇ ਕੈਨੇਡਾ ਜਰਮਨੀ ਨੇ ਜਿਹੜਾ ਸਮਝੌਤਾ ਕੀਤਾ ਹੈ LNG ਜਿਹੜਾ ਗੈਸ ਹੈ ਉਹਦਾ ਤੇ ਅਲਬਰਟਾ ਰੈਫਰੈਂਡਮ ਵਰਗੇ ਕੌਮਾਂਤਰੀ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬ MC ਇਲੈਕਸ਼ਨਸ, ਵੋਟਾਂ ਦਾ ਰੁਝਾਨ
ਜਿਹੜਾ ਹੈਗਾ ਨਗਰ ਪੰਚਾਇਤਾਂ ਨੇ ਨਗਰ ਨਿਗਮਾਂ ਨੂੰ ਪਛਾੜ ਦਿੱਤਾ ਹੈ। ਪੰਜਾਬ ਦੇ ਵਿੱਚ ਨਗਰ ਪੰਚਾਇਤਾਂ ਨੇ ਪੋਲਿੰਗ ਦਰ ਦੇ ਵਿੱਚ ਨਗਰ ਨਿਗਮਾਂ ਦੀ ਪਿੱਠ ਲਾ ਦਿੱਤੀ। ਦਾਇਰੇ ਪੱਖੋਂ ਦੇਖਿਆ ਜਾਵੇ ਨਗਰ ਪੰਚਾਇਤਾਂ ਛੋਟੀਆਂ ਨੇ ਪਰ ਉਨ੍ਹਾਂ ਦੀ ਪੋਲਿੰਗ ਦਰ ਦਾ ਜਿਹੜਾ ਦਾਇਰਾ ਹੈ ਉਹ ਵੱਡਾ ਹੈ। ਦੂਜੇ ਪਾਸੇ ਨਗਰ ਨਿਗਮ ਕੱਦ ਪੱਖੋਂ ਤਾਂ ਵੱਡੇ ਨੇ ਪਰ ਉਨ੍ਹਾਂ ਦੀ ਪੋਲਿੰਗ ਫੀਸਦ ਕਾਫ਼ੀ ਘੱਟ ਹੈ। ਜੋ ਕੁਝ ਪੰਜਾਬ ਦੇ ਵਿੱਚ ਚੋਣਾਂ ਹੋਈਆਂ, ਪੰਜਾਬ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੇ ਲਈ ਵੋਟਾਂ ਪਈਆਂ। ਸਭ ਤੋਂ ਜ਼ਿਆਦਾ ਪੋਲਿੰਗ ਦਰ ਜਿਹੜੀ ਹੈ ਨਗਰ ਪੰਚਾਇਤਾਂ ਦੀ 76.18% ਰਹੀ, ਜਦੋਂ ਕਿ ਨਗਰ ਨਿਗਮਾਂ ਦੀ ਪੋਲਿੰਗ ਦਰ ਜਿਹੜੀ ਹੈ 59.91% ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਅੱਜ ਜਿਹੜਾ ਪੋਲਿੰਗ ਦੇ ਵਿਸਥਾਰਤ ਵੇਰਵੇ ਜਾਰੀ ਕੀਤੇ ਹੈ। ਇਨ੍ਹਾਂ ਦੇ ਅਨੁਸਾਰ ਨਗਰ ਨਿਗਮਾਂ ਦੇ ਵਿੱਚੋਂ ਪਠਾਨਕੋਟ ਨਿਗਮ ਦੇ ਵਿੱਚ ਸਭ ਤੋਂ ਵੱਧ 67.62% ਪੋਲਿੰਗ ਹੋਈ ਹੈ, ਜਦੋਂ ਕਿ ਸਭ ਤੋਂ ਘੱਟ ਜਿਹੜੀ ਹੈ ਮੁਹਾਲੀ ਨਿਗਮ ਦੇ ਵਿੱਚ 54.62% ਪੋਲਿੰਗ ਦਰਜ ਕੀਤੀ ਹੈ। ਨਗਰ ਕੌਂਸਲਾਂ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚੋਂ ਜ਼ਿਲ੍ਹਾ ਬਠਿੰਡਾ ਦੀਆਂ ਕੌਂਸਲਾਂ ਦੀ ਸਭ ਤੋਂ ਵੱਧ ਪੋਲਿੰਗ ਹੈ 78.99% ਵੋਟ ਫੀਸਦ ਰਹੀ ਹੈ। ਦੂਜੇ ਨੰਬਰ ਦੇ ਉੱਤੇ ਜ਼ਿਲ੍ਹਾ ਬਰਨਾਲਾ ਦੀਆਂ ਕੌਂਸਲਾਂ ਦੀ 77.99% ਪੋਲਿੰਗ ਰਹੀ। ਮੁਹਾਲੀ ਜ਼ਿਲ੍ਹੇ ਦੀਆਂ ਕੌਂਸਲਾਂ ਦੀ ਪੋਲਿੰਗ ਦਰ ਸਭ ਤੋਂ ਘੱਟ ਹੈ 55.95%। ਨਗਰ ਪੰਚਾਇਤਾਂ ਦਾ ਖੇਤਰ ਜ਼ਿਆਦਾ ਪੇਂਡੂ ਪਿੱਠ ਭੂਮੀ ਜਿਹੜੀ ਵਾਲਾ ਤੇ ਜਿਸ ਕਰਕੇ ਇਨ੍ਹਾਂ ਦੇ ਵਿੱਚ ਸਭ ਤੋਂ ਵੱਧ ਪੋਲਿੰਗ ਦਰ ਰਹੀ ਹੈ, ਜਦੋਂ ਕਿ ਸ਼ਹਿਰੀ ਵੋਟਰਾਂ ਨੇ ਗਰਮੀ ਦੇ ਵਿੱਚ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ। ਨਗਰ ਪੰਚਾਇਤਾਂ ਦੇ ਵਿੱਚੋਂ ਜ਼ਿਲ੍ਹਾ ਮਾਨਸਾ ਪਹਿਲੇ ਨੰਬਰ ਦੇ ਉੱਤੇ ਰਿਹਾ ਜਿੱਥੇ 84.60% ਪੋਲਿੰਗ ਰਹੀ। ਦੂਜੇ ਨੰਬਰ ਦੇ ਉੱਤੇ ਰੂਪਨਗਰ ਜ਼ਿਲ੍ਹੇ ਦੇ ਵਿੱਚ 83.96% ਪੋਲਿੰਗ ਰਹੀ ਹੈ। ਸਭ ਤੋਂ ਘੱਟ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ 53.06% ਰਹੀ ਤੇ ਨਗਰ ਪੰਚਾਇਤ ਜੋਗਾ ਸਭ ਤੋਂ ਮੋਹਰੀ ਰਹੀ ਹੈ, ਜਿੱਥੋਂ ਦੀ ਪੋਲਿੰਗ ਦਰ 85.33% ਰਹੀ। ਜੋਗਾ ਦੇ ਵਾਰਡ ਨੰਬਰ 4 ਦੇ ਵਿੱਚ ਪੋਲਿੰਗ ਦਰ 91.97% ਦਰਜ ਕੀਤੀ ਗਈ, ਜਦੋਂ ਕਿ ਵਾਰਡ ਨੰਬਰ 10 ਦੇ ਵਿੱਚ ਪੋਲਿੰਗ ਦਰ 90% ਰਹੀ। ਜੋਗਾ ਦੇ ਕਿਸੇ ਵੀ ਵਾਰਡ ਦੇ ਵਿੱਚ 81% ਤੋਂ ਘੱਟ ਪੋਲਿੰਗ ਨਹੀਂ ਦਰਜ ਹੋਈ। ਇੱਥੋਂ ਦੇ ਵਾਰਡ ਨੰਬਰ 6 ਅਤੇ 11 ਦੇ ਵਿੱਚ ਤਾਂ ਪੁਰਸ਼ਾਂ ਤੋਂ ਵੱਧ ਵੋਟਾਂ ਜਿਹੜੀਆਂ ਨੇ ਔਰਤਾਂ ਨੇ ਪਾ ਛੱਡੀਆਂ ਨੇ। ਦੂਸਰੇ ਪਾਸੇ ਵਿਸਤਾਰ ਦੇ ਨਾਲ ਖਬਰ ਕਰਦੇ ਹਾਂ ਸਰਕਾਰੀ ਸਕੂਲਾਂ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ। ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ 9% ਘੱਟ ਗਈ ਹੈ, ਕੇਂਦਰ ਨੇ ਚਿੰਤਾ ਜਤਾਈ ਹੈ। ਕੇਂਦਰ ਸਰਕਾਰ ਨੇ ਮਿਡ ਡੇ ਮੀਲ ਦੇ ਲਈ ਜਾਰੀ ਕੀਤਾ 352 ਕਰੋੜ ਦਾ ਬਜਟ ਜਿਹੜਾ ਉਹ ਦੱਸਿਆ ਹੈ ਤੇ ਵਿਸਤਾਰ ਦੇ ਨਾਲ ਖਬਰ ਸਾਂਝੀ ਕਰਦੇ ਹਾਂ। ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਪ੍ਰੋਗਰਾਮ ਅਪਰੂਵਲ ਬੋਰਡ ਜਿਹੜਾ PAB ਉਹਨੇ ਇੱਕ ਚਿੰਤਾਜਨਕ ਖਬਰ ਸਾਂਝੀ ਕੀਤੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਮਿਡ ਡੇ ਮੀਲ ਸਕੀਮ ਚੱਲਦੀ ਹੈ ਉੱਥੇ ਬੱਚਿਆਂ ਦੇ ਦਾਖਲੇ ਜਿਹੜੇ ਨੇ ਉਹਦੇ ਵਿੱਚ 9% ਦੀ ਵੱਡੀ ਗਿਰਾਵਟ ਦਰਜ ਕੀਤੀ ਹੈ ਆਈ ਹੈ। ਜੋ ਦਾਖਲੇ ਦੇ ਅੰਕੜੇ ਦੱਸਦੇ ਆ, ਸਾਲ 2024-25 ਦੇ ਵਿੱਚ ਬੱਚਿਆਂ ਦੀ ਗਿਣਤੀ 19.10 ਲੱਖ ਸੀ, ਜੋ ਕਿ ਸਾਲ 2025-26 ਦੇ ਵਿੱਚ ਘੱਟ ਕੇ 17.34 ਲੱਖ ਰਹਿ ਗਈ। ਰੋਜ਼ਾਨਾ ਖਾਣਾ ਖਾਣ ਵਾਲੇ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਰੋਜ਼ਾਨਾ ਮਿਡ ਡੇ ਮੀਲ ਦਾ ਫਾਇਦਾ ਲੈਣ ਵਾਲੇ ਬੱਚਿਆਂ ਦੀ ਔਸਤ ਗਿਣਤੀ ਵੀ 10% ਘੱਟ ਕੇ 13.66 ਲੱਖ ਰਹਿ ਗਈ ਹੈ। ਸਭ ਤੋਂ ਵੱਡੀ ਗਿਰਾਵਟ ਜਿਹੜੀ ਹੈ ਉਹਦਾ ਝਟਕਾ ਲੱਗਿਆ ਹੈ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਵਿੱਚ, ਜਿੱਥੇ ਬੱਚਿਆਂ ਦੀ ਗਿਣਤੀ ਅਤੇ ਖਾਣਾ ਖਾਣ ਵਾਲਿਆਂ ਦੀ ਕਵਰੇਜ 30% ਤੋਂ ਵੀ ਜ਼ਿਆਦਾ ਘੱਟ ਗਈ। ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਜਿਹੜੀ ਕਲਾਸਾਂ ਨੇ ਉਹਦੇ ਵਿੱਚ 7-8% ਦੀ ਗਿਰਾਵਟ ਦੇਖੀ ਗਈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਤੁਰੰਤ ਇਸ ਗਿਰਾਵਟ ਦੇ ਕਾਰਨਾਂ ਦਾ ਪਤਾ ਲਗਾਉਣ ਤੇ ਇਸ ਨੂੰ ਸੁਧਾਰਨ ਦੇ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹੈ। ਮਿਡ ਡੇ ਮੀਲ ਉਹਦੇ ਲਈ 352 ਕਰੋੜ ਦੇ ਜਿਹੜਾ ਬਜਟ ਨੂੰ ਮਨਜੂਰੀ ਦਿੱਤੀ ਹੈ। ਇਸ ਗਿਰਾਵਟ ਦੇ ਬਾਵਜੂਦ ਬੱਚਿਆਂ ਦੇ ਪੋਸ਼ਣ ਦੇ ਲਈ ਕੇਂਦਰ ਸਰਕਾਰ ਨੇ ਸਾਲ 2026-27 ਦੇ ਵਾਸਤੇ ਪੰਜਾਬ ਦੇ ਲਈ 352.39 ਕਰੋੜ ਦੇ ਸਾਲਾਨਾ ਬਜਟ ਨੂੰ ਜਿਹੜਾ ਮਨਜੂਰੀ ਦਿੱਤੀ। ਇਸ ਬਜਟ ਦੇ ਵਿੱਚ ਕੇਂਦਰ ਦੀ ਜਿਹੜੀ ਹਿੱਸੇਦਾਰੀ ਹੈ ਸਰਕਾਰ ਦੀ 220.49 ਕਰੋੜ ਹੈ ਤੇ ਪੰਜਾਬ ਸਰਕਾਰ ਨੂੰ ਆਪਣੇ ਕੋਲੋਂ ਘੱਟੋ ਘੱਟ 131.90 ਕਰੋੜ ਰੁਪਏ ਪਾਉਣੇ ਪੈਣੇ ਹੈ। ਇਸ ਦੇ ਵਿੱਚ 31 ਮਾਰਚ 2026 ਤੱਕ ਦਾ ਪੁਰਾਣਾ ਬਚਿਆ ਹੋਇਆ 23 ਕਰੋੜ ਦਾ ਬਜਟ ਵੀ ਸ਼ਾਮਲ ਦੱਸਿਆ। ਇਹ ਮਨਜੂਰੀ 16 ਮਈ ਨੂੰ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਹੈ ਤੇ ਵਰਚੁਅਲ ਮੀਟਿੰਗ ਦੇ ਵਿੱਚ ਦਿੱਤੀ ਗਈ ਸੀ ਇਹ ਜਾਣਕਾਰੀ, ਜਿਸ ਦੇ ਮਿਨਟਸ
25 मई नूं जारी कीते गए। ਇਹ ਪੈਸਾ ਕਿੱਥੇ ਅਤੇ ਕਿਵੇਂ ਖਰਚ ਹੋਵੇਗਾ? ਇਸ ਯੋਜਨਾ ਦੇ ਤਹਿਤ ਪੰਜਾਬ ਦੇ 19,557 ਸਕੂਲਾਂ ਦੇ 14.55 ਲੱਖ ਬੱਚਿਆਂ ਨੂੰ 245 ਵਰਕਿੰਗ ਦਿਨਾਂ ਦੇ ਵਿੱਚ ਡੇ ਦੇ ਵਿੱਚ ਉਹਦੇ ਲਈ ਖਾਣਾ ਦਿੱਤਾ ਜਾਵੇਗਾ। ਬਾਲ ਵਾਟਿਕਾ 86,120 ਬੱਚੇ ਨੇ, ਪ੍ਰਾਇਮਰੀ ਦੇ ਵਿੱਚ 8,52,000 ਬੱਚੇ ਹੈ, ਅਪਰ ਪ੍ਰਾਇਮਰੀ ਦੇ ਵਿੱਚ 5,17,000 ਬੱਚੇ ਨੇ। ਸਕੂਲਾਂ ਦੇ ਵਿੱਚ ਖਾਣਾ ਬਣਾਉਣ ਦੇ ਲਈ 45,200 ਕੁੱਕ ਜਿਹੜੇ ਕੰਮ ਹੈਲਪਰਸ ਜਿਹੜੇ ਨੇ ਉਹਨਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਬਜਟ ਦੀ ਵੰਡ ਜਿਹੜੀ ਹੈ, ਸਮਾਨ ਦਾ ਜਿਹੜਾ ਖਰਚਾ ਮੈਟੀਰੀਅਲ ਕੋਸਟ 284.61 ਕਰੋੜ ਰੁਪਏ ਸਭ ਤੋਂ ਵੱਡਾ ਹਿੱਸਾ ਦੱਸਿਆ। ਕੁੱਕ ਕੰਮ ਹੈਲਪਰਸ ਦਾ ਜਿਹੜਾ ਮਾਣ ਭੱਤਾ ਹੈ 45.20 ਕਰੋੜ ਰੁਪਏ ਹੈ। ਅਨਾਜ ਜਿਹੜਾ ਉਹਦੇ ਵਿੱਚ 10.49 ਕਰੋੜ ਰੁਪਏ ਤੇ 41,977 ਮੀਟ੍ਰਿਕ ਟਨ ਅਨਾਜ ਇਹਦੇ ਲਈ ਲੱਗੇਗਾ। ਤੇ ਟਰਾਂਸਪੋਰਟੇਸ਼ਨ ਸਹਾਇਤਾ ਜਿਹੜੀ ਹੈ 6.30 ਕਰੋੜ ਰੁਪਏ। ਬੋਰਡ ਨੇ ਚਿੰਤਾ ਜਤਾਈ ਕਿ ਪਿਛਲੀ ਵਾਰ ਇਸ ਫੰਡ ਦਾ ਸਿਰਫ 50% ਹੀ ਵਰਤਿਆ ਗਿਆ ਸੀ। ਕਿਆ ਬਾਤ ਹੈ ਜੀ! ਇਸਦੇ ਲਈ ਸਮੇਂ ਸਿਰ ਭੁਗਤਾਨ ਕਰਨ ਦੇ ਲਈ ਕਿਹਾ ਗਿਆ। ਮੈਨੇਜਮੈਂਟ ਅਤੇ ਮੋਨੀਟਰਿੰਗ ਦੇ ਵਿੱਚ 5.80 ਕਰੋੜ ਰੁਪਏ, ਫਲੈਕਸੀ ਫੰਡ ਜਿਹੜਾ ਉਹਦੇ ਵਿੱਚ 17.62 ਕਰੋੜ ਰੁਪਏ। ਇਸ ਪੈਸੇ ਦੇ ਨਾਲ ਬੱਚਿਆਂ ਨੂੰ ਬਾਜਰੇ ਦੀਆਂ ਬਾਰਾਂ ਜਾਂ ਕੇਲੇ ਵਰਗੀ ਵਾਧੂ ਨਿਊਟ੍ਰੀਸ਼ਨ ਦਿੱਤੀ ਜਾਵੇਗੀ ਕਹਿੰਦੇ ਜੀ। ਤੇ ਮੈਨੇਜਮੈਂਟ ਅਤੇ ਮੋਨੀਟਰਿੰਗ ਜਿਹੜੀ ਹੈ 5.80 ਕਰੋੜ ਰੁਪਏ, ਫਲੈਕਸੀ ਫੰਡ ਜਿਹੜਾ 17.62 ਕਰੋੜ ਰੁਪਏ ਹੋਏਗਾ। ਤੇ ਪਿਛਲੇ ਸਾਲ ਦਿਨ ਘਟਣ ਦਾ ਜਿਹੜਾ ਕਾਰਨ ਅਤੇ ਕੇਂਦਰ ਦੇ ਸਖ਼ਤ ਨਿਰਦੇਸ਼ ਜਿਹੜੇ ਨੇ ਨਿਰਦੇਸ਼ਾਂ ਦੇ ਅਨੁਸਾਰ ਸਾਲ 2025-26 ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ ਤੈਅ ਕੀਤੇ ਗਏ 245 ਦਿਨਾਂ ਦੇ ਮੁਕਾਬਲੇ ਸਿਰਫ 218 ਦਿਨ ਹੀ ਖਾਣਾ ਦਿੱਤਾ ਜਾ ਸਕਿਆ। ਪੰਜਾਬ ਸਰਕਾਰ ਨੇ ਇਸ ਕਾਰਨ ਮਈ ਮਹੀਨੇ ਦੇ ਵਿੱਚ ਪੈਣ ਵਾਲੀ ਭਿਆਨਕ ਗਰਮੀ ਹੀਟ ਵੇਵ ਜਿਹੜੀ ਹੈ ਤੇ ਅਗਸਤ ਦੇ ਵਿੱਚ ਆਏ ਭਾਰੀ ਹੜ੍ਹਾਂ ਕਾਰਨ ਸਕੂਲ ਬੰਦ ਹੋਣ ਨੂੰ ਦੱਸਿਆ। ਕੇਂਦਰ ਸਰਕਾਰ ਨੇ ਸਾਫ਼ ਕਿਹਾ ਕਿ ਭਾਵੇਂ ਫੰਡਾਂ ਜਾਂ ਅਨਾਜ ਦੀ ਸਪਲਾਈ ਦੇ ਵਿੱਚ ਦੇਰੀ ਹੋਵੇ, ਪਰ ਬੱਚਿਆਂ ਦਾ ਗਰਮ ਪਕਾਇਆ ਹੋਇਆ ਖਾਣਾ ਜਿਹੜਾ ਹੋਟ ਕੁੱਕ ਜਿਹੜਾ ਮੀਲ ਹੈ ਉਹਦੇ ਕਿਸੇ ਵੀ ਹਾਲਤ ਦੇ ਵਿੱਚ ਬੰਦ ਨਹੀਂ ਹੋਣਾ ਚਾਹੀਦਾ। ਜੇਕਰ ਲੋੜ ਪਵੇ ਤਾਂ ਪੰਜਾਬ ਸਰਕਾਰ ਆਪਣੇ ਕੋਲੋਂ ਵਾਧੂ ਫੰਡ ਲਗਾ ਕੇ ਵੀ ਇਸ ਨੂੰ ਜਾਰੀ ਰੱਖੇ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਮੁੱਖ ਆਦੇਸ਼ ਜਿਹੜੇ ਨੇ, ਵਿਦਿਆਰਥੀਆਂ ਦੀ ਵੈਰੀਫਿਕੇਸ਼ਨ, ਵਿਦਿਆਰਥੀਆਂ ਦੀ 100% ਪਛਾਣ ਬਾਇਓਮੈਟ੍ਰਿਕ ਜਿਹੜਾ ਮੋਡ ਹੈ ਉਹਦੇ ਰਾਹੀਂ ਪੂਰੀ ਕੀਤੀ ਜਾਵੇ, ਜੋ ਕਿ ਇਸ ਵੇਲੇ ਸਿਰਫ 87% ਹੈ। ਹਰ ਮਹੀਨੇ ਡਾਟਾ ਨੂੰ MIS ਪੋਰਟਲ ਦੇ ਉੱਤੇ ਜਿਹੜਾ ਅਪਡੇਟ ਕੀਤਾ ਜਾਵੇ। ਸਕੂਲ ਨਿਊਟ੍ਰੇਸ਼ਨ ਗਾਰਡਨ, ਸਾਰੇ ਸਕੂਲਾਂ ਦੇ ਵਿੱਚ ਸਬਜ਼ੀਆਂ ਤੇ ਫਲ ਉਗਾਉਣ ਵਾਲੇ ਗਾਰਡਨ ਬਣਾਉਣ ਦੇ ਯਤਨਾਂ ਨੂੰ ਤੇਜ਼ ਕੀਤਾ ਜਾਵੇ। ਤੇ ਤਿੱਥੀ ਭੋਜਨ, ਸਮਾਜਿਕ ਸਹਿਯੋਗ ਨੂੰ ਜਿਹੜਾ ਵਧਾਉਣ ਦੇ ਲਈ ਤਿੱਥੀ ਭੋਜਨ ਨੂੰ ਉਤਸ਼ਾਹਿਤ ਕੀਤਾ ਜਾਵੇ, ਜੋ ਲੋਕ ਖੁਸ਼ੀ ਦੇ ਮੌਕਿਆਂ ਦੇ ਉੱਤੇ ਬੱਚਿਆਂ ਨੂੰ ਵਾਧੂ ਪੋਸ਼ਣ ਵਾਲਾ ਖਾਣਾ ਦੇ ਸਕਣ। ਬੋਰਡ ਨੇ ਇਹ ਵੀ ਜਿਹੜਾ ਨੋਟ ਕੀਤਾ ਚੰਗੀ ਗੱਲ ਕਿ ਪੰਜਾਬ ਦੇ ਵਿੱਚ ਬੱਚਿਆਂ ਦੇ 100% ਹੈਲਥ ਚੈੱਕਅਪ ਜਿਹੜੇ ਨੇ, ਪੇਟ ਦੇ ਕੀੜਿਆਂ ਦੀ ਦਵਾਈ, ਸਕੂਲਾਂ ਦੇ ਵਿੱਚ LPG ਗੈਸ ਸਿਲੰਡਰ ਅਤੇ ਕਿਚਨ ਦੇ ਸਮਾਨ ਦੇ ਵਰਗੇ ਬਾਕੀ ਸਾਰੇ ਇੰਡੀਕੇਟਰਸ ਦਾ ਜਿਹੜਾ ਪ੍ਰਦਰਸ਼ਨ ਤਸੱਲੀ ਬਖਸ਼ ਜਿਹੜੇ ਕਹਿੰਦੇ ਦੱਸਿਆ। ਲੋ ਜੀ, ਪਰ ਜਿਹੜੇ ਹੈ ਬੱਚੇ ਉੱਥੇ ਦਿਖਦੇ ਨਹੀਂ ਹੈ, ਪਰ ਹੋਰ ਸਾਰਾ ਢਾਂਚਾ ਕਹਿੰਦੇ ਠੀਕ ਠਾਕ ਲੱਗਦਾ ਹੈ। ਦੂਸਰੇ ਪਾਸੇ ਪੰਜਾਬ ਦੇ ਵਿੱਚ ਪੈਪਸੀ ਲਿਆਉਣ ਵਾਲੇ ਕੇਵਲ ਸਿੰਘ ਢਿੱਲੋਂ ਦੀ ਪ੍ਰਧਾਨਗੀ ਰਾਹੀਂ ਭਾਜਪਾ ਦੀ ਪੇਂਡੂ ਵੋਟ ਬੈਂਕ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। BJP ਪੰਜਾਬ ਪ੍ਰੈਜ਼ੀਡੈਂਟ ਕੇਵਲ ਸਿੰਘ ਢਿੱਲੋਂ ਬਣੇ ਨੇ ਤੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਹਾਈਕਮਾਂਡ ਨੇ ਲਾ ਦਿੱਤੀ ਹੈ ਇਹਦੇ ਉੱਤੇ ਮੋਹਰ। ਤੇ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਜਿਹੜੇ ਨੇ BJP ਪ੍ਰੈਜ਼ੀਡੈਂਟ ਉੱਥੇ ਵੀ ਬਦਲੇ ਨੇ। ਹਰਸ਼ ਮਲਹੋਤਰਾ ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਨਿਯੁਕਤ ਹੋਏ ਨੇ। ਹਰਿਆਣਾ ਗਵਾਂਢੀ ਜਿਹੜਾ ਉਹਦੇ ਵਿੱਚ ਵੀ ਜਿਹੜਾ ਡਾਕਟਰ ਅਰਚਨਾ ਗੁਪਤਾ ਹਰਿਆਣਾ ਭਾਜਪਾ ਦੀ ਨਵੀਂ ਪ੍ਰਧਾਨ ਨਿਯੁਕਤ ਕੀਤੀ ਗਈ ਹੈ। ਇਸੇ ਤਰ੍ਹਾਂ ਭਾਜਪਾ ਸਾਰੀਆਂ ਫਸਲਾਂ ਦੇ ਉੱਤੇ MSP ਯਕੀਨੀ ਬਣਾਏਗੀ। ਜੇ ਕਹਿੰਦੇ ਹਰਿਆਣਾ 21 ਫਸਲਾਂ ਦੇ ਉੱਤੇ MSP ਦੇ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ ਦਿੰਦਾ, ਢਿੱਲੋਂ ਸਾਹਿਬ ਇਹ ਕਹਿੰਦੇ ਨੇ। ਢਿੱਲੋਂ ਹੁਣਾਂ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਉਨ੍ਹਾਂ ਲੋਕਾਂ ਦੇ ਲਈ ਉਮੀਦ ਦੀ ਨਵੀਂ ਕਿਰਨ ਹੈ ਜੋ ਹੁਣ ਤੱਕ ਸੂਬੇ ਦੇ ਵਿੱਚ ਲਗਾਤਾਰ ਰਹੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਆਪ ਦੀਆਂ ਸਰਕਾਰਾਂ ਤੋਂ ਨਿਰਾਸ਼ ਨੇ। ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਅੱਜ ਉਦਯੋਗਪਤੀ ਸਿਆਸਤਦਾਨ ਕੇਵਲ ਸਿੰਘ ਢਿੱਲੋਂ, ਜਿਨ੍ਹਾਂ ਨੂੰ ਅੱਤਵਾਦ ਦੇ ਦੌਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਪੈਪਸੀ ਲਿਆਉਣ ਦਾ ਸਿਹਰਾ ਜਿਹੜਾ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਆਪਣੀ ਪੰਜਾਬ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ, ਜਿਸ ਦੇ ਨਾਲ ਜਿਹੜੀ ਸਿਆਸਤ ਵੀ ਭੱਗ ਗਈ ਹੈ।
ਮਾਨ ਸਾਹਿਬ ਨੇ ਵੀ ਟਵਿਟ ਕੀਤਾ ਉਹ ਸੁਨੀਲ ਜਾਖੜ ਦੀ ਜਗ੍ਹਾ ਲੈਣਗੇ ਕਿਉਂਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖਾਂ ਤੱਕ ਆਪਣੀ ਪਹੁੰਚ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਢਿੱਲੋਂ ਦੀ ਨਿਯੁਕਤੀ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਲਈ ਇੱਕ ਗਣਿਤਕ ਸਿਆਸੀ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ। ਢਿੱਲੋਂ ਨੂੰ ਅਜਿਹੇ ਸਮੇਂ ਚੁਣਿਆ ਗਿਆ ਜਦੋਂ ਭਾਜਪਾ ਮਾਲਵਾ ਦੇ ਪੇਂਡੂ ਖੇਤਰਾਂ ਦੇ ਵਿਚ ਪੈਠ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਤੇ ਹਾਵੀ ਦੇਖਣ ਨੂੰ ਮਿਲਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਪਾਰਟੀ ਪੰਜਾਬ ਦੇ ਵਿਚ ਮੁੱਖ ਤੌਰ ਦੇ ਉੱਤੇ ਸ਼ਹਿਰੀ ਹਿੰਦੂ ਵੋਟਰਾਂ ਤੱਕ ਸੀਮਤ ਹੋਣ ਦੀ ਧਾਰਨਾ ਤੋਂ ਉਭਰਨ ਦੇ ਲਈ ਸੰਘਰਸ਼ ਕਰ ਰਹੀ ਹੈ। ਮਾਲਵਾ ਦੇ ਵਿਚ ਜੜਾਂ ਰੱਖਣ ਵਾਲੇ ਅਤੇ ਕਾਂਗਰਸ ਦੇ ਵਿਚ ਲੰਬਾ ਸਿਆਸੀ ਕੈਰੀਅਰ ਰੱਖਣ ਵਾਲੇ ਇਕ ਜੱਟ ਸਿੱਖ ਆਗੂ ਨੂੰ ਨਿਯੁਕਤ ਕਰਕੇ ਭਾਜਪਾ ਰਾਜ ਦੇ ਵਿਚ ਇਕ ਵਿਸ਼ਾਲ ਸਮਾਜਿਕ ਚਿਹਰਾ ਪੇਸ਼ ਕਰਨ ਦੀ ਕੋਸ਼ਿਸ਼ ਚ ਹੈ। ਢਿੱਲੋਂ ਨੂੰ ਵਿਆਪਕ ਤੌਰ ਦੇ ਉਤੇ ਉਸ ਵਿਅਕਤੀ ਦੇ ਵਜੋਂ ਜਾਣਿਆ ਜਾਂਦਾ ਜੋ ਪੰਜਾਬ ਦੇ ਵਿਚ ਪੈਪਸੀ ਲਿਆਉਣ ਦੇ ਨਾਲ ਜੁੜਿਆ ਹੋਇਆ ਜਦੋਂ ਅੱਤਵਾਦ ਦੇ ਕਾਰਨ ਬਹੁਤ ਘੱਟ ਨਿਵੇਸ਼ਕ ਰਾਜ ਦੇ ਵਿਚ ਦਾਖਲ ਹੋਣ ਦੇ ਲਈ ਤਿਆਰ ਸਨ। ਢਿੱਲੋਂ ਗਰੁੱਪ ਦੇ ਰਾਹੀਂ ਉਨ੍ਹਾਂ ਨੇ ਇਕ ਵੱਡਾ ਪੀਣ ਵਾਲੇ ਪਦਾਰਥਾਂ ਤੇ ਬੋਤਲਿੰਗ ਦਾ ਜਿਹੜਾ ਹੈ ਕਾਰੋਬਾਰ ਬਣਾਇਆ ਜੋ ਬਾਅਦ ਦੇ ਵਿਚ ਪ੍ਰਾਹੁਣਚਾਰੀ ਰੀਅਲ ਅਸਟੇਟ ਅਤੇ ਹੋਰ ਖੇਤਰਾਂ ਦੇ ਵਿਚ ਫੈਲਿਆ। ਜਦੋਂ ਕਾਂਗਰਸ ਨੇ ਉਨ੍ਹਾਂ ਨੂੰ 2022 ਦੇ ਵਿਚ ਬਾਹਰ ਕੱਢਿਆ ਸੀ ਤਾਂ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਹੁਣਾਂ ਨੇ ਜਨਤਕ ਤੌਰ ਦੇ ਉਤੇ ਟਿੱਪਣੀ ਕੀਤੀ ਸੀ ਕਿ ਢਿੱਲੋਂ ਨੇ ਪੈਪਸੀਕੋ ਨੂੰ ਪੰਜਾਬ ਦੇ ਵਿਚ ਉਦੋਂ ਲਿਆਂਦਾ ਸੀ ਜਦੋਂ ਅੱਤਵਾਦ ਦੇ ਦੌਰਾਨ ਪੰਜਾਬ ਦੇ ਵਿਚ ਕੋਈ ਵੀ ਨਿਵੇਸ਼ ਕਰਨ ਦੇ ਲਈ ਤਿਆਰ ਨਹੀਂ ਸੀ। ਬਰਨਾਲਾ ਜ਼ਿਲ੍ਹੇ ਦੇ ਟੱਲੇਵਾਲ ਪਿੰਡ ਦੇ ਵਿਚ ਜਨਮੇ ਢਿੱਲੋਂ ਨੇ ਕਾਂਗਰਸ ਦੇ ਰਾਹੀਂ ਰਾਜਨੀਤੀ ਦੇ ਵਿਚ ਪ੍ਰਵੇਸ਼ ਕੀਤਾ ਤੇ ਹੌਲੀ ਹੌਲੀ ਮਾਲਵਾ ਦੇ ਵਿਚ ਪਾਰਟੀ ਦੇ ਪ੍ਰਮੁੱਖ ਜੱਟ ਸਿੱਖ ਆਗੂਆਂ ਦੇ ਵਿਚੋਂ ਇਕ ਦੇ ਵਜੋਂ ਜਿਹੜੇ ਨੇ ਉਹ ਉਭਰੇ ਨੇ। ਇਸ ਦੇ ਮਸਲੇ ਦੇ ਵਿਚ ਹੀ ਸੁਨੀਲ ਜਾਖੜ ਦੇ ਨਾਲ ਹਮਦਰਦੀ ਬਾਕੀਆਂ ਨੂੰ ਰੱਬ ਹੌਸਲਾ ਦੇਵੇ ਕਹਿੰਦੇ ਨੇ ਆਪਣੇ ਮਾਨ ਸਾਹਿਬ। ਢਿੱਲੋਂ ਦੀ ਨਿਯੁਕਤੀ ਦੇ ਉੱਤੇ ਸੀਐਮ ਮਾਨ ਦੇ ਟਵਿੱਟ ਨੇ ਪੰਜਾਬ ਦੀ ਸਿਆਸਤ ਦੇ ਵਿਚ ਵੀ ਖਲਬਲੀ ਮਚਾਈ ਹੈ। ਮੁੱਖ ਮੰਤਰੀ ਮਾਨ ਹੁਣਾਂ ਨੇ ਇਕ ਟਵਿੱਟ ਕੀਤਾ ਜਿਸ ਦੀ ਚਰਚਾ ਹਰ ਪਾਸੇ ਹੋਈ। ਸੀਐਮ ਮਾਨ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਦੇ ਉੱਤੇ ਅਕਾਊਂਟ ਤੇ ਲਿਖਿਆ ਕਿ 2017 ਤੇ 2019 2024 ਦੇ ਵਿਚ ਬਰਨਾਲਾ ਦੇ ਲੋਕਾਂ ਦੇ ਵੱਲੋਂ ਹਰਾਏ ਹੋਏ ਕਾਂਗਰਸ ਦੇ ਭਾਜਪਾਈ ਨੇਤਾ ਕੇਵਲ ਢਿੱਲੋਂ ਜੀ ਨੂੰ ਬੀਜੇਪੀ ਦਾ ਪ੍ਰਧਾਨ ਬਣਨ ਦੇ ਉੱਤੇ ਮੁਬਾਰਕਾਂ ਹੋਣ। ਸੁਨੀਲ ਜਾਖੜ ਜੀ ਦੇ ਨਾਲ ਦਿਲੋਂ ਹਮਦਰਦੀ ਹੈ ਤੇ ਪਰਮਾਤਮਾ ਰਵਨੀਤ ਬਿੱਟੂ ਮਨਪ੍ਰੀਤ ਬਾਦਲ ਫਤਿਹ ਜੰਗ ਬਾਜਵਾ ਤਰੁਣ ਚੁੱਗ ਅਤੇ ਅਸ਼ਵਨੀ ਸ਼ਰਮਾ ਵਗੈਰਾ ਨੂੰ ਇਹ ਜਿੱਲਤ ਝੱਲਣ ਦਾ ਕਹਿੰਦੇ ਬਲ ਬਖਸ਼ਣ। ਰੰਧਾਵਾ ਨੇ ਸੁਨੀਲ ਜਾਖੜ ਨੂੰ ਲੰਮੇ ਹੱਥੀ ਲਿਆ ਉਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੁਨੀਲ ਜਾਖੜ

ਦਾ ਟੈਗ ਲਗਾ ਕੇ ਛੱਡ ਨਾ ਦਿਓ। ਦੂਸਰੇ ਪਾਸੇ ਸੁਪਰੀਮ ਕੋਰਟ ਦਾ ਇਕ ਫੈਸਲਾ ਆਇਆ ਰਾਜਾ ਸ਼ਾਹੀ ਰਜਵਾੜਾ ਸ਼ਾਹੀ ਦੇ ਉਤੇ। ਰੋਇਲ ਫੈਮਿਲੀ ਪ੍ਰਾਪਰਟੀਜ਼ ਜਿਹੜੀ ਹੈ ਸਾਬਕਾ ਰਾਜਿਆਂ ਦੀਆਂ ਨਿੱਜੀ ਜਾਇਦਾਦਾਂ ਦੇ ਉਤੇ ਹਿੰਦੂ ਉਤਰਾਧਿਕਾਰੀ ਕਾਨੂੰਨ ਲਾਗੂ ਹੋਵੇਗਾ। ਹੁਣ ਜੇਠਾ ਪੁੱਤ ਜਿਹੜਾ ਜੇਠੇ ਪੁੱਤ ਦਾ ਹੱਕ ਨਹੀਂ ਹੋਵੇਗਾ, ਸੁਪਰੀਮ ਕੋਰਟ ਨੇ ਗੱਲ ਕਹਿ ਦਿੱਤੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਕਿਸੇ ਸਾਬਕਾ ਰਿਆਸਤ ਦੇ ਨਾਮ ਧਰੀਕ ਸ਼ਾਸਕ ਰਾਜੇ ਜਾਣੀ ਕਿ ਦੀਆਂ ਨਿੱਜੀ ਜਾਇਦਾਦਾਂ ਉਨ੍ਹਾਂ ਦੇ ਵਾਰਸਾਂ ਨੂੰ ਹਿੰਦੂ ਜਾਂ ਮੁਸਲਿਮ ਨਿੱਜੀ ਕਾਨੂੰਨ ਪਰਸਨਲ ਲਾਅ ਜਿਹੜਾ ਉਹਦੇ ਅਨੁਸਾਰ ਮਿਲਣਗੀਆਂ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਦੇ ਵਿਚ ਜੇਠੇ ਪੁੱਤ ਦੇ ਅਧਿਕਾਰ ਜਿਹੜੇ ਨੇ ਉਨ੍ਹਾਂ ਦਾ ਰਵਾਇਤੀ ਕਾਨੂੰਨ ਲਾਗੂ ਨਹੀਂ ਹੋਏਗਾ, ਜਿਸ ਦੇ ਤਹਿਤ ਸਾਰੀ ਜਾਇਦਾਦ ਸਿਰਫ ਸਭ ਤੋਂ ਵੱਡੇ ਪੁੱਤਰ ਨੂੰ ਮਿਲਦੀ ਸੀ। ਜਸਟਿਸ ਪੰਕਜ ਮਿੱਥਲ ਅਤੇ ਜਸਟਿਸ ਐਸ ਵੀ ਐਨ ਭੱਟੀ ਉਨ੍ਹਾਂ ਦੀ ਬੈਂਚ ਨੇ ਕਪੂਰਥਲਾ ਦੇ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਨਾਮ ਧਰੀਕ ਜਾਣੀ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ, ਉਨ੍ਹਾਂ ਦੀ ਵੱਖ ਰਹਿ ਰਹੀ ਜਿਹੜੀ ਪਤਨੀ ਹੈ ਗੀਤਾ ਦੇਵੀ ਤੇ ਉਨ੍ਹਾਂ ਦੇ ਬੱਚਿਆਂ ਦੇ ਵਿਚਕਾਰ ਚੱਲ ਰਹੇ ਦੀਵਾਨੀ ਵਿਵਾਦ ਦਾ ਨਿਪਟਾਰਾ ਕਰਦਿਆਂ ਇਹ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਭਾਵੇਂ ਜੇਠੇ ਪੁੱਤ ਦੇ ਅਧਿਕਾਰ ਦਾ ਨਿਯਮ ਪ੍ਰਤੀਕਾਤਮਕ ਜਿਹੜਾ ਤਖ਼ਤ ਜਾਣੀ ਗੱਦੀ ਦੇ ਉੱਤੇ ਬੈਠਣਾ ਹੁੰਦਾ ਹੈ ਤੇ ਖਿਤਾਬਾਂ ਦੇ ਉੱਤੇ ਲਾਗੂ ਹੋ ਸਕਦਾ ਹੈ, ਪਰ ਇਹ ਰਿਆਸਤਾਂ ਦੇ ਰਲੇਵੇਂ ਸਮੇਂ ਜਿਹੜਾ ਐਲਾਨੀਆਂ ਗਈਆਂ ਨਿੱਜੀ ਜਾਇਦਾਦਾਂ ਦੇ ਉੱਤੇ ਲਾਗੂ ਨਹੀਂ ਹੁੰਦਾ। ਬ੍ਰਿਗੇਡੀਅਰ ਸੁਖਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਸਭ ਤੋਂ ਵੱਡਾ ਪੁਰਸ਼ ਵਾਰਸ ਹੋਣ ਦੇ ਨਾਤੇ ਉਹ ਰਵਾਇਤੀ ਕਾਨੂੰਨ ਦੇ ਤਹਿਤ ਪਰਿਵਾਰ ਦੀ ਸਾਰੀ ਜਾਇਦਾਦ ਦੇ ਇਕੋ ਇਕ ਮਾਲਕ ਨੇ ਤੇ ਉਨ੍ਹਾਂ ਦੀ ਇਸ ਅਣਵੰਡੀ ਜਾਇਦਾਦ ਦੇ ਉੱਤੇ ਜਿਹੜਾ ਹਿੰਦੂ ਉਤਰਾਧਿਕਾਰ ਐਕਟ ਜਿਹੜਾ ਲਾਗੂ ਨਹੀਂ ਹੁੰਦਾ। ਅਦਾਲਤ ਨੇ ਕਿਹਾ ਕਿ ਰਿਆਸਤਾਂ ਦੇ ਰਲੇਵੇਂ ਦੇ ਉੱਤੇ ਸਮਝੌਤੇ ਜਿਹੜੇ ਨੇ ਉੱਤੇ ਦਸਖਤ ਕਰਨ ਤੋਂ ਬਾਅਦ ਤਤਕਾਲੀ ਸ਼ਾਸਕ ਇੱਕ ਸੰਪੂਰਨ ਜਿਹੜਾ ਪ੍ਰਭੂ ਸੱਤਾ ਸੰਪੰਨ ਰਾਜਾ ਨਹੀਂ ਰਿਹਾ ਸੀ, ਬਲਕਿ ਉਹ ਭਾਰਤ ਦਾ ਇੱਕ ਆਮ ਨਾਗਰਿਕ ਬਣ ਗਿਆ ਸੀ। ਜਿਵੇਂ ਕਿ ਆ ਕਾਂਗਰਸ ਵਾਲੇ ਵੀ ਕਹਿੰਦੇ ਸੀਗੇ ਵੀ ਭਾਈ ਹੁਣ ਅੱਜ ਤੋਂ ਆਪਣੇ ਆਪ ਨੂੰ ਰਾਜੇ ਕਹਿਣਾ ਨਾਲ ਲਾਉਣਾ ਛੱਡ ਦਿਓ, ਕੈਪਟਨ ਸਾਹਿਬ ਦੇ ਨਾਲ ਵੀ ਜੋ ਕੁਝ ਲੱਗਦਾ ਸਾਰੇ ਕੈਪਟਨ ਅਮਰਿੰਦਰ ਸਿੰਘ ਹੋਣਾ। ਅਦਾਲਤ ਨੇ ਮੰਨਿਆ ਕਿ ਦੇਸ਼ ਦੇ ਵਿਚ ਇਕ ਆਮ ਧਾਰਨਾ ਹੈ ਕਿ ਕਿਸੇ ਰਿਆਸਤ ਦੇ ਸ਼ਾਸਕ ਦੀ ਜਾਇਦਾਦ ਰਵਾਇਤ ਅਨੁਸਾਰ ਜੇਠੇ ਪੁੱਤ ਦੇ ਅਧਿਕਾਰ ਦੇ ਨਿਯਮ ਦੇ ਨਾਲ ਚੱਲਦੀ ਹੈ, ਪਰ ਰਲੇਵੇਂ ਦੇ ਉੱਤੇ ਸਮਝੌਤੇ ਅਤੇ ਕੁਝ ਜਾਇਦਾਦਾਂ ਨੂੰ ਮਹਾਰਾਜਾ ਦੀਆਂ ਨਿੱਜੀ ਜਾਇਦਾਦਾਂ ਵਜੋਂ ਨੋਟੀਫਾਈ ਕੀਤੇ ਜਾਣ ਤੋਂ ਬਾਅਦ ਸਿਰਫ ਪ੍ਰਤੀਕਾਤਮਕ ਤਖ਼ਤ ਗੱਦੀ ਹੀ ਇਸ ਨਿਯਮ ਦੇ ਤਹਿਤ ਅੱਗੇ ਜਾਵੇਗੀ, ਨਾ ਕਿ ਰਾਜੇ ਦੀਆਂ ਨਿੱਜੀ ਜਾਇਦਾਦਾਂ। ਬ੍ਰਿਟਿਸ਼ ਸਰਵ ਉੱਚਤਾ ਦੇ ਖਤਮ ਹੋਣ ਅਤੇ ਰਲੇਵੇਂ ਦੇ ਸਮਝੌਤੇ ਦੇ ਉੱਤੇ ਦਸਖਤ ਹੋਣ ਤੋਂ ਬਾਅਦ ਮਹਾਰਾਜਾ ਸਿਰਫ ਗੱਦੀ ਦੇ ਉੱਤੇ ਬੈਠਣ ਤੇ ਉਸਦੇ ਨਾਲ ਜੁੜੇ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਲੈਣ ਦੇ ਲਈ ਨਾਮ ਦੇ ਸ਼ਾਸਕ ਰਹਿ ਗਏ ਸਨ। ਜਾਇਦਾਦਾਂ ਦੀ ਵੰਡ ਦਾ ਵੇਰਵਾ ਦਿੱਤਾ ਹੈ। ਬੈਂਚ ਨੇ ਸਪਸ਼ਟ ਕੀਤਾ ਕਿ ਵਿਵਾਦਤ ਚਾਰ ਅਚਲ ਇਮੋਵੇਬਲ ਜਾਇਦਾਦਾਂ ਦੇ ਵਿਚੋਂ ਤਿੰਨ ਜਾਇਦਾਦਾਂ ਪਰਿਵਾਰਕ ਮੈਂਬਰਾਂ ਦੇ ਸਾਂਝੇ ਨਾਮ ਦੇ ਉੱਤੇ ਨੇ, ਇਸ ਦੇ ਲਈ ਉਹ ਸਾਂਝੇ ਮਾਲਕਾਂ ਵਿਚਕਾਰ ਜਿਹੜਾ ਵੰਡੀਆਂ ਜਾਣਗੀਆਂ, ਮਤਲਬ ਇੱਕੋ ਜਿਹੀਆਂ ਵੰਡੀਆਂ ਜਾਣਗੀਆਂ। ਬ੍ਰਿਗੇਡੀਅਰ ਦੇ ਲਿਖਤੀ ਬਿਆਨ ਅਤੇ ਦੋਵਾਂ ਧਿਰਾਂ ਦੇ ਵਕੀਲਾਂ ਦੇ ਸਾਂਝੇ ਬਿਆਨ ਦੇ ਆਧਾਰ ਦੇ ਉੱਤੇ ਬ੍ਰਿਗੇਡੀਅਰ ਇਨ੍ਹਾਂ ਜਾਇਦਾਦਾਂ ਦੀ ਵੰਡ ਤੋਂ ਇਨਕਾਰ ਨਹੀਂ ਕਰ ਸਕਦੇ ਹੈ। ਆਖਰੀ ਅਚਲ ਜਾਇਦਾਦ ਜੋ ਕਿ ਮਸੂਰੀ ਦੇ ਵਿਚ ਸਥਿਤ ਹੈ, ਕਪੂਰਥਲਾ ਸ਼ੈਤੋਂ ਅਤੇ ਸੇਠ ਹੇਲਨਸ ਮਸੂਰੀ, ਉਹ ਵੀ ਹਿੰਦੂ ਕਾਨੂੰਨ ਦੇ ਤਹਿਤ ਹੀ ਵਾਰਸਾਂ ਨੂੰ ਮਿਲੇਗੀ ਤੇ ਪਰਿਵਾਰਕ ਮੈਂਬਰਾਂ ਦੇ ਵਿਚ ਵੰਡੀ ਜਾਊ। ਵਿਦੇਸ਼ੀ ਬੈਂਕਾਂ ਤੇ ਪਏ ਜਿਹੜੇ ਨੇ ਗਹਿਣੇ ਅਤੇ ਸ਼ੇਅਰਾਂ ਦੇ ਉੱਤੇ ਪਰਿਵਾਰ ਦਾ ਹੱਕ ਨਹੀਂ ਹੈ। ਅਦਾਲਤ ਨੇ ਆਪਣੇ ਹੁਕਮ ਦੇ ਵਿਚ ਇਹ ਵੀ ਸਾਫ਼ ਕਰ ਦਿੱਤਾ ਕਿ ਜਿਹੜੀਆਂ ਜਾਇਦਾਦਾਂ ਨੂੰ ਰਲੇਵੇਂ ਸਮੇਂ ਨਿੱਜੀ ਜਾਇਦਾਦ ਵਜੋਂ ਘੋਸ਼ਿਤ ਨਹੀਂ ਕੀਤਾ ਗਿਆ ਸੀ ਉਹ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲਣਗੀਆਂ। ਅਦਾਲਤ ਦੇ ਮੁਤਾਬਕ ਪੈਰਿਸ ਫਰਾਂਸ ਦੇ ਜਿਹੜੇ ਨੇ ਸੋਸਾਇਟੀ ਜਰਨਲ ਬੁਲੇਵਾਰਡ ਹਾਸਮੈਨ ਬੈਂਕ ਦੇ ਵਿਚ ਪਏ ਜਿਹੜੇ ਨੇ ਗਹਿਣੇ ਅਤੇ ਫਸਟ ਨੈਸ਼ਨਲ ਸਿਟੀ ਬੈਂਕ ਫੋਰਟ ਬੰਬਈ ਦੀ ਜਿਹੜੀ ਹੈ ਸੁਰੱਖਿਅਤ ਕਸਟਡੀ ਦੇ ਵਿਚ ਪਏ ਜੁਆਇੰਟ ਸਟਾਕ ਕੰਪਨੀ ਦੇ ਸ਼ੇਅਰ ਜਿਹੜੇ ਨੇ ਉਹ ਜਾਇਦਾਦਾਂ ਨਹੀਂ ਨੇ, ਉਨ੍ਹਾਂ ਨੂੰ ਸ਼ਾਸਕ ਦੀਆਂ ਨਿੱਜੀ ਜਾਇਦਾਦਾਂ ਐਲਾਨਿਆ ਗਿਆ ਸੀ। ਇਸ ਦੇ ਲਈ ਇਹ ਜਾਇਦਾਦਾਂ ਹਿੰਦੂ ਕਾਨੂੰਨ ਦੇ ਤਹਿਤ ਹੀ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਨਹੀਂ ਮਿਲਣਗੀਆਂ। ਦੂਸਰੇ ਪਾਸੇ ਕਸ਼ਮੀਰ ਦੀ ਖ਼ਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਕਸ਼ਮੀਰ ਮੁੱਦੇ ਦੇ ਉੱਤੇ ਦਿੱਤੇ ਪਾਮੇਲਾ ਹਿਕਸ ਦੇ ਬਿਆਨ ਨੇ ਹਲਚਲ ਮਚਾ ਦਿੱਤੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਲਾਰਡ ਮਾਊਂਟਬੈਟਨ ਦੀ ਪਤਨੀ ਐਡਵੀਨਾ ਮਾਊਂਟਬੈਟਨ ਦੇ ਰਿਸ਼ਤੇ ਨੂੰ ਲੈ ਕੇ ਇੱਕ ਵੱਡਾ ਤੇ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ।
ਲਾਰਡ ਜਿਹੜੇ ਨੇ ਮਾਊਂਟ ਬੈਟਨ ਦੀ ਧੀ ਪਾਮੇਲਾ ਹਿਕਸ ਨੇ ਕਬੂਲ

0: ਕੀਤਾ ਕਿ ਉਸਦੀ ਮਾਂ ਨੇ ਨਹਿਰੂ ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ ਦੇ ਉੱਤੇ ਸਿੱਧੀ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਸੰਯੁਕਤ ਰਾਸ਼ਟਰ ਯੂਐਨ ਦੇ ਵਿੱਚ ਲੈ ਕੇ ਜਾਣ ਦੀ ਲਈ ਜਿਹੜਾ ਮਨਾਇਆ ਸੀ। ਪਮੇਲਾ ਹਿਕਸ ਐਡਵੀਨਾ ਦੀ ਬੇਟੀ ਅਨੁਸਾਰ ਜਿਸ ਸਮੇਂ ਕਸ਼ਮੀਰ ਦਾ ਮੁੱਦਾ ਭਖਿਆ ਹੋਇਆ ਸੀ ਉਸ ਸਮੇਂ ਭਾਰਤ ਦੇ ਕੋਲ ਫੌਜੀ ਕਾਰਵਾਈ ਦਾ ਵਿਕਲਪ ਮੌਜੂਦ ਸੀ, ਪਰ ਐਡਵੀਨਾ ਨੇ ਨਹਿਰੂ ਦੇ ਨਾਲ ਆਪਣੇ ਨਜ਼ਦੀਕੀ ਸੰਬੰਧਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਇਸ ਗੱਲ ਦੇ ਲਈ ਪ੍ਰੇਰਿਤ ਕਰ ਲਿਆ ਸੀ ਕਿ ਉਹ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਦੇ ਵਿੱਚ ਲੈ ਕੇ ਜਾਣ। ਇਸ ਖੁਲਾਸੇ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਲਾਰਡ ਮਾਊਂਟਬੈਟਨ ਨੇ ਆਪਣੀ ਪਤਨੀ ਐਡਵੀਨਾ ਅਤੇ ਨਹਿਰੂ ਦੇ ਸੰਬੰਧਾਂ ਦਾ ਭਰਪੂਰ ਸਿਆਸੀ ਫਾਇਦਾ ਵੀ ਉਠਾਇਆ। ਉਨ੍ਹਾਂ ਨੇ ਐਡਵੀਨਾ ਰਾਹੀਂ ਨਹਿਰੂ ਦੇ ਨਾਲ ਚਲਾਕੀ ਕੀਤੀ ਤਾਂ ਜੋ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਭਾਰਤ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਉਕਤ ਬਿਆਨ ਤੋਂ ਬਾਅਦ ਇਕ ਵਾਰ ਫਿਰ ਇਹ ਚਰਚਾ ਛਿੜ ਗਈ ਕਿ ਭਾਰਤ ਦੇ ਇਤਿਹਾਸਕ ਫੈਸਲੇ ਨਿੱਜੀ ਪ੍ਰਭਾਵਾਂ ਹੇਠ ਲਏ ਗਏ ਸਨ। ਮਾਹਰਾਂ ਦੇ ਅਨੁਸਾਰ ਕਸ਼ਮੀਰ ਮੁੱਦੇ ਨੂੰ ਯੂਐਨ ਦੇ ਵਿੱਚ ਲਿਜਾਣਾ ਇਕ ਅਜਿਹੀ ਗੁੰਝਲਦਾਰੀ ਬਣ ਗਈ ਕਿ ਜੋ ਦਹਾਕਿਆਂ ਦੇ ਬਾਅਦ ਵੀ ਸੁਲਝ ਨਹੀਂ ਸਕੀ। ਪਾਮੇਲਾ ਹਿਕਸ ਦੇ ਇਸ ਕਬੂਲਨਾਮੇ ਨੇ ਭਾਰਤੀ ਸਿਆਸਤ ਅਤੇ ਇਤਿਹਾਸਕਾਰਾਂ ਦੇ ਵਿੱਚ ਇਕ ਨਵੀਂ ਬਹਿਸ ਜਿਹੜੀ ਹੈ ਛੇੜ ਕੇ ਰੱਖ ਦਿੱਤੀ ਹੈ। ਇਸੇ ਤਰ੍ਹਾਂ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਗਰਮੀ ਦੇ ਉਹ ਅੱਗੇ ਜਾ ਕੇ ਗੱਲ ਕਰਦੇ ਹਾਂ ਤੇ 5 ਸਾਲ ਦੇ ਲਈ ਯੂਐਨ ਨੇ ਜਿਹੜੀ ਹੈ ਆਉਣ ਵਾਲੇ ਜਿਹੜੇ 5 ਸਾਲ ਹੈ ਗਰਮੀ ਦੇ ਰਿਕਾਰਡ ਟੁੱਟਣਗੇ ਤੇ ਮਚੇਗੀ ਤਰਾਹੀ ਤਰਾਹੀ। ਸੰਯੁਕਤ ਰਾਸ਼ਟਰ ਦੀ ਵੱਡੀ ਚੇਤਾਵਨੀ ਆ ਗਈ ਹੈ ਤੇ ਉਸ ਤੋਂ ਪਹਿਲਾਂ ਇਹ ਖਬਰ ਲੈਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ ਦੋਸਤੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਵੀ ਕਰ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਵਟਸਐਪ ਕਾਲ ਦੇ ਰਾਹੀਂ ਤੁਸੀਂ ਜੁੜ ਸਕਦੇ ਹੋ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਸਵਾਗਤ ਹੈ ਜੀ।
1: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ।
1: ਗੱਲ ਏਦਾਂ ਹੈ ਕਿ ਅੱਜ ਤੁਸੀਂ ਆ ਪਾਮੇਲਾ ਹਿਕਸ ਦੀ ਗੱਲ ਕੀਤੀ ਹੈ ਜੀ, ਉਹਨੇ ਸਟੇਟਮੈਂਟ ਦਿੱਤੀ ਆ।
0: ਹਾਂਜੀ,
1: ਚਲੋ ਬੀਜੇਪੀ ਵਾਲੇ ਤਾਂ ਬਾਗੋ ਬਾਗ
0: ਹੋ ਗਏ ਜੀ, ਹੋ ਗਏ ਬਿਲਕੁਲ ਹੈ ਜੀ।
1: ਹਾਂਜੀ, ਉਹ ਤਾਂ ਅੱਗੇ ਕਹਿੰਦੇ ਹੈਗੇ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਨਾ ਜੀ ਮੈਸੇਜ, ਪਤਾ ਕਿੱਦਾਂ ਜਾਂਦੇ ਜੇ ਬੀਜੇਪੀ ਦੇ ਵਰਕਰੇ ਆ ਉਹਨਾਂ ਦੇ ਮੋਬਾਈਲਾਂ ਦੇ ਵਿੱਚ, ਇਹ ਸਾਡੇ ਦੇਖੋ ਮੋਦੀ ਜੀ ਮੈਲੋਨੀ ਨੂੰ ਮਿਲੇ ਤੇ ਮੈਲਡੀ ਦੇ ਕੇ ਆ ਗਏ, ਜੇ ਕਿਤੇ ਹੁੰਦਾ ਨਹਿਰੂ ਤੇ ਭਾਵਾਂ ਕਸ਼ਮੀਰ ਹੀ ਦੇ ਆਉਂਦਾ।
0: ਹਾਂਜੀ, ਵਾਹ ਜੀ ਵਾਹ ਜੀ।
1: ਸੋ ਪਰ ਇਹ ਸਭ ਦੇਖੋ ਵੱਡੇ ਬੰਦਿਆਂ ਦੀਆਂ ਮਤਲਬ ਜਿਹੜੀਆਂ ਗਲਤੀਆਂ ਵੀ ਵੱਡੀਆਂ
0: ਹੁੰਦੀਆਂ ਜੀ।
1: ਸੋ ਇਸ ਕਰਕੇ ਜਿਹਨਾਂ ਬੰਦਿਆਂ ਦੇ ਨਾਂ ਦੇ ਨਾਲ ਇਸੇ ਕਰਕੇ ਕਹਿੰਦੇ ਹੈਗੇ ਕਿ ਵੱਡੇ ਬੰਦਿਆਂ ਨੂੰ ਆਪਣੇ ਤੇ ਬਹੁਤ ਜ਼ਿਆਦਾ ਚੈੱਕ ਰੱਖਣਾ ਚਾਹੀਦਾ ਕਿ ਉਹਨਾਂ ਦੇ ਫੈਸਲੇ ਦੇਖੋ ਕਿੰਨੇ ਅੱਜ ਕਿੰਨੇ ਸਾਲਾਂ ਬਾਅਦ ਉਹਨਾਂ ਦੇ ਇਸ ਧਰਤੀ ਤੋਂ ਜਾਣ ਤੋਂ ਬਾਅਦ ਵੀ ਉਹ ਚੀਜ਼ ਵਿਚਾਰੀ ਜਾਂਦੀ ਆ
0: ਜੀ
1: ਉਹਨਾਂ ਦੁਆਰਾ, ਜਿਹੜਾ ਆ ਕਿ ਉਹਦੇ ਨਾਲ ਜਿਹੜਾ ਆ ਸ਼ਰਮਿੰਦਗੀ ਤਾਂ ਹੁੰਦੀ ਆ ਨਾ ਜੀ, ਭਾਵਾਂ ਜਿਹੜੇ ਵੰਸ਼ਜ ਆ ਉਹਨਾਂ ਨੂੰ ਸ਼ਰਮਿੰਦਗੀ ਤਾਂ ਹੁੰਦੀ ਆ ਨਾ ਜੀ।
0: ਜੀ ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਬੰਦੇ ਨੂੰ ਚਾਹੀਦਾ ਆ ਕਿ ਪਹਿਲਾਂ ਹੀ ਸੋਚ ਲੈ ਵੀ ਭਾਈ ਬਾਅਦ ਦੇ ਵਿੱਚ ਮੇਰਾ ਜਿਹੜਾ ਆ ਨਾ ਇਤਿਹਾਸ ਦੇ ਵਿੱਚ ਤਾਂ ਲਿਖਿਆ ਜਾਣਾ ਆ, ਮੈਨੂੰ ਏਦਾਂ ਦਾ ਰੁਤਬਾ ਮਿਲਿਆ ਆ
0: ਜੀ,
1: ਤੇ ਜੇ ਮੈਂ ਕੋਈ ਇਹੋ ਜਿਹਾ ਕੰਮ ਕਰ ਗਿਆ ਦੇਖੋ ਭੁਗਤਦਾ ਵੀ ਤਾਂ, ਮਤਲਬ ਦੇਖੋ ਅੱਜ ਤੱਕ ਜਿਹੜੀ ਹੈਗੀ ਇਹ ਸਮੱਸਿਆ ਚੱਲੀ ਆ ਰਹੀ ਨਾ ਜੀ, ਇਸੇ ਕਰਕੇ ਚੱਲੀ ਆ ਰਹੀ ਕਿ ਇਹਨੂੰ ਜਿਹੜਾ ਆ ਸਰਦਾਰ ਪਟੇਲ ਨੇ ਜਿੱਦਾਂ ਬਾਕੀ ਜਿਹੜੀਆਂ ਰਿਆਸਤਾਂ ਖਤਮ ਕੀਤੀਆਂ ਸੀ ਓਦਾਂ ਹੀ ਇਹ ਹੋ ਜਾਂਦੀ ਤੇ ਤਾਂ ਵੀ ਠੀਕ ਸੀਗਾ ਜੀ।
0: ਜੀ ਬਿਲਕੁਲ ਹੈ ਜੀ। ਪਰ ਇੱਕ ਗੱਲ ਹੈ ਸੈਣੀ ਸਾਹਿਬ, ਮੈਂ ਕਈ ਵਾਰੀ ਸੋਚਦਾ ਹੁੰਦਾ ਚਲੋ ਇੰਨਾ ਕੁਝ ਹੋਇਆ ਨਾ ਰਾਜਾ ਆਪਣੇ ਸਮਿਆਂ ਦੇ ਵਿੱਚ ਜਦੋਂ ਅੰਗਰੇਜ਼ ਸੀਗੇ ਇੰਡੀਆ ਦੇ ਵਿੱਚ, ਪਰ ਮੈਂ ਕਈ ਵਾਰੀ ਸੋਚਦਾ ਚਲੋ ਮੈਂ ਇਹਦੇ ਉੱਤੇ ਸਟੱਡੀ ਵੀ ਕਰਾਂਗਾ ਜੇ ਤੁਹਾਨੂੰ ਜ਼ਿਆਦਾ ਨੌਲੇਜ ਇਹਦੇ ਬਾਰੇ ਹੋਵੇ, ਕਿ ਨੇਪਾਲ ਜਿਹੜਾ ਉਦੋਂ ਵੀ ਇੱਕ ਵੱਖਰਾ ਹਿੱਸਾ ਰਿਹਾ ਤੇ ਅੱਜ ਵੀ ਦੁਨੀਆਂ ਦਾ ਕੁਝ ਵੀ ਵਾਪਰ ਜਾਵੇ ਪਰ ਨੇਪਾਲ ਨੂੰ ਕੋਈ ਵੀ ਹੱਥ ਨਹੀਂ ਪਾਉਂਦਾ ਜੀ, ਇਹ ਕਾਰਨ ਕੀ ਹੈ ਜੀ? ਜਿਵੇਂ ਕਿ ਆਪਣੇ ਇਜ਼ਰਾਈਲ ਹੋ ਗਿਆ ਤੇ ਉਹ ਦੁਨੀਆਂ ਦਾ ਪਾਸਪੋਰਟ ਜਿੱਥੇ ਮਰਜ਼ੀ ਚਲੇ ਜਾਣ ਜੀ, ਉਹਨੂੰ ਕੋਈ ਪੁੱਛਦੇ ਦੱਸ ਨਹੀਂ ਕੁਛ ਨਹੀਂ ਗਾ, ਤੇ ਏਦਾਂ ਹੀ ਨੇਪਾਲ ਦੇ ਵਿੱਚ ਜਦੋਂ ਮਹਾਰਾਣੀ ਜਿੰਦ ਕੌਰ ਨੂੰ ਸ਼ੈਲਟਰ ਦਿੱਤਾ ਗਿਆ ਉੱਥੇ ਜਾ ਕੇ, ਪਰ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਨੇਪਾਲ ਦੇ ਵਿੱਚ ਉਹਨਾਂ ਨੂੰ ਗ੍ਰਿਫ਼ਤਾਰ ਕਰਾ ਲਿਆ ਜਾਵੇ ਜਾਂ ਕੀਤਾ ਜਾਵੇ। ਉੱਥੇ ਦੀ ਰਾਜਾਸ਼ਾਹੀ ਵੱਖਰੇ ਤੌਰ ਦੇ ਉੱਤੇ ਹੀ ਆਪਣਾ ਪੂਰਾ ਬੋਲਬਾਲਾ ਲੋਹਾ ਮਨਾਉਂਦੀ ਰਹੀ ਹੈ, ਜਾਂ ਇਹ ਵੀ ਕਿਤੇ ਨਾ ਕਿਤੇ ਕੋਈ ਪਿੱਛੇ ਕੋਈ ਸੀਕਰਟ ਜਿਹੜੀ ਕੋਈ ਜਿਹੜੀ ਕਹਿ ਲੋ ਕਿ ਇਹਨਾਂ ਦੀ ਵਿਰਾਸਤ ਕਹਿ ਲੋ ਜਾਂ ਸੀਕ੍ਰੇਟ ਵੱਡਾ ਕੁਝ ਨਾ ਕੁਝ ਪਿੱਛੇ ਹੈ।
1: ਪਰ ਸਭ ਜੀਓਗ੍ਰਾਫੀ ਜਿਹੜੀ ਹੈ ਨਾ ਉਹ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਇਹਨਾਂ ਚੀਜ਼ਾਂ ਚ
0: ਜੀ।
1: ਕਿਸੇ ਚੀਜ਼ ਨੂੰ ਸੋਵਰੇਨਿਟੀ ਰੱਖਣ ਵਾਸਤੇ ਉਹਦਾ ਜਿਹੜਾ ਹੈਗਾ ਆ ਸਟਰਕਚਰ, ਉਹਦਾ ਜਿਹੜਾ ਹੈਗਾ ਜੀਓਗ੍ਰਾਫੀਕਲ ਜਿਹੜਾ ਹੈਗਾ ਸਟਰਕਚਰ ਉਹ ਬਹੁਤ ਮੈਟਰ ਕਰਦਾ
0: ਜੀ।
1: ਅੱਜ ਇਰਾਨ ਜਿਹੜਾ ਹੈਗਾ ਆ ਜੇ ਡਟਿਆ ਆ ਤੇ ਆਪਣੇ ਜੀਓਗ੍ਰਾਫੀਕਲ ਸਟਰਕਚਰ ਕਰਕੇ ਅੜਿਆ ਹੈ।
0: ਬਿਲਕੁਲ।
1: ਤੇ ਉਹ ਜੇ ਕੋਈ ਹੋਰ ਦੇਸ਼ ਹੁੰਦਾ ਤੇ ਜਿੰਨਾ ਕ ਇਹਨਾਂ ਨੇ ਬੰਬ ਸਿੱਟਿਆ ਸੀ ਜਾਂ ਜਿੰਨਾ ਕੁ ਨੁਕਸਾਨ ਕੀਤਾ ਸੀ ਉਹ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ
0: ਜੀ।
1: ਉਹ ਆਪਣੀ ਜੀਓਗ੍ਰਾਫੀ ਕਰਕੇ ਜਿਹੜਾ ਹੈਗਾ ਆ, ਹੁਣ ਦੇਖੋ ਉਹਨੇ ਜਿਹੜਾ ਜਿੱਥੇ ਇਹਨਾਂ ਨੂੰ ਲਿਆ ਕੇ ਫਸਾਇਆ ਉੱਥੇ ਵੀ ਜਿਹੜਾ ਆ ਜੀਓਗ੍ਰਾਫੀ ਮਦਦ ਕਰ ਰਹੀ ਹੈ ਉਹਦੀ
0: ਜੀ।
1: ਕਿਉਂਕਿ ਰਸਤਾ ਅੱਜ ਤੱਕ ਉਹਨੂੰ ਉਹਨਾਂ ਨੇ ਨਹੀਂ ਕਲੇਮ ਕੀਤਾ, ਨਹੀਂ ਕਲੇਮ ਕੀਤਾ। ਜਦੋਂ ਹੁਣ ਜਿਹੜਾ ਇੰਟਰਨੈਸ਼ਨਲ ਰੂਲ ਦੇ ਮੁਤਾਬਕ ਜਿਹੜਾ ਆ ਉਹਨਾਂ ਦੇ 19 ਕਿਲੋਮੀਟਰ ਬਣਦੇ ਹੈਗੇ ਆ ਵੀ ਦੋ ਇੱਧਰੋਂ ਇਸ ਕੰਟਰੀ ਦਾ ਉਧਰੋਂ ਉਸ ਕੰਟਰੀ ਦਾ, ਜਦੋਂ ਕਿਲੋਮੀਟਰ ਗਿਣਦੇ ਆ ਤੇ ਉਹਨਾਂ ਦਾ ਆਪਣਾ ਬਣ ਜਾਂਦਾ, ਪਰਸਨਲ ਬਣ ਜਾਂਦਾ ਜੀ
0: ਜੀ।
1: ਸੋ ਇਸ ਕਰਕੇ ਜੀਓਗ੍ਰਾਫੀਕਲ ਉਧਰ ਚਾਈਨਾ ਲੱਗਦਾ ਆ, ਇਧਰ ਪਾਸਿਓਂ ਇੰਡੀਆ ਲੱਗਦਾ ਹੈਗਾ ਆ ਜੀ। ਸੋ ਇਸ ਕਰਕੇ ਉੱਥੇ ਜਿਹੜੀਆਂ ਵੱਡੀਆਂ ਫੋਰਸਿਸ ਵੱਡੇ ਨੇਸ਼ਨ ਜਦੋਂ ਨਾਲ ਲੱਗਦੇ ਹੁਣ ਤੇ ਵਿੱਚ ਜਿਹੜਾ ਹੈਗਾ, ਦੂਜਾ ਇਹ ਹੈ ਕਿ ਵੀ ਏਰੀਆ ਘੱਟ ਹੋਣ ਕਰਕੇ ਉੱਥੇ ਜਿਹੜੀ ਆ ਕਮਾਂਡ ਜਿਹੜੀ ਆ ਉਨੇ ਥਾਂ ਦੇ ਵਿੱਚ ਕੀਤੀ ਜਾ
0: ਸਕਦੀ ਹੈ।
1: ਹਾਂਜੀ ਬਿਲਕੁਲ। ਸੋ ਇਸ ਕਰਕੇ ਜਿਹੜਾ ਹੈਗਾ ਆ, ਬਾਕੀ ਤਾਂ ਕੋਈ ਚੱਕਰ ਨੀ ਏਦਾਂ ਦੀ ਗੱਲ
0: ਜੀ।
1: ਜਦੋਂ ਅਨਰੈਸਟ ਹੁੰਦੀ ਹੈ ਤੇ ਹੁਣ ਉੱਥੇ ਵੀ ਤਾਂ ਅਨਰੈਸਟ ਹੋਈ ਤੇ ਉਹ ਇੰਨੇ ਕੁ ਦੇ ਨਾਲ ਹੀ ਦੇਖੋ ਉਹਨਾਂ ਨੇ ਸਾਰਾ ਰਾਜਸ਼ਾਹੀ ਖਤਮ ਕਰ ਦਿੱਤੀ, ਚੇਂਜ ਕਰ ਦਿੱਤਾ ਜੀ। ਸੋ ਇਸ ਕਰਕੇ ਜਿਹੜਾ ਇਹ ਆ ਵੀ ਜੇ ਕਈਆਂ ਚੀਜ਼ਾਂ ਦੇ ਫਾਇਦੇ ਵੀ ਹੁੰਦੇ ਆ ਤੇ ਉਹਨਾਂ ਦੇ ਫਿਰ ਬਾਅਦ ਦੇ ਵਿੱਚ ਨੁਕਸਾਨ ਵੀ ਹੁੰਦੇ ਆ, ਪ੍ਰੋਜ਼ ਐਂਡ ਕੌਨਸ ਨਾਲ ਹੀ ਚੱਲਦੇ ਆ ਜੀ
0: ਜੀ।
1: ਸੋ ਇਸ ਕਰਕੇ
0: ਇੱਕ ਗੱਲ ਹੋਰ ਸਮਝਣੀ ਚਾਹਾਂਗਾ, ਪਰ ਦੇਖੋ ਹੁਣ ਚਲੋ ਭਾਰਤ ਦੇ ਟੋਟੇ ਹੋਏ ਜਾਂ ਉਹਨਾਂ ਨੂੰ ਜੋ ਕੁਝ ਵੀ ਕੀਤਾ ਵੰਡਿਆ, ਪਾਕਿਸਤਾਨ, ਬੰਗਲਾਦੇਸ਼, ਹੋਰ ਸਾਰਾ ਕਸ਼ਮੀਰ ਦਾ ਜਿਹੜਾ ਰੇੜਕਾ ਉਹ ਅਜੇ ਤੱਕ ਪਿਆ ਹੋਇਆ ਵਿੱਚੇ ਹੀ ਹੈ, ਪਰ ਇਹ ਕਿਤੇ ਨਾ ਕਿਤੇ ਸਾਰਾ ਪਲੈਨਿੰਗ ਦੇ ਅੰਡਰ ਹੀ ਹੁੰਦਾ ਜਾਂ ਫਿਰ ਜਿਹੜੇ ਵਿਦੇਸ਼ੀ ਏਜੰਸੀਆਂ ਨੇ ਜਾਂ ਵਿਦੇਸ਼ੀ ਜਿਹੜੀਆਂ ਜਿਹਨਾਂ ਲੋਕਾਂ ਦੀ ਨਿਗਾਹ ਉਹਨਾਂ ਚੀਜ਼ਾਂ ਦੇ ਉੱਤੇ ਹੈ। ਚਾਹੇ ਅੱਜ ਪਾਕਿਸਤਾਨ ਵੀ ਵੱਖਰਾ ਕੀਤਾ, ਮੈਂ ਤਾਂ ਕਈ ਵਾਰੀ ਇਹਦਾ ਜ਼ਿਕਰ ਕੀਤਾ ਕਿ ਉੱਥੇ ਤੇਲ ਵਗੈਰਾ ਸਾਰਾ ਕੁਝ ਹੈ ਪਰ ਸਮੇਂ ਦੇ ਉੱਤੇ ਕੱਢਾਂਗੇ। ਅਮਰੀਕਾ ਬੜਾ ਉਸ ਦੇ ਉੱਤੇ ਸਕੰਜਾ ਜਾਂ ਬ੍ਰਿਟੇਨ ਜਿਹੜਾ ਉਹ ਬਹੁਤ ਉਹਨਾਂ ਦੇ ਉੱਤੇ ਨਿਰਭਰ ਹੈ ਸਾਰਾ ਪਾਕਿਸਤਾਨ, ਤਾਂ ਕਿਤੇ ਨਾ ਕਿਤੇ ਹੁਣ ਉਹ ਫੰਡਿੰਗ ਵੀ ਕਰਦੇ ਆ, ਚਾਹੇ ਗ੍ਰੇ ਸੂਚੀ ਚ ਵੀ ਪਾ ਦਿੰਦੇ ਆ, ਸਾਰਾ ਕੁਝ ਚੱਲਦਾ, ਪਰ ਜਿੱਦਣ ਉਹਦੀ ਜ਼ਰੂਰਤ ਖਤਮ ਹੋ ਗਈ ਤਾਂ ਆਪਣਾ ਕਬਜ਼ਾ ਜਿਤਾਉਣਗੇ, ਸਾਰਾ ਕੁਝ ਕਰਨਗੇ ਉਹਦੇ ਉੱਤੇ ਜੀ। ਤਾਂ ਇਹ ਸਾਰਾ ਕੁਝ ਪਹਿਲਾਂ ਹੀ 100-200 ਸਾਲ ਪਹਿਲਾਂ ਦੀ ਹੀ ਸੈਣੀ ਸਾਹਿਬ ਲੱਗਦਾ ਕਿ ਪਲੈਨਿੰਗ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਮੇਰੇ ਵਰਗੇ ਨੂੰ ਥੋੜਾ ਜਿਹਾ ਸਮਾਂ ਲੱਗ ਜਾਂਦਾ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ।
1: ਪਰ ਇਹ ਸਭ ਤੁਹਾਨੂੰ ਹੀ ਨਹੀਂ ਸਮਾਂ ਲੱਗਦਾ ਹੈਗਾ, ਸਮਾਂ ਸਾਰਿਆਂ ਨੂੰ ਲੱਗਦਾ ਹੈ ਸਮਝਣ ਨੂੰ। ਇਹ ਦੇਖੋ ਜਿਹੜੇ ਡਿਵੈਲਪਿੰਗ ਕੰਟਰੀ ਹੁੰਦੇ ਆ ਤੇ ਉਹਨਾਂ ਦੀ ਸੋਚ ਵਿੱਚ ਤੇ ਜਿਹੜੇ ਡਿਵੈਲਪਡ ਕੰਟਰੀ ਹੁੰਦੇ ਆ ਉਹਨਾਂ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ
0: ਹੈ ਜੀ।
1: ਡਿਵੈਲਪਿੰਗ ਕੰਟਰੀ ਤਾਂ ਲੜਾਈ ਰੋਟੀ ਦੀ ਆ ਜੀ
0: ਜੀ,
1: ਤੇ ਡਿਵੈਲਪਡ ਕੰਟਰੀ ਦੇ ਵਿੱਚ ਕੰਫਰਟ ਦੀ ਆ,
0: ਕੰਫਰਟ ਦੀ
1: ਹਾਂਜੀ। ਉਹਨਾਂ ਤਾਂ ਕੰਫਰਟ ਜ਼ੋਨ ਦੇ ਵਿੱਚ ਆ ਗਏ ਹੈਗੇ ਆ ਜੀ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਹੀ ਚਲਾਉਣਾ ਹੈਗਾ ਆ। ਉਹਨਾਂ ਨੂੰ ਹੁੰਦਾ ਆ ਕਿ ਸਾਡੀ ਡੋਮੀਨੈਂਸ ਜਿਹੜੀ ਆ ਉਹ ਬਣੀ ਰਹੇ ਜੀ, ਤੇ ਆਪਣੀ ਡੋਮੀਨੈਂਸ ਬਣਾਉਣ ਵਾਸਤੇ ਦੂਜਾ ਸਰ ਜਿਹੜਾ ਮੈਂ ਅਬਜ਼ਰਵ ਕਰਦਾ ਆ ਉਹ ਇਹ ਆ ਕਿ ਮੈਂ ਜੋ ਡਰੀਮ ਕਰ ਰਿਹਾ ਨਾ ਕਿ ਵਿਦੇਸ਼ ਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਆ, ਵਿਦੇਸ਼ ਨੀਤੀ ਹੋਣੀ ਚਾਹੀਦੀ ਦੇਸ਼ ਦੀ ਕਿ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਬਹਿ ਕੇ ਤੇ ਇੱਕ ਨੀਤੀ ਤੈਅ ਕੀਤੀ ਜਾਵੇ, ਸਰਕਾਰ ਕੋਈ ਵੀ ਆਵੇ ਵਿਦੇਸ਼ ਨੀਤੀ ਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਸਮੇਂ ਅਨੁਸਾਰ ਜੇ ਕੋਈ ਚੇਂਜ ਕਰਨੀ ਆ ਤੇ ਉਹਦੇ ਵਾਸਤੇ ਰਾਸ਼ਟਰੀ ਕੰਸੈਂਸਸ ਬਣਨਾ ਚਾਹੀਦਾ ਹੈਗਾ। ਦੂਜਾ ਕੋਈ ਵੀ ਜਿਹੜੀ ਹੈਗੀ ਵਿਦੇਸ਼ ਨੀਤੀ ਦੇ ਉੱਤੇ ਜਿਹੜਾ ਹੈਗਾ ਆ ਉਹ ਆਪੋਜੀਸ਼ਨ ਪਾਰਟੀ ਰੂਲਿੰਗ ਪਾਰਟੀ ਤੇ ਕਿੰਤੂ ਨਾ ਕਰੇ, ਕਿਉਂਕਿ ਉਹਦੇ ਵਿੱਚ ਉਹਦੀ ਵੀ ਕੰਸੈਂਟ ਹੁੰਦੀ ਹੋਵੇ ਜਦੋਂ ਤੇ ਫਿਰ ਉਹ ਉੱਤੇ ਕਿੰਤੂ ਨਹੀਂ ਹੋ ਸਕਦਾ ਹੋਵੇ
0: ਜੀ।
1: ਉਹ ਤਾਂ ਕਿ ਕੰਟੀਨਿਊਸ ਜਿਹੜਾ ਹੈਗਾ ਆ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਤੁਸੀਂ ਜਿੱਦਾਂ ਡੀਲ ਕਰਨਾ ਹੈਗਾ ਆ, ਸਰਕਾਰ ਕੋਈ ਵੀ ਆ ਜਾਏ ਉਹ ਤੁਹਾਨੂੰ ਇੰਟਰਨਲੀ ਤਾਂ ਹੋਏਗਾ, ਪਰ ਵਿਦੇਸ਼ ਨੀਤੀ ਜਿਹੜੀ ਹੈਗੀ ਆ ਉਹ ਉਸੇ ਚੀਜ਼ ਨੂੰ ਕੈਰੀ ਫਾਰਵਰਡ ਕਰੇ ਅੱਗੇ, ਫਿਰ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਜੀ। ਤੁਸੀਂ ਦੇਖੋ ਨਾ ਬਾਕੀ ਦੇ ਕੰਟਰੀਜ਼ ਦੇ ਵਿੱਚ ਜਿਹੜੇ ਹੈਗੇ ਡਿਵੈਲਪਡ ਕੰਟਰੀ ਆ ਉਹਨਾਂ ਦੇ ਵਿੱਚ ਜਿਹੜਾ ਆ ਵਿਦੇਸ਼ ਨੀਤੀ ਦੇ ਉੱਤੇ ਜਿਹੜਾ ਆ ਉਹਨਾਂ ਦਾ ਥੋੜਾ ਬਹੁਤਾ ਫਰਕ ਹੋ ਸਕਦਾ ਹੈਗਾ ਆ, ਬਟ ਜਿਹੜਾ ਆ ਅਲਟੀਮੇਟਲੀ ਉਹਨਾਂ ਦਾ ਗੋਲ ਜਿਹੜਾ ਆ ਉਹ ਸੇਮ ਹੁੰਦਾ ਆ
0: ਜੀ। ਬਿਲਕੁਲ,
1: ਉਹ ਇਹ ਹੁੰਦਾ ਆ ਕਿ ਅਸੀਂ ਆਪਣੇ ਕੰਟਰੀ ਨੂੰ ਜਿਹੜਾ ਹੈਗਾ ਕਿੱਦਾਂ ਸਟਰੈਂਥਨ ਕਰਨਾ ਆ
0: ਜੀ।
1: ਸਾਡੀ ਇੱਥੇ ਪਰਸਨਲ ਰਿਲੇਸ਼ਨ ਜਿਹੜੇ ਆ ਉਹ ਜ਼ਿਆਦਾ ਮੈਟਰ ਕਰਦੇ ਹੈਗੇ ਆ ਜੀ। ਹੁਣ ਵੀ ਆਪਾਂ ਜਿਹੜਾ ਹੈਗਾ ਆ ਚਿਹਰਿਆਂ ਦੀ ਰਾਜਨੀਤੀ ਹੁੰਦੀ ਆ ਜੀ। ਅਸੀਂ ਚਿਹਰੇ ਦੇ ਉੱਤੇ ਜਿਹੜਾ ਹੈਗਾ ਆ ਪਹਿਲਾਂ ਮੋਦੀ ਸਾਹਿਬ ਦਾ ਚਿਹਰਾ ਚਮਕਾਉਣ ਵਾਸਤੇ ਪਤਾ ਨੀ ਕਿੰਨੇ ਕੁ ਪੈਸੇ ਖਰਚੇ ਜੀ, ਕਿੰਨੀਆਂ ਕੁ ਯਾਤਰਾ ਉਹਨਾਂ ਨੂੰ ਕਰਾਈਆਂ ਜੀ।
0: ਬਿਲਕੁਲ
1: ਅਲਟੀਮੇਟਲੀ ਅੱਜ ਦੀ ਡੇਟ ਦੇ ਵਿੱਚ ਇਹ ਹੈਗਾ ਆ ਜੀ ਕਿ ਦੇਸ਼ ਦਾ ਜਿਹੜਾ ਆਵਾਮ ਆ ਉਹ ਕਿਸੇ ਇੱਕ ਐਂਗਲ ਨਾਲ ਸੋਚਦਾ ਪਿਆ ਆ, ਦੇਸ਼ ਦੀ ਸੱਤਾ ਜਿਹੜੀ ਆ ਉਹ ਦੂਜੇ ਐਂਗਲ ਨਾਲ ਸੋਚਦੀ ਪਈ ਆ ਜੀ। ਔਰ ਜਾਂ ਤਾਂ ਜੇ ਤੁਸੀਂ ਜਿਹੜਾ ਹੈਗਾ ਆ ਆਪਣੇ ਦੇਸ਼ ਦੇ ਲੋਕਾਂ ਨੂੰ ਤਾਂ ਕੌਨਫੀਡੈਂਸ ਚ ਲਓ, ਉਹਨਾਂ ਨੂੰ ਮਾੜਾ ਮੋਟਾ ਜਿਹੜਾ ਦੱਸੋ ਤਾਂ ਸਹੀ ਵੀ ਭਾਈ ਤੁਸੀਂ ਜੋ ਕਰ ਰਹੇ ਹੈਗੇ ਕਿਉਂ ਕਰ ਰਹੇ ਆ ਇਸ ਤਰੀਕੇ ਦੇ ਨਾਲ ਜੀ। ਇਹਨਾਂ ਦੀ ਇਨਕਲੀਨੇਸ਼ਨ ਜਿਹੜੀ ਹੈਗੀ ਆ ਇਜ਼ਰਾਈਲ ਦੇ ਨਾਲ ਮਹਿਸੂਸ ਹੁੰਦੀ ਹੈਗੀ ਆ ਜੀ, ਕਿ ਲੋਕ ਜਿਹੜੇ ਆ ਕਹਿੰਦੇ ਹੈਗੇ ਆ ਭਾਈ ਤੁਹਾਨੂੰ ਇਰਾਨ ਸਭ ਕੁਛ ਦੇ ਰਿਹਾ ਸੀਗਾ, ਤੁਸੀਂ ਚੁੱਪ ਕਰਕੇ ਲਈ ਜਾਂਦੇ, ਤੁਹਾਨੂੰ ਕੀ ਸੀਗਾ ਜੀ, ਤੁਸੀਂ ਕੀ ਲੈਣਾ ਸੀਗਾ ਸੀ ਜੀ ਇਸ ਚੱਕਰ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਉਹ ਪ੍ਰੋਬਲਮ ਦੇਖੋ ਅੱਜ ਇੰਨੇ ਸਾਲਾਂ ਬਾਅਦ ਜਿਹੜੀ ਆ ਇਹ ਗੱਲ ਜੇ ਨਿਕਲੀ ਹੈਗੀ ਆ, ਗੱਲ ਤਾਂ ਪਤਾ ਹੀ ਹੁੰਦੀ ਹੈਗੀ ਆ ਪਰ ਇੱਕ ਫੈਮਿਲੀ ਮੈਂਬਰ ਵੱਲੋਂ ਇਹ ਗੱਲ ਕਹਿਣੀ ਜਿਹੜੀ ਆ ਉਹਦੇ ਨਾਲ ਮੈਟਰ ਕਰਦੀ ਹੈਗੀ ਆ ਉਹਦੇ ਨਾਲ ਜਿਹੜਾ। ਹਾਂਜੀ ਔਰ ਉਹ ਜੋ ਗੱਲ ਕਹਿੰਦੀ ਸੀ ਅੱਜ ਤੱਕ ਬੀਜੇਪੀ ਐਲੀਗੇਸ਼ਨ ਲਾਉਂਦੀ ਸੀ ਉਹ ਪ੍ਰੂਵ ਹੁੰਦੇ ਆ ਜੀ ਇਹਨਾਂ ਚੀਜ਼ਾਂ ਨਾਲ
0: ਜੀ।
1: ਬਟ ਐਨੀ ਹਾਓ ਇਟ ਇਜ਼ ਦੀ ਪਾਸਟ, ਜੋ ਬੀਤ ਗਿਆ ਸੋ ਬੀਤ ਗਿਆ ਜੀ, ਉਹ ਵਾਪਸ ਤਾਂ ਆਉਣਾ ਨਹੀਂ
0: ਆਉਣਾ।
1: ਹੁਣ ਤਾਂ ਇਹ ਹੈਗਾ ਆ ਕਿ ਯੂ ਹੈਵ ਟੂ ਪਲੇ ਦਾ ਗੇਮ ਵਿਦ ਦਾ ਕਾਰਡਸ ਇਨ ਯੂਅਰ ਹੈਂਡ, ਜੋ ਤੁਹਾਡੇ ਹੱਥ ਚ ਪੱਤੇ ਆ ਤੁਸੀਂ ਉਹਨਾਂ ਨਾਲ ਹੀ ਗੇਮ ਖੇਡਣੀ ਆ ਜੀ।
0: ਖੇਡਣੀ
1: ਕਰੰਟ ਸਿਚੁਏਸ਼ਨ ਜੋ ਹੈਗੀ ਆ ਜੀ, 12 ਸਾਲ ਦਾ ਤੁਹਾਨੂੰ ਹੋ ਗਏ ਆ ਜੀ ਬੈਠਿਆਂ ਨੂੰ, ਅੱਜ ਦੇ ਜਿਹੜੇ ਸੱਤਾਧਾਰੀ ਹੈਗੇ ਆ ਤੇ 12 ਸਾਲ ਹੋ ਗਏ ਤੁਹਾਨੂੰ, ਤੇ ਤੁਸੀਂ ਕਿਉਂ ਨੀ ਐਡਰੈਸ ਕਰ ਲਿਆ ਜੀ ਹੁਣ ਤੱਕ?
0: ਬਿਲਕੁਲ ਹੈ ਜੀ
1: ਬਿਲਕੁਲ ਜੀ, ਤੁਹਾਡੇ ਕੋਲ ਲਿਬਰਟੀ ਹੈਗੀ ਆ ਕਿ ਤੁਸੀਂ ਜੋ ਮਰਜ਼ੀ ਕਰੋ, ਤੁਸੀਂ ਜਿੱਦਾਂ ਮਰਜ਼ੀ ਤੈਅ ਕਰੋ ਹੁਣ।
0: ਬਿਲਕੁਲ
1: ਹਾਂ, ਇਹ ਜ਼ਰੂਰ ਹੈਗਾ ਆ ਕਿ ਤੂੰ ਇੱਕ ਸਬਕ ਲੈ ਲਿਓ ਕਿ ਤੁਸੀਂ ਵੀ ਕੁਛ ਏਦਾਂ ਦਾ ਫੈਸਲਾ ਨਾ ਕਰਿਓ ਜਿਹੜਾ ਇਤਿਹਾਸ ਦੇ ਵਿੱਚ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ।
0: ਨਹੀਂ ਉਹ ਦੇਖੋ ਉਹਨਾਂ ਦੇ ਉੱਤੇ ਵੀ ਤਾਂ ਦੂਸ਼ਣਬਾਜ਼ੀ ਲੱਗਦੀ ਹੈ, ਇਹ ਵੀ ਕਿਹੜਾ ਸਾਫ ਸੁਥਰੇ ਜਿਹੜੇ ਨੇ ਬਹੁਤ ਵੱਡੇ ਖੁਲਾਸੇ ਹੋ ਚੁੱਕੇ ਆ। ਚਲੋ ਹੁਣ ਸਮੇਂ ਦੇ ਉੱਤੇ ਸਾਰਾ ਕੁਝ ਕਲੀਅਰ ਹੋ ਜਾਣਾ ਜਦੋਂ ਆਪ ਹੀ ਸਟੈਂਪ ਲਾਉਂਦੇ ਆ। ਹੁਣ ਦੇਖੋ ਜਦੋਂ 84 ਹੋਇਆ ਸਾਰਾ ਕੁਝ ਹੋਇਆ, ਇਹਨਾਂ ਦੇ ਵੀ ਤਾਂ ਰਲ ਮਿਲ ਭੁਗਤ ਸਾਰਾ ਕੁਝ ਵਿੱਚ ਹੀ ਸੀਗਾ ਜਦੋਂ ਦਰਜ ਹੋਇਆ ਸਾਰਾ ਕੁਝ।
1: ਬਿਲਕੁਲ ਭਾਰਤ ਸਾਹਿਬ, ਬਟ ਅਥਾਰਟੀ ਜਿਹੜੀ ਹੁੰਦੀ ਆ ਨਾ ਉਹ ਆਪਣੀ ਰਿਸਪੋਂਸਿਬਿਲਟੀ ਤੋਂ ਬਚ ਨਹੀਂ ਸਕਦੀ ਹੁੰਦੀ, ਗੱਲ ਤਾਂ ਇਹ ਆ ਜੀ।
0: ਬਿਲਕੁਲ
1: ਉਹਨਾਂ ਦਾ ਉਸ ਵੇਲੇ ਹੈਗਾ ਸੀ ਨਹੀਂ ਹੈਗਾ ਸੀ ਦੈਟ ਡਜ਼ ਨਾਟ ਮੈਟਰ, ਗੱਲ ਤਾਂ ਇਹ ਅਥਾਰਟੀ ਜਿਹੜੀ ਆ ਉਹਦੀ ਲਾਇਬਿਲਟੀ ਹੁੰਦੀ ਆ, ਅੱਜ ਇਹਨਾਂ ਦੀ ਲਾਇਬਿਲਟੀ ਆ ਇਹ ਆਪਣੀ ਦੇਖ ਲੈਣ ਕਿਤੇ ਸਾਡੇ ਕੋਲੋਂ ਨਾ ਕੋਈ ਉਕਾਈ ਹੋ ਜਾਏ ਕਿ ਜਿਹੜਾ ਲਾਇਬਿਲਟੀ ਦੇ ਵਿੱਚ ਜਿਹੜਾ ਇਤਿਹਾਸ ਜਿਹੜਾ ਆ ਕੱਲ ਨੂੰ ਸਾਨੂੰ ਵੀ ਇਸੇ ਤਰੀਕੇ ਨਾਲ ਸੋਚੇ।
0: ਮੇਰਾ ਨਜ਼ਰੀਆ ਤਾਂ ਸੈਣੀ ਸਾਹਿਬ ਅੱਜ ਵੀ ਕਹਿੰਦਾ ਚਲੋ ਸਤਵੰਤ ਸਿੰਘ ਜਾਂ ਬੇਅੰਤ ਸਿੰਘ ਉਹਨਾਂ ਦੀ ਗੱਲ ਹੁੰਦੀ ਆ ਜਿਹੜੇ ਆਪਣੇ ਗਾਰਡ ਸੀਗੇ ਇੰਦਰਾ ਗਾਂਧੀ ਦੇ, ਚਲੋ ਉਹਨਾਂ ਨੇ ਕੀਤਾ ਨਹੀਂ ਕੀਤਾ ਉਹਦੇ ਉੱਤੇ ਅਜੇ ਵੀ ਸ਼ੱਕ ਆ, ਮੈਂ ਉਸ ਦੇ ਵਿੱਚ ਯਕੀਨ ਨਹੀਂ ਕਰਦਾ ਕਿ ਉਹਨਾਂ ਨੂੰ ਉਹਨਾਂ ਨੇ ਇਹ ਚੀਜ਼ ਕੀਤਾ ਹੋਊਗਾ ਜੀ। ਪਰ ਸਾਡੇ ਵਾਲਿਆਂ ਨੇ ਕਈ ਵਾਰੀ ਨਾ ਭਈ ਹਾਂ ਮੱਲੋ ਮੱਲੇ ਜਿੱਦਾਂ ਹੁਣ ਜਿੰਮੇਵਾਰੀਆਂ ਹੁਣ ਵੀ ਲੈਂਦੇ ਆ ਭਈ ਅਸੀਂ ਕਰਾਇਆ ਜੀ ਆਹ ਕਰਨਾ ਜੀ ਉਹ ਕਰਨਾ, ਉਹ ਬਾਹਰ ਬੈਠੇ ਵੀ ਇੱਕ ਬੋਲੀ ਜਾਂਦਾ ਸਾਰਾ ਕੁਝ ਹੈ, ਪਰ ਇਹ ਕਿਤੇ ਨਾ ਕਿਤੇ ਅਸੀਂ ਆਪਣੇ ਗਲ ਗਲਾਵਾਂ ਆਪ ਹੀ ਨਹੀਂ ਪਵਾ ਲਿਆ। ਮੈਨੂੰ ਅੱਜ ਵੀ ਇਹ ਚੀਜ਼ ਲੱਗਦੀ ਹੈ ਕਿਤੇ ਨਾ ਕਿਤੇ ਜੀ ਬੱਲੇ ਬੱਲੇ ਦੇ ਵਿੱਚ ਬਸ ਭਈ ਅਸੀਂ ਕੀਤਾ।
1: ਗੱਲ ਏਦਾਂ ਹੈਗੀ ਆ ਰਣਜੀਤ ਸਿੰਘ ਕੁੱਕੀ ਗਿੱਲ ਦੇ ਕਹਿਣ ਵਾਂਗੂ ਸਾਡੇ ਜਿਹੜੇ ਹੈਗੇ ਨਾ ਜੀ ਵੀ ਆਪਣੇ ਆਪ ਸੋ ਕਾਲਡ ਆਪਣੇ ਆਪ ਨੂੰ ਆਪ ਹੀ ਡੋਮੀਨੇਟਡ ਲੀਡਰ ਬਣੇ
0: ਜੀ,
1: ਨਾ ਕਿਸੇ ਕਿਸੇ ਪੰਥ ਨੇ ਆਥੋਰਾਈਜ਼ ਕੀਤਾ ਹੁੰਦਾ ਆ, ਨਾ ਕਿਸੇ ਵੋਟਾਂ ਨਾਲ ਬਣੇ ਹੁੰਦੇ ਆ, ਉਹ ਆਪ ਹੀ ਜਿਹੜਾ ਬੰਦਾ ਜ਼ਿਆਦਾ ਗੱਲਾਂ ਕਰਨ ਲਗਾ ਉਹ ਜਿਹੜਾ ਲੀਡਰ ਬਣ ਜਾਂਦਾ ਜੀ, ਤੇ ਉਹ ਆਪ ਹੀ ਤੈਅ ਕਰਨ ਲੱਗ ਪੈਂਦਾ ਜੀ, ਉਹ ਆਪ ਹੀ ਪੰਥ ਦੇ ਸਿਰ ਦੇ ਉੱਤੇ ਕੌਮ ਦੇ ਸਿਰ ਦੇ ਉੱਤੇ ਜਿਹੜਾ ਹੈਗਾ ਆ ਆਪਣੇ ਫੈਸਲੇ ਜਿਹੜੇ ਆ ਉਹਨੂੰ ਕੌਮ ਦੇ ਫੈਸਲੇ ਦੱਸਣ ਲੱਗ ਪੈਂਦਾ ਜੀ, ਤੇ ਨਾ ਉਹ ਤੇ ਚੈੱਕ ਵੀ ਕੋਈ ਨੀ ਹੈਗਾ ਜੀ। ਸੋ ਇਸ ਕਰਕੇ ਇਸੇ ਕਰਕੇ ਕੌਮ ਕਨਫਿਊਜ਼ਨ ਦੇ ਵਿੱਚ ਰਹਿੰਦੀ ਹੈਗੀ ਆ ਜੀ।
0: ਬਿਲਕੁਲ,
1: ਜੇ ਜਾਂ ਤਾਂ ਹੋਵੇ ਨਾ ਕੋਈ ਜਿਸ ਬੰਦੇ ਦੀ ਅਥਾਰਟੀ ਆ ਉਹ ਬੋਲੇ ਤੇ ਉਹਦਾ ਤਾਂ ਕੋਈ ਗੱਲ ਹੁੰਦਾ ਮੁੱਲ ਹੋਵੇ, ਇੱਥੇ ਆਪਣੇ ਆਪ ਹੀ ਸਿਰ ਸਵਾਹ ਪਾ ਕੇ ਚੱਲ ਜਾਂਦੇ ਆ ਜੀ, ਇਹਨਾਂ ਦਾ ਪਤਾ ਹੀ ਨੀ ਲੱਗਦਾ ਜੀ।
0: ਬਿਲਕੁਲ ਹੈ ਜੀ,
1: ਇਹਨਾਂ ਨੂੰ ਪਤਾ ਹੀ ਨੀ ਇਹਦੇ ਕੀ ਕੰਸੀਕੁਐਂਸਿਸ ਹੈਗੇ ਆ ਜੀ,
0: ਉਹ ਚੀਜ਼ ਨੇ ਕਿੰਨਾ ਘਾਟ ਕਰਾ ਦਿੱਤਾ, ਇੰਨੀ ਕਹਿਣ ਦੇ ਉੱਤੇ ਗੱਲ ਪਿਆ ਅਸੀਂ ਕੀਤਾ ਭਈ ਦੇਖੋ ਕਿੰਨਾ ਕੁਝ ਕੀਤਾ ਫਿਰ ਅਗਲਿਆਂ ਨੇ, ਤੁਸੀਂ ਇੱਕ ਵਾਰੀ ਅਗਲਾ
1: ਕਨੇਡਾ ਦੇ ਕੈਨੇਡਾ ਦੇ ਵਿੱਚ ਅਗਲਿਆਂ ਨੇ ਰੋਡ ਸ਼ੋ ਕੱਢ ਦੇ ਤੇ ਉਹਦੇ ਵਿੱਚ ਜਿਹੜਾ ਹੈਗਾ ਜਿਹੜੀ ਪਰੇਡ ਕੱਢੀ ਸੀ ਉਹਦੇ ਵਿੱਚ ਲਾਇਆ ਸੀਗਾ ਜੀ ਗੋਲੀਆਂ ਮਾਰਦੇ ਆਪ ਦਿਖਾਏ ਸੀ ਜੀ ਕਿ ਜਿੱਦਾਂ ਮੈਟਰ ਆਫ ਪ੍ਰਾਊਡ ਦੱਸਦੇ ਕਿ ਯੂ ਆਰ ਅੰਗੇਜਡ ਟੂ ਜਿਹੜਾ ਹੈਗਾ ਆ ਸੇਵ ਹਰ ਐਂਡ ਯੂ ਹੈਵ
0: ਕਾਨੂੰਨੀ ਜੁਰਮ ਮੰਨਦੇ ਆ, ਤੇ ਇਹ ਚੀਜ਼ ਤਾਂ ਸ਼ਰੇਆਮ ਇੱਥੇ ਦੇ ਬੱਚੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਜਸਟੀਫਾਈ ਕਰਨਗੇ ਉਹਨਾਂ ਦੇ ਸਾਹਮਣੇ ਜਦੋਂ ਪੁੱਛਣਗੇ ਉਹ।
1: ਭਾਰਤ ਸਾਹਿਬ ਤੁਸੀਂ ਤਾਂ ਚੰਗੇ ਮੁਲਕਾਂ ਚ ਚੱਲ ਗਏ ਹੈਗੇ ਆ, ਕੋਈ ਗੱਲ ਨੀ, ਜਦੋਂ ਤੁਸੀਂ ਇੰਡੀਆ ਆ ਗਏ ਤੁਸੀਂ ਵੀ ਸਭ ਤੋਂ ਪਹਿਲਾਂ ਨਾ ਲਾਇਸੈਂਸ ਭਾਵਾਂ ਘਰ ਰਹਿ ਗਿਆ, ਬੇਸਬਾਲ ਵੀ ਘਰ ਛੱਡ ਕੇ ਜਾਂਦੇ, ਚੇਤਾ ਨਾ ਕਰੋ,
0: ਉਹ ਤਾਂ ਫਿਰ ਜਿੱਦਾਂ ਦਾ ਦੇਸ਼ ਓਦਾਂ ਦਾ ਭੇਸ।
1: ਬਸ ਫਿਰ ਬਸ ਹੁਣ ਤੁਸੀਂ ਟਿਕਾਣੇ ਤੇ ਆ ਗਏ, ਹੁਣ ਆ ਜਾਈਏ ਆਪਾਂ ਖ਼ਬਰਾਂ ਤੇ। ਹਰ ਤੁਸੀਂ ਮੇਰੀ ਖ਼ਬਰਾਂ ਤੋਂ ਨਾ ਭਰੇ ਕਰੋ, ਮੈਂ ਖ਼ਬਰਾਂ ਤੇ ਆ ਜੀ।
0: ਚਲੋ ਆਪਾਂ ਰਾਜਾ ਸ਼ਾਹੀ ਦੀ ਗੱਲ ਕਰਦੇ, ਮੈਂ ਇੱਥੋਂ ਸ਼ੁਰੂ ਕਰ ਲੈਣਾ
1: ਜਿਹੜਾ
0: ਖਤਮ ਤਾਂ ਬਹੁਤ ਸਮੇਂ ਦੀ ਹੋ ਗਈ ਆ, ਪਰ ਅਜੇ ਵੀ ਜਿਹੜੇ ਦਾਅਵੇ ਰਾਜਾ ਸ਼ਾਹੀ ਦੇ ਵਿੱਚ ਹੀ ਕਰੀ ਜਾਂਦੇ ਆ ਜੀ।
1: ਪਰ ਉਹਨਾਂ ਨੇ ਆਪਣੇ ਕਸਟਮ ਦੇ ਅਨੁਸਾਰ ਆਪਣੀ ਪ੍ਰੋਪਰਟੀ ਡਿਵਾਈਡ ਕਰਨੀ ਚਾਹੀ ਸੀ, ਜਿਹਨੂੰ ਕਿ ਸੁਪਰੀਮ ਕੋਰਟ ਨੇ ਡਿਨਾਈ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਲਾਅ ਆਫ ਸਕਸੈਸ਼ਨ ਜਿਹੜਾ ਆ ਉਹ ਹੀ ਪ੍ਰਵੇਲ ਕਰੇਗਾ।
0: ਬਿਲਕੁਲ,
1: ਲਾਅ ਆਫ ਸਕਸੈਸ਼ਨ ਦੇ ਵਿੱਚ ਜਿਹੜਾ ਹੈਗਾ ਆ ਵੀ ਇਕੁਅਲੀ ਡਿਸਟ੍ਰੀਬਿਊਟ ਹੁੰਦੀ ਆ ਪ੍ਰੋਪਰਟੀ ਬਿਟਵੀਨ ਆਲ ਦਾ ਲੀਗਲ ਹੇਅਰਸ
0: ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੇ ਇਸ ਚੀਜ਼ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਤੁਹਾਡੇ ਜੋ ਰਿਆਸਤਾਂ ਜਿਹੜੀਆਂ ਹੈਗੀਆਂ ਉਹ ਸਰੈਂਡਰ ਹੋ ਗਈਆਂ ਸੀ, ਤੁਹਾਡੀ ਜਿਹੜੀ ਪਰਸਨਲ ਪ੍ਰੋਪਰਟੀ ਜਿਹੜੀ ਹੈਗੀ ਆ ਡਿਕਲੇਅਰ ਕੀਤੀ ਗਈ ਸੀ, ਉਹ ਪਰਸਨਲ ਪ੍ਰੋਪਰਟੀ ਦੇ ਵਿੱਚ ਜਿਹੜਾ ਆ ਸਿਰਫ ਤੁਹਾਡੇ ਜਿਹੜੇ ਟੈਗ ਸੀ ਜਾਂ ਕੋਈ ਇਨਾਮ ਸੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੀ ਇੰਟਾਈਟਲਮੈਂਟ ਉਸ ਬੰਦੇ ਦੀ ਸੀ ਜਿਹੜੇ ਬੰਦੇ ਨੂੰ ਤਾਜ ਜਾਣਾ ਸੀ, ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੀ ਇਮੂਵੇਬਲ ਪ੍ਰੋਪਰਟੀ ਜਿਹੜੀ ਹੈਗੀ ਆ ਉਹ ਇਮੂਵੇਬਲ ਪ੍ਰੋਪਰਟੀ ਦੈਟ ਵਿਲ ਬੀ ਡਿਵਾਈਡਿਡ ਅਕੋਰਡਿੰਗ ਟੂ ਲਾਅ ਆਫ ਸਕਸੈਸ਼ਨ। ਹਾਂਜੀ, ਤੇ ਉਹਦੇ ਕਰਕੇ ਜਿਹੜਾ ਆ ਉਹਨਾਂ ਨੇ ਕਹਿ ਤਾ ਹੈਗਾ ਆ ਹੁਣ ਇਕੁਅਲ ਸ਼ੇਅਰ ਮਿਲ ਜਾਣਗੇ ਜੀ ਜਿੱਦਾਂ ਜਿੱਦਾਂ ਸਾਰਿਆਂ ਨੂੰ ਹੈਗੇ ਆ ਜੀ।
0: ਬਿਲਕੁਲ,
1: ਪਰ ਸਵਾਲ ਤਾਂ ਇਹ ਹੈਗਾ ਜੀ ਦੇਸ਼ ਦੇ ਵਿੱਚ ਭੁੱਖ ਨੰਗ ਦੀ ਲੜਾਈ ਆ, ਇਹਨਾਂ ਕੋਲ ਜਿਹਨਾਂ ਕੋਲ ਹੈਗਾ ਆ ਜੀ ਇਹਨਾਂ ਦਾ ਰੱਜ ਨੀ ਆਉਂਦਾ ਹੈਗਾ ਜੀ। ਸੋ ਸਰ ਜੇ ਉਦਾਂ ਵੀ ਵੰਡ ਲੈਣ ਇਹਨਾਂ ਨੂੰ ਦੋ ਦੋ ਚਾਰ ਚਾਰ ਸੌ ਕਰੋੜ ਦੀ ਪ੍ਰੋਪਰਟੀ ਆਉਣੀ ਹੈ ਜੀ ਲੀਗਲ ਹੇਅਰ ਨੂੰ, ਪਤਾ ਨੀ ਕੀ ਮਤਲਬ ਜਿਹੜਾ ਹੈਗਾ ਆ ਕਿੰਨਾ ਕਿੰਨਾ ਪੈਸਾ ਚਾਹੀਦਾ ਆ ਬੰਦੇ ਨੂੰ ਜ਼ਿੰਦਗੀ ਜਿਉਣ ਵਾਸਤੇ। ਸਾਡੀ
0: ਪੈਲਸ ਤੱਕ ਬੈਂਕਾਂ ਦੇ ਵਿੱਚ ਹੀਰੇ ਜਵਾਹਰਾਤ ਸਾਰਾ ਕੁਝ ਬੈਂਕ ਬੈਲੈਂਸ ਪਏ ਨੇ। ਬਿਲਕੁਲ
1: ਹਾਂਜੀ, ਹੁਣ ਜਿਹੜਾ ਹੈਗਾ ਆ ਜਦੋਂ ਲਾਅ ਆਫ ਸਕਸੈਸ਼ਨ ਪ੍ਰਵੇਲ ਕਰਨਾ ਹੈਗਾ ਆ ਉਦੋਂ ਵੀ ਇਹਨਾਂ ਦੀ ਪਾਰਟੀਸ਼ਨ ਦੇ ਕੇਸ ਵੀ ਚੱਲਣੇ ਕਿਉਂਕਿ ਇਹਨਾਂ ਦੇ ਸੈਟੀਸਫਾਈ ਹੋਣਾ ਹੀ ਨੀ ਜੀ।
0: ਨਾ ਜੀ, ਨਾ ਜੀ
1: ਸਰ, ਇਹ ਏਦਾਂ ਦੇ ਜਿਹੜੀਆਂ ਹੈਗੀਆਂ ਸਕਸੈਸ਼ਨ ਏਦਾਂ ਦੀ ਚੀਜ਼ ਹੈਗੀ ਆ ਇਹ ਜਦੋਂ ਵੀ ਨਿਬੜਦੀ ਆ ਟੇਬਲ ਤੇ ਨਿਬੜਦੀ ਆ ਕਚਹਿਰੀਆਂ ਚ ਨਹੀਂ ਨਿਬੜਦੀ।
0: ਬਿਲਕੁਲ,
1: ਨਹੀਂ ਤਾਂ ਸਾਰੀ ਜ਼ਿੰਦਗੀ ਲੜਦੇ ਚੱਲ ਜਾਂਦੇ ਹੈਗੇ ਆ ਜੀ।
0: ਕਿਉਂ
1: ਇੱਕ ਬੰਦਾ ਕਹਿੰਦਾ ਮੈਂ ਆਹ ਪੋਰਸ਼ਨ ਨੀ ਲੈਣਾ ਮੈਂ ਆਹ ਲੈਣਾ ਹੈਗਾ, ਦੂਜਾ ਵੀ ਕਹਿੰਦਾ ਮੈਂ ਉਹ ਨੀ ਲੈਣਾ ਮੈਂ ਆਹ ਲੈਣਾ ਹੈਗਾ, ਇਹ ਅਲਟੀਮੇਟਲੀ ਜਿਹੜਾ ਹੈਗਾ ਆ ਫੇਰ ਜਦੋਂ ਪੂਰੀ ਤਰ੍ਹਾਂ ਲੜ ਜੁੜ ਕੇ ਥੱਕਦੇ ਆ ਫੇਰ ਟੇਬਲ ਤੇ ਆਉਂਦੇ ਆ
0: ਜੀ।
1: ਹਾਂਜੀ, ਬਾਕੀ ਠੀਕ ਆ ਜੀ, ਵਕੀਲਾਂ ਦੀ ਰੋਟੀ ਆ, ਚੰਗੇ ਭਲੇ ਵਕੀਲ ਰੋਟੀ ਖਾਣਗੇ ਜੀ ਇਹਨਾਂ ਤੋਂ।
0: ਬਿਆਨਬਾਜ਼ੀ ਆਉਣ ਲੱਗੀ, ਪਰ ਹੁਣ ਜਿਹੜਾ ਆਪਣੇ ਢਿੱਲੋ ਸਾਹਿਬ ਨੂੰ ਲਿਆ ਕੇ ਖੜਾ ਕਰ ਦਿੱਤਾ ਮੋਹਰੇ ਜੀ, ਪਰ ਬਦਲੇ ਪੰਜਾਬ ਦੇ ਵਿਚ ਹੀ ਪ੍ਰਧਾਨ ਨੀ ਬਦਲਿਆ, ਨਾਲ ਹਰਿਆਣੇ ਦੇ ਵਿਚ ਵੀ ਜਾਂ ਦਿੱਲੀ ਦੇ ਵਿਚ ਵੀ ਬਦਲੇ ਆ।
1: ਦੇਖੋ ਵੈਸੇ ਤਾਂ ਮਾਨ ਸਾਹਿਬ ਦੇ ਤੁਸੀਂ ਜਿਹੜਾ ਹੈਗਾ ਆ ਉਹਨਾਂ ਦਾ ਐਕਸ ਜਿਹੜਾ ਆ ਉਹਦੇ ਤੇ ਹੀ ਗੱਲ ਕੀਤੀ ਆ ਵੀ ਉਹਨਾਂ ਨੇ ਐਕਸ ਤੇ ਜਿਹਨੂੰ ਜਿਹਨੂੰ ਟਵਿੱਟਰ ਕਹਿੰਦੇ ਜਾਂ ਟਵੀਟ ਕਹਿੰਦੇ ਆ ਉਹਦੇ ਤੇ ਗੱਲ ਕੀਤੀ ਆ। ਉਹਨਾਂ ਨੂੰ ਏਦਾਂ ਇਹ ਏਦਾਂ ਲਿਖਣਾ ਨਹੀਂ ਸੀ ਚਾਹੀਦਾ
0: ਜੀ।
1: ਉਹਦਾ ਕਾਰਨ ਆ ਕਿ ਇੱਕ ਆਪੋਜਿਟ ਪਾਰਟੀ ਜਿਹੜੀ ਆ ਇਹ ਉਹਦਾ ਪ੍ਰੈਰੋਗੇਟਿਵ ਆ,
0: ਉਹ ਕਿਹਨੂੰ
1: ਬਣਾਉਂਦੀ ਆ ਤੇ ਕਿਹਨੂੰ ਨਹੀਂ ਬਣਾਉਂਦੀ, ਉਹਨਾਂ ਦਾ ਨੇਜ ਆ। ਦੂਜੀ ਗੱਲ ਹੈਗੀ ਆ ਕਿ ਉਹਨਾਂ ਬਾਕੀਆਂ ਨੂੰ ਜਿਲਤ, ਹਾਂਜੀ ਉਹਨਾਂ ਨੂੰ ਕਾਹਦੀ ਜਿਲਤ ਹੈਗੀ ਹੈ ਜੀ, ਬਣਨਾ ਤਾਂ ਇੱਕ ਨਹੀਂ ਸੀ ਨਾ ਜੀ, ਬਣਨਾ ਤਾਂ ਇੱਕ ਨਹੀਂ ਸੀਗਾ ਜੀ, ਹਾਂ ਇੱਕ ਨੂੰ ਬਣਾ ਦਿੰਦੇ ਬਾਕੀਆਂ ਨੂੰ ਤਾਂ ਤੁਸੀਂ ਜਿਲਤ ਹੀ ਲਿਖਣੀ ਸੀ ਜੀ। ਬਾਕੀ ਜਾਖੜ ਸਾਹਿਬ ਦਾ ਕਾਰਜਕਾਲ 6 ਜੁਲਾਈ ਦੇ ਵਿੱਚ ਖਤਮ ਹੋ ਰਿਹਾ ਸੀਗਾ ਜੀ ਉਹਨਾਂ ਨੂੰ, ਤੇ 4 ਜੂਨ ਨੂੰ ਜਿਹੜੀ ਹੈਗੀ ਆ ਰਾਜਸਥਾਨ ਦੇ ਵਿੱਚ ਇੱਕ ਰਾਜ ਸਭਾ ਦੀ ਸੀਟ ਖਾਲੀ ਹੋ ਰਹੀ ਆ, ਅਗਲਿਆਂ ਨੇ ਲੈ ਜਾਣਾ ਜੀ
0: ਉੱਥੇ
1: ਜਿਹੜਾ ਹੈਗਾ ਆ ਸੈਂਟਰ ਮਨਿਸਟਰ ਬਣਾਉਣਾ ਆ ਉਹਨਾਂ ਨੇ। ਹੁਣ ਇਹ ਚੀਜ਼ ਨੀ ਹੈਗਾ ਕਿ ਹਾਂ ਜੀ ਭਾਜਪਾ ਉਹਨੂੰ ਛੱਡ ਦੇਗੀ, ਇਹ ਤਾਂ ਐਵੇਂ ਮਤਲਬ ਜਿਹੜਾ ਹੈਗਾ ਆ ਵੀ ਥੋੜੇ ਪਾਣੀ ਦੇ ਵਿੱਚ ਛਾਲਾ ਮਾਰਨ ਵਾਲੇ ਹੈਗੇ ਆ, ਇੱਕ ਸਟੇਟ ਦੇ ਵਿੱਚ ਇਹਨਾਂ ਦੀ ਸਰਕਾਰ ਆ ਵੀ ਤੁਸੀਂ ਕੀ ਕਰਨਾ, ਜਿਹੜੇ 7 ਰਾਜ ਸਭਾ ਵਾਲੇ ਤੁਹਾਡੇ ਉਹ ਜਾਂਦੇ ਲੱਗੇ ਹਾਂਜੀ, 6 ਤਾਂ ਉਹ ਚੋਂ ਨਿਕਲ ਗਏ,
0: ਬਿੱਟੂ ਧਾਰਨ ਹੈ ਦੇਖੋ ਕਿੱਥੋਂ ਚੱਕ ਕੇ ਕਿੱਥੇ ਲਾਤੇ,
1: ਹਾਰਿਆ ਆ ਬੰਦਾ ਉਹ ਅਗਲੇ ਲੈ ਗਏ ਜੀ,
0: ਹਾਰਿਆ ਰੇਲਵੇ ਮਨਿਸਟਰ ਬਣਾਤਾ ਚੱਕ ਕੇ
1: ਹਾਂਜੀ। ਤੇ ਬਿੱਟੂ ਦਾ ਜਿਹੜਾ ਇੱਥੇ ਪੰਜਾਬ ਦੇ ਵਿੱਚ ਕਸ਼ਮਾ ਕਸ਼ ਕਰਨਾ ਸੀਗਾ ਸਾਰਾ ਕੁਛ ਸੀਗਾ, ਉਹ ਵੀ ਇਸੇ ਕਰਕੇ ਸੀ ਕਿ ਉਹ ਵੀ ਦੌੜ ਦੇ ਵਿੱਚ ਸ਼ਾਮਲ ਸੀ
0: ਜੀ,
1: ਉਹ ਦੱਸਣਾ ਵੀ ਚਾਹੁੰਦੇ ਸੀ ਵੀ ਮੈਂ ਤੁਹਾਡੇ ਲਈ ਅੱਛਾ ਮਤਲਬ ਸਾਬਤ ਹੋ ਸਕਦਾ, ਪਰ ਉਹਨਾਂ ਨੇ ਇਸ ਚੀਜ਼ ਨੂੰ ਵੀ ਕੱਲ ਨੂੰ ਜਿਹੜਾ ਹੈਗਾ ਅਸੀਂ ਸਾਧਦੇ ਤਾਂ ਪਏ ਆ ਵੀ ਸਿੱਖ ਵੋਟ
0: ਜੀ
1: ਤੇ ਕੱਲ ਨੂੰ ਬਿੱਟੂ ਦੇ ਪਰਿਵਾਰ ਦਾ ਇਤਿਹਾਸ ਏਦਾਂ ਦਾ ਆ ਕਿ ਇਕਦਮ ਆਪੋਜਿਟ ਪਾਰਟੀਆਂ ਨੇ ਸਾਡੇ ਅਗੇਂਸਟ ਵੇਵ ਬਣਾ ਦੇਣੀ ਹੈਗੀ ਆ। ਹਾਂਜੀ ਪੀ ਉਹਨਾਂ ਦੇ ਬੇਅੰਤ ਸਿੰਘ ਹੋਣਾ ਦਾ ਟਾਈਮ ਦਾ ਜਿਹੜਾ ਹੈਗਾ ਆ ਉਹ ਓਹਦੇ ਕਰਕੇ ਜਿਹੜਾ ਆ ਉਹਨਾਂ ਨੇ ਓਹਨੂੰ ਇਗਨੋਰ ਕੀਤਾ ਜੀ ਤੇ ਅਦਰਵਾਈਜ਼ ਬਿੱਟੂ ਵਾਸ ਦਾ ਰਾਈਟ ਚੋਇਸ ਤੇ ਉਹ ਸਿਰਫ ਆਹਾ ਓਹਦਾ ਡਰਾਬੈਕ ਸੀ ਜਿਹਦੇ ਕਰਕੇ ਭਾਜਪਾ ਡਰ ਗਈ ਤੇ ਓਹਨਾ ਨੇ ਕੇਵਲ ਢਿੱਲੋਂ ਹੋਣਾ ਤੇ ਗੁਣਾ ਪਾਇਆ। ਇਸ ਕਰਕੇ ਇੱਕ ਤਾਂ ਮਾਲਵੇ ਦੇ ਵਿੱਚ ਜਿਹੜਾ ਹੈਗਾ, ਦੂਜਾ ਇਹ ਆ ਪੀ ਉਹ ਕੈਪਟਨ ਸਾਹਿਬ ਦੇ ਬੰਦੇ ਆ
0: ਜੀ
1: ਤੇ
0: ਕੈਪਟਨ ਸ਼ਮੂਲੀਅਤ ਨੀ ਪਿੱਛੇ ਹਟ ਗਏ ਨੇ।
1: ਹਾਂ ਠੀਕ ਗੱਲ ਹੈਗੀ ਆ ਵਿਚਾਰਿਆਂ ਦੇ ਕੀ ਕਾਰਨ ਉਹ ਗੱਲ ਕਹਿ ਵੀ ਕੈਪਟਨ ਸਾਹਿਬ ਨੂੰ ਗ੍ਰੇਟਨੈਸ ਦਿਖਾਉਣੀ ਚਾਹੀਦੀ ਹੈਗੀ ਸੀ। ਉਹਦਾ ਕਾਰਨ ਇਹ ਹੈਗਾ ਕਿ ਹੁਣ ਜਿਸ ਨਿਜ਼ਾਮ ਦੇ ਵਿੱਚ ਤੁਸੀਂ ਬੈਠੇ ਹੈਗੇ ਆ ਕਿ ਇਹਨਾਂ ਨੂੰ ਹਾਂਜੀ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਹੈਗਾ ਆ ਕਿ ਮਾਈ ਗੇਮ ਇਜ ਓਵਰ। ਹਾਂਜੀ ਕਿ ਮੈਂ ਤਾਂ ਗ੍ਰੇਸਫੁਲੀ ਜਿਹੜਾ ਹੈਗਾ ਆ, ਜਿੱਦਾਂ ਕਈ ਬੁੱਢੇ ਹੁੰਦੇ ਆ ਨਾ ਜੀ ਉਹ ਘਰ ਦੇ ਵਿੱਚ ਫੇਰ ਇੰਟਰਫੇਅਰ ਕਰਨ ਨੂੰ ਨਹੀਂ ਹਟਦੇ ਤੇ ਘਰ ਦੇ ਕਹਿੰਦੇ ਹੈਗੇ ਚੁੱਪ ਕਰਕੇ ਤੈਨੂੰ ਰੋਟੀ ਵਧੀਆ ਮਿਲੀ ਜਾਂਦੀ ਆ, ਰਾਤ ਨੂੰ ਸਬਜ਼ੀ ਦੇ ਵਿੱਚ ਕੱਚਾ ਮਚਾ ਘਿਓ ਦਾ ਵੀ ਪੈ ਜਾਂਦਾ ਤੇ ਤੂੰ ਚੁੱਪ ਕਰਕੇ ਰੋਟੀ ਖਾਈ ਆ ਤੇ ਦੇਖੀ ਜਾ। ਉਹਨੂੰ ਫੇਰ ਆਦਤ ਹੁੰਦੀ ਹੈ ਵੀ ਤੋਂ ਪੁੱਛ ਕੇ ਕਰੋ।
0: ਪਰ ਦੇਖੋ ਸੈਣੀ ਸਾਹਿਬ ਕਈ ਵਾਰੀ ਇਹ ਨੀ ਮਹਿਸੂਸ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜੋ ਛਵੀ ਸੀ ਜਾਂ ਜੋ ਉਹਨਾਂ ਦੀ ਪਕੜ ਸੀ ਪੰਜਾਬ ਦੇ ਉੱਤੇ ਤੇ ਉਹਨਾਂ ਤੋਂ ਵੱਡਾ ਚਿਹਰਾ ਤਾਂ ਨੀ ਕੋਈ ਹੋ ਸਕਦਾ, ਪਰ ਕਿਉਂ ਨੀ ਚੂਜ਼ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ?
1: ਪਰ ਇਹ ਸਭ ਪਤਾ ਨੀ ਵੀ ਮਤਲਬ ਜਿਹੜੇ ਹੈਗੇ ਆ ਕਈ ਵਾਰੀ ਅਸੀਂ ਚੀਜ਼ਾਂ ਇੰਨੀਆਂ ਵੱਡੀਆਂ ਨੀ ਹੁੰਦੀਆਂ, ਬੰਦੇ ਏਡੇ ਵੱਡੇ ਨੀ ਹੁੰਦੇ, ਅਸੀਂ ਵੱਡੇ ਬਣਾਏ
0: ਜੀ
1: ਸਰ ਕੀ ਇਹਦਾ ਪਿਛਲੇ ਸਾਲ ਜਿਹੜਾ ਹੈਗਾ ਤਿੰਨ ਮੁੜ ਦੇ ਵਿੱਚ ਤੁਸੀਂ ਦੇਖੋ ਤਾਂ ਅਸੀਂ ਕੀ ਅਯਾਸ਼ੀ ਕੀਤੀ, ਹੋਰ ਕੀ ਕੀਤਾ ਉਹਨੇ
0: ਜੀ।
1: ਹਾਂਜੀ ਕਰੋਨਾ ਦੇ ਵਿੱਚ ਕਰੋਨਾ ਦਾ ਬਹਾਨਾ ਬਣਾ ਕੇ ਅੰਦਰ ਬਹਿ ਗਿਆ ਜੀ, ਬਾਕੀ ਪੁਲਿਸ ਨੂੰ ਇੰਨੇ ਅਖਤਿਆਰ ਦੇ ਤੇ ਉਹਨਾਂ ਨੇ, ਪੁਲਿਸ ਨੇ ਦੇਖੋ ਕਿੱਦਾਂ ਕਿੱਦਾਂ ਬੰਦੇ ਕੁੱਟੇ ਜੀ। ਉਦੋਂ ਨਾ ਮੈਂ ਦੇਖਿਆ ਵੀ ਵੀਡੀਓ ਲੇਡੀਜ਼ ਦੀਆਂ ਵੀਡੀਓ ਆਉਂਦੀਆਂ ਸੀ, NRI ਵੀਡੀਓ ਆਉਂਦੀਆਂ ਸੀਗੀਆਂ, ਉਹ NRI ਜਿਹੜੀ ਕਹਿੰਦੀ ਵੀ ਤੁਹਾਨੂੰ ਪੁਲਿਸ ਵਾਲਿਆਂ ਨੂੰ ਕਹਿੰਦੇ ਸੀ ਵੀ ਤੁਹਾਨੂੰ ਸ਼ਰਮ ਹੀ ਹੈ ਨੀ ਕਿ ਤੁਸੀਂ ਦੇਖੋ ਪਤਾ ਨੀ ਕਿੰਨਿਆਂ ਕੁ ਲੋਕਾਂ ਨੂੰ ਪੁਲਿਸ ਨੇ ਕੁੱਟਿਆ ਜੀ, ਸਿਰਫ ਬਾਹਰ ਨਿਕਲੇ ਤੇ ਹਾਂਜੀ
0: ਜੀ
1: ਉਹ ਕਿੱਦਾਂ ਦਾ। ਔਰ ਇਹਨਾਂ ਦੇ ਮਤਲਬ ਜਿਹੜਾ ਹੈਗਾ ਖੁੱਲੀ ਛੁੱਟੀ ਦਿੱਤੀ ਸੀ ਜੀ, ਪਤਾ ਨੀ ਕਿੱਡੀ ਕੁ ਮਤਲਬ ਜਿਹੜਾ ਹੈਗਾ ਹੋ ਜਾਣਾ ਸੀਗਾ ਜੀ ਇੱਥੇ
0: ਜੀ।
1: ਔਰ ਉਲਟਾ ਜਿਹੜੀ ਅੱਜ ਜਿਹੜਾ ਹੈਗਾ ਆ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਬੰਦਿਆਂ ਨੂੰ ਇੰਜੈਕਸ਼ਨ ਲੱਗੇ ਹੈਗੇ ਆ ਉਹ ਬੰਦੇ ਜਿਹੜੇ ਆ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋ ਰਹੀ ਹੈ।
0: ਬਿਲਕੁਲ ਅਸੀਂ ਤਾਂ ਉਦੋਂ ਵੀ ਰੋਲਾ ਪਾਉਂਦੇ ਸੀ ਪਰ ਸਾਡੀ ਮੰਨਦਾ ਕੋਈ ਨਹੀਂ ਸੀ ਜੀ, ਉਦੋਂ ਕਹਿੰਦੇ ਚੱਲੇ ਆ ਜੀ
1: ਸਾਡੇ ਸਰ। ਹੁਣ ਦੇਖੋ ਭਾਰੇ ਸਾਹਿਬ ਅਸੀਂ ਲਵਾਏ ਠੀਕ ਹੈ ਜੀ, ਅੱਜ ਮਹਿਸੂਸ ਕਰਦੇ ਹੈਗੇ ਆ ਕਿ ਹਾਂਜੀ ਜੀ ਵੀ ਉਹਦੇ ਨਾਲ ਨੁਕਸਾਨ ਹੋਇਆ ਸਰੀਰ ਨੂੰ।
0: ਬਿਲਕੁਲ
1: ਅੱਜ ਹੁਣ ਦੇਖੋ ਉਹਦੇ ਵਿੱਚ ਸਾਨੂੰ ਦੇਖੋ ਕਿੱਡੇ ਮਤਲਬ ਚਲਾਕ ਹੈਗੇ ਆ, ਸੁਪਰੀਮ ਕੋਰਟ ਦੇ ਵਿੱਚ ਸਟੇਟਮੈਂਟ ਦਿੰਦੇ ਹੈਗੇ ਆ ਕਿ ਮੈਂਡੇਟਰੀ ਨਹੀਂ ਸੀਗਾ ਇਹ
0: ਜੀ।
1: ਮੈਂਡੇਟਰੀ ਕਿੱਦਾਂ ਨਹੀਂ, ਤੁਸੀਂ ਤਾਂ ਨਾਲ ਲਿਖ ਕੇ ਦਿੱਤਾ ਹੈ ਅਸੀਂ ਵੀ ਜੇ ਕੋਈ ਵਕੀਲ ਹੈਗਾ ਆ ਜੇ ਕੋਰਟ ਚ ਜਾਣਾ ਹੈਗਾ ਆ ਤੇ ਪਹਿਲਾਂ ਇਹ ਦਿਖਾ ਕੇ ਜਾਵੇ ਕਿ ਹਾਂ ਜੀ ਵੀ ਮੇਰੇ ਕੋਰੋਨਾ ਦਾ ਟੀਕਾ ਲੱਗਾ ਹੈ ਤਾਂ ਕੋਰਟ ਚ ਪੇਸ਼ ਹੋ ਸਕੇਗਾ।
0: ਏਅਰਪੋਰਟ ਦੇ ਫਲਾਈਟ ਨਹੀਂ ਚੜ ਸਕਦਾ ਜੀ, ਕਿਤੇ ਟਰੈਵਲ ਨਹੀਂ ਕਰ ਸਕਦਾ,
1: ਚੜ ਸਕਦਾ ਹੈਗਾ ਜੀ ਟਰੈਵਲ ਨਹੀਂ ਕਰ ਸਕਦਾ ਹੈਗਾ,
0: ਦਫ਼ਤਰਾਂ ਦੇ ਵਿੱਚ ਨਹੀਂ ਜਾ ਸਕਦੇ ਸੀ, ਸਰਕਾਰੀ ਕਚਹਿਰੀਆਂ ਚ ਹਾਜ਼ਰ ਨਹੀਂ ਹੋ ਸਕਦੇ ਸੀ,
1: ਸਾਰੇ ਸਰਟੀਫਿਕੇਟ ਤੁਸੀਂ ਦਿਖਾਓ,
0: ਧੱਕਾ ਹੀ ਕੀਤਾ ਤਕਰੀਬਨ ਹਰ ਜਗ੍ਹਾ ਕੀਤਾ ਹਰ ਮੁਲਕ ਚ।
1: ਸਾਰੇ ਡਾਕਟਰਾਂ ਨੇ ਪੈਸੇ ਲੈ ਕੇ ਤੇ ਸਿਰਫ ਕਾਗਜ਼ੀ ਸਰਟੀਫਿਕੇਟ ਵੀ ਕਈਆਂ ਨੂੰ ਜਾਰੀ ਕੀਤੇ।
0: ਬਿਲਕੁਲ
1: ਹਾਂਜੀ ਟੀਕਾ ਨਹੀਂ ਲਾਇਆ ਜਿਹਨਾਂ, ਉਹ ਟੀਕਾ ਅੱਗੇ ਤਾਂ ਟੀਕਾ ਲਵਾਉਣ ਦੇ ਪੈਸੇ ਦਿੰਦੇ ਸੀ, ਟੀਕਾ ਨਾ ਲਵਾਉਣ ਦੇ ਪੈਸੇ ਦਿੱਤੇ ਲੋਕਾਂ ਨੇ।
0: ਏਅਰਪੋਰਟ ਦੇ ਉੱਤੇ ਬਥੇਰਾ ਕੁਝ ਹੁੰਦਾ ਰਿਹਾ ਜੀ, ਤੁਸੀਂ ਬਗੈਰ ਟੀਕੇ ਤੋਂ ਨਿਕਲਣਾ ਇੱਕ ਲਾਈਨ ਦੇ ਵਿੱਚ ਵੱਖਰੀ ਸੀਗੀ, ਉਹਦੇ ਵਿੱਚ ਇੰਨੇ ਪੈਸੇ ਦੇ ਦਿਓ ਗੱਲ ਨੀ, ਬੜੀ ਟੀਕਾ ਲੱਗ ਗਿਆ ਜੀ।
1: ਹਾਂਜੀ ਉਹ ਪਤਾ ਨੀ ਹੈਗਾ, ਅੱਜ ਹੁਣ ਕਹਿੰਦੇ ਹੈਗੇ ਆ ਜੀ ਕਿ ਨਿੰਮ ਦੀਆਂ ਗੋਲੀਆਂ ਖਾਓ ਤਾਂ ਇਹਨੂੰ ਜਿਹੜਾ ਹੈਗਾ ਨਿਊਟਰਲਾਈਜ਼ ਕੀਤਾ ਜਾ ਸਕਦਾ ਹੈਗਾ ਆ, ਕਿ ਨਿੰਮ ਦੇ ਪੱਤੇ ਖਾਓ ਜਾਂ ਹੈਂਜੀ ਤੇ ਤਾਂ ਉਹਦਾ ਇਫੈਕਟ ਜਿਹੜਾ ਨਿਊਟਰਲਾਈਜ਼ ਕੀਤਾ ਜਾ ਸਕਦਾ ਆ, ਇਹ ਖੋਜ ਜਿਹੜੀ ਕੱਢੀ ਹੈਗੀ ਆ ਜੀ। ਤੇ ਭਾਈ ਤੁਸੀਂ ਬਾਹਰਲੇ ਕੰਟਰੀਆਂ ਚ ਤੁਸੀਂ ਸਟੇਟਮੈਂਟ ਵੀ ਦਿੱਤੀ ਹੈਗੀ ਜਾ ਕੇ, ਤੇ ਇਹ ਵਾਕਈ ਇਹਦੇ ਨਾਲ ਜਿਹੜੇ ਹੈਗੇ ਆ ਜਿਹੜੇ ਸਿਮਟਮ ਆਉਂਦੇ ਹੈਗੇ ਆ ਹਾਰਟ ਬੀਟ ਵਧਣ ਦੇ ਉਹ ਇਹਦਾ ਕਾਰਨ ਹੋ ਸਕਦਾ ਹੈ ਜੀ,
0: ਤੇ
1: ਫਿਰ ਕਿਉਂ ਮਤਲਬ ਜਿਹੜਾ ਇਹ ਲੋਕਾਂ ਨਾਲ ਏਦਾਂ ਧੋਖਾ ਕੀਤਾ ਜੀ।
0: ਉਹ ਤਾਂ ਸੈਣੀ ਸਾਹਿਬ ਫੀਵਰ ਵੀ ਤੁਹਾਨੂੰ ਹੋ ਜਾਵੇ, ਚਲੋ ਆਪਣੇ ਲੋਕ ਇਹਨੂੰ ਏਦਾਂ ਨਹੀਂ ਲੈਂਦੇ, ਚਲੋ ਇਹਨਾਂ ਮੁਲਕਾਂ ਚ ਜਦੋਂ ਦੇਖਦੇ ਆ ਕਿਉਂਕਿ ਤੁਹਾਡੇ ਮਸਲ ਡੈਮੇਜ ਹੋ ਸਕਦੇ ਆ ਹਾਰਟ ਦੇ ਨਾ ਜੀ, ਉਹ ਫੀਵਰ ਨੂੰ ਆਪਾਂ ਉਸ ਹਿਸਾਬ ਦਾ ਨਹੀਂ ਲੈਂਦੇ, ਪਰ ਉਹ ਆਮ ਫੀਵਰ ਦੇ ਵਿੱਚ ਵੀ ਤੁਹਾਡੇ ਨਾਲ ਹੋ ਸਕਦਾ, ਤਾਂ ਹੀ ਕਹਿੰਦੇ ਕਿ ਆਪਣਾ ਰਿਲੈਕਸ ਰਵੋ, ਭੱਜ ਨੱਠ ਨਾ ਕਰੋ ਜ਼ਿਆਦੇ।
1: ਹਾਂਜੀ ਭਾਰਤ ਸਾਹਿਬ ਉਹ ਗੱਲ ਤੁਹਾਡੀ ਠੀਕ ਹੈਗੀ ਆ, ਇੱਕ ਚੀਜ਼ ਹੈਗੀ ਆ ਉਹ ਪ੍ਰੂਵਨ ਆ, ਇੱਕ ਜਿਹੜੀ ਮੈਡੀਸਨ ਜਿਹੜੀ ਆ ਉਹ ਪ੍ਰੂਵਨ ਆ,
0: ਬਿਲਕੁਲ
1: ਇੱਕ ਚੀਜ਼ ਹੈ ਕਿ ਤੁਸੀਂ ਕਾਹਲੀ ਕਾਹਲੀ ਚ ਤਿਆਰ ਕੀਤੀ, ਤੁਸੀਂ ਉਹਨੂੰ ਜਿਹੜਾ ਹੈਗਾ ਲਾਗੂ ਕਰ ਦਿੱਤਾ, ਫੇਰ ਲੋਕਾਂ ਨੂੰ ਕਹਿੰਦੇ ਮੈਂਡੇਟਰੀ ਨੀ ਸੀਗਾ, ਤੇ ਉਸ ਵੇਲੇ ਹਾਲਾਤ ਏਦਾਂ ਦੇ ਬਣਾਏ ਅਗਲੇ ਨੂੰ ਘਰੋਂ ਬਾਹਰ ਨਿਕਲਣਾ ਔਖਾ ਕਰ ਦਿੱਤਾ, ਭਾਈ ਤੇਰੇ ਟੀਕਾ ਲੱਗਾ ਹੋਊ ਤੇ ਤੂੰ ਨਿਕਲ ਸਕਦਾ ਜੀ, ਤੂੰ ਰੋਟੀ ਨੀ ਕਮਾ ਸਕਦਾ, ਫਿਰ ਤੁਸੀਂ ਕਿੱਦਾਂ ਕਹਿੰਦੇ ਮੈਡੀਟਰੀ ਨਹੀਂ ਸੀਗਾ ਜੀ।
0: ਨਾਲੇ ਦੇਖੋ ਇਹਦੇ ਵਿੱਚ ਕੰਪੀਟੀਸ਼ਨ ਬਹੁਤ ਚੱਲਿਆ, ਜਿਹੜਾ ਆਪਣਾ ਰਸ਼ੀਆ ਦਾ ਸੀ ਨਪੁਸਤਿਕ ਕੀ ਸੀਗਾ ਇਹਦਾ ਨਾਂ ਮੈਨੂੰ ਚੇਤਾ ਭੁੱਲਿਆ, ਸਪੂਤਨਿਕ, ਤੇ ਉਹ ਆਪਣਾ ਦਾਅਵਾ ਕਰਦੇ ਸੀ ਕਿ 80% 90% ਮਤਲਬ ਕਿ ਸ਼ੋਰ ਹੈਗੇ ਆ, ਇੱਦਾਂ ਹੀ ਮਤਲਬ ਕਿ ਹੋਰ ਜਿਹੜੀਆਂ ਮੈਡੀਸਿਨ ਸੀ ਕੋਵਿਡ ਦੀਆਂ ਉਹ ਉਹਨਾਂ ਨੇ ਵੀ ਦਾਅਵੇ ਕੀਤੇ ਆ, ਬੜਾ ਵੱਡਾ ਬਿਜ਼ਨਸ ਇਹਦੇ ਵਿੱਚ ਚੱਲਿਆ ਜੀ।
1: ਬਿਲਕੁਲ ਜੀ, ਸਾਡਾ ਤਾਂ ਆਪਣਾ ਜਿਹੜਾ ਹੈਗਾ ਆ ਚਮਕਾਉਣ ਵਾਸਤੇ, ਆਪਣੀ ਜਿਹੜੀ ਹੈਗੀ ਆ ਚਿਹਰਾ ਚਮਕਾਉਣ ਵਾਸਤੇ ਸਾਰੀ ਦੁਨੀਆ ਨੂੰ ਮੁਫ਼ਤ ਵੰਡਦਾ ਰਿਹਾ, ਅੱਜ ਪੁੱਛਦਾ ਕੋਈ ਨੀ ਸਾਨੂੰ, ਗੈਸ ਸਿਲੰਡਰ ਸਾਨੂੰ ਅੱਜ ਫੇਰ ਨੀ ਮਿਲਿਆ
0: ਜੀ,
1: ਹਾਂਜੀ ਅਸੀਂ ਕੀ ਕਰਨਾ ਇਹਨੂੰ ਫ੍ਰੀ ਦੇ ਟੀਕੇ ਵੰਡਣ ਨੂੰ ਜੀ।
0: ਬਿਲਕੁਲ ਜੀ, ਤੇ ਸੈਣੀ ਸਾਹਿਬ
1: ਹਾਂਜੀ ਆ ਜੀ ਹੁਣ ਇੱਕ ਖਬਰ ਤੇ,
0: ਹਾਂਜੀ ਜ਼ਰੂਰ ਇੱਕ ਖਬਰ ਕੰਟੀਨਿਊ ਪਲੀਜ਼।
1: ਹਾਂਜੀ ਭਾਰੇ ਸਾਹਿਬ ਗੱਲ ਏਦਾਂ ਹੈ ਆ, ਇਹ ਜਿਹੜਾ ਪ੍ਰਾਇਮਰੀ ਸਕੂਲਾਂ ਦੇ ਵਿਚ 1,76,000 ਬੱਚਾ ਐਤਕੀ ਘੱਟ ਐਡਮਿਟ ਹੋਇਆ,
0: ਬਿਲਕੁਲ 9% ਘੱਟ ਗਿਆ ਜੀ ਆਮ ਦੇ ਨਾਲੋਂ ਵੀ,
1: 9% ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਆ ਵੀ ਇਹ ਬਣਦਾ ਜੀ।
0: ਜੀ
1: ਹੁਣ ਸਵਾਲ ਤਾਂ ਇਹ ਆ ਕਿ ਇੱਕ ਤੁਹਾਡੀ ਜਿਹੜੀ ਉਹ ਸਿੱਖਿਆ ਕ੍ਰਾਂਤੀ ਆ ਉਹਦੀ ਫੂਕ ਤਾਂ ਨਿਕਲ ਗਈ ਨਾ
0: ਸੈਣੀ ਸਾਹਿਬ, ਮੈਂ ਇੱਕ ਮਨ ਦੇ ਵਿਚ ਹੋਰ ਸਵਾਲ ਆਉਂਦਾ ਜਾਂ ਆਰਟੀਕਲ ਵੀ ਲੱਗਿਆ ਹੋਇਆ ਦੇ ਉੱਤੇ ਮੈਂ ਜ਼ਰੂਰ ਅੱਗੇ ਜਾ ਕੇ ਪੜਾਂਗਾ ਕਿ ਵਪਾਰ ਬਣਦੀ ਸਿੱਖਿਆ ਤੇ ਕਿੱਥੇ ਜਾਣ ਗਰੀਬ ਤੇ ਮੱਧ ਵਰਗ ਦੇ ਮਾਪੇ। ਹੁਣ ਜਿਹੜੇ ਮੁਲਕ ਦੇ ਵਿਚ ਇਹ ਐਜੂਕੇਸ਼ਨ ਦਾ ਸਿਸਟਮ ਦੇਖਣ ਆ ਰਹੇ ਨੇ, ਕਦੇ ਇਹਨਾਂ ਨੇ ਗੱਲ ਕੀਤੀ ਕਿ ਉਹ ਸਾਰੇ ਜਿੰਨੇ ਸਕੂਲ ਨੇ ਉਹ ਮਤਲਬ ਕਿ ਸਰਕਾਰੀ ਹੈ ਜੀ?
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਪਰ ਹੁਣ ਸਵਾਲ ਤਾਂ ਇਹ ਹੈਗਾ ਆ ਸਰਕਾਰੀ ਦੇ ਸਰਕਾਰੀ ਸਕੂਲ ਦੀ ਤਾਂ ਸਰਕਾਰੀ ਸਕੂਲ ਦਾ ਟੀਚਰ ਆਪਣੇ ਨਿਆਣੇ ਨੀ ਪੜਾਉਂਦਾ
0: ਜੀ? ਜੀ ਬਿਲਕੁਲ
1: ਹਾਂਜੀ, ਜੇ ਮਤਲਬ ਇਹ ਇੰਨੇ ਜ਼ਿਆਦਾ ਹਾਲਾਤ ਸਹੀ ਹੋਣ ਜਾਂ ਤਾਂ ਸਰਕਾਰੀ ਸਕੂਲ ਵਿਚ ਸਰਕਾਰੀ ਟੀਚਰ ਜਿਹੜੇ ਆ ਉਹ ਆਪਣੇ ਬੱਚੇ ਪੜਾਉਂਦੇ ਹੋਣ
0: ਜੀ,
1: ਉੱਥੇ ਤਾਂ ਆਉਂਦਾ ਹੈਗਾ ਆ ਜੀ। ਹੁਣ ਇਸ ਵੇਲੇ ਤੁਸੀਂ ਜਾ ਕੇ ਦੇਖ ਲਓ ਪ੍ਰਵਾਸੀਆਂ ਦੇ ਬੱਚੇ ਹੈਗੇ ਆ ਜਾਂ ਜਿਹੜੇ ਹੈਗੇ ਗਰੀਬ ਬੱਚੇ ਹੈਗੇ ਆ ਜੀ, ਜਿਹੜੇ ਮਾਪੇ ਅਫੋਰਡ ਨਹੀਂ ਕਰ ਸਕਦੇ
0: ਜੀ,
1: ਹਾਂਜੀ ਬਾਕੀ ਜਿਹੜੇ ਟੀਚਰਾਂ ਨੂੰ ਤਾਂ ਤੁਸੀਂ ਲਾਈ ਰੱਖਦੇ ਹੈਗੇ ਆ ਸਾਰਾ ਦਿਹਾੜੀ ਇਸੇ ਚੱਕਰ ਦੇ ਵਿਚ ਵੀ ਰੋਟੀ ਬਣਾ ਤੇ ਰੋਟੀ ਖਿਲਾ,
0: ਹਾਂਜੀ ਬਿਲਕੁਲ
1: ਮਿਡ ਡੇ ਮੀਲ ਦੇ ਵਿਚ ਜਿਹੜੀ ਜੀ ਉਹ ਯੋਜਨਾ ਜਿਹੜੀ ਆ ਉਹ ਕਹਿੰਦੇ ਵੀ ਭਾਈ ਇਸ ਯੋਜਨਾ ਤਹਿਤ ਜਿਹੜਾ ਆ ਨਿਆਣੇ ਭੁੱਖੇ ਨਹੀਂ ਰੱਖਣੇ, ਜਿੱਦਾਂ ਮਰਜ਼ੀ ਭਾਵਾਂ ਸਟੇਟ ਕੋਲੋਂ ਪਾ ਲਾਏ।
0: ਬਿਲਕੁਲ,
1: ਸਟੇਟ ਨੇ ਕਿੱਥੋਂ ਕੋਲੋਂ ਪਾ ਲੈਣੇ ਜੀ, ਸਟੇਟ ਕੋਲ ਕਿੱਥੇ ਹੈਗੇ ਪੈਸੇ ਜੀ,
0: ਉਹ ਤਾਂ ਆਪ ਭੁੱਖ ਨੰਗ ਨਾਲ ਲੜਦੇ ਫਿਰਦੇ ਜੀ,
1: ਉਹ ਤੇ ਦੇਖ ਲੈਂਦੇ ਆ ਜੀ, ਮਾਸਟਰ ਵੀ ਕੌਲੀ ਕੌਲੀ ਖਾ ਲੈਂਦੇ ਆਰਾਮ ਨਾਲ ਚੁੱਪ ਕਰਕੇ, ਦਰਜਾ ਵਧੀਆ ਬਣਿਆ ਹੋਵੇ ਤੇ ਉੱਥੇ, ਹਾਂਜੀ ਤੇ ਫਰੂਟ ਚ ਨਿਆਣਿਆਂ ਲਈ ਆਉਂਦਾ ਆ ਤੇ ਮਾਸਟਰਾਂ ਲਈ ਵੀ ਆ ਜਾਂਦਾ ਹੈਗਾ ਆ ਜੀ, ਚੱਲੀ ਜਾਂਦਾ ਕੰਮ। ਹਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇਹਨਾਂ ਨੇ ਜਿਹੜਾ ਆ ਕੁਛ ਨੀ ਉੱਥੇ ਜਿਹੜਾ ਆ ਕੀ ਉੱਥੇ ਜਿਹੜਾ ਆ ਟੋਇਲਟ ਦੀਆਂ ਉਦਘਾਟਨ ਕਰਨ ਚਲ ਗਏ ਤੁਸੀਂ
0: ਜੀ,
1: ਪਹਿਲਾਂ ਜਿਹੜੇ ਬਣੀਆਂ ਬਿਲਡਿੰਗਾਂ ਜਾਂ ਤਾਂ ਤੁਸੀਂ ਕੋਈ ਕਮਰੇ ਨਵੇਂ ਬਣਾਏ ਹੋਣ ਜੀ, ਉਹਨਾਂ ਨੂੰ ਰੰਗ ਕਰਕੇ ਹਾਂ ਜੀ ਤੇ ਨੀਲਾ ਪੀਲਾ ਰੰਗ ਕਰ ਦਿੱਤਾ ਵਾ,
0: ਠੀਕ
1: ਠਾਕ ਆ ਸਿੱਖਿਆ ਕ੍ਰਾਂਤੀ ਆ ਗਈ ਜੀ, ਪਰ ਇਹ ਆ ਕਿ ਤੁਹਾਨੂੰ ਨੈਟ ਰਿਜ਼ਲਟ ਜਿਹੜਾ ਆ ਉਹ ਪਤਾ ਲੱਗ ਗਿਆ ਕਿ 9% ਜਿਹੜੇ ਹੈਗੇ ਆ ਬੱਚੇ ਘੱਟ ਗਏ ਆ।
0: ਬਿਲਕੁਲ ਜੀ, ਜੇ ਹਿਸਾਬ ਨਾਲ ਬੱਚਿਆਂ ਦੀ ਜਾਂ ਆਪਣੇ ਪੰਜਾਬ ਦੀ ਆਬਾਦੀ ਉਹਦੇ ਮੁਕਾਬਲੇ ਤਾਂ ਕੁਛ ਵੀ ਨੀ ਗਾ, 14-15 ਲੱਖ ਬੱਚਾ ਜੀ ਸਿਰਫ ਸਰਕਾਰੀ ਸਕੂਲਾਂ ਚ, 14 ਲੱਖ ਵੀ ਹੈ, 13 ਲੱਖ ਤੇ 66,000 ਬੱਚਾ, 14 ਲੱਖ ਬੱਚਾ ਜੀ।
1: ਭਾਰੇ ਸਾਹਿਬ ਬੇਨਤੀ ਇਹ ਆ ਕਿ ਇਹ ਜਿਹੜਾ ਹੈਗਾ ਰਿਜ਼ਲਟ ਆਇਆ ਸੀ ਤੇ ਇਹ ਆਪਣੀ ਪਿੱਠ ਤਪਤ ਪਾਉਂਦੇ ਸੀਗੇ
0: ਜੀ,
1: ਇਹ ਇਸ ਚੀਜ਼ ਦਾ ਨੀ ਕੰਪੈਰੀਜ਼ਨ ਇਹਨਾਂ ਨੇ ਕੀਤਾ ਵੀ ਪਿਛਲੇ ਸਾਲ ਨਾਲੋਂ ਸਾਡਾ ਰਿਜ਼ਲਟ ਘਟਿਆ ਆ, ਪਿਛਲੇ ਸਾਲ ਰਿਜ਼ਲਟ ਸਾਰੇ ਤੋਂ ਵਧੀਆ ਸੀ, ਉਸ ਤੋਂ ਪਿਛਲੇ ਸਾਲ ਇਹ ਤੋਂ ਵੀ ਵਧੀਆ ਸੀ
0: ਜੀ,
1: ਤੋ ਲਗਾਤਾਰ ਤਾਂ ਰਿਜ਼ਲਟ ਡਿਕਰੀਜ਼ ਕਰ ਰਿਹਾ ਹੈਗਾ, ਤੁਸੀਂ ਪਿੱਠ ਤਪਤ ਪਾਉਂਦੇ ਹੈਗੇ ਸਾਡੇ ਜੀ 94% ਪਾਸ ਹੋ ਗਏ ਜੀ, ਸਾਡੇ ਇੱਦਾਂ ਹੋ ਗਏ ਜੀ, ਸੋ ਇਸ ਕਰਕੇ ਜਿਹੜਾ ਆ ਬਾਕੀ ਪਤਾ ਨੀ ਗੋਡ ਨੋਜ਼ ਇੱਕ ਮਤਲਬ ਕਿੱਥੋਂ ਡਾਟਾ ਲੈਂਦੇ ਹੈਗੇ, ਕਿਹੜੇ ਤਰੀਕੇ ਨਾਲ ਕੰਪੈਰੀਜ਼ਨ ਕਰਦੇ ਆ ਜਿਹਦੇ ਨਾਲ ਆਪਣੇ ਆਪ ਨੂੰ ਜਿਹੜਾ ਆ ਇਹ ਬੂਸਟ ਕਰਦੇ ਇਸ ਚੀਜ਼ ਦੇ ਉੱਤੇ
0: ਜੀ,
1: ਸੋ ਇਸ ਕਰਕੇ ਜਿਹੜੇ ਸਿੱਖਿਆ ਕ੍ਰਾਂਤੀ ਵੀ ਇਹਨਾਂ ਦੀ ਫੇਲ ਹੋ ਗਈ ਜੀ।
0: ਦੇਖੋ ਸਮੇਂ ਸਮੇਂ ਦੇ ਪਿਛਲੇ ਦਿਨਾਂ ਦੇ ਵਿਚ ਹਸਪਤਾਲਾਂ ਦੇ ਵਿਚ ਜਿਹੜੇ ਨੇ ਡਾਕਟਰਾਂ ਦੀ ਗੱਲ ਆਈ ਉਹਦੇ ਵਿਚ ਹੁਣ ਸਿੱਖਿਆ ਕ੍ਰਾਂਤੀ ਦੀ ਰਿਪੋਰਟ ਆ ਗਈ ਆ ਜੀ, ਤੇ ਉਧਰ ਵੀ ਦੇਖ ਲੋ ਕਿੰਨੀਆਂ ਜਿਹੜੀਆਂ ਨੇ ਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ ਉਹ ਭਰੀਆਂ ਨੀ ਹਜੇ ਤੱਕ, ਮਸ਼ੀਨਾਂ ਹੈ ਨੇ ਜਿਹੜੀਆਂ ਨੇ ਡਾਇਗਨੋਸ ਦੇ ਲਈ ਹੋਰ ਸਾਰੀਆਂ ਚੀਜ਼ਾਂ।
1: ਉਹ ਭਾਰਤ ਸਾਹਿਬ ਉਹ ਵੀ ਪਹਿਲਾਂ ਦੇਖੂ ਆਈ ਜਾਂਦਾ ਤੁਹਾਨੂੰ, ਮਤਲਬ ਇੱਕ ਤੋਂ ਬਾਅਦ ਇੱਕ ਜਿਹੜਾ ਆ ਆਈ ਜਾਂਦਾ ਹੈਗਾ ਆ ਜੀ, ਕਿ ਹਾਂ ਜੀ ਕਿ ਜਿਹੜੇ ਫੀਲਡ ਦੇ ਉੱਤੇ ਇਹ ਕਹਿੰਦੇ ਸੀ ਸਿੱਖਿਆ ਤੇ ਸਿਹਤ, ਇਹ ਦੋ ਮੋਟੋ ਦੇ ਉੱਤੇ ਇਹ ਸਰਕਾਰ ਆਈ ਜੀ, ਦੋਨਾਂ ਫੀਲਡ ਦੇ ਵਿੱਚ ਜਿਹੜਾ ਆ ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਅੱਗੇ ਪਿੱਛੇ ਆ ਗਈਆਂ ਜੀ, ਮਤਲਬ ਇਹ ਆ ਕਿ ਦੋਨੇ ਫੀਲਡ ਦੇ ਉੱਤੇ ਸਰਕਾਰ ਜਿਹੜੀ ਹੈਗੀ ਵਿਦਰੇ ਵਾਲੀ ਫੇਲ ਹੋਈ ਆ ਜੀ, ਤੇ ਇਹਨਾਂ ਨੂੰ ਚਾਹੀਦਾ ਹੈਗਾ ਸੀਗਾ ਜਾਂ ਤਾਂ ਉੱਤੇ ਫੋਕਸ ਰਹਿੰਦੇ, ਇਹ ਉਹਦੇ ਨਾਂ ਦੇ ਉੱਤੇ ਰਾਜਨੀਤੀ ਕਰਨ ਲੱਗ ਪਏ ਜੀ, ਵੀ ਆਪਣੀ ਛਾਪ ਛੱਡਣੀ ਆ ਜੀ, ਬਾਕੀ ਕੋਈ ਨੀ ਪ੍ਰਚਾਰ ਦੇ ਨਾਲ ਹੀ ਆ, ਪ੍ਰਚਾਰ ਇੰਨਾ ਕਰੋ ਪ੍ਰਚਾਰ ਇੰਨਾ ਕਰੋ ਕਿ ਆਪਣੇ ਆਪ ਲੋਕੀ ਸਮਝਣ ਲੱਗ ਪੈਣ ਜੀ, ਹੁਣ 1,000 ਰੁਪਇਆ ਜੇ ਦਿੱਤਾ ਹੈ ਨੀ ਜੀ ਕਿਸੇ ਨੂੰ, ਤੇ ਉਹਦਾ ਜਿਹੜਾ ਹੈਗਾ ਪ੍ਰਚਾਰ ਜਿਹੜਾ ਆ ਬਾਹਰਲੀਆਂ ਸਟੇਟਾਂ ਤੱਕ ਕਰ ਦਿੱਤਾ, ਇਸੇ ਤਰੀਕੇ ਨਾਲ ਹੀ ਬਾਕੀ ਚੀਜ਼ਾਂ ਦਾ ਪ੍ਰਚਾਰ ਦੇ ਉੱਤੇ ਹੀ ਹੈਗਾ ਜੀ, ਐਡਵਰਟਾਈਜਮੈਂਟ ਦੇ ਉੱਤੇ ਚੱਲਦਾ ਕੰਮ,
0: ਬਿਲਕੁਲ
1: ਤੁਸੀਂ ਇਹ ਦੇਖੋ ਨਾ ਕਿ ਹਾਈ ਕੋਰਟ ਜਿਹੜੀ ਹੈਗੀ ਆ ਉਹਦੇ ਵਿੱਚ ਜਿੰਨੇ ਮੁੱਦੇ ਆਉਂਦੇ ਹੈਗੇ ਆ ਉੱਥੇ ਸਰਕਾਰ ਜਿਹੜੀ ਆ ਸਮਾਂ ਟਪਾਉਣ ਵਾਸਤੇ ਟਾਈਮ ਮੰਗਦੀ ਹੈ ਜੀ ਹਰ ਇੱਕ ਜਗ੍ਹਾ
0: ਜੀ,
1: ਹੁਣ ਤਾਂ ਹਾਈ ਕੋਰਟ ਵੀ ਫੈਡ ਅਪ ਹੋ ਗਈ ਹੈਗੀ ਪਰ ਤੁਹਾਨੂੰ ਕਿੱਥੇ ਕਿੱਥੇ ਸਮਾਂ ਦੇਈ ਚੱਲੀ ਹੈ ਜੀ, ਸੋ ਇਸ ਕਰਕੇ ਹੈਗਾ ਜੀ ਪਰਸਨਲ ਰੰਜਿਸ਼ ਤੇ ਪਰਸਨਲ ਜਿਹੜੇ ਗੇਮ, ਇਹ ਤੋਂ ਇਲਾਵਾ ਦੋ ਹੀ ਆਹ ਮੋਟੋ ਆ ਜੀ ਬਸ, ਹੋਰ ਤਾਂ ਕੋਈ ਸਰਕਾਰ ਦਾ ਮੋਟੋ ਨਹੀਂ, ਇਹ ਹੀ ਸੱਚਾਈ ਹੈ ਜੀ
0: ਜੀ ਸਿੱਧੂ ਮੂਸੇਵਾਲੇ ਦੀ ਬਰਸੀ ਜਿਹੜੀ ਮਨਾਈ ਗਈ ਹੈ, ਸਾਰਾ ਕੁਝ ਹੋਇਆ ਉੱਥੇ, ਉਹਨਾਂ ਦੇ ਪਿਤਾ ਕਹਿੰਦੇ ਨੇ ਕਿ ਕੇਂਦਰ ਤੇ ਪੰਜਾਬ ਜਿਹੜੀ ਹੈ ਸਰਕਾਰਾਂ ਨੇ ਉਹਨਾਂ ਨੇ ਅਜੇ ਤੱਕ ਵੀ ਨਾ ਹਿਸਾਬ ਦਿੱਤਾ ਤਾਂ ਨਾ ਦੇਣ ਸਕਣਗੀਆਂ ਅੱਗੇ, ਉਹਨਾਂ ਨੂੰ ਇਹ ਵੀ ਲੱਗਦਾ, ਉਹ ਕਹਿੰਦੇ ਜੋ ਹਾਲਾਤ ਨੇ ਮੈਨੂੰ ਤਾਂ ਲੱਗਦਾ ਕਿ ਮੈਂ ਕਿਤੇ ਨਾ ਕਿਤੇ ਹੋਰ ਮੁਲਕ ਹੀ ਚਲੇ ਜਾਵਾਂ, ਉੱਥੇ ਘੱਟੋ ਘੱਟ ਸੇਫ ਤਾਂ ਰਵਾਂਗਾ, ਪਰ ਇਹ ਸਾਰੀਆਂ ਜਿਹੜੀਆਂ ਬਿਆਨਬਾਜ਼ੀਆਂ ਨੇ ਜਾਂ ਇੱਕ ਪੋਲੀਟੀਕਲ ਐਂਗਲ ਤੋਂ ਵੀ ਮੈਂ ਦੇਖਦਾ, ਚਲੋ ਉਹ ਵੀ ਸਿਆਸਤ ਦੇ ਨਾਲ ਜੁੜੇ ਹੋਏ ਨੇ ਜਾਂ ਪਰਿਵਾਰ ਸਿਆਸਤ ਦੇ ਨਾਲ ਜੁੜਿਆ ਹੋਇਆ, ਤੇ ਉਹਦੇ ਵਿੱਚ ਮੈਂ ਇਹ ਦੇਖ ਰਿਹਾ ਕਿ ਜਿਹੜਾ ਨਵਾਂ ਸਿੱਧੂ ਹੈ ਛੋਟਾ ਬੱਚਾ ਹੈ ਜੇ, ਤੇ ਉਹਦੇ ਉੱਤੇ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਅਸਰ ਜਾਂ ਬੋਲ ਜੋ ਬੋਲੇ ਜਾ ਰਹੇ ਹੈ ਤਾਂ ਉਹਦੇ ਵਿੱਚ ਉਹਦੀ ਜਿਹੜੀ ਪਰਵਰਿਸ਼ ਹੋਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਗਿਲਟੀ ਨਹੀਂ ਮਹਿਸੂਸ ਕਰੇਗਾ, ਆਪਣੇ ਆਪ ਨੂੰ ਇੱਕ ਅਲੱਗ ਨਹੀਂ ਕਰਨ ਲੱਗ ਜਾਏਗਾ ਉਸ ਚੀਜ਼ਾਂ ਤੋਂ, ਜਾਂ ਫਿਰ ਮਤਲਬ ਕਿ ਇੱਕ ਤਰ੍ਹਾਂ ਦਾ ਸਿੱਧੇ ਤੌਰ ਦੇ ਉੱਤੇ ਹੀ ਮਤਲਬ ਕਿ ਕਿਤੇ ਨਾ ਕਿਤੇ ਬਦਲਾ ਲਓ ਜਾਂ ਇੱਕ ਤਰ੍ਹਾਂ ਦੀ ਖੁੰਦਕ ਜਿਹੜੀ ਉਹਦੇ ਮਨ ਦੇ ਵਿੱਚ ਪੈਦਾ ਹੋਏਗੀ ਕਿ ਮੇਰੇ ਬ੍ਰਦਰ ਦੇ ਨਾਲ ਆਹ ਚੀਜ਼ ਕੀਤੀ ਗਈ ਸੀ, ਏਦਾਂ ਕੀਤੀ ਗਈ ਸੀ, ਤਾਂ ਉਹਦੇ ਵਿੱਚੋਂ ਕੀ ਨਿਕਲੇਗਾ ਜੀ?
1: ਸਵਾਲ ਤੁਹਾਡਾ ਬਹੁਤ ਜ਼ਿਆਦਾ ਸੈਂਸਿਟਿਵ ਆ, ਕੁਛ ਇੱਕ ਚੀਜ਼ਾਂ ਜਿਹੜੀਆਂ ਹੁੰਦੀਆਂ ਚਲੋ ਉਹ ਤਾਂ ਵਕਤ ਤੇ ਛੱਡਣੀਆਂ ਪੈਂਦੀਆਂ ਹੈਗੀਆਂ ਜੀ, ਸਿੱਧੂ ਮੂਸੇ ਵਾਲੇ ਦੀ ਬਰਸੀ ਹੈਗੀ ਆ ਜੀ ਕੱਲ
0: ਜੀ,
1: ਉਹ ਕੱਲ ਨੂੰ ਕਿਉਂਕਿ ਕਮੇਟੀ ਦੇ ਜਿਹੜੇ ਹੈਗੇ ਆ ਰਿਜ਼ਲਟ ਆਉਣੇ ਹੈਗੇ ਆ ਜੀ, ਇਸ ਕਰਕੇ ਉਹਨਾਂ ਨੇ ਅੱਜ ਇੱਕ ਦਿਨ ਪਹਿਲਾਂ ਜਿਹੜੀ ਆ ਉਹ
0: ਪੋਸਟਪੋਨ ਕਰਤੀ ਸੀ ਜੀ।
1: ਹਾਂਜੀ ਹਾਂਜੀ, ਪੋਸਟਪੋਨ ਤਾਂ ਹੁੰਦੀ ਅੱਗੇ ਪਾਉਣ ਦਾ ਜਿਹੜਾ ਹੈਗਾ ਜੀ, ਉਹਨਾਂ ਨੇ ਪਹਿਲਾਂ ਜਿਹੜੀ ਹੈਗੀ ਆ ਪ੍ਰੀ ਪੋਨ ਕਰ ਲਓ, ਪ੍ਰੀ ਪੋਨ ਕਰ ਲਈ ਸੀ,
0: ਪਲੈਨਿੰਗ ਕਰ ਲਈ
1: ਇੱਕ ਦਿਨ ਪਹਿਲਾਂ ਮਨਾ ਲਈ। ਹਾਂਜੀ ਹਾਂਜੀ
0: ਜੀ,
1: ਤੇ ਉਹ ਉਹਨਾਂ ਨੇ ਅੱਜ ਮਨਾ ਲਈ ਸੀ, ਪਰ ਉਹ ਉਹਨਾਂ ਦਾ ਦਰਦ ਜਿਹੜਾ ਹੈਗਾ ਆ ਉਹ ਜਾਇਜ਼ ਵੀ ਆ, ਪਰ ਐਟ ਦਾ ਸੇਮ ਟਾਈਮ ਇਹ ਇੱਥੇ ਹਰ ਇੱਕ ਬੰਦੇ ਨਾਲ ਹੁੰਦਾ ਜੀ।
0: ਜੀ,
1: ਤੁਸੀਂ ਮੈਨੂੰ ਦੱਸ ਦਿਓ ਵੀ ਕੋਈ ਹੋਰ ਬੰਦਾ ਜਿਹੜਾ ਇਕੁਅਲ ਫੁਟਿੰਗ ਤੇ ਖੜਾ ਹੋਵੇ ਉਹਨੂੰ ਇਨਸਾਫ਼ ਮਿਲ ਗਿਆ ਹੋਵੇ? ਭਾਰਤ ਸਾਹਿਬ ਜਦ ਸਿਸਟਮ ਦੇ ਵਿੱਚ ਹੀ ਨੁਕਸ ਆ ਜੀ, ਤੁਹਾਡੀਆਂ ਇਨਵੈਸਟੀਗੇਸ਼ਨ ਏਜੰਸੀ ਵੀ ਵਿਕੀਆਂ ਹੀ ਆ ਜੀ, ਫਿਰ ਤੁਸੀਂ ਜਿਹੜਾ ਹੈਗਾ ਆ ਵੀ ਆਸ ਕਿੱਥੋਂ ਰੱਖੋਗੇ?
0: ਬਿਲਕੁਲ ਜੀ।
1: ਦੂਜੀ ਗੱਲ ਇਹ ਕਿ ਓਵਰ ਅੰਬੀਸ਼ੀਅਸ ਹੋ ਕੇ ਇਹ ਵੀ ਚੱਲਦੇ ਰਹੇ ਆ ਜੀ, ਜਦੋਂ ਆਪਾਂ ਰਾਜਨੀਤੀ ਨੂੰ ਨਾਲ ਲਾ ਲੈਂਦੇ ਹੈਗੇ ਆ ਨਾ ਜੀ ਆਪਣੀਆਂ ਪਰਸਨਲ ਡਿਮਾਂਡ ਤੇ, ਸਾਡੀਆਂ ਜਿਹੜੀਆਂ ਡਿਮਾਂਡ ਹੁੰਦੀਆਂ ਉਹ ਵੀ ਪੋਲੀਟੀਕਲੀ ਡਿਮਾਂਡ ਲੱਗਣ
0: ਲੱਗ ਜਾਂਦੀਆਂ ਜੀ।
1: ਕਦੀ ਤੁਸੀਂ ਜਿਹੜਾ ਹੈਗਾ ਆ ਇੱਕ ਪੋਲੀਟੀਕਲ ਪਾਰਟੀ ਨੂੰ ਜਿਹੜਾ ਹੈਗਾ ਸਪੋਰਟ ਕਰਦੇ ਦਿਸਦੇ ਹੈਗੇ ਆ, ਕਦੀ ਤੁਸੀਂ ਜਿਹੜਾ ਹੈਗਾ ਆ ਉਸ ਉਹ ਚੀਜ਼ਾਂ ਮੈਟਰ ਕਰਦੀਆਂ ਹੈ ਜੀ ਨਾਲ, ਉਹਦੇ ਨਾਲ ਜਿਹੜਾ ਹੈਗਾ ਆ ਸਿਆਸਤਦਾਨ ਸੰਜੀਦਾ ਨਹੀਂ ਰਹਿੰਦਾ, ਉਹਨੂੰ ਇਹ ਹੁੰਦਾ ਕਿ ਇੱਕ ਕੰਪੀਟੀਟਰ ਆ ਰਿਹਾ ਹੈਗਾ ਆ ਜੀ, ਹੋਰ ਕੁਛ ਨਹੀਂ
0: ਜੀ।
1: ਬਾਕੀ ਇੱਕ ਨੌਜਵਾਨ ਦੀ ਜਾਨ ਗਈ ਹੈਗੀ ਆ ਜੀ, ਉਹ ਵੀ ਇੱਕ ਟੈਲੈਂਟਡ ਬੱਚਾ ਸੀਗਾ ਜੀ, ਸਭ ਨੂੰ ਦੁੱਖ ਆ ਜੀ ਉਸ ਚੀਜ਼ ਦਾ, ਪਰ ਇੱਕ ਬਾਪ ਵਾਸਤੇ ਤਾਂ ਬਹੁਤ ਵੱਡਾ ਦੁੱਖ ਹੈਗਾ ਆ ਜੀ, ਜਿਸ ਜਿਹਨੇ ਆਪਣੇ ਬੱਚੇ ਦੀ ਲਾਸ਼ ਜਿਹੜੀ ਹੈਗੀ ਆ ਉਹ ਇਸ ਤਰੀਕੇ ਦੇ ਨਾਲ ਲੈ ਕੇ ਗਿਆ ਹੋਵੇ, ਸੋ ਇਸ ਕਰਕੇ ਇਨਜਸਟਿਸ ਤਾਂ ਹੋਇਆ ਆ ਤੇ ਜਸਟਿਸ ਜਿਹੜਾ ਹੈਗਾ ਆ ਉਹਨੂੰ ਟਾਈਮ ਲੱਗਦਾ ਆ ਜੀ, ਤੇ ਬਾਕੀ ਸਾਡੇ ਕੋਈ ਮਤਲਬ ਜਿਹੜਾ ਹੈਗਾ ਆ ਏਦਾਂ ਦਾ ਤਾਂ ਸਾਡੇ ਸਿਸਟਮ ਦੇ ਵਿੱਚ ਹੀ ਹੈ ਨੀ ਇੰਨਾ ਵੀ ਸਪੀਡੀ ਜਸਟਿਸ ਹੋ ਗਿਆ ਵੀ ਹਾਂ ਜੀ ਦੋਵਾਂ ਚੋਂ ਸਾਲਾਂ ਚ ਤੁਸੀਂ ਫਾਂਸੀ ਲੱਗਦੇ ਬੰਦੇ ਦੇਖ ਲਓ, ਨੋ ਡਾਊਟ ਵੀ ਉਹਦੇ ਵਿੱਚ ਜਿਹੜਾ ਆ ਦੋ ਬੰਦਿਆਂ ਦਾ ਇਨਕਾਊਂਟਰ ਵੀ ਹੋਇਆ ਜਿਹਨਾਂ ਦਾ ਮਾੜਾ ਮੋਟਾ ਰੋਲ ਸੀ, ਪਰ ਕਿਉਂਕਿ ਚੇਨ ਆਫ ਚੇਨ ਜਿਹੜਾ ਹੈਗੀ ਚੇਨ ਲੰਬੀ ਬਹੁਤ ਹੈਗੀ ਆ ਜੀ ਬੰਦਿਆਂ ਦੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਹੁਣ ਇਹ ਤਾਂ ਹਰ ਇੱਕ ਬੰਦੇ ਨੂੰ ਮਤਲਬ ਆਪਾਂ ਗਿਲਟੀ ਜਿਹੜੀ ਹੈਗੀ ਆ ਸਾਬਤ ਕਰੂਗਾ ਤਾਂ ਕੋਰਟ ਹੀ ਕਰੇਗਾ ਨਾ ਜੀ,
0: ਬਿਲਕੁਲ
1: ਸਾਡੇ ਕਹਿਣ ਨਾਲ ਤਾਂ ਗਿਲਟੀ ਬਣ ਨੀ ਜਾਣਾ ਜੀ। ਸੋ ਜੁਰਮ ਜਦ ਤੱਕ ਅਸਟੈਬਲਿਸ਼ ਹੋਊਗਾ ਫੇਰ ਹੀ ਕਿਸੇ ਨੂੰ ਪਨਿਸ਼ ਹੋਊਗਾ ਜੀ, ਬਾਕੀ ਉਹਨਾਂ ਦਾ ਜਿਹੜਾ ਹੈਗਾ ਆ ਦਰਦ ਜਾਇਜ਼ ਹੈਗਾ, ਮੈਂ ਉਸ ਚੀਜ਼ ਤੋਂ ਡਿਨਾਈ ਨਹੀਂ ਕਰਦਾ।
0: ਬਿਲਕੁਲ
1: ਉਹ ਕਹਿੰਦੇ ਹੈਗੇ ਆ ਜੀ ਭਾਈ ਮੈਂ ਮਤਲਬ ਇਹਨੂੰ ਹੋਰ ਕਿਸੇ ਮੁਲਕ ਦੇ ਵਿੱਚ ਰਹਿ ਲਵਾਂ ਜੀ, ਤੇ ਬਹੁਤੇ ਬੰਦੇ ਸਰ ਇਹ ਇਹੋ ਜਿਹੀ ਸੋਚ ਰੱਖ ਕੇ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਬੈਠੇ ਹੀ ਹੈ
0: ਜੀ।
1: ਉਹ ਕਹਿੰਦੇ ਅਸੀਂ ਨਹੀਂ ਇੱਥੇ ਸੇਫ ਮਹਿਸੂਸ ਕਰਦੇ
0: ਜੀ,
1: ਤੇ ਪਰ ਗੱਲ ਇਹ ਹੈਗੀ ਆ ਉਹਨਾਂ ਕੋਲ ਸਫੀਸ਼ੈਂਟ ਜਿਹੜਾ ਹੈਗਾ ਆ ਮੀਨਸ ਹੈਗੇ ਆ
0: ਜੀ।
1: ਬਾਕੀ ਜਿਹੜਾ ਛੋਟੇ ਬੱਚੇ ਦੀ ਤੁਸੀਂ ਗੱਲ ਕੀਤੀ ਹੈਗੀ ਆ ਜੀ, ਉਹ ਪਰ ਉਹ ਤਾਂ ਬਟ ਨੈਚੁਰਲ ਆ, ਉਹਨਾਂ ਚੀਜ਼ਾਂ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ, ਪਰਵਰਿਸ਼ ਦੇ ਵਿੱਚ ਅਸਰ ਪੈਂਦਾ ਹੀ ਪੈਂਦਾ
0: ਜੀ। ਬਿਲਕੁਲ ਹੈ ਜੀ,
1: ਬਾਕੀ ਕੁਛ ਇੱਕ ਗੱਲਾਂ ਸਮੇਂ ਤੇ ਛੱਡਣੀਆਂ ਚਾਹੀਦੀਆਂ ਹੈਗੀਆਂ ਜੀ, ਤੇ ਸਮਾਂ ਹੀ ਉਹਨਾਂ ਚੀਜ਼ਾਂ ਦਾ ਜਵਾਬ ਦਿੰਦਾ ਆ ਜੀ।
0: ਬਿਲਕੁਲ,
1: ਤੇ ਆਪਾਂ ਨੂੰ ਵੀ ਸਮੇਂ ਤੇ ਉਡੀਕ ਰਹੂਗੀ ਜੀ, ਵੀ ਹਾਂ ਦੇਖਾਂਗੇ ਜੀ ਵੀ ਇਹ ਪਰਿਵਾਰ ਸੈਟੀਸਫਾਈ ਹੋਵੇ ਜੀ ਕਿਸੇ।
0: ਬਿਲਕੁਲ ਬਿਲਕੁਲ
1: ਹਾਂਜੀ ਸਰ,
0: ਥੈਂਕ ਯੂ
1: ਸਰ,
0: ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕੋਈ ਗੱਲਬਾਤ ਦੇ ਵਿਚ ਹਾਜ਼ਰੀ ਭਰਨਾ ਚਾਹੁੰਦੇ ਹੋ ਤਾਂ ਸਵਾਗਤ ਹੈ। ਤਦ ਤੱਕ ਹੋਰ ਜਿਹੜੀਆਂ ਖ਼ਬਰਾਂ ਨੇ ਵਿਦੇਸ਼ੀ ਉਹਨਾਂ ਦੇ ਵੱਲ ਨੂੰ ਵੱਧਦੇ ਆ, ਤੇ ਮੌਸਮ ਦੇ ਬਾਰੇ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ, ਚੇਤਾਵਨੀਆਂ ਆ ਰਹੀਆਂ ਨੇ। ਕੱਲ ਵੀ ਖ਼ਬਰ ਕੀਤੀ ਸੀ ਇੰਗਲੈਂਡ ਦੀ ਤੇ ਆਪਣੀ ਫਰਾਂਸ ਦੀ ਜਿੱਥੇ ਉਹ ਹਾਲਾਤ ਨੇ, ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਜਿਹੜਾ ਮੋਦੀ ਸਾਹਿਬ ਨੇ ਅਪੀਲ ਕੀਤੀ ਹੈ ਤੇ ਗਰਮੀ ਦਾ ਮਾਹੌਲ ਜਾਂ ਮੌਸਮ ਦੇ ਵਿਚ ਤਬਦੀਲੀਆਂ ਜੋ ਆ ਰਹੀਆਂ ਨੇ ਉਹਨੂੰ ਅੱਗੇ ਆਪਾਂ ਵਧਾਉਂਦੇ ਹਾਂ, ਤੇ ਗੱਲਬਾਤ ਜਿਹੜੀ ਹੈਗੀ ਆ ਉਹਦੀ ਮੌਸਮ ਦੀ ਕਰਦੇ ਹਾਂ। ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਜੰਗ ਦੀ ਗੱਲ ਕਰਦੇ ਹਾਂ, ਤੇ ਨਾਲ ਦੀ ਨਾਲ ਅਗਲੇ 5 ਸਾਲਾਂ ਦੇ ਵਿੱਚ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ, ਮਚੇਗੀ ਤਰਾਹੀ ਹੋਏਗੀ, ਤੇ ਸੰਯੁਕਤ ਰਾਸ਼ਟਰ ਦੀ ਜਿਹੜੀ ਹੈ ਵੱਡੀ ਚੇਤਾਵਨੀ ਆਈ ਹੈ। ਸੰਯੁਕਤ ਰਾਸ਼ਟਰ UN ਦੀ ਇੱਕ ਤਾਜ਼ਾ ਰਿਪੋਰਟ ਨੇ ਪੂਰੀ ਦੁਨੀਆ ਦੇ ਵਿੱਚ ਖਤਰੇ ਦੀ ਘੰਟੀ ਵਜਾ ਦਿੱਤੀ। ਰਿਪੋਰਟ ਦੇ ਵਿੱਚ ਚੇਤਾਵਨੀ ਦਿੱਤੀ ਗਈ ਕਿ ਅਗਲੇ 5 ਸਾਲਾਂ ਦੇ ਦੌਰਾਨ ਧਰਤੀ ਦਾ ਤਾਪਮਾਨ ਉਸ ਅੰਤਰਰਾਸ਼ਟਰੀ ਸੀਮਾ ਨੂੰ ਪਾਰ ਕਰ ਸਕਦਾ ਹੈ ਜਿਸ ਨੂੰ ਹੁਣ ਤੱਕ ਮਨੁੱਖਤਾ ਦੇ ਲਈ ਸੁਰੱਖਿਅਤ ਮੰਨਿਆ ਜਾਂਦਾ ਸੀ। ਵਿਗਿਆਨੀਆਂ ਦੇ ਅਨੁਸਾਰ ਇਸ ਸਮੇਂ ਦੇ ਦੌਰਾਨ ਧਰਤੀ ਦੇ ਸਭ ਤੋਂ ਜੜੇ ਨੇ ਗਰਮ ਸਾਲ ਹੋਣ ਦੇ ਸਾਰੇ ਪੁਰਾਣੇ ਰਿਕਾਰਡ ਕਈ ਵਾਰ ਟੁੱਟ ਸਕਦੇ ਨੇ। ਵਿਸ਼ਵ ਮੌਸਮ ਜਿਹੜਾ ਵਿਗਿਆਨ ਹੈ ਸੰਗਠਨ WMO ਤੇ ਬ੍ਰਿਟੇਨ ਦੇ ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ 2026 ਤੋਂ 2030 ਦੇ ਵਿਚਕਾਰ ਔਸਤ ਵਿਸ਼ਵ ਤਾਪਮਾਨ ਦੇ 1.5 ਡਿਗਰੀ 1.5 ਡਿਗਰੀ ਸੈਲਸੀਅਸ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ ਦੇ ਵਿਚ ਤੋਂ ਉਪਰ ਰਹਿਣ ਦੀ ਜਿਹੜੀ ਆ 75% ਸੰਭਾਵਨਾ ਦੱਸੀ ਹੈ। 2015 ਦੇ ਪੈਰਿਸ ਜਲਵਾਯੂ ਸਮਝੌਤੇ ਦੇ ਵਿਚ ਇਹੀ ਉਹ ਜਿਹੜੀ ਸੀਮਾ ਸੀ ਜਿਸ ਨੂੰ ਸੁਰੱਖਿਅਤ ਮੰਨਿਆ ਗਿਆ ਸੀ। ਅਗਲੇ 5 ਸਾਲਾਂ ਦੇ ਵਿਚ ਘੱਟੋ ਘੱਟ 1 ਸਾਲ ਦੇ ਵਿਚ ਇਸ ਸੀਮਾ ਨੂੰ ਪਾਰ ਕਰਨ ਦੀ ਸੰਭਾਵਨਾ 91% ਤੱਕ ਦੱਸੀ ਗਈ ਹੈ। ਕੋਲੇ ਤੇਲ ਅਤੇ ਗੈਸ ਦੇ ਲਗਾਤਾਰ ਤਾਲਮੇਲ ਦੇ ਕਾਰਨ ਵੱਧ ਰਹੀ ਗਰਮੀ ਦੇ ਜਿਹੜਾ ਭਿਆਨਕ ਤਬਾਹੀ ਲਿਆ ਸਕਦੀ ਹੈ। ਆਰਕਟਿਕ ਖੇਤਰ ਦੇ ਵਿਚ 2030 ਤੱਕ ਇੱਥੋਂ ਦਾ ਤਾਪਮਾਨ 1.66 ਡਿਗਰੀ ਸੈਲਸੀਅਸ ਤੱਕ ਜਿਹੜਾ ਵੱਧ ਸਕਦਾ ਹੈ ਕਿਉਂਕਿ ਗਲੇਸ਼ੀਅਰ ਜਿਹੜੇ ਨੇ ਉਹ ਸਾਰੇ ਪਿਘਲ ਰਹੇ ਨੇ। ਐਮਾਜ਼ਨ ਜਿਹੜਾ ਖੇਤਰ ਹੈ ਜੰਗਲ ਨੇ ਉਹਦੇ ਵਿਚ ਗੰਭੀਰ ਸੋਕੇ ਅਤੇ ਜੰਗਲਾਂ ਦੀ ਅੱਗ ਦਾ ਜਿਹੜਾ ਖਤਰਾ ਵਧੇਗਾ। ਕੁਦਰਤੀ ਤਬਾਹੀ ਜਿਵੇਂ ਹੜ੍ਹ ਸੋਕਾ ਤੇ ਅੱਤ ਦੀ ਜਿਹੜੀ ਗਰਮੀ ਵਰਗੀਆਂ ਘਟਨਾਵਾਂ ਹੋਰ ਤੇਜ਼ ਹੋਣਗੀਆਂ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਬਣਨ ਵਾਲਾ ਸ਼ਕਤੀਸ਼ਾਲੀ ਅਲ ਨੀਨੋ ਅਗਲੇ ਕੁਝ ਸਾਲਾਂ ਤੱਕ ਵਿਸ਼ਵ ਤਾਪਮਾਨ ਨੂੰ ਵਧਾਉਣ ਦੇ ਵਿਚ ਮੁੱਖ ਭੂਮਿਕਾ ਨਿਭਾਏਗਾ। ਇਸਦਾ ਅਸਰ 2028 ਤੱਕ ਰਹਿ ਸਕਦਾ ਹੈ ਤੇ ਜਿਸ ਦੇ ਕਾਰਨ 2027 ਦੇ ਵਿਚ ਗਰਮੀ ਦਾ ਨਵਾਂ ਰਿਕਾਰਡ ਬਣਨ ਦੀ ਸੰਭਾਵਨਾ ਹੈ। ਜਲਵਾਯੂ ਮਾਹਰਾਂ ਦੇ ਅਨੁਸਾਰ ਤਾਪਮਾਨ ਦੇ ਵਿਚ ਮਾਮੂਲੀ ਵਾਧਾ ਵੀ ਮੌਤਾਂ, ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਦੇ ਨੁਕਸਾਨ ਤੇ ਗਲੇਸ਼ੀਅਰਾਂ ਦੇ ਖਤਮ ਹੋਣ ਦਾ ਕਾਰਨ ਬਣ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਜਲਵਾਯੂ ਮੁਖੀ ਸਾਈਮਨ ਸਟੀਲ ਨੇ ਜਿਹੜਾ ਕਿਹਾ ਕਿ ਯੂਰਪ, ਭਾਰਤ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਵਿਚ ਪੈ ਰਹੀ ਭਿਆਨਕ ਗਰਮੀ ਇਹ ਸਾਬਤ ਕਰ ਰਹੀ ਹੈ ਕਿ ਅਸੀਂ ਅਜੇ ਵੀ ਗਲੋਬਲ ਵਾਰਮਿੰਗ ਨੂੰ ਰੋਕਣ ਦੇ ਯਤਨਾਂ ਦੇ ਵਿਚ ਪਿੱਛੇ ਹਾਂ। ਉਨ੍ਹਾਂ ਕਿਹਾ ਕਿ ਹਰ ਦੇਸ਼ ਨੂੰ ਇਸ ਜਲਵਾਯੂ ਸੰਕਟ ਦੀ ਭਾਰੀ ਮਾਨਵੀ ਅਤੇ ਆਰਥਿਕ ਕੀਮਤ ਜਿਹੜੀ ਹੈ ਚੁਕਾਉਣੀ ਪੈ ਰਹੀ ਹੈ। ਦੂਸਰੇ ਪਾਸੇ ਯੂ ਐਸ ਇਰਾਨ ਵਾਰ ਭਾਈ ਇਹ ਨਹੀਂ ਗਰਮ ਕਰਦਾ ਕੁਛ ਵੀ ਹੈ ਨਾ ਮੌਸਮ ਨੂੰ, ਤੇ ਕੋਲਾ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਕਰਦੀਆਂ ਨੇ, ਪਰ ਅੰਨੇਵਾਹ ਜਿਹੜੀਆਂ ਫਲਾਈਟਾਂ ਚੱਲ ਰਹੀਆਂ ਨੇ ਉੱਤੇ ਅਸਮਾਨ ਦੇ ਵਿੱਚ ਲੱਖਾਂ ਜਿਹੜੀਆਂ ਰੋਜ਼ਾਨਾ ਦੇ ਤੌਰ ਦੇ ਉੱਤੇ ਉੱਡ ਰਹੀਆਂ ਨੇ 24 ਘੰਟੇ 7 ਦਿਨ 365 ਦਿਨ ਸਾਹ ਹੀ ਨਹੀਂ ਲੈਂਦੀਆਂ। ਤੇ ਇਸੇ ਤਰ੍ਹਾਂ ਹੀ ਜਿਹੜਾ ਜਿਹੜੀਆਂ ਜੰਗਾਂ ਨੇ ਜੋ ਕੁਝ ਉੱਥੇ ਬੰਬਾਰੀ ਕੀਤੀ ਜਾਂਦੀ ਹੈ ਉਹਨਾਂ ਦਾ ਕੋਈ ਅਸਰ ਨਹੀਂ ਪੈਂਦਾ ਮੇਰੇ ਖਿਆਲ ਨਾਲ ਫੁੱਲ ਹੋਣਗੇ, ਪਰ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਅਮਰੀਕੀ ਫੌਜ ਦੇ ਵੱਲੋਂ ਇਰਾਨੀ ਮਿਲਟਰੀ ਦੇ ਉੱਤੇ ਜਿਹੜਾ ਟਿਕਾਣਿਆਂ ਤੇ ਹਮਲੇ ਕੀਤੇ ਆ ਫਿਰ ਤੋਂ। ਅਮਰੀਕੀ ਫੌਜ ਨੇ ਬੁੱਧਵਾਰ ਕੱਲ੍ਹ ਬੀਤੇ ਚ ਇਰਾਨ ਦੇ ਇਕ ਫੌਜੀ ਟਿਕਾਣੇ ਦੇ ਉੱਤੇ ਰੱਖਿਆਤਮਕ ਹਮਲੇ ਕੀਤੇ ਆ, ਜਿਸ ਦੇ ਵਿਚ 4 ਇਰਾਨੀ ਡਰੋਨ ਡਿੱਗਣ ਤੋਂ ਬਾਅਦ ਬੰਦਰ ਅਬਾਸ ਸਥਿਤ ਇਕ ਜ਼ਮੀਨੀ ਕੰਟਰੋਲ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਸਮਝੌਤਾ ਨੇੜੇ ਹੈ, ਪਰ ਉਹ ਇਰਾਨ ਦੇ ਪਰਮਾਣੂ ਸਮਰਥਾ ਨੂੰ ਜਿਹੜਾ ਘਟਾ ਕੇ ਇਸ ਟਕਰਾਅ ਨੂੰ ਖਤਮ ਕਰਨਾ ਚਾਹੁੰਦੇ ਨੇ, ਭਾਵੇਂ ਕਿ ਇਸ ਦੇ ਨਾਲ ਰਿਪਬਲਿਕਨਾਂ ਦੇ ਅੰਦਰ ਹੀ ਅਸਹਿਮਤੀ ਜਿਹੜੀ ਪਾਈ ਜਾ ਰਹੀ ਹੈ। ਟਰੰਪ ਨੇ ਨਵੰਬਰ ਦੀਆਂ ਮਿਡ ਟਰਮ ਚੋਣਾਂ ਦਾ ਜਿਹੜਾ ਅਸਰ ਆਪਣੀ ਰਣਨੀਤੀ ਦੇ ਉੱਤੇ ਪੈਣ ਤੋਂ ਇਨਕਾਰ ਕੀਤਾ, ਕਹਿੰਦੇ ਕੋਈ ਫਰਕ ਨਹੀਂ ਪੈਂਦਾ ਮੈਨੂੰ ਇਹਦੇ ਉੱਤੇ। ਪਰ ਇਰਾਨ ਦੇ ਨਾਲ ਸੰਭਾਵਿਤ ਸਮਝੌਤੇ ਨੂੰ ਲੈ ਕੇ ਕਈ ਗੰਭੀਰ ਸਵਾਲ ਬਰਕਰਾਰ ਨੇ, ਜਿਵੇਂ ਕਿ ਇਰਾਨ ਦੇ ਵੱਲੋਂ ਯੂਰੇਨੀਅਮ ਸਟਾਕ ਨੂੰ ਕਿਵੇਂ ਛੱਡਿਆ ਜਾਵੇਗਾ ਤੇ ਕੀ ਸਮਝੌਤਾ ਇਜ਼ਰਾਇਲ ਹਿਜਬੁੱਲਾ ਟਕਰਾਅ ਦੇ ਉੱਤੇ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਟਰੰਪ ਵੱਲੋਂ ਕੁਵੈਤ, ਸਾਊਦੀ ਅਰਬ, ਕਤਰ ਅਤੇ ਪਾਕਿਸਤਾਨ ਨੂੰ ਅਬਰਾਹਮ ਅਕਾਰਡਸ ਵਿਚ ਸ਼ਾਮਲ ਹੋਣ ਦੇ ਲਈ ਜ਼ੋਰ ਪਾਉਣਾ ਵੀ ਕੂਟਨੀਤਿਕ ਚੁਣੌਤੀਆਂ ਭਰਿਆ, ਕਿਉਂਕਿ ਸਾਊਦੀ ਅਰਬ ਸਮੇਤ ਕਈ ਦੇਸ਼ ਫਲਸਤੀਨੀ ਰਾਜ ਦੀ ਸ਼ਰਤ ਦੇ ਉੱਤੇ ਅੜੇ ਹੋਏ ਨੇ। ਮਾਹਰਾਂ ਦਾ ਮੰਨਣਾ ਹੈ ਕਿ ਇਰਾਨ ਪਾਬੰਦੀਆਂ ਤੋਂ ਮਿਲਣ ਵਾਲੀ ਰਾਹਤ ਦੀ ਵਰਤੋਂ ਆਪਣੀ ਫੌਜੀ ਸਮਰਥਾ ਤੇ ਹਿਜਬੁੱਲਾ ਵਰਗੇ ਪ੍ਰੋਕਸੀ ਸਮੂਹਾਂ ਨੂੰ ਮਜ਼ਬੂਤ ਕਰਨ ਦੇ ਲਈ ਕਰ ਸਕਦਾ, ਜਿਸ ਦੇ ਨਾਲ ਖੇਤਰੀ ਅਸਥਿਰਤਾ ਜਿਹੜੀ ਹੈ ਉਹਦਾ ਖਤਰਾ ਬਣਿਆ ਹੋਇਆ। ਇਸੇ ਮੁੱਦੇ ਨੂੰ ਅੱਗੇ ਵਧਾਈਏ ਤੇ ਵੈਸਟ ਏਸ਼ੀਆ ਕਨਫਲਿਕਟ ਜਿਹੜਾ ਹੈ, ਇਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਪਰ ਅਮਰੀਕਾ ਸੰਤੁਸ਼ਟ ਨਹੀਂ ਹੈ। ਟਰੰਪ ਨੇ ਅੱਜ ਇਹ ਗੱਲ ਕਹੀ ਹੈ ਕਿਉਂਕਿ ਕੱਲ ਉਨ੍ਹਾਂ ਦਾਅਵਾ ਕੀਤਾ ਕਿ ਸੀਗਾ ਕਿ ਅਸੀਂ ਇਸ ਸਮਝੌਤੇ ਦੇ ਲਈ ਤਿਆਰ ਹਾਂ, ਜਾਂ ਮਤਲਬ ਕਿ ਦਾਅਵਾ ਕਰ ਦਿੱਤਾ ਸੀ ਕਿ ਸਮਝੌਤਾ ਹੋਣ ਵਾਲਾ ਹੈ। ਅਮਰੀਕੀ ਟਰੰਪ ਜਿਹੜੇ ਨੇ ਰਾਸ਼ਟਰਪਤੀ, ਉਹਨੇ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੇ ਤਣਾਅ ਦੇ ਇਕ ਸਖ਼ਤ ਜਿਹੜਾ ਪਰ ਉਮੀਦ ਭਰਿਆ ਰੁੱਖ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਤਹਿਰਾਨ ਇਰਾਨ ਵਾਸ਼ਿੰਗਟਨ ਦੇ ਨਾਲ ਇਕ ਕੂਟਨੀਤਿਕ ਸਮਝੌਤੇ ਦੇ ਲਈ ਗੱਲਬਾਤ ਕਰਨ ਦੇ ਬਹੁਤ ਜ਼ਿਆਦਾ ਦਬਾਅ ਦੇ ਹੇਠ ਹੈ। ਮਤਲਬ ਕਿ ਕਹਿੰਦੇ ਆ ਕਿ ਉਹਨੂੰ ਦਬਾਈ ਜਾਂਦਾ ਵੀ ਉਹ ਸਾਡੇ ਦਬਾਅ ਦੇ ਹੇਠ ਹੈ, ਉਹ ਕਰਨਾ ਚਾਹੁੰਦਾ, ਤੁਸੀਂ ਨਹੀਂ ਕੁਝ ਕਰਨਾ ਚਾਹੁੰਦੇ ਹਨਾ। ਇਕ ਕੈਬਨਿਟ ਮੀਟਿੰਗ ਦੇ ਦੌਰਾਨ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਨੇ ਦੁਹਰਾਇਆ ਕਿ ਉਹ ਮੰਨਦੇ ਨੇ ਕਿ ਇਰਾਨੀ ਆਗੂ ਇਕ ਸਮਝੌਤਾ ਕਰਨ ਦੇ ਲਈ ਬਹੁਤ ਉਤਸੁਕ ਹਨ। ਟਰੰਪ ਨੇ ਇਹ ਮੰਨਿਆ ਕਿ ਕੂਟਨੀਤਿਕ ਸਫਲਤਾ ਅਜੇ ਹਾਸਲ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਹੁਣ ਤੱਕ ਦੀ ਗੱਲਬਾਤ ਅਧੂਰੀ ਹੈ, ਪਰ ਫਿਰ ਵੀ ਉਨ੍ਹਾਂ ਨੂੰ ਇਸ ਦਾ ਇਕ ਵਧੀਆ ਹੱਲ ਨਿਕਲਣ ਦੀ ਪੂਰੀ ਉਮੀਦ ਹੈ। ਟਰੰਪ ਦੇ ਸ਼ਬਦਾਂ ਦੇ ਮੁਤਾਬਕ ਹੁਣ ਤੱਕ ਉਹ ਇਰਾਨ ਉਸ ਮੁਕਾਮ ਦੇ ਉੱਤੇ ਨਹੀਂ ਪਹੁੰਚੇ ਨੇ, ਕਹਿੰਦੇ ਕਿ ਅਸੀਂ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਨਹੀਂ ਹਾਂ, ਪਰ ਅਸੀਂ ਅੱਗੇ ਜਾ ਕੇ ਜ਼ਰੂਰ ਸੰਤੁਸ਼ਟ ਹੋਵਾਂਗੇ, ਅਸੀਂ ਸਫਲ ਹੋਵਾਂਗੇ। ਅਮਰੀਕੀ ਰਾਸ਼ਟਰਪਤੀ ਨੇ ਸਮਝੌਤੇ ਦੀ ਉਮੀਦ ਜਤਾਉਣ ਦੇ ਨਾਲ ਨਾਲ ਇਕ ਸਖ਼ਤ ਚੇਤਾਵਨੀ ਵੀ ਦਿੱਤੀ ਕਿ ਜੇਕਰ ਇਹ ਗੱਲਬਾਤ ਪੂਰੀ ਤਰ੍ਹਾਂ ਸਫਲ ਹੋ ਜਾਂਦੀ ਹੈ ਤਾਂ ਅਮਰੀਕਾ ਆਪਣੇ ਪੱਧਰ ਦੇ ਉੱਤੇ ਅਗਲੀ ਕਾਰਵਾਈ ਕਰੇਗਾ, ਜਾਂ ਤਾਂ ਇਹ ਸਮਝੌਤਾ ਹੋਵੇਗਾ ਨਹੀਂ ਤਾਂ ਫਿਰ ਸਾਨੂੰ ਖੁਦ ਇਹ ਕੰਮ ਖਤਮ ਕਰਨਾ ਪਵੇਗਾ। ਇਰਾਨ ਸਰਕਾਰ ਦੀ ਪੁਰਾਣੀ ਰਣਨੀਤੀ ਦੇ ਬਾਰੇ ਗੱਲ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਇਰਾਨੀ ਸ਼ਾਸਨ ਪਹਿਲਾਂ ਇਹ ਸੋਚਦਾ ਸੀ ਕਿ ਉਹ ਸਮਝੌਤਾ ਕਰਨ ਦੀ ਬਜਾਏ ਮੇਰੇ ਰਾਸ਼ਟਰਪਤੀ ਦੇ ਅਹੁਦੇ ਤੋਂ ਜਾਣ ਦਾ ਜਿਹੜਾ ਇੰਤਜ਼ਾਰ ਕਰ ਲਵੇਗਾ। ਦੋਵਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੀ ਇਸ ਖਿੱਚੋਤਾਣ ਦੇ ਬਾਵਜੂਦ ਅਮਰੀਕਾ ਦਾ ਮੰਨਣਾ ਹੈ ਕਿ ਮਾੜੇ ਆਰਥਿਕ ਹਾਲਾਤਾਂ ਕਰਕੇ ਇਰਾਨੀ ਲੀਡਰਸ਼ਿਪ ਦੇ ਕੋਲ ਹੁਣ ਰਸਤੇ ਬਹੁਤ ਤੇਜ਼ੀ ਦੇ ਨਾਲ ਖਤਮ ਹੋ ਰਹੇ ਨੇ। ਟਰੰਪ ਨੇ ਕਿਹਾ ਕਿ ਹੁਣ ਉਹ ਬਸ ਇਕ ਸਮਝੌਤਾ ਕਰਨਾ ਚਾਹੁੰਦੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਕੋਈ ਹੋਰ ਰਾਹ ਵਿਕਲਪ ਜਿਹੜਾ ਬਚਿਆ। ਇਸੇ ਦੌਰਾਨ ਵਾਈਟ ਹਾਊਸ ਨੇ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਚੱਲੀ ਉਸ ਖ਼ਬਰ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਜਿਸ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਰਾਨ ਤੇ ਅਮਰੀਕਾ ਨੇ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੀ ਦੁਸ਼ਮਣੀ ਨੂੰ ਰੋਕਣ ਦੇ ਲਈ ਇਕ ਸ਼ੁਰੂਆਤੀ ਖਾਕੇ ਉੱਤੇ ਜਿਹੜਾ ਸਫਲਤਾ ਪੂਰਵਕ ਗੱਲਬਾਤ ਕਰ ਲਈ ਹੈ ਤੇ ਅਮਰੀਕਾ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਤੇ ਮਨ ਘੜਤ ਜਿਹੜਾ ਦੱਸ ਦਿੱਤਾ ਹੈ। ਦੂਸਰੇ ਪਾਸੇ ਟਰੰਪ ਦੀ ਪੇਸ਼ਕਸ਼ ਦੇ ਉੱਤੇ ਭੜਕਿਆ ਲਸ਼ਕਰ ਏ ਤੋਇਬਾ। ਪਾਕਿਸਤਾਨ ਨੂੰ ਦਿੱਤੀ ਸਿੱਧੀ ਧਮਕੀ ਹੈ ਉਨ੍ਹਾਂ ਨੇ, ਕਹਿੰਦੇ ਕਿ ਇਜ਼ਰਾਈਲ ਨੂੰ ਮਾਨਤਾ ਦਿੱਤੀ ਤਾਂ ਖਤਮ ਕਰ ਦਿਆਂਗੇ। ਟਰੰਪ ਨੇ ਅਬਰਾਹਮ ਸਮਝੌਤੇ ਦੇ ਉੱਤੇ ਤਹਿਤ ਪਾਕਿਸਤਾਨ ਦੇ ਸਮੇਤ ਕਈ ਮੁਸਲਿਮ ਦੇਸ਼ਾਂ ਨੂੰ ਇਜ਼ਰਾਈਲ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਨੂੰ ਇਕ ਦੇਸ਼ ਦੇ ਵਜੋਂ ਮਾਨਤਾ ਦੇਣ ਦੇ ਬਾਰੇ ਸੋਚਿਆ ਵੀ ਗਿਆ ਤਾਂ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਊ। ਲਸ਼ਕਰ ਏ ਤੋਇਬਾ ਦੇ ਡਿਪਟੀ ਚੀਫ ਸੈਫੁੱਲਾ ਕਸੂਰੀ ਨੇ ਪਾਕਿਸਤਾਨ ਦੀ ਉੱਚ ਲੀਡਰਸ਼ਿਪ ਤੇ ਫੌਜ ਦੇ ਆਲਾ ਅਧਿਕਾਰੀਆਂ ਨੂੰ ਸਿੱਧੇ ਅਤੇ ਜਨਤਕ ਤੌਰ ਦੇ ਉੱਤੇ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਸੈਫੁੱਲਾ ਨੇ ਇਕ ਜਿਹੜਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਇਜ਼ਰਾਈਲ ਨੂੰ ਮਾਨਤਾ ਦਿੰਦੀ ਹੈ ਤਾਂ ਇਸ ਦੇ ਨਾਲ ਦੇਸ਼ ਦਾ ਮਾਹੌਲ ਖਰਾਬ ਹੋ ਸਕਦਾ ਤੇ ਜੇਕਰ ਕੋਈ ਅਜਿਹਾ ਕਰਦਾ ਤਾਂ ਉਸ ਨੂੰ ਮਾਰ ਦਿੱਤਾ ਜਾਏਗਾ, ਤਬਾਹ ਕਰ ਦਿੱਤਾ ਜਾਵੇਗਾ ਤੇ ਬਰਬਾਦ ਕਰ ਦਿੱਤਾ ਜਾਵੇਗਾ। ਲਸ਼ਕਰ ਅੱਤਵਾਦੀ ਸੈਫੁੱਲਾ ਨੇ ਪਾਕਿਸਤਾਨ ਦੇ ਸਰਵਉੱਚ ਸੱਤਾਧਾਰੀਆਂ ਦੇ ਉੱਤੇ ਵੀ ਨਿਸ਼ਾਨਾ ਸਾਧਦਿਆਂ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਦੇ ਸਬੰਧ ਦੇ ਵਿਚ ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਵਿਦੇਸ਼ ਨੀਤੀ ਨੂੰ ਬਦਲਣ ਦੇ ਲਈ ਪਰਦੇ ਦੇ ਪਿੱਛੇ ਤੋਂ ਕੀਤੇ ਗਏ ਕਿਸੇ ਵੀ ਯਤਨ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਦੂਸਰੇ ਪਾਸੇ ਕੈਨੇਡਾ ਦੇ ਵਿਚ ਰੋਲਾ ਰੱਪਾ ਰੈਫਰੈਂਡਮ ਦਾ ਪੈ ਰਿਹਾ। ਕਾਰਨੀ ਨੇ ਅਲਬਰਟਾ ਦੇ ਵੱਖ ਹੋਣ ਵਾਲੇ ਰੈਫਰੈਂਡਮ ਨੂੰ ਦਸਿਆ ਡੇਂਜਰਸ ਬਲੂਫ, ਦਿੱਤੀ ਹੈ ਚੇਤਾਵਨੀ। ਕਹਿੰਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਿ ਅਲਬਰਟਾ ਸਰਕਾਰ ਦੁਆਰਾ ਪ੍ਰਸਤਾਵਿਤ ਵੱਖ ਹੋਣ ਦੇ ਰੈਫਰੈਂਡਮ ਲੋਕ ਮਤ ਦੇ ਸੰਬੰਧ ਦੇ ਵਿਚ ਇਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਕਾਰਨੀ ਨੇ ਇਸ ਕਦਮ ਨੂੰ ਇਕ ਖਤਰਨਾਕ ਧੋਖਾ ਕਰਾਰ ਦਿੱਤਾ, ਖਾਸ ਕਰਕੇ ਜੇਕਰ ਕੋਈ ਇਹ ਸੋਚਦਾ ਕਿ ਇਸ ਦੇ ਨਤੀਜਿਆਂ ਨੂੰ ਭਵਿੱਖ ਦੀਆਂ ਗੱਲਾਂ ਬਾਤਾਂ ਦੇ ਵਿਚ ਲਾਭ ਪ੍ਰਾਪਤ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ। ਕਹਿੰਦੇ ਕਿ ਬ੍ਰੈਗਜ਼ਿਟ ਦੇ ਤਜਰਬੇ ਤੋਂ ਸਿੱਖਣ ਦੀ ਜ਼ਰੂਰਤ ਹੈ, ਉਹਨੂੰ ਦੇਖ ਲਓ। ਪ੍ਰਧਾਨ ਮੰਤਰੀ ਨੇ ਆਪਣੇ ਪੁਰਾਣੇ ਅਨੁਭਵ ਸਾਂਝੇ ਕਰਦਿਆਂ ਦਸਿਆ ਕਿ ਜਦੋਂ ਉਹ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਸਨ ਤਾਂ ਉਨ੍ਹਾਂ ਨੇ ਬ੍ਰੈਗਜ਼ਿਟ ਦੇ ਵੋਟ ਤੋਂ ਬਾਅਦ ਹੋਏ ਨੁਕਸਾਨ ਨੂੰ ਨੇੜਿਓਂ ਦੇਖਿਆ ਸੀ। ਮਤਲਬ ਕਿ ਜਿੱਦਾਂ ਯੂਰਪ ਦੇ ਵਿਚ ਉਹ ਅਲੱਗ ਹੋਇਆ ਇੰਗਲੈਂਡ ਤੇ ਉਥੇ ਕਾਫ਼ੀ ਚਿਰ ਜਿਹੜਾ ਕਿੰਨੀਆਂ ਜੋਬਾਂ ਚਲ ਗਈਆਂ, ਯੂਰਪੀਅਨ ਲੋਕ ਵੀ ਉਥੇ ਜਾ ਕੇ ਜੋਬਾਂ ਕਰਦੇ ਸੀ ਜਾਂ ਇੰਗਲੈਂਡ ਦੇ ਲੋਕ ਜਿਹੜੇ ਸਨ ਉਹ ਯੂਰਪ ਦੇ ਵਿਚ ਆ ਕੇ ਜੋਬਾਂ ਕਰਦੇ ਸੀ। ਟਰੱਕਿੰਗ ਲਾਈਨ ਜਾਂ ਹੋਰ ਸਾਰਾ ਕੁਝ ਕਿੰਨਾ ਕੁਝ ਫੇਲੀਅਰ ਹੋਇਆ, ਹੁਣ ਜਾ ਕੇ ਕਿਤੇ ਪੈਰਾਂ ਤੇ ਖੜੇ ਆ ਮਾੜੇ ਮੋਟੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਸ ਫੈਸਲੇ ਦੇ ਕਾਰਨ ਹੋਏ ਆਰਥਿਕ ਤੇ ਸਮਾਜਿਕ ਨੁਕਸਾਨ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਇਕ ਦਹਾਕੇ ਬਾਅਦ ਅੱਜ ਵੀ ਜਾਰੀ ਨੇ। ਰੈਫਰੈਂਡਮ ਦਾ ਜਿਹੜਾ ਪਿਛੋਕੜ ਉਹ ਦੱਸਦੇ ਨੇ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਹਫ਼ਤੇ ਐਲਾਨ ਕੀਤਾ ਸੀ ਕਿ ਅਕਤੂਬਰ ਦੇ ਵਿਚ ਹੋਣ ਵਾਲੇ ਇਕ ਰੈਫਰੈਂਡਮ ਦੌਰਾਨ ਅਲਬਰਟਾ ਦੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਪ੍ਰਾਂਤ ਨੂੰ ਕੈਨੇਡਾ ਦਾ ਹਿੱਸਾ ਰਹਿਣਾ ਚਾਹੀਦਾ ਜਾਂ ਵੱਖ ਹੋਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਕਾਨੂੰਨੀ ਸਮੀਖਿਆ ਤੇ ਰਾਸ਼ਟਰੀ ਏਕਤਾ ਦੀ ਗੱਲ ਕੀਤੀ ਹੈ। ਕਹਿੰਦੇ ਕਾਰਨੀ ਅਨੁਸਾਰ ਸੰਘੀ ਸਰਕਾਰ ਇਸ ਗੱਲ ਦੀ ਸਮੀਖਿਆ ਕਰ ਰਹੀ ਹੈ ਕਿ ਰੈਫਰੈਂਡਮ ਦਾ ਸਵਾਲ ਕਲੈਰਿਟੀ ਐਕਟ ਸਪਸ਼ਟਤਾ ਕਾਨੂੰਨ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ। ਇਹ ਕਾਨੂੰਨ 1995 ਦੇ ਕਿਊਬਿਕ ਰੈਫਰੈਂਡਮ ਤੋਂ ਬਾਅਦ ਬਣਾਇਆ ਗਿਆ ਸੀ ਤਾਂ ਜੋ ਕਿਸੇ ਵੀ ਵੱਖ ਹੋਣ ਦੀ ਪ੍ਰਕਿਰਿਆ ਦੇ ਵਿਚ ਸਪਸ਼ਟਤਾ ਰਹੇ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਏਕਤਾ ਦੇ ਲਈ ਮੁਹਿੰਮ ਚਲਾਉਣ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਉਹ ਸਹਿਯੋਗੀ ਸੰਘਵਾਦ ਦੀ ਮਹੱਤਤਾ ਨੂੰ ਸਾਬਤ ਕਰਨਗੇ ਤੇ ਇਸ ਦੀ ਉਦਾਹਰਣ ਦੇ ਵਜੋਂ ਉਨ੍ਹਾਂ ਨੇ ਅਲਬਰਟਾ ਦੇ ਨਾਲ ਨਵੀਂ ਪਾਈਪਲਾਈਨ ਪ੍ਰੋਜੈਕਟ ਦੇ ਲਈ ਕੀਤੇ ਗਏ ਹਾਲੀਆ ਸਮਝੌਤੇ ਦਾ ਜ਼ਿਕਰ ਵੀ ਕੀਤਾ। ਜਦੋਂ ਕਹਿੰਦੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਪ੍ਰੀਮੀਅਰ ਸਮਿਥ ਨੂੰ ਅਜਿਹਾ ਵਿਵਾਦਿਤ ਸਵਾਲ ਪੁੱਛਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਨ੍ਹਾਂ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਕਿ ਪ੍ਰੀਮੀਅਰ ਹਮੇਸ਼ਾ ਮੇਰੀ ਸਲਾਹ ਨਹੀਂ ਮੰਨਦੀ ਹੈ। ਜੀ ਦੋਸਤੋ, ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ। ਰੈਫਰੈਂਡਮ ਹੁੰਦਾ ਹੈ, ਅਲਬਰਟਾ ਅਲੱਗ ਹੁੰਦਾ ਕਿ ਕੈਨੇਡਾ ਦਾ ਹਿੱਸਾ ਹੀ ਰਹਿੰਦਾ ਹੈ। ਐਲਐਨਜੀ ਕੈਨੇਡਾ ਵੱਲੋਂ ਜਰਮਨੀ ਦੇ ਨਾਲ ਗੈਸ ਸਮਝੌਤਾ ਕੀਤਾ ਗਿਆ। ਕੈਨੇਡਾ ਨੇ ਪ੍ਰਸ਼ਾਂਤ ਮਹਾਂਸਾਗਰ ਦੇ ਸਾਹਿਲ ਤੇ ਤਜਵੀਜ਼ਤ ਟਰਮੀਨਲ ਤੋਂ ਜਰਮਨੀ ਨੂੰ ਤਰਲ ਕੁਦਰਤੀ ਗੈਸ ਜਿਹੜੀ ਹੈ ਬਰਾਮਦ ਕਰਨ ਦੇ ਲਈ ਸਮਝੌਤਾ ਕੀਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੈਨੇਡਾ ਆਪਣੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਾਹਿਲ ਤੇ ਪ੍ਰਸਤਾਵਿਤ KSI ਲਿਸਮਿਸ ਬਰਾਮਦ ਕੇਂਦਰ ਤੋਂ ਜਰਮਨੀ ਦੇ ਸਕਿਓਰਿੰਗ ਐਨਰਜੀ ਫਾਰ ਯੂਰਪ SEFE ਗਰੁੱਪ ਦੇ ਨਾਲ ਇਸ ਸਮਝੌਤੇ ਉਤੇ ਦਸਤਖਤ ਕਰੇਗਾ। ਅਧਿਕਾਰੀਆਂ ਨੇ ਨਾਮ ਨਾ ਜਿਹੜਾ ਛਾਪਣ ਦੀ ਸ਼ਰਤ ਦੇ ਉਤੇ ਦਸਿਆ ਕਿ ਇਸ ਸਮਝੌਤੇ ਤਹਿਤ ਹਰ ਸਾਲ 10 ਲੱਖ ਮੀਟ੍ਰਿਕ ਟਨ 11 ਲੱਖ US ਟਨ ਤੱਕ ਤਰਲ ਕੁਦਰਤੀ ਗੈਸ ਜਿਹੜੀ ਹੈ LNG ਕੁਦਰਤੀ ਗੈਸ ਬਰਾਮਦ ਕੀਤੀ ਜਾਵੇਗੀ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਇਕ ਦਹਾਕੇ ਦੇ ਵਿਚ ਗੈਰ ਅਮਰੀਕੀ ਦੇਸ਼ਾਂ ਦੇ ਨਾਲ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰਖਿਆ। ਤੇਲ ਅਤੇ ਗੈਸ ਦੇ ਭੰਡਾਰਾਂ ਦੇ ਨਾਲ ਭਰਪੂਰ ਕੈਨੇਡਾ ਇਸ ਸਮੇਂ ਆਪਣੀ ਲਗਭਗ ਸਾਰੀ ਊਰਜਾ ਤੇਲ ਤੇ ਗੈਸ ਅਮਰੀਕਾ ਨੂੰ ਹੀ ਜਿਹੜਾ ਵੇਚਦਾ ਜਾਂ ਬਰਾਮਦ ਕਰਦਾ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਅਗਲੀ ਗੱਲ ਕਰਦੇ ਹਾਂ ਸਿੱਖਿਆ ਕ੍ਰਾਂਤੀ ਦੀ ਤੇ ਉਹਦੇ ਉੱਤੇ ਇੱਕ ਆਰਟੀਕਲ ਲੱਗਿਆ ਹੈ, ਉਹਦੀ ਬਾਤ ਪਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਫਿਰ ਆਪਾਂ ਇਹ ਗੱਲਬਾਤ ਕਰਾਂਗੇ ਤੇ ਜਾਂਦੇ ਜਾਂਦੇ ਤੁਹਾਨੂੰ ਅੱਜ ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਰਹੇਗੀ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ।
2: ਐਲਡੀਡੀ ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com ਔਰ ਕਾਲ Vic Parage 604-377-1092, British Columbia. Bestwood Kitchen Cabinets LTD.
0: Washington Freight Service. Seattle de load driving job de layi dhyan deo. Washington Freight Service. Contact number Paul Sandhu 253-266-6924. ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ ਤੇ ਦੋਸਤੋ ਤੁਹਾਡੇ ਸੁਨੇਹੇ ਆਏ ਨੇ, ਉਨ੍ਹਾਂ ਦਾ ਜ਼ਿਕਰ ਵੀ ਨਾਲ ਨਾਲ ਕਰਾਂਗੇ। ਅੱਗੇ ਜਾ ਕੇ ਮੁਕੱਦਰ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਮਾਲਵਾ ਨੰਬਰ ਲੈ ਗਿਆ, ਕਹਿੰਦੇ ਜੀ ਠੰਡੀਆਂ ਚੀਜ਼ਾਂ ਛਕਦੇ ਨੇ, ਗਰਮੀ ਘੱਟ ਮੰਨਦੇ ਆ ਕਹਿੰਦੇ ਜੀ, ਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤ। ਤੇ ਰਾਜਨ ਸੈਣੀ ਸਾਹਿਬ, ਸੁਰਜੀਤ ਭਾਰਤ ਜੀ, ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਮੁਕੱਦਰ ਜੀ, ਬਲਰਾਜ ਸਿੰਘ ਸੰਧੂ ਅੰਕਲ ਜੀ ਆਸ਼ੀਰਵਾਦ ਭੇਜ ਰਹੇ ਨੇ ਜੀ, ਸਾਨੂੰ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ। ਤੇ ਮਾਲ ਸੁਰਿੰਦਰ ਜੀ ਤੇ ਨਵਦੀਪ ਬਾਈ ਜੀ ਆਪਣੇ ਦਿੱਲੀ ਵਾਲੇ ਜੁੜੇ ਹੋਏ ਨੇ। ਤੇ ਲੋ ਦੋਸਤੋ, ਬਾਤ ਪਾਉਂਦੇ ਆ ਸਭ ਤੋਂ ਪਹਿਲਾਂ, ਜਿਵੇਂ ਕਿ ਖ਼ਬਰ ਵੀ ਕੀਤੀ ਹੈ ਕਿ 9% ਪੰਜਾਬ ਦੇ ਵਿੱਚ ਜਿਹੜੇ ਨੇ ਬੱਚਿਆਂ ਦੀ ਸਰਕਾਰੀ ਸਕੂਲ ਦੇ ਵਿੱਚ ਜਿਹੜੀ ਹੈ ਹਾਜ਼ਰੀ ਘੱਟ ਗਈ ਹੈ, ਜਾਣੀ ਦਾਖਲੇ ਘੱਟ ਗਏ ਨੇ, ਤੇ 9% ਦੀ ਘਾਟ ਜਿਹੜੀ ਹੈ ਮਹਿਸੂਸ ਕੀਤੀ ਗਈ ਹੈ। ਕੇਂਦਰ ਦੇ ਵੱਲੋਂ ਬਜਟ ਦੇ ਵਿੱਚ ਜਿਹੜਾ ਉਹ ਗੱਲਬਾਤ ਤੇ ਰਿਪੋਰਟ ਜਿਹੜੀ ਉਹਨਾਂ ਨੇ ਦਿੱਤੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ 9% ਘੱਟ ਗਈ। ਕੇਂਦਰ ਨੇ ਜਤਾਈ ਇਹਦੇ ਉੱਤੇ ਚਿੰਤਾ ਤੇ 352 ਕਰੋੜ ਦਾ ਜਿਹੜਾ ਬਜਟ ਹੈ ਮਿਡ ਡੇ ਮੀਲ ਦੇ ਲਈ ਜਾਰੀ ਕੀਤਾ, ਤੇ ਇਹਦੇ ਵਿੱਚ ਵਰਕਆਊਟ ਕਰਨ ਦੀ ਵੀ ਜਿਹੜੀ ਹੈ ਸੂਬਾ ਸਰਕਾਰ ਨੂੰ ਜਿਹੜੀ ਹੈ ਉਹਨੂੰ ਹਦਾਇਤਾਂ ਕੀਤੀਆਂ ਨੇ। ਇਸੇ ਸੰਬੰਧ ਦੇ ਨਾਲ ਜੁੜੀ ਲੱਗਦੀ ਹੈ ਗੱਲ, ਤੇ ਗੱਲ ਕਰਦੇ ਹਾਂ ਜੋ ਹਾਲਾਤ ਦੁਨੀਆਂ ਦੇ ਉੱਤੇ ਜਾਂ ਸਾਡੇ ਸੰਸਥਾਵਾਂ ਦੇ ਉੱਤੇ ਬਣ ਰਹੇ ਹੈ। ਆਪਣੇ ਪ੍ਰਿੰਸੀਪਲ ਵਿਜੇ ਕੁਮਾਰ ਜੀ ਦੀ ਕਲਮ ਦੇ ਵਿੱਚ ਇੱਕ ਆਰਟੀਕਲ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਵਪਾਰ ਬਣਦੀ ਸਿੱਖਿਆ, ਕਿੱਥੇ ਜਾਣ ਗਰੀਬ ਤੇ ਮੱਧ ਵਰਗੀ ਮਾਪੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਕਹਿੰਦੇ ਕਿ ਕੋਈ ਸਮਾਂ ਸੀ ਜਦੋਂ ਸਿੱਖਿਆ ਪ੍ਰਾਪਤੀ ਦਾ ਇੱਕੋ ਇੱਕ ਸਾਧਨ ਸਰਕਾਰੀ ਸਕੂਲ ਹੀ ਹੁੰਦੇ ਸਨ। ਬਹੁਤਾਤ ਦੇ ਵਿੱਚ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹਦੇ ਸੀ। ਸਹੂਲਤਾਂ ਦੀ ਘਾਟ ਹੋਣ ਦੇ ਬਾਵਜੂਦ ਇਨ੍ਹਾਂ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਉੱਚੇ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੁੰਦੇ ਸਨ। ਅਸੀਂ ਵੀ ਅੱਜ ਬੈਠੇ ਹਾਂ ਇੱਥੇ ਆ ਕੇ, ਰੋਟੀ ਕਮਾਉਂਦੇ ਹਾਂ, ਬੜਾ ਵਧੀਆ ਆਪਣਾ ਜਿਉਂਦੇ ਹਾਂ। ਸਰਕਾਰੀ ਸਕੂਲਾਂ ਟਾਟਾਂ ਵਾਲੇ ਸਕੂਲਾਂ ਦੇ ਉੱਤੇ ਪੜ੍ਹੇ ਹਾਂ, ਫਿਰ ਜਾ ਕੇ ਕਿਤੇ 8ਵੀਂ ਦੇ ਵਿੱਚ ਨਸੀਬ ਹੁੰਦਾ ਸੀ ਸਾਨੂੰ ਡੈਸਕਾਂ ਦੇ ਉੱਤੇ ਜਾ ਕੇ ਬੈਠਣਾ, ਤੇ ਪਹਿਲਾਂ ਟਾਟਾਂ ਦੇ ਉੱਤੇ ਬੈਠੇ ਰਹਿਣਾ, ਧੁੱਪ ਹੋਣੀ, ਟਾਟ ਇੱਧਰ ਨੂੰ ਖਿੱਚ ਕੇ ਤੇ ਕਲਾਸ ਉੱਧਰ ਨੂੰ ਲੈ ਜਾਣੀ, ਤੇ ਸਾਰਾ ਕੁਝ ਹੀ ਕੁਰਸੀ ਵੀ ਟੀਚਰ ਦੀ ਨਾਲ ਨਾਲ ਖਿੱਚੀ ਫਿਰਨੀ, ਸਾਰਾ ਕੁਝ ਕਰਦੇ ਰਹੇ ਹਾਂ। ਤੇ ਕਹਿੰਦੇ ਨੇ ਕਿ ਕਿਉਂਕਿ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਬਹੁਤ ਉੱਚਾ ਹੁੰਦਾ ਸੀ, ਲੋਕਾਂ ਦਾ ਇਹ ਪੂਰਨ ਵਿਸ਼ਵਾਸ ਸੀ ਕਿ ਪ੍ਰਾਈਵੇਟ ਮਾਡਲ ਸਕੂਲਾਂ ਦੇ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਭਵਿੱਖ ਵਧੇਰੇ ਸੁਰੱਖਿਅਤ ਹੈ। ਉਦੋਂ ਸਕੂਲਾਂ ਦੇ ਨਾਂ ਵੀ ਜਿਹੜੇ ਸਨ ਇੱਕੋ ਜਿਹੇ ਸਧਾਰਨ ਹੁੰਦੇ ਸਨ, ਤੇ ਅੱਜ ਦੇਖੋ ਜੇ ਮੈਂ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਜਦੋਂ ਗੱਲ ਹੁੰਦੀ ਹੈ ਪੰਜਾਬ, ਤਾਂ ਦੇਖੋ ਚਾਹੇ ਪਲੱਸ 1 ਪਲੱਸ 2 ਬਹੁਤ ਘੱਟ ਸਕੂਲ ਨੇ ਅੱਜ ਵੀ, ਜਦੋਂ ਉਹਨਾਂ ਦੇ ਬੋਰਡ ਦੇ ਕਲਾਸਾਂ ਦੇ ਜਿਹੜੇ ਨੇ, ਚਾਹੇ 8ਵੀਂ ਦਾ 10ਵੀਂ ਦਾ ਪੇਪਰ ਹੁੰਦਾ ਬੋਰਡ ਦੀਆਂ ਕਲਾਸਾਂ ਦਾ, ਤੇ ਆਖਰ ਜਿਹੜੇ ਜਿੰਨਾ ਵੱਡੇ ਤੋਂ ਵੱਡਾ ਪ੍ਰਾਈਵੇਟ ਸਕੂਲ ਹੈ ਪਰ ਉਹ ਜਿਹੜਾ ਪੰਜਾਬ ਬੋਰਡ ਸਿੱਖਿਆ ਦੇ ਥੱਲੇ ਹੀ ਜਾ ਕੇ ਹੈ ਨਾ, ਜਾਂ ਉਹਨਾਂ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਹੀ ਫਿਰ ਉੱਥੇ ਹੈ ਨਾ ਇਗਜ਼ਾਮ ਦਿੰਦੇ ਨੇ ਨਾ ਫਾਈਨਲ, ਕਿਉਂਕਿ ਉਹਨਾਂ ਤੋਂ ਮਾਨਤਾ ਹੈ ਨਹੀਂ ਉਸ ਚੀਜ਼ ਦੀ। ਪਰ ਉਹ ਕੀ ਜਾ ਕੇ ਚਾਹੇ ਜਿੰਨਾ ਮਰਜ਼ੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਸੀਂ ਖਰਚਾ ਕਰ ਰਹੇ ਹੋ, ਪਰ ਜਿਹੜਾ ਜੇ ਮਿਆਰ ਦੇਖਿਆ ਜਾਵੇ ਤਾਂ ਕਿੱਥੇ ਜਾ ਕੇ ਖੜਾ ਹੁੰਦਾ, ਆਖਰ ਦੇ ਵਿੱਚ ਜਾ ਕੇ ਤੁਹਾਨੂੰ ਖੂਹ ਦੇ ਕੋਲ ਹੀ ਜਾ ਕੇ ਪਾਣੀ ਪੀਣਾ ਪੈਣਾ, ਤੇ ਉਹ ਖੂਹ ਜਿਹੜੇ ਨੇ ਸਰਕਾਰੀ ਸਕੂਲ ਹੀ ਹੈ ਐਜੂਕੇਸ਼ਨ ਦੇ। ਸਕੂਲਾਂ ਦੇ ਵਿੱਚ ਦਾਖਲੇ ਦੇ ਲਈ ਨਾ ਕੋਈ ਡੋਨੇਸ਼ਨ ਦੇਣੀ ਪੈਂਦੀ ਸੀ ਤੇ ਨਾ ਹੀ ਕੋਈ ਵਿਕਾਸ ਫੰਡ।

ਪ੍ਰਾਈਵੇਟ ਸਕੂਲ ਟਾਵੇਂ ਟਾਵੇਂ ਹੀ ਹੁੰਦੇ ਸਨ, ਜਿਨ੍ਹਾਂ ਦੇ ਵਿਚ ਮਹਿਜ ਉੱਚ ਵਰਗ ਦੇ ਬੱਚੇ ਪੜ੍ਹਦੇ। ਪਰ ਸਮੇਂ ਦੇ ਨਾਲ ਸਰਕਾਰੀ ਸਕੂਲਾਂ ਦੀਆਂ ਖਾਮੀਆਂ ਤੇ ਸਿੱਖਿਆ ਦੇ ਵਪਾਰੀਕਰਨ ਨੇ ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਬਸਤੀਆਂ ਦੇ ਵਿਚ ਥਾਂ ਥਾਂ ਪ੍ਰਾਈਵੇਟ ਸਕੂਲਾਂ ਦਾ ਹੜ ਲਿਆ ਦਿੱਤਾ। ਉਹਦੇ ਵਿਚ ਫਿਰ ਊਚ ਨੀਚ ਜਾਤ ਪਾਤ ਦਾ ਵੀ ਪਾੜਾ ਪਿਆ। ਉੱਥੇ ਚਾਹੇ ਅਮੀਰ ਸੀ ਚਾਹੇ ਗਰੀਬ ਸੀ, ਕਿਸੇ ਵੀ ਜਾਤ ਦਾ ਬੱਚਾ ਸੀ ਤਾਂ ਉਹ ਇਕੱਠੇ ਬਹਿੰਦੇ ਸੀ, ਇਕੱਠੇ ਉੱਠਦੇ ਸੀ, ਇਕੱਠੇ ਲੜਦੇ ਸੀ, ਇਕੱਠੇ ਰੋਟੀ ਪਾਣੀ ਖਾਂਦੇ ਸੀ, ਇੱਕ ਦੂਸਰੇ ਦੇ ਡੱਬੇ ਚੋਂ ਕੱਢ ਕੇ ਰੋਟੀ ਖਾ ਲੈਣੀ, ਵੰਡ ਕੇ ਖਾ ਲੈਣੀ, ਉਹ ਸਾਰਾ ਸਿਲਸਿਲਾ ਚੱਲਦਾ ਸੀ। ਉਹਦੇ ਨਾਲ ਇੱਕ ਜਿਹੜੀਆਂ ਕਮਿਊਨਿਟੀਆਂ ਸੀ ਆਪਸ ਦੇ ਵਿਚ ਰਲਦੀਆਂ ਮਿਲਦੀਆਂ ਘੁਲਦੀਆਂ ਸੀ। ਪਰ ਪ੍ਰਾਈਵੇਟ ਸਕੂਲਾਂ ਨੇ ਇਹ ਵੀ ਜਿਹੜਾ ਪਾੜਾ ਪਾ ਦਿੱਤਾ ਕਿ ਅਮੀਰ ਦਾ ਬੱਚਾ ਉੱਥੇ ਪੜੂ ਤੇ ਗਰੀਬ ਦਾ ਬੱਚਾ ਸਰਕਾਰੀ ਸਕੂਲ ਚ ਪੜੂ। ਸਾਨੂੰ ਤਾਂ ਫਕਰ ਹੋਣਾ ਚਾਹੀਦਾ, ਨੌਕਰੀ ਲੈਂਦੇ ਆ ਸਰਕਾਰੀ ਕਰਨੀ ਹੈ ਉਦੋਂ ਮੰਗਦੇ ਆ, ਤੇ ਜਦੋਂ ਪੜਾਉਣ ਦੀ ਵਾਰੀ ਹੈ ਤੇ ਉਦੋਂ ਕਹਿੰਦੇ ਆ ਭਾਈ ਪ੍ਰਾਈਵੇਟ ਦੇ ਵਿਚ ਪੜਾਵਾਂਗੇ। ਅੱਜ ਸਰਕਾਰੀ ਸਕੂਲ ਕੇਵਲ ਉਨ੍ਹਾਂ ਮਾਪਿਆਂ ਦੀ ਮਜਬੂਰੀ ਬਣ ਕੇ ਰਹਿ ਗਏ ਜਿਹੜੇ ਆਰਥਿਕ ਤੰਗੀ ਦੇ ਕਾਰਨ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿਚ ਪੜਾਉਣ ਦੇ ਅਸਮਰਥ ਨੇ। ਜੇਕਰ ਇਹ ਕਹਿ ਲਿਆ ਜਾਵੇ ਕਿ ਅੱਜ ਕੱਲ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿਚ ਪੜਾਉਣਾ ਇਕ ਸਟੇਟਸ ਸਿੰਬਲ ਬਣ ਗਿਆ ਤਾਂ ਇਹ ਕੋਈ ਅਤਕਥਨੀ ਗੱਲ ਨਹੀਂ ਹੋਵੇਗੀ। ਮੌਜੂਦਾ ਸਮੇਂ ਦੇ ਵਿਚ ਸਿੱਖਿਆ ਦੇ ਖੇਤਰ ਦੇ ਵਿਚ ਤਿੰਨ ਤਰ੍ਹਾਂ ਦੇ ਪ੍ਰਾਈਵੇਟ ਮਾਡਲ ਸਕੂਲ ਕੰਮ ਕਰ ਰਹੇ ਨੇ। ਪਹਿਲੀ ਕਿਸਮ ਦੇ ਵਿਚ ਉਹ ਨਾਮੀ ਪ੍ਰਾਈਵੇਟ ਸਕੂਲ ਆਉਂਦੇ ਨੇ ਜਿਨ੍ਹਾਂ ਦੇ ਵਿਚ ਕੇਵਲ ਕੱਲੇ ਉੱਚ ਵਰਗ ਦੇ ਅਮੀਰ ਮਾਪੇ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਆ। ਇਨ੍ਹਾਂ ਸਕੂਲਾਂ ਦੇ ਵਿਚ ਦਾਖਲੇ ਦੇ ਲਈ ਹਜ਼ਾਰਾਂ ਰੁਪਏ ਦੇ ਪ੍ਰਾਸਪੈਕਟਸ, ਲੱਖਾਂ ਰੁਪਏ ਡੋਨੇਸ਼ਨ ਦੇ ਤੇ ਵਿਕਾਸ ਫੰਡ, ਮੋਟੀਆਂ ਮਹੀਨਾਵਾਰ ਫੀਸਾਂ, ਮਹਿੰਗੀਆਂ ਕਿਤਾਬਾਂ, ਮਹਿੰਗਾ ਬੱਸ ਕਿਰਾਇਆ ਤੇ ਹੋਰ ਕਈ ਤਰ੍ਹਾਂ ਦੇ ਅਣਗਿਣਤ ਖਰਚੇ ਸ਼ਾਮਲ ਹੁੰਦੇ ਆ। ਇਨ੍ਹਾਂ ਸਕੂਲਾਂ ਦੇ ਵਿਚ ਬੱਚਿਆਂ ਨੂੰ ਦਾਖਲਾ ਮਿਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਦਾਖਲੇ ਦੇ ਲਈ ਸਖ਼ਤ ਟੈਸਟ, ਮਾਪਿਆਂ ਦੀ ਇੰਟਰਵਿਊ, ਸਾਲ ਦੋ ਸਾਲ ਪਹਿਲਾਂ ਰਜਿਸਟ੍ਰੇਸ਼ਨ ਤੇ ਹੋਰ ਕਈ ਜੁਗਾੜ ਲਗਾਉਣੇ ਪੈਂਦੇ ਆ। ਮਾਪਿਆਂ ਦਾ ਇਹ ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਇਨ੍ਹਾਂ ਸਕੂਲਾਂ ਦੇ ਵਿਚ ਪੜ੍ਹਾਈ ਦਾ ਪੱਧਰ ਸਭ ਤੋਂ ਉੱਤਮ ਹੈ। ਦੂਜੀ ਕਿਸਮ ਦੇ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿਚ ਵੀ ਪੜ੍ਹਾਈ ਕਾਫ਼ੀ ਮਹਿੰਗੀ ਹੁੰਦੀ ਹੈ, ਪਰ ਇੱਥੇ ਔਖੇ ਸੌਖੇ ਦਾਖਲਾ ਮਿਲ ਜਾਂਦਾ। ਤੀਜੀ ਕਿਸਮ ਇਨ੍ਹਾਂ ਸਕੂਲਾਂ ਦੀ ਹੈ ਵਿੱਚ ਆਉਂਦੀ ਹੈ ਜੋ ਗਲੀਆਂ, ਮੁਹੱਲਿਆਂ, ਚੌਂਕਾਂ, ਬਸਤੀਆਂ ਤੇ ਸੜਕਾਂ ਦੇ ਕਿਨਾਰੇ ਦੁਕਾਨਾਂ ਵਾਂਗ ਖੁੱਲ੍ਹੇ ਹੋਏ ਨੇ। ਇਨ੍ਹਾਂ ਸਕੂਲਾਂ ਦੇ ਵਿੱਚ ਉਹਨਾਂ ਮਾਪਿਆਂ ਦੇ ਬੱਚੇ ਪੜ੍ਹਦੇ ਹੈ ਜਿਹੜੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਨਹੀਂ ਭੇਜਣਾ ਚਾਹੁੰਦੇ, ਪਰ ਵੱਡੇ ਤੇ ਮਹਿੰਗੇ ਪ੍ਰਾਈਵੇਟ ਸਕੂਲਾਂ ਦਾ ਖਰਚਾ ਚੁੱਕਣਾ ਵੀ ਉਨ੍ਹਾਂ ਦੀ ਆਰਥਿਕ ਪਹੁੰਚ ਤੋਂ ਬਾਹਰ ਹੁੰਦਾ ਹੈ। ਇਨ੍ਹਾਂ ਕਿਸਮਾਂ ਦੇ ਪ੍ਰਾਈਵੇਟ ਸਕੂਲਾਂ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਦਾ ਮੁੱਖ ਉਦੇਸ਼ ਸਿੱਖਿਆ ਦੇਣਾ ਘੱਟ ਤੇ ਸਕੂਲ ਦੀ ਕਮਾਈ ਵਧਾਉਣ ਲਈ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਜਿਹੜਾ ਕਰਾਉਣਾ ਹੁੰਦਾ ਹੈ। ਇਹ ਪ੍ਰਾਈਵੇਟ ਮਾਡਲ ਸਕੂਲ ਬੱਚਿਆਂ ਦਾ ਦਾਖਲਾ ਵਧਾਉਣ ਦੇ ਲਈ ਨਵੰਬਰ ਦਸੰਬਰ ਮਹੀਨੇ ਤੋਂ ਹੀ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੰਦੇ ਹੈ। ਮਾਪਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਆਪਣੇ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਕਰਨ ਵਾਲੇ ਇਹ ਤੇ ਮਾਸੂਮ ਬੱਚਿਆਂ ਦੀਆਂ ਫੋਟੋਆਂ ਦੇ ਨਾਲ ਲਿਸ਼ਕਦੇ, ਪੁਚਕਦੇ, ਚਮਕਦੇ ਇਸ਼ਤਿਹਾਰ ਅਖਬਾਰਾਂ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਏ ਜਾਂਦੇ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਰਾਹੀਂ ਵੀ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਜਾਂਦਾ ਹੈ। ਸਕੂਲ ਬੱਸਾਂ, ਕੰਧਾਂ, ਗਲੀਆਂ, ਮੁਹੱਲਿਆਂ ਤੇ ਚੌਂਕਾਂ ਦੇ ਵਿਚ ਵੱਡੇ ਵੱਡੇ ਬੈਨਰ ਤੇ ਹੋਰਡਿੰਗ ਟੰਗ ਦਿੱਤੇ ਜਾਂਦੇ ਹੈ। ਇੰਨਾ ਹੀ ਨਹੀਂ, ਇਨ੍ਹਾਂ ਪ੍ਰਾਈਵੇਟ ਮਾਡਲ ਸਕੂਲਾਂ ਦੇ ਵੱਲੋਂ ਆਪਣੇ ਅਧਿਆਪਕਾਂ ਨੂੰ ਬੱਚਿਆਂ ਦੇ ਦਾਖਲੇ ਦੇ ਲਈ ਘਰ ਘਰ ਭੇਜਿਆ ਜਾਂਦਾ ਹੈ। ਇਹ ਅਧਿਆਪਕ ਮਾਪਿਆਂ ਨੂੰ ਆਪਣੇ ਸਕੂਲ ਦੀਆਂ ਉਪਲਬਧੀਆਂ, ਆਧੁਨਿਕ ਸਹੂਲਤਾਂ, ICSE ਜਾਂ CBSE ਸਿਲੇਬਸ, ਉੱਚ ਯੋਗਤਾ ਪ੍ਰਾਪਤ ਜਿਹੜੀ ਹੈ ਫੈਕਲਟੀ ਅਤੇ ਸ਼ਾਨਦਾਰ ਪ੍ਰਬੰਧਾਂ ਦਾ ਹਵਾਲਾ ਦੇ ਕੇ ਆਪਣੇ ਸਕੂਲ ਦੇ ਵਿਚ ਦਾਖਲਾ ਜਿਹੜਾ ਕਰਵਾਉਣ ਦੇ ਲਈ ਪ੍ਰੇਰਦੇ ਨੇ ਜਾਂ ਇਕ ਤਰ੍ਹਾਂ ਦੇ ਨਾਲ ਮਜਬੂਰ ਕਰਦੇ ਆ। ਅਜਿਹੇ ਭਰਮਾਊ ਮਾਹੌਲ ਦੇ ਵਿਚ ਸਧਾਰਨ ਮਾਪਿਆਂ ਦੇ ਲਈ ਇਹ ਫੈਸਲਾ ਲੈਣਾ ਬੇਹੱਦ ਮੁਸ਼ਕਲ ਹੋ ਜਾਂਦਾ ਕਿ ਉਹ ਆਪਣੇ ਬੱਚੇ ਨੂੰ ਕਿਸ ਸਕੂਲ ਦੇ ਵਿਚ ਭੇਜਣ। ਦੂਜੇ ਪਾਸੇ ਪ੍ਰਾਈਵੇਟ ਮਾਡਲ ਸਕੂਲਾਂ ਦੇ ਵੱਧ ਰਹੇ ਪ੍ਰਭਾਵ ਤੇ ਸਰਕਾਰੀ ਸਕੂਲਾਂ ਦੇ ਵਿਚ ਘੱਟ ਰਹੀ ਵਿਦਿਆਰਥੀਆਂ ਦੀ ਗਿਣਤੀ ਦੇ ਕਾਰਨ ਹੁਣ ਸਿੱਖਿਆ ਵਿਭਾਗ ਵੀ ਜਾਗਿਆ, ਸਰਕਾਰੀ ਸਕੂਲਾਂ ਦੇ ਵਿਚ ਦਾਖਲਾ ਵਧਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ। ਪਰ ਕੌੜੀ ਸੱਚਾਈ ਤਾਂ ਇਹ ਹੈ ਕਿ ਸਿੱਖਿਆ ਦੇ ਇਸ ਵਪਾਰੀਕਰਨ ਤੇ ਸਰਕਾਰਾਂ ਦੀਆਂ ਅਣਗਹਿਲੀ ਭਰੀਆਂ ਨੀਤੀਆਂ ਨੇ ਸਿੱਖਿਆ ਨੂੰ ਮਹਿਜ ਇਕ ਮੁਨਾਫਾਖੋਰ ਧੰਦਾ ਬਣਾ ਕੇ ਰੱਖ ਦਿੱਤਾ। ਅਜਿਹੇ ਦੌਰ ਦੇ ਵਿਚ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਲਈ ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਦਿਵਾਉਣਾ, ਉਨ੍ਹਾਂ ਦੇ ਲਈ ਸਹੀ ਸਕੂਲਾਂ ਦੀ ਚੋਣ ਕਰਨਾ ਇਕ ਵੱਡੀ ਚੁਣੌਤੀ ਬਣ ਚੁੱਕਿਆ। ਮਾਪਿਆਂ ਨੂੰ ਚਮਕ ਦਮਕ ਦੇ ਪਿੱਛੇ ਭੱਜਣ ਦੀ ਬਜਾਏ ਸਕੂਲਾਂ ਦੀ ਚੋਣ ਕਰਦੇ ਸਮੇਂ ਹੇਠ ਲਿਖਿਆ ਅਹਿਮ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਜ਼ਰੂਰੀ ਹੈ,

0: ਰੱਖਣਾ ਚਾਹੀਦਾ ਹੈ, ਜਿਵੇਂ ਕਿ ਸਕੂਲ ਬੱਚੇ ਦੇ ਘਰ ਤੋਂ ਬਹੁਤ ਦੂਰ ਨਹੀਂ ਹੋਣਾ ਚਾਹੀਦਾ ਤਾਂ ਜੋ ਬੱਚਾ ਸਫ਼ਰ ਦੇ ਥਕੇਵੇਂ ਤੋਂ ਬਚ ਸਕੇ। ਬੱਚਿਆਂ ਉੱਤੇ ਕਿਤਾਬਾਂ ਤੇ ਗੈਰ ਜ਼ਰੂਰੀ ਵਿਸ਼ਿਆਂ ਦਾ ਮਾਨਸਿਕ ਬੋਝ ਨਹੀਂ ਹੋਣਾ ਚਾਹੀਦਾ। ਬੱਚਿਆਂ ਨੂੰ ਪੜ੍ਹਾਉਣ ਵਾਲਾ ਸਟਾਫ਼ ਤਜਰਬੇਕਾਰ, ਮਿਹਨਤੀ ਤੇ ਯੋਗ ਹੋਣਾ ਚਾਹੀਦਾ। ਸਕੂਲ ਦੇ ਵਿੱਚ ਬੱਚੇ ਦੇ ਚਮੁੱਖੀ ਵਿਕਾਸ ਦੇ ਲਈ ਖੇਡਾਂ, ਕਲਾ ਅਤੇ ਹੋਰ ਸਹਿ ਸਰਗਰਮੀਆਂ ਦਾ ਉਚਿਤ ਪ੍ਰਬੰਧ ਹੋਣਾ ਲਾਜ਼ਮੀ ਹੈ। ਸਕੂਲ ਦਾ ਮੁਖੀ, ਪ੍ਰਿੰਸੀਪਲ ਇੱਕ ਚੰਗਾ ਪ੍ਰਬੰਧਕ ਤੇ ਸਿੱਖਿਆ ਸ਼ਾਸਤਰ ਦਾ ਪੂਰਾ ਗਿਆਨ ਰੱਖਣ ਵਾਲਾ ਸੂਝਵਾਨ ਵਿਅਕਤੀ ਹੋਣਾ ਚਾਹੀਦਾ ਹੈ। ਬੋਰਡ ਭਾਵੇਂ ਕੋਈ ਵੀ ਹੋਵੇ, ਚਾਹੇ ਪੰਜਾਬ ਬੋਰਡ ਹੋਵੇ ਜਾਂ ਫਿਰ CBSE ਈ ਹੋਵੇ, ਅਸਲ ਮਾਨੇ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਹੀ ਰੱਖਦੀ ਹੈ। ਅੰਤ ਦੇ ਵਿੱਚ ਦੇਸ਼ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਦੇ ਵੱਧ ਰਹੇ ਵਪਾਰੀਕਰਨ ਨੂੰ ਨੱਥ ਪਾਉਣ, ਸਮਾਜ ਦੇ ਹਰ ਵਰਗ ਦੇ ਬੱਚੇ ਦੇ ਲਈ ਸਸਤੀ, ਮਿਆਰੀ, ਗੁਣਾਤਮਕ ਤੇ ਇੱਕੋ ਜਿਹੀ ਸਿੱਖਿਆ ਦਾ ਪ੍ਰਬੰਧ ਕਰਨਾ ਸਮੇਂ ਦੀ ਮੁੱਖ ਮੰਗ ਹੈ, ਤਾਂ ਜੋ ਸਿੱਖਿਆ ਵਪਾਰ ਨਾ ਰਹਿ ਕੇ ਸਹੀ ਮਾਨਿਆਂ ਦੇ ਵਿੱਚ ਲੋਕ ਕਲਿਆਣ ਦਾ ਜ਼ਰੀਆ ਬਣ ਸਕੇ। ਜੀ ਦੋਸਤੋ, ਇਹ ਗੱਲਬਾਤ ਲਿਖੀ ਹੈ ਜੀ ਆਪਣੇ 98726271636 ਫੋਨ ਦਾ ਸੰਪਰਕ ਹੈ। ਬੜਾ ਵਧੀਆ ਆਰਟੀਕਲ ਤੱਥਾਂ ਦੇ ਨਾਲ ਤੇ ਹਕੀਕਤ ਦੇ ਨਾਲ ਜੁੜਿਆ ਲਿਖਿਆ ਹੈ ਪ੍ਰਿੰਸੀਪਲ ਵਿਜੇ ਕੁਮਾਰ ਜੀ ਦੀ ਕਲਮ ਦੇ ਵਿੱਚੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ। ਵਪਾਰ ਬਣਦੀ ਸਿੱਖਿਆ, ਕਿੱਥੇ ਜਾਣ ਗਰੀਬ ਤੇ ਮੱਧ ਵਰਗੀ ਮਾਪੇ, ਇਹ ਨੇ ਜੀ ਸਵਾਲ ਜਿਹੜੇ ਨੇ, ਇਹਨਾਂ ਦਾ ਜਵਾਬ ਚਾਹੀਦਾ ਹੈ। ਮਾਪਿਆਂ ਨੂੰ ਵੀ ਦੇਣਾ ਪੈਣਾ, ਜਿਹੜੇ ਆਪਣਾ ਕਹਿ ਲਓ ਕਿ ਸਾਡਾ ਬੱਚਾ ਬਹੁਤ ਹਾਈ ਪ੍ਰੋਫਾਈਲ ਸਕੂਲਾਂ 'ਚ ਜਾਂਦਾ ਹੈ ਤੇ ਉਹਨਾਂ ਚੀਜ਼ਾਂ ਤੋਂ ਜੇ ਬਚਣਾ ਹੈ ਤੇ ਸਾਧਨ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਤੇ ਇਹਨਾਂ ਚੀਜ਼ਾਂ ਨੂੰ ਸਰਕਾਰੀ ਸਕੂਲਾਂ ਨੂੰ ਅਹਿਮੀਅਤ ਤੋਂ ਚਾਹੇ ਕੋਈ ਵੀ ਹੈ ਉਹਨੂੰ ਦੇਣੀ ਪੈਣੀ ਹੈ ਤੇ ਤਾਂ ਹੀ ਫਿਰ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਘਾਟ ਆਵੇਗੀ, ਨਹੀਂ ਤਾਂ ਫਿਰ ਪ੍ਰਫੁੱਲਤ ਤਾਂ ਅੱਗੇ ਤੋਂ ਅੱਗੇ ਹੋ ਹੀ ਜਾਂਦੇ ਨੇ। ਇਹ ਸਿਲਸਿਲਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਫਿਰ ਵਪਾਰ ਹੀ ਬਣੇਗਾ ਹਰ ਚੀਜ਼। ਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ ਵਪਾਰ ਬਣਦੀ ਸਿੱਖਿਆ ਤੇ ਕਿੱਥੇ ਜਾਣ ਗਰੀਬ ਤੇ ਮੱਧ ਵਰਗੀ ਮਾਪੇ। ਤੇ ਦੋਸਤੋ, ਸਮਾਂ ਆਪਣੇ ਕੋਲ ਅਜੇ ਹੈਗਾ 20-25 ਮਿੰਟ ਦਾ ਤੇ ਉਹਦੇ ਵਿੱਚ ਆਪਾਂ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ, ਤੁਹਾਡੇ ਨਾਲ ਗੱਲ ਕਰਦੇ ਹਾਂ ਕਹਾਣੀ ਬੇਕਾਰ। ਕਹਾਣੀ ਦਾ ਸਿਰਲੇਖ ਹੈ ਬੇਕਾਰ ਤੇ ਕੀ ਕਹਿੰਦੀ ਹੈ ਕਹਾਣੀ, ਉਹਦੇ ਵੱਲ ਨੂੰ ਅੱਗੇ ਵਧਾਂਗੇ। ਤੇ ਕਾਲ ਜੇ ਕਰਨੀ ਚਾਹੋਗੇ ਤੇ ਆਖਰ ਦੇ ਵਿੱਚ ਕਰ ਸਕੋਗੇ ਇਸ ਕਹਾਣੀ ਤੋਂ ਬਾਅਦ। ਤੇ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਥੋੜਾ ਜਿਹਾ ਨਾਲ ਕਰ ਲਈਏ। ਮਾਨ ਸਿੰਘ ਸੈਣੀ ਸਾਹਿਬ ਐਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਫਿਨਲੈਂਡ ਤੋਂ ਕਹਿੰਦੇ ਨੇ ਨਵਦੀਪ ਬਾਈ ਜੀ, ਨਵਦੀਪ ਸਿੰਘ ਬਾਈ ਜੀ ਆਪਣੇ ਦਿੱਲੀ ਵਾਲੇ ਸਤਿ ਸ਼੍ਰੀ ਅਕਾਲ ਕਹਿੰਦੇ ਆ। ਮਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ। ਰਾਜਨ ਸੈਣੀ ਜੀ ਨੇ ਸਤਿਕਾਰਯੋਗ ਸੰਧੂ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਵੀ ਸਭ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਤੇ ਬਾਕੀ ਸੁਨੇਹੇ ਪਹਿਲਾਂ ਵੀ ਸਾਂਝੇ ਕਰ ਦਿੱਤੇ ਸੀ। ਤੇ ਜਾਣੀਆਂ ਚਾਲ ਜੀ, ਬਾਈ ਜੀ, ਔਜਲਾ ਸਾਹਿਬ, ਸੁਰਜੀਤ ਭਾਰਤ ਜੀ ਸਾਰੇ ਜੁੜੇ ਹੋਏ ਨੇ ਜੀ। ਤੇ ਲੋ ਫਿਰ ਗੱਲ ਕਰਦੇ ਹਾਂ ਤੁਹਾਡੇ ਨਾਲ ਅਗਲੀ ਗੱਲਬਾਤ ਦੇ ਵਿੱਚ, ਚੱਲਦੇ ਹਾਂ ਆਪਾਂ ਕਹਾਣੀ ਕੀ ਕਹਿੰਦੀ ਹੈ ਤੇ ਉਹਨੂੰ ਵਿਚਾਰਦੇ ਹਾਂ। ਇਹ ਕਹਾਣੀ ਹੈ ਦੋਸਤੋ ਇਸਮਤ ਚੁਗਤਾਈ ਹੋਣਾ ਦੀ ਕਲਮ ਦੇ ਵਿੱਚੋਂ ਬੇਕਾਰ। ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਦਾ, ਪਿਛਲੇ ਦਿਨਾਂ 'ਚ ਉਹਨਾਂ ਦੀ ਪਹਿਲੀ ਕਹਾਣੀ ਜਿਹੜੀ ਮੈਂ ਸਾਂਝੀ ਕੀਤੀ ਸੀ ਤੇ ਜੋ ਕਿ ਅਸਲ ਦੇ ਵਿੱਚ ਬੰਬਈ ਦੇ ਵਿੱਚ ਰਹੇ ਨੇ। ਇਸਮਤ ਚੁਗਤਾਈ ਜੋ ਕਿ ਉਹਨਾਂ ਦਾ ਜਿਹੜਾ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧ ਹੈ ਤੇ ਭਾਰਤ ਦੇ ਵਿੱਚ ਜਿਹੜੇ ਜਨਮੇ ਉਹ ਉਰਦੂ ਦੇ ਕਹਾਣੀਕਾਰ, ਨਾਵਲਕਾਰ ਤੇ ਲੇਖਕਾਂ ਸਨ। ਉਹਨਾਂ ਮੁਸਲਿਮ ਲੇਖਕਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਜਾਣ ਦੀ ਬਜਾਏ ਭਾਰਤ ਦੇ ਵਿੱਚ ਹੀ ਟਿਕੇ ਰਹਿਣ ਨੂੰ ਜਿਹੜਾ ਚੁਣਿਆ ਸੀ। ਉਰਦੂ ਸਾਹਿਤਕ ਜਗਤ ਦੇ ਚਾਰ ਥੰਮਾਂ ਸਾਦਤ ਹਸਨ ਮੰਟੋ, ਕ੍ਰਿਸ਼ਨ ਚੰਦਰ, ਰਜਿੰਦਰ ਸਿੰਘ ਬੇਦੀ ਤੇ ਇਸਮਤ ਚੁਗਤਾਈ, ਇਹ ਔਰਤ ਨੇ ਜੀ, ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਸ਼ਾਮਲ ਹੈ। ਉਹ ਆਪਣੀ ਦਲੇਰ, ਨਾਰੀਵਾਦੀ ਤੇ ਪ੍ਰਗਤੀਸ਼ੀਲ ਰਚਨਾਵਾਂ ਦੇ ਲਈ ਜਾਣੇ ਜਾਂਦੇ ਆ। ਰਸ਼ੀਦ ਜਹਾਨ, ਵਾਜਦਾ ਤਬਸੁਮ ਅਤੇ ਕੁਰਤੁਲ ਏਨ ਹੈਦਰ ਦੇ ਨਾਮ ਦੇ ਨਾਲ ਇਸਮਤ ਚੁਗਤਾਈ ਦੀ ਲੇਖਣੀ 20ਵੀਂ ਸਦੀ ਦੇ ਉਰਦੂ ਸਾਹਿਤ ਦੇ ਵਿੱਚ ਇਨਕਲਾਬੀ, ਨਾਰੀਵਾਦੀ, ਰਾਜਨੀਤੀ ਤੇ ਸੂਝ ਦ੍ਰਿਸ਼ਟੀ ਦੇ ਜਨਮ ਦੀ ਪ੍ਰਤੀਕ ਹੈ। ਉਹਨਾਂ ਦੀਆਂ ਸਾਹਿਤਕ ਰਚਨਾਵਾਂ ਦੇ ਵਿੱਚ ਕਹਾਣੀ ਸੰਗ੍ਰਹਿ ਚੋਟੇ, ਛੂਈ ਮੁਈ, ਏਕ ਬਾਤ, ਕਲੀਆਂ, ਏਕ ਰਾਤ, ਦੋ ਹਾਥ ਦੋ ਜਖੀ, ਸ਼ੈਤਾਨ ਨਾਵਲ ਜਿਹੜੇ ਨੇ ਉਹਨਾਂ ਦੇ ਵਿੱਚ, ਟੇਢੀ ਲਕੀਰ, ਜਿੱਦੀ, ਏਕ ਕਤਰਾ ਏ ਖੂਨ, ਦਿਲ ਕੀ ਦੁਨੀਆ, मासूमा बहरूप नगर शहदाई जंगली कबूतर अजीब आदमी बांदी आत्मकथा ते कागजी है पैरहान ए जड़े शामिल ने। ते अज उन्हां दी इक लिखत जड़ी तुहाडे नाल सांझी करन जा रहे हैं जिसका सरलेख है बेकार। एक कहानी दा रूप तुहाडे नाल सांझा करदे आं ते समझदे आं की कहना चाहुंदे ने बेकार कहानी दे जरिए इसमत चुगताई जी। मैं तुहाडा दोस्त भुपिंदर पारज ते दुआबा रेड दा मंच। की कहिंदी है कहानी? ₹80 तनखा महंगाई भत्ता इम्तिहान की फीस रला मिला के गुजारा हो रहा सी। बस कुछ बचता नहीं सी पर करजा एक महीने तो दूजे महीने नूं रिसकदा जांदा। नसीम की पैदाइश ते भी खिच तू के जड़ा सी पूरा पै जांदा सी। जे हजारां दा बुखार जी दा जंजाल ना बन गया हुंदा तां झुमकियां जड़ियां सन वेचण दी नौबत ना आउंदी। किन्नी रीझ दे नाल बनवाईयां सन झुमकियां, बड़ा दुख होया। खैर फिर बन जाणगियां, फिर बना लांगे, पर इह सब दिल नूं समझाउण दी गल ने। इक इक करके गईयां ने दहेज दियां सारियां चीजां, मुड़ वापस नहीं आईयां। जुग नूं ਮਹੀਦ ਦੇ ਇਮਤਿਹਾਨ ਦੀ ਫੀਸ ਦੀ ਭੇਂਟ ਚੜ ਗਏ। ਸੋਚਿਆ ਸੀ ਚਲੋ ਨੌਕਰੀ ਤਾਂ ਪੱਕੀ ਹੋ ਜਾਏਗੀ, ਹਜ਼ਾਰਾਂ ਜੁਗਨੂੰ ਬਣ ਜਾਣਗੇ। ਫਿਰ ਹਰ ਮਹੀਨੇ ਜੁਗਨੂਆਂ ਦਾ ਹਿਸਾਬ ਲਾਇਆ ਜਾਂਦਾ। ਸੋਨੇ ਦੀ ਕੀਮਤ ਸੀ ਕਿ ਘਟਣ ਦਾ ਤਾਂ ਨਾਂ ਹੀ ਨਹੀਂ ਸੀ ਲੈਂਦੀ ਪਈ। ਗਜਬ ਖੁਦਾ ਦਾ ਏ, 21 ਰੁਪਏ ਤੋਂ 2116 ਤੇ ਪਹੁੰਚ ਗਿਆ ਹੈ ਤੇ ਅੱਜ ਦੇਖ ਲਓ ਕਿੰਨੇ ਨੂੰ ਆ, 2.5 ਲੱਖ 2 ਲੱਖ। ਭਲਾ ਕੀ ਜੁਗਨਾ, ਜੁਗਨੂੰ ਬਣਵਾ ਲਓ ਕੋਈ ਇਹਨਾਂ ਦੇ ਵਿੱਚੋਂ 21 ਰੁਪਏ ਤੋਂ 2116 ਦੇ ਉੱਤੇ ਜਿਹੜਾ ਸੋਨਾ ਪਹੁੰਚ ਗਿਆ, ਭਲਾ ਕੀ ਬਣੂ ਇਹਦੇ ਵਿੱਚੋਂ। ਅੱਲਾ ਮੀਆਂ ਨੇ ਮਾਂ ਦੀਆਂ ਛਾਤੀਆਂ ਦੇ ਵਿੱਚ ਦੁੱਧ ਵੀ ਸ਼ਾਇਦ ਬਾਕਰ ਮੀਆਂ ਵਰਗੇ ਬੰਦਿਆਂ ਦੀ ਤਨਖਾਹ ਦੇ ਹਿਸਾਬ ਦੇ ਨਾਲ ਹੀ ਦਿੱਤਾ ਏ। ਮਕਾਨ ਦਾ ਕਿਰਾਇਆ ਨਾ ਹੋਵੇ ਨਾ ਸਹੀ, ਰੁੱਖੀ ਸੁੱਖੀ ਸਭ ਚੱਲ ਜਾਏਗੀ। ਪਰ ਬੱਚੇ ਦੀ ਉਹ ਖੁਰਾਕ ਜਿਹੜੀ ਕੁਦਰਤ ਨੇ ਆਪਣੇ ਹੱਥ ਰੱਖੀ ਹੋਈ ਹੈ ਮੁੱਕ ਸੁੱਕ ਜਾਏ ਤਾਂ ਫੇਰ ਕੀ ਹੋਵੇ। ਤੇ ਬੁਖਾਰ ਦੇ ਵਿੱਚ ਕੰਬਖਤ ਦੁੱਧ ਵੀ ਸੁੱਕ ਗਿਆ ਸੀ। ਅੰਮਾ ਜੀ ਤਾਂ ਇਹੋ ਹੀ ਕਹਿੰਦੇ ਰਹੇ ਕਿ ਫੈਸ਼ਨ ਆ ਗਿਆ ਬੋਤਲ ਦੇ ਨਾਲ ਦੁੱਧ ਪਿਉਣ ਦਾ। ਸਾਡੇ ਜ਼ਮਾਨੇ ਦੇ ਵਿੱਚ ਤਾਂ 3-3 ਸਾਲ ਪਿਉਂਦੇ, ਤਦ ਵੀ ਨਹੀਂ ਸੀ ਮੁੱਕਦਾ ਸੁੱਕਦਾ ਹੁੰਦਾ ਦੁੱਧ। ਪਰ ਭਲਾ ਉਹਨਾਂ ਨੂੰ ਇਹ ਕੌਣ ਕਹਿੰਦਾ ਕਿ ਬੀਬੀ ਜੀ ਤੁਹਾਡੇ ਜ਼ਮਾਨੇ ਦੇ ਵਿੱਚ ਡਾਲਡਾ ਨਹੀਂ ਸੀ ਹੁੰਦਾ ਨਾ, ਦੇਸੀ ਹੁੰਦਾ ਸੀ, ਛੰਨੇ ਭਰ ਭਰ ਦੁੱਧ ਛੁਹਾਰੇ ਅਡਾਉਂਦੇ ਸੋ, ਫਿਰ 3 ਸਾਲ ਦੁੱਧ ਪਿਆ ਕੇ ਕਿਹੜੀ ਤੋਪ ਚਲਾ ਦਿੰਦੇ ਸੋ। ਪਰ ਬੀਬੀ ਜੀ ਦੇ ਮੂੰਹ ਲੱਗਣਾ ਆਪਣੀ ਮੌਤ ਨੂੰ ਮਾਸੀ ਕਹਿਣਾ ਸੀ। ਇੰਜ ਪੰਜੇ ਝਾੜ ਕੇ ਪਿੱਛੇ ਪੈ ਜਾਂਦੇ ਕਿ ਹੋਸ਼ ਉੱਡ ਜਾਂਦੇ ਸੀ। ਦਿਨ ਦੇ ਵਿੱਚ ਕਈ ਕਈ ਵੇਰ ਬੀਬੀ ਜੀ ਦੇ ਤਾਨੇ ਮਿਹਣੇ ਸੁਣਨੇ ਪੈਂਦੇ। ਚਲੋ ਗੱਲ ਮੁੱਕੀ, ਕਹਿ ਲਿਆ ਸੁਣ ਲਿਆ, ਛੁੱਟੀ ਹੋਈ। ਨਾਲੇ ਬੀਬੀ ਜੀ ਨੂੰ ਹੋਰ ਕੰਮ ਵੀ ਕਿਹੜਾ ਸੀ ਸਿਵਾਏ ਆਪਣੇ ਗੱਠੀਏ ਨੂੰ ਰੋਣ ਦੇ। ਤੇ ਗੱਠੀਏ ਦੇ ਨਾਲ ਜੇ ਕੋਈ ਹੋਰ ਗੱਲ ਹੱਥ ਲੱਗ ਜਾਂਦੀ ਤਾਂ ਨਾਲ ਹੀ ਉਸਨੂੰ ਵੀ ਧੂ ਲੈਂਦੇ। ਜਦੋਂ ਛਾਂਟੀ ਵਾਲੀ ਲਿਸਟ ਦੇ ਵਿੱਚ ਬਾਕਰ ਮੀਆਂ ਦਾ ਨਾਂ ਵੀ ਨਜ਼ਰ ਆਇਆ ਨਾ, ਤਾਂ ਪਹਿਲਾਂ ਤਾਂ ਉਹ ਉਸਨੂੰ ਮਜ਼ਾਕ ਹੀ ਸਮਝਦੇ ਰਹੇ। 9 ਸਾਲ ਨੌਕਰੀ ਕੀਤੀ ਸੀ, ਪੱਕੇ ਨਹੀਂ ਸਨ ਹੋਏ ਤਾਂ ਕੀ ਹੋ ਗਿਆ, ਹੋ ਜਾਣਗੇ, ਆਪਣੀ ਸਰਕਾਰ ਹੈ ਆਪੂ ਫਿਕਰ ਕਰੇਗੀ। ਖੈਰ ਨੋਟਿਸ ਮਿਲਿਆ ਏ ਤਾਂ ਕੀ ਹੋ ਗਿਆ, ਪਹਿਲਾਂ ਵੀ ਕਈ ਵਾਰੀ ਮਿਲ ਚੁੱਕਿਆ। ਜ਼ਰਾ ਜਿੰਨੀ ਭੱਜ ਨੱਠ ਤੋਂ ਬਾਅਦ ਫਿਰ ਕਿਸੇ ਸਕੂਲ ਦੇ ਵਿੱਚ ਲਾ ਦਿੱਤਾ ਜਾਂਦਾ ਸੀ। ਇੱਕ ਵਾਰੀ 6 ਮਹੀਨੇ ਕਿਤੇ ਜਗ੍ਹਾ ਖਾਲੀ ਨਾ ਹੋਈ ਤਾਂ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ ਲਾ ਦਿੱਤਾ ਗਿਆ ਸੀ। ਮਤਲਬ ਤਾਂ ਤਨਖਾਹ ਤੀਕ ਹੀ ਸੀ, ਜਿੱਥੇ ਮਰਜ਼ੀ ਲਾ ਦਿਓ, ਜਦ ਤੀਕ ਮਿਲਦੀ ਰਹੀ। ਖਿਆਲ ਹੀ ਨਹੀਂ ਆਇਆ ਕਿ ਅਜੇ ਕੱਚੇ ਨੇ ਕਿ ਪੱਕੇ ਨੇ। ਤਨਖਾਹ ਆਈ ਜਾਂਦੀ। ਪਰ ਇਸ ਵਾਰੀ ਅਜਿਹਾ ਪੱਕਾ ਜਵਾਬ ਮਿਲਿਆ ਕਿ ਡੇਢ ਸਾਲ ਦੀ ਭੱਜ ਨੱਠ ਦੇ ਪਿੱਛੋਂ ਹੀ ਪਤਾ ਲੱਗਿਆ ਕਿ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ ਤੇ ਬਹਾਲੀ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ। 9 ਸਾਲ ਪੱਕਿਆਂ ਨਾ ਹੋਣ ਦੀ ਹੋਣਾ ਹੀ ਨਿਕੰਮੇਪਨ ਦਾ ਜਿਹੜਾ ਸਬੂਤ ਸੀ। ਵੈਸੇ ਤਾਂ ਉਸਦੇ ਨਾਲ ਉਹ ਪਿੱਛੋਂ ਲੱਗੇ ਦੋਵੇਂ ਹੱਥੀ ਰੋਟੀਆਂ ਮਰੋੜ ਰਹੇ ਸੀ ਕਿਉਂਕਿ ਉਹਨਾਂ ਪੱਕੇ ਹੋਣ ਦੀ ਖਾਈ ਪਾਰ ਕਰ ਲਈ ਸੀ ਤੇ ਇਹਨਾਂ ਸੁਸਤੀ ਤੇ ਲਾਪਰਵਾਹੀ ਦੇ ਕਾਰਨ ਇਸ ਨੂੰ ਕੋਈ ਮਹੱਤਵ ਹੀ ਨਹੀਂ ਸੀ ਦਿੱਤਾ ਕਿ ਪੱਕੇ ਹੋ ਲਈਏ। ਇਹ 1.5 ਸਾਲ ਕਿੰਜ ਬੀਤਿਆ ਜਾਂ ਹਾਜ਼ਰਾ ਬੀ ਜਾਣਦੀ ਸੀ ਜਾਂ ਫਿਰ ਬਾਕਰ ਮੀਆਂ ਜਾਂ ਕੁਝ ਕੁਝ ਅੰਮਾ ਜੀ, ਪਰ ਉਹਨਾਂ ਨੂੰ ਤਾਂ 11 ਰੁਪਏ ਪੈਨਸ਼ਨ ਦੇ ਮਿਲ ਰਹੇ ਸੀ। ਕਦੀ ਖਾਣੇ ਦੇ ਸਿਵਾਏ ਕਿਸੇ ਹੋਰ ਚੀਜ਼ ਦੇ ਲਈ ਹੱਥ ਅੱਡਣ ਦੀ ਲੋੜ ਮਹਿਸੂਸ ਹੀ ਨਹੀਂ ਸੀ ਹੋਈ ਉਹਨਾਂ। ਮਰਨ ਵਾਲੇ ਨੇ ਮਰ ਕੇ ਵੀ ਇੰਨਾ ਸਹਾਰਾ ਤਾਂ ਛੱਡਿਆ ਹੀ ਸੀ ਵੀ 11 ਰੁਪਏ ਪੈਨਸ਼ਨ ਆਉਂਦੀ ਸੀ। ਕਈਆਂ ਝੁਮਕੀਆਂ ਕਿਹਾ ਗੁਲੂਬੰਦ ਇੱਕ ਇੱਕ ਕਰਕੇ ਖੁਰ ਗਏ। ਪਹਿਲਾਂ ਗਹਿਣੇ ਰੱਖੇ ਗਏ, ਫਿਰ ਵਿਕ ਗਏ, ਅਫਸਰਾਂ ਦੇ ਘਰਾਂ ਦੀ ਧੂੜ ਫੱਕੀ, ਪਰ ਨੌਕਰੀ ਵਾਪਸ ਨਾ ਮਿਲੀ। ਸਾਲ ਦੇ ਵਿੱਚ 6 ਮਹੀਨੇ 2-1 ਟਿਊਸ਼ਨਾਂ ਮਿਲ ਜਾਂਦੀਆਂ, ਪਰ ਭਰੀ ਕਲਾਸ ਨੂੰ ਪੜ੍ਹਾਉਣ ਦੇ ਆਦੀ ਮੀਆਂ ਜੀ 1-2 ਬੱਚਿਆਂ ਨੂੰ ਪੜ੍ਹਾਉਂਦੇ ਹੋਏ ਖਿੱਜ ਜਾਂਦੇ। ਹਾਜ਼ਰਾ ਬੀ ਨੇ ਪੰਜਾਬ ਤੋਂ ਮੈਟ੍ਰਿਕ ਕਰਕੇ ਆਪਣੇ ਮੁਹੱਲੇ ਦੀਆਂ ਬੀਵੀਆਂ ਦੇ ਵਿੱਚ ਕਾਫ਼ੀ ਕਾਬਲੇ ਇਤਰਾਜ਼ ਹੱਦ ਤੱਕ ਆਜ਼ਾਦ ਹੋਣ ਦਾ ਰੁਤਬਾ ਪ੍ਰਾਪਤ ਕੀਤਾ ਹੋਇਆ ਸੀ। ਜਦੋਂ ਸ਼ਾਦੀ ਵਿਆਹ ਹੋਈ ਤਾਂ ਸਾਰਾ ਪੜਿਆ ਗੁਣਿਆ ਬਾਲ ਬੱਚਿਆਂ ਦੀ ਦੇਖਭਾਲ ਦੇ ਵਿੱਚ ਨਾਸਾਂ ਥਾਈ ਬਾਹਰ ਨਿਕਲ ਗਿਆ। ਵਰਿਆਂ ਤੋਂ ਸਾਲਾਂ ਤੋਂ ਕਿਸੇ ਕਿਤਾਬ ਨੂੰ ਹੱਥ ਨਹੀਂ ਸੀ ਲਾਇਆ। ਕਦੀ ਦਿਲ ਉਦਾਸ ਹੁੰਦਾ ਤਾਂ ਦੁਪਹਿਰੇ ਪੁਰਾਣੀ ਸਹੇਲੀ ਦਾ ਕੋਈ ਪੁਰਾਣਾ ਅੰਕ ਜਿਹੜੇ ਉਹਨੇ ਪੇਕਿਆਂ ਤੋਂ ਨਾਲ ਲਿਆਂਦੇ ਸਨ ਦੁਬਾਰਾ ਪੜ੍ਹ ਲੈਂਦੀ। ਹਾਜ਼ਰਾ ਬੀ ਦੇ ਅੱਬਾ ਨੂੰ ਧੀ ਨੂੰ ਪੜ੍ਹਾਉਣ ਦਾ ਬੜਾ ਸ਼ੌਕ ਸੀ ਕਿ ਧੀ ਨੂੰ ਪੜ੍ਹਾਓ। ਜਨਾਨੇ ਪਰਚੇ ਲਗਾਤਾਰ ਉਸਦੇ ਨਾਂ ਦੇ ਆਉਂਦੇ ਰਹਿੰਦੇ ਸਨ। ਸ਼ਾਦੀ ਦੇ ਪਿੱਛੋਂ ਲਾਪਰਵਾਹੀ ਤੇ ਕੁਝ ਰੁਝੇਵੇਂ ਤੇ ਕੁਝ ਪੈਸੇ ਦੀ ਕਮੀ ਕਰਕੇ ਰਸਾਲੇ ਵਗੈਰਾ ਸਭ ਛੁੱਟ ਗਏ। ਜਦੋਂ ਗੁਆਂਢਣ ਨੇ ਹਾਜ਼ਰਾ ਬੀ ਨੂੰ ਨੇੜੇ ਦੇ ਸਕੂਲ ਦੇ ਵਿੱਚ ਨੌਕਰੀ ਕਰ ਲੈਣ ਦੀ ਰਾਏ ਦੇ ਦਿੱਤੀ ਤਾਂ ਬੀ ਅੰਮਾ ਨੇ ਉਸ ਦੀਆਂ 7 ਪੁਸ਼ਤਾਂ ਦੀਆਂ ਕਬਰਾਂ ਦੇ ਵਿੱਚ ਕੀੜੇ ਪਾਤੇ। ਪੜ੍ਹੀਆਂ ਲਿਖੀਆਂ ਔਰਤਾਂ ਦੇ ਚਾਲ ਚੱਲਣ ਦੇ ਬਾਰੇ ਇੰਨੇ ਕਿੱਸੇ ਸੁਣਾਏ ਕਿ ਹਾਜ਼ਰਾ ਨੇ ਕੰਨਾਂ ਦੇ ਉੱਤੇ ਹੱਥ ਧਰ ਲਏ। ਤੋਬਾ ਤੋਬਾ ਤੋਬਾ ਤੋਬਾ ਮੇਰੀ, ਮੈਂ ਕਦੋਂ ਕਰ ਰਹੀ ਹਾਂ ਇਹ ਨੌਕਰੀ। ਇਹ ਸਾਰੀਆਂ ਮੋਈਆਂ ਮਾਸਟਰਨੀਆਂ ਮਾਸਟਰਾਂ ਦੇ ਨਾਲ ਫਸੀਆਂ ਹੁੰਦੀਆਂ। ਸਕੂਲ ਦਾ ਤਾਂ ਬਹਾਨਾ ਹੁੰਦਾ, ਘਰੇ ਕੁੰਡੀ ਨਹੀਂ ਲੱਗਦੀ ਤਾਂ ਸਕੂਲ ਗੁੱਲ ਖਿਉਣ ਜਾ ਵੜੀਆਂ, ਉਹ ਕਹਿੰਦੇ ਹੁੰਦੇ ਸਨ। ਪਰ ਲੋੜ ਬੰਦੇ ਨੂੰ ਥੁੱਕ ਕੇ ਚੱਟਣ ਦੇ ਉੱਤੇ ਮਜਬੂਰ ਕਰ ਦਿੰਦੀ ਹੈ। ਜਦੋਂ ਘਰੋਂ ਕੱਢ ਦਿੱਤੇ ਜਾਣ ਦੀ ਨੌਬਤ ਆ ਗਈ ਤੇ ਸਾਰੇ ਆਂਢ ਗੁਆਂਢ ਨੇ ਤੇ ਉਧਰ ਜਿਹੜਾ ਸੀ ਉਧਾਰ ਦੇਣ ਵਾਲਿਆਂ ਨੇ ਸੱਚਮੁੱਚ ਦਰਵਾਜ਼ੇ ਮੂੰਹ ਉੱਤੇ ਹੀ ਬੰਦ ਕਰ ਦਿੱਤੇ ਤਾਂ ਹਾਜ਼ਰਾਂ ਨੂੰ ਜਿਹੜਾ ਸੀ ਗੁਆਂਢਣ ਦੀ ਗੱਲ ਦੇ ਉੱਤੇ ਗੌਰ ਕਰਨਾ ਹੀ ਪੈ ਗਿਆ। ਉਹ ਹੋਰ ਕੋਈ ਉੱਲੂ ਕੇ ਪੱਠੇ ਹੋਣਗੇ ਜਿਹੜੇ ਜਨਾਨੀ ਦੀ ਕਮਾਈ ਖਾਂਦੇ ਹੋਣਗੇ। ਪੁੱਛਣ ਦੇ ਉੱਤੇ ਬਾਕਰ ਮੀਆਂ ਨੇ ਕਿਹਾ ਸੀ, ਅਜੇ ਇੰਨਾ ਦਮ ਹੈ ਮੇਰੇ ਚ, ਕਹਿੰਦਾ ਮਰਦ ਜਾਗ ਪਿਆ ਉਹਦਾ, ਜਦ ਮਰ ਜਾਵਾਂਗਾ ਤਦ ਜੋ ਜੀ ਵਿੱਚ ਆਏ ਨਾ ਕਰ ਲਵੀ ਤੂੰ, ਆਪਣੀ ਘਰ ਵਾਲੀ ਨੂੰ ਕਹਿੰਦਾ, ਤੇਰੀ ਕਮਾਈ ਨੀ ਮੈਂ ਖਾਣੀ ਕਹਿੰਦਾ। ਹੁਣ ਤਾਂ ਜੇਵਰ ਵੀ ਕਹਿੰਦਾ ਨਹੀਂ ਰਹੇ ਤੇ ਭਾਈ ਜੇਵਰ ਵੀ ਤਾਂ ਉਹਦੇ ਵੇਚ ਵੇਚ ਕੇ ਖਾਧੇ ਆ, ਤਾਂ ਸਾਰੇ ਇੱਕ ਇੱਕ ਕਰਕੇ ਵਿਕ ਗਏ ਤਾਂ ਕੀ ਹੋ ਗਿਆ। ਕਿਹਾ ਤਾਂ ਹੈ ਪੈਸੇ ਆਉਣ ਦੇ ਪਹਿਲਾਂ ਤੇਰੇ ਜੇਵਰ ਬਣਵਾਵਾਂਗਾ। ਮਰੀ ਕਿਉਂ ਜਾਨੀ ਹੈ ਤੂੰ? ਉਹ ਹਾਂ, ਚੁੱਕਿਆ ਹੁਣ ਪੈਸਾ। ਸਾਲ ਦੇ ਵਿੱਚ 300-400 ਦੀ ਕਮਾਈ ਦੇ ਵਿੱਚ ਕਿੰਜ ਗੁਜ਼ਾਰਾ ਹੋ ਸਕਦਾ, ਦੇਖ ਬਈ। ਜੇ ਇੰਜ ਅਵਾਰਾ ਗਰਦੀ ਕਰਨ ਦਾ ਹੀ ਮੂਡ ਹੈ ਨਾ ਤੇਰਾ ਤਾਂ ਤਲਾਕ ਲੈ ਲੈ ਮੇਰੇ ਤੋਂ ਤੇ ਮੌਜਾਂ ਕਰ। ਮੈਂ ਦੁਨੀਆਂ ਦੀਆਂ ਲਾਹਨਤਾਂ ਨਹੀਂ ਸੁਣ ਸਕਦਾ। ਬਾਕਰ ਮੀਆਂ ਨੇ ਹਿਰਖ ਕੇ ਕਹਿ ਦਿੱਤਾ ਤੇ ਫਿਰ ਹਾਜ਼ਰਾ ਬੀ ਦੀ ਹਿੰਮਤ ਮੁੱਕ ਗਈ ਸੀ। ਇੱਕ ਤਾਂ ਘਰੇ ਤੰਗੀ, ਉਪਰੋਂ ਸਾਰਿਆਂ ਦਾ ਮਿਜਾਜ ਚਿੜਚਿੜਾ। ਅੰਮਾ ਜੀ ਦੀ ਤਾਂ ਸਮਝ ਦੇ ਵਿੱਚ ਹੀ ਨਹੀਂ ਸੀ ਆਉਂਦਾ। ਉਹ ਬਈ ਸਾਡੀ ਤਾਂ ਆਪਣੇ 11 ਰੁਪਏ ਦੇ ਵਿੱਚ ਵਧੀਆ ਸਰੀ ਜਾਂਦਾ, ਬੀਬੀ ਕਹਿੰਦੀ ਹੈ। ਤੇ ਮੈਂ ਪੁੱਛਦੀ ਹਾਂ, ਬਹੂ ਤੂੰ ਕਿਉਂ ਨਹੀਂ ਘਰ ਚੱਲਦਾ, ਤੇਰੇ ਕੋਲ ਤੇਰੇ ਕਿਉਂ ਤੋਂ ਕਹਿੰਦੀ ਕਿ ਤੇਰੇ ਤੋਂ ਕਾਹਤੋਂ ਨਹੀਂ ਘਰ ਚੱਲਦਾ, ਫਿਰ ਮੈਂ ਤਾਂ 11 ਰੁਪਏ ਚ ਚਲਾਈ ਜਾਂਦੀ ਹਾਂ। ਉਹ ਬੁੜਬੁੜਾ ਕਰਦੀ ਤੇ ਹਿਸਾਬ ਸੁਣਨ ਜਾਂ ਸਮਝਣ ਦੀ ਨਾ ਉਹਨਾਂ ਨੂੰ ਲੋੜ ਸੀ ਨਾ ਵੱਲ ਸੀ। ਪਾਈ ਪਾਈ ਦਾ ਹਿਸਾਬ ਲਿਖਦੀ ਹੈ ਪਰ ਫਿਰ ਵੀ ਇਹੋ ਰੱਟਦੇ ਰਹਿੰਦੇ ਨੇ। ਉਹ ਬਈ ਇੰਨੇ ਰੁਪਈਆਂ ਦੇ ਵਿੱਚ ਤਾਂ ਖਾਨਦਾਨ ਪਲ ਜਾਂਦਾ, ਤੁਹਾਡੇ ਤਾਂ ਬਰਕਤ ਹੀ ਨਹੀਂ ਆ ਘਰੇ। ਬਹੂ ਭਲਾ ਅਸੀਂ ਕਿੰਜ ਗੁਜ਼ਾਰਾ ਕਰ ਲੈਂਦੇ ਹਾਂ, ਤੁਹਾਨੂੰ ਨਾ ਮਕਾਨ ਦਾ ਕਿਰਾਇਆ ਦੇਣਾ ਪੈਂਦਾ, ਨਾ ਖਾਣੇ ਦਾ ਧੇਲਾ, ਨਾ ਭੰਗੀ ਮਾਸ਼ਕੀ ਦਾ ਖਰਚ, ਰਹਿ ਗਈ ਅਫੀਮ ਦੀ ਲੱਤ ਤਾਂ। ਲੱਤ ਸ਼ਬਦ ਜਿਹੜਾ ਸੀ ਸੁਣ ਕੇ ਸਠਿਆਈ ਬੁੱਧ ਵਾਲੀ ਅੰਮਾ ਜੀ ਦਾ ਪਠਾਣੀ ਖੂਨ ਉਬਾਲਾ ਖਾ ਗਿਆ। ਮੇਰਾ ਰਹਿਣਾ ਵੀ ਰੜਕਦਾ ਤੈਨੂੰ, ਹਾਂ ਕਿਰਾਇਆ ਵੀ ਤਾਂ ਲੈ ਲਿਆ ਕਰ, ਇਸ ਚੂਹੇ ਦੀ ਖੱਡ ਦਾ ਦੋ ਰੋਟੀਆਂ ਖਾਂਦੀਆਂ, ਹਿਸਾਬ ਲਾ ਕੇ ਲੈ ਲਿਆ ਕਰ ਤੂੰ ਉਹਦੀਆਂ ਵੀ ਆਪਣੇ ਸਾਰੇ ਪੈਸੇ। ਕੀ ਸਮਝਿਆ ਮੈਨੂੰ, ਅਜੇ ਦਮ ਹੈ ਇੰਨਾ ਕਿਸੇ ਦੇ ਭਾਂਡੇ ਮਾਂਝ ਕੇ, ਇੰਨਾ ਤਾਂ ਮਿਲ ਜਾਇਆ ਕਰੂ ਮੈਨੂੰ। ਹੱਡ ਪੈਰ ਰਹਿ ਗਏ ਤਾਂ ਸੜਕ ਦੇ ਸੁੱਟਵਾ ਦਈਏ, ਅੱਲਾ ਦੇ ਨਾਂ ਦੇ ਦੋ ਟੁੱਕੜ ਖਾ ਕੇ ਇਹ ਰੰਡੇਪਾ ਤਾਂ ਕੱਟਿਆ ਹੀ ਜਾਊ। ਵੈਸੇ ਸੁਣ ਲੈ ਤੂੰ ਬਹੂ ਇੱਕ ਗੱਲ, ਮੈਂ ਆਪਣੇ ਮੁੰਡੇ ਦੇ ਘਰ ਰਹਿੰਦੀ ਹਾਂ, ਕਿਸੇ ਮਾਲ ਜਾਦੀ ਦੇ ਘਰ ਰੋਟੀਆਂ ਨਹੀਂ ਤੋੜ ਰਹੀ। ਬੀਬੀ ਹੋ ਗਈ ਸਿੱਧੀ। ਹਾਜ਼ਰਾ ਬੀ ਨੇ ਸਮਝਾਉਣ ਦੀ ਲੱਖ ਕੋਸ਼ਿਸ਼ ਕੀਤੀ ਕਿ ਮੈਂ ਤਾਂ ਹਿਸਾਬ ਦੱਸਿਆ ਬੀਬੀ, ਮੇਰਾ ਖੁਦਾ ਨਾ ਕਰੇ ਮੇਰਾ ਇਹ ਮਤਲਬ ਥੋੜਾ ਹੀ ਸੀ ਕਿ ਤੁਸੀਂ ਸਾਡੇ ਉੱਤੇ ਬੋਝ ਹੋ। ਪਰ ਉਹ ਕਦ ਸੁਣਨ ਵਾਲੀ ਸੀ, ਇੱਕ ਵਾਰੀ ਛਿੜ ਪਈ ਤਾਂ ਰੁਕਣ ਦਾ ਨਾਂ ਨਹੀਂ। ਖੁਦ ਆਪਣੀਆਂ ਆਪਣੇ ਖਾਨਦਾਨ ਦੀਆਂ ਸੱਤ ਪੁਸ਼ਤਾਂ ਨੂੰ ਯਾਦ ਕਰ ਕਰਕੇ ਰੋਂਦੀ ਪਿੱਟਦੀ ਰਹੀ। ਬਾਕਰ ਮੀਆਂ ਰਾਤ ਨੂੰ ਥੱਕੇ ਹਾਰੇ ਕੋਰਾ ਜਵਾਬ ਲੈ ਕੇ ਜਿਵੇਂ ਹੀ ਘਰ ਵਾਪਸ ਆਏ, ਅੰਮਾ ਜੀ ਦਾ ਰਿਕਾਰਡ ਫਿਰ ਸ਼ੁਰੂ ਹੋ ਗਿਆ। ਅੱਧੀ ਰਾਤ ਤੱਕ ਚੱਕੀ ਚੱਲਦੀ ਰਹੀ। ਹਾਜ਼ਰਾ ਨੇ ਉਹਦੀ ਬਹੂ ਜਿਹੜੀ ਹੈ, ਘਰ ਵਾਲੀ ਜਿਹੜੀ ਹੈ, ਆਪਣੀ ਬਾਕਰ ਦੀ ਘਰ ਵਾਲੀ ਕਹਿੰਦੀ ਹੈ, ਹਾਜ਼ਰਾ ਨੇ ਵੀ ਸੜਦੀ ਭੁੱਜਦੀ ਨੇ ਮੀਆਂ ਨੂੰ ਨਿਖੱਟੂ ਕਹਿ ਦਿੱਤਾ ਬਾਕਰ ਨੂੰ, ਤੇ ਬਾਕਰ ਮੀਆਂ ਨੇ ਹਿਸਾਬ ਕਿਤਾਬ ਲਾ ਕੇ ਹਾਜ਼ਰਾ ਨੂੰ ਮੂਰਖ ਸਿੱਧ ਕਰ ਦਿੱਤਾ ਆਪਣੀ ਘਰ ਵਾਲੀ ਨੂੰ। ਤੇ ਅੰਮਾ ਜੀ ਨੇ ਉਹਨੂੰ ਦੋਵਾਂ ਨੂੰ ਜੋ ਕੁਝ ਬਾਕੀ ਰਹਿੰਦਾ ਸੀ ਉਹ ਵੀ ਕਹਿ ਸੁਣਾਇਆ, ਪਰ ਕਿਸੇ ਦੇ ਕਾਲਜ ਦੇ ਵਿੱਚ ਠੰਡਕ ਨਾ ਪੈ ਸਕੀ। ਹਾਜ਼ਰਾ ਵੀ ਸਾਰੀ ਰਾਤ ਰੋਂਦੀ ਰਹੀ, ਅੰਮਾ ਜੀ ਬੁੜਬੁੜ ਜਿਹੜਾ ਕਰਦੀ ਰਹੀ ਤੇ ਬਾਕਰ ਮੀਆਂ ਠੰਡੇ ਹੌਕੇ ਭਰਦੇ ਛੱਡਦੇ ਰਹੇ। ਵਿੱਚ ਵਿੱਚ ਨਸੀਮ ਡਰਾਵਣੇ ਸੁਪਨੇ ਦੇਖ ਕੇ ਰੋਂਦਾ ਰਿਹਾ, ਉਹਨਾਂ ਦਾ ਪੁੱਤਰ, ਤੇ ਕਈ ਮਹੀਨਿਆਂ ਦੀ ਝਿਕ ਝਿਕ ਦੇ ਪਿੱਛੋਂ ਇਹੋ ਹੀ ਫੈਸਲਾ ਹੋਇਆ ਕਿ ਜੇ ਹਾਜ਼ਰਾ ਵੀ ਕੱਚੇ ਤੌਰ ਦੇ ਉੱਤੇ ਕੰਮ ਕਰਨ ਲੱਗ ਜਾਵੇ ਤਾਂ ਇੰਨਾ ਜ਼ਿਆਦਾ ਹਰਜ ਵੀ ਨਹੀਂ ਹੈ, ਪਰ ਪੱਕੇ ਤੌਰ ਤੇ ਨਹੀਂ। ਕਹਿੰਦਾ ਕਿ ਮੈਂ ਬਾਕਰ ਕਹਿੰਦਾ ਕਿ ਮੈਂ ਆਪਣੀ ਔਰਤ ਦੀ ਕਮਾਈ ਨਹੀਂ ਖਾਣੀ ਤੇ ਲੋਕਾਂ ਤੋਂ ਗੱਲਾਂ ਨਹੀਂ ਸੁਣਨੀਆਂ। ਪਰ ਜਿੱਥੇ ਸਾਰੇ ਦਰਵਾਜ਼ੇ ਉਹਦੇ ਲਈ ਬੰਦ ਹੋ ਗਏ ਤਾਂ ਫਿਰ ਕਹਿੰਦਾ ਕਿ ਚੱਲ ਕੱਚੀ ਕੁ ਤਾਂ ਨੌਕਰੀ ਕਰ ਲੈ, ਉਹਨਾਂ ਕੁ ਤਾਂ ਕਹਿੰਦੇ ਚੱਲ ਜਾਊਗਾ। ਜਿਵੇਂ ਹੀ ਬਾਕਰ ਮੀਆਂ ਨੂੰ ਨੌਕਰੀ ਮਿਲੇਗੀ ਕਹਿੰਦੇ ਉਹ ਨੌਕਰੀ ਛੱਡ ਦੇਗੀ। ਹਾਂ ਬਈ ਹੁਣ ਮੈਂ ਬੋਰਡ ਦੀ ਮੀਟਿੰਗ ਦੇ ਵਿੱਚ ਅਰਜ਼ੀ ਦੇਣ ਦਾ ਫੈਸਲਾ ਕਰ ਲਿਆ, ਮੈਂ ਖੁਦ ਜਾਵਾਂਗਾ ਸਕੂਲ ਕਮੇਟੀ ਦੇ ਦਫ਼ਤਰ, ਦੇਖਦਾ ਕੀ ਜਵਾਬ ਦਿੰਦੇ ਹੈ। ਕੋਈ ਮੈਨੂੰ ਸ਼ੌਂਕ ਹੈ ਮਨਹੂਸ ਨੌਕਰੀ ਦਾ, ਤੁਹਾਨੂੰ ਨੌਕਰੀ ਮਿਲ ਜਾਏ ਤਾਂ ਮੈਂ ਕਰਾਂਗੀ ਕਿਉਂ। ਹਾਜ਼ਰਾ ਬੀ ਨੇ ਵਿਸ਼ਵਾਸ ਦਵਾਇਆ, ਉਹ ਬਈ ਮੈਂ ਕੌਣ ਹੁੰਨੀ ਆ ਰਾਏ ਦੇਣ ਵਾਲੀ, ਤੁਹਾਨੂੰ ਕਿਸਮਤ ਦੇ ਵਿੱਚ ਜੋ ਲਿਖਿਆ ਉਹ ਤਾਂ ਹੋਊਗਾ ਹੀ ਹੋਊਗਾ। ਅੰਮਾ ਜੀ ਨੇ ਵੀ ਰਜ਼ਾਮੰਦੀ ਦੇ ਨਾਲ ਜ਼ਹਿਰ ਜਿਹੜੀ ਸੀ ਰਜ਼ਾਮੰਦੀ ਜ਼ਹਿਰ ਕਰ ਦਿੱਤੀ ਤੇ ਹਾਜ਼ਰਾ ਬੀ ਨੇ ਸਿਰਫ 52 ਰੁਪਏ ਦੇ ਉੱਤੇ, ਉਸ ਸਮੇਂ ਦੇ 52 ਰੁਪਏ ਤੇ ਸਕੂਲ ਦੇ ਵਿੱਚ ਬੱਚਿਆਂ ਦੀ ਪਹਿਲੀ ਕਲਾਸ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ। ਤਜਰਬੇ ਤੋਂ ਪਤਾ ਲੱਗਿਆ ਕਿ ਪੜ੍ਹਾਈ ਦੇ ਇਸ ਸਿਸਟਮ ਦੇ ਵਿੱਚ ਗਿਆਨ ਦੇ ਨਾਲੋਂ ਵੱਧ ਧਮੁੱਕੀਆਂ ਤੇ ਚਪੇੜਾਂ ਦੀ ਜ਼ਰੂਰਤ ਹੈ। ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਗਲਾ ਪਾੜ ਪਾੜ ਕੇ ਬੱਚਿਆਂ ਨੂੰ ਤਾੜਨਾ ਝਾੜਨਾ, ਉਹਨਾਂ ਦੀ ਮਾਰ ਕੁਟਾਈ, ਉੱਪਰ ਆਪਣੇ ਕੁਟਾਪੇ ਦੀ ਧਾਕ ਜਮਾ ਕਿ ਅਮਨ ਬਹਾਲ ਕਰਨਾ। ਵੱਡੀ ਭੈਣ ਜੀ ਨੂੰ ਖੁਸ਼ ਰੱਖਣ ਦੇ ਲਈ ਹਰ ਵੇਲੇ ਉਹਨਾਂ ਦੇ ਸਾਰੇ ਖਾਨਦਾਨ ਦੇ ਲਈ ਸਾੜੀਆਂ ਬਲਾਊਜ਼ਾਂ ਦੇ ਉੱਤੇ ਕਢਾਈ ਕਰਕੇ ਦੇਣਾ, ਸਵੈਟਰ ਬੁਣਨਾ ਤੇ ਗਦੈਲਿਆਂ ਰਜਾਈਆਂ ਦੇ ਨਗੰਦੇ ਪਾਉਣਾ। ਹਾਜ਼ਰਾ ਬੀ ਦੀ ਕਢਾਈ ਦੀ ਉਹ ਧੁੰਮ ਪੈ ਗਈ ਕਿ ਹਰ ਮਿਹਰਬਾਨ ਨੇ ਇੰਨੀਆਂ ਸਾੜੀਆਂ ਕਢਵਾਈਆਂ ਉਹਦੇ ਕੋਲੋਂ ਕਿ ਅੱਖਾਂ ਅੱਗੇ ਤਾਰੇ ਨੱਚਣ ਲੱਗ ਪਏ। ਪੜਾਉਣਾ ਤਾਂ ਕੀ ਸੀ ਬੱਚਿਆਂ ਨੂੰ। ਹਾਜ਼ਰਾ ਬੀ ਨੂੰ ਆਪਣੇ ਕੰਮ ਦੇ ਉੱਤੇ ਨਾਜ ਸੀ, ਅੱਜ ਉਹੀ ਕੰਮ ਗਲੇ ਦੀ ਰੱਸੀ ਬਣ ਗਿਆ ਸੀ। ਇਨਕਾਰ ਕਰਨ ਦੀ ਹਿੰਮਤ ਨਹੀਂ ਸੀ। ਵੈਸੇ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਸੀ, ਪਰ ਕੁਝ ਨਾ ਕੁਝ ਮਿਲ ਹੀ ਜਾਂਦਾ ਸੀ। ਘੱਟੋ ਘੱਟ ਦੁਪਹਿਰ ਦੀ ਰੋਟੀ ਦਾ ਹੀਲਾ ਤਾਂ ਹੋ ਹੀ ਜਾਂਦਾ। ਕਦੀ ਕਦੀ ਸਾੜੀ ਦੇ ਸ਼ੁਕਰੀਏ ਵਜੋਂ ਮਠਿਆਈ ਜਾਂ ਬਿਸਕੁਟ ਵੀ ਬੱਚਿਆਂ ਦੇ ਲਈ ਆ ਜਾਂਦਾ ਸੀ। ਸਾਰਿਆਂ ਨੂੰ ਹੀ ਹਾਜ਼ਰਾ ਬੀ ਦੇ ਘਰ ਦਾ ਹਾਲ ਪਤਾ ਸੀ ਤੇ ਕੁਝ ਨਾ ਕੁਝ ਦਿੰਦੇ ਦਿਵਾਉਂਦੇ ਹੀ ਰਹਿੰਦੇ। ਪਰ ਇੱਕ ਦਿਨ ਜਦੋਂ ਵੱਡੀ ਭੈਣ ਜੀ ਨੇ ਕੁਝ ਪੁਰਾਣੇ ਕੱਪੜੇ ਬੱਚਿਆਂ ਦੇ ਲਈ ਦਿੱਤੇ ਤਾਂ ਹਾਜ਼ਰਾ ਬੀ ਨੂੰ ਗੁੱਸਾ ਆ ਗਿਆ। ਜੀ ਚਾਹਿਆ ਕਹਿ ਦੇ ਮਾਸਟਰਨੀਏ, ਆਹ ਕੋਈ ਮੰਗਤੀ ਨਹੀਂ ਆ। ਪਰ ਕੁਝ ਸੋਚ ਕੇ ਗੁੱਸਾ ਪੀ ਗਈ। ਫਿਰ ਕੀ ਫਾਇਦਾ ਵਿਗਾੜ ਕੇ, ਨੁਕਸਾਨ ਆਪਣਾ ਹੀ ਹੈ। ਮਸਾਂ ਦੋ ਰੋਟੀਆਂ ਦਾ ਸਹਾਰਾ ਹੋਇਆ, ਕਿਤੇ ਉਹ ਵੀ ਹੱਥੋਂ ਨਾ ਨਿਕਲ ਜਾਵੇ। ਪਰ ਘਰ ਆ ਕੇ ਕੱਪੜੇ ਜਮਾਦਾਰਨੀ ਨੂੰ ਦੇ ਦਿੱਤੇ ਤੇ ਅੰਮਾ ਬੀ ਨੇ ਫੌਰਨ ਨੋਟ ਕਰ ਲਿਆ। ਬਾਕਰ ਮੀਆਂ ਨੂੰ ਆਉਣ ਸਾਰ ਦੱਸਿਆ ਉਹਦੇ ਪਤੀ ਨੂੰ, ਚੰਗੇ ਭਲੇ ਕੱਪੜੇ ਜਮਾਦਾਰਨੀ ਨੂੰ ਦੇ ਦਿੱਤੇ ਜਾਂਦੇ ਐ, ਇਸਦੇ ਪਿਓ ਦੇ ਘਰ ਵੀ ਕੀ ਇੰਜ ਹੀ ਲੰਗਰ ਵੰਡਦੀ ਹੈ। ਵੰਡਦਾ ਸੀ ਉਹ, ਇਸੇ ਦੇ ਲਈ ਤਾਂ ਕਹਿੰਦੀ, ਹਾਂ ਬੇਟਾ ਤੇਰੀ ਕਮਾਈ ਦੇ ਵਿੱਚ ਬਰਕਤ ਕਿਉਂ ਨਹੀਂ ਹੁੰਦੀ। ਜਦੋਂ ਦੀ ਪਤਨੀ ਨੂੰ ਨੌਕਰੀ ਮਿਲੀ ਸੀ, ਬਾਕਰ ਮੀਆਂ ਦਾ ਅਜੀਬ ਹਾਲ ਸੀ, ਨਾ ਛੱਡਿਆ ਜਾਂਦਾ ਸੀ ਤੇ ਨਾ ਨਿਗਲਿਆ, ਵਸ ਦੇ ਵਿੱਚ ਹੁੰਦਾ ਤੇ ਪਤਨੀ ਨੂੰ ਇੱਕ ਪਲ ਨੌਕਰੀ ਨਾ ਕਰਨ ਦਿੰਦੇ। ਯਾਰ ਦੋਸਤ ਮਜ਼ਾਕ ਮਜ਼ਾਕ ਵਿੱਚ ਮਿਹਣੇ ਮਾਰਦੇ ਸੀ। ਬਾਕਰ ਬਈ ਐਸ਼ ਨੇ, ਤੇਰੇ ਤਾਂ ਘਰ ਵਾਲੀ ਕਮਾ ਕੇ ਲਿਆਉਂਦੀ ਹੈ, ਤੇਰੀ ਕਹਿੰਦੇ ਐਸ਼ ਹੈ। ਬਾਕਰ ਬੀ, ਬਾਈ ਬੈਠ ਕੇ ਆਰਾਮ ਦੇ ਨਾਲ ਖਾਂਦਾ ਹੈ ਤੂੰ, ਇੱਥੇ ਸਾਡੀ ਬੇਗਮ ਦਾ ਉਹ ਨਖਰਾ ਹੈ ਕਿ ਮਾਸ਼ਾ ਅੱਲਾ ਹਿੱਲ ਕੇ ਪਾਣੀ ਨਹੀਂ ਪੀਂਦੀ, ਆਏ ਦਿਨ ਜੇਵਰ ਤੇ ਕੱਪੜੇ ਦੀ ਫਰਮਾਇਸ਼। ਯਾਰ ਸੱਚੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਵੀ ਜਿਹੜਾ ਇਹ ਆਜ਼ਾਦ ਕਿਸਮ ਦੀ ਬੀਵੀ ਨਹੀਂ ਪਸੰਦ। ਯਾਰੋ ਔਰਤਾਂ ਦਾ ਕੰਮ ਤਾਂ ਇਹੀ ਹੈ ਕਿ ਮਰਦ ਦਾ ਦਿਲ ਖੁਸ਼ ਕਰਨ, ਜੇਵਰ ਕੱਪੜੇ ਦੀ ਫਰਮਾਇਸ਼ ਕਰਨਾ ਤਾਂ ਉਹਨਾਂ ਦਾ ਹੱਕ ਹੈ। ਕਹਿੰਦਾ ਸਾਲਾ ਉਹ ਵੀ ਕੀ ਮਰਦ ਜਿਹੜਾ ਔਰਤ ਨੂੰ ਜੇਵਰ ਕੱਪੜੇ ਲਈ ਤਰਸਾਵੇ। ਦੂਜੇ ਸਾਹਿਬ ਨੇ ਫਰਮਾ ਦਿੱਤਾ, ਉਹ ਉਹਨੇ ਫਰਮਾਇਆ, ਤੇਰਾ ਹੀ ਜਿਗਰਾ ਏ ਜੋ ਬੀਵੀ ਨੂੰ ਤੇਰੇ ਮੇਰੇ ਕੋਲ ਭੇਜ ਦਿੰਦਾ ਏ। ਯਾਰ ਸੋਹ ਖੁਦਾ ਦੀ, ਮੈਂ ਤਾਂ ਖੁਦਕੁਸ਼ੀ ਕਰ ਲਵਾਂ, ਇੰਜ ਤੀਵੀਂ ਦੇ ਟੁਕੜਿਆਂ ਦੇ ਉੱਤੇ ਮੈਂ ਤਾਂ ਨਹੀਂ ਜਿਉਂਦਾ ਰਹਿ ਸਕਦਾ। ਓਏ ਇਹ ਬੋਰਡ ਦੇ ਮੈਂਬਰ ਹੈ, ਸਾਲੇ ਪਰਲੇ ਦਰਜੇ ਦੇ ਹਰਾਮਜ਼ਾਦੇ ਹੁੰਦੇ ਨੇ, ਇਹ ਸਕੂਲ ਤਾਂ ਨਾਂ ਦੇ ਨਾਂ ਦੇ ਨੇ, ਸਾਲੇ ਚੱਕਲੇ ਨੇ ਚੱਕਲੇ। ਮਤਲਬ ਕਿ ਉਹਨਾਂ ਦੀ ਸੋਚ ਦੇਖੋ ਕਿੱਥੇ ਤੱਕ ਡਿੱਗੀ ਹੈ। ਬੁਰਾ ਨਾ ਮੰਨੀ, ਤੇਰੀ ਬੀਬੀ ਤਾਂ ਖੈਰ ਸ਼ਰੀਫ ਹੈ। ਇਹ ਕਹਿੰਦਾ ਸਾਲੀਆਂ, ਮਾਫ਼ੀ ਚਾਹੁੰਦਾ ਜੀ, ਇਹ ਜੋ ਕੁਝ ਲਿਖਿਆ ਗਿਆ ਇੱਕ ਮਰਦ ਸਮਾਜ ਦੀ ਜਿਹੜੀ ਹੈ ਸੋਚ ਸਾਹਮਣੇ ਦਿੱਤੀ ਹੈ। ਕਹਿੰਦਾ ਕਿ ਇਹ ਤਾਂ ਮਾਸਟਰਨੀਆਂ ਅਵਲ ਨੰਬਰ ਦੀਆਂ ਉਹ ਹੁੰਦੀਆਂ ਨੇ, ਇਹ ਸਾਰੀਆਂ ਮੈਂਬਰਾਂ ਦੇ ਘਰੀ ਤੁਰੀਆਂ ਫਿਰਦੀਆਂ ਨੇ, ਲਾਹੌਲ ਵਾਲਾ ਕੁਵੱਤ। ਓਏ ਯਾਰ ਇਹਨਾਂ ਮਾਸਟਰੀਆਂ ਨੂੰ ਦੇਖ ਕੇ ਤਾਂ ਕਹਿ ਆਉਂਦੀ ਹੈ। ਕਹਿੰਦਾ ਸਾਰੀਆਂ ਕਾਣੀਆਂ ਮੀਣੀਆਂ ਭੈੜੀਆਂ ਸ਼ਕਲਾਂ, ਇਹ ਮੈਂਬਰ ਸਹੁਰੇ ਵੀ ਘਾਮੜ ਹੁੰਦੇ ਨੇ, ਇਸ਼ਕ ਵੀ ਲੜਾਉਂਦੇ ਨੇ ਤਾਂ ਕਿ ਥਰਡ ਕਲਾਸ ਮਾਲ ਦੇ ਨਾਲ। ਯਾਰ ਸਾਡੇ ਮੁਹੱਲੇ ਦੇ ਵਿੱਚ ਇੱਕ ਮਾਸਟਰਨੀ ਸੀ, ਜੀ ਭਰ ਕੇ ਬਦਸੂਰਤ, ਬੱਕਰੀ ਵਰਗੀਆਂ ਕਾਲੀਆਂ ਕਾਲੀਆਂ ਲੱਤਾਂ ਬੁਰਕੇ ਦੇ ਵਿੱਚੋਂ ਨਿਕਲੀਆਂ ਹੁੰਦੀਆਂ ਤੇ ਜਦੋਂ ਮੇਰੇ ਘਰ ਸਾਹਮਣੇ ਉਹ ਲੰਘਦੀ, ਮੈਂ ਮੁੰਡਿਆਂ ਨੂੰ ਕਹਿੰਦਾ ਲਾ ਦਿਓ ਇਹਦੇ ਮਗਰ ਕੁੱਤਾ। ਯਾਰ ਬੜਾ ਮਜ਼ਾ ਆਉਂਦਾ ਸੀ, ਲੰਗੜੇ ਕਾਂ ਵਾਂਗਰ ਫੁਦਕ ਫੁਦਕ ਕੇ ਦੌੜਦੀ ਸੀ, ਬੜੀ ਸੱਚੀ ਸੁੱਚੀ ਬਣਦੀ ਸੀ ਤੇ ਕੱਢ ਦਿੱਤੀ ਗਈ ਮੁਹੱਲੇ ਦੇ ਵਿੱਚੋਂ ਜੁੱਤੀਆਂ ਮਾਰ ਮਾਰ ਕੇ। ਤਰਕਸ਼ ਦੇ ਤੀਰ ਬਾਕਰ ਮੀਆਂ ਦੀ ਛਾਤੀ ਵਿੰਨਦੇ ਰਹਿੰਦੇ ਤੇ ਉਹ ਕੱਚਾ ਜਿਹਾ ਹੱਸ ਕੇ ਗੱਲ ਜਿਹੜੀ ਸੀ ਟਾਲਦਾ ਰਹਿੰਦਾ ਸੁਣੀ ਅਣਸੁਣੀ ਕਰ ਛੱਡਦਾ। ਜਦੋਂ ਬਰਦਾਸ਼ਤ ਕਰਨ ਦੀ ਤਾਕਤ ਨਾ ਰਹਿੰਦੀ ਤਾਂ ਕਿਸੇ ਬਹਾਨੇ ਉੱਠ ਕੇ ਤੁਰ ਆਉਂਦਾ। ਆਉਂਦਿਆਂ ਨੂੰ ਅੰਮਾ ਜੀ ਦੋ ਚਾਰ ਸੁਣਾ ਦਿੰਦੀ ਅੱਗਿਓਂ, ਕਿਉਂਕਿ ਅੰਮਾ ਨੂੰ ਵੀ ਨਹੀਂ ਪਸੰਦ ਸੀ ਕਿ ਉਹਦੀ ਔਰਤ ਜਿਹੜੀ ਹੈ, ਬਹੂ ਜਿਹੜੀ ਘਰ ਦੀ ਹੈ, ਉਹ ਜੌਬ ਦੇ ਉੱਤੇ ਜਾਂਦੀ ਹੈ। ਅੱਜ ਨਸੀਮ ਨੂੰ ਨਾਸ਼ਤਾ ਵੀ ਨਹੀਂ ਦਿੱਤਾ ਉਹਦੇ ਆਪਣੇ ਪੁੱਤਰ ਨੂੰ, ਤੇ ਬੇਗਮ ਸਾਹਿਬਾ ਤੁਰਦੀ ਹੋਈ। ਮੈਂ ਕਹਿੰਦੀ ਹਾਂ ਕਿ ਇੰਨੀ ਸਵੇਰੇ ਸਵੇਰੇ ਸਕੂਲ ਦੇ ਵਿੱਚ ਕੀ ਹੁੰਦਾ? ਮੀਆਂ, ਮੈਂ ਬੁੱਢੀ ਠੇਰੀ ਕਬਰ ਦੇ ਵਿੱਚ ਪੈਰ ਲਟਕਾਈ ਬੈਠੀ ਹਾਂ, ਅੱਜ ਮਰੀ ਕੱਲ ਦੂਜਾ ਦਿਨ, ਪਰ ਮੈਨੂੰ ਤਾਂ ਤੇਰੇ ਉੱਤੇ ਤਰਸ ਆਉਂਦਾ ਹੈ, ਕਿੰਜ ਬੀਤੇਗੀ? ਭਾਈਆ, ਜਿਹੜਾ ਤੁਰਿਆ ਫਿਰਦਾ ਲੋਕਾਂ ਦੇ ਵਿੱਚ ਜਾ ਕੇ ਬਹਿੰਦਾ, ਇਹਨੂੰ ਕਹੋ ਬਈ ਬੱਚਿਆਂ ਨੂੰ ਤੂੰ ਕੰਮ ਨਹੀਂ ਕਰਦਾ, ਜੌਬ ਨਹੀਂ ਕਰਦਾ, ਘਰ ਵਾਲੀ ਤੇਰੀ ਜੌਬ ਕਰ ਰਹੀ ਹੈ, ਤਾਂ ਤੂੰ ਰੋਟੀ ਪਟੋਕ ਕਰ ਲੈ ਘਰ ਦਾ, ਸਾਫ ਸਫਾਈ ਕਰ ਲੈ। ਤੇ ਅੱਗਿਓਂ ਅੰਮਾ ਕਹਿੰਦੀ ਉਹਨੂੰ ਵੀ ਭਾਈ ਕਿੰਜ ਬੀਤੇਗੀ, ਇਹਨਾਂ ਬੱਚਿਆਂ ਤੇ ਕੀ ਅਸਰ ਪਵੇਗਾ? ਕਿ ਮਾਂ ਦਾ ਪੈਰ ਘੜੀ ਭਰ ਦੇ ਲਈ ਵੀ ਘਰੇ ਨਹੀਂ ਟਿਕਦਾ? ਬਾਕਰ ਮੀਆਂ ਦਾ ਖੂਨ ਉਬਾਲੇ ਖਾਣ ਲੱਗਦਾ। ਅੱਜ ਆ ਜਾਏ, ਕਹਿੰਦਾ ਕਿ ਗਾਲ ਕੱਢ ਕੇ ਉਹਨੂੰ, ਘਰੇ ਆ ਜਾਵੇ ਕਹਿੰਦਾ ਅੱਜ ਇੱਕ ਵਾਰੀ, ਮਜ਼ਾ ਨਾ ਚਖਾ ਦਿੱਤਾ ਨਾ ਤਾਂ ਗੱਲ ਕਰਨ ਦਾ ਕੋਈ ਲਾਭ ਨਹੀਂ। ਸਕੂਲ ਟੀਮ ਤੋਂ ਬਾਅਦ ਵੱਡੀ ਮਾਸਟਰਾਣੀ ਜੀ ਰਜਿਸਟਰਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਹੈ, ਜਾਂ ਲਾਇਬ੍ਰੇਰੀ ਦੀਆਂ ਕਿਤਾਬਾਂ ਵਾਲਾ ਰਜਿਸਟਰ ਲੈ ਬੈਠਦੀ ਹੈ, ਜਾਂ ਇਮਤਿਹਾਨਾਂ ਦੇ ਪਰਚੇ ਦੀਆਂ ਕਾਪੀਆਂ ਕਰਵਾਉਣ ਲੱਗਦੀ ਹੈ। ਹਾਜ਼ਰਾ ਵੀ ਕੰਮ ਕਰਦੀ ਰਹਿੰਦੀ ਤੇ ਸੋਚਦੀ ਰਹਿੰਦੀ, ਸੱਲੂ ਭੁੱਖਾ ਹੋਏਗਾ, ਅੱਲਾ ਜਾਣੇ ਮਾਂ ਜੀ ਨੇ ਨਾਸ਼ਤਾ ਕਰਵਾਇਆ ਹੋ ਜਾਂ ਨਾ ਕਰਵਾਇਆ ਹੋ, ਕਿਤੇ ਰਾਤ ਵਾਲੀ ਦਾਲ ਨਾ ਦੇ ਦਿੱਤੀ ਹੋਵੇ ਉਹਨੂੰ, ਖੱਟੀ ਹੋ ਗਈ ਲੱਗਦੀ ਸੀ, ਕਹਿਣਾ ਭੁੱਲ ਗਈ ਉਹਨਾਂ ਨੂੰ ਕਿ ਇਹ ਨਾ ਦਿਓ, ਸੁੱਟ ਦਿੰਦੀ ਤਾਂ ਚੰਗਾ ਹੁੰਦਾ, ਕੱਲ ਧੋਬੀ ਕੱਪੜੇ ਦੇ ਗਿਆ ਸੀ, ਮਿਲਾਉਣ ਦਾ ਵਕਤ ਹੀ ਨਹੀਂ ਮਿਲਿਆ, ਮਤਲਬ ਕਿ ਤੈਹਾਂ ਲਾਉਣ ਦਾ ਜਾਂ ਉਹਨਾਂ ਨੂੰ ਇੱਕ ਦੂਜੇ ਨਾਲ ਮਿਲਾਉਣ ਦਾ, ਪਤਾ ਨਹੀਂ ਕੀ ਗਵਾ ਆਇਆ ਹੋਏਗਾ ਉਹ। ਸ਼ਾਮ ਨੂੰ ਸਬਜ਼ੀ ਸਸਤੀ ਮਿਲ ਜਾਂਦੀ ਹੈ, ਅੱਜ ਸੱਲੂ ਦੇ ਲਈ ਬਟਰ ਲੈਂਦੀ ਜਾਵਾਂਗੀ ਘਰੇ, ਦੁੱਧ ਨਿਰਾ ਪਾਣੀ ਪਾਉਂਦਾ ਹੈ ਕੰਬਖਤੇ ਦੇ ਵਿੱਚ, ਕਿੰਨਾ ਕਮਜ਼ੋਰ ਹੁੰਦਾ ਜਾ ਰਿਹਾ ਮੇਰਾ ਲਾਲ, ਪਤਾ ਨਹੀਂ। ਉਹਨਾਂ ਨੂੰ ਕਮੀਜ਼ ਲੱਭੀ ਹੋਏਗੀ, ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਸ਼ਾਇਦ ਉਹਨੂੰ ਕਮੀਜ਼ ਲੱਭੀ ਕਿ ਨਹੀਂ, ਸਾਰੀਆਂ ਕਮੀਜ਼ਾਂ ਫਟ ਗਈਆਂ ਨੇ, ਐਤਕੀ ਤਨਖਾਹ ਮਿਲੀ ਤਾਂ ਮੈਨੂੰ ਦੋ ਕਮੀਜ਼ਾਂ ਦਾ ਕੱਪੜਾ ਲੈ ਲਵਾਂਗੇ ਉਹਨਾਂ ਲਈ, ਹੱਡੀਆਂ ਨਿਕਲ ਆਈਆਂ ਨੇ, ਫਿਕਰਾਂ ਦੇ ਵਿੱਚ ਘੁਲੇ ਜਾ ਰਹੇ ਨੇ। ਤੇ ਉਸਨੂੰ ਉਦੋਂ ਦੇ ਬਾਕਰ ਮੀਆਂ ਯਾਦ ਆ ਗਏ, ਆਪਣੇ ਘਰ ਵਾਲਾ ਯਾਦ ਆ ਗਿਆ ਉਦੋਂ ਸਮੇਂ ਦਾ, ਜਦੋਂ ਨਵੀਂ ਨਵੀਂ ਵਿਆਹੀ ਆਈ ਸੀ, ਕੱਪੜਿਆਂ ਦਾ ਕਿੰਨਾ ਸ਼ੌਂਕ ਸੀ, ਸੂਟਾਂ ਦੇ ਨਾਲ ਅਲਮਾਰੀ ਭਰੀ ਪਈ ਸੀ, ਆਦਮੀ ਉੱਤੇ ਬੁਢਾਪਾ ਆਉਂਦਿਆਂ ਸੁਣਿਆ ਹੈ, ਇੱਥੇ ਘਰ ਬਾਰ ਹੀ ਬੁੱਢਾ ਹੋ ਗਿਆ ਹੈ। ਬਾਕਰ ਮੀਆਂ ਤਾਂ ਅਜੇ ਜਵਾਨ ਨੇ, ਮੁਸ਼ਕਲ ਦੇ ਨਾਲ 30 ਸਾਲ ਦੇ ਹੋਣਗੇ। ਹਾਜ਼ਰਾ ਵੀ ਇਹ ਲਿਸਟ ਤਾਂ ਸ਼ੁਰੂ ਤੋਂ ਹੀ ਗਲਤ ਹੈ, ਉਹ ਕਹਿੰਦੀ ਹੈ। ਵੱਡੀ ਮਾਸਟਰਾਣੀ ਜੀ ਨੇ ਸੋਚਾਂ ਦੇ ਵਿੱਚੋਂ ਬਾਹਰ ਖਿੱਚ ਲਿਆਂਦਾ ਉਹਨੂੰ, ਕਹਿੰਦੀ ਜੀ ਹਾਂਜੀ ਜੀ, ਇਹ ਦੇਖੋ ਇਹ ਤਾਂ ਤੀਸਰੀ ਕਲਾਸ ਦੇ ਨੰਬਰ ਨੇ, ਇਹ ਕਿੰਜ ਤੂੰ ਪਹਿਲੀ ਵਿੱਚ ਜਿਹੜਾ ਚੜਾ ਦਿੱਤੇ, ਕੰਮ ਦੇ ਵਿੱਚ ਤੇਰਾ ਧਿਆਨ ਬਿਲਕੁਲ ਨਹੀਂ ਹੈ, ਕੁਝ ਦਿਨਾਂ ਦੀ ਮੈਂ ਦੇਖ ਰਹੀ ਹਾਂ ਤੈਨੂੰ, ਤੇਰੀ ਕਲਾਸ ਦੇ ਵਿੱਚ ਵੀ ਰੌਲਾ ਪੈਂਦਾ ਰਹਿੰਦਾ, ਮੈਂ ਹੁਣੇ ਦੂਜੀ ਲਿਸਟ ਬਣਾ ਦਿੰਦੀ ਹਾਂ ਜੀ। ਹਾਜ਼ਰਾ ਬੀ ਨੇ ਜਿਹੜਾ ਘੜੀ ਵੱਲ ਦੇਖ ਕੇ ਕਿਹਾ ਤੇ ਕਾਗਜ਼ਾਂ ਦੇ ਉੱਤੇ ਝੁੱਕ ਗਈ। ਬੇਕਾਰੀ ਵੀ ਆਦਮੀ ਨੂੰ ਓਨਾ ਹੀ ਨਿਕੰਮਾ ਬਣਾ ਦਿੰਦੀ ਹੈ ਜਿੰਨਾ ਜ਼ਰੂਰਤ ਤੋਂ ਵੱਧ ਵਿਗਾਰ। ਸਾਰੇ ਦਿਨ ਦੇ ਚਿੜੇ ਹੋਏ ਤੇ ਹੀਣਤਾ ਦੇ ਸ਼ਿਕਾਰ ਬਾਕਰ ਮੀਆਂ ਨੇ ਥੱਕੀ ਹਾਰੀ ਹਾਜ਼ਰਾ ਬੀ ਨੂੰ ਦੇਖਿਆ ਤਾਂ ਇੱਕ ਇੱਕ ਕਰਕੇ ਸਾਰੇ ਜ਼ਖਮਾਂ ਦੇ ਮੂੰਹ ਖੁੱਲ ਗਏ। ਕਿੱਥੋਂ ਤਸ਼ਰੀਫ ਲਿਆ ਰਹੇ ਹੋ ਇੰਨੀ ਦੇਰ ਦੇ ਨਾਲ, ਜਹੰਨਮ ਦੇ ਵਿੱਚੋਂ, ਕਹਿੰਦੀ ਹਾਜ਼ਰਾ ਬੀ ਨੇ ਚਿੜ ਕੇ ਕਹਿ ਦਿੱਤਾ ਆਪਣੇ ਘਰ ਵਾਲੇ ਨੂੰ, ਬਾਕਰ ਨੂੰ। ਉਹ ਬਈ ਤੂੰ ਕੌਣ ਹੁੰਦਾ ਏ ਪੁੱਛਣ ਵਾਲਾ, ਕਮਾਊ ਬੀਵੀ ਹੈ, ਕੋਈ ਮਜ਼ਾਕ ਥੋੜਾ ਹੀ ਹੈ, ਪੇਟ ਨੂੰ ਟੁੱਕੜ ਦਿੰਦੀ ਹੈ, ਜਦੋਂ ਜੀ ਕਰੂ ਆਊਂਗੀ, ਮਤਲਬ ਕਿ ਅੱਗੇ ਉਹ ਸ਼ੁਰੂ ਹੋ ਜਾਂਦਾ ਬਾਕਰ ਘਰ ਵਾਲੀ ਨੂੰ ਸੁਣਾਉਣ ਨੂੰ, ਜਦੋਂ ਜੀ ਚਾਹੂਗਾ ਜਾਊਂਗੀ ਆਊਂਗੀ। ਦਿਨ ਭਰ ਮੱਖੀਆਂ ਮਾਰਨ ਪਿੱਛੋਂ ਅੰਮਾ ਜੀ ਨੇ ਵੀ ਮੂੰਹ ਨੂੰ ਜ਼ਰਾ ਹਵਾ ਲਵਾਈ ਸੀ ਤੇ ਅੰਮਾ ਵੀ ਬੋਲ ਪਈ, ਸੋ ਅੱਗ ਉੱਤੇ ਤੇਲ ਛਿੜਕਾ ਦਿੱਤਾ ਉਹਨੇ ਵੀ। ਮੈਂ ਪੁੱਛ ਰਿਹਾ ਕਿੱਥੇ ਲਾਈ ਇੰਨੀ ਦੇਰ ਤੈਂ, ਬਾਕਰ ਮੀਆਂ ਬੜਾ ਸਬਰ ਕਰਕੇ ਬੋਲੇ। ਸਲੀਮ, ਓਏ ਸੱਲੂ ਬੇਟਾ, ਹਾਜ਼ਰਾ ਬੀ ਨੇ ਚਾਹਿਆ ਕੁਝ ਨਾ ਸੁਣੇ, ਕੁਝ ਨਾ ਦੇਖੇ, ਨਹੀਂ ਤਾਂ ਉਸਦੇ ਅੰਦਰੋਂ ਇੱਕ ਬਲਦਾ ਹੋਇਆ ਅੰਗਿਆਰ ਨਿਕਲੇਗਾ ਜਿਹੜਾ ਪੂਰੀ ਕਾਇਨਾਤ ਨੂੰ ਭਸਮ ਕਰ ਦੇਗਾ। ਮੈਂ ਕੀ ਪੁੱਛ ਰਿਹਾ ਤੈਨੂੰ, ਤੇਰੇ ਕੰਨ ਦੇ ਉੱਤੇ ਜੂੰ ਹੀ ਨਹੀਂ ਸਰਕ ਰਹੀ ਤੇ ਗਾਲ ਕੱਢਦਾ ਉਹਨੂੰ ਹਰਾਮਜ਼ਾਦੀ ਵੀ ਕਹਿੰਦਾ ਉੱਲੂ ਦੀ ਪੱਟੀ। ਬਾਕਰਮੀਆਂ ਨੇ ਹਿਰਖ ਕੇ ਉੱਠਦਿਆਂ ਹੋਇਆਂ ਸੱਪ ਵਾਂਗ ਫੁੰਕਾਰ ਕੇ ਕਿਹਾ। ਹਾਜ਼ਰਾ ਬੀ ਨੇ ਬਾਕਰ ਦੀਆਂ ਨੀਮ ਪਾਗਲ ਅੱਖਾਂ ਦੇ ਵਿੱਚ ਦੇਖਿਆ ਤੇ ਸਹਿਮ ਉੱਠੀ, ਪਰ ਡਰ ਨੇ ਅੰਦਰ ਹੋਰ ਵੀ ਜ਼ਹਿਰ ਘੋਲ ਦਿੱਤਾ। ਉਹਦੇ ਕਮਾਈ ਕਰਨ ਗਈ ਸੀ, ਹੋਰ ਕਿੱਥੇ ਜਾਂਦੀ ਕਮਾਈ ਦੀ ਬੱਚੀ। ਇੰਨੀ ਸ਼ਾਮ ਤੱਕ ਕਮਾਈ ਹੋ ਰਹੀ ਸੀ, ਕਹੋ ਤਾਂ ਕੱਲ੍ਹ ਤੋਂ ਨਹੀਂ ਜਾਵਾਂਗੀ ਫਿਰ। ਹਾਜ਼ਰਾ ਬੀ ਨੇ ਚਿੜਾਉਣ ਖਾਤਰ ਮੁਸਕਰਾ ਕੇ ਕਹਿ ਦਿੱਤਾ, ਇੱਜ਼ਤ ਦਾ ਇੰਨਾ ਹੀ ਖਿਆਲ ਹੈ ਤਾਂ ਖੁਦ ਕਿਉਂ ਨਹੀਂ ਕਮਾਉਂਦੇ? ਇਹ ਖੂਬ ਹੈ, ਸਾਰਾ ਦਿਨ ਕੰਮ ਬਖਤ ਦਿਮਾਗ ਖਪਾਉਂਦੇ ਆ ਉਹ, ਤੇ ਉੱਪਰੋਂ ਗਾਲਾਂ ਸੁਣੋ ਇੱਥੇ ਘਰੇ ਆ ਕੇ ਵੀ। ਘਰੇ ਬੈਠੇ ਆਕੜਦੇ ਹੋ, ਔਰਤ ਹੋ ਕੇ ਮੈਂ ਕਮਾਵਾਂ, ਮਜ਼ੇ ਦੇ ਨਾਲ ਤੁਸੀਂ ਲੈਂਦੇ ਹੋ, ਉੱਪਰੋਂ ਗੁਰਾਉਂਦੇ ਹੋ। ਹਾਜ਼ਰਾ ਵੀ ਜਾਣਦੀ ਸੀ ਕਿ ਸਭ ਝੂਠ ਕਹਿ ਰਹੀ ਹੈ। ਬਾਕਰ ਮੀਆਂ ਨੇ ਕਿੰਨੇ ਹੀ ਦਿਨ ਹੋ ਗਏ ਸਨ ਚਟਖਾਰੇ ਲੈ ਕੇ ਖਾਣਾ ਨਹੀਂ ਸੀ ਖਾਧਾ ਨਾ, ਤੇ ਉਹ ਲੱਖ ਪੁੱਛਦੀ, ਲੂਣ ਮਿਰਚ ਠੀਕ ਹੈ? ਆ ਆ, ਬਸ ਇੰਨਾ ਕੁ ਜਵਾਬ ਦਿੰਦਾ। ਉਹ ਤਰਬਕ ਕੇ ਕਹਿੰਦੇ, ਹਾਂ ਹਾਂ ਸਭ ਠੀਕ ਹੈ, ਤੇ ਫਿਰ ਆਪਣੀਆਂ ਸੋਚਾਂ ਦੇ ਜਾਲ ਦੇ ਵਿੱਚ ਉਲਝ ਜਾਂਦੇ, ਗਵਾਚ ਜਾਂਦੇ। ਪਰ ਇਸ ਵੇਲੇ ਉਸਦਾ ਦਿਲ ਕਹਿ ਰਿਹਾ ਸੀ ਕਿ ਕੋਈ ਬਾਕਰ ਮੀਆਂ ਦਾ ਕੀਮਾ ਕਰਕੇ ਕੁੱਤਿਆਂ ਨੂੰ ਪਾ ਦੇਵੇ। ਗਾਲਾਂ ਦੁੱਪੜਾ ਜੂਤ ਪਤਾਨ ਹਰ ਰੋਜ਼ ਆਪਣੀ ਪੀਂਗ ਚੜਾਉਂਦੇ ਰਹੇ ਨੇ, ਤੇ ਉੱਤੋਂ ਅੰਮਾ ਜੀ ਦੇ ਤੇਲ ਦਾ ਛੱਟਾ, ਹੋਰ ਕੁਝ ਨਹੀਂ, ਬਸ ਇਹੀ ਹੈ। ਹਾਂ ਬਈ, ਭਲਾ ਮੀਆਂ, ਪੈਰ ਦਾ ਪਹਿਰਾਵਾ ਨੀ, ਅਸੀਂ ਤਾਂ ਕਦੇ ਆਪਣੇ ਖਸਮ ਅੱਗੇ ਮੂੰਹ ਨਹੀਂ ਸੀ ਖੋਲਿਆ। ਹਾਂ ਬਈ, ਨਿਕੰਮਾ ਮੀਆਂ, ਤੇ ਪਾ ਖਾਧਾ ਕੁੱਤਾ ਕਿਸੇ ਨੂੰ ਨੀ ਪਾਉਂਦਾ। ਫਿਰ ਜਿਹੜਾ ਢਿੱਡ ਦੀ ਮੰਗ ਘੜੀ ਦੀ ਘੜੀ ਜ਼ਖਮਾਂ ਦੇ ਉੱਤੇ ਘਰੀੜ ਲਿਆ ਦਿੰਦੀ ਹੈ। ਨਵੀਂ ਪਾਈ ਚੁੱਪ ਚਾਪ ਮੂੰਹ ਚੱਲਦੇ ਰਹਿੰਦੇ, ਦਿਲ ਸੁਲਗਦੇ ਰਹਿੰਦੇ। ਬਾਕਰ ਮੀਆਂ ਖੁਰਦਰੀ ਮੰਜੀ ਦੇ ਉੱਤੇ ਪਏ ਕੁੜਦੇ ਤੇ ਲੰਮੇ ਹੌਕੇ ਭਰਦੇ ਰਹਿੰਦੇ। ਉੱਠੋ, ਬਿਸਤਰਾ ਵਿਛਾ ਦਿਆ, ਉਹ ਨਰਮੀ ਦੇ ਨਾਲ ਕਹਿੰਦੀ ਹੈ। ਰਹਿਣ ਦੇ, ਤੂੰ ਰੁੱਖਾ ਜਿਹਾ ਜਵਾਬ ਮਿਲ ਜਾਂਦਾ ਹੈ। ਹੁਣ ਇਹਨਾਂ ਨਖਰਿਆਂ ਦਾ ਕੀ ਲਾਭ ਹੈ? ਉਹ ਕੋਈ ਨਰਮ ਗੱਲ ਕਹਿਣਾ ਚਾਹੁੰਦੀ, ਪਰ ਨਰਮ ਗੱਲਾਂ ਦਾ ਜਿਵੇਂ ਸੁਫਨਾ ਜਿਹੜਾ ਸੀ ਬਣ ਕੇ ਰਹਿ ਗਈਆਂ ਸੀ। ਇੱਕ ਵਾਰੀ ਕਹਿ ਦਿੱਤਾ ਨਾ, ਰਹਿਣ ਦੇ, ਬਾਕਰ ਮੀਆਂ ਗਰਜਦੇ ਤੇ ਹਾਜ਼ਰਾ ਵੀ ਆਪਣੀ ਪੰਗੂੜੀ ਵਰਗੀ ਮੰਜੀ ਦੇ ਉੱਤੇ ਲੇਟਕੇ ਗਈ ਬੀਤੀ ਜ਼ਿੰਦਗੀ ਦੇ ਸੁਹਾਵਣੇ ਸੁਪਨਿਆਂ ਦੇ ਵਿੱਚ ਗਵਾਚ ਜਾਂਦੀ, ਜਿਵੇਂ ਉਹ ਸੁਪਨੇ ਕਿਸੇ ਹੋਰ ਦੇ ਹੋਣ। ਕਿੰਨੇ ਦਿਨ ਹੋ ਗਏ ਸਨ ਉਹ ਦੋਵੇਂ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਨਹੀਂ ਸੀ ਬੋਲੇ। ਨੌਕਰੀ ਤੋਂ ਬਾਅਦ ਬਾਕਰ ਮੀਆਂ ਉਸ ਤੋਂ ਦੂਰ ਹੁੰਦੇ ਚਲੇ ਗਏ। ਹੂੰ ਹਾਂ ਦੇ ਸਿਵਾਏ ਗੱਲਬਾਤ ਵੀ ਜਿਹੜੀ ਸੀ ਉਹ ਬੰਦ ਹੋ ਗਈ ਸੀ। ਉਹ ਸਮਝਦੀ ਸੀ ਕਿ ਉਸਦੀ ਇਸ ਕੁਰਬਾਨੀ ਨੂੰ ਸਲਾਹਿਆ ਜਾਏਗਾ, ਸੱਸ ਦੇ ਮਿਹਣੇ ਘੱਟ ਹੋ ਜਾਣਗੇ, ਮੀਆਂ ਦਾ ਪਿਆਰ ਤਾਂ ਮਿਲੇਗਾ ਹੀ। ਮੀਆਂ ਕਮਾ ਕੇ ਜਿਹੜਾ ਲਿਆਉਂਦਾ ਹੈ ਤਾਂ ਬੀਵੀ ਉਸਦੇ ਬਦਲੇ ਦੇ ਵਿੱਚ ਆਪਣਾ ਪਿਆਰ ਦਿੰਦੀ ਹੈ। ਜੇ ਬੀਵੀ ਕਮਾਏ ਤਾਂ ਕੀ ਮੀਆਂ ਦਾ ਇਹ ਫਰਜ਼ ਨਹੀਂ ਬਣਦਾ ਕਿ ਉਹ ਘੱਟੋ ਘੱਟ ਉਸਨੂੰ ਆਪਣੇ ਪਿਆਰ ਤੋਂ ਮਹਿਰੂਮ ਤਾਂ ਨਾ ਕਰੇ? ਆਖਰ ਉਸਦਾ ਕਸੂਰ ਕੀ ਹੈ? ਇਹੀ ਨਾ ਕਿ ਉਹ ਸਭ ਨੂੰ ਫਾਕੇ ਜਿਹੜਾ ਕੱਟਣ ਤੋਂ ਬਚਾ ਰਹੀ ਹੈ, ਤਾਂ ਇਹ ਕਸੂਰ ਹੈ? ਬਜਾਏ ਸ਼ਾਬਾਸ਼ੀ ਦੇਣ ਦੇ ਮੁਹੱਲੇ ਦੀਆਂ ਜਨਾਨੀਆਂ ਉਸਨੂੰ ਨਫ਼ਰਤਮਈ ਨਜ਼ਰਾਂ ਦੇ ਨਾਲ ਦੇਖਦੀਆਂ ਨੇ, ਜਿਵੇਂ ਉਹ ਬਾਜ਼ਾਰੀ ਔਰਤ ਹੋਵੇ ਤੇ ਉਹ ਪਵਿੱਤਰ ਸੁਹਾਣੀਆਂ ਹੋਣ। ਕਿ ਉਹ ਆਪਣੇ ਪਰਿਵਾਰ ਨੂੰ ਭੁੱਖਾ ਮਰ ਜਾਣ ਦਿੰਦੀ ਤਾਂ ਪਵਿੱਤਰਤਾ ਵੱਧ ਜਾਂਦੀ? ਮੁਹੱਲੇ ਦੇ ਮਰਦਾਂ ਨੂੰ ਤਾਂ ਉਸਦਾ ਅਹਿਸਾਨਮੰਦ ਹੋਣਾ ਚਾਹੀਦਾ ਸੀ ਕਿ ਉਹ ਉਹਨਾਂ ਦੀ ਨਸਲ ਦੇ ਇੱਕ ਆਦਮੀ ਦੇ ਫਰਜ਼ਾਂ ਨੂੰ ਨਿਭਾ ਰਹੀ ਹੈ। ਇੱਕ ਕਮਾਉਣ ਵਾਲਾ ਮਰਦ ਫਰੂਨ ਤੇ ਕਮਾਉਣ ਵਾਲੀ ਬੀਬੀ ਮੁਜਰਮ? ਖੈਰ, ਉਸ ਨੂੰ ਦੁਨੀਆਂ ਦੇ ਨਾਲ ਨਹੀਂ, ਬਾਕਰ ਮੀਆਂ ਦੇ ਨਾਲ ਸ਼ਿਕਾਇਤ ਸੀ, ਆਪਣੇ ਘਰ ਵਾਲੇ ਦੇ ਨਾਲ, ਕਿ ਉਹ ਵੀ ਉਹਦੇ ਬਾਰੇ ਉਹੀ ਸੋਚਦਾ ਜੋ ਲੋਕ ਸੋਚਦੇ ਨੇ। ਕਿੰਨੇ ਦਿਨ ਹੋ ਗਏ ਸਨ ਉਹਨਾਂ ਨੇ ਉਸਨੂੰ ਪਿਆਰ ਦੇ ਨਾਲ ਛਾਤੀ ਦੇ ਨਾਲ ਨਹੀਂ ਸੀ ਲਾਇਆ। ਉਹਨਾਂ ਦੇ ਮੁਹੱਬਤ ਭਰੇ ਨਿੱਘ ਦੇ ਲਈ ਉਸਦੀ ਥੱਕੀ ਟੁੱਟੀ ਦੇਹ ਤਰਸ ਗਈ ਸੀ। ਅੱਜ ਕੱਲ ਉਹ ਸਾਰਾ ਸਾਰਾ ਦਿਨ ਬੇਕਾਰ ਪਏ ਰਹਿੰਦੇ ਸਨ। ਇੱਕ ਉਹ ਦਿਨ ਹੁੰਦੇ ਸਨ ਜਦੋਂ ਨੌਕਰੀ ਤੋਂ ਤੰਗ ਆਏ ਹੋਏ ਸਨ ਕਿ ਪਿਆਰ ਤੇ ਪਰਿਵਾਰ ਦੇ ਲਈ ਸਮਾਂ ਨਹੀਂ ਮਿਲਦਾ। ਖੁਦ ਉਸਦਾ ਦਿਲ ਚਾਹੁੰਦਾ ਸੀ ਹਰ ਦਿਨ ਐਤਵਾਰ ਹੋਵੇ, ਤੇ ਹੁਣ ਜਦੋਂ ਕਿ ਜ਼ਿੰਦਗੀ ਇੱਕ ਪੱਕਾ ਐਤਵਾਰ ਬਣ ਗਈ ਸੀ, ਉਸਦਾ ਦਮ ਘੁੱਟਦਾ ਜਾ ਰਿਹਾ ਸੀ ਕਿ ਉਹ ਦਿਨ ਕਦੀ ਵਾਪਸ ਨਹੀਂ ਆਉਣਗੇ। ਕਿ ਉਹ ਮੀਆਂ ਦੀ ਜ਼ਿੰਦਗੀ ਦੇ ਵਿੱਚ ਹੀ ਬੇਵਾ ਹੋ ਗਈ। ਖੁਦਾ ਨੇ ਜਿਵੇਂ ਸੁਣ ਲਈ, ਇੱਕ ਪਰਛਾਵਾਂ ਜਿਹਾ ਆਪਣੇ ਉੱਪਰ ਝੁਕਦਾ ਹੋਇਆ ਮਹਿਸੂਸ ਹੋਇਆ। ਬਾਕਰ ਮੀਆਂ ਉਸਨੂੰ ਸੁੱਤੀ ਸਮਝ ਕੇ ਵਾਪਸ ਜਾਣ ਲੱਗੇ। ਤੜਪ ਕੇ ਹਾਜ਼ਰਾ ਨੇ ਉਹਨੂੰ ਜਿਹੜਾ ਉਹਦੀ ਬਾਂਹ ਫੜ ਲਈ। ਸਲੀਮ ਵਾਂਗ ਸਿਸਕਦੇ ਹੋਏ ਬਾਕਰ ਮੀਆਂ ਉਸਦੀਆਂ ਬਾਹਾਂ ਦੇ ਵਿੱਚ ਆ ਗਏ। ਸਾਰੀ ਗਰੀਬੀ, ਸਾਰੀ ਕੁਸੈਲ ਦੋ ਪਿਆਰ ਕਰਨ ਵਾਲਿਆਂ ਦੇ ਹੰਝੂਆਂ ਨੇ ਧੋ ਦਿੱਤੀ। ਕਿੰਨੇ ਕਮਜ਼ੋਰ ਹੋ ਗਏ ਸਨ ਬਾਕਰ ਮੀਆਂ, ਉਸਦਾ ਗੱਚ ਭਰ ਆਇਆ। ਉਹਨਾਂ ਦੀਆਂ ਗੱਲਾਂ ਦੀਆਂ ਹੱਡੀਆਂ ਇੰਨੀਆਂ ਨੁਕੇਲੀਆਂ ਤਾਂ ਕਦੇ ਨਹੀਂ ਸੀ ਹੁੰਦੀਆਂ ਜਿਵੇਂ ਸਦੀਆਂ ਬਾਅਦ ਉਹ ਉਹਨਾਂ ਦੇ ਨਾਲ ਮਿਲ ਰਹੀ ਹੋਵੇ। ਕਿੰਨਾ ਹੁਸੈਨ ਸੀ ਇਹ ਜਿਸਮ ਸ਼ਾਦੀ ਵਾਲੀ ਰਾਤ। ਉਹ ਉਸਦੀਆਂ ਬਾਹਾਂ ਦੇ ਵਿੱਚ ਗੂੜੀ ਨੀਂਦ ਸੌ ਗਏ ਸਨ ਜਿਵੇਂ ਵਰਿਆਂ ਦੇ ਜਾਗ ਰਹੇ ਹੋਣ। ਹੁਣ ਇਹ ਉਸੇ ਤਰ੍ਹਾਂ ਸਵਿਆ ਕਰਨਗੇ, ਜਾਣੀ ਕਿ ਸੋਇਆ ਕਰਨਗੇ। ਕੱਲ੍ਹ ਤੋਂ ਆਪਣੀ ਖੱਲ ਲਾ ਕੇ ਉਹਨਾਂ ਦੇ ਕਦਮਾਂ ਹੇਠ ਵਿਛਾ ਦੇਵੇਗੀ। ਪਤਾ ਨਹੀਂ ਕਿੰਨੇ ਮਹੀਨਿਆਂ ਦਾ ਸਿਰ ਦੇ ਵਿੱਚ ਤੇਲ ਵੀ ਨਹੀਂ ਲਾਇਆ। ਇਹ ਉਹਨਾਂ ਦੇ ਭਰੇ ਭਰੇ ਹੱਥਾਂ ਨੂੰ ਕੀ ਹੋ ਗਿਆ ਹੈ, ਜਿਵੇਂ ਬਾਂਸ ਦੀਆਂ ਤੀਲੀਆਂ ਹੋਣ। ਚੁੱਪ ਚਾਪ ਉਹ ਉਹਨਾਂ ਦੀ ਇੱਕ ਇੱਕ ਉਂਗਲ ਨੂੰ ਚੁੰਮਦੀ ਰਹੀ, ਹੌਲੀ ਹੌਲੀ ਕਿ ਕਿਤੇ ਉਹ ਜਾਗ ਨਾ ਪੈਣ। ਉਸਦੀ ਬਾਂਹ ਸੁੰਨ ਹੋ ਗਈ, ਪਰ ਮੀਆਂ ਨੂੰ ਨੌਕਰੀ ਮਿਲ ਗਈ ਹੈ। ਕਹਿੰਦੀ ਹੈ ਕਿ ਪਰ ਉਹ ਹਿੱਲੀ ਨਹੀਂ ਸੀ। ਬੜੇ ਦਿਨਾਂ ਬਾਅਦ ਸੁੱਤੇ ਸਨ ਬਾਕਰ ਮੀਆਂ। ਉਸਨੇ ਸੁਪਨੇ ਦੇ ਵਿੱਚ ਦੇਖਿਆ ਕਿ ਬਾਕਰ ਮੀਆਂ ਨੂੰ ਨੌਕਰੀ ਮਿਲ ਗਈ, ਉਹ ਸਕੂਲ ਜਾ ਰਹੇ ਨੇ। ਉਸਨੇ ਸੁਪਨੇ ਦੇ ਵਿੱਚ ਹੀ ਗਿਲੋਰੀ ਮੂੰਹ ਦੇ ਵਿੱਚ ਪਾਈ ਤਾਂ ਉਹਨਾਂ ਪੋਲੇ ਜਿਹੇ ਉਸਦੀ ਉਂਗਲ ਦੰਦਾਂ ਹੇਠ ਜਿਹੜੀ ਸੀ ਨੱਪ ਲਈ। ਸਾਰੀ ਦੇਹ ਵਿੱਚ ਕੁਤਕਤੀਆਂ ਹੋਣ ਲੱਗ ਪਈਆਂ ਤੇ ਹਜ਼ਾਰਾਂ ਦੀ ਅੱਖ ਖੁੱਲ ਗਈ। ਹਾਜ਼ਰਾ ਦੀ, ਉਹਦੀ ਘਰ ਵਾਲੀ ਜਿਹੜੀ ਸੀ, ਹਾਜ਼ਰਾ ਦੀ ਅੱਖ ਖੁੱਲ ਗਈ ਤੇ ਕੋਈ ਉਸਨੂੰ ਝੰਜੋੜ ਕੇ ਉਠਾ ਰਿਹਾ ਸੀ। ਉੱਠ ਕਰਮਾ ਸੜੀਏ, ਉੱਠ, ਤੇਰਾ ਮੀਆਂ ਪੂਰਾ ਹੋ ਗਿਆ ਏ, ਅੰਮਾ ਬੀ ਸਿਰ ਪਿੱਟਦੀ ਹੋਈ ਕਹਿ ਰਹੀ ਸੀ। ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ, ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ। ਅਸਲ ਦੇ ਵਿੱਚ ਤਾਂ ਉਹ ਡਾਇਨ ਨਹੀਂ ਖਾ ਕੇ ਗਈ ਸੀ, ਸਮਾਜ ਖਾ ਗਿਆ, ਜਾਂ ਅੰਮਾ ਦੇ ਤਾਨੇ ਮੇਣਿਆਂ ਦੇ ਵਿੱਚ ਫਸਿਆ ਹੋਇਆ ਵਿਚਕਾਰ ਉਹ ਸਾਰਾ ਕੁਝ ਖਾ ਗਿਆ ਜੋ ਸਮਾਜ ਉਹਨੂੰ ਤਾਨੇ ਦਿੰਦਾ ਸੀ ਕਿ ਉਹਦੀ ਘਰ ਵਾਲੀ ਨੌਕਰੀ ਕਰਦੀ ਹੈ ਤੇ ਆਪ ਉਹ ਘਰੇ ਬੈਠਾ। ਪਰ ਕਿਤੇ ਨਾ ਕਿਤੇ ਉਹ ਵੀ ਉਸ ਸੋਚ ਦਾ ਹੀ ਮਾਲਕ ਸੀ। ਦੋਸਤੋ, ਇਹ ਸੀ ਕਹਾਣੀ ਮਹਿੰਦਰ ਬੇਦੀ ਜੈਤੋਂ ਉਹਨਾਂ ਦੀ ਕਲਮ ਨੇ ਇਸ ਨੂੰ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਇਸਮਤ ਚੁਗਤਾਈ ਉਹਨਾਂ ਦੀ ਕਲਮ ਦੇ ਵਿੱਚ ਅਸਲ ਦੇ ਵਿੱਚ ਕਹਾਣੀ ਹੈ। ਕਹਾਣੀ ਦਾ ਨਾਮ ਬੇਕਾਰ, ਇਸਮਤ ਚੁਗਤਾਈ ਉਹਨਾਂ ਦੀ ਕਲਮ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜਤਾ ਮੰਚ। ਉਮੀਦ ਕਰਦੇ ਹਾਂ ਬਹੁਤ ਕੁਝ ਇਸ ਕਹਾਣੀ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਹੋਵੇਗਾ, ਸੋਚ ਤਬਦੀਲ ਹੋਏਗੀ ਕਈਆਂ ਦੀ, ਤੇ ਇੱਕ ਦੂਸਰੇ ਦੇ ਪ੍ਰਤੀ ਰਿਸਪੈਕਟ ਜਿਹੜੀ ਹੈ ਉਹ ਕਰਨੀ ਬਣਦੀ ਹੈ, ਬਦਲਣੀ ਚਾਹੀਦੀ ਹੈ। ਸਾਡੀ ਸੋਚ ਬਦਲਣੀ ਚਾਹੀਦੀ ਹੈ, ਸਮਾਜ ਨੂੰ ਬਦਲਣਾ ਚਾਹੀਦਾ ਹੈ, ਹਾਲਾਤਾਂ ਨੂੰ ਦੇਖਦੇ ਹੋਏ ਊਚ ਨੀਚ ਜਾਂ ਔਰਤ ਮਰਦ ਦਾ ਪਾੜਾ ਜਿਹੜਾ ਉਹ ਘਟਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ। ਹਾਲੇ ਕਿ ਉਹ ਮਤਲਬ ਕਿ ਮਾਸਟਰ ਸੀਗੇ ਤੇ ਫਿਰ ਵੀ ਇਸ ਤਰ੍ਹਾਂ ਦੀ ਸੋਚ, ਕਿਉਂਕਿ ਸਮਾਜ ਦੇ ਵਿੱਚ ਵਿਚਰਦੇ ਨੇ ਉਸੇ ਸਮਾਜ ਦੇ ਵਿੱਚ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਇਸ ਨੂੰ ਕਹਾਣੀ ਨੂੰ ਸੁਣਨ ਦੇ ਲਈ ਤੇ ਸਮਝਣ ਦੇ ਲਈ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਵਾਟ ਸਟੂਡੀਓ ਦਾ ਨੰਬਰ ਹੈ ਤੇ ਆਪਣਾ ਜੇ ਕੋਈ ਇਹਦੇ ਉੱਤੇ ਬਾਤਚੀਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ ਦੋਸਤੋ। ਇਹ ਸੀ ਕਹਾਣੀ ਬੇਕਾਰ, ਇਸਮਤ ਚੁਗਤਾਈ ਹੋਣਾ ਦੀ ਕਲਮ। ਤੇ ਲੋ ਦੋਸਤੋ, ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਆਏ ਨੇ ਉਹਨਾਂ ਦੇ ਸਵਾਗਤ ਕਰਕੇ ਫਿਰ ਆਗਿਆ ਲੈਣਾ। ਤਦ ਤੱਕ ਤੁਹਾਡੇ ਫੋਨ ਕਾਲ ਦੀ ਵੀ ਉਡੀਕ ਰਹੇਗੀ ਜੇ ਕਾਲ ਕਰਨੀ ਚਾਹੁੰਦੇ ਹੋ। ਸਵਾਗਤ ਹੈ ਨਵਦੀਪ ਜੀ ਤੋਂ ਬਾਅਦ ਮਾਨ ਸਿੰਘ ਸੈਣੀ ਸਾਹਿਬ ਦਾ ਵੀ ਸੁਨੇਹਾ ਪੜ੍ਹ ਦਿੱਤਾ ਸੀ ਤੇ ਪਰਮਿੰਦਰ ਜੀ ਫਗਵਾੜੇ ਤੋਂ ਲਿਖਦੇ ਨੇ, ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਦੇ ਸਤਿਕਾਰ ਸਰੋਤਿਆਂ ਨੂੰ, ਸੱਜਣਾਂ ਨੂੰ ਜੀ, ਜੀਆਂ ਨੂੰ ਜੀ, ਪਰਮਿੰਦਰ ਜੀ ਤੇ ਕਹਿੰਦੇ ਭਾਰਤ ਸਾਹਿਬ ਵਧੀਆ ਕਹਾਣੀ ਜੀ, ਸ਼ੁਕਰੀਆ ਜੀ ਬਹੁਤ ਬਹੁਤ। ਤੇ ਦੋਸਤੋ ਆਪਣੇ ਨਾਲ ਜੁੜ ਰਹੇ ਨੇ ਸੁਰਿੰਦਰ ਕੌਰ ਮਾਲ ਜੀ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ। ਤੇ ਪਰਮਿੰਦਰ ਜੀ ਕਹਿੰਦੇ ਆ ਭਾਰਤ ਸਾਹਿਬ ਵਧੀਆ ਕਹਾਣੀ ਜੀ, ਤੇ ਵਾਹਿਗੁਰੂ ਲਿਖਦੇ ਨੇ ਮਾਲ ਜੀ, ਤੇ ਉਸ ਤੋਂ ਬਾਅਦ ਬਹੁਤ ਹੀ ਵਧੀਆ ਕਹਾਣੀ ਕਿਹਾ। ਤੇ ਲੋ ਆਪਣੇ ਨਾਲ ਮਾਲ ਜੀ ਜੋੜੀ ਚੁੱਕੇ ਨੇ, ਉਹਨਾਂ ਦੀ ਜ਼ੁਬਾਨੀ ਹੀ ਸਾਰਾ ਕੁਝ ਆਪਾਂ ਸੁਣਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
1: ਹਾਂਜੀ ਭਵਿੰਦਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦਾ ਬਹੁਤ
0: ਸਤਿ ਸ੍ਰੀ ਅਕਾਲ ਜੀ ਜੀ ਆਨੂ ਜੀ ਭੈਣ ਜੀ ਕੀ ਹਾਲ ਚਾਲ ਨੇ
1: ਜੀ ਹਾਂਜੀ ਕਹਾਣੀ ਵਧੀਆ ਲੱਗੀ
0: ਜੀ
1: ਤੁਸੀਂ ਦੇਖੋ ਭਈ ਇਹ ਮੇਰੇ ਖਿਆਲ ਪਹਿਲਾਂ ਪਹਿਲਾਂ ਏਦਾਂ ਜ਼ਿਆਦਾ ਹੀ ਹੁੰਦਾ ਸੀਗਾ ਕਰਦੇ ਸੀ ਸੋਚਦੇ
0: ਸੀ
1: ਆਪਾਂ ਮੇਰੇ ਖਿਆਲ ਆਪਣੇ ਲੋਕ ਜੀ ਘੱਟ ਕਰਦੇ ਸੀ ਪਤਾ ਨੀ ਹੈ
0: ਹੁਣ
1: ਤੁਸੀਂ ਪਾਕਿਸਤਾਨੀ ਕਹਾਣੀ ਇੱਕ ਸੁਣਾਈ ਹੈ ਇਹਦੇ ਵਿੱਚ ਉਹ ਕੁਛ ਅਸਲ ਚ ਜਿਆਦਾ ਇਸ ਕਰਕੇ ਵੀ ਕਰਦੇ ਹੋ ਸਕਦੇ ਕਿਉਂਕਿ ਉਹ ਜਿਆਦਾ ਹੀ ਪੜਦੇ
0: ਨਹੀਂ ਭੈਣ ਜੀ ਇੰਡੀਆ ਦੇ ਹਾਲਾਤ ਨੇ ਮਤਲਬ ਕਿ ਬੰਬੇ ਜਾਂ ਦਿੱਲੀ ਵਰਗੇ ਸ਼ਹਿਰ ਦੀ ਕਹਾਣੀ ਹੈ ਜੀ ਹਾਂਜੀ
1: ਹਾਂਜੀ ਹਾਂਜੀ ਕਿਉਂਕਿ ਇੱਦਾਂ ਉਹ ਔਰਤਾਂ ਜਿਆਦਾ ਪੜਦੇ ਵਿੱਚ ਰਹੀਆਂ ਹਨਾ ਆਪਣੇ ਲੋਕ ਫਿਰ ਵੀ ਜਾਂਦੇ ਆ ਕੰਮ ਕਰਦੇ ਆ ਬਾਹਰ ਪੜ੍ਹਦੀਆਂ ਲਿਖਦੀਆਂ ਆ
0: ਤਾਂ
1: ਫਿਰ ਕਰਕੇ ਜਿੱਦਾਂ ਹੁਣ ਕਈ ਕੰਟਰੀਆਂ ਚ ਮੁਸਲਿਮ ਕੰਟਰੀਆਂ ਚ ਕੁੜੀਆਂ ਬੱਚੇ ਪੜ੍ਹਦੇ ਹੀ ਨੀ ਹੈਗੇ ਉਹਨਾਂ ਨੂੰ ਪੜ੍ਹਨ ਨੀ ਦਿੰਦੇ ਜਾਂਦੇ ਨੀ ਹੈਗੇ
0: ਬਿਲਕੁਲ
1: ਪਰ ਜਿਹੜੇ ਹੁਣ ਉੱਠਦੇ ਆ ਪੜ੍ਹਦੇ ਹੈਗੇ ਆ ਕੁਛ ਤੇ ਕੁਛ ਹੁਣ ਬਦਲਾਵ ਬਹੁਤ ਆ ਗਿਆ ਕੁੜੀਆਂ ਕੁਛ ਤੇ ਕੁਛ ਕਰਨੀਆਂ ਚਾਹੁੰਦੀਆਂ ਵੱਡੇ ਵੱਡੇ ਅਫਸਰ ਹੈਗੇ ਸਭ ਕੁਛ ਕਰਨਾ ਚਾਹੁੰਦੀਆਂ ਉਹ ਸਾਹਮਣੇ ਖੜੀਆਂ ਹੁੰਦੀਆਂ ਵੀ ਹਾਂ ਮੈਂ ਆ ਕਰਨਾ ਤੇ ਏਦਾਂ ਕਰਨਾ
0: ਬਿਲਕੁਲ
1: ਤਾਂ ਮਤਲਬ ਬਦਲਾਵ ਤਾਂ ਆ ਰਿਹਾ
0: ਬਾਕੀ ਇੱਥੇ ਦੇਖੋ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਚਲੋ ਸਾਰਿਆਂ ਦੀ ਸੋਚ ਨਹੀਂ ਆਪਣੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਮਤਲਬ ਕਿ ਉਹ ਜਦੋਂ ਵਿਆਹ ਕਰਾਉਂਦੇ ਨੇ ਜਾਂ ਸ਼ਰਤ ਕਈ ਵਾਰੀ ਰੱਖਦੇ ਆ ਕਿ ਤੇਰੇ ਤੋਂ ਅਸੀਂ ਕੰਮ ਨਹੀਂ ਕਰਾਉਣਾ
1: ਹਾਂਜੀ
0: ਹਨਾ ਏਦਾਂ ਦੀ ਸ਼ਰਤਾਂ ਵੀ ਨਾਲ ਪਈ ਜਦੋਂ ਤੈਨੂੰ ਉੱਥੇ ਬੁਲਾ ਲਿਆ ਤੇ ਤੂੰ ਕੰਮ ਨਹੀਂ ਕਰਨਾ ਬਸ ਤੂੰ ਘਰ ਸਾਂਭਣਾ ਜਾਂ ਆਪਣਾ ਘਰੇ ਹੀ ਰਹਿਣਾ ਬਸ ਹਨਾ ਪਰ ਉਹ ਕਿੰਨਾ ਕੁ ਚਿਰ ਜਿਹੜੀ ਔਰਤ ਹੈ ਚਾਹੇ ਮਰਦ ਵੀ ਹੈ ਚਾਰ ਦੀਵਾਰੀ ਦੇ ਵਿੱਚ ਕਿੰਨਾ ਕੁ ਚਿਰ ਜਿਹੜਾ ਉਹ ਡਿਪਰੈਸ਼ਨ ਦੇ ਵਿੱਚ ਜਾਵੇਗੀ ਰੂਟੀਨ ਜਿਹੜੀ ਰੋਜ਼ ਦੀ ਹੈ ਸਵੇਰੇ ਉੱਠ ਕੇ ਰੋਟੀ ਪਾਣੀ ਪਕਾ ਲਿਆ ਕਿਸੇ ਸਮਾਜ ਦੇ ਨਾਲ ਕੋਈ ਕੋਈ ਲੈਣਾ ਦੇਣਾ ਨਹੀਂ ਗਾ ਕਿਤੇ ਵਿਚਰਨਾ ਨਹੀਂ ਗਾ ਕੋਈ ਸਹੇਲੀ ਨਹੀਂ ਹੈ ਉਹ ਫਿਰ ਕਿਤੇ ਨਾ ਕਿਤੇ ਤਾਂ ਉਹ ਮਤਲਬ ਕਿ ਮੌਤ ਵੱਲ ਨੂੰ ਹੀ ਜਾਵੇਗਾ ਜੀ ਬੰਦਾ ਚਾਹੇ ਉਹ ਔਰਤ ਹੈ ਤੇ ਚਾਹੇ ਉਹ ਆਪਣਾ ਕਹਿ ਲੋ ਕਿ ਮਰਦ ਹੈ ਜੀ
1: ਹਾਂਜੀ ਹੁਣ ਤੁਸੀਂ ਦੇਖੋ ਜੋਬ ਕਰਦੀ ਸੀ ਚੱਲ ਉਹਨੂੰ ਦੇਖਿਆ ਤਾਂ ਘਰ ਚ ਤੰਗੀ ਬਹੁਤ ਹੈ
0: ਬੜੀ
1: ਮੁਸ਼ਕਿਲ ਆ ਫਿਰ ਰੋਟੀ ਦੀ ਵੀ ਔਖੀ ਹੈ ਤਾਂ ਸਭ ਕੁਛ ਤਾਂ ਹੁਣ ਜੋਬ ਕਰ ਲਈ ਪਹਿਲਾਂ ਤਾਂ ਜੋਬ ਕਰਨੇ ਨੀ ਸੀ ਦੇਣ
0: ਚਾਹੁੰਦੇ
1: ਜੇ ਉਹਨੇ ਸੋਚਿਆ ਤਾਂ ਚੱਲ ਜੋਬ ਕਰਨ ਵੀ ਲੱਭੇ ਚੱਲ ਹੁਣ ਜੇ ਉਹਦਾ ਘਰ ਵਾਲਾ ਵੀ ਚੱਲ ਹੋ ਗਿਆ ਵੀ ਚੱਲ ਇਹਨੂੰ ਜੋਬ ਮਿਲਦੀ ਹੈ ਤਾਂ ਕਰ ਲਵੇ ਤਾਂ ਤੁਸੀਂ ਦੇਖੋ ਲੋਕ ਹੀ ਬੜੇ ਤਾਨੇ ਦੇਈ ਜਾਊਗੇ ਕਾਹਤੇ ਕਰਨ ਲੱਗੀ
0: ਲੈ
1: ਤਾਂ ਕਮਾਊ ਨੀ ਹੈ ਤਾਂ ਕੰਮ ਕਰਨ ਜੋਗਾ ਨੀ ਹੈ ਆਪਣੀ ਘਰ ਵਾਲੀ ਨੂੰ ਖੜਾ ਨੀ ਸਕਦੇ ਆਪਣੀ ਮਾਂ ਨੂੰ ਨੀ ਖੜਾ ਸਕਦਾ ਆਪਣੇ ਨਿਆਣੇ ਨੂੰ ਬਿਲਕੁਲ ਫਿਰ ਕੀ ਹੋਇਆ ਕਿਸੇ ਨੇ ਕੰਮ ਕਰ ਲਿਆ ਜੇ ਆਦਮੀ ਕੋਲ ਕਰਦੇ ਆ ਘੱਟ ਵੱਧ ਕਹਿੰਦੇ ਆ ਮਾਸਟਰੀਆਂ ਬਾਰੇ ਜਾਂ ਕੁਛ ਵੀ ਆ ਤੇ ਦੇਖੋ ਕਿੱਦਾਂ ਕਹਿ ਰਹੇ ਹੁਣ ਤੁਸੀਂ ਕਈ ਗਾਲਾਂ ਵਿੱਚ ਰੱਖ ਲਈਆਂ ਹੋਣੀਆਂ ਚੇਤਾ
0: ਬਿਲਕੁਲ ਮੈਂ ਯੂਜ਼ ਵੀ ਨਹੀਂ ਕਰ ਸਕਦੇ ਚਲੋ ਇੱਕ ਮਰਿਆਦਾ ਰੱਖਣ ਦੀ ਕੋਸ਼ਿਸ਼ ਥੋੜਾ ਬਹੁਤ
1: ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਬਾਕੀ ਜਿਸਲੇ ਹੁਣ ਉਹ ਦੇਖੋ ਉਹ ਤਾਂ ਸੁਪਨਾ ਲੈ ਰਹੀ ਉਹਦੇ ਬਾਰੇ ਸੁਪਨੇ ਵਿੱਚ ਕੀਤੀ ਉਹਦੇ ਦਿਮਾਗ ਵਿੱਚ ਕਿੰਨੀ ਸੋਹਣੀ ਉਹ ਕਰ ਰਹੀ ਹੈ ਹਨਾ
0: ਆਪਣੇ ਪੁੱਤ ਦਾ ਵੀ ਸੋਚਦੀ ਹੈ ਅੰਮਾ ਦਾ ਵੀ ਸੋਚਦੀ ਹੈ ਤੇ ਘਰ ਵਾਲੇ ਦਾ ਵੀ ਸੋਚਦੀ ਹੈ ਜੀ
1: ਹਾਂਜੀ ਮੈਂ ਤਾਂ ਉਹਨੂੰ ਸੁਪਨੇ ਨੂੰ ਰਿਐਲਿਟੀ ਜਿਹੀ ਸਮਝ ਰਹੀ ਪਰ ਉਸੇ ਵੇਲੇ ਤੁਸੀਂ ਜਿਸਲੇ ਉਹ ਉੱਥੇ ਆ ਗਿਆ ਇਸ ਜਗ੍ਹਾ ਤੇ ਪਹੁੰਚ ਕੇ ਉਹਨੂੰ ਆ ਕੇ ਜਗਾਇਆ ਤੇ ਉੱਠ ਤੂੰ ਸੁੱਤੀ ਪਈ ਆ ਹਨਾ ਤੇ ਤੂੰ ਆਪਣੇ ਘਰ ਵਾਲੇ ਨੂੰ ਲੈ ਲਿਆ ਘਰ ਵਾਲੇ ਨੂੰ ਕੌਣ ਲਿਆ ਤੁਸੀਂ ਦੇਖੋ ਉਹਦੇ ਤਾਂ ਦਿਲ ਚ ਕਿਹੋ ਜਿਹੇ ਜਜ਼ਬਾਤ ਸੀ ਉਹ ਆਪਣੇ ਘਰ ਵਾਲੇ ਨੂੰ ਸੁਪਨੇ ਵਿੱਚ ਪਿਆਰ ਕਰ ਰਹੀ ਸੀ ਸਭ ਕੁਛ ਕਰ ਰਹੀ ਸੀ ਕਿੱਦਾਂ ਉਹਦੇ ਬਾਰੇ ਸੋਚਦੀ ਪਈ ਕਿੱਦਾਂ ਕਮਜ਼ੋਰ ਹੋ ਗਿਆ ਕਿੱਦਾਂ ਹੋ ਗਿਆ ਫੇਰ ਸੋਚਦੀ
0: ਚੀਜ਼ਾਂ
1: ਲੈ ਕੇ ਜਾਣੀ ਆਹ ਕਰਨੀਆਂ ਹਨਾ ਉਹ ਤਾਂ ਸਾਰਾ ਕੁਛ ਸੋਚ ਰਹੀ ਆ ਪਰ ਫਿਰ ਵੀ ਉਹ ਤੇ ਜਿੱਦਾਂ ਆਮ ਤੌਰ ਤੇ ਅਜੇ ਤੱਕ ਵੀ ਕਈ ਘਰਾਂ ਵਿੱਚ ਭਵਿੰਦਰ ਜੀ ਏਦਾਂ ਹੁੰਦੀ ਹੈ ਜੇ ਘਰ ਵਿੱਚ ਨਾ ਕਿ ਕੋਈ ਕੁਛ ਆਦਮੀ ਨੂੰ ਹੋ ਜਾਂਦਾ ਤਾਂ ਉਹ ਇਲਜ਼ਾਮ ਜਿਹੜਾ ਸਾਰਾ ਤੀਵੀਂ ਤੇ ਲਾ ਦਿੰਦੇ
0: ਕਿ
1: ਇਹ ਮਾੜੀ ਤੀਵੀਂ ਆਈ ਹੈ ਮਾੜੀ ਕਿਸਮਤ ਵਾਲੀ ਆਈ ਹੈ ਸਰ ਮੇਰਾ ਪੁੱਤ ਲੈ ਲਿਆ ਜਾਂ ਫਲਾਨਾ ਸਾਡਾ ਆਹ ਹੋ ਗਿਆ ਤਾਂ ਆਹੋ
0: ਬਿਲਕੁਲ
1: ਪਰ ਜੋ ਹੋਣਾ ਹੁੰਦਾ ਉਹ ਤਾਂ ਹੋਣਾ ਹੁੰਦਾ ਜਾਣੀ ਕਿ ਐਵੇਂ ਇੱਕ ਦੂਜੇ ਨੂੰ ਜਿਹੜੇ ਆਪਾਂ ਇਲਜ਼ਾਮ ਦਿੰਦੇ ਹਾਂ ਉਹ ਗਲਤ ਅਜਿਹੀਆਂ ਗੱਲਾਂ ਆ ਤੇ ਕਿਸੇ ਦੇ ਆਉਣ ਦੇ ਨਾਲ ਤਾਂ ਇਹ ਹੁੰਦਾ ਨੀ ਪਰ ਇਹਦਾ ਮਤਲਬ ਕਿ ਉਸ ਇਹ ਰੱਬ ਦਾ ਹੀ ਪਲਾਨ ਹੋਊਗਾ ਵੀ ਕਿਸੇ ਦੇ ਆਏ ਤੇ ਉਸ ਵੇਲੇ ਹੋਣਾ ਜਿਹੜਾ ਕੀ ਆ ਵਾਹਿਗੁਰੂ ਨੇ ਆਪਣੇ ਸਿਰ ਤੇ ਇਲਜ਼ਾਮ ਲੈਣਾ ਨੀ
0: ਬਰਕਰਾਰ ਰੱਖਣਾ ਉਹਦੇ ਉੱਤੇ ਮਿਹਨਤ ਦੁੱਗਣੀ ਕਰਨੀ ਪੈਂਦੀ ਹੈ ਇਹ ਨੀ ਕਿ ਤੁਸੀਂ ਚਲੋ ਇਹ ਪਹਿਲਾਂ ਜੋਬ ਕਰਦੇ ਸੀਗੇ ਸਕੂਲ ਦੇ ਵਿੱਚ ਤਾਂ ਮਤਲਬ ਕਿ ਪੱਕੀ ਨੌਕਰੀ 9 ਸਾਲ ਤੱਕ ਪੱਕੇ ਹੀ ਨੀ ਹੋਏ ਮਤਲਬ ਕਿ ਉਧਰ ਕੋਈ ਦਿੱਤਾ ਨੀ ਚਲੋ ਹਊ ਪਰੇ ਕਰ ਦਿੱਤਾ ਹੋ ਜਾਂਗੇ ਪੱਕੇ ਜਦੋਂ ਕੋਈ ਬਦਲੀ ਹੁੰਦੀ ਸੀ ਜਾਂ ਕੁਝ ਮਤਲਬ ਕਿ ਨੌਕਰੀ ਤੋਂ ਨੋਟਿਸ ਆ ਜਾਂਦਾ ਸੀ ਤਾਂ ਉਹ ਫਿਰ ਸਿਫਾਰਸ਼ਾਂ ਸਪੂਰਸ਼ਾਂ ਪਵਾ ਕੇ ਕਿਤੇ ਨਾ ਕਿਤੇ ਮਤਲਬ ਕਿ ਲੱਗ ਜਾਂਦੇ ਸੀ ਫਿਰ ਤਾਂ ਉਹ ਜੇ ਉਹਦੇ ਵਿੱਚ ਹੁਣ ਅੱਜ ਆਪਾਂ ਇਹਨਾਂ ਮੁਲਕਾਂ ਚ ਰਹਿੰਦੇ ਚਲੋ ਜਾਂ ਇੰਡੀਆ ਦੇ ਵਿੱਚ ਵੀ ਹੈ ਉਥੇ ਵੀ ਦੇਖੋ ਕੰਮਾਂ ਦੇ ਉੱਤੇ ਦੇਖ ਲੋ ਨਾ, ਜਿਹੜੇ ਤੁਹਾਡੇ ਕੁਲੀਗ ਵੀ ਨੇ, ਚਲੋ ਉਹ ਸਾਰੇ ਮਿੱਤਰ ਵੀ ਨੇ, ਸਾਰਾ ਕੁਝ ਹੈ, ਪਰ ਕਿਤੇ ਨਾ ਕਿਤੇ ਅੰਦਰ ਖਾਤੇ ਜ਼ਰੂਰ ਹੁੰਦਾ ਕਿ ਮੈਂ ਇਸ ਜੌਬ ਦੇ ਉੱਤੇ ਮਤਲਬ ਕਿ ਲੰਬੀ ਦੌੜ ਦਾ ਘੋੜਾ ਬਣਨਾ, ਸਰਵਾਈਵ ਕਰਨਾ, ਸਰਵਾਈਵਰ ਦੀ ਦੌੜ ਜਿਹੜੀ ਹੈ ਨਾ ਉਥੇ ਵੀ ਜਿਹੜਾ ਜੌਬ ਦੇ ਉੱਤੇ ਵੀ ਰਹਿੰਦੀ ਹੈ ਭਾਈ ਮੈਂ ਇੱਥੇ ਕਿਤੇ ਮੇਰੀ ਛੁੱਟੀ ਨਾ ਹੋ ਜਾਵੇ ਜਿੱਦਾਂ ਵੀ ਆ, ਉਹਨੂੰ ਸਰਵਾਈਵ ਕਰਨਾ ਬਹੁਤ ਅੱਗੇ ਹੋਰ ਵੀ ਕਾਜ ਆ ਜੀ, ਪਰ ਉਹ ਕੁਝ ਲੋਕ ਕਰਦੇ ਨੀ, ਬੇਫਿਕਰੇ ਹੋ ਜਾਂਦੇ ਆ।
1: ਹਾਂਜੀ ਉਹ ਤਾਂ ਉਧਰ ਵੀ ਚੱਲਦਾ ਤਾਂ ਇਧਰ ਵੀ ਚੱਲਦਾ, ਤੁਸੀਂ ਦੇਖੋ ਮੈਂ ਕਹਿੰਦਾ ਉਧਰ ਤਾਂ ਜੇ ਕੁਛ ਲੰਬੀ ਦੇਰ ਤਾਈਂ ਜੋਬਾਂ ਚੱਲਦੀਆਂ ਆ ਭੁਪਿੰਦਰ ਜੀ, ਇੱਥੇ ਤਾਂ ਮਤਲਬ ਤੁਹਾਨੂੰ ਪਤਾ ਨੀ ਪਿਆ ਅੱਜ ਤੁਸੀਂ ਕੰਮ ਤੇ ਗਏ ਆ, ਮੋਹਰੇ ਕਿੱਦਾਂ ਹੋਣੀ, ਤੁਸੀਂ ਅੱਜ ਜੋਬ ਤੇ ਰਹਿ ਜਾਣਾ ਤੇ ਕਿੱਦਾਂ, ਕਈ ਵਾਰ ਉੱਥੇ ਇਹ ਨੀ ਪਤਾ ਹੁੰਦਾ ਅਗਲਿਆਂ ਦਾ ਮੋਹਰੇ ਕੀ ਹਿਸਾਬ ਕਿਤਾਬ ਹੁੰਦਾ, ਕਿਸ ਤਰੀਕੇ ਨਾਲ ਤੁਹਾਨੂੰ ਉਹਨੇ ਕੱਢ ਵੀ ਦੇਣਾ ਹੁੰਦਾ, ਕਈ ਵਾਰ ਤਾਂ ਸਮਝੋ ਸਮਝੋ 2 ਸੈਕਿੰਡ ਚ ਗਲਤੀ ਕਿਸ ਤੋਂ ਹੋ ਗਈ, ਤਾਂ ਕਰਕੇ ਉਹਨਾਂ ਨੂੰ ਬਹਾਨਾ ਹੁੰਦਾ, ਭਾਈ ਕਈ ਵਾਰੀ ਉਹਨੇ ਬਹਾਨਾ ਆਪਣੇ ਆਪ ਬਣਾਇਆ ਹੁੰਦਾ ਕਿ ਇਹਨੂੰ ਇਸ ਜਾਲ ਵਿਚ ਫਸਾਣਾ ਤਾਂ ਇਸ ਤਰੀਕੇ ਨਾਲ ਇਹਨੂੰ ਕੱਢਣਾ ਆ। ਕਈ ਕਹਾਣੀਆਂ ਏਦਾਂ ਸੁਣੀ ਦੀਆਂ ਭਾਈ ਫਲਾਨੇ ਨਾਲ ਏਦਾਂ ਹੋਇਆ, ਕੁਛ ਗੱਲ ਨੀ ਕਿਤਨਾ ਬਾਸਾ ਉਹਨੇ ਮਾਹੌਲ ਹੀ ਏਦਾਂ ਦਾ, ਇੱਧਰ ਲੋਕ ਆਪਾਂ ਜੀ ਕਹਿੰਦੇ ਇਹਨਾਂ ਵਿੱਚ ਹੈ ਨੀ ਚੀਜ਼, ਇਹਨਾਂ ਵਿੱਚ ਵੀ ਹੈਗੀ ਨੀ, ਮਾਹੌਲ ਹੀ ਏਦਾਂ ਦਾ ਪੈਦਾ ਕਰ ਦੇਣਾ ਤੇ ਸਮਝੋ 10 ਜਾਣੇ ਬੈਠੇ ਉਹ ਸਮਝੋ ਕਲਾਸ ਚ ਗਿਆ, ਕਲਾਸ ਰੂਮ ਚ ਗਿਆ ਜਾਂ ਆਪਣੇ ਕੰਮ ਤੇ ਗਿਆ, ਉਹਨੇ ਇੱਕ ਅੱਧੀ ਚੀਜ਼ ਏਦਾਂ ਜਾਣ ਕੇ ਏਦਾਂ ਰੱਖਣੀ ਆ ਵੀ ਜਿਹੜੀ ਮਾੜੇ ਜੇ ਕੋਲੋਂ ਲੰਘੇ ਤਾਂ ਡਿੱਗ ਜਾਓ, ਤਾਂ ਫਿਰ ਉਹ ਜਾਣ ਕੇ ਇਲਜ਼ਾਮ ਉਹ ਤੇ ਲਾ ਦੇਣਾ, ਫਿਰ ਤੈਂ ਤੋੜੀ ਦਿੱਤੀ, ਤੈਂ ਸਾਰਾ ਨੁਕਸਾਨ ਕੀਤਾ
0: ਜੀ।
1: ਤੇ ਜੋਬਾਂ ਤਾਂ ਕਿਤੇ ਵੀ ਨੀ, ਕੋਈ ਚਾਹੇ ਸਰਕਾਰੀ ਜੋਬਾਂ ਲੈ ਲਓ, ਕਿਸੇ ਚਾਹੇ ਹਸਪਤਾਲਾਂ ਦੀਆਂ ਲੈ ਲਓ, ਕਿਸੇ ਪਾਸੇ ਲੈ ਲਓ। ਭੁਪਿੰਦਰ ਜੀ ਇਹ ਨੀ ਪਤਾ ਹੁੰਦਾ ਪਏ ਕਿੱਦਾਂ ਪਏ ਹੁਣ, ਜਿਹੜੇ ਜੋਬ ਕਰਦੇ ਜਿਹਨਾਂ ਦਾ ਗੁਜ਼ਾਰਾ ਹੀ ਜੋਬ ਤੇ ਆ, ਹੈ ਬੜੀ ਮੁਸ਼ਕਿਲ ਆ ਜੇ ਕਿਸੇ ਬੰਦੇ ਨੂੰ ਨਾ ਸਮਝੋ ਮਹੀਨਾ ਤੋਂ ਮਹੀਨੇ ਬੈਠਣਾ ਪੈ ਜਾਵੇ,
0: ਬਿਲਕੁਲ
1: ਬਹੁਤ ਔਖੀ ਆ। ਹੁਣ ਚੱਲ ਅਸੀਂ
0: ਬਿਲਕੁਲ
1: ਤੇ ਹੁਣ ਤੁਸੀਂ ਦੇਖੋ ਜਿਹੜੇ ਜੋਬਾਂ ਵੀ ਕਰਦੇ, ਜੋਬਾਂ ਕਰਕੇ ਵੀ ਭੁਪਿੰਦਰ ਜੀ ਪੈਸੇ ਜਿਹੜੇ ਆ ਉਹਨੇ ਪੈਸੇ ਜਿਹੜੇ ਮਿਲਦੇ ਆ ਉਹਨਾਂ ਨੂੰ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਆ। ਮੈਨੂੰ ਨੀ ਪਤਾ ਵੀ ਤੁਹਾਡੇ ਵੀ ਗਰੋਸਰੀ ਕਿੱਦਾਂ
0: ਮਹਿੰਗੀ ਹੁੰਦੀ ਹੈ, ਬਹੁਤ ਮਹਿੰਗੀ ਹੈ ਜੀ, ਸਾਡੇ ਤਾਂ ਉਦਾਂ ਵੀ ਦੁਨੀਆਂ ਦੇ ਵਿੱਚ ਸਭ ਤੋਂ ਮਹਿੰਗੇ ਮੁਲਕਾਂ ਦੇ ਵਿੱਚ ਤਕਰੀਬਨ ਆ ਜਾਂਦੇ ਜੀ, ਪਹਿਲਾਂ ਹੀ ਬਹੁਤ ਮਹਿੰਗਾਈ ਹੈ ਜੀ ਇੱਥੇ ਤਾਂ, ਬਿਲਕੁਲ।
1: ਹੁਣ ਜੇ ਕੋਈ ਮੈਨੂੰ ਸੁਣਦਾ ਹੋ ਤੁਹਾਨੂੰ ਸੁਣਦਾ ਹੋ ਕਹਿੰਦੇ ਹੁਣ ਕਮਾਲ ਦੀ ਗੱਲ, ਬਾਹਰ ਬੈਠੇ ਵੀ ਕਹਿੰਦੇ
0: ਬਿਲਕੁਲ, ਉਹ ਡਾਲਰ ਚਾਹੇ ਨੇ, ਯੂਰੋ ਚਾਹੇ ਨੇ, ਜੇ ਉਹ ਤਨਖਾਹ ਉਹਨਾਂ ਚ ਆਉਂਦੀ ਹੈ ਭੈਣ ਜੀ ਤਾਂ ਚੱਲਣੇ ਵੀ ਤਾਂ ਇੱਥੇ ਉਹ ਯੂਰੋ ਡਾਲਰ ਚ ਹੀ ਨੇ ਨਾ, ਰੁਪਈਆ ਚ ਨੀ ਨਾ ਚੱਲਣ, ਕਨਵਰਟ ਤਾਂ ਉਹ ਇੰਡੀਆ ਜਾ ਕੇ ਹੁੰਦੇ ਆ, ਬਿਲਕੁਲ ਹੈ ਜੀ।
1: ਹਾਂਜੀ ਤੁਹਾਨੂੰ ਮੈਂ ਦੱਸਦੀ ਆ ਹੁਣ ਇੱਥੇ ਹੁਣ ਗੈਸ ਗੂਸ ਦੇਖੋ ਕਿੰਨੀ ਆ, ਜਦ ਇਹਨਾਂ ਦਾ ਰੌਲਾ ਚੱਲਦਾ ਕਿੰਨੀ ਗੈਸ ਮਹਿੰਗੀ ਹੋਈ। ਅੱਛਾ ਜਿੰਨੀ ਸਾਡੇ ਗੈਸ ਆ ਨਾ ਜੋ ਪ੍ਰਾਈਸ ਹੈਗਾ ਹਨਾ
0: ਜੀ,
1: ਆ ਡਬਲ ਪ੍ਰਾਈਸ ਇਕਵਾਲ ਦਿੰਦੇ ਉੱਥੇ ਕੈਲੀਫੋਰਨੀਆ ਚ
0: ਜੀ।
1: ਤੁਸੀਂ ਦੇਖੋ ਜੇ ਸਮਝੋ ਇੱਥੇ 250 ਆ ਚਾਹੇ 275 ਆ ਤਾਂ ਉਹਨਾਂ ਦੇ ਤੁਸੀਂ ਦੇਖੋ $5.5 ਹੋ ਗਿਆ ਜਾਂ $5.25 ਹੋ ਗਿਆ ਤਾਂ ਦੇਖੋ ਕਿੰਨੀ ਮਹਿੰਗੀ ਗਈ,
0: €2.25 ਨੂੰ ਲੀਟਰ ਹੋਇਆ ਜੀ।
1: ਹਾਂਜੀ ਹਾਂਜੀ
0: ਹਾਂਜੀ
1: ਤੇ ਬਹੁਤ ਮਹਿੰਗੀ ਹੈਗੀ, ਜੇ ਹੁਣ ਅਸੀਂ ਇੱਥੋਂ ਇੰਡੀਆ ਜਾਂਦੇ ਆ ਉਹ ਕਨਵਰਟ ਹੋ ਕੇ ਪੈਸੇ ਜਰਾ ਜਿਆਦਾ ਬਣ ਜਾਂਦੇ ਤਾਂ ਚੱਲ ਸਾਨੂੰ ਲੱਗਦਾ ਪੇ ਸੌਖੇ ਆ ਤਾਂ ਠੀਕ ਆ, ਪਰ ਉੱਥੇ ਸੌਖੇ ਤਾਂ ਹੀ ਲੱਗਦੇ ਭੁਪਿੰਦਰ ਜੀ, ਪਹਿਲਾਂ ਟਿਕਟਾਂ ਵੀ ਤਾਂ $2,500-3,000 ਦੀਆਂ ਲੱਗ ਗਈ,
0: ਬਿਲਕੁਲ ਜੀ ਬਿਲਕੁਲ,
1: ਜੇ ਕਾਊਂਟ ਕੀਤਾ ਜਾਵੇ ਇੰਨੇ ਪੈਸੇ ਖਰਚ ਕੇ ਵੀ ਜਾਈਦੇ ਆ, ਫਿਰ ਉੱਥੇ ਰਹਿਣਾ ਉਹ ਖਰਚੇ ਤੁਸੀਂ ਦੇਖੋ, ਸਮੇਂ ਇੱਥੇ ਘਰ ਆ ਹੁਣ ਸਾਰੇ ਪਰਿਵਾਰ ਚ ਖਰਚਾ ਹੁੰਦਾ ਹਨਾ,
0: ਬਿਲਕੁਲ
1: ਸਮੇਂ ਤੁਸੀਂ ਉੱਥੇ ਜਿਸਲੇ ਕੱਲਿਆਂ ਨੇ ਆਪਾਂ ਦੋ ਜਣਿਆਂ ਨੇ ਜਾਣਾ, ਹਰ ਚੀਜ਼ ਸੋਣੀ ਚਾਹੀਦੀ, ਹਰ ਚੀਜ਼ ਅਰੇਂਜਮੈਂਟ ਕਰਨਾ ਤਾਂ ਉਹ ਖਰਚੇ ਫਾਲਤੂ ਹੀ ਆ, ਉਹ ਲੱਗਦੇ ਸਸਤਾ,
0: ਬਿਲਕੁਲ ਜੀ।
1: ਤਾਂ ਕਹਾਣੀ ਬਹੁਤ ਵਧੀਆ ਸੀ, ਮਤਲਬ ਬਦਲਣ ਦੀ ਲੋੜ ਹੈਗੀ ਆ, ਕੋਈ ਵੀ ਇੱਕ ਦੂਜੇ ਨੂੰ ਸਾਨੂੰ ਦੇਖਣਾ ਚਾਹੀਦਾ ਹੈ, ਚਾਹੇ ਤੀਵੀਂ ਕੰਮ ਕਰਦੀ ਜਾਂ ਆਦਮੀ ਕੰਮ ਕਰਦੇ, ਬਾਕੀ ਠੀਕ ਆ, ਕਿਤੇ ਕਿਤੇ ਕੋਈ ਖਰਾਬੀ ਹੁੰਦੀ ਵੀ ਆ, ਪਰ ਸਾਰੇ ਖਰਾਬੀਆਂ ਨੀ ਹੁੰਦੀਆਂ, ਸਾਰੇ ਲੋਕਾਂ ਨੂੰ ਕੰਮ ਨਾਲ ਮਤਲਬ ਹੁੰਦਾ, ਔਰ ਜਿਹੜਾ ਕੰਮ ਕਰਦਾ ਉਹਦੇ ਤੇ ਸਟ੍ਰੈਸ ਕਿੰਨਾ ਹੁੰਦਾ, ਜਿਸਲੇ ਜੋਬ ਤੇ ਹੁੰਦਾ ਨਾ, ਚਾਹੇ ਉਹ ਟੀਚਰ ਆ, ਇਹ ਨੀ ਹੈ ਵੀ ਮਾਸਟਰੀਆਂ ਦਾ ਕੰਮ ਸੌਖਾ ਹੁੰਦਾ ਪੜ੍ਹਾਉਣਾ, ਭੁਪਿੰਦਰ ਜੀ ਬਹੁਤ ਔਖਾ ਹੁੰਦਾ ਉੱਥੇ ਨਾਲੋਂ ਵੀ, ਮੇਰੇ ਖਿਆਲ ਇੱਥੇ ਹੋਰ ਵੀ ਬਹੁਤ ਜ਼ਬਰਦਸਤ ਹੈਗਾ ਔਖਾ
0: ਜੀ। ਇੱਥੇ ਦੇਖੋ ਹੁਣ 2 ਮਹੀਨੇ ਸਾਡੇ, ਹੁਣ ਕੱਲ ਦੀ ਆਖਰੀ ਡੇ ਹੈ ਸੈਟਰਡੇ ਤਾਂ ਹੀ, ਮਤਲਬ ਕਿ ਚਲੋ 1 ਘੰਟਾ ਬੱਚਿਆਂ ਨੇ ਫਿਰ ਜਾਣਾ ਹੁੰਦਾ ਸਰਟੀਫਿਕੇਟ ਵਗੈਰਾ ਲੈਣ ਦੇ ਲਈ, ਤਾਂ ਇਸ ਵੀਕਐਂਡ ਦੇ ਉੱਤੇ ਮਤਲਬ ਕਿ ਸਮਾਪਤ ਹੋ ਜਾਣਾ ਜੀ ਸਕੂਲ, ਮੁੜ ਕੇ 12 ਤਰੀਕ ਨੂੰ, ਹਾਂਜੀ 12-14 ਨੂੰ, 12 ਨੂੰ ਲੱਗਣਾ ਜੀ ਅਗਸਤ ਦੇ, ਤੇ ਉਹ 2 ਮਹੀਨੇ ਜਿਹੜੀਆਂ ਨੇ, 2 ਮਹੀਨੇ ਤਕਰੀਬਨ 2.25 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ, ਤੇ 2 ਮਹੀਨੇ ਘੱਟੋ ਘੱਟ ਨੇ, ਤੇ ਟੀਚਰ ਜਿਹੜੇ ਨੇ ਉਹਨਾਂ ਨੇ ਮਤਲਬ ਕਿ ਕੋਈ ਸਕੂਲ ਦੇ ਨਾਲ ਲੈਣਾ ਦੇਣਾ ਨਹੀਂ ਹੁੰਦਾ, ਉਹਨਾਂ ਦੇ 2 ਮਹੀਨੇ ਮਤਲਬ ਕਿ ਸਾਈਕੋਲੋਜੀ ਪੱਖ ਤੋਂ ਆਪਣੇ ਆਪ ਨੂੰ ਸਟਰੋਂਗ ਕਰਨਾ ਅਗਲੇ ਸਾਲ ਦੇ ਲਈ।
1: ਬਿਲਕੁਲ ਬਿਲਕੁਲ ਬਿਲਕੁਲ। ਫਿਰ ਤੁਹਾਨੂੰ ਮੈਂ ਦੱਸਦੀ ਹਾਂ, ਫਿਰ ਜਿਸਲੇ ਹੁਣ ਅਸੀਂ ਉਸ ਸਕੂਲ ਛੋੜਦਾ ਸੀ, ਜਿਹੜੇ ਸਾਡੇ ਐਡਮਿਨਿਸਟ੍ਰੇਟਰ ਆ ਉਹਨੇ ਵੀ ਤਾਂ ਇਹੀ ਦੇਣਾ ਹੁੰਦਾ ਸੀ, ਸਾਰਿਆਂ ਤੋਂ ਬੜਾ ਡਾਇਰੈਕਟਰ ਨੇ ਸਾਰਾ ਕੁਛ ਇਹੀ ਸਮਝਾਉਣਾ ਹੁੰਦਾ ਸੀ ਵੀ ਜਿਸਲੇ ਬੱਚੇ ਹੁਣ ਇਹ ਤੋਂ ਬਾਅਦ ਆਉਣੇ ਨਾ ਸਕੂਲ, ਜਾਣ ਕੇ 2-4 ਦਿਨ ਸਾਨੂੰ ਟੀਚਰਾਂ ਨੂੰ ਪਹਿਲਾਂ ਜਾਣਾ ਪੈਂਦਾ
0: ਉਹਨੇ ਕਹਿਣਾ ਤੁਹਾਡਾ ਫਸਟ ਇੰਪ੍ਰੈਸ਼ਨ ਹੈ ਨਾ। ਬਿਲਕੁਲ
1: ਹਾਂਜੀ, ਉਹਨੇ ਕਹਿਣਾ ਵੀ ਜਿਹੜਾ ਫਸਟ ਇੰਪ੍ਰੈਸ਼ਨ ਆ ਉਹੀ ਲਾਸਟ ਤੱਕ ਰਹਿਣਾ, ਜਿਹੜਾ ਇੰਪ੍ਰੈਸ਼ਨ ਤੁਹਾਡਾ ਨਾ ਬੱਚਿਆਂ ਦੀ ਕਲਾਸ ਜਿਸਲੇ ਸ਼ੁਰੂ ਹੋਣੀ ਆ ਜਿੱਦਾਂ ਦਾ ਪੈ ਗਿਆ ਨਾ ਉਦਾਂ ਦਾ ਹੀ ਤੁਹਾਡਾ ਪੈ ਰਹਿਣਾ। ਜੇ ਹੁਣ ਸਮਝੋ 2-4 ਬੱਚੇ ਤੁਹਾਡੇ ਤੇ ਭਾਰੂ ਪੈ ਗਏ, ਤੁਹਾਨੂੰ ਸਾਰਾ ਸਾਲ ਫਿਰ ਮੁਸ਼ਕਲ ਹੋਣੀ ਤੇ ਉਹ ਕਲਾਸ ਸੰਭਾਲ।
0: ਨਾਲੇ ਭੈਣ ਜੀ ਇੱਥੇ ਤਾਂ ਹੋਰ ਵੀ ਔਖਾ ਨਾ, ਉੱਥੇ ਚਲੋ ਮਾੜਾ ਮੋਟਾ ਦਬਕਾ ਦੁਬਕਾ ਮਾਰਦੇ, ਇੱਥੇ ਤਾਂ ਉਂਗਲ ਕਰਕੇ ਤੁਸੀਂ ਬੱਚੇ ਨਾਲ ਗੱਲ ਨੀ ਕਰ ਸਕਦੇ, ਦਬਕੇ ਤੇ
1: ਮੇਰੇ ਖਿਆਲ ਤਾਂ ਭਵਿੰਦਰ ਜੀ ਗੱਲ ਤਾਂ ਠੀਕ ਹੈ, ਕੁੱਟਣਾ ਮਾਰਨਾ ਨਹੀਂ ਚਾਹੀਦਾ। ਮੈਂ ਵੀ ਸੋਚਦੀ ਅਸੀਂ ਵੀ ਮਾਰਦੇ ਹੁੰਦੇ ਸੀ, ਅਸੀਂ ਆਪ ਵੀ ਖਾਧੀਆਂ ਅਸੀਂ ਮਾਰੀਆਂ ਵੀ ਆ, ਪਰ ਮਤਲਬ ਮੈਂ ਸੋਚਦੀ ਹਾਂ ਕਾਹਤੇ ਮਾਰੀਆਂ, ਪਰ ਉਹ ਤਾਂ ਟਾਈਮ ਨਿਕਲ ਗਿਆ ਜੀ ਹਨਾ, ਹੁਣ ਹੱਥ ਨਹੀਂ ਆ ਸਕਦਾ। ਪਰ ਮਤਲਬ ਜੇ ਬੱਚਿਆਂ ਨੂੰ ਬਿਲਕੁਲ ਨੀ ਨਾ, ਚਾਹੇ ਪੇਰੈਂਟਸ ਆ ਚਾਹੇ ਸਕੂਲ ਆ, ਜੇ ਬੱਚਿਆਂ ਨੂੰ ਥੋੜਾ ਬਹੁਤ ਝਟਕਾ ਨਹੀਂ ਪੈਂਦਾ ਚਾਹੇ ਘਰੋਂ ਚਾਹੇ ਉੱਥੋਂ, ਬੱਚੇ ਟੋਟਲੀ ਡਿਫਰੈਂਟ ਹੋ ਜਾਂਦੇ।
0: ਬਿਲਕੁਲ ਜੀ, ਬਿਲਕੁਲ ਸਹਿਮਤ ਆ ਜੀ, ਉਹ ਦੇਖਦੇ ਆ ਰੋਜ਼ਾਨਾ ਦੇਖਦੇ ਆ ਜੀ ਬੱਚਿਆਂ ਦੇ ਵਿੱਚ ਇਹ ਚੀਜ਼ ਹੈਗੀ ਆ ਜੀ। ਬਿਲਕੁਲ
1: ਹਾਂਜੀ,
0: ਪਰ ਤਰ ਨਹੀਂ ਸਕਦੇ ਭੈਣ ਜੀ, ਉਹ ਹੱਥ ਬੰਨੇ ਇਦਾਂ ਦੇ ਨਾ ਗੌਰਮੈਂਟਾਂ ਨੇ ਇੱਥੇ ਵੀ ਹੁਣ, ਤੇ ਚਾਹੇ ਮਾੜਾ ਮੋਟਾ ਵੀ ਟੋਕ ਨਹੀਂ ਸਕਦੇ, ਮਿੰਟ ਲਾਉਂਦੇ ਨੇ ਬੱਚੇ ਸ਼ਿਕਾਇਤ ਕਰਨ ਨੂੰ।
1: ਹਾਂਜੀ, ਉਹ ਪਤਾ ਖਤੇ ਕਿਉਂਕਿ ਉਹਨਾਂ ਨੂੰ ਆਪਣੇ ਰਾਈਟ ਦਾ ਹੀ ਪਤਾ।
0: ਬਿਲਕੁਲ ਆ ਜੀ, ਬਿਲਕੁਲ।
1: ਰੌਲਾ ਇਹ ਆ ਉਹਨਾਂ ਨੂੰ, ਬੱਚਿਆਂ ਨੂੰ ਇਹ ਪਤਾ ਵੀ ਸਾਨੂੰ ਨਹੀਂ ਕਹਿ ਸਕਦੇ
0: ਜੀ।
1: ਤੁਸੀਂ ਦੇਖੋ ਉੱਥੇ ਕਿਹੜੇ ਕਿਹੜੇ ਬੱਚਿਆਂ ਨੂੰ ਚਾਹੇ ਕੁੜੀਆਂ ਚਾਹੇ ਮੁੰਡਿਆਂ ਨੂੰ ਪੇਰੈਂਟਸ ਥੱਪੜ ਲਾ ਦਿੰਦੇ ਸੀ ਹਨਾ। ਫਿਰ ਤੁਸੀਂ ਦੇਖੋ ਘਰ ਵਿੱਚ ਵੀ ਭਰਾ ਭਰਾ ਨੂੰ ਵੀ ਜੇ ਕੋਈ ਕੰਮ ਛੋਟਾ ਭਰਾ ਆ, ਸਮਝੋ ਤੁਸੀਂ ਆ, ਤੁਸੀਂ ਕੰਮ ਚੱਜ ਨਾਲ ਕਰਦੇ ਨੀ ਕਹੀ ਜਾਂਦੇ, ਇੱਦਾਂ 4 ਦਿਨ ਹੋ ਗਏ ਲਟਕਾਉਂਦਿਆਂ ਨੂੰ ਕਹੀ ਜਾਂਦੇ ਹਾਂ ਕਰਦੇ ਨਾ, ਮੈਂ ਕਰਦੇ ਨਾ, ਕਰਦੇ ਨਾ, ਤਾਂ ਆਪੇ ਤੁਹਾਡੇ ਬੜੇ ਭਰਾ ਨੇ ਜੇ 4 ਲਾਤੀਆਂ ਤਾਂ ਕੋਈ ਗੱਲ ਨੀ, ਹੁਣ ਇੱਥੇ ਚਲੋ ਕੋਈ ਲਾ ਦੋ ਇੱਥੇ ਤਾਂ ਜੇ ਲਾਤੀਆਂ ਸਮਝੋ ਬਾਈ ਚਾਂਸ ਕੋਈ ਦੇਖਦਾ ਹੀ ਆ, ਤਾਂ ਸਮਝੋ ਤੁਸੀਂ ਉੱਚੀ ਬੋਲੇ ਉਹ ਗੁਆਂਢੀ ਨੇ ਭੁਪਿੰਦਰ ਜੀ ਤੁਹਾਨੂੰ ਸ਼ਿਕਾਇਤ।
0: ਇੱਥੇ ਤਾਂ ਤੁਸੀਂ ਸ਼ੋਪ ਦੇ ਉੱਤੇ ਗਏ, ਉਹ ਬੱਚੇ ਨੂੰ ਆਪਣੇ ਦਬਕਾ ਮਾਰ ਦਿੱਤਾ ਤਾਂ ਉਹ ਨਾਲ ਜਿਹੜੇ ਤੁਰੇ ਫਿਰਦੇ ਉਹਨਾਂ ਨੇ ਮਿੰਟ ਲਾਉਣਾ ਜੀ।
1: ਹਾਂਜੀ, ਉਹ ਤੁਸੀਂ ਉਹੀ ਆ, ਮੈਨੂੰ ਚੇਤਾ ਨਹੀਂ ਗਿਆ ਤੁਸੀਂ ਅਸੀਂ ਸਾਡੇ ਖੂੰਜੇ ਜਾਣੀ ਕਿ ਅਸੀਂ ਸੀਗੇ ਦੂਜੀ ਫਲੋਰ ਤੇ, ਉਹ ਚੀਨਣ ਚ ਤਾਂ ਚੀਨਣ ਦੋ ਜਣੇ ਲੜਦੇ ਸੀਗੇ ਹਨਾ, ਉਹ ਗੱਲ ਸੁਣੋ ਇੱਕ ਮਿੰਟ ਚ ਪੁਲਿਸ ਆ ਕੇ ਸ਼ਿਕਾਇਤ ਕਰ ਦਿੱਤੀ, ਉਹ ਬੇਚਾਰੀ ਫੇਰ ਜਿੱਦਾਂ ਏਸ਼ੀਅਨ ਲੋਕ ਆਪਣੇ ਹੁੰਦੇ ਸਾਡੀ ਬਹਿਸ ਸਹੀ ਹੁੰਦੀ ਸੀ, ਗੱਲ ਗੱਲ ਕੀ ਆ ਕੁਛ ਵੀ ਨੀ, ਫਿਰ ਕਹਿੰਦੀ ਪੁਲਿਸ ਕਿਹਨੂੰ ਮੰਗਾਈ, ਉਹ ਆਪ ਬੇਚਾਰੀ
0: ਪੈਸੇ ਪਰ ਬੱਚੇ ਤੇ ਇਹ ਪ੍ਰਭਾਵ ਨਹੀਂ ਪੈਣਾ
1: ਚਾਹੀਦਾ। ਹੁਣ ਤਾਂ ਤੁਸੀਂ ਦੇਖੋ ਉੱਥੇ ਤਾਂ ਜਿਹੜੇ ਸੀਗੇ ਇਸ ਕੰਟਰੀ ਚ ਆ ਕੇ ਬੜਾ ਕੁਛ ਸਿੱਖਿਆ, ਹੁਣ ਤਾਂ 38-40 ਸਾਲ ਹੋ ਗਏ ਬਸ ਸਿੱਖੀ ਜਾਂਦੇ ਰੋਜ਼, ਅਜੇ ਵੀ ਤਾਂ ਭੁਪਿੰਦਰ ਜੀ ਹੁਣ ਜੋਬ ਜੀ ਛੱਡ ਵੀ ਦਿੱਤੀ ਆ, ਬਹੁਤ ਚੀਜ਼ਾਂ ਰੋਜ਼ ਰੋਜ਼ ਨਵੀਆਂ ਸਿੱਖਦੇ
0: ਬਿਲਕੁਲ।
1: ਹਾਂਜੀ ਹਾਂਜੀ, ਚਲੋ ਬਹੁਤ ਵਧੀਆ, ਬਹੁਤ ਵਧੀਆ ਸੀ, ਚਲੋ ਠੀਕ ਹੈ ਭੁਪਿੰਦਰ ਜੀ,
0: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਮਾਲ ਭੈਣ ਜੀ ਜੋ ਇਸ ਤੋਂ ਜੁੜੇ ਸੀ ਜੀ, ਆਪਣਾ ਉਹਨਾਂ ਦਾ ਐਕਸਪੀਰੀਅੰਸ ਵੀ ਹੈ ਇਸ ਲਾਈਨ ਦੇ ਵਿੱਚ, ਤੇ ਹੁਣ ਰਿਟਾਇਰਮੈਂਟ ਮਾਰ ਰਹੇ ਨੇ ਪਰ ਅਮਰੀਕਾ ਦੇ ਵਿੱਚ ਵੀ ਜੋਬ ਕੀਤੀ ਹੈ ਤੇ ਇੰਡੀਆ ਦੇ ਵਿੱਚ ਵੀ ਜਿਹੜੀ ਹੈ ਸਕੂਲਿੰਗ ਜੋਬ ਕਰਦੇ ਰਹੇ ਨੇ। ਤੇ ਆਪਣੇ ਨਾਲ ਫਗਵਾੜੇ ਤੋਂ ਪਰਮਿੰਦਰ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਸਵਾਗਤ ਹੈ ਜੀ।
2: ਸਤਿ
0: ਸ੍ਰੀ ਅਕਾਲ ਜੀ, ਤੁਹਾਨੂੰ ਜੀ
2: ਹਾਂਜੀ ਤੇ ਸਤਿਕਾਰ ਸਰੋਤਿਆਂ ਦਾ ਵੀ ਸਤਿ ਸ੍ਰੀ
0: ਅਕਾਲ, ਸਤਿ ਸ੍ਰੀ ਅਕਾਲ।
2: ਮਤਲਬ ਜਦੋਂ ਭਾਜੀ ਜਦੋਂ ਮਾਲ ਭੈਣ ਜੀ ਗੱਲ ਕਰਦੇ ਸੀ ਜੀ,
0: ਹਾਂਜੀ
2: ਭਾਜੀ, ਆਪਣੇ ਜਿਹੜਾ ਪੰਜਾਬੀ ਚ ਕਹਾਵਤ ਹੈ ਨਾ, ਹਾਂ ਬਾਅਦ ਚ ਕਰਾ ਰਿਹਾ ਬੈਰੀ ਹੋਣ ਨਾ ਮੈਂ ਤੋ, ਨਿਆਣਿਆਂ ਤੇ ਢੁਕਦੀ ਹੈ ਜੀ,
0: ਢੁਕਦੀ ਹੈ ਜੀ, ਬਿਲਕੁਲ ਜੀ
2: ਭਾਜੀ। ਮਤਲਬ ਅਸੀਂ ਹੁਣ ਮਤਲਬ ਨਿਆਣੇ ਮੇਰੇ ਖਿਆਲ ਨਾਲ ਭਾਜੀ, ਮੈਂ ਕਈ ਵਾਰੀ ਸੋਚਦਾ ਨਾ, ਮੈਂ ਕਹਿੰਦਾ ਮੈਂ ਅਸੀਂ ਮੈਂ ਕਹਿੰਦਾ ਅਖੀਰਲੀ ਪੀੜੀ ਹੋਣੀ ਜੀ,
0: ਜੀ
2: ਜਿਹਨੇ ਸਕੂਲੋਂ ਵੀ ਛਤਰ ਖਾਦੇ,
0: ਬਿਲਕੁਲ ਤਬਦੀਲੀ ਬਹੁਤ ਤੇਜ਼ੀ ਦੇ ਨਾਲ ਦੇਖੀ ਆ, ਬਲੈਕ ਐਂਡ ਵਾਈਟ ਟੀਵੀ ਤੋਂ ਲੈ ਕੇ ਰੰਗੀਨ ਸਕਰੀਨਾਂ, ਐਲ ਡੀ ਹੋ ਗਈਆਂ ਜੀ, ਰੇਡੀਓ ਆ ਗਿਆ, ਇੰਟਰਨੈਟ ਆ ਗਿਆ ਜੀ, ਸਾਰਾ ਕੁਝ ਦੇਖ ਲੋ ਆਪਣੇ ਸਮੇਂ ਚ ਆਇਆ ਜੀ।
2: ਭਾਜੀ ਦੂਜੀ ਗੱਲ ਇਹ ਆ ਜੀ, ਹੁਣ ਜਿਦਾਂ ਬੱਚੇ ਆ ਜੀ, ਮਤਲਬ ਹੁਣ ਜੇ ਬੱਚਿਆਂ ਨੂੰ ਹੁਣ ਦੂਸਰੇ ਵੀ ਨਹੀਂ ਨਹੀਂ ਤੁਸੀਂ ਬੱਚਿਆਂ ਨੂੰ ਹੁਣ ਪਾਲਾ ਪਾਉਣ ਕੇ ਜੇ ਬੰਦੇ ਨੂੰ ਕੋਈ ਦੂਸਰੇ, ਚਲੋ ਅਸੀਂ ਤਾਂ ਨਹੀਂ ਇਸ ਗੱਲ ਦੇ ਮਤਲਬ ਬੱਚਿਆਂ ਨੂੰ ਝਿੜਕੀ ਦਾ ਸਾਹਮਣੇ ਵੀ ਬੰਦਿਆਂ ਦੇ ਹੋਵੇ ਚਾਹੇ ਦਸ ਬੰਦੇ ਖੜੇ ਹੋਣ ਬੱਚਿਆਂ ਨੂੰ ਝਿੜਕੀ ਦਾ ਉਹਨਾਂ ਨੂੰ ਦੱਸੀ ਦਾ ਮਤਲਬ ਜੁੱਤੀ ਵੀ ਲਾ ਲਈ ਦੇ ਜੀ, ਕੋਈ ਗੱਲ ਨੀ ਹੈਗੀ
0: ਜੀ।
2: ਉਹ ਹੁਣ ਜ਼ਿਆਦਾਤਰ ਜਿਹੜੇ

0: ਜਾਂ ਇੱਥੇ ਤੱਕ ਕਿ ਮਤਲਬ ਕਿ ਜੇ ਵੱਡਾ ਛੋਟਾ ਇਕੱਠੇ ਨੇ ਨਾ, ਤਾਂ ਉਹਨਾਂ ਦੇ ਸਾਹਮਣੇ ਵੀ ਇੱਕ ਦੂਸਰੇ ਨੂੰ ਮਤਲਬ ਕਿ ਇਦਾਂ ਡਾਂਟੋ ਨਾ, ਕਿਉਂਕਿ ਉਹ ਅੱਜ ਕੱਲ ਦੇ ਜਿਹੜੇ ਬੱਚੇ ਨੇ ਨਾ ਉਹ ਇਨਸਲਟ ਫੀਲ ਕਰਦੇ ਆ ਆਪਣੇ ਆ, ਜੇ ਮੇਰੀ ਬੇਇੱਜ਼ਤੀ ਕਰ ਦਿੱਤੀ।
1: ਭਾਜੀ ਮੈਂ ਮੰਨ ਲਓ, ਮੈਂ ਭਾਜੀ ਆਹੀ ਗੱਲ ਕਹਿੰਦਾ
0: ਜੀ
1: ਵੀ ਜਦੋਂ ਉਹ ਹੁਣ ਜਦੋਂ ਗੱਲ ਹੁੰਦੀ, ਮੈਂ ਹੁਣ ਕਹਿੰਦਾ, ਮੈਂ ਕਿਹਾ ਜਦੋਂ ਅਸੀਂ ਸੀ ਸਾਨੂੰ ਮੰਨ ਲਾ ਹੁਣ
0: ਨਹੀਂ, ਆਪਣੇ ਆਪਣੇ ਸਮੇਂ ਜ਼ਮਾਨੇ ਹੀ ਹੋਰ ਸੀ।
1: ਭਾਜੀ ਭਾਜੀ ਮੰਨ ਲਓ ਭਾਜੀ ਹੁਣ ਹੁਣ ਵੀ ਜੀ ਮੈਂ ਮੰਨ ਲਾ ਗੱਲ ਕਰਦਾ
0: ਜੀ,
1: ਮੈਂ ਤਾਂ ਹੁਣ ਕਈ ਵਾਰੀ ਹੱਸਦਾ ਹੁੰਦਾ ਸਾਡੇ ਲੜਕੇ ਮੇਰੇ, ਮੈਂ ਜਦੋਂ ਮੰਨ ਲਾ ਹੋਰ ਵੀ ਸਾਡੇ ਉਹ ਰਿਸ਼ਤੇਦਾਰ ਵੀ ਜਦੋਂ ਕਈ ਵਾਰੀ ਇਕੱਠੇ ਹੋਏ ਨੇ, ਉਹ ਮੈਂ ਕਹਿੰਦਾ ਉਹ ਮੈਂ ਜਦੋਂ ਭਾਜੀ ਜਦੋਂ ਮੰਨ ਉਹ ਮੈਂ ਕਹਾ ਬਈ ਮੰਨ ਲਓ ਮੇਰੀ ਹੁਣ ਮੈਂ ਉਹਦਾ ਨਾ ਬਈ 45-46 ਸਾਲ ਦੀ ਉਮਰ ਹੋ ਗਈ
0: ਜੀ,
1: ਉਹ ਮੇਰੇ ਲੜਕੇ ਵੀ ਹੁਣ ਜਦੋਂ ਸਾਡੇ ਕਿਸੇ ਦੇ ਰਿਸ਼ਤੇਦਾਰ ਚਲੋ ਜ਼ਿਆਦਾਤਰ ਬਾਹਰ ਹੀ ਆ ਜੀ, ਉਹ ਜਦੋਂ ਹੁਣ ਆਏ ਹੁਣ ਸਾਡੇ ਫੁੱਫੜ ਜੀ ਹੁਣੀ ਚਲਾਈ ਤਾਂ ਕਈ ਵਾਰੀ ਬੈਠੇ ਹੁੰਦੇ ਸਾਡੇ ਬਾਪੂ ਵੀ ਉੱਥੇ, ਉਹ ਮੈਂ ਕਿਹਾ ਹੁਣ ਨਿਆਣਿਆਂ ਨੂੰ ਦੱਸਦਾ, ਉਹ ਮੈਂ ਕਿਹਾ ਹੁਣ ਵੀ ਹੁਣ ਭਾਜੀ ਚਲੋ ਮਤਲਬ ਸਿਆਣਿਆਂ ਦੀ ਉਹਨਾਂ ਦੀ ਸੋਚ ਹੀ ਸੀਗੀ ਜਾਂ ਚਲੋ ਮਤਲਬ ਉਹ ਸਾਡੇ ਬਾਪੂ ਹੁਣ ਵੀ ਆ, ਜੇ ਕੋਈ ਗੱਲਬਾਤ ਹੋਵੇ ਅਸੀਂ ਕਹਿਣਾ ਨਹੀਂ ਇੱਦਾਂ, ਉਹ ਜੇ ਕੋਈ ਗੱਲ ਨਿਆਣੇ ਮਤਲਬ ਬੱਚੇ ਵੀ ਬੈਠੇ ਹੁਣ ਮਤਲਬ ਇਹ ਕਹਿਣਾ, ਉਹ ਮਤਲਬ ਹੁਣ ਵੀ ਉਹ ਹੁਣ ਜਿਹੜਾ ਟੋਕਾ ਟੋਕਣਾ ਉਹ ਕਹਿੰਦਾ ਉਹ ਲੈ ਹੁਣ ਇਹ ਉਹ ਲੈ ਇਹ ਕਹਿਣਾ ਲੈ ਇਹ ਬੁੱਢਾ ਹੋ ਗਿਆ, ਇਹਦੇ ਵਿੱਚ ਕਹਿੰਦਾ ਨਿਆਣਪਣਾ ਨਹੀਂ ਗਿਆ ਜੀ।
0: ਉਹ ਇੱਕ ਉਹ ਬੱਚੇ ਦਾ ਜਿਹੜਾ ਸੈਲਫ ਕੋਨਫੀਡੈਂਸ ਆ ਨਾ, ਉਹ ਵੀ ਉਹਦੇ ਵਿੱਚ ਵੀ ਫਿਰ ਉਹ ਇਨਸਲਟ ਫੀਲ ਕਰਦਾ ਆਪਣੇ ਆਪ ਦੇ ਵਿੱਚ, ਉਹ ਕੋਈ ਚੰਗਾ ਕੰਮ ਵੀ ਕਰਦਾ, ਕਿਉਂਕਿ ਆਪਣੇ ਸਮਾਜ ਦੇ ਵਿੱਚ ਦੇਖੋ ਨਾ ਕਿੰਨਾ ਵਧੀਆ ਤੋਂ ਵਧੀਆ ਕੰਮ ਕੀਤਾ ਹੋਵੇ, ਉਹਨੂੰ ਦੋ ਬੋਲ ਨਹੀਂ ਇਹ ਕਹੇ ਜਾਂਦੇ ਭਈ ਭਾਈ ਬਹੁਤ ਵਧੀਆ ਕੀਤਾ, ਕਿਆ ਬਾਤ ਆ ਨਾ, ਨਜ਼ਾਰਾ ਆ ਗਿਆ। ਤੇ ਉਹਦੇ ਨਾਲ ਬੱਚੇ ਦਾ ਉਹ ਜਿਹੜਾ ਤੁਹਾਡੇ ਲਾਗੇ ਵੀ ਆਉਣਾ ਬੱਚੇ ਨੇ, ਉਹਦਾ ਸੈਲਫ ਕੋਨਫੀਡੈਂਸ ਵੀ ਬਦਲਣਾ ਕਿ ਮੈਨੂੰ ਮੈਂ ਕੁਝ ਚੰਗਾ ਕਰਕੇ ਆਇਆ, ਤੇ ਜੇ ਉਹਨੂੰ ਹਰ ਜੇ ਚੰਗਾ ਕੰਮ ਵੀ ਕੀਤਾ ਤਾਂ ਵੀ ਉਹਨੂੰ ਨਿੰਦੀ ਜਾਣਾ, ਉਹਨੂੰ ਕਹੀ ਜਾਣਾ, ਤਾਂ ਬੱਚੇ ਤਾਂ ਤੁਹਾਡੇ ਕੋਲ ਦੂਰ ਹੀ ਜਾਣਗੇ ਜੀ। ਫਿਰ ਉਹ ਵੀ ਹੈ ਨਾ
1: ਭਾਜੀ, ਭਾਜੀ ਆਪਾਂ ਤਾਂ ਗੱਲ ਤੁਹਾਡੀ ਮੈਂ ਗੱਲ ਨਾਲ ਸਹਿਮਤ ਹਾਂ, ਆਪਾਂ ਇਹ ਗੱਲ ਮੰਨਦੇ ਨਿਆਣੇ ਬੱਚਿਆਂ ਨੂੰ ਕਹਿੰਦੇ, ਮੰਨ ਲਾ ਮੈਂ ਉਹਨਾਂ ਨੂੰ ਇਹ ਨਿਆਣਿਆਂ ਨੂੰ ਦੱਸ ਦਿੰਦਾ, ਮੈਂ ਕਿਹਾ ਮੰਨ ਲਾ ਉਹ ਜਦੋਂ ਮੈਂ ਕਿਹਾ ਤੁਹਾਡੇ ਮੰਨ ਲਾ ਅਸੀਂ ਸੀ ਹੁਣ ਵੀ, ਮੈਂ ਕਿਹਾ ਤੁਹਾਡੇ ਸਾਹਮਣੇ ਤੁਹਾਡਾ ਬਾਬਾ ਹੈ ਤੁਹਾਡਾ ਬਾਬਾ, ਉਹ ਮੰਨ ਲਾ ਜਦੋਂ ਅਸੀਂ ਹੁੰਦੇ ਸੀ ਨਾ, ਮੰਨ ਲਾ ਜੇ ਅਸੀਂ ਮੈਂ ਕਿਹਾ ਚਲੋ ਜਵਾਨ ਵੀ ਹੋ ਗਿਆ ਜਦੋਂ 25-26 ਸਾਲ ਦੇ 27-28-30 ਤੇ ਵੀ ਜਦੋਂ ਮੰਨ ਲਾ ਭਾਜੀ ਜੇ ਮੰਨ ਲਾ ਕੋਈ ਗੱਲ ਵੀ ਹੋਣੀ ਉਹਨੇ ਕਹਿਣਾ ਹਾਂ, ਉਹ ਮੰਨ ਲਾ ਬਜ਼ੁਰਗ ਮੰਨ ਲਾ ਭਾਜੀ ਜਿਹੜੇ ਤੁਸੀਂ ਕੰਟਰੀ ਚ ਰਹੇ ਨੇ ਇਹ ਨਾ ਇੱਥੇ ਬੱਚਿਆਂ ਨੂੰ ਉਹਨਾਂ ਨੂੰ ਜਿਹੜਾ ਜ਼ਿੰਮੇਵਾਰੀਆਂ ਦਿੰਦੇ ਆ ਜੀ, ਉਹ ਸੋਚਦੇ ਹਾਂ ਬੱਚਾ ਹੋ ਗਿਆ ਮੰਨ ਲਾ ਹੋ ਗਿਆ 28-30 ਸਾਲ ਦਾ ਹੋ ਗਿਆ, ਇਹ ਆਪਣੀ ਜ਼ਿੰਮੇਵਾਰੀ ਆਪ ਜਾ ਕੇ ਹੁਣ ਇੱਥੇ ਮੈਂ ਉਹ ਕਈ ਵਾਰੀ ਹੱਸਦਾ ਹੁੰਦਾ, ਮੈਂ ਤਾਂ ਦੇਖ ਲਾ ਉਹ ਹੁਣ ਵੀ ਹੈ ਜੇ ਬਜ਼ੁਰਗਾਂ ਨੂੰ ਕਹਿਣਾ ਉਹਨੇ ਕਹਿਣਾ ਹਾਂ
0: ਪਰਮਿੰਦਰ ਜੀ। ਜਿੱਦਾਂ ਹੁਣ ਚਲੋ ਮੈਂ ਆਪਣੀ ਗੱਲ ਕਰਾਂ ਤਾਂ ਸਾਡੇ ਕਾਰਖਾਨਾ ਅੱਜ ਵੀ ਚੱਲਦਾ ਹੈ, ਤਾਂ ਸ਼ੁਰੂ ਤੋਂ ਹੀ ਜਿੱਦਾਂ ਸਕੂਲੋਂ ਆਉਣਾ ਸਾਡੀ ਪਰਵਰਿਸ਼ ਮੈਂ ਕਹਾਂ ਜਿੱਦਾਂ ਇਹਨਾਂ ਮੁਲਕਾਂ ਚ ਹੁੰਦੀ ਹੈ ਨਾ, ਮੈਨੂੰ ਲੱਗਦਾ ਕਿ ਉਦਾਂ ਹੀ ਹੋਈ ਹੈ। ਚਲੋ ਕਿਤੇ ਗਲਤੀ ਕਰਦੇ ਸੀ ਫਾਦਰ ਹੁਣੀ, ਚਲੋ ਮਾੜਾ ਮੋਟਾ ਕਦੇ ਮਾਰਿਆ ਕੁੱਟਿਆ ਨੀ, ਉਦਾਂ ਝਿੜਕ ਵਗੈਰਾ ਜ਼ਰੂਰ ਮਤਲਬ ਕਿ ਪੈਂਦੀ ਰਹੀ ਹੈ, ਤੇ ਪਰ ਇਹ ਨੀ ਸੀਗਾ ਮਤਲਬ ਕਿ ਉਦਾਂ ਦਾ ਹੀ ਮਾਹੌਲ ਸੀਗਾ, ਕਦੇ ਇਹ ਨੀ ਰੋਕਿਆ ਟੋਕਿਆ ਨੀ ਕਿਸੇ ਚੀਜ਼ ਤੋਂ, ਜਾਂ ਜਿੱਥੇ ਜਾਣਾ ਆਉਣਾ ਉਹਨਾਂ ਨੂੰ ਜ਼ਰੂਰਤ ਹੈ ਤਾਂ ਕਾਰਖਾਨੇ ਜਾ ਕੇ ਬਹਿੰਦੇ ਵੀ ਰਹੇ ਹਾਂ, ਨਾਲ ਕੰਮ ਵੀ ਕਰਾਉਂਦੇ ਰਹੇ ਹਾਂ। ਉਹ ਇੱਕ ਜਿਹੜਾ ਉਹ ਜਿਹੜਾ ਜਿਹੜੇ ਤਾਂ ਨਾ ਕੰਮਾਂ ਕਾਰਾਂ ਵਾਲੇ ਲੋਕ ਨੇ ਜਿਨ੍ਹਾਂ ਦੀਆਂ ਚਲੋ ਸ਼ੋਪਾਂ ਹੈਗੀਆਂ ਜਾਂ ਕੋਈ ਕਾਰਖਾਨੇ ਨੇ, ਚਾਹੇ ਆਪਾਂ ਕਹਿ ਲਓ ਕਿ ਆਪਣੇ ਬਹੁਤ ਸਾਰੇ ਹੱਟੀਆਂ ਵਾਲੇ ਨੇ, ਤਾਂ ਉਹਨਾਂ ਦੇ ਬੱਚੇ ਦੇਖ ਲਓ, ਤੇ ਜਿਹੜੇ ਜਿਹੜੇ ਕੰਮਾਂ ਕਾਰਾਂ ਆਪਣਾ ਪਰਸਨਲ ਕਾਰੋਬਾਰ ਨੀ ਨਾ, ਤਾਂ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਤੁਹਾਨੂੰ ਫਰਕ ਦਿਖੂਗਾ ਜ਼ਰੂਰ ਇਸ ਚੀਜ਼ ਦਾ ਜੀ।
1: ਭਾਜੀ ਸਾਡੇ ਮਤਲਬ ਮੈਂ ਖੇਤੀਬਾੜੀ ਜੇ ਤੁਹਾਨੂੰ ਦੱਸਦਾ,
0: ਹਾਂਜੀ
1: ਮਤਲਬ ਬਜ਼ੁਰਗਾਂ ਨੂੰ ਭਾਜੀ ਫੇਰ ਹੀ ਮਤਲਬ ਜਿਹੜੇ ਹੁਣ ਪਹਿਲਾਂ ਬਜ਼ੁਰਗ ਉਹਨਾਂ ਨੂੰ ਇਹ ਹੀ ਰਹਿੰਦਾ ਵੀ ਮਤਲਬ ਇਹ ਨਿਆਣੇ ਹਾਂ ਇਹ ਨਿਆਣਾ ਹੀ ਆ ਹਜੇ, ਇਹਨੂੰ ਨਹੀਂ ਵੀ ਪਤਾ ਏਦਾਂ ਨਹੀਂ ਦਾ,
0: ਕਿਉਂਕਿ ਉਹ ਵਿਸ਼ਵਾਸ ਨੀ ਨਾ, ਉਹ ਜਿਹੜੀ ਜ਼ਿੰਮੇਵਾਰੀ ਆਪ ਕਰਦੇ ਰਹੇ ਆ ਉਹ ਸੌਂਪਣੀ ਨੀ ਚਾਹੁੰਦੇ। ਹੁਣ ਦੇਖੋ ਬਹੂ ਘਰ ਆ ਜਾਂਦੀ ਹੈ, ਸੱਸ ਦੀ ਗੱਲ ਆ, ਪਹਿਲਾਂ ਸੱਸ ਉਹਨੂੰ ਚਾਬੀਆਂ ਦਿੰਦੀ ਹੈ, ਉਹਦੀ ਸੱਸ ਦਿੰਦੀ ਉਹਨੂੰ ਚਾਬੀਆਂ, ਠੀਕ ਆ ਜੀ, ਤੇ ਉਹਨੂੰ ਇਹ ਭਰੋਸਾ ਨੀ ਹੁੰਦਾ ਕਿ ਜਿੰਨਾ ਚਿਰ ਮਤਲਬ ਕਿ ਮੈਂ ਤੁਰ ਫਿਰਨਾ ਬੰਦ ਨੀ ਕਰ ਦਿੰਦੀ ਉਨਾ ਚਿਰ ਉਹ ਚਾਬੀਆਂ ਨੀ ਸੌਂਪਦੀ। ਸਾਡੇ ਬਹੁਤ ਵੱਡੀ ਪ੍ਰੋਬਲਮ ਆ ਸਮਾਜ ਦੇ ਵਿਚ ਕਿ ਕਿਸੇ ਦੇ ਉੱਤੇ ਘਰ ਵਾਲੇ ਦੇ ਉੱਤੇ ਵਿਸ਼ਵਾਸ ਨੀ ਕਰਦੇ ਆਪਾਂ ਤਾਂ ਕਿਸੇ ਦਾ।
1: ਭਾਜੀ ਮੈਂ ਤੁਹਾਨੂੰ ਉਹੀ ਗੱਲ
0: ਜ਼ਿੰਮੇਵਾਰੀ ਤਾਂ ਹੀ ਟ੍ਰਾਂਸਫਰ ਹੋਏਗੀ ਨਾ,
1: ਮਤਲਬ ਮੈਂ ਬੱਚਿਆਂ ਨੂੰ ਮੈਂ ਕਿਹੜੇ ਹੱਸਦਾ ਨਾ, ਉਹ ਮੈਂ ਕਿਹਾ ਆਪਣਾ ਜਿਹੜਾ ਨਾ ਸਮਾਜ ਆ, ਮਤਲਬ ਮੈਂ ਸਾਡੇ ਤਾਂ ਇੱਥੇ ਭਾਜੀ ਅਸੀਂ ਕਈ ਬੰਦੇ ਬੱਚੇ ਦੇਖੇਗਾ, ਉਹ ਕਈ ਗਾਂ ਉਹਨਾਂ ਦੇ ਕਈ ਬੰਦਿਆਂ ਦੇ ਗਾਂ ਬੱਚੇ ਵਿਆਹ ਵੀ ਹੋ ਗਏ ਜੀ, ਉਹਨਾਂ ਦੇ ਗਾਂ ਬੱਚੇ ਵੀ ਹੋ ਗਏ
0: ਬਿਲਕੁਲ,
1: ਉਹ ਮਤਲਬ ਓਹਨੇ ਕਹਿਣਾ ਨਾ ਇਹਨਾਂ
0: ਨੂੰ ਤੈਨੂੰ ਨੀ ਪਤਾ ਮੈਂ
1: ਤੁਹਾਨੂੰ ਇਹ ਚੀਜ਼ ਹੈ ਜੀ ਮਤਲਬ ਇਹ

0: ਹਾਂ ਬਿਲਕੁਲ ਸਮਝ ਗਏ।
1: ਇਹਨੂੰ ਦੇਖਣਾ ਜੇ ਹੁਣ ਮੰਨ ਲਾ ਕਹੀ ਕੋਈ ਗੱਲ ਵੀ ਭਾਜੀ, ਕਈ ਵਾਰੀ ਬੱਚਾ ਏ ਕੋਈ ਇਹੋ ਜਿਹੀ ਸਿਆਣੀ ਗੱਲ ਕਰੇ ਤਾਂ ਸਿਆਣੇ ਨੂੰ ਉਹ ਸਿਆਣੇ ਦੇ ਮਨ ਚ ਵੀ ਨਹੀਂ ਆਉਂਦੀ।
0: ਨਾਲੇ ਦੇਖੋ ਬੱਚੇ ਜਦੋਂ ਹੁਣ ਕੋਈ ਵੀ ਆਪਾਂ ਵੀ ਸੀਗੇ, ਆਪਾਂ ਗਲਤੀਆਂ ਤੋਂ ਹੀ ਸਿੱਖੇ ਆ ਨਾ, ਗਲਤੀ ਕਰਾਂਗੇ ਤਾਂ ਹੀ ਉਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਏਗਾ ਨਾ ਵੀ ਚੱਲ ਯਾਰ ਐਤਕੀ ਗਲਤੀ ਹੋ ਗਈ ਤਾਂ ਅਗਲੀ ਵਾਰੀ ਤਾਂ ਇਹ ਤੋਂ ਸਿੱਖਿਆ ਹੀ ਆ ਕੁਝ ਨਾ ਕੁਝ। ਬਿਲਕੁਲ ਆ ਜੀ, ਆਪਾਂ ਕਿਹੜਾ ਨਾਲ ਲੈ ਕੇ ਸਾਰਾ ਕੁਝ ਜੰਮੇ ਸੀਗੇ, ਮਤਲਬ ਕਿ ਆਉਂਦਿਆਂ ਨੂੰ ਸਾਰਾ ਕੁਝ ਆ ਗਿਆ ਸੀ।
1: ਭਾਜੀ ਬੰਦਾ ਗਲਤੀ ਨੂੰ ਸਕਦਾ, ਉਦਾਂ ਮੈਂ ਮਾਲਾ ਗੱਲ ਕਰਦਾ ਬਜ਼ੁਰਗਾਂ ਦਾ ਜ਼ਿਆਦਾ ਮਾਲਾ ਇਹ ਹੁੰਦਾ। ਹਾਂ ਮਾਰਾ ਗਾਹਾਂ ਬੱਚਾ ਜਿਹੜਾ ਚਾਹੇ ਉਹ ਗਾਹਾਂ ਚਲੋ ਕਹਿੰਦਾ ਨਿਆਣੇ ਵਿਆਹ ਹੋ ਗਏ ਪੋਤਿਆਂ ਵਾਲੀ ਹੋ ਜੇ, ਉਹਨੇ ਇਹੀ ਕਹਿੰਦਾ ਨਾ, ਇਹਨੂੰ ਕੀ ਪਤਾ ਇਹ ਸਾਰੀ ਉਮਰ ਦੇ ਵਿੱਚ ਕਹਿੰਦਾ ਨਿਆਣਾ ਆਪਣਾ ਨਹੀਂ ਗਿਆ।
0: ਬਸ
1: ਜ਼ਿੰਮੇਵਾਰੀ ਉਹਨਾਂ ਨੂੰ ਮਾਲਾ, ਉਹਨਾਂ ਨੂੰ ਬਹੁਤ ਆ ਸਾਡੇ ਬਜ਼ੁਰਗਾਂ ਨੂੰ ਇਹੀ ਲੱਗਦਾ ਅਸੀਂ ਪਰਫੈਕਟ ਆ,
0: ਪਰਫੈਕਟ
1: ਇਹਨਾਂ ਨੂੰ ਪਤਾ ਕੁਛ ਨਹੀਂ,
0: ਕਿਉਂਕਿ ਉਹਨਾਂ ਦਾ ਇੱਕ ਆਪਣਾ ਤਜਰਬਾ ਆ, ਹਲੇ ਇੱਕ ਤਜਰਬੇ ਤੋਂ ਬਗੈਰ ਆ ਜੀ, ਉਹਦਾ ਫਿਰ ਸਮਾਂ ਤਾਂ ਲੱਗੂਗਾ। ਪਰ ਉਹ ਜਿਹੜਾ ਵਿਸ਼ਵਾਸ ਆ ਨਾ, ਇੱਕ ਜ਼ਿੰਮੇਵਾਰੀ ਉਹਨਾਂ ਚਿਰ ਅਸੀਂ ਨਹੀਂ ਸੌਂਪ ਸਕਦੇ ਉਹਨਾਂ ਨੂੰ ਜਿੰਨਾ ਚਿਰ ਉਹਨਾਂ ਨੂੰ ਅਸੀਂ ਪਹਿਲ ਕਦਮੀ ਕਰਨ ਹੀ ਨਹੀਂ ਦਿੰਦੇ ਜੀ। ਬਿਲਕੁਲ ਹੈ
1: ਭਾਜੀ। ਦੂਜੀ ਗੱਲ ਇਹ, ਤੁਸੀਂ ਜਿੰਨਾ ਚਿਰ ਆਪਾਂ ਇਹ ਜਿੱਦਾਂ ਇਹ ਤਾਂ ਹੁਣ ਮੰਨ ਲਓ ਜੀ ਗੱਲ ਤਾਂ ਹੁਣ ਅਸੀਂ ਬਹੁਤ ਘਰਾਂ ਚ, ਮੈਂ ਤਾਂ ਇਹ ਨਾ ਜਿੱਦਾਂ ਹਲਦੀ ਕੀਲੀ ਵਾਲਾ ਕੰਮ ਆ ਜੀ, ਇੱਕ ਇੱਕ ਕੀਲੀ ਛੱਡੀ, ਇੱਕ ਇੱਕ ਕੀਲੀ ਛੱਡ ਛੱਡ ਕੇ ਨਿਆਣੇ ਤੇ ਬੋਝ ਪਾਈ ਜਾਊ, ਅਗਰ ਨਿਆਣਿਆਂ ਨੂੰ ਪਤਾ ਹੋਊਗਾ ਉਹਨਾਂ ਦੇ ਬੋਝ ਥੋੜਾ ਪਊਗਾ ਤਾਂ ਉਹਨਾਂ ਨੂੰ ਜ਼ਿੰਮੇਵਾਰੀ ਸਮਝ।
0: ਬਿਲਕੁਲ, ਹੁਣ ਦੇਖੋ ਕਦੇ ਮੇਖ ਲਾਉਣਾ ਬਚਪਨ ਦੇ ਵਿੱਚ, ਮੇਖ ਲਾਉਂਦੇ ਹੋਣਾ ਥੋੜੀ ਹੱਥ ਦੇ ਵਿੱਚ ਹੋਣੀ ਆ ਤਾਂ ਮੇਖ ਲਾਉਣੀ, ਕਿੰਨੀ ਵਾਰੀ ਉਂਗਲ ਭੰਨੀ ਜੀ ਆਪਾਂ ਆਪਣੀ, ਹਨਾ
1: ਭਾਜੀ। ਭਾਜੀ ਉਹ ਤਾਂ ਹੈਗਾ ਜੀ, ਦੂਸਰੀ ਗੱਲ ਮੈਂ ਤੁਹਾਨੂੰ ਇਹ ਗੱਲ ਕਰਦਾ, ਆਪਣੇ ਚਲੋ ਦੁਆਬੇ ਦੇ ਵਿੱਚ ਮੈਂ ਭਾਜੀ ਦੇਖਿਆ
0: ਜੀ,
1: ਪਹਿਲਾਂ ਬਜ਼ੁਰਗਾਂ ਨੇ ਜੀ ਨਿਆਣਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਜੀ
0: ਜੀ।
1: ਦੂਜਾ ਵੀ ਜਦੋਂ ਕਿਤੇ ਬਜ਼ੁਰਗ ਰੱਬ ਨਾ ਕਰੇ ਜੀ, ਬਜ਼ੁਰਗ ਚੜਾਈ ਕਰ ਗਏ,
0: ਬਿਲਕੁਲ
1: ਨਿਆਣਿਆਂ ਦੇ ਹੱਥ ਪੈਸਾ ਆ ਗਿਆ, ਜਦੋਂ ਪੈਸਾ ਆਇਆ ਉਹਨੇ ਪਹਿਲਾਂ ਦਬਾ ਕੇ ਜ਼ਿਆਦਾ ਰੱਖੇ, ਉਹਦਾ ਮਿਸਯੂਜ ਜ਼ਿਆਦਾ ਹੋਇਆ।
0: ਬਿਲਕੁਲ ਜੀ।
1: ਦੂਸਰੀ ਗੱਲ ਭਾਜੀ, ਤੁਸੀਂ ਵੀ ਦੇਖਿਆ ਹੋਗਾ, ਮੈਂ ਮੰਨ ਲਓ ਮੈਂ ਆਪਣੇ ਦੇਖਿਆ ਰਿਸ਼ਤੇਦਾਰਾਂ ਦੇ ਵਿੱਚ
0: ਜੀ,
1: ਜਿਹੜਾ ਭਾਜੀ ਸਾਡੇ ਮੈਂ ਦੇਖਿਆ ਰਿਹਾ ਸਾ, ਜਿਹੜਾ ਬਾਹਰਲਾ ਹੈ ਨਾ ਪੈਸਾ ਆਉਣ ਲੱਗਾ ਜੀ
0: ਜੀ,
1: ਉਹਨੇ ਸਾਡੇ ਲੋਕ ਬਹੁਤਿਆਂ ਲੋਕਾਂ ਨੇ ਚਲੋ ਸੰਭਾਲਿਆ ਵੇ ਜੀ, ਉਹਨੇ ਬਣਾਇਆ ਵੀ ਆ, ਪਰ ਬਹੁਤਿਆਂ ਲੋਕਾਂ ਨੇ ਜਿਹੜਾ ਇੱਥੇ ਬਾਹਰਲੇ ਪੈਸੇ ਨੇ ਜਦੋਂ ਆਉਣ ਇੱਥੇ ਜਿਹੜਾ ਕੰਮ ਸੀ ਉਹਨੂੰ ਖਰਾਬ ਕੀਤਾ,
0: ਮਿਹਨਤ ਛੱਡ ਕੇ
1: ਭਾਜੀ ਸੌਖਾ ਪੈਸਾ ਆਉਣ ਲੱਗ ਪਿਆ, ਇੱਥੇ ਗਏ ਸੀ ਉਹ ਇੱਥੇ ਇੱਥੋਂ ਜਦੋਂ ਪੈਸਾ ਸੌਖਾ ਨਾ, ਉਹਨੇ ਇੱਥੇ ਆਪਣੇ ਸ਼ੌਂਕ ਪਾਲ ਲਿਆ, ਤਕਾਲਾ ਮੰਨ ਦਾਰੂ ਪਾਣੀ ਹੋਰ ਜਾਣ ਏਦਾਂ ਦੇ ਕੰਮ ਕਰ, ਉਹਨੇ ਘਰ ਦਾ ਜਾਲਾ ਕੀਤਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਜੇ ਹੁਣ ਮੰਨ ਲਓ ਮੇਰੇ ਆਪਣੇ ਭਾਜੀ ਫੈਮਿਲੀ ਚ ਹੋਇਆ, ਸਾਡੇ ਇੱਕ ਮਾਸੀ ਦਾ ਪੁੱਤ ਸੀ ਜਾਂ ਸਾਡੇ ਦਾ ਆਪਣੇ ਸਾਡੇ ਤਾਇਆਂ ਚਾਚਿਆਂ ਦੇ ਪਿਤਾ ਮਾਲਾ ਹੋਏ ਦੋ ਕੇਸ
0: ਜੀ,
1: ਮੰਨ ਲਾ ਉਹਨੇ ਜਿਹੜਾ ਉਹਨੇ ਉਹ ਜਦੋਂ ਇੱਥੇ ਉਹ ਪਹਿਲਾਂ ਕੰਮ ਕਰਦੇ ਬੜੇ ਵਧੀਆ, ਜਦੋਂ ਉਹਨਾਂ ਨੂੰ ਗਾਹ ਭਰਾ ਬਾਹਰ ਚਲਾ ਗਿਆ ਉਹ ਪੈਸਾ ਆਉਣ ਲੱਗ ਪਿਆ। ਈਵਨ ਭਾਜੀ ਤੁਸੀਂ ਇਹ ਦੇਖੋ ਉਹਨੇ ਜਿਹੜੀਆਂ ਇੱਥੇ ਜ਼ਮੀਨਾਂ ਨੇ ਠੇਕਾ ਵੀ ਉਹ ਬਾਹਰ ਦਿੰਦੇ ਸੀ
0: ਜੀ,
1: ਠੇਕਾ ਉੱਥੇ ਬਾਹਰ ਦਿੰਦੇ ਸੀ, ਇੱਥੇ ਜਿਹੜੇ ਜ਼ਮੀਨਾਂ ਵਾਹੁੰਦੇ ਉਹ ਜ਼ਮੀਨਾਂ ਵਾਹ ਕੇ ਵੀ ਉਹ ਪੈਸੇ ਫੇਰ ਸੈਰ ਕਰਾਈ ਜਾਂਦੇ, ਜੇ ਉਹ ਮੰਨ ਲਓ ਜੇ ਉਹਨੀ ਸਾਲ ਦੋ ਸਾਲ ਉਹਨਾਂ ਦਾ 5-7 ਲੱਖ ਰੁਪਏ ਹਰੇਕ ਸਾਲ ਦੋ ਸਾਲ ਆਣ ਕੇ ਉਹ ਲਾਉਂਦੇ ਹੁੰਦੇ ਸੀ,
0: ਲਾਉਂਦੇ ਹੁੰਦੇ ਜੀ ਜੀ।
1: ਉਹਨਾਂ ਨੂੰ ਉਹਨਾਂ ਨੂੰ ਭੇਜਦਾ ਜੋ ਗੱਲ ਹੋਈ ਬਾਅਦ ਚੋ, ਮੈਂ ਕਿਹਾ ਉਹ ਮੈਂ ਕਿਹਾ ਤੁਹਾਡੇ ਪੈਸੇ ਨੇ ਉਹਨਾਂ ਨੂੰ ਮਾਰਿਆ ਆ
0: ਜੀ, ਬਿਲਕੁਲ
1: ਮੈਨੂੰ ਕਹਿੰਦਾ ਉਹ ਕਿੱਦਾਂ, ਉਹ ਮੈਂ ਕਹਿੰਦਾ ਤੁਸੀਂ 5-7 ਉਹ ਮੈਂ ਕਿਹਾ ਤੁਸੀਂ ਉੱਥੇ ਠੇਕਾ ਜ਼ਮੀਨ ਦਾ ਤੁਸੀਂ ਇੱਥੇ ਦੇ ਜਾਣਾ, ਜ਼ਮੀਨ ਨਾ ਇੱਥੇ ਮਾਰੇ, ਜੇ ਤੁਸੀਂ ਇਹ ਮੁਫ਼ਤ ਜ਼ਮੀਨ ਵਾਹ ਕੇ ਵੀ ਇਹ ਕਾਮਯਾਬ ਨਹੀਂ ਹੋਊਗਾ ਤਾਂ ਕਿੱਦਾਂ?
0: ਤੁਸੀਂ ਦੇਖੋ ਜਿੱਦਾਂ ਪਹਿਲਾਂ ਬੁਲਟ ਮੋਟਰਸਾਈਕਲ ਸਾਡੇ ਸਮੇਂ ਦੇ ਵਿੱਚ ਕਾਫੀ ਮਸ਼ਹੂਰ ਹੋਇਆ, ਚਲੋ ਉਹ ਤਾਂ ਸਾਡੇ ਤੋਂ ਪਹਿਲਾਂ ਦਾ ਵੀ ਸੀ, ਪਰ ਇੱਕ ਟ੍ਰੈਂਡ ਜਿਹੜਾ ਬਣ ਗਿਆ ਨਾ, ਤਾਂ ਉਹਦੇ ਵਿੱਚ ਦੇਖੋ ਜਿਹੜਾ ਬਾਹਰੋਂ ਦੁਆਬੇ ਦੇ ਵਿੱਚ ਗੱਲ ਕਰੀਏ ਤੇ ਕੁਝ ਪਰਿਵਾਰ ਇਦਾਂ ਦੇ ਸੀ ਕਿ ਉਹਨਾਂ ਨੇ ਆਉਣਾ ਤੇ ਮਤਲਬ ਕਿ ਚਾਚਾ ਆ ਗਿਆ ਜਾਂ ਤਾਇਆ ਆ ਗਿਆ, ਉਹਨੇ ਮਤਲਬ ਕਿ ਜਵਾਕਾਂ ਨੂੰ ਭਰਾ ਦੇ ਜਵਾਕ ਨੂੰ ਮਤਲਬ ਕਿ ਮੋਟਰਸਾਈਕਲ ਲੈ ਦੇਣਾ, ਉਹਨਾਂ ਨੇ ਬਥੇਰੀ ਨਾ ਨੁੱਕਰ ਕਰਨੀ ਭਾਈ ਰਹਿਣ ਦੇ, ਤਾਂ ਮਤਲਬ ਕਿ ਪੈਟਰੋਲ ਪੰਪ ਵੀ ਨਾਲ ਚਾਹੀਦਾ, ਪਰ ਉਹਨਾਂ ਨੇ ਇੱਕ ਵਾਰੀ ਚਲੋ 60,000 ਦਾ 50,000 ਦਾ ਉਸ ਸਮੇਂ ਆਉਂਦਾ ਹੋਏਗਾ, ਹੁਣ ਤਾਂ ਤਕਰੀਬਨ 2-2.5 ਲੱਖ ਦਾ ਹੋ ਗਿਆ ਤੇ ਨਵਾਂ, ਤੇ ਮੋਟਰਸਾਈਕਲ ਤਾਂ ਲੈ ਦੇਣਾ ਚਲੋ ਮਹੀਨਾ ਖੰਡ 2 ਮਹੀਨੇ ਜੇ ਉੱਥੇ ਆ ਤਾਂ ਉਹਨਾਂ ਨੇ ਚਲਾ ਚੁਲੂ ਵੀ ਲੈਣਾ ਤੇ ਨਾਲ ਤੇਲ ਤੂਲ ਵੀ ਪਈ ਜਾਣਾ ਸਾਰਾ ਕੁਝ, ਪਤਾ ਤਾਂ ਉਦੋਂ ਲੱਗਣਾ ਜਦੋਂ ਫੇਰ ਆਪ ਤੇਲ ਪਵਾਉਣਾ ਪਿਆ ਜੀ।
1: ਭਾਜੀ ਮੈਂ ਤੁਹਾਨੂੰ ਗੱਲ ਦੱਸਾਂ, ਸਾਡੇ ਚਾਚਾ ਜੀ ਦਾ ਲੜਕਾ ਇੰਗਲੈਂਡ ਆ ਜੀ, ਉਹ ਜਿੱਦਾਂ ਅਸੀਂ ਮੈਂ ਉਹ ਮਾਲਾ ਜਦੋਂ ਆਪਣੇ ਮੋਰਚਾ ਲੱਗਾ ਸੀ
0: ਜੀ,
1: ਉਸਲੇ ਇਦਾਂ ਸੀਗਾ ਆਇਆ ਤਾਂ ਕਹਿੰਦਾ ਮੋਟਰਸਾਈਕਲ ਲੈਣਾ ਬੁਲਟ, ਅਸੀਂ ਮੁੰਡ ਮੈਂ ਕਿਹਾ ਚੱਲ ਪੂਰੇ ਉਸਲੇ ਲੈ ਗਏ ਉਹਨੂੰ, ਉਸਲੇ ਪੂਰੇ ਚਲਾਉਣ ਲੈ ਕਰਕੇ ਖੜਾ ਮੈਂ, ਮਤਲਬ ਮੈਂ ਕਿਹਾ ਸਾਨੂੰ ਤਾਂ ਲੋੜ ਨੀ, ਹੁਣ ਭਾਜੀ ਹੁਣ ਆਇਆ ਉਹਦੀ ਬਾਇਟਰੀ ਨਾਲ, ਉਹ ਮੈਨੂੰ ਕਹਿੰਦਾ ਅਸੀਂ ਜੀਪ ਲੈ ਲੈਣੀ ਆ, ਓਪਨ ਜੀਪ ਲਈਏ ਭਾਜੀ। ਮੈਂ ਕਿਹਾ ਉਹ ਕੀ
0: ਜੀ
1: ਕਰਨੀ ਆ, ਉਹ ਮੈਂ ਕਿਹਾ ਨਾਲੇ ਉਹਤੇ ਧੂੜ ਵੀ ਪੈਣੀ, ਉਹਤੇ ਧੁੱਪ ਵੀ ਪੈਣੀ,
0: ਬਿਲਕੁਲ
1: ਮੀਂਹ ਵੀ ਪੈਣਾ।
0: ਜੀ
1: ਦੂਜੀ ਗੱਲ ਮੈਂ ਕਿਹਾ ਕਾਕਾ ਇਹ ਆ, ਤੇਰੀ ਨਾਲ ਮੈਂ ਕਿਹਾ ਤੇਰਾ ਟੱਬਰ ਆ, ਹਰੇਕ ਬੰਦੇ ਨੇ ਮੈਂ ਕਿਹਾ ਬੂਥਾ ਚੱਕ ਕੇ, ਉਹਦੇ ਨੂੰ ਬੂਥਾ ਚੱਕ ਕੇ ਮੈਂ ਕਿਹਾ ਉਹਦੇ ਨੂੰ ਦੇਖਣਾ।
0: ਜੀ
1: ਫੇਰ ਕਹਿੰਦਾ ਫੇਰ ਕੇ ਥਾਰ ਲੈ ਲਈ। ਉਹ ਮੈਂ ਕਿਹਾ ਮੇਰੀ ਗੱਲ ਸੁਣ, ਗੱਡੀ i20 ਗੱਡੀ ਖੜੀ, ਮੈਂ ਕਿਹਾ ਥਾਰ ਮੈਨੂੰ ਤਾਂ ਥਾਰ ਦੀ ਲੋੜ ਨੀ, ਤੂੰ ਥਾਰ ਤੁਸੀਂ ਕਰਨੀ ਕੀ ਆ, ਥਾਰ ਮੈਨੂੰ ਵੀ ਦੇ
0: ਜੀ
1: ਦੇ। ਮੈਂ ਕਿਹਾ ਮੇਰੇ ਕੋਲ ਤਾਂ ਬੇਲ ਹੈ। ਉਹ ਮੈਂ ਕਿਹਾ ਉਹ ਮੋਟਰਸਾਈਕਲ ਵੀ, ਮੈਂ ਕਿਹਾ ਤੇਰੇ ਸਾਹਮਣੇ ਆ ਮੋਟਰਸਾਈਕਲ ਖੜਾ, ਮੇਰੇ ਕੋਲ ਮੈਂ ਕਿਹਾ ਦੋ ਦੋ ਮਹੀਨੇ ਮੋਟਰਸਾਈਕਲ ਨਹੀਂ ਚਲਾ ਹੁੰਦਾ।
0: ਜਿਸ ਗੱਡੀ ਦਾ ਨਾਂ ਹੀ ਰੇਗਿਸਤਾਨ ਹੈ ਜੀ, ਇਹ ਸੋਕਾ ਹੀ ਪੋਣਾ ਮੁੜ ਕੇ।
1: ਨਹੀਂ ਨਹੀਂ ਭਾਜੀ, ਭਾਜੀ ਉਹਦਾ ਫਾਇਦਾ ਕੀ ਆ ਜੀ,
0: ਬਿਲਕੁਲ ਹੈ ਜੀ।
1: ਹਨਾ ਮੈਂ ਕਿਹਾ 20 ਲੱਖ ਰੁਪਇਆ, ਮੈਂ ਉਹਨੂੰ ਦੇਖਣਾ, ਮੈਂ ਕਿਹਾ 20 ਲੱਖ ਰੁਪਇਆ, 18-20 ਲੱਖ ਲਾ ਕੇ
0: ਜੀ
1: ਇੱਥੇ, ਮੈਂ ਕਿਹਾ ਤੂੰ, ਮੈਂ ਕਿਹਾ ਲਿਆ ਰੁਪਈਏ, ਮੈਂ ਕਿਹਾ 18-20 ਲੱਖ ਮੈਨੂੰ ਦੇ, ਇੱਥੇ ਮੈਂ ਕਿਹਾ ਬੈਂਕ ਵਿੱਚ ਪਾਣਾ, ਇੱਥੋਂ ਮੈਂ
0: ਬੈਂਕ ਚ
1: ਜ਼ਮੀਨ ਤਾਂ
0: ਸੈਟ
1: ਲੈ ਲੈਣੀ ਮਰ ਗਿਆ।
0: 1% 2% ਵੀ ਉਹਦਾ ਤਾਂ ਆਰਾਮ ਨਾਲ ਤੁਹਾਨੂੰ 20,000 ਰੁਪਇਆ ਮਹੀਨੇ ਦਾ ਉਹ ਬਣੀ ਜਾਣਾ। ਹਾਂਜੀ
1: ਭਾਜੀ, 6.5-7% ਹੋਗਾ ਜੀ
0: ਲੈ। ਦੱਸੋ ਤਾਂ ਫਿਰ ਵਿਆਜ ਹੀ ਨੀ ਮੁੱਕਦਾ ਜੀ ਮਹੀਨੇ ਦਾ, ਦੱਸੋ।
1: ਨਹੀਂ ਮੰਨ ਲਾ ਮੈਂ ਉਹੀ ਗੱਲ, ਦੇਖ ਉਹਨੂੰ ਮੈਂ ਕਿਹਾ ਤੂੰ ਏਦਾਂ ਕਰ ਲਿਆ, ਤੂੰ ਮੈਂ ਕਿਹਾ 20 ਲੱਖ ਮੈਨੂੰ ਦੇ, ਮੈਂ ਕਿਹਾ ਮੈਂ ਵਿੱਚ ਪੈਸੇ ਪਾਉਣਾ, ਮੈਂ ਕਿਹਾ ਕਿੱਲਾ ਜ਼ਮੀਨ ਦਾ ਲੈ ਕੇ ਤੇ ਛੱਡ ਦੇਣਾ ਜਾਂ ਕਿਤੇ ਹੋਰ ਥਾਂ ਛੱਡਣਾ, ਉਹ ਵਧਣਾ ਆ,
0: ਉਹ ਵਧਣਾ ਆ ਜੀ, ਬਿਲਕੁਲ।
1: ਉਹ ਮੈਂ ਕਿਹਾ ਉਹਨੂੰ ਫਿਰ ਸਮਝਾਇਆ, ਮੈਂ ਕਿਹਾ ਕਾਕਾ ਗੱਲ ਸੁਣ, ਜਿਸ ਕੰਮ ਆ ਨਾ ਇਹ ਜਿਹੜੀ ਸ਼ੋਅ ਆ, ਸ਼ੋਅ ਆਫ ਦੇ ਵਿੱਚ ਕਿਸੇ ਨੇ ਕੁਛ ਨਹੀਂ ਕੱਢਿਆ।
0: ਜਿੰਨਾ ਤੁਸੀਂ ਪ੍ਰੋਪਰਟੀ ਇੱਦਾਂ ਦੀ ਚੀਜ਼ ਆ ਜੀ, ਸੋਨੇ ਨਾਲੋਂ ਵੀ ਵੱਧ ਕੇ ਆ, ਉਹਦੇ ਵਿੱਚ ਜਿੰਨਾ ਤੁਸੀਂ ਇਨਵੈਸਟਮੈਂਟ ਕਰਦੇ ਹੋ ਉਹ ਵਧਣਾ ਹੀ ਆ ਜੀ, ਵਧਣਾ ਹੀ ਆ, 10 ਸਾਲਾਂ ਤਾਈਂ, 5 ਸਾਲਾਂ ਤਾਈਂ ਅੱਗੇ ਵਧਣਾ ਹੀ ਆ ਜੀ।
1: ਉਹਦੀ ਸਾਨੂੰ ਮੈਸੇਜ ਨੂੰ ਮੈਸੇਜ ਆਇਆ, ਉਹ ਕਹਿੰਦੀ ਭਾਜੀ ਨੇ ਠੀਕ ਹੈ, ਕਹਿੰਦੀ ਐਵੇਂ ਕਰ। ਉਹ ਮੈਂ ਕਿਹਾ ਉਹਦਾ ਫਾਇਦਾ ਕੀ ਆ, ਮੈਨੂੰ ਇੱਕ ਗੱਲ ਦੱਸੋ, ਬੈਨੀਫਿਟ ਲੋਕਾਂ ਨੂੰ ਦਿਖਾਲਣਾ
0: ਜੀ। ਹੁਣ 20 ਲੱਖ ਦੀ ਗੱਡੀ ਆ ਜੀ, ਉਹ 2 ਲੱਖ ਤਾਂ ਸਿੱਧਾ ਡਿੱਗ ਜਾਣਾ ਜਦੋਂ ਤੁਸੀਂ ਉੱਥੋਂ ਗੱਡੀ ਬਾਹਰ ਹੀ ਕੱਢੀ ਆ ਜੀ ਏਜੰਸੀ ਤੋਂ।
1: ਭਾਜੀ ਉਹਨੂੰ ਮੈਂ ਕਹਿੰਦਾ, ਮੈਂ ਉਹਨੂੰ ਦੱਸਿਆ, ਨਹੀਂ ਉਹ ਤਾਂ ਚਲੋ ਉਹ ਵੀ ਛੱਡੋ, ਮੈਂ ਕਿਹਾ ਲੋਕਾਂ, ਉਹ ਮੈਂ ਕਿਹਾ ਲਿਆ ਇੱਥੇ 50,000 ਰੁਪਇਆ ਫੜਾ, ਮੈਂ ਸਵੇਰ ਨੂੰ ਇੱਥੇ, ਮੈਂ ਕਿਹਾ ਸਵੇਰ ਨੂੰ ਵੰਡ ਕੇ ਦੇਖੇ, ਮੈਂ ਕਿਹਾ ਦਸ ਦੇ
0: ਜੀ
1: ਕਿਸੇ ਤੁਰੇ ਫਨ ਤੇਰੀ ਉਦੋਂ ਮੈਂ ਜੈਕਾਰ ਕਰਾਉਣਾ।
0: ਬਿਲਕੁਲ ਆ ਜੀ, ਬਿਲਕੁਲ ਆ ਜੀ, ਬਿਲਕੁਲ ਆ ਜੀ।
1: ਹਨਾ ਭਾਜੀ ਮੰਨ ਲਾ ਇਹ ਜੇ ਉਹਨੂੰ ਫਿਰ ਦੱਸਿਆ, ਮੈਂ ਕਿਹਾ ਇਹ ਜਿਹੜਾ ਇਹ ਕੰਮ ਤੂੰ ਕਰ, ਉਹ ਮੈਂ ਕਿਹਾ ਮੇਰੀ ਗੱਲ ਇੰਗਲੈਂਡ ਦੇ ਵਿੱਚ, ਮੈਂ ਕਿਹਾ ਤੂੰ ਉੱਥੇ ਉੱਥੇ ਕਿੰਨੇ ਕੇ ਕੰਮ ਕਰਨਾ, ਤੇ ਨਹੀਂ ਕਹਿੰਦਾ ਉੱਥੇ, ਮੈਂ ਕਿਹਾ ਤੇਰੇ ਹੁਣ, ਮੈਂ ਕਿਹਾ ਇੱਥੇ ਪੈਸੇ ਵਾਧੇ ਕਰਕੇ,
0: ਬਿਲਕੁਲ ਆ ਜੀ, ਬਿਲਕੁਲ ਆ ਜੀ।
1: ਹਨਾ ਤੂੰ ਤੂੰ ਤਾਂ ਹੀ ਮੈਂ ਕਿਹਾ ਇਹ ਕੰਮ ਕਹਿੰਦਾ ਵੀ ਤੇਰੇ ਤੇਰੇ ਇੱਥੇ ਕਿਉਂ, ਤੇਰੇ ਇੱਥੇ ਵਾਧੇ ਆ,
0: ਬਿਲਕੁਲ ਆ ਜੀ।
1: ਤੂੰ ਤੂੰ ਤੁਸੀਂ ਮੈਂ ਕਿਹਾ ਉੱਥੇ ਕਮਾਉਂਦੇ, ਉੱਥੇ ਤੁਹਾਡੇ ਜਿਹੜੇ ਪੌਂਡ ਕਮਾਉਂਦੇ, ਪੌਂਡ ਉਹ ਪੌਂਡਾਂ 'ਚ ਖਰਚ ਹੋਣੇ
0: ਜੀ,
1: ਇੱਥੇ ਮੈਂ ਕਿਹਾ ਤੁਸੀਂ ਕਰ ਲੈਣਾ, ਉਹਦਾ ਫਾਇਦਾ ਕੀ ਹੋਣਾ
0: ਜੀ, ਬਿਲਕੁਲ।
1: ਇੱਥੇ ਤੁਸੀਂ ਮੇਰਾ ਗੇੜਾ ਦੇ ਲੈਣਾ ਮੁੜ ਕੇ ਭਾਜੀ, ਇੱਥੇ ਮੈਂ ਕਿਹਾ ਕੀ, ਇੱਥੇ ਮੈਂ ਕਿਹਾ 4 ਬੰਦੇ ਨਾਲ ਹੋਰ ਪੱਟ ਹੋ ਜਾਣੇ, ਕੋਈ ਮੇਰੇ
0: ਹਾਂ ਬਿਲਕੁਲ ਆ ਜੀ,
1: ਵੇਚ ਦੇਵਾਂ,
0: ਮੈਂ ਕਿਹਾ ਪਤਾ ਨਹੀਂ ਕਿਹੜੀ ਫੈਕਟਰੀ ਲਾਈ ਆ ਉੱਥੇ
1: ਭਾਜੀ, ਹੁਣ ਵੀ ਹੁਣ ਵੇਚ ਕੇ ਮੁੜ ਕੇ ਲੈ ਆਉਣੀ ਆ,
0: ਬਿਲਕੁਲ ਆ ਜੀ, ਬਿਲਕੁਲ ਆ ਜੀ।
1: ਇਹ ਕੁਛ ਆ ਜੀ
0: ਜੀ,
1: ਮੈਂ ਹੈਰਾਨ ਰਹਿ ਗਿਆ, ਚਲੋ ਮੈਂ ਇੱਦਾਂ ਕਰਿਆ, ਮੈਂ ਕਿਹਾ ਦੱਸੋ ਤੂੰ, ਮੈਂ ਕਿਹਾ ਗੱਲ ਸੁਣ, ਇੱਥੇ ਆਉਣਾ ਰਹਿੰਦਾ ਠੀਕ ਠਾਕ ਆ
0: ਜੀ,
1: ਵੀ ਜੇ ਕੋਈ ਹੋਰ ਪਰੇਸ਼ਾਨੀ ਠੀਕ ਆ, ਕਾਹਦੇ ਵਾਸਤੇ ਮੈਂ ਕਿਹਾ ਤੂੰ ਇਹ ਕੰਮ ਕਰਨਾ,
0: ਬਿਲਕੁਲ
1: ਆਰਾਮ,
0: ਹਫਤਾ ਖੰਡ ਹੋਣਾ ਆਪਣਾ ਕਿਰਾਏ ਤੇ ਲੈ ਲਓ, ਨਹੀਂ ਸਰਦਾ ਉੱਥੇ ਕੀ ਹੈ, ਬਿਲਕੁਲ ਹੈ ਜੀ, ਹਫਤਾ 2 ਘੰਟੇ 2 ਹਫਤੇ ਵੱਧ ਤੋਂ ਵੱਧ, NRI ਕਿੰਨਾ ਕਹਿ ਜੀ, ਮਹੀਨਾ ਕੱਢ ਜਾਣਗੇ, ਉਸ ਤੋਂ ਵੱਧ ਤਾਂ ਨਹੀਂ ਕੱਢਦੇ,
1: 12-13 ਦਿਨਾਂ ਲਈ,
0: 12-13 ਦਿਨ ਹੀ ਬਹੁਤ ਹੈ ਜੀ, ਬਿਲਕੁਲ ਹੈ ਜੀ ਜੀ।
1: ਹਾਂਜੀ ਗੱਡੀ i20 ਹੈਗੀ, ਮੈਂ ਕਿਹਾ ਇੱਥੇ ਜਾਣਾ ਆਉਣਾ,
0: ਬਿਲਕੁਲ
1: ਤੈਨੂੰ ਮੈਂ ਕਿਹਾ ਇਹਦੇ ਵਿੱਚ ਪ੍ਰੋਬਲਮ ਕੀ ਹੈ, ਬਸ ਸਿਰਫ ਹੱਥ ਸ਼ੋ ਦਿਖਾਲਣ ਨੂੰ, ਮੈਂ ਕਿਹਾ ਦਿਖਾਲਣ ਨੂੰ
0: ਜੀ,
1: ਬਸ਼ੱਕ ਤੂੰ ਕਿਸੇ ਡਿਫੈਂਡਰ ਲੈ ਲਾ, ਮੈਂ ਕਿਹਾ ਉਹ ਵੀ ਮਤਲਬ ਜੀ ਯਾਰ ਉਹਦਾ ਕੋਈ ਫਾਇਦਾ ਬੈਨੀਫਿਟ ਉਹਦਾ ਕੁਛ ਨਹੀਂ ਹੋਣਾ,
0: ਬਿਲਕੁਲ ਹੈ,
1: ਉਲਟਾ ਉਹਦਾ
0: ਖਰਚਾ ਹੈ ਜੀ, ਖਰਚਾ ਖੜੀ ਰਹਿਣੀ ਆ ਮੁੜ ਕੇ ਜੀ, ਬਿਲਕੁਲ ਹੈ, ਫਿਰ ਲੋਕਾਂ ਨੇ ਭੰਨਣੀ ਆ ਜੀ, ਉਹੀ ਆ ਜੀ,
1: ਲੋਕਾਂ ਨੇ ਭਾਜੀ ਕਾਹਦੀ ਭੰਨਣੀ ਸਾਡੇ ਕੋਲੋਂ, ਮੈਂ ਦੱਸਿਆ ਉਹ, ਮੈਂ ਕਿਹਾ ਜਦੋਂ ਸਾਨੂੰ ਕਹਿੰਦੇ ਸੱਤ ਤੋਂ ਜਿੱਦਾਂ ਜਿਹੜੀ 5-7 ਕਿਲੋਮੀਟਰ ਐਵਰੇਜ ਆ ਭਾਜੀ, ਅਸੀਂ ਕਿੱਥੋਂ ਤੇਲ ਪਾਉਣਾ,
0: ਬਿਲਕੁਲ ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਅਸੀਂ ਤਾਂ ਟਰੈਕਟਰ ਚ ਤੇਲ ਪਾਉਂਦੇ, ਮਿਲਦੇ ਪਾਉਂਦੇ,
0: ਬਿਲਕੁਲ ਸਹਿਮਤ ਹੈ ਜੀ, ਸਹਿਮਤ ਹੈ ਜੀ।
1: ਇਸ ਕਰਕੇ ਮੈਂ ਤਾਂ ਮਤਲਬ ਮੈਨੂੰ ਉੱਥੇ ਆਵੇ, ਮੈਂ ਕਿਹਾ ਤੂੰ ਜਿਹੜੇ ਕੰਮ ਕਰਦਾ ਇਸ ਕੰਮ ਦੇ ਵਿੱਚ ਕਿਸੇ ਨੇ ਕੋਈ ਖੱਟਿਆ ਨੀ ਹੈਗਾ, ਸ਼ੋ ਸ਼ੋ ਆਫ ਦੇ ਵਿੱਚ ਮੈਂ ਕਿਹਾ ਕੁਛ ਨੀ
0: ਪਿਆ
1: ਆਪਣਾ, ਮੈਂ ਕਿਹਾ ਤੂੰ ਆਉਣਾ
0: ਬਿਲਕੁਲ
1: ਠੀਕ ਠਾਕ ਹੈ, ਆਪਣਾ ਰਹੋ, ਇੰਜੋਏ ਕਰੋ ਤੁਸੀਂ, ਆਪਾਂ ਮੈਂ ਕਿਹਾ ਕਿਸੇ ਨੂੰ ਦਿਖਾ ਦੇਣਾ ਖੜੋ, ਤੁਸੀਂ ਆਉਣੇ ਇੰਜੋਏ ਕਰੋ, ਇੰਜੋਏ ਕਰਕੇ ਰਹਿਣਾ ਠੀਕ ਠਾਕ ਹੈ,
0: ਬਿਲਕੁਲ
1: ਇਹ ਚੀਜ਼ ਹੈ ਜੀ। ਇੱਥੇ ਨਿਆਣੇ ਨੂੰ ਆਪਾਂ ਇੱਥੇ ਕਹਿੰਦੇ ਬਾਹਰਲੇ ਨਿਆਣੇ ਵਿੱਚ ਬਹੁਤ ਕੋਈ ਕੁਛ ਹੈ ਜੀ,
0: ਬਿਲਕੁਲ ਹੈ ਜੀ, ਬਿਲਕੁਲ,
1: ਤਾਂ ਕਰਕੇ ਓਕੇ ਭਾਜੀ ਨਾ,
0: ਓਕੇ ਜੀ, ਥੈਂਕ ਯੂ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ,
1: ਥੈਂਕ ਯੂ ਤੁਹਾਡਾ ਸਮਾਂ,
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ,
1: ਓਕੇ ਭਾਜੀ
0: ਜੀ। ਦੋਸਤੋ ਇਸ ਜੀ ਪਰਮਿੰਦਰ ਜੀ ਫਗਵਾੜੇ ਤੋਂ ਗੱਲਬਾਤ ਕਰਕੇ ਗਏ ਨੇ, ਬਹੁਤ ਬਹੁਤ ਸ਼ੁਕਰੀਆ, ਸੱਚਾਈ ਦੇ ਲਾਗੇ ਗੱਲਾਂ ਨੇ ਜੀ। ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ। ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਬੱਚਿਆਂ ਨੂੰ ਆਪਣੇ ਹੱਕ ਦਾ ਪਤਾ ਹੈ, ਪਰ ਸਾਡੇ ਇੱਥੇ ਇਮੋਸ਼ਨਲ ਬਲੈਕਮੇਲ ਕਰਕੇ ਬੱਚਿਆਂ ਨੂੰ ਸਾਰੀ ਉਮਰ ਹੋਣ ਦੇ ਲਈ ਮਜਬੂਰ ਕਰ ਦਿੰਦਾ ਹੈ ਮਾਂ ਪਿਓ। ਤੇ ਮਾਂ ਪਿਓ ਆਪਣੀ ਚੌਧਰ ਦੇ ਲਈ ਜਿਹੜਾ ਤੋਰ ਦਿੰਦਾ ਹੈ, ਪਰ ਇਹ ਨਹੀਂ ਸੋਚਦਾ ਕਿ ਕਿਸੇ ਦੀ ਮਰਜ਼ੀ ਤੋਂ ਬਿਨਾਂ ਰਿਸ਼ਤਾ ਕੀ ਹੈ। ਬਿਲਕੁਲ ਜੀ, ਦਰੁਸਤ ਮੁਕੱਦਰ ਜੀ, ਸ਼ੁਕਰੀਆ ਜੀ ਕਮੈਂਟ ਦੇ ਲਿਖਣ ਦੇ ਲਈ ਵੀ। ਸਾਰੇ ਦੋਸਤਾਂ ਦਾ ਸ਼ੁਕਰੀਆ। ਲਓ ਦੋਸਤੋ, ਸਮਾਂ ਬਹੁਤ ਹੋ ਗਿਆ ਅੱਜ ਤੇ ਅੱਧਾ ਘੰਟਾ ਤਕਰੀਬਨ ਆਪਾਂ ਉੱਪਰ ਲਾ ਦਿੱਤਾ, ਤੇ ਇਸ ਦੇ ਨਾਲ ਹੀ ਫਿਰ ਮੈਂ ਆਗਿਆ ਲੈਣਾ, ਵੱਧ ਘੱਟ ਬੋਲ ਗਿਆ ਗੁਸਤਾਖੀ ਮਾਂ। ਕੱਲ ਨੂੰ ਮਿਲਣ ਦੇ ਬਾਅਦ ਹੋਵੇਗੀ ਮੁਲਾਕਾਤ, ਤੇ ਪੰਜਾਬ ਨਾਵਲ ਨਾਵਲ ਕਹਿ ਦਿੰਦਾ ਕਿਤਾਬ, ਪੰਜਾਬ ਕਿਤਾਬ ਦਾ ਆਪਾਂ ਜ਼ਿਕਰ ਕਰਾਂਗੇ ਕੱਲ ਨੂੰ, ਰਾਜਮੋਹਨ ਗਾਂਧੀ ਹੋਣਾ ਦੀ ਕਲਮ ਦੇ ਵਿੱਚੋਂ ਅਗਲਾ ਚੈਪਟਰ ਖੋਲਾਂਗੇ ਉਹਦੇ ਵਿੱਚੋਂ। ਤੇ ਬਹੁਤ ਬਹੁਤ ਸ਼ੁਕਰੀਆ, ਦੋਸਤ ਪਸੰਦ ਕਰ ਰਹੇ ਨੇ ਉਸ ਕਿਤਾਬ ਨੂੰ, ਬਹੁਤ ਵਧੀਆ ਰਿਸਪੋਂਸ ਤੁਸੀਂ ਦੇ ਰਹੇ ਹੋ, ਸ਼ੁਕਰੀਆ, ਧੰਨਵਾਦ ਹੈ। ਤੇ ਲੋ ਦੋਸਤੋ, ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ, ਸ਼ੁਕਰੀਆ ਤੇ ਧੰਨਵਾਦ ਜਿਨ੍ਹਾਂ ਪ੍ਰੋਗਰਾਮ ਨੂੰ ਪਸੰਦ ਕੀਤਾ, ਲਾਈਕ ਕੀਤਾ ਤੇ ਸ਼ੇਅਰ ਕੀਤਾ, ਤੇ ਅੱਗੇ ਵੀ ਕਰ ਦਿਓ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕੰਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਇਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ। ਅਤੇ ਜਿੱਥੇ ਇੱਕ ਪਾਸੇ ਸਾਡੇ ਕੰਸੈਪਟ ਕਲੀਅਰ ਹੋ ਜਾਂਦੇ ਸੀ, ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ, ਕਿਉਂਕਿ ਉਦੋਂ ਐਡਮਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ, ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ, ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ, ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ ਹੈ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਹੈ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸ ਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਤਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਤਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਤਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ, ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ, ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪੱਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ BED ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3ਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਹੈ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪੱਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤਿੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਥੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤਿੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10ਵੀਂ ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਹੈ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ,
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ,
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀਂ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ,
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ, ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ ਦੇ ਆਧਾਰ
2: ਦੋ।
1: ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ,
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
2: ਨਹੀਂ
1: ਉਨੇ
2: ਉਹ
1: ਟਾਈਮ ਦੇ ਹੀ
2: ਤੇ
1: ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ,
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ

0: ਏਅਰ ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ,
1: ਅੱਛਾ ਜੀ,
0: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ।
0: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
0: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
0: ਨਹੀਂ, ਕੰਮ ਮਿਲ ਜਾਂਦਾ, ਬੇਸ਼ੱਕ ਉਹਨਾਂ ਨੂੰ ਰੁਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
0: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ। ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ
0: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
0: ITI ਹੋਲਡਰਸ ਦੇ ਲਈ। ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ। ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
0: ਤਕਰੀਬਨ
1: ਜੀ,
0: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
0: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
0: ਹਾਂਜੀ,
1: ਹੈ ਇਹਨਾਂ ਦੀ?
0: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
0: ਆਮਦਨ
1: ਜੀ,
0: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
0: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
0: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
0: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
0: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ
0: ਪਰਮਿਟ
1: ਜੀ,
0: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
0: ਤਾਂ
1: ਜੀ,
0: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ। ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
0: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
0: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
0: ਬਿਲਕੁਲ ਜੀ
1: ਜਿਹੜਾ ਹੈਗਾ
0: ਸਰ। ਹਾਂਜੀ, ਮੈਂ
1: ਇੱਕ
0: ਸਰਕਾਰੀ
1: ਨੌਜਵਾਨ
0: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
0: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
0: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
0: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
0: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
0: ਵੀ
1: ਜੇ
0: ਸੈਕਟਰ
1: ਸੱਚੀ
0: ਚ।
1: ਮੁੱਚੀ ਉਹ ਹੁਨਰਮੰਦ
0: ਬਿਲਕੁਲ,
1: ਬਣ ਗਿਆ ਤਾਂ
0: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
0: ਬਿਲਕੁਲ, ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ,
0: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚੇ ਆ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
1: ਅੱਛਾ ਜੀ,
0: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
0: ਉਹਦੇ
1: ਜੀ,
0: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ
0: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32, 33 ਇਹਨਾਂ ਦੀ ਇਦਾਂ ਦੀ ਏਜ ਲਿਮਿਟ

0: ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ,
1: ਅੱਛਾ ਜੀ,
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
0: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
0: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ
0: ਇਸ
1: ਜੀ,
0: ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
0: ਜੀ
1: ਜੇ
0: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ, ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
0: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ
1: ਜੀ,
0: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
0: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ, ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
0: ਰਸਤਾ ਵੀ ਘੱਟ ਹੈ, ਤੇ
1: ਫਿਰ
0: ਉਹ
1: ਇੱਧਰ
0: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ, ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ,
1: ਅੱਛਾ
0: ਅਸੀਂ
1: ਜੀ,
0: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
0: ਤੇ
1: ਜੀ,
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ,
1: ਅੱਛਾ ਜੀ,
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ,
1: ਹਾਂਜੀ ਹਾਂਜੀ,
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ,
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ, ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ, ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ,
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ, ਜਾਂ ਅਸੀਂ
1: ਹਾਂਜੀ
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। कुछ एक होर चीज भी आ जाती है,
1: हाँ
0: जिदा
1: जी
0: आईटीआई सेक्टर है, मोस्टली ज्यादातर बच्चे जेड़े हैं आईटीआई कर लेंगे, अपना खुद का छोटा मोटा काम शुरू कर लेंगे हैं,
1: अच्छा जी
0: ते उन्हां नूं ना एक बैरियर जा हो जाता है कि असीं किसी कंपनी च जाके काम करांगे, या
1: हाँ
0: सानू ओहदे
1: जी
0: लई फिर सानू अपना पिंड छड्डना पऊगा, या फिर सानू ओहदे लई अपना जिला छड्डना पऊगा, या फिर ओ ए पंजाब छड्डना पऊगा, क्योंकि काफी पंजाब तो बाहर भी इस दियां जिहड़ियां सीट्स ने अवेलेबल, काफी डिमांड हैगी है जिहड़ी,
1: अच्छा जी
0: तो बच्चे अपने घरां नूं छड्ड के बाहर नहीं जाना चाहते, तो ओ इस करके अपना इधर ही देखते हैं कि असीं खुद का काम शुरू कर
1: अच्छा
0: लईए।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़कियां लई
0: हाँ
1: विशेष कोर्स ने जां यही कोर्स उन्हां लई हैगे ने?
0: नहीं, लड़कियां दे लिए विशेष कोर्स तां आपां इह कह सकदे हां कि जिवें इत्थे सीविंग दा हो गया, सीविंग कटिंग दे कोर्सेज हो जांदे ने
1: अच्छा जी
0: काफी, हां जी इलेक्ट्रिशियन ट्रेड दे विच काफी जांदियां ने कुड़ियां,
1: अच्छा
0: ते
1: जी
0: इक स्टेनोग्राफी इंग्लिश जेड़ा ट्रेड है ओहदे विच इह वी इक कॉमन कोर्स असीं कह सकदे हां
1: हाँ
0: कि
1: जी
0: कुड़ियां कर सकदियां ने, क्योंकि इहदे विच काफी बच्चे जांदे हैं, गर्ल्स भी ज्यादा मात्रा विच जांदियां ने,
1: हाँ
0: ठीक
1: जी
0: है। बाकी जिहड़े कोई इदां दा बैरियर नहीं है, जिदां मोटर मैकेनिक हो गया, इदां दे कोर्सेज ज्यादातर मेल्स ज्वाइन करदे हैं, बॉयज ज्वाइन करदे हैं,
1: अच्छा जी
0: बट जिदां सीविंग कटिंग हो गया, या फिर अपना स्टेनोग्राफी इंग्लिश हो गया, इंटीरियर डेकोरेशन डिजाइनिंग हो गया, नेटवर्क टेक्नीशियन हो गया, ठीक है,
1: अच्छा जी
0: इदां दे काम हैगे हैं जिहड़े कुड़ियां भी अप्लाई कर सकदियां ने कोर्स ट्रेड, या फिर इलेक्ट्रिशियन दा भी कुड़ियां काफी करदियां ने,
1: काफी
0: तां
1: वधिया, कुड़ियां लई खेत्र वधिया हैगा।
0: हां जी हां जी बिल्कुल।
1: होर कोई गल जिहड़ी तुसीं दसनी चाहुंदे हो इस खेत्र बारे?
0: इस खेत्र दे विच ये है कि देखो जिद्दां मैं तुहानू पहलां दस चुकी हां कि जिहड़े बच्चे हायर एजुकेशन च जाना चाहुंदे ने, देखो इक चीज दा जरूरी तौर ते है कि पहलां डिसाइड कर लेना चाहिदा बच्चे नू कि मैं प्राइवेट सेक्टर च जाना है, या फिर मैं गवर्नमेंट सेक्टर च जाना है, या
1: अच्छा
0: कि मैं
1: जी
0: अपना खुद दा रोजगार खुलना है, कुछ भी अपना
1: हाँ जी
0: रोजगार बनाना, कुछ भी अपना बिजनेस वगैरह करना है, फिर ओहदी तैयारी उस अकॉर्डिंग होएगी।
1: अच्छा जी
0: जिदा जे कोई बच्चा चाहता है कि मैं पब्लिक सेक्टर दे विच जाना है, गवर्नमेंट सेक्टर च जाना है, तां उन्हूं थ्रेटिकल अपना बड़ा रखना पऊगा, मजबूत रखना पऊगा नाल नाल, क्योंकि ओहदे विच बच्चे नूं टेस्ट देना पऊगा, टेस्ट कढ़ने पैणगे, ते नाल दी नाल उन्हूं अप टू डेट रहना पऊगा भी कहड़े टेस्ट आ रहे ने, उन्हां दी तैयारी नाल दी नाल करदे रहना पऊगा, 2 साल दे दौरान जदों ओहदे ओहदा आईटीआई जद तक कोर्स कंप्लीट होगा ओहदे नाल नाल ही उह बच्चा या तो चलो जे जेकर वो बच्चा अंडर एज है तां वो डिप्लोमा कर सकदा है, अगर वो एज ओदी 18 तक हैगी है तां वो बच्चा फिर पीडब्ल्यूडीज दे अंडर या फिर कोई भी इदा गवर्नमेंट पीएसयूज दे अंडर निकले हुए टेस्ट ने जेडे वो अप्लाई कर सकदा है, ओदी तैयारी नाल दी नाल करी जावे।
1: अच्छा जी
0: बट जिवें आपां प्राइवेट सेक्टर दी गल करदे हां, जेकर बच्चे ने
1: हाँ जी
0: प्राइवेट सेक्टर च आना है तां उहनूं बच्चे नूं थोड़ा प्रैक्टिकल नॉलेज दे विच तेज होना पऊगा, प्लस ओदी कम्युनिकेशन स्किल्स जिहड़े हैं बहुत मैटर करते हैं।
1: अच्छा एक मिनट, मैं ये दसो भी जिहड़े वोकेशनल जिहड़े कोर्स हुंदे ने ते आईटीआई, इहनां दोनां दे खेत्र विच की फर्क हैगा?
0: वोकेशनल कोर्सेज जिहड़े के स्कूल्स दे दौरान बच्चे लै लैंदे आ, जिदां कटिंग सीविंग दे भी काफी हुंदे आ, या फिर इसे दे नाल मिलदे जुलदे काफी सारे हो जांदे, इलेक्ट्रिशियन वेल्ड इलेक्ट्रिशियन वगैरह वाले भी आ जांदे आ, तां उहनां दा फायदा इह हुंदा कि जिहड़े बच्चे आईटीआई ज्वाइन करना चाहुंदे आ
1: हाँ
0: उहनां
1: जी
0: दे लई उह इक प्लेटफॉर्म इक बेस बन जांदे आ,
1: अच्छा जी
0: उहनां नूं उहनां बारे पहलां ही नॉलेज हो जांदी है ना,
1: अच्छा जी
0: ते जिहड़े बच्चिआं ने मान लो आईटीआई या फिर उद्योगिक खेत्र दे विच जाना नहीं है, या फिर
1: हाँ
0: उहनां
1: जी
0: ने अगे ग्रेजुएशन करनी है, या फिर हायर स्टडीज दे विच कुछ भी होर करना है, तां इहो जे बच्चिआं दे लई सिंपल अपना 10th तक या फिर 12th तक अपनी सिंपल स्टडी करन दे विच ही बेहतरी है उहनां दी।
1: अच्छा जी
0: हां जी
1: मैडम साहिबाना जी, तुसीं बहुत वधिया जानकारी साडे स्रोतियां दे नाल सांझी कीती, तुहाडा बहुत बहुत धन्नवाद।
0: धन्यवाद जी,
1: हाँ
0: थैंक
1: जी
0: यू
1: स्रोतियां दा असीं धन्नवाद करते हैं जिन्हां ने साडे प्रोग्राम नूं बड़े प्यार नाल सुणिया,
0: जी,
1: ते अगली बार फिर मिलांगे प्रोग्राम सिक्ख्या ते रोजगार दे विच। तुहाडा सारिआं दा बहुत बहुत धन्नवाद। मैं सुखबीर जोगा अते दुआबा रेडिया वल्लों। ਸ਼ੁਕਰੀਆ ਜੀ।

0: ద్వాపా రేడియో. ਦੁਆਬਾ ਰੇਡੀਓ 'ਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਹ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਆ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਆ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਆ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਹੈ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, स्पेशली गर्ल्स जिहड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਹੈ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਜੀ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ
0: ਬਿਲਕੁਲ
1: ਸੋ
0: ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ?
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ ਹੈ
1: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ
0: ਜੀ
1: ਵੀ ਸਾਡੇ ਕੋਲ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी जड़ी प्रिपरेशन है वो किदा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
0: हाँ जी
1: उन्हां दी
0: हाँ
1: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने जिन्हां दी असीं पहलां गल कर चुके हैं जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी
1: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ
1: चलो
0: जी
1: उस तो बाद 12वीं भी कर लेने हैं। अपने
0: हाँ जी
1: फ्रेंड्स देखते हैं कि मेरे फ्रेंड्स ने कि विषय चूज किए हैं, उन्होंने अकॉर्डिंग ही अपने खुद के विषय चूज कर लेते हैं।
0: बिल्कुल
1: वो खुद अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेरे नाल
0: लाई
1: की।
0: लग बन के एक दूजे के नाल चल
1: बिल्कुल
0: पैंदे हैं।
1: हाँ हाँ बिल्कुल, तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की,
0: हाँ जी
1: उस टाइम पे बिल्कुल पर्टिकुलर हो गए वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकते ने, बच्चे नु खुद पता हुंदा है।
0: हाँ जी
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जाणू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्हां दे जिहड़े माँ बाप ने
1: बिल्कुल
0: ओह
1: है
0: भी
1: फिर।
0: बहुत घट जानकारी रखदे आ। असल दे विच मापे अते विद्यार्थी ते एक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकदे आ।
1: हांजी
0: कोई इहनां दे मापिआं नूं गाइड करन लई भी कोई यतन कीते जांदे आ?
1: हांजी बिल्कुल। मैं ये भी ये कहंदी हां कि साडे अगर विद्यार्थी अगर साडे जेडे नौजवान पीढ़ी है
0: हाँ
1: उहनां दे
0: जी
1: अगे वधन च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी
1: उहनां ही हथ उहनां दे पेरेंट्स दा भी हुंदा है,
0: बिल्कुल जी
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी
1: बच्चे नूं मोबाइल तां लैके देता अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही है।
1: बट बच्चे दा फॉलो अप लेना कि बच्चा उस मोबाइल नूं यूज किवें कर रहा है,
0: हाँ जी
1: वो अक्सर ही पेरेंट्स भुल जाते हैं या
0: सही
1: फिर
0: गल है
1: उन्हां नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकदे कि चलो ठीक है साडा बच्चा तां बहुत अच्छा है, बच्चा तां पढ़ लेगा अपने आप पढ़ लेगा, नहीं, उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
0: हाँ
1: दस
0: जी
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही
1: पूछा
0: गल
1: जा रहा है।
0: हाँ जी
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਹਨਾਂ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨਾ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ, ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲਾ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਇਸ ਕਰਕੇ ਸਮਝਦੇ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ,
0: ਬਿਲਕੁਲ
1: ਬਸ ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ।
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लैण तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण। बट उहनां नूं कुछ नवां लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों।
0: हाँ, एक गल होर भी देखी है, जिहड़े अज दे विद्यार्थी ना, वो लंबा समा पढ़ाई करन दे मूड च नहीं हुंदे।
1: नहीं होंगे
0: उहनां
1: जी।
0: दा ये हुंदा भी 10वीं 12वीं कर लिए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी अगली लाइफ मज़ेदार गुजारीए।
1: बिल्कुल
0: ते उहनां
1: बिल्कुल।
0: दे ज़्यादातर मापे भी इस तरह सोचते हैं कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाण।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी,
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी,
1: पर जो अप्रोच अपना रहे ने ना वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
0: अच्छा जी,
1: ਪਲੱਸ ਟੂ ਪਾਸ ਨੇ।
0: अच्छा
1: ਤਾਂ
0: जी,
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: हाँ जी,
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ। ਤਾਂ
0: हाँ जी,
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ, ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ।
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ।
1: ਨਹੀਂ ਹੈ।
0: ਹਾਂ ਜੀ,
1: ਹਾਂ ਕੁਝ ਕੋਰਸਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ,
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ, ਹਾਂ ਜੀ,
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: हाँ
1: ਠੀਕ ਹੈ,
0: जी,
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: हाँ
1: ਮੰਨ
0: जी,
1: ਲਓ
0: हाँ
1: ਕੋਈ
0: जी,
1: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
0: नौकरी
1: ਬਸ
0: लेनी है।
1: ਨੌਕਰੀ ਲੈਣੀ ਹੈ,
0: हाँ
1: ਤਾਂ
0: जी,
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: हाँ जी,
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: हाँ जी,
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: अच्छा जी,
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: हाँ
1: ਠੀਕ ਹੈ,
0: जी,
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: है जी,
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: हाँ
1: ਸਾਰੇ
0: जी,
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
0: अच्छा जी,
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: अच्छा जी,
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: हाँ जी, हाँ जी,
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ,
1: ਸਿਲੈਕਸ਼ਨ
0: ਬਿਲਕੁਲ,
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ।
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ, ਇੱਕ
1: ਬਟ
0: ਮੈਨੂੰ, ਹਾਂ ਜੀ,
1: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: हाँ जी,
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: हाँ बिल्कुल, ये तो जरूरी है, जे पता ही
1: हाँ
0: नहीं
1: जी,
0: है तो करेंगे की।
1: हाँ बिल्कुल। तां हुण जिहड़ा मैं तुहानूं पहलां इस दे बिटवीन ही मैं तुहानूं इक साडा जो एक्टिविटी शेयर कीती सीगी कि ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ ਤੱਕ
0: ਸਕਦੀਆਂ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
1: ਹਾਂਜੀ
0: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਸਰ, ਥੈਂਕ ਯੂ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ, ਮੋਦੀ ਦੀ ਸਰਕਾਰ ਦੇ ਖਿਲਾਫ, ਭਾਜਪਾ ਦੀ ਸਰਕਾਰ ਦੇ ਖਿਲਾਫ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ। ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ। ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ। ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ। ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ। ਜਗ ਚੁੱਕ ਚੁੱਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਯੋਧਿਆਂ ਕੌਤਕ ਕੀ ਰਚਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਹੋਏ, ਇਸ ਕੌਮ ਦੀ ਖਾਤਰ ਹੋਏ, ਅਸੀਂ ਤਾਂ ਦੇ ਜਾਣੀ ਕੁਰਬਾਨੀ। ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ। ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ। ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ। ਦਾਦੇ ਕੋਲ ਜਾਣਾ ਆ, दादे कोल जाना या साडी दादी ने समझाया गोविंद दे लाला ने सूबा जंग दे बिना हराया।

0: ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਜੀ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
1: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ, ਮੈਂ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਿਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਤੇ ਚੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦੇਣੇ ਆਉਣਗੇ, ਮੋਦੀ ਹੋਣੀ ਤਰ੍ਹਾਂ ਮਾਂਜ ਕੇਟਲੀ।

0: Bestwood Kitchen Cabinets LTD Custom Kitchen Work Custom Kitchen Cabinets Entertainment Units Fire Placement Vanities and Bars We do home renovation Contact us on office.bestwood@gmail.com or call Vic Parage 604-377-1092 British Columbia Bestwood Kitchen Cabinets LTD
1: Washington Freight Service Seattle ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington 98057, WashingtonFreightService.com

0: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ। ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478355594। ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਅਤੇ ਕੱਲ੍ਹ ਦੇ ਲਈ ਦੋਸਤੋ ਮਾਫ਼ੀ ਚਾਹਵਾਂਗੇ। ਕੁਝ ਕੰਮਾਂ ਕਾਰਾਂ ਦੇ ਵਿੱਚ ਰੋਜ਼ਾਨਾ ਬਿਜ਼ੀ ਹੋਣ ਦੇ ਕਾਰਨ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਲਾਈਵ ਨਹੀਂ ਕਰ ਸਕੇ ਅਤੇ ਅੱਜ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਅਤੇ ਅੱਜ ਦੇ ਵਿਸ਼ੇ ਦੇ ਵਿੱਚ ਗੱਲਬਾਤ ਕਰਾਂਗੇ ਸਵੈ ਪੜਚੋਲ ਦੀ। ਸਮਰਜੀਤ ਸਿੰਘ ਸ਼ੰਮੀ ਜੀ ਸਾਡੇ ਨਾਲ ਜੁੜਨਗੇ ਅਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਨਾਲ। 11 ਜੂਨ 2026 ਦਾ ਦਿਹਾੜਾ ਹੈ ਅਤੇ ਸੈਲਫ ਜਿਹੜਾ ਆਪਣੀ ਪੜਚੋਲ ਦੀ ਕੋਸ਼ਿਸ਼ ਰਹੇਗੀ ਕਰਨ ਦੀ। ਅਤੇ ਪ੍ਰੋਗਰਾਮ ਦਾ ਨੰਬਰ ਤੁਹਾਡੇ ਲਈ ਜਿਹੜਾ ਉੱਪਰ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ ਅਤੇ ਲਾਈਵ ਕੰਟੈਕਟ ਜਿਹੜਾ ਕਰ ਸਕਦੇ ਹੋ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇਸੇ ਤਰ੍ਹਾਂ ਹੀ ਯੂਟਿਊਬ, ਫੇਸਬੁੱਕ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਜਿੱਥੇ ਕਿਤੋਂ ਵੀ ਤੁਸੀਂ ਜੁੜੇ ਹੋ ਪ੍ਰੋਗਰਾਮ ਦੇ ਵਿੱਚ ਨਾਲ ਜੁੜੇ ਹੋਏ ਹੋ, ਸਭ ਦੋਸਤਾਂ ਦਾ ਸਵਾਗਤ ਹੈ। ਅਤੇ ਸਭ ਤੋਂ ਪਹਿਲਾਂ ਦੋਸਤੋ ਸਮਾਂ ਅਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੋ ਗਿਆ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ ਦੁਪਹਿਰ ਦੇ 12:08, ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਇਸ ਵਕਤ 9:08 ਨੇ ਅਤੇ UK ਦੇ ਵਿੱਚ ਸ਼ਾਮ ਦੇ 5:08 ਅਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਬਾਕੀ ਕੰਟਰੀਆਂ ਦਾ ਜਿਹੜਾ ਮੇਲ ਜੋਲ ਹੈ ਉਹਦੇ ਵਿੱਚ ਸਮਾਂ ਅਤੇ ਸਥਿਤੀ ਸ਼ਾਮ ਦੇ 6:08 ਨੇ ਅਤੇ ਭਾਰਤ ਦੇ ਵਿੱਚ ਰਾਤ ਦੇ 9:39 ਦਾ ਸਮਾਂ ਹੋ ਚੁੱਕਿਆ ਹੈ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਨਵਦੀਪ ਸਿੰਘ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਦਿੱਲੀ ਤੋਂ। ਅਤੇ ਇਸੇ ਤਰ੍ਹਾਂ ਲਓ ਫਿਰ ਬਾਤ ਪਾਉਂਦੇ ਹਾਂ ਅਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ ਅਤੇ ਬਾਕੀ ਗੱਲਾਂ ਬਾਤਾਂ ਫਿਰ ਅੱਗੇ ਤੋਰਦੇ ਹਾਂ। ਅੱਜ ਦੇ ਜਿਹੜਾ ਸਵੈ ਪੜਚੋਲ ਦੀ ਗੱਲ ਕਰਾਂਗੇ। 11 ਜੂਨ 2026 ਦਾ ਦਿਹਾੜਾ ਅਤੇ ਵੀਰਵਾਰ ਵਾਲਾ ਦਿਨ ਹੈ। ਕਹਿੰਦੇ ਨੇ ਕਿ ਆਉਣ ਸਮੇਂ ਤੁਹਾਡੇ ਕੱਪੜੇ ਭੀੜ ਦਾ ਧਿਆਨ ਖਿੱਚਣਗੇ, ਪਰ ਜਾਣ ਦੇ ਸਮੇਂ ਜਦੋਂ ਦੁਨੀਆ ਤੋਂ ਇੱਥੋਂ ਜਾਵਾਂਗੇ ਤਾਂ ਤੁਹਾਡੀ ਅਕਲ ਛਾਪ ਛੱਡ ਜਾਵੇਗੀ। 11 ਜੂਨ 1643 ਨੂੰ ਜਦੋਂ ਯਾਦ ਕਰਦੇ ਹਾਂ ਹਵਾ ਦੇ ਦਬਾਅ ਨੂੰ ਮਾਪਣ ਵਾਲੇ ਯੰਤਰ ਬੈਰੋਮੀਟਰ ਦੀ ਖੋਜ ਇਟਲੀ ਦੇ ਵਿਗਿਆਨੀ ਜਿਹੜੇ ਸਨ ਟੋਰੀ ਸੈਲੀ, ਉਹਨਾਂ ਨੇ ਕੀਤੀ ਸੀ। 1897 ਦੇ ਵਿੱਚ ਕੋਕਰੀ ਕਾਂਡ ਦੇ ਨਾਲ ਸੰਬੰਧਿਤ ਦੇਸ਼ ਭਗਤ ਰਾਮ ਪ੍ਰਸ਼ਾਦ ਬਿਸਮਲ ਹੁਣਾਂ ਦਾ ਜਨਮ ਹੁੰਦਾ ਹੈ ਅਤੇ 1935 ਦੇ ਵਿੱਚ ਅਮਰੀਕਾ ਦੇ ਐਡਵਿਨ ਆਰਮ ਸਟਰਾਂਗ ਨੇ ਜਿਹੜਾ ਸੀ ਪਹਿਲੀ ਵਾਰ FM ਚੈਨਲ ਦਾ ਜਿਹੜਾ ਪ੍ਰਸਾਰਣ ਕੀਤਾ ਸੀ। 1987 ਦੇ ਵਿੱਚ ਪੰਜਾਬ ਦੇ ਵਿੱਚ ਗਵਰਨਰੀ ਰਾਜ ਜਿਹੜਾ ਲਾਗੂ ਕਰ ਦਿੱਤਾ ਗਿਆ। ਦੋਸਤੋ ਦਸਤਾਰ ਦੀ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਅੱਜ। ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਦਸਤਾਰ ਨੂੰ ਪੱਗ, ਉਹ ਤਾਂ ਸਭ ਜਾਣਦੀ ਹੈ, ਕਿਹਾ ਜਾਂਦਾ ਹੈ, ਜੋ ਸੂਝਬੂਝ ਅਤੇ ਸਿਆਣਪ ਦੀ ਪ੍ਰਤੀਕ ਮੰਨੀ ਜਾਂਦੀ ਹੈ। ਵੱਖ ਵੱਖ ਦੇਸ਼ਾਂ ਅਤੇ ਰਾਜਾਂ ਦੇ ਵਿੱਚ ਆਪੋ ਆਪਣੇ ਸੱਭਿਆਚਾਰ ਅਨੁਸਾਰ ਜਿਹੜਾ ਤੁਰਲੇ ਵਾਲੀ, ਪਿਸ਼ਾਵਰੀ, ਅਫਗਾਨੀ, ਪਟਿਆਲਾ ਸ਼ਾਹੀ, ਅੰਮ੍ਰਿਤਸਰੀ, ਨਿਹੰਗ ਸਿੰਘਾਂ ਦੀ ਦਸਤਾਰ, ਪ੍ਰੈਜ਼ੀਡੈਂਟ ਗਾਰਡ ਦੀ ਜਿਹੜੀ ਹੈ ਆਦਿ ਬੰਨੇ ਜਾਂਦੇ ਜਿਹੜੇ ਨੇ ਦਸਤਾਰਾਂ ਦੀ ਗੱਲ ਹੁੰਦੀ ਹੈ। ਬੰਨੀ ਦਸਤਾਰ ਦਾ ਵਿਅਕਤੀ ਦੀ ਮਨੋਵਿਰਤੀ ਨਾਲ ਡੂੰਘਾ ਸੰਬੰਧ ਹੁੰਦਾ ਹੈ। ਬੇਤਰਤੀਬੀ, ਖਿਲਰੀ ਅਤੇ ਉੱਖੜ ਦੁੱਗੜ ਪਗੜੀ ਅਸ਼ਾਂਤ ਮਨ ਦਾ ਪ੍ਰਗਟਾਵਾ ਹੁੰਦੀ ਹੈ। ਵਧੀਆ ਢੰਗ ਦੇ ਨਾਲ ਪੱਗ ਬੰਨਣ ਦੇ ਕਈ ਜਥੇਬੰਦੀਆਂ ਵੱਲੋਂ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਅਤੇ ਜੇਤੂਆਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ। 184 ਈਸਾ ਪੂ ਨੂੰ ਜਦੋਂ ਯਾਦ ਕਰਦੇ ਹਾਂ, 184 ਹਜੇ ਸਾਲ ਹੀ ਹੋਏ ਸੀ ਦੁਨੀਆ ਬੜੀ ਨੂੰ, ਉਸ ਸਮੇਂ ਚੀਨ ਦੇ ਵਿੱਚ ਹੋਏ ਜਨਤਕ ਵਿਦਰੋਹ ਦੇ ਸਮੇਂ ਪੀਲੀਆਂ ਪੱਗਾਂ ਬੰਨ ਕੇ ਚੀਨੀਆਂ ਨੇ ਸਰਕਾਰ ਦੇ ਖਿਲਾਫ਼ ਇਤਿਹਾਸਕ ਰੋਸ ਪ੍ਰਗਟ ਕੀਤਾ ਸੀ। ਦਸਤਾਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਹੱਥਾਂ ਦੇ ਨਾਲ ਜਿਹੜਾ ਬਣਾ ਸਵਾਰ ਕੇ ਬੰਨਿਆ ਬਸਤਰ। ਇਸ ਨੂੰ ਪੱਗ, ਟਰਬਨ, ਸ਼ੇਲਾ, ਸਾਫਾ, ਪਰਨਾ, ਸ਼ਮਲਾ, ਸ਼ੇਲਾ, ਸਕਾਰਫ ਆਦਿ ਵੀ ਕਹਿ ਦਿੱਤਾ ਜਾਂਦਾ ਹੈ। ਜ਼ਿਆਦਾਤਰ ਸਾਰੇ ਧਾਰਮਿਕ ਅਤੇ ਸਮਾਜਿਕ ਕਾਰਜ ਸਿਰਫ ਢੰਗ ਕੇ ਢੱਕ ਸਿਰ ਨੂੰ ਜਿਹੜਾ ਢੱਕ ਕੇ ਹੀ ਕੀਤੇ ਜਾਂਦੇ ਨੇ। ਪੰਜਾਬੀ ਸੱਭਿਆਚਾਰ ਦੇ ਵਿੱਚ ਦਸਤਾਰ ਜਾਂ ਪੱਗ ਇੱਜ਼ਤ ਆਬਰੂ ਅਤੇ ਅਣਖ ਦਾ ਜਿਹੜਾ ਪ੍ਰਤੀਕ ਮੰਨੀ ਗਈ। ਪੱਗ ਗਰਮੀ ਅਤੇ ਸਰਦੀ ਤੋਂ ਹੀ ਨਹੀਂ ਸਗੋਂ ਸੱਟ ਫੇਟ ਤੋਂ ਵੀ ਬਚਾਉਂਦੀ ਹੈ। ਪੱਗ ਦੇ ਨਾਲ ਜੁੜੇ ਮੁਹਾਵਰੇ ਜਾਣੀ ਕਿ ਪੱਗ ਨੂੰ ਹੱਥ ਪਾਉਣਾ, ਪੱਗ ਨੀਵੀਂ ਕਰਨੀ, ਪੱਗ ਨੂੰ ਦਾਗ ਲਾਉਣਾ, ਪੱਗ ਪੈਰਾਂ ਦੇ ਵਿੱਚ ਰੋਲਣਾ, ਪੱਗ ਵਟਾਉਣਾ, ਪੱਗ ਪੈਰਾਂ ਦੇ ਵਿੱਚ ਰੱਖਣੀ, ਇਹ ਜਿਹੜੇ ਨੇ ਵਰਤਾਰੇ ਆਪਾਂ ਆਮ ਸੁਣਦੇ ਹਾਂ। ਗੁਰੂ ਸੰਤ ਵੀ ਆਪਣੇ ਪ੍ਰਚਾਰਕਾਂ, ਚੇਲਿਆਂ ਜਾਂ ਵਾਰਸਾਂ ਨੂੰ ਦਸਤਾਰ ਬਖਸ਼ਦੇ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਸਾਰੇ ਮੁੱਖ ਜਰਨੈਲ ਨੇ ਜਿਹੜੇ ਸਨ ਅਤੇ ਵਜ਼ੀਰ, ਫਕੀਰ, ਅਜੀਜ਼ੂਦੀਨ ਵਰਗੇ ਦਸਤਾਰਾਂ ਸਜਾਉਂਦੇ ਰਹੇ। 22 ਮਾਰਚ 1907 ਨੂੰ ਪ੍ਰਸਿੱਧ ਸਰਕਾਰ ਦੇ ਖਿਲਾਫ਼ ਹੋਏ ਕਿਸਾਨਾਂ ਦੇ ਮੁਜ਼ਾਹਰੇ ਦੇ ਵਿੱਚ ਇਨਕਲਾਬੀ ਸ਼ਾਇਰ ਬਾਂਕੇ ਦਿਆਲ ਹੁਣਾਂ ਨੇ ਪੱਗ ਨਜ਼ਮ ਪੜ੍ਹੀ ਜੋ ਬਹੁਤ ਮਕਬੂਲ ਹੋਈ ਸੀ। ਉਹ ਨਜ਼ਮ ਸੀ, ਪਗੜੀ ਸੰਭਾਲ ਜੱਟਾ ਪੰਗੜੀ ਪਗੜੀ ਸੰਭਾਲ ਹੋਏ, ਫਸਲਾਂ ਨੂੰ ਖਾ ਗਏ ਕੀੜੇ, ਤਨ 'ਤੇ ਨਹੀਂ ਲੀੜੇ, ਭੁੱਖਾਂ ਨੇ ਲਹੂ ਨਿਚੋੜੇ, ਰੋਂਦੇ ਨੇ ਬਾਲ ਹੋਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। 1921 ਦੇ ਵਿੱਚ ਨਨਕਾਣਾ ਸਾਕੇ ਦੇ ਖਿਲਾਫ਼ ਕਾਲੀਆਂ ਪੱਗਾਂ ਬੰਨਣ ਦੇ ਸੱਦੇ ਦੇ ਉੱਤੇ ਇੱਕ ਦਿਨ ਦੇ ਵਿੱਚ 1,05,000 ਗਜ਼ ਸਿਲਕ ਵਿਕ ਗਿਆ ਸੀ। ਕਈ ਸਿੱਖ ਆਗੂ ਕਾਲੀ ਪੱਗ ਹੀ ਬੰਨ੍ਹਦੇ ਰਹੇ ਅਤੇ ਇਹ ਰੰਗ ਵਿਰੋਧ ਜਿਹੜਾ ਸੀ ਜਾਂ ਅਫਸੋਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਾਂਗਰਸੀ ਜਾਂ ਵੱਡੀ ਉਮਰ ਦੇ ਜਿਹੜੇ ਲੋਕ ਚਿੱਟਾ ਰੰਗ, ਅਕਾਲੀ ਨੀਲਾ, ਕਾਮਰੇਡ ਲਾਲ, ਖਾਲਿਸਤਾਨੀ ਕੇਸਰੀ, ਪੁਲਿਸ ਵਾਲੇ ਖਾਖੀ ਅਤੇ ਪੱਗ ਜਿਹੜੀ ਬੰਨ੍ਹਣ ਤੋਂ ਪਛਾਣੇ ਜਾਂਦੇ ਨੇ। ਸ਼ਗਨ ਵਿਆਹ ਦੇ ਸਮੇਂ ਗੁਲਾਬੀ ਰੰਗ ਨੂੰ ਪਹਿਲ ਦਿੱਤੀ ਜਾਂਦੀ ਹੈ। ਪੱਗ ਵਾਲਾ ਕਿਸੇ ਖੇਤਰ ਦੇ ਵਿੱਚ ਸਾਹਮਣੇ ਆਉਂਦਾ ਹੈ ਤਾਂ ਜਿਵੇਂ ਮਹਾਰਾਣੀ ਦੇ ਜਨਮ ਦਿਨ ਦੇ ਉੱਤੇ ਚਰਨ ਪ੍ਰੀਤ ਸਿੰਘ ਪਰੇਡ ਦੇ ਵਿੱਚ ਸ਼ਾਮਲ ਹੋਇਆ, ਉਹ ਸੋਸ਼ਲ ਮੀਡੀਆ ਦੇ ਵਿੱਚ ਛਾ ਗਿਆ ਸੀ। ਦੇਸ਼ ਤੋਂ ਬਾਹਰ ਵੀ ਇੰਗਲੈਂਡ, ਫਰਾਂਸ ਆਦਿ ਦੇਸ਼ਾਂ ਦੇ ਵਿੱਚ ਦਸਤਾਰਾਂ ਦੀ ਬਹਾਲੀ ਲਈ ਇੱਧਰ ਦੇ ਸਿੱਖ ਆਗੂ ਉੱਥੋਂ ਦੀਆਂ ਸਰਕਾਰਾਂ ਦੇ ਖਿਲਾਫ਼ ਸੰਘਰਸ਼ ਕਰਦੇ ਰਹੇ ਅਤੇ ਆਵਾਜ਼ ਉਠਾਉਂਦੇ ਰਹਿੰਦੇ ਨੇ। ਅਫਸੋਸ, ਇੱਧਰ ਇਹਨਾਂ ਦੇ ਚਿਹਰੇ ਬਦਲ ਜਾਂਦੇ ਹੈ, ਆਪਸ ਦੇ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਨੇ ਰਹਿੰਦੇ ਨੇ ਅਤੇ ਪੱਗਾਂ ਸਿਰ ਦੇ ਉੱਤੇ ਹੀ ਸ਼ੋਭਦੀਆਂ ਨੇ, ਇੱਕ ਦੂਜੇ ਦੇ ਹੱਥਾਂ ਦੇ ਵਿੱਚ ਨਹੀਂ। ਆਮ ਤੌਰ ਦੇ ਉੱਤੇ ਆਪਣੀਆਂ ਹਕੀਕੀ ਮੰਗਾਂ ਨੂੰ ਮਨਾਉਣ ਦੇ ਲਈ ਨੌਜਵਾਨ ਲੜਕੇ, ਲੜਕੀਆਂ, ਕਿਸਾਨ, ਮਜ਼ਦੂਰ, ਮੁਲਾਜ਼ਮ, ਪੈਨਸ਼ਨਰ ਜਦ ਸੰਘਰਸ਼ ਦੇ ਰਾਹ ਪੈਂਦੇ ਨੇ ਤਾਂ ਉਸ ਸਮੇਂ ਇਹਨਾਂ ਨੌਜਵਾਨ ਜਿਹੜੇ ਨੇ ਬਜ਼ੁਰਗਾਂ ਦੀਆਂ ਪੱਗਾਂ ਪੈਰਾਂ ਦੇ ਵਿੱਚ ਰੋਲੀਆਂ ਜਾਂਦੀਆਂ ਨੇ। ਪੱਗਾਂ ਦੇ ਨਾਲ ਬਾਹਾਂ ਨੂੰ ਬੰਨ੍ਹ ਕੇ ਕੁੱਟਿਆ ਜਾਂਦਾ ਹੈ। ਇਸ ਮੌਕੇ ਦੇ ਉੱਤੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਦੇ ਗੀਤ ਦੀਆਂ ਸਤਰਾਂ ਨੇ ਉਹ ਚੇਤੇ ਕਰਦੇ ਆ। ਕਹਿੰਦੇ ਨੇ ਕਿ ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜ ਦੇਵੀਂ ਉਹ ਗੁੱਟ ਵੇ, ਉੱਠ ਕੀਰਤੀਆ ਵੇ ਉੱਠ ਵੇ, ਉੱਠਣ ਦਾ ਵੇਲਾ, ਜੜ ਬੈਰੀ ਦੀ ਪੁੱਟ ਵੇ, ਪੁੱਟਣ ਦਾ ਵੇਲਾ। ਅਤੇ ਦੋਸਤੋ, ਸਰਤਾਜ ਦਾ ਵੀ ਇੱਕ ਬੜਾ ਪਿਆਰਾ ਗੀਤ ਹੈ, ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਈ ਦੀ, ਬੜਾ ਪਿਆਰਾ ਗੀਤ ਹੈ ਉਹ। ਇਸੇ ਤਰ੍ਹਾਂ ਕ੍ਰਾਂਤੀਕਾਰੀ ਕਵੀ, ਸਾਹਿਤਕਾਰ ਅਤੇ ਅਨੁਵਾਦਕ ਰਾਮ ਪ੍ਰਸ਼ਾਦ ਬਿਸਮਲ ਹੁਣਾਂ ਦਾ ਜ਼ਿਕਰ ਕਰਦੇ ਹਾਂ ਅਤੇ ਫਿਰ ਆਪਣੇ ਵਿਸ਼ੇ ਵੱਲ ਨੂੰ ਚੱਲਦੇ ਹਾਂ। ਜਿਨ੍ਹਾਂ ਦਾ ਜਨਮ 11 ਜੂਨ 1897 ਨੂੰ ਮਾਤਾ ਮੁੱਲਮਤੀ ਦੇ ਪਿਤਾ ਮੁਰਲੀਧਰ ਉਹਨਾਂ ਦੇ ਘਰ ਸ਼ਾਹਜਹਾਂਪੁਰ ਦੇ ਵਿੱਚ ਹੁੰਦਾ ਹੈ। ਉਹਨਾਂ ਪਿਤਾ ਦੇ ਕੋਲੋਂ ਹਿੰਦੀ, ਮੌਲਵੀ ਪਾਸੋਂ ਉਰਦੂ ਸਿੱਖਿਆ ਅਤੇ ਬਚਪਨ ਤੋਂ ਹੀ ਉਹ ਕਿਤਾਬਾਂ, ਖਾਸ ਕਰਕੇ ਨਾਵਲ ਅਤੇ ਗਜ਼ਲਾਂ ਪੜ੍ਹਨ ਦਾ ਸ਼ੌਂਕ ਰੱਖਦੇ ਸੀ। 1918 ਦੇ ਵਿੱਚ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਏ ਅਤੇ ਉਹ ਪੰਡਿਤ ਅਗਿਆਤ ਰਾਮ ਆਪਣੇ ਅਤੇ ਬਿਸਮੱਲਾ ਦੇ ਨਾਂ ਦੇ ਹੇਠ ਜਿਹੜਾ ਕੰਮ ਕਰਦੇ ਰਹੇ। ਰਿਪਬਲਿਕਨ ਐਸੋਸੀਏਸ਼ਨ ਦੇ ਮੁੱਢਲੇ ਮੈਂਬਰਾਂ ਦੇ ਵਿੱਚੋਂ ਇੱਕ ਸਨ। 26 ਅਗਸਤ 1925 ਨੂੰ 40 ਗ੍ਰਿਫਤਾਰੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਬ੍ਰਿਟਿਸ਼ ਸਾਮਰਾਜ ਦੇ ਖਿਲਾਫ਼ ਸਾਜਿਸ਼ ਦੇ ਵਿੱਚ ਸ਼ਾਮਲ ਹੋਣ 'ਤੇ 22 ਅਪ੍ਰੈਲ ਨੂੰ ਕੋਕਰੀ ਕਾਂਡ ਦੇ ਸੰਬੰਧ 'ਚ ਕ੍ਰਾਂਤੀਕਾਰੀ ਅਸ਼ਫਾਕ ਉੱਲਾ ਖਾਂ ਅਤੇ ਰੋਸ਼ਨ ਠਾਕਰ ਸਿੰਘ ਦੇ ਨਾਲ ਫਾਂਸੀ ਦੀ ਸਜ਼ਾ ਜਿਹੜੀ ਸੁਣਾਈ ਗਈ। 19 ਦਸੰਬਰ 1927 ਨੂੰ ਗੋਰਖਪੁਰ ਦੇ ਵਿੱਚ ਫਾਂਸੀ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਅੱਜ ਉਹਨਾਂ ਦਾ ਜਨਮਦਿਨ ਸੀ, 11 ਜੂਨ 1897 ਦਾ। ਕ੍ਰਾਂਤੀਕਾਰੀ, ਸਾਹਿਤਕਾਰ, ਅਨੁਵਾਦਕ ਰਾਮ ਪ੍ਰਸ਼ਾਦ ਬਿਸਮਲ ਹੁਣੀ। ਅਤੇ ਲਓ ਦੋਸਤੋ, ਅੱਜ ਦੇ ਆਪਣਾ ਵਿਸ਼ੇ ਵੱਲ ਨੂੰ ਚੱਲਦੇ ਹਾਂ ਅਤੇ ਗੱਲਾਂ ਬਾਤਾਂ ਉਹਦੇ ਵੱਲ ਨੂੰ ਤੋਰਦੇ ਹਾਂ। ਜੋ ਆਪਾਂ ਵਿਸ਼ੇ ਦੇ ਉੱਤੇ ਗੱਲ ਕਰਨੀ ਅੱਜ ਸ਼ਮੀ ਜੀ ਆਪਣੇ ਨਾਲ ਜੁੜ ਚੁੱਕੇ ਨੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358 44 976 19 ਸਟੂਡੀਓ ਦਾ ਨੰਬਰ ਹੈ ਅਤੇ ਆਪਣਾ ਅੱਜ ਦਾ ਵਿਸ਼ਾ ਹੈ ਸਵੈ ਪੜਚੋਲ ਸਵੈ ਪੜਚੋਲ ਦੇ ਮਹੱਤਵਪੂਰਨ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ ਅਤੇ ਇਸ ਵਿਚਾਰ ਵਟਾਂਦਰੇ ਦੇ ਦੌਰਾਨ ਤੁਹਾਡੀ ਵੀ ਉਡੀਕ ਰਹੇਗੀ ਆਪਣੀਆਂ ਖੂਬੀਆਂ ਅਤੇ ਕਮੀਆਂ ਨੂੰ ਇਮਾਨਦਾਰੀ ਦੇ ਨਾਲ ਪਛਾਣਨਾ ਕਿਵੇਂ ਨਿੱਜੀ ਵਿਕਾਸ ਦੇ ਲਈ ਮਦਦਗਾਰ ਸਾਬਤ ਹੁੰਦਾ ਹੈ ਸਵੈ ਪੜਚੋਲ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ ਬਿਹਤਰ ਪੜਚੋਲ ਕਰਨ ਬਿਹਤਰ ਫੈਸਲੇ ਲੈਣ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਅਤੇ ਅਤੀਤ ਦੀਆਂ ਗਲਤੀਆਂ ਤੋਂ ਸਿੱਖਣ ਦਾ ਮੌਕਾ ਦਿੰਦੀ ਹੈ ਸਵੈ ਪੜਚੋਲ ਜਦੋਂ ਕਰਦੇ ਹਾਂ ਅਤੇ ਜੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਪੋਜ਼ਿਟਿਵ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਮਾਨਸਿਕ ਤੌਰ ਦੇ ਉੱਤੇ ਹੋਰ ਮਜ਼ਬੂਤ ਬਣਨਾ ਚਾਹੁੰਦੇ ਹੋ ਤਾਂ ਇਹ ਚਰਚਾ ਦਾ ਜਿਹੜਾ ਹਿੱਸਾ ਜ਼ਰੂਰ ਬਣੋ ਅਤੇ ਆਪਣੇ ਜਿਹੜੇ ਨੇ ਜ਼ਿੰਦਗੀ ਦੇ ਤਜ਼ਰਬੇ ਉਹ ਸਾਡੇ ਨਾਲ ਵੀ ਸਾਂਝੇ ਜ਼ਰੂਰ ਕਰੋ ਲਓ ਜੀ ਦੋਸਤੋ ਅਤੇ ਗੱਲਾਂ ਬਾਤਾਂ ਕਰਦੇ ਹਾਂ ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜ ਚੁੱਕੇ ਹੈ ਤਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸ਼ਮੀ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ
0: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਜੀ ਸ਼ਮੀ ਜੀ ਕੀ ਹਾਲ ਚਾਲ ਨੇ ਜੀ
0: ਹਾਂਜੀ ਬਹੁਤ ਵਧੀਆ ਜੀ ਇਸ ਵੇਲੇ ਇੱਧਰ ਮੌਸਮ ਕਾਫੀ ਜਿਹੜਾ ਖੁਸ਼ਗਵਾਰ ਕਹਿ ਸਕਦੇ ਹਾਂ ਹੋ ਗਿਆ ਹੈ
1: ਜੀ
0: ਤਪਦੀਆਂ ਜਿਹੜੀਆਂ ਤਪਦੀ ਰੁੱਤ ਦੇ ਵਿੱਚ ਠੰਡੀ ਹਵਾ ਦਾ ਬੁੱਲਾ ਜਦੋਂ ਆਉਂਦਾ
1: ਜੀ
0: ਤਾਂ ਆਪਣੇ ਨਾਲ ਬਹੁਤ ਹੀ ਕਹਿ ਲਓ ਵੀ ਸਕੂਨ ਵੀ ਲੈ ਕੇ ਆ ਰਿਹਾ ਹੈ ਇਸ ਵੇਲੇ ਵੀ ਕਾਫੀ ਜਿਹੜਾ ਬਾਰਿਸ਼ ਹੋ ਰਹੀ ਹੈ ਔਰ ਠੰਡੀ ਹਵਾ ਚੱਲ ਰਹੀ ਹੈ ਜਦਕਿ ਸਵੇਰੇ ਜਾਂ ਕੱਲ ਤੱਕ ਜਿਹੜਾ 43 ਤੱਕ ਜਿਹੜਾ ਟੈਂਪਰੇਚਰ ਚਲਾ ਗਿਆ ਸੀ
1: ਬਿਲਕੁਲ ਖਬਰਾਂ ਸ਼ਮੀ ਜੀ ਇਹ ਵੀ ਨੇ ਕਿ ਪੌਂਗ ਡੈਮ ਤੋਂ ਪਾਣੀ ਦੇ ਜਿਹੜੇ ਨੇ ਫਾਟਕ ਚੁੱਕ ਦਿੱਤੇ ਆ ਥੋੜੇ
0: ਨਹੀਂ ਉਹ ਉਹਨਾਂ ਦੀ ਜਿਹੜੀ ਨਾ ਰੁਟੀਨ ਦੇ ਵਿੱਚ ਇੱਕ ਐਕਸਰਸਾਈਜ਼ ਚੱਲਦੀ ਰਹਿੰਦੀ ਆ
1: ਓਕੇ ਜੀ ਓਕੇ
0: ਹਾਂਜੀ ਉਹ ਉਹਨਾਂ ਨੂੰ ਚੈੱਕ ਕਰਦੇ ਰਹਿੰਦੇ ਕਿ ਭਾਈ ਇਹ ਨਾ ਹੋਏ ਕਿ ਮੁੜ ਕੇ ਉਹ ਫਾਟਕ ਹੀ ਨਾ ਚੱਕੇ ਜਾਣ
1: ਜੀ ਬਿਲਕੁਲ
0: ਪੱਟੇ ਚੱਕ ਹੋ ਜਾਣ
1: ਜੀ
0: ਉਹ ਉਹਦੀ ਰੁਟੀਨ ਦੇ ਵਿੱਚ ਜਿਹੜੀ ਐਕਸਰਸਾਈਜ਼ ਉਹਨਾਂ ਦੀ ਚੱਲਦੀ ਹੈ ਜੀ
1: ਜੀ
0: ਲਗਭਗ ਸਾਰੇ ਹੀ ਜਿੰਨੇ ਜਿੱਥੇ ਵੀ ਡੈਮ ਨੇ ਉਹਨਾਂ ਦਾ ਇੱਕ ਕਹਿ ਲਓ ਵੀ ਨਿਤਨੇਮ ਹੀ ਕਹਿ ਲਓ ਹੈਗਾ
1: ਜੀ
0: ਤੋ ਇੱਕ ਜਿਹੜੀ ਉਹ ਵਿਸ਼ੇ ਨਾਲ ਜੁੜਦੀ ਜਿਹੜੀ ਗੱਲਬਾਤ ਉਹ ਵੀ ਮੈਨੂੰ ਲੱਗਦਾ ਉਹਦਾ ਵੀ ਹਿੱਸਾ ਹੈ ਆਪਾਂ ਮੰਨ ਸਕਦੇ ਹਾਂ ਕਿ ਉਹ ਵੀ ਐਨਾਲਿਸਿਸ ਕਰਦੇ ਆ
1: ਜੀ
0: ਕਿ ਭਾਈ ਪੜਚੋਲ ਕਰਕੇ ਦੇਖ ਲਈਏ ਕਿ ਸਾਰਾ ਕੁਝ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਬਹੁਤ ਹੀ ਖੂਬਸੂਰਤ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ
1: ਜੀ
0: ਇਹਦੇ ਉੱਤੇ ਆਮ ਤੌਰ ਤੇ ਅਸੀਂ ਇਹਨੂੰ ਇਗਨੋਰ ਕਰਦੇ ਹਾਂ ਤੇ ਇਗਨੋਰ ਕਰਨ ਦੇ ਲਈ ਵੀ ਸਾਡੇ ਕੋਲ ਬੜੇ ਕਾਰਨ ਹੁੰਦੇ ਆ ਕਿਉਂਕਿ ਐ ਲੱਗਦਾ ਹੁੰਦਾ ਕਿ ਭਾਈ ਮੇਰੇ ਤੋਂ ਵਧੀਆ ਤਾਂ ਕੋਈ ਸੋਚ ਨਹੀਂ ਸਕਦਾ
1: ਜੀ
0: ਤੋ ਫਿਰ ਮੈਨੂੰ ਉਹ ਮੈਨੂੰ ਹੋਰ ਕੀ ਸੋਚਣ ਦੀ ਲੋੜ ਹੈ ਅਸੀਂ ਉਹ ਸੋਚ ਵਿਚਾਰ ਵਾਲਾ ਜਿਹੜਾ ਨਾ ਕਹਿ ਲਓ ਵੀ ਕਨਸੈਪਟ ਹੀ ਕੱਢ ਕੇ ਇੱਕ ਪਾਸੇ ਰੱਖ ਦਿੰਦੇ ਹਾਂ ਕਿ ਉਹਨੂੰ ਆਪਾਂ ਕਹਿੰਦੇ ਵੀ ਇਹਦੀ ਕੀ ਲੋੜ ਆ
1: ਜੀ
0: ਇੱਥੋਂ ਤੱਕ ਕਿ ਸਾਡੀ ਗੱਲਬਾਤ ਵਿੱਚ ਵੀ ਇਹ ਆਪਾਂ ਵੇਖਣ ਨੂੰ ਆਪਾਂ ਨੂੰ ਮਿਲੂਗਾ ਕਿ ਦੂਜੇ ਨੂੰ ਐਂ ਕਹਾਂਗੇ ਤੈਨੂੰ ਜ਼ਿਆਦਾ ਪਤਾ ਤੈਨੂੰ ਕੁਛ ਨਹੀਂ ਪਤਾ ਜੋ ਮੈਨੂੰ ਪਤਾ ਉਹ ਸਭ ਉਹੀ ਸਭ ਕੁਛ ਹੈ ਤੋ ਇਹ ਇੱਕ ਵੱਡੀ ਬਿਲਕੁਲ ਜੀ ਰੁਕਾਵਟ ਹੈ ਇੱਕ ਤਰ੍ਹਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਜਦੋਂ ਅਸੀਂ ਐਕਸੈਪਟ ਹੀ ਕਰ ਲੈਂਦੇ ਹਾਂ ਕਿ ਬਸ ਜੋ ਧਰਤੀ ਦਾ ਸਿਰਾ ਉਹ ਮੈਂ ਹੀ ਹਾਂ
1: ਜੀ
0: ਤੋ ਸੈਲਫ ਐਨਾਲਿਸਿਸ ਜਿਹੜਾ ਸਵੈ ਪੜਚੋਲ ਹੈ ਇਹ ਇਹਦਾ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ ਡੇਲੀ ਬੇਸ ਤੇ ਹੋਣਾ ਚਾਹੀਦਾ ਔਰ ਆਪਾਂ ਜਿਹੜਾ ਨਿਤਨੇਮ ਵੀ ਇਹਨੂੰ ਕਹਿ ਦਿੰਦੇ ਹਾਂ ਕਿ ਉਹਦਾ ਇੱਕ ਹਿੱਸਾ ਜ਼ਰੂਰ ਹੋ ਜਾਣਾ ਚਾਹੀਦਾ
1: ਜੀ
0: ਸਵੇਰੇ ਜਦੋਂ ਅੱਖ ਖੁੱਲਦੀ ਹੈ ਉਦੋਂ ਆਪਾਂ ਸੋਚੀਏ ਕਿ ਅੱਜ ਜਿਹੜਾ ਪਿਛਲੇ ਦਿਨਾਂ ਚ ਆਪਾਂ ਨੇ ਸਕਾਰ ਵਿਹਾਰ ਸੋਚਿਆ ਕਿ ਉਹ ਅੱਜ ਕਿਵੇਂ ਕਿਵੇਂ ਉਹਨੂੰ ਪੂਰਾ ਕਰਨਾ ਐਕਸ਼ਨ ਮੋਡ ਚ ਰਹਿੰਦੇ ਹਾਂ
1: ਜੀ
0: ਤੇ ਸ਼ਾਮ ਤੱਕ ਉਹਦੀ ਇੱਕ ਆਪਾਂ ਅਨਾਲਿਸਿਸ ਕਰਕੇ ਦੇਖ ਸਕਦੇ ਹਾਂ ਕਿ ਭਾਈ ਉਹ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ ਕਿੰਨੇ ਕਾਮਯਾਬ ਹੋਏ ਤੇ ਕੀ ਉਹਦੇ ਚ ਹੋਰ ਆਪਾਂ ਕਰ ਸਕਦੇ ਹਾਂ
1: ਜੀ
0: ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਈ ਤਾਂ ਕਈ ਬੰਦੇ ਜਿਹੜੇ ਆ ਉਹ ਇੰਨੇ ਜ਼ਿਆਦਾ ਇਸ ਮਾਮਲੇ ਦੇ ਵਿੱਚ ਬਾਹਲੀ ਅਗਰੈਸਿਵ ਹੋ ਜਾਂਦੇ ਆ ਉਹ ਓਵਰ ਥਿੰਕਿੰਗ ਵਾਲੇ ਪਾਸੇ ਚਲੇ ਜਾਂਦੇ ਆ ਇੰਨੇ ਬੁਰਾ ਹਾਲ ਕਰ ਲੈਂਦੇ ਆਪਣਾ ਸੋਚ ਸੋਚ ਕੇ ਅਨਾਲਿਸਿਸ ਦਾ ਵੀ ਮਤਲਬ ਗਾਹ ਪਾ ਕੇ ਰੱਖ ਦਿੰਦੇ ਆ ਕਿ ਸ਼ੀਸ਼ੇ ਅੱਗੇ ਖੜੇ ਰਹਿੰਦੇ ਆ ਕਿ ਦੱਸੋ ਜੀ ਮੈਂ ਕਿਹੋ ਜਿਹਾ ਲੱਗਣ ਡਿਆ ਆਪਣੇ ਆਪ ਨੂੰ ਹੀ ਸੈਲਫ ਪ੍ਰੇਜ ਜਾਂ ਸੈਲਫ ਪਿਟੀ ਦੇ ਮਾਹੌਲ ਚ ਜਦੋਂ ਆਪਾਂ ਲੈ ਕੇ ਜਾਵਾਂਗੇ ਤਾਂ ਓਵਰ ਥਿੰਕਿੰਗ ਜਿਹੜੀ ਹੋ ਜਾਏਗੀ ਜਦਕਿ ਚਾਹੀਦਾ ਆਪਾਂ ਨੂੰ ਕੀ ਹੈ ਕਿ ਬੈਲੈਂਸਡ ਇੱਕ ਆਪਣੀ ਜਿਹੜੀ ਆ ਪਾਵਰ ਸਾਡੀ ਸਟਰੈਂਥ ਕੀ ਆ ਤੇ ਸਾਡੀ ਕਮਜ਼ੋਰੀ ਕੀ ਆ
1: ਜੀ
0: ਇਹਨੂੰ ਜਾਂਚਣਾ ਪਰਖਣਾ ਬਹੁਤ ਜ਼ਰੂਰੀ ਹੋ ਜਾਂਦਾ ਇਹੀ ਸੈਲਫ ਐਨਾਲਿਸਿਸ ਹੈ ਜੀ
1: ਬਿਲਕੁਲ ਕਿਉਂਕਿ ਕੋਈ ਵੀ ਗੱਲ ਆ ਸ਼ਮੀ ਜੀ ਕਿਉਂਕਿ ਜਦੋਂ ਆਪਾਂ ਨੈਗੇਟਿਵਿਟੀ ਜਾਂ ਪੋਜ਼ਿਟਿਵਿਟੀ ਦੀ ਗੱਲ ਕਰਦੇ ਹਾਂ ਤੇ ਅਗਲੇ ਬੰਦੇ ਨੂੰ ਪਹਿਲਾਂ ਤਾਂ ਸਾਡੇ ਲਈ ਉਹ ਮਤਲਬ ਕਿ ਇੰਨਾ ਕੁ ਅਜੀਜ਼ ਹੁੰਦਾ ਹੈ ਜਾਂ ਕਹਿ ਲਓ ਕਿ ਇੰਨਾ ਕੁ ਉਹਨੂੰ ਵਧੀਆ ਮੰਨਦੇ ਆ ਕਿ ਉਹ ਤੋਂ ਵਧੀਆ ਤਾਂ ਕੋਈ ਬੰਦਾ ਹੀ ਨਹੀਂ ਹੈ। ਪਰ ਜਦੋਂ ਉਹ ਚਾਹੇ ਰਿਸ਼ਤੇ ਨੇ, ਚਾਹੇ ਯਾਰੀ ਦੋਸਤੀ ਹੈ, ਚਾਹੇ ਕਿਸੇ ਦੇ ਉੱਤੇ ਤੁਹਾਨੂੰ ਇੰਨਾ ਕੁ ਭਰੋਸਾ ਹੈ ਕਿ ਉਹ ਤੁਹਾਨੂੰ ਰੱਬ ਵਰਗਾ ਲੱਗਦਾ ਹੈ, ਤੇ ਉਹ ਜਦੋਂ ਇਹ
0: ਬਿਲਕੁਲ
1: ਚੀਜ਼ਾਂ
0: ਜੀ,
1: ਦੇ ਸਾਹਮਣੇ ਕੁਝ ਨਾ ਕੁਝ ਸਵਾਲ ਖੜ੍ਹੇ ਹੁੰਦੇ ਆ ਜਾਂ ਤਕਰਾਰ ਬਣ ਜਾਂਦੇ ਆ, ਦੂਰੀਆਂ ਹੋ ਜਾਂਦੀਆਂ, ਤੇ ਫਿਰ ਲੱਗਦਾ ਕਿ ਉਸ ਤੋਂ ਤਾਂ ਮਤਲਬ ਕਿ ਨੀਚੇ ਪੱਧਰ ਦਾ ਬੰਦਾ ਕੋਈ ਹੈ ਹੀ ਨਹੀਂ ਇਸ ਦੁਨੀਆਂ ਦੇ ਉੱਤੇ, ਹੈ ਨਾ ਜੀ। ਤੇ ਉਹ ਚੀਜ਼ ਨੂੰ ਸਾਬਤ ਕਰਨ ਦੇ
0: ਹਾਂਜੀ
1: ਲਈ ਤੇ ਅਸੀਂ ਇੰਨੇ ਕੁ ਨੀਵੇਂ ਪੱਧਰ ਦੇ ਉੱਤੇ ਆਪਣੀ ਸੋਚ ਨੂੰ ਲੈ ਜਾਂਦੇ ਹਾਂ ਕਿ ਕਦੇ ਆਪਣੇ ਆਪ ਦੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਭਈ ਯਾਰ ਇਹ ਕੀ ਕਹਿ ਕੀ ਦਿੱਤਾ, ਹੈ ਨਾ।
0: ਜੀ ਬਿਲਕੁਲ ਸਹੀ ਗੱਲ ਹੈ ਜੀ। ਉਹ ਤਾਂ ਉਹੀ ਗੱਲ ਹੈ ਨਾ, ਜੋ ਰੰਗਾਂ ਚਿੱਤਰੇ ਨੇ ਖੁਰ ਜਾਣਗੇ,
1: ਜੀ
0: ਤੇ ਉਹ ਸਮੇਂ ਦੇ ਨਾਲ ਜਿਹੜੀ ਹੈ ਵਕਤ ਦੀ ਕਸਵੱਟੀ ਦੇ ਉੱਤੇ ਜਿਹੜੀ ਹੈ ਇਹਨਾਂ ਦੀ ਪਰਖ ਹੁੰਦੀ ਆ।
1: ਜੀ
0: ਤੋ ਪਰਖ ਹੋਣ ਤੋਂ ਬਾਅਦ ਜਦੋਂ ਅਸੀਂ ਵੇਖਦੇ ਹਾਂ ਕਿ ਭਾਈ ਸਾਡੀ ਜਿਹੜੀ ਆਪਣੀ ਖੁਦ ਦੀ ਗਲਤੀ ਕੀ ਆ,
1: ਜੀ
0: ਕਿਉਂਕਿ ਜਦੋਂ ਅਸੀਂ ਦੂਜੇ ਨੂੰ ਦਾ ਦੋਸ਼ ਦੇਣ ਨੂੰ ਆਪਾਂ ਮਿੰਟ ਲੱਗਦਾ ਆਪਣਾ, ਉਹਨਾਂ ਨੂੰ ਤਾਂ ਲਾ ਹੀ ਸਕਦੇ ਹਾਂ ਆਪਾਂ ਕਿ ਭਾਈ ਇਹਦਾ ਸਾਰਾ ਕਸੂਰ ਹੈ, ਮੈਂ ਤਾਂ
1: ਜੀ
0: ਸਾਰਾ ਸਹੀ ਸਹੀ ਜੋ ਸੀਗਾ ਉਹ ਮੇਰਾ ਹੀ ਹੈ,
1: ਜੀ
0: ਜੋ ਭੈੜਾ ਹੈ ਇਹ ਦੂਜੇ ਬੰਦੇ ਦਾ ਹੈ।
1: ਜੀ
0: ਤੋ ਇਹਨੂੰ ਆਪਾਂ ਇਹਨੂੰ ਰੱਖਦੇ ਹਾਂ ਕਿ ਉਹ ਗਲਤੀ ਦਾ ਟੋਕਰਾ ਦੂਜੇ ਦੇ ਸਿਰ ਮੜਤਾ ਜਾਏ।
1: ਬਿਲਕੁਲ
0: ਫਿਰ ਵੀ ਇਹ ਜੇ ਜਿਵੇਂ ਤੁਸੀਂ ਕਿਹਾ ਕਿ ਭਾਈ ਬੜਾ ਅਸੀਂ ਕਈ ਵਾਰੀ ਮਾਣ ਤਾਣ ਰੱਖਦੇ ਹਾਂ ਕਿ ਹਾਂ ਠੀਕ ਹੈ ਜੀ ਉਹ ਤੇ ਸਾਨੂੰ ਬਹੁਤ ਭਰੋਸਾ ਹੈ, ਤੋ ਭਰੋਸੇ ਯੋਗਤਾ
1: ਜੀ
0: ਵੀ ਦੂਸਰੇ ਬੰਦੇ ਦੀ ਨਿਰਭਰ ਕਰਦੀ ਹੈ, ਸਾਡੀਆਂ ਆਪਣੀਆਂ ਚੀਜ਼ਾਂ ਦੇ ਉੱਤੇ ਵੀ ਨਿਰਭਰ ਕਰਦੀ ਹੈ ਕਿ
1: ਜੀ
0: ਅਸੀਂ ਉਹਦੇ ਲਈ ਕਿੰਨੇ ਭਰੋਸੇ ਯੋਗ ਹਾਂ।
1: ਜੀ
0: ਅਸਲ 'ਚ ਤਾਂ ਇੱਥੇ ਵੀ ਹੈ, ਹੁਣ ਇਤਿਹਾਸ ਦੇ ਵਿੱਚ ਜਦੋਂ ਆਪਾਂ ਦੇਖੀਏ ਨਾ ਕਿ ਤੁਸੀਂ ਨਾਵਲ ਪੜ੍ਹਿਆ ਵੀ ਆ
1: ਜੀ
0: ਤੇ ਮੈਂ ਵੀ ਉਹਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਬੜਾ ਆਨੰਦ ਉਚਾ ਰਿਹਾ ਕਿ
1: ਜੀ
0: ਸੂਰਜ ਦੀ ਅੱਖ ਬਲਦੇਵ ਸਿੰਘ ਹੋਰਾਂ ਦਾ
1: ਸੜਕਨਾਮੇ ਹੁਣ
0: ਜਿਵੇਂ ਸ਼ੁਰੂ ਦੇ, ਹਾਂਜੀ ਸ਼ੁਰੂ ਦੇ ਵਿੱਚ ਜਿਵੇਂ ਘਟਨਾ ਹੁੰਦੀ ਆ ਕਿ ਜਿਹੜਾ ਜੈ ਸਿੰਘ ਕਨ੍ਹਈਆ ਦਾ ਬੇਟਾ ਹੈ ਉਹ
1: ਜੀ
0: ਮਹਾ ਸਿੰਘ ਦੇ ਹੱਥੋਂ ਯੁੱਧ ਦੇ ਵਿੱਚ ਮਾਰਿਆ ਜਾਂਦਾ
1: ਜੀ
0: ਗੁਰਬਖਸ਼ ਸਿੰਘ, ਤੇ ਉਸ ਵੇਲੇ ਇੱਕ ਸਾਰੀ ਸਥਿਤੀ ਨੂੰ ਜਿਹੜੀ ਅਨਾਲਿਸਿਸ ਕਰ ਰਹੀ ਆ, ਪੜਚੋਲ ਕਰ ਰਹੀ ਆ, ਉਹਦੀ ਸਮੀਖਿਆ ਕਰਕੇ ਜਿਹੜਾ ਇੱਕ ਸਟਰੋਂਗ ਫੈਸਲਾ ਇੱਕ ਜਿਹੜੀ ਔਰਤ ਆ ਉਹ ਕਰ ਰਹੀ ਆ
1: ਜੀ
0: ਸਦਾ ਕੌਰ
1: ਜੀ,
0: ਉਹਨਾਂ ਦਾ ਰੋਲ ਕਿੰਨਾ ਇੰਪੋਰਟੈਂਟ ਆ ਕਿ ਜਦੋਂ ਹਾਲਾਂਕਿ ਉਹਦਾ ਜਿਹੜੇ ਸਹੁਰਾ ਸਾਹਿਬ ਆ ਉਹ ਤਾਂ ਕਹਿ ਰਿਹਾ ਕਿ ਬਈ ਉਹ ਦੁਸ਼ਮਣ ਹੈ ਸਾਡਾ,
1: ਜੀ
0: ਲੇਕਿਨ ਇਹਨਾਂ ਨੂੰ ਸਦਾ ਕੌਰ ਹੋਰਾਂ ਨੂੰ ਲੱਗ ਰਿਹਾ ਕਿ ਬਈ ਏਦਾਂ ਨੀ ਠੀਕ, ਇਹ ਬਹੁਤ ਪਾਵਰਫੁਲ ਬੰਦਾ ਹੈ,
1: ਜੀ
0: ਤੋ ਇਹ ਹੋ ਸਕਦਾ ਆਉਣ ਵਾਲੇ ਟਾਈਮ ਚ ਰਾਜ ਭਾਗ ਵੀ ਇਹਦਾ ਹੋਏ, ਆਪਣੇ ਪਤੀ ਦੀ ਮੌਤ ਦਾ ਪਤਾ ਲਵੂਗੀ ਮੈਂ,
1: ਜੀ
0: ਬਟ ਉਹਦਾ ਤਰੀਕਾ ਉਹਦਾ ਜੰਗ ਯੁੱਧ ਦਾ ਜਿਹੜਾ ਤਰੀਕਾ ਕੂਟਨੀਤੀ ਆ ਉਹ ਵੱਖਰੀ ਤਰ੍ਹਾਂ ਦੀ ਹੋਊਗੀ। ਤਾਂ ਉਹਨੇ ਆਪਣੀ ਬੇਟੀ ਮਹਿਤਾਬ ਕੌਰ ਦਾ ਰਿਸ਼ਤਾ ਉੱਥੇ ਰਣਜੀਤ ਸਿੰਘ ਨਾਲ ਜਿਹੜਾ ਕਰਨ ਦੀ ਪੇਸ਼ਕਸ਼ ਕੀਤੀ ਸੀ, ਤਾਂ ਉਹ ਜੈ ਸਿੰਘ ਵੀ ਬੜਾ ਹੈਰਾਨ ਹੋ ਗਿਆ ਸੀ ਕਿ ਐਂ ਕਿਵੇਂ ਸੋਚ ਸਕਦੇ ਆ ਉਹ, ਮੈਂ ਤਾਂ ਦੁਨੀਆਂ ਕੀ ਕਹੂਗੀ ਜੇ ਇੱਕ ਤਾਂ ਜੋੜ ਮੇਲ ਕੋਈ ਨੀ, ਮਹਿਤਾਬ ਕੌਰ ਤੇ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਜੋੜ ਮੇਲ ਹੀ ਕੋਈ ਨੀ,
1: ਜੀ
0: ਤੇ ਸਾਨੂੰ ਲੋਕੀ ਮਖੌਲ ਕਰਿਆ ਕਰਨਗੇ ਬਾਕੀ ਸਰਦਾਰ ਕਿ ਇਹ ਕਿਹਾ ਜਿਹਾ ਰਿਸ਼ਤਾ ਕਰ ਲਿਆ ਜੀ, ਉਤੋਂ ਜਿਹਨੇ ਮੁੰਡਾ ਕਤਲ ਕੀਤਾ ਉਹਦੇ ਨਾਲ ਹੀ ਰਿਸ਼ਤਾ ਜੋੜ ਲਿਆ ਜੀ, ਇਹਨਾਂ ਦੀ ਅਣਖੀ ਹੈ ਨੀ ਜੇ ਹੈ ਵੋ ਹੈ, ਪਰ ਸਰਦਾ ਕੌਰ ਉਹਨੂੰ ਆਇਰਨ ਲੇਡੀ ਆਪਾਂ ਕਹਿ ਸਕਦੇ ਹਾਂ
1: ਜੀ
0: ਕਿ ਬਾਈ ਉਹ ਤਾਂ ਬਿਲਕੁਲ ਉਹਨੇ ਕਹਿ ਲਓ ਵੀ ਜਿਹੜਾ ਹਾਰ ਸ਼ਿੰਗਾਰ ਸਾਰਾ ਡੱਬੇ ਚ ਬੰਦ ਕਰਕੇ
1: ਜੀ
0: ਉਹਨੇ ਡਿਟਰਮਿੰਡ ਹੋ ਗਈ ਸੀ ਕਿ ਮੈਂ ਹੁਣ ਬਦਲਾ ਲੈਣਾ ਆਪਣੇ ਤਰੀਕੇ ਨਾਲ ਹੀ ਲਊ,
1: ਬਿਲਕੁਲ
0: ਰਿਸ਼ਤੇਦਾਰੀ ਜੋੜ ਕੇ ਪਹਿਲਾਂ ਪਾਵਰਫੁਲ ਹੋਵਾਂਗੇ ਫਿਰ ਦੇਖਾਂਗੇ, ਜਦ ਪਾਵਰ ਹੀ ਹੈ ਨੀ ਫਿਰ ਕੀ ਕਰਾਂਗੇ। ਸੋ ਉਹ ਇੱਕ ਇਤਿਹਾਸਿਕ ਮੌਕੇ ਤੇ ਤੁਸੀਂ ਬਾਅਦ ਜੋ ਕੁਛ ਵੀ ਆ ਉਹ ਤਾਂ ਇਤਿਹਾਸ ਹੈ, ਸਾਰਿਆਂ ਨੂੰ ਪਤਾ ਹੈ ਵੀ ਕਿੰਨੀ ਉਹਨਾਂ ਨੇ ਅੱਗੇ ਜਿਹੜੀ ਆ ਰਣਜੀਤ ਸਿੰਘ ਨੂੰ ਜਿਹੜਾ ਪਾਵਰਫੁਲ ਬਣਾਉਣ ਚ ਕਿੰਨੀ ਮਦਦ ਕੀਤੀ ਤੇ ਕੀ ਕੁਛ ਹੋਇਆ, ਇਤਿਹਾਸ ਗਵਾਹ ਹੈ।
1: ਜੀ
0: ਇਹ ਇੱਕ ਪੜਚੋਲ ਦਾ ਨਾ ਇੱਕ ਵਕਤ ਹੁੰਦਾ ਹੈ,
1: ਬਿਲਕੁਲ
0: ਉਦੋਂ ਸਾਡੇ ਕੋਲ ਇੱਕ ਕਹਿ ਲਓ ਵੀ ਉਸ ਟਾਈਮ ਦੇ ਵਿੱਚ ਜਦੋਂ ਅਸੀਂ ਵੇਖੀਏ ਕਿ ਅਹਿਮ ਫੈਸਲਾ ਲੈਣਾ ਹੁਣ ਜ਼ਿੰਦਗੀ ਦਾ
1: ਜੀ
0: ਤਾਂ ਉਹ ਕਿਵੇਂ ਲਿਆ ਜਾ ਸਕਦਾ ਹੈ, ਇਹੋ ਜਿਹੀਆਂ ਜਿਹੜੀਆਂ ਉਦਾਹਰਨਾਂ ਜਦੋਂ ਆਪਾਂ ਦੇਖਦੇ ਹਾਂ। ਹੁਣੇ ਤੁਸੀਂ ਰਾਮ ਪ੍ਰਸਾਦ ਬਿਸਮਿਲ ਹੋਰਾਂ ਨੂੰ ਯਾਦ ਕਰ ਰਹੇ ਸੀ, ਤੋ ਉਹਨਾਂ ਦੀ ਸ਼ਖਸੀਅਤ ਵੇਖੋ ਕਿੰਨੀ ਮਹਾਨ ਸ਼ਖਸੀਅਤ ਹੈ
1: ਜੀ,
0: ਤੇ ਬਹੁਤ ਜਿਹੜੇ ਆ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਬੰਦਾ ਧਾਰਾ ਦੇ ਉਲਟ ਚੱਲਦਾ
1: ਜੀ,
0: ਨਦੀ ਦੀ ਧਾਰਾ ਦੇ ਉਲਟ ਚੱਲਦਾ, ਕਿਉਂਕਿ ਆਪਣੇ ਆਪਣੇ ਆਪ ਦੇ ਵਿੱਚ ਹੀ ਇੱਕ ਚੈਲੰਜ ਆ
1: ਜੀ।
0: ਦੇਸ਼ ਭਗਤਾਂ ਨੂੰ ਜਦੋਂ ਆਪਾਂ ਦੇਖਦੇ ਆ ਜਾਂ ਜਿਹੜੇ ਆਪਾਂ ਨਾਬਰੀ ਦਾ ਇਤਿਹਾਸ ਇਹਨੂੰ ਕਹਿ ਸਕਦੇ ਹਾਂ ਕਿ ਹੈਗਾ ਕਿ ਆਪਾਂ ਨੀ ਮੰਨਦੇ ਵੀ ਹਾਂ ਜਿਹੜੇ ਕਾਨੂੰਨ ਇਹ ਅਸੀਂ ਇਹ ਬੈਟਰ ਸੋਚਦੇ ਹਾਂ ਤੇ ਸਾਡੇ ਵਾਲੀ ਸੋਚ ਵਧੀਆ
1: ਬਿਲਕੁਲ।
0: ਤੋ ਇਹ ਚੀਜ਼ਾਂ ਆਉਂਦੀਆਂ ਕਿੱਥੋਂ ਆ, ਇਹੀ ਚੀਜ਼ਾਂ ਨੇ ਕਿ ਆਪਾਂ ਆਪਣੇ ਆਪ ਨੂੰ ਜਦੋਂ ਦੇਖਦੇ ਹਾਂ ਕਿ ਮੇਰਾ ਪਰਪਜ਼ ਕੀ ਆ, ਮੈਂ ਜੇ ਅਗਰ ਜੀ ਰਿਹਾ ਹਾਂ ਤਾਂ ਮੇਰਾ ਕੋਈ ਕੋਈ ਨਾ ਕੋਈ ਤਾਂ ਮੇਰਾ ਲਾਈਫ ਦਾ ਜਿਹੜਾ ਏਮ ਓਬਜੈਕਟਿਵ ਕੁਛ ਤਾਂ ਹੋਣਾ ਚਾਹੀਦਾ। ਇਹ ਤਾਂ ਹੈ ਨੀ ਕਿ ਮੈਂ ਸਵੇਰੇ ਸ਼ਾਮ ਬਸ ਉਹ ਇੱਕ 9 to 5 ਦਾ ਜਿਹੜਾ ਪ੍ਰੋਜੈਕਟ ਹੈ ਉਹਦੇ ਵਿੱਚ ਉਲਝਿਆ ਹੋਇਆ।
1: ਬਿਲਕੁਲ
0: ਕੋਈ ਇਹ ਚੀਜ਼ ਉੱਥੇ ਬਹੁਤ ਕੰਮ ਆਉਂਦੀ ਹੈ। ਤੁਸੀਂ ਬਿਲਕੁਲ ਇਹ ਸਹੀ ਲਿਖਿਆ ਕਿ ਇਹ ਆਪਣੇ ਆਪ ਨੂੰ ਜਾਣਨ ਦੀ ਇੱਕ ਅਹਿਮ ਯਾਤਰਾ ਇਹਨੂੰ ਕਹਿ ਸਕਦੇ ਹਾਂ ਆਪਾਂ
1: ਜੀ
0: ਸਵੈ ਪਰਚੋਲ ਨੂੰ।
1: ਨਾਲੇ ਇਹਦੇ ਵਿੱਚ ਇਹ ਵੀ ਹੈ ਨਾ, ਜਦੋਂ ਤੁਸੀਂ ਸਿੱਖ ਬੀਬੀਆਂ ਦੀ ਗੱਲ ਕੀਤੀ ਹੈ ਜਾਂ ਜਿਹੜੇ ਵੋਰੀਅਰ ਵੀ ਰਹੇ ਆ, ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਲੜਦੇ ਰਹੇ ਹੈ, ਜੰਗਾਂ ਦੇ ਵਿੱਚ ਇਤਿਹਾਸ ਰਚੇ ਹੈ, ਬਹੁਤ ਸਾਰੇ ਨਾਮ ਨੇ, ਕਦੇ ਮੈਂ ਉਹਦਾ ਜ਼ਿਕਰ, ਕੋਸ਼ਿਸ਼ ਹੈ ਮੇਰੀ ਸ਼ੁਰੂ ਤੋਂ ਹੀ ਕਿ ਉਹਨਾਂ ਦੀ ਇੱਕ ਕਿਤਾਬ ਪਈ ਹੈ ਮੇਰੇ ਕੋਲ, ਸਿੱਖ ਆਪਣੇ ਬੀਬੀਆਂ ਨਾਮ ਦੀ, ਇਤਿਹਾਸਕ ਸਿੱਖ ਬੀਬੀਆਂ, ਅਤੇ ਉਹ ਮੇਰਾ ਮਨ ਕਰਦਾ ਹੁੰਦਾ ਕਦੇ ਨਾ ਕਦੇ ਉਹਨਾਂ ਦੀ ਸਾਂਝ ਪਾਈਏ, ਕਿਉਂਕਿ ਦੇਖੋ ਜਦੋਂ ਦੀ ਦੁਨੀਆ ਆਪਣੇ ਸ਼ਮੀ ਜੀ ਬਣੀ ਹੈ ਨਾ, ਉਦੋਂ ਦਾ ਮਰਦ ਸਮਾਜ ਕਿਤੇ ਨਾ ਕਿਤੇ ਹਰ ਪਾਸੇ ਹੀ ਭਾਰੂ ਰਿਹਾ, ਅਤੇ ਅੱਜ ਦੀ ਔਰਤ ਕਿਤੇ ਨਾ ਕਿਤੇ ਇੱਕ ਮੁਕਾਮ ਦੇ ਉੱਤੇ ਪਹੁੰਚੀ ਹੈ, ਅਤੇ ਜਿਵੇਂ ਕਿ ਮਰਦ ਕਮਾ ਕੇ ਪਹਿਲਾਂ ਲਿਆਉਂਦਾ ਸੀਗਾ ਘਰ ਨੂੰ, ਤਾਂ ਉਹ ਘਰ ਦਾ ਰੋਜ਼ੀ ਰੋਟੀ ਜਾਂ ਹੋਰ ਸਾਰਾ ਕੁਝ ਉਹਦਾ ਫਰਜ਼ ਸਮਝਦੀ ਸੀ ਕਿ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ, ਜੇ ਸਿੱਧੇ ਸ਼ਬਦਾਂ 'ਚ ਕਹੀਏ ਕਿ ਜੋ ਚੀਜ਼ ਮੈਂ ਮਹਿਸੂਸ ਕਰਦਾ, ਚਲੋ ਇੱਥੇ ਜਿਸ ਹਿਸਾਬ ਦੇ ਨਾਲ ਅਸੀਂ ਰਹਿੰਦੇ ਹਾਂ, ਕਿ ਉਹਨੂੰ ਆਪਣੇ ਆਪ ਦੇ ਵਿੱਚ ਇੱਕ ਗਿਲਟ ਫੀਲ ਹੋਣ ਲੱਗ ਜਾਂਦਾ ਹੈ ਔਰਤ ਨੂੰ, ਕਿ ਇਹ ਕੰਮ ਕਰਕੇ ਮੈਂ ਕਿਤੇ ਨਾ ਕਿਤੇ ਇਹਦੇ ਉੱਤੇ ਬੋਝ ਆ, ਮਤਲਬ ਕਿ ਉਹ ਮੇਰੇ ਲਈ ਕਮਾ ਕੇ ਲਿਆ ਰਿਹਾ, ਅਤੇ ਮੈਂ ਕਿਉਂ ਨਹੀਂ, ਮਤਲਬ ਕਿ ਆਪਣੇ ਮੈਂ ਚਾਰ ਦੀਵਾਰੀ ਦੇ ਵਿੱਚ ਘਰ ਦੇ ਵਿੱਚ, ਮਤਲਬ ਕਿ ਇੱਕ ਤਰ੍ਹਾਂ ਦਾ ਉਹ ਆਪਣੇ ਆਪ ਨੂੰ ਕੈਦ ਕਹਿ ਲਓ ਸਮਝਣ ਲੱਗ ਜਾਂਦੇ ਬਾਅਦ ਦੇ ਵਿੱਚ,
0: ਅਤੇ ਬਿਲਕੁਲ ਜੀ
1: ਉਹ ਚੀਜ਼ ਨੂੰ ਜਦੋਂ ਅਸੀਂ ਸਮਝਾਂਗੇ ਜਾਂ ਉਸ ਚੀਜ਼ ਨੂੰ ਅੱਗੇ ਜਾ ਕੇ ਹੋਰ ਵਿਚਾਰ ਜਿਹੜੇ ਮਿਲਣਗੇ, ਤਾਂ ਮੈਨੂੰ ਲੱਗਦਾ ਕਿ ਔਰਤ ਦੀ ਜਿਹੜੀ ਹੈ, ਇੱਕ ਤਾਂ ਉਹਦੀ ਜਿਹੜੀ ਪਾਵਰ ਹੈ ਸੋਚਣ ਦੀ, ਸਮਝਣ ਦੀ, ਜਾਂ ਉਹਦੀ ਇੱਕ ਤਰ੍ਹਾਂ ਦੀ ਰਿਸਪੈਕਟ ਵੀ ਜਿਹੜੀ ਹੈ, ਫਿਰ ਮਰਦ ਸਮਾਜ ਦੇ ਵੱਲੋਂ ਇੱਕ ਤਰ੍ਹਾਂ ਦਾ ਕਹਿ ਸਕਦਾ, ਉਹਨੂੰ ਬੂਸਟ ਵੀ ਮਿਲਦਾ, ਐਨਰਜੀ ਮਿਲਦੀ ਹੈ ਕਿ ਹਾਂ ਮੈਨੂੰ ਸਮਝਦੇ ਨੇ, ਕੁਝ ਲੋਕ ਮੈਨੂੰ ਸਮਝਦੇ ਨੇ, ਅਤੇ ਜੇ ਉਹ ਚੀਜ਼ ਨੂੰ, ਮਤਲਬ ਕਿ ਕੁਝ ਲੋਕ ਫਿਰ ਉਸਨੂੰ ਮਤਲਬ ਕਿ ਹੋਰ ਪਾਸੇ ਲੈ ਜਾਂਦੇ ਆ ਕਿ ਨਹੀਂ ਨਹੀਂ ਔਰਤ ਤਾਂ ਘਰ ਦੇ ਵਿੱਚ ਹੀ ਚਾਰ ਦੀਵਾਰੀ 'ਚ ਹੀ ਰਹਿਣੀ ਚਾਹੀਦੀ ਹੈ, ਅਤੇ ਮਰਦ ਚਾਹੇ ਜੋ ਮਰਜ਼ੀ ਕਰੀ ਜਾਵੇ, ਜੋ ਜਿੱਥੇ ਮਰਜ਼ੀ ਆਵੇ, ਜਿੱਥੇ ਮਰਜ਼ੀ ਜਾਵੇ, ਇਹ ਮਨ ਦੇ ਵਿੱਚ ਤਾਂ ਕਰਕੇ ਚਲੋ ਆਪਣੀ ਅੱਜ ਗੱਲਬਾਤ ਖੁੱਲ੍ਹੀ ਹੀ ਚੱਲ ਰਹੀ ਹੈ ਤਕਰੀਬਨ ਸਵੈ ਪੜਚੋਲ ਦੀ, ਅਤੇ ਮਰਦ ਸਮਾਜ ਦੇ ਵਿੱਚ ਸਵੈ ਪੜਚੋਲ ਨਾਲ ਦੀ ਨਾਲ, ਕਿਉਂਕਿ ਅੱਜ ਨਾ ਸਵੇਰੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਦੌਰਾਨ, ਅਤੇ ਉੱਥੇ ਮੈਂ ਵਿਸ਼ਾ ਕੋਈ ਕਿਸੇ ਦੋਸਤ ਨੇ ਕੈਨੇਡਾ ਤੋਂ ਛੇੜਿਆ ਸੀਗਾ ਕਿ ਕੌਰ ਅਤੇ ਆਪਣੇ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਇਸ ਵਕਤ ਕੁੜੀਆਂ ਆ ਰਹੀਆਂ ਨੇ,
0: ਹਾਂਜੀ ਜੀ,
1: ਅਤੇ ਉਹਨਾਂ ਦਾ ਕਰੈਕਟਰ ਜਾਂ ਜਿਹੜੇ ਆਪਣੇ ਹਰਮਿੰਦਰ ਚਾਹਲ ਜੀ ਨੇ ਨਾਵਲ ਜਿਹੜਾ ਆਪਾਂ ਸਾਂਝਾ ਵੀ ਕੀਤਾ ਆਡੀਓ ਦੇ ਰੂਪ ਦੇ ਵਿੱਚ, ਨਵਯੁੱਗ ਜਿਹੜਾ ਨਵਾਂ ਉਹਨਾਂ ਦਾ ਨਾਵਲ ਹੈ, ਅਤੇ ਉਹਦੇ ਵਿੱਚ ਵਿਸ਼ਾ ਹੀ ਇਹ ਤਕਰੀਬਨ ਸੀਗਾ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਵਿਆਹ ਕਿਉਂ ਨਹੀਂ ਕਰਵਾ ਰਹੀ, ਹੈ ਨਾ, ਉਹਦੇ ਉੱਤੇ ਆਧਾਰਿਤ ਉਹ ਸਾਰੀ ਸਟੋਰੀ ਹੈ, ਅਤੇ ਉਹ ਚਾਹਲ ਸਾਹਿਬ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਸਨੂੰ ਸਮਝਾਇਆ, ਮਤਲਬ ਕਿ ਉੱਥੇ ਦੇ ਜਿਹੜੇ ਬੋਰਨ ਬੱਚੇ ਨੇ ਉਹ ਕੀ ਸੋਚਦੇ ਆ, ਸਿਚੁਏਸ਼ਨਾਂ ਕਿੱਦਾਂ ਹੈਂਡਲ ਕਰਦੇ ਆ, ਉਹਨਾਂ ਦੀ ਇੱਕ ਆਪਣੀ ਇੰਡੀਪੈਂਡੈਂਟ ਸੋਚ ਹੈ, ਅਤੇ ਪਰ ਵੱਡੇ ਪੱਧਰ ਦੇ ਉੱਤੇ ਜਦੋਂ ਜਿਹੜਾ ਮਤਲਬ ਕਿ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਅਸੀਂ ਵਸੇ ਹੋਏ ਹਾਂ, ਜਿੱਦਾਂ ਹੁਣ ਮੈਂ ਇੱਥੇ ਆਪਣੀ ਗੱਲ ਕਰਾਂ ਤਾਂ ਮੈਨੂੰ ਇਹੀ ਫਿਕਰ ਲੱਗਿਆ ਰਹਿਣਾ ਕਿ ਚਾਹੇ ਮੇਰੇ ਲੜਕੇ ਨੇ ਅਤੇ ਚਾਹੇ ਮੇਰੇ ਲੜਕੀਆਂ ਨੇ, ਕਿ ਮੇਰੇ ਬੱਚੇ ਕਿਤੇ ਨਾ ਕਿਤੇ ਕਿਸੇ ਹੋਰ ਬਾਹਰਲੀ ਕਮਿਊਨਿਟੀ ਦੇ ਨਾਲ ਮਤਲਬ ਕਿ ਵਿਆਹ ਨਾ ਕਰਾ ਲੈਣ ਜਾਂ ਰਿਲੇਸ਼ਨ ਨਾ ਬਣਾ ਲੈਣ, ਜਾਂ ਮਤਲਬ ਕੀ ਮਤਲਬ ਕਿ ਸਮਾਜ ਦੇ ਵਿੱਚ ਅਸੀਂ ਕੀ ਮਤਲਬ ਕਿ ਮੂੰਹ ਦਿਖਾਵਾਂਗੇ, ਉਹ ਜਿਹੜੀਆਂ ਮੈਨੂੰ ਲੱਗਦਾ ਕਈ ਵਾਰੀ ਨਾ ਬੇਫਿਕਰੀਆਂ ਜਿਹੜੀਆਂ ਨਾ, ਮਤਲਬ ਕਿ ਉਹ ਜ਼ਰੂਰਤ ਨਹੀਂ ਜਿਹੜੀਆਂ ਚੀਜ਼ਾਂ ਦਾ ਭਾਰ ਚੱਕਣ ਦੀ, ਅਸੀਂ ਉਹ ਚੱਕੀ ਫਿਰਦੇ ਹਾਂ, ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਤਾਂ ਵੱਸ ਗਏ ਹਾਂ, ਪਰ ਸਾਡੀ ਸੋਚ ਅਜੇ ਵੀ ਉੱਥੇ ਹੀ ਖੜੀ ਹੈ ਜਿੱਥੋਂ ਅਸੀਂ ਤੁਰੇ ਸੀ।
0: ਬਿਲਕੁਲ ਜੀ, ਰੂਟਸ ਤਾਂ ਰੂਟਸ ਹੀ ਰਹਿਣਗੀਆਂ, ਕਿਉਂਕਿ ਜੋ ਉਹ ਇੰਨੀਆਂ ਡੂੰਘੀਆਂ ਹੁੰਦੀਆਂ ਨੇ ਕਿ ਇਹਨਾਂ ਦਾ ਤੇ ਇਹਨਾਂ ਕੋਲੋਂ ਖਿਹੜਾ ਛਡਾਉਣਾ ਸੌਖਾ ਕੰਮ ਨਹੀਂ
1: ਜੀ,
0: ਜਿਹੜੀਆਂ ਜੜ੍ਹਾਂ ਨੇ ਇਹਨਾਂ ਦੀ ਜਿਹੜੀ ਸੋਚ ਦੀ ਤੁਸੀਂ ਗੱਲ ਕੀਤੀ, ਇਹ ਤਾਂ ਬਹੁਤ ਡੀਪ ਇੰਪੈਕਟ ਪਿਆ ਹੋਇਆ ਜਿਹੜੀ ਰੂਹ ਆ
1: ਜੀ।
0: ਤੋ ਉਹੀ ਗੱਲ ਆ ਕਿ ਫਿਰ ਵੀ ਜਦੋਂ ਇਹਨੂੰ ਪੜਚੋਲ ਕਰਕੇ ਆਪਾਂ ਦੇਖਦੇ ਹਾਂ ਕਿ ਸਾਨੂੰ ਜਦੋਂ ਲੱਗੇਗਾ ਕਿ ਹਾਂ ਬਈ ਸੁਧਾਰ ਦੀ ਇਹ ਚ ਉਮੀਦ ਹੈਗੀ ਆ ਜਾਂ ਇਹਨੂੰ ਆਪਾਂ ਬੈਟਰ ਸੋਚ ਸਕਦੇ ਹਾਂ
1: ਜੀ।
0: ਅੱਜ ਜਿਵੇਂ ਆਪਾਂ ਇੱਕ ਉਹ ਸਾਂਝੀ ਕੀਤੀ ਹੈ ਸਦਾ ਕੋਲ ਹੋਰਾਂ ਵਾਲੀ ਜਿਹੜੀ ਗੱਲ, ਦੇਖੋ ਉਹਨਾਂ ਨੇ ਉਸਨੂੰ ਮੌਕਾ ਦੇਖਿਆ, ਬਿਪਤਾ ਨੂੰ ਉਹਨੇ ਅਪਰਚੁਨਿਟੀ ਚ ਬਦਲ ਲਿਆ
1: ਜੀ।
0: ਇੱਕ ਤਰ੍ਹਾਂ ਦੀ ਬਿਪਤਾ ਸੀ ਪੂਰੀ, ਪਰ ਫਿਰ ਉਹ ਇਹੀ ਚੀਜ਼ ਹੈ ਕਿ ਫੇਲਰ ਤੋਂ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਫੇਲਰ ਹੋਇਆ ਕਿਉਂ ਆ। ਜੇ ਆਪਾਂ ਨੂੰ ਐ ਲੱਗਦਾ ਵੀ ਆ, ਜੇ ਮੰਨ ਲਓ ਕੋਈ ਸਟੂਡੈਂਟ ਹੈ ਉਹ ਕਿਸੇ ਇਗਜ਼ਾਮ ਚ ਫੇਲ ਹੋ ਜਾਂਦਾ, ਹੁਣ ਉਹ ਬਲੇਮ ਕਰਦਾ ਸਿਸਟਮ ਨੂੰ, ਜੇ ਉਹ ਨਹੀਂ ਕੁਛ ਨੈਗਲੈਕਟ ਕਰਦਾ ਉਹ ਬਲੇਮ ਕਰੀ ਜਾਊਗਾ, ਆਹ ਮਾੜਾ ਸੀ ਜੀ ਉਹ ਮਾੜਾ ਸੀ
1: ਜੀ।
0: ਪਰ ਜੇ ਉਹ ਪੜਚੋਲ ਕਰੂਗਾ ਫਿਰ ਉਹਨੂੰ ਹੋ ਸਕਦਾ ਇਹ ਲੱਗੇ ਕਿ ਭਾਈ ਮੇਰੀ ਜਿਹੜੀ ਫੋਨ ਦੀ ਯੂਜੇਜ ਸੀਗੀ ਉਹ ਬਹੁਤ ਜ਼ਿਆਦਾ ਸੀ, ਉਹ 6-7 ਘੰਟੇ ਦੀ ਸੀ
1: ਜੀ।
0: ਉਹ ਜਦੋਂ ਉਹਨੂੰ ਇਹ ਪਤਾ ਲੱਗ ਗਿਆ ਕਿ ਬਈ ਆਹ ਪੰਗਾ ਸੀਗਾ ਇਸ ਗੱਲ ਦਾ, ਤੇ ਉਹ ਚੇਂਜ ਕਰੂਗਾ ਤੇ ਅਗਲੇ ਵਾਰੀ ਜਦੋਂ ਇਗਜ਼ਾਮ ਦਊਗਾ ਤੇ ਉਹ ਕਰੈਕ ਕਰੂਗਾ ਉਹਨੂੰ ਵਧੀਆ ਤਰੀਕੇ ਨਾਲ
1: ਜੀ।
0: ਇਹੀ ਜਿਹੜੀ ਆ, ਮੰਨ ਲਓ ਕੋਈ ਕਿਸਾਨ ਹੈ ਉਹ ਜਿਹੜਾ ਸਟਰੱਕ ਹੋ ਗਿਆ ਕਰਜ਼ੇ ਦੇ ਵਿੱਚ, ਬਹੁਤ ਬੁਰੀ ਹਾਲਤ ਹੋ ਗਈ, ਕਰਜ਼ਾ ਇੰਨਾ ਹੋ ਗਿਆ, ਹੁਣ ਉਹਦੇ ਉਹ ਵੀ ਜੇ ਇਹ ਸੋਚੇ ਕਿ ਬਈ ਸਰਕਾਰ ਦਾ ਕਸੂਰ ਹੈ ਜੀ, ਜੇ ਮੌਸਮ ਦਾ ਕਸੂਰ ਹੈ ਜੀ, ਜਾਂ ਇਹ ਆ ਕੋਈ ਐ ਹੋ ਗਿਆ ਵੋ ਹੋ ਗਿਆ, ਉਹ ਉੱਧਰ ਉਹ ਕਰ ਸਕਦੇ ਆ, ਨੈਗੇਟਿਵਿਟੀ ਵੀ ਹੋ ਸਕਦੀ ਹੈ। ਪਰ ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਜੁਲਾ ਕੇ ਉਹ ਅਨੈਲਿਸਿਸ ਕਰੇ ਕਿ ਭਾਈ ਮੈਂ ਆਪਣੇ ਜਿਹੜੇ ਖਰਚੇ ਆ ਉਹਨਾਂ ਨੂੰ ਟਰੈਕ ਕਰਾਂ, ਮੇਰੀ ਜਿਹੜੀ ਖਰਚ ਕਰਨ ਦੀ ਜਿਹੜੀ ਆਦਤ ਆ ਉਹ ਕਿਹੋ ਜਿਹੀ ਆ, ਕਿ ਮੈਂ ਕੋਈ ਅਨਸੈਸਰੀ ਕਰਜ਼ੇ ਤਾਂ ਨਹੀਂ ਚੁੱਕੇ ਹੋਏ, ਫਿਰ ਉਹ ਪਲਾਨਿੰਗ ਕਰੂਗਾ ਤੇ ਆਪਣੀ ਕੰਡੀਸ਼ਨ ਨੂੰ ਸੁਧਾਰੇਗਾ। ਤੇ ਕਿਉਂਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸੋਚਦੇ ਆ ਵਿਚਾਰਦੇ ਆ ਤਾਂ ਕੋਈ ਨਾ ਕੋਈ ਹੱਲ ਤਾਂ ਨਿਕਲਦਾ। ਜਿਹੜਾ ਵੀ ਸਵਾਲ ਆ, ਕੋਈ ਵੀ ਸਵਾਲ ਹੈ ਜਾਂ ਚੈਲੰਜ ਹੈ, ਉਹਦਾ ਜਿਹੜਾ ਉੱਤਰ ਆ ਉਹਦੇ ਅੰਦਰ ਹੀ ਲੁਕਿਆ ਹੁੰਦਾ, ਉਹਨੂੰ ਬਸ ਦੇਖਣ ਦੀ ਲੋੜ ਹੀ ਹੁੰਦੀ ਆ
1: ਜੀ।
0: ਹੁਣ ਸਾਡੇ ਜਿਹੜੇ ਡੇਲੀ ਦੇ ਜਿਹੜੇ ਐਕਸ਼ਨ ਆ ਜੋ ਅਸੀਂ ਰੋਜ਼ ਕਰਦੇ ਹਾਂ ਸਵੇਰੇ ਉੱਠ ਕੇ ਜਾਂ ਸੌਣ ਤੱਕ, ਉਹ ਸਾਰੇ ਸਾਡੇ ਕਹਿ ਲਓ ਵੀ ਆਦਤਾਂ ਬਣੀਆਂ ਹੋਈਆਂ ਨੇ ਸਾਡੀਆਂ। ਆਦਤ ਹੈ ਜੀ, ਮੈਂ ਤਾਂ ਐਂ ਕਰਦਾ ਜੀ, ਮੈਂ ਮੇਰੀ ਤਾਂ ਆਦਤ ਹੈ ਜੀ, ਮੈਂ ਐਂ ਕਰੂੰ। ਕੋਈ ਜਿਹਨੂੰ ਆਦਤ ਪੈ ਗਈ ਜਲਦੀ ਉੱਠਣ ਤੋਂ ਜਲਦੀ ਉੱਠਦਾ, ਜਿਹੜਾ ਘਰਾੜੇ ਮਾਰ ਰਿਹਾ ਦੁਪਹਿਰ ਤੱਕ
1: ਜੀ,
0: ਉਹ ਵੀ ਬੰਦੇ ਆ। ਇਹ 95% ਤਾਂ ਸਾਡੇ ਜਿਹੜੇ ਐਕਸ਼ਨ ਆ ਉਹ ਸਾਡੀਆਂ ਆਦਤਾਂ ਕਰਕੇ ਆ, ਇਹ ਅਸੀਂ ਚੇਤਨ ਤੌਰ ਤੇ ਨਹੀਂ ਕਰ ਰਹੇ।
1: ਨਾਲੇ ਉਹਦੇ ਵਿੱਚ ਇਹ ਵੀ ਆ ਨਾ ਕਿ ਅਸੀਂ ਨਾ ਤਾਂ ਆਪਣਾ ਹਿਊਮਨ ਬਿਹੇਵੀਅਰ ਚੇਂਜ ਕਰਨਾ ਚਾਹੁੰਦੇ ਹਾਂ, ਅਤੇ ਨਾ ਹੀ ਅਸੀਂ ਆਪਣੀ ਡੇਲੀ ਦੀ ਰੂਟੀਨ ਮਤਲਬ ਕਿ ਲਾਈਫ ਸਟਾਈਲ ਚੇਂਜ ਕਰੀਏ ਕਿ ਕੁਝ ਨਾ ਕੁਝ ਨਵਾਂ ਆਪਣੇ ਰੂਟੀਨ ਦੇ ਵਿੱਚ ਲੈ ਕੇ ਆਈਏ
0: ਜੀ।
1: ਜੀ
0: ਬਿਲਕੁਲ ਬਿਲਕੁਲ ਜੀ, ਉਹੀ ਚੀਜ਼ ਆ ਕਿ ਇਹ ਇਹਨਾਂ ਦੇ ਉੱਤੇ ਤਾਂ ਗੌਰ ਤਲਬੀ ਹੋਣੀ ਜ਼ਰੂਰੀ ਆ
1: ਜੀ।
0: ਉਹ ਬਾਕੀ ਤਾਂ ਜੇ ਬੜਾ ਆਪਾਂ ਡੂੰਘੀਆਂ ਚੁੱਭੀਆਂ ਲਾਉਣੀਆਂ ਹੋਣ ਤਾਂ ਇੱਕ ਸਵੋਟ ਫਾਰਮੂਲਾ ਜਿਹੜਾ ਬਣਾਇਆ ਹੋਇਆ ਮਨੋਵਿਗਿਆਨੀਆਂ ਨੇ ਕਿ ਭਾਈ ਉਹ ਦੇਖ ਲਓ SWOT ਕਰਕੇ, ਵੀ ਉਹ ਸਟਰੈਂਥ ਕੀ ਆ, ਵੀਕਨੈਸ ਕੀ ਆ, ਉਹਦੇ ਵਿੱਚ ਓਪਰਚੁਨਿਟੀ ਕੀ ਆ ਤੇ ਥ੍ਰੈਟ ਕੀ ਆ
1: ਜੀ।
0: ਇਹ ਇਹਨਾਂ ਨੂੰ ਜਦੋਂ ਅਸੀਂ ਦੇਖਾਂਗੇ, ਇਹ ਕਿਉਂਕਿ ਇਹ ਚਾਰਾਂ ਨੂੰ ਆਪਣੀ ਸੈਲਫ ਇਵੈਲੂਏਸ਼ਨ ਦੇ ਚਾਰ ਜਿਹੜੇ ਬੁਨਿਆਦੀ ਇਹਨਾਂ ਨੂੰ ਥੰਮ ਮੰਨਿਆ ਜਾਂਦਾ ਕਿ ਇਹਨਾਂ ਚੀਜ਼ਾਂ ਨਾਲ ਹੀ ਆਪਾਂ ਦੇਖ ਸਕਦੇ ਹਾਂ।
1: ਹੁਣ ਦੇਖੋ
0: ਇਹਦੇ ਨਾਲ ਹੀ ਜਿਹੜੀ
1: ਜੀ ਇਹਦੇ ਵਿੱਚ, ਚਲੋ ਮੈਂ ਉਹੀ ਗੱਲ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਵਧਾਵਾਂਗਾ। ਜੋ ਪਿਛਲੇ ਸਮਿਆਂ ਦੇ ਵਿੱਚ ਸ਼ਮੀ ਜੀ ਚੱਲਿਆ, ਰੁਝਾਨ ਚੱਲਿਆ ਪੰਜਾਬ ਦੇ ਵਿੱਚੋਂ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਸੁਣਦੇ ਸੀ ਕਿ ਵਲੈਤੋਂ ਨਾ ਲਾੜੇ ਆਉਂਦੇ ਸੀਗੇ ਅਤੇ ਕੁੜੀਆਂ ਮਤਲਬ ਕਿ 18-18, 20-20 ਸਾਲ ਦੀਆਂ ਵਿਆਹ ਕੇ ਲੈ ਜਾਂਦੇ ਸੀ, ਉੱਥੇ ਜਾ ਕੇ ਫਿਰ ਛਾੜੀ ਛਡਾ ਹੋ ਜਾਂਦਾ ਸੀ, ਸਾਰਾ ਕੁਝ ਹੋ ਜਾਂਦਾ ਸੀ। ਉਹ ਹੌਲੀ ਹੌਲੀ ਚਲੋ ਕੁਝ ਐਸੇ ਹਾਲਾਤ ਵੀ ਪੰਜਾਬ ਦੇ ਵਿੱਚ ਬਣੇ ਕਿ ਬਹੁਤ ਸਾਰੇ ਜਿਹੜੇ ਸਨ ਫੈਮਿਲੀ ਮੈਂਬਰ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਵਿਆਹ ਕਰਾ ਕੇ ਉਹ ਵੀ ਰੋਟੀ ਮਤਲਬ ਕਿ ਇੱਕ ਚੱਲਿਆ ਹਿਸਾਬ ਕਿਤਾਬ ਉਹਦੇ ਵਿੱਚ। ਅਤੇ ਅੱਜ ਜਿਹੜਾ ਜੇ ਤੀਸਰਾ ਦੌਰ ਆਪਣੀ ਲਾਈਫ ਦੇ ਵਿੱਚ ਅਸੀਂ ਦੇਖ ਰਹੇ ਹਾਂ ਤਾਂ ਉਹ ਸਭ ਤੋਂ ਜਿਹੜਾ ਲੇਟੈਸਟ ਹੈਗਾ ਉਹ ਹੈਗਾ ਆਈਲੈਟਸ ਦਾ, ਉਹ ਵੀ ਤਕਰੀਬਨ ਹੁਣ ਸਮਾਪਤੀ ਵੱਲ ਹੀ ਹੋ ਗਿਆ, ਕਿਉਂਕਿ ਕੁੜੀਆਂ ਜੇ ਕਹੀਏ ਤਾਂ ਪੜ੍ਹ ਲਿਖ ਜਾਂਦੀਆਂ ਜਾਂ ਆਪਣਾ ਘਰ ਦੇ ਕੰਮ ਕਾਜ ਸਾਰੀਆਂ ਚੀਜ਼ਾਂ ਉਹ ਕਿਸੇ ਪਾਸੇ ਵੀ ਕਹਿ ਸਕਦੇ ਕਿ ਬਹੁਤ ਘੱਟ ਜਿਹੜੀਆਂ ਕੁੜੀਆਂ ਜਾਂ ਲੇਡੀਜ਼ ਹੋਣਗੀਆਂ ਘਰਾਂ ਦੇ ਵਿੱਚ ਜਿਹੜਾ ਕੋਈ ਕੰਮ ਨਾ ਕਰ ਸਕਦੀਆਂ। ਹੁਣ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਪ੍ਰਾਊਡ ਵੀ ਚਲੋ ਫੀਲ ਉਹਦੇ ਵਿੱਚ ਹੁੰਦਾ। ਅਤੇ ਜੇ ਹੁਣ ਜਿਹੜਾ ਮੇਰੇ ਵਰਗਾ ਹੈ ਮਤਲਬ ਕਿ ਪੜ੍ਹਿਆ ਲਿਖਿਆ ਨਹੀਂ, 10ਵੀਂ ਕੀਤੀ ਖਿੱਚ ਧੂ ਕੇ, ਵੱਧ ਤੋਂ ਵੱਧ 12ਵੀਂ ਕਰ ਲਈ, ਉਸ ਤੋਂ ਬਾਅਦ ਚਲੋ ਪੈਸੇ ਧੇਲੇ ਦੇ ਨਾਂ ਦੇ ਉੱਤੇ ਚਲੋ ਜੇ ਕੁੜੀ ਮਿਲ ਜਾਵੇ ਤਾਂ ਉਹ ਅਸੀਂ ਸਕੀਮਾਂ ਕੱਢਣ ਲੱਗ ਗਏ ਕਿ ਆਈਲਟ ਕਰ ਲਈਏ ਅਤੇ ਉਸ ਤੋਂ ਬਾਅਦ ਅਸੀਂ ਬਾਹਰ ਨੂੰ ਨਿਕਲ ਜਾਈਏ, ਅਤੇ ਬਾਹਰ ਨੂੰ ਨਿਕਲ ਜਾਈਏ ਫਿਰ ਉੱਥੇ ਜਾ ਕੇ ਵੀ ਜਦੋਂ ਬਾਹਰ ਨੂੰ ਤਾਂ ਨਿਕਲਿਆ ਹੈ, ਪਰ ਉਹ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਕਿ ਮੁੰਡੇ ਦੇ ਉੱਤੇ ਕੁੜੀ ਬੋਝ ਬਣਦੀ ਹੈ ਤਾਂ ਉਹ ਡਿਫਰੈਂਟ ਗੱਲ ਹੋ ਜਾਂਦੀ ਹੈ। ਉਹਦੇ ਵਿੱਚ ਮੁੰਡਾ ਪ੍ਰਾਊਡ ਫੀਲ ਕਰਦਾ ਨਾ ਕਿ ਹਾਂ ਮੈਂ ਕਮਾ ਕੇ ਲਿਆਉਂਦਾ, ਅਤੇ ਤੁਸੀਂ ਘਰ ਵਿੱਚ ਬੈਠੀਆਂ ਰਹਿੰਦੀਆਂ, ਤੁਸੀਂ ਕਰਦੀਆਂ ਕਿਉਂ ਇੰਨਾ ਚਿਰ, ਨਾ ਆਹ ਨਹੀਂ ਕੀਤਾ ਉਹ ਨਹੀਂ ਕੀਤਾ, ਰੋਬ ਸ਼ੁਰੂ ਹੋ ਜਾਂਦਾ। ਤੇ ਜੇ ਕੁੜੀ ਲੈ ਕੇ ਗਈ ਆ,
0: ਬਿਲਕੁਲ
1: ਕੁੜੀ ਸਾਰਾ ਕੁਝ ਕਰਕੇ ਗਈ ਆ, ਤੇ ਉਹਦੀ ਉਹ ਗੱਲ ਸੁਣ ਕੇ ਰਾਜੀ ਨਹੀਂ ਜੋ ਉਹ ਕਹਿੰਦੀ ਆ ਵੀ ਉਦਾਂ ਕਰ ਲਓ। ਹੁਣ ਜੇ 10ਵੀਂ ਜਾਂ +2 ਪਾਸ ਬੰਦਾ ਜਿਹੜੇ ਇਹਨਾਂ ਮੁਲਕਾਂ 'ਚ ਆਉਂਦਾ ਹੈ ਤਾਂ ਉਹਨੂੰ ਘੱਟੋ ਘੱਟ, ਜੇਕਰ ਫਿਨਲੈਂਡ ਦੀ ਗੱਲ ਕਰਾਂ ਸ਼ਮੀ ਜੀ, ਤਾਂ ਘੱਟੋ ਘੱਟ ਨਹੀਂ ਤੁਹਾਨੂੰ ਲੈਂਗੁਏਜ ਦੇ ਵਿੱਚ ਹੀ 2-2.5 ਸਾਲ 3 ਸਾਲ ਆਰਾਮ ਨਾਲ ਲੱਗ ਜਾਂਦੇ ਆ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਤੇ ਜੇ ਹੁਣ ਉਹ ਹੀ ਚਲੋ ਕੈਨੇਡਾ ਅਮਰੀਕਾ ਜੇ 2 ਨੰਬਰ 'ਚ ਕੰਮ ਕਰਨਾ ਜਾਂ ਜਿੱਦਾਂ ਦਾ ਮਿਲ ਗਿਆ ਉੱਦਾਂ ਕਰਨਾ, ਕਿਸੇ ਨੂੰ $5 ਤੇ ਮਿਲ ਗਿਆ, ਕਿਸੇ ਨੂੰ 4 ਤੇ ਮਿਲ ਗਿਆ, ਕਿਸੇ ਨੂੰ ਵੱਧ ਤੋਂ ਵੱਧ $10 ਤੇ ਮਿਲ ਗਿਆ, ਖਿੱਚ ਧੁੱਕ ਕਰੀ ਜਾਂਦੇ ਠੀਕ ਕਰ ਲਿਆ ਜੀ, ਤਾਂ ਜੇ ਹੁਣ ਉਹ
0: ਜੀ
1: ਉਸ ਵੈਲਿਊ ਦੇ ਉੱਤੇ ਉਹ ਪੂਰਾ ਹੀ ਨਹੀਂ ਉਤਰੇਗਾ ਤਾਂ ਸੈਲਰੀ ਉਸ ਹਿਸਾਬ ਦੇ ਨਾਲ ਨਹੀਂ ਲੈ ਪਾਏਗਾ, ਉਹਦੇ ਵਿੱਚ ਫਿਰ ਪਰਿਵਾਰਕ ਖਿੱਚੋ ਤਾਣ ਵੀ ਕਿਤੇ ਨਾ ਕਿਤੇ ਹੋਏਗੀ। ਜਿੱਦਾਂ ਹੁਣ ਮੁੰਡਾ ਮਤਲਬ ਕਿ ਆਪਣਾ ਰੋਬ ਜਮਾਉਂਦਾ ਹੈ ਔਰਤ ਦੇ ਘਰ ਵਾਲੀ ਦੇ ਉੱਤੇ, ਤਾਂ ਫਿਰ ਉਹ ਘਰ ਵਾਲੀ ਵੀ ਤਾਂ ਜਦੋਂ ਇੰਡੀਪੈਂਡੈਂਟ ਦੋਵੇਂ ਜਾਣੇ ਹੋਣਗੇ ਤਾਂ ਪੈਸੇ ਕਮਾਉਣਗੇ, ਉਹਨਾਂ ਦੀ ਸੋਚ ਵੀ ਮਤਲਬ ਕਿ ਚੇਂਜ ਹੋਏਗੀ ਬਦਲੇਗੀ। ਅਤੇ ਫਿਰ ਜੇ ਕੁੜੀਆਂ ਇੱਥੇ ਆ ਕੇ ਤਾਂ ਉਹਨਾਂ ਨੂੰ ਛੱਡ ਦਿੰਦੀਆਂ ਨੇ, ਚਲੋ ਉਹ ਗਲਤ ਹੈ ਜੇ ਤੁਹਾਡਾ ਇੱਕ ਐਗਰੀਮੈਂਟ ਹੋਇਆ, ਮੈਂ ਤਾਂ ਐਗਰੀਮੈਂਟ ਹੀ ਅਰੇਂਜਮੈਂਟ ਜਾਂ ਲਵ ਮੈਰਿਜ ਨਹੀਂ ਕਹੂੰਗਾ, ਇਹ ਐਗਰੀਮੈਂਟ ਮੈਰਿਜ ਆ ਜੀ, ਹੈ ਨਾ ਜੀ।
0: ਜੀ ਜੀ
1: ਬਹੁਤ ਸਾਰੇ ਕੇਸ ਇਸ
0: ਬਿਲਕੁਲ
1: ਤਰ੍ਹਾਂ ਦੇ ਸੁਣਨ ਨੂੰ ਵੀ ਮਿਲਦੇ ਆ ਕਿ ਉਹ ਮਤਲਬ ਕਿ ਕੈਨੇਡਾ ਆਈ, 10 ਦਿਨ ਰਹੇ, ਮੁੜ ਕੇ ਪਤਾ ਨਹੀਂ ਕਿੱਥੇ ਗਈ, ਤਾਂ ਬਾਅਦ ਦੇ ਵਿੱਚ ਫਿਰ FIR ਆਈਆਂ ਹੋ ਜਾਂਦੀਆਂ, ਸਾਰਾ ਕੁਝ ਹੋ ਜਾਂਦਾ, ਅਤੇ ਪਰਿਵਾਰਾਂ ਦੇ ਵਿੱਚ ਖਿੱਚੋ ਤਾਣ ਵੱਧ ਜਾਂਦੀ ਹੈ, ਪੈਸੇ ਦਾ ਲੈਣ ਦੇਣ ਦੀ ਗੱਲ ਹੁੰਦੀ ਹੈ। ਅਤੇ ਉਹਦੇ ਵਿੱਚ ਜੇ ਅਸੀਂ ਪੜਚੋਲ ਕਰਦੇ ਹਾਂ ਵੀ ਉਹਦੇ ਵਿੱਚ ਕਸੂਰਬਾਰ ਕੌਣ ਆ, ਕਿ ਅਸੀਂ ਕਦੇ ਸੋਚਿਆ ਵੀ ਉਹ ਗਲਤੀ ਦੇ ਉੱਤੇ ਗਲਤੀ ਅੱਜ ਵੀ ਅਸੀਂ ਫਿਰ ਵੀ ਤਾਂ ਦੁਹਰਾ ਹੀ ਰਹੇ ਹਾਂ, ਕਿੰਨੇ ਪਰਿਵਾਰਾਂ ਨੇ ਦੁਹਰਾਈ ਹੈ।
0: ਜੀ ਜੀ ਜੀ ਜੀ
1: ਕੀ ਉਹਨੂੰ ਆਪਾਂ ਮੈਰਿਜ
0: ਉਹ
1: ਕਹਿ
0: ਬਿਲਕੁਲ ਸਹੀ,
1: ਸਕਦੇ ਹਾਂ ਅਸਲ ਦੇ ਵਿੱਚ ਕਿ ਉਹ ਮੈਰਿਜ ਆ,
0: ਉਹ ਤੇ ਇੱਕ ਤਰ੍ਹਾਂ ਦਾ ਉਹੀ ਜਿਵੇਂ ਤੁਸੀਂ ਕਿਹਾ ਸਮਝੌਤਾ ਹੀ ਹੋ ਗਿਆ ਨਾ ਜੀ, ਉਹਦੇ ਤੇ
1: ਵਪਾਰ ਹੋ ਗਿਆ, ਵਪਾਰ
0: ਦੋਰਾਏ
1: ਕੀਤਾ ਜੀ।
0: ਹਾਂਜੀ ਉਹ ਬਿਜ਼ਨਸ ਕਰ ਲਿਆ
1: ਜੀ,
0: ਬਿਲਕੁਲ ਜੀ। ਇਹੀ ਚੀਜ਼ਾਂ ਨੂੰ ਜੇ ਦੇਖਿਆ ਜਾਏ, ਕਹਿ ਲਓ ਕਿ ਪਰਸਨਲ ਗਰੋਥ ਦੀ ਜੇ ਆਪਾਂ ਜੋੜ ਕੇ ਦੇਖੀਏ, ਜਿਵੇਂ ਪਰਿਵਾਰਾਂ ਦੀ ਤੁਸੀਂ ਗੱਲ ਕੀਤੀ ਆ, ਪਰਿਵਾਰਾਂ ਦੀ ਜਿਹੜੀ ਬੁਨਿਆਦ ਹੀ ਜੇ ਇੰਨੀ ਪੇਤਲੀ ਜਾਂ ਇੰਨੀ ਜਿਹੜੀ ਆ ਉਹ ਸ਼ੱਕ ਦੇ ਆਧਾਰ ਤੇ ਰੱਖੀ ਜਾਣੀ ਆ, ਉਹ ਫਿਰ ਅੱਗੇ ਤਾਂ ਆਪਾਂ ਕੀ ਉਮੀਦ ਕਰ ਸਕਦੇ ਹਾਂ ਕਿ ਅੱਗੇ ਇਹਨਾਂ ਦਾ ਜਿਹੜਾ ਪਰਿਵਾਰਕ ਮਾਹੌਲ ਕਿਹੋ ਜਿਹਾ ਆਊਗਾ। ਉਹ ਜਿਹੜਾ ਪਹਿਲਾਂ ਸੀਗਾ ਨਹੀਂ, ਖਾਨਦਾਨ ਦੀ ਨੱਕ ਕੱਟ ਕੇ ਰੱਖਤੀ ਜੀ ਫਲਾਣਾ ਕਰਤਾ, ਉਹ ਤਾਂ ਗੱਲ ਹੀ ਨਹੀਂ, ਉਦੋਂ ਤੱਕ ਤੇ ਗੱਲ ਹੀ ਨਹੀਂ ਪਹੁੰਚਦੀ, ਉਹ ਐਂਡ ਹੋ ਜਾਂਦਾ ਮਾਹੌਲ ਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਆਪਾਂ ਜੇ ਦੇਖਦੇ ਹਾਂ ਕਿ ਮਿਸਟੇਕ ਨੇ, ਸਾਡੀਆਂ ਗਲਤੀਆਂ ਨੇ, ਰਿਪੀਟ ਤੇ ਆਪਾਂ ਗਲਤੀਆਂ ਕਰੀ ਜਾਵਾਂਗੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਾਂਗੇ, ਉਹੀ ਗਲਤੀ ਵਾਰ ਵਾਰ ਹੋਊ। ਤੇ ਜਦੋਂ ਆਪਾਂ ਇਹਨਾਂ ਨੂੰ ਪਹਿਚਾਣ ਲਿਆ ਕਿ ਬਈ ਇਹ ਸਾਡੀ ਵੀਕਨੈਸ ਸੀਗੀ, ਜਿਵੇਂ ਤੁਸੀਂ ਦੱਸਿਆ ਕਿ ਭਾਈ ਇਹ ਬੜੇ ਹੀ ਪਵਿੱਤਰ ਰਿਸ਼ਤੇ ਆ, ਪਰ ਇਹ ਰਿਸ਼ਤੇ ਹੀ ਵਪਾਰ ਹੋ ਗਏ ਤਾਂ ਫਿਰ ਰਿਹਾ ਕੀ ਪਿੱਛੇ?
1: ਬਿਲਕੁਲ,
0: ਜਿਹੜਾ ਸਾਡਾ ਸਮਾਜ ਦਾ ਤਾਣਾ ਬਾਣਾ ਹੈ ਉਹ ਬਿਲਕੁਲ ਹੀ ਅਲੱਗ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਹਨੂੰ ਇੱਕ ਅਲੱਗ ਕਲਚਰ ਨੂੰ, ਬਿਲਕੁਲ ਹੀ ਨਵਾਂ ਹੀ ਕਲਚਰ ਕਹਿ ਲਓ
1: ਜੀ,
0: ਉਹਨੂੰ ਪ੍ਰਮੋਟ ਕਰ ਰਿਹਾ ਨਜ਼ਰ ਆਊਗਾ ਸਾਨੂੰ ਕਿ ਬਈ ਇਹ ਤਾਂ ਅਲੱਗ ਵੀਡੀਓ ਤੇ ਗੱਡੀ ਜਾ ਰਹੀ ਹੈ।
1: ਬਿਲਕੁਲ ਜੀ। ਤੇ ਸ਼ਮੀ ਜੀ ਅੱਗੇ ਵਧਣ ਤੋਂ ਪਹਿਲਾਂ ਵੈਸੇ ਤਾਂ ਔਜਲਾ ਸਾਹਿਬ ਕਹਿੰਦੇ ਨੇ ਕਿ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਕੱਲ੍ਹ ਕਿਉਂ ਨਹੀਂ ਆਏ ਜੀ, ਝੂਠ ਨਹੀਂ ਬੋਲਣਾ, ਅੱਜ ਆਪਾਂ ਸੱਚੀਆਂ ਗੱਲਾਂ ਕਰਨੀਆਂ ਜਿੱਦਾਂ ਸ਼ੁਰੂ 'ਚ ਕਿਹਾ ਹੈ, ਅਤੇ ਰਾਜਨ ਸੈਣੀ ਸਾਹਿਬ ਵੀ ਜੁੜੇ ਨੇ, ਉਹਨਾਂ ਦੀ ਗੱਲ ਸੁਣਦਾ ਪਹਿਲਾਂ ਮੈਂ ਇਹਦਾ ਉੱਤਰ ਦੇਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਜੀ ਕੰਮਕਾਜ ਬਦਲ ਗਏ ਨੇ ਤਾਂ ਕਰਕੇ, ਜੋਬਾਂ ਜਿਹੜੀਆਂ ਨੇ ਡਿਊਟੀ ਪਤਾ ਨਹੀਂ ਕਿੱਥੇ ਆ ਜਾਂਦੀ ਹੈ ਕਿੱਥੇ ਨਹੀਂ, ਇਸ ਕਰਕੇ ਫਿਰ ਸ਼ਾਮਾਂ ਵੀ ਪੈ ਜਾਂਦੀਆਂ ਨੇ ਅਤੇ ਥਕਾਵਟ ਵੀ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਡਿਸੀਜ਼ਨ ਕੱਲ੍ਹ ਲਿਆ ਗਿਆ ਸ਼ਮੀ ਜੀ ਦੇ ਨਾਲ ਰਲ ਮਿਲ ਕੇ ਕਿ ਪ੍ਰੋਗਰਾਮ ਅੱਜ ਰਹਿਣ ਦਿੰਦੇ ਹਾਂ, ਇਸੇ ਵਿਸ਼ੇ ਨੂੰ ਆਪਾਂ ਕੱਲ੍ਹ ਨੂੰ ਜਿਹੜਾ ਆਰਾਮ ਦੇ ਨਾਲ ਕਰਾਂਗੇ, ਅਤੇ ਪਹਿਲਾਂ ਆਪਣੀ ਸਵੈ ਪੜਚੋਲ ਕੀਤੀ ਅਸੀਂ ਕੱਲ੍ਹ, ਅਸੀਂ ਪ੍ਰੋਗਰਾਮ ਕਰਨ ਯੋਗੇ ਹੈਗੇ ਵੀ ਹੈ ਨਾ ਜੀ,
0: ਉਸੇ ਤੋਂ ਸਿੱਟਾ ਨਿਕਲਿਆ ਜੀ।
1: ਜੀ
0: ਬਿਲਕੁਲ ਜੀ।
1: ਅਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਪਾਰਾਜੀ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ ਜੀ ਆਨੂ ਜੀ
3: ਜੀ ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਕਹਿੰਦੇ ਪ੍ਰੋਗਰਾਮ ਦਾ ਨਾਂ ਤਾਂ ਹੈਗਾ ਸਵੈ ਪੜਚੋਲ
1: ਜੀ,
2: ਤੇ ਤੁਸੀਂ ਪੜਚੋਲ ਕਰੀ ਜਾਂਦੇ ਆ ਲੋਕਾਂ ਦੀ ਜੀ,
1: ਨਹੀਂ
2: ਜਾ ਕੇ।
1: ਹਾਂਜੀ ਜੀ,
2: ਇਸੇ ਕਰਕੇ ਔਜਲਾ ਸਾਹਿਬ ਨੇ ਪਹਿਲਾਂ ਪੁਆਇੰਟ ਕੀਤਾ ਵੀ ਭਾਈ ਤੁਸੀਂ ਪਹਿਲਾਂ ਆਪਣੀ ਸਵੈ ਪੜਚੋਲ ਕਰੋ ਵੀ ਤੁਸੀਂ ਕੱਲ ਪ੍ਰੋਮਿਸ ਕਰਕੇ ਤੇ ਆਏ ਨੀ।
1: ਹਾਂਜੀ,
2: ਤੇ ਉਹ ਕਹਿੰਦੇ ਨੇ ਨੱਕ ਚਾੜ ਕੇ ਲੋਕਾਂ ਨੂੰ ਬੁਰਾ ਕਹਿਣਾ ਏ, ਆਪ ਚੰਗੋ ਚੰਗਾ ਬਣ ਬਣ ਬਹਿਣਾ ਏ, ਫਿਰ ਆਪਣੇ ਮੰਜੇ ਦੇ ਹੇਠ ਸੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਦਸ ਵੀ ਫੂਕ ਦੇ ਤੇ ਭੰਨ ਸੋਟੇ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ।
1: ਕਿਆ ਬਾਤ ਹੈ
2: ਜੀ,
3: ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਹੀ ਪਤਾ।
2: ਇਹ ਤਾਂ ਹੁਣ ਆਪਣੇ ਮੰਜੇ ਦੇ ਹੇਠ ਸੋਟਾ ਫੇਰਨ ਵਾਲੀ ਗੱਲ ਆ ਜੀ।
1: ਜੀ ਨਹੀਂ, ਰੱਬ ਵਰਗੇ ਸਾਡੇ ਸਰੋਤੇ ਨੇ ਸੈਣੀ ਸਾਹਿਬ, ਸਰੋਤੇ ਰੱਬ ਥੋੜੀ ਨਾਰਾਜ਼ ਕਰ ਸਕਦੇ ਅਸੀਂ ਜੀ।
3: ਹਾਂਜੀ, ਲੇਸੀ ਬੜੀ ਲੰਬੀ, ਤੁਸੀਂ ਸੌਦੇ ਪਤਾ ਹੀ ਕਰ ਲਈ ਹੈ, ਇੱਕ ਸੋਟਾ ਪਹਿਲਾਂ, ਇੱਕ ਮੰਜਾ ਲਿਆਉਣਾ ਪੈਣਾ, ਤੇ ਫਿਰ ਤਸਬੀਹ ਮਾਲਾ ਮਣ ਕੇ ਇਹ ਲਿਸਟ ਇਕੱਠੀ ਕਰਦਿਆਂ ਨੂੰ ਟਾਈਮ ਲੱਗ ਜਾਣਾ ਬਹੁਤ।
2: ਨਹੀਂ, ਉਹ ਮੈਂ ਸਮਾਨ ਲੈ ਕੇ ਹੀ ਆਇਆ ਤੁਹਾਡੇ, ਮੈਂ ਵੀ ਕਿਹੜਾ ਆਪਣੇ ਫੇਰਨਾ, ਮੈਂ ਵੀ ਤੁਹਾਡੇ ਹੀ ਫੇਰਨਾ।
1: ਕੀ ਬਾਤ ਹੈ ਜੀ।
2: ਹਾਂਜੀ ਜਮੀ ਵੀਰ ਜੀ, ਗੱਲ ਏਦਾਂ ਹੈਗੀ ਆ ਕਿ ਸਵੈ ਪੜਚੋਲ ਜਿਹੜਾ ਹੈਗਾ ਸਬਜੈਕਟ ਜਿਹੜਾ ਆ, ਬਹੁਤ ਇਹਦਾ ਡੀਪ ਮੀਨਿੰਗ ਆ
1: ਜੀ।
2: ਅਸਲ ਦੇ ਵਿੱਚ ਸਾਨੂੰ ਲਾਈਫ ਦਾ ਜਿਹੜਾ ਆ ਉਹ ਮੀਨਿੰਗ ਪਤਾ ਹੋਣਾ ਚਾਹੀਦਾ ਪਹਿਲਾਂ ਤਾਂ
1: ਜੀ,
2: ਫਿਰ ਇਹਨੂੰ ਟਾਈਮਲੀ ਜਿਹੜਾ ਹੈਗਾ ਆ ਕਿ ਵਿਦ ਦਾ ਪੈਸੇਜ ਆਫ ਟਾਈਮ ਜਿਹੜਾ ਆ ਉਹ ਇਹਨੂੰ ਅਨਾਲਿਸਿਸ ਕਰਨਾ ਚਾਹੀਦਾ ਕਿ ਆਇਆ ਮੇਰੀ ਸੋਚ ਵਿੱਚ ਜਿਹੜੀ ਆ ਤਬਦੀਲੀ ਹੋ ਰਹੀ ਆ
1: ਜੀ।
2: ਕਿਉਂਕਿ ਦੇਖੋ ਬਈ, ਜੇ ਆਪਾਂ ਜਿਹੜਾ ਹੈਗਾ ਆ, ਜੇ ਸਾਡੀ ਸੋਚ ਹੀ ਉੱਥੇ ਖੜੀ ਹੈਗੀ ਆ ਵਿਦ ਦਾ ਪੈਸੇਜ ਆਫ ਟਾਈਮ, ਤੇ ਇਹਦਾ ਮਤਲਬ ਇਹ ਹੈਗਾ ਆ ਕਿ ਸਾਡਾ ਜਿਹੜਾ ਆ ਮਾਇੰਡ ਡਿਵੈਲਪ ਨਹੀਂ ਹੋ ਰਿਹਾ
1: ਜੀ।
2: ਵੈਸੇ ਜਨਮਦਿਨ ਮਨਾਉਂਦੇ ਹੈਗੇ ਆ, ਜਨਮਦਿਨ ਮਨਾਉਣ ਦਾ ਜਿਹੜਾ ਹੈਗਾ ਆ, ਮੇਰਾ ਤਾਂ ਆਪਣਾ ਫੰਡਾ ਇਹ ਹੈਗਾ ਆ ਕਿ ਜਨਮਦਿਨ ਵਾਲੇ ਦਿਨ 10 ਮਿੰਟ ਜਿਹੜਾ ਆ ਬਹਿ ਕੇ ਸੋਚਣਾ ਜ਼ਰੂਰ ਕਿ ਆਇਆ ਜੋ ਪਿਛਲੇ ਸਾਲ ਗਲਤੀਆਂ ਕੀਤੀਆਂ ਸੀ ਉਹ ਇਸ ਸਾਲ ਤਾਂ ਨਹੀਂ ਕੀਤੀਆਂ ਕਿਤੇ
1: ਜੀ,
2: ਉਹਦੇ ਵਿੱਚ ਕੁਛ ਸੁਧਾਰ ਕੀਤਾ
1: ਜੀ,
2: ਕੋਈ ਇਹੋ ਜਿਹਾ ਕੰਮ ਜਿਹੜਾ ਹੈਗਾ ਵੀ ਇਸ ਸਾਲ ਦੀ ਯਾਦਗਾਰੀ ਦੇ ਵਿੱਚ ਜਿਹੜਾ ਮੈਂ ਰੱਖ ਸਕਾਂ ਕਿ ਮੈਂ ਹਾਂ ਵੀ ਇੱਕ ਇਹੋ ਜਿਹਾ ਕੰਮ ਕੀਤਾ ਸੀਗਾ ਵੀ ਜਿਹੜੀ ਇੱਕ ਯਾਦਗਾਰ ਬਣ ਜਾਂਦੀ ਹੈ ਜੀ।
1: ਬਿਲਕੁਲ,
2: ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਲਾਈਫ ਦੇ ਵਿੱਚ, ਮੈਂ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਦਾ ਜੀ। ਮੇਰੇ ਕੋਲ ਇੱਕ ਕੇਸ ਚੱਲਦਾ ਸੀਗਾ ਜੀ, ਹਸਬੈਂਡ ਵਾਈਫ ਦਾ, ਜਿਨ੍ਹਾਂ ਦੇ ਦੋ ਬੱਚੇ ਜਵਾਨ ਸੀਗੇ, ਦੋਨੇ ਮੁੰਡੇ ਜਵਾਨ
1: ਜੀ,
2: ਤੇ ਉਹ ਬਾਪ ਇਕੱਲਾ ਰਹਿੰਦਾ ਸੀਗਾ ਤੇ ਮਾਂ ਜਿਹੜੀ ਆ ਆਪਣੇ ਮੁੰਡਿਆਂ ਦੇ ਨਾਲ ਅਲੱਗ ਕਿਤੇ ਰਹਿਣ ਲੱਗ ਪਈ
1: ਜੀ।
2: ਉਹਦਾ ਮੁੰਡਾ ਮੇਰੇ ਕੋਲ ਆਇਆ, ਉਹਨੇ ਬੜੇ ਡੌਲਿਆਂ ਦੇ ਉੱਤੇ ਟੈਟੂ ਜਿਹਾ ਬਣਾਏ ਮਾਂ ਦੇ ਨਾਲ, ਪਹਿਲੀ ਵਾਰੀ ਤਰੀਕ ਤੇ ਆਇਆ, ਤੇ ਮੈਂ ਦੇਖਿਆ ਵੀ ਮੁੰਡਾ ਜਿਹੜਾ ਹੈਗਾ ਆ ਵਧੀਆ, ਸਿਹਤ ਵੀ ਸੋਹਣੀ, ਹਾਂਜੀ, ਤੇ ਗੱਲ ਵੀ ਕਰੇ ਤੇ ਉਹਦੇ ਵਿੱਚ ਬਦਮਾਸ਼ੀ ਝਲਕੇ ਜੀ
1: ਜੀ।
2: ਹਾਂਜੀ, ਉੱਥੇ ਅਸੀਂ ਉਹ ਫਲਾਨਾ ਕੁੱਟਿਆ, ਉੱਥੇ ਅਸੀਂ ਫਲਾਨਾ ਕੁੱਟਿਆ, ਮੈਂ ਕਿਹਾ ਵੀ ਬੜਾ ਦਲੇਰ ਬੰਦਾ ਤੂੰ, ਹਾਂਜੀ, ਕਹਿੰਦਾ ਹੈਗਾ ਆ
1: ਜੀ,
2: ਕਹਿੰਦਾ ਗੱਲ ਕਰ, ਕਹਿੰਦਾ ਜਿਹੜਾ ਦੂਜਾ ਵਕੀਲ ਆ ਉਹਦੇ ਚਪੇੜ ਮਾਰਿਆ ਵਾ, ਮੈਂ ਕਿਹਾ ਉਹ ਬੈਠਾ ਰਹਿ ਆਰਾਮ ਨਾਲ ਤੂੰ,
1: ਅੱਛਾ ਜੀ, ਹਾਂਜੀ,
2: ਮੇਰੇ ਲਈ ਸਿਆਪਾ ਖੜਾ ਕਰੇਗਾ
1: ਜੀ,
2: ਕਹਿੰਦਾ ਚੱਲ ਜਾਜ ਦੇ ਜੁੱਤੀ ਮਾਰ ਦਿੰਦਾ, ਮੈਂ ਕਿਹਾ ਤੂੰ ਆਪਣੀ ਦਲੇਰੀ ਜਿਹੜੀ ਹੈਗੀ ਆ, ਮੈਂ ਕਿਹਾ ਹੋਰ ਹੋਰ ਕੀ ਕਰ ਸਕਦਾ ਤੂੰ, ਮੈਂ ਕਿਹਾ, ਕਹਿੰਦਾ ਤੂੰ ਕੀ ਕਰੋ, ਤੁਸੀਂ ਕੀ ਕਰਾਉਣਾ ਮੇਰੇ ਤੋਂ
1: ਜੀ,
2: ਮੈਂ ਕਿਹਾ ਯਾਰ ਕੰਮ ਤਾਂ ਇੱਕ ਹੈਗਾ ਆ ਪਰ ਉਹ ਕੰਮ ਹੈਗਾ ਦਲੇਰੀ ਵਾਲਾ
1: ਜੀ,
3: ਠੀਕ ਆ,
2: ਕਹਿੰਦਾ ਕੋਈ ਬੰਦਾ ਕੁੱਟਣਾ, ਮੈਂ ਕਿਹਾ ਯਾਰ ਕੁੱਟਣ ਕਟਾਉਣ ਦੇ ਵਿੱਚ ਕੀ ਰੱਖਿਆ ਹੈਗਾ, ਪਰ ਬੰਦਾ ਤੇਰੇ ਤੋਂ ਹੋਣਾ ਹੀ ਨਹੀਂ, ਜਦ ਕੰਮ ਮੈਂ ਦੱਸਾਂ ਕਿ ਮੈਂ ਕਿਹਾ
1: ਜੀ ਤੇਰੀ ਕੈਟਾਗਰੀ ਕੁੱਟਣ ਕਟਾਉਣ ਦੀ
2: ਹੈ, ਦਲੇਰੀ ਵਾਲਾ ਆ ਵੀ, ਹਾਂ ਮੈਂ ਕਿਹਾ ਕੰਮ ਬਹੁਤ ਦਲੇਰੀ ਵਾਲਾ ਆ, ਆਪਣਾ ਆਪ ਮਾਰਨਾ ਪੈ ਸਕਦਾ
1: ਜੀ,
2: ਕਹਿੰਦਾ ਕੋਈ ਬੰਦਾ ਮਾਰਨਾ ਆ,
1: ਫਿਰ ਮਾਰਨੇ ਦੀ,
2: ਮੈਂ ਕਿਹਾ ਯਾਰ ਬੰਦਾ, ਮੈਂ ਕਿਹਾ ਮਾਰਨਾ ਕਿੱਥੇ, ਤੂੰ ਸਮਝ ਲਾ ਮਰਿਆ ਜਿੰਦਾ ਕਰਨਾ
1: ਜੀ, ਮਨਾਉਣਾ,
2: ਕਹਿੰਦਾ ਮੈਂ ਸਮਝਿਆ, ਮੈਂ ਕਿਹਾ ਉਹ ਤੇਰਾ ਡੈਡੀ ਤੁਰਿਆ ਹੁੰਦਾ ਪਿਆ ਆ ਉਧਰ
1: ਜੀ
2: ਸਾਹਮਣੇ, ਬਸ ਉਹਦੇ ਜਾ ਕੇ ਪੈਰੀ ਹੱਥ ਲਾ ਕੇ ਆ ਜਾਣਾ, ਬਸ ਇੰਨਾ ਹੀ ਕੰਮ ਆ
1: ਜੀ।
2: ਉਹ ਸੋਚੀ ਪੈ ਗਿਆ ਤੇ ਮਾਂ ਲਾ ਪਈ ਬੁੜਬੁੜ ਕਰਨ, ਉਹਨੇ ਸਾਡੇ ਨਾਲ ਘੱਟ ਕੀਤੀ ਜੇਬ। ਉਹ ਮੈਂ ਉਹਨੂੰ ਕਿਹਾ ਵੀ ਤੂੰ ਚੁੱਪ ਰਹਿ, ਮੈਂ ਕਿਹਾ ਤੁਸੀਂ ਕੀ ਆ, ਮੈਂ ਕਿਹਾ ਤੁਹਾਡੀ ਮਾਂ ਨੇ ਜੋ ਤੁਹਾਨੂੰ ਕਹਾਣੀ ਸੁਣਾ ਤੀ ਤੁਸੀਂ ਸਮਝ ਗਏ, ਉਹ ਬਣ ਗਏ, ਤੁਸੀਂ ਕਦੀ ਆਪਣੇ ਪਿਓ ਦਾ ਪੱਖ ਸੁਣਿਆ
1: ਜੀ?
2: ਹਾਲੇ ਕਿ ਮੈਂ ਉਹ ਪਿਓ ਦੇ ਆਪੋਜਿਟ ਸੀਗਾ, ਹੈਂਜੀ। ਤੇ ਮੈਨੂੰ ਇਹ ਸੀਗਾ ਵੀ ਇਹ ਬੱਚੇ ਜਿਹੜੇ ਹੈਗੇ ਆ ਵੀ ਮਾਂ ਪਿਓ ਦਾ ਆਪਸ ਚ ਡਿਸਪਿਊਟ ਹੋਊਗਾ, ਬੱਚੇ ਦਾ ਜਿਹੜਾ ਹੈਗਾ ਆ ਬੱਚਿਆਂ ਦੇ ਮਨ ਦੇ ਵਿੱਚ ਪਿਓ ਪ੍ਰਤੀ ਕਿਉਂ ਨਫ਼ਰਤ ਹੋਵੇ?
1: ਉਹਨਾਂ ਦਾ ਤਾਂ ਅਧਿਕਾਰ ਹੈਗਾ ਹੀ ਆ ਨਾ, ਪਿਓ ਦਾ ਵੀ ਉਹਨਾਂ ਅਧਿਕਾਰ ਆ ਬੱਚਿਆਂ ਦਾ ਤਾਂ, ਬਿਲਕੁਲ।
2: ਮੈਂ ਤਾਂ ਇੰਨੀ ਗੱਲ ਕਰਕੇ ਮੈਂ ਕਿਹਾ ਮੈਨੂੰ ਪਤਾ ਤੇਰੇ ਕੋਲ ਹੋਣਾ ਨਹੀਂ, ਅਸੀਂ ਗਏ ਜਾ ਕੇ ਤੇ ਤਰੀਕ ਤਰੂਕ ਪੈਣੀ ਸੀ, ਤਰੀਕ ਲੈ ਜੀ। ਪੰਜਾਂ ਦਿਨਾਂ ਬਾਅਦ ਜਿਹੜਾ ਆ ਉਹ ਸਵੇਰੇ ਸਵੇਰੇ ਦਰਵਾਜ਼ਾ ਮੇਰਾ ਖੜਕਿਆ ਤੇ ਮੈਂ ਦਰਵਾਜ਼ਾ ਖੋਲਿਆ ਤੇ ਉਹ ਬੰਦਾ ਜਿਹੜਾ ਉਹ ਮੇਰੇ ਘਰ ਆਇਆ,
1: ਮੁੰਡੇ ਦਾ ਪਿਓ।
2: ਮੈਂ ਉਹਨੂੰ ਗੇਟ ਦੇ ਉੱਤੇ ਹੀ ਪੈ ਨਿਕਲ ਗਿਆ, ਮੈਂ ਕਿਹਾ ਉਹ ਤੂੰ ਮੇਰੇ ਘਰ ਕਿੱਦਾਂ ਆ ਗਿਆ ਹੈਗਾ, ਮੈਂ ਤਾਂ ਤੇਰੇ ਆਪੋਜਿਟ ਵਕੀਲ ਆ
1: ਜੀ।
2: ਉਹ ਕਹਿੰਦਾ ਮੈਂ ਉਸ ਕੇਸ ਦੀ ਗੱਲ ਨਹੀਂ ਕਰਾਂਗਾ, ਮੈਂ ਉਸ ਕੇਸ ਦੀ ਗੱਲ ਨਹੀਂ ਕਰਾਂਗਾ, ਤੇਰੇ ਵਰਗਾ ਕਹਿੰਦਾ ਆਪੋਜਿਟ ਵਕੀਲ ਤਾਂ ਰੱਬ ਸਾਰਿਆਂ ਨੂੰ ਦੇਵੇ
1: ਜੀ। ਕਿਆ ਬਾਤ!
2: ਮੈਂ ਕਿਹਾ ਮੇਰਾ ਵੀ ਮੇਰੀ ਵੀ ਕਰਿਓਸਿਟੀ ਹੋ ਗਈ, ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਵੀ ਮੈਨੂੰ ਕਹਿੰਦਾ ਸਾਰੀ ਗੱਲ ਦਾ ਪਤਾ ਆ
1: ਜੀ।
2: ਮੈਂ ਕਿਹਾ ਕੀ ਪਤਾ ਤੈਨੂੰ ਗੱਲ ਦਾ? ਮੈਂ ਅੰਦਰ ਬਿਠਾਇਆ, ਪਾਣੀ ਪੂਣੀ ਪੀਤਾ। ਮੈਂ ਕਿਹਾ, ਕਹਿੰਦਾ ਵੀ ਉਹ ਦਿਨ ਨਾ ਜਿੱਦਣ ਤਰੀਕ ਦੇ ਉੱਤੇ ਜਦੋਂ ਤਰੀਕ ਪੈ ਗਈ ਤੇ ਮੈਂ ਬਾਹਰ ਜਾਂਦਾ ਪਿਆ ਸੀਗਾ ਤੇ ਮੁੰਡਾ ਮੇਰੇ ਵੱਲ ਨੂੰ ਆਇਆ ਤੇ ਮੈਂ ਕਿਹਾ ਇਹ ਮੇਰੇ ਖਰੇ ਮਾਰਨ ਵੀ ਮੈਨੂੰ ਮਾਰਨ
1: ਆਇਆ
2: ਹੈਂਜੀ।
3: ਠੀਕ ਹੈ,
2: ਕਹਿੰਦਾ ਉਹਨੇ ਆ ਕੇ ਤੇ ਮੇਰੇ ਪੈਰਾਂ ਨੂੰ ਹੱਥ ਲਾ ਕੇ ਤੇ ਮੈਨੂੰ ਕਹਿੰਦਾ ਡੈਡੀ ਅਖੇ ਚਾਹ ਪੀਣੀ ਆ।
1: ਅੱਛਾ ਜੀ।
2: ਕਹਿੰਦਾ ਮੈਂ ਜੱਫੀ ਚ ਲੈ ਲਿਆ ਤੇ ਮੇਰੀਆਂ ਭੁੱਬਾਂ ਹੀ ਨਿਕਲ ਗਈਆਂ।
1: ਕਿਆ ਬਾਤ!
2: ਕਹਿੰਦਾ ਜੀ ਮੈਂ ਮਤਲਬ ਉਹਨੂੰ ਕਿਹਾ ਵੀ ਤੂੰ ਚਾਹ ਕਾਹਤੋਂ ਪੀਣੀ, ਪੁੱਤ ਦੁੱਧ ਪੀਨੇ ਆ
1: ਜੀ।
2: ਕਹਿੰਦਾ ਮੈਂ ਕੀਤਾ ਉਹਨੂੰ ਜੱਫੀ ਚ ਲੈ ਕੇ, ਮੈਂ ਜੱਫੀ ਨੀ ਛੱਡੀ ਤੇ ਮੈਂ ਕਹਿੰਦਾ ਚਾਹ ਵਾਲੀ ਦੁਕਾਨ ਵਾਲੇ ਪਾਸੇ ਨੂੰ। ਕਹਿੰਦਾ ਉਹ ਮਾਂ ਮਗਰ ਤੁਰੀ ਆਉਂਦੀ ਸੀ, ਮੈਂ ਉਹਨੂੰ ਕਿਹਾ ਵੀ ਆਪਣੀ ਮਾਂ ਨੂੰ ਕਿਹਾ ਮਗਰ ਹੀ ਆ ਜਾ
1: ਜੀ। ਕਿਆ ਬਾਤ ਹੈ!
2: ਉਹ ਮਗਰ ਹੀ ਚਲ ਗਈ, ਉਹ ਸੀ ਪਿੱਛੇ ਬਹਿ ਗਿਆ ਪਿਓ ਪੁੱਤ। ਕਹਿੰਦਾ ਮੈਂ ਉਹ ਦੁਕਾਨਦਾਰ ਨੂੰ ਕਿਹਾ ਕਿਲੋ ਦੁੱਧ ਦੇ ਵਿੱਚ ਪੱਤੀ ਪਾ ਦੇ
1: ਹਾਂਜੀ।
2: ਤੇ ਕਹਿੰਦਾ ਵੀ ਅਸੀਂ ਦੁੱਧ ਪੀ ਤੇ ਉੱਥੇ ਗਾਇਆ ਤੇ ਮੈਂ ਉਹਨੂੰ ਕਿਹਾ ਵੀ ਪੁੱਤ ਵੀ ਮੈਂ ਕੁਛ ਗੁਆਇਆ ਸੀਗਾ
1: ਜੀ,
2: ਵੀ ਆ ਤੇ ਜ਼ਮੀਨ ਜਮੂਨ ਜਾਇਦਾਦ ਹੈਗੀ, ਤੁਸੀਂ ਕਿਰਾਏ ਤੇ ਬੈਠੇ ਹੈਗੇ ਆਪਣੀ ਮਾਂ ਦੇ ਨਾਲ ਤੇ ਉੱਥੇ ਐਵੇਂ ਤੂੰ ਕੰਮ ਲੱਭਦਾ ਫਿਰਦਾ ਦੁਕਾਨਾਂ ਤੇ, ਤੇ ਆਪਣੇ ਘਰ ਦੀ ਖੇਤੀ ਹੈਗੀ ਤੇ ਤੂੰ ਆ ਕੇ।
1: ਕਹਿੰਦਾ
2: ਮੁੰਡਾ ਉਦਣ ਹੀ ਸ਼ਾਮ ਮੇਰੇ ਕੋਲ, ਹਾਂ ਵੀ ਮੁੰਡਾ ਮੇਰੇ ਕੋਲ ਸ਼ਾਮ ਨੂੰ ਹੀ ਆ ਗਿਆ ਸੀਗਾ ਤੇ ਉਹਦੇ ਹੁਣ ਮੈਂ ਕਾਗਜ਼ ਲਾਏ ਆ, ਮੈਂ ਤਾਂ ਤੁਹਾਡੇ ਕੋਲ ਆਇਆ ਹੈਗਾ ਕਿ ਮੈਂ ਏਜੰਟ ਨੂੰ ਪੈਸੇ ਦੇਣੇ ਆ, ਵੀ ਕਿਹੜੇ ਤਰੀਕੇ ਨਾਲ ਦਿਆਂ ਕਿ ਮੇਰੇ ਪੈਸੇ ਨਾ ਫਸਣ
1: ਜੀ।
2: ਹੈਂਜੀ। ਮੈਂ ਉਹਨੂੰ ਕਿਹਾ ਵੀ ਏਦਾਂ ਕਰਕੇ ਤੁਸੀਂ ਉਹ ਦੇਖੋ ਕਿ ਉਹ ਮੁੰਡਾ ਬਾਹਰ ਚਲ ਗਿਆ ਤੇ ਥੋੜੇ ਦਿਨਾਂ ਬਾਅਦ ਜਨਾਨੀ ਆਈ ਤੇ ਆ ਕੇ ਮੈਨੂੰ ਕਹਿੰਦੀ ਵੀ 3 ਲੱਖ ਰੁਪਇਆ ਮੁੰਡੇ ਨੇ ਭੇਜਿਆ ਆ, ਕਹਿੰਦਾ ਡੈਡੀ ਨੇ ਕਿਸੇ ਕੋਲੋਂ ਫੜਿਆ ਸੀ ਤੇ ਇਹ ਪੈਸੇ ਉਹਨੂੰ ਦੇ ਦੇ।
1: ਕਿਆ ਬਾਤ ਹੈ ਜੀ! ਵਾਹ ਜੀ!
2: ਤੇ ਆ ਤੁਸੀਂ ਮੈਂ ਤੁਹਾਨੂੰ ਦੇ ਦਿੰਦੀ ਆ ਤੇ ਤੁਸੀਂ ਉਹਨੂੰ ਦੇ ਦਿਓ
1: ਜੀ।
2: ਮੈਂ ਕਿਹਾ ਭਾਈ ਤੁਸੀਂ ਆਪਣਾ ਸਿਆਪਾ ਮੁਕਾਓ, 2,70,000 ਤੂੰ ਲੈਣਾ ਆ, ਉਹਦੇ ਵਾਸਤੇ ਤੂੰ ਕੇਸ ਕੀਤਾ ਆ ਉੱਤੇ ਵੀ 2,70,000 ਮੈਨੂੰ ਅਦਾਲਤ ਦਵਾਵੇ
1: ਜੀ,
2: ਆਪ ਤੂੰ 3 ਲੱਖ ਮੈਨੂੰ ਫੜਾਉਣ ਨਹੀਂ ਆ ਵੀ ਉਹਨੂੰ ਦੇ ਦੇ ਹਾਂਜੀ, ਤੂੰ ਆਪਣਾ 2,70,000 ਮਾਰ ਗੱਠ ਤੇ ਕੇਸ ਵਾਪਸ ਲੈ। ਮੈਂ ਕਿਹਾ
1: ਜੀ,
2: ਉਹ ਕਹਿੰਦੀ ਮੈਨੂੰ ਮੁੰਡਾ ਨਾ ਗੁੱਸੇ ਹੋਵੇ
3: ਜੀ।
2: ਮੈਂ ਕਿਹਾ ਭਾਈ ਮੁੰਡੇ ਨੇ ਤੈਨੂੰ ਕੀ ਕਹਿਣਾ, ਜਿੱਦਾਂ ਮਰਜ਼ੀ ਆ। ਅੱਛਾ, ਉਹਨੇ ਜੀ ਕਹਿੰਦੀ ਵੀ ਬਾਅਦ ਚ ਦੇਖਦੇ ਹੈਗੇ ਸੋਚਦੇ ਆ। ਉਹ ਮੁੰਡਾ ਬੰਦਾ ਮੈਨੂੰ ਮਿਲਿਆ ਉੱਥੇ ਕਚਹਿਰੀ, ਮੈਂ ਉਹਨੂੰ ਕਿਹਾ ਵੀ ਤੇਰੇ ਮੁੰਡੇ ਨੇ 3 ਲੱਖ ਰੁਪਇਆ ਭੇਜਿਆ ਆ ਭਾਈ ਆਪਣਾ ਪੈਸੇ ਲੈ ਲਾ। ਕਹਿੰਦਾ ਮੈਂ ਮੁੰਡੇ ਤੇ ਖਰਚੇ ਆ, ਮੈਂ ਮੁੰਡਾ ਹਾਂ ਕੋਈ ਨੀ ਲੈਣਾ
1: ਜੀ
2: ਜੀ, ਤੇ ਮੈਂ ਮਤਲਬ ਆਪੇ ਹੀ ਦੇ ਦਊਂਗਾ ਪੈਸੇ ਉਹ ਜੀ ਜਿਹਨੂੰ ਦੇਣੇ ਹੈਗੇ ਆ, ਤੇ ਮੈਂ ਪੈਸਾ ਕੋਈ ਨੀ ਲੈਣਾ
1: ਜੀ।
2: ਮੈਂ ਕਿਹਾ ਚੰਗੇ ਬੰਦੇ ਹੈਗੇ ਆ ਤੁਸੀਂ, ਉਹ ਪੈਸੇ ਦਿੰਦੇ ਹੈਗੀ ਆ ਵੀ ਹਾਂ ਜੀ ਵੀ ਮੈਂ ਨੀ ਲੈ ਸਕਦੀ। ਉਹ ਕਹਿੰਦਾ ਮੈਂ ਨੀ ਲੈਣਾ ਹੈਗਾ। ਮੈਂ ਕਿਹਾ ਲਿਆਓ ਵਕੀਲ ਨੂੰ ਹੀ ਦੇ ਜਾਓ ਤੁਸੀਂ,
1: ਏਦਾਂ ਦੀ ਗੱਲ ਹੈ।
2: ਮੈਂ ਕਿਹਾ ਜੀ ਮੁੰਡੇ, ਉਹ ਕਹਿੰਦੀ ਮੈਂ ਜੇ ਮਤਲਬ ਪੈਸੇ ਨਾ ਦੇ ਕੇ ਗਈ ਤੇ ਮੈਨੂੰ ਮੁੰਡੇ ਨੇ ਨੀ ਛੱਡਣਾ
1: ਜੀ।
2: ਮੈਂ ਕਿਹਾ ਚਲੋ ਮੁੰਡੇ ਨਾਲ ਗੱਲ ਕਰਾਓ। ਮੁੰਡੇ ਨੂੰ ਮੈਂ ਉਸੇ ਵੇਲੇ ਕਿਹਾ, ਮੈਂ ਕਿਹਾ ਉਹ ਇਹ ਕੀ ਸਿਆਪਾ ਪਾਇਆ ਹੈਗਾ ਆ, 2,70,000 ਤੇਰੀ ਮਾਂ ਨੇ ਉੱਥੋਂ ਲੈਣਾ ਹੈਗਾ ਆ, ਤੇ ਮੈਂ ਕਿਹਾ 3 ਲੱਖ। ਉਹ ਮਾਂ ਨੂੰ ਕਹਿੰਦਾ ਵੀ ਏਦਾਂ ਆ ਕਿ ਡੈਡੀ ਨੇ ਪੈਸੇ ਲੈਂਦਾ, ਤੂੰ ਪੈਸੇ ਪਹਿਲਾਂ ਬਾਅਦ ਚ ਤੈਨੂੰ ਮੈਂ ਦਿੰਦਾ ਹੈਗਾ ਜਾਂ ਤੂੰ ਪਹਿਲਾਂ ਆਪਣਾ ਕੇਸ ਵਾਪਸ ਲੈ ਸਾਰੇ
3: ਜੀ।
2: ਹੈਂਜੀ,
3: ਠੀਕ ਹੈ ਠੀਕ ਹੈ,
2: ਮੈਨੂੰ ਕੇਸ ਵਾਪਸ ਚਾਹੀਦੇ ਹੈਗੇ ਆ। ਹੈਂਜੀ, ਉਹਨੇ ਮੁੰਡੇ ਨੇ ਕੇਸ ਵਾਪਸ ਕਰਾਏ, ਬਾਕੀ ਕੰਮ ਉਸ ਮੁੰਡੇ ਨੇ ਜਿਹੜਾ ਕਿ ਮੁੰਡਾ ਭਟਕਿਆ ਆ ਸੀਗਾ ਉਹਨੂੰ
1: ਆਪਣਾ ਸਹੀ
2: ਰਾਹ ਪਾਤਾ, ਅੱਜ ਉਹ ਪਰਿਵਾਰ ਇਕੱਠਾ ਹੋ ਗਿਆ ਜੀ ਬਾਅਦ ਚ।
1: ਬਿਲਕੁਲ,
3: ਕਿਆ ਪਤਾ,
2: ਇਸ ਕਰਕੇ ਜਿਹੜਾ ਹੈਗਾ ਕੁਛ ਨਾ ਕੁਛ ਸਵੈ ਪੜਚੋਲ ਦੇ ਵਿੱਚ ਤਾਂ ਇਹ ਆ ਜਾਂਦਾ ਹੈਗਾ ਆ ਕਿ ਮੈਨੂੰ ਕਈ ਵਾਰੀ ਵੀ ਜਿਹੜਾ ਹੈਗਾ ਇਕੱਲੇ ਬੈਠੇ ਨੂੰ ਵੀ ਇਸ ਚੀਜ਼ ਦਾ ਮਾਣ ਹੁੰਦਾ ਵੀ ਆਪਾਂ ਪ੍ਰੋਫੈਸ਼ਨ ਚ ਬਹਿ ਕੇ ਵੀ ਕੋਈ ਨਾ ਕੋਈ ਇਹੋ ਜਿਹਾ ਕੰਮ ਜ਼ਰੂਰ ਕਰ ਦਈਏ ਵੀ ਜਿਹਦੇ ਨਾਲ ਜਿਹੜਾ ਹੈਗਾ ਕਿਸੇ ਦਾ ਘਰ ਵੱਸ ਜਾਏ, ਕਿਸੇ ਦਾ ਜਿਹੜਾ ਹੈਗਾ ਬੱਚਾ ਜਿਹੜਾ ਆ ਉਹ ਸਹੀ ਰਸਤੇ ਤੇ ਪੈ ਜਾਏ।
1: ਬਿਲਕੁਲ ਹੈ, ਤੁਸੀਂ ਤਾਂ ਸੈਣੀ ਸਾਹਿਬ ਪਿਓ ਵੀ ਰਸਤੇ ਤੇ ਪਾ ਦਿੱਤਾ ਤੇ ਮਾਂ ਵੀ ਪਾ ਦਿੱਤੀ ਤੇ ਬੱਚਾ ਵੀ ਪਾ ਦਿੱਤਾ ਤੇ ਉਹ ਸਾਰਾ ਕੁਝ ਪੋਜ਼ਿਟਿਵ ਕਰਕੇ ਤੇ ਨਾਲ ਤਨਖਾਹ ਵੀ ਜਿਹੜੀ ਬਣਦੀ ਸੀ ਫੀਸ ਉਹ ਵੀ ਲਈ ਤੇ ਉਹ ਮਤਲਬ ਕਿ ਜਿਹਦੇ ਵਿੱਚ ਉਹ ਸਹੀ ਕਹੀਏ ਤਾਂ ਇਕੱਲਾ ਵਿਛੋੜੇ ਪਾ ਕੇ ਲੜਾ ਕੇ ਕਿਸੇ ਨੂੰ ਹੀ ਕੇਸ ਨਹੀਂ ਜਿੱਤੇ ਜਾ ਸਕਦੇ, ਪਿਆਰ ਮੁਹੱਬਤ ਦੇ ਨਾਲ ਰਲਾ ਕੇ ਵੀ ਜਿੱਤੇ ਜਾ ਸਕਦੇ ਆ। ਇਹੀ ਤਾਂ ਭਰੋਸਾ ਹੈ ਜਿਹੜੀ ਆਪਾਂ ਗੱਲ ਕਰਦੇ ਸੀ ਪਹਿਲਾਂ ਛੰਮੀ ਜੀ ਦੇ ਨਾਲ, ਉਹ ਮਤਲਬ ਕਿ ਇਹ ਭਰੋਸਾ ਹੈ ਨਾ ਉਹ ਮੈਨੂੰ ਯਾਰ ਮੇਰੇ ਲੱਗਦੇ ਖੁਦਾ ਵਰਗੇ।
2: ਗੱਲ ਇਹ ਹੈਗਾ, ਦੂਜਾ ਇਹ ਹੈਗਾ ਆ ਕਿ ਆਪਣੇ ਉੱਤੇ ਕੰਮ ਕਰਨ ਦੀ ਇਹ ਲੋੜ ਹੁੰਦੀ ਹੈਗੀ ਆ ਕਿ ਇਕੱਲਾ ਇੱਕ ਇੰਸੀਡੈਂਟ ਨਹੀਂ ਹੈਗਾ, ਗੱਲ ਤਾਂ ਇਹ ਹੈਗਾ ਕਿ ਕੰਟੀਨਿਊਸਲੀ ਜਦੋਂ ਅਸੀਂ ਕੋਈ ਕੰਮ ਵਾਰ ਵਾਰ ਕਰਦੇ ਹਾਂ ਉਹ ਫਿਰ ਸਾਡਾ ਸੁਭਾਅ ਬਣ ਜਾਂਦਾ।
1: ਬਣ ਜਾਂਦਾ ਜੀ, ਬਣ ਜਾਂਦਾ, ਬਿਲਕੁਲ ਹੈ ਜੀ।
2: ਉਹ ਜਦੋਂ ਸੁਭਾਅ ਬਣ ਜਾਂਦਾ ਹੈਗਾ ਆ ਫਿਰ ਕੋਈ ਵੀ ਆਦਤ ਆ ਜਦੋਂ ਸੁਭਾਅ ਬਣ ਜਾਂਦੀ ਹੈਗੀ ਆ। ਹੁਣ ਅਸੀਂ ਜਿਹੜਾ ਹੈਗਾ ਆ ਸਾਡੇ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ ਬੜੀ ਤੜਕੇ ਸਵੇਰੇ ਉੱਠ ਜਾਂਦੇ ਹੁੰਦੇ ਸੀ, ਉਹੀ ਆਦਤ ਅੱਗੇ ਗਾਂ ਸਾਨੂੰ ਪੈ ਗਈ।
1: ਹਾਂਜੀ,
2: ਸਾਨੂੰ ਕਹਿਣ ਦੀ ਲੋੜ ਹੀ ਨੀ ਪਈ ਆਪਣੇ ਬੱਚਿਆਂ ਨੂੰ ਵੀ ਹਾਂ ਜੀ ਵੀ ਤੁਸੀਂ ਤੜਕੇ ਉੱਠੋ, ਉਹ ਸਾਡੇ ਨਾਲ ਹੀ ਜਿਹੜਾ ਹੈਗਾ ਆ ਉਹ ਅਸੀਂ ਦੇਖ ਲਾਂ ਵੀ ਉਹ ਸਾਡੇ ਤੋਂ ਵੀ 10 ਮਿੰਟ ਪਹਿਲਾਂ ਉੱਠੇ ਆ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ ਹੈਗੀ ਕਿ ਜੇ ਮਾਂ ਬਾਪ ਜਿਹੜਾ ਹੈਗਾ ਆ ਜੇ ਇਹ ਐਕਸਪੈਕਟ ਕਰਦਾ ਕਿ ਮੇਰਾ ਬੱਚਾ ਵੀ ਆਹ ਕੰਮ ਕਰੇ ਜਾਂ ਆਹ ਕੰਮ ਨਾ ਕਰੇ, ਉਹਨੂੰ ਮਾਂ ਬਾਪ ਨੂੰ ਉਹਤੇ ਕੰਮ ਕਰਨ ਦੀ ਲੋੜ ਨਹੀਂ, ਆਪਣੇ ਤੇ ਕੰਮ ਕਰ ਲੈ।
1: ਨਾਲੇ ਇਹਦੇ ਵਿੱਚ ਇਹ ਵੀ ਆ ਨਾ ਸੈਣੀ ਸਾਹਿਬ, ਦੇਖੋ ਜਦੋਂ ਚਲੋ ਮੈਂ ਅਸੀਂ ਆਪਣੀ ਵੀ ਗੱਲ ਕਰੀਏ ਤਾਂ ਚਲੋ ਜੋ ਕੁਝ ਵੀ ਹੱਥੀ ਜੋ ਵੀ ਕਰਦੇ ਸੀ ਕਿਰਤ ਜੋ ਵੀ ਜਿੱਦਾਂ ਵੀ ਹੈ, ਚਲੋ ਪੜ੍ਹਨ ਲਿਖਣ ਦਾ ਇੱਕ ਵੱਖਰੀ ਚੀਜ਼ ਹੈਗੀ ਆ ਕਿ ਉਹ ਐਜੂਕੇਸ਼ਨ ਜਾਂ ਸਕੂਲਿੰਗ ਦੇ ਵਿੱਚ ਜੋ ਹੈਗਾ ਉਹ ਤਾਂ ਚਲੋ ਜਾਂ ਕਿਸੇ ਨੂੰ ਉਸਤਾਦ ਧਾਰਨਾ ਉਹ ਸਾਰੀਆਂ ਚੀਜ਼ਾਂ ਚੱਲਦੀਆਂ, ਪਰ ਜਿਹੜਾ ਇੱਕ ਤੁਹਾਡਾ ਆਪਣੀ ਰੁਚੀ ਹੈ ਜਾਂ ਤੁਹਾਡੀ ਬਿਰਤੀ ਹੈ ਕਿ ਮਤਲਬ ਕਿ ਤੁਸੀਂ ਕਿੱਦਾਂ ਦੀ ਮਾਨਸਿਕਤਾ ਦੇ ਹੋ ਜਾਂ ਬਚਪਨ ਦੇ ਵਿੱਚ ਹੀ ਕਿ ਹਰ ਵੇਲੇ ਆਪਣੇ ਆਪ ਨੂੰ ਚਾਹੇ ਬਿਜ਼ੀ ਰੱਖਣਾ ਹੈ ਅਤੇ ਚਾਹੇ ਕੁਝ ਨਾ ਕੁਝ ਕਰਦੇ ਰਹਿਣਾ, ਚਾਹੇ ਉਹ ਕਹਿ ਲਓ ਕਿ ਮਤਲਬ ਕਿ ਪਰਿਵਾਰ 'ਚ ਤਾਂ ਇੱਦਾਂ ਹੀ ਕਹਿ ਦਿੰਦੇ ਕਿ ਤੂੰ ਪੰਗੇ ਲੈਣੋ ਨਾ ਹਟੀ, ਕੋਈ ਨਾ ਕੋਈ ਪੰਗਾ ਪਾਈ ਰੱਖਦਾ ਨਾ, ਮਤਲਬ ਕਿ ਇੱਦਾਂ ਨਹੀਂ ਆ ਜਿਹੜਾ ਤੁਸੀਂ ਕਹਾਣੀ ਸੁਣਾ ਕੇ ਇੱਦਾਂ ਦਾ ਪੰਗਾ ਨਹੀਂ ਕਿ ਕਿਸੇ ਨੂੰ ਮਾਰਨਾ ਕੁੱਟਣਾ ਉਹ ਪੰਗਾ ਨਹੀਂ, ਮਤਲਬ ਕਿ ਕੋਈ ਨਾ ਕੋਈ ਚੀਜ਼ ਖਿਲਾਰੀ ਰੱਖਣੀ ਹੈ ਜੀ।
2: ਬੇਨਤੀ ਇਹ ਹੈਗੀ ਆ ਕਿ ਜਿਹੜਾ ਸਵੈ ਪੜਚੋਲ ਤੁਹਾਡਾ ਲਫ਼ਜ਼ ਆ ਉਹਦਾ ਮਤਲਬ ਤਾਂ ਇਹ ਹੈਗਾ ਕਿ ਸਾਨੂੰ ਆਪਣੇ ਬਾਰੇ ਸਾਨੂੰ ਆਪਣੀਆਂ ਕਮਜ਼ੋਰੀਆਂ ਦਾ ਵੀ ਪਤਾ ਹੋਣਾ ਚਾਹੀਦਾ ਆ ਤੇ ਸਾਨੂੰ ਆਪਣੇ ਗੁਣਾਂ ਦਾ ਵੀ
1: ਪਤਾ ਹੋਣਾ ਚਾਹੀਦਾ ਜੀ। ਬਿਲਕੁਲ ਹੈ ਜੀ।
2: ਅਸੀਂ ਤਾਂ ਹੀ ਮਤਲਬ ਜਿਹੜਾ ਹੈਗਾ ਕੰਟੀਨਿਊਸਲੀ, ਫਿਰ ਦੇਖੋ ਕਮਜ਼ੋਰੀਆਂ ਥੋੜੀਆਂ ਨਹੀਂ ਹੁੰਦੀਆਂ ਬੰਦੇ ਚ,
1: ਬਿਲਕੁਲ
2: ਬਹੁਤ ਕਮਜ਼ੋਰੀਆਂ ਹੁੰਦੀਆਂ ਸਰ। ਗੁਣ ਤਾਂ ਜਿਹੜਾ ਹੈਗਾ ਕੋਈ ਇੱਕ ਅੱਧਾ ਹੁੰਦਾ ਆ ਜਿਹਨੂੰ ਪਹਿਚਾਨਣ ਦੀ ਲੋੜ ਹੁੰਦੀ ਆ
1: ਜੀ,
2: ਕਮਜ਼ੋਰੀਆਂ ਬਹੁਤ ਹੁੰਦੀਆਂ। ਪਰ ਇਹ ਸਭ ਇਹ ਜੀਵਨ ਜਿਹੜਾ ਆ ਇਹ ਕੋਈ ਸੌਖਾ ਨਹੀਂ ਹੈ,
1: ਬਿਲਕੁਲ
2: ਇਹਦੇ ਵਿੱਚ ਕਮਜ਼ੋਰੀਆਂ ਦੇ ਉੱਤੇ ਕੰਮ ਕਰਨਾ ਪੈਂਦਾ, ਉਹਨਾਂ ਨੂੰ ਸਮਾਂ ਦੇਣਾ ਪੈਂਦਾ, ਉਹਦੇ ਤੇ ਫਿਰ ਜਿਹੜਾ ਹੈਗਾ ਹੈ ਹਾਂਜੀ ਤੁਹਾਡੀਆਂ ਅੱਖਾਂ ਦੇ ਵਿੱਚ ਨਿਰਮਲਤਾ ਹੀ ਆਵੇ ਤੁਹਾਡਾ ਸਾਰਾ ਕੁਛ, ਤੁਸੀਂ ਜਿਹੜਾ ਇਨਸਾਨ ਬਣਨਾ ਜਿਹੜਾ ਆ ਉਹ ਬੜਾ ਔਖਾ ਹੈ,
1: ਬੜਾ ਔਖਾ ਹੈ ਜੀ। ਬਿਲਕੁਲ ਹੈ,
2: ਅਸੀਂ ਜੋ ਮਰਜ਼ੀ ਬਣ ਜਾਈਏ ਇਨਸਾਨ ਬਣਨਾ ਸਭ ਤੋਂ ਜਿਹੜੇ ਹੈਗੇ ਸਾਡੀ ਪ੍ਰਾਈਮ ਡਿਊਟੀ ਤਾਂ ਹੈਗੀ ਆ ਕਿ ਇੱਕ ਇਨਸਾਨ ਬਣੀਏ, ਇਨਸਾਨ ਬਣਨ ਵਾਸਤੇ ਜਿਹੜਾ ਹੈਗਾ ਬਹੁਤ ਜ਼ੋਰ ਲੱਗਦਾ ਜੀ।
1: ਬਿਲਕੁਲ ਹੈ,
2: ਤੋ ਇਸ ਕਰਕੇ ਜਿਹੜਾ ਆ ਮੇਰੀ ਤਾਂ ਇੰਨੀ ਕਿ ਬੇਨਤੀ ਹੈਗੀ ਆ ਜੀ
1: ਕਿ
2: ਸਵੈ ਪੜਚੋਲ ਦੇ ਵਿੱਚ ਸਾਨੂੰ ਕੰਟੀਨਿਊਸਲੀ ਆਪਣੇ ਤੇ ਚੈੱਕ ਰੱਖਣਾ ਚਾਹੀਦਾ, ਟਾਈਮ ਟੂ ਟਾਈਮ ਜਿਹੜਾ ਹੈਗਾ ਆ ਆਪਣੇ ਆਪ ਦੇ ਉੱਤੇ ਜਿਹੜਾ ਆ ਵੀ ਸੰਗਤ ਦਾ ਬੜਾ ਪ੍ਰਭਾਵ ਪੈਂਦਾ, ਆਪਣਾ ਸੰਗਤ ਜਿਹੜੀ ਹੈਗੀ ਆ ਉਹਦੇ ਤੇ ਚੈੱਕ ਰੱਖਣਾ ਪੈਂਦਾ ਆਪਣਾ
1: ਜੀ।
2: ਸੋ ਜੋ ਸਾਡੀਆਂ ਆਦਤਾਂ ਬਣ ਜਾਂਦੀਆਂ ਹੈਗੀਆਂ ਉਹ ਨਾਲ ਹੀ ਨਿਭਦੀਆਂ ਹੈਗੀਆਂ ਜੀ, ਉਹਦੇ ਨਾਲ ਹੀ ਸਾਡੀਆਂ ਰੁਚੀ ਬਣਦੀ ਹੈਗੀ ਆ ਜੀ,
1: ਬੋਲ ਬਾਣੀ।
2: ਸੋ ਇਸ ਕਰਕੇ ਜਿਹੜਾ ਆ ਬੋਲ ਬਾਣੀ ਸਾਰਾ ਕੁਛ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਕਿਸੇ ਤੋਂ ਚੰਗਾ ਗੁਣ ਗ੍ਰਹਿਣ ਕਰੋ, ਗ੍ਰਹਿਣ ਕਰਕੇ ਉਹਨੂੰ ਆਪਣੇ ਸੁਭਾਅ ਚ ਢਾਲੋ ਜੀ,
1: ਢਾਲੋ ਜੀ। ਬਿਲਕੁਲ ਹੈ ਜੀ।
2: ਸਾਨੂੰ ਦੇਖ ਭਾਰੀ ਸਾਹਿਬ ਅੱਜ ਤੋਂ ਜਿਹੜਾ ਹੈਗਾ ਆ 30 ਸਾਲ ਪਹਿਲਾਂ ਜਦੋਂ ਅਸੀਂ ਪ੍ਰੋਫੈਸ਼ਨ ਚ ਆਏ ਸਾਨੂੰ ਗੱਲ ਕਰਨ ਦੀ ਅਕਲ ਨਹੀਂ ਸੀ, ਅਸੀਂ ਆਪਣੇ ਤੋਂ ਵੱਡਿਆਂ ਨੂੰ ਦੇਖਿਆ ਵੀ ਉਹ ਕੋਰਟ ਦੇ ਵਿੱਚ ਕਿੱਦਾਂ ਅਪੀਅਰ ਹੁੰਦੇ ਹੈਗੇ ਆ, ਕਿੱਥੇ ਦੇਖੋ ਕਿੱਥੇ ਬੋਲਣਾ, ਕਿੱਥੇ ਚੁੱਪ ਰਹਿਣਾ। ਚੁੱਪ ਰਹਿਣ ਦਾ ਵੀ ਆਰਟ ਹੁੰਦਾ ਹੈਗਾ ਜੀ, ਇਹ ਚੀਜ਼ ਵਕਾਲਤ ਹੁੰਦੀ ਹੈ ਜੀ।
1: ਬਿਲਕੁਲ।
2: ਸੋ ਇਸ ਕਰਕੇ ਜਿਹੜਾ ਹੈਗਾ ਸਮਾਜ ਦੇ ਵਿੱਚ ਵੀ ਜਿਹੜਾ ਹੈਗਾ ਆ ਵੀ ਕਿੱਥੇ ਤੁਹਾਡਾ ਬੋਲਣਾ ਜ਼ਰੂਰੀ ਆ ਤੇ ਕਿੱਥੇ ਤੁਹਾਡਾ ਚੁੱਪ ਰਹਿਣਾ ਜ਼ਰੂਰੀ ਆ ਜੀ।
1: ਬਿਲਕੁਲ ਹੈ ਜੀ।
2: ਸੋ ਮੇਰੀ ਬੇਨਤੀ ਹੈਗੀ ਆ ਜੀ ਕਿ ਇਹਦੇ ਤੇ ਵਾਕਈ ਜਿਹੜਾ ਹੈਗਾ ਕੌਂਸਟੈਂਟ ਨਜ਼ਰ ਸਾਡੀ ਚਾਹੀਦੀ ਹੈਗੀ ਆ ਜੀ, ਤਾਂ ਹੀ ਆਪਾਂ ਇਹਦੇ ਵਿੱਚੋਂ ਕੁਛ ਗੇਨ ਕਰ ਸਕਦੇ ਹਾਂ ਜੀ।
1: ਜੀ।
2: ਬਾਕੀ ਸ਼ੰਮੀ ਜੀ ਕਿਉਂਕਿ ਅਧਿਆਪਕ ਹੈਗੇ ਆ ਜੀ, ਇਹਨਾਂ ਦਾ ਤਾਂ ਇਹ ਤਾਂ ਸਾਨੂੰ ਸਿਕਸ਼ਾ ਦਿੰਦੇ, ਸਾਰੇ ਬੱਚਿਆਂ ਨੂੰ ਇੰਨਿਆਂ ਨੂੰ ਸਿਕਸ਼ਾ ਦਿੰਦੇ ਆ,
1: ਇਹ
2: ਹੁਣ ਗਾਈਡ ਕਰ ਸਕਦੇ ਆ ਜੀ ਪ੍ਰੋਪਰ ਵੇ ਨਾਲ।
1: ਥੈਂਕ
2: ਯੂ ਸਰ ਸਮਾਂ ਦੇਣ ਲਈ,
1: ਧੰਨਵਾਦ ਜੀ। ਥੈਂਕ ਯੂ ਸਰ,
2: ਬਹੁਤ ਧੰਨਵਾਦ ਜੀ,
1: ਬਹੁਤ ਬਹੁਤ ਸ਼ੁਕਰੀਆ।
2: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ
3: ਜੀ।
1: ਦੋਸਤੋ ਇਸਾਂ
3: ਜੀ
1: ਐਡਵੋਕੇਟ ਰਾਜਨ ਸੈਣੀ ਜੀ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਸਵੈ ਪੜਚੋਲ ਦੇ ਉੱਤੇ ਗੱਲਬਾਤ ਚੱਲ ਰਹੀ ਜੀ ਸ਼ਮੀ ਜੀ।
3: ਸਵੈ ਪੜਚੋਲ ਕਰਦੇ ਕਰਦੇ ਆ ਇੱਧਰ ਮੌਸਮ ਜਿਹੜਾ ਬਹੁਤ ਮਿਜਾਜ ਵਿਗੜ ਗਏ ਆ, ਤੇ ਇੱਧਰ ਉਹ ਜਿਹੜੀ ਫੋਨ ਦੀ ਬੈਟਰੀ ਵੀ ਉਡੂ ਉਡੂ ਕਰਨ ਲੱਗ ਪਈ ਆ ਕਿਉਂਕਿ ਅੱਜ ਲਗਭਗ ਕਾਫੀ ਖਰਾਬ ਚੱਲ ਰਿਹਾ ਮੌਸਮ, ਬਿਜਲੀ ਦੇ ਕੱਟ ਲੱਗੇ ਹੋਏ ਆ ਤੇ ਜਿਹੜੀ ਪਾਵਰ ਬੈਕਅਪ ਆ ਉਹਨੂੰ ਵੀ ਬੈਕਅਪ ਉੱਡੀ ਫਿਰਦੀ ਆ, ਕਿਸੇ ਵੇਲੇ ਡਿਸਕਨੈਕਟ ਹੋ ਸਕਦਾ। ਪਰ ਮੈਂ ਇੱਕ ਜ਼ਰੂਰ ਚਾਹੂੰਗਾ ਕਿ ਜਿਹੜੀ ਸੈਣੀ ਸਾਹਿਬ ਨੇ ਰੀਅਲ ਲਾਈਫ ਦੇ ਵਿੱਚ ਉਹ ਘਟਨਾ ਸਾਂਝੀ ਕੀਤੀ
1: ਨਾ,
3: ਉਹ ਬਹੁਤ ਧਿਆਨ ਮੰਗਦੀ ਆ
1: ਬਹੁਤ ਜੀ।
3: ਜੋ ਪਰਿਵਾਰਾਂ ਦੇ ਜਿਹੜੇ ਕਾਟੋ ਕਲੇਸ਼ ਆ ਇਹ ਛੋਟੇ ਛੋਟੇ ਛੋਟੇ ਛੋਟੇ ਜਿਹੜੇ ਆ ਜਿਹੜੀਆਂ ਨੇ ਮਿਸਅੰਡਰਸਟੈਂਡਿੰਗ ਆ ਉਹਦੇ ਤੋਂ ਹੀ ਪੈਦਾ ਹੁੰਦੇ ਆ, ਉਹ ਕਿਤੇ ਤੋਂ ਕਿਤੇ ਗੱਲ ਪਹੁੰਚ ਜਾਂਦੀ ਆ
1: ਜੀ।
3: ਉਹ ਦੇਖੋ ਹਕੀਕਤ ਫਿਲਮ ਦੇ ਵਿੱਚ ਇੱਕ ਗੀਤ ਸੀਗਾ ਬੜਾ ਬੜਾ ਪਿਆਰਾ ਗੀਤ ਸੀ ਕਿ ਮੈਂ ਕਹਿੰਦਾ ਯੇ ਸੋਚ ਕਰ ਉਨਕੇ ਦਰ ਸੇ ਉਠਾ ਥਾ ਕਿ ਵੋ ਰੋਕ ਲੇਂਗੇ ਮਨਾ ਲੇਂਗੇ ਮੁਝੇ, ਐਂ ਕਰਕੇ ਉਹ ਚੱਲਦਾ ਹੈ। ਉਹਦੇ ਵਿੱਚ ਅੱਗੇ ਜਾ ਕੇ ਉਹ ਕਹਿੰਦਾ ਕਿ ਉਹ ਭਾਈ ਨਾ ਤਾਂ ਉਹਨਾਂ ਨੇ ਮੈਨੂੰ ਨਾ ਰੋਕਿਆ, ਨਾ ਮੇਰਾ ਆਂਚਲ ਨਹੀਂ ਪਕੜਿਆ, ਨਾ ਮੈਨੂੰ ਕਿਸੇ ਨੇ ਬੁਲਾਇਆ,

0: ਤੇ ਉਹ ਕਨਸੈਪਟ ਇਹੀ ਆ, ਉਹ ਕਹਿੰਦੇ ਭਾਈ ਮੈਂ ਇੱਥੇ ਬਜ਼ੁਰਗ ਇਕੱਠੇ ਕਰਕੇ ਨਹੀਂ ਰੱਖਣੇ, ਇਹ ਕੋਈ ਉਹ ਨਹੀਂ ਹੈਗਾ ਕਿ ਇੱਥੇ ਛੱਡ ਜਾਓ ਕੋਈ ਗੱਲ ਨਹੀਂ, ਜੇ ਉਹ ਕਾਉਂਸਲਿੰਗ ਕਰਦੇ ਆ ਉੱਥੇ ਬਿਠਾ ਕੇ ਕਿ ਭਾਈ ਦਿਨੇ ਆਉਣਾ ਤੁਸੀਂ ਤੇ ਰਾਤ ਨੂੰ ਆਪੋ ਆਪਣੇ ਘਰ ਜਾਣਾ, ਬੱਚਿਆਂ ਦੀ ਬੱਕਰੀ ਤੇ ਬਜ਼ੁਰਗਾਂ ਦੀ ਬੱਕਰੀ ਕਰ ਕਰਾ ਕੇ ਕਹਿੰਦੇ ਹੁਣ ਤੱਕ ਮੈਂ ਅਣਗਿਣਤ ਜਿਹੜੇ ਘਰ ਹੈ ਉਹਨਾਂ ਨੂੰ ਜੋੜ ਦਿੱਤਾ ਦੁਬਾਰਾ ਐਂ ਕਰਕੇ। ਗੱਲ ਤੇ ਸਮਝਦੀ ਆ ਵੀ ਕਦੇ ਉਹ ਸਮਝ ਲੇ ਇਹ ਸਮਝ ਲੇ, ਜਾਂ ਜਦੋਂ ਪਰਿਵਾਰ ਦੇ ਵਿੱਚ ਇਤਫਾਕ ਹੋ ਜਾਏਗਾ ਤਾਂ ਫਿਰ ਕਾਟੋ ਕਲੇਸ਼ ਖਤਮ ਹੋ ਜਾਂਦੇ ਆ ਉਸ ਹਿਸਾਬ ਨਾਲ। ਇਹ ਜ਼ਰੂਰੀ ਇੱਕ ਤਰ੍ਹਾਂ ਦਾ ਮਸਲਾ ਹੁਣ ਸੈਣੀ ਸਾਹਿਬ ਦੀ ਗੱਲ ਵਿੱਚੋਂ ਤੇ ਹੋਰ ਵੀ ਇਹਨੂੰ ਆਪਾਂ ਕਹਿ ਲਓ ਵੀ ਫਰੌਡ ਤਾਂ ਉਹਨਾਂ ਨੇ ਕੀਤੀ ਆਪਣੇ ਇਸ ਕੇਸ ਤੇ ਸਾਂਝ ਪਾ ਕੇ, ਬਹੁਤ ਹੀ ਕਮਾਲ ਹੈ।
1: ਸਭ ਵੱਡੇ ਤੋਂ ਵੱਡੇ ਮਸਲੇ ਸ਼ਮੀ ਜੀ ਹੱਲ ਹੋ ਸਕਦੇ ਆ ਜਦੋਂ ਗਲਤੀ ਚਾਹੇ ਅਗਲੇ ਨੇ ਕੀਤੀ ਹੈ ਅਤੇ ਚਾਹੇ ਆਪ ਕੀਤੀ ਆ, ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਤਾਂ ਆਉਂਦਾ ਹੀ ਆ ਬੈਠੇ ਜਦੋਂ ਇਕੱਲੇ ਬੈਠੇ ਹੋਵੋ ਕਿ ਯਾਰ ਮੈਂ ਮਤਲਬ ਕਿ ਚਲੋ ਬੱਚਿਆਂ ਦੀ ਗੱਲ ਕਰ ਲਈਏ ਵੀ ਬੱਚਿਆਂ ਨੂੰ ਮੈਂ ਬੁਰਾ ਭਲਾ ਕਾਹਤੋਂ ਕਹਿ ਦਿੱਤਾ, ਯਾਰ ਚੰਗੇ ਭਲੇ ਉਹ ਬੈਠੇ ਸੀਗੇ ਅਤੇ ਆਪਣਾ ਕਰ ਰਹੇ ਸੀ, ਜਾਂ ਟੱਬਰ 'ਚ ਚੰਗੇ ਭਲੇ ਬੈਠੇ ਸੀਗੇ। ਉਹ ਇੱਕ ਨਾ ਵੀਡੀਓ ਵਾਇਰਲ ਬਹੁਤ ਹੋਈ ਸੀ ਕਿ ਉਹ ਘਰ ਵਾਲੀ ਅਤੇ ਸ਼ਾਇਦ ਬੱਚੇ ਨਾ ਕੇਕ ਲੈ ਕੇ ਆਉਂਦੇ ਆ ਘਰ ਕੱਟਣ ਦੇ ਲਈ, ਤੁਹਾਨੂੰ ਚੇਤਾ ਆ ਗਿਆ, ਤੁਸੀਂ ਹੱਸ ਪਏ ਨਾ, ਤੇ ਉਹ ਨਾ ਕੱਬਾ ਹੁੰਦਾ ਹੈ ਜੀ ਬੰਦਾ ਘਰ ਵਾਲਾ ਉਹਦਾ, ਤੇ ਉਹ ਮਤਲਬ ਕਿ ਉਹ ਫੂਕ ਮਾਰਨ ਲੱਗਦਾ ਕਿ ਮੋਮਬੱਤੀਆਂ ਦੀ, ਉਹਦੇ ਉੱਤੇ ਰੁੱਸ ਜਾਂਦਾ ਫੂਕ, ਖਰੇ ਨਿਆਣੇ ਮਾਰ ਦਿੰਦੇ, ਘਰ ਵਾਲੀ ਮਾਰ ਦਿੰਦੀ ਹੈ ਤੇ ਬੈੱਡ ਦੇ ਉੱਤੇ ਬੈਠੇ ਹੁੰਦੇ ਆ, ਤੇ ਉਹ ਚੱਕ ਕੇ ਮਾਰਦਾ ਸਾਰਾ ਕੁਝ, ਕਹਿੰਦਾ ਮਨਾ ਲਓ ਆਪੇ ਹੀ ਜਨਮ ਦਿਨ ਮੈਂ ਨੀ ਮਨਾਉਂਦਾ, ਕਹਿੰਦਾ ਆਪੇ ਹੀ ਝੋਲ ਲਓ ਜੋ ਕਰਨਾ। ਤੇ
0: ਉਹ ਗੱਲ ਤੇ ਇਹੀ ਆ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਜਿਵੇਂ ਹੁਣ ਗੱਲ ਕਰਦੇ ਪਏ ਸੀ ਭਾਜੀ ਕਿ ਬਈ ਬਰਥਡੇ ਜਿਹੜੇ ਆ ਇਸੇ ਕਰਕੇ ਮਨਾਏ ਜਾਂਦੇ ਆ ਵੀ ਆਪਾਂ ਥੋੜਾ ਜਿਹਾ ਪੜਚੋਲ ਕਾਹਦੀ ਕਰਨੀ ਆ, ਉੱਥੇ ਤਾਂ ਕੇਕ 'ਚ ਫਸਾ ਕੇ ਮੋਮਬੱਤੀ ਉਹਦੇ ਫੂਕ ਮਾਰ ਕੇ ਉਡਾਉਣ ਦੀ ਉਹ ਗੱਲ ਕਰਦੇ ਹਾਂ, ਚੱਕ ਲਓ ਭਾਈ ਕਿਲੋ ਕਿਲੋ ਕੇਕ ਜਿਹੜਾ ਪਾ ਕੇ ਪ੍ਰਾਂਤਾਂ 'ਚ ਇਹ ਖਾ ਲਓ ਤੇ ਅਗਲੇ ਜਨਮ ਦਿਨ ਨੂੰ ਫਿਰ ਮਿਲਾਂਗੇ।
1: ਬਿਲਕੁਲ ਉਹ ਚੀਜ਼ ਬਿਲਕੁਲ
0: ਉਹ ਲੋਡ ਨਹੀਂ ਪਾਉਂਦੇ
1: ਜਦੋਂ ਨਾ ਕੋਈ ਵੀ ਚਾਹੇ ਵੱਡੀ ਗਲਤੀ ਹੈ ਸ਼ਮੀ ਜੀ ਚਾਹੇ ਛੋਟੀ ਗਲਤੀ ਹੈ, ਜੇ ਕੋਈ ਗਲਤੀ ਮੇਰੇ ਕੋਲ ਕੋਈ ਹੋਈ ਹੈ ਤੇ ਉਦੋਂ ਆਪਾਂ ਕਹਿ ਲਈਏ ਭਈ ਸੋਰੀ ਹੈ ਨਾ ਭਈ ਮੇਰੇ ਤੋਂ ਗਲਤੀ ਹੋ ਗਈ, ਤਾਂ ਸਾਰਿਆਂ ਦਾ ਮੂਡ ਵੀ ਠੀਕ ਹੋ ਸਕਦਾ ਹੈ ਤੇ ਸਾਰਿਆਂ ਦਾ ਮੂਡ ਖਰਾਬ ਹੀ ਹੋ ਸਕਦਾ ਹੈ ਜੇ ਨਿੱਕੀ ਜਿਹੀ ਮਿਸਟੇਕ ਸਾਰੇ ਆਪਣਾ ਖੁਸ਼ੀ ਦੇ ਨਾਲ ਬੈਠੇ ਹੈ ਤੇ ਮੈਂ ਆ ਕੇ ਖਲਲ ਪਾ ਦੇਵਾਂ ਸਾਰਾ ਕੁਝ ਕਰ ਦੇਵਾਂ, ਤਾਂ ਫਿਰ ਮੈਂ ਉਹਨਾਂ ਨੂੰ ਮਾੜਾ ਕਹੀ ਜਾਵਾਂ ਜਾਂ ਬੁਰਾ ਕਹੀ ਜਾਵਾਂ, ਗਾਲਾਂ ਕੱਢੀ ਜਾਵਾਂ, ਤੇ ਮੈਨੂੰ ਲੱਗਦਾ ਕਿ ਮੈਨੂੰ ਆਪਣੇ ਬਾਰੇ ਥੋੜਾ ਸੋਚਣਾ ਚਾਹੀਦਾ ਕਿ ਮੈਂ ਇਹੋ ਜਿਹਾ ਬਿਹੇਵੀਅਰ ਕਾਹਤੋਂ ਕੀਤਾ ਹਨ। ਚਲੋ ਥੱਕੇ ਹਾਰੇ ਹੋ ਸਕਦਾ, ਕੋਈ ਵੀ ਥੱਕਿਆ ਹਾਰਿਆ ਹੋ ਸਕਦਾ ਜਾਂ ਕੰਮ ਦਾ ਬੋਝ ਹੋ ਸਕਦਾ ਬਾਹਰਲੇ ਦਫ਼ਤਰਾਂ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਕਿਤੇ ਰਾਸਤੇ ਦੇ ਵਿੱਚ ਆਉਂਦੇ ਜਾਂਦੇ ਕਿਸੇ ਦੇ ਨਾਲ ਬੋਲਚਾਲ ਹੋ ਜਾਂਦੀ ਹੈ, ਮਾੜਾ ਚੰਗਾ ਕਹਿ ਦਿੱਤਾ ਜਾਂਦਾ ਤਾਂ ਮੂਡ ਔਫ ਹੋ ਜਾਂਦਾ, ਕੁਝ ਹੋ ਜਾਂਦਾ, ਪਰ ਉਹ ਚੀਜ਼ ਜਿਹੜੀ ਹੈ ਪਰਿਵਾਰ ਦੇ ਉੱਤੇ ਜਾਂ ਆਪਸੀ ਜਿਹੜੇ ਰਿਸ਼ਤੇ ਆ ਸ਼ਾਇਦ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ, ਜੇ ਆ ਜਾਂਦੀ ਹੈ ਤਾਂ
0: ਬਿਲਕੁਲ
1: ਸੋਰੀ ਜ਼ਰੂਰ ਮਹਿਸੂਸ ਕਰ ਲਓ, ਫਿਰ ਇਹੀ ਹੈ ਜੀ
0: ਗੱਲ ਉੱਥੇ ਅਟਕੀ ਹੋਈ ਆਪਣੀ ਕਿ ਇਹ ਸਾਰੀਆਂ ਚੀਜ਼ਾਂ ਸੰਭਵ ਤਾਂ ਹੀ ਹੈ ਜੇ ਅਸੀਂ ਇਹਨਾਂ ਤੇ ਵਿਚਾਰ ਕਰਾਂਗੇ, ਇਹਦੇ ਉੱਤੇ ਧਿਆਨ ਦੇਵਾਂਗੇ
1: ਜੀ।
0: ਗੱਲ ਸਿਰਫ ਧਿਆਨ ਦੇਣ ਦੀ ਆ, ਫੋਕਸ ਹੈ ਜਿਹੜਾ ਸਾਡਾ ਧਿਆਨ ਹੈ, ਸਾਡੀ ਐਨਰਜੀ ਆ, ਇਹ ਧੁੱਪ ਦੇ ਵਾਂਗ ਹੈ, ਇਹ ਖਿਲਰੀ ਹੋਈ ਆ, ਇਹਦਾ ਕੋਈ ਉਹਦਾ ਓਨਾ ਅਸਰ ਨਹੀਂ ਹੋਏਗਾ ਜੇ ਇਹਨੂੰ ਆਪਾਂ ਇੱਕ ਲੈਂਸ ਦੇ ਵਿੱਚ ਲੰਘਾਈਏ, ਜਿਹੜਾ ਜਿਹੜਾ ਆਪਾਂ ਫਾਇਰ ਗਲਾਸ ਆਪਾਂ ਜਿਹਨੂੰ ਕਹਿੰਦੇ ਆ,
1: ਦੇਖੋ
0: ਓਨੀ ਕੀ ਧੁੱਪ ਆ ਜਿਹੜੀ ਉਹਦੇ ਉੱਤੇ ਪੈ ਰਹੀ ਹੈ, ਬਹੁਤ ਘੱਟ ਏਰੀਏ 'ਚ ਜਦੋਂ ਫੋਕਸ ਹੁੰਦਾ ਤਾਂ ਉਹ ਅੱਗ ਵੀ ਲਾ ਸਕਦੀ ਹੈ, ਉਹ ਸੀਗੀ ਉੱਥੇ ਸਾਰਾ ਕੁਝ ਉੱਥੇ ਸੀਗਾ, ਬਟ ਆਪਣਾ ਜਿਹੜਾ ਸੀ ਕਹਿ ਲਓ ਵੀ ਧਿਆਨ ਨਹੀਂ ਉਤਰ ਗਿਆ, ਜਦੋਂ ਧਿਆਨ ਚਲਾ ਜਾਏਗਾ ਤਾਂ ਅਸੀਂ ਇਹ ਸਭ ਕੁਛ ਵੀ ਕਰ ਸਕਦੇ ਹਾਂ, ਕੁਛ ਵੀ ਸੰਭਵ ਜਿਹੜਾ ਹੋ ਸਕਦਾ ਹੈ।
1: ਬਿਲਕੁਲ ਜੀ ਸ਼ਮੀ ਜੀ, ਤੇ ਲਓ ਫਿਰ ਹਜੇ ਬੈਟਰੀ ਕੀ ਕਹਿੰਦੀ ਹੈ ਜੀ, ਤੁਹਾਡਾ ਸ਼ੁਕਰੀਆ ਇਹ ਵਿਸ਼ਾ ਲਿਆਉਣ ਦੇ ਲਈ, ਤੇ ਸਮੇਂ ਸਮੇਂ ਦੇ ਉੱਤੇ ਵੈਸੇ ਆਪਾਂ ਪਿਛਲੇ ਹਫ਼ਤੇ ਵੀ ਸ਼ਾਇਦ ਇਹ ਵਿਸ਼ਾ ਕੀਤਾ ਸੀ ਜੇ ਗਲਤ ਨਹੀਂ ਤਾਂ, ਤੇ ਕੋਈ ਮੈਨੂੰ ਲੱਗਦਾ ਇਹ ਤਾਂ ਹਰ ਮਹੀਨੇ ਰੱਖ ਲਿਆ ਕਰੀਏ ਤਾਂ ਮਾੜਾ ਨੀ ਗਾ,
0: ਇਹ ਹੈ ਹੀ ਸਰਫ ਨੈਲਸਿਸ ਹੈ ਜਦੋਂ ਮਰਜ਼ੀ ਕਰੋ
1: ਜੀ। ਬਿਲਕੁਲ
0: ਸ਼ੁਕਰੀਆ ਭਾਈ ਸਾਹਿਬ ਤੁਹਾਡਾ ਤੇ ਸਾਰੇ ਦੋਸਤਾਂ ਦਾ।

0: ਮੁਹੱਬਤ ਭੇਜਣ ਲਈ, ਸਾਂਝ ਪਾਉਣ ਲਈ, ਸੁਨੇਹਿਆਂ ਦੇ ਰਾਹੀਂ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ।
1: ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਧੰਨਵਾਦ ਜੀ ਤੇ
0: ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਜੀ। ਲਓ ਦੋਸਤੋ, ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ ਸਵੈ ਪੜਚੋਲ ਦੇ ਉੱਤੇ, ਤੇ ਤੁਸੀਂ ਆਪਣੇ ਵੀ ਐਕਸਪੀਰੀਅੰਸ ਜੇਕਰ ਨਾਲ ਦੀ ਨਾਲ ਸਾਂਝੇ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਅਤੇ ਉਸ ਦੇ ਨਾਲ ਹੀ ਆਪਾਂ ਫਿਰ ਅੱਜ ਦੀਆਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ, ਅਤੇ ਫਿਰ ਆਪਾਂ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ। ਅਤੇ +358 44 949 7619 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ ਅਤੇ ਕਾਲ ਤੁਸੀਂ ਕਰ ਸਕਦੇ ਹੋ। ਅਤੇ ਅੱਜ ਦੀਆਂ ਜਿਹੜੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖਬਰਾਂ ਨੇ ਉਹ ਵੀ ਧਿਆਨ ਮੰਗਦੀਆਂ ਨੇ, ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੋਸਤੋ ਆਪਣਾ 11 June 2026 ਦਾ ਦਿਹਾੜਾ, ਅਤੇ ਗੱਲਬਾਤ ਕਰਦੇ ਹਾਂ ਉੱਧਰ ਸੁਖਬੀਰ ਸਿੰਘ ਬਾਦਲ ਅਤੇ ਆਪਣੇ ਗਿਆਨੀ ਰਘਵੀਰ ਸਿੰਘ, ਉਹਨਾਂ ਨੇ ਬਿਆਨਬਾਜ਼ੀ ਜੋ ਕੀਤੀ ਹੈ ਉਹਦੇ ਵਿੱਚ, ਜਿਹੜਾ ਬੇਅਦਬੀ ਮਾਮਲਿਆਂ ਦੇ ਵਿੱਚ ਜਿਹੜੀ ਆਪਣਾ ਬਿਆਨ ਦਿੱਤੇ ਆ ਉਹਦੇ ਵਿੱਚ ਜਾਂ ਸਿੱਟ ਅੱਗੇ ਪੇਸ਼ ਹੋਏ ਹੈ, ਅਤੇ ਉਹਦੇ ਵਿੱਚ ਜਿਹੜਾ ਚਾਹੇ 2 December ਦਾ ਫੈਸਲਾ ਸੀਗਾ ਉਹ ਸਾਰਾ ਸੀਗਾ, ਉਹਦੇ ਤੋਂ ਮੁੱਖ ਮੋੜ ਦੇ ਵੀ ਨਜ਼ਰ ਜਿਹੜੇ ਨੇ ਮੀਡੀਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ। ਅਤੇ ਦੂਸਰੇ ਪਾਸੇ ਕਿਸਾਨਾਂ ਦੀ ਵੀ ਗੱਲ ਕਰਦੇ ਹਾਂ, ਹੋਰ ਸਾਰਾ ਸਿਲਸਿਲਾ। ਅਤੇ ਜੰਗ ਜਿਹੜੀ ਹੈ ਉਹ ਲਗਾਤਾਰਤਾ ਦੇ ਵਿੱਚ ਹੋਰ ਵਧਣ ਲੱਗੀ ਹੈ, ਖਤਮ ਹੋਣ ਦੀ ਬਜਾਏ ਕਿਤੇ ਨਾ ਕਿਤੇ ਚਗਿਆੜੀ ਫਿਰ ਲੱਗ ਗਈ ਹੈ। ਕਿਸਾਨਾਂ ਨੂੰ ਫਾਰਮਰ ਆਈਡੀ ਤੋਂ ਬਿਨਾਂ ਸਰਕਾਰੀ ਸਬਸਿਡੀਆਂ ਦਾ ਲਾਭ ਨਹੀਂ ਮਿਲੇਗਾ, ਇਸ ਤਰ੍ਹਾਂ ਦਾ ਮੁੱਦਾ ਜਿਹੜਾ ਚੱਲ ਪਿਆ। ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਬੀਜੇਪੀ ਦੇ ਵੱਲੋਂ ਅਕਾਲੀ ਦਲ ਦੇ ਨਾਲ ਗੱਠਜੋੜ ਦੀਆਂ ਅਫਵਾਹਾਂ ਨੂੰ ਨਕਾਰਦੇ ਹੋਏ 117 ਸੀਟਾਂ ਦੇ ਜਿਹੜੇ ਨੇ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਹੈ, ਅਤੇ ਬੀਜੇਪੀ ਨੇ ਵੀ। ਅਤੇ ਇਸੇ ਤਰ੍ਹਾਂ ਹੀ ਬਹਿਬਲ ਕਲਾਂ ਮਾਮਲੇ ਦੇ ਵਿੱਚ ਨਵੇਂ ਖੁਲਾਸੇ ਅਤੇ ਸੁਖਬੀਰ ਬਾਦਲ ਹੁਣਾਂ ਦੀਆਂ ਵੱਧਦੀਆਂ ਮੁਸ਼ਕਲਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ, ਪਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਖੁੱਲ੍ਹਾ ਚੈਲੰਜ ਕਰ ਦਿੱਤਾ ਹੈ, ਕਹਿੰਦੇ ਕਾਰਵਾਈ ਕਰੋ, ਰੌਲਾ ਨਾ ਹੀ ਪਾਈ ਜਾਓ ਤਾਂ ਚੰਗਾ ਹੈ, ਕਰਨਾ ਹੈ ਤਾਂ ਕੁਝ ਕਰ ਲਓ। ਇਸੇ ਤਰ੍ਹਾਂ ਹਾਈਕੋਰਟ ਦੀ ਸਰਕਾਰੀ ਪ੍ਰਕਿਰਿਆਵਾਂ ਦੇ ਉੱਤੇ ਸਖ਼ਤ ਟਿੱਪਣੀ ਆਈ ਹੈ, ਅਤੇ ਇਰਾਨ US ਤਣਾਅ ਜਿਹੜਾ ਉਹਦੇ ਕਾਰਨ ਵਿਸ਼ਵ ਪੱਧਰ ਦੇ ਉੱਤੇ ਹੋਰ ਵੱਡਾ ਸੰਕਟ ਜਿਹੜਾ ਪੈਦਾ ਹੋ ਰਿਹਾ, ਅਤੇ ਟਰੰਪ ਦਾਅਵੇ ਕਰ ਰਿਹਾ ਕਿ $200 ਪ੍ਰਤੀ ਬੈਰਲ ਜਿਹੜਾ ਤੇਲ ਪਹੁੰਚ ਜਾਣਾ ਸੀ ਅਤੇ ਹੁਣ ਕਹਿੰਦੇ $150 ਪ੍ਰਤੀ ਬੈਰਲ ਜਿਹੜਾ ਉਹਦੇ ਉੱਤੇ ਟਿਕਾ ਕੀਤਾ, ਅਤੇ ਅਸੀਂ ਬਹੁਤ ਸਾਰੇ ਤਕਰੀਬਨ 200 ਜਹਾਜ਼ ਜਿਹੜੇ ਨੇ ਤੇਲ ਦੇ ਟੈਂਕਰ ਨੇ, ਗੈਸ ਦੇ ਟੈਂਕਰ ਨੇ, ਹੌਰਮੁਜ਼ ਜਿਹੜਾ ਸਾਡੇ ਕੰਟਰੋਲ ਦੇ ਵਿੱਚ ਹੈ ਪੂਰੇ ਦਾ ਪੂਰਾ, ਅਤੇ ਉੱਥੋਂ ਅਸੀਂ ਲੰਘਾਏ ਹੈ ਸੀਕ੍ਰੇਟ ਜਿਹੜਾ ਓਪਰੇਸ਼ਨ ਦੇ ਦੌਰਾਨ। ਅਤੇ ਇਹ ਸਾਰੇ ਮੁੱਦੇ ਜਿਹੜੇ ਨੇ ਚੱਲ ਰਹੇ ਨੇ। ਅਤੇ ਇਸੇ ਤਰ੍ਹਾਂ ਹੀ ਜਿਹੜਾ ਗੱਲਬਾਤ ਕਰਦੇ ਹਾਂ, ਮੋਦੀ ਸਾਹਿਬ ਨੇ ਜਿਹੜਾ ਹੈ 12 ਉਹਨਾਂ ਦੇ ਪੂਰੇ ਹੋਏ ਹੈ, ਅਤੇ ਪੰਜਾਬ ਦੀ ਸੱਭਿਆਚਾਰਕ ਪਛਾਣ ਉਹਨਾਂ ਨੇ ਦਰਸਾਈ ਹੈ, ਅਤੇ ਵੱਡੇ ਬਾਦਲ ਸਾਹਿਬ ਨੂੰ ਵੀ ਚੇਤੇ ਕੀਤਾ ਹੈ, ਵਿਕਾਸ ਅਤੇ ਸੁਰੱਖਿਆ ਨੂੰ ਨਵੀਂ ਰਫ਼ਤਾਰ ਕਹਿੰਦੇ ਮਿਲੇਗੀ। ਅਤੇ ਦੇਖਦੇ ਹਾਂ ਅੱਗੇ ਜਾ ਕੇ ਖਬਰਾਂ ਕੀ ਕਹਿੰਦੀਆਂ ਨੇ। ਅਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲਬਾਤ ਦੇ ਨਾਲ। ਹੁਣ ਕਿਸਾਨਾਂ ਨੂੰ ਫਾਰਮਰ ਆਈਡੀ ਤੋਂ ਬਿਨਾਂ ਨਹੀਂ ਮਿਲੇਗਾ ਸਬਸਿਡੀਆਂ ਦਾ ਲਾਭ। ਜ਼ਿਲ੍ਹੇ ਦੇ 36,000 ਕਿਸਾਨਾਂ ਦੇ ਵਿੱਚੋਂ 9,400 ਕਿਸਾਨਾਂ ਨੇ ਜਿਹੜੀ ਹੈ ਕਾਰਵਾਈ ਆਈਡੀ ਲਈ ਰਜਿਸਟਰ ਜਿਹੜੀ ਕਰਵਾਈ ਹੈ, ਅਤੇ ਲਖਵੀਰ ਖਾਂਬੜਾ ਪੰਜਾਬ ਜਾਗਰਣ ਜਿਹੜਾ ਰੂਪਨਗਰ ਤੋਂ ਇਹ ਲਿਖਦੇ ਹੈ ਕਿ ਫਸਲਾਂ ਦੇ ਲਈ ਅੰਨੇਵਾਹ ਹੋ ਰਹੀ ਖਾਦਾਂ ਦੀ ਵਰਤੋਂ ਨੂੰ ਨਕੇਲ ਪਾਉਣ ਦੇ ਲਈ ਸਰਕਾਰ ਹੁਣ ਉਹਨਾਂ ਕਿਸਾਨਾਂ ਨੂੰ ਸਬਸਿਡੀ ਰਾਹੀਂ ਆਪਣੀਆਂ ਸਕੀਮਾਂ ਦਾ ਲਾਭ ਦੇਵੇਗੀ ਜਿਨ੍ਹਾਂ ਦੇ ਵਿੱਚ ਕਿਸਾਨਾਂ ਦੀ ਫਾਰਮਰ ਆਈਡੀ ਬਣੀ ਹੋਵੇਗੀ। ਰੂਪਨਗਰ ਜ਼ਿਲ੍ਹੇ ਦੇ 36,000 ਕਿਸਾਨਾਂ ਦੇ ਵਿੱਚੋਂ 9,400 ਕਿਸਾਨਾਂ ਨੇ ਫਾਰਮਰ ਆਈਡੀ ਜਿਹੜੀ ਹੈ ਬਣਾਉਣ ਦੇ ਵਿੱਚ ਆਪਣੀ ਦਿਲਚਸਪੀ ਦਿਖਾਈ ਹੈ। ਕੇਂਦਰ ਸਰਕਾਰ ਵੱਲੋਂ ਖਾਸ ਕਰ ਖਾਦਾਂ ਦੀ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਅੰਨੇਵਾਹ ਵਰਤੋਂ ਨੂੰ ਨਕੇਲ ਪਾਉਣ ਦੇ ਲਈ ਫਾਰਮਰ ਆਈਡੀ ਬਣਾਉਣੀ ਕਹਿੰਦੇ ਜ਼ਰੂਰੀ ਕਰ ਦਿੱਤੀ ਹੈ, ਜੋ ਫਾਰਮਰ ਦੇ ਆਧਾਰ ਕਾਰਡ ਦੇ ਉੱਤੇ ਜ਼ਮੀਨ ਦੀ ਫਰਦ ਦੇ ਨਾਲ ਜੋੜੀ ਜਾਵੇਗੀ। ਅੱਗੇ ਦੱਸਿਆ ਗਿਆ ਕਿ ਪਹਿਲਾਂ ਕਿਸਾਨ ਜਿਹੜੇ ਸਨ ਬਾਇਓਮੈਟ੍ਰਿਕ ਮਸ਼ੀਨ ਦੇ ਨਾਲ ਹੀ ਖਾਦਾਂ ਜਿਹੜੀਆਂ ਲੈਂਦੇ ਸਨ, ਪਰ ਹੁਣ ਉਸ ਦੇ ਵਿੱਚ ਜ਼ਮੀਨ ਦਾ ਵੇਰਵਾ ਨਹੀਂ ਸੀ, ਅਤੇ ਹੁਣ ਜਦੋਂ ਕਿਸਾਨ ਆਈਡੀ ਬਣੇਗੀ ਤਾਂ ਉਸ ਦੇ ਨਾਲ ਫਰਦ ਜਿਹੜੀ ਚੜ੍ਹੇਗੀ, ਜਿਹਦੇ ਨਾਲ ਕਿਸਾਨਾਂ ਨੂੰ ਜਿਹੜਾ ਹੈ ਕਿਸਾਨ ਨੂੰ ਜ਼ਮੀਨ ਦੇ ਹਿਸਾਬ ਦੇ ਨਾਲ ਖਾਦ ਜਿਹੜੀ ਮਿਲੇਗੀ, ਭਾਵੇਂ ਉਹ ਯੂਰੀਆ ਹੋਵੇ ਜਾਂ DAP। ਕਈ ਕਿਸਾਨ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਕਰਦੇ ਨੇ ਜਾਂ ਲੋੜ ਤੋਂ ਵੱਧ ਖਰੀਦ ਕੇ ਰੱਖ ਲੈਂਦੇ ਸਨ, ਅਤੇ ਹੁਣ ਲੋੜ ਦੇ ਅਨੁਸਾਰ ਹੀ ਕਹਿੰਦੇ ਖਾਦ ਮਿਲੇਗੀ, ਭਾਵੇਂ ਉਹ ਕੋਆਪਰੇਟਿਵ ਸੁਸਾਇਟੀਆਂ ਹੋਣ ਚਾਹੇ ਉਹ ਪ੍ਰਾਈਵੇਟ ਡੀਲਰ ਹੋਵੇ। ਸਰਕਾਰ ਦੇ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਡਿਮਾਂਡ ਦੇ ਅਨੁਸਾਰ 22,000 ਟਨ ਦੇ ਕਰੀਬ ਯੂਰੀਆ ਮੰਗਵਾਇਆ ਜਾਂਦਾ ਹੈ, ਜਿਸ ਦੇ ਵਿੱਚੋਂ 40% ਪ੍ਰਾਈਵੇਟ ਅਤੇ 60% ਜਿਹੜਾ ਸੁਸਾਇਟੀਆਂ ਨੂੰ ਦਿੱਤਾ ਜਾਂਦਾ ਹੈ। ਰੂਪਨਗਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਵਿਨੇ ਕੁਮਾਰ ਹੁਣਾਂ ਨੇ ਸੰਪਰਕ ਕਰਨ ਦੇ ਉੱਤੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਸੰਬੰਧਿਤ ਕੋਈ ਵੀ ਸਬਸਿਡੀ ਵਾਲੀ ਸਕੀਮ ਦਾ ਲਾਭ ਦੇਣ ਦੇ ਲਈ ਫਾਰਮਰ ਆਈਡੀ ਹੋਣੀ ਲਾਜ਼ਮੀ ਕਰ ਦਿੱਤੀ ਹੈ, ਇੱਥੋਂ ਤੱਕ ਕਿ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਦੇ ਲਈ ਵੀ ਫਾਰਮਰ ਆਈਡੀ ਹੋਣਾ ਜ਼ਰੂਰੀ ਕਰ ਦਿੱਤਾ ਗਿਆ। ਇਸ ਤੋਂ ਬਿਨਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਯੋਜਨਾ ਦੇ ਤਹਿਤ ਪੈਸੇ ਨਹੀਂ ਆਉਣਗੇ। ਇਸੇ ਤਰ੍ਹਾਂ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਦੇ ਲਈ ਲੋੜੀਂਦਾ ਸਾਜੋ ਸਮਾਨ ਵੀ ਸਬਸਿਡੀ ਦੇ ਉੱਤੇ ਦਿੱਤਾ ਜਾਂਦਾ ਹੈ ਅਤੇ ਉਹ ਲਾਭ ਹੀ ਵੀ ਉਹੀ ਕਿਸਾਨ ਲੈ ਸਕਦਾ ਹੈ ਜਿਸ ਦੀ ਰਜਿਸਟ੍ਰੇਸ਼ਨ ਹੋਵੇਗੀ। ਜ਼ਿਲ੍ਹੇ ਦਾ ਕੋਈ ਵੀ ਕਿਸਾਨ ਜਿਹੜਾ ਆਈ ਡੀ ਬਣਾਉਣ ਦੇ ਲਈ ਇੱਕ ਆਧਾਰ ਕਾਰਡ ਦੀ ਕਾਪੀ ਅਤੇ ਜ਼ਮੀਨ ਦੀ ਫਰਦ ਲੈ ਕੇ ਸਾਡੇ ਮੁੱਖ ਦਫ਼ਤਰ ਜਾਂ ਬਲਾਕ ਦਫ਼ਤਰਾਂ ਦੇ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਸਬਸਿਡੀਆਂ ਵਾਲੀਆਂ ਸਕੀਮਾਂ ਦਾ ਲਾਭ ਲੈਣ ਦੇ ਲਈ ਕਿਸਾਨ ਪਹਿਲ ਦੇ ਆਧਾਰ ਦੇ ਉੱਤੇ ਆਪੋ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਨਹੀਂ ਤਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਣਗੇ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਜਿਹੜੇ ਨੇ ਡਾਕਟਰ ਜਗਮੋਹਨ ਜੋਤ ਸਿੰਘ ਹੋਣਾ ਨੇ ਦੱਸਿਆ ਕਿ ਕਿਸਾਨਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਪ੍ਰਤੀ ਏਕੜ ਝੋਨੇ ਦੇ ਖੇਤ ਦੇ ਵਿੱਚ 2 ਤੋਂ 3 ਬੈਗ ਯੂਰੀਏ ਦੇ ਪਾਉਣ ਦੀ ਜਿਹੜੀ ਜ਼ਰੂਰਤ ਹੈ, ਪਰ ਕੋਈ ਵੀ ਖੁਰਾਕੀ ਤੱਤ ਦੀ ਵਰਤੋਂ ਕਿਸਾਨ ਮਿੱਟੀ ਪਰਖ ਦੇ ਆਧਾਰ ਦੇ ਉੱਤੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਣਕ ਦੇ ਵਿੱਚ ਸਿਫਾਰਿਸ਼ ਕੀਤੀ DAP ਖਾਦ ਦੀ ਵਰਤੋਂ ਕੀਤੀ ਹੈ ਤਾਂ ਝੋਨੇ ਦੇ ਵਿੱਚ DAP ਪਾਉਣਾ ਜਿਹੜਾ ਲੋੜ ਨਹੀਂ ਰਹਿੰਦੀ ਹੈ। ਉਹਨਾਂ ਦੱਸਿਆ ਕਿ ਹਰੇਕ ਕਿਸਾਨ ਆਪਣੇ ਖੇਤ ਦੀ ਮਿੱਟੀ ਅਤੇ ਪਾਣੀ ਦੀ ਜਾਂਚ ਜ਼ਰੂਰ ਕਰਵਾਵੇ ਤਾਂ ਕਿ ਉਸਨੂੰ ਪਤਾ ਲੱਗ ਸਕੇ ਕਿ ਮੇਰੇ ਖੇਤ ਦੀ ਮਿੱਟੀ ਦੇ ਵਿੱਚ ਕਿਸ ਤੱਤ ਦੀ ਘਾਟ ਅਤੇ ਕਿਸ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਹੁਣ ਕਿਸਾਨ ਆਪਣੀ ਮਰਜ਼ੀ ਦੇ ਅਨੁਸਾਰ ਜਿਹੜਾ ਖਾਦਾਂ ਪਾ ਕੇ ਮਿੱਟੀ ਨੂੰ ਜ਼ਹਿਰ ਨਾ ਬਣਾਉਣ। ਦੂਸਰੇ ਪਾਸੇ ਅਕਾਲੀ ਦਲ ਦੀ ਗੱਲ ਕਰਦੇ ਹਾਂ। ਅਕਾਲੀ ਦਲ ਦੇ ਨਾਲ ਗੱਠਜੋੜ ਦੇ ਬਾਰੇ ਚਰਚਾ ਕੋਰੀ ਅਫਵਾਹ ਹੈ, ਕੇਵਲ ਢਿੱਲੋਂ ਹੋਣਾ ਨੇ ਬਿਆਨ ਦਿੱਤਾ ਹੈ, ਅਤੇ BJP ਭਾਜਪਾ ਜਿਹੜੀ ਹੈ ਪੰਜਾਬ ਆਪਣੇ ਬਲਬੂਤੇ ਬਣੇਗੀ ਸਰਕਾਰ 117 ਸੀਟਾਂ ਦੇ ਉੱਤੇ ਚੋਣਾਂ ਦੀ ਤਿਆਰੀ ਜਿਹੜੀ ਵਿੱਢੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਅਤੇ ਭਾਜਪਾ ਦਰਮਿਆਨ ਸਿਆਸੀ ਗੱਠਜੋੜ ਨੂੰ ਲੈ ਕੇ ਸ਼ੁਰੂ ਹੋਈ ਚਰਚਾ ਨੂੰ ਦਰਕਿਨਾਰ ਕਰਦਿਆਂ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਗੱਠਜੋੜ ਦੇ ਬਾਰੇ ਕਿਸੇ ਪੱਧਰ ਦੇ ਉੱਤੇ ਵੀ ਕੋਈ ਮੰਥਨ ਨਹੀਂ ਹੋ ਰਿਹਾ, ਸਿਵਾਏ ਅਫਵਾਹਾਂ ਤੋਂ ਇਸ ਦੇ ਵਿੱਚ ਰੱਤੀ ਭਰਾ ਵੀ ਜਿਹੜਾ ਸੱਚਾਈ ਨਹੀਂ ਹੈ। ਉਹਨਾਂ ਕਿਹਾ ਕਿ ਭਾਜਪਾ ਇਕੱਲੇ ਤੌਰ ਦੇ ਉੱਤੇ ਸੂਬੇ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣਾਂ ਲੜੇਗੀ ਅਤੇ ਉਹਨਾਂ ਇਹ ਵੀ ਦੱਸਿਆ ਕਿ ਗੱਠਜੋੜ ਬਾਬਤ ਹਾਲੇ ਤੱਕ ਭਾਜਪਾ ਹਾਈਕਮਾਨ ਦੇ ਵੱਲੋਂ ਵੀ ਸੂਬਾਈ ਲੀਡਰਸ਼ਿਪ ਦੇ ਨਾਲ ਕੋਈ ਮਸ਼ਵਰਾ ਨਹੀਂ ਕੀਤਾ ਗਿਆ। ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋਣਾ ਕਿਹਾ ਕਿ ਪੰਜਾਬ ਦੇ ਲੋਕ ਚੋਣ ਜਾਬਤਾ ਲੱਗਣ ਦੀ ਉਡੀਕ ਦੇ ਵਿੱਚ ਨੇ, ਚੋਣ ਜਾਬਤੇ ਦੇ ਅਮਲ ਦੇ ਵਿੱਚ ਆਉਣ ਦੇ ਨਾਲ ਹੀ ਪੰਜਾਬ ਦੀ ਸਿਆਸਤ ਦੀ ਸਿਆਸੀ ਤਸਵੀਰ ਇੱਕਦਮ ਮੋੜਾ ਲਵੇਗੀ। ਪ੍ਰਧਾਨ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਦੇ ਉੱਤੇ ਸਰਕਾਰ ਬਣਾਏਗੀ, ਇਹਦੇ ਨਾਲ ਹੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਅਕਾਲੀ ਭਾਜਪਾ ਦੇ ਸੰਭਾਵੀ ਗੱਠਜੋੜ ਦੇ ਉੱਤੇ ਕਾਫ਼ੀ ਸਖ਼ਤ ਟਿੱਪਣੀਆਂ ਜਿਹੜੀਆਂ ਕਰ ਰਹੇ ਨੇ। ਮੁੱਖ ਮੰਤਰੀ ਮਾਨ ਹੁਣਾਂ ਨੇ ਵੀ ਇਸ ਦੇ ਵਿੱਚ ਕਿਹਾ ਕਿ ਸੱਤਾ ਵਾਪਸੀ ਦੇ ਲਈ ਦੋਵੇਂ ਧਿਰਾਂ ਦੀ ਇਹ ਨਿਰਾਸ਼ਾ ਭਰੀ ਕੋਸ਼ਿਸ਼ ਹੈ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਖ ਚੁੱਕੇ ਨੇ ਕਿ ਭਾਜਪਾ ਇਕੱਲੇ ਤੌਰ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਹੈ ਨਹੀਂ ਬਣਾ ਸਕੇਗੀ ਅਤੇ ਭਾਜਪਾ ਪ੍ਰਧਾਨ ਢਿੱਲੋਂ ਦਾ ਕਹਿਣਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਬੁਖਲਾਹਟ ਦੇ ਵਿੱਚ ਤੱਥਾਂ ਤੋਂ ਕੋਰੇ ਬਿਆਨ ਦਾਗ ਰਹੇ ਨੇ, ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਿਆਸਤ ਦੇ ਵਿੱਚ ਬਣਿਆ ਹੋਇਆ ਅਤੇ ਜਿਹੜੇ ਨੇ ਗ੍ਰਹਿ ਮੰਤਰੀ ਜਿਹੜੇ ਨੇ 20 ਤੋਂ 22 ਜੂਨ ਤੱਕ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਪੰਜਾਬ ਦੇ 3 ਦਿਨਾਂ ਦੇ ਦੌਰੇ ਦੇ ਉੱਤੇ ਆ ਰਹੇ ਨੇ ਅਤੇ ਇਸ ਤਰ੍ਹਾਂ ਹੀ ਕੇਂਦਰੀ ਮੰਤਰੀਆਂ ਦੇ ਵੀ 13 ਜੂਨ ਤੋਂ ਪੰਜਾਬ ਦੇ ਦੌਰੇ ਸ਼ੁਰੂ ਹੋਣੇ ਨੇ ਅਤੇ ਗ੍ਰਹਿ ਮੰਤਰੀ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਅਤੇ ਨਸ਼ਿਆਂ ਦੇ ਮਾਮਲੇ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਉਹਨਾਂ ਕਿਹਾ ਕਿ ਜਲਦ ਹੀ ਸੂਬੇ ਦਾ ਸਿਆਸੀ ਮਾਹੌਲ ਜਿਹੜਾ ਹੈ ਬਦਲੇਗਾ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਬਹਿਬਲ ਕਲਾਂ ਮਾਮਲੇ ਦੇ ਵਿੱਚ ਸਾਬਕਾ ਜਥੇਦਾਰ ਹੋਣਾ ਨੇ ਸਿੱਟ ਦੇ ਸਾਹਮਣੇ ਰਾਜ ਖੋਲ੍ਹੇ ਨੇ। ਸੁਖਬੀਰ ਸਿੰਘ ਬਾਦਲ ਦੇ ਲਈ ਕਾਨੂੰਨੀ ਅਤੇ ਸਿਆਸੀ ਮੁਸ਼ਕਲਾਂ ਕਾਫ਼ੀ ਜ਼ਿਆਦਾ ਕਹਿੰਦੇ ਵੱਧ ਸਕਦੀਆਂ ਹੈ। ਇਹ ਸਥਿਤੀ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਦਰਜ ਕਰਵਾਏ ਗਏ ਇੱਕ ਅਹਿਮ ਬਿਆਨ ਤੋਂ ਬਾਅਦ ਬਣੀ ਹੈ। ਰਿਪੋਰਟ ਸੰਕੇਤ ਦਿੰਦੀਆਂ ਨੇ ਕਿ ਬਿਆਨ ਦਰਜ ਕਰਨ ਦੇ ਦੌਰਾਨ ਬਾਦਲ ਦੇ ਗੁਨਾਹ ਕਬੂਲਣ ਅਤੇ ਧਾਰਮਿਕ ਪੇਸ਼ੀਆਂ ਦੇ ਨਾਲ ਸੰਬੰਧਿਤ ਵੀਡੀਓ ਰਿਕਾਰਡਿੰਗਾਂ ਅਤੇ ਪੁਸ਼ਟੀ ਕਰਨ ਦੇ ਵਾਲੇ ਦਸਤਾਵੇਜ਼ਾਂ ਨੂੰ ਪ੍ਰਮੁੱਖਤਾ ਦੇ ਨਾਲ ਸਾਹਮਣੇ ਲਿਆਂਦਾ ਗਿਆ। ਸਾਬਕਾ ਜਥੇਦਾਰ ਨੇ ਕਥਿਤ ਤੌਰ ਦੇ ਉੱਤੇ SIT ਦੇ ਸਾਹਮਣੇ ਬਿਆਨ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਕਾਲ ਦੇ ਦੌਰਾਨ ਇੱਕ ਸਾਜ਼ਿਸ਼ ਦੇ ਤਹਿਤ ਨਿਹੱਥੇ ਅਤੇ ਬੇਕਸੂਰ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਆਮ ਆਦਮੀ ਪਾਰਟੀ ਆਪ ਨੇ ਵੀ ਆਪਣੇ ਐਕਸ ਜਿਹੜਾ ਪਹਿਲਾਂ ਟਵਿੱਟਰ ਸੀਗਾ ਹੈਂਡਲ ਦੇ ਉੱਤੇ ਇਸ ਸੰਬੰਧੀ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ ਅਤੇ ਭਾਈ 11 ਸਾਲ ਹੋ ਗਏ ਇਸ ਮੁੱਦੇ ਨੂੰ, 4 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਅਤੇ ਅਜੇ ਤਾਈਂ ਤੁਸੀਂ ਇਹਦੇ ਉੱਤੇ ਕੰਮ ਕੀ ਕੀਤਾ ਹੈ। ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਹੁਣਾਂ ਨੇ ਵੀ ਇਸ ਘਟਨਾ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੀਤੇ ਗਏ ਗੁਨਾਹ ਦੇ ਕਬੂਲਨਾਮੇ ਦਾ ਵੀ ਹਵਾਲਾ ਦਿੱਤਾ ਹੈ ਅਤੇ ਜਦ ਉਹਨਾਂ ਨੇ ਉੱਥੇ ਭੁੱਲਾਂ ਬਖਸ਼ਾ ਹੀ ਲਈਆਂ ਕੱਲ੍ਹ ਫਿਰ ਉੱਥੇ ਖਤਮ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਜਥੇਦਾਰ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਕੋਰਟ ਦੇ ਵਿੱਚ ਜਾਣ ਦੀ ਤਾਂ ਉਹ ਜਿਹੜੀ ਹੈ ਮਰਿਆਦਾ ਵੀ ਉਹ ਸ਼ਾਇਦ ਨਹੀਂ ਕਹਿੰਦੀ ਹੈ ਵੀ ਇੱਦਾਂ ਜਾ ਸਕਦੇ ਹੋ। ਬਾਈਬਲ ਕਲਾਂ ਪੁਲਿਸ ਗੋਲੀਬਾਰੀ ਦੀ ਇਹ ਜਿਹੜੀ ਘਟਨਾ ਅਕਤੂਬਰ 2015 ਦੇ ਵਿੱਚ ਫਰੀਦਕੋਟ ਪੰਜਾਬ ਵਿਖੇ ਜਿਹੜੇ ਬੇਅਦਬੀ ਵਿਰੋਧੀ ਪ੍ਰਦਰਸ਼ਨ ਦੇ ਦੌਰਾਨ ਵਾਪਰੀ ਸੀ ਜਦੋਂ ਸੂਬੇ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੱਤਾ ਦੇ ਵਿੱਚ ਸੀ। ਇਸ ਦਰਦਨਾਕ ਘਟਨਾ ਦੇ ਵਿੱਚ 2 ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਸੀ। ਦੂਸਰੇ ਪਾਸੇ ਗਿਆਨੀ ਰਘਬੀਰ ਸਿੰਘ ਆਪ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਸੁਖਬੀਰ ਬਾਦਲ ਹੁਣਾਂ ਨੇ ਇਹ ਬਿਆਨ ਦਿੱਤਾ ਅਤੇ ਆਪ ਸਰਕਾਰ ਧਰਮ ਨੂੰ ਸਿਆਸਤ ਦੇ ਲਈ ਕਹਿੰਦੇ ਵਰਤਣਾ ਬੰਦ ਕਰੇ। ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਆਪ ਦੇ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ ਆ ਅਤੇ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਸੈਕਟਰ 28 ਦੇ ਸਥਿਤ ਪਾਰਟੀ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਇਸ ਸਮੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਰਕਰ ਦੇ ਵਜੋਂ ਕੰਮ ਕਰ ਰਹੇ ਨੇ ਅਤੇ ਅਜਿਹਾ ਕਰਕੇ ਉਹ ਸਰਵਉੱਚ ਸਿੱਖ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਹੇ ਨੇ। ਸੁਖਬੀਰ ਬਾਦਲ ਹੁਣਾਂ ਨੇ ਸਰਕਾਰ ਨੂੰ ਸਿੱਧੀ ਅਤੇ ਖੁੱਲ੍ਹੀ ਚੇਤਾਵਨੀ ਦਿੰਦਿਆਂ ਕਹਿ ਦਿੱਤਾ ਹੈ ਕਿ ਧਰਮ ਨੂੰ ਸਿਆਸਤ ਦੇ ਲਈ ਵਰਤਣਾ ਬੰਦ ਕੀਤਾ ਜਾਵੇ। ਜੇਕਰ ਹਿੰਮਤ ਹੈ ਤਾਂ ਸਿੱਧਾ ਮੇਰੇ ਉੱਤੇ ਕਾਰਵਾਈ ਜਿਹੜੀ ਹੈ ਕਰੋ, ਮੈਂ ਤੁਹਾਡੀਆਂ ਅਜਿਹੀਆਂ ਗਿੱਦੜ ਧਮਕੀਆਂ ਤੋਂ ਕਿਸੇ ਵੀ ਕੀਮਤ ਦੇ ਉੱਤੇ ਡਰਨ ਵਾਲਾ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਨਹਿਰੀ ਮਾਮਲਿਆਂ ਦੇ ਗੰਭੀਰ ਮੁੱਦੇ ਦੇ ਉੱਤੇ ਭਗਵੰਤ ਮਾਨ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ। ਉਹਨਾਂ ਚਿੰਤਾ ਪ੍ਰਗਟਾਈ ਹੈ ਕਿ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਨਿਰੰਤਰ ਵੱਧ ਰਿਹਾ ਹੈ, ਪਰ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਇਹ ਸਰਕਾਰ ਪੂਰੀ ਤਰ੍ਹਾਂ ਅਵੇਸਲੀ ਬਣੀ ਬੈਠੀ ਹੈ ਅਤੇ ਕਿਸੇ ਵੱਡੇ ਖਤਰੇ ਨੂੰ ਸੱਦਾ ਦੇ ਰਹੀ ਹੈ। ਲਾਈਨਮੈਨ ਯੂਨੀਅਨ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਆਮ ਲੋਕਾਂ ਦੀ ਗੱਲ ਕਰਨ ਵਾਲੀ ਸਰਕਾਰ ਦਾ ਅਸਲ ਚਿਹਰਾ ਹੁਣ ਸਭ ਦੇ ਸਾਹਮਣੇ ਆ ਚੁੱਕਿਆ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਅਤੇ ਪਾਰਟੀ ਦੀ ਦਿਨੋਂ ਦਿਨ ਵੱਧ ਰਹੀ ਚੜ੍ਹਤ ਨੂੰ ਵੇਖ ਕੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੁਰੀ ਤਰ੍ਹਾਂ ਘਬਰਾਏ ਹੋਏ ਨੇ, ਜਿਸ ਦੇ ਕਾਰਨ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੋਝੀਆਂ ਸਿਆਸੀ ਚਾਲਾਂ ਝੱਲੀਆਂ ਜਾ ਰਹੀਆਂ ਨੇ। ਦੂਸਰੇ ਪਾਸੇ ਮੋਦੀ ਸਾਹਿਬ ਦੀ ਗੱਲ ਕਰ ਲਈਏ ਤੇ ਮੋਦੀ ਯੁੱਗ ਦੇ 12 ਸਾਲ ਪੰਜਾਬ ਦੀ ਸੱਭਿਆਚਾਰਕ ਪਛਾਣ ਤੇ ਵਿਕਾਸ ਤੇ ਸੁਰੱਖਿਆ ਨੂੰ ਮਿਲੀ ਨਵੀਂ ਰਫ਼ਤਾਰ ਕਹਿੰਦੇ ਹੈ। ਪੰਜਾਬ ਸਿਰਫ ਇੱਕ ਸੂਬਾ ਹੀ ਨਹੀਂ ਹੈ, ਮੋਦੀ ਸਾਹਿਬ ਕਹਿੰਦੇ ਕਿ ਸਗੋਂ ਭਾਰਤ ਦੀ ਸੱਭਿਆਚਾਰਕ ਚੇਤਨਾ ਖੇਤੀਬਾੜੀ ਸ਼ਕਤੀ ਅਤੇ ਰਾਸ਼ਟਰੀ ਸੁਰੱਖਿਆ ਦਾ ਇੱਕ ਮਹੱਤਵਪੂਰਨ ਥੰਮ ਹੈ। ਪਿਛਲੇ 12 ਸਾਲਾਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਨੂੰ ਸਿਰਫ ਆਰਥਿਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਸਗੋਂ ਸੱਭਿਆਚਾਰਕ ਵਿਰਾਸਤ, ਕਿਸਾਨ ਭਲਾਈ, ਉਦਯੋਗਿਕ ਤਰੱਕੀ ਦੇ ਉੱਤੇ ਸਰਹੱਦੀ ਸੁਰੱਖਿਆ ਦੇ ਵਿਆਪਕ ਦ੍ਰਿਸ਼ਟੀਕੋਣ ਤੋਂ ਵੀ ਕਹਿੰਦੇ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੀ ਪਛਾਣ ਇਸਦੀ ਅਮੀਰ ਸਿੱਖ ਵਿਰਾਸਤ ਦੇ ਵਿੱਚ ਡੂੰਘੀਆਂ ਜੜ੍ਹਾਂ ਨੇ। ਮੋਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਸਭ ਤੋਂ ਇਤਿਹਾਸਕ ਪ੍ਰਾਪਤੀਆਂ ਦੇ ਵਿੱਚੋਂ ਇੱਕ ਕਰਤਾਰਪੁਰ ਲਾਂਘੇ ਦਾ ਨਿਰਮਾਣ ਅਤੇ ਉਦਘਾਟਨ ਸੀ। ਇਸ ਪਹਿਲਕਦਮੀ ਨੇ ਲੱਖਾਂ ਸ਼ਰਧਾਲੂਆਂ ਦੇ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਰਾਮ ਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੱਕ ਆਸਾਨ ਪਹੁੰਚ ਜੜੀ ਯਕੀਨੀ ਬਣਾਈ। 2019 ਦੇ ਵਿੱਚ ਖੋਲ੍ਹਿਆ ਗਿਆ ਇਹ ਲਾਂਘਾ ਦਹਾਕਿਆਂ ਪੁਰਾਣੀ ਧਾਰਮਿਕ ਭਾਵਨਾਵਾਂ ਨੂੰ ਦਰਸਾਉਂਦਾ ਹੈ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਇੱਕ ਸਕਾਰਾਤਮਕ ਸੰਦੇਸ਼ ਕਹਿੰਦੇ ਦਿੰਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਦੇ ਨਾਲ ਪੰਜਾਬ ਦੀ ਅਧਿਆਤਮਕ ਵਿਰਾਸਤ ਨੂੰ ਕਹਿੰਦੇ ਵਿਸ਼ਵ ਪੱਧਰ ਦੇ ਉੱਤੇ ਇੱਕ ਨਵੀਂ ਪਛਾਣ ਜਿਹੜੀ ਮਿਲੀ ਹੈ। ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਰਾਜ ਦੇ ਲੱਖਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ PM ਕਿਸਾਨ ਯੋਜਨਾ ਦੇ ਤਹਿਤ ਸਿੱਧੀ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿੱਚ ਲਗਾਤਾਰ ਵਾਧਾ, ਰਿਕਾਰਡ ਸਰਕਾਰੀ ਖਰੀਦ ਅਤੇ ਖਾਦ ਸਬਸਿਡੀਆਂ ਵਰਗੀਆਂ ਪਹਿਲਕਦਮੀਆਂ ਨੇ ਕਿਸਾਨਾਂ ਨੂੰ ਕਹਿੰਦੇ ਰਾਹਤ ਪ੍ਰਦਾਨ ਕੀਤੀ ਹੈ। ਤੇ ਹਾਲ ਹੀ ਦੇ ਸਾਲਾਂ ਦੇ ਵਿੱਚ ਫਸਲ ਵਿਭਿੰਨਤਾ, ਆਧੁਨਿਕ ਖੇਤੀਬਾੜੀ ਤਕਨੀਕਾਂ ਅਤੇ ਪਾਣੀ ਦੀ ਸੰਭਾਲ ਦੇ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਕੇਂਦਰ ਤੇ ਰਾਜ ਸਰਕਾਰਾਂ ਦੇ ਵਿਚਕਾਰ ਸਹਿਯੋਗ ਰਾਹੀਂ ਖੇਤੀਬਾੜੀ ਖੇਤਰ ਨੂੰ ਹੋਰ ਟਿਕਾਊ ਬਣਾਉਣ ਦੇ ਯਤਨ ਕਹਿੰਦੇ ਕੀਤੇ ਗਏ ਨੇ। ਪੰਜਾਬ ਲੰਬੇ ਸਮੇਂ ਤੋਂ ਛੋਟੇ ਅਤੇ ਦਰਮਿਆਨੇ ਆਕਾਰ ਦੇ ਉਦਯੋਗਾਂ ਦਾ ਕੇਂਦਰ ਰਿਹਾ ਅਤੇ ਮੋਦੀ ਸਰਕਾਰ ਦੇ ਦੌਰਾਨ ਰਾਸ਼ਟਰੀ ਰਾਜਮਾਰਗਾਂ, ਲੌਜਿਸਟਿਕਸ ਨੈੱਟਵਰਕ, ਰੇਲ ਅਤੇ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਕਹਿੰਦੇ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ। ਹਲਵਾਰਾ ਹਵਾਈ ਅੱਡੇ ਦਾ ਵਿਕਾਸ ਲੁਧਿਆਣਾ ਖੇਤਰ ਦੇ ਲਈ ਇੱਕ ਮਹੱਤਵਪੂਰਨ ਪ੍ਰਾਪਤੀ, ਇਸ ਦੇ ਨਾਲ ਪੰਜਾਬ ਦੇ ਉਦਯੋਗਿਕ ਖੇਤੀਬਾੜੀ ਖੇਤਰਾਂ ਨੂੰ ਬਿਹਤਰ ਜਿਹੜਾ ਬਣਾਇਆ ਗਿਆ ਅਤੇ ਹੋਰ ਵੀ ਗਲਿਆਰਿਆਂ ਦੀ ਗੱਲ ਕੀਤੀ ਗਈ ਅਤੇ ਪੰਜਾਬ ਨੂੰ ਜੋੜਨ ਦੇ ਵਿੱਚ ਤੇਜ਼ੀ ਲਿਆਂਦੀ ਦੱਸੀ ਗਈ ਅਤੇ ਇਸ ਦੇ ਨਾਲ ਹੀ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ। ਸਿੱਟ ਦੇ ਕੋਲ ਦਰਜ ਜਿਹੜੇ ਕਰਵਾਏ ਆ ਬਿਆਨ ਰਘਵੀਰ ਸਿੰਘ, ਉਹਨਾਂ ਦੀ ਗੱਲ ਕਰ ਲਈਏ ਅਤੇ ਦਰਅਸਲ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਬਣੀ SIT ਸਾਹਮਣੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਨੇ ਅਤੇ ਜਿਸ ਦੇ ਕਾਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧਦੀਆਂ ਦੱਸੀਆਂ ਗਈਆਂ ਅਤੇ ਬਿਆਨ ਦਰਜ ਕਰਵਾਏ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਜਿਹੜਾ ਸੁਖਬੀਰ ਬਾਦਲ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਜ਼ਿੰਮੇਵਾਰੀ ਕਬੂਲ ਕੀਤੀ, ਉਹਦੀ ਜਿਹੜੀ ਗੱਲਬਾਤ ਕੀਤੀ ਗਈ ਹੈ। ਦੂਸਰੇ ਪਾਸੇ ਗੱਲ ਕਰੀਏ ਤਾਂ ਆਪਣੇ ਅਮਿਤ ਸ਼ਾਹ ਹੁਣੀ ਜਿਹੜੇ ਨੇ ਕਹਿੰਦੇ ਨੇ ਮਸਲੇ ਹੱਲ ਕਰਨਗੇ। ਅਮਿਤ ਸ਼ਾਹ ਦੀ ਮੌਜੂਦਗੀ ਦੇ ਵਿੱਚ ਸੁਲਝਣਗੇ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਮੁੱਦੇ। ਸ਼ਿਮਲਾ ਦੇ ਵਿੱਚ ਸਜੇਗਾ ਉੱਤਰੀ ਖੇਤਰੀ ਕੌਂਸਲ ਦਾ ਮੰਚ ਕਹਿੰਦੇ। ਹਿਮਾਚਲ ਇਸ ਬੈਠਕ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਖਿਲਾਫ਼ ਹਮਲਾਵਰ ਰੁੱਖ ਅਪਣਾ ਸਕਦਾ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਤੋਂ ਹਿਮਾਚਲ ਨੂੰ ਮਿਲਣ ਵਾਲੇ ਹਿੱਸੇ ਦੇ ਬਦਲੇ ਪੰਜਾਬ ਅਤੇ ਹਰਿਆਣਾ ਵੱਲੋਂ 4200 ਕਰੋੜ ਰੁਪਏ ਦਾ ਭੁਗਤਾਨ ਨਾ ਕੀਤੇ ਜਾਣ ਦਾ ਗੰਭੀਰ ਵਿਸ਼ਾ ਚੁੱਕਿਆ ਜਾਵੇਗਾ ਅਤੇ ਦੇਵਭੂਮੀ ਇਸ ਬੈਠਕ ਦੇ ਵਿੱਚ ਆਪਣੀ ਇਸ ਬਕਾਇਆ ਰਾਸ਼ੀ ਨੂੰ ਵਸੂਲਣ ਦੇ ਲਈ ਪੂਰੀ ਜ਼ੋਰਦਾਰ ਕਹਿੰਦੇ ਪੈਰਵਾਈ ਵੀ ਜਿਹੜਾ ਕਰੇਗੀ ਅਤੇ ਇਸ ਤਰ੍ਹਾਂ ਦੇ ਮਾਹੌਲ ਜਿਹੜੇ ਬਣ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ 227 ਲਾਗੇ ਆ ਗਿਆ। ਇਸ ਬੈਠਕ ਦੇ ਕੇਂਦਰ ਦੇ ਵਿੱਚ ਅਤੇ ਇਸ ਵਾਰ ਮੁੱਖ ਤੌਰ ਦੇ ਉੱਤੇ ਪਾਣੀ ਦੇ ਵਿਵਾਦ ਅਤੇ ਰਾਜਾਂ ਦੇ ਆਪਸੀ ਸਰਹੱਦੀ ਵਿਵਾਦ ਰਹਿਣ ਵਾਲੇ ਨੇ। ਇਸੇ ਦਿਨ ਹੀ 71 ਪੱਧਰ ਦੀ 27 ਕਮੇਟੀ ਦੀ ਬੈਠਕ ਵੀ ਕਰਵਾਈ ਜਾਵੇਗੀ ਜਿਸ ਦੇ ਲਈ ਸਾਰੇ ਹੀ ਰਾਜਾਂ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ। ਪੰਜਾਬ ਅਤੇ ਹਰਿਆਣਾ ਵਿਚਕਾਰ ਲੰਬੇ ਸਮੇਂ ਤੋਂ ਸਤਲੁਜ ਵਿਵਾਦ ਭੜਕਿਆ ਹੋਇਆ ਅਤੇ ਇਸ ਵਾਰ ਵੀ ਜਿਹੜਾ ਦੀ ਬੈਠਕ ਦੇ ਵਿੱਚ ਪਾਣੀ ਦੇ ਨਾਲ ਜੁੜੇ ਮੁੱਦੇ ਸਭ ਤੋਂ ਵੱਡੇ ਏਜੰਡੇ ਦੇ ਵਜੋਂ ਸਾਹਮਣੇ ਆ ਰਹੇ ਨੇ। ਪੰਜਾਬ ਸਰਕਾਰ ਇਸ ਬੈਠਕ ਦੇ ਵਿੱਚ ਆਪਣੇ ਪਾਣੀ ਸੰਬੰਧੀ ਦਾਅਵਿਆਂ ਦੇ ਉੱਤੇ ਅਤੇ ਅਧਿਕਾਰਾਂ ਨੂੰ ਲੈ ਕੇ ਵਿਸ਼ੇਸ਼ ਰਣਨੀਤੀ ਜਿਹੜੀ ਹੈ ਉਹਦੇ ਨਾਲ ਉੱਤਰ ਸਕਦੀ ਹੈ। ਅਤੇ ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਅਤੇ ਫਾਈਲ ਪ੍ਰਕਿਰਿਆ ਅਧੀਨ ਹੈ ਦਾ ਬਹਾਨਾ ਹੁਣ ਨਹੀਂ ਚੱਲੇਗਾ, ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ। 546 ਦਿਨਾਂ ਦੀ ਦੇਰੀ ਦੀ ਅਪੀਲ ਖਾਰਜ ਕੀਤੀ ਹੈ ਅਤੇ ਬੈਂਚ ਨੇ ਕਿਹਾ ਕਿ ਸਰਕਾਰੀ ਪ੍ਰਕਿਰਿਆਵਾਂ ਲਿਮਿਟੇਸ਼ਨ ਕਾਨੂੰਨ ਤੋਂ ਉੱਪਰ ਨਹੀਂ ਨੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਵਿਭਾਗਾਂ ਅਤੇ ਜਨਤਕ ਅਥਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਇੱਕ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਪੀਲਾਂ ਦਾਇਰ ਕਰਨ ਦੇ ਵਿੱਚ ਹੋਣ ਵਾਲੀ ਲੰਮੀ ਦੇਰੀ ਨੂੰ ਜਾਇਜ਼ ਠਹਿਰਾਉਣ ਦੇ ਲਈ ਵਿਭਾਗੀ ਚਿੱਠੀ ਪੱਤਰ ਜਾਂ ਪ੍ਰਸ਼ਾਸਨਿਕ ਫਾਈਲਾਂ ਦੇ ਘੁੰਮਣ ਦਾ ਬਹਾਨਾ ਨਹੀਂ ਬਣਾਇਆ ਜਾ ਸਕਦਾ। ਅਦਾਲਤ ਦੇ ਇਸ ਫੈਸਲੇ ਨੇ ਸਰਕਾਰੀ ਦਫ਼ਤਰਾਂ ਦੇ ਵੱਲੋਂ ਮਿੱਥੇ ਸਮੇਂ ਦੇ ਉੱਤੇ ਕੰਮ ਕਰਨ ਦੇ ਲਈ ਅਕਸਰ ਦਿੱਤੇ ਜਾਣ ਵਾਲੇ ਉਸੇ ਰਵਾਇਤੀ ਤਰਕ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਫਾਈਲ ਵੱਖ-ਵੱਖ ਵਿਭਾਗਾਂ ਦੇ ਵਿੱਚ ਰਾਏ, ਮਨਜ਼ੂਰੀ ਅਤੇ ਪ੍ਰਕਿਰਿਆਵਾਂ ਦੇ ਅਧੀਨ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਜਸ ਗੁਰਪ੍ਰੀਤ ਸਿੰਘ ਪੁਰੀ ਅਤੇ ਜਸਟਿਸ ਅਮਰਜੋਤ ਭੱਟੀ ਦੇ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਸਾਈਕੈਸਟਰੀ ਜਿਹੜੇ ਨੇ ਸਾਈਕਾਈਟ੍ਰਿਕ ਸੋਸ਼ਲ ਵਰਕਰਾਂ ਉਹਨਾਂ ਨੂੰ ਸੋਧਿਆ ਹੋਇਆ ਤਨਖਾਹ ਸਕੇਲ ਦੇਣ ਦੇ ਫੈਸਲੇ ਦੇ ਖਿਲਾਫ਼ ਦਾਇਰ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਵੱਲੋਂ ਇਸ ਅਪੀਲ ਨੂੰ ਦਾਇਰ ਕਰਨ ਦੇ ਵਿੱਚ 546 ਦਿਨਾਂ ਦੀ ਦੇਰੀ ਕੀਤੀ ਗਈ ਸੀ। ਹਾਈਕੋਰਟ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਸਿਰਫ ਇਸ ਦੇ ਲਈ ਕਿ ਕੋਈ ਫੈਸਲਾ ਪ੍ਰਸ਼ਾਸਨਿਕ ਚੈਨਲਾਂ ਦੇ ਰਾਹੀਂ ਲੰਘਦਾ ਹੈ, ਸਰਕਾਰੀ ਏਜੰਸੀਆਂ ਲਿਮਿਟੇਸ਼ਨ ਕਾਨੂੰਨ ਤਹਿਤ ਕਿਸੇ ਵਿਸ਼ੇਸ਼ ਰਾਇਤ ਦੀ ਹੱਕਦਾਰ ਨਹੀਂ ਹੋ ਜਾਂਦੀਆਂ। ਅਦਾਲਤ ਬੈਂਚ ਨੇ ਜਿਹੜਾ ਦਸਤਾਵੇਜ਼ ਦੀ ਘੋਖ ਕਰਨ ਤੋਂ ਬਾਅਦ ਇਹ ਦੇਖਿਆ ਕਿ ਦੇਰੀ ਸਿਰਫ ਰਾਜ ਦੇ ਵੱਖ ਵੱਖ ਵਿਭਾਗਾਂ ਦਰਮਿਆਨ ਰਾਏ ਲੈਣ ਅਤੇ LPA ਦੇ ਖਰੜੇ ਨੂੰ ਮਨਜ਼ੂਰੀ ਦੇਣ ਵਰਗੀਆਂ ਰਸਮੀ ਕਾਰਵਾਈਆਂ ਕਾਰਨ ਹੋਈ ਹੈ। ਸਰਕਾਰ ਵੱਲੋਂ ਇਹ ਦਲੀਲ ਵੀ ਦਿੱਤੀ ਗਈ ਕਿ ਜੇਕਰ ਇਸ ਅਪੀਲ ਦੇ ਉੱਤੇ ਸੁਣਵਾਈ ਨਾ ਹੋਈ ਤਾਂ ਸੂਬੇ ਦੇ ਉੱਤੇ ਵੱਡਾ ਵਿੱਤੀ ਬੋਝ ਪਵੇਗਾ, ਪਰ ਅਦਾਲਤ ਨੇ ਇਸ ਨੂੰ ਵੀ ਰੱਦ ਕਰ ਦਿੱਤਾ ਹੈ। ਸਿੰਗਲ ਜੱਜ ਦੇ ਪੁਰਾਣੇ ਫੈਸਲੇ ਦਾ ਹਵਾਲਾ ਦਿੰਦਿਆਂ ਹੋਇਆ ਜਿਹੜਾ ਬੈਂਚ ਨੇ ਕਿਹਾ ਕਿ ਜਦੋਂ ਇਸ਼ਤਿਹਾਰ ਜਾਰੀ ਹੋਇਆ ਸੀ ਤਾਂ ਗ੍ਰੇਡ ਪੇ 3800 ਰੁਪਏ ਸੀ, ਜਿਸ ਨੂੰ ਬਾਅਦ ਦੇ ਵਿੱਚ ਬਦਲ ਕੇ 4200 ਰੁਪਏ ਕਰ ਦਿੱਤਾ ਗਿਆ ਸੀ। ਇਸ ਦੇ ਲਈ ਵਿਭਾਗ ਦੇ ਵਿੱਚ ਉਸੇ ਅਹੁਦੇ ਦੇ ਉੱਤੇ ਕੰਮ ਕਰਦੇ ਹੋਰ ਮੁਲਾਜ਼ਮਾਂ ਵਾਂਗ ਇਹਨਾਂ ਪਟੀਸ਼ਨਰਾਂ ਨੂੰ ਵੀ ਸੋਧਿਆ ਸਕੇਲ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਇੱਕ ਜਿਹੜਾ ਹਾਲੀਆ ਫੈਸਲੇ ਸ਼ਿਵੰਮਾ ਬਨਾਮ ਕਰਨਾਟਕ ਹਾਊਸਿੰਗ ਬੋਰਡ ਦਾ ਜਿਹੜਾ ਹਵਾਲਾ ਦਿੰਦਿਆਂ ਕਿਹਾ ਕਿ ਕਾਨੂੰਨ ਮੁਤਾਬਕ ਪ੍ਰਸ਼ਾਸਨਿਕ ਸੁਸਤੀ ਜਾਂ ਲਾਪਰਵਾਹੀ ਨੂੰ ਦੇਰੀ ਮਾਫ਼ ਕਰਨ ਦਾ ਠੋਸ ਜਿਹੜਾ ਆਧਾਰ ਨਹੀਂ ਮੰਨਿਆ ਜਾ ਸਕਦਾ। ਨਾਲ ਸਪਸ਼ਟ ਕੀਤਾ ਅਦਾਲਤ ਨੇ ਕਿ ਲਿਮਿਟੇਸ਼ਨ ਐਕਟ ਦੀ ਧਾਰਾ 5 ਦੇ ਤਹਿਤ ਸਰਕਾਰੀ ਅਥਾਰਟੀਆਂ ਨੂੰ ਕੋਈ ਵੀ ਛੋਟ ਨਹੀਂ ਦਿੱਤੀ ਜਾ ਸਕਦੀ, ਸਗੋਂ ਉਹਨਾਂ ਦੇ ਉੱਤੇ ਆਮ ਨਾਗਰਿਕ ਦੇ ਨਾਲੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜੱਜਾਂ ਨੇ ਅਖੀਰ ਦੇ ਵਿੱਚ ਕਿਹਾ ਕਿ ਜੇਕਰ ਦੇਰੀ ਥੋੜ੍ਹੀ ਹੁੰਦੀ ਤਾਂ ਸ਼ਾਇਦ ਅਦਾਲਤ ਵੱਖਰੇ ਤਰੀਕੇ ਦੇ ਨਾਲ ਵਿਚਾਰ ਕਰ ਸਕਦੀ ਸੀ, ਪਰ 546 ਦਿਨਾਂ ਦੀ ਇਸ ਵੱਡੀ ਦੇਰੀ ਲਈ ਦਿੱਤੇ ਗਏ ਪ੍ਰਸ਼ਾਸਨਿਕ ਬਹਾਨੇ ਬਿਲਕੁਲ ਵੀ ਪ੍ਰਵਾਨ ਕਰਨ ਯੋਗ ਨਹੀਂ ਨੇ। ਝਾੜ ਝੰਬ ਹੋ ਗਈ ਹੈ ਜੀ, ਥੋੜ੍ਹੀ ਬਹੁਤੀ ਦੇਰੀ ਨਹੀਂ। ਵੈਸੇ ਸਾਡੇ ਵਾਲੇ ਤਾਂ ਸਮੇਂ ਦੇ ਉੱਤੋਂ ਆ ਕੇ ਰਾਜ਼ੀ ਨਹੀਂ ਵੈਸੇ ਵੀ। ਦੂਸਰੇ ਪਾਸੇ ਘਰੇਲੂ ਮਹਿਲਾਵਾਂ ਨੂੰ ਹੁਣ ਹੋਮ ਮੇਕਰ ਨਹੀਂ ਦੇਸ਼ ਨਿਰਮਾਤਾ ਹਨ। ਸੁਪਰੀਮ ਕੋਰਟ ਦਾ ਇਤਿਹਾਸਕ ਜਿਹੜਾ ਇਹਦੇ ਵਿੱਚ ਫੈਸਲਾ ਇੱਕ ਸੁਣਾਇਆ ਗਿਆ। ਕੀ ਹੈ ਫੈਸਲਾ? ਸੁਪਰੀਮ ਕੋਰਟ ਨੇ ਘਰੇਲੂ ਮਹਿਲਾ ਦੇ ਕੰਮ ਦੀ ਕੀਮਤ ਘੱਟੋ ਘੱਟ 30,000 ਰੁਪਏ ਮਹੀਨਾ ਤੈਅ ਕੀਤੀ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇੱਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਘਰੇਲੂ ਮਹਿਲਾਵਾਂ ਨੂੰ ਜਿਹੜਾ ਦੇਸ਼ ਨਿਰਮਾਤਾ ਨੇਸ਼ਨ ਬਿਲਡਰਸ ਵਜੋਂ ਅਹਿਮ ਦਰਜਾ ਦਿੱਤਾ ਹੈ, ਅਤੇ ਅਦਾਲਤ ਨੇ ਕਿਹਾ ਕਿ ਕਿਸੇ ਹਾਦਸੇ ਦੇ ਵਿੱਚ ਪਤਨੀ ਦੀ ਮੌਤ ਹੋਣ ਦੀ ਸੂਰਤ ਦੇ ਵਿੱਚ ਪਰਿਵਾਰ ਨੂੰ ਮਿਲਣ ਵਾਲੀ ਘਰੇਲੂ ਦੇਖਭਾਲ ਅਤੇ ਨੁਕਸਾਨ ਦਾ ਜਿਹੜਾ ਮੁਲਾਂਕਣ ਘੱਟੋ ਘੱਟ 30,000 ਰੁਪਏ ਪ੍ਰਤੀ ਮਹੀਨਾ ਕੀਤਾ ਜਾਣਾ ਚਾਹੀਦਾ ਹੈ। ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ ਦੇ ਜਿਹੜਾ ਬੈਂਚ ਨੇ ਸਪਸ਼ਟ ਕੀਤਾ ਕਿ ਮੋਟਰ ਵਾਹਨ ਹਾਦਸਾ ਕਲੇਮ ਦੇ ਮਾਮਲਿਆਂ 'ਚ ਇੱਕ ਘਰੇਲੂ ਮਹਿਲਾ ਦੇ ਵੱਲੋਂ ਪਰਿਵਾਰ ਦੀ ਕੀਤੀ ਜਾਂਦੀ ਦੇਖਭਾਲ ਦੇ ਨੁਕਸਾਨ ਨੂੰ ਇੱਕ ਵੱਖਰਾ ਅਤੇ ਮੁਆਵਜ਼ਾ ਯੋਗ ਆਧਾਰ ਮੰਨਿਆ ਜਾਵੇਗਾ। ਅਦਾਲਤ ਨੇ ਇੱਕ ਸੜਕ ਹਾਦਸੇ ਦੇ ਵਿੱਚ ਆਪਣੀ ਪਤਨੀ ਨੂੰ ਗੁਆਉਣ ਵਾਲੇ ਵਿਅਕਤੀ ਨੂੰ ਵਾਧੂ ਮੁਆਵਜ਼ਾ ਦੇਣ ਦਾ ਹੁਕਮ ਸੁਣਾਉਂਦਿਆਂ ਇਹ ਟਿੱਪਣੀ ਕੀਤੀ ਹੈ। ਫੈਸਲੇ ਸੁਣਾਉਂਦੇ ਹੋਏ ਜਸਟਿਸ ਕਰੋਲ ਨੇ ਆਖਿਆ ਕਿ ਸਾਡਾ ਮੰਨਣਾ ਹੈ ਕਿ ਇੱਕ ਘਰੇਲੂ ਮਹਿਲਾ ਮਨੁੱਖੀ ਵਿਕਾਸ ਅਤੇ ਦੇਸ਼ ਦੀ ਪ੍ਰਗਤੀ ਦੇ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ, ਅਤੇ ਘਰੇਲੂ ਮਹਿਲਾ ਅਸਲ ਦੇ ਵਿੱਚ ਦੇਸ਼ ਦਾ ਨਿਰਮਾਣ ਕਰਦੀ ਹੈ। ਇਸ ਦੇ ਲਈ ਅਸੀਂ ਇਹ ਸਿਧਾਂਤ ਤੈਅ ਕੀਤੇ ਨੇ ਕਿ ਘਰੇਲੂ ਦੇਖਭਾਲ ਦੇ ਨੁਕਸਾਨ ਦੇ ਵਜੋਂ ਘੱਟੋ ਘੱਟ 30,000 ਰੁਪਏ ਮਹੀਨਾਵਾਰ ਆਮਦਨ ਨਿਰਧਾਰਤ ਕੀਤੀ ਹੈ। ਉਹਨਾਂ ਉਮੀਦ ਜਤਾਈ ਹੈ ਕਿ ਹੁਣ ਹੋਮ ਮੇਕਰ ਸ਼ਬਦ ਨੂੰ ਨੇਸ਼ਨ ਬਿਲਡਰ ਦੇਸ਼ ਨਿਰਮਾਤਾ ਦੇ ਰੂਪ ਦੇ ਵਿੱਚ ਪਛਾਣ ਜਿਹੜੀ ਹੈ ਮਿਲੇਗੀ। ਦੂਸਰੇ ਪਾਸੇ ਫੂਡ ਸਬਸਿਡੀ, ਵਿੱਤੀ ਸਾਲ 2027 ਦੇ ਵਿੱਚ ਖੁਰਾਕ ਸਬਸਿਡੀ ਦੇ ਬਿੱਲ 2.5 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੇ ਆਸਾਰ ਨੇ। MSP ਦਾ ਜਿਹੜਾ ਰੋਲਾ ਹੈ, ਜੇ ਉਹ ਕਹਿੰਦੇ ਦਿੰਦੇ ਹਾਂ ਅਤੇ ਵਧਾਉਂਦੇ ਹਾਂ ਤਾਂ ਫਿਰ ਜਿਹੜਾ ਬਜਟ ਦੇ ਵਿੱਚ ਹਿਲਜੁਲ ਹੋਣੀ ਹੈ। ਬਜਟ ਅਨੁਮਾਨ ਤੋਂ ਕਿਤੇ ਵੱਧ ਹੋ ਸਕਦਾ ਹੈ ਖਰਚਾ ਜੋ ਹੋਣਾ ਇਹਦੇ ਵਿੱਚ। ਫਿਰ ਫਸਲਾਂ ਦੀ ਰਿਕਾਰਡ ਖਰੀਦ ਅਤੇ MSP ਦੇ ਵਿੱਚ ਵਾਧੇ ਦੇ ਕਾਰਨ ਖਜ਼ਾਨੇ ਦੇ ਉੱਤੇ ਵਧੇਗਾ ਕਹਿੰਦੇ ਬੋਝ। ਮੀਡੀਆ ਰਿਪੋਰਟ ਦੇ ਅਨੁਸਾਰ ਵਿੱਤੀ ਸਾਲ 2026 ਅਤੇ 27 FY 2027 ਦੌਰਾਨ ਭਾਰਤ ਦਾ ਖੁਰਾਕ ਜਿਹੜਾ ਸਬਸਿਡੀ ਫੂਡ ਸਬਸਿਡੀ ਖਰਚਾ 2.5 ਲੱਖ ਕਰੋੜ ਟ੍ਰਿਲੀਅਨ ਜਿਹੜਾ ਰੁਪਏ ਤੋਂ ਵੀ ਪਾਰ ਜਾ ਸਕਦਾ ਹੈ। ਇਹ ਅੰਕੜਾ ਸਰਕਾਰ ਵੱਲੋਂ ਤੈਅ ਕੀਤੇ 2.28 ਲੱਖ ਕਰੋੜ ਰੁਪਏ ਦੇ ਬਜਟ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਹੈ, ਅਤੇ ਸਬਸਿਡੀ ਦੇ ਬਿੱਲ ਦੇ ਵਿੱਚ ਇਸ ਵੱਡੇ ਵਾਧੇ ਦਾ ਮੁੱਖ ਕਾਰਨ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿੱਚ ਕੀਤਾ ਗਿਆ ਵਾਧਾ ਅਤੇ ਉਮੀਦ ਦੇ ਨਾਲੋਂ ਕਿਤੇ ਵੱਧ ਹੋ ਰਹੀ ਸਰਕਾਰੀ ਖਰੀਦ ਨੂੰ ਮੰਨਿਆ ਜਾ ਰਿਹਾ। ਦੂਜੇ ਪਾਸੇ ਕੇਂਦਰ ਸਰਕਾਰ ਬਜਟ ਸੰਤੁਲਨ ਨੂੰ ਬਣਾਈ ਰੱਖਣ ਅਤੇ ਅਨਾਜ ਦੀ ਖਰੀਦ ਦੇ ਵੰਡ ਪ੍ਰਣਾਲੀ ਨੂੰ ਵਧੇਰੇ ਕੁਸ਼ਲ ਬਣਾਉਣ ਦੇ ਲਈ ਨਵੀਆਂ ਨੀਤੀਆਂ ਘੜ ਰਹੀ ਹੈ। ਰਿਪੋਰਟ ਦੇ ਮੁਤਾਬਕ MSP ਵਧਣ ਦੇ ਨਾਲ ਨਾਲ ਸਬਸਿਡੀ ਦਾ ਬੋਝ ਵੀ ਕਹਿੰਦੇ ਸਿੱਧਾ ਵੱਧਦਾ ਹੈ, ਅਤੇ ਜਿਸ ਦੇ ਕਾਰਨ ਵਿੱਤੀ ਅਨੁਸ਼ਾਸਨ ਕਾਇਮ ਰੱਖਣ ਦੇ ਲਈ ਇੱਕ ਸਖ਼ਤ ਢਾਂਚਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਚਿੰਤਾਵਾਂ ਅਜਿਹੇ ਸਮੇਂ ਸਾਹਮਣੇ ਆਈਆਂ ਨੇ ਜਦੋਂ ਸਰਕਾਰ ਪਹਿਲਾਂ ਹੀ ਸਬਸਿਡੀ ਦੇ ਮੋਰਚੇ ਦੇ ਉੱਤੇ ਦਬਾਅ ਝੱਲ ਰਹੀ ਹੈ। ਕੇਂਦਰ ਨੇ ਹਾਲ ਹੀ ਦੇ ਵਿੱਚ ਸੰਕੇਤ ਦਿੱਤਾ ਸੀ ਕਿ ਜੇਕਰ ਪੱਛਮੀ ਏਸ਼ੀਆ ਦਾ ਸੰਕਟ ਲੰਮਾ ਖਿੱਚਿਆ ਅਤੇ ਕੌਮਾਂਤਰੀ ਬਾਜ਼ਾਰ ਦੇ ਵਿੱਚ ਊਰਜਾ ਦੀਆਂ ਕੀਮਤਾਂ ਉੱਚੀਆਂ ਰਹੀਆਂ ਤਾਂ ਖਾਦ ਸਬਸਿਡੀ ਦਾ ਖਰਚਾ ਬਜਟ ਦੇ ਵਿੱਚ ਤੈਅ ਕੀਤੇ 1.7 ਲੱਖ ਕਰੋੜ ਰੁਪਏ ਤੋਂ ਲਗਭਗ ਦੁੱਗਣਾ ਹੋ ਕੇ 3.4 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਜੇਕਰ ਇਹ ਦੋਵੇਂ ਅਨੁਮਾਨ ਸੱਚ ਸਾਬਤ ਹੁੰਦੇ ਨੇ ਤਾਂ ਵਿੱਤੀ ਸਾਲ 2027 ਦੇ ਵਿੱਚ ਖੁਰਾਕ ਅਤੇ ਖਾਦ ਸਬਸਿਡੀ ਦੇ ਕੁੱਲ ਖਰਚਾ 5.9 ਲੱਖ ਕਰੋੜ ਰੁਪਏ ਤੱਕ ਜਾ ਸਕਦਾ ਹੈ, ਜਦਕਿ ਬਜਟ ਅਨੁਸਾਰ ਜਿਹੜਾ ਹੈ ਅਨੁਮਾਨ ਹੈ 3.98 ਲੱਖ ਕਰੋੜ ਰੁਪਏ ਦਾ ਸੀ। ਵਿੱਤੀ ਸਾਲ 2027 ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਵੀ ਪਹਿਲੇ ਅੰਦਾਜ਼ੇ 30 ਮਿਲੀਅਨ ਟਨ ਦੇ ਮੁਕਾਬਲੇ ਵੱਧ ਕੇ 35 ਮਿਲੀਅਨ ਟਨ ਤੱਕ ਪਹੁੰਚਣ ਦੀ ਉਮੀਦ ਹੈ। ਕਈ ਰਾਜਾਂ ਦੇ ਵਿੱਚ ਖੁੱਲ੍ਹੇ ਬਾਜ਼ਾਰ ਦੀਆਂ ਜਿਹੜੀਆਂ ਨੇ ਕੀਮਤਾਂ MSP ਤੋਂ ਹੇਠਾਂ ਡਿੱਗਣ ਅਤੇ ਸੂਬਾ ਸਰਕਾਰਾਂ ਵੱਲੋਂ ਬੋਨਸ ਦੇ ਐਲਾਨ ਕਾਰਨ ਕਿਸਾਨਾਂ ਨੇ ਸਰਕਾਰੀ ਮੰਡੀਆਂ ਦਾ ਰੁੱਖ ਕੀਤਾ ਹੈ, ਜਿਹਦੇ ਨਾਲ ਖਰੀਦ ਵਧੀ ਹੈ। ਪਾਰਦਰਸ਼ਤਾ ਲਿਆਉਣ ਅਤੇ ਅਸਲ ਕਿਸਾਨਾਂ ਤੱਕ ਲਾਭ ਪਹੁੰਚਾਉਣ ਦੇ ਲਈ ਸਰਕਾਰ ਨੇ ਖਰੀਦ ਪ੍ਰਕਿਰਿਆ ਦੇ ਕਹਿੰਦੇ ਡਿਜੀਟਾਈਜੇਸ਼ਨ ਜਿਹੜਾ ਉਹਨੂੰ ਤੇਜ਼ ਕਰ ਦਿੱਤਾ ਹੈ ਅਤੇ ਹੁਣ ਪ੍ਰਣਾਲੀ ਵਿੱਚ ਜ਼ਮੀਨੀ ਰਿਕਾਰਡ, ਲੈਂਡ ਰਿਕਾਰਡ ਨੂੰ ਜੋੜਿਆ ਗਿਆ ਅਤੇ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਲਈ ਔਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਕੇਂਦਰ ਸਰਕਾਰ ਨੇ ਹਾੜੀ 2025-26 ਦੇ ਸੀਜ਼ਨ ਦੇ ਲਈ ਖਾਦਾਂ ਦੀ ਅਸਥਾਈ ਲੋੜ 27,952 ਕਰੋੜ ਰੁਪਏ ਅੰਕੀ ਸੀ, ਜੋ ਕਿ ਸੌਣੀ 2025 ਦੇ ਮੁਕਾਬਲੇ 736 ਕਰੋੜ ਰੁਪਏ ਜ਼ਿਆਦਾ ਹੈ। ਆਲਮੀ ਕੀਮਤਾਂ ਦੇ ਵਿੱਚ ਉਤਾਰ ਚੜ੍ਹਾਅ ਦੇ ਬਾਵਜੂਦ ਕਿਸਾਨਾਂ 'ਤੇ ਬੋਝ ਨਾ ਪੈਣ ਦੇਣ ਦੇ ਲਈ ਸਰਕਾਰ ਨੇ ਕਹਿੰਦੇ ਪੋਸ਼ਕ ਤੱਤਾਂ ਦੇ ਉੱਤੇ ਆਧਾਰਿਤ ਸਬਸਿਡੀ NBS ਸਕੀਮ ਤਹਿਤ ਖਾਦਾਂ 'ਤੇ ਸਬਸਿਡੀ ਜਿਹੜੀ ਆ ਵਧਾ ਦਿੱਤੀ ਹੈ, ਖਾਸ ਕਰਕੇ DAP 'ਤੇ ਸਬਸਿਡੀ ਜਿਹੜੀ ਹੈ 2025 ਦੇ 21,911 ਰੁਪਏ ਤੋਂ ਵਧਾ ਕੇ 29,805 ਰੁਪਏ ਪ੍ਰਤੀ ਟਨ ਕਰ ਦਿੱਤੀ ਗਈ ਹੈ। ਇੰਟਰਨੈਸ਼ਨਲ ਖਬਰਾਂ ਵੱਲ ਝਾਤ ਮਾਰੀ ਅਤੇ ਭੜਕ ਗਈ ਜੰਗ। ਇਰਾਨ ਨੇ ਜਾਰਡਨ ਦੇ ਉੱਤੇ ਦਾਗੇ ਦਿੱਤੀਆਂ ਨੇ ਮਿਜ਼ਾਈਲਾਂ, ਉਡਾ ਦਿੱਤਾ ਹੈ ਅਮਰੀਕੀ ਕਮਾਂਡ ਸੈਂਟਰ ਜਿਹੜਾ ਹੈ। ਮਿਡਲ ਈਸਟ ਦੇ ਵਿੱਚ ਹਾਲਾਤ ਮੁੜ ਤਣਾਅਪੂਰਨ ਬਣ ਗਏ ਨੇ। ਇਜ਼ਰਾਈਲ ਵੱਲੋਂ ਲਿਬਨਾਨ ਦੇ ਉੱਤੇ ਹੋਏ ਹਮਲਿਆਂ ਦੇ ਜਵਾਬ ਦੇ ਵਿੱਚ ਇਰਾਨ ਵੱਲੋਂ ਇਜ਼ਰਾਈਲ ਦੇ ਉੱਤੇ ਅਮਰੀਕੀ ਟਿਕਾਣਿਆਂ 'ਤੇ ਕੀਤੇ ਹਮਲਿਆਂ ਮਗਰੋਂ ਸਥਿਤੀ ਹੋਰ ਵੀ ਭਿਆਨਕ ਬਣ ਗਈ ਹੈ। ਇਸੇ ਦੌਰਾਨ ਇਰਾਨ ਨੇ ਇੱਕ ਹੋਰ ਵੱਡਾ ਅਤੇ ਸਨਸਨੀਖੇਜ਼ ਦਾਅਵਾ ਕੀਤਾ ਕਿ ਇਰਾਨ ਦੀ ਫੌਜ ਨੇ ਅਧਿਕਾਰਤ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਕਿ ਉਹਨਾਂ ਨੇ ਜਾਰਡਨ ਸਥਿਤ ਅਮਰੀਕੀ ਫੌਜ ਦੇ ਇੱਕ ਪ੍ਰਮੁੱਖ ਕਮਾਂਡ ਐਂਡ ਕੰਟਰੋਲ ਸੈਂਟਰ ਅਲ ਅਜ਼ਰੇਕ ਬੇਸ ਨੂੰ ਜਿਹੜਾ ਨਿਸ਼ਾਨਾ ਬਣਾਉਂਦੇ ਹੋਏ 12 ਬਲੈਸਟਿਕ ਮਿਜ਼ਾਈਲਾਂ ਦਾਗੀਆਂ, ਜਿਸਦੇ ਨਾਲ ਉਹ ਫੌਜੀ ਟਿਕਾਣਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਰਾਨੀ ਮੀਡੀਆ ਮੁਤਾਬਕ ਇਹ ਹਮਲਾ ਬਹੁਤ ਹੀ ਜਿਹੜਾ ਸਟੀਕਤਾ ਦੇ ਨਾਲ ਕੀਤਾ ਗਿਆ, ਜਿਸ ਨੇ ਆਪਣੇ ਨਿਸ਼ਾਨੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਜਾਰਡਨ ਸਥਿਤ ਇਸ ਅਮਰੀਕੀ ਬੇਸ ਦੇ ਉੱਤੇ ਹੋਏ ਹਮਲੇ ਦੇ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦਾ ਦਾਅਵਾ ਵੀ ਕੀਤਾ ਗਿਆ। ਅਮਰੀਕਾ ਨੇ ਸਪਸ਼ਟ ਕੀਤਾ ਕਿ ਇਹ ਬਲੈਸਟਿਕ ਮਿਜ਼ਾਈਲ ਹਮਲਾ ਅਮਰੀਕਾ ਵੱਲੋਂ ਹਾਲ ਹੀ ਦੇ ਵਿੱਚ ਦੱਖਣੀ ਇਰਾਨ ਦੇ ਉੱਤੇ ਕੀਤੇ ਗਏ ਹਵਾਈ ਹਮਲਿਆਂ ਅਤੇ ਪੱਛਮੀ ਏਸ਼ੀਆ ਦੇ ਵਿੱਚ ਅਮਰੀਕੀ ਫੌਜ ਦੀ ਵੱਧਦੀ ਜਿਹੜੀ ਦਖਲ ਅੰਦਾਜ਼ੀ ਦੇ ਸਿੱਧੇ ਜਵਾਬ ਦੇ ਵਿੱਚ ਕੀਤੀ ਗਈ ਹੈ। ਅਮਰੀਕਾ ਦੇ ਇੱਕ ਅਹਿਮ ਕਮਾਂਡ ਸੈਂਟਰ ਦੇ ਉੱਤੇ ਸਿੱਧੇ ਮਿਜ਼ਾਈਲ ਹਮਲੇ ਨੇ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਜੰਗ ਦੇ ਖਤਰੇ ਨੂੰ ਹੋਰ ਵੀ ਵਧਾ ਦਿੱਤਾ। ਵਾਸ਼ਿੰਗਟਨ ਦੇ ਵੱਲੋਂ ਫਿਲਹਾਲ ਇਸ ਹਮਲੇ ਦੇ ਵਿੱਚ ਹੋਏ ਜਾਨੀ ਮਾਲੀ ਨੁਕਸਾਨ ਦੀ ਸਥਿਤੀ ਬਾਰੇ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਇਰਾਨ ਵੱਲੋਂ ਸਿੱਧਾ ਬਲੈਸਟਿਕ ਮਿਜ਼ਾਈਲ ਦਾਗਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਜੰਗ ਹੁਣ ਇੱਕ ਵਾਰ ਫਿਰ ਤੋਂ ਪੂਰੇ ਮਿਡਲ ਈਸਟ ਨੂੰ ਆਪਣੀ ਚਪੇਟ ਦੇ ਵਿੱਚ ਲੈਂਦੀ ਜਾ ਰਹੀ ਹੈ। ਦੂਸਰੇ ਪਾਸੇ ਇਕੱਲਾ ਪੈਣ ਲੱਗਿਆ ਜਾਂ ਨਹੀਂ, ਆਸਟ੍ਰੇਲੀਆ, UK ਸਣੇ 22 ਦੇਸ਼ਾਂ ਨੇ ਕੀਤੀ ਹੈ ਹਮਲਿਆਂ ਦੀ ਨਿੰਦਾ ਇਰਾਨ ਦੇ ਖਿਲਾਫ਼। ਅਮਰੀਕਾ ਇਜ਼ਰਾਈਲ ਦੇ ਨਾਲ ਜਾਰੀ ਤਣਾਅ ਵਿਚਕਾਰ ਇਰਾਨ ਇਕੱਲਾ ਪੈਣ ਲੱਗਿਆ ਦੱਸਿਆ ਜਾ ਰਿਹਾ ਹੈ, ਪਰ ਉਹ ਆਪਣੀ ਹਿੰਮਤ ਜਿਹੜੀ ਹੈ ਦਿਖਾ ਰਿਹਾ ਹੈ। ਹਾਲ ਹੀ ਦੇ ਵਿੱਚ ਅਮਰੀਕਾ, UK, ਆਸਟ੍ਰੇਲੀਆ, ਕੈਨੇਡਾ, ਫਰਾਂਸ, ਜਰਮਨੀ ਅਤੇ ਸਵੀਡਨ ਸਮੇਤ 22 ਦੇਸ਼ਾਂ ਨੇ ਸਾਂਝੇ ਤੌਰ ਉੱਤੇ ਯੂਰਪ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿੱਚ ਇਰਾਨ ਦੀਆਂ ਕਥਿਤ ਘਾਤਕ ਸਾਜ਼ਿਸ਼ਾਂ ਅਤੇ ਹੋਰ ਖਤਰਨਾਕ ਗਤੀਵਿਧੀਆਂ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਇਰਾਨ ਦੇ ਸੁਰੱਖਿਆ ਸਿਸਟਮ ਦੇ ਉੱਤੇ ਵਿਰੋਧੀਆਂ, ਪੱਤਰਕਾਰਾਂ ਅਤੇ ਯਹੂਦੀਆਂ ਅਤੇ ਇਜ਼ਰਾਈਲੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ। ਮੰਗਲਵਾਰ ਬੀਤੇ ਦੇ ਵਿੱਚ ਜਾਰੀ ਇੱਕ ਸਾਂਝੇ ਬਿਆਨ ਦੇ ਵਿੱਚ ਦੇਸ਼ਾਂ ਨੇ ਕਿਹਾ ਕਿ ਉਹ ਇਰਾਨ ਦੀਆਂ ਸੁਰੱਖਿਆ ਏਜੰਸੀਆਂ ਦੇ ਦੁਆਰਾ ਪੈਦਾ ਕੀਤੇ ਜਾ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਇੱਕਜੁੱਟ ਨੇ। ਇਨ੍ਹਾਂ ਏਜੰਸੀਆਂ ਦੇ ਵਿੱਚ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ, ਇੰਟੈਲੀਜੈਂਸ ਆਰਗਨਾਈਜੇਸ਼ਨ, ਕੁਦਸ ਫੋਰਸ ਜਿਹੜੀ ਹੈ ਕੁਰਦਿਸਤਾਨ, ਕੁਦਸ ਫੋਰਸ ਅਤੇ ਮਿਨਿਸਟਰੀ ਆਫ ਇੰਟੈਲੀਜੈਂਸ ਅਤੇ ਸੁਰੱਖਿਆ ਮੰਤਰਾਲੇ ਸ਼ਾਮਲ ਨੇ। ਸਾਂਝੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਅਮਰੀਕਾ, UK, ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਬੁਲਗਾਰੀਆ, ਕੈਨੇਡਾ, ਚੈੱਕ ਗਣਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਲਾਤਵੀਆ, ਲਿਥੁਆਨੀਆ, ਨੀਦਰਲੈਂਡ, ਨਿਊਜ਼ੀਲੈਂਡ, ਉੱਤਰੀ ਮੈਸੇਡੋਨੀਆ, ਨਾਰਵੇ, ਪੁਰਤਗਾਲ ਅਤੇ ਸਵੀਡਨ ਇਰਾਨ ਦੀਆਂ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ, ਇੰਟੈਲੀਜੈਂਸ ਆਰਗਨਾਈਜੇਸ਼ਨ, ਕੁਦਸ ਫੋਰਸ ਅਤੇ ਮਿਨਿਸਟਰੀ ਆਫ ਇੰਟੈਲੀਜੈਂਸ ਅਤੇ ਸੁਰੱਖਿਆ ਮੰਤਰਾਲੇ ਦੁਆਰਾ ਯੂਰਪ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿੱਚ ਕੀਤੀਆਂ ਜਾ ਰਹੀਆਂ ਘਾਤਕ ਸਾਜ਼ਿਸ਼ਾਂ ਅਤੇ ਖਤਰਨਾਕ ਕਾਰਵਾਈਆਂ ਦੀ ਨਿੰਦਾ ਕਰਦਾ ਹੈ। ਦਸਤਖਤ ਕਰਨ ਵਾਲੇ ਦੇਸ਼ਾਂ ਨੇ ਦੋਸ਼ ਲਗਾਇਆ ਕਿ ਇਰਾਨੀ ਏਜੰਟਾਂ ਨੇ ਇਰਾਨੀ ਅਸੰਤੁਸ਼ਟਾਂ, ਪੱਤਰਕਾਰਾਂ ਅਤੇ ਯਹੂਦੀ ਤੇ ਇਜ਼ਰਾਈਲੀ ਭਾਈਚਾਰਿਆਂ ਤੇ ਉਹਨਾਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਆਪਣੇ ਸਮੂਹਿਕ ਸੰਕਲਪ ਨੂੰ ਦੁਹਰਾਇਆ। ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਅਸੀਂ ਇਹਨਾਂ ਖਤਰਿਆਂ ਤੋਂ ਆਪਣੇ ਦੇਸ਼ਾਂ ਤੇ ਆਪਣੇ ਲੋਕਾਂ ਦੀ ਸੁਰੱਖਿਆ ਕਰਨ ਦੇ ਆਪਣੇ ਸੰਕਲਪ ਦੇ ਵਿੱਚ ਇੱਕਜੁੱਟ ਹਾਂ। ਈਰਾਨ ਦੇ ਇਸਲਾਮੀ ਗਣਰਾਜ ਨੂੰ ਇਹਨਾਂ ਕਾਰਵਾਈਆਂ ਤੁਰੰਤ ਬੰਦ ਕਰਨਾ ਚਾਹੀਦਾ ਤੇ ਦੇਸ਼ ਨੇ ਈਰਾਨੀ ਸੁਰੱਖਿਆ ਸੇਵਾਵਾਂ ਦੇ ਉੱਤੇ ਸੰਗਠਿਤ ਅਪਰਾਧਿਕ ਨੈਟਵਰਕਾਂ ਨਾਲ ਲੰਮੇ ਸਮੇਂ ਤੋਂ ਸੰਬੰਧ ਬਣਾਈ ਰੱਖਣ ਦਾ ਵੀ ਦੋਸ਼ ਲਾਇਆ। ਈਰਾਨੀ ਸੁਰੱਖਿਆ ਸੇਵਾਵਾਂ ਤੇ ਅੰਤਰਰਾਸ਼ਟਰੀ ਤੇ ਸਥਾਨਕ ਅਪਰਾਧਿਕ ਸਮੂਹਾਂ ਵਿਚਕਾਰ ਸੰਬੰਧ ਲੰਬੇ ਸਮੇਂ ਤੋਂ ਚੱਲ ਰਹੇ ਨੇ। ਇਹਨਾਂ ਸਮੂਹਾਂ ਦੀ ਵਰਤੋਂ ਬਹੁਤ ਨਿੰਦਣਯੋਗ ਹੈ ਤੇ ਸਾਂਝੇ ਐਲਾਨਨਾਮੇ ਦੇ ਵਿੱਚ ਯੂਰਪ ਭਰ ਦੀ ਵਿੱਚ ਯਹੂਦੀ ਭਾਈਚਾਰਿਆਂ, ਈਰਾਨੀ ਪੱਤਰਕਾਰਾਂ ਤੇ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਾਲੀਆ ਹਮਲਿਆਂ ਦੀ ਵੀ ਨਿੰਦਾ ਕੀਤੀ ਗਈ ਹੈ। ਦੂਸਰੇ ਪਾਸੇ ਅਮਰੀਕਾ ਈਰਾਨ ਟਕਰਾਅ ਵਧਣ ਦੇ ਨਾਲ ਕੱਚਾ ਤੇਲ $150 ਪ੍ਰਤੀ ਬੈਰਲ ਤੱਕ ਪਹੁੰਚਣ ਦੇ ਆਸਾਰ ਰਿਪੋਰਟ ਹੈ। ਜੇਕਰ ਅਮਰੀਕਾ ਤੇ ਈਰਾਨ ਦਰਮਿਆਨ ਚੱਲ ਰਹੀ ਤਲਖੀ ਹੋਰ ਵੀ ਵਧਦੀ ਹੈ ਤਾਂ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ $150 ਪ੍ਰਤੀ ਬੈਰਲ ਤੱਕ ਜਾ ਸਕਦੀਆਂ ਨੇ। ਖਾੜੀ ਖੇਤਰ ਦੇ ਵਿੱਚ ਵੱਧਦੇ ਤਣਾਅ ਦੇ ਕਾਰਨ ਤੇਲ ਦੀ ਸਪਲਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ, ਜਿਸ ਦਾ ਅਸਰ ਕੀਮਤਾਂ ਦੇ ਉੱਤੇ ਦੇਖਣ ਨੂੰ ਮਿਲ ਸਕਦਾ ਹੈ। ਓਸਲੋ ਨਾਰਵੇ ਦੀ ਇੱਕ ਪ੍ਰਮੁੱਖ ਊਰਜਾ ਖੋਜ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਤਾਜ਼ਾ ਟਕਰਾਅ ਕਾਰਨ ਅਪ੍ਰੈਲ ਮਹੀਨੇ ਦੇ ਵਿੱਚ ਹੋਈ ਜੰਗਬੰਦੀ ਹੁਣ ਬੇਹੱਦ ਨਾਜ਼ੁਕ ਦੌਰ ਦੇ ਵਿੱਚ ਪਹੁੰਚ ਗਈ। ਇਸ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਦੇ ਨਾਲ ਵੱਧ ਰਹੀਆਂ ਤੇ ਆਲਮੀ ਵਿੱਤੀ ਬਾਜ਼ਾਰਾਂ, ਖਾਸ ਕਰਕੇ ਅਮਰੀਕੀ ਸ਼ੇਅਰ ਬਾਜ਼ਾਰ ਜਿਹੜਾ ਹੈ ਉਹਦੇ ਉੱਤੇ ਭਾਰੀ ਦਬਾਅ ਦੇਖਿਆ ਜਾ ਰਿਹਾ। ਰਿਸਟੈਂਡ ਐਨਰਜੀ ਜਿਹੜੀ ਹੈ ਉਹਦੇ ਉੱਤੇ ਜਿਹੜਾ ਭੂ ਰਾਜਨੀਤਿਕ ਵਿਸ਼ਲੇਸ਼ਣ ਵਿਭਾਗ ਦੇ ਮੁਖੀ ਤੇ ਸੀਨੀਅਰ ਮੀਤ ਪ੍ਰਧਾਨ ਜਾਰਜ ਲਿਓਨ ਨੇ ਕਿਹਾ ਕਿ ਇਸ ਪੜਾਅ ਦੇ ਉੱਤੇ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਮੌਜੂਦਾ ਜਿਹੜਾ ਤਣਾਅ ਪੂਰੀ ਜੰਗ ਦਾ ਰੂਪ ਲਵੇਗਾ ਜਾਂ ਇਹ ਇੱਕ ਖਤਰਨਾਕ ਪਰ ਕਾਬੂ ਹੇਠ ਰੱਖਣ ਯੋਗ ਘਟਨਾਕ੍ਰਮ ਹੈ। ਉਹਨਾਂ ਦੱਸਿਆ ਕਿ ਟਕਰਾਅ ਕਾਰਨ ਬਾਜ਼ਾਰ ਦੇ ਵਿੱਚ ਅਨਿਸ਼ਚਿਤਤਾ ਸਾਫ਼ ਦਿਖ ਰਹੀ ਹੈ ਅਤੇ ਜਿਸ ਦੇ ਕਾਰਨ ਬ੍ਰੈਂਟ ਕਰੂਡ ਜਿਹੜਾ ਆਇਲ ਹੈ ਉਹਦੀ ਕੀਮਤ ਦੇ ਵਿੱਚ ਇੱਕ ਵਾਰ $94.5 ਪ੍ਰਤੀ ਬੈਰਲ ਤੱਕ ਪਹੁੰਚਣ ਤੋਂ ਬਾਅਦ ਮੁੜ $93 ਦੇ ਉੱਤੇ ਆ ਗਈ। ਲਿਓਨ ਦੇ ਮੁਤਾਬਕ ਮੌਜੂਦਾ ਸਪਲਾਈ ਸੰਕਟ ਜਿਹੜਾ ਉਹਦੇ ਉੱਤੇ ਤੁਰੰਤ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਰਣਨੀਤਿਕ ਪੈਟਰੋਲੀਅਮ ਭੰਡਾਰ ਜਿਹੜਾ SPR ਦੇ ਵਿੱਚੋਂ ਰਿਕਾਰਡ ਤੇਲ ਜਾਰੀ ਕਰਨਾ, ਚੀਨ ਦੇ ਵੱਲੋਂ ਘੱਟ ਕੀਤੀ ਗਈ ਦਰਾਮਦ ਅਤੇ ਸਾਊਦੀ ਅਰਬ ਦੇ ਯਾਨਬੂ ਬੰਦਰਗਾਹ ਰਾਹੀਂ ਸਟਰੇਟ ਆਫ ਹੌਰਮੁਜ਼ ਨੂੰ ਬਾਈਪਾਸ ਕਰਕੇ ਸਪਲਾਈ ਜਾਰੀ ਰੱਖਣਾ ਮਦਦਗਾਰ ਸਾਬਤ ਹੋ ਸਕਦਾ ਹੈ। ਉਹਨਾਂ ਅੱਗੇ ਕਿਹਾ ਆਖਰ ਦੇ ਵਿੱਚ ਕਿ ਅਗਲੇ ਕੁਝ ਦਿਨ ਬੇਹੱਦ ਅਹਿਮ ਹੋਣਗੇ, ਸ਼ਾਇਦ ਅੱਜ ਦੀ ਰਾਤ ਵੀ ਕਾਫ਼ੀ ਦਿਲਚਸਪੀ ਵਾਲੀ ਰਹੇਗੀ। ਜੇ ਅਮਰੀਕਾ ਕੁਝ ਨਹੀਂ ਕਰਦਾ ਤਾਂ ਚੰਗਾ ਹੈ, ਨਹੀਂ ਤਾਂ ਫਿਰ ਕੰਮ ਵੱਧ ਜਾਵੇਗਾ, ਕਿਉਂਕਿ ਚੇਤਾਵਨੀ ਦਿੱਤੀ ਹੈ ਟਰੰਪ ਨੇ ਕਿ ਭਾਈ ਰਾਤ ਜਿਹੜੀ ਹੈ ਖਤਰਨਾਕ ਹੋ ਸਕਦੀ ਹੈ। ਜੋ ਇਹ ਤੈਅ ਕਰਨਗੇ ਕਿ ਕੂਟਨੀਤੀ ਜਿਹੜੀ ਹੈ ਡਿਪਲੋਮੈਸੀ ਰਾਹੀਂ ਮਾਮਲਾ ਸ਼ਾਂਤ ਹੁੰਦਾ ਹੈ ਜਾਂ ਇਹ ਟਕਰਾਅ ਲੰਮੇ ਸਮੇਂ ਦੇ ਲਈ ਖਿੱਚਿਆ ਜਾਵੇਗਾ। ਖਾੜੀ ਦੇ 6 ਪ੍ਰਮੁੱਖ ਦੇਸ਼ਾਂ ਦੇ ਵਿੱਚੋਂ ਰੋਜ਼ਾਨਾ ਲਗਭਗ 1.18 ਕਰੋੜ ਬੈਰਲ ਤੇਲ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ, ਜੋ ਕਿ ਆਧੁਨਿਕ ਤੇਲ ਇਤਿਹਾਸ ਦੇ ਸਭ ਤੋਂ ਵੱਡੇ ਝਟਕਿਆਂ ਦੇ ਵਿੱਚੋਂ ਇੱਕ ਦੱਸਿਆ ਗਿਆ ਹੈ। ਪਿਛਲੇ 3 ਮਹੀਨਿਆਂ ਦੇ ਵਿੱਚ ਕੌਮਾਂਤਰੀ ਬਾਜ਼ਾਰ ਦੇ ਵਿੱਚੋਂ ਲਗਭਗ 1 ਅਰਬ ਬੈਰਲ ਤੇਲ ਦੀ ਸਪਲਾਈ ਗਾਇਬ ਹੋ ਚੁੱਕੀ ਹੈ, ਜਿਸ ਦੇ ਕਾਰਨ ਆਲਮੀ ਪੱਧਰ ਦੇ ਉੱਤੇ ਚਿੰਤਾਵਾਂ ਵੱਧ ਗਈਆਂ ਨੇ। ਦੂਸਰੇ ਪਾਸੇ ਟਰੰਪ ਵੱਲੋਂ ਉੱਤਰੀ ਅਮਰੀਕਾ ਮੁਫ਼ਤ ਵਪਾਰ ਸਮਝੌਤਾ ਨਵਿਆਉਣ ਤੋਂ ਕੋਰੀ ਨਾ ਕਰ ਦਿੱਤੀ ਹੈ, ਕਿਹਾ ਕਿ ਸਾਡੇ ਕੋਲ ਬਥੇਰਾ ਕੁਝ ਹੈ, ਅਸੀਂ ਛੋਟਾਂ ਦੇ ਚੱਕਰ ਦੇ ਵਿੱਚ ਕਿਉਂ ਪਈਏ। ਅਮਰੀਕਨ ਰਾਸ਼ਟਰਪਤੀ ਟਰੰਪ ਨੇ ਅਜੇ ਕਹਿ ਕੇ ਕੈਨੇਡਾ ਅਤੇ ਮੈਕਸੀਕੋ ਦੇ ਵੱਲੋਂ ਸਤੰਬਰ ਦੇ ਵਿੱਚ ਨਵਿਆਏ ਜਾਣ ਵਾਲੇ ਜਾਣੀ ਕਿ ਰੀਨਿਊ ਕਰਨ ਵਾਲੇ ਜਿਹੜਾ ਮੁਫ਼ਤ ਵਪਾਰ ਸਮਝੌਤਾ ਹੈ ਉਹਨੂੰ ਨਵਿਆਏ ਜਾਣ ਤੋਂ ਕੋਰੀ ਨਾ ਕਰਕੇ ਕਈ ਦਿਨਾਂ ਤੋਂ ਨਵੀਆਂ ਸ਼ਰਤਾਂ ਦੇ ਬਾਰੇ ਲੱਗ ਰਹੇ ਕਿਆਫਿਆਂ ਦੇ ਉੱਤੇ ਵਿਰਾਮ ਲਗਾ ਦਿੱਤਾ ਹੈ। ਅੱਜ ਆਪਣੇ ਦਫ਼ਤਰ ਤੋਂ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਜੋ ਗਲਤੀ ਉਸਨੇ 2020 ਦੇ ਵਿੱਚ ਨਾਫਟਾ ਦੀ ਥਾਂ ਕੁਸਮਾ ਲਾਗੂ ਕਰਕੇ ਕੀਤੀ ਸੀ ਉਹ ਹੁਣ ਨਹੀਂ ਕੀਤੀ ਜਾਵੇਗੀ, ਕਿਉਂਕਿ ਇਹ ਅਮਰੀਕਾ ਦੇ ਲਈ ਚੰਗਾ ਨਹੀਂ ਹੈ। ਉਸਨੇ ਕਿਹਾ ਕਿ 1992 ਦੇ ਵਿੱਚ ਲਾਗੂ ਹੋਇਆ ਤਿੰਨਾਂ ਦੇਸ਼ਾਂ ਦੇ ਵਿੱਚ ਬੰਧਨ ਮੁਕਤ ਵਪਾਰ ਸਮਝੌਤੇ ਨੂੰ ਅਮਰੀਕਾ ਦੇ ਲਈ ਚੰਗਾ ਨਾ ਸਮਝ ਕੇ ਉਸਦੀ ਥਾਂ ਕੈਨੇਡਾ, ਅਮਰੀਕਾ, ਮੈਕਸੀਕੋ ਵਿਚਕਾਰ ਜਣੀ ਕੁਸਮਾ ਲਾਗੂ ਕਰਵਾਇਆ ਸੀ, ਪਰ ਇਹ ਇਸ ਵਾਰ ਉਸਨੂੰ ਕਿਸੇ ਵੀ ਹਾਲਤ ਦੇ ਵਿੱਚ ਨਵਿਆਇਆ ਨਹੀਂ ਜਾਏਗਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਤੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਮੈਕਸੀਕੋ ਦੀ ਕਿਸੇ ਚੀਜ਼ ਦੀ ਜ਼ਰੂਰਤ ਹੈ, ਪਰ ਇਹਨਾਂ ਦੋਹਾਂ ਦੇਸ਼ਾਂ ਨੂੰ ਉਹਨਾਂ ਚੀਜ਼ਾਂ ਦੀ ਲੋੜ ਹੈ ਜੋ ਅਮਰੀਕਾ ਦੇ ਕੋਲ ਨੇ, ਜਿਸ ਦੇ ਲਈ ਦੋਹਾਂ ਦੇਸ਼ਾਂ ਨੂੰ ਅਮਰੀਕਾ ਦੇ ਨਾਲ ਚੰਗਾ ਵਿਹਾਰ ਕਰਨ ਦੀ ਜ਼ਰੂਰਤ ਹੈ। ਟਰੰਪ ਨੇ ਭਰੋਸੇ ਦੇ ਨਾਲ ਕਿਹਾ ਕਿ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਵਪਾਰ ਕਰਨਾ ਅਮਰੀਕਾ ਦੇ ਲਈ ਘਾਟੇ ਦਾ ਸੌਦਾ ਹੈ, ਸਾਡੇ ਕੋਲ ਉਹਨਾਂ ਦੇ ਨਾਲੋਂ ਕੁਝ ਵੱਧ ਹੀ ਹੈ। ਅਮਰੀਕਾ ਨੂੰ ਉਹਨਾਂ ਦੀਆਂ ਸਰਕਾਰ ਉਹਨਾਂ ਦੀਆਂ ਕਾਰਾਂ ਦੀ ਲੋੜ ਨਹੀਂ, ਸਾਨੂੰ ਉਹਨਾਂ ਦੀ ਲੱਕੜ ਦੀ ਲੋੜ ਨਹੀਂ, ਸਾਨੂੰ ਉਹਨਾਂ ਦੀ ਊਰਜਾ ਦੀ ਲੋੜ ਨਹੀਂ। ਅਤੇ ਆਪਣੀ ਗੱਲ ਮੁਕਾਉਂਦੇ ਹੋਏ ਟਰੰਪ ਨੇ ਕਿਹਾ ਕਿ ਸਾਨੂੰ ਉਹਨਾਂ ਤੋਂ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਅਤੇ ਜਦ ਲੋੜ ਹੀ ਨਹੀਂ ਤਾਂ ਸਮਝੌਤਾ ਕਿਸ ਦੇ ਲਈ ਕੀਤਾ ਜਾਵੇ। ਯੂਕੇ ਦੇ ਰੱਖਿਆ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਕਿਰ ਸਰਕਾਰ ਤੋਂ ਵਿੰਨਿਆ ਨਿਸ਼ਾਨਾ ਉਹਦੇ ਉੱਤੇ। ਯੂਕੇ ਦੇ ਰੱਖਿਆ ਮੰਤਰੀ ਜੌਨ ਹੀਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਨਾਲ ਹੀ ਉਹਨਾਂ ਨੇ ਯੂਕੇ ਸਰਕਾਰ ਦੇ ਉੱਤੇ ਨਿਸ਼ਾਨਾ ਵਿੰਨਦਿਆਂ ਹੋਇਆਂ ਕਿਹਾ ਕਿ ਇਹ ਸਰਕਾਰ ਵੱਧਦੇ ਖਤਰਿਆਂ ਦੇ ਵਿਚਾਲੇ ਫੌਜ ਦੇ ਵਾਧੂ ਜਿਹੜਾ ਖਰਚ ਕਰਨ ਦੇ ਲਈ ਤਿਆਰ ਨਹੀਂ ਹੈ। ਹਿੱਲੀ ਨੇ ਪ੍ਰਧਾਨ ਮੰਤਰੀ ਕੀ ਸਟਾਰਮਨ ਨੂੰ ਦੱਸਿਆ ਕਿ ਸਰਕਾਰ ਦੀ ਰੱਖਿਆ ਨਿਵੇਸ਼ ਯੋਜਨਾ ਇਸ ਖਤਰਨਾਕ ਸਮੇਂ ਦੇ ਉੱਤੇ ਲੋੜੀਂਦੀ ਰਕਮ ਤੋਂ ਬਹੁਤ ਘੱਟ ਹੈ ਅਤੇ ਰੱਖਿਆ ਮੰਤਰਾਲੇ ਅਤੇ ਖਜ਼ਾਨਾ ਵਿਭਾਗ ਵਿਚਕਾਰ ਅਸਹਿਮਤੀ ਦੀਆਂ ਰਿਪੋਰਟਾਂ ਦੇ ਵਿਚਕਾਰ ਯੋਜਨਾ ਦੇ ਪ੍ਰਕਾਸ਼ਨ 'ਚ ਦੇਰੀ ਹੋ ਗਈ ਹੈ। ਦੂਸਰੇ ਪਾਸੇ ਅਮਰੀਕਾ ਦੇ ਵਿੱਚ $10 ਕਰੋੜ ਦੀ ਬੈਂਕ ਧੋਖਾਧੜੀ ਦੇ ਵਿੱਚ ਭਾਰਤੀ ਮੂਲ ਦਾ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਹੈ, ਚੂਨਾ ਲਾ ਗਿਆ। 30 ਸਾਲ ਦੀ ਸਜ਼ਾ ਹੋ ਸਕਦੀ ਹੈ ਜੇਲ੍ਹ ਦੀ। ਕੈਲੀਫੋਰਨੀਆ ਦੀ ਵਾਰਦਾਤ ਹੈ। ਕੈਲੀਫੋਰਨੀਆ ਦੇ ਵਿੱਚ ਇੱਕ 44 ਸਾਲਾਂ ਭਾਰਤੀ ਅਮਰੀਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸਦੇ ਉੱਤੇ ਦੋਸ਼ ਹੈ ਕਿ ਉਸਨੇ ਇੰਸ਼ੋਰੈਂਸ ਪਾਲਿਸੀ ਦੇ ਟਾਈਟਲ ਰਿਕਾਰਡ ਦੇ ਵਿੱਚ ਹੇਰ ਫੇਰ ਕਰਕੇ ਇੱਕ ਬੈਂਕ ਦੇ ਨਾਲ ਕਰੀਬ $10 ਕਰੋੜ ਅਮੈਰੀਕਨ ਡਾਲਰ ਦੀ ਧੋਖਾਧੜੀ ਕੀਤੀ ਹੈ। ਮਹਿੰਦਰ ਮੱਖੀਜਾਨੀ ਗ੍ਰੀਨ ਕਾਰਡ ਦੇ ਉੱਤੇ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਅਤੇ ਉਹਦੇ ਉੱਤੇ ਦੋਸ਼ੀ ਪਾਏ ਜਾਣ ਦੇ ਉੱਤੇ ਉਸਨੂੰ 30 ਸਾਲ ਦੀ ਜੇਲ੍ਹ ਹੋ ਸਕਦੀ ਹੈ। ਇੱਕ ਹਲਫ਼ਨਾਮੇ ਦੇ ਮੁਤਾਬਕ ਮੱਖੀਜਾਨੀ ਕੈਟਰ ਗਰੁੱਪ VLLC ਨੂੰ ਜਿਹੜਾ ਕੰਟਰੋਲ ਕਰਦਾ ਹੈ, ਇਹ ਨਿਊਜ਼ ਪੋਰਟ ਬੀਚ ਦੇ ਵਿੱਚ ਸਥਿਤ ਕੰਪਨੀ ਹੈ ਜਿਸਦਾ ਬੈਂਕ ਦੇ ਨਾਲ ਕਰਜ਼ ਦਾ ਲੈਣ ਦੇਣ ਹੈ। ਸਮਝੌਤੇ ਦੀਆਂ ਸ਼ਰਤਾਂ ਤਹਿਤ ਬੈਂਕ ਨੇ ਕੈਟਰ ਨੂੰ ਰੀਅਲ ਅਸਟੇਟ ਤੋਂ ਸੁਰੱਖਿਅਤ ਕਰਜ਼ ਦੇਣ ਜਾਂ ਖਰੀਦਣ ਦੇ ਲਈ ਕਰੀਬ $10 ਕਰੋੜ ਅਮਰੀਕਨ ਡਾਲਰ ਦਿੱਤੇ। ਕੈਟਰ ਨੇ ਇਹਨਾਂ ਕਰਜ਼ਿਆਂ ਦੇ ਉੱਤੇ ਇਹਨਾਂ ਦੇ ਲਈ ਗਿਰਵੀ ਰੱਖੀਆਂ ਜਾਇਦਾਦਾਂ ਬੈਂਕ ਦੇ ਕੋਲ ਗਿਰਵੀ ਰੱਖਣੀਆਂ ਸਨ ਅਤੇ ਕਰਜ਼ੇ ਵਜੋਂ ਮਿਲਣ ਵਾਲੀ ਰਕਮ ਦੇ ਨਾਲ ਬੈਂਕ ਦਾ ਪੈਸਾ ਵਾਪਸ ਕਰਨਾ ਸੀ। ਸਤੰਬਰ 2024 ਤੋਂ ਅਪ੍ਰੈਲ 2025 ਦੇ ਦੌਰਾਨ ਮੱਖੀਜਾਨੀ ਨੇ ਉੱਤੇ ਦੋਸ਼ ਹੈ ਕਿ ਉਹਨਾਂ ਨੇ ਟਾਈਟਲ ਇੰਸ਼ੋਰੈਂਸ ਜਿਹੜਾ ਪਾਲਿਸੀ ਦੇ ਵਿੱਚ ਹੇਰ ਫੇਰ ਕੀਤਾ ਜਾਂ ਤਾਂ ਇਹ ਦਿਖਾਇਆ ਜਾ ਸਕੇ ਕਿ ਕੋਲੇਟਰਲ ਦੇ ਜਿਹੜਾ ਤੌਰ ਦੇ ਉੱਤੇ ਇਸਤੇਮਾਲ ਕੀਤੀਆਂ ਜਾ ਰਹੀਆਂ ਕੁਝ ਰੀਅਲ ਅਸਟੇਟ ਪ੍ਰਾਪਰਟੀਆਂ ਦੇ ਉੱਤੇ ਕੈਟਰ ਦਾ ਪਹਿਲਾ ਅਧਿਕਾਰ ਹੈ। ਟਾਈਟਲ ਪਾਲਿਸੀ ਦੇ ਵਿੱਚ ਹੇਰ ਫੇਰ ਕਰਨ ਤੋਂ ਬਾਅਦ ਮੱਖੀਜਾਨੀ ਨੇ ਆਪਣੇ ਉਸੇ ਸਮੇਂ ਦੇ ਮੁਲਾਜ਼ਮ ਤੋਂ ਬੈਂਕ ਦੇ ਵਿੱਚ ਨਕਲੀ ਟਾਈਟਲ ਇੰਸ਼ੋਰੈਂਸ ਜਿਹੜਾ ਪਾਲਿਸੀਆਂ ਜਮ੍ਹਾਂ ਕਰਵਾਈਆਂ। ਇਹ ਵੀ ਦੋਸ਼ ਹੈ ਕਿ ਉਹਨਾਂ ਨੇ ਬੈਂਕ ਦੇ ਨੁਮਾਇੰਦਿਆਂ ਦੇ ਨਾਲ ਕਈ ਟੈਲੀਕਾਨਫਰੰਸਾਂ ਜਿਹੜੀਆਂ ਨੇ ਟੈਲੀਕਾਨਫਰੰਸ ਕੀਤੀਆਂ ਅਤੇ ਬੈਂਕ ਦੇ ਵੱਲੋਂ ਪਛਾਣੀਆਂ ਗਈਆਂ ਟਾਈਟਲ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਬਾਰੇ ਝੂਠ ਵੀ ਬੋਲਿਆ। ਕਿਆ ਬਾਤ ਹੈ ਜੀ, ਚੂਨਾ ਲਾ ਗਿਆ ਜੀ $10 ਕਰੋੜ ਦਾ, ਕਿਆ ਬਾਤ ਹੈ। ਐਪਸਟੀਅਨ ਨੇ ਜਿਹੜਾ ਐਕਸਟਰਾ ਮੈਰੀਟਲ ਅਫੇਅਰ ਨੂੰ ਲੈ ਕੇ ਮੈਨੂੰ ਬਲੈਕਮੇਲ ਕੀਤਾ ਹੈ, ਬਿਲ ਗੇਟਸ ਦਾ ਜਿਹੜਾ ਸਨਸਨੀਖੇਜ ਖੁਲਾਸਾ ਹੈ। ਮਾਈਕਰੋਸਾਫਟ ਦੇ ਕੋ ਫਾਊਂਡਰ ਬਿਲ ਗੇਟਸ ਨੇ ਬੁੱਧਵਾਰ ਨੂੰ ਸੰਸਦ ਮੈਂਬਰਾਂ ਦੇ ਸਾਹਮਣੇ ਬੰਦ ਕਮਰੇ ਦੇ ਵਿੱਚ ਹੋਈ ਪੁੱਛਗਿੱਛ ਦੇ ਦੌਰਾਨ ਸਵੀਕਾਰ ਕਰ ਲਿਆ ਕਿ ਜੈਫਰੀ ਐਪਸਟੀਨ ਦੇ ਨਾਲ ਮਿਲਣਾ ਇੱਕ ਵੱਡੀ ਭੁੱਲ ਸੀ ਉਹਦੀ। ਬਦਨਾਮ ਫਾਈਨੈਂਸਰ ਐਪਸਟੀਨ ਦੇ ਨਾਲ ਆਪਣੇ ਸੰਬੰਧਾਂ ਨੂੰ ਲੈ ਕੇ ਘਿਰੇ ਗੇਟਸ ਨੇ ਆਪਣੇ ਸ਼ੁਰੂਆਤੀ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਨੂੰ ਸ਼ੁਰੂਆਤ ਦੇ ਵਿੱਚ ਹੀ ਐਪਸਟੀਨ ਨੂੰ ਕਦੇ ਨਹੀਂ ਮਿਲਣਾ ਚਾਹੀਦਾ ਸੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਦੇ ਅਜਿਹਾ ਕੁਝ ਨਹੀਂ ਦੇਖਿਆ ਅਤੇ ਨਾ ਹੀ ਉਹਨਾਂ ਨੂੰ ਅਜਿਹਾ ਕੋਈ ਖਦਸ਼ਾ ਸੀ ਕਿ ਐਪਸਟੀਨ ਕਿਸੇ ਵੀ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ। ਗੇਟਸ ਦੇ ਬਿਆਨ ਦੇ ਅਨੁਸਾਰ ਜਦੋਂ ਉਹਨਾਂ ਨੇ ਸੰਬੰਧ ਤੋੜ ਲਏ ਤਾਂ ਐਪਸਟੀਨ ਨੇ ਉਹਨਾਂ ਦੇ ਨਿੱਜੀ ਜੀਵਨ ਦੇ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਬਲੈਕਮੇਲ ਕਰਨ ਦੀ ਕਹਿੰਦੇ ਕੋਸ਼ਿਸ਼ ਕੀਤੀ। ਇਸ ਸੰਵੇਦਨਸ਼ੀਲ ਜਾਣਕਾਰੀ ਦੇ ਵਿੱਚ ਇਹ ਗੱਲ ਵੀ ਸ਼ਾਮਲ ਸੀ ਕਿ ਆਪਣੀ ਤਤਕਾਲੀ ਪਤਨੀ ਮੈਲੀਡਾ ਫ੍ਰੈਂਚ ਗੇਟਸ ਦੇ ਨਾਲ ਵਿਆਹ ਦੇ ਦੌਰਾਨ ਗੇਟਸ ਦਾ ਕਿਸੇ ਹੋਰ ਦੇ ਨਾਲ ਅਫੇਅਰ ਸੀ। ਐਪਸਟੀਨ ਨੇ ਇਸੇ ਰਾਜ ਦਾ ਫਾਇਦਾ ਉਠਾ ਕੇ ਗੇਟਸ ਦੇ ਉੱਤੇ ਫਿਰ ਤੋਂ ਆਪਣੇ ਨਾਲ ਸੰਪਰਕ ਬਹਾਲ ਕਰਨ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਗੇਟਸ ਨੇ ਸੰਸਦੀ ਕਮੇਟੀ ਨੂੰ ਦੱਸਿਆ ਕਿ ਐਪਸਟੀਨ ਉਹਨਾਂ ਨੂੰ ਬਲੈਕਮੇਲ ਕਰਨ ਦੇ ਆਪਣੇ ਇਸ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਅਤੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਇਸ ਯਤਨ ਦੇ ਵਿੱਚ ਸਫਲ ਨਹੀਂ ਹੋ ਸਕਿਆ, ਪਰ ਇਸ ਦੀ ਗੱਲ ਨੂੰ ਦਰਸਾਉਂਦਾ ਹੈ ਕਿ ਉਸਨੇ ਆਪਣੇ ਲੁਕੇ ਹੋਏ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਮੇਰੇ ਨਾਲ ਆਪਣੀ ਗੱਲਬਾਤ ਅਤੇ ਮੁਲਾਕਾਤਾਂ ਦਾ ਕਿਸੇ ਤਰ੍ਹਾਂ ਗਲਤ ਫਾਇਦਾ ਉਠਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਸੀ। ਲਓ ਜੀ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਦੀਆਂ ਖਬਰਾਂ ਅਤੇ ਅੱਜ ਦਿਨ ਜੀ ਆਪਣਾ 11 ਜੂਨ 2026 ਦਾ ਦਿਹਾੜਾ ਅਤੇ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲ੍ਹੀਆਂ ਨੇ। ਇੱਥੇ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ। ਅਤੇ ਜੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੁਹਾਡੇ ਸੁਨੇਹਿਆਂ ਤੱਕ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਕਰਨਾ ਉਨਾ ਸਮਾਂ। ਅਤੇ ਜੇ ਗੱਲਬਾਤ ਦੇ ਵਿੱਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ ਅਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਚੱਲਦੇ ਹਾਂ ਅਤੇ ਸਮਾਪਤੀ ਫਿਰ ਆਪਾਂ ਪ੍ਰੋਗਰਾਮ ਦੀ ਕਰਦੇ ਹਾਂ। ਅਤੇ ਕੱਲ੍ਹ ਨੂੰ ਫਿਰ ਆਪਾਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਅਤੇ ਗੱਲਾਂ ਬਾਤਾਂ ਕਿਤਾਬ ਦੀਆਂ ਵੀ ਕਰਾਂਗੇ। ਅਤੇ ਸ਼ਾਇਦ ਕੋਈ ਸੁਨੇਹਾ ਵੀ ਆ ਰਿਹਾ ਜੀ, ਪਤਾ ਨਹੀਂ ਜੀ, ਮੈਂ ਦੇਖ ਲਵਾਂ ਕਿਸੇ ਦੋਸਤ ਦੀ ਕੋਈ ਕਾਲ ਵਗੈਰਾ ਨਾ ਆਉਂਦੀ ਹੋਵੇ। ਹਾਂਜੀ, ਅਤੇ ਲਓ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਵੱਧਦੇ ਹਾਂ ਅਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਦੋਸਤਾਂ ਦੇ ਸਮਾਂ ਕੱਢ ਕੇ ਜੋ ਕੁਝ ਵੀ ਤੁਸੀਂ ਸਾਂਝਾ ਕੀਤਾ ਲਿਖਿਆ, ਅਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਮਿਲਿਆ ਜੀ ਆਪਾਂ ਨੂੰ ਨਵਦੀਪ ਸਿੰਘ ਜੀ ਦਾ, ਬਾਈ ਜੀ ਦਾ, ਆਪਣੇ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਨੂੰ ਜੀ। ਅਤੇ ਮਾਂ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਸਭ ਦੁਆਬਾ ਪਰਿਵਾਰ ਨੂੰ ਕਹਿੰਦੇ ਨੇ ਯੂਐਸ ਤੋਂ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਜੀ ਕਹਿੰਦੇ ਆ ਆਪਣੇ ਦਸੂਹੇ ਤੋਂ, ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰੇ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਜੀਆਂ ਨੂੰ ਜੀ। ਔਜਲਾ ਸਾਹਿਬ ਯੂਐਸ ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜਦੇ ਆ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਤੁਸੀਂ ਨਾ ਫਿਕਰ ਕਰੋ ਭਾਰਤ ਸਾਹਿਬ, ਬੱਚੇ ਉਹੀ ਕਰਦੇ ਜੋ ਮਾਂ ਬਾਪ ਬਾਰੇ ਦੇਖਦੇ ਨੇ ਜੀ। ਯੂ ਆਰ ਏ ਵੈਰੀ ਸੰਸੀਅਰ ਫਾਦਰ ਕਹਿੰਦੇ ਜੀ। ਸ਼ੁਕਰੀਆ ਰਾਜਨ ਸੈਣੀ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਲਫ਼ਜ਼ਾਂ ਦੇ ਲਈ। ਅਤੇ ਇਸੇ ਤਰ੍ਹਾਂ ਬਿਲਕੁਲ ਸਹੀ, ਅਜੇ ਵੀ ਚੁੱਕੀ ਫਿਰਦੇ ਹਾਂ ਜਦੋਂ ਕਿ ਸਾਨੂੰ ਲੋੜ ਨਹੀਂ ਅਤੇ ਪਤਾ ਵੀ ਨਹੀਂ ਹੋਣਾ ਵੀ ਕਿਵੇਂ ਹੈ। ਮਾਲ ਸੁਰਿੰਦਰ ਜੀ ਲਿਖਦੇ ਹੈ ਬਿਲਕੁਲ ਜੀ, ਸ਼ੁਕਰੀਆ ਧੰਨਵਾਦ ਹੈ ਜੀ। ਅਤੇ ਔਜਲਾ ਸਾਹਿਬ ਕਹਿੰਦੇ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਕੱਲ੍ਹ ਕਿਉਂ ਨਹੀਂ ਆਏ ਜੀ ਕਹਿੰਦੇ। ਇਕਬਾਲ ਮਾਂਗੜ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਪਰਿਵਾਰ ਨੂੰ ਜੀ। ਅਤੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਇਸੇ ਤਰ੍ਹਾਂ ਇਕਬਾਲ ਜੀ ਹੱਸ ਰਹੇ ਨੇ ਜੀ ਕੈਲੀਫੋਰਨੀਆ ਤੋਂ। ਅਤੇ ਮੁਕੱਦਰ ਜੀ ਲਿਖਦੇ ਹੈ ਸਤਿ ਸ਼੍ਰੀ ਅਕਾਲ ਪਿਆਰਿਓ, ਅਤੇ ਜੀਆਂ ਨੂੰ ਜੀ ਸਵਾਗਤ ਹੈ। ਪੂਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ, ਵਧੀਆ ਗੱਲਬਾਤ ਹੈ ਜੀ, ਅਤੇ ਐਪਰੀਸ਼ੀਏਟ ਕੀਤਾ ਗੱਲਬਾਤ ਬੜੀ ਬਿਲਕੁਲ ਜੀ, ਬਹੁਤ ਦਿਲਚਸਪੀ ਵਾਲੀ ਗੱਲਬਾਤ ਕਰਕੇ ਗਏ ਨੇ ਸੈਣੀ ਸਾਹਿਬ ਜਿਹੜੀ। ਅਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ ਦਾ ਸ਼ੁਕਰੀਆ ਕਰ ਰਹੇ ਨੇ ਜੀ। ਅਤੇ ਮੁਕੱਦਰ ਜੀ ਕਹਿੰਦੇ ਬਹੁਤ ਵਧੀਆ, ਜਿਉਂਦੇ ਵੱਸਦੇ ਰਹੋ ਪਿਆਰਿਓ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਜੀ। ਅਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀ। ਦੋਸਤੋ ਇਹ ਸਨ ਤੁਹਾਡੇ ਸੁਨੇਹੇ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਫੇਸਬੁੱਕ, ਯੂਟਿਊਬ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਸੁਣਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਅਤੇ ਆਪਣੇ ਮਨਜੀਤ ਮਾਨ ਬਾਈ ਜੀ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਬਾਅਦ ਦੇ ਵਿੱਚ ਜ਼ਰੂਰ ਉਹ ਪ੍ਰੋਗਰਾਮ ਦੇ ਦੇਖਦੇ ਆ, ਲਿਖਦੇ ਵੀ ਹੈ, ਸੁਨੇਹਾ ਵੀ ਭੇਜਦੇ ਹੁੰਦੇ ਆ, ਅਤੇ ਉਹ ਰਹਿ ਜਾਂਦਾ ਜੀ ਕਿਉਂਕਿ ਫੇਸਬੁੱਕ ਦੇ ਉੱਤੇ ਧਿਆਨ ਨਹੀਂ ਜਾਂਦਾ ਕਈ ਵਾਰੀ ਇੱਧਰੋਂ। ਅਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਜਗਦੇਵ ਸੰਧੂ ਜੀ, ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਲਓ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੀ ਅਤੇ ਦੁਆਬਾ ਰੇੜੀ ਦਾ ਮੰਚ, ਅਤੇ ਕੱਲ੍ਹ ਨੂੰ ਲੈ ਕੇ ਹੋਵਾਂਗੇ ਹਾਜ਼ਰ ਨਵਾਂ ਨਵੇਲਾ ਪ੍ਰੋਗਰਾਮ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਣਾ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਅਤੇ ਵੈਬਸਾਈਟ ਦੇ ਉੱਤੇ। ਅਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ।

0: ਤੱਤੀ ਚਾਹ ਦੇ ਹੋਕੇ ਲਾਉਣਗੇ। ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵੇਲੇ ਨੋਟਾਂ ਦੀਆਂ ਲੈਣ ਥੈਲੀਆਂ। ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ। ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ। ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਉਹ ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਣ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾਂ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ, ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ। ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ। ਸੋਨੀ ਦੀ ਚਿੜੀਆ ਦੇਸ਼ ਸਾਡਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ। ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੇ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ। ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਵਾ। ਹੱਕ ਜੇ ਸਾਡੇ ਨਹੀਂ ਖੋਣ ਦੇਣੇ, ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ। ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ। ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ। ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
3: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ। ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬਣਾ ਲੈ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬਣਾ ਲੈ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤਕਸੀਮਾਂ ਤੇ ਤਰਕੀਬਾਂ ਦਾ। ਸਾਥੀ ਹੱਥ ਬਣਾ ਲਾ ਮਜ਼ਦੂਰਾਂ ਕਰਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕ ਲੈ ਡੰਡਾ ਪਾਲਾ ਝੰਡਾ, ਚੱਕ ਲੈ ਡੰਡਾ ਪਾਲਾ ਝੰਡਾ, ਛੱਡ ਦੇ ਨੁਕਸਾ ਤਬੀਬਾਂ ਦਾ। ਸਾਥੀ ਹੱਥ ਬਣਾ ਲਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰਕੀਬਾਂ ਦਾ। ਸਾਥੀ ਹੱਥ ਬਣਾ ਲਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦੁਸਾਂਝ ਖਾਤਰ ਲੋਕਾਂ ਦੀ, ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬਣਾ ਲਾ ਮਜ਼ਦੂਰਾਂ ਕਰਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
4: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸਵਾਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਬਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓਂ ਬਾਹਰ ਹੋ ਅੱਧੀ ਰਾਤ, ਗੜੀਓਂ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰ।

0: ਦਾ ਔਰੰਗ ਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਹਾਰ ਦਾ ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਹੈ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਹੈ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਹੈ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਹੈ। ਜੋ ਉਸਰ ਤਾਂ ਜਾਂਦੀ ਹੈ, ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਹੈ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ, ਪਰ ਜਦੋਂ ਸਾਨੂੰ ਯਾਦ ਕਰੋਗੇ, ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ, ਪਰ ਜਦੋਂ ਸਾਨੂੰ ਯਾਦ ਕਰੋਗੇ, ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ, ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲਚ ਬਥੇਰੇ ਜੁੱਤੀ ਨਾਲ ਠਕਰਾਇਆ। ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿਚ ਲਾਲ ਉਹਨੇ ਛੱਡਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਵੈਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰ ਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿਚ ਲਾਲ ਉਹਨੇ ਛੱਡਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ, ਤੁਹਾਡਾ ਨਿੱਘਾ ਸਵਾਗਤ ਹੈ।
4: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲਿਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲਿਓ ਸਰਹੰਦ ਨੂੰ ਮੇਰੇ

0: ਸਾਧਕ ਜਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੱਸੋਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅੱਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਰਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊਂ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਗੁੰਜ ਆਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਹਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ। ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ, ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾਮ ਮਹਿਫਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮ ਮਹਿਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
6: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਦੋਸਤੋ ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਨ੍ਹਾਂ ਦੀ ਰਚਨਾ ਸੁਣ ਕੇ ਤੁਸੀਂ ਉਨ੍ਹਾਂ ਨੂੰ ਬਾਰ ਬਾਰ ਸੁਣਨ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਨ੍ਹਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ੇਖੀ ਜਿਨ੍ਹਾਂ ਦਾ ਸੰਬੰਧ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਦਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
8: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਤੁਰ ਚੱਲੀਏ ਚੰਨ ਦੀ ਸੈਰ ਨੂੰ

0: ਨੂੰ
1: ਮੰਮੀ ਮਿਸ਼ੇਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਤ ਸਿੰਘ ਨੂੰ ਦਿਓ ਆਗਿਆ। ਹਰਵੰਤ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਆਮੀਨ ਪਿਆਰੇ ਦੋਸਤੋ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ. ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ. ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਤੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ. ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ. ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ. ਲਿਖਿਆ ਜੀ, ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ. ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ, ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ, ਕਿਤੇ ਛੱਜੂ ਦੇ ਚਵਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ, ਤਨੋ ਨੰਗੇ ਢਿੱਡੋਂ ਭੁੱਖੇ, ਤਨੋ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ, ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ, ਹੁਣ ਚੌਂਕਾਂ ਚ ਇਕੱਠੇ, ਹੁਣ ਚੌਂਕਾਂ ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਚਾਵਾਂ ਲਾਡਾਂ ਨਾਲ ਪਾਲੀ, ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ, ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋ ਹੁਸਨ ਰਕਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ, ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨੀ ਬੰਦੇ, ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਫਲ ਸਬਰਾਂ ਦਾ ਮਿੱਠਾ, ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ, ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ, ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਹੌਂਸਲਾ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਬਹੁਤ ਧੰਨਵਾਦ ਜੀ, ਮਿਹਰਬਾਨੀ।
1: ਓਕੇ ਜੀ, ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ, ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
0: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ। ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ। ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਬਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ। ਦੀਪ ਰਸਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ।
3: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ। ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤਾਂ ਡਾਹ ਦਿਓ, ਨਹੀਂ ਠੀਕ ਆ।

0: ద్వాపర రేడియో.
1: ਰਸਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ. ਜਸੋਵਾਲ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸੋਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ.

0: ਜਾਂ ਦੇ ਵਿਚ ਉੱਚੀ ਉੱਚੀ ਰੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧੰਨਵਾਦ ਜੀ।
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ, ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ। ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿਚ ਲਗਾਤਾਰ ਆਉਂਦੇ ਰਹਿਣਗੇ। ਲਹਿਰੀ ਸਾਹਿਬ ਜੀ ਆਇਆਂ ਨੂੰ।
2: ਹਾਂਜੀ, ਮੇਰੀ ਇਹ ਰਚਨਾ ਜੀ ਗੱਲ ਸੁਣ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਹੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ ਜਾਪਦੀ ਗਈ ਏ ਹਿੱਲ ਦਿੱਲੀਏ, ਜਾਪਦੀ ਗਈ ਏ ਹਿੱਲ ਦਿੱਲੀਏ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ। ਧੰਨਵਾਦ ਜੀ।
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਨਾਸਵੰਦ

ਮਾਨ ਸਾਡਾ ਹਰ ਮੈਦਾਨ ਫਤਿਹ ਇਹ ਅਭਿਮਾਨ ਸਾਡਾ ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ ਜਿੱਤ ਲੈਣੀ ਹਾਂ ਜਿੱਤ ਲੈਣੀ ਹੱਕ ਸੱਚ ਦੀ ਜੰਗ।

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜ

0: ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਇੰਨਾ ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ, ਰੌਣਕ ਲਾ ਦੇਈਦੀ, ਅਸੀਂ ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ, ਜਾਗ ਪਏ ਹਾਂ ਜਾਣ ਦੇਣੇ, ਹੱਕ ਖੋਣ ਆਏ ਜਿਹੜੇ, ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ, ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਿਛਤਾ ਕੇ, ਸੱਸ ਬਹੁ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ, ਮਤਾਂ ਅਵਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ, ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ, ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ, ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉਠਿਆ ਹਰਿਆਣਾ, ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ, ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ, ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ, ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ, ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ, ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ, ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ

0: ਆਤਮਈਆਂ ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ। ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਸਵਾਗਤ ਹੈ।
2: ਚੰਗਾ ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ, ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਸ਼ਕਣ ਛਕਾਉਣਾ ਚੰਗਾ। ਇੱਕ ਪਿਤਾ ਇੱਕ ਸਕੇ ਹਮ ਬਾਰਕ ਦੂਈ ਆਉਣ ਮਟਾਉਣਾ ਚੰਗਾ, ਗੁਰਬਾਬੇ ਦੀ ਸਿੱਖਿਆ ਤਾਈ ਪਲ ਪਲ ਮਨ ਵਸਾਉਣਾ ਚੰਗਾ। ਮਨ ਨੀਮਾ ਮਤ ਉੱਚੀ ਰੱਖ ਕੇ ਆਪਣਾ

ਲਈ ਅੰਦਰ ਝਾਤ ਲਗਾਉਣਾ ਚੰਗਾ, ਮਗਰ ਕਿਸੇ ਦੇ ਲੱਗਣ ਨਾਲੋਂ ਆਪਣਾ ਰਾਹ ਬਣਾਉਣਾ ਚੰਗਾ। ਮਾਨਵਤਾ ਦੇ ਭਲੇ ਦੀ ਖਾਤਰ ਜਬਰ ਨਾਲ ਟਕਰਾਉਣਾ ਚੰਗਾ, ਉਸ ਖੁਦਾ ਦੀ ਰਹਿਮਤ ਅੰਦਰ ਮਨੁੱਖਤਾ ਦੇ ਕੰਮ ਆਉਣਾ ਚੰਗਾ। ਹੱਕ ਸੱਚ

ਘੱਟ ਬੋਲਣ ਦੀ ਆਦਤ ਪਾਓ, ਨਾ ਬੜਬੜ ਕਰਨਾ ਹੁੰਦਾ ਚੰਗਾ। ਉਲਝਲੂਲ ਬੋਲਣ ਨਾਲੋਂ ਚੁੱਪ ਤਾਈਂ ਅਪਣਾਉਣਾ ਚੰਗਾ। ਵੱਡਿਆਂ

0: ਅਸੀਂ ਦੱਸ ਰਹੇ ਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸਤੀ ਸਾਡੀ ਸ਼ਾਇਰਾ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮਾਇਤ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਵੀ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼ਰੋਤਾਓ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਭ ਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹਾਂ ਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ, ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇਕਰ ਆਪਣੀ ਰਚਨਾਓ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ। ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ, ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ। ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੁੱਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੁੱਪ ਮੇ ਆਪਣੇ ਆਪ ਕੋ ਜਲਾ ਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ, ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ। ਫਸਲ ਹੀ ਨਹੀਂ, ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ। ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ। ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ। ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਸੁਨੀਲ ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।

तो ये जीवन भला है ये किस काम का, जिंदगी के लिए जैसे जल और पवन।

کا سفر یہ سہانا بنے، چھوڑ دے تو اگر سارے شکوے گلے،

0: ਅਰਦਾਸੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲੈ ਕੇ ਬੈਠੇ ਹੋਏ ਨੇ ਉਹਨਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਹਨਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨਹੀਂ ਸਹਿਣਾ ਹੁਣ, ਅਸੀਂ ਜ਼ੁਲਮ ਨਹੀਂ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿਚ ਉੱਗਦੇ। ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾ ਲੁਕਦੇ, ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ। ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ। ਉਨ੍ਹਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ ਤੁਹਾਡਾ ਦੁਆਬਾ ਰੇਡੀ ਦੇ ਮੰਚ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜਿਹੜੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜਿਹੜੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ। ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਾ ਪੇਸ਼ ਹੈ ਜੀ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ। ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ। ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ। ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
0: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਹਰਜੀਤ ਰੂਬੀ। ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉੱਤੇ ਜਾਣ ਕੇ ਕਿਸਾਨ ਘੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ। ਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਵਰਜ। ਮੇਰੇ ਗੀਤ ਦੀਆਂ ਲਾਈਨਾਂ ਆਪਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜਿਆਂ ਨੂੰ, ਖੁੱਲੇ ਫਿਰਦਿਆਂ ਸ਼ੇਰ ਸੁੱਤੇ ਨੀ, ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ। ਪੁਰਚਾ ਪੁਰਚਾ ਇਹ ਕੱਟ ਮਰੇ ਲੜੇ ਦੀਨ ਕੇ, ਅੰਨਦਾਤਾ ਕਹਾਉਂਦੇ ਜੱਗ ਦੇ, ਦਿਨ ਰਾਤ ਲੰਘਾਉਂਦੇ ਖੇਤ। ਕਿਉਂ ਵੈਰ ਕਮਾਵੇ ਮੁੱਢ ਤੋਂ, ਤੈਨੂੰ ਰਤਾ ਸ਼ਰਮ ਨਾ ਆਈ, ਤੇਥੋਂ ਕੁਛ ਲੈਣਾ ਨਾ, ਤੇਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ। ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ ਦਿਆਂ ਗੇ ਜੜੋਂ ਉਖਾੜ। ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ, ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ। ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ, ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ। ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ, ਅੱਖ ਭਰ ਕੇ ਵੇਖੀ ਨਾ, ਅੱਖ ਭਰ ਕੇ ਵੇਖੀ ਨਾ, ਕਲੇ ਚਾ ਰੱਖ ਦੇਣਗੇ ਬਾਹਰ ਦਿੱਲੀਏ, ਖੈਰ ਮਨਾ ਲੈ ਨੀ ਆ ਗੇ ਸੱਚ ਕੇ ਸਿੰਘ ਸਰਦਾਰ। ਦਿੱਲੀਏ ਖੈਰ ਮਨਾ ਲੈ ਨੀ ਆ ਗੇ ਸੱਚ ਕੇ ਸਿੰਘ ਸਰਦਾਰ। ਅਸੀਂ ਵਾਲ ਅਥਰੇ ਹਾਂ, ਸਾਡੀਆਂ ਮੂੜ ਡਿਪੈਂਡ ਨੇ ਮੱਤਾਂ, ਅਸੀਂ ਵਾਲ ਅਥਰੇ ਹਾਂ, ਸਾਡੀਆਂ ਮੂੜ ਡਿਪੈਂਡ ਨੇ ਮੱਤਾਂ, ਸਦਕੇ ਮੁੱਢ ਸਾਡੇ ਦੇ ਆ ਗੇ ਕਰਕੇ ਵੇਲੀਆਂ ਸੱਥਾਂ, ਸਦਕੇ

ਅਜੇ ਹੱਥ ਬਨ ਕੇ ਤੈਨੂੰ ਦੱਸਾਂ। ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ। ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਚ ਕੇ ਸਿੰਘ ਸਰਦਾਰ, ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਚ ਕੇ ਸਿੰਘ ਸਰਦਾਰ।

0: ਕਰਦੇ ਨਹੀਂ ਪਰ ਇੱਕ ਗੱਲ ਪੱਕੀ ਆ ਜ਼ੁਲਮਾਂ ਨੂੰ ਜਰਦੇ ਨਹੀਂ ਪਰ ਇੱਕ ਗੱਲ ਪੱਕੀ ਆ ਜ਼ੁਲਮਾਂ ਨੂੰ ਜਰਦੇ ਨਹੀਂ ਪੈਰਾ ਦਈਏ ਹੱਕਾਂ ਤੇ ਪੈਰਾ ਦਈਏ ਹੱਕਾਂ ਤੇ ਪੈਰਾ ਦਈਏ ਹੱਕਾਂ ਤੇ ਰੂਬੀ ਬਣ ਕੇ ਪਹਿਰੇਦਾਰ ਦਿੱਲੀਏ ਖੈਰ ਮਨਾ ਲੈਣੀ ਆਗੇ ਸੱਜ ਕੇ ਸਿੰਘ ਸਰਦਾਰ ਦਿੱਲੀਏ ਖੈਰ ਮਨਾ ਲੈਣੀ ਆਗੇ ਸੱਜ ਕੇ ਸਿੰਘ ਸਰਦਾਰ ਧੰਨਵਾਦ ਜੀ
1: ਦੁਆਬਾ ਰੇਡੀਓ
2: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ ਭੱਲਾ ਸਾਹਿਬ ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ
3: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿਚ ਆਪਣੀ ਇਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੀ ਚਾਦਰ ਦੀ ਇਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਾਂ ਮਹਿਫਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ, ਮੇਰੀ ਮੁਰਾਦ ਸੁਰਿੰਦਰ ਕੌਰ ਪੋਗਲ ਜੀ। ਸੁਰਿੰਦਰ ਕੌਰ ਪੋਗਲ ਜੀ ਸਾਡੀ ਕੰਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਪੋਗਲ ਜੀ, ਜੀ ਆਇਆਂ ਨੂੰ।

ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚਾਨਣੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚਾਨਣੀ ਲੱਗੇ ਫਿੱਕੀ।

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੋਂ

0: ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਏ ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਦੋਸਤੋ ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲੀਆਂ ਲਾਈਨਾਂ ਨੇ ਜੀ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ ਮੈਂ ਹੱਸ ਕੇ ਦਿਖਾ ਦੂੰ ਜਰ ਕੇ ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ ਨਾ ਸੱਥ ਵਿੱਚ ਵੈਣ ਪੈਣਗੇ ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲਾ ਬੰਦ ਹੈ ਜੀ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਗੁਰੂ ਸਾਹਿਬ ਫਰਮਾ ਰਹੇ ਨੇ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ ਹੱਕ ਸਦਾ ਹੀ ਖੋਣੇ ਪੈਣਗੇ ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਆਖਰੀ ਲਾਈਨਾਂ ਨੇ ਜੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ ਇਹ ਨੀਤੀ ਹੁੰਦੀ ਸਰਕਾਰ ਦੀ ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ ਗੱਲ ਆਮਨੇ ਸੀ ਕੀਤੀ ਅੱਜ ਕੀਤੀ ਖਾਸ ਬਾਪੂ ਨੇ ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ, ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਤਰਿਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ। ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ, ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ, ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ, ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬੰਬਲੀ, ਹੁਣ ਦੀ ਦੁਨੀਆ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆ ਸਵਸਥੀ ਤੇ ਮਤਲਬੀ ਹੈ।
1: ਧੰਨਵਾਦ। ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ। ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ, ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ, ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਘ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ। ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈਂ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ। ਲਹੂ ਲੁਹਾਨ ਜਿਗਰ ਸੀ ਹੋਏ ਦਰਦ ਦੇ ਇਸ਼ਕ ਛੁਪਾਉਣ ਲਈ। ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ। ਆਹਾਂ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ। ਮਿਲ ਜਾਂਦਾ ਏ ਸਭ ਕੁਛ ਇੱਥੇ ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲਦਾ ਨਹੀਂ ਯਾਰ ਓ ਰੱਬਾ, ਦਿਲ ਦਾ ਹਾਲ ਸੁਣਾਉਣ ਲਈ ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਹਨਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਹਨਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ। ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ, ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਖ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਤੇ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲ ਵਾਲੇ ਹੋ ਜਾਂਦੇ ਹਨ, ਤਾਹੀਓ ਬੱਚੇ ਕਿਸਾਨਾਂ ਦੇ ਦਿਲ ਵਾਲੇ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ।
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ದ್ವಾಪ ರೇಡಿಯೋ.
1: ਦੁਆਬ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਹ ਸਾਡਾ 26ਵਾਂ ਕਵੀ ਦਰਬਾਰ ਹੈ. ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ. ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ. ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ. ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ. ਸੁਰਿੰਦਰ ਕੌਰ ਮੱਗੋ ਜੀ, ਜੀ ਆਇਆਂ ਨੂੰ
2: ਜਿੰਦ

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮੇਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ, ਮੈਂ ਇਸ ਗੁਲਦਸਤੇ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ, ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ, ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ। ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ, ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ

0: ਗਿਣਨ ਨਾਲੋਂ ਵਿੱਚ ਵਿਦੇਸ਼ਾਂ ਪਾਉਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ, ਵਿੱਚ ਵਿਦੇਸ਼ਾਂ ਪਾਉਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਅਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ ਕਹਿੰਦਾ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ।
1: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਾਫਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮੇ ਫਿਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੀ ਕਾਮੇ ਫਿਲ ਦੇ ਵਿੱਚ ਆਏ ਨੇ ਤੇ ਸਾਡੀ ਕਾਮੇ ਫਿਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
2: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਦੇ ਉਹ ਬੁਝ ਦਿਲਾ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜਦੋਂ ਜਹਿਦ ਬੰਜਰਾਂ ਨਾਲ ਰਹੇ ਕਰਦੇ ਤੇਰੇ ਨਾ ਚੁੱਕੇ ਪੈਰ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜਦੋਂ ਜਹਿਦ ਬੰਜਰਾਂ ਨਾਲ ਕਰਦੇ ਰਹੇ ਤੇਰੇ ਨਾ ਚੁੱਕੇ ਪੈਰ ਵੇ। ਆਪਣੇ ਜਵਾਨਾਂ ਨੂੰ ਕਿਸਾਨਾਂ ਨੂੰ ਹਰ ਮੌਕੇ ਤੇ ਸੰਭਾਲਿਆ ਹੈ, ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ। ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਮੁਲਕ ਨੂੰ ਸੰਭਾਲਿਆ ਹੈ, ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਹਾਕਮਾਂ ਤੂੰ ਅੰਨਦਾਤੇ ਨਾਲ ਜ਼ੁਲਮ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਪਤਾ ਲੱਗੇ ਜੇ ਭੁੱਖਾ ਰਹੇ ਚਾਰ ਦਿਨ ਰਾਤ ਵੇ, ਪਤਾ ਲੱਗੇ ਜੇ ਭੁੱਖਾ ਰਹੇ ਚਾਰ ਦਿਨ ਰਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਕਦੇ ਨਾ ਪੁੱਛਦਾ ਜਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਹੋਇਆ ਕਦੇ ਨਾ ਪੁੱਛਦਾ ਜਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਧਰਤੀ ਦੇ

0: ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਆਪਣਿਆਂ ਨੂੰ ਧਰਨਿਆਂ ਤੇ ਬਿਠਾ, ਆਪਣਿਆਂ ਨੂੰ ਧਰਨਿਆਂ ਤੇ ਬਿਠਾ, ਦੱਸ ਕਿਹੜਾ ਮੰਤਵ ਸਾਰਿਆ ਏ। ਹਾਕਮਾ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਏ, ਅਸੀਂ ਹਾ ਦਾ ਨਾਰਾ ਮਾਰਿਆ ਏ। ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਤਲਵਾਰ ਵੀ ਚਲਾਉਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਹਥਿਆਰ ਵੀ ਚਲਾਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ। ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖੰਡਾਰਿਆ ਹੈ, ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖਿਲਾਰਿਆ ਹੈ। ਹਾਕਮਾ ਤੂੰ ਅੰਨਦਾਤੇ ਨਾਲ ਜ਼ਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਮਾਉਣ ਵੇਲੇ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾਂ ਕਿਉਂ ਨਾ ਵਿਚਾਰਿਆ ਹੈ। ਹਾਕਮਾ ਤੂੰ ਅੰਨਦਾਤੇ ਨਾਲ ਜ਼ਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਧੰਨਵਾਦ ਅਨੁਰਾਧਾ ਕਾਫਿਰ।
1: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ-ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ। ਤੁਹਾਡਾ ਸਵਾਗਤ ਹੈ ਜੀ।
2: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ ਹੱਸਦੇ ਨੇ ਪਰ ਮਨਾਂ ਤੋਂ ਉਦਾਸ ਨੇ, ਕਿਹਦੀ ਕਿਹਦੀ ਗੱਲ ਕਰਾਂ ਯਾਰੋ ਸਾਰੇ ਮੇਰੇ ਖਾਸ ਨੇ। ਹੱਸਦਿਆਂ ਦੇ ਸੁਣੇ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ, ਅਸੀਂ ਮੁੱਕ ਚੱਲੇ, ਅਸੀਂ ਮੁੱਕ ਚੱਲੇ ਪਰ ਮੁੱਕੇ ਨਾ ਕਲੇਸ਼, ਨੂੰ ਸੱਸ ਦੇ ਵੱਡਿਆਂ ਘਰਾਂ 'ਚ ਸਾਰੇ, ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਹੋ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ, ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਹੋ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ, ਤਾਂ ਹੀ ਉਹਨੇ ਘੱਸਦੇ ਵੱਡਿਆਂ ਘਰਾਂ 'ਚ ਸਾਰੇ, ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।
1: ਹੁਣੇ ਸਾਡੀ ਕੰਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ। ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ, ਤੇ ਉਹ ਜਿਹੜਾ ਰਿਹਾਇਸ਼ ਜਿਹੜੀ ਆ ਅੱਜ ਕੱਲ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ, ਤੇ ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ, ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
3: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ, ਸੀਨੇ ਨਾਲ ਲਾ ਕੇ ਲੈਂਦੀ ਸਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ, ਚੱਲਦੀ ਕਿਵੇਂ ਹੋਊ ਵਿਛੋੜੇ, ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਸ਼ਾਂ ਚੇਤੇ ਆਉ।
1: ਮਨਜੀਤ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਹੈ ਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ੍ਹ ਖਰੜ ਵਿਖੇ ਰਹਿੰਦੇ ਨੇ ਅਤੇ ਉਹਨਾਂ ਨੇ ਲੰਬਾ ਸਮਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਜਿਹੜੀ ਆ ਸਿੱਖਿਆ ਦਿੱਤੀ ਹੈ। ਅਤੇ ਇਸ ਦੇ ਨਾਲ ਦੀ ਨਾਲ ਸਭ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਲਈ ਇਹ ਆ ਕਿ ਮੋਹਨ ਰਾਹੀ ਜੀ ਅਤੇ ਪਰਮਵੀਰ ਰਾਹੀ ਦਾ ਜਿਹੜਾ ਜੜ੍ਹ ਜਿਹੜੀ ਆ ਉਹ ਮੇਰੇ ਪਿੰਡ ਨਾਲ ਜੁੜੀ ਹੋਈ ਹੈ। ਉਹ ਮੇਰੇ ਪਿੰਡ ਦੇ ਬਛਿੰਦੇ ਹਨ ਅਤੇ ਇਸ ਲਈ ਮੈਂ ਇਸ ਨੌਜਵਾਨ ਮੁੰਡੇ ਨੂੰ ਪਰਮਵੀਰ ਰਾਹੀ ਨੂੰ ਆਪਣੀ ਕਾਮ ਮਹਿਫਲ ਦੇ ਵਿੱਚ ਆਉਣ ਦਾ ਨਿੱਘਾ ਸੱਦਾ ਦਿੰਦਾ। ਪਰਮਵੀਰ ਰਾਹੀ ਜੀ ਤੁਹਾਡਾ ਸਵਾਗਤ ਹੈ।
4: ਫੁੱਲਾਂ ਨੂੰ ਕੰਬਣੀ ਛਿੜ ਗਈ, ਚੱਲ ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ, ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨੀ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾ ਨੀ, ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਜੋੜੇ ਤੇਰੇ ਖਸ ਖਸ ਦੇ ਖੇਤ ਕੁੜੇ, ਜਿਸ ਦੀ ਕੋਈ ਦਾਰੂ ਹੈ ਨੀ, ਰੋਗ ਇਕੱਲਾ ਬੈਠੇ ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ, ਦਿਲ ਦੇ ਵਿੱਚ ਇਸ਼ਕ ਦਾ ਮੰਦਰ ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਬਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ। ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਅੱਲਾ ਲਿਖਦਾ ਲੇਖਾਂ ਵਿੱਚ ਰਹੀ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ।
1: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਬੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ ਤੁਹਾਡਾ ਸਵਾਗਤ ਹੈ।
5: ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹਰਵਿੰਦਰ ਸਿੰਘ ਜੋ ਕਿ ਚੰਡੀਗੜ੍ਹ ਦੇ ਨਿਵਾਸੀ ਹਨ ਦੀ ਨਜ਼ਮ ਧਰਤੀ ਮੁੜ ਪਰਤੀ ਹੈ ਜੋ ਲੋਕਡਾਊਨ ਦੇ ਸਮੇਂ ਦੌਰਾਨ ਲਿਖੀ ਪੇਸ਼ ਕਰਨ ਜਾ ਰਹੀ ਹਾਂ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ ਕੁਝ ਵੀ ਨਾ ਕਰਕੇ ਅੰਦਰ ਵੜ ਕੇ, ਹਵਾ ਨੂੰ ਸਾਹ ਆਉਣ ਲੱਗਾ ਹੈ, ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ, ਚੁਫੇਰੇ ਚੁੱਪ ਦੀ ਆਵਾਜ਼ ਦਾ ਸਾਜ਼ ਸੁਣਾਈ ਦੇਣ ਲੱਗਾ ਹੈ, ਗਗਨ ਦਾ ਨੀਲਾ ਚੰਦੋਵਾ ਧੋਤਾ ਗਿਆ ਹੈ, ਚੰਨ ਨੇ ਚਿਰਾਂ ਬਾਅਦ ਐਸੀ ਸਮੁੰਦਰਤਾ ਨੂੰ ਤੱਕਿਆ ਹੈ, ਆਕਾਸ਼ ਗੰਗਾ ਕਹਿਕਸ਼ਾਂ ਸਿਤਾਰੇ ਝਿਲਮਿਲ ਝਿਲਮਿਲ ਕਰਨ ਲੱਗੇ ਹਨ, ਮੈਦਾਨਾਂ ਦੇ ਪੀਪਲ ਬਰੋਟੇ ਪਹਾੜਾਂ ਦੀਆਂ ਚੋਟੀਆਂ ਤੇ ਬਿਖਰੀ ਨਿਖਰੀ ਬਰਫੀਲੀ ਚਾਂਦੀ ਵੇਖ ਖਿਵੇਂ ਹੋਏ ਹਨ। ਲੋਕ ਅੰਦਰ ਵੜੇ ਹਨ ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ, ਮੋਰ ਵਿਹੜਿਆਂ ਬਨੇਰਿਆਂ ਤੇ ਆ ਰੁਣ ਝੁਣ ਲਾਉਣ ਪਹਿਲਾਂ ਪਾਉਣ ਲੱਗੇ ਹਨ, ਹਿਰਨਾਂ ਦੇ ਝੁੰਡ ਬਸਤੀਆਂ ਵਿੱਚ ਟਪੂਸੀਆਂ ਮਾਰਨ ਲੱਗੇ ਹਨ, ਗੁਰਧਾਮਾਂ ਦੇ ਗੁੰਬਦਾਂ ਤੇ ਬੈਠੀਆਂ ਲਾਪਤਾ ਚਿੜੀਆਂ ਅਰਦਾਸਾਂ ਕਰ ਰਹੀਆਂ ਹਨ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ ਕੁਝ ਵੀ ਨਾ ਕਰਕੇ ਅੰਦਰ ਵੜ ਕੇ, ਕਰਿਸ਼ਮਾ ਹੀ ਕਰ ਰਹੇ ਨੇ ਲੋਕ ਕਿ ਸੁਹਾਵੀ ਧਰਤੀ ਆਪਣੇ ਜੀ ਜਾਨ ਸੰਗ ਮੁੜ ਪਰਤੀ ਹੈ ਆਪਣੇ ਆਪ ਕੋਲ।
1: ਗੁਰਲੀਨ ਕੌਰ ਤੋਂ ਬਾਅਦ ਬੰਗਾ ਤੋਂ ਹੀ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਜਿਹੜੇ ਕਿ ਅਮਰੀਕਾ ਵਸਦੇ ਨੇ ਤੇ ਲਾਕਡਾਊਨ ਦੇ ਕਾਰਨ ਭਾਰਤ ਦੇ ਵਿੱਚ ਰਹਿ ਗਏ ਤੇ ਅਜੇ ਤੱਕ ਉਹ ਵਾਪਸ ਅਮਰੀਕਾ ਨਹੀਂ ਗਏ ਤੇ ਉਹ ਇਸ ਵਾਰ ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
6: ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਦਾ ਤੇ ਉਹਨਾਂ ਦੀ ਪ੍ਰਬੰਧਕੀ ਬੋਰਡ ਦਾ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਹਰਬੰਸ ਸਿਉਂ ਜੀ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਮੈਂ ਆਪਣੀ ਇੱਕ ਨਵੀਂ ਛਾਪ ਰਹੀ ਕਿਤਾਬ ਦੇ ਵਿੱਚੋਂ ਨਵੀਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਕਿਤਾਬ ਦਾ ਨਾਂ ਹੈ ਯਾਦ ਵਸੇਂਦੇ ਸੱਜਣ ਅਤੇ ਕਵਿਤਾ ਦਾ ਨਾਂ ਹੈ ਸੋਚਦਾ ਹਾਂ। ਅੱਜ ਸੋਚਦਾ ਹਾਂ ਕੀ ਲਿਖਾਂ, ਦੁੱਖ ਲਿਖਾਂ ਕਿ ਸੁੱਖ ਲਿਖਾਂ, ਜ਼ਿੰਦਗੀ ਦੀ ਕਿਤਾਬ ਲਿਖਾਂ, ਬੀਤਿਆ ਬੇਹਿਸਾਬ ਲਿਖਾਂ, ਕੁੜਤ ਬੇਹਿਸਾਬ ਲਿਖਾਂ, ਰਿਸ਼ਤੇ ਨਿਆਬ ਲਿਖਾਂ, ਜੱਗ ਨੂੰ ਨੇੜਾ ਕੱਚ ਲਿਖਾਂ, ਕਾਦਰ ਦੇ ਰੰਗ ਬੱਖ ਲਿਖਾਂ, ਜਾਂ ਮਾਂ ਜਾਦੀ ਦੁੱਖ ਲਿਖਾਂ, ਬੱਚੇ ਨੂੰ ਦਿੰਦੀ ਸੁੱਖ ਲਿਖਾਂ, ਅੰਮ੍ਰਿਤ ਮਿੱਠਾ ਦੁੱਧ ਲਿਖਾਂ, ਦਿੰਦੀ ਚੰਗੀ ਬੁੱਧ ਲਿਖਾਂ, ਰੱਬ ਤੋਂ ਮੰਗਦੀ ਸੁੱਖ ਲਿਖਾਂ, ਠੰਡ 'ਚ ਨਿੱਘੀ ਧੁੱਪ ਲਿਖਾਂ, ਤਪਦੇ ਹਾੜ ਦੀ ਛਾਂ ਲਿਖਾਂ, ਸਵਰਗ ਜਿਹੀ ਥਾਂ ਲਿਖਾਂ, ਬਾਪੂ ਛਤਰੀ ਬੋਲ ਲਿਖਾਂ, ਰੱਖਦਾ ਨਾਂ ਥੋੜ ਲਿਖਾਂ, ਹੱਲਾ ਸ਼ੇਰੀ ਅਕਾਬ ਲਿਖਾਂ, ਨਵੇਂ ਜਗਾਏ ਖਾਬ ਲਿਖਾਂ, ਚਿੰਤਾ ਭਜਾਏ ਦੂਰ ਲਿਖਾਂ, ਜਾਂ ਗਮ ਚੱਕਣਾ ਚੂਰ ਲਿਖਾਂ, ਜਾਂ ਸੰਤ ਮਹਾਤਮਾ ਲਿਖਾਂ, ਜਾਂ ਰੂਪ ਪਰਮਾਤਮਾ ਲਿਖਾਂ, ਅਦਭੁਤ ਕਾਇਨਾਤ ਲਿਖਾਂ, ਜਾਂ ਕਾਦਰ ਦੀ ਬਾਤ ਲਿਖਾਂ, ਜਲ 'ਚ ਵਿਚਰਦਾ ਲਿਖਾਂ, ਥਲ 'ਚ ਪਸਰਦਾ ਲਿਖਾਂ, ਖੰਡ ਮੰਡ ਬ੍ਰਹਿਮੰਡ ਲਿਖਾਂ, ਕਰਦਾ ਨਹੀਂ ਪਖੰਡ ਲਿਖਾਂ, ਸੱਚ ਦਾ ਚਿਰਾਗ ਲਿਖਾਂ, ਅਣਭਿੱਜ ਬੈਰਾਗ ਲਿਖਾਂ। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ, ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ, ਪੱਤਿਆਂ ਦੀ ਛੱਤ ਵਾਲੇ ਢਾਰੇ, ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਠੜੀਆਂ 'ਚ ਝਾਤੀਆਂ ਮਾਰਦਾ ਸੂਰਜ, ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅੱਧ ਕੱਜੇ ਸਰੀਰ, ਭੁੱਖੇ ਢਿੱਡ ਨੂੰ ਚੁਰਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ, ਅੱਧ ਪੱਕਿਆ ਭੁੰਨਿਆ ਸ਼ਿਕਾਰ, ਸ਼ਹਿਰ ਦੇ ਜੰਗਲ ਵਾਸੀ ਮਨੁੱਖੀ ਤਰੱਕੀ ਤੋਂ ਬੇਖਬਰ, ਰੱਖਦੇ ਬਹੁਤ ਸਬਰ, ਧਰਤ ਦੇ ਅਸਲੀ ਵਾਰਸ ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫਲ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ ਦੱਖਣੀ ਅਮਰੀਕਾ, ਦੂਰ ਦੁਰਾਡੇ ਅਫਰੀਕਾ, ਐਮਾਜ਼ੋਨ ਦੇ ਜੰਗਲਾਂ ਵਿੱਚ, ਦੱਖਣੀ ਭਾਰਤ ਅੱਧ ਗੋਲੇ ਵਿੱਚ, ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ, ਅਫਰੀਕਾ ਦੇ ਨੀਗਰੋ ਜਹਾਜ਼ਾਂ 'ਚ ਨੂੜ ਕੇ ਲੱਦੇ, ਚਮੜੀ ਦੇੜ ਦੇ ਛੈਂਟੇ ਪੈਂਦੇ, ਜਾਨਵਰਾਂ ਵਾਂਗੂ ਕੰਮ ਨੂੰ ਜੋੜੇ, ਜ਼ੁਲਮਾਂ ਦੀ ਚੱਕੀ 'ਚ ਪਿਸਦੇ, ਅਮਰੀਕਾ ਦੀ ਤਰੱਕੀ ਕਰਦੇ। ਕਿਤੇ ਚਾਤਰ ਚਲਾਕ ਮਨੁੱਖਾਂ, ਹੈਵਾਨ ਬਣ ਨਿਚੋੜਿਆ ਖੂਨ, ਪਾ ਦਿੱਤੇ ਪਸ਼ੂਆਂ ਦੀ ਜੂਨ, ਗਿਆਨ ਤੋਂ ਬਹੂਣੇ ਖੇਡੀ ਚਾਲ, ਕੰਨਾਂ ਵਿੱਚ ਸਿੱਕੇ ਟਾਲ, ਰੱਜਿਆਂ ਨੇ ਭੁੱਖਿਆਂ ਦਾ ਜੀਣਾ ਕੀਤਾ ਬਿਹਾਲ, ਅਜਾਰੇਦਾਰ ਬਣ ਕੇ। ਹਜੇ ਦਾਸਤਾਂ ਮੁੱਕੀ ਨਹੀਂ, ਪੁਨਰਜੀਵਤ ਹੋ ਰਹੀ ਹੈ ਫਿਰ ਧਰਤੀ ਨੂੰ ਜਗਣ ਲਈ, ਬੇਕਸਮ ਦੇ ਹੱਕ ਖੋਣ ਲਈ, ਫਿਰ ਖੰਭ ਤੋਲ ਰਹੀ ਹੈ, ਉੱਚੀ ਉੱਚੀ ਬੋਲ ਰਹੀ ਹੈ, ਆਓ ਰਲ ਕੇ ਲੱਭੋ ਪਾ, ਰੋਕੀਏ ਹਿੰਮਤਾਂ ਦਾ ਡੱਕਾ ਲਾ। ਇਹ ਮੇਰੀ ਦੂਜੀ ਕਵਿਤਾ ਸੀ ਜੀ, ਇਹਦੇ ਨਾਲ ਮੈਂ ਖਤਮ ਕਰਨਾ। ਥੈਂਕ ਯੂ ਵੈਰੀ ਮੱਚ, ਧੰਨਵਾਦ ਜੀ।
1: ਹੁਣ ਅਸੀਂ ਤੁਹਾਨੂੰ ਅੰਬਾਲਾ ਵਿਖੇ ਲੈ ਕੇ ਚੱਲਦੇ ਹਾਂ। ਅੰਬਾਲਾ ਵਿਖੇ ਸਾਡੀ ਸ਼ਾਇਰਾ ਰਹਿੰਦੀ ਹੈ ਦੀਆ ਸ਼ਰਮਾ। ਦੀਆ ਸ਼ਰਮਾ ਜੀ ਸਾਡੀਆਂ ਕਾਮੇਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਅਤੇ ਉਹ ਆਪਣੀਆਂ ਰੂਹਦੀਆਂ ਗੱਲਾਂ ਜਿਹੜੀਆਂ ਕਵਿਤਾਵਾਂ ਦੇ ਵਿੱਚ ਕਰਦੇ ਨੇ, ਅੱਜ ਫਿਰ ਉਹ ਸਾਡੀ ਕਾਮੇਫਲ ਦੇ ਵਿੱਚ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲਈ ਹਾਜ਼ਰ ਹੋ ਰਹੇ ਨੇ। ਦੀਆ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ।
7: ਸਭੀ ਸ਼ਰੋਤਾਓਂ ਕੋ ਮੇਰਾ ਪਿਆਰ ਭਰਾ ਨਮਸਕਾਰ। ਦੁਆਬਾ ਰੇਡੀਓ ਕੇ ਕਵੀ ਦਰਬਾਰ ਮੇਂ ਮੈਂ ਰਮਨੀਕ ਸ਼ਰਮਾ ਅੰਬਾਲਾ ਸ਼ਹਿਰ ਸੇ ਕਵਿਤਾ ਪ੍ਰਸਤੁਤੀ ਕੇ ਲਿਏ ਉਪਸਥਿਤ ਹੂੰ। ਦੁਆਬਾ ਰੇਡੀਓ ਕੀ ਪੂਰੀ ਟੀਮ ਕਾ ਬਹੁਤ ਬਹੁਤ ਧੰਨਵਾਦ, ਜਿਨ੍ਹੋਂਨੇ ਮੁਝੇ ਕਵਿਤਾ ਪ੍ਰਸਤੁਤੀ ਕਾ ਸੁਅਵਸਰ ਪ੍ਰਦਾਨ ਕੀਆ। ਮਾਨਨੀਯ ਹਰਬੰਸ ਸਿਉਂ ਜੀ ਕੋ ਅਨੇਕਾਨੇਕ ਸ਼ੁਭਕਾਮਨਾਏ ਪਰ ਧੰਨਵਾਦ। ਆਸ ਪਾਸ ਘਟਿਤ ਹੋਤੀ ਘਟਨਾਓਂ ਸੇ ਮਨ ਆਹਤ ਹੋਤਾ ਹੈ, ਲੇਖਨੀ ਉਠਤੀ ਹੈ ਤੋ ਮਨ ਕਾ ਸਾਰਾ ਦਰਦ ਕਾਗਜ਼ ਪਰ ਉਂਡੇਲ ਦੇਤੀ ਹੈ। ਐਸੇ ਹੀ ਭਾਵੋਂ ਕੋ ਲੇਕਰ ਪ੍ਰਸਤੁਤ ਹੈ ਮੇਰੀ ਕਵਿਤਾ ਮਾਂ ਕੀ ਵੇਦਨਾ। तो मेरी कविता आपके सामने, कविता का शीर्षक माँ की वेदना। दर्द में छटपटाहट और आक्रोश से भरा ये मन, आखिर नारी होना जो कभी मेरा अभिमान रहा था, सामाजिक विषमताओं को सह जाने की क्या मजबूरी है जिसको सहन करता है, जिसके चलते कामी लोभी लंपट समाज में गाल बजाते फिरते हैं। आखिर कब तक चलेगा ये सब। छान मारे पुरातन ग्रंथ, खूब ढूंढे सब प्रश्नों के उत्तर, पर पाया क्या। तब तो मैत्रेयी गार्गी अनेकों नारियों को थी सम्मानित व बराबरी का दर्जा हासिल। समय की धूल पड़ते पड़ते कहां गई वह बराबरी, कहां गया वह सम्मान, कहां गई वह इज्जत, गरिमा मान सम्मान। कब पूज्या से भोग्या बन गई पता ही नहीं चला, और अब फैशन की गुड़िया बनाकर रख दिया, ऐसा चरित्र बनाकर परोसा बाजार की आधुनिकता में इन विज्ञापनों फिल्मी पत्रिकाओं ने, कितना दिखाऊ और बदन उघाड़ू हो सके उतना बना दिया जाए। छी, घिन आती है ऐसी कुत्सित सोच से भी। संस्कृति मान मर्यादा तो कब के पीछे छूट गए इस आधुनिकता के बाजार में। सोच से परे हो गया कि उत्थान है या पतन, समानता का जामा पहनाकर शोषण, दोहरा चरित्र है समाज का। बेटियों को जलील होते, उनकी अस्मिता पर घात होते देख मन नहीं तड़प जाता तुम्हारा। मां हूं, सोचती हूं कहां छुपा लूं इन नन्ही बेटियों को, कि इन दरिंदों कामी लोभी लंपटों की बुरी नजर ना पड़े। मन भर आया, खूब सोचा और देखो शाम तुम याद आए, शाम तुम याद आए। तुम ही करो कुछ कान्हा सब कुछ वैसा दिखे जैसा पुरातन काल में था, और देखो सुझाया रास्ता उसी परम पिता ने, और कहा तेरे सामने छोड़े सभी विकल्प मेरी बच्ची। मैं चुप, पहेलियां मत बुझाएं सर्वशक्तिमान, मैं परेशान हूं। वो बोले क्या नहीं दिया मैंने तुम सबको, तुम सब नारियों को, मेधा दी, शक्ति दी, भक्ति दी, बल दिया, विद्या दी, तुम बनो ऐसी कि बुद्धि से पछाड़ दो सबको। तुम बनो ऐसी पहलवान कि देकर धोबी पछाड़, कर दो चारों खाने चित पशुत्व के गुणों वाले नराधमों को। बुद्धि पर पड़े पर्दे छटने लगे। हां, शक्ति है हम में, रण हो तो रणचंडी बनकर, गृह हो तो गृह स्वामिनी बनकर, अरे देखो स्वामिनी हूं मैं, स्वामिनी है हम। अपने कर्म के मार्ग को थोड़ा और प्रशस्त करती हूं, अपना सोया ज्ञान शक्ति पहचान कर पूरी शक्ति से जुट जाती हूं प्राप्य को समेटने में। हां, मैं ध्वस्त आत्मविश्वास को पुनः जगाकर समाज को उनकी ललनाओं को नाइंसाफियों का डटकर सामना करना, कुसंस्कारों से लड़ना, पूरी शक्ति से जूझना और बुराई पर ना झुकना, कलम पकड़ने के साथ साथ मजबूती से कलाई को कठोर बनाना, सब सिखाऊंगी। निर्बलता छोड़ो मेरी बच्चियों, निर्बलता छोड़ो, नारी हूं, मां हूं ना, दो नहीं चार चार हाथों से आत्मसम्मान व अस्मिता को संभालना सिखाऊंगी। पर फिर भी दर्द से तड़पती हूं, फरेबी नरपिशाचों दुशासनों के अन्याय और घृणित कुकृत्यों पर मैं रुकूंगी नहीं, सब सिखाऊंगी मैं कि दुर्गा बनकर कैसे अपनी रक्षा की जाती है, अन्नपूर्णा बनकर कैसे भंडारी बना जाता है, कल्पना चावला बनकर कैसे पंख फैलाया जाता है और असीमित अंतरिक्ष को नापा जाता है, सब सब सब कुछ सिखाऊंगी मैं अपनी बच्चियों को, सब कुछ सिखाऊंगी मैं अपनी बच्चियों को।
1: अम्बाला तो बाद हुण असीं तुहानूं फिरोजपुर लेके चलने आ। फिरोजपुर दे विच साडे शायर रहिंदे ने कमलदास जी। कमलदास जी बड़ी धीमी सुर दे विच रह के अपनी रचना पेश करदे ने, सरोते उहनां नूं प्यार भी दिंदे ने, ते इस वार फिर वो साडे सद्दे दे उत्ते हाजिर हो रहे ने। आस करदे आ पहलां वांग ही उहनां नूं सरोते साडे प्यार देणगे। कमलदास शर्मा जी, थोड़ा दुआबा रेडियो दे मंच ते निघा स्वागत है जी।
8: लिखे है मन ने बड़े यतन से, तेरी महिमा में कुछ नगमे। लिखे है मन ने बड़े यतन से, तेरी महिमा में कुछ नगमे।

0: जब थिरकते पांव धरती पर, लिखे जो मन ने बड़े यतन से, तेरी महिमा में कुछ नगमे, सुने तुमने भी इस मन से जो तुमने ही लिखाए हैं, लिखे जो मन ने।
1: कमलदास जी ਤੋਂ ਬਾਅਦ ਹੁਣ ਅਸੀਂ ਤੁਹਾਨੂੰ ਪਟਿਆਲਾ ਵਿਖੇ ਡਾਕਟਰ ਦੇਵਿੰਦਰ ਕੌਰ ਜੀ ਨਾਲ ਮਿਲਵਾਉਣ ਜਾ ਰਹੇ ਹਾਂ। ਦੇਵਿੰਦਰ ਕੌਰ ਜੀ ਜਿਹੜੇ ਕਿ ਸੰਗੀਤ ਦੇ ਅਧਿਆਪਕ ਵਜੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਸਾਡੀਆਂ ਮਹਿਫਲਾਂ ਦੇ ਵਿੱਚ ਆਉਂਦੇ ਨੇ ਤੇ ਸਾਡੇ ਸਰੋਤਿਆਂ ਦਾ ਮਨ ਪਰਚਾਉਂਦੇ ਨੇ। ਇਕੱਲਾ ਮਨ ਹੀ ਨਹੀਂ ਪਰਚਾਉਂਦੇ, ਉਹਨਾਂ ਦੇ ਦਿਲੋ ਦਿਮਾਗ ਤੇ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹ ਛਾ ਜਾਂਦੀਆਂ ਨੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਸਾਡੀ ਕਾਮੇ ਫਲ ਦੇ ਵਿੱਚ ਆਪਣੀ ਇੱਕ ਨਵੀਂ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦੇਵਿੰਦਰ ਕੌਰ ਜੀ ਤੁਹਾਡਾ ਸਵਾਗਤ ਹੈ।
2: ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਦੇਵਿੰਦਰ ਕੌਰ ਅੱਜ ਜੋ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ ਉਸਦਾ ਸਿਰਲੇਖ ਹੈ ਕਿਸਾਨ ਦੀ ਖੁਦਕੁਸ਼ੀ। ਕਿਸਾਨ ਦੀ ਖੁਦਕੁਸ਼ੀ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਕਿਉਂ ਔਖਾ ਹੋਇਆ ਜਿਉਣਾ, ਅੱਜ ਫਿਰ ਕਿਉਂ ਸੌਖਾ ਹੋਇਆ ਮਰਨਾ। ਬੋਝ ਬਣ ਗਿਆ ਸਾਡੇ ਦਿਲਾਂ 'ਤੇ ਸਵਾਲੀਆ ਨਿਸ਼ਾਨ ਸ਼ਾਸਨ ਦੀ ਹਿੱਕ 'ਤੇ। ਕਿੰਨਾ ਦਰਦ ਸਿਹਾ ਹੋਣਾ ਉਸਨੇ, ਕਿੰਨਾ ਦਿਲ 'ਚ ਰੋਇਆ ਹੋਣਾ ਉਸਨੇ। ਕਿੰਨੇ ਦਿਨ ਦਹਿਸ਼ਤ ਵਿੱਚ ਕੱਟੇ, ਕਿੰਨੇ ਦਿਨ ਦੁਵਿਧਾ ਦੀ ਭੇਟੇ। ਸੌਖਾ ਹੁੰਦਾ ਕਦੇ ਕੋਈ ਮਰਨਾ, ਸੋਚਿਆ ਕਦੇ ਉਸਦੇ ਤਣਾਅ ਦਾ। ਦਿਨ ਰਾਤ ਉਹ ਸਹਿਮ ਗਿਆ ਹੋਣਾ, ਮਾਂ ਪਿਓ ਅੱਗੇ ਟਹਿ ਗਿਆ ਹੋਣਾ, ਧੀ ਪੁੱਤਾਂ ਦੇ ਫਰਜ਼ ਕਰਕੇ ਚੇਤੇ, ਪਤਨੀ ਦਾ ਸੋਚ ਦਿਲ ਦਹਿਲ ਗਿਆ ਹੋਣਾ। ਸਾਡੇ ਲਈ ਇੱਕ ਖਬਰ ਜੋ ਬਣ ਗਈ, ਸਾਡੇ ਲਈ ਇੱਕ ਖਬਰ ਜੋ ਬਣ ਗਈ, ਕਮਰ ਉਸਦੇ ਟੱਬਰ ਦੀ ਬਣ ਗਈ। ਕਿੰਨੇ ਵੈਣ ਪਏ ਹੋਣਗੇ, ਕਿੰਨੇ ਵੈਣ ਪਏ ਹੋਣਗੇ, ਮਾਂ ਬਾਪੂ ਬੱਚੇ ਕੁਰਲਾਏ ਹੋਣਗੇ। ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਟੱਬਰ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋਈ ਹੈ। ਅੰਨਦਾਤਾ ਆਪਣੀ ਜਾਨ ਦੇ ਗਿਆ, ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ। ਸ਼ੁਕਰੀਆ, ਧੰਨਵਾਦ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ।
1: ਦੇਵਿੰਦਰ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਦਸੂਹਾ ਵਿਖੇ ਵਸਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਜਿੱਥੇ ਅਧਿਆਪਕ ਨੇ, ਨਾਲ ਦੇ ਨਾਲ ਉਹ ਕਵਿਤਾਵਾਂ ਵੀ ਲਿਖਦੇ ਨੇ, ਅਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਉਹਨਾਂ ਦੇ ਬਾਬਾ ਚਰਨ ਸਿੰਘ ਸਫਰੀ ਜੀ ਦੀ ਵਿਰਾਸਤ ਨੂੰ ਉਹ ਅਗਾਂਹ ਲੈ ਕੇ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਫਿਰ ਆਪ ਜੀ ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ ਇਹਨਾਂ ਨਿੱਕੇ ਜਿਹੇ ਪੰਖਨੂਆਂ ਦਾ, ਕਿਵੇਂ ਠੋਸ ਇਰਾਦਿਆਂ ਅੱਗੇ ਪਰਵਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ ਹਵਾਵਾਂ ਥੱਕ ਹਾਰ ਬੈਠ ਗਈਆਂ। ਲਗਾ ਕੇ ਆਪਣਾ ਜ਼ੋਰ ਉਹ ਸਾਰਾ ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ। ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਛਾਏ ਰਹਿੰਦੇ ਨੇ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਕਾਮੇ ਫਲ ਲਈ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਸਾਨੂੰ ਜ਼ਖਮਾਂ ਦਾ ਚਾਹ ਸਜਣਾ,

ਤੇ ਤੂੰ ਚੰਨ ਤਾਰੇ ਚਿੰਦੜੇ ਸਾਨੂੰ ਮਿੱਠੜੇ ਲੱਗਦੇ ਨੇ ਬੋਲ ਮਿੱਠਿਆ ਸਾਨੂੰ ਮਿੱਠੜੇ ਲੱਗਦੇ ਨੇ ਬੋਲ ਮਿੱਠਿਆ ਤੇਰੇ ਬਿਨਾਂ ਜਗ ਫਿੱਕਾ ਲੱਗਦਾ

मैं तेनू एना प्यार करा, इकरार करा, जग वे

0: ਕੀਆਂ ਸਾਡੀ ਚੋਲੀ ਪਾਸ ਚੁਣਾ ਹੋ ਸਾਡੀ ਚੋਲੀ ਪਾਸ ਚੁਣਾ ਸਾਡੀ ਚੋਲੀ ਪਾਸ ਚੁਣਾ ਹੋ
1: ਕਵੀ ਦਰਬਾਰ ਦੇ ਅਖੀਰ ਦੇ ਉੱਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਦਵਿੰਦਰ ਕੌਰ ਮੋਹਾਲੀ ਜੀ ਨੂੰ ਜਿਹੜੇ ਕਿ ਪਿਛਲੇ ਸਮੇਂ ਆਪਣੇ ਬੱਚਿਆਂ ਨੂੰ ਮਿਲਣ ਲਈ ਨਿਊਜ਼ੀਲੈਂਡ ਗਏ ਸੀ। ਲੋਕਡਾਊਨ ਦੇ ਕਾਰਨ ਉਹ ਉੱਥੇ ਹੀ ਫਸ ਗਏ ਤੇ ਅਜੇ ਵੀ ਉੱਥੇ ਹੀ ਰਹਿ ਰਹੇ ਨੇ ਤੇ ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਤੇ ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸੱਦਾ ਦਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਪੜੀ ਨਵਾਜ ਤੇ ਨਿਆਜ ਨਾ ਸੁਖਿਆ ਤੀਆਂ।

ఇలుమ పడయా తేయమల నకితాహో తిరియా కిస కమ కితియాయి బాతాం।

ਝੂਠੇ ਸਭ ਚੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ। ਲੁਕ ਲੁਕ ਕੇ ਸੌਦੇ ਕਰਨਾ ਏ, ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਦਾ ਏ। ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਨਾ ਏ। ਸਾਧਾ ਨੂੰ ਚੋਰ ਬਣਾਵੇ ਤੂੰ ਨਾ ਅੱਲਾ ਕੋਲੋਂ ਡਰਦਾ ਏ।

ਉਸ ਦਾ ਨਾ ਉਸ ਤੋਂ ਕੋਈ ਪਰਦਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦੱਸ ਖਾਂ, ਕਿਸੇ ਭੁੱਖੇ ਨੂੰ ਰਜਾਇਆ ਏ ਤੇ ਦੱਸ ਖਾਂ, ਰਾਹ ਚੋ ਰੋੜੇ ਨੂੰ ਹਟਾਇਆ ਏ ਤੇ ਦੱਸ ਖਾਂ, ਕਦੇ ਜ਼ਖਮੀ ਕਿਸੇ ਦਾ ਫਟ ਨਹੀਂ ਉਹ ਸੀਤਾ ਐਵੇਂ ਫੇਰੀ ਤਸਵੀ।

ਚਾਰ ਦਿਨਾਂ ਦਾ ਮੇਲਾ ਸੱਜਣਾ, ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

0: झूठे सब छेड़े किसे ना तेरी जात पुछनी, किसे ना तेरी जात पुछनी, किसे ना तेरी जात पुछनी।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ, ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਭੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ। ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਿਰ ਤਾਂ ਉਹ ਹਨ ਹੀ ਹਨ। ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ,
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਫਿਰ ਸਿੱਧ ਹੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਿਹੜਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਬੰਦਾ,
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ ਹੈ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ, ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ,
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਹੈ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ ਬਿਲਕੁਲ ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ

0: ਔਰ ਉਹ ਮਿਊਜ਼ਿਕ ਦੇ ਵਿੱਚ ਗਏ ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ ਦੋ ਚਾਰ ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
1: ਜੀ
0: ਔਰ ਲਾਈਕਲੀ ਕਿ ਉਹ ਸਫਲ ਹੋਣਗੇ
1: ਅੱਛਾ ਕੰਮ ਕਰ ਰਹੇ ਨੇ ਆਪਣੇ ਮਨ ਭਾਉਂਦਾ ਕੰਮ ਕਰ ਰਹੇ ਨੇ ਵੱਡੀ ਗੱਲ ਹੈ
0: ਬਿਲਕੁਲ
1: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ
0: ਹਾਂਜੀ ਹਾਂਜੀ ਹਾਂਜੀ
1: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ
0: ਹਾਂਜੀ ਹਾਂਜੀ
1: ਅਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ
0: ਦੇਖੋ ਜੀ ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ
1: ਹਾਂਜੀ
0: ਕਿ ਦਿਮਾਗੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
1: ਜੀ
0: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ
1: ਠੀਕ ਹੈ
0: ਬਾਜ਼ਾਰ ਗਿਆ
1: ਹਾਂਜੀ
0: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ
1: ਸਹੀ ਹੈ
0: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ
1: ਓਕੇ
0: ਬੈਠਾ ਉਹਨੇ ਰਸਗੁੱਲੇ ਖਾਧੇ
1: ਜੀ
0: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ
1: ਹਾਂ ਠੀਕ ਹੈ ਜੀ
0: ਉਹ ਕਨਫਿਊਜ਼ਨ ਹੈ ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ
1: ਨਹੀਂ ਲੈ ਸਕਿਆ
0: ਇੱਕ ਬੈਲੈਂਸ ਵਾਲਾ ਬੱਚਾ ਹੈ ਉਹ ਜਾਂਦਾ ਹੈ ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ ਮਜ਼ਾ ਲੈਂਦਾ
1: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ
0: ਔਰ ਹਾਂਜੀ ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ
1: ਹਾਂਜੀ ਹਾਂਜੀ ਬਿਲਕੁਲ ਜੀ
0: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ
1: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ ਸਹੀ ਫੈਸਲਾ ਇੱਕ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਹੈ
0: ਜੀ ਬਿਲਕੁਲ
1: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ ਇਹਨੇ ਕੀ ਫੈਸਲਾ ਕਰਨਾ ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ
0: ਨਹੀਂ ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ
1: ਹਾਂਜੀ
0: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
1: ਜੀ
0: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼ ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਹੈ ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ ਦੇ ਐਡਵਾਂਸ ਰੇਜ ਦੇ ਹੈਂਡਸ ਇੱਕਦਮ ਹੱਥ ਖੜੇ ਕਰਨਗੇ ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ
1: ਡੋਰ ਭੋਰ ਹੋ ਜਾਂਦੇ
0: ਹਾਂ ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ ਸੋ ਉੱਥੇ ਇੱਕ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
1: ਪਰਸਨੈਲਿਟੀ ਦਾ ਬੈਲੈਂਸ ਉਹ ਚ
0: ਬਣੇ
1: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਬਣੇ
0: ਹਾਂਜੀ
1: ਇੱਕ ਗੱਲ ਦੱਸਣੀ ਹੈ ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ
0: ਬਿਲਕੁਲ ਬਿਲਕੁਲ
1: ਥੋੜਾ ਅਭਿਆਸ ਜ਼ਰੂਰੀ ਹੈ
0: ਹਾਂਜੀ ਹਾਂਜੀ ਹਾਂਜੀ
1: ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ ਇਸਤਾਲ ਆਇਆ ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ
0: ਹਾਂਜੀ
1: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ
0: ਠੀਕ
1: ਤੇ ਉਹਦੇ ਨਾਲ ਸੁਈਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ
0: ਹਾਂਜੀ ਹਾਂਜੀ
1: ਉਹ ਵੀ ਪੜ੍ਹਾਈ ਕਰਕੇ
0: ਹਾਂਜੀ ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ
1: ਹਾਂਜੀ
0: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
1: ਜੀ
0: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ ਮੈਂ ਫੇਲ ਹੋ ਜਾਣਾ
1: ਉਹਨੂੰ ਹੋਣੀ ਚਾਹੀਦੀ ਹੈ
0: ਇੰਟਿਊਸ਼ਨ ਹੋਣੀ ਉਹਨੂੰ ਪਤਾ ਹੋਣਾ
1: ਜੀ
0: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ
1: ਹਾਂ ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
0: ਹੈ ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ
1: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ
0: ਬਿਲਕੁਲ ਬਿਲਕੁਲ ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ ਚਲੋ ਖਾਣਾ ਖਾਣਾ ਹੈ ਬੈਠਣਾ ਉੱਠਣਾ ਫਾਦਰ ਨੂੰ ਤਾਂ ਸਵੇਰੇ ਜਾ ਰਿਹਾ ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ ਸ਼ਾਮ ਨੂੰ ਆ ਰਿਹਾ ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ 9 ਵਜੇ ਘਰ ਆ ਰਿਹਾ ਇਟ ਡਜ਼ਨਟ ਬੋਦਰ
1: ਬਤਾ ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ ਦੇ ਦੋ ਭਾਈ
0: ਦੇ ਦੋ ਹਾਂਜੀ ਪੈਸੇ ਚੋਇਸਾਂ ਪੂਰੀਆਂ ਕਰੀ ਜਾਓ
1: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ
0: ਬਿਲਕੁਲ
1: ਕੋਈ ਗੱਲ ਨਹੀਂ ਆਪਣਾ ਮੁੰਡਾ ਨੇਰੀਆਂ ਲਿਆ
0: ਦਿਆ ਲਿਆ ਦੇ ਗਏ ਹਾਂਜੀ ਬਸ
1: ਉਹ ਪੈਸਾ ਸੁੱਟ ਰਹੇ ਨੇ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ ਫਿਰ ਉਹ ਪ੍ਰੈਸ਼ਰ ਚ ਆਉਂਦਾ ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ
0: ਬਿਲਕੁਲ ਜੀ ਬਿਲਕੁਲ
1: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ
0: ਬਿਲਕੁਲ ਜੀ ਬਿਲਕੁਲ ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ

0: ਇੱਕ
1: ਜੀ
0: ਉਹਦਾ
1: ਜੀ
0: ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ ਕਿ
1: ਜੀ
0: ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
1: ਬਹੁਤ ਵਧੀਆ ਗੱਲ ਹੈ ਜੀ।
0: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
1: ਸ਼੍ਰੁਤੀ ਸ਼ੁਕਲਾ
0: ਸ਼੍ਰੁਤੀ
1: ਜੀ।
0: ਸ਼ੁਕਲਾ ਜੀ,
1: ਹਾਂਜੀ ਹਾਂਜੀ
0: ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ।
1: ਜੀ ਜੀ ਜੀ ਜੀ
0: ਅਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
1: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
0: ਹਾਂਜੀ ਇਹ ਬਿਲਕੁਲ ਬਿਲਕੁਲ
1: ਕੀ
0: ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
1: ਹਾਂਜੀ ਹਾਂਜੀ
0: ਉਹ ਮਿਟਣਾ ਚਾਹੀਦਾ ਥੋੜ੍ਹਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ ਡਰਾਇਆ ਹੁੰਦਾ ਹੈ ਤੇ ਉਹ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
1: ਉਹ ਗੱਲ ਹੀ ਨਹੀਂ ਕਰਦਾ
0: ਗੱਲ ਹੀ ਨਹੀਂ ਕਰਦਾ
1: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
0: ਹਾਂਜੀ ਬਿਲਕੁਲ ਜੀ,
1: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
0: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
1: ਡਾਂਟ ਹੀ ਨਾ ਦੇਣ ਕਿਤੇ।
0: ਹਾਂਜੀ ਹਾਂਜੀ
1: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
0: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
1: ਡਰ ਮੁਕਤ ਹੋਣਾ ਚਾਹੀਦਾ,
0: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
1: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
0: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
1: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ 10ਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ 10ਵੀਂ, ਔਰ 10ਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ।
0: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
1: ਜੀ।
0: ਜੇ ਬਹੁਤ ਚੰਗੇ ਆ
1: ਜੀ
0: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
1: ਜੀ ਜੀ ਜੀ।
0: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
1: ਜੀ ਜੀ ਜੀ,
0: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
1: ਡਾਕਟਰ ਬਣੇ,
0: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
1: ਹਾਂਜੀ ਹਾਂਜੀ।
0: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
1: ਬੜੀਆਂ ਹੋਰ ਉਹਦੇ ਕੋਲ
0: ਬਹੁਤ ਜ਼ਿਆਦਾ ਸਕੋਪ ਹੈ
1: ਜੀ ਜੀ।
0: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
0: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
0: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
1: ਹਾਂਜੀ ਹਾਂਜੀ।
0: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ,
0: ਸਾਇੰਟੀਫਿਕ ਅਪਰੋਚ।
1: ਬਿਲਕੁਲ,
0: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੋਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ।
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੋਜੀਕਲ ਅਪਰੋਚ। ਲੋਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ। ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ, ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ,
0: ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ
0: ਹੈ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ, ਬੜਾ ਕੁਛ ਕਰ ਸਕਦੇ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਤੁਹਾਡੇ ਕੋਲ ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
0: ਜਿਹੜੇ
1: ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲੇ ਆ ਕਿ ਪੀਸੀਐਮ ਰੱਖਿਆ ਆਪਾਂ।
0: ਹਾਂਜੀ ਹਾਂਜੀ।
1: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ।
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
1: ਬਹੁਤ
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
1: ਨੈਨੋ ਟੈਕਨੋਲੋਜੀ
0: ਬਿਲਕੁਲ
1: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
0: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ
0: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ।
1: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੀ ਹੋਏ ਕੋਲ ਹੀ ਰੱਖੇ।
0: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ, ਉਹ
1: ਸੀਰੀਅਸ ਗੱਲ ਆ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ ਬਿਲਕੁਲ ਜੀ।
0: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ,
0: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ ਉਹ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲ ਰਹੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
1: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ
0: ਜਿੰਨਾ ਕਿਤੇ ਕਮੀ ਰਹੇਗੀ, ਕਮੀ ਰਹਿੰਦੀ,
1: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
0: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
0: ਦੇ ਪਾ ਰਹੇ। ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹ ਹੀ ਪੀਣਾ,
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
0: ਹਾਂਜੀ ਹਾਂਜੀ।
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ
0: ਬਿਲਕੁਲ ਜੀ ਬਿਲਕੁਲ ਗੱਲ ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
0: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ
0: ਆ, ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ ਨਿਕਲ,
0: ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ,
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ,
0: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ,
0: ਬਿਲਕੁਲ ਜੀ,
1: ਕੋਈ ਏਡੀ ਗੱਲ ਨਹੀਂ।
0: ਹਾਂਜੀ ਹਾਂਜੀ।
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ NDA ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
0: ਬਿਲਕੁਲ।
1: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ NDA ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ।
1: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ IP ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ।
1: ਮੈਂ ਕਿਹਾ ਇਹ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
0: ਬਿਲਕੁਲ ਬਿਲਕੁਲ।
1: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
0: ਹਾਂਜੀ ਹਾਂਜੀ ਬਿਲਕੁਲ,
1: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ
0: ਜਾਏ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
1: ਬਿਲਕੁਲ ਜੀ।
0: ਅੱਛਾ, ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ ਹਾਂਜੀ,
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ ਤੇ ਉਹ ਤੇ ਰੁਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ।
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹਦੇ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨੀ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ।
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ।
1: ਇੱਕ ਜੇ ਉਹ ਬੱਚਾ ਦਸਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ
0: ਬਹੁਤ ਬ੍ਰਾਈਟ ਫਿਊਚਰ
1: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ।
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
1: ਹਾਂਜੀ।
0: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
1: ਕਾਫੀ ਮੰਗ ਹੈ,
0: ਕਾਫੀ ਮੰਗ ਹੈ ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
0: ਹਾਂਜੀ ਹਾਂਜੀ।
1: ਮੈਥ ਕੀ ਰੋਲ ਪਲੇ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
1: ਆਤਮਾ ਹੀ ਹੈ,
0: ਆਤਮਾ ਹੈ, ਕੰਟਰੋਲਰ
1: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
0: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ
1: ਆ
0: ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ।
0: ਬਿਲਕੁਲ।
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
0: ਹਾਂਜੀ ਹਾਂਜੀ।
1: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ। ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ, ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਜਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ,
0: ਹਾਂਜੀ
1: ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ
1: ਤੇ
0: ਸਹੀ।
1: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, 1ਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ 1ਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ
0: ਜੀ
1: ਟਾਈਮ, ਉਹ ਤੁਸੀਂ ਆਫਟਰ 10 or 12 years ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ।
0: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ
0: ਕਿ
1: ਬਿਲਕੁਲ
0: ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ
1: ਬਿਲਕੁਲ
0: ਵਿਸ਼ੇਸ਼ ਤੌਰ 'ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੀ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਈਂਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ ਜੀ
1: ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ।
0: ਇਹ
1: ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ ਵੀ
1: ਹੈ,
0: ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ ਹੈ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ
1: ਫਿਰ
0: ਕਹਿੰਦੇ।
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ,
0: ਹਾਂਜੀ
1: ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ ਕੋਈ
1: ਦੋ
0: ਗੱਲ
1: ਹੋ
0: ਨਹੀਂ।
1: ਰਹੇ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ
0: ਹਾਂਜੀ
1: ਡਾਕਟਰ ਬਣ
0: ਹਾਂਜੀ
1: ਜਾਂਦਾ, 12ਵੀਂ 9ਵੀਂ ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
0: ਹਾਂਜੀ ਹਾਂਜੀ
1: ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ
0: ਮਿਹਨਤ
1: ਤਾਂ ਆ
0: ਕਰੇ।
1: ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ
0: ਜੀ
1: ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਣ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
1: ਬਿਲਕੁਲ
0: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ।
0: ਜੀ ਜੀ
1: ਜਸਟ
0: ਜੀ
1: ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਵੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਵੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ, ਹਾਂਜੀ
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹ ਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ।
0: ਠੀਕ ਹੈ।
1: ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
0: ਅੱਛਾ ਅੱਛਾ
1: ਸਪਨਾ
0: ਠੀਕ ਹੈ ਠੀਕ
1: ਪੇਰੈਂਟਸ
0: ਹੈ।
1: ਦਾ ਸੀਗਾ ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚ ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ
1: ਬਿਲਕੁਲ
0: ਠੀਕ
1: ਕਿ ਬਣਨਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ ਜੀ
1: ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ ਦੋਨੋਂ
0: ਕਿਆ ਬਾਤ ਹੈ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ
1: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ।
0: ਹਾਂਜੀ
1: ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਾਤ ਹੈ,
1: ਵੇਲੇ
0: ਜੀ
1: ਮਤਲਬ
0: ਜੀ
1: ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
0: ਸਹੀ
1: ਟੇਕਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ।
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ ਹੈ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸੇ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਹੈ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸੇ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸੇ ਨੂੰ
0: ਮਿਲਦਾ।
1: ਲੱਗਦਾ ਇੰਜੀਨੀਅਰਿੰਗ ਕਰਨਾ ਹੈ, ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ
0: ਜੀ
1: ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ
0: ਹਾਂਜੀ
1: ਮੈਡੀਕਲ ਦੇ ਵਿੱਚ,
0: ਬਿਲਕੁਲ
1: ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸਿਸਟ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਪਿਆ ਹੈ
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ ਜੀ
1: ਚੰਗਾ ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ
0: ਜੀ
1: ਸ਼ਹਿਰ 'ਚ
0: ਜੀ
1: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
0: ਬਿਲਕੁਲ
1: ਐਂਡ ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ ਉਹਨਾਂ ਨੂੰ ਦੇਖ ਕੇ, ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ
0: ਕਿਆ ਬਾਤ ਹੈ,
1: ਇਫ ਵੀ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
0: ਜੀ ਜੀ ਜੀ
1: ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
0: ਬਿਲਕੁਲ
1: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
0: ਅੱਛਾ ਜੀ
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜਨ ਬਣ ਜਾ,
0: ਹਾਂ ਦੈਟਸ
1: ਡੀ ਸੀ ਆਪ ਪੇ ਬਣ
0: ਗ੍ਰੇਟ।
1: ਜਾਣਾ। ਸੋ ਬੇਸਿਕਲੀ ਡੀ ਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਸਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
0: ਹਾਂਜੀ
1: ਜਿਹੜੇ ਵੀ
0: ਹਾਂਜੀ
1: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ ਜਿਹੀ
0: ਬਿਲਕੁਲ
1: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ
0: ਬਿਲਕੁਲ
1: ਐਕਟਿੰਗ
0: ਹਾਂ
1: ਲਾਈਨ 'ਚ
0: ਜੀ
1: ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਹੀ ਬੰਦਾ ਲੱਗ ਗਿਆ
0: ਹਾਂਜੀ
1: ਸੀਗਾ।
0: ਹਾਂਜੀ ਬਿਲਕੁਲ ਜੀ
1: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ। ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀਏ, ਬੀਸੀਏ, ਬੀਕੌਮ, ਬੀਬੀਏ, ਬੀਐਸਸੀ ਨੌਨ ਮੈਡੀਕਲ, ਬੀਐਸਸੀ ਫੈਸ਼ਨ ਡਿਜ਼ਾਈਨਿੰਗ, ਬੀਏ, ਬੀਐਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐਮਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐਮਕੌਮ ਅਤੇ ਪੀਜੀਡੀਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, ਏਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥੀਆਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ ਇੰਟਰਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
0: ਹਾਂਜੀ ਹਾਂਜੀ,
1: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
0: ਬਿਲਕੁਲ,
1: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਦੇ ਕਿ ਭਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ, ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਆਪਣਾ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨਡ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ ਹੈ।
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
0: ਉਸ ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ।
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ।
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਗਏ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ ਦੇਣਾ, ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
0: ਬਿਲਕੁਲ, ਉਹ ਜ਼ਰੂਰੀ ਹੈ। ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ, ਵੋ ਤੁਮ ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਤਾਂ ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜੇ?
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂ ਜੀ
1: ਹੁਣ
0: ਹਾਂ
1: ਤਾਂ
0: ਜੀ
1: ਦਿੱਲੀ ਇੱਕ ਹੱਬ
0: ਉਹ
1: ਬਣ
0: ਤੇ
1: ਗਿਆ ਹੈ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਤੇ ਹੱਬ ਬਣ ਗਿਆ ਹੈ ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ 1 ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ
0: ਨਿਕਾਲਦਾ
1: ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਜੀ
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂ ਜੀ ਹਾਂ ਜੀ
1: ਕੀ ਉਹ ਬੱਚੇ ਜਿਹੜੇ ਕਿ ਕਿਸੇ ਕਾਰਨਵਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂ ਜੀ ਹਾਂ
1: ਕੀ
0: ਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ
1: ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾਓ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ,
1: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤੁਸੀਂ ਪਲਾਨ ਬੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ
1: ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਮੰਗੇ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ
1: ਬਿਲਕੁਲ
0: ਇਹੀ ਜ਼ਿੰਦਗੀ ਆ,
1: ਬਿਲਕੁਲ।
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ।
1: ਬਿਲਕੁਲ,
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਝ ਘੱਟ ਗਿਆ ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ
0: ਅੱਛਾ
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ,
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਹੈ। ਸੈਲਫ ਕਾਉਂਸਲਿੰਗ ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ, ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ
1: ਤੁਸੀਂ ਕਿਤੇ
0: ਜੀ
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਹੈ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ
1: ਪਹੁੰਚਾਇਆ,
0: ਸਾਰਾ ਹੋਇਆ
1: ਅਤੇ ਮੈਂ
0: ਆਪਣੀ
1: ਇੱਕ
0: ਜੀ।
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਇੱਕ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਦੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਵੱਧ ਰਿਹਾ, ਹੁਣ
0: ਚੇਂਜਸ ਆ ਰਹੇ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ, ਤੁਸੀਂ ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ
1: ਐਬਸੋਲੂਟਲੀ,
0: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ,
1: ਇਹਨੇ ਅਬ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ,
0: ਉਹ ਇੱਕ ਹਾਂ ਬਿਲਕੁਲ ਬਿਲਕੁਲ
1: ਮੋਬਾਈਲਸ ਤਾਂ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ
0: ਜੀ
1: ਕੀ ਹੋਇਆ, ਭਾਵੇਂ
0: ਬਿਲਕੁਲ
1: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ
0: ਹਾਂਜੀ
1: ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ
0: ਠੀਕ
1: ਫਾੜੀ ਕੀਤੀ,
0: ਹਾਂਜੀ ਹਾਂਜੀ
1: ਇਹ ਵੀ
0: ਠੀਕ
1: ਮੈਂ
0: ਹੈ
1: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ।
0: ਕਿਆ
1: ਤੇ ਇਸ
0: ਬਾਤ
1: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
0: ਜੀ
1: ਉਹ
0: ਜੀ
1: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ
0: ਤੋ
1: ਸ਼ਮੀ ਜੀ, ਥੈਂਕ ਯੂ।
0: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ద్వాప రేడియో.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ

0: ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ
1: ਹਾਂਜੀ
0: ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ।
1: ਬਿਲਕੁਲ
0: ਮੋਸਟਲੀ
1: ਜੀ
0: ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੇ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਆ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ
1: ਹਾਂਜੀ
0: ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ।
1: ਬਿਲਕੁਲ ਜੀ
0: ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ,
1: ਹਾਂਜੀ
0: ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ
0: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ।
1: ਹਾਂਜੀ
0: ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ 'ਚ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
1: ਬਿਲਕੁਲ ਜੀ
0: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ,
1: ਹਾਂਜੀ
0: ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਹੈ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ
1: ਹਾਂਜੀ
0: ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ,
1: ਬਿਲਕੁਲ ਜੀ
0: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ।
1: ਹਾਂਜੀ
0: ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
1: ਹਾਂਜੀ
0: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ,
1: ਹਾਂਜੀ
0: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟਿਸਿਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਆ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ
1: ਹਾਂਜੀ
0: ਫੁਲਫਿਲ ਹੋ ਜਾਵੇ, ਹੈ
1: ਬਿਲਕੁਲ
0: ਨਾ।
1: ਜੀ
0: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ,
1: ਹਾਂਜੀ
0: ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ।
1: ਹਾਂਜੀ ਹਾਂਜੀ
0: ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ, ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ,
1: ਠੀਕ
0: ਬਟ
1: ਹੈ
0: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ, ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ। ਤਾਂ
1: ਅੱਛਾ
0: ਇਹ
1: ਜੀ
0: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ, ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ,
1: ਹਾਂਜੀ
0: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ, ਤਾਂ
1: ਬਿਲਕੁਲ
0: ਫਿਰ ਉਹ ਉਸ ਨੂੰ ਛੱਡ ਦਿੰਦੇ ਐ, ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ।
1: ਠੀਕ
0: ਤਾਂ
1: ਹੈ
0: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ, ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ,
1: ਹਾਂਜੀ
0: ਉਸਦੀ
1: ਹਾਂ ਜੀ
0: ਰੈਂਕਿੰਗ ਨੂੰ ਦੇਖ
1: ਮਹੱਤਵਪੂਰਨ
0: ਕੇ,
1: ਹੈ
0: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ, ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ, ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ, ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ, ਅਸੀਂ
1: ਠੀਕ
0: ਕੁਛ
1: ਹੈ
0: ਵੀ
1: ਜੀ
0: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ।

0: ਅਸੀਂ ਰਿਵਿਊ ਪੜ੍ਹ ਸਕਦੇ ਹਾਂ।
1: ਬਿਲਕੁਲ
0: ਸੋ
1: ਜੀ,
0: ਇਹ ਦੋ ਚਾਰ ਚੀਜ਼ਾਂ ਨੇ, ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ, ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ,
1: ਬਿਲਕੁਲ ਜੀ,
0: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ, ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ, ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ।
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
0: ਹਾਂਜੀ
1: ਕਰ ਸਕੇ?
0: ਦੇਖੋ, ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ, ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ,
1: ਅੱਛਾ ਜੀ,
0: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ, ਕਿਉਂਕਿ ਅੱਜ ਕੱਲ੍ਹ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ,
1: ਬਿਲਕੁਲ
0: ਸਭ
1: ਜੀ,
0: ਕੋਲ ਸਮਾਰਟਫੋਨ ਹੈਗੇ ਨੇ,
1: ਹਾਂਜੀ
0: ਤਾਂ
1: ਹਾਂਜੀ,
0: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ, ਠੀਕ ਹੈ,
1: ਠੀਕ ਹੈ
0: ਇਨ
1: ਜੀ,
0: ਮੈਨੇਜਮੈਂਟ, ਬੈਸਟ ਕਾਲਜ ਇਨ ਮੈਨੇਜਮੈਂਟ, ਜਾਂ
1: ਹਾਂਜੀ,
0: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ, ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
0: ਇਹ
1: ਜੀ,
0: ਸਾਰੀਆਂ ਚੀਜ਼ਾਂ। ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ, ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ, ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ,
1: ਸਹੀ ਕਹਿ
0: ਜ਼ਿਆਦਾਤਰ
1: ਰਹੇ,
0: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ, ਪਬਜੀ ਬੜੀ
1: ਹਾਂਜੀ
0: ਮਸ਼ਹੂਰ ਕੀਤੀ ਹੈ ਬੱਚਿਆਂ ਨੇ, ਜਾਂ
1: ਬਿਲਕੁਲ
0: ਫਿਰ
1: ਜੀ,
0: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ,
1: ਹਾਂਜੀ
0: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਕਾਲਜਸ ਬਾਰੇ, ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ, ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ, ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ।
1: ਹਾਂਜੀ,
0: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ, ਉੱਥੇ
1: ਹਾਂਜੀ,
0: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ, ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ।
1: ਜਿਹੜੇ ਤੁਹਾਡੇ ਵਿਭਾਗ ਵੱਲੋਂ
0: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
0: ਦੇਖੋ, ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ, ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ,
1: ਅੱਛਾ ਜੀ,
0: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ,
1: ਅੱਛਾ
0: ਜੋ ਵੀ
1: ਜੀ,
0: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ, ਜਿੱਦਾਂ
1: ਹਾਂਜੀ,
0: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ, ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ,
0: ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ, ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ,
1: ਅੱਛਾ ਜੀ,
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ, ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ,
1: ਅੱਛਾ ਜੀ,
0: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ, ਦੈਨ
1: ਹਾਂਜੀ,
0: ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ,
1: ਅੱਛਾ
0: ਫੋਰ
1: ਜੀ,
0: ਐਗਜ਼ਾਮਪਲ PPSC ਹੋ ਗਿਆ ਜਾਂ ਫਿਰ UPSC ਹੋ ਗਿਆ ਜਾਂ ਫਿਰ SSC ਹੋ ਗਿਆ, ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ, ਤਾਂ
1: ਹਾਂਜੀ
0: ਉਹਨਾਂ ਦੀ
1: ਹਾਂਜੀ,
0: ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ, ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ।
1: ਠੀਕ ਹੈ ਜੀ, ਕੋਈ ਵੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ,
0: ਬਿਲਕੁਲ
1: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚਣਾ ਹੈ, ਆਪਣਾ ਨਿਸ਼ਾਨਾ ਕਿਵੇਂ ਮਿਥਣਾ ਹੈ,
0: ਬਿਲਕੁਲ
1: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
0: ਬਿਲਕੁਲ, ਇਹ ਵੀ ਬੜੀ ਕੰਸਰਨ ਦੀ ਗੱਲ ਹੈ, ਸਾਡੇ ਬੱਚੇ ਜਿਹੜੇ ਆ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ, ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ,
1: ਹਾਂਜੀ,
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਆ, ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ,
1: ਬਿਲਕੁਲ ਜੀ,
0: ਬਟ ਕਾਫੀ ਬੱਚੇ, ਬਟ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ, ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ,
1: ਹਾਂਜੀ,
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ, ਆਪਣੇ
1: ਹਾਂਜੀ
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
1: ਬਿਲਕੁਲ
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ, ਉਹ ਇਹ ਦੇਖਦੇ ਆ ਕਿ ਮੈਨੂੰ
1: ਲਾਈ ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ।
1: ਪੈਂਦੇ ਆ।
0: ਹਾਂ ਬਿਲਕੁਲ। ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: ਹਾਂਜੀ
0: ਉਸ ਟਾਈਮ ਤੇ ਬਿਲਕੁਲ ਪਾਰਟਿਕੂਲਰ ਹੋ ਗਏ, ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ। ਬੱਚੇ ਨੂੰ ਖੁਦ ਪਤਾ ਹੁੰਦਾ ਹੈ,
1: ਹਾਂਜੀ
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ
1: ਹਾਂਜੀ
0: ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ ਜੀ,
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ,
1: ਬਿਲਕੁਲ ਜੀ,
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ
0: ਫਿਰ
1: ਬਹੁਤ ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ
0: ਬਿਲਕੁਲ
1: ਵਧੀਆ
0: ਸਰ,
1: ਨਿਰਮਾਣ ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ
1: ਹਾਂਜੀ
0: ਦੇ ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ
1: ਹਾਂਜੀ
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ,
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ,
1: ਹਾਂਜੀ,
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀਆਂ ਹਨ,
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ,
1: ਹਾਂਜੀ,
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਆ,
1: ਸਹੀ
0: ਜਾਂ
1: ਗੱਲ
0: ਫਿਰ ਉਹਨਾਂ ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ, ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ
1: ਹਾਂਜੀ,
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: ਸਹੀ ਗੱਲ
0: ਪੁੱਛਿਆ
1: ਹੈ,
0: ਜਾ ਰਿਹਾ ਹੈ।
1: ਹਾਂਜੀ,
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜੂਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ,
0: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ
1: ਹਾਂਜੀ
0: ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ,
0: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ, ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
1: ਹਾਂਜੀ
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਬਿਲਕੁਲ,
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਬਾਨੇ ਜੀ,
0: ਚੱਲੇ ਜਾਣਗੇ।
1: ਅੱਜ ਦੇ ਜ਼ਿਆਦਾਤਰ ਬੱਚੇ ਜਿਹੜੇ ਹੈਗੇ ਤਾਂ ਉਹ
0: ਹਾਂਜੀ ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ,
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ, ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
0: हाँ, ये भी देखो एक इस नूं असीं जोड़ सकते हैं कि काफ़ी ज़्यादा प्रचलन हो गया है, साडा सोशल मीडिया का भी काफ़ी रोल है इस दे विच। काफ़ी हद तक बच्चे यूट्यूब चलाना या फिर फेसबुक, इंस्टाग्राम, ये
1: हाँ जी,
0: सारियां
1: हाँ जी,
0: चीज़ां यूज करन दे लई ज़्यादा टाइम स्पेंड करते हैं
1: हाँ
0: एज
1: जी,
0: कंपेयर टू अपनी स्टडीज दे लई।
1: बिल्कुल जी,
0: तो उन्हां नूं गेमिंग, ऑनलाइन गेम्स का बड़ा क्रेज हो गया है, ते सॉन्ग्स दा लगा लो, हर एक चीज उन्हां नूं अट्रैक्ट करदी है जेडी एंटरटेनमेंट वाली है। बट बच्चियां नूं ये चीज देखो ध्यान च रखने की बहुत जरूरत है कि अगर तां तुसीं अपनी सारी लाइफ इंजॉय करनी है तां तुहानूं अपनी लाइफ दा ये सब तो सेंसिटिव और सब तो इंपॉर्टेंट फेज जो चल रहा है, जो वो कि एक लाइक 10th+2 वाले फेज है,
1: हाँ जी,
0: इस फेज दे विच और अपने ग्रेजुएशन वाले फेज नू थोड़ा जा होर सीरियस लेके चलन दी जरूरत है। अगर बच्चे इना सालां दे विच, इना 4-5 सालां दे विच कड़ी मेहनत कर लैणगे और इना सारे मनोरंजन दे साधनां नू लिमिटेड रखणगे, मैं इह नहीं कहंदी कि तुसी बिल्कुल छड़ दो,
1: हाँ जी, हाँ जी,
0: लिमिटेड रखो, टाइम लिमिट कर लो, ठीक
1: ठीक
0: है।
1: है,
0: ते ओदे नाल बड़ा फर्क पै सकता है कि वह एक लिमिटेड लिमिट टाइम लिमिट्स और जिन्होंने आप कह दी एक टाइम टेबल बना के चल पैन कि हाँ असी इन्ने एक टाइम लिए ये चीज यूज करनी है, बस दैट्स ऑल।
1: हाँ
0: तां
1: जी,
0: ये भी, और बच्चे वो चीज करके समझते उन्होंने, मतलब बच्चों नु ये चीज दी बिल्कुल, क्योंकि लैक ऑफ मोटिवेशन है जिदा कि असीं पहला गल करिए कि जदों बच्चों च लैक ऑफ मोटिवेशन है, मोटिवेशन नहीं है उन्होंने, कोई अंदरूनी तौर पे काम करने दे लई कुछ खिच है ही नहीं, उन्होंने दी जिंदगी दा कोई उदेश नहीं, उदेश
1: बिल्कुल जी,
0: ही नहीं, वो भटक रहे ने, तां
1: हाँ जी,
0: वो उन्होंने सारियां चीजां वो जिहड़ियां स्टडी वगैरह सब कुछ बोझ लगता है कि इहदा तां
1: बिल्कुल,
0: कोई फायदा नहीं है।
1: हाँ जी, हाँ जी,
0: बट आई एम श्योर कि जदों इहो जे बच्चे जाके अगे जाके थोड़ा ग्रेजुएशन काइंड ऑफ जदों इहो जे बच्चों नूं थोड़ा जा पता लगता है कि हाँ वाकई कुछ उन्हां नूं मोटिवेशन दा सोर्स मिलता है कि हाँ भी वाकई असीं अपना टाइम वेस्ट कर रहे सीगे, हुण जो टाइम है असीं अगर कर लिए तां इहो जे बच्चे बहुत अग्गे वध जांदे ने, बस
1: बिल्कुल
0: एक
1: जी,
0: मोटिवेशन दी लोड़ हुंदी है उन्हां नूं।
1: सही राह दिखाने की लोड़ है।
0: बिल्कुल, उद्देशहीनता ही उन्हां नूं जिहड़ी है वो स्टडी दे प्रति उन्हां दा जिहड़ा नकारात्मक एटीट्यूड है वो उद्देशहीनता तो ही पैदा होंदा है। जब तक उन्हां दा उद्देश नहीं है, कोई गोल नहीं है लाइफ दे विच, तां वो अपनी स्टडीज नूं सब कासे नूं बोझ समझणगे।
1: सही गल है जी,
0: ते सिक्ख्या
1: हाँ,
0: दा सिर्फ मतलब ये नहीं है कि वो तुहानूं सिर्फ तुहाडे रोजगार तक लेके जाएगी, बल्कि जो 10वीं 12वीं तक दी सिक्ख्या है वो तो सानू एक अच्छा नागरिक बनने दे लई भी बहुत जरूरी है।
1: जरूरी है, हाँ जी, हाँ जी,
0: सानू अपने सारे जेड़े कर्तव्य है साडे देश दे प्रति जो कर्तव्य है या फिर साडिया जेड़ियां रिस्पॉन्सिबिलिटीज ने, असी जो की
1: हाँ जी,
0: करना है वो सारियां चीजां और सानू केड़े केड़े अधिकार संविधान ने सानू दिते ने, उन्हां सारियां चीजां बारे जाणू कराउण दे लई जो साडा 10वीं 12वीं तक दा सिलेबस है वो काफी है, अगर बच्चे इस नू इंटरेस्ट लैके पढ़न।
1: बिल्कुल जी, बिल्कुल,
0: बट बच्चे अक्सर इहो जा नहीं करदे, उन्हां नू सिर्फ एक रट्टे वाली आदत पै चुकी है साडे
1: नंबर
0: जो,
1: लाइन तक सीमित हो जाने,
0: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां ओदे नाल साडे बस नंबर वध जाण, बट उहनां नूं कुछ नवां लर्न करन दी जो एक होना चाहिए, खिच होनी चाहिए कि सानूं लर्न असी की कीता, वो चीज बहुत घट है बच्चे च।
1: हाँ जी, एक गल होर भी देखी है, जिहड़े अज दे विद्यार्थी ना, वो लंबा समा पढ़ाई करन दे मूड च नहीं हुंदे,
0: नहीं हुंदे
1: उहनां
0: जी।
1: दा ए हुंदा वी 10वीं 12वीं कर लईए ते उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मज़ेदार गुजारीए,
0: बिल्कुल
1: ते
0: बिल्कुल।
1: उहनां दे ज़्यादातर मापे भी इस तरह सोचदे है कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाना।
0: हाँ
1: इस
0: जी
1: नू तुसी किस नजरिए तो देखते हो?
0: देखो बिल्कुल, मैं पेरेंट्स नू और बच्चों नू जो वो सोच के ये अप्रोच अपनांदे हैं वो
1: हाँ
0: सोच
1: जी,
0: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जान, बिल्कुल सही सोच है,
1: हाँ जी,
0: पर जो अप्रोच अपना रहे ने ना वो बिल्कुल गलत है। ओदे विच की है देखो, बच्चे साडे कोले भी अज साडे नाल जिला रोजगार दफ्तर दे नाल साडे नाल बहुत सारे जिहड़े बच्चे जुड़े हुए हैं वो सिर्फ
1: अच्छा जी,
0: +2 पास पास ने,
1: ਅੱਛਾ
0: ਤਾਂ
1: ਜੀ
0: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ। ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ, ਉਹਨੇ ਨੌਕਰੀ ਲੈਣੀ
1: ਨੌਕਰੀ
0: ਹੈ, ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ
0: ਤਾਂ ਰੀਜਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ ਬਿਲਕੁਲ
0: ਸਿਲੈਕਸ਼ਨ ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
0: ਬਟ
1: ਮੈਨੂੰ ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ ਜੇ ਪਤਾ ਹੀ ਨਹੀਂ
0: ਹਾਂਜੀ
1: ਹੈਗਾ ਤਾਂ ਕਰਨਗੇ ਕੀ।
0: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ ਤੁਸੀਂ ਅਪਲਾਈ ਕਰ ਸਕਦੇ ਹੋ,
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦ ਤੱਕ
1: ਸਕਦੀਆਂ।
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
1: ਬਿਲਕੁਲ
0: ਜਾਂ
1: ਜੀ
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
0: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ ਇਹ ਗੱਲਬਾਤ ਆਪਾਂ ਕਰਦੇ ਰਹੀਏ ਵਿਚਾਰ ਚਰਚਾ ਕਰਦੇ ਰਹੀਏ ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਰੇਡੀਓ ਦੁਆਬਾ ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ।

0: ద్వాపర్ రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ. ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ. ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ. ਇਹ ਤੇ ਜਿਪਰੀ ਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ. ਮੈਂ ਤੈਨੂੰ ਜੋ ਕਿਹਾ ਬਸ,
1: ਹਾਂ
2: ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ.
1: ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ. ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ.
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ.
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ.
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ.
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ,
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ,
2: ਠੀਕ ਹੈ,
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ. ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ. ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ. ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ.
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ. ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
1: ਜੀ ਜੀ ਜੀ
2: ਦੈਟ ਇਜ਼ ਅਥੋਰਿਟੇਟਿਵ ਠੀਕ ਹੈ ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ
2: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
1: ਜੀ ਜੀ ਜੀ ਜੀ ਜੀ ਬਿਲਕੁਲ
2: ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
1: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ
2: ਹਾਂਜੀ ਠੀਕ ਹੈ
1: ਬਿਲਕੁਲ
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
1: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
2: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ ਬੱਚੇ ਲਈ ਨਹੀਂ ਹੈ
1: ਬਿਲਕੁਲ ਬਿਲਕੁਲ
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਹੈ ਕਿ ਮਾਂ ਬਾਪ ਜਿਹੜੇ ਹੈ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ
2: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
1: ਉਹ ਨਹੀਂ
2: ਬਣਦਾ
1: ਬਿਲਕੁਲ ਬਿਲਕੁਲ ਜੀ
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰਿਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
1: ਦੋਨਾਂ ਦੀ ਗੱਲ ਹੋ ਰਹੀ ਹੈ
2: ਹਾਂਜੀ ਉਸਦੇ ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ
2: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ
1: ਬਿਲਕੁਲ ਬਿਲਕੁਲ ਜੀ ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
2: ਬਿਲਕੁਲ
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਹੈ
1: ਜੀ ਜੀ ਜੀ
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਮਤਲਬ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਹੈ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ
1: ਹੈ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ ਹੈ
1: ਜੀ ਜੀ ਜੀ
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
1: ਪੀੜੀ ਦਰ ਪੀੜੀ ਚੱਲ ਰਿਹਾ
2: ਪੀੜੀ ਦਰ ਪੀੜੀ ਚੱਲ ਰਿਹਾ
1: ਜੀ ਜੀ
2: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ
2: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ
2: ਹਾਂ
1: ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
2: ਇਹ ਡਿਪੈਂਡ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
1: ਇਹ ਸਹੀ ਨਹੀਂ ਹੋ ਰਿਹਾ
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
1: ਬਿਲਕੁਲ ਬਿਲਕੁਲ ਜੀ ਬਿਲਕੁਲ
2: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
2: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
1: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ
2: ਹਾਂਜੀ
1: ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
2: ਹੈ ਨਾ,
1: ਬਿਲਕੁਲ ਹਾਂਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ।
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਚ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ।
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ।
2: ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ ਬਹੁਤਾ
2: ਕਸੂਰ ਨਹੀਂ ਹੈ, ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ। ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ,
1: ਉਹ
2: ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ।
1: ਜੀ
2: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹਨਾਂ ਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਆ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਾਇਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
2: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਹੈ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
1: ਜੀ ਜੀ ਬਿਲਕੁਲ,
2: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਹੈ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ
1: ਕਿ
2: ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ,
2: ਹਾਂਜੀ,
1: ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ,
2: ਹਾਂਜੀ,
1: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ,
2: ਹਾਂਜੀ,
1: ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
2: ਹਾਂ
1: ਉਹ ਕਹੇਗਾ ਛੱਡੋ ਪਰੇ।
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ। ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
2: ਹਾਂਜੀ
1: ਬਿਲਕੁਲ ਬਿਲਕੁਲ,
2: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ, 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
2: ਪ੍ਰਾਇਓਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
2: ਹਾਂਜੀ,
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤਾਂ ਟਾਈਮ, ਕੁਆਲਿਟੀ ਟਾਈਮ,
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ, ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
2: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
2: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਲਾਈਕ ਦੈਟ, ਨਾ
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: जी जी जी
2: फिर
1: जी
2: मैं कहूंगी फिर प्रॉब्लम कितने आई, पेरेंटिंग च आई ना।
1: उथे आई बिल्कुल, बच्चा ते कोरिस लेट
2: हाँ
1: सी
2: बच्चा कोरिस लेट सी
1: जी जी बिल्कुल।
2: जदों तुसी उस दियां एक्टिविटीज च इन्वॉल्व होए, जो जो ने कीता उस च खुशी महसूस कीती कि चलो साडे घर वी इह एक्टिविटी होई।
1: हाँ,
2: कोई खलारा पिया, कोई बच्चा है तां खलारा पएगा।
1: बिल्कुल बिल्कुल
2: है ना। एक तुसी बहुत दुखी हो गए कि जदों देखो खलारा ही पिया रहिंदा, उही सिचुएशन है। कोई किस तरह रिएक्ट कर रहा, कोई किस तरह,
1: बिल्कुल बिल्कुल
2: बच्चा उस हिसाब नाल बन रहा।
1: तो ये तो बहुत ही अलर्ट होना पैना है उन्होंने, पेरेंट्स नूं मैनूं लगता जागण की लोड़ है, चेतना की लोड़ है कि क्योंकि इस बारे कोई भी स्कूलों विच भी नहीं दस्या जांदा, कोई इहो जिहा स्टडी का साडा पार्ट भी नहीं है जिहड़ा पालन पोषण वाला जे कहीए कि उन्हां नूं पता होवे कि हाँ ये सानू थोड़ा जिहा संभल के काम करना चाहिए, संभल के बच्चों नूं डील करना चाहिए। तो दोस्तों आपां गल्लां कर रहे हैं बच्चों के पालन पोषण बारे डॉक्टर भावना गुप्ता जी के नाल। तो डॉक्टर साहब ने बहुत ही कमाल दी गल्लां जिहड़ियां सांझियां कीतियां, गल्लां हैगियां साडे कोल पहलां ही, लेकिन जिवें इन्हां नूं इलैबोरेट किया, जिवें फोकस करदे आं आपां, ये वाह कमाल सी। डॉक्टर साहब तुसीं जिहड़े साडे दोस्त सुन रहे ने, जिहड़े मापे ने, ईवन बच्चे भी सुन रहे ने, तो उन्हां नूं की सुनेहा देना चाहोगे?
2: मैं यही सुनेहा देना चाहवांगी कि ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ ਬਿਲਕੁਲ,
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ। ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
2: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
2: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
2: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ
2: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
2: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
2: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
2: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ਼ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ
2: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਜੋ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਰੱਬ ਰੱਖਾ।
3: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਕੱਲ੍ਹ ਦੇ ਲਈ ਦੋਸਤੋ ਮਾਫ਼ੀ ਚਾਹਵਾਂਗੇ, ਕੁਝ ਕੰਮਾਂ ਕਾਰਾਂ ਦੇ ਵਿੱਚ ਰੋਜ਼ਾਨ ਬਿਜ਼ੀ ਹੋਣ ਦੇ ਕਾਰਨ ਕੱਲ ਦਾ ਪ੍ਰੋਗਰਾਮ ਜਿਹੜਾ ਲਾਈਵ ਨਹੀਂ ਕਰ ਸਕੇ ਤੇ ਅੱਜ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਅੱਜ ਦੇ ਵਿਸ਼ੇ ਦੇ ਵਿੱਚ ਗੱਲਬਾਤ ਕਰਾਂਗੇ ਸਵੈ ਪੜਚੋਲ ਦੀ। ਸਮਰਜੀਤ ਸਿੰਘ ਸ਼ਮੀ ਜੀ ਸਾਡੇ ਨਾਲ ਜੁੜਨਗੇ ਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਨਾਲ। 11 ਜੂਨ 2026 ਦਾ ਦਿਹਾੜਾ ਤੇ ਸੈਲਫ ਜਿਹੜਾ ਆਪਣੀ ਪੜਚੋਲ ਦੀ ਕੋਸ਼ਿਸ਼ ਰਹੇਗੀ ਕਰਨ ਦੀ ਤੇ ਪ੍ਰੋਗਰਾਮ ਦਾ ਨੰਬਰ ਤੁਹਾਡੇ ਲਈ ਜਿਹੜਾ ਉਪਰ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ ਤੇ ਲਾਈਵ ਕੰਟੈਕਟ ਜਿਹੜਾ ਕਰ ਸਕਦੇ ਹੋ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇਸੇ ਤਰ੍ਹਾਂ ਹੀ ਯੂਟਿਊਬ ਫੇਸਬੁੱਕ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜਿੱਥੇ ਕਿਤੋਂ ਵੀ ਤੁਸੀਂ ਜੁੜੇ ਹੋ ਪ੍ਰੋਗਰਾਮ ਦੇ ਵਿੱਚ ਨਾਲ ਜੁੜੇ ਹੋਏ ਹੋ ਸਭ ਦੋਸਤਾਂ ਦਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਦੋਸਤੋ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੋ ਗਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ ਦੁਪਹਿਰ ਦੇ 12:08 ਕੈਲੀਫੋਰਨੀਆ ਤੇ ਵੈਨਕੂਵਰ ਦੇ ਵਿੱਚ ਸਵੇਰ ਦੇ ਇਸ ਵਕਤ 9:08 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਬਾਕੀ ਕੰਟਰੀਆਂ ਦਾ ਜਿਹੜਾ ਮੇਲਜੋਲ ਹੈ ਉਹਦੇ ਵਿੱਚ ਸਮਾਂ ਤੇ ਸਥਿਤੀ ਸ਼ਾਮ ਦੇ 6:08 ਨੇ ਤੇ ਭਾਰਤ ਦੇ ਵਿੱਚ ਰਾਤ ਦੇ 9:39 ਦਾ ਸਮਾਂ ਹੋ ਚੁੱਕਿਆ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਨਵਦੀਪ ਸਿੰਘ ਜੀ, ਜੀਆ ਨੂੰ ਜੀ ਨਿੱਘਾ ਸਵਾਗਤ ਹੈ ਦਿੱਲੀ ਤੋਂ ਤੇ ਇਸੇ ਤਰ੍ਹਾਂ ਲੋ ਫਿਰ ਬਾਤ ਪਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ ਤੇ ਬਾਕੀ ਗੱਲਾਂ ਬਾਤਾਂ ਫਿਰ ਅੱਗੇ ਤੋਰਦੇ ਹਾਂ। ਅੱਜ ਦੇ ਜਿਹੜਾ ਸਵੈ ਪੜਚੋਲ ਦੀ ਗੱਲ ਕਰਾਂਗੇ। 11 ਜੂਨ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਕਹਿੰਦੇ ਨੇ ਕਿ ਆਉਣ ਸਮੇਂ ਤੁਹਾਡੇ ਕੱਪੜੇ ਭੀੜ ਦਾ ਧਿਆਨ ਖਿੱਚਣਗੇ ਪਰ ਜਾਣ ਦੇ ਸਮੇਂ ਜਦੋਂ ਦੁਨੀਆਂ ਤੋਂ ਇੱਥੋਂ ਜਾਵਾਂਗੇ ਤਾਂ ਤੁਹਾਡੀ ਅਕਲ ਛਾਪ ਛੱਡ ਜਾਵੇਗੀ। 11 ਜੂਨ 1643 ਨੂੰ ਜਦੋਂ ਯਾਦ ਕਰਦੇ ਹਾਂ ਹਵਾ ਦੇ ਦਬਾਅ ਨੂੰ ਮਾਪਣ ਵਾਲੇ ਯੰਤਰ ਬੈਰੋਮੀਟਰ ਦੀ ਖੋਜ ਇਟਲੀ ਦੇ ਵਿਗਿਆਨੀ ਜਿਹੜੇ ਸਨ ਟੋਰੀ ਸੈਲੀ ਉਹਨਾਂ ਨੇ ਕੀਤੀ ਸੀ। 1897 ਦੇ ਵਿੱਚ ਕੋਕਰੀ ਕਾਂਡ ਦੇ ਨਾਲ ਸੰਬੰਧਿਤ ਦੇਸ਼ ਭਗਤ ਰਾਮ ਪ੍ਰਸ਼ਾਦ ਬਿਸਮਲ ਹੁਣਾਂ ਦਾ ਜਨਮ ਹੁੰਦਾ ਹੈ ਤੇ 1935 ਦੇ ਵਿੱਚ ਅਮਰੀਕਾ ਦੇ ਐਡਵਿਨ ਆਰਮ ਸਟਰਾਂਗ ਨੇ ਜਿਹੜਾ ਸੀ ਪਹਿਲੀ ਵਾਰ FM ਚੈਨਲ ਦਾ ਜਿਹੜਾ ਪ੍ਰਸਾਰਣ ਕੀਤਾ ਸੀ। 1987 ਦੇ ਵਿੱਚ ਪੰਜਾਬ ਦੇ ਵਿੱਚ ਗਵਰਨਰੀ ਰਾਜ ਜਿਹੜਾ ਲਾਗੂ ਕਰ ਦਿੱਤਾ ਗਿਆ। ਦੋਸਤੋ ਦਸਤਾਰ ਦੀ ਗੱਲ ਕਰਦੇ ਹਾਂ ਥੋੜੀ ਜਿਹੀ ਅੱਜ। ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਦਸਤਾਰ ਨੂੰ ਪੱਗ ਉਹ ਤਾਂ ਸਭ ਜਾਣਦੀ ਹੈ ਕਿਹਾ ਜਾਂਦਾ ਹੈ ਜੋ ਸੂਝਬੂਝ ਤੇ ਸਿਆਣਪ ਦੀ ਪ੍ਰਤੀਕ ਮੰਨੀ ਜਾਂਦੀ ਹੈ। ਵੱਖ ਵੱਖ ਦੇਸ਼ਾਂ ਤੇ ਰਾਜਾਂ ਦੇ ਵਿੱਚ ਆਪੋ ਆਪਣੇ ਸੱਭਿਆਚਾਰ ਅਨੁਸਾਰ ਜਿਹੜਾ ਤੁਰਲੇ ਵਾਲੀ ਪਿਸ਼ਾਵਰੀ ਅਫਗਾਨੀ ਪਟਿਆਲਾ ਸ਼ਾਹੀ ਅੰਮ੍ਰਿਤਸਰੀ ਨਿਹੰਗ ਸਿੰਘਾਂ ਦੀ ਦਸਤਾਰ ਪ੍ਰੈਜ਼ੀਡੈਂਟ ਗਾਰਡ ਦੀ ਜਿਹੜੀ ਹੈ ਆਦਿ ਬੰਨੇ ਜਾਂਦੇ ਜਿਹੜੇ ਨੇ ਦਸਤਾਰਾਂ ਦੀ ਗੱਲ ਹੁੰਦੀ ਹੈ। ਬੰਨੀ ਦਸਤਾਰ ਦਾ ਵਿਅਕਤੀ ਦੀ ਮਨੋਵਿਰਤੀ ਨਾਲ ਡੂੰਘਾ ਸੰਬੰਧ ਹੁੰਦਾ ਹੈ। ਬੇਤਰਤੀਬੀ ਖਿਲਰੀ ਤੇ ਉੱਖੜ ਦੁੱਗੜ ਪਗੜੀ ਅਸ਼ਾਂਤ ਮਨ ਦਾ ਪ੍ਰਗਟਾਵਾ ਹੁੰਦੀ ਹੈ। ਵਧੀਆ ਢੰਗ ਦੇ ਨਾਲ ਪੱਗ ਬੰਨਣ ਦੇ ਕਈ ਜਥੇਬੰਦੀਆਂ ਵੱਲੋਂ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਤੇ ਜੇਤੂਆਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ। 184 ਈਸਾ ਪੂ ਨੂੰ ਜਦੋਂ ਯਾਦ ਕਰਦੇ ਹਾਂ 184 ਹਜੇ ਸਾਲ ਹੀ ਹੋਏ ਸੀ ਦੁਨੀਆਂ ਬੜੀ ਨੂੰ। ਉਸ ਸਮੇਂ ਚੀਨ ਦੇ ਵਿੱਚ ਹੋਏ ਜਨਤਕ ਵਿਦਰੋਹ ਦੇ ਸਮੇਂ ਪੀਲੀਆਂ ਪੱਗਾਂ ਬੰਨ ਕੇ ਚੀਨੀਆਂ ਨੇ ਸਰਕਾਰ ਦੇ ਖਿਲਾਫ਼ ਇਤਿਹਾਸਕ ਰੋਸ ਪ੍ਰਗਟ ਕੀਤਾ ਸੀ। ਦਸਤਾਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਹੱਥਾਂ ਦੇ ਨਾਲ ਜਿਹੜਾ ਬਣਾ ਸਵਾਰ ਕੇ ਬੰਨਿਆ ਬਸਤਰ। ਇਸ ਨੂੰ ਪੱਗ ਟਰਬਨ ਸ਼ੇਲਾ ਸਾਫਾ ਪਰਨਾ ਸ਼ਮਲਾ ਸ਼ੇਲਾ ਸਕਾਰਫ ਆਦਿ ਵੀ ਕਹਿ ਦਿੱਤਾ ਜਾਂਦਾ ਹੈ। ਜ਼ਿਆਦਾਤਰ ਸਾਰੇ ਧਾਰਮਿਕ ਤੇ ਸਮਾਜਿਕ ਕਾਰਜ ਸਿਰਫ ਢੰਗ ਕੇ ਸਿਰ ਨੂੰ ਜਿਹੜਾ ਢੱਕ ਕੇ ਹੀ ਕੀਤੇ ਜਾਂਦੇ ਨੇ। ਪੰਜਾਬੀ ਸੱਭਿਆਚਾਰ ਦੇ ਵਿੱਚ ਦਸਤਾਰ ਜਾਂ ਪੱਗ ਇੱਜ਼ਤ ਆਬਰੂ ਤੇ ਅਣਖ ਦਾ ਜਿਹੜਾ ਪ੍ਰਤੀਕ ਮੰਨੀ ਗਈ। ਪੱਗ ਗਰਮੀ ਤੇ ਸਰਦੀ ਤੋਂ ਹੀ ਨਹੀਂ ਸਗੋਂ ਸੱਟ ਫੇਟ ਤੋਂ ਵੀ ਬਚਾਉਂਦੀ ਹੈ। ਪੱਗ ਦੇ ਨਾਲ ਜੁੜੇ ਮੁਹਾਵਰੇ ਜਾਣੀ ਕਿ ਪੱਗ ਨੂੰ ਹੱਥ ਪਾਉਣਾ, ਪੱਗ ਨੀਵੀ ਕਰਨੀ, ਪੱਗ ਨੂੰ ਦਾਗ ਲਾਉਣਾ, ਪੱਗ ਪੈਰਾਂ ਦੇ ਵਿੱਚ ਰੋਲਣਾ, ਪੱਗ ਵਟਾਉਣਾ, ਪੱਗ ਪੈਰਾਂ ਦੇ ਵਿੱਚ ਰੱਖਣੀ, ਇਹ ਜਿਹੜੇ ਨੇ ਵਰਤਾਰੇ ਆਪਾਂ ਆਮ ਸੁਣਦੇ ਹਾਂ। ਗੁਰੂ ਸੰਤ ਵੀ ਆਪਣੇ ਪ੍ਰਚਾਰਕਾਂ ਚੇਲਿਆਂ ਜਾਂ ਵਾਰਸਾਂ ਨੂੰ ਦਸਤਾਰ ਬਖਸ਼ਦੇ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਤੇ ਉਸਦੇ ਸਾਰੇ ਮੁੱਖ ਜਰਨੈਲ ਨੇ ਜਿਹੜੇ ਸਨ ਤੇ ਵਜ਼ੀਰ ਫਕੀਰ ਅਜੀਜ਼ੂਦੀਨ ਵਰਗੇ ਦਸਤਾਰਾਂ ਸਜਾਉਂਦੇ ਰਹੇ। 22 मार्च 1907 ਨੂੰ ਪ੍ਰਸਿੱਧ ਸਰਕਾਰ ਦੇ ਖਿਲਾਫ ਹੋਏ ਕਿਸਾਨਾਂ ਦੇ ਮੁਜ਼ਾਹਰੇ ਦੇ ਵਿੱਚ ਇਨਕਲਾਬੀ ਸ਼ਾਇਰ ਬਾਂਕੇ ਦਿਆਲ ਹੁਣਾਂ ਨੇ ਪੱਗ ਨਜ਼ਮ ਪੜ੍ਹੀ ਜੋ ਬਹੁਤ ਮਕਬੂਲ ਹੋਈ ਸੀ। ਉਹ ਨਜ਼ਮ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ, ਫਸਲਾਂ ਨੂੰ ਖਾ ਗਏ ਕੀੜੇ,

0: ਦਿੱਤੀ ਜਾਂਦੀ ਹੈ। ਪੱਗ ਵਾਲਾ ਕਿਸੇ ਖੇਤਰ ਦੇ ਵਿੱਚ ਸਾਹਮਣੇ ਆਉਂਦਾ ਹੈ ਤੇ ਜਿਵੇਂ ਮਹਾਰਾਣੀ ਦੇ ਜਨਮ ਦਿਨ ਦੇ ਉੱਤੇ ਚਰਨਪ੍ਰੀਤ ਸਿੰਘ ਪਰੇਡ ਦੇ ਵਿੱਚ ਸ਼ਾਮਲ ਹੋਇਆ, ਉਹ ਸੋਸ਼ਲ ਮੀਡੀਆ ਦੇ ਵਿੱਚ ਛਾ ਗਿਆ ਸੀ। ਦੇਸ਼ ਤੋਂ ਬਾਹਰ ਵੀ ਇੰਗਲੈਂਡ, ਫਰਾਂਸ ਆਦਿ ਦੇਸ਼ਾਂ ਦੇ ਵਿੱਚ ਦਸਤਾਰਾਂ ਦੀ ਬਹਾਲੀ ਲਈ ਇਧਰ ਦੇ ਸਿੱਖ ਆਗੂ ਉਥੋਂ ਦੀਆਂ ਸਰਕਾਰਾਂ ਦੇ ਖਿਲਾਫ਼ ਸੰਘਰਸ਼ ਕਰਦੇ ਰਹੇ ਤੇ ਆਵਾਜ਼ ਉਠਾਉਂਦੇ ਰਹਿੰਦੇ ਨੇ। ਅਫਸੋਸ, ਇਧਰ ਇਨ੍ਹਾਂ ਦੇ ਚਿਹਰੇ ਬਦਲ ਜਾਂਦੇ ਐ, ਆਪਸ ਦੇ ਵਿਚ ਇਕ ਦੂਜੇ ਦੀਆਂ ਪੱਗਾਂ ਲਾਉਂਦੇ ਨੇ ਰਹਿੰਦੇ ਨੇ ਤੇ ਪੱਗਾਂ ਸਿਰ ਦੇ ਉੱਤੇ ਹੀ ਸ਼ੋਭਦੀਆਂ ਨੇ, ਇਕ ਦੂਜੇ ਦੇ ਹੱਥਾਂ ਦੇ ਵਿਚ ਨਹੀਂ। ਆਮ ਤੌਰ ਦੇ ਉੱਤੇ ਆਪਣੀਆਂ ਹਕੀਕੀ ਮੰਗਾਂ ਨੂੰ ਮਨਾਉਣ ਦੇ ਲਈ ਨੌਜਵਾਨ ਲੜਕੇ, ਲੜਕੀਆਂ, ਕਿਸਾਨ, ਮਜ਼ਦੂਰ, ਮੁਲਾਜ਼ਮ, ਪੈਨਸ਼ਨਰ ਜਦ ਸੰਘਰਸ਼ ਦੇ ਰਾਹ ਪੈਂਦੇ ਨੇ ਤਾਂ ਉਸ ਸਮੇਂ ਇਨ੍ਹਾਂ ਨੌਜਵਾਨ ਜਿਹੜੇ ਨੇ ਬਜ਼ੁਰਗਾਂ ਦੀਆਂ ਪੱਗਾਂ ਪੈਰਾਂ ਦੇ ਵਿਚ ਰੋਲੀਆਂ ਜਾਂਦੀਆਂ ਨੇ। ਪੱਗਾਂ ਦੇ ਨਾਲ ਬਾਹਾਂ ਨੂੰ ਬੰਨ ਕੇ ਕੁੱਟਿਆ ਜਾਂਦਾ ਹੈ। ਇਸ ਮੌਕੇ ਦੇ ਉੱਤੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਦੇ ਗੀਤ ਦੀਆਂ ਸਤਰਾਂ ਨੇ ਉਹ ਚੇਤੇ ਕਰਦੇ ਆ। ਕਹਿੰਦੇ ਨੇ ਕਿ ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜ ਦੇਵੀ ਉਹ ਗੁੱਟਵੇ, ਉੱਠ ਕੀਰਤੀਆ ਵੇ ਉੱਠਵੇ, ਉੱਠਣ ਦਾ ਵੇਲਾ ਜੜ ਬੈਰੀ ਦੀ ਪੁੱਟਵੇ, ਪੁੱਟਣ ਦਾ ਵੇਲਾ। ਤੇ ਦੋਸਤੋ, ਸਰਤਾਜ ਦਾ ਵੀ ਇੱਕ ਬੜਾ ਪਿਆਰਾ ਗੀਤ ਹੈ, ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਈ ਦੀ, ਬੜਾ ਪਿਆਰਾ ਗੀਤ ਹੈ ਉਹ। ਇਸੇ ਤਰ੍ਹਾਂ ਕ੍ਰਾਂਤੀਕਾਰੀ ਕਵੀ, ਸਾਹਿਤਕਾਰ ਤੇ ਅਨੁਵਾਦਕ ਰਾਮ ਪ੍ਰਸ਼ਾਦ ਬਿਸਮਲ ਹੁਣਾਂ ਦਾ ਜ਼ਿਕਰ ਕਰਦੇ ਹਾਂ ਤੇ ਫਿਰ ਆਪਣੇ ਵਿਸ਼ੇ ਵੱਲ ਨੂੰ ਚੱਲਦੇ ਹਾਂ। ਜਿਨ੍ਹਾਂ ਦਾ ਜਨਮ 11 ਜੂਨ 1897 ਨੂੰ ਮਾਤਾ ਮੁਲਮਤੀ ਦੇ ਪਿਤਾ ਮੁਰਲੀਧਰ ਉਨ੍ਹਾਂ ਦੇ ਘਰ ਸ਼ਾਹਜਹਾਂਪੁਰ ਦੇ ਵਿੱਚ ਹੁੰਦਾ ਹੈ। ਉਨ੍ਹਾਂ ਪਿਤਾ ਦੇ ਕੋਲੋਂ ਹਿੰਦੀ, ਮੌਲਵੀ ਪਾਸੋਂ ਉਰਦੂ ਸਿੱਖਿਆ ਤੇ ਬਚਪਨ ਤੋਂ ਹੀ ਉਹ ਕਿਤਾਬਾਂ, ਖਾਸ ਕਰਕੇ ਨਾਵਲ ਤੇ ਗਜ਼ਲਾਂ ਪੜ੍ਹਨ ਦਾ ਸ਼ੌਕ ਰੱਖਦੇ ਸੀ। 1918 ਦੇ ਵਿੱਚ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਏ ਤੇ ਉਹ ਪੰਡਿਤ ਅਗਿਆਤ ਰਾਮ ਆਪਣੇ ਤੇ ਬਿਸਮੱਲਾ ਦੇ ਨਾਂ ਦੇ ਹੇਠ ਜਿਹੜਾ ਕੰਮ ਕਰਦੇ ਰਹੇ। ਰਿਪਬਲਿਕਨ ਐਸੋਸੀਏਸ਼ਨ ਦੇ ਮੁੱਢਲੇ ਮੈਂਬਰਾਂ ਦੇ ਵਿੱਚੋਂ ਇੱਕ ਸਨ। 26 ਅਗਸਤ 1925 ਨੂੰ 40 ਗ੍ਰਿਫਤਾਰੀਆਂ ਹੋਈਆਂ, ਜਿਨ੍ਹਾਂ ਦੇ ਵਿਚ ਇਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਬ੍ਰਿਟਿਸ਼ ਸਾਮਰਾਜ ਦੇ ਖਿਲਾਫ਼ ਸਾਜਿਸ਼ ਦੇ ਵਿਚ ਸ਼ਾਮਲ ਹੋਣ ਤੇ 22 ਅਪ੍ਰੈਲ ਨੂੰ ਕੋਕਰੀ ਕਾਂਡ ਦੇ ਸੰਬੰਧ ਚ ਕ੍ਰਾਂਤੀਕਾਰੀ ਅਸ਼ਫਾਕ ਉੱਲਾ ਖਾਂ ਤੇ ਰੋਸ਼ਨ ਠਾਕਰ ਸਿੰਘ ਦੇ ਨਾਲ ਫਾਂਸੀ ਦੀ ਸਜ਼ਾ ਜਿਹੜੀ ਸੁਣਾਈ ਗਈ। 19 ਦਸੰਬਰ 1927 ਨੂੰ ਗੋਰਖਪੁਰ ਦੇ ਵਿਚ ਫਾਂਸੀ ਦੇ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਅੱਜ ਉਨ੍ਹਾਂ ਦਾ ਜਨਮ ਦਿਨ ਸੀ 11 ਜੂਨ 1897 ਦਾ। ਕ੍ਰਾਂਤੀਕਾਰੀ, ਸਾਹਿਤਕਾਰ, ਅਨੁਵਾਦਕ ਰਾਮ ਪ੍ਰਸ਼ਾਦ ਬਿਸਮਲ ਹੁਣੀ। ਤੇ ਲੋ ਦੋਸਤੋ, ਅੱਜ ਦੇ ਆਪਣਾ ਵਿਸ਼ੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਉਹਦੇ ਵੱਲ ਨੂੰ ਤੋਰਦੇ ਹਾਂ ਜੋ ਆਪਾਂ ਵਿਸ਼ੇ ਦੇ ਉੱਤੇ ਗੱਲ ਕਰਨੀ। ਅੱਜ ਸ਼ਮੀ ਜੀ ਆਪਣੇ ਨਾਲ ਜੁੜ ਚੁੱਕੇ ਨੇ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਆਪਣਾ ਅੱਜ ਦਾ ਵਿਸ਼ਾ ਹੈ ਸਵੈ ਪੜਚੋਲ। ਸਵੈ ਪੜਚੋਲ ਦੇ ਮਹੱਤਵਪੂਰਨ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ ਤੇ ਇਸ ਵਿਚਾਰ ਵਟਾਂਦਰੇ ਦੇ ਦੌਰਾਨ ਤੁਹਾਡੀ ਵੀ ਉਡੀਕ ਰਹੇਗੀ। ਆਪਣੀਆਂ ਖੂਬੀਆਂ ਤੇ ਕਮੀਆਂ ਨੂੰ ਇਮਾਨਦਾਰੀ ਦੇ ਨਾਲ ਪਛਾਣਨਾ ਕਿਵੇਂ ਨਿੱਜੀ ਵਿਕਾਸ ਦੇ ਲਈ ਮਦਦਗਾਰ ਸਾਬਤ ਹੁੰਦਾ ਹੈ। ਸਵੈ ਪੜਚੋਲ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ, ਬਿਹਤਰ ਪੜਚੋਲ ਕਰਨ, ਬਿਹਤਰ ਫੈਸਲੇ ਲੈਣ, ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਤੇ ਅਤੀਤ ਦੀਆਂ ਗਲਤੀਆਂ ਤੋਂ ਸਿੱਖਣ ਦਾ ਮੌਕਾ ਦਿੰਦੀ ਹੈ ਸਵੈ ਪੜਚੋਲ ਜਦੋਂ ਕਰਦੇ ਹਾਂ। ਤੇ ਜੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਪੋਜ਼ਿਟਿਵ, ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਮਾਨਸਿਕ ਤੌਰ ਦੇ ਉੱਤੇ ਹੋਰ ਮਜ਼ਬੂਤ ਬਣਨਾ ਚਾਹੁੰਦੇ ਹੋ ਤਾਂ ਇਹ ਚਰਚਾ ਦਾ ਜਿਹੜਾ ਹਿੱਸਾ ਜ਼ਰੂਰ ਬਣੋ ਤੇ ਆਪਣੇ ਜਿਹੜੇ ਨੇ ਜ਼ਿੰਦਗੀ ਦੇ ਤਜ਼ਰਬੇ ਉਹ ਸਾਡੇ ਨਾਲ ਵੀ ਸਾਂਝੇ ਜ਼ਰੂਰ ਕਰੋ। ਲਓ ਜੀ ਦੋਸਤੋ, ਤੇ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜ ਚੁੱਕੇ ਆ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਸ਼ਮੀ ਜੀ ਕੀ ਹਾਲ ਚਾਲ ਨੇ ਜੀ?
1: ਹਾਂਜੀ, ਬਹੁਤ ਵਧੀਆ ਜੀ। ਇਸ ਵੇਲੇ ਇਧਰ ਮੌਸਮ ਕਾਫੀ ਜਿਹੜਾ ਖੁਸ਼ਗਵਾਰ ਕਹਿ ਸਕਦੇ ਆ ਹੋ ਗਿਆ ਹੈ
0: ਜੀ।
1: ਤਪਦੀਆਂ ਜਿਹੜੀਆਂ ਤਪਦੀ ਰੁੱਤ ਦੇ ਵਿਚ ਠੰਡੀ ਹਵਾ ਦਾ ਬੁੱਲਾ ਜਦੋਂ ਆਉਂਦਾ
0: ਜੀ
1: ਤਾਂ ਆਪਣੇ ਨਾਲ ਬਹੁਤ ਹੀ ਕਹਿ ਲੋ ਵੀ ਸਕੂਨ ਵੀ ਲੈ ਕੇ ਆ ਰਿਹਾ। ਇਸ ਵੇਲੇ ਵੀ ਕਾਫੀ ਜਿਹੜਾ ਬਾਰਿਸ਼ ਹੋ ਰਹੀ ਹੈ ਔਰ ਠੰਡੀ ਹਵਾ ਚੱਲ ਰਹੀ ਹੈ
0: ਜੀ।
1: ਜਦ ਕਿ ਸਵੇਰੇ ਜਾਂ ਕੱਲ ਤੱਕ ਜਿਹੜਾ 43 ਤੱਕ ਜਿਹੜਾ ਟੈਂਪਰੇਚਰ ਚਲਾ ਗਿਆ ਸੀ।
0: ਬਿਲਕੁਲ, ਖਬਰਾਂ ਕਿ ਪੌਂਗ ਡੈਮ ਤੋਂ ਪਾਣੀ ਦੇ ਜਿਹੜੇ ਨੇ ਫਾਟਕ ਚੁੱਕ ਦਿੱਤੇ ਆ ਥੋੜੇ।
1: ਨਹੀਂ ਉਹ

0: ਆਪਣਾ ਦੀ ਜਿਹੜੀ ਨਾ ਰੂਟੀਨ ਦੇ ਵਿੱਚ ਇੱਕ ਐਕਸਰਸਾਈਜ਼ ਚੱਲਦੀ ਰਹਿੰਦੀ ਆ।
1: ਓਕੇ ਜੀ ਓਕੇ।
0: ਹਾਂਜੀ ਉਹ ਉਹਨਾਂ ਨੂੰ ਚੈੱਕ ਕਰਦੇ ਰਹਿੰਦੇ ਕਿ ਭਾਈ ਇਹ ਇਹ ਨਾ ਹੋਏ ਕਿ ਮੁੜ ਕੇ ਉਹ ਫਟ ਕੇ ਨਾ ਚੱਕੇ ਜਾਣ, ਪੱਟੀ ਚੱਕ ਹੋ ਜਾਣ। ਉਹਦੀ ਰੂਟੀਨ ਦੇ ਵਿੱਚ ਜਿਹੜੀ ਐਕਸਰਸਾਈਜ਼ ਉਹਨਾਂ ਦੀ ਚੱਲਦੀ ਹੈ ਜੀ, ਲਗਭਗ ਸਾਰੇ ਹੀ ਜਿੰਨੇ ਜਿੱਥੇ ਵੀ ਡੈਮ ਨੇ ਉਹਨਾਂ ਦਾ ਇੱਕ ਕਹਿ ਲੋ ਵੀ ਨਿਤਨੇਮ ਹੀ ਕਹਿ ਲੋ ਹੈਗਾ। ਤੋ ਇੱਕ ਜਿਹੜੀ ਉਹ ਵਿਸ਼ੇ ਨਾਲ ਜੁੜਦੀ ਜਿਹੜੀ ਗੱਲਬਾਤ, ਉਹ ਵੀ ਮੈਨੂੰ ਲੱਗਦਾ ਉਹਦਾ ਵੀ ਹਿੱਸਾ ਆਪਾਂ ਮੰਨ ਸਕਦੇ ਹਾਂ ਕਿ ਉਹ ਵੀ ਐਨਾਲਿਸਿਸ ਕਰਦੇ ਆ
1: ਜੀ
0: ਕਿ ਭਾਈ ਪੜਚੋਲ ਕਰਕੇ ਦੇਖ ਲਈਏ ਕਿ ਸਾਰਾ ਕੁਝ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਬਹੁਤ ਹੀ ਖੂਬਸੂਰਤ, ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ
1: ਜੀ।
0: ਇਹਦੇ ਉੱਤੇ ਆਮ ਤੌਰ ਤੇ ਅਸੀਂ ਇਹਨੂੰ ਇਗਨੋਰ ਕਰਦੇ ਹਾਂ, ਤੇ ਇਗਨੋਰ ਕਰਨ ਦੇ ਲਈ ਵੀ ਸਾਡੇ ਕੋਲ ਬੜੇ ਕਾਰਨ ਹੁੰਦੇ ਆ, ਕਿਉਂਕਿ ਐ ਲੱਗਦਾ ਹੁੰਦਾ ਕਿ ਭਾਈ ਮੇਰੇ ਤੋਂ ਵਧੀਆ ਤਾਂ ਕੋਈ ਸੋਚ ਨਹੀਂ ਸਕਦਾ
1: ਜੀ,
0: ਤੋ ਫਿਰ ਮੈਨੂੰ ਉਹ ਮੈਨੂੰ ਹੋਰ ਕੀ ਸੋਚਣ ਦੀ ਲੋੜ ਹੈ। ਅਸੀਂ ਉਹ ਸੋਚ ਵਿਚਾਰ ਵਾਲਾ ਜਿਹੜਾ ਨਾ ਕਹਿ ਲੋ ਵੀ ਕਨਸੈਪਟ ਹੀ ਕੱਢ ਕੇ ਇੱਕ ਪਾਸੇ ਰੱਖ ਦਿੰਦੇ ਹਾਂ ਕਿ ਉਹਨੂੰ ਆਪਾਂ ਕਹਿੰਦੇ ਵੀ ਇਹਦੀ ਕੀ ਲੋੜ ਆ
1: ਜੀ।
0: ਇੱਥੋਂ ਤੱਕ ਕਿ ਸਾਡੀ ਗੱਲਬਾਤ ਵਿੱਚ ਵੀ ਇਹ ਆਪਾਂ ਵੇਖਣ ਨੂੰ ਆਪਾਂ ਨੂੰ ਮਿਲੂਗਾ ਕਿ ਦੂਜੇ ਨੂੰ ਐ ਕਹਾਂਗੇ ਤੈਨੂੰ ਜ਼ਿਆਦਾ ਪਤਾ ਤੈਨੂੰ ਕੁਛ ਨੀ ਪਤਾ, ਜੋ ਮੈਨੂੰ ਪਤਾ ਉਹ ਸਭ ਉਹੀ ਸਭ ਕੁਛ ਹੈ। ਤੋ ਇਹ ਇੱਕ ਵੱਡੀ ਬਿਲਕੁਲ ਜੀ ਰੁਕਾਵਟ ਹੈ ਇੱਕ ਤਰ੍ਹਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ, ਜਦੋਂ ਅਸੀਂ ਐਕਸੈਪਟ ਹੀ ਕਰ ਲੈਂਦੇ ਹਾਂ ਕਿ ਬਸ ਜੋ ਧਰਤੀ ਦਾ ਸਿਰ ਹੈ ਉਹ ਮੈਂ ਹੀ ਆ
1: ਜੀ।
0: ਤੋ ਸੈਲਫ ਐਨਾਲਿਸਿਸ ਜਿਹੜਾ ਸਵੈ ਪੜਚੋਲ ਹੈ ਇਹ ਇਹਦਾ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ, ਡੇਲੀ ਬੇਸ ਤੇ ਹੋਣਾ ਚਾਹੀਦਾ। ਔਰ ਆਪਾਂ ਜਿਹੜਾ ਨਿਤਨੇਮ ਵੀ ਇਹਨੂੰ ਕਹਿ ਦਿੰਦੇ ਹਾਂ ਕਿ ਉਹਦਾ ਇੱਕ ਹਿੱਸਾ ਜ਼ਰੂਰ ਹੋ ਜਾਣਾ ਚਾਹੀਦਾ
1: ਜੀ।
0: ਸਵੇਰੇ ਜਦੋਂ ਅੱਖ ਖੁੱਲਦੀ ਹੈ ਉਦੋਂ ਆਪਾਂ ਸੋਚੀਏ ਕਿ ਅੱਜ ਜਿਹੜਾ ਪਿਛਲੇ ਦਿਨਾਂ ਚ ਆਪਾਂ ਨੇ ਸਕਾਰ ਵਿਹਾਰ ਸੋਚਿਆ ਕਿ ਉਹ ਅੱਜ ਕਿਵੇਂ ਕਿਵੇਂ ਉਹਨੂੰ ਪੂਰਾ ਕਰਨਾ, ਐਕਸ਼ਨ ਮੋਡ ਚ ਰਹਿੰਦੇ ਹਾਂ
1: ਜੀ,
0: ਤੇ ਸ਼ਾਮ ਤੱਕ ਉਹਦੇ ਇੱਕ ਆਪਾਂ ਅਨਾਲਿਸਿਸ ਕਰਕੇ ਦੇਖ ਸਕਦੇ ਹਾਂ ਕਿ ਭਾਈ ਉਹ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ, ਕਿੰਨੇ ਕਾਮਯਾਬ ਹੋਏ ਤੇ ਕੀ ਉਹਦੇ ਚ ਹੋਰ ਆਪਾਂ ਕਰ ਸਕਦੇ ਹਾਂ
1: ਜੀ।
0: ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਕਈ ਤਾਂ ਕਈ ਬੰਦੇ ਜਿਹੜੇ ਆ ਉਹ ਇੰਨੇ ਜ਼ਿਆਦਾ ਇਸ ਮਾਮਲੇ ਦੇ ਵਿੱਚ ਬਾਹਲੀ ਅਗਰੈਸਿਵ ਹੋ ਜਾਂਦੇ ਆ, ਉਹ ਓਵਰ ਥਿੰਕਿੰਗ ਵਾਲੇ ਪਾਸੇ ਚਲੇ ਜਾਂਦੇ ਆ, ਇੰਨੇ ਬੁਰਾ ਹਾਲ ਕਰ ਲੈਂਦੇ ਆਪਣਾ ਸੋਚ ਸੋਚ ਕੇ, ਅਨਾਲਿਸਿਸ ਦਾ ਵੀ ਮਤਲਬ ਗਾਹ ਪਾ ਕੇ ਰੱਖ ਦਿੰਦੇ ਆ ਕਿ ਸ਼ੀਸ਼ੇ ਅੱਗੇ ਖੜੇ ਰਹਿੰਦੇ ਆ ਕਿ ਦੱਸੋ ਜੀ ਮੈਂ ਕਿਹੋ ਜਿਹਾ ਲੱਗਣ ਡਿਆ। ਆਪਣੇ ਆਪ ਨੂੰ ਹੀ ਸੈਲਫ ਪ੍ਰੇਜ ਜਾਂ ਸੈਲਫ ਪਿਟੀ ਦੇ ਮਾਹੌਲ ਚ ਜਦੋਂ ਆਪਾਂ ਲੈ ਕੇ ਜਾਵਾਂਗੇ ਤਾਂ ਓਵਰ ਥਿੰਕਿੰਗ ਜਿਹੜੀ ਹੋ ਜਾਏਗੀ। ਜਦਕਿ ਚਾਹੀਦਾ ਆਪਾਂ ਨੂੰ ਕੀ ਹੈ ਕਿ ਬੈਲੈਂਸਡ ਇੱਕ ਆਪਣੀ ਜਿਹੜੀ ਆ ਪਾਵਰ, ਸਾਡੀ ਸਟਰੈਂਥ ਕੀ ਆ ਤੇ ਸਾਡੀ ਕਮਜ਼ੋਰੀ ਕੀ ਆ
1: ਜੀ,
0: ਇਹਨੂੰ ਜਾਂਚਣਾ ਪਰਖਣਾ ਬਹੁਤ ਜ਼ਰੂਰੀ ਹੋ ਜਾਂਦਾ। ਇਹੀ ਸੈਲਫ ਐਨਾਲਿਸਿਸ ਹੈ ਜੀ।
1: ਬਿਲਕੁਲ, ਕਿਉਂਕਿ ਕੋਈ ਵੀ ਗੱਲ ਆ ਸ਼ੰਮੀ ਜੀ, ਕਿਉਂਕਿ ਜਦੋਂ ਆਪਾਂ ਨੈਗੇਟਿਵਿਟੀ ਜਾਂ ਪੋਜ਼ਿਟਿਵਿਟੀ ਦੀ ਗੱਲ ਕਰਦੇ ਆ ਤੇ ਅਗਲੇ ਬੰਦੇ ਨੂੰ ਪਹਿਲਾਂ ਤਾਂ ਸਾਡੇ ਲਈ ਉਹ ਮਤਲਬ ਕਿ ਇੰਨਾ ਕੁ ਅਜੀਜ਼ ਹੁੰਦਾ ਹੈ ਜਾਂ ਕਹਿ ਲਓ ਕਿ ਇੰਨਾ ਕੁ ਉਹਨੂੰ ਵਧੀਆ ਮੰਨਦੇ ਆ ਕਿ ਉਹ ਤੋਂ ਵਧੀਆ ਤਾਂ ਕੋਈ ਬੰਦਾ ਹੀ ਨਹੀਂ ਹੈ। ਪਰ ਜਦੋਂ ਉਹ ਚਾਹੇ ਰਿਸ਼ਤੇ ਨੇ, ਚਾਹੇ ਯਾਰੀ ਦੋਸਤੀ ਹੈ, ਚਾਹੇ ਕਿਸੇ ਦੇ ਉੱਤੇ ਤੁਹਾਨੂੰ ਇੰਨਾ ਕੁ ਭਰੋਸਾ ਹੈ ਕਿ ਉਹ ਤੁਹਾਨੂੰ ਰੱਬ ਵਰਗਾ ਲੱਗਦਾ ਹੈ, ਤੇ ਉਹ ਜਦੋਂ ਇਹ ਚੀਜ਼ਾਂ ਦੇ ਸਾਹਮਣੇ ਕੁਝ ਨਾ ਕੁਝ ਸਵਾਲ ਖੜੇ ਹੁੰਦੇ ਆ ਜਾਂ ਤਕਰਾਰ ਬਣ ਜਾਂਦੇ ਆ, ਦੂਰੀਆਂ ਹੋ ਜਾਂਦੀਆਂ, ਤੇ ਫਿਰ ਲੱਗਦਾ ਕਿ ਉਸ ਤੋਂ ਤਾਂ ਮਤਲਬ ਕਿ ਨੀਚੇ ਪੱਧਰ ਦਾ ਬੰਦਾ ਕੋਈ ਹੈ ਹੀ ਨਹੀਂ ਇਸ ਦੁਨੀਆਂ ਦੇ ਉੱਤੇ ਨਾ ਜੀ। ਤੇ ਉਹ ਚੀਜ਼ ਨੂੰ ਸਾਬਤ ਕਰਨ ਦੇ ਲਈ ਤੇ ਅਸੀਂ ਇੰਨੇ ਕੁ ਨੀਵੇਂ ਪੱਧਰ ਦੇ ਉੱਤੇ ਆਪਣੀ ਸੋਚ ਨੂੰ ਲੈ ਜਾਂਦੇ ਹਾਂ ਕਿ ਕਦੇ ਆਪਣੇ ਆਪ ਦੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਭਈ ਯਾਰ ਇਹ ਕੀ ਕਹਿ ਕੀ ਦਿੱਤਾ ਹਨ
0: ਜੀ। ਬਿਲਕੁਲ ਸਹੀ ਗੱਲ ਹੈ ਜੀ, ਉਹ ਤਾਂ ਉਹੀ ਗੱਲ ਹੈ ਨਾ ਜੋ ਰੰਗਾਂ ਚਿੱਤਰੇ ਨੇ ਖੁਰ ਜਾਣਗੇ
1: ਜੀ,
0: ਤੇ ਉਹ ਸਮੇਂ ਦੇ ਨਾਲ ਜਿਹੜੀ ਵਕਤ ਦੀ ਕਸਵੱਟੀ ਦੇ ਉੱਤੇ ਜਿਹੜੀ ਹੈ ਇਹਨਾਂ ਦੀ ਪਰਖ ਹੁੰਦੀ ਆ
1: ਜੀ।
0: ਤੋ ਪਰਖ ਹੋਣ ਤੋਂ ਬਾਅਦ ਜਦੋਂ ਅਸੀਂ ਵੇਖਦੇ ਹਾਂ ਕਿ ਭਾਈ ਸਾਡੀ ਜਿਹੜੀ ਆਪਣੀ ਖੁਦ ਦੀ ਗਲਤੀ ਕੀ ਆ
1: ਜੀ,
0: ਕਿਉਂਕਿ ਜਦੋਂ ਅਸੀਂ ਦੂਜੇ ਨੂੰ ਤਾਂ ਦੋਸ਼ ਦੇਣ ਨੂੰ ਆਪਾਂ ਮਿੰਟ ਲੱਗਦਾ ਆਪਣਾ, ਉਹਨਾਂ ਨੂੰ ਤਾਂ ਲਾ ਹੀ ਸਕਦੇ ਆਪਾਂ ਕਿ ਭਾਈ ਇਹਦਾ ਸਾਰਾ ਕਸੂਰ ਹੈ, ਮੈਂ ਤਾਂ ਸਾਰਾ ਸਹੀ ਸਹੀ ਜੋ ਸੀਗਾ ਉਹ ਮੇਰਾ ਹੀ ਹੈ
1: ਜੀ,
0: ਜੋ ਭੈੜਾ ਹੈ ਉਹ ਦੂਜੇ ਬੰਦੇ ਦਾ
1: ਜੀ।
0: ਤੋ ਇਹਨੂੰ ਆਪਾਂ ਇਹਨੂੰ ਰੱਖਦੇ ਕਿ ਉਹ ਗਲਤੀ ਦਾ ਟੋਕਰਾ ਦੂਜੇ ਸਿਰ ਮੜਤਾ ਜਾਏ। ਫਿਰ ਵੀ ਇਹ ਜੇ ਜਿਵੇਂ ਤੁਸੀਂ ਕਿਹਾ ਕਿ ਭਾਈ ਬੜਾ ਅਸੀਂ ਕਈ ਵਾਰੀ ਮਾਨ ਤਾਨ ਰੱਖਦੇ ਕਿ ਹਾਂ ਠੀਕ ਹੈ ਜੀ ਉਹ ਤੇ ਸਾਨੂੰ ਬਹੁਤ ਭਰੋਸਾ ਹੈ, ਤੋ ਭਰੋਸੇ ਯੋਗਤਾ ਵੀ ਦੂਸਰੇ ਬੰਦੇ ਦੀ ਨਿਰਭਰ ਕਰਦੀ ਹੈ, ਸਾਡੀਆਂ ਆਪਣੀਆਂ ਚੀਜ਼ਾਂ ਦੇ ਉੱਤੇ ਵੀ ਨਿਰਭਰ ਕਰਦੀ ਹੈ ਕਿ ਅਸੀਂ ਉਹਦੇ ਲਈ ਕਿੰਨੇ ਭਰੋਸੇਯੋਗ ਹਾਂ
1: ਜੀ।
0: ਅਸਲ ਚ ਤਾਂ ਇੱਥੇ ਵੀ ਹੈ, ਹੁਣ ਇਤਿਹਾਸ ਦੇ ਵਿੱਚ ਜਦੋਂ ਆਪਾਂ ਦੇਖੀਏ ਨਾ ਕਿ ਤੁਸੀਂ ਨਾਵਲ ਪੜਿਆ ਵੀ ਆ ਤੇ ਮੈਂ ਵੀ ਓਹਨੂੰ ਪੜਨਾ ਸ਼ੁਰੂ ਕੀਤਾ ਤੇ ਬੜਾ ਆਨੰਦ ਉਚਾ ਰਿਹਾ ਸੂਰਜ ਦੀ ਅੱਖ ਬਲਦੇਵ ਸਿੰਘ ਹੋਰਾਂ ਦਾ
1: ਸੜਕਨਾਮੇ
0: ਜਿਵੇਂ ਸ਼ੁਰੂ ਦੇ ਹਾਂਜੀ ਸ਼ੁਰੂ ਦੇ ਵਿਚ ਜਿਵੇਂ ਘਟਨਾ ਹੁੰਦੀ ਆ ਕਿ ਜਿਹੜਾ ਜੈ ਸਿੰਘ ਕਨਈਆ ਦਾ ਬੇਟਾ ਉਹ ਮਹਾਂ ਸਿੰਘ ਦੇ ਹੱਥੋਂ ਯੁੱਧ ਦੇ ਵਿਚ ਮਾਰਿਆ ਜਾਂਦਾ ਗੁਰਬਖਸ਼ ਸਿੰਘ ਤੇ ਉਸ ਵੇਲੇ ਇੱਕ ਸਾਰੀ ਸਥਿਤੀ ਨੂੰ ਜਿਹੜੀ ਅਨਾਲਿਸਿਸ ਕਰ ਰਹੀ ਆ ਪੜਚੋਲ ਕਰ ਰਹੀ ਆ ਉਹਦੀ ਸਮੀਖਿਆ ਕਰਕੇ ਜਿਹੜਾ ਇੱਕ ਸਟਰੋਂਗ ਫੈਸਲਾ ਇੱਕ ਜਿਹੜੀ ਔਰਤ ਆ ਉਹ ਕਰ ਰਹੀ ਆ ਸਦਾ ਕੌਰ
1: ਜੀ
0: ਉਹਨਾਂ ਦਾ ਰੋਲ ਕਿੰਨਾ ਇੰਪੋਰਟੈਂਟ ਆ ਕਿ ਜਦੋਂ ਹਾਲਾਂਕਿ ਉਹਦਾ ਜਿਹੜੇ ਸਹੁਰਾ ਸਾਹਿਬ ਆ ਉਹ ਤਾਂ ਕਹਿ ਰਿਹਾ ਕਿ ਬਈ ਉਹ ਦੁਸ਼ਮਣ ਹੈ ਸਾਡਾ
1: ਜੀ
0: ਲੇਕਿਨ ਇਹਨਾਂ ਨੂੰ ਸਦਾ ਕੌਰ ਹੋਰਾਂ ਨੂੰ ਲੱਗ ਰਿਹਾ ਕਿ ਬਈ ਏਦਾਂ ਨੀ ਠੀਕ ਇਹ ਬਹੁਤ ਪਾਵਰਫੁਲ ਬੰਦਾ ਹੋ ਸਕਦਾ ਆਉਣ ਵਾਲੇ ਟਾਈਮ ਚ ਰਾਜ ਭਾਗ ਵੀ ਇਹਦਾ ਹੋਏ ਆਪਣੇ ਪਤੀ ਦੀ ਮੌਤ ਦਾ ਪਤਾ ਲਵੂਗੀ ਮੈਂ ਬਟ ਉਹਦਾ ਤਰੀਕਾ ਉਹਦਾ ਜੰਗ ਯੁੱਧ ਦਾ ਜਿਹੜਾ ਤਰੀਕਾ ਕੂਟਨੀਤੀ ਆ ਉਹ ਵੱਖਰੀ ਤਰ੍ਹਾਂ ਦੀ ਹੋਊਗੀ ਤਾਂ ਉਹਨੇ ਆਪਣੀ ਬੇਟੀ ਮਹਿਤਾਬ ਕੌਰ ਦਾ ਰਿਸ਼ਤਾ ਉੱਥੇ ਰਣਜੀਤ ਸਿੰਘ ਨਾਲ ਜਿਹੜਾ ਕਰਨ ਦੀ ਪੇਸ਼ਕਸ਼ ਕੀਤੀ ਸੀ ਤਾਂ ਉਹ ਜੈ ਸਿੰਘ ਵੀ ਬੜਾ ਹੈਰਾਨ ਹੋ ਗਿਆ ਸੀ ਕਿ ਐਂ ਕਿਵੇਂ ਸੋਚ ਸਕਦੇ ਆ ਉਹ ਮੈਂ ਤਾਂ ਦੁਨੀਆਂ ਕੀ ਕਹੂਗੀ ਜੇ ਇੱਕ ਤਾਂ ਜੋੜ ਮੇਲ ਕੋਈ ਨੀ ਮਹਿਤਾਬ ਕੌਰ ਤੇ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਜੋੜ ਮੇਲ ਹੀ ਕੋਈ ਨੀ ਤੇ ਸਾਨੂੰ ਲੋਕੀ ਮਖੌਲ ਕਰਿਆ ਕਰਨਗੇ ਬਾਕੀ ਸਰਦਾਰ ਕੀ ਇਹ ਕਿਹਾ ਜਿਹਾ ਰਿਸ਼ਤਾ ਕਰ ਲਿਆ ਜੀ ਉਤੋਂ ਜਿਹਨੇ ਮੁੰਡਾ ਕਤਲ ਕੀਤਾ ਉਹਦੇ ਨਾਲ ਹੀ ਰਿਸ਼ਤਾ ਜੋੜ ਲਿਆ ਜੀ ਇਹਨਾਂ ਦੀ ਅਣਖੀ ਹੈ ਨੀ ਜੇ ਹੈ ਵੋ ਹੈ ਪਰ ਸਦਾ ਕੌਰ ਉਹਨੂੰ ਆਇਰਨ ਲੇਡੀ ਆਪਾਂ ਕਹਿ ਸਕਦੇ ਹਾਂ ਕਿ ਬਾਈ ਉਹ ਤਾਂ ਬਿਲਕੁਲ ਉਹਨੇ ਕਹਿ ਲਓ ਵੀ ਜਿਹੜਾ ਹਾਰ ਸ਼ਿੰਗਾਰ ਸਾਰਾ ਡੱਬੇ ਚ ਬੰਦ ਕਰਕੇ ਉਹਨੇ ਡਿਟਰਮਿੰਡ ਹੋ ਗਈ ਸੀ ਕਿ ਮੈਂ ਹੁਣ ਬਦਲਾ ਲੈਣਾ ਆਪਣੇ ਤਰੀਕੇ ਨਾਲ ਹੀ ਲਊ
1: ਬਿਲਕੁਲ
0: ਰਿਸ਼ਤੇਦਾਰੀ ਜੋੜ ਕੇ ਪਹਿਲਾਂ ਪਾਵਰਫੁਲ ਹੋਵਾਂਗੇ ਫਿਰ ਦੇਖਾਂਗੇ ਜਦ ਪਾਵਰ ਹੀ ਇੰਨੀ ਫਿਰ ਕੀ ਕਰਾਂਗੇ ਉਹ ਇੱਕ ਇਤਿਹਾਸਿਕ ਮੌਕੇ ਤੇ ਤੁਸੀਂ ਬਾਅਦ ਜੋ ਕੁਛ ਵੀ ਆ ਉਹ ਤਾਂ ਇਤਿਹਾਸ ਹੈ ਸਾਰਿਆਂ ਨੂੰ ਪਤਾ ਵੀ ਕਿੰਨੀ ਉਹਨਾਂ ਨੇ ਅੱਗੇ ਜਿਹੜੀ ਆ ਰਣਜੀਤ ਸਿੰਘ ਨੂੰ ਜਿਹੜਾ ਪਾਵਰਫੁਲ ਬਣਾਉਣ ਚ ਕਿੰਨੀ ਮਦਦ ਕੀਤੀ ਤੇ ਕੀ ਕੁਛ ਹੋਇਆ ਇਤਿਹਾਸ ਗਵਾਹ ਹੈ ਇਹ ਇੱਕ ਪੜਚੋਲ ਦਾ ਨਾ ਇੱਕ ਵਕਤ ਹੁੰਦਾ
1: ਬਿਲਕੁਲ
0: ਉਦੋਂ ਸਾਡੇ ਕੋਲ ਇੱਕ ਕਹਿ ਲੋ ਵੀ ਉਸ ਟਾਈਮ ਦੇ ਵਿਚ ਜਦੋਂ ਅਸੀਂ ਵੇਖੀਏ ਕਿ ਅਹਿਮ ਫੈਸਲਾ ਲੈਣਾ ਹੁਣ ਜ਼ਿੰਦਗੀ ਦਾ ਤਾਂ ਉਹ ਕਿਵੇਂ ਲਿਆ ਜਾ ਸਕਦਾ ਹੈ ਇਹੋ ਜਿਹੀਆਂ ਜਿਹੜੀਆਂ ਉਦਾਹਰਨਾਂ ਜਦੋਂ ਆਪਾਂ ਦੇਖਦੇ ਹਾਂ ਹੁਣ ਤੁਸੀਂ ਰਾਮ ਪ੍ਰਸਾਦ ਬਿਸਮਿਲ ਹੋਰਾਂ ਨੂੰ ਯਾਦ ਕਰ ਰਹੇ ਸੀ ਤੋ ਉਹਨਾਂ ਦੀ ਸ਼ਖਸੀਅਤ ਵੇਖੋ ਕਿੰਨੀ ਮਹਾਨ ਸ਼ਖਸੀਅਤ ਹੈ ਤੇ ਬਹੁਤ ਜਿਹੜੇ ਆ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਬੰਦਾ ਧਾਰਾ ਦੇ ਉਲਟ ਚੱਲਦਾ ਨਦੀ ਦੀ ਧਾਰਾ ਦੇ ਉਲਟ ਚੱਲਦਾ ਕਿਉਂਕਿ ਆਪਣੇ ਆਪਣੇ ਆਪ ਦੇ ਵਿਚ ਹੀ ਇੱਕ ਚੈਲੰਜ ਆ ਦੇਸ਼ ਭਗਤਾਂ ਨੂੰ ਜਦੋਂ ਆਪਾਂ ਦੇਖਦੇ ਆ ਜਾਂ ਜਿਹੜੇ ਆਪਾਂ ਨਾਬਰੀ ਦਾ ਇਤਿਹਾਸ ਇਹਨੂੰ ਕਹਿ ਸਕਦੇ ਹਾਂ ਕਿ ਹੈਗਾ ਕਿ ਆਪਾਂ ਨੀ ਮੰਨਦੇ ਵੀ ਹਾਂ ਜਿਹੜੇ ਕਾਨੂੰਨ ਆ ਇਹ ਅਸੀਂ ਬੈਟਰ ਸੋਚਦੇ ਆ ਤੇ ਸਾਡੇ ਵਾਲੀ ਸੋਚ ਵਧੀਆ
1: ਬਿਲਕੁਲ
0: ਤੋ ਇਹ ਚੀਜ਼ਾਂ ਆਉਂਦੀਆਂ ਕਿੱਥੋਂ ਆ ਇਹੀ ਚੀਜ਼ਾਂ ਨੇ ਕਿ ਆਪਾਂ ਆਪਣੇ ਆਪ ਨੂੰ ਜਦੋਂ ਦੇਖਦੇ ਆ ਕਿ ਮੇਰਾ ਪਰਪਜ਼ ਕੀ ਆ ਮੈਂ ਜੇ ਅਗਰ ਜੀ ਰਿਹਾ ਹਾਂ ਤਾਂ ਮੇਰਾ ਕੋਈ ਕੋਈ ਨਾ ਕੋਈ ਤਾਂ ਮੇਰਾ ਲਾਈਫ ਦਾ ਜਿਹੜਾ ਏਮ ਓਬਜੈਕਟਿਵ ਕੁਛ ਤਾਂ ਹੋਣਾ ਚਾਹੀਦਾ ਇਹ ਤਾਂ ਹੈ ਨੀ ਕਿ ਮੈਂ ਸਵੇਰੇ ਸ਼ਾਮ ਬਸ ਉਹ ਇੱਕ 9 to 5 ਦਾ ਜਿਹੜਾ ਪ੍ਰੋਜੈਕਟ ਹੈ ਉਹਦੇ ਵਿੱਚ ਉਲਝਿਆ ਹੋਇਆ
1: ਬਿਲਕੁਲ
0: ਕੋਈ ਇਹ ਚੀਜ਼ ਉੱਥੇ ਬਹੁਤ ਕੰਮ ਆਉਂਦੀ ਹੈ ਤੁਸੀਂ ਬਿਲਕੁਲ ਇਹ ਸਹੀ ਲਿਖਿਆ ਕਿ ਇਹ ਆਪਣੇ ਆਪ ਨੂੰ ਜਾਣਨ ਦੀ ਇੱਕ ਅਹਿਮ ਯਾਤਰਾ ਇਹਨੂੰ ਕਹਿ ਸਕਦੇ ਹਾਂ ਆਪਾਂ ਸਵੈ ਪਰਚੋਲ ਨੂੰ
1: ਨਾਲੇ ਇਹਦੇ ਵਿਚ ਇਹ ਵੀ ਆ ਨਾ ਜਦੋਂ ਤੁਸੀਂ ਸਿੱਖ ਬੀਬੀਆਂ ਦੀ ਗੱਲ ਕੀਤੀ ਹੈ ਜਾਂ ਜਿਹੜੇ ਵਾਰੀਅਰ ਵੀ ਰਹੇ ਆ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਲੜਦੇ ਰਹੇ ਆ ਜੰਗਾਂ ਦੇ ਵਿਚ ਇਤਿਹਾਸ ਰਚੇ ਆ ਬਹੁਤ ਸਾਰੇ ਨਾਮ ਨੇ ਕਦੇ ਮੈਂ ਉਹਦਾ ਜ਼ਿਕਰ ਕੋਸ਼ਿਸ਼ ਹੈ ਮੇਰੀ ਸ਼ੁਰੂ ਤੋਂ ਹੀ ਕਿ ਉਹਨਾਂ ਦੀ ਇੱਕ ਕਿਤਾਬ ਪਈ ਹੈ ਮੇਰੇ ਕੋਲ ਸਿੱਖ ਆਪਣੇ ਬੀਬੀਆਂ ਨਾਮ ਦੀ ਇਤਿਹਾਸਕ ਸਿੱਖ ਬੀਬੀਆਂ ਤੇ ਉਹ ਮੇਰਾ ਮਨ ਕਰਦਾ ਹੁੰਦਾ ਕਦੇ ਨਾ ਕਦੇ ਉਹਨਾਂ ਦੀ ਸਾਂਝ ਪਾਈਏ ਕਿਉਂਕਿ ਦੇਖੋ ਜਦੋਂ ਦੀ ਦੁਨੀਆ ਆਪਣੇ ਸ਼ਮੀ ਜੀ ਬਣੀ ਆ ਨਾ ਉਦੋਂ ਦਾ ਮਰਦ ਸਮਾਜ ਕਿਤੇ ਨਾ ਕਿਤੇ ਹਰ ਪਾਸੇ ਹੀ ਭਾਰੂ ਰਿਹਾ ਤੇ ਅੱਜ ਦੀ ਔਰਤ ਕਿਤੇ ਨਾ ਕਿਤੇ ਇੱਕ ਮੁਕਾਮ ਦੇ ਉੱਤੇ ਪਹੁੰਚੀ ਹੈ ਤੇ ਜਿਵੇਂ ਕਿ ਮਰਦ ਕਮਾ ਕੇ ਪਹਿਲਾਂ ਲਿਆਉਂਦਾ ਸੀਗਾ ਘਰ ਨੂੰ ਤਾਂ ਉਹ ਘਰ ਦਾ ਰੋਜ਼ੀ ਰੋਟੀ ਜਾਂ ਹੋਰ ਸਾਰਾ ਕੁਝ ਉਹਦਾ ਫਰਜ਼ ਸਮਝਦੀ ਸੀ ਕਿ ਕਿਤੇ ਨਾ ਕਿਤੇ ਆਪਣੇ ਆਪ ਦੇ ਵਿਚ ਜੇ ਸਿੱਧੇ ਸ਼ਬਦਾਂ ਚ ਕਹੀਏ ਕਿ ਜੋ ਚੀਜ਼ ਮੈਂ ਮਹਿਸੂਸ ਕਰਦਾ ਚਲੋ ਇੱਥੇ ਜਿਸ ਹਿਸਾਬ ਦੇ ਨਾਲ ਅਸੀਂ ਰਹਿੰਦੇ ਹਾਂ ਕਿ ਉਹਨੂੰ ਆਪਣੇ ਆਪ ਦੇ ਵਿਚ ਇੱਕ ਗਿਲਟ ਫੀਲ ਹੋਣ ਲੱਗ ਜਾਂਦਾ ਹੈ ਔਰਤ ਨੂੰ ਕਿ ਇਹ ਕੰਮ ਕਰਕੇ ਮੈਂ ਕਿਤੇ ਨਾ ਕਿਤੇ ਇਹਦੇ ਉੱਤੇ ਬੋਝ ਆ ਮਤਲਬ ਕਿ ਉਹ ਮੇਰੇ ਲਈ ਕਮਾ ਕੇ ਲਿਆ ਰਿਹਾ ਤੇ ਮੈਂ ਕਿਉਂ ਨੀ ਮਤਲਬ ਕਿ ਆਪਣੇ ਮੈਂ ਚਾਰ ਦੀਵਾਰੀ ਦੇ ਵਿਚ ਘਰ ਦੇ ਵਿਚ ਮਤਲਬ ਕਿ ਇੱਕ ਤਰ੍ਹਾਂ ਦਾ ਉਹ ਆਪਣੇ ਆਪ ਨੂੰ ਕੈਦ ਕਹਿ ਲੋ ਸਮਝਣ ਲੱਗ ਜਾਂਦੇ ਬਾਅਦ ਦੇ ਵਿਚ
0: ਤੇ ਬਿਲਕੁਲ ਬਿਲਕੁਲ ਜੀ
1: ਉਹ ਚੀਜ਼ ਨੂੰ ਜਦੋਂ ਅਸੀਂ ਸਮਝਾਂਗੇ ਜਾਂ ਉਸ ਚੀਜ਼ ਨੂੰ ਅੱਗੇ ਜਾ ਕੇ ਹੋਰ ਵਿਚਾਰ ਜਿਹੜੇ ਮਿਲਣਗੇ ਤਾਂ ਮੈਨੂੰ ਲੱਗਦਾ ਕਿ ਔਰਤ ਦੀ ਜਿਹੜੀ ਹੈ ਇੱਕ ਤਾਂ ਉਹਦੀ ਜਿਹੜੀ ਪਾਵਰ ਹੈ ਸੋਚਣ ਦੀ ਸਮਝਣ ਦੀ ਜਾਂ ਉਹਦੀ ਇੱਕ ਤਰ੍ਹਾਂ ਦੀ ਰਿਸਪੈਕਟ ਵੀ ਜਿਹੜੀ ਹੈ ਫਿਰ ਮਰਦ ਸਮਾਜ ਦੇ ਵੱਲੋਂ ਇੱਕ ਤਰ੍ਹਾਂ ਦਾ ਕਹਿ ਸਕਦਾ ਉਹਨੂੰ ਬੂਸਟ ਵੀ ਮਿਲਦਾ ਐਨਰਜੀ ਮਿਲਦੀ ਹੈ ਕਿ ਹਾਂ ਮੈਨੂੰ ਸਮਝਦੇ ਨੇ ਕੁਝ ਲੋਕ ਮੈਨੂੰ ਸਮਝਦੇ ਨੇ ਤੇ ਜੇ ਉਹ ਚੀਜ਼ ਨੂੰ ਮਤਲਬ ਕਿ ਕੁਝ ਲੋਕ ਫਿਰ ਉਸਨੂੰ ਮਤਲਬ ਕਿ ਹੋਰ ਪਾਸੇ ਲੈ ਜਾਂਦੇ ਆ ਕਿ ਨਹੀਂ ਨਹੀਂ ਔਰਤ ਤਾਂ ਘਰ ਦੇ ਵਿਚ ਹੀ ਚਾਰ ਦੀਵਾਰੀ ਚ ਹੀ ਰਹਿਣੀ ਚਾਹੀਦੀ ਹੈ ਤੇ ਮਰਦ ਚਾਹੇ ਜੋ ਮਰਜ਼ੀ ਕਰੀ ਜਾਵੇ ਜੋ ਜਿੱਥੇ ਮਰਜ਼ੀ ਆਵੇ ਜਿੱਥੇ ਮਰਜ਼ੀ ਜਾਵੇ ਇਹ ਮਨ ਦੇ ਵਿਚ ਤਾਂ ਕਰਕੇ ਚਲੋ ਆਪਣੀ ਅੱਜ ਗੱਲਬਾਤ ਖੁੱਲੀ ਹੀ ਚੱਲ ਰਹੀ ਹੈ ਤਕਰੀਬਨ ਸਵੈ ਪੜਚੋਲ ਦੀ ਤੇ ਮਰਦ ਸਮਾਜ ਦੇ ਵਿਚ ਸਵੈ ਪੜਚੋਲ ਨਾਲ ਦੀ ਨਾਲ ਕਿਉਂਕਿ ਅੱਜ ਨਾ ਸਵੇਰੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਦੌਰਾਨ ਤੇ ਉੱਥੇ ਮੈਂ ਵਿਸ਼ਾ ਕੋਈ ਕਿਸੇ ਦੋਸਤ ਨੇ ਕੈਨੇਡਾ ਤੋਂ ਛੇੜਿਆ ਸੀਗਾ ਕਿ ਕੌਰ ਤੇ ਆਪਣੇ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿਚ ਇਸ ਵਕਤ ਕੁੜੀਆਂ ਆ ਰਹੀਆਂ ਨੇ
0: ਹਾਂਜੀ ਜੀ
1: ਤੇ ਉਹਨਾਂ ਦਾ ਕਰੈਕਟਰ ਜਾਂ ਜਿਹੜੇ ਆਪਣੇ ਹਰਮਿੰਦਰ ਚਾਹਲ ਜੀ ਨੇ ਨਾਵਲ ਜਿਹੜਾ ਆਪਾਂ ਸਾਂਝਾ ਵੀ ਕੀਤਾ ਆਡੀਓ ਦੇ ਰੂਪ ਦੇ ਵਿਚ ਨਵਯੁਗ ਜਿਹੜਾ ਨਵਾਂ ਉਹਨਾਂ ਦਾ ਨਾਵਲ ਹੈ ਤੇ ਉਹਦੇ ਵਿਚ ਵਿਸ਼ਾ ਹੀ ਇਹ ਤਕਰੀਬਨ ਸੀਗਾ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਵਿਆਹ ਕਿਉਂ ਨੀ ਕਰਵਾ ਰਹੀ ਹੈ ਨਾ ਉਹਦੇ ਉੱਤੇ ਆਧਾਰਿਤ ਉਹ ਸਾਰੀ ਸਟੋਰੀ ਹੈ ਤੇ ਉਹ ਚਾਹਲ ਸਾਹਿਬ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਸ ਨੂੰ ਸਮਝਾਇਆ ਮਤਲਬ ਕਿ ਉੱਥੇ ਦੇ ਜਿਹੜੇ ਬੋਰਨ ਬੱਚੇ ਨੇ ਉਹ ਕੀ ਸੋਚਦੇ ਆ ਸਿਚੁਏਸ਼ਨਾਂ ਕਿੱਦਾਂ ਹੈਂਡਲ ਕਰਦੇ ਆ ਉਹਨਾਂ ਦੀ ਇੱਕ ਆਪਣੀ ਇੰਡੀਪੈਂਡੈਂਟ ਸੋਚ ਹੈ ਤੇ ਪਰ ਵੱਡੇ ਪੱਧਰ ਦੇ ਉੱਤੇ ਜਦੋਂ ਜਿਹੜਾ ਮਤਲਬ ਕਿ ਬਾਹਰਲੇ ਮੁਲਕਾਂ ਦੇ ਵਿਚ ਆ ਕੇ ਅਸੀਂ ਵਸੇ ਹੋਏ ਹਾਂ ਜਿੱਦਾਂ ਹੁਣ ਮੈਂ ਇੱਥੇ ਆਪਣੀ ਗੱਲ ਕਰਾਂ ਤਾਂ ਮੈਨੂੰ ਇਹੀ ਫਿਕਰ ਲੱਗਿਆ ਰਹਿਣਾ ਕਿ ਚਾਹੇ ਮੇਰੇ ਲੜਕੇ ਨੇ ਤੇ ਚਾਹੇ ਮੇਰੇ ਲੜਕੀਆਂ ਨੇ ਕਿ ਮੇਰੇ ਬੱਚੇ ਕਿਤੇ ਨਾ ਕਿਤੇ ਕਿਸੇ ਹੋਰ ਬਾਹਰਲੀ ਕਮਿਊਨਿਟੀ ਦੇ ਨਾਲ ਮਤਲਬ ਕਿ ਵਿਆਹ ਨਾ ਕਰਾ ਲੈਣ ਜਾਂ ਰਿਲੇਸ਼ਨ ਨਾ ਬਣਾ ਲੈਣ ਜਾਂ ਮਤਲਬ ਕੀ ਮਤਲਬ ਕਿ ਸਮਾਜ ਦੇ ਵਿਚ ਅਸੀਂ ਕੀ ਮਤਲਬ ਕਿ ਮੂੰਹ ਦਿਖਾਵਾਂਗੇ ਉਹ ਜਿਹੜੀਆਂ ਮੈਨੂੰ ਲੱਗਦਾ ਕਈ ਵਾਰੀ ਨਾ ਬੇਫਿਕਰੀਆਂ ਜਿਹੜੀਆਂ ਨਾ ਮਤਲਬ ਕਿ ਜ਼ਰੂਰਤ ਨੀ ਜਿਹੜੀਆਂ ਚੀਜ਼ਾਂ ਦਾ ਭਾਰ ਚੱਕਣ ਦੀ ਅਸੀਂ ਉਹ ਚੱਕੀ ਫਿਰਦੇ ਹਾਂ ਅਸੀਂ ਇਹਨਾਂ ਮੁਲਕਾਂ ਦੇ ਵਿਚ ਆ ਕੇ ਤਾਂ ਵਸ ਗਏ ਹਾਂ ਪਰ ਸਾਡੀ ਸੋਚ ਅਜੇ ਵੀ ਉੱਥੇ ਹੀ ਖੜੀ ਹੈ ਜਿੱਥੋਂ ਅਸੀਂ ਤੁਰੇ ਸੀ
0: ਬਿਲਕੁਲ ਜੀ ਰੂਟਸ ਤਾਂ ਰੂਟਸ ਹੀ ਰਹਿਣਗੀਆਂ ਕਿਉਂਕਿ ਜੋ ਉਹ ਇੰਨੀਆਂ ਡੂੰਘੀਆਂ ਹੁੰਦੀਆਂ ਨੇ ਕਿ ਇਹਨਾਂ ਦਾ ਤੇ ਇਹਨਾਂ ਕੋਲੋਂ ਖੇੜਾ ਛਡਾਉਣਾ ਸੌਖਾ ਕੰਮ ਨਹੀਂ
1: ਜੀ
0: ਇਹਨਾਂ ਇਹ ਜਿਹੜੀਆਂ ਜੜਾਂ ਨੇ ਇਹਨਾਂ ਦੀ ਜਿਹੜੀ ਸੋਚ ਦੀ ਤੁਸੀਂ ਗੱਲ ਕੀਤੀ ਇਹ ਤਾਂ ਬਹੁਤ ਡੀਪ ਇੰਪੈਕਟ ਪਿਆ ਹੋਇਆ ਜਿਹੜੀ ਰੂਹ ਹੈ ਤੋ ਉਹੀ ਗੱਲ ਹੈ ਕਿ ਫਿਰ ਵੀ ਜਦੋਂ ਇਹਨੂੰ ਪੜਚੋਲ ਕਰਕੇ ਆਪਾਂ ਦੇਖਦੇ ਹਾਂ ਕਿ ਸਾਨੂੰ ਜਦੋਂ ਲੱਗੇਗਾ ਕਿ ਹਾਂ ਬਈ ਸੁਧਾਰ ਦੀ ਇਹ ਚ ਉਮੀਦ ਹੈਗੀ ਆ ਜਾਂ ਇਹਨੂੰ ਆਪਾਂ ਬੈਟਰ ਸੋਚ ਸਕਦੇ ਹਾਂ ਅੱਜ ਜਿਵੇਂ ਆਪਾਂ ਇੱਕ ਉਹ ਸਾਂਝੀ ਕੀਤੀ ਹੈ ਸਦਾ ਗੁਰੋਰਾਂ ਵਾਲੀ ਜਿਹੜੀ ਗੱਲ ਦੇਖੋ ਉਹਨਾਂ ਨੇ ਉਸ ਨੂੰ ਮੌਕਾ ਦੇਖਿਆ ਬਿਪਤਾ ਨੂੰ ਉਹਨੇ ਅਪਰਚੁਨਿਟੀ ਚ ਬਦਲ ਲਿਆ ਇੱਕ ਤਰ੍ਹਾਂ ਦੀ ਬਿਪਤਾ ਸੀ ਪੂਰੀ ਪਰ ਫਿਰ ਉਹ ਇਹੀ ਚੀਜ਼ ਹੈ ਕਿ ਫੇਲਰ ਤੋਂ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਫੇਲਰ ਹੋਇਆ ਕਿਉਂ ਆ ਜੇ ਆਪਾਂ ਨੂੰ ਐ ਲੱਗਦਾ ਵੀ ਆ ਜੇ ਮੰਨ ਲਓ ਕੋਈ ਸਟੂਡੈਂਟ ਹੈ ਉਹ ਕਿਸੇ ਇਗਜ਼ਾਮ ਚ ਫੇਲ ਹੋ ਜਾਂਦਾ ਹੁਣ ਉਹ ਬਲੇਮ ਕਰਦਾ ਸਿਸਟਮ ਨੂੰ ਜੇ ਉਹ ਨਹੀਂ ਕੁਛ ਨੈਗਲੈਕਟ ਕਰਦਾ ਉਹ ਬਲੇਮ ਕਰੀ ਜਾਊਗਾ ਮਾੜਾ ਸੀ ਜੀ ਉਹ ਮਾੜਾ ਸੀ ਪਰ ਜੇ ਉਹ ਪੜਚੋਲ ਕਰੂਗਾ ਫਿਰ ਉਹਨੂੰ ਹੋ ਸਕਦਾ ਇਹ ਲੱਗੇ ਕਿ ਭਾਈ ਮੇਰੀ ਜਿਹੜੀ ਫੋਨ ਦੀ ਯੂਜੇਜ ਸੀਗੀ ਉਹ ਬਹੁਤ ਜ਼ਿਆਦਾ ਸੀ ਉਹ 6-7 ਘੰਟੇ ਦੀ ਸੀ ਉਹ ਜਦੋਂ ਉਹਨੂੰ ਇਹ ਪਤਾ ਲੱਗ ਗਿਆ ਕਿ ਬਈ ਆਹ ਪੰਗਾ ਸੀਗਾ ਇਸ ਗੱਲ ਦਾ ਤੇ ਉਹ ਉਹਨੂੰ ਚੇਂਜ ਕਰੂਗਾ ਤੇ ਅਗਲੇ ਵਾਰੀ ਜਦੋਂ ਇਗਜ਼ਾਮ ਦਊਗਾ ਤੇ ਉਹ ਕਰੈਕ ਕਰੂਗਾ ਉਹਨੂੰ ਵਧੀਆ ਤਰੀਕੇ ਨਾਲ
1: ਜੀ
0: ਇਹੀ ਜਿਹੜੀ ਮੰਨ ਲਓ ਕੋਈ ਕਿਸਾਨ ਹੈ ਉਹ ਜਿਹੜਾ ਸਟਰੱਕ ਹੋ ਗਿਆ ਕਰਜ਼ੇ ਦੇ ਵਿਚ ਬਹੁਤ ਬੁਰੀ ਹਾਲਤ ਹੋ ਗਈ ਕਰਜ਼ਾ ਇੰਨਾ ਹੋ ਗਿਆ ਹੁਣ ਉਹਦੇ ਉਹ ਵੀ ਜੇ ਇਹ ਸੋਚੇ ਕਿ ਬਈ ਸਰਕਾਰ ਦਾ ਕਸੂਰ ਹੈ ਜੀ ਜੇ ਮੌਸਮ ਦਾ ਕਸੂਰ ਹੈ ਜੀ ਜਾਂ ਇਹ ਆਹ ਕੋਈ ਐ ਹੋ ਗਿਆ ਉਹ ਹੋ ਗਿਆ ਉਧਰ ਉਹ ਕਰ ਸਕਦੇ ਆ ਨੈਗੇਟਿਵਿਟੀ ਵੀ ਹੋ ਸਕਦੀ ਹੈ ਪਰ ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਜੁਲਾ ਕੇ ਉਹ ਅਨੈਲਿਸਿਸ ਕਰੇ ਕਿ ਭਾਈ ਮੈਂ ਆਪਣੇ ਜਿਹੜੇ ਖਰਚੇ ਉਹਨਾਂ ਨੂੰ ਟਰੈਕ ਕਰਾਂ ਮੇਰੀ ਜਿਹੜੀ ਖਰਚ ਕਰਨ ਦੀ ਜਿਹੜੀ ਆਦਤ ਆ ਉਹ ਕਿਹੋ ਜਿਹੀ ਆ ਕਿ ਮੈਂ ਕੋਈ ਅਨਸੈਸਰੀ ਕਰਜ਼ੇ ਤਾਂ ਨੀ ਚੁੱਕੇ ਹੋਏ ਫਿਰ ਉਹ ਪਲਾਨਿੰਗ ਕਰੂਗਾ ਤੇ ਆਪਣੀ ਕੰਡੀਸ਼ਨ ਨੂੰ ਸੁਧਾਰੇਗਾ ਤੇ ਕਿਉਂਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸੋਚਦੇ ਆ ਵਿਚਾਰਦੇ ਆ ਤਾਂ ਕੋਈ ਨਾ ਕੋਈ ਹੱਲ ਤਾਂ ਨਿਕਲਦਾ ਜਿਹੜਾ ਵੀ ਸਵਾਲ ਆ ਕੋਈ ਵੀ ਸਵਾਲ ਹੈ ਜਾਂ ਚੈਲੰਜ ਹੈ ਉਹਦਾ ਜਿਹੜਾ ਉੱਤਰ ਹੈ ਉਹਦੇ ਅੰਦਰ ਹੀ ਲੁਕਿਆ ਹੁੰਦਾ ਹੈ, ਉਹਨੂੰ ਬਸ ਦੇਖਣ ਦੀ ਲੋੜ ਹੀ ਹੁੰਦੀ ਆ
1: ਜੀ।
0: ਹੁਣ ਸਾਡੇ ਜਿਹੜੇ ਡੇਲੀ ਦੇ ਜਿਹੜੇ ਐਕਸ਼ਨ ਆ ਜੋ ਅਸੀਂ ਰੋਜ਼ ਕਰਦੇ ਹਾਂ ਸਵੇਰੇ ਉੱਠ ਕੇ ਸੌਣ ਤੱਕ, ਉਹ ਸਾਰੇ ਸਾਡੇ ਕਹਿ ਲੋ ਵੀ ਆਦਤਾਂ ਬਣੀਆਂ ਹੋਈਆਂ ਨੇ ਸਾਡੀਆਂ। ਆਦਤ ਹੈ ਜੀ, ਮੈਂ ਤਾਂ ਐਂ ਕਰਦਾ ਜੀ, ਮੈਂ ਮੇਰੀ ਤਾਂ ਆਦਤ ਹੈ ਜੀ, ਮੈਂ ਐਂ ਕਰੂ। ਕੋਈ ਜਿਹਨੂੰ ਆਦਤ ਪੈ ਗਈ ਜਲਦੀ ਉੱਠਣ ਨੂੰ ਜਲਦੀ ਉੱਠਦਾ, ਜਿਹੜਾ ਘਰਾੜੇ ਮਾਰ ਰਿਹਾ ਦੁਪਹਿਰ ਤੱਕ ਉਹ ਵੀ ਬੰਦੇ ਆ। ਇਹ 95% ਤਾਂ ਸਾਡੇ ਜਿਹੜੇ ਐਕਸ਼ਨ ਆ ਉਹ ਸਾਡੀਆਂ ਆਦਤਾਂ ਕਰਕੇ ਆ, ਇਹ ਅਸੀਂ ਚੇਤਨ ਤੌਰ ਤੇ ਨਹੀਂ ਕਰ ਰਹੇ।
1: ਨਾਲੇ ਉਹਦੇ ਵਿੱਚ ਇਹ ਵੀ ਆ ਨਾ ਕਿ ਅਸੀਂ ਨਾ ਤਾਂ ਆਪਣਾ ਹਿਊਮਨ ਬਿਹੇਵੀਅਰ ਚੇਂਜ ਕਰਨਾ ਚਾਹੁੰਦੇ ਆ ਤੇ ਨਾ ਹੀ ਅਸੀਂ ਆਪਣੀ ਡੇਲੀ ਦੀ ਰੁਟੀਨ ਮਤਲਬ ਕਿ ਲਾਈਫ ਸਟਾਈਲ ਚੇਂਜ ਕਰੀਏ ਕਿ ਕੁਝ ਨਾ ਕੁਝ ਨਵਾਂ ਆਪਣੇ ਰੁਟੀਨ ਦੇ ਵਿੱਚ ਲੈ ਕੇ ਆਈਏ।
0: ਜੀ
1: ਜੀ
0: ਬਿਲਕੁਲ ਬਿਲਕੁਲ ਜੀ, ਉਹੀ ਚੀਜ਼ ਆ ਕਿ ਇਹ ਇਹਨਾਂ ਦੇ ਉੱਤੇ ਤਾਂ ਗੌਰ ਤਲਬੀ ਹੋਣੀ ਜ਼ਰੂਰੀ ਆ
1: ਜੀ।
0: ਉਹ ਬਾਕੀ ਤਾਂ ਜੇ ਬੜਾ ਆਪਾਂ ਡੂੰਘੀਆਂ ਚੁੱਭੀਆਂ ਲਾਉਣੀਆਂ ਹੋਣ ਤਾਂ ਇੱਕ ਸਵੋਟ ਫਾਰਮੂਲਾ ਜਿਹੜਾ ਬਣਾਇਆ ਹੋਇਆ ਮਨੋਵਿਗਿਆਨੀਆਂ ਨੇ ਕਿ ਭਾਈ ਉਹ ਦੇਖ ਲਓ SWOT ਕਰਕੇ ਵੀ ਉਹ ਸਟਰੈਂਥ ਕੀ ਆ, ਵੀਕਨੈਸ ਕੀ ਆ, ਉਹਦੇ ਵਿੱਚ ਓਪਰਚੁਨਿਟੀ ਕੀ ਆ ਤੇ ਥ੍ਰੈਟ ਕੀ ਆ, ਇਹ ਇਹਨਾਂ ਨੂੰ ਜਦੋਂ ਅਸੀਂ ਦੇਖਾਂਗੇ ਇਹ, ਕਿਉਂਕਿ ਇਹ ਚਾਰਾਂ ਨੂੰ ਆਪਣੀ ਸੈਲਫ ਇਵੈਲੂਏਸ਼ਨ ਦੇ ਚਾਰ ਜਿਹੜੇ ਬੁਨਿਆਦੀ ਇਹਨਾਂ ਨੂੰ ਥੰਮ ਮੰਨਿਆ ਜਾਂਦਾ ਕਿ ਇਹਨਾਂ ਚੀਜ਼ਾਂ ਨਾਲ ਹੀ ਆਪਾਂ ਦੇਖ ਸਕਦੇ ਹਾਂ।
1: ਹੁਣ ਦੇਖੋ
0: ਇਹਦੇ ਨਾਲ ਹੀ ਜਿਹੜੀ
1: ਜੀ
0: ਜੀ ਜੀ
1: ਇਹਦੇ ਵਿੱਚ ਚਲੋ ਮੈਂ ਉਹੀ ਗੱਲ ਨੂੰ ਥੋੜਾ ਜਿਹਾ ਹੋਰ ਅੱਗੇ ਵਧਾਵਾਂਗਾ। ਜੋ ਪਿਛਲੇ ਸਮਿਆਂ ਦੇ ਵਿੱਚ ਸ਼ਮੀ ਜੀ ਚੱਲਿਆ, ਰੁਝਾਨ ਚੱਲਿਆ ਪੰਜਾਬ ਦੇ ਵਿੱਚੋਂ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਸੁਣਦੇ ਸੀ ਕਿ ਵਲੈਤੋਂ ਨਾ ਲਾੜੇ ਆਉਂਦੇ ਸੀਗੇ ਤੇ ਕੁੜੀਆਂ ਮਤਲਬ ਕਿ 18-18 20-20 ਸਾਲ ਦੀਆਂ ਵਿਆਹ ਕੇ ਲੈ ਜਾਂਦੇ ਸੀ, ਉੱਥੇ ਜਾ ਕੇ ਫਿਰ ਛੱਡ ਛਡਾ ਹੋ ਜਾਂਦਾ ਸੀ, ਸਾਰਾ ਕੁਝ ਹੋ ਜਾਂਦਾ ਸੀ। ਉਹ ਹੌਲੀ ਹੌਲੀ ਚਲੋ ਕੁਝ ਐਸੇ ਹਾਲਾਤ ਵੀ ਪੰਜਾਬ ਦੇ ਵਿੱਚ ਬਣੇ ਕਿ ਬਹੁਤ ਸਾਰੇ ਜਿਹੜੇ ਸਨ ਫੈਮਿਲੀ ਮੈਂਬਰ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਵਿਆਹ ਕਰਾ ਕੇ ਉਹ ਵੀ ਰੋਟੀ ਮਤਲਬ ਕਿ ਇੱਕ ਚੱਲਿਆ ਹਿਸਾਬ ਕਿਤਾਬ ਉਹਦੇ ਵਿੱਚ। ਤੇ ਅੱਜ ਜਿਹੜਾ ਜੇ ਤੀਸਰਾ ਦੌਰ ਆਪਣੀ ਲਾਈਫ ਦੇ ਵਿੱਚ ਅਸੀਂ ਦੇਖ ਰਹੇ ਹਾਂ ਤਾਂ ਉਹ ਸਭ ਤੋਂ ਜਿਹੜਾ ਲੇਟੈਸਟ ਹੈਗਾ ਉਹ ਹੈਗਾ ਆਈਲਟਸ ਦਾ, ਉਹ ਵੀ ਤਕਰੀਬਨ ਹੁਣ ਸਮਾਪਤੀ ਵੱਲ ਹੀ ਹੋ ਗਿਆ ਕਿਉਂਕਿ ਕੁੜੀਆਂ ਜੇ ਕਹੀਏ ਤਾਂ ਪੜ੍ਹ ਲਿਖ ਜਾਂਦੀਆਂ ਜਾਂ ਆਪਣਾ ਘਰ ਦੇ ਕੰਮ ਕਾਜ ਸਾਰੀਆਂ ਚੀਜ਼ਾਂ ਉਹ ਕਿਸੇ ਪਾਸੇ ਵੀ ਕਹਿ ਸਕਦੇ ਕਿ ਬਹੁਤ ਘੱਟ ਜਿਹੜੀਆਂ ਕੁੜੀਆਂ ਜਾਂ ਲੇਡੀਜ਼ ਹੋਣਗੀਆਂ ਘਰਾਂ ਦੇ ਵਿੱਚ ਜਿਹੜਾ ਕੋਈ ਕੰਮ ਨਾ ਕਰ ਸਕਦੀਆਂ। ਹੁਣ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਪ੍ਰਾਊਡ ਵੀ ਚਲੋ ਫੀਲ ਉਹਦੇ ਵਿੱਚ ਹੁੰਦਾ। ਤੇ ਜੇ ਹੁਣ ਜਿਹੜਾ ਮੇਰੇ ਵਰਗਾ ਹੈ ਮਤਲਬ ਕਿ ਪੜ੍ਹਿਆ ਲਿਖਿਆ ਨਹੀਂ, 10ਵੀਂ ਕੀਤੀ ਖਿੱਚ ਧੂ ਕੇ, ਵੱਧ ਤੋਂ ਵੱਧ 12ਵੀਂ ਕਰ ਲਈ, ਉਸ ਤੋਂ ਬਾਅਦ ਚਲੋ ਪੈਸੇ ਧੇਲੇ ਦੇ ਨਾਂ ਦੇ ਉੱਤੇ ਚਲੋ ਜੇ ਕੁੜੀ ਮਿਲ ਜਾਵੇ ਤਾਂ ਉਹ ਅਸੀਂ ਸਕੀਮਾਂ ਕੱਢਣ ਲੱਗ ਗਏ ਕਿ ਆਈਲਟ ਕਰ ਲਈਏ ਤੇ ਉਸ ਤੋਂ ਬਾਅਦ ਅਸੀਂ ਬਾਹਰ ਨੂੰ ਨਿਕਲ ਜਾਈਏ। ਤੇ ਬਾਹਰ ਨੂੰ ਨਿਕਲ ਜਾਈਏ ਫਿਰ ਉੱਥੇ ਜਾ ਕੇ ਵੀ ਜਦੋਂ ਬਾਹਰ ਨੂੰ ਤਾਂ ਨਿਕਲਿਆ ਹੈ ਪਰ ਉਹ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਕਿ ਮੁੰਡੇ ਦੇ ਉੱਤੇ ਕੁੜੀ ਬੋਝ ਬਣਦੀ ਹੈ ਤਾਂ ਉਹ ਡਿਫਰੈਂਟ ਗੱਲ ਹੋ ਜਾਂਦੀ ਹੈ। ਉਹਦੇ ਵਿੱਚ ਮੁੰਡਾ ਪ੍ਰਾਊਡ ਫੀਲ ਕਰਦਾ ਨਾ ਕਿ ਹਾਂ ਮੈਂ ਕਮਾ ਕੇ ਲਿਆਉਣਾ ਤੇ ਤੁਸੀਂ ਘਰ ਵਿੱਚ ਬੈਠੀਆਂ ਰਹਿੰਦੀਆਂ, ਤੁਸੀਂ ਕਰਦੀਆਂ ਕੀ ਹੋ ਇੰਨਾ ਚਿਰ, ਨਾ ਆਹ ਨੀ ਕੀਤਾ ਉਹ ਨੀ ਕੀਤਾ, ਰੋਬ ਸ਼ੁਰੂ ਹੋ ਜਾਂਦਾ। ਤੇ ਜੇ ਕੁੜੀ ਲੈ ਕੇ ਗਈ ਆ, ਕੁੜੀ ਸਾਰਾ ਕੁਝ ਕਰਕੇ ਗਈ ਆ ਤੇ ਉਹਦੀ ਉਹ ਗੱਲ ਸੁਣ ਕੇ ਰਾਜੀ ਨੀ, ਜੋ ਉਹ ਕਹਿੰਦੀ ਆ ਵੀ ਓਦਾਂ ਕਰ ਲੋ। ਹੁਣ ਜੇ 10ਵੀਂ ਜਾਂ ਪਲੱਸ ਟੂ ਪਾਸ ਬੰਦਾ ਜੇ ਇਹਨਾਂ ਮੁਲਕਾਂ ਚ ਆਉਂਦਾ ਤਾਂ ਉਹਨੂੰ ਘੱਟੋ ਘੱਟ ਜੇਕਰ ਫਿਨਲੈਂਡ ਦੀ ਗੱਲ ਕਰਾਂ ਸ਼ਮੀ ਜੀ ਤਾਂ ਘੱਟੋ ਘੱਟ ਨੀ ਤੁਹਾਨੂੰ ਲੈਂਗੁਏਜ ਦੇ ਵਿੱਚ ਹੀ 2-2.5 ਸਾਲ 3 ਸਾਲ ਆਰਾਮ ਨਾਲ ਲੱਗ ਜਾਂਦੇ ਆ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਤੇ ਜੇ ਹੁਣ ਉਹ ਹੀ ਚਲੋ ਕੈਨੇਡਾ ਅਮਰੀਕਾ ਜੇ 2 ਨੰਬਰ ਚ ਕੰਮ ਕਰਨਾ ਜਾਂ ਜਿੱਦਾਂ ਦਾ ਮਿਲ ਗਿਆ ਉਦਾਂ ਕਰਨਾ, ਕਿਸੇ ਨੂੰ $5 ਤੇ ਮਿਲ ਗਿਆ, ਕਿਸੇ ਨੂੰ 4 ਤੇ ਮਿਲ ਗਿਆ, ਕਿਸੇ ਨੂੰ ਵੱਧ ਤੋਂ ਵੱਧ $10 ਤੇ ਮਿਲ ਗਿਆ, ਖਿੱਚ ਧੁੱਕੇ ਕਰੀ ਜਾਂਦੇ ਠੀਕ ਕਰ ਲਿਆ ਜੀ, ਤਾਂ ਜੇ ਹੁਣ ਉਸ ਵੈਲਿਊ ਦੇ ਉੱਤੇ ਉਹ ਪੂਰਾ ਹੀ ਨਹੀਂ ਉਤਰੇਗਾ ਤਾਂ ਸੈਲਰੀ ਉਸ ਹਿਸਾਬ ਦੇ ਨਾਲ ਨਹੀਂ ਲੈ ਪਾਏਗਾ, ਉਹਦੇ ਵਿੱਚ ਫਿਰ ਪਰਿਵਾਰਕ ਖਿੱਚੋ ਤਾਣ ਵੀ ਕਿਤੇ ਨਾ ਕਿਤੇ ਹੋਏਗੀ। ਜਿੱਦਾਂ ਹੁਣ ਮੁੰਡਾ ਮਤਲਬ ਕਿ ਆਪਣਾ ਰੋਬ ਜਮਾਉਂਦਾ ਹੈ ਔਰਤ ਦੇ ਘਰ ਵਾਲੀ ਦੇ ਉੱਤੇ, ਤਾਂ ਫਿਰ ਉਹ ਘਰ ਵਾਲੀ ਵੀ ਤਾਂ ਜਦੋਂ ਇੰਡੀਪੈਂਡੈਂਟ ਦੋਵੇਂ ਜਾਣੇ ਹੋਣਗੇ ਤਾਂ ਪੈਸੇ ਕਮਾਉਣਗੇ, ਉਹਨਾਂ ਦੀ ਸੋਚ ਵੀ ਮਤਲਬ ਕਿ ਚੇਂਜ ਹੋਏਗੀ ਬਦਲੇਗੀ। ਤੇ ਫਿਰ ਜੇ ਕੁੜੀਆਂ ਇੱਥੇ ਆ ਕੇ ਤਾਂ ਉਹਨਾਂ ਨੂੰ ਛੱਡ ਦਿੰਦੀਆਂ ਨੇ, ਚਲੋ ਉਹ ਗਲਤ ਹੈ ਜੇ ਤੁਹਾਡਾ ਇੱਕ ਐਗਰੀਮੈਂਟ ਹੋਇਆ, ਮੈਂ ਤਾਂ ਐਗਰੀਮੈਂਟ ਹੀ ਅਰੇਂਜਮੈਂਟ ਜਾਂ ਲਵ ਮੈਰਿਜ ਨਹੀਂ ਕਹੂੰਗਾ, ਇਹ ਐਗਰੀਮੈਂਟ ਮੈਰਿਜ ਆ ਜੀ, ਹਨਾ ਜੀ। ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਸੁਣਨ ਨੂੰ ਵੀ ਮਿਲਦੇ ਆ ਕਿ ਉਹ ਮਤਲਬ ਕਿ ਕੈਨੇਡਾ ਆਈ 10 ਦਿਨ ਰਹੇ ਮੁੜ ਕੇ ਪਤਾ ਨਹੀਂ ਕਿੱਥੇ ਗਈ, ਤਾਂ ਬਾਅਦ ਦੇ ਵਿੱਚ ਫਿਰ ਐਫ ਆਈ ਆਰ ਆਈਆਂ ਹੋ ਜਾਂਦੀਆਂ, ਸਾਰਾ ਕੁਝ ਹੋ ਜਾਂਦਾ ਤੇ ਪਰਿਵਾਰਾਂ ਦੇ ਵਿੱਚ ਖਿੱਚੋ ਤਾਣ ਵੱਧ ਜਾਂਦੀ ਹੈ, ਪੈਸੇ ਦਾ ਲੈਣ ਦੇਣ ਦੀ ਗੱਲ ਹੁੰਦੀ ਹੈ, ਤੇ ਉਹਦੇ ਵਿੱਚ ਜੇ ਅਸੀਂ ਪੜਚੋਲ ਕਰਦੇ ਹਾਂ ਵੀ ਉਹਦੇ ਵਿੱਚ ਕਸੂਰਵਾਰ ਕੌਣ ਆ, ਕਿ ਅਸੀਂ ਕਦੇ ਸੋਚਿਆ ਵੀ ਉਹ ਗਲਤੀ ਦੇ ਉੱਤੇ ਗਲਤੀ ਅੱਜ ਵੀ ਅਸੀਂ ਫਿਰ ਵੀ ਤਾਂ ਦੁਹਰਾ ਹੀ ਰਹੇ ਹਾਂ, ਕਿੰਨੇ ਪਰਿਵਾਰਾਂ ਨੇ ਦੁਹਰਾਈ ਹੈ।
0: ਜੀ ਜੀ ਜੀ ਜੀ
1: ਕੀ ਉਹਨੂੰ ਆਪਾਂ ਮੈਰਿਜ ਕਹਿ ਸਕਦੇ ਹਾਂ ਅਸਲ ਦੇ ਵਿੱਚ, ਕਿ ਉਹ ਮੈਰਿਜ ਆ?
0: ਉਹ ਤੇ ਇੱਕ ਤਰ੍ਹਾਂ ਦਾ ਉਹੀ ਜਿਵੇਂ ਤੁਸੀਂ ਕਿਹਾ ਸਮਝੌਤਾ ਹੀ ਹੋ ਗਿਆ ਨਾ ਜੀ, ਉਹਦੇ ਤੇ
1: ਵਪਾਰ ਹੋ ਗਿਆ, ਵਪਾਰ ਕੀਤਾ ਜੀ।
0: ਹਾਂਜੀ, ਉਹ ਬਿਜ਼ਨਸ ਕਰ ਲਿਆ
1: ਜੀ।
0: ਬਿਲਕੁਲ ਜੀ, ਇਹੀ ਚੀਜ਼ਾਂ ਨੂੰ ਜੇ ਦੇਖਿਆ ਜਾਏ, ਕਹਿ ਲੋ ਕਿ ਪਰਸਨਲ ਗਰੋਥ ਦੀ ਜੇ ਆਪਾਂ ਜੋੜ ਕੇ ਦੇਖੀਏ, ਜਿਵੇਂ ਪਰਿਵਾਰਾਂ ਦੀ ਤੁਸੀਂ ਗੱਲ ਕੀਤੀ ਆ, ਪਰਿਵਾਰਾਂ ਦੀ ਜਿਹੜੀ ਬੁਨਿਆਦ ਹੀ ਜੇ ਇੰਨੀ ਪੇਤਲੀ ਜਾਂ ਇੰਨੀ ਜਿਹੜੀ ਆ ਉਹ ਸ਼ੱਕ ਦੇ ਆਧਾਰ ਤੇ ਰੱਖੀ ਜਾਣੀ ਆ, ਉਹ ਫਿਰ ਅੱਗੇ ਤਾਂ ਆਪਾਂ ਕੀ ਉਮੀਦ ਕਰ ਸਕਦੇ ਹਾਂ ਕਿ ਅੱਗੇ ਇਹਨਾਂ ਦਾ ਜਿਹੜਾ ਪਰਿਵਾਰਕ ਮਾਹੌਲ ਕਿਹੋ ਜਿਹਾ ਹੋਊਗਾ। ਉਹ ਜਿਹੜਾ ਪਹਿਲਾਂ ਸੀਗਾ ਨਹੀਂ, ਖਾਨਦਾਨ ਦੀ ਨੱਕ ਕੱਟ ਕੇ ਰੱਖਤੀ ਜੀ ਫਲਾਣਾ ਕਰਤਾ, ਉਹ ਤਾਂ ਗੱਲ ਹੀ ਨਹੀਂ, ਉਦੋਂ ਤੱਕ ਤਾਂ ਗੱਲ ਹੀ ਨਹੀਂ ਪਹੁੰਚਦੀ
1: ਜੀ,
0: ਉਹ ਐਂਡ ਹੋ ਜਾਂਦਾ ਮਾਹੌਲ ਦਾ
1: ਜੀ।
0: ਤੇ ਇਸੇ ਤਰ੍ਹਾਂ ਹੀ ਜਿਹੜੇ ਆਪਾਂ ਜੇ ਦੇਖਦੇ ਹਾਂ ਕਿ ਮਿਸਟੇਕ ਨੇ, ਸਾਡੀਆਂ ਗਲਤੀਆਂ ਨੇ, ਰਿਪੀਟ ਤੇ ਆਪਾਂ ਗਲਤੀਆਂ ਕਰੀ ਜਾਵਾਂਗੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਾਂਗੇ, ਉਹੀ ਗਲਤੀ ਵਾਰ ਵਾਰ ਹੋਊ
1: ਜੀ।
0: ਤੇ ਜਦੋਂ ਆਪਾਂ ਇਹਨਾਂ ਨੂੰ ਪਹਿਚਾਣ ਲਿਆ ਕਿ ਬਈ ਇਹ ਸਾਡੀ ਵੀਕਨੈਸ ਸੀਗੀ, ਜਿਵੇਂ ਤੁਸੀਂ ਦੱਸਿਆ ਕਿ ਭਾਈ ਇਹ ਬੜੇ ਹੀ ਪਵਿੱਤਰ ਰਿਸ਼ਤੇ ਆ, ਪਰ ਇਹ ਰਿਸ਼ਤੇ ਹੀ ਵਪਾਰ ਹੋ ਗਏ ਤਾਂ ਫਿਰ ਰਿਹਾ ਕੀ ਪਿੱਛੇ?
1: ਬਿਲਕੁਲ,
0: ਜਿਹੜਾ ਸਾਡਾ ਸਮਾਜ ਦਾ ਤਾਣਾ ਬਾਣਾ ਹੈ ਉਹ ਬਿਲਕੁਲ ਹੀ ਅਲੱਗ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਹਨੂੰ ਇੱਕ ਅਲੱਗ ਕਲਚਰ ਨੂੰ, ਬਿਲਕੁਲ ਹੀ ਨਵਾਂ ਹੀ ਕਲਚਰ ਕਹਿ ਲੋ
1: ਜੀ,
0: ਉਹਨੂੰ ਪ੍ਰਮੋਟ ਕਰ ਰਿਹਾ ਨਜ਼ਰ ਆਊਗਾ ਸਾਨੂੰ ਕਿ ਬਈ ਇਹ ਤਾਂ ਅਲੱਗ ਵੀਡੀਓ ਤੇ ਗੱਡੀ ਜਾ ਰਹੀ ਹੈ।
1: ਬਿਲਕੁਲ ਜੀ। ਤੇ ਸ਼ਮੀ ਜੀ, ਅੱਗੇ ਵਧਣ ਤੋਂ ਪਹਿਲਾਂ ਵੈਸੇ ਤਾਂ ਔਜਲਾ ਸਾਹਿਬ ਕਹਿੰਦੇ ਨੇ ਕਿ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਕੱਲ ਕਿਉਂ ਨੀ ਆਏ ਜੀ, ਝੂਠ ਨੀ ਬੋਲਣਾ, ਅੱਜ ਆਪਾਂ ਸੱਚੀਆਂ ਗੱਲਾਂ ਕਰਨੀਆਂ। ਜਿਹਦਾ ਸ਼ੁਰੂ ਚ ਕਿਹਾ ਹੈ ਤੇ ਰਾਜਨ ਸੈਣੀ ਸਾਹਿਬ ਵੀ ਜੁੜੇ ਨੇ, ਉਹਨਾਂ ਦੀ ਗੱਲ ਸੁਣਦਾ ਪਹਿਲਾਂ ਮੈਂ ਇਹਦਾ ਉੱਤਰ ਦੇਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਜੀ ਕੰਮ ਕਾਜ ਬਦਲ ਗਏ ਨੇ ਤਾਂ ਕਰਕੇ ਜੋਬਾਂ ਜਿਹੜੀਆਂ ਨੇ ਡਿਊਟੀ ਪਤਾ ਨੀ ਕਿੱਥੇ ਆ ਜਾਂਦੀ ਹੈ ਕਿੱਥੇ ਨਹੀਂ, ਇਸ ਕਰਕੇ ਫਿਰ ਸ਼ਾਮਾਂ ਵੀ ਪੈ ਜਾਂਦੀਆਂ ਨੇ ਤੇ ਥਕਾਵਟ ਵੀ ਜ਼ਿਆਦਾ ਹੋ ਜਾਂਦੀ ਹੈ। ਇਸ ਕਰਕੇ ਡਿਸੀਜ਼ਨ ਕੱਲ ਲਿਆ ਗਿਆ ਸ਼ੰਮੀ ਜੀ ਦੇ ਨਾਲ ਰਲ ਮਿਲ ਕੇ ਕਿ ਪ੍ਰੋਗਰਾਮ ਅੱਜ ਰਹਿਣ ਦਿੰਦੇ ਆ, ਇਸੇ ਵਿਸ਼ੇ ਨੂੰ ਆਪਾਂ ਕੱਲ ਨੂੰ ਜਿਹੜਾ ਆਰਾਮ ਦੇ ਨਾਲ ਕਰਾਂਗੇ। ਤੇ ਪਹਿਲਾਂ ਆਪਣੀ ਸਵੈ ਪੜਚੋਲ ਕੀਤੀ ਅਸੀਂ ਕੱਲ, ਅਸੀਂ ਪ੍ਰੋਗਰਾਮ ਕਰਨ ਯੋਗੇ ਹੈਗੇ ਵੀ ਹੈ ਨਾ ਜੀ,
0: ਉਸੇ ਤੋਂ ਸਿੱਟਾ ਨਿਕਲਿਆ ਜੀ।
1: ਜੀ
0: ਬਿਲਕੁਲ ਜੀ।
1: ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ
0: ਜੀ ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਕਹਿੰਦੇ ਪ੍ਰੋਗਰਾਮ ਦਾ ਨਾਂ ਤਾਂ ਹੈਗਾ ਸਵੈ ਪੜਚੋਲ
1: ਜੀ,
2: ਤੇ ਤੁਸੀਂ ਪੜਚੋਲ ਕਰੀ ਜਾਂਦੇ ਆ ਲੋਕਾਂ ਦੀ ਜੀ,
1: ਨਹੀਂ
2: ਜਾ ਕੇ।
1: ਹਾਂਜੀ ਜੀ,
2: ਇਸੇ ਕਰਕੇ ਔਜਲਾ ਸਾਹਿਬ ਨੇ ਪਹਿਲਾਂ ਪੁਆਇੰਟ ਕੀਤਾ ਵੀ ਭਾਈ ਤੁਸੀਂ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਵੀ ਤੁਸੀਂ ਕੱਲ ਪ੍ਰੋਮਿਸ ਕਰਕੇ ਤੇ ਆਏ ਨੀ।
1: ਹਾਂਜੀ,
2: ਤੇ ਉਹ ਕਹਿੰਦੇ ਨੇ ਨੱਕ ਚਾੜ ਕੇ ਲੋਕਾਂ ਨੂੰ ਬੁਰਾ ਕਹਿਣਾ ਏ, ਆਪ ਚੰਗੋ ਚੰਗਾ ਬਣ ਬਣ ਬਹਿਣਾ ਏ, ਫਿਰ ਆਪਣੇ ਮੰਜੇ ਦੇ ਹੇਠ ਸੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਦਸ ਵੀ ਫੂਕ ਦੇ ਤੇ ਭੰਨ ਸੋਟੇ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ।
1: ਕਿਆ ਬਾਤ
2: ਹੈ ਜੀ,
0: ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਜੀ ਬਾਤ ਆ।
2: ਇਹ ਤਾਂ ਹੁਣ ਆਪਣੇ ਮੰਜੇ ਦੇ ਹੇਠ ਸੋਟਾ ਫੇਰਨ ਵਾਲੀ ਗੱਲ ਆ ਜੀ।
1: ਜੀ ਨਹੀਂ, ਰੱਬ ਵਰਗੇ ਸਾਡੇ ਸਰੋਤੇ ਨੇ ਸੈਣੀ ਸਾਹਿਬ, ਸਰੋਤੇ ਰੱਬ ਤੁਸੀਂ ਨਾਰਾਜ਼ ਕਰ ਸਕਦੇ ਆ ਜੀ।
0: ਨਾ ਜੀ, ਲਿਸਟ ਹੀ ਬੜੀ ਲੰਬੀ, ਤੁਸੀਂ ਸੌਦੇ ਪਤਾ ਹੀ ਕਰ ਲਈ ਹੈ, ਇੱਕ ਸੋਟਾ ਪਹਿਲਾਂ, ਇੱਕ ਮੰਜਾ ਲਿਆਉਣਾ ਪੈਣਾ, ਤੇ ਫਿਰ ਤਸਬੀਹ ਮਾਲਾ ਮਣ ਕੇ ਇਹ ਲਿਸਟ ਇਕੱਠੀ ਕਰਦਿਆਂ ਨੂੰ ਟਾਈਮ ਲੱਗ ਜਾਣਾ ਬਹੁਤ।
2: ਨਹੀਂ, ਉਹ ਮੈਂ ਸਮਾਨ ਲੈ ਕੇ ਹੀ ਆਇਆ ਤੁਹਾਡੇ, ਮੈਂ ਵੀ ਕਿਹੜਾ ਆਪਣੇ ਫੇਰਨਾ, ਮੈਂ ਵੀ ਤੁਹਾਡੇ ਹੀ ਫੇਰਨਾ।
1: ਕਿਆ ਬਾਤ ਹੈ ਜੀ।
2: ਹਾਂਜੀ ਜਮੀ ਵੀਰ ਜੀ, ਗੱਲ ਏਦਾਂ ਹੈਗੀ ਆ ਕਿ ਸਵੈ ਪੜਚੋਲ ਜਿਹੜਾ ਹੈਗਾ ਸਬਜੈਕਟ ਜਿਹੜਾ ਆ, ਬਹੁਤ ਇਹਦਾ ਡੀਪ ਮੀਨਿੰਗ ਆ
1: ਜੀ।
2: ਅਸਲ ਦੇ ਵਿੱਚ ਸਾਨੂੰ ਲਾਈਫ ਦਾ ਜਿਹੜਾ ਆ ਉਹ ਮੀਨਿੰਗ ਪਤਾ ਹੋਣਾ ਚਾਹੀਦਾ ਪਹਿਲਾਂ ਤਾਂ
1: ਜੀ,
2: ਫਿਰ ਇਹਨੂੰ ਟਾਈਮਲੀ ਜਿਹੜਾ ਹੈਗਾ ਆ ਕਿ ਵਿਦ ਦਾ ਪੈਸੇਜ ਆਫ ਟਾਈਮ ਜਿਹੜਾ ਆ ਉਹ ਇਹਨੂੰ ਅਨਾਲਿਸਿਸ ਕਰਨਾ ਚਾਹੀਦਾ ਕਿ ਆਇਆ ਮੇਰੀ ਸੋਚ ਵਿੱਚ ਜਿਹੜੀ ਆ ਤਬਦੀਲੀ ਹੋ ਰਹੀ ਆ
1: ਜੀ।
2: ਕਿਉਂਕਿ ਦੇਖੋ ਬਈ, ਜੇ ਆਪਾਂ ਜਿਹੜਾ ਹੈਗਾ ਆ ਜੇ ਸਾਡੀ ਸੋਚ ਹੀ ਉੱਥੇ ਖੜੀ ਹੈਗੀ ਆ ਵਿਦ ਦਾ ਪੈਸੇਜ ਆਫ ਟਾਈਮ, ਤੇ ਇਹਦਾ ਮਤਲਬ ਇਹ ਹੈਗਾ ਆ ਕਿ ਸਾਡਾ ਜਿਹੜਾ ਆ ਮਾਇੰਡ ਡਿਵੈਲਪ ਨਹੀਂ ਹੋ ਰਿਹਾ
1: ਜੀ।
2: ਵੈਸੇ
0: ਬਿਲਕੁਲ ਜੀ ਬਿਲਕੁਲ,
2: ਜਨਮ ਦਿਨ ਮਨਾਉਂਦੇ ਹੈਗੇ ਆ, ਜਨਮ ਦਿਨ ਮਨਾਉਣ ਦਾ ਜਿਹੜਾ ਹੈਗਾ ਆ ਮੇਰਾ ਤਾਂ ਆਪਣਾ ਫੰਡਾ ਇਹ ਹੈਗਾ ਆ ਕਿ ਜਨਮ ਦਿਨ ਵਾਲੇ ਦਿਨ 10 ਮਿੰਟ ਜਿਹੜਾ ਆ ਬਹਿ ਕੇ ਸੋਚਣਾ ਜ਼ਰੂਰ ਕਿ ਆਇਆ ਜੋ ਪਿਛਲੇ ਸਾਲ ਗਲਤੀਆਂ ਕੀਤੀਆਂ ਸੀ ਉਹ ਇਸ ਸਾਲ ਤਾਂ ਨਹੀਂ ਕੀਤੀਆਂ ਕਿਤੇ
1: ਜੀ,
2: ਉਹਦੇ ਵਿੱਚ ਕੁਛ ਸੁਧਾਰ ਕੀਤਾ
1: ਜੀ,
2: ਕੋਈ ਇਹੋ ਜਿਹਾ ਕੰਮ ਜਿਹੜਾ ਹੈਗਾ ਵੀ ਇਸ ਸਾਲ ਦੀ ਯਾਦਗਾਰੀ ਦੇ ਵਿੱਚ ਜਿਹੜਾ ਮੈਂ ਰੱਖ ਸਕਾਂ ਕਿ ਮੈਂ ਹਾਂ ਵੀ ਇੱਕ ਇਹੋ ਜਿਹਾ ਕੰਮ ਕੀਤਾ ਸੀਗਾ ਵੀ ਜਿਹੜੀ ਇੱਕ ਯਾਦਗਾਰ ਬਣ ਜਾਂਦੀ ਹੈ ਜੀ।
1: ਬਿਲਕੁਲ,
2: ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਲਾਈਫ ਦੇ ਵਿੱਚ, ਮੈਂ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਦਾ ਜੀ। ਮੇਰੇ ਕੋਲ ਇੱਕ ਕੇਸ ਚੱਲਦਾ ਸੀਗਾ ਜੀ ਹਸਬੈਂਡ ਵਾਈਫ ਦਾ, ਜਿਨ੍ਹਾਂ ਦੇ ਦੋ ਬੱਚੇ ਜਵਾਨ ਸੀਗੇ, ਦੋਨੇ ਮੁੰਡੇ ਜਵਾਨ
1: ਜੀ,
2: ਤੇ ਉਹ ਬਾਪ ਕੱਲਾ ਰਹਿੰਦਾ ਸੀਗਾ ਤੇ ਮਾਂ ਜਿਹੜੀ ਆ ਆਪਣੇ ਮੁੰਡਿਆਂ ਦੇ ਨਾਲ ਅਲੱਗ ਕਿਤੇ ਰਹਿਣ ਲੱਗ ਪਈ
1: ਜੀ।
2: ਉਹਦਾ ਮੁੰਡਾ ਮੇਰੇ ਕੋਲ ਆਇਆ, ਉਹਨੇ ਬੜੇ ਡੌਲਿਆਂ ਦੇ ਉੱਤੇ ਟੈਟੂਏ ਬਣਾਏ ਮਾਂ ਦੇ ਨਾਲ, ਪਹਿਲੀ ਵਾਰੀ ਤਰੀਕ ਤੇ ਆਇਆ ਤੇ ਮੈਂ ਦੇਖਿਆ ਵੀ ਮੁੰਡਾ ਜਿਹੜਾ ਹੈਗਾ ਆ ਵਧੀਆ, ਸਿਹਤ ਵੀ ਸੋਹਣੀ ਹਾਂਜੀ, ਤੇ ਗੱਲ ਵੀ ਕਰੇ ਤੇ ਉਹਦੇ ਵਿੱਚ ਬਦਮਾਸ਼ੀ ਝਲਕੇ ਜੀ
1: ਜੀ
2: ਹਾਂਜੀ, ਉੱਥੇ ਅਸੀਂ ਉਹ ਫਲਾਨਾ ਕੁੱਟਿਆ, ਉੱਥੇ ਅਸੀਂ ਫਲਾਨਾ ਕੁੱਟਿਆ। ਮੈਂ ਕਿਹਾ ਵੀ ਬੜਾ ਦਲੇਰ ਬੰਦਾ ਤੂੰ ਹਾਂਜੀ, ਕਹਿੰਦਾ ਹੈਗਾ ਆ
1: ਜੀ,
2: ਕਹਿੰਦਾ ਗੱਲ ਕਰ, ਕਹਿੰਦਾ ਜਿਹੜਾ ਦੂਜਾ ਵਕੀਲ ਆ ਉਹਦੇ ਚਪੇੜ ਮਾਰਿਆ ਵਾ। ਮੈਂ ਕਿਹਾ ਉਹ ਬੈਠਾ ਰਹਿ ਰਾਮ ਨਾਲ ਤੂੰ, ਮੇਰੇ ਲਈ ਸਿਆਪਾ ਖੜਾ ਕਰੇਗਾ
1: ਜੀ,
2: ਕਹਿੰਦਾ ਚੱਲ ਜੱਜ ਦੇ ਜੁੱਤੀ ਮਾਰ ਦਿੰਦਾ। ਮੈਂ ਕਿਹਾ ਤੂੰ ਆਪਣੀ ਦਲੇਰੀ ਜਿਹੜੀ ਹੈਗੀ ਆ, ਮੈਂ ਕਿਹਾ ਹੋਰ ਕੀ ਕਰ ਸਕਦਾ ਤੂੰ, ਮੈਂ ਕਿਹਾ, ਕਹਿੰਦਾ ਤੂੰ ਕੀ ਕਰੋ, ਤੁਸੀਂ ਕੀ ਕਰਾਉਣਾ ਮੇਰੇ ਤੋਂ
1: ਜੀ।
2: ਮੈਂ ਕਿਹਾ ਯਾਰ ਕੰਮ ਤਾਂ ਇੱਕ ਹੈਗਾ ਆ, ਪਰ ਉਹ ਕੰਮ ਹੈਗਾ ਦਲੇਰੀ ਵਾਲਾ
1: ਜੀ,
0: ਠੀਕ ਆ।
2: ਕਹਿੰਦਾ ਕੋਈ ਬੰਦਾ ਕੁੱਟਣਾ? ਮੈਂ ਕਿਹਾ ਯਾਰ ਕੁੱਟਣ ਕਟਾਉਣ ਦੇ ਵਿੱਚ ਕੀ ਰੱਖਿਆ ਹੈਗਾ, ਪਰ ਬੰਦਾ ਤੇਰੇ ਤੋਂ ਹੋਣਾ ਹੀ ਨਹੀਂ, ਜਦ ਕੰਮ ਮੈਂ ਦੱਸਾਂ ਕਿ ਮੈਂ ਕਿਹਾ
1: ਜੀ ਤੇਰੀ ਕੈਟਾਗਰੀ ਕੁੱਟਣ ਕਟਾਉਣ ਦੀ
2: ਦਲੇਰੀ ਵਾਲਾ ਆ ਵੀ ਹਾਂ। ਮੈਂ ਕਿਹਾ ਕੰਮ ਬਹੁਤ ਦਲੇਰੀ ਵਾਲਾ ਆ, ਆਪਣਾ ਆਪ ਮਾਰਨਾ ਪੈ ਸਕਦਾ
1: ਜੀ।
2: ਕਹਿੰਦਾ ਕੋਈ ਬੰਦਾ ਮਾਰਨਾ ਆ?
1: ਫਿਰ ਮਾਰਨੇ ਦੀ?
2: ਮੈਂ ਕਿਹਾ ਯਾਰ ਬੰਦਾ, ਮੈਂ ਕਿਹਾ ਮਾਰਨਾ ਕਿੱਥੇ, ਤੂੰ ਸਮਝ ਲਾ ਮਰਿਆ ਜਿੰਦਾ ਕਰਨਾ
1: ਜੀ, ਬਣਾਉਣਾ।
2: ਕਹਿੰਦਾ ਮੈਂ ਸਮਝਿਆ। ਮੈਂ ਕਿਹਾ ਉਹ ਤੇਰਾ ਡੈਡੀ ਤੁਰਿਆ ਹੁੰਦਾ ਪਿਆ ਆ ਉਧਰ
1: ਜੀ
2: ਸਾਹਮਣੇ, ਬਸ ਉਹਦੇ ਜਾ ਕੇ ਪੈਰੀ ਹੱਥ ਲਾ ਕੇ ਆ ਜਾਣਾ, ਬਸ ਇੰਨਾ ਹੀ ਕੰਮ ਆ
1: ਜੀ।
2: ਉਹ ਸੋਚੀ ਪੈ ਗਿਆ ਤੇ ਮਾਂ ਲਾ ਪਈ ਬੁੜਬੁੜ ਕਰਨ, ਉਹਨੇ ਸਾਡੇ ਨਾਲ ਘੱਟ ਕੀਤੀ ਜੇਬ। ਮੈਂ ਉਹਨੂੰ ਕਿਹਾ ਵੀ ਤੂੰ ਚੁੱਪ ਰਹਿ, ਮੈਂ ਕਿਹਾ ਤੁਸੀਂ ਕੀ ਆ, ਮੈਂ ਕਿਹਾ ਤੁਹਾਡੀ ਮਾਂ ਨੇ ਜੋ ਤੁਹਾਨੂੰ ਕਹਾਣੀ ਸੁਣਾ ਤੀ ਤੁਸੀਂ ਸਮਝ ਗਏ, ਉਹ ਬਣ ਗਏ, ਤੁਸੀਂ ਕਦੀ ਆਪਣੇ ਪਿਓ ਦਾ ਪੱਖ ਸੁਣਿਆ
1: ਜੀ?
2: ਹਾਲੇ ਕਿ ਮੈਂ ਉਹ ਪਿਓ ਦੇ ਆਪੋਜਿਟ ਸੀਗਾ ਹੈਗੀ, ਤੇ ਮੈਨੂੰ ਇਹ ਸੀਗਾ ਵੀ ਇਹ ਬੱਚੇ ਜਿਹੜੇ ਹੈਗੇ ਆ ਵੀ ਮਾਂ ਪਿਓ ਦਾ ਆਪਸ ਚ ਡਿਸਪਿਊਟ ਹੋਊਗਾ, ਬੱਚੇ ਦਾ ਜਿਹੜਾ ਹੈਗਾ ਆ ਬੱਚਿਆਂ ਦੇ ਮਨ ਦੇ ਵਿੱਚ ਪਿਓ ਪ੍ਰਤੀ ਕਿਉਂ ਨਫ਼ਰਤ ਹੋਵੇ?
1: ਉਹਨਾਂ ਦਾ ਤਾਂ ਅਧਿਕਾਰ ਹੈਗਾ ਹੀ ਆ ਨਾ, ਪਿਓ ਦਾ ਵੀ ਓਨਾ ਅਧਿਕਾਰ ਆ ਬੱਚਿਆਂ ਦਾ ਤਾਂ। ਬਿਲਕੁਲ,
2: ਮੈਂ ਤਾਂ ਇੰਨੀ ਗੱਲ ਕਰਕੇ ਮੈਂ ਕਿਹਾ ਮੈਨੂੰ ਪਤਾ ਤੇਰੇ ਕੋਲ ਹੋਣਾ ਨਹੀਂ, ਅਸੀਂ ਗਏ ਜਾ ਕੇ ਤੇ ਤਰੀਕ ਤਰੂਕ ਪੈਣੀ ਸੀ, ਤਰੀਕ ਲੈ ਜੀ। ਪੰਜਾਂ ਦਿਨਾਂ ਬਾਅਦ ਜਿਹੜਾ ਆ ਉਹ ਸਵੇਰੇ ਸਵੇਰੇ ਦਰਵਾਜ਼ਾ ਮੇਰਾ ਖੜਕਿਆ ਤੇ ਮੈਂ ਦਰਵਾਜ਼ਾ ਖੋਲਿਆ ਤੇ ਉਹ ਬੰਦਾ ਜਿਹੜਾ ਉਹ ਮੇਰੇ ਘਰ ਆਇਆ,
1: ਮੁੰਡੇ ਦਾ ਪਿਓ।
2: ਮੈਂ ਉਹਨੂੰ ਗੇਟ ਦੇ ਉੱਤੇ ਹੀ ਪੈ ਨਿਕਲ ਗਿਆ। ਮੈਂ ਕਿਹਾ ਉਹ ਤੂੰ ਮੇਰੇ ਘਰ ਕਿੱਦਾਂ ਆ ਗਿਆ ਹੈਗਾ? ਮੈਂ ਤਾਂ ਤੇਰੇ ਆਪੋਜਿਟ ਵਕੀਲ ਆ
1: ਜੀ।
2: ਉਹ ਕਹਿੰਦਾ ਮੈਂ ਉਸ ਕੇਸ ਦੀ ਗੱਲ ਨਹੀਂ ਕਰਾਂਗਾ, ਤੇਰੇ ਵਰਗਾ ਕਹਿੰਦਾ ਆਪੋਜਿਟ ਵਕੀਲ ਤਾਂ ਰੱਬ ਸਾਰਿਆਂ ਨੂੰ ਦੇਵੇ
1: ਜੀ। ਕਿਆ ਬਾਤ!
2: ਮੈਂ ਕਿਹਾ ਮੇਰਾ ਵੀ, ਮੇਰੀ ਵੀ ਕਰਿਓਸਿਟੀ ਹੋ ਗਈ। ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਵੀ ਮੈਨੂੰ ਕਹਿੰਦਾ ਸਾਰੀ ਗੱਲ ਦਾ ਪਤਾ ਆ
1: ਜੀ।
2: ਮੈਂ ਕਿਹਾ ਕੀ ਪਤਾ ਤੈਨੂੰ ਗੱਲ ਦਾ? ਮੈਂ ਅੰਦਰ ਬਿਠਾਇਆ, ਪਾਣੀ ਪੂਣੀ ਪੀਤਾ। ਮੈਂ ਕਿਹਾ, ਕਹਿੰਦਾ ਵੀ ਉਹ ਦਿਨ ਨਾ ਜਿੱਦਣ ਤਰੀਕ ਦੇ ਉੱਤੇ ਜਦੋਂ ਤਰੀਕ ਪੈ ਗਈ ਤੇ ਮੈਂ ਬਾਹਰ ਜਾਂਦਾ ਪਿਆ ਸੀਗਾ ਤੇ ਮੁੰਡਾ ਮੇਰੇ ਵੱਲ ਨੂੰ ਆਇਆ ਤੇ ਮੈਂ ਕਿਹਾ ਇਹ ਮੇਰੇ ਖਰੇ ਮਾਰਨਾ ਵੀ ਮੈਨੂੰ ਮਾਰਨ
1: ਆਇਆ
2: ਹੈਂਜੀ?
0: ਠੀਕ ਹੈ ਜੀ।
2: ਕਹਿੰਦਾ ਉਹਨੇ ਆ ਕੇ ਤੇ ਮੇਰੇ ਪੈਰਾਂ ਨੂੰ ਹੱਥ ਲਾ ਕੇ ਤੇ ਮੈਨੂੰ ਕਹਿੰਦਾ ਡੈਡੀ ਇਹ ਚਾਹ ਪੀਣੀ ਆ।
1: ਅੱਛਾ ਜੀ।
2: ਕਹਿੰਦਾ ਮੈਂ ਜੱਫੀ ਚ ਲੈ ਲਿਆ ਤੇ ਮੇਰੀਆਂ ਭੁੱਬਾਂ ਹੀ ਨਿਕਲ ਗਈਆਂ।
1: ਕਿਆ ਬਾਤ!
2: ਕਹਿੰਦਾ ਜੀ ਮੈਂ ਮਤਲਬ ਉਹਨੂੰ ਕਿਹਾ ਵੀ ਤੂੰ ਚਾਹ ਕਾਹਤੋਂ ਪੀਣੀ, ਪੁੱਤ ਦੁੱਧ ਪੀਨੇ ਆ
1: ਜੀ।
2: ਕਹਿੰਦਾ ਮੈਂ ਕੀਤਾ ਓਹਨੂੰ ਜੱਫੀ ਚ ਲੈ ਕੇ, ਮੈਂ ਜੱਫੀ ਨੀ ਛੱਡੀ ਤੇ ਮੈਂ ਕਹਿੰਦਾ ਚਾਹ ਵਾਲੀ ਦੁਕਾਨ ਆਲੇ ਪਾਸੇ ਨੂੰ, ਕਹਿੰਦਾ ਉਹ ਬਾਂਹ ਮਗਰ ਤੁਰੀ ਆਉਂਦੀ ਸੀ, ਮੈਂ ਓਹਨੂੰ ਕਿਹਾ ਆਪਣੀ ਮਾਂ ਨੂੰ ਕਿਹਾ ਮਗਰ ਹੀ ਆ ਜਾ
1: ਜੀ, ਕਿਆ ਬਾਤ ਹੈ,
2: ਉਹ ਮਗਰ ਹੀ ਚਲ ਗਈ, ਉਹ ਸੀ ਪਿੱਛੇ ਬਹਿ ਗਿਆ ਪਿਓ ਪੁੱਤ, ਕਹਿੰਦਾ ਮੈਂ ਦੁਕਾਨਦਾਰ ਨੂੰ ਕਿਹਾ ਕਿਲੋ ਦੁੱਧ ਦੇ ਵਿਚ ਪੱਤੀ ਪਾ ਦੇ
1: ਜੀ,
2: ਤੇ ਕਹਿੰਦਾ ਵੀ ਅਸੀਂ ਦੁੱਧ ਪੀ ਤੇ ਉੱਥੇ ਗਾਇਆ, ਤੇ ਮੈਂ ਉਹਨੂੰ ਕਿਹਾ ਵੀ ਪੁੱਤ ਵੀ ਮੈਂ ਕੁਛ ਗੁਆਇਆ ਸੀਗਾ
1: ਜੀ,
2: ਵੀ ਆਹ ਤੈਨੂੰ ਜ਼ਮੀਨ ਜਮੂਨ ਜਾਇਦਾਦ ਹੈਗੀ, ਤੁਸੀਂ ਕਿਰਾਏ ਤੇ ਬੈਠੇ ਹੈਗੇ ਆਪਣੀ ਮਾਂ ਦੇ ਨਾਲ, ਤੇ ਉੱਥੇ ਐਵੇਂ ਤੂੰ ਕੰਮ ਲੱਭਦਾ ਫਿਰਦਾ ਦੁਕਾਨਾਂ ਤੇ, ਤੇ ਆਪਣੇ ਘਰ ਦੀ ਖੇਤੀ ਹੈਗੀ ਤੇ ਤੂੰ ਆ ਕੇ,
1: ਕਹਿੰਦਾ
2: ਮੁੰਡਾ ਉਦਣ ਹੀ ਸ਼ਾਮ ਨੂੰ ਮੇਰੇ ਕੋਲ, ਹਾਂ ਭਾਈ ਮੁੰਡਾ ਮੇਰੇ ਕੋਲ ਸ਼ਾਮ ਨੂੰ ਹੀ ਆ ਗਿਆ ਸੀਗਾ, ਤੇ ਉਹਦੇ ਹੁਣ ਮੈਂ ਕਾਗਜ਼ ਲਾਏ ਆ, ਮੈਂ ਤਾਂ ਤੁਹਾਡੇ ਕੋਲ ਆਇਆ ਹੈਗਾ ਕਿ ਮੈਂ ਏਜੰਟ ਨੂੰ ਪੈਸੇ ਦੇਣੇ ਆ, ਵੀ ਕਿਹੜੇ ਤਰੀਕੇ ਨਾਲ ਦਿਆਂ ਕਿ ਮੇਰੇ ਪੈਸੇ ਨਾ ਫਸਣ
1: ਜੀ,
2: ਹਾਂਜੀ ਮੈਂ ਉਹਨੂੰ ਕਿਹਾ ਏਦਾਂ ਕਰਕੇ ਤੁਸੀਂ ਉਹ ਦੇਖੋ ਕਿ ਉਹ ਮੁੰਡਾ ਬਾਹਰ ਚਲ ਗਿਆ, ਤੇ ਥੋੜੇ ਦਿਨਾਂ ਬਾਅਦ ਜਨਾਨੀ ਆਈ ਤੇ ਆ ਕੇ ਮੈਨੂੰ ਕਹਿੰਦੀ ਵੀ 3 ਲੱਖ ਰੁਪਇਆ ਮੁੰਡੇ ਨੇ ਭੇਜਿਆ ਆ, ਕਹਿੰਦਾ ਡੈਡੀ ਨੇ ਕਿਸੇ ਕੋਲੋਂ ਫੜਿਆ ਸੀ ਤੇ ਇਹ ਪੈਸੇ ਉਹਨੇ ਦੇ,
1: ਕਿਆ ਬਾਤ ਹੈ ਜੀ, ਵਾਹ ਜੀ,
2: ਤੇ ਆ ਤੁਸੀਂ ਮੈਂ ਤੁਹਾਨੂੰ ਦੇ ਦਿੰਦੀ ਆ ਤੇ ਤੁਸੀਂ ਉਹਨੂੰ ਦੇ ਦਿਓ
1: ਜੀ,
2: ਮੈਂ ਕਿਹਾ ਭਾਈ ਤੁਸੀਂ ਆਪਣਾ ਸਿਆਪਾ ਮੁਕਾਓ, 2,70,000 ਤੂੰ ਲੈਣਾ ਆ, ਉਹਦੇ ਵਾਸਤੇ ਤੂੰ ਕੇਸ ਕੀਤਾ ਆ ਉਹ ਤੇ, ਭੀ 2,70,000 ਮੈਨੂੰ ਅਦਾਲਤ ਦਵਾਵੇ
1: ਜੀ,
2: ਆਪ ਤੂੰ 3 ਲੱਖ ਮੈਨੂੰ ਫੜਾਉਣ ਨਹੀਂ ਆ ਭੀ ਉਹਨੂੰ ਦੇ ਦੇ
1: ਜੀ,
2: ਹਾਂਜੀ ਤੂੰ ਆਪਣਾ 2,70,000 ਮਾਰ ਗੱਠ ਤੇ ਕੇਸ ਵਾਪਸ ਲੈ, ਮੈਂ ਕਿਹਾ ਦਿੱਤਾ ਉਹਨੂੰ
1: ਜੀ,
2: ਉਹ ਕਹਿੰਦੀ ਮੈਨੂੰ ਮੁੰਡਾ ਨਾ ਗੁੱਸੇ ਹੋਵੇ
1: ਜੀ,
2: ਮੈਂ ਕਿਹਾ ਭਾਈ ਮੁੰਡੇ ਨੇ ਤੈਨੂੰ ਕੀ ਕਹਿਣਾ ਜਿੱਦਾਂ ਮਰਜ਼ੀ ਆ, ਅੱਛਾ ਉਹਨੇ ਜੀ ਕਹਿੰਦੀ ਵੀ ਬਾਅਦ ਚ ਦੇਖਦੇ ਹੈਗੇ ਸੋਚਦੇ ਆ, ਉਹ ਮੁੰਡਾ ਬੰਦਾ ਮੈਨੂੰ ਮਿਲਿਆ ਉੱਥੇ ਕਚਹਿਰੀ, ਮੈਂ ਉਹਨੂੰ ਕਿਹਾ ਵੀ ਤੇਰੇ ਮੁੰਡੇ ਨੇ 3 ਲੱਖ ਰੁਪਇਆ ਭੇਜਿਆ ਆ ਭਾਈ ਆਪਣਾ ਪੈਸੇ ਲੈ ਲਾ, ਕਹਿੰਦਾ ਮੈਂ ਮੁੰਡੇ ਤੇ ਖਰਚੇ ਆ, ਮੈਂ ਮੁੰਡਾ ਪੈਸਾ ਕੋਈ ਨੀ ਲੈਣਾ
1: ਜੀ,
2: ਹਾਂਜੀ ਤੇ ਮੈਂ ਮਤਲਬ ਆਪੇ ਹੀ ਦੇ ਦੂੰਗਾ ਪੈਸੇ, ਉਹ ਜਿਹਨੂੰ ਦੇਣੇ ਹੈਗੇ ਆ ਤੇ ਮੈਂ ਪੈਸਾ ਕੋਈ ਨੀ ਲੈਣਾ
1: ਜੀ,
2: ਮੈਂ ਕਿਹਾ ਚੰਗੇ ਬੰਦੇ ਹੈਗੇ ਆ ਤੁਸੀਂ, ਉਹ ਪੈਸੇ ਦਿੰਦੀ ਪਈ ਆ ਵੀ ਹਾਂ ਜੀ ਵੀ ਮੈਂ ਨੀ ਲੈ ਸਕਦੀ, ਉਹ ਕਹਿੰਦਾ ਮੈਂ ਨੀ ਲੈਣਾ ਹੈਗਾ, ਮੈਂ ਕਿਹਾ ਲਿਆਓ ਵਕੀਲ ਨੂੰ ਹੀ ਦੇ ਜਾਓ ਤੁਸੀਂ, ਮੈਂ ਕਹਿੰਦੀ ਮੁੰਡੇ, ਉਹ ਕਹਿੰਦੀ ਮੈਂ ਜੇ ਮਤਲਬ ਪੈਸੇ ਨਾ ਦੇ ਕੇ ਗਈ ਤੇ ਮੈਨੂੰ ਮੁੰਡੇ ਨੇ ਨੀ ਛੱਡਣਾ
1: ਜੀ,
2: ਮੈਂ ਕਿਹਾ ਚਲੋ ਮੁੰਡੇ ਨਾਲ ਗੱਲ ਕਰਾਓ, ਮੁੰਡੇ ਨੂੰ ਮੈਂ ਉਸੇ ਵੇਲੇ ਕਿਹਾ, ਮੈਂ ਕਿਹਾ ਉਹ ਇਹ ਕੀ ਸਿਆਪਾ ਪਾਇਆ ਹੈਗਾ ਆ, 2,70,000 ਤੇਰੀ ਮਾਂ ਨੇ ਉੱਥੋਂ ਲੈਣਾ ਹੈਗਾ ਆ, ਤੇ ਮੈਂ ਕਿਹਾ 3 ਲੱਖ, ਉਹ ਮਾਂ ਨੂੰ ਕਹਿੰਦਾ ਵੀ ਏਦਾਂ ਆ ਕਿ ਡੈਡੀ ਨੇ ਪੈਸੇ ਲੈਂਦਾ ਤੂੰ ਪੈਸੇ ਪਹਿਲਾਂ ਬਾਅਦ ਚ ਤੈਨੂੰ ਮੈਂ ਦਿੱਤਾ ਹੈਗਾ ਜਾਂ ਤੂੰ ਪਹਿਲਾਂ ਆਪਣਾ ਕੇਸ ਵਾਪਸ ਲੈ ਸਾਰੇ
1: ਜੀ,
2: ਹਾਂਜੀ
0: ਠੀਕ ਹੈ ਠੀਕ ਹੈ,
2: ਮੈਨੂੰ ਕੇਸ ਵਾਪਸ ਚਾਹੀਦੇ ਹੈਗੇ ਆ, ਹਾਂਜੀ ਉਹਨੇ ਮੁੰਡੇ ਨੇ ਕੇਸ ਵਾਪਸ ਕਰਾਏ, ਬਾਕੀ ਕੰਮ ਉਸ ਮੁੰਡੇ ਨੇ ਜਿਹੜਾ ਕਿ ਮੁੰਡਾ ਭਟਕਿਆ ਆ ਸੀਗਾ ਉਹਨੂੰ
1: ਆਪਣਾ ਸਹੀ ਰਾਹ
2: ਪਾ ਦਿੱਤਾ, ਅੱਜ ਉਹ ਪਰਿਵਾਰ ਇਕੱਠਾ ਹੋ ਗਿਆ ਜੀ ਬਾਅਦ ਚ,
1: ਬਿਲਕੁਲ
2: ਬਿਲਕੁਲ ਤੁਸੀਂ ਤਾਂ ਸੈਣੀ ਸਾਹਿਬ ਪਿਓ ਵੀ ਰਸਤੇ ਤੇ ਪੈ ਜਾਏ ਬਿਲਕੁਲ ਤੁਸੀਂ ਤਾਂ ਸੈਣੀ ਸਾਹਿਬ ਪਿਓ ਵੀ ਰਸਤੇ ਤੇ ਪਾ ਤੇ ਮਾਂ ਵੀ ਪਾ ਤੀ ਤੇ ਬੱਚਾ ਵੀ ਪਾ ਦਿੱਤਾ ਤੇ ਉਹ ਸਾਰਾ ਕੁਝ ਪੋਜ਼ਿਟਿਵ ਕਰਕੇ ਤੇ ਨਾਲ ਤਨਖਾਹ ਵੀ ਜਿਹੜੀ ਬਣਦੀ
1: ਲਈ ਤੇ ਉਹ ਮਤਲਬ ਕਿ ਜੇ ਇਹਦੇ ਵਿੱਚ ਸਹੀ ਕਹੀਏ ਤਾਂ ਕੱਲਾ ਵਿਛੋੜੇ ਪਾ ਕੇ ਲੜਾ ਕੇ ਕਿਸੇ ਨੂੰ ਹੀ ਕੇਸ ਨਹੀਂ ਜਿੱਤੇ ਜਾ ਸਕਦੇ, ਪਿਆਰ ਮੁਹੱਬਤ ਦੇ ਨਾਲ ਰਲਾ ਕੇ ਵੀ ਜਿੱਤੇ ਜਾ ਸਕਦੇ ਆ। ਇਹੀ ਤਾਂ ਭਰੋਸਾ ਹੈ ਜਿਹੜੀ ਆਪਾਂ ਗੱਲ ਕਰਦੇ ਸੀ ਪਹਿਲਾਂ ਸ਼ਮੀ ਜੀ ਦੇ ਨਾਲ, ਉਹ ਮਤਲਬ ਕਿ ਇਹ ਭਰੋਸਾ ਹੈ ਨਾ, ਉਹ ਮੈਨੂੰ ਯਾਰ ਮੇਰੇ ਲੱਗਦੇ ਖੁਦਾ ਵਰਗੇ।
2: ਗੱਲ ਇਹ ਹੈਗਾ, ਦੂਜਾ ਇਹ ਹੈਗਾ ਆ ਕਿ ਆਪਣੇ ਉੱਤੇ ਕੰਮ ਕਰਨ ਦੀ ਇਹ ਲੋੜ ਹੁੰਦੀ ਹੈਗੀ ਆ ਕਿ ਕੱਲਾ ਇੱਕ ਇੰਸੀਡੈਂਟ ਨਹੀਂ ਹੈਗਾ, ਗੱਲ ਤਾਂ ਇਹ ਹੈਗਾ ਕਿ ਕੰਟੀਨਿਊਸਲੀ ਜਦੋਂ ਅਸੀਂ ਕੋਈ ਕੰਮ ਬਾਰ ਬਾਰ ਕਰਦੇ ਹਾਂ ਉਹ ਫਿਰ ਸਾਡਾ ਸੁਭਾਅ ਬਣ ਜਾਂਦਾ।
1: ਬਣ ਜਾਂਦਾ ਜੀ, ਬਣ ਜਾਂਦਾ, ਬਿਲਕੁਲ ਹੈ ਜੀ।
2: ਉਹ ਜਦੋਂ ਸੁਭਾਅ ਬਣ ਜਾਂਦਾ ਹੈਗਾ ਆ, ਫਿਰ ਕੋਈ ਵੀ ਆਦਤ ਆ ਜਦੋਂ ਸੁਭਾਅ ਬਣ ਜਾਂਦੀ ਹੈਗੀ ਆ। ਹੁਣ ਅਸੀਂ ਜਿਹੜਾ ਹੈਗਾ ਆ, ਸਾਡੇ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ ਬੜੀ ਤੜਕੇ ਸਵੇਰੇ ਉੱਠ ਜਾਂਦੇ ਹੁੰਦੇ ਸੀ, ਉਹੀ ਆਦਤ ਅੱਗੇ ਗਾਂ ਸਾਨੂੰ ਪੈ ਗਈ।
1: ਹਾਂਜੀ,
2: ਸਾਨੂੰ ਕਹਿਣ ਦੀ ਲੋੜ ਹੀ ਨੀ ਪਈ ਆਪਣੇ ਬੱਚਿਆਂ ਨੂੰ ਵੀ ਹਾਂ ਜੀ ਵੀ ਤੁਸੀਂ ਤੜਕੇ ਉੱਠੋ, ਉਹ ਸਾਡੇ ਨਾਲ ਹੀ ਜਿਹੜਾ ਹੈਗਾ ਆ ਅਸੀਂ ਦੇਖਣਾ ਵੀ ਉਹ ਸਾਡੇ ਤੋਂ ਵੀ 10 ਮਿੰਟ ਪਹਿਲਾਂ ਉੱਠੇ ਆ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ ਹੈਗੀ ਕਿ ਜੇ ਮਾਂ ਬਾਪ ਜਿਹੜਾ ਹੈਗਾ ਆ ਜੇ ਇਹ ਐਕਸਪੈਕਟ ਕਰਦਾ ਕਿ ਮੇਰਾ ਬੱਚਾ ਵੀ ਆਹ ਕੰਮ ਕਰੇ ਜਾਂ ਆਹ ਕੰਮ ਨਾ ਕਰੇ, ਉਹਨੂੰ ਮਾਂ ਬਾਪ ਨੂੰ ਉਹਤੇ ਕੰਮ ਕਰਨ ਦੀ ਲੋੜ ਨੀ, ਆਪਣੇ ਤੇ ਕੰਮ ਕਰ ਲੈ।
1: ਨਾਲੇ ਇਹਦੇ ਵਿਚ ਇਹ ਵੀ ਆ ਨਾ ਸੈਣੀ ਸਾਹਿਬ, ਦੇਖੋ ਜਦੋਂ ਚਲੋ ਮੈਂ ਅਸੀਂ ਆਪਣੀ ਵੀ ਗੱਲ ਕਰੀਏ ਤਾਂ ਚਲੋ ਜੋ ਕੁਝ ਵੀ ਹੱਥੀ ਜੋ ਵੀ ਕਰਦੇ ਸੀ ਕਿਰਤ ਜੋ ਵੀ ਜਿੱਦਾਂ ਵੀ ਹੈ, ਚਲੋ ਪੜ੍ਹਨ ਲਿਖਣ ਦਾ ਇੱਕ ਵੱਖਰੀ ਚੀਜ਼ ਹੈਗੀ ਆ ਕਿ ਉਹ ਐਜੂਕੇਸ਼ਨ ਜਾਂ ਸਕੂਲਿੰਗ ਦੇ ਵਿਚ ਜੋ ਹੈਗਾ ਉਹ ਤਾਂ ਚਲੋ ਜਾਂ ਕਿਸੇ ਨੂੰ ਉਸਤਾਦ ਧਾਰਨਾ ਉਹ ਸਾਰੀਆਂ ਚੀਜ਼ਾਂ ਚੱਲਦੀਆਂ, ਪਰ ਜਿਹੜਾ ਇੱਕ ਤੁਹਾਡਾ ਆਪਣੀ ਰੁਚੀ ਹੈ ਜਾਂ ਤੁਹਾਡੀ ਬਿਰਤੀ ਹੈ ਕਿ ਮਤਲਬ ਕਿ ਤੁਸੀਂ ਕਿੱਦਾਂ ਦੀ ਮਾਨਸਿਕਤਾ ਦੇ ਹੋ ਜਾਂ ਬਚਪਨ ਦੇ ਵਿਚ ਹੀ ਕਿ ਹਰ ਵੇਲੇ ਆਪਣੇ ਆਪ ਨੂੰ ਚਾਹੇ ਬਿਜ਼ੀ ਰੱਖਣਾ ਹੈ ਤੇ ਚਾਹੇ ਕੁਝ ਨਾ ਕੁਝ ਕਰਦੇ ਰਹਿਣਾ, ਚਾਹੇ ਉਹ ਕਹਿ ਲੋ ਕਿ ਮਤਲਬ ਕਿ ਪਰਿਵਾਰ ਚ ਤਾਂ ਇੱਦਾਂ ਹੀ ਕਹਿ ਦਿੰਦੇ ਤੂੰ ਪੰਗੇ ਲੈਣੋ ਨਾ ਹਟੀ, ਕੋਈ ਨਾ ਕੋਈ ਪੰਗਾ ਪਾਈ ਰੱਖਦਾ ਨਾ, ਮਤਲਬ ਕਿ ਇੱਦਾਂ ਨੀ ਆ ਜਿਹੜਾ ਤੁਸੀਂ ਕਹਾਣੀ ਸੁਣਾ ਕੇ ਇੱਦਾਂ ਦਾ ਪੰਗਾ ਨੀ ਕਿ ਕਿਸੇ ਨੂੰ ਮਾਰਨਾ ਕੁੱਟਣਾ ਉਹ ਪੰਗਾ ਨੀ, ਮਤਲਬ ਕਿ ਕੋਈ ਨਾ ਕੋਈ ਚੀਜ਼ ਖਿਲਾਰੀ ਰੱਖਣੀ ਆ ਜੀ।
2: ਬੇਨਤੀ ਇਹ ਹੈਗੀ ਆ ਕਿ ਜਿਹੜਾ ਸਵੈ ਪੜਚੂਨ ਤੁਹਾਡਾ ਲਫ਼ਜ਼ ਆ ਉਹਦਾ ਮਤਲਬ ਤਾਂ ਇਹ ਹੈਗਾ ਕਿ ਸਾਨੂੰ ਆਪਣੇ ਬਾਰੇ ਸਾਨੂੰ ਆਪਣੀਆਂ ਕਮਜ਼ੋਰੀਆਂ ਦਾ ਵੀ ਪਤਾ ਹੋਣਾ ਚਾਹੀਦਾ ਆ ਤੇ ਸਾਨੂੰ ਆਪਣੇ ਗੁਣਾਂ ਦਾ ਵੀ
1: ਪਤਾ ਹੋਣਾ ਚਾਹੀਦਾ ਜੀ। ਬਿਲਕੁਲ
2: ਅਸੀਂ ਤਾਂ ਹੀ ਮਤਲਬ ਜਿਹੜਾ ਹੈਗਾ ਕੰਟੀਨਿਊਸਲੀ ਫੇਰ ਦੇਖੋ ਕਮਜ਼ੋਰੀਆਂ ਥੋੜੀਆਂ ਨੀ ਹੁੰਦੀਆਂ ਬੰਦੇ ਚ,
1: ਬਿਲਕੁਲ
2: ਬਹੁਤ ਕਮਜ਼ੋਰੀਆਂ ਹੁੰਦੀਆਂ ਸਰ। ਗੁਣ ਤਾਂ ਜਿਹੜਾ ਹੈਗਾ ਕੋਈ ਇੱਕ ਅੱਧਾ ਹੁੰਦਾ ਆ ਜਿਹਨੂੰ ਪਹਿਚਾਨਣ ਦੀ ਲੋੜ ਹੁੰਦੀ ਆ
1: ਜੀ,
2: ਕਮਜ਼ੋਰੀਆਂ ਬਹੁਤ ਹੁੰਦੀਆਂ ਪਰ ਸਾਹਿਬ ਇਹ ਜੀਵਨ ਜਿਹੜਾ ਆ ਇਹ ਕੋਈ ਸੌਖਾ ਨਹੀਂ ਹੈ,
1: ਬਿਲਕੁਲ
2: ਇਹਦੇ ਵਿੱਚ ਕਮਜ਼ੋਰੀਆਂ ਦੇ ਉੱਤੇ ਕੰਮ ਕਰਨਾ ਪੈਂਦਾ, ਉਹਨਾਂ ਨੂੰ ਸਮਾਂ ਦੇਣਾ ਪੈਂਦਾ, ਉਹਦੇ ਤੇ ਫਿਰ ਜਿਹੜਾ ਹੈਗਾ ਹਾਂਜੀ ਤੁਹਾਡੀਆਂ ਅੱਖਾਂ ਦੇ ਵਿੱਚ ਨਿਰਮਲਤਾ ਹੀ ਆਵੇ ਤੁਹਾਡਾ ਸਾਰਾ ਕੁਛ, ਤੁਸੀਂ ਜਿਹੜਾ ਇਨਸਾਨ ਬਣਨਾ ਜਿਹੜਾ ਆ ਉਹ ਬੜਾ ਔਖਾ ਹੈ,
1: ਬੜਾ ਔਖਾ ਹੈ ਬਿਲਕੁਲ।
2: ਅਸੀਂ ਜੋ ਮਰਜ਼ੀ ਬਣ ਜਾਈਏ ਇਨਸਾਨ ਬਣਨਾ ਸਭ ਤੋਂ ਜਿਹੜੇ ਹੈਗੇ ਸਾਡੀ ਪ੍ਰਾਈਮ ਡਿਊਟੀ ਤਾਂ ਹੈਗੀ ਆ ਕਿ ਇੱਕ ਇਨਸਾਨ ਬਣੀਏ, ਇਨਸਾਨ ਬਣਨ ਵਾਸਤੇ ਜਿਹੜਾ ਹੈਗਾ ਬਹੁਤ ਜ਼ੋਰ ਲੱਗਦਾ ਜੀ,
1: ਬਿਲਕੁਲ।
2: ਸੋ ਇਸ ਕਰਕੇ ਜਿਹੜਾ ਆ ਮੇਰੀ ਤਾਂ ਇੰਨੀ ਕੀ ਬੇਨਤੀ ਹੈਗੀ ਆ ਜੀ
1: ਕਿ
2: ਸਵੈ ਪੜਚੋਲ ਦੇ ਵਿੱਚ ਸਾਨੂੰ ਕੰਟੀਨਿਊਸਲੀ ਆਪਣੇ ਤੇ ਚੈੱਕ ਰੱਖਣਾ ਚਾਹੀਦਾ, ਟਾਈਮ ਟੂ ਟਾਈਮ ਜਿਹੜਾ ਹੈਗਾ ਆ ਆਪਣੇ ਆਪ ਦੇ ਉੱਤੇ ਜਿਹੜਾ ਆ ਵੀ ਸੰਗਤ ਦਾ ਬੜਾ ਪ੍ਰਭਾਵ ਪੈਂਦਾ, ਆਪਣਾ ਸੰਗਤ ਜਿਹੜੀ ਹੈਗੀ ਆ ਉਹਦੇ ਤੇ ਚੈੱਕ ਰੱਖਣਾ ਪੈਂਦਾ ਆਪਣਾ
1: ਜੀ।
2: ਸੋ ਜੋ ਸਾਡੀਆਂ ਆਦਤਾਂ ਬਣ ਜਾਂਦੀਆਂ ਹੈਗੀਆਂ ਉਹ ਨਾਲ ਹੀ ਨਿਭਦੀਆਂ ਹੈਗੀਆਂ ਜੀ, ਉਹਦੇ ਨਾਲ ਹੀ ਸਾਡੀਆਂ ਰੁਚੀ ਬਣਦੀ ਹੈਗੀ ਆ ਜੀ,
1: ਬੋਲ ਬਾਣੀ।
2: ਸੋ ਇਸ ਕਰਕੇ ਜਿਹੜਾ ਆ ਬੋਲ ਬਾਣੀ ਸਾਰਾ ਕੁਛ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਕਿਸੇ ਤੋਂ ਚੰਗਾ ਗੁਣ ਗ੍ਰਹਿਣ ਕਰੋ, ਗ੍ਰਹਿਣ ਕਰਕੇ ਉਹਨੂੰ ਆਪਣੇ ਸੁਭਾਅ ਚ ਢਾਲੋ ਜੀ,
1: ਢਾਲੋ ਜੀ ਬਿਲਕੁਲ ਜੀ।
2: ਸਾਨੂੰ ਦੇਖ ਭਾਰੀ ਸਾਹਿਬ ਅੱਜ ਤੋਂ ਜਿਹੜਾ ਹੈਗਾ ਆ 30 ਸਾਲ ਪਹਿਲਾਂ ਜਦੋਂ ਅਸੀਂ ਪ੍ਰੋਫੈਸ਼ਨ ਚ ਆਏ ਸਾਨੂੰ ਗੱਲ ਕਰਨ ਦੀ ਅਕਲ ਨਹੀਂ ਸੀ, ਅਸੀਂ ਆਪਣੇ ਤੋਂ ਵੱਡਿਆਂ ਨੂੰ ਦੇਖਿਆ ਵੀ ਉਹ ਕੋਰਟ ਦੇ ਵਿੱਚ ਕਿੱਦਾਂ ਅਪੀਅਰ ਹੁੰਦੇ ਹੈਗੇ ਆ, ਕਿੱਥੇ ਦੇਖੋ ਕਿੱਥੇ ਬੋਲਣਾ ਕਿੱਥੇ ਚੁੱਪ ਰਹਿਣਾ, ਚੁੱਪ ਰਹਿਣ ਦਾ ਵੀ ਆਰਟ ਹੁੰਦਾ ਹੈਗਾ ਜੀ, ਇਹੀ ਚੀਜ਼ ਵਕਾਲਤ ਹੁੰਦੀ ਆ ਜੀ,
1: ਬਿਲਕੁਲ।
2: ਸੋ ਇਸ ਕਰਕੇ ਜਿਹੜਾ ਹੈਗਾ ਸਮਾਜ ਦੇ ਵਿੱਚ ਵੀ ਜਿਹੜਾ ਹੈਗਾ ਆ ਵੀ ਕਿੱਥੇ ਤੁਹਾਡਾ ਬੋਲਣਾ ਜ਼ਰੂਰੀ ਆ ਤੇ ਕਿੱਥੇ ਤੁਹਾਡਾ ਚੁੱਪ ਰਹਿਣਾ ਜ਼ਰੂਰੀ ਆ ਜੀ,
1: ਬਿਲਕੁਲ ਹੈ ਜੀ।
2: ਸੋ ਮੇਰੀ ਬੇਨਤੀ ਹੈਗੀ ਆ ਜੀ ਕਿ ਇਹਦੇ ਤੇ ਵਾਕਈ ਜਿਹੜਾ ਹੈਗਾ ਕੌਂਸਟੈਂਟ ਨਜ਼ਰ ਸਾਡੀ ਚਾਹੀਦੀ ਹੈਗੀ ਆ ਜੀ, ਤਾਂ ਹੀ ਆਪਾਂ ਇਹਦੇ ਵਿੱਚੋਂ ਕੁਛ ਗੇਨ ਕਰ ਸਕਦੇ ਆ ਜੀ
1: ਜੀ।
2: ਬਾਕੀ ਸ਼ੰਮੀ ਜੀ ਕਿਉਂਕਿ ਅਧਿਆਪਕ ਹੈਗੇ ਆ ਜੀ, ਇਹਨਾਂ ਦਾ ਤਾਂ ਇਹ ਤਾਂ ਸਾਨੂੰ ਸਿਕਸ਼ਾ ਦਿੰਦੇ, ਸਾਰੇ ਬੱਚਿਆਂ ਨੂੰ ਇੰਨਿਆਂ ਨੂੰ ਸਿਕਸ਼ਾ ਦਿੰਦੇ ਆ,
1: ਇਹ
2: ਹੁਣ ਗਾਈਡ ਕਰ ਸਕਦੇ ਆ ਜੀ ਪ੍ਰੋਪਰ ਵੇ ਨਾਲ। ਥੈਂਕ ਯੂ ਸਰ ਸਮਾਂ ਦੇਣ ਲਈ,
1: ਧੰਨਵਾਦ ਜੀ, ਥੈਂਕ ਯੂ ਸਰ,
2: ਬਹੁਤ ਬਹੁਤ ਧੰਨਵਾਦ ਜੀ,
1: ਬਹੁਤ ਬਹੁਤ ਸ਼ੁਕਰੀਆ,
2: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ ਜੀ। ਦੋਸਤੋ ਐਡਵੋਕੇਟ ਰਾਜਨ ਸੈਣੀ ਜੀ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਸਵੈ ਪੜਚੋਲ ਦੇ ਉੱਤੇ ਗੱਲਬਾਤ ਚੱਲ ਰਹੀ ਜੀ ਸ਼ਮੀ ਜੀ।
0: ਭਾਰਤ ਸਾਹਿਬ ਸਵੈ ਪੜਚੋਲ ਕਰਦੇ ਕਰਦੇ ਆ ਇੱਧਰ ਮੌਸਮ ਜਿਹੜਾ ਬਹੁਤ ਮਿਜਾਜ ਵਿਗੜ ਗਏ ਆ, ਤੇ ਇੱਧਰ ਉਹ ਜਿਹੜੀ ਫੋਨ ਦੀ ਬੈਟਰੀ ਵੀ ਉਡੂ ਉਡੂ ਕਰਨ ਲੱਗ ਪਈ ਆ ਕਿਉਂਕਿ ਅੱਜ ਲਗਭਗ ਕਾਫੀ ਖਰਾਬ ਚੱਲ ਰਿਹਾ ਮੌਸਮ, ਬਿਜਲੀ ਦੇ ਕੱਟ ਲੱਗੇ ਹੋਏ ਆ ਤੇ ਜਿਹੜੀ ਪਾਵਰ ਬੈਕਅਪ ਆ ਉਹਨੂੰ ਵੀ ਬੈਕਅਪ ਉੱਡੀ ਫਿਰਦੀ ਆ, ਇਹ ਕਿਸੇ ਵੇਲੇ ਡਿਸਕਨੈਕਟ ਹੋ ਸਕਦਾ। ਪਰ ਮੈਂ ਇੱਕ ਜ਼ਰੂਰ ਚਾਹੂੰਗਾ ਕਿ ਜਿਹੜੀ ਸੈਣੀ ਸਾਹਿਬ ਨੇ ਰੀਅਲ ਲਾਈਫ ਦੇ ਵਿੱਚ ਉਹ ਘਟਨਾ ਸਾਂਝੀ ਕੀਤੀ
1: ਨਾ
0: ਉਹ ਬਹੁਤ ਧਿਆਨ ਮੰਗਦੀ ਆ,
1: ਬਹੁਤ ਜੀ।
0: ਜੋ ਪਰਿਵਾਰਾਂ ਦੇ ਜਿਹੜੇ ਕਾਟੋ ਕਲੇਸ਼ ਆ ਇਹ ਛੋਟੇ ਛੋਟੇ ਛੋਟੇ ਛੋਟੇ ਜਿਹੜੇ ਆ ਜਿਹੜੀਆਂ ਨੇ ਮਿਸਅੰਡਰਸਟੈਂਡਿੰਗ ਆ ਉਹਦੇ ਤੋਂ ਹੀ ਪੈਦਾ ਹੁੰਦੇ ਆ, ਉਹ ਕਿਤੇ ਤੋਂ ਕਿਤੇ ਗੱਲ ਪਹੁੰਚ ਜਾਂਦੀ ਆ
1: ਜੀ।
0: ਉਹ ਦੇਖੋ ਹਕੀਕਤ ਫਿਲਮ ਦੇ ਵਿੱਚ ਇੱਕ ਗੀਤ ਸੀਗਾ ਬੜਾ ਬੜਾ ਪਿਆਰਾ ਗੀਤ ਸੀ ਕਿ ਮੈਂ ਕਹਿੰਦਾ ਯੇ ਸੋਚ ਕਰ ਉਨਕੇ ਦਰ ਸੇ ਉਠਾ ਥਾ ਕਿ ਉਹ ਰੋਕ ਲੇਗੇ ਮਨਾ ਲੇਗੇ ਮੁਝੇ
1: ਜੀ
0: ਐ ਕਰਕੇ ਉਹ ਚੱਲਦਾ ਓਹਦੇ ਵਿਚ ਅੱਗੇ ਜਾ ਕੇ ਉਹ ਕਹਿੰਦਾ ਕਿ ਉਹ ਭਾਈ ਨਾ ਤਾਂ ਉਹਨਾਂ ਨੇ ਮੈਨੂੰ ਨਾ ਰੋਕਿਆ ਨਾ ਮੇਰਾ ਆਂਚਲ ਨਹੀਂ ਪਕੜਿਆ ਨਾ ਮੈਨੂੰ ਕਿਸੇ ਨੇ ਬੁਲਾਇਆ
1: ਜੀ
0: ਬਸ ਕਹਿੰਦਾ ਮੈਂ ਹੌਲੀ ਹੌਲੀ ਚੱਲਦਾ ਚੱਲਦਾ ਇੰਨੀ ਦੂਰ ਆ ਗਿਆ ਕਿ ਬਸ ਕਹਿੰਦਾ ਮੈਂ ਜੁਦਾ ਹੀ ਹੋ ਗਿਆ ਉਹਨਾਂ ਤੋਂ
1: ਜੀ
0: ਇਹ ਬੰਦਾ ਚਾਹੁੰਦਾ ਸੀ ਜਿਹੜਾ ਰੁੱਸਿਆ ਹੋਇਆ ਐਕਚੁਲੀ ਉਹ ਚਾਹੁੰਦਾ ਕਿ ਮੈਨੂੰ ਮਨਾ ਲਓ ਯਾਰ
1: ਜੀ
0: ਮੈਂ ਹੁਣ ਮੈਂ ਚਾਹੁੰਦਾ ਕਿ ਆਪਾਂ ਇਕੱਠੇ ਹੀ ਰਹੀਏ
1: ਜੀ
0: ਤੇ ਉਹ ਇੱਥੇ ਜਿਵੇਂ ਆਪਾਂ ਇੱਕ ਗੱਲਬਾਤ ਰਿਕਾਰਡ ਵੀ ਕੀਤੀ ਸੀ ਜਿਹੜੇ ਦੋਸਤ ਸੁਣ ਵੀ ਸਕਦੇ ਆ
1: ਆਪਣੇ
0: ਦੇ ਉੱਤੇ ਪਈ ਹੈ ਯੂਟਿਊਬ ਤੇ ਨਰਿੰਦਰ ਸਿੰਘ ਜੱਸਲ ਜੀ ਨਾਲ ਇੱਕ ਗੱਲਬਾਤ ਰਿਕਾਰਡ ਕੀਤੀ ਸੀ ਉਹ ਆਪਣਾ ਆਪਣਾ ਘਰ ਜਿਹੜਾ ਇੱਕ ਆਸ਼ਰਮ ਉਹ ਚਲਾਉਂਦੇ ਨੇ ਉਹਨਾਂ ਦਾ ਕਨਸੈਪਟ ਸੀਗਾ
1: ਬਿਲਕੁਲ
0: ਉਹ ਕਨਸੈਪਟ ਇਹੀ ਆ ਉਹ ਕਹਿੰਦੇ ਭਾਈ ਮੈਂ ਇੱਥੇ ਬਜ਼ੁਰਗ ਇਕੱਠੇ ਕਰਕੇ ਨਹੀਂ ਰੱਖਣੇ ਇਹ ਕੋਈ ਉਹ ਨਹੀਂ ਹੈਗਾ ਕਿ ਇੱਥੇ ਛੱਡ ਜਾਓ ਕੋਈ ਗੱਲ ਨਹੀਂ ਜੇ ਉਹ ਕਾਉਂਸਲਿੰਗ ਕਰਦੇ ਆ ਉੱਥੇ ਬਿਠਾ ਕੇ ਕਿ ਭਾਈ ਦਿਨੇ ਆਉਣਾ ਤੁਸੀਂ ਤੇ ਰਾਤ ਨੂੰ ਆਪਾਂ ਆਪਣੇ ਘਰ ਜਾਣਾ ਬੱਚਿਆਂ ਦੀ ਬੱਕਰੀ ਤੇ ਬਜ਼ੁਰਗਾਂ ਦੀ ਬੱਕਰੀ ਕਰ ਕਰਾ ਕੇ ਕਹਿੰਦੇ ਹੁਣ ਤੱਕ ਮੈਂ ਅਣਗਿਣਤ ਜਿਹੜੇ ਘਰ ਹੈ ਉਹਨਾਂ ਨੂੰ ਜੋੜ ਦਿੱਤਾ ਦੁਬਾਰਾ ਇਹ ਐ ਕਰਕੇ ਗੱਲ ਤੇ ਸਮਝਦੀ ਆ ਵੀ ਕਦੇ ਉਹ ਸਮਝ ਲੇ ਇਹ ਸਮਝ ਲੇ ਜਾਂ ਜਦੋਂ ਪਰਿਵਾਰ ਦੇ ਵਿੱਚ ਇਤਫਾਕ ਹੋ ਜਾਏਗਾ ਤਾਂ ਫਿਰ ਕਾਟੋ ਕਲੇਸ਼ ਖਤਮ ਹੋ ਜਾਂਦੇ ਆ ਉਸ ਹਿਸਾਬ ਨਾਲ ਇਹ ਜ਼ਰੂਰੀ ਇੱਕ ਤਰ੍ਹਾਂ ਦਾ ਮਸਲਾ ਹੁਣ ਸੈਣੀ ਸਾਹਿਬ ਦੀ ਗੱਲ ਵਿੱਚ ਤੇ ਹੋਰ ਵੀ ਇਹਨੂੰ ਆਪਾਂ ਕਹਿ ਲਓ ਵੀ ਫਰੋਡ ਤਾਂ ਉਹਨਾਂ ਨੇ ਕੀਤੀ ਆਪਣੇ ਇਸ ਕੇਸ ਤੇ ਸਾਂਝ ਪਾ ਕੇ ਬਹੁਤ ਹੀ ਕਮਾਲ ਹੈ
1: ਸਰ ਵੱਡੇ ਤੋਂ ਵੱਡੇ ਮਸਲੇ ਸ਼ਮੀ ਜੀ ਹੱਲ ਹੋ ਸਕਦੇ ਆ ਜਦੋਂ ਗਲਤੀ ਚਾਹੇ ਅਗਲੇ ਨੇ ਕੀਤੀ ਹੈ ਤੇ ਚਾਹੇ ਆਪ ਕੀਤੀ ਹੈ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਤਾਂ ਆਉਂਦਾ ਹੀ ਹੈ ਬੈਠੇ ਜਦੋਂ ਇਕੱਲੇ ਬੈਠੇ ਹੋਵੋ ਕਿ ਯਾਰ ਮੈਂ ਮਤਲਬ ਕਿ ਚਲੋ ਬੱਚਿਆਂ ਦੀ ਗੱਲ ਕਰ ਲਈਏ ਬਈ ਬੱਚਿਆਂ ਨੂੰ ਮੈਂ ਬੁਰਾ ਭਲਾ ਕਾਹਤੋਂ ਕਹਿ ਦਿੱਤਾ ਯਾਰ ਚੰਗੇ ਭਲੇ ਉਹ ਬੈਠੇ ਸੀਗੇ ਤੇ ਆਪਣਾ ਕਰ ਰਹੇ ਸੀ ਜਾਂ ਟੱਬਰ ਚ ਚੰਗੇ ਭਲੇ ਬੈਠੇ ਸੀਗੇ ਉਹ ਇੱਕ ਨਾ ਵੀਡੀਓ ਵਾਇਰਲ ਬਹੁਤ ਹੋਈ ਸੀ ਉਹ ਘਰ ਵਾਲੀ ਤੇ ਸ਼ਾਇਦ ਬੱਚੇ ਨਾ ਕੇਕ ਲੈ ਕੇ ਆਉਂਦੇ ਆ ਘਰ ਕੱਟਣ ਦੇ ਲਈ ਤੁਹਾਨੂੰ ਚੇਤਾ ਆ ਗਿਆ ਤੁਸੀਂ ਹੱਸ ਪਏ ਨਾ ਤੇ ਉਹ ਨਾ ਕੱਬਾ ਹੁੰਦਾ ਜੀ ਬੰਦਾ ਘਰ ਵਾਲਾ ਉਹਦਾ ਤੇ ਉਹ ਮਤਲਬ ਕਿ ਉਹ ਫੂਕ ਮਾਰਨ ਲੱਗਦਾ ਕਿ ਮੋਮਬੱਤੀਆਂ ਦੀ ਉਹਦੇ ਉੱਤੇ ਰੁੱਸ ਜਾਂਦਾ ਫੂਕ ਖਰੇ ਨਿਆਣੇ ਮਾਰ ਦਿੰਦੇ ਘਰ ਵਾਲੀ ਮਾਰ ਦਿੰਦੀ ਹੈ ਤੇ ਬੈਡ ਦੇ ਉੱਤੇ ਬੈਠੇ ਹੁੰਦੇ ਆ ਤੇ ਉਹ ਚੱਕ ਕੇ ਮਾਰਦਾ ਸਾਰਾ ਕੁਝ ਕਹਿੰਦਾ ਮਨਾ ਲਓ ਆਪੇ ਹੀ ਜਨਮ ਦਿਨ ਮੈਂ ਨੀ ਮਨਾਉਂਦਾ ਕਹਿੰਦਾ ਆਪੇ ਹੀ ਝੋਲਸ ਲੋ ਜੋ ਕਰਨਾ ਤੇ
0: ਉਹ ਗੱਲ ਤੇ ਇਹੀ ਆ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਜਿਵੇਂ ਹੁਣ ਗੱਲ ਕਰਦੇ ਪਏ ਸੀ ਭਾਜੀ ਕਿ ਬਈ ਬਰਥਡੇ ਜਿਹੜੇ ਆ ਇਸੇ ਕਰਕੇ ਮਨਾਏ ਜਾਂਦੇ ਆ ਵੀ ਆਪਾਂ ਥੋੜਾ ਜਿਹਾ ਪੜਚੋਲ ਕਾਹਦੀ ਕਰਨੀ ਆ ਉੱਥੇ ਤਾਂ ਕੇਕ ਚ ਫਸਾ ਕੇ ਮੋਮਬੱਤੀ ਉਹਦੇ ਫੂਕ ਮਾਰ ਕੇ ਉਡਾਉਣ ਦੀ ਉਹ ਗੱਲ ਕਰਦੇ ਆ ਚੱਕ ਲੋ ਭਾਈ ਕਿਲੋ ਕਿਲੋ ਕੇਕ ਜਿਹੜਾ ਪਾ ਕੇ ਪ੍ਰਾਂਤਾਂ ਚ ਖਾ ਲੋ ਤੇ ਅਗਲੇ ਜਨਮ ਦਿਨ ਨੂੰ ਫੇਰ ਮਿਲਾਂਗੇ
1: ਬਿਲਕੁਲ ਉਹ ਚੀਜ਼ ਬਿਲਕੁਲ
0: ਉਹ ਲੋਡ ਨਹੀਂ ਪਾਉਂਦੇ
1: ਜਦੋਂ ਨਾ ਕੋਈ ਵੀ ਚਾਹੇ ਵੱਡੀ ਗਲਤੀ ਹੈ ਸ਼ਮੀ ਜੀ ਚਾਹੇ ਛੋਟੀ ਗਲਤੀ ਹੈ ਜੇ ਕੋਈ ਗਲਤੀ ਮੇਰੇ ਕੋਲ ਕੋਈ ਹੋਈ ਹੈ ਤੇ ਉਦੋਂ ਆਪਾਂ ਕਹਿ ਲਈਏ ਭਈ ਸੋਰੀ ਹਨਾ ਭਈ ਮੇਰੇ ਤੋਂ ਗਲਤੀ ਹੋ ਗਈ ਤਾਂ ਸਾਰਿਆਂ ਦਾ ਮੂਡ ਵੀ ਠੀਕ ਹੋ ਸਕਦਾ ਹੈ ਤੇ ਸਾਰਿਆਂ ਦਾ ਮੂਡ ਖਰਾਬ ਹੀ ਹੋ ਸਕਦਾ ਹੈ ਜੇ ਨਿੱਕੀ ਜਿਹੀ ਮਿਸਟੇਕ ਸਾਰੇ ਆਪਣਾ ਖੁਸ਼ੀ ਦੇ ਨਾਲ ਬੈਠੇ ਹੈ ਤੇ ਮੈਂ ਆ ਕੇ ਖਲਲ ਪਾ ਦਵਾਂ ਸਾਰਾ ਕੁਝ ਕਰ ਦਵਾਂ ਤਾਂ ਫਿਰ ਮੈਂ ਉਹਨਾਂ ਨੂੰ ਮਾੜਾ ਕਹੀ ਜਾਵਾਂ ਜਾਂ ਬੁਰਾ ਕਹੀ ਜਾਵਾਂ ਗਾਲਾਂ ਕੱਢੀ ਜਾਵਾਂ ਤੇ ਮੈਨੂੰ ਲੱਗਦਾ ਕਿ ਮੈਨੂੰ ਆਪਣੇ ਬਾਰੇ ਥੋੜਾ ਸੋਚਣਾ ਚਾਹੀਦਾ ਕਿ ਮੈਂ ਇਹੋ ਜਿਹਾ ਬਿਹੇਵੀਅਰ ਕਾਹਤੋਂ ਕੀਤਾ ਹਨ ਚਲੋ ਥੱਕੇ ਹਾਰੇ ਹੋ ਸਕਦਾ ਕੋਈ ਵੀ ਥੱਕਿਆ ਹਾਰਿਆ ਹੋ ਸਕਦਾ ਜਾਂ ਕੰਮ ਦਾ ਬੋਝ ਹੋ ਸਕਦਾ ਬਾਹਰਲੇ ਦਫ਼ਤਰਾਂ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਕਿਤੇ ਰਾਸਤੇ ਦੇ ਵਿੱਚ ਆਉਂਦੇ ਜਾਂਦੇ ਕਿਸੇ ਦੇ ਨਾਲ ਬੋਲਚਾਲ ਹੋ ਜਾਂਦੀ ਹੈ ਮਾੜਾ ਚੰਗਾ ਕਹਿ ਦਿੱਤਾ ਜਾਂਦਾ ਤਾਂ ਮੂਡ ਆਫ ਹੋ ਜਾਂਦਾ ਕੁਝ ਹੋ ਜਾਂਦਾ ਪਰ ਉਹ ਚੀਜ਼ ਜਿਹੜੀ ਹੈ ਪਰਿਵਾਰ ਦੇ ਉੱਤੇ ਜਾਂ ਆਪਸੀ ਜਿਹੜੇ ਰਿਸ਼ਤੇ ਆ ਸ਼ਾਇਦ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਜੇ ਆ ਜਾਂਦੀ ਹੈ ਤਾਂ ਸੋਰੀ ਜ਼ਰੂਰ ਮਹਿਸੂਸ ਕਰ ਲਓ ਫਿਰ ਇਹੀ ਹੈ ਜੀ
0: ਗੱਲ ਪਰ ਸਾਹਿਬ ਉੱਥੇ ਅਟਕੀ ਹੋਈ ਆਪਣੀ ਕਿ ਇਹ ਸਾਰੀਆਂ ਚੀਜ਼ਾਂ ਸੰਭਵ ਤਾਂ ਹੀ ਹੈ ਜੇ ਅਸੀਂ ਇਹਨਾਂ ਤੇ ਵਿਚਾਰ ਕਰਾਂਗੇ ਇਹਨੂੰ ਇਹਦੇ ਉੱਤੇ ਧਿਆਨ ਦੇਵਾਂਗੇ
1: ਜੀ
0: ਗੱਲ ਸਿਰਫ ਧਿਆਨ ਦੇਣ ਦੀ ਆ ਫੋਕਸ ਹੈ ਜਿਹੜਾ ਸਾਡਾ ਧਿਆਨ ਹੈ ਸਾਡੀ ਐਨਰਜੀ ਆ ਇਹ ਧੁੱਪ ਦੇ ਵਾਂਗ ਹੈ ਇਹ ਖਿਲਰੀ ਹੋਈ ਹੈ ਇਹਦਾ ਕੋਈ ਉਹਦਾ ਓਨਾ ਅਸਰ ਨਹੀਂ ਹੋਏਗਾ ਜੇ ਇਹਨੂੰ ਆਪਾਂ ਇੱਕ ਲੈਂਸ ਦੇ ਵਿੱਚ ਲੰਘਾਈਏ ਜਿਹੜਾ ਫਾਇਰ ਗਲਾਸ ਆਪਾਂ ਜਿਹਨੂੰ ਕਹਿੰਦੇ ਆ
1: ਤੁਸੀਂ
0: ਦੇਖੋ ਓਨੀ ਕੀ ਧੁੱਪ ਆ ਜਿਹੜੀ ਉਹਦੇ ਉੱਤੇ ਪੈ ਰਹੀ ਹੈ ਬਹੁਤ ਘੱਟ ਏਰੀਏ ਚ ਜਦੋਂ ਫੋਕਸ ਹੁੰਦਾ ਤਾਂ ਉਹ ਅੱਗ ਵੀ ਲਾ ਸਕਦੀ ਹੈ
1: ਬਿਲਕੁਲ
0: ਉਹ ਸੀਗੀ ਉੱਥੇ ਸਾਰਾ ਕੁਝ ਉੱਥੇ ਸੀਗਾ ਬਟ ਆਪਣਾ ਜਿਹੜਾ ਸੀ ਕਹਿ ਲੋ ਵੀ ਧਿਆਨ ਨੀ ਉਧਰ ਗਿਆ, ਜਦੋਂ ਧਿਆਨ ਚਲਾ ਜਾਏਗਾ ਤਾਂ ਅਸੀਂ ਇਹ ਸਭ ਕੁਛ ਵੀ ਕਰ ਸਕਦੇ ਹਾਂ, ਕੁਛ ਵੀ ਸੰਭਵ ਜਿਹੜਾ ਹੋ ਸਕਦਾ।
1: ਬਿਲਕੁਲ ਜੀ ਸ਼ਮੀ ਜੀ, ਤੇ ਲੋ ਫਿਰ ਹਜੇ ਬੈਟਰੀ ਕੀ ਕਹਿੰਦੀ ਆ ਜੀ? ਤੁਹਾਡਾ ਸ਼ੁਕਰੀਆ ਇਹ ਵਿਸ਼ਾ ਲਿਆਉਣ ਦੇ ਲਈ ਤੇ ਸਮੇਂ ਸਮੇਂ ਦੇ ਉੱਤੇ। ਵੈਸੇ ਆਪਾਂ ਪਿਛਲੇ ਹਫਤੇ ਵੀ ਸ਼ਾਇਦ ਇਹ ਵਿਸ਼ਾ ਕੀਤਾ ਸੀ ਜੇ ਗਲਤ ਨਹੀਂ ਤਾਂ,
0: ਤੇ
1: ਕੋਈ ਮੈਨੂੰ ਲੱਗਦਾ ਇਹ ਤਾਂ ਹਰ ਮਹੀਨੇ ਰੱਖ ਲਿਆ ਕਰੀਏ ਤਾਂ ਮਾੜਾ ਨੀ ਗਾ।
0: ਇਹ ਹੈ ਹੀ ਸੈਲਫ ਐਨਾਲਿਸਿਸ ਹੈ, ਜਦੋਂ ਮਰਜ਼ੀ ਕਰੋ
1: ਜੀ। ਬਿਲਕੁਲ
0: ਸ਼ੁਕਰੀਆ ਭਾਈ ਸਾਹਿਬ ਤੁਹਾਡਾ ਤੇ ਸਾਰੇ ਦੋਸਤਾਂ ਦਾ, ਔਰ ਮੁਹੱਬਤ ਭੇਜਣ ਲਈ, ਸਾਂਝ ਪਾਉਣ ਲਈ, ਸੁਨੇਹਿਆਂ ਦੇ ਰਾਹੀਂ ਤੇ ਪ੍ਰੋਗਰਾਮ ਚ ਸ਼ਾਮਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ ਜੀ। ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਧੰਨਵਾਦ ਜੀ, ਤੇ
0: ਸਤਿ ਸ੍ਰੀ ਅਕਾਲ ਜੀ।
1: ਥੈਂਕ ਯੂ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ ਸਵੈ ਪੜਚੋਲ ਦੇ ਉੱਤੇ, ਤੇ ਤੁਸੀਂ ਆਪਣੇ ਵੀ ਐਕਸਪੀਰੀਅੰਸ ਜੇਕਰ ਨਾਲ ਦੀ ਨਾਲ ਸਾਂਝੇ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਉਸ ਦੇ ਨਾਲ ਹੀ ਆਪਾਂ ਫਿਰ ਅੱਜ ਦੀਆਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਫਿਰ ਆਪਾਂ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ। ਤੇ +358 44 9 76 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਕਾਲ ਤੁਸੀਂ ਕਰ ਸਕਦੇ ਹੋ। ਤੇ ਅੱਜ ਦੀਆਂ ਜਿਹੜੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖਬਰਾਂ ਨੇ ਉਹ ਵੀ ਧਿਆਨ ਮੰਗਦੀਆਂ ਨੇ, ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੋਸਤੋ ਆਪਣਾ 11 June 2026 ਦਾ ਦਿਹਾੜਾ, ਤੇ ਗੱਲਬਾਤ ਕਰਦੇ ਹਾਂ ਉਧਰ ਸੁਖਬੀਰ ਸਿੰਘ ਬਾਦਲ ਤੇ ਆਪਣੇ ਗਿਆਨੀ ਰਘਵੀਰ ਸਿੰਘ, ਉਹਨਾਂ ਨੇ ਬਿਆਨਬਾਜ਼ੀ ਜੋ ਕੀਤੀ ਹੈ ਉਹਦੇ ਵਿੱਚ, ਜਿਹੜਾ ਬੇਅਦਬੀ ਮਾਮਲਿਆਂ ਦੇ ਵਿੱਚ ਜਿਹੜੀ ਆਪਣਾ ਬਿਆਨ ਦਿੱਤੇ ਆ ਉਹਦੇ ਵਿੱਚ ਜਾਂ ਸਿੱਟ ਅੱਗੇ ਪੇਸ਼ ਹੋਏ ਆ, ਤੇ ਉਹਦੇ ਵਿੱਚ ਜਿਹੜਾ ਚਾਹੇ 2 December ਦਾ ਫੈਸਲਾ ਸੀਗਾ ਉਹ ਸਾਰਾ ਸੀਗਾ, ਉਹਦੇ ਤੋਂ ਮੁੱਖ ਮੋੜ ਦੇ ਵੀ ਨਜ਼ਰ ਜਿਹੜੇ ਨੇ ਮੀਡੀਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ। ਤੇ ਦੂਸਰੇ ਪਾਸੇ ਕਿਸਾਨਾਂ ਦੀ ਵੀ ਗੱਲ ਕਰਦੇ ਹਾਂ, ਹੋਰ ਸਾਰਾ ਸਿਲਸਿਲਾ। ਤੇ ਜੰਗ ਜਿਹੜੀ ਹੈ ਉਹ ਲਗਾਤਾਰਤਾ ਦੇ ਵਿੱਚ ਹੋਰ ਵਧਣ ਲੱਗੀ ਹੈ, ਖਤਮ ਹੋਣ ਦੀ ਬਜਾਏ ਕਿਤੇ ਨਾ ਕਿਤੇ ਚਗਿਆੜੀ ਫਿਰ ਲੱਗ ਗਈ ਹੈ। ਕਿਸਾਨਾਂ ਨੂੰ ਫਾਰਮਰ ਆਈਡੀ ਤੋਂ ਬਿਨਾਂ ਸਰਕਾਰੀ ਸਬਸਿਡੀਆਂ ਦਾ ਲਾਭ ਨਹੀਂ ਮਿਲੇਗਾ, ਇਸ ਤਰ੍ਹਾਂ ਦਾ ਮੁੱਦਾ ਜਿਹੜਾ ਚੱਲ ਪਿਆ। ਤੇ ਪੰਜਾਬ ਦੀ ਸਿਆਸਤ ਦੇ ਵਿੱਚ ਬੀਜੇਪੀ ਦੇ ਵੱਲੋਂ ਅਕਾਲੀ ਦਲ ਦੇ ਨਾਲ ਗੱਠਜੋੜ ਦੀਆਂ ਅਫਵਾਹਾਂ ਨੂੰ ਨਕਾਰਦੇ ਹੋਏ 117 ਸੀਟਾਂ ਦੇ ਜਿਹੜੇ ਨੇ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਹੈ, ਤੇ ਬੀਜੇਪੀ ਨੇ ਵੀ। ਤੇ ਇਸੇ ਤਰ੍ਹਾਂ ਹੀ ਬਹਿਬਲ ਕਲਾਂ ਮਾਮਲੇ ਦੇ ਵਿੱਚ ਨਵੇਂ ਖੁਲਾਸੇ ਤੇ ਸੁਖਬੀਰ ਬਾਦਲ ਹੁਣਾਂ ਦੀਆਂ ਵਧਦੀਆਂ ਮੁਸ਼ਕਲਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ, ਪਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਖੁੱਲ੍ਹਾ ਚੈਲੰਜ ਕਰ ਦਿੱਤਾ ਹੈ, ਕਹਿੰਦੇ ਕਾਰਵਾਈ ਕਰੋ, ਰੋਲਾ ਨਾ ਹੀ ਪਾਈ ਜਾਓ ਤਾਂ ਚੰਗਾ ਹੈ, ਕਰਨਾ ਤਾਂ ਕੁਝ ਕਰ ਲਓ। ਇਸੇ ਤਰ੍ਹਾਂ ਹਾਈਕੋਰਟ ਦੀ ਸਰਕਾਰੀ ਪ੍ਰਕਿਰਿਆਵਾਂ ਦੇ ਉੱਤੇ ਸਖ਼ਤ ਟਿੱਪਣੀ ਆਈ ਹੈ, ਤੇ ਇਰਾਨ US ਤਣਾਅ ਜਿਹੜਾ ਉਹਦੇ ਕਾਰਨ ਵਿਸ਼ਵ ਪੱਧਰ ਦੇ ਉੱਤੇ ਹੋਰ ਵੱਡਾ ਸੰਕਟ ਜਿਹੜਾ ਪੈਦਾ ਹੋ ਰਿਹਾ, ਤੇ ਟਰੰਪ ਦਾਅਵੇ ਕਰ ਰਿਹਾ ਕਿ $200 ਪ੍ਰਤੀ ਬੈਰਲ ਜਿਹੜਾ ਤੇਲ ਪਹੁੰਚ ਜਾਣਾ ਸੀ ਤੇ ਹੁਣ ਕਹਿੰਦੇ $150 ਪ੍ਰਤੀ ਬੈਰਲ ਜਿਹੜਾ ਉਹਦੇ ਉੱਤੇ ਟਿਕਾ ਕੀਤਾ ਹੈ, ਤੇ ਅਸੀਂ ਬਹੁਤ ਸਾਰੇ ਤਕਰੀਬਨ 200 ਜਹਾਜ਼ ਜਿਹੜੇ ਨੇ ਤੇਲ ਦੇ ਟੈਂਕਰ ਨੇ, ਗੈਸ ਦੇ ਟੈਂਕਰ ਨੇ, ਹੌਰਮੁਜ਼ ਜਿਹੜਾ ਸਾਡੇ ਕੰਟਰੋਲ ਦੇ ਵਿੱਚ ਹੈ ਪੂਰੇ ਦਾ ਪੂਰਾ, ਤੇ ਉੱਥੋਂ ਅਸੀਂ ਲੰਘਾਏ ਹੈ ਸੀਕਰੇਟ ਜਿਹੜਾ ਓਪਰੇਸ਼ਨ ਦੇ ਦੌਰਾਨ। ਤੇ ਇਹ ਸਾਰੇ ਮੁੱਦੇ ਜਿਹੜੇ ਨੇ ਚੱਲ ਰਹੇ ਨੇ। ਤੇ ਇਸੇ ਤਰ੍ਹਾਂ ਹੀ ਜਿਹੜਾ ਗੱਲਬਾਤ ਕਰਦੇ ਹਾਂ, ਮੋਦੀ ਸਾਹਿਬ ਨੇ ਜਿਹੜਾ ਹੈ 12 ਸਾਲ ਉਹਨਾਂ ਦੇ ਪੂਰੇ ਹੋਏ ਹੈ, ਤੇ ਪੰਜਾਬ ਦੀ ਸਭਿਆਚਾਰਕ ਪਛਾਣ ਉਹਨਾਂ ਨੇ ਦਰਸਾਈ ਹੈ, ਤੇ ਵੱਡੇ ਬਾਦਲ ਸਾਹਿਬ ਨੂੰ ਵੀ ਚੇਤੇ ਕੀਤਾ ਹੈ, ਵਿਕਾਸ ਤੇ ਸੁਰੱਖਿਆ ਨੂੰ ਨਵੀਂ ਰਫ਼ਤਾਰ ਕਹਿੰਦੇ ਮਿਲੇਗੀ। ਤੇ ਦੇਖਦੇ ਹਾਂ ਅੱਗੇ ਜਾ ਕੇ ਖ਼ਬਰਾਂ ਕੀ ਕਹਿੰਦੀਆਂ ਨੇ। ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲਬਾਤ ਦੇ ਨਾਲ। ਹੁਣ ਕਿਸਾਨਾਂ ਨੂੰ ਫਾਰਮਰ ਆਈਡੀ ਤੋਂ ਬਿਨਾਂ ਨਹੀਂ ਮਿਲੇਗਾ ਸਬਸਿਡੀਆਂ ਦਾ ਲਾਭ। ਜ਼ਿਲ੍ਹੇ ਦੇ 36,000 ਕਿਸਾਨਾਂ ਦੇ ਵਿੱਚੋਂ 9400 ਕਿਸਾਨਾਂ ਨੇ ਜਿਹੜੀ ਹੈ ਕਾਰਵਾਈ ਆਈਡੀ ਲਈ ਰਜਿਸਟਰ ਜਿਹੜੀ ਕਰਵਾਈ ਹੈ, ਤੇ ਲਖਵੀਰ ਖਾਂਬੜਾ ਪੰਜਾਬ ਜਾਗਰਣ ਜਿਹੜਾ ਰੂਪਨਗਰ ਤੋਂ ਇਹ ਲਿਖਦੇ ਹੈ ਕਿ ਫਸਲਾਂ ਦੇ ਲਈ ਅੰਨੇਵਾਹ ਹੋ ਰਹੀ ਖਾਦਾਂ ਦੀ ਵਰਤੋਂ ਨੂੰ ਨਕੇਲ ਪਾਉਣ ਦੇ ਲਈ ਸਰਕਾਰ ਹੁਣ ਉਨ੍ਹਾਂ ਕਿਸਾਨਾਂ ਨੂੰ ਸਬਸਿਡੀ ਰਾਹੀਂ ਆਪਣੀਆਂ ਸਕੀਮਾਂ ਦਾ ਲਾਭ ਦੇਵੇਗੀ, ਜਿਨ੍ਹਾਂ ਦੇ ਵਿੱਚ ਕਿਸਾਨਾਂ ਦੀ ਫਾਰਮਰ ਆਈਡੀ ਬਣੀ ਹੋਵੇਗੀ। ਰੂਪਨਗਰ ਜ਼ਿਲ੍ਹੇ ਦੇ 36,000 ਕਿਸਾਨਾਂ ਦੇ ਵਿੱਚੋਂ 9400 ਕਿਸਾਨਾਂ ਨੇ ਫਾਰਮਰ ਆਈਡੀ ਜਿਹੜੀ ਹੈ ਬਣਾਉਣ ਦੇ ਵਿੱਚ ਆਪਣੀ ਦਿਲਚਸਪੀ ਦਿਖਾਈ ਹੈ। केंद्र सरकार वालों खासकर खादा की किसानों के वालों की जा रही अन्नेवाह वरतों नूं नकेल पाने लई फार्मर आई डी बनाउणी कहिंदे जरूरी कर दित्ती है जो फार्मर के आधार कार्ड के उत्ते जमीन की फर्द के नाल जोड़ी जाएगी। अगे दस्या गया कि पहला किसान जड़े सन बायोमैट्रिक मशीन के नाल ही खादा जड़ियां लैंदे सन पर हुण उस दे विच जमीन का वेरवा नहीं सी ते हुण जदों किसान आई डी बनेगी तां उस दे नाल फर्द जड़ी चढ़ेगी जिते नाल किसानां नूं जड़ा है किसान नूं जमीन के हिसाब के नाल खाद जड़ी मिलेगी भावें वह यूरिया होवे जां डीएपी। कई किसान लोड़ तो वध खादा की वरतों करते ने जां लोड़ तो वध खरीद के रख लैंदे सन ते हुण लोड़ दे अनुसार ही कहिंदे खाद मिलेगी भावें वह कोआपरेटिव सोसायटियां होण चाहे वह प्राइवेट डीलर होवे। सरकार दे वल्लों रूपनगर जिले दे विच डिमांड दे अनुसार 22,000 टन दे करीब यूरिया मंगवाया जांदा है जिस दे विचों 40% प्राइवेट ते 60% जड़ा सोसायटियां नूं दित्ता जांदा है। रूपनगर जिले दे मुख खेतीबाड़ी अफसर डाक्टर विनय कुमार हुणा ने संपर्क करन दे उत्ते दस्या कि सरकार ने किसानां नूं खेतीबाड़ी दे नाल संबंधित कोई भी सबसिडी वाली स्कीम दा लाभ देण दे लई फार्मर आई डी होनी लाजमी कर दित्ती है। इत्थों तक कि किसानां नूं किसान सन्मान निधि योजना दा लाभ लैण दे लई वी फार्मर आई डी होना जरूरी कर दित्ता गया। इस तों बिना उन्हां दे खात्यां दे विच योजना दे तहत पैसे नहीं आउणगे। इसे तरह खेतीबाड़ी विभाग दे वल्लों किसानां नूं खेतीबाड़ी दे लई लोड़ींदा साजो समान भी सबसिडी दे उत्ते दित्ता जांदा है ते ओ लाभ ही भी ओही किसान लै सकदा है जिसकी रजिस्ट्रेशन होवेगी। जिले दा कोई भी किसान जड़ा आई डी बनाउण दे लई इक आधार कार्ड की कापी ते जमीन की फर्द लैके साडे मुख दफ्तर जां ब्लाक दफ्तरां दे विच जाके रजिस्ट्रेशन करवा सकदा है। उन्हां किसानां नूं अपील कीती है कि सरकार दीआं सबसिडियां वालीआं स्कीमां दा लाभ लैण दे लई किसान पहल दे आधार दे उत्ते आपो अपनी रजिस्ट्रेशन करवाउण दे करवाउण नहीं तां सहूलतां तों वांझे रह जाणगे। कृषि विज्ञान केंद्र दे जिहड़े ने डाक्टर जगमोहन जोत सिंह होणा ने दस्सिया कि किसानां नूं असीं जागरूक कर रहे हां कि प्रति एकड़ झोने दे खेत दे विच 2 तों 3 बैग यूरिए दे पाउण दी जिहड़ी जरूरत है पर कोई भी खुराकी तत् दी वरतों किसान मिट्टी परख दे आधार दे उत्ते करन दी सलाह दित्ती जांदी है। कणक दे विच सिफारिश कीती डीएपी खाद दी वरतों कीती है तां झोने दे विच डीएपी पाउणा जिहड़ा लोड़ नहीं रहिंदी है। उन्हां दस्सिया कि हरेक किसान अपने खेत की मिट्टी ते पानी की जांच जरूर करवावे तां कि उस नूं पता लग सके कि मेरे खेत की मिट्टी दे विच किस तत् की घाट ते किस की जरूरत है। उन्हां कहा कि हुण किसान अपनी मर्जी दे अनुसार जड़ा खादा पा के मिट्टी नूं जहर ना बनाउण। दूसरे पासे अकाली दल की गल करदे आं, अकाली दल दे नाल गठजोड़ दे बारे चर्चा कोरी अफवाह है। केवल ढिल्लोहुणा ने बयान दिता है ते बीजेपी भाजपा जड़ी है पंजाब अपने बलबूते बनेगी सरकार 117 सीटां दे उते चोणां दी तैयारी जड़ी विड्डी है। पंजाब भाजपा दे प्रधान केवल सिंह ढिल्लो हुणा ने श्रोमणी अकाली दल दे उते ते भाजपा दरम्यान सियासी गठजोड़ नूं लैके शुरू होई चर्चा नूं दरकिनार करदिआं स्पष्ट कर दिता कि पंजाब दे विच गठजोड़ दे बारे किसे पद्धर दे उते भी कोई मंथन नहीं हो रहा सिवाय अफवाहां तों इस दे विच रत्ती भरा भी जड़ा सच्चाई नहीं है। उन्होंने कहा कि भाजपा इकले तौर उत्ते सूबे दे विच 117 विधानसभा हल्कियां दे विच चोणां लड़ेगी ते उन्होंने ये भी दस्या कि गठजोड़ बाबत हाले तक भाजपा हाईकमान दे वल्लों भी सूबाई लीडरशिप दे नाल कोई मशवरा नहीं कीता गया। भाजपा पंजाब प्रधान केवल सिंह ढिल्लो हुणा कहा कि पंजाब दे लोक चोण जापदा लगन की उड़ीक दे विच ने चोण जापते दे अमल दे विच आउण दे नाल ही पंजाब दी सियासत दी सियासी तस्वीर इकदम मोड़ा लवेगी। प्रधान ने कहा कि भाजपा पंजाब दे विच अपने बलबूते दे उत्ते सरकार बनाएगी। कौमी इहदे नाल ही आप दे कौमी कन्वीनर अरविंद केजरीवाल भी अकाली भाजपा दे संभावी गठजोड़ दे उत्ते काफी सख्त टिप्पणियां जड़ियां कर रहे ने। मुख्यमंत्री मान हुणा ने भी इस दे विच कहा कि सत्ता वापसी दे लई दोवें धिरां दी इह निराशा भरी कोशिश है ते साबका मुख्यमंत्री कैप्टन अमरिंदर सिंह भी आख चुके ने कि भाजपा इकले तौर दे उत्ते पंजाब सरकार जड़ी है नहीं बना सकेगी ते भाजपा प्रधान ढिल्लो दा कहना सी कि अरविंद केजरीवाल नूं पंजाब दे विच अपनी सियासी जमीन खिसकदी नजर आ रही है। बुखलाहट दे विच तत्थां तों कोरे बयान दाग रहे ने। इस तरह दा माहौल जड़ा सियासत दे विच बनिया होया ते जड़े ने गृह मंत्री जड़े ने 20 तों 22 जून तक भाजपा दे कौमी प्रधान नितिन नवीन पंजाब दे 3 दौरे ਦਿਨਾਂ ਦੇ ਦੌਰੇ ਦੇ ਉੱਤੇ ਆ ਰਹੇ ਨੇ ਤੇ ਇਸ ਤਰ੍ਹਾਂ ਹੀ ਕੇਂਦਰੀ ਮੰਤਰੀਆਂ ਦੇ ਵੀ 13 ਜੂਨ ਤੋਂ ਪੰਜਾਬ ਦੇ ਦੌਰੇ ਸ਼ੁਰੂ ਹੋਣੇ ਨੇ ਤੇ ਗ੍ਰਹਿ ਮੰਤਰੀ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਤੇ ਨਸ਼ਿਆਂ ਦੇ ਮਾਮਲੇ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਸੀ ਤੇ ਉਨ੍ਹਾਂ ਕਿਹਾ ਕਿ ਜਲਦ ਹੀ ਸੂਬੇ ਦਾ ਸਿਆਸੀ ਮਾਹੌਲ ਜਿਹੜਾ ਹੈ ਬਦਲੇਗਾ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਬਹਿਬਲ ਕਲਾਂ ਮਾਮਲੇ ਦੇ ਵਿਚ ਸਾਬਕਾ ਜਥੇਦਾਰ ਹੁਣਾਂ ਨੇ ਸਿੱਟ ਦੇ ਸਾਹਮਣੇ ਰਾਜ ਖੋਲੇ ਨੇ। ਸੁਖਬੀਰ ਸਿੰਘ ਬਾਦਲ ਦੇ ਲਈ ਕਾਨੂੰਨੀ ਤੇ ਸਿਆਸੀ ਮੁਸ਼ਕਲਾਂ ਕਾਫ਼ੀ ਜ਼ਿਆਦਾ ਕਹਿੰਦੇ ਵੱਧ ਸਕਦੀਆਂ ਹੈ। ਇਹ ਸਥਿਤੀ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ